0: ਖੂਨ ਜਿਹੜਾ ਆ ਕਈ ਵੇਰਾਂ, ਕਿਉਂਕਿ ਅਸੀਂ ਤੇ ਲਿਮਿਟ ਬੰਨੀ ਹੈ ਨਾ ਦਸਤਕ ਤੋਂ ਅਸੀਂ ਕਰ, ਪਰ ਜੇ ਤੁਸੀਂ ਵਾਰ ਵਾਰ ਐਸਾ ਹੋ ਰਿਹਾ ਪਲੇ ਕਰਦੇ ਹੋ ਜਾਂ ਕੁਝ ਐਸਾ ਕਰਦੇ ਹੋ ਉਹਦੇ ਨਾਲ ਇਹ ਏਰੀਆ ਜਿਹੜਾ ਹੈ ਉਸ ਵੇਲੇ ਕਿਸੇ ਵੀ ਥਾਂ ਤੇ ਮਾਸਪੇਸ਼ੀਆਂ ਇਸ ਤਰ੍ਹਾਂ ਫੁੱਲ ਸਕਦੀਆਂ ਨੇ ਔਰ ਜਿਹਦੇ ਕਰਕੇ ਐਨਿਊਰਿਜ਼ਮ ਹੋ ਸਕਦਾ। ਜ਼ਿਆਦਾਤਰ ਐਨਿਊਰਿਜ਼ਮ ਜਿਹੜੇ ਨੇ ਉਹ ਆਮ ਤੌਰ ਤੇ ਇਹਨਾਂ ਥਾਵਾਂ ਤੇ ਹੁੰਦੇ ਆ, ਅਯੋਟਾ ਅਸੈਂਡਿੰਗ ਅਯੋਟਾ ਆਰਚ ਆਫ ਅਯੋਟਾ, ਇਹ ਉਹ ਪੋਜੀਸ਼ਨਾਂ ਨੇ ਜਿਨ੍ਹਾਂ ਦੇ ਵਿਚ ਜ਼ਿਆਦਾਤਰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੈ ਵੀ ਭਾਈ ਟਿਊਬ ਵੀ ਕਿਆ ਖੁੱਲ ਗਈ ਆਊ ਜੀ। ਬੇਸ਼ਕ ਕਿਆ ਜਿਹੜੇ ਮਾਸਪੇਸ਼ੀਆਂ ਬਹੁਤ ਕੁਛ ਹੁੰਦਾ ਆ, ਪਰ ਫਿਰ ਵੀ ਇਹਦੇ ਚਾਂਸਿਸ ਹੁੰਦੇ ਨੇ ਕਿ ਕਿਸੇ ਵੇਲੇ ਵੀ ਫਟ ਜਾਵੇ, ਕਿਸੇ ਵੈਸੇ ਉਹਦੀ ਅਰਜੈਂਸੀ ਹੋ ਸਕਦੀ ਹੈਗੀ। ਹੁਣ ਜਦੋਂ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਆਵੇ ਤੇ ਪਹਿਲਾਂ ਤਾਂ ਇਹ ਹੈ ਵੀ ਉਹਦੇ ਕਾਰਨ ਕੀ ਹੋ ਸਕਦੇ, ਪਰ ਆਪਾਂ ਹੁਣੇ ਹੀ ਗੱਲ ਕਰਕੇ ਹਟੇ ਆ ਵੀ ਸਡਨ ਕੁਛ ਨਹੀਂ ਹੁੰਦਾ
1: ਜੀ।
0: ਜਦੋਂ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ, ਕੋਈ ਜੂਮੈਟਿਕ ਕਰੈਕਟਰਿਸਟਿਕ ਹੁੰਦਾ ਆ, ਕਿਸੇ ਆਪਣਾ ਹੁੰਦਾ ਜਾਂ ਐਕਵਾਇਰਡ ਹੋਵੇ ਜਾਂ ਹੈਰੀਟਰੀ ਹੋਵੇ ਕਿਸੇ ਮਾਂ ਬਾਪ ਵੱਲੋਂ ਆਇਆ, ਉਹਨਾਂ ਲੋਕਾਂ ਨੂੰ ਆਮ ਤੌਰ ਤੇ ਇਹਨਾਂ ਗੱਲਾਂ ਵੱਲੋਂ ਸੁਚੇਤ ਰਹਿਣ ਦੀ ਲੋੜ ਹੈ। ਹਾਰਟ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਆਮ ਤੌਰ ਤੇ ਹੈਰੀਟਰੀ ਟ੍ਰਾਂਸਮਿਟ ਹੋ ਗਈਆਂ ਨੇ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਆਮ ਤੌਰ ਤੇ ਪ੍ਰੋਬਲਮ ਹੋਣ ਦੀ ਸੰਭਾਵਨਾ ਹੁੰਦੀ ਹੈ। ਅੱਛਾ ਇੱਕ ਗੱਲ ਹੋਰ ਆ, ਇਹ ਜਿਹੜੀ ਗੱਲ ਹੈ ਨਾ ਐਨਿਊਰਿਜ਼ਮ ਵਾਲੀ, ਇਹ ਜ਼ਿਆਦਾਤਰ ਹੁੰਦੀ ਹੈ ਯੰਗ ਏਜ ਵਿਚ, ਬੁਢਾਪੇ ਦੇ ਵਿਚ। ਤੁਸੀਂ ਚੀਮਾ ਸਾਹਿਬ ਬੇਫਿਕਰ ਹੋ ਜਾਓ, ਤੁਹਾਨੂੰ ਨਹੀਂ ਹੁੰਦੀ ਹੈ।
1: ਅੱਛਾ ਚਲੋ ਥੈਂਕ ਯੂ, ਜੋ ਮਰਜ਼ੀ ਖਾਵਾਂ ਜੋ ਮਰਜ਼ੀ ਪੀਵਾਂ ਉਹ ਕੀ ਪਤਾ ਲੱਗ ਜਾਂਦਾ।
0: ਤੁਸੀਂ ਉਹ ਉਮਰ ਲੰਘ ਚੁੱਕੇ ਹੋ ਤੇ ਤੁਸੀਂ ਐਪੈਂਡਿਸਾਈਟਿਸ ਵਾਲੀ ਉਮਰ ਵੀ ਲੰਘ ਗਏ। ਹਾਂਜੀ, ਬਹੁਤ ਸਾਰੀਆਂ ਬਿਮਾਰੀਆਂ ਏਜ ਨਾਲ ਰਿਲੇਟਡ ਹੁੰਦੀਆਂ ਨੇ ਔਰ ਏਜ ਲੰਘ ਜਾਣ ਤੋਂ ਬਾਅਦ ਫਿਰ ਉਹਨਾਂ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਠੀਕ ਆ, ਸੋ ਇਹ ਇਸ ਤਰ੍ਹਾਂ ਦੀ ਬਿਮਾਰੀ ਹੈਗੀ ਆ ਜਿਹੜੀ ਯੰਗ ਏਜ ਵਿਚ ਜ਼ਿਆਦਾਤਰ ਹੋਣ ਦੀ ਸੰਭਾਵਨਾ ਹੁੰਦੀ ਹੈ ਔਰ ਨਾੜੀ ਦੇ ਫਟ ਜਾਣ ਦੀ ਸੰਭਾਵਨਾ ਹੁੰਦੀ ਹੈ। ਇਹਦੇ ਪਿੱਛੇ ਪਾਸੇ ਕਾਰਨਾਂ ਦੀ ਗੱਲ ਜਿਹੜੀ ਮੈਂ ਦੱਸੀ ਹੈ, ਐਕਵਾਇਰਡ ਵੀ ਹੋ ਸਕਦੀ ਹੈ ਔਰ ਆਮ ਤੌਰ ਤੇ ਇਹ ਹੈਰੀਡਿਟਰੀ ਕਾਰਨ ਹੁੰਦੇ ਨੇ ਜਿਨ੍ਹਾਂ ਦੇ ਕਰਕੇ ਇਹ ਐਨਿਊਰਿਜ਼ਮ ਜਾਂ ਰੈਪਚਰ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਬੱਚਿਆਂ ਲੋਕਾਂ ਦੀ ਡੈਥ ਹੋ ਜਾਂਦੀ ਹੈ ਇਸ ਕਰਕੇ। ਹੁਣ ਜਦੋਂ
1: ਡਾਕਟਰ ਸਾਹਿਬ ਜੇ ਹੁਣ ਮੈਨੂੰ ਹੋ ਜਾਵੇ ਤੇ ਇਹਦਾ ਮਤਲਬ ਮੈਨੂੰ ਸੱਦਾ ਆ ਗਿਆ?
0: ਨਹੀਂ, ਤੁਹਾਨੂੰ ਹੋਣੀ ਨਹੀਂ ਨਾ, ਤੁਸੀਂ ਉਮਰ ਨਾ ਕਿਉਂ ਹੋ।
1: ਮੈਂ ਤਾਂ ਕਿਹਾ ਵੀ ਸ਼ਾਇਦ ਮੈਨੂੰ ਤੇ ਉੱਤੋਂ ਮੈਂ ਇਹ ਸਮਝ ਲਵੇ ਹੁਣ ਸੱਦਾ ਆ ਗਿਆ, ਜਾਣ ਦੀ ਤਿਆਰੀ ਕਰ ਲੋ।
0: ਨਹੀਂ ਨਹੀਂ, ਤੁਸੀਂ ਉਮਰ ਲੰਘ ਚੁੱਕੇ ਹੋ, ਡੋਂਟ ਵਰੀ ਬਹਿਣ, ਬੇਫਿਕਰ ਹੋ ਜਾਓ। ਇਹ ਨਹੀਂ ਹੁੰਦਾ, ਹੋਰ ਜਦੋਂ ਉਹਨੇ ਬਹਾਨਾ ਕੋਈ ਬਣਾਉਣਾ ਆਇਆ ਉਹਨੇ ਕੋਈ ਹੋਰ ਬਹਾਨਾ ਬਣਾ ਲੈਣਾ।
1: ਠੀਕ ਹੈ, ਠੀਕ
0: ਹੈ, ਬਹਾਨਾ ਬਣਨਾ ਕੋਈ। ਉਸ ਤੋਂ ਬਾਅਦ ਆਪਾਂ ਇਹ ਦੱਸਿਆ ਬਈ ਇੱਕ ਤਾਂ ਇਹਦੇ ਇੰਟਰਨਲ ਕਾਰਨ ਨੇ ਜਿਨ੍ਹਾਂ ਦੇ ਵਿਚ ਐਕਵਾਇਰਡ ਜਾਂ ਹੈਰੀਡਿਟਰੀ ਮੈਂ ਦੱਸਿਆ ਹੈਗਾ, ਉਹਨਾਂ ਦੇ ਵਿਚ ਤੁਹਾਡੇ ਬੈਕਟੀਰੀਅਲ ਇਨਫੈਕਸ਼ਨ ਵਗੈਰਾ ਜਾਂ ਕੁਝ ਇਸ ਤਰ੍ਹਾਂ ਦੀ ਕੰਡੀਸ਼ਨਾਂ ਹੋ ਸਕਦੀਆਂ ਨੇ। ਦੂਸਰਾ ਹਾਈਪਰ ਟੈਨਸ਼ਨ, ਲਗਾਤਾਰ ਕਿਸੇ ਨੂੰ ਲਗਾਤਾਰ ਬਲੱਡ ਪ੍ਰੈਸ਼ਰ ਰਹਿੰਦਾ ਆ ਔਰ ਖਾਸ ਤੌਰ ਤੇ ਯੰਗ ਏਜ ਦੇ ਵਿਚ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਰਹਿੰਦਾ ਹੈ, ਆਮ ਤੌਰ ਤੇ ਜਿਹੜੇ ਲੋਕ ਯੰਗ ਟਾਈਪ ਦੇ ਬਲੱਡ ਪ੍ਰੈਸ਼ਰ ਵਾਲੇ ਹੁੰਦੇ ਨੇ, ਔਰ ਇਹ ਮੈਂ ਦੇਖਿਆ ਕਿ ਉਹਨਾਂ ਨੂੰ ਆਮ ਤੌਰ ਤੇ ਕਿਡਨੀ ਦੀਆਂ ਪ੍ਰੋਬਲਮ ਇਹ ਹੁੰਦੀਆਂ, ਫਿਲਟਰੇਸ਼ਨ ਨਹੀਂ ਹੁੰਦਾ, ਬੈਕਲੌਗ ਲੱਗਿਆ ਹੁੰਦਾ ਜਿਹਦੇ ਕਰਕੇ ਬਲੱਡ ਪ੍ਰੈਸ਼ਰ ਆਮ ਤੌਰ ਤੇ ਹੀ ਰਹਿਣਾ ਸ਼ੁਰੂ ਹੋ ਜਾਂਦਾ ਆ ਔਰ ਇਸ ਤਰ੍ਹਾਂ ਦੇ ਕਾਰਨਾਂ ਦੇ ਕਰਕੇ ਹੀ ਇਹ ਐਨਿਊਰਿਜ਼ਮ ਵਾਲੀ ਪ੍ਰੋਬਲਮ ਬਣ ਸਕਦੀ ਹੈਗੀ ਹੈ। ਦੂਸਰਾ ਗੱਲ, ਕਿਸੇ ਵੀ ਚੀਜ਼ ਦਾ ਫੁੱਲਣਾ ਤਾਂ ਹੀ ਹੋ ਸਕਦਾ ਆ ਜੇ ਅੱਗੇ ਸਪਲਾਈ ਜਿੱਥੇ ਜਾਣੀ ਉੱਥੇ ਸਪਲਾਈ ਹੋ ਨਹੀਂ ਰਹੀ।
1: ਬਿਲਕੁਲ ਜੀ,
0: ਫਿਰ ਤੁਹਾਡੇ ਸਟੋਰ ਚ ਸਮਾਨ ਰਹਿ ਜੂ ਨਾ। ਸੋ ਇਸੇ ਤਰ੍ਹਾਂ ਹੀ ਜਦੋਂ ਕਿਸੇ ਵੀ ਆਰਟੇਰੀਅਲ ਸਰਕੂਲ, ਮੈਨੂੰ ਇੰਜ ਕਹਾਂ ਬਈ ਅੱਗੇ ਸਾਡਾ ਨਾਲਾ ਜਾ ਰਿਹਾ ਆ ਤੇ ਅੱਗੋਂ ਨਾਲਾ ਬੰਦ ਹੋ ਗਿਆ, ਹੁਣ ਨਾਲਾ ਤਾਂ ਉਛਲ ਜਾਊਗਾ ਪਰ ਇਹਦੇ ਚ ਉਛਲਣ ਵਾਲੀ ਤੇ ਗੱਲ ਕੋਈ ਨੀ ਹੈਗੀ, ਨਾਲੀਆਂ ਤੇ ਗੋਲ ਨੇ
1: ਜੀ,
0: ਪ੍ਰੈਸ਼ਰ ਵਧੇਗਾ। ਇਸ ਦੇ ਕਰਕੇ ਇਹਦੇ ਵਿਚ ਬਹੁਤ ਸਾਰੇ ਚਾਂਸਿਸ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੋਏ ਬਲੱਡ ਪ੍ਰੈਸ਼ਰ ਦੀ, ਉਹਨਾਂ ਨੂੰ ਐਨਿਊਰਿਜ਼ਮ ਹੋਣ ਦੀ ਸੰਭਾਵਨਾ ਹੁੰਦੀ ਹੈ। ਜਿਹੜੇ ਡਾਇਬੀਟਿਕਸ ਲੋਕ ਹੈਗੇ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਜਾਣ ਦੀ ਸੰਭਾਵਨਾ ਹੈਗੀ ਹੈ। ਦੂਸਰੀ, ਜਿਹੜੇ ਰੂਮੈਟਿਕ ਟਾਈਪ ਦੇ ਪੇਸ਼ੈਂਟਸ ਨੇ, ਭਈ ਉਹਦੇ ਮਾਂ ਪਿਓ ਨੂੰ ਗਾਊਟ ਸੀਗਾ, ਗਠੀਆ ਹੋਇਆ ਸੀਗਾ ਜਾਂ ਇਸ ਤਰ੍ਹਾਂ ਦੀ ਵਾਤ ਰੋਗ, ਆਪਣੇ ਆਮ ਕਹਿੰਦੇ ਨੇ ਵਾਤ ਰੋਗ ਹੋਇਆ ਸੀਗਾ ਜੇ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਰਹਿੰਦਾ ਹੈਗਾ, ਕਈ ਲੋਕਾਂ ਦੇ ਵੇਖਿਆ ਹੁਣ ਉਂਗਲਾਂ ਵਿਗੀਆਂ ਟੇਢੀਆਂ, ਪੈਰ ਵਿਗੇ ਟੇਢੇ ਹੋ ਜਾਂਦੇ ਨੇ ਗਾਊਟ ਦੇ ਨਾਲ, ਹੁੰਦਾ ਕੀ ਹੈ ਕਿ ਇਹਨਾਂ ਜੁਆਇੰਟਸ ਦੇ ਵਿਚ ਇੱਕ ਨਾਂ ਹੈ ਚਾਰਕੂਟ ਡਿਪੋਜ਼ਿਟ, ਉਹ ਚਾਰਕੂਟ ਡਿਪੋਜ਼ਿਟ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਅਲਟੀਮੇਟ ਉਹਨਾਂ ਅੰਗਾਂ ਚੋਂ ਖੁਰਦਾ ਖੁਰਦਾ ਬਲੱਡ ਦੇ ਵਿਚ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ।

0: ਔਰ ਜਦੋਂ ਉਹ ਸਰਕੂਲੇਟ ਕਰਨਾ ਸ਼ੁਰੂ ਕਰ ਦਿੰਦਾ ਤੇ ਇੱਕ ਹੋਰ ਲਫ਼ਜ਼ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਇੰਬੋਲਿਜ਼ਮ
1: ਜੀ।
0: ਇੰਬੋਲਿਜ਼ਮ ਦਾ ਮਤਲਬ ਇਹ ਆ ਵੀ ਜਿਵੇਂ ਤੁਸੀਂ ਆਮ ਬਰਸਾਤਾਂ ਦੇ ਦਿਨਾਂ ਚ ਵੇਖਿਆ ਨਾ ਕਿ ਸਾਡੇ ਦਰਿਆਵਾਂ ਦੇ ਕੰਢਿਆਂ ਤੇ ਕੁਝ ਐਸੀਆਂ ਬੂਟੀਆਂ ਆ ਜਾਂਦੀਆਂ ਨੇ ਜਿਹੜੀਆਂ ਉਹ ਮੈਦਾਨਾਂ ਚ ਨਹੀਂ ਉੱਗਦੀਆਂ, ਪਹਾੜਾਂ ਤੇ ਉੱਗਦੀਆਂ। ਪਹਾੜਾਂ ਤੋਂ ਜਦੋਂ ਉਹ ਪਾਣੀ ਹੇਠਾਂ ਆਉਂਦਾ ਆ ਤੇ ਉਸ ਵੇਲੇ ਉਹ ਬੂਟੀਆਂ ਵੀ ਰੁੜ ਕੇ, ਕਿਉਂਕਿ ਜੜ੍ਹਾਂ ਤੇ ਕਮਜ਼ੋਰ ਹੁੰਦੀਆਂ ਨੇ, ਪੱਥਰ ਚ ਇੰਨੀ ਮਜ਼ਬੂਤੀ ਜੜ੍ਹ ਤੇ ਨਾਲ ਲੱਗਦੀ ਨੀ ਉਹਨਾਂ ਦੀ, ਸੋ ਇਸ ਕਰਕੇ ਉਹ ਪਾਣੀ ਜਰੁੜ ਕੇ ਥੱਲੇ ਆ ਜਾਂਦੀਆਂ ਤੇ ਸਾਡੇ ਕਿਨਾਰਿਆਂ ਤੇ ਆ ਜਾਂਦੀਆਂ ਨੇ ਔਰ ਉਹ ਉਪਰੀਆਂ ਨੇ। ਜਦੋਂ ਕਿਸੇ ਹੋਰ ਅੰਗ ਦੇ ਵਿੱਚੋਂ ਕੋਈ ਇਸੇ ਤਰ੍ਹਾਂ ਦਾ ਡਿਪੋਜ਼ਿਟ ਹੋਇਆ, ਕੋਈ ਚੀਜ਼ ਨਿਕਲ ਕੇ ਸਰਕੂਲੇਸ਼ਨ ਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਬੈਕਲੌਗ ਲਗਾ ਦੇਵੇ, ਉਸ ਵੇਲੇ ਵੀ ਇਹ ਕੰਡੀਸ਼ਨ ਪੈਦਾ ਹੋ ਸਕਦੀ ਹੈ। ਠੀਕ ਹੈ, ਸੋ ਭਾਵ ਕੀ ਹੈ ਵੀ ਜਦੋਂ ਪ੍ਰੈਸ਼ਰ ਉਸ ਥਾਂ ਤੇ ਵੱਧ ਗਿਆ ਉਹਦੇ ਕਾਰਨ ਐਸੀਆਂ ਕੰਡੀਸ਼ਨਾਂ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ ਕਿ ਐਨਿਊਰਿਜ਼ਮ ਹੋ ਜਾਵੇ। ਅਕਵਾਇਰ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਸਡਨ ਜੰਪ ਮਾਰਿਆ, ਸਡਨ ਬਹੁਤ ਜ਼ਿਆਦਾ ਐਕਸਰਸਾਈਜ਼ ਕਰ ਰਹੇ ਹੋ, ਅਚਨਚੇਤ ਪੁਲਿਸ ਲੱਗੀ ਤੁਹਾਡੇ ਪਿੱਛੇ ਤੇ ਤੁਸੀਂ ਦੌੜ ਰਹੇ ਹੋ, ਉਦੋਂ ਵੀ ਹੋ ਸਕਦਾ। ਇਸ ਤਰ੍ਹਾਂ ਦੇ ਕਈ ਇੱਕ ਕਾਰਨ ਨੇ ਐਮਰਜੈਂਸੀ ਵਾਲੇ ਜਿਨ੍ਹਾਂ ਦੇ ਵਿੱਚ, ਜਾਂ ਸੱਟ ਲੱਗਣ ਦੀ ਮੈਂ ਹੁਣੇ ਗੱਲ ਕਰਕੇ ਹਟਿਆ ਵੀ ਬੱਚਾ ਤੁਹਾਡੀ ਛਾਤੀ ਦੇ ਉੱਪਰ ਜੰਪ ਕਰ ਰਿਹਾ ਹੈ ਔਰ ਬੱਚਾ ਤੇ ਖੇਡ ਰਿਹਾ ਹੈਗਾ ਆ, ਔਰ ਉਹਦੇ ਕਰਕੇ ਵੀ ਕਈ ਵਾਰ ਬਲੰਟ ਇੰਜਰੀ ਦੇ ਤੌਰ ਤੇ ਇੰਟਰਨਲ ਇੰਜਰੀ ਹੋ ਜਾਂਦੀ ਹੈ ਤੇ ਇਹ ਚਾਂਸਿਸ ਜਿਹੜੇ ਹੋ ਸਕਦੇ ਨੇ। ਇਹ ਪਹਿਲਾਂ ਹੀ ਉਹ ਵਿਚਾਰਾ ਇਸ ਹਾਲਾਤ ਵਿੱਚ ਜਾ ਰਿਹਾ ਸੀ, ਹਾਈਪਰ ਟੈਨਸ਼ਨ ਦਾ ਪੇਸ਼ੈਂਟ ਸੀ, ਦੂਜਾ ਉੱਤੋਂ ਇਕਦਮ ਸਡਨ ਉਹ ਪ੍ਰੈਸ਼ਰ ਜਿਹੜਾ ਹੋਰ ਪੈ ਗਿਆ, ਕੋਈ ਚੀਜ਼ ਫਟ ਸਕਦੀ ਹੈਗੀ ਹੈ। ਸੋ ਇਹ ਐਨਿਊਰਿਜ਼ਮ ਦਾ ਫਟਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ, ਇਸ ਕਰਕੇ ਅਸੀਂ ਇਹਦਾ ਬਹੁਤ ਜ਼ਿਆਦਾ ਸੀਰੀਅਸਲੀ ਲੈਂਦੇ ਹਾਂ। ਹੁਣ ਹੋਣਾ ਕੀ ਆ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਉਹਦੇ ਇਨੀਸ਼ੀਅਲ ਸਾਈਨ ਕੀ ਨੇ, ਉਹਦੇ ਇਨੀਸ਼ੀਅਲ ਸਾਈਨ ਇਹ ਆ ਕਿ ਜਦੋਂ ਵੀ ਤੁਸੀਂ ਥੋੜੀ ਬਹੁਤ ਵੀ ਐਕਸਰਸਾਈਜ਼ ਕਰਨੀ ਸ਼ੁਰੂ ਕਰੋ ਛਾਤੀ ਚ ਦਰਦ ਹੁੰਦਾ, ਮਾੜਾ ਮੋੜ ਤੇਜ਼ ਤੁਰੋ ਤੇ ਛਾਤੀ ਵਿਚ ਦਰਦ ਹੁੰਦਾ। ਦੂਸਰਾ, ਤੁਸੀਂ ਹਸਪਤਾਲਾਂ ਚ ਜਾਂਦੇ ਹੋ ਨਾ ਤੇ ਵੇਖਿਆ ਹੋਣਾ ਆ ਡਾਕਟਰ ਲੋਕ ਇੱਕ ਵਾਰ ਸੱਜੇ ਪਾਸੋਂ ਵੇਖਦੇ ਆ, ਇੱਕ ਵਾਰ ਖੱਬੇ ਪਾਸੋਂ ਵੇਖਦੇ ਆ, ਦੋਵੇਂ ਪਾਸੇ ਬਲੱਡ ਪ੍ਰੈਸ਼ਰ ਜਾਂ ਦੋਵੇਂ ਪਾਸਿਓਂ ਪਲਸ ਚੈੱਕ ਕਰਦੇ ਆ। ਉਹਦਾ ਕਾਰਨ ਕੀ ਹੁੰਦਾ, ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਸਰੀਰ ਦੇ ਵਿੱਚ ਇਸ ਤਰ੍ਹਾਂ ਦੀ ਪ੍ਰੋਬਲਮ ਹੋਵੇ, ਐਨਿਊਰਿਜ਼ਮ ਵਾਲੀ ਜਾਂ ਕਿਸੇ ਥਾਂ ਤੇ ਬਲੋਕੇਜ ਵਾਲੀ ਜਾਂ ਕਿਸੇ ਥਾਂ ਦੇ ਅੰਦਰ ਲੀਕੇਜ ਵਾਲੀ, ਤਾਂ ਉਸ ਦੇ ਕਰਕੇ ਸਾਡਾ ਜਿਹੜਾ ਦੋਹਾਂ ਆਰਮ ਦੇ ਵਿੱਚ ਬਲੱਡ ਪ੍ਰੈਸ਼ਰ ਦਾ ਜਾਂ ਪਲਸ ਰੇਟ ਦਾ ਫਰਕ ਪੈ ਜਾਂਦਾ ਹੈ। ਦੂਸਰੀ ਗੱਲ, ਜਦੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਤੇ ਅਸੀਂ ਇੱਕ ਹੋਰ ਮੇਜਰ ਵੇਖਦੇ ਹਾਂ, ਇੰਗੁਆਇਨਲ ਏਰੀਆ ਤੁਹਾਡੇ ਜਾਂਘਾਂ ਦੇ ਵਿੱਚ ਪਤਾਲਵਾਂ ਦੇ ਸਾਈਡ ਤੇ, ਅਸੀਂ ਆਮ ਤੌਰ ਤੇ ਇੱਕ ਜਿਹੜੀ ਫੀਮਰਲ ਆਰਟਰੀ ਨੂੰ ਕਹਿੰਦੇ ਹਾਂ, ਫੀਮਰਲ ਆਰਟਰੀ ਜਾਂਦੀ ਹੈ, ਉਹਦੇ ਉੱਤੋਂ ਵੀ ਅਸੀਂ ਪਲਸ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕਈ ਵਾਰਾਂ ਜੇ ਬਹੁਤ ਵੱਡਾ ਐਨਿਊਰਿਜ਼ਮ ਫਟ ਗਿਆ ਤੇ ਉਸ ਥਾਂ ਤੇ ਵੀ ਸਾਡੀ ਪਲਸ ਨਹੀਂ ਮਿਲਦੀ, ਜਾਂ ਗਿੱਟਿਆਂ ਤੋਂ ਕਈ ਵਾਰ ਅਸੀਂ ਪਲਸ ਰੇਟ ਚੈੱਕ ਕਰਦੇ ਹਾਂ ਤੇ ਉੱਥੇ ਸਾਨੂੰ ਪਲਸ ਨਹੀਂ ਮਿਲਦੀ। ਜੇ ਅਜੇ ਸਿਰਫ ਫਟਿਆ ਨਹੀਂ, ਕੁਝ ਸੇਵ ਹੈ, ਪਰ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਹਨ ਤੇ ਉਸ ਵੇਲੇ ਵੀ ਤੁਹਾਨੂੰ ਬਹੁਤ ਵੀਕ ਪਲਸ ਇਨ੍ਹਾਂ ਥਾਵਾਂ ਤੇ ਮਿਲੇਗੀ, ਸੋ ਐਸਾ ਹੋ ਸਕਦਾ ਹੈ। ਦੂਸਰਾ, ਛਾਤੀ ਦੇ ਵਿੱਚ ਇੱਕ ਇਹ ਤਾਂ ਹੈ ਜਾਣ ਵਾਲੀ ਗੱਲ ਕਿ ਖੂਨ ਛਾਤੀ ਤੋਂ ਬਾਹਰ ਜਾ ਰਿਹਾ ਹੈ ਅਸੈਂਡਿੰਗ ਐਓਰਟਾ ਦੇ ਵਿੱਚ, ਜਦੋਂ ਵਾਪਸੀ ਖੂਨ ਇਕੱਠਾ ਹੁੰਦਾ ਆ ਔਰ ਉਹਦੇ ਕਰਕੇ ਕਈ ਵਾਰਾਂ ਉਸ ਥਾਂ ਤੇ ਐਨਿਊਰਿਜ਼ਮ ਹੋ ਜਾਂਦਾ, ਭਾਵ ਉਹ ਫੁੱਲ ਜਾਂਦੀ ਹੈ, ਕਮਜ਼ੋਰ ਹੋ ਜਾਂਦੀ ਹੈ, ਪਰ ਉਹਨੇ ਲਗਾਤਾਰ ਚੱਲਣਾ ਹੈ, ਟੰਨਾਂ ਦੇ ਹਿਸਾਬ ਤੇ ਖੂਨ ਬਾਹਰ ਸਿੱਧਣਾ ਹੈਗਾ ਆ ਔਰ ਇਸ ਹਿਸਾਬ ਤੇ ਕਿਸੇ ਵੇਲੇ ਵੀ ਉਹਦੀ ਐਮਰਜੈਂਸੀ ਹੋ ਸਕਦੀ ਹੈ। ਬੜਾ ਨਾਜ਼ੁਕ ਪ੍ਰੋਗਰਾਮ ਕੁਦਰਤ ਨੇ ਬਣਾਇਆ ਹੋਇਆ ਹੈਗਾ ਕਿ ਕਿਸੇ ਵੀ ਵੇਲੇ ਐਸਾ ਕੁਝ ਹੋ ਜਾਵੇ। ਹੁਣ ਇਹ ਤੇ ਗੱਲ ਸੀ ਖੂਨ ਜਾਣ ਦੀ, ਕੀ ਮਸਲ ਖੂਨ ਆਉਂਦਾ ਵੀ ਤੇ ਵਾਪਸੀ ਹੈਗਾ ਆ,
1: ਬਿਲਕੁਲ
0: ਜਿਹੜਾ ਖੂਨ ਵਾਪਸੀ ਆਉਂਦਾ ਹੈ ਨਾ, ਉਸ ਸਟਰਕਚਰ ਨੂੰ ਜਾਂ ਉਹਨਾਂ ਵੇਨਸ ਨੂੰ ਅਸੀਂ ਕਹਿੰਦੇ ਹਾਂ ਵੇਨਾ ਕੇਵਾ
1: ਜੀ,
0: ਵੇਨਾ ਕੇਵਾ ਇਨਫੀਰੀਅਰ ਵੇਨਾ ਕੇਵਾ ਹੈਗੀ ਆ, ਜਿਹੜੀ ਅੰਗੂਠੇ ਪੈਰ ਦੇ ਅੰਗੂਠੇ ਤੋਂ ਲੈ ਕੇ ਤੇ ਉੱਪਰ ਤੱਕ ਲੱਤਾਂ ਦਾ ਸਾਰਾ ਖੂਨ ਇਕੱਠਾ ਕਰਦੀ ਆ। ਅੱਜ ਦੀ ਸਾਡੀ ਗਿੱਡੀ ਹੈ ਨਾ, ਜਿਹੜੀ ਗੋਡੇ ਤੋਂ ਹੇਠਾਂ ਮੋਟਾ ਲੱਤ ਵਾਲਾ ਹਿੱਸਾ ਹੈਗਾ ਆ, ਇਸ ਥਾਂ ਤੋਂ ਜਿਹੜੀ ਹੇਠਾਂ ਤੋਂ ਉੱਪਰ ਨੂੰ ਆਉਂਦੀ, ਉਹਦਾ ਨਾਂ ਹੈ ਸਫੇਨੋਇਡ ਵੇਨ। ਇਹ ਵੀ ਇਸ ਤਰ੍ਹਾਂ ਦੀ ਇੱਕ ਕੰਡੀਸ਼ਨ ਹੈਗੀ ਆ ਜਿਹੜੀ ਬਹੁਤ ਜ਼ਿਆਦਾ ਖੂਨ ਇੱਥੇ ਸਟੋਰ ਕਰਕੇ ਰੱਖਦੀ ਹੈ, ਪ੍ਰੈਸ਼ਰ ਇਕੱਠਾ ਹੋਈ ਜਾਂਦਾ, ਹੌਲੀ ਹੌਲੀ ਫਿਰ ਇਹ ਗਾਂ ਭੇਜੀ ਜਾਂਦੀ ਹੈ, ਹੌਲੀ ਹੌਲੀ ਗਾਂ ਫਿਰ ਇਹੋ ਜਿਹੇ ਭੇਜੀ ਜਾਂਦੀ ਹੈ। ਬਹੁਤੇ ਲੋਕਾਂ ਨੂੰ ਤੁਸੀਂ ਵੇਖਿਆ ਹੋਣਾ ਲੱਤਾਂ ਤੇ ਵੇਰੀ ਕੋਸ ਵੇਨਸ ਹੁੰਦੀਆਂ ਨੇ, ਆ ਨੀਲੀਆਂ ਨੀਲੀਆਂ ਨਾੜਾਂ ਉੱਪਰ ਜਾਂਦੀਆਂ ਨੇ, ਉਹਦਾ ਕਾਰਨ ਇਹ ਆ ਇਸ ਸਫੇਨੋਇਡ ਵੇਨ ਨੂੰ ਇਸ ਏਰੀਏ ਨੂੰ ਕਹਿੰਦੇ ਆ ਪ੍ਰੈਫਰਲ ਹਾਰਟ। ਪ੍ਰੈਫਰਲ ਦਾ ਮਤਲਬ ਹੁੰਦਾ ਬਾਹਰ ਬਾਉਂਡਰੀ ਤੇ, ਬਾਹਰਲੇ ਪਾਸੇ, ਬਾਹਰਲੇ ਪਾਸੇ ਹਾਰਟ ਇਹ ਆ, ਇੱਕ ਹਾਰਟ ਦਿਲ ਦਾ ਸਾਡਾ ਆ ਹੈਗਾ ਦਿਲ ਛਾਤੀ ਚ, ਇਹਨੂੰ ਅਸੀਂ ਕਹਿੰਦੇ ਆ ਪ੍ਰੈਫਰਲ ਹਾਰਟ। ਕਿਉਂ? ਕਿਉਂਕਿ ਇਹ ਵੀ ਬਹੁਤ ਸਾਰਾ ਖੂਨ ਆਪਣੇ ਵਿਚ ਇਕੱਠਾ ਕਰਕੇ ਰੱਖਦਾ ਹੈਗਾ ਆ, ਔਰ ਜੇ ਅੱਗੇ ਪੂਰੀ ਤਰ੍ਹਾਂ ਵਾਪਸੀ ਨਾ ਜਾਵੇ ਉੱਪਰ ਨੂੰ ਭੇਜਣਾ ਹੁੰਦਾ ਇਹਨੇ, ਔਰ ਥਾਂ ਥਾਂ ਤੇ ਸਟੈਪ ਬਾਈ ਸਟੈਪ ਵਾਲਵ ਲੱਗੇ ਹੋਏ ਨੇ ਕਿ ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਉੱਪਰ ਨੂੰ ਪੰਪ ਕੀਤਾ ਉੱਪਰ ਰੁਕ ਗਿਆ, ਢੇਗਾ ਨੀ ਆਉਂਦਾ। ਪਰ ਜੇ ਇਸ ਤਰ੍ਹਾਂ ਦਾ ਹਾਲਾਤ ਹੋਵੇ ਕਿ ਅੱਗੇ ਜਾਣ ਵਾਲੀ ਚੀਜ਼ ਰੁਕ ਜਾਵੇ ਤੇ ਫੇਰ ਬੈਕਲੌਗ ਲੱਗ ਜਾਏਗਾ ਨਾ, ਤੇ
1: ਫਿਰ
0: ਆ ਲੱਤਾਂ ਨੂੰ ਕਹਿੰਦੇ ਇਹ ਤੇ ਆਮ ਹੀ ਅਸੀਂ ਦੇਖਦੇ ਹਾਂ ਲੋਕਾਂ ਦੇ ਲੱਤਾਂ ਨੂੰ ਕ੍ਰੈਂਪ ਪੈਂਦੀਆਂ ਨੇ ਮੇਰੀ, ਹਾਂਜੀ ਰਲ ਪੈਂਦੇ। ਇਹੋ ਜਿਹੀਆਂ ਜਿਹੜੀਆਂ ਕੰਡੀਸ਼ਨਾਂ ਨੇ ਇਸ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਿਹੜਾ ਵਾਪਸੀ ਵਾਲਾ ਖੂਨ ਹੈ ਉਹ ਪੂਰੀ ਤਰ੍ਹਾਂ ਜਾ ਨਹੀਂ ਰਿਹਾ, ਇੱਥੇ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ। ਔਰ ਫਿਰ ਲੋਕਾਂ ਦੇ ਘਟਾਉਂਦੇ ਨੇ ਨਪਾਉਂਦੇ ਨੇ ਲੱਤਾਂ ਜੀ, ਲੱਤਾਂ ਨੱਪਣ ਨੁਪਣ ਨਾਲ ਨਾ ਜਾਂ ਮਾਲਿਸ਼ ਮੁਲਿਸ਼ ਕਰਨਾ ਠੀਕ ਹੋ ਜਾਂਦਾ, ਭਾਵ ਉਹ ਪ੍ਰੈਸ਼ਰ ਰਿਲੀਜ਼ ਹੋ ਜਾਂਦਾ। ਜਿਨ੍ਹਾਂ ਲੋਕਾਂ ਨੂੰ ਗ੍ਰੈਜੂਅਲ ਤੌਰ ਤੇ ਹੌਲੀ ਹੌਲੀ ਇਹ ਪ੍ਰੈਸ਼ਰ ਵੱਧ ਰਹਿਣ ਦੀ ਪ੍ਰੋਬਲਮ ਹੁੰਦੀ ਹੈ ਨਾ, ਉਹਨਾਂ ਦੇ ਆਮ ਤੌਰ ਤੇ ਫਿਰ ਬੈਕਲੌਗ, ਕਿਉਂਕਿ ਇਹਨੂੰ ਸਪਲਾਈ ਕਿੱਥੋਂ ਆ ਰਹੀ ਹੈ? ਇਸ ਪ੍ਰੈਫਰਲ ਹਾਰਟ ਨੂੰ ਜਾਂ ਸਫੇਨੋਇਡ ਵੇਨ ਜਿਹਦਾ ਨਾਮ ਲਿਆ ਹੈਗਾ ਆ, ਜਿਹੜੀ ਉੱਪਰ ਨੂੰ ਖੂਨ ਲੈ ਕੇ ਜਾ ਰਹੀ ਹੈਗੀ ਹੈ, ਜਿਹਨੂੰ ਜਿਹਨੇ ਅੱਗੇ ਜਾ ਕੇ ਸਾਰੇ ਦਾ ਸਾਰਾ ਜਿਹੜਾ ਉਹ ਇਨਫੀਰੀਅਰ ਵੇਨਾ ਕੇਵਾ ਬਣਨਾ ਹੈਗਾ, ਹੇਠਾਂ ਤੋਂ ਖੂਨ ਲਿਜਾਣ ਵਾਲੀ ਨਾੜੀ ਬਣਨਾ ਹੈਗਾ ਆ, ਉਹਦਾ ਬਹੁਤਾ ਹਿੱਸਾ ਇਸ ਲੱਤ ਦੇ ਵਿੱਚ ਖੂਨ ਇਕੱਠਾ ਹੋ ਗਿਆ ਤੇ ਹੌਲੀ ਹੌਲੀ ਪ੍ਰੈਸ਼ਰ ਦੇ ਨਾਲ ਜਿਹੜੀਆਂ ਲੱਤ ਦੇ ਵਿੱਚ ਵਰਤੋ ਕੇ ਹਰੇਕ ਸੈੱਲ ਬਾਡੀ ਦੇ ਹਰੇਕ ਸੈੱਲ ਦੇ ਵਿੱਚ ਆਰਟਰੀ ਜਾਂਦੀ ਹੈ, ਹਰੇਕ ਸੈੱਲ ਦੇ ਵਿੱਚੋਂ ਵਾਪਸ ਵੇਨ ਆਉਂਦੀ ਹੈ, ਖੂਨ ਜਾ ਨਹੀਂ ਰਿਹਾ, ਖੁਰਾਕ ਆਕਸੀਜਨ ਜਾ ਵੀ ਰਹੀ ਹੈ, ਗਾਰਬੇਜ ਵਾਪਸ ਵੀ ਆ ਰਿਹਾ ਹੈ, ਔਰ ਉਹ ਸਫੇਨੋਇਡ ਵੇਨ ਦੇ ਨਹੀਂ ਵਾਪਸ ਜਾਣਾ ਹੈਗਾ ਆ। ਤੇ ਜਦੋਂ ਸਫੇਨੋਇਡ ਵੇਨ ਦੇ ਵਿੱਚ ਬੈਕਲੌਗ ਲੱਗਿਆ ਹੋਇਆ ਆ, ਪੂਰਾ ਐਸਾ ਕੁਛ ਨਹੀਂ ਜਾ ਸਕਿਆ, ਅਸੀਂ ਸਾਰਾ ਦਿਨ ਲੱਤਾਂ ਲਮਕਾ ਕੇ ਬੈਠੇ ਰਹਿੰਦੇ ਹਾਂ, ਔਰ ਉਸ ਹਾਲਾਤ ਦੇ ਵਿੱਚ ਵੀ ਆਮ ਤੌਰ ਤੇ ਜਿਵੇਂ ਜਿਵੇਂ ਸਾਡੀ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਰਾਤ ਨੂੰ ਲੱਤਾਂ ਦੁਖਦੀਆਂ ਨੇ, ਫਿਰ ਘਟਾਉਣ ਵਾਲਾ ਸਿਸਟਮ ਸ਼ੁਰੂ ਹੋ ਜਾਂਦਾ, ਜੇ ਘੁੱਟ ਸਕਦਾ ਕਿਸੇ ਦਾ ਜੇ ਘਟਾ ਦੇਵੇ, ਹਾਂਜੀ, ਨਹੀਂ ਤਾਂ ਮੁਸ਼ਕਲ ਹੋ ਜਾਂਦੀ ਹੈ, ਕ੍ਰੈਂਪਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਇਸ ਕਰਕੇ ਕਿ ਇਸ ਏਰੀਏ ਵਿੱਚ ਬਹੁਤ ਇਕੱਠਾ ਹੋ ਗਿਆ। ਸੋ ਹੁਣ ਜਿਹੜੀਆਂ ਉਹ ਟੈਰੀਬਿਊਟਰੀਜ਼ ਸਨ ਜਿਹੜੀਆਂ ਖੂਨ ਵਾਪਸ ਲਿਆ ਕੇ ਇਸ ਸਫੇਨੋਇਡ ਵੇਨ ਦੇ ਵਿੱਚ ਪਾ ਰਹੀਆਂ ਸਨ, ਉਹ ਵਿਚਾਰੀਆਂ ਪਿੱਛੇ ਬੈਕਲੌਗ ਲੱਗ ਗਿਆ, ਉਹ ਵੀ ਭਰ ਗਈ, ਜਿਹਦੇ ਕਰਕੇ ਜਿਹੜੀਆਂ ਸੁਪਰਫੀਸ਼ੀਅਲ ਵੇਨ ਉਹਨੂੰ ਕਹਿੰਦੇ ਨੇ, ਜਿਹੜੀਆਂ ਬਾਹਰ ਨੀਲੀਆਂ ਨੀਲੀਆਂ ਨਾੜਾਂ ਬੀਟ ਵੀ ਹੈਗੀਆਂ ਨੇ, ਪਰ ਜਿਹੜੀਆਂ ਉੱਪਰ ਉੱਪਰ ਤੁਹਾਨੂੰ ਦਿਸਦੀਆਂ ਨੇ ਨੀਲੀਆਂ ਨੀਲੀਆਂ ਨਾੜਾਂ, ਇਹ ਵੇਨ ਦੇ ਨੇ ਸਾਰੀਆਂ, ਔਰ ਲੱਤ ਦੇ ਵਿੱਚ ਵੀ ਆਮ ਤੌਰ ਤੇ ਗੋਡਾ ਜਾਂ ਗੋਡੇ ਦੇ ਹੇਠਾਂ ਵੀ ਆਮ ਤੌਰ ਤੇ ਇਹ ਜਿਹੜੀਆਂ ਨੀਲੀਆਂ ਨੀਲੀਆਂ ਨਾੜਾਂ ਨੇ ਨਾ, ਇਹ ਫੁੱਲ ਜਾਂਦੀਆਂ ਨੇ, ਇਹ ਵੀ ਇਸ ਗੱਲ ਦੀਆਂ ਨਿਸ਼ਾਨੀਆਂ ਨੇ। ਸੱਜਣ ਮਿੱਤਰ ਜਿੰਨੇ ਵੀ ਸੁਣ ਰਹੇ ਨੇ ਧਿਆਨ ਰੱਖਣ, ਜਦੋਂ ਵੇਰੀਕੋਜ ਵੇਨ ਹੋਣੀਆਂ, ਇਹਨੂੰ ਕਹਿੰਦੇ ਨੇ ਵੇਰੀਕੋਜ ਵੇਨਸ, ਵਿਰਾਈਸਿਸ, ਓਕੇ, ਵਿਰਾ ਮਤਲਬ ਕੀ ਹੈ ਕਿ ਉਹ ਆਪਣਾ ਜਿਹੜਾ ਨਾਰਮਲ ਕੰਮ ਨਹੀਂ ਕਰ ਰਹੀਆਂ, ਉਹਨਾਂ ਚ ਬੈਕਲੌਗ ਲੱਗ ਗਿਆ, ਸੋ ਉਸ ਕਰਕੇ ਉਹ ਨੀਲੀਆਂ ਨਾੜਾਂ ਜਿਹੜੀਆਂ ਉਭਰਨੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਉਹਨੂੰ ਇਹ ਨਾ ਸਮਝੋ ਵੀ ਇਹ ਨਾਰਮਲ ਹੀ ਗੱਲ ਹੈਗੀ, ਇਹਦਾ ਮਤਲਬ ਇਹ ਆ ਕਿ ਤੁਹਾਡੇ ਇਸ ਲੱਤ ਦੇ ਵਿੱਚ ਜਿਹੜਾ ਖੂਨ ਲਿਜਾਣ ਵਾਲੀ ਨਾੜੀ ਹੈ ਸਫੇਨੋਇਡ ਵੇਨ, ਉਹਦੇ ਵਿੱਚ ਕਿਤੇ ਬੈਕਲੌਗ ਲੱਗ ਗਿਆ ਹੈਗਾ ਆ, ਔਰ ਜਿਹਦੇ ਕਰਕੇ ਉਹਦਾ ਬੈਕਲੌਗ ਅੱਗੇ ਇਹ ਸੁਪਰਫੀਸ਼ੀਅਲ ਵੇਨਸ ਜਿਹੜੀਆਂ ਨੇ ਇਹਨਾਂ ਵਿੱਚ ਆ ਗਿਆ, ਜਿਹਦੇ ਕਰਕੇ ਇਹ ਬਾਹਰ ਜ਼ਿਆਦਾ ਫੁੱਲ ਗਈਆਂ ਨੇ ਤੇ ਚਮੜੀ ਤੋਂ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਣ ਲੱਗ ਗਈਆਂ। ਜਦੋਂ ਤੁਹਾਨੂੰ ਇਹ ਉੱਪਰ ਉੱਪਰ ਨੀਲੀਆਂ ਨੀਲੀਆਂ ਦਿਸਦੀਆਂ ਨੇ, ਉਦੋਂ ਸੁਚੇਤ ਹੋ ਜਾਓ, ਆਪਾਂ ਗੱਲ ਕਰ ਰਹੇ ਹਾਂ ਵੀ ਬਾਹਰਲੇ ਸਾਈਨ ਕੀ ਹੋਣਗੇ, ਤੋ ਬਾਹਰਲੇ ਸਾਈਨ ਇਹ ਆ ਵੀ ਵੇਰੀਕੋਜ ਵੇਨਸ ਨੂੰ ਆਮ ਤੌਰ ਤੇ ਸਧਾਰਨ ਸਮਝਦੇ ਅਸੀਂ, ਯਾਰ ਕੋਈ ਗੱਲ ਨੀ, ਨੀਲੀਆਂ ਜੇ ਨਾੜਾ ਰੁਬਰੀਆਂ ਨੇ, ਕੋਈ ਗੱਲ ਨੀ, ਆਪੇ ਠੀਕ ਹੋ ਜਾਊਗੀ, ਹਾਂਜੀ, ਇਹ ਆਪੇ ਠੀਕ ਹੋਣ ਵਾਲੀ ਗੱਲ ਨਹੀਂ, ਜੇ ਤਾਂ ਇਹ ਕੋਈ ਐਕਵਾਇਰਡ ਕੰਮ ਹੈ ਤੇ ਤੁਸੀਂ ਉਹਨੂੰ ਟੈਂਪਰੇਰੀ ਠੀਕ ਕਰ ਸਕਦੇ ਹੋ, ਯਾਰ ਡਾਕਟਰ ਕਹਿਣਗੇ ਪੈਰ ਥੋੜੇ ਜਿਹੇ ਉੱਚੇ ਕਰਕੇ ਬੈਠਿਆ ਕਰ, ਜਾਂ ਆਮ ਤੌਰ ਤੇ ਤੁਸੀਂ ਜਿਹੜਾ ਬੈਡ ਰਹਿੰਦੇ ਆ, ਜਿਹੜਾ ਕਿ ਆਮ ਮੈਂ ਪੇਸ਼ੈਂਟ ਨੂੰ ਦੱਸਦੇ ਆ ਕਿ ਬੈਡ ਦਾ ਪੈਰਾਂ ਵਾਲਾ ਹਿੱਸਾ ਆ ਉਹਨੂੰ ਘੱਟੋ ਘੱਟ 10 ਇੰਚ ਉੱਚਾ ਕਰ ਦੋ। ਕਈ ਲੋਕਾਂ ਦੇ ਨੇ ਜੀ ਜੇ ਡਾਕਟਰ ਜੀ ਜੇ ਸਰਾਣਾ ਰੱਖ ਲਈਏ, ਉਹ ਨਹੀਂ ਭਾਈ, ਜਦੋਂ ਤੁਸੀਂ ਸੌਂਗੇ ਲੱਤਾਂ ਤੁਸੀਂ ਇਕੱਠੀਆਂ ਕਰ ਲਈਆਂ, ਸਰਾਣੇ ਦਾ ਕੋਈ ਮਕਸਦ ਨਹੀਂ ਰਹੇਗਾ। ਇਸ ਕਰਕੇ ਜ਼ਰੂਰੀ ਇਹ ਆ ਕਿ ਤੁਸੀਂ ਪੈਂਦ ਵਾਲਾ ਹਿੱਸਾ ਭਾਵ ਹੇਠਾਂ ਪਲੇਟਫਾਰਮ ਤੁਹਾਡਾ ਜਿਹਦੇ ਤੇ ਤੁਸੀਂ ਸੁੱਤੇ ਹੋ ਉਹ ਪਲੇਟਫਾਰਮ ਇੰਨਾ ਉੱਚਾ ਕਰ ਲੋ ਤਾਂ ਕਿ ਜਿਹੜਾ ਬੈਕਲੌਗ ਸਾਰੇ ਦਿਨ ਵਿਚ ਲੱਤਾਂ ਹੇਠਾਂ ਲਮਕਾ ਕੇ ਬੈਠਿਆ ਹੋਇਆ ਸੀ ਉਹ ਹੌਲੀ ਹੌਲੀ ਵਾਪਸ ਜਾਣਾ ਸ਼ੁਰੂ ਹੋ ਜਾਵੇ। ਔਰ ਮੈਂ ਵੇਖਿਆ ਕਿ 2-3 ਮਹੀਨਿਆਂ ਦੇ ਵਿਚ ਵਿਚ ਹੀ ਬਹੁਤ ਸਾਰਾ ਪ੍ਰੈਸ਼ਰ ਰਿਲੀਜ਼ ਹੋ ਜਾਂਦਾ ਹੈ, ਪਰ ਇਹ ਉਹ ਹੋ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਅਕਵਾਇਰਡ ਤੌਰ ਤੇ, ਵੀ ਸਾਡੇ ਹੁਣ ਕੰਮਾਂ ਕਾਰਾਂ ਦੇ ਕਰਕੇ, ਪੈਰ ਲਮਕਾ ਕੇ ਬੈਠਣ ਦੇ ਕਰਕੇ, ਜਾਂ ਜੇ ਲੋਕ ਜਹਾਜ਼ ਤੇ ਆਉਂਦੇ ਨਾ ਚੜ ਕੇ ਇੰਡੀਆ ਤੋਂ ਇੱਥੇ ਆਏ ਪੈਰ ਸੁੱਟ ਜਾਂਦੇ ਆ, ਉਹਦਾ ਵੀ ਇਹੀ ਕਾਰਨ ਹੁੰਦਾ ਆ ਕਿ ਬੈਕਲੌਗ ਲੱਗ ਗਿਆ, ਐਕਸਰਸਾਈਜ਼ ਨਹੀਂ ਹੋਈ, ਕਿਉਂਕਿ ਜਿਹੜੇ ਪੈਸਲ ਪ੍ਰੈਸ਼ਰ ਹੈ ਉਹ ਸਾਡੀਆਂ ਮਾਸਪੇਸ਼ੀਆਂ ਦਾ, ਤੇ ਮਾਸਪੇਸ਼ੀਆਂ ਵਿਚਾਰੀਆਂ ਹਿੱਲੀਆਂ ਨਹੀਂ, ਜੇ ਨਹੀਂ ਹਿੱਲੀਆਂ ਤੇ ਇਹਦੇ ਕਰਕੇ ਇਹੋ ਜਿਹੀ ਕੰਡੀਸ਼ਨ ਜਿਹੜੀ ਹੈ ਹੋ ਸਕਦੀ ਹੈ ਕਿ ਜਹਾਜ਼ ਤੋਂ ਉਤਰੇ ਆ, ਪੈਰ ਸੁੱਜੇ ਆ, ਲੱਤਾਂ ਸੁੱਜੀਆਂ ਨੇ, ਤੁਰਿਆ ਨਹੀਂ ਜਾਂਦਾ, ਇਹੋ ਜਿਹੀਆਂ ਕੰਡੀਸ਼ਨ ਇਸ ਕਰਕੇ ਹੋ ਜਾਂਦੀਆਂ ਨੇ। ਪਰ ਜਿਨ੍ਹਾਂ ਨੂੰ ਲਗਾਤਾਰ ਹੁੰਦੀਆਂ ਨੇ, ਕੁਛ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਹੁੰਦੀਆਂ ਨੇ ਕਿ ਉਹਦੇ ਪਿੱਛੇ ਕਹਾਣੀ ਹੁੰਦੀ, ਜਿਹਨੂੰ ਅਸੀਂ ਕਹਿੰਦੇ ਹਾਂ ਕੋਈ ਕੰਜੈਨੀਟਲ ਡਿਫੈਕਟ ਹੈਗਾ, ਜਿਵੇਂ ਗਾਊਟ ਵਗੈਰਾ ਦੀ ਮੈਂ ਗੱਲ ਦੱਸੀ ਕਿ ਪੇਰੈਂਟਸ ਨੂੰ ਕੋਈ ਐਸੀ ਪ੍ਰੋਬਲਮ ਸੀ, ਜਾਂ ਪੇਰੈਂਟਸ ਨੂੰ ਕਿਸੇ ਨੂੰ ਬਲੱਡ ਦੀ ਇਸ ਤਰ੍ਹਾਂ ਦੀ, ਹਾਰਟ ਦੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸੀ, ਉਹਨਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਆ, ਉਹਨਾਂ ਨੂੰ ਵੀ ਐਸਾ ਹੋ ਸਕਦਾ ਹੈ ਕਿ ਉਹਨਾਂ ਨੂੰ ਇਹੋ ਜਿਹੀ ਪ੍ਰੋਬਲਮ ਆਣ, ਤੇ ਉਹਦੇ ਤੋਂ ਬਚਣ ਵਾਸਤੇ ਇਹ ਨਿਸ਼ਾਨੀ ਹੈ ਤੁਹਾਡੇ ਵਾਸਤੇ, ਜਦੋਂ ਵੇਰੀਕੋਸ ਵੇਨਸ ਹੋਣੀਆਂ ਸ਼ੁਰੂ ਹੋ ਗਈਆਂ ਇਹ ਤੁਹਾਡੇ ਵਾਸਤੇ ਨਿਸ਼ਾਨੀ ਹੈ ਭਾਈ ਅੰਦਰ ਸਾਰਾ ਕੁਝ ਨਾਰਮਲ ਨਹੀਂ, ਭਾਵੇਂ ਤੁਹਾਨੂੰ ਦਿਸਦਾ ਤੇ ਭਾਵੇਂ ਤੁਹਾਨੂੰ ਨਹੀਂ ਦਿਸਦਾ, ਇਹਦੇ ਵਾਸਤੇ ਤੁਹਾਨੂੰ ਸੁਚੇਤ ਹੋ ਜਾਣ ਦੀ ਲੋੜ ਹੈ। ਹੁਣ ਅਗਲੀ ਗੱਲ, ਬਾਹਰਲੀ ਇੱਕ ਹੋਰ ਨਿਸ਼ਾਨੀ ਇਹ ਆ ਵੀ ਮੰਨ ਲਿਆ ਜਾਏ ਇੰਨਾ ਵੱਡਾ ਟਰੰਕ ਹੈ ਜਿਹੜੀ ਨਹਿਰ ਖੂਨ ਵਾਪਸ ਲੈ ਕੇ ਜਾ ਰਹੀ ਹੈ, ਜਿਹਨੂੰ ਅਸੀਂ ਵਿਨਾ ਕਿਵਾ ਕਿਹਾ ਹੈ, ਵਿਨਾ ਕਿਵਾ ਵਾਪਸ ਖੂਨ ਲੈ ਕੇ ਜਾ ਰਹੀ ਹੈ, ਰੱਬ ਨਾ ਕਰੇ ਕਿਸੇ ਦੀ ਉਹ ਫਟ ਜਾਵੇ। ਬਹੁਤ ਸਾਰੇ ਐਸੇ ਕਾਰਨ ਨੇ, ਐਕਸੀਡੈਂਟਲ ਕਾਰਨ ਹੀ ਨੇ, ਜੰਗਾਂ ਯੁੱਧਾਂ ਦੇ ਵਿਚ ਕੋਈ ਬਰਛੀ ਵੱਜ ਗਈ, ਕੁਝ ਐਸਾ ਹੋ ਗਿਆ, ਕੁਝ ਤਾਂ ਵੀ ਹੋ ਸਕਦਾ ਹੈਗਾ ਆ, ਕਿਸੇ ਵੀ ਤਰ੍ਹਾਂ ਦੀ ਲੜਾਈ ਦੇ ਵਿਚ ਕੁਝ ਵੀ ਐਸਾ ਹੋ ਸਕਦਾ, ਐਕਸੀਡੈਂਟਲੀ ਵੀ ਕੋਈ ਚੀਜ਼ ਐਸੀ ਵੱਜ ਸਕਦੀ ਹੈ, ਜਿਹਦੇ ਕਰਕੇ ਹਾਲਾਂਕਿ ਪਿੱਛੋਂ ਕੁਦਰਤ ਨੇ ਉਹਨੂੰ ਰੀੜ ਦੀ ਹੱਡੀ ਨਾਲ ਸਪੋਰਟ ਕੀਤਾ ਹੋਇਆ, ਪਰ ਅਗਲੇ ਪਾਸਿਓਂ ਤਾਂ ਜੇ ਕੋਈ ਚੀਜ਼ ਹੁੱਬ ਗਈ ਤੇ ਸਾਰਾ ਕੁਝ ਸੌਫਟ ਹੀ ਹੈ ਨਾ, ਐਸਾ ਹੋ ਸਕਦਾ ਹੈਗਾ। ਬਹੁਤ ਸਾਰੇ ਕਾਰਨ ਐਸੇ ਹੁੰਦੇ ਨੇ, ਉਹਦੇ ਮੁਤਾਬਕ ਇਕਦਮ ਇਮੀਡੀਏਟਲੀ ਇੱਕ ਪੇਨ ਸ਼ੁਰੂ ਹੁੰਦੀ ਹੈ, ਉਹ ਜਿਹੜੀ ਪੇਨ ਦਰਦ ਹੈ ਪੇਟ ਦੇ ਵਿਚ ਆਮ ਤੌਰ ਤੇ ਜਾਂ ਸਾਹਮਣੇ ਪਾਸੇ ਹੋਏਗੀ ਜਾਂ ਬੈਕ ਦੇ ਵਿਚ ਹੋਏਗੀ, ਪਰ ਕੱਲਾ ਪੇਨ ਤਾਂ ਅਸੀਂ ਕਹਿ ਸਕਦੇ ਗੈਸ ਕਰਕੇ ਵੀ ਹੋ ਗਈ ਜਾਂ ਕਿਸੇ ਹੋਰ ਚੀਜ਼ ਵਾਸਤੇ ਵੀ ਹੋ ਗਈ ਹੈ, ਨਹੀਂ ਉਹਦੇ ਨਾਲ ਤੁਹਾਡਾ ਆਹ ਜਿਹੜਾ ਪਲਸ ਦਾ ਸਿਸਟਮ ਆ ਉਹ ਚੇਂਜ ਹੋ ਜਾਏਗਾ, ਉਹਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ ਉਹ ਚੇਂਜ ਹੋ ਜਾਏਗਾ, ਘੱਟ ਜਾਏਗਾ, ਕਿਉਂਕਿ ਸਪਲਾਈ ਜਾ ਹੀ ਨਹੀਂ ਰਹੀ। ਇਸ ਕਰਕੇ ਇਹ ਨਿਸ਼ਾਨੀਆਂ ਜਿਹੜੀਆਂ ਨੇ ਆਮ ਤੌਰ ਤੇ ਵੇਖਣ ਵਾਲੀਆਂ ਹਨ ਇਹੋ ਜਿਹੇ ਐਕਸੀਡੈਂਟਲ ਕੇਸਾਂ, ਆਪਾਂ ਇੱਕ ਸ਼ੁਰੂਆਤੀ ਤੌਰ ਦੇ ਵਿਚ ਮੈਂ ਕਹਿ ਚੁੱਕਿਆ ਵੀ ਇਹੋ ਜਿਹੀਆਂ ਐਮਰਜੈਂਸੀ ਚੀਜ਼ਾਂ ਨੇ, ਇਹੋ ਜਿਹੀਆਂ ਫਟਾਫਟ ਹਸਪੀਟਲ ਰਸ਼ ਕਰਨ ਵਾਲੀਆਂ ਗੱਲਾਂ ਨੇ, ਪਰ ਮੈਂ ਫਿਰ ਵੀ ਤੁਹਾਨੂੰ ਉਹ ਮੋਟੀਆਂ ਮੋਟੀਆਂ ਉਹ ਨਿਸ਼ਾਨੀਆਂ ਦੱਸ ਰਿਹਾ ਜਿਹੜੀਆਂ ਅਜੇ ਇੰਨਾ ਕੁਛ ਵਿਗੜਿਆ ਨਹੀਂ ਪਰ ਤੁਹਾਡੇ ਸਾਹਮਣੇ ਕੁਦਰਤ ਨਿਸ਼ਾਨੀਆਂ ਪੇਸ਼ ਕਰ ਰਹੀ ਹੈ। ਉਹ ਜਿਵੇਂ ਵੈਰੀ ਕੁਝ ਵੇਨਸ ਦੀ ਗੱਲ ਕੀਤੀ ਹੈ, ਅੱਛਾ ਪੇਨ ਦੀ ਜੇ ਮੈਂ ਗੱਲ ਕੀਤੀ ਹੈ ਭਾਈ ਜੇ ਉਹਨਾਂ ਦੇ ਵਿਚ ਕੋਈ ਇਸ ਤਰ੍ਹਾਂ ਦੀ ਕੰਡੀਸ਼ਨ ਆ ਗਈ ਤੇ ਪੇਟ ਚ ਦਰਦ ਹੋਏਗੀ, ਪੇਟ ਪਿਛਲੇ ਪਾਸੇ ਵੀ ਦਰਦ ਹੋਏਗੀ। ਹੁਣ ਇੱਕ ਨਾਲੀ ਐਸੀ ਹੈ ਜਿਹੜੀ ਸਿਰ ਵਾਲਾ ਖੂਨ ਇਕੱਠਾ ਹੋ ਕੇ ਉਹਨੂੰ ਵਾਪਸ ਲਿਆ ਰਹੀ, ਉਹਨੂੰ ਅਸੀਂ ਕਹਿੰਦੇ ਹਾਂ ਸੁਪੀਰੀਅਰ ਵੇਨਾ ਕੇਵਾ, ਉੱਪਰ ਤੋਂ ਖੂਨ ਵਾਪਸ ਲਿਆਉਣ ਵਾਲੀ ਜਿਹੜੀ ਦਿਲ ਨੂੰ ਖੂਨ ਸਪਲਾਈ ਕਰ ਰਹੀ ਹੈ ਵਾਪਸ ਲੈਦਾ ਭਾਈ ਹਾਂਜੀ, ਉਹ ਖੂਨ ਦੇ ਵਿਚ ਉਸ ਨਾਲੀ ਦੇ ਵਿਚ ਅਗਰ ਕੁਝ ਐਸਾ ਹੋ ਜਾਵੇ ਬਲੋਕੇਜ ਆ ਗਿਆ ਤਾਂ ਤੁਸੀਂ ਸਮਝੋ ਵੀ ਪਿਛਲੇ ਪਾਸੇ ਬੈਕਲੌਗ ਆ ਗਿਆ, ਤਾਂ ਪਹਿਲੀ ਗੱਲ ਜਿਹੜੀ ਹੋਏਗੀ ਉਹ ਪ੍ਰੈਸ਼ਰ ਵਧੇਗਾ ਬ੍ਰੇਨ ਦੇ ਵਿਚ, ਬ੍ਰੇਨ ਚ ਪ੍ਰੈਸ਼ਰ ਵਧੇਗਾ, ਆਦਮੀ ਨੂੰ ਡਿਜ਼ੀਨੈਸ ਹੋ ਜਾਏਗੀ, ਬੌਰਾ ਹੋ ਜਾਏਗਾ ਉਹ, ਔਰ ਅੱਖਾਂ ਦੇ ਵਿਚ ਖੂਨ ਉਤਰ ਆਏਗਾ ਉਹਦੇ, ਕਿਉਂਕਿ ਬੈਕਲੌਗ ਲੱਗ ਗਿਆ ਹੈਗਾ ਤੇ ਪਿਛਲੇ ਪਾਸੇ ਹਾਰਟ ਤਾਂ ਭੇਜ ਰਿਹਾ ਹੈਗਾ। ਤੇ ਇਸ ਕਰਕੇ ਇਹ ਆਮ ਤੌਰ ਤੇ ਨਿਸ਼ਾਨੀਆਂ ਅੱਖਾਂ ਚ ਲਾਲੀ, ਪ੍ਰੈਸ਼ਰ, ਡਿਜ਼ੀਨੈਸ ਹੋਣਾ, ਅੱਖਾਂ ਦੀ ਹਨੇਰਾ ਹੋਣਾ ਪੰਜਾਬੀ ਚ ਕਹਿ ਲਓ, ਤੇ ਚਿਹਰੇ ਦਾ ਸੁੱਜਣਾ, ਆਮ ਤੌਰ ਤੇ ਜਿੰਨੀਆਂ ਵੀ ਦਿਲ ਦੀਆਂ ਬਿਮਾਰੀਆਂ ਹਨ ਜਾਂ ਕਿਡਨੀ ਦੀਆਂ ਬਿਮਾਰੀਆਂ ਹਨ ਉਹਨਾਂ ਦੇ ਵਿਚ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ, ਚਿਹਰਾ ਸੁੱਜ ਜਾਣਾ, ਪੈਰ ਸੁੱਜ ਜਾਣੇ, ਔਰ ਇਹਨਾਂ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਇਹ ਇਨੀਸ਼ੀਅਲ ਨਿਸ਼ਾਨੀਆਂ ਨੇ ਵੀ ਐਸਾ ਕੁਝ ਹੋ ਰਿਹਾ ਆ ਸੀਰੀਅਸ ਤੌਰ ਤੇ, ਤੁਸੀਂ ਇਹਦਾ ਕੰਟਰੋਲ ਕਰੋ, ਇਹਦੇ ਬਾਰੇ ਜਾਣਕਾਰੀ ਹਾਸਿਲ ਕਰੋ ਵੀ ਹੋ ਕੀ ਰਿਹਾ ਹੈਗਾ। ਤੋ ਮਤਲਬ ਜਦੋਂ ਕਿ ਚਿਹਰੇ ਤੇ ਸੋਜ ਆ ਗਈ ਜਾਂ ਜਦੋਂ ਗਿੱਟਿਆਂ ਤੇ ਪੈਰਾਂ ਤੇ ਸੋਜ ਆ ਗਈ, ਹੱਥਾਂ ਦੀਆਂ ਉਂਗਲਾਂ ਤੇ ਸੋਜ ਆ ਗਈ, ਤੁਸੀਂ ਵੇਖਦੇ ਹੋ ਪਿਆ ਉਂਗਲੀ ਦੇ ਵਿਚ ਮੁੰਦਰੀ ਫਸ ਗਈ ਹੈ, ਇਨੀਸ਼ੀਅਲ ਸਟੇਜ ਦੀਆਂ ਗੱਲਾਂ ਸੀਗੀਆਂ, ਇਹੋ ਜਿਹਾ ਕੁਝ ਹੋ ਸਕਦਾ ਆ ਤੇ ਤੁਹਾਨੂੰ ਉਹਦੇ ਵਾਸਤੇ ਸੁਚੇਤ ਹੋਣ ਦੀ ਲੋੜ ਹੈ। ਪਰ ਮੈਂ ਸੁਪੀਰੀਅਰ ਬਿਨਾਂ ਕੇਵਾ ਦੀ ਗੱਲ ਕਰ ਰਿਹਾ ਹਾਂ ਹੁਣ, ਤੇ ਸੁਪੀਰੀਅਰ ਬਿਨਾਂ ਕੇਵਾ ਦੇ ਵਿਚ ਆਮ ਤੌਰ ਤੇ ਵਾਇਸ ਇਕਦਮ ਚੇਂਜ ਹੋ ਜਾਂਦੀ, ਭਾਰ ਪੈ ਗਿਆ, ਬੁੱਕ ਕਾਰਡ ਤੇ ਵੀ ਭਾਰ ਪੈ ਗਿਆ, ਇਹਨੇ ਹੀ ਤੇ ਖੂਨ ਆਪਣਾ ਸਿੱਟਣਾ ਉਹਦੇ ਵਿਚ ਤੇ ਵਾਪਸ ਭੇਜਣਾ ਹੈਗਾ। ਸੋ ਜਿਹੜੀ ਵਾਇਸ ਹੈ ਉਹ ਇਕਦਮ ਜਿਹੜੀ ਉਹ ਚੇਂਜ ਹੋ ਜਾਂਦੀ ਹੈ, ਔਰ ਜਿਹੜੀਆਂ ਨੈਕ ਦੀਆਂ ਵੇਨਸ ਹਨ, ਜਿਵੇਂ ਮੈਂ ਤੁਹਾਨੂੰ ਦੱਸਿਆ ਵੇਰੀ ਕੁਝ ਵੇਨਸ ਲੱਤਾਂ ਦੀ ਹੁੰਦੀਆਂ ਨੇ, ਜੇ ਇਨਫੀਰੀਅਰ ਵੇਨਾਂ ਕੇਵਾ ਚ ਕੋਈ ਨੁਕਸ ਹੋਵੇ, ਜੇ ਤਾਂ ਹੇਠੋਂ ਖੂਨ ਉੱਪਰ ਲਿਆਉਣ ਵਾਲੀ ਨਾੜੀ ਦੇ ਵਿਚ ਕੋਈ ਬੈਕਲੌਗ ਲੱਗ ਗਿਆ ਹੈਗਾ, ਉਹਦਾ ਕੰਮ ਹੈ ਵਾਪਸ ਖੂਨ ਦਿਲ ਨੂੰ ਪਹੁੰਚਾਉਣਾ, ਜੇ ਉਹਦੇ ਵਿਚ ਕੋਈ ਬੈਕਲੌਗ ਲੱਗ ਗਿਆ ਹੈਗਾ ਤੇ ਤੁਹਾਡੀਆਂ ਲੱਤਾਂ ਦੇ ਵਿਚ, ਖੁੱਚਾਂ ਦੇ ਵਿਚ, ਲੋਅਰ ਏਰੀਏ ਦੇ ਵਿਚ ਆਮ ਤੌਰ ਤੇ ਨੀਲੀਆਂ ਨੀਲੀਆਂ ਨਾੜਾਂ ਉਭਰ ਜਾਣਗੀਆਂ। ਜੇ ਇਹੀ ਕੰਮ ਉੱਪਰ ਵਾਲੀ ਜਿਹੜੀ ਹੈ ਉਹਦਾ ਨਾਂ ਹੈ ਸੁਪੀਰੀਅਰ ਵੇਨਾ ਕੇਵਾ, ਜਿਹੜੀ ਬ੍ਰੇਨ ਤੋਂ ਨੈਕ ਤੋਂ ਖੂਨ ਲੈ ਕੇ ਤੇ ਵਾਪਸ ਜਿਹੜੀ ਹੈ ਤੁਹਾਨੂੰ ਈਵਨ ਤੁਹਾਡੀਆਂ ਜਿਹੜੀਆਂ ਆਰਮਸ ਹੈ ਇਹਨਾਂ ਦਾ ਖੂਨ ਵਾਪਸ ਲੈ ਕੇ ਤੇ ਫਿਰ ਰਾਈਟ ਐਟਰੀਅਮ ਸੱਜਾ ਪਾਸਾ ਖੂਨ ਦਾ ਖਾਨਾ ਹੈਗਾ ਉਹਦੇ ਚ ਪਹੁੰਚਾ ਰਹੀਆਂ ਨੇ, ਜੇ ਇਹਦੇ ਵਿਚ ਕੋਈ ਬੈਕਲੌਗ ਜਾਂ ਕੁਝ ਐਸਾ ਲੱਗ ਗਿਆ ਤੇ ਫਿਰ ਕੀ ਹੋਏਗਾ ਕਿ ਤੁਹਾਡੀ ਇੱਕ ਤੇ ਹੋਏ ਅੱਖਾਂ ਦੇ ਵਿਚ ਪ੍ਰੈਸ਼ਰ ਆਏਗਾ, ਦੂਸਰਾ ਡ੍ਰੋਪਿੰਗ ਆਫ ਲਿਡਸ ਟੋਸਿਸ ਕਹਿੰਦੇ ਨੇ ਉਹਨੂੰ, ਡ੍ਰੋਪਿੰਗ ਆਫ ਲਿਡ ਆ ਅੱਖਾਂ ਜਿਹੜੀਆਂ ਬੰਦ ਖੁੱਲ ਨਹੀਂ ਰਹੀਆਂ, ਉੱਪਰ ਵਾਲੇ ਜਿਹੜੇ ਬਰਵਟੇ ਹੈ ਨਾ ਇਹ ਲਿਡਸ ਜਿਹੜੇ ਨੇ ਇਕਦਮ ਬੰਦ ਹੋ ਗਏ, ਇਹ ਨਿਸ਼ਾਨੀਆਂ ਉਹਦੀਆਂ ਹੋਣਗੀਆਂ ਉਸ ਵੇਲੇ, ਔਰ ਇਸੇ ਤਰ੍ਹਾਂ ਹੀ ਤੁਹਾਡਾ ਚਿਹਰਾ ਜਿਹੜਾ ਉਹ ਸੁੱਜ ਗਿਆ। ਔਰ ਚਿਹਰੇ ਸੁੱਜਣ ਦੀ ਵੀ ਇੱਕ ਹੋਰ ਕੰਡੀਸ਼ਨ ਹੈਗੀ ਹੈ ਕਿ ਕਿਹੜੇ ਪਾਸੇ ਕਿਹੜੀ ਕੰਡੀਸ਼ਨ ਹੋ ਰਹੀ ਹੈ ਉਹਦੇ ਮੁਤਾਬਕ ਅਲਟਰਨੇਟ ਸਾਈਡ ਤੇ ਤੁਹਾਡਾ ਸੋਜ ਪੈ ਸਕਦੀ ਹੈ, ਜੇ ਬਾਅਦ ਵਿਚ ਦੋਵੇਂ ਪਾਸੇ ਚਿਹਰੇ ਚ ਸੋਜ ਹੁੰਦੀ ਹੈ ਜਿਹੜੀ ਹੈਗੀ ਹੈ ਸਪੀਰੀਅਰ ਦੇ ਨਗੇ ਵਾਲੇ ਕਰਕੇ, ਪਰ ਸਟਾਰਟ ਇਹ ਵੰਸ ਜੋ ਤੁਸੀਂ ਪੁੱਛੋਗੇ ਪੇਸ਼ੈਂਟ ਨੂੰ ਤੇ ਪਤਾ ਲੱਗਦਾ ਹੈ, ਅਟੈਂਡੈਂਟ ਕਹਿਣਗੇ ਵੀ ਪਹਿਲਾਂ ਸੱਜੇ ਪਾਸੇ ਸੋਜ ਹੋ ਗਈ ਸੀ ਫਿਰ ਉਹਦੇ ਖੱਬੇ ਪਾਸੇ ਵੀ ਸੋਜ ਹੋ ਗਈ ਹੈ। ਸੋ ਇਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਨੂੰ ਆਮ ਤੌਰ ਤੇ ਦਿਖਾਈ ਦੇਣੀਆਂ ਸ਼ੁਰੂ ਹੁੰਦੀਆਂ ਨੇ, ਜਿਹੜੀਆਂ ਇਹ ਸਾਬਤ ਕਰਦੀਆਂ ਨੇ ਕੋਈ ਨਾ ਕੋਈ ਜਿਹੜਾ ਲੁਕਸ ਹੈਗਾ ਆ ਉਹ ਸਾਡੇ ਸੁਪੀਰੀਅਰ ਵੇਨਾ ਕੇਵਾ ਦੇ ਵਿਚ ਪੈ ਗਿਆ ਹੈਗਾ। ਸੋ ਬਾਕੀ ਅਸੈਸਮੈਂਟ ਜਿੰਨੀਆਂ ਵੀ ਨੇ ਉਹ ਚੇਂਜ ਹੋ ਜਾਂਦੀਆਂ। ਅਸੈਸਮੈਂਟ ਅਸੀਂ ਕਾਹਦੇ ਤੋਂ ਕਰਦੇ ਹਾਂ, ਅਸੀਂ ਪਲਸ ਰੇਟ ਚੈੱਕ ਕਰਦੇ ਹਾਂ, ਪਲਸ ਰੇਟ ਕੀ ਚੱਲ ਰਿਹਾ ਹੈਗਾ, ਪਰ ਅਸੈਸਮੈਂਟ ਸੱਜੇ ਪਾਸੇ ਤੇ ਖੱਬੇ ਪਾਸੇ ਦੀ ਚੇਂਜ ਹੋ ਗਈ, ਬਲੱਡ ਪ੍ਰੈਸ਼ਰ ਸੱਜੇ ਪਾਸੇ ਤੇ ਖੱਬੇ ਪਾਸੇ ਦਾ ਚੇਂਜ ਹੋ ਗਿਆ, ਇਸੇ ਤਰ੍ਹਾਂ ਹੀ ਜਿਹੜੀ ਲੋਅਰ ਐਕਸਟ੍ਰੀਮਿਟੀ ਹੈਗੀ ਹੈ ਜਾਂਗਾਂ ਚ ਅਸੀਂ ਫੀਮਰਲ ਵੇਨ ਦੀ ਗੱਲ ਕੀਤੀ ਹੈਗੀ ਹੈ ਜਾਂ ਗਿੱਟਿਆਂ ਦੇ ਵਿਚ ਅਸੀਂ ਪਲਸ ਦੇਖਦੇ ਹਾਂ, ਇਹ ਸਾਰੀਆਂ ਚੀਜ਼ਾਂ ਜਾਂ ਤਾਂ ਹੈ ਬਾਰਿਸ਼ ਜਦੋਂ ਵੀ ਹੈ ਹੀ ਨਹੀਂ, ਜੇ ਦਿਖਾਈ ਵੀ ਦਿੰਦੀਆਂ ਨੇ ਅਜੇ ਕੁਝ ਹੈਗਾ ਸਮਾਂ ਬਚਣ ਦਾ ਤੇ ਫਿਰ ਉਹ ਵੀਕ ਹੋ ਜਾਂਦੀਆਂ ਨੇ, ਉਹਨਾਂ ਵਿਚ ਪ੍ਰੈਸ਼ਰ ਜਿਹੜਾ ਹੈ ਉਹ ਬਹੁਤ ਘੱਟ ਜਾਂਦਾ ਹੈਗਾ। ਸੋ ਇਹ ਮੋਟੇ ਤੌਰ ਤੇ ਅਸੀਂ ਤੁਹਾਡੇ ਨਾਲ ਗੱਲਾਂ ਕੀਤੀਆਂ ਤੇ ਜਦੋਂ ਹੁਣ ਇੱਕ ਆਖਰੀ ਗੱਲ ਹੋਰ ਵੀ ਮੈਨੂੰ ਯਾਦ ਆ ਗਈ, ਮੈਂ ਕਹਿ ਦਿਆ ਕਿਉਂਕਿ ਰੀਕੁਲੈਕਟ ਕਰਨਾ ਪੈਂਦਾ ਨਾ ਦਿਮਾਗ ਦੇ ਵਿਚ ਕੀ ਕੀ ਗੱਲ ਹੈਗੀ ਹੈ, ਜੇ ਕਿਸੇ ਵੀ ਆਰਟਰੀ ਜਾਂ ਵੇਨ ਦੇ ਵਿਚ ਕੋਈ ਇਸ ਤਰ੍ਹਾਂ ਦਾ ਨੁਕਸ ਆ ਗਿਆ ਤਾਂ ਉਥੇ ਕਲੈਕਸ਼ਨ ਹੋਣੀ ਹੈ, ਚਾਹੇ ਆਰਟਰੀ ਚ ਹੋ ਜਾਵੇ, ਚਾਹੇ ਵੇਨਾ ਕੇਵਾ ਚ ਹੋ ਜਾਵੇ ਤੇ ਚਾਹੇ ਓਰਟਾ ਦੇ ਵਿਚ ਹੋ ਜਾਵੇ, ਕਿਸੇ ਵੀ ਥਾਂ ਤੇ ਹੋ ਗਏ, ਕਲੈਕਸ਼ਨ ਉਸ ਥਾਂ ਤੇ ਹੋਣੀ ਸ਼ੁਰੂ ਹੋ ਜਾਣੀ ਹੈ, ਜਿਹਦੇ ਕਰਕੇ ਵਾਇਸ ਦੀ ਚੇਂਜ ਤੇ ਮੈਂ ਤੁਹਾਨੂੰ ਦੱਸ ਦਿੱਤੀ ਹੈ ਪ੍ਰਿਲਿਮਨਰੀ ਗੱਲ ਆ, ਤੇ ਵਾਇਸ ਇਕਦਮ ਠੀਕ ਠਾਕ ਹੋਇਆ ਸੀ ਹੁਣੇ ਕਿ ਵਾਇਸ ਨੂੰ ਕੀ ਹੋ ਗਿਆ, ਬੋਲਿਆ ਨੀ ਜਾ ਰਿਹਾ, ਵਾਇਸ ਭਾਰੀ ਹੋ ਗਈ, ਹੌਸਲੈਸ ਹੋ ਗਈ। ਦੂਸਰੀ ਜਿਹੜੀ ਗੱਲ ਹੈਗੀ ਆ ਇਸ ਹਾਲਾਤ ਦੇ ਵਿਚ ਜਦੋਂ ਇਕਦਮ ਇਮੀਡੀਏਟ ਐਕਸਰੇ ਵਗੈਰਾ ਜਾਂ ਹੋਰ ਸਾਰਾ ਕੁਛ ਡਾਕਟਰ ਲੋਕ ਕਰਦੇ ਆ ਤੇ ਜਿਹੜਾ ਸਾਡਾ ਮਿਡਿਆਸਟਾਈਨਮ ਦਾ ਏਰੀਆ ਹੈਗਾ, ਮੈਂ ਉਹ ਹੁਣੇ ਦੱਸ ਕੇ ਹਟਿਆ ਸਾ ਵੀ ਮਿਡਿਆਸਟਾਈਨਮ ਦੀ ਜੇ ਬਾਹਰੋਂ ਚੌੜਾਈ ਦੇਖੀ ਹੈ ਨਾ ਵੀ ਤੇਰਾ ਏਰੀਆ ਕਿੰਨਾ, ਸੱਜੇ ਪਾਸੇ ਸੱਜਾ ਫੇਫੜਾ, ਖੱਬੇ ਪਾਸੇ ਖੱਬਾ ਫੇਫੜਾ ਤੇ ਉਹਦੇ ਵਿਚਕਾਰ ਦਿਲ ਵੀ ਹੈਗਾ ਤੇ ਵਿਚਕਾਰ ਜਿਹੜਾ ਮਿਡਿਆਸਟਾਈਨਮ ਹੈ ਉਹ ਤੇਰਾ ਰਸਤਾ ਜਿਹੜਾ ਹੈਗਾ ਆ ਉਹ ਰਸਤਾ ਹੈ ਕਿੰਨਾ ਕੁ, ਉਹ ਸਿਰਫ 8 ਸੈਂਟੀਮੀਟਰ ਚੌੜਾ ਆ ਨਾਰਮਲ ਤੌਰ, ਔਰ 8 ਸੈਂਟੀਮੀਟਰ ਦਾ ਪੂਰੇ ਦਾ ਪੂਰਾ ਰਸਤਾ ਸਾਮ ਪਿੱਛੇ ਤੋਂ ਅੱਗੇ ਤੱਕ ਤੇ ਅੱਗੇ ਤੋਂ ਪਿੱਛੇ ਤੱਕ ਰੀੜ ਦੀ ਹੱਡੀ ਤੱਕ ਜਾਂਦਾ ਉਸੇ ਤਰ੍ਹਾਂ। ਲੇਕਿਨ ਜਦੋਂ ਹੀ ਐਕਸਰੇ ਡਾਕਟਰ ਚੈੱਕ ਕਰਦੇ ਨੇ ਵੇਖਦੇ ਨੇ ਜਦੋਂ ਹੀ ਇਹ ਪਤਾ ਲੱਗਦਾ ਹੈ ਕੋਈ ਐਸੀ ਪ੍ਰੋਬਲਮ ਆ ਗਈ ਹੈ ਤਾਂ ਇਹ ਜਿਹੜਾ ਡਾਇਆਫ੍ਰੈਗਮ ਜਿਹੜਾ ਮਿਡਿਆਸਟਾਈਨਲ ਏਰੀਆ ਹੈਗਾ ਆ ਇਹ ਘੱਟ ਜਾਂਦਾ ਹੈ, ਇਹ ਵੱਧ ਜਾਂਦਾ ਹੈ, ਇਹਦੇ ਵਿਚ ਚੇਂਜ ਆ ਜਾਂਦੀ ਹੈ। ਔਰ ਜਿਹੜੇ ਡਾਇਵਰਸ਼ਨ ਮੈਂ ਤੁਹਾਨੂੰ ਦੱਸੇ ਨੇ ਕਿ ਅਲੱਗ ਅਲੱਗ ਥਾਵਾਂ ਤੋਂ ਇਹਦੇ ਘੁਮਾਵ ਜਿੱਥੇ ਬ੍ਰੌਂਕਸ ਹੁੰਦੀ ਹੈ ਉਸ ਥਾਂ ਤੇ ਇਹਦਾ ਚੇਂਜ ਆ ਗਈ ਹੈ ਜਿੱਥੇ ਅਯੋਟਾ ਲੰਘਦੀ ਉਸ ਥਾਂ ਤੇ ਚੇਜ਼ ਆ ਰਹੀ ਜਿੱਥੇ ਵੇਨਾ ਕਿਵਾ ਆ ਕੇ ਜੁੜਦੀਆਂ ਨੇ ਤੇ ਮਤਲਬ ਅਲੱਗ ਅਲੱਗ ਥਾਵਾਂ ਤੇ ਮੋੜ ਜਿਹੜੇ ਪੈਂਦੇ ਸੀਗੇ ਉਹ ਇਰੈਗੂਲਰ ਹੋ ਜਾਂਦੇ ਆ ਸਾਰੇ ਸੋ ਮਤਲਬ ਕੀ ਐਕਸਰੇ ਸਾਨੂੰ ਇਹ ਦੱਸਦਾ ਹਾਲਾਂਕਿ ਹਾਸਪਿਟਲ ਵਾਲੀ ਗੱਲ ਆ ਪਰ ਸਾਡੇ ਆਮ ਤੌਰ ਤੇ ਸੱਜਣਾ ਮਿੱਤਰਾਂ ਦੇ ਜਾਣਨ ਵਾਲੀਆਂ ਗੱਲਾਂ ਹੁਣ ਮੈਂ ਆਖਰੀ ਗੱਲਾਂ ਤੁਹਾਡੇ ਨਾਲ ਦੱਸਣ ਲੱਗਿਆ ਭਾਈ ਜਦੋਂ ਵੀ ਸਾਡੇ ਮੇਨ ਬਲੱਡ ਵੈਸਲਸ ਦੇ ਵਿੱਚ ਕੋਈ ਅੰਤਰ ਆਉਂਦਾ ਹੈ ਚਾਹੇ ਉਹ ਆਰਟਰੀ ਹੈ ਚਾਹੇ ਉਹ ਵੇਨ ਹੈ ਚਾਹੇ ਉਹ ਅਯੋਟਾ ਹੈਗੀ ਹੈ ਚਾਹੇ ਉਹ ਵੇਨਾ ਕੇਵਲ ਹੈਗੀਆਂ ਨੇ ਦੋਵੇਂ ਇਹਨਾਂ ਦੇ ਵਿੱਚ ਜਦੋਂ ਵੀ ਕੋਈ ਫਰਕ ਆਉਂਦਾ ਹੈਗਾ ਆ ਉਸ ਵੇਲੇ ਸਭ ਤੋਂ ਪਹਿਲੀ ਗੱਲ ਆ ਸਾਡੀ ਵਾਇਸ ਚੇਂਜ ਹੋ ਜਾਂਦੀ ਹੈ ਉਸ ਤੋਂ ਪਹਿਲੀ ਗੱਲ ਦੂਜੀ ਗੱਲ ਹੈਗੀ ਹੈ ਕਿ ਸਾਡਾ ਪਲਸ ਰੇਟ ਅਲਟਰਨੇਟ ਕਰ ਜਾਂਦਾ ਆ ਉਸ ਤੋਂ ਤੀਜੀ ਗੱਲ ਹੈਗੀ ਕਿ ਸੱਜੇ ਤੇ ਖੱਬੇ ਪਾਸੇ ਦੇ ਵਿੱਚ ਸਾਡਾ ਫਰਕ ਪੈ ਜਾਂਦਾ ਹੈਗਾ ਉਸ ਤੋਂ ਅਗਲੀ ਗੱਲ ਹੈਗੀ ਕਿ ਸੱਜੇ ਪਾਸੇ ਦੇ ਬਲੱਡ ਪ੍ਰੈਸ਼ਰ ਤੇ ਖੱਬੇ ਪਾਸੇ ਦੇ ਬਲੱਡ ਪ੍ਰੈਸ਼ਰ ਚ ਫਰਕ ਪੈ ਜਾਂਦਾ ਹੈਗਾ ਆ ਉਸ ਤੋਂ ਅਗਲੀ ਗੱਲ ਹੈ ਕਿ ਡਿਸਟਲ ਪਾਰਟ ਦੇ ਵਿੱਚ ਜਿਵੇਂ ਫੀਮਰਲ ਵੇਨ ਦੀ ਮੈਂ ਗੱਲ ਦੱਸੀ ਹੈ ਜਾਂ ਗਿੱਟਿਆਂ ਵੇਨ ਦੀ ਗੱਲ ਦੱਸੀ ਹੈ ਜਾਂ ਅਸੀਂ ਬਾਂਹ ਕਈ ਵਾਰ ਤੁਸੀਂ ਦੇਖਿਆ ਨਾ ਡਾਕਟਰ ਲੋਕ ਬਾਂਹ ਉੱਚੀ ਕਰਕੇ ਵੇਖਦੇ ਦੇਖਦੇ ਆ ਹਾਂਜੀ ਪਲਸ ਰੇਟ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਸਾਰੀਆਂ ਚੀਜ਼ਾਂ ਵੈਨਿਸ਼ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਾਂ ਉਹ ਬਹੁਤ ਜ਼ਿਆਦਾ ਸਲੋ ਹੋ ਜਾਂਦੀਆਂ ਨੇ ਅਗਲੀ ਗੱਲ ਮੈਂ ਚਿਹਰੇ ਦੀ ਸੋਚ ਦੀ ਕੀਤੀ ਹੈ ਸੋਚ ਦੀ ਵੀ ਮੈਂ ਤੁਹਾਨੂੰ ਇਹ ਦੱਸੀ ਹੈ ਬਈ ਕਈ ਵਾਰ ਸੱਜੇ ਪਾਸੇ ਫਿਰ ਖੱਬੇ ਪਾਸੇ ਦੋਵੇਂ ਪਾਸੇ ਹੋ ਜਾਂਦੀ ਹੈ ਤੇ ਜਦੋਂ ਉਹ ਕਹਿੰਦੇ ਯਾਰ ਪਹਿਲਾਂ ਸੱਜਾ ਪਾਸਾ ਸੁੱਜ ਗਿਆ ਸੀਗਾ ਤੇ ਫਿਰ ਹੁਣ ਖੱਬਾ ਪਾਸਾ ਵੀ ਸੁੱਜ ਗਿਆ ਦੋਵੇਂ ਪਾਸੇ ਐਸੇ ਹੋ ਗਏ ਅੱਖਾਂ ਦੇ ਵਿੱਚ ਠੀਕ ਠਾਕ ਸੀ ਫਸਟ ਕਲਾਸ ਸੀਗਾ ਹੁਣ ਇਹਦੀ ਅੱਖਾਂ ਖੋਲਦੀਆਂ ਨੀ ਆ ਉੱਪਰ ਵਾਲੇ ਜਿਹੜੇ ਲਿਡਸ ਨੇ ਉਹ ਬੰਦ ਹੋ ਗਏ ਨੇ ਹੱਥ ਨਾਲ ਵੀ ਤੁਸੀਂ ਉਹਨੂੰ ਖੋਲ ਸਕਦੇ ਹੋ ਔਰ ਜਿਹੜਾ ਸਾਡਾ ਆਨਾ ਹੈਗਾ ਆ ਔਰਬਿਟ ਜਿਹੜਾ ਵਿੱਚ ਫਸਿਆ ਹੋਇਆ ਉਹ ਵੀ ਬਹੁਤ ਵੱਡਾ ਹੋ ਜਾਂਦਾ ਹੈ ਸੋ ਇਹ ਸਾਰੀਆਂ ਗੱਲਾਂ ਪ੍ਰੈਸ਼ਰ ਦੇ ਕਰਕੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਮੈਂ ਸਮਝਦਾ ਵੀ ਇਹ ਬਹੁਤਾ ਜ਼ਿਆਦਾ ਵਿਸ਼ਾ ਇਹ ਡਾਕਟਰ ਨਾਲ ਸੰਬੰਧਿਤ ਹੈ ਪਰ ਐਮਰਜੈਂਸੀ ਨੂੰ ਸਮਝਣ ਵਾਸਤੇ ਇਹ ਤੁਹਾਡੇ ਕੋਲ ਗੱਲਾਂ ਹੈਗੀਆਂ ਨੇ ਪਰ ਐਮਰਜੈਂਸੀ ਤੋਂ ਪਹਿਲਾਂ ਵਾਲੀਆਂ ਗੱਲਾਂ ਨੇ ਵੇਰੀ ਕੁਝ ਵੇਨ ਵਗੈਰਾ ਸੋਜ ਹੋ ਜਾਣੀ ਠੀਕ ਹੋ ਗਈ ਸੋਜ ਹੋ ਜਾਣੀ ਚਿਹਰੇ ਦੇ ਠੀਕ ਹੋ ਗਈ ਐਵੇਂ ਹੁੰਦਾ ਰਹਿੰਦਾ ਪੈਰਾਂ ਤੇ ਸੋਜ ਹੋ ਗਈ ਫਿਰ ਠੀਕ ਹੋ ਗਈ ਸੋਜ ਹੋ ਗਈ ਠੀਕ ਹੋ ਗਈ ਇਹ ਇਨੀਸ਼ੀਅਲ ਸਟੇਜ ਦੀਆਂ ਗੱਲਾਂ ਨੇ ਜਿਨ੍ਹਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਉਸੇ ਵੇਲੇ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈ ਕਿਉਂਕਿ ਇਹਦੇ ਤੋਂ ਬਾਅਦ ਵਾਲੀ ਜਿਹੜੀ ਸਟੇਜ ਆ ਉਹ ਫਿਰ ਤੁਹਾਡੇ ਸੰਭਾਲਣ ਵਾਲੀ ਨਹੀਂ ਹੈਗੀ ਤੇ ਉਹਦੇ ਵਾਸਤੇ ਫਿਰ ਆਮ ਹਾਸਪਿਟਲਾਂ ਦੇ ਵਿੱਚ ਪ੍ਰਬੰਧ ਵੀ ਹੈ ਨਹੀਂ ਜੇ ਵੇਨ ਨੂੰ ਜੋੜਨਾ ਵੇਨ ਦਾ ਰੈਕਚਰ ਰਿਪੇਅਰ ਕਰਨਾ ਇਹ ਸਾਰਿਆਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਹਦੇ ਵਾਸਤੇ ਸੀਰੀਅਸ ਕੰਡੀਸ਼ਨ ਹੈਗੀ ਹੈ ਪਰ ਜੇ ਅਸੀਂ ਅਗਾਉਂ ਪ੍ਰਬੰਧ ਕਰ ਲੈ ਤੇ ਫਿਰ ਉਸ ਸਟੇਜ ਨੂੰ ਅਸੀਂ ਨਹੀਂ ਪਹੁੰਚਾਂਗੇ ਜਿਵੇਂ ਚੀਮਾ ਸਾਹਿਬ ਹੁਣੇ ਗੱਲ ਕਰ ਰਹੇ ਸੀਗੇ ਬਈ ਇਸ ਤਰ੍ਹਾਂ ਖੇਡਦੇ ਖੇਡਦੇ ਲੋਕਾਂ ਨੂੰ ਇਹੋ ਜਾਂਦਾ ਹੈਗਾ ਆ ਔਰ ਇਹ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਨਹੀਂ ਕੁਝ ਵੀ ਸੜਨ ਨਹੀਂ ਹੁੰਦਾ ਜੇ ਤੁਸੀਂ ਕਹੋ ਵੀ ਉਹ ਖੇਡਦੇ ਖੇਡਦੇ ਉਦੋਂ ਹੀ ਹੋ ਗਿਆ ਨਹੀਂ ਉਹਦੇ ਚੈਕਿੰਗ ਦੇ ਵਿੱਚ ਫਰਕ ਰਹਿ ਗਿਆ ਉਹਦੇ ਮੈਡੀਕਲ ਚੈਕਿੰਗ ਦੇ ਵਿੱਚ ਕੋਈ ਅੰਤਰ ਰਹਿ ਗਿਆ ਨਹੀਂ ਜੱਜ ਕੀਤਾ ਗਿਆ ਉਹਨਾਂ ਗੱਲਾਂ ਨੂੰ ਐਕਸਰੇ ਵੇਖਿਆ ਗਿਆ ਜਾਂ ਹੋਰ ਸਾਰਾ ਕੁਝ ਵੇਖਿਆ ਗਿਆ ਉਹਨੂੰ ਨਹੀਂ ਪੂਰੀ ਤਰਤੀਬ ਦਿੱਤੀ ਗਈ ਔਰ ਇਗਨੋਰ ਕਰ ਦਿੱਤਾ ਗਿਆ ਕਈਆਂ ਗੱਲਾਂ ਨੂੰ ਔਰ ਜਿਹਦੇ ਚਾਂਸਿਸ ਭਾਵੇਂ 2-3% ਹੀ ਸੀਗੇ ਲੇਕਿਨ ਸਡਨ ਐਸਾ ਹੋ ਗਿਆ ਕਿ ਲੱਗਦਾ ਸਾਨੂੰ ਇਹ ਹੁਣੇ ਹੋਇਆ ਸਡਨ ਹੀ ਹੋਇਆ ਵੀ ਨਹੀਂ ਪਿੱਛੇ ਬੈਕਗਰਾਉਂਡ ਸੀ ਸੋ ਇਸ ਕਰਕੇ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਨੇ ਉਹਨਾਂ ਨੂੰ ਇਗਨੋਰ ਕਰਨ ਦੀ ਲੋੜ ਨਹੀਂ ਹੈਗੀ ਡਾਕਟਰਾਂ ਨਾਲ ਕੰਸਲਟ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਜੀਵਨ ਅਜਾਈ ਨਾ ਚਲਾ ਜਾਵੇ ਸੋ ਅੱਜ ਦਾ ਸਮਾਂ ਮੇਰਾ ਸਮਾਪਤ ਹੋ ਰਿਹਾ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਹੋ ਔਰ ਪ੍ਰੋਗਰੈਸ ਨਹੀਂ ਹੋ ਰਹੀ ਤੇ ਤੁਸੀਂ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899 ਔਰ ਅਗਰ ਤੁਸੀਂ ਹੋਮਿਓਪੈਥਿਕ ਤਰੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਵੀ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ
2: ਥੈਂਕ ਯੂ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਦੋਸਤੋ ਚੇਤੇ ਰੱਖਿਆ ਕਰੋ ਡਾਕਟਰ ਸਾਹਿਬ ਦਾ ਪ੍ਰੋਗਰਾਮ ਬੜਾ ਅਨਮੋਲ ਵਧੀਆ ਪ੍ਰੋਗਰਾਮ ਹੁੰਦਾ ਇਹਨੂੰ ਸੁਣਿਆ ਕਰੋ ਔਰ ਬੜੇ ਲਾਹੇਵੰਦ ਆ ਬੜੀ ਮਿਹਰਬਾਨੀ ਸਾਰੇ ਵੀਰ ਭੈਣ ਭਰਾਵਾਂ ਦੀ ਜਿੰਨੇ ਵੀ ਪ੍ਰੋਗਰਾਮਾਂ ਨਾਲ ਜੁੜਦੇ ਨੇ ਪੂਰੀ ਦੁਨੀਆਂ ਦੇ ਵਿਚ ਤੁਸੀਂ ਇਸ ਰੇਡੀਓ ਨੂੰ ਸੁਣਦੇ ਹੋ ਔਰ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ ਵੀ ਡਾਕਟਰ ਸਾਹਿਬ ਤੁਹਾਡਾ ਵੀ ਜੀ ਥੈਂਕ ਯੂ ਸੋ ਮਚ
1: ਥੈਂਕ ਯੂ
2: ਜੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਬਾਤ ਸੋਰੀ ਮੈਂ ਸਟਾਰਟਿੰਗ ਦੇ ਵਿਚ ਕੁਛ ਪ੍ਰੋਬਲਮ ਹੋਈ ਸੀ 10 ਮਿੰਟ ਪਹਿਲਾਂ ਤੇ ਮੈਨੂੰ ਲੱਗਦਾ ਕਿ ਪਹਿਲਾਂ ਗੀਤ ਮੇਰੀ ਆਵਾਜ਼ ਵੀ ਜਿਹੜੀ ਹੈ ਉਹ ਨਹੀਂ ਪਹੁੰਚ ਸਕੀ ਤੁਹਾਡੇ ਤੱਕ ਸੋ ਚੈੱਕ ਕੀਤਾ ਤੇ ਕੁਛ ਥੋੜੀ ਜਿਹੀ ਗਲਤੀ ਹੋਈ ਸੀ ਸੋ ਇਸ ਵੇਲੇ 7:12 ਹੋ ਗਏ ਜੀ 23 ਸੈਕਿੰਡ ਹੋ ਗਏ ਆ ਨਿਊਯਾਰਕ ਦਾ ਟਾਈਮ ਆ ਤੇ 23 ਵਜ ਹੈਗੀ 31 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ ਜੀ ਤੋ ਦੋਸਤੋ ਗੁਰਦਾਸ ਮਾਨ ਸਾਹਿਬ ਬਾਰੇ ਥੋੜੀ ਜਿਹੀ ਗੱਲ ਕਰ ਲਈਏ ਉਹਨਾਂ ਦਾ ਸ਼ੋਅ ਜਿਹੜੇ ਅੱਜ ਕੱਲ ਕੈਨੇਡਾ ਦੇ ਵਿਚ ਹੋ ਰਿਹਾ ਬੜੀ ਦੁਨੀਆ ਧੂਮ ਧਾਮ ਨਾਲ ਲੋਕ ਪਹੁੰਚ ਰਹੇ ਜੋ ਕੁਛ ਪਿਛਲੀ ਵਾਰ ਹੋਇਆ ਸੀ ਲੱਗਦਾ ਕਿ ਸਾਡੇ ਲੋਕ ਜਿਹੜੇ ਆ ਉਹ ਗੱਲ ਨੂੰ ਭੁੱਲ ਗਏ ਆ ਵੈਸੇ ਏਡੀ ਵੱਡੀ ਗੱਲ ਹੋ ਗਈ ਸੀ ਜਾਂ ਛੋਟੀ ਗੱਲ ਹੋ ਗਈ ਸੀ ਉਹਦਾ ਲੋਕਾਂ ਨੇ ਵਿਰੋਧ ਤਾਂ ਬਹੁਤ ਕੀਤਾ ਕਿਸਾਨ ਅੰਦੋਲਨ ਦੇ ਜਦੋਂ ਚੱਲ ਰਿਹਾ ਸੀ ਉਦੋਂ ਵੀ ਗੁਰਦਾਸ ਮਾਨ ਸਾਹਿਬ ਉੱਥੇ ਪਹੁੰਚੇ ਸੀ ਲੋਕਾਂ ਦੇ ਵਿਚ ਗੁੱਸਾ ਸੀ ਗਿਲੇ ਸੀ ਪਰ ਉਹਨਾਂ ਕਈ ਵਾਰੀ ਮਾਫ਼ੀ ਵੀ ਮੰਗੀ ਪਰ ਲੋਕਾਂ ਨੇ ਏਦਾਂ ਲੱਗਦਾ ਕਿ ਉਹਨਾਂ ਨੂੰ ਮਾਫ਼ ਕਰ ਦਿੱਤਾ ਸੋ ਅੱਛੀ ਗੱਲ ਹੈ ਜੀ ਜਦੋਂ ਬੰਦਾ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਰ ਲੈਂਦੇ ਸਿੰਗਰਾਂ ਕੋਲੋਂ ਇਹੋ ਜਿਹੀਆਂ ਗੱਲਾਂ ਕਈ ਵਾਰੀ ਸਟੇਜ ਤੇ ਖਲੋ ਕੇ ਨਿਕਲ ਜਾਂਦੀਆਂ ਸੋ ਠੀਕ ਹੈ ਜੋ ਕੁਛ ਹੋਇਆ ਬਹੁਤ ਅੱਛੇ ਸ਼ੋਅ ਚੱਲ ਰਿਹਾ ਬੜੀ ਦੁਨੀਆ ਬਹੁਤ ਲੋਕ ਜਿਹੜੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿਚ ਪਹੁੰਚ ਰਹੇ ਆ ਇਸ ਗੱਲ ਦੀ ਵੀ ਖੁਸ਼ੀ ਹੈ ਚਲੋ ਅਗਲਾ ਗਾਣਾ ਸੁਣਦੇ ਕਾਲਾ ਡੋਰੀਆ

ਇੱਕ ਗੀਤ ਹੋਰ ਸੁਣਦੇ ਹਾਂ ਜੀ, ਬਹੁਤ ਹੀ ਪਿਆਰੀ ਆਵਾਜ਼ ਹੈ, ਬਹੁਤ ਹੀ ਪਿਆਰਾ ਅੰਦਾਜ਼ ਹੈ, ਹਰਸ਼ਦੀਪ ਕੌਰ। ਇਹਨਾਂ ਨੂੰ ਮੈਂ ਮਿਲਿਆ ਵੀ ਹਾਂ, ਇਹਨਾਂ ਨੂੰ ਗੱਡੀ ਚ ਲੈ ਕੇ ਇਹਨਾਂ ਡੈਡੀ ਵੀ ਨਾਲ ਸੀ, ਕਾਫੀ ਲੰਮਾ ਟਾਈਮ ਇਹਨਾਂ ਦੇ ਨਾਲ ਗੁਜ਼ਾਰਿਆ। ਬਹੁਤ ਅੱਛੀ ਨੇਚਰ ਦੇ ਹੈਗੇ ਆ। ਸੋ ਉਹਨਾਂ ਦਾ ਗੀਤ ਕਾਲੇ ਰੰਗ ਦਾ ਪਰਾਂਦਾ।

0: नमस्कार दोस्तों, ये तुसी आज फोक सॉन्ग प्यारे प्यारे सॉन्ग टोटली फोक वधिया पंजाबी जो एक टाइम दे विच वजदे हुंदे सी रेडियो ते उहनां दे बारे आपां गीतां नूं आनंद माणिया। सो हुण आपां चलदे हां जी प्यारियां प्यारियां खबरां वल। और खबरां भी प्यारियां तो नहीं हुंदियां, खबरां तो हमेशा दुख देण वालियां, दर्द देण वालियां। जिहड़ियां असली खबरां हुंदियां उहनां नूं असी खुशी वाले माहौल दी गल करदे हां। इह सारियां खबरां किते ना किते जिहड़ियां हैगियां दुख देण वालियां हुंदियां, लोकां दे मरन दियां गल्लां सुणियां जांदियां, उत्थे इन्ने बंब डिगे, उत्थे इन्ने लोक मारे गए। ਇਹ ਕੁਛ ਹੋ ਰਿਹਾ ਜੀ ਅੱਜ ਕੱਲ ਦੁਨੀਆਂ ਦੇ ਉੱਤੇ ਕਾਫੀ ਚਿਰਾਂ ਬਾਅਦ। ਪਹਿਲਾਂ ਵੀ ਅਸੀਂ ਇਹ ਖਬਰਾਂ ਕਰਦੇ ਰਹੇ ਲਾਲ ਸਿੰਘ ਚੀਮਾ ਹੋਣੀ ਕਿ ਜੋ ਕੁਛ ਗਾਜ਼ਾ ਪੱਟੀ ਦੇ ਵਿੱਚ ਹੁੰਦਾ ਸੀ ਕਾਫੀ ਲੰਮਾ ਟਾਈਮ ਉਹ ਚੱਲਦਾ ਰਿਹਾ, ਫਿਰ ਉਹ ਤੋਂ ਯੂਕਰੇਨ ਦੀ ਤੇ ਕਾਫੀ ਸਾਢੇ ਚਾਰ ਸਾਲ ਹੋ ਚੱਲੇ ਆ। ਰਸ਼ੀਆ ਦੀ ਜੰਗ ਜਿਹੜੀ ਆ ਉਹ ਲੱਗੀ ਹੋਈ ਆ। ਹੁਣ ਪਸਾਦ ਜਿਹੜਾ ਉਹ ਵੱਡਾ ਪਸਾਦ ਜਿਹੜਾ ਸਾਡੇ ਟਰੰਪ ਸਾਹਿਬ ਨੇ ਛੇੜ ਲਿਆ, ਤੇ ਇੱਕ ਇਸਰਾਇਲ ਵਾਲਾ ਜਿਹੜਾ ਪਾਗਲ ਜਿਹਾ ਬੰਦਾ ਹੈਗਾ ਉਹਨੇ ਪੰਗਾ ਲਿਆ, ਨਿੱਕਾ ਜਿਹਾ ਤੂੰ ਹੈਗਾ। ਔਰ ਬਲੀਵ ਕਰੋ ਕਿ ਜੇ ਅਮਰੀਕਾ ਮਦਦ ਨਾ ਕਰੇ ਤੇ ਇਰਾਨ ਜਿਹੜਾ ਹੈਗਾ ਦੋ ਦਿਨ ਦੀ ਮਾਰ ਆ ਉਹ ਸਾਰਾ ਇਰਾਨ ਦੇ ਮੋਹਰੇ। ਸੋ ਇਹ ਚੀਜ਼ਾਂ ਨੂੰ ਕਿਸੇ ਦੇ ਮੋਢਿਆਂ ਤੇ ਰੱਖ ਕੇ ਚਲਾਉਣੀਆਂ ਰਫਲਾਂ ਉਹ ਏਡੀ ਸੋਭਾ ਨਹੀਂ ਦਿੰਦੀਆਂ, ਉਹਦੇ ਘਾਟੇ ਹੁੰਦੇ ਆ। ਕਿਉਂਕਿ ਜਦੋਂ ਅਗਲੇ ਲੱਤ ਖਿੱਚ ਲੈਂਦੇ ਨਾ ਪਿੱਛੇ, ਕਿ ਭਾਈ ਜਦੋਂ ਜ਼ੋਰ ਪੈਂਦਾ ਨਾ ਪਿੱਛੇ, ਕਿ ਭਾਈ ਤੂੰ ਪਿੱਛੇ ਹੋ ਜਾ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਸਾਰਾ ਸਤਿਆਨਾਸ਼ ਕਰੀ ਜਾਂਦਾ। ਜਦੋਂ ਲੱਤ ਖਿੱਚ ਲਈ ਤੇ ਚੀਮਾ ਸਾਹਿਬ ਫੇਰ ਕੀ ਹੋਏਗਾ?
1: ਫੇਰ ਬਖ ਸਾਹਿਬ ਜੀ ਇਹ ਹੋਣਾ, ਫੇਰ ਜਿਹੜੇ ਜਿਆਦਾ ਚਾਵਲ ਕੇ ਜਾਂਦੇ ਹੁੰਦੇ ਅੱਗੇ ਉਹਨਾਂ ਨੂੰ ਫੇਰ ਛਿੱਤਰ ਖਾ ਕੇ, ਫੇਰ ਉਹ ਜਿੱਦਾਂ ਕੁੱਤੇ ਲੜਦੇ ਹੋਣ ਤਾਂ ਉਹ ਫੇਰ ਜਿਹੜਾ ਮਾੜਾ ਹੁੰਦਾ ਉਹ ਪੂਛ ਦੇ ਕੇ ਲੱਤਾਂ ਤੇ ਵਿਛਾੜ ਕੇ ਪਾ ਦੇ।
0: ਪੂਛ ਲੈ ਕੇ ਭੱਜਣ ਵਾਲੇ ਹੀ ਆ ਲੱਗਦਾ।
1: ਹਾਂਜੀ ਹਾਂਜੀ ਗੱਠ ਸਾਹਿਬ ਜੀ, ਇੱਕ ਤਾਂ ਦੇਖੋ ਮੈਂ ਅਜੇ ਆਹ ਜਿਹੜੀ ਖਬਰ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਛੋਟੇ ਸ਼ਬਦਾਂ ਚ ਨਿਬੇੜ ਦੇਣੀ ਹੈ ਕਿਉਂਕਿ ਇਹ ਬਹੁਤੇ ਡੀਟੇਲ ਦੇ ਵਿੱਚ ਮੇਰੇ ਕੋਲ ਹੈ ਨਹੀਂ ਅਜੇ। ਪਰ ਯੂ ਐਸ ਏ ਆ ਜਿਹੜਾ ਯੂਨਾਈਟਿਡ ਸਟੇਟਸ, ਉਹਨਾਂ ਨੇ ਚੇਤਾਵਨੀ ਵਾਰਨਿੰਗ ਦੇ ਦਿੱਤੀ ਆ ਕਿ ਜਿੰਨੇ ਅਮਰੀਕਨ ਜਿਹੜੇ ਹੈਗੇ ਆ ਸਾਊਦੀ ਅਰਬ ਦੇ ਵਿਚ ਆ ਉਹ ਭਾਈ ਦੜ ਜਾਓ, ਜਿੱਥੇ ਵੀ ਹੈਗੇ ਆ ਬਾਹਰ ਨਾ ਨਿਕਲੋ। ਤੇ ਇਸ ਤੋਂ ਅੱਗੇ ਆਪਾਂ ਖਬਰ ਸ਼ੁਰੂ ਕਰਦੇ ਆ। ਪਹਿਲੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਕਾਫੀ ਲੰਮੀ ਆ ਕਿਉਂਕਿ ਇਹ ਜਿਹੜੀ ਆ ਇਹ ਪੂਰੇ ਡਿਟੇਲ ਦੇ ਵਿਚ ਮੈਂ ਲਿਖੀ ਆ ਤੇ ਇਹਨੂੰ ਕਾਫੀ ਸਮਾਂ ਲੱਗਿਆ। ਤੇ ਇਹ ਗੱਲਬਾਤ ਇਸ ਤਰ੍ਹਾਂ ਖਾਕ ਸਾਹਿਬ ਜੀ, ਮਿਡਲ ਈਸਟ ਜਿਹਨੂੰ ਮੱਧ ਪੂਰਬੀ ਏਸ਼ੀਆ ਕਹਿੰਦੇ ਆ, ਉਥੇ ਖਾਕ ਸਾਹਿਬ ਜੀ ਉਹਦੇ ਵਿਚ ਇਕ ਪਾਸੇ ਦੁਨੀਆਂ ਦੀਆਂ ਦੋ ਪਾਵਰਫੁਲ ਹਸਤੀਆਂ ਅਮਰੀਕਾ ਤੇ ਇਜ਼ਰਾਇਲ, ਦੂਸਰੇ ਪਾਸੇ ਇਰਾਨ, ਜਿਸ ਉਪਰ 1979 ਤੋਂ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ ਆ ਜਿਹੜੇ ਉਹਨਾਂ ਨੇ ਅਮਰੀਕਾ, ਯੂਰਪ ਤੇ ਇਜ਼ਰਾਇਲ ਦੇ ਦਬਾਅ ਹੇਠ ਜਿਹੜਾ ਹੈਗਾ ਉਹ ਸੈਂਕਸ਼ਨਾਂ ਲਾਈਆਂ ਹੋਈਆਂ ਇਜ਼ਰਾਇਲ ਦੇ ਉੱਤੇ। ਦੇਖੋ 1979 ਤੋਂ ਸਾਲ ਗਿਣ ਲਓ ਕਿੰਨੇ ਆ, ਉਹ ਹੋ ਗਏ 21 ਸਾਲ ਉਹ, ਤੇ 21 ਦੂਣਾ 42 ਤੇ 5 ਹੋਰ ਵਿਚ ਜੋੜ ਲਓ 42 ਤੇ 5 47 ਸਾਲ ਹੋ ਗਏ ਆ ਉਸ ਦੇਸ਼ ਦੇ ਉੱਤੇ। ਸਾਰੇ ਯੂਰਪ ਨੇ, ਅਮਰੀਕਾ ਨੇ ਸੈਂਕਸ਼ਨਾਂ ਲਾਈਆਂ ਹੋਈਆਂ, ਉਹਦਾ ਮਾਲ ਨੀ ਵਿਕਣ ਦੇਣਾ, ਉਹਨੂੰ ਆਹ ਨੀ ਕਰਨ ਦੇਣਾ, ਉਹਨੂੰ ਉਹ ਨੀ ਕਰਨ ਦੇਣਾ, ਇਹ ਸਾਰਾ ਕੁਛ। ਪਰ ਫੇਰ ਵੀ ਉਹ ਜਿਹੜਾ ਦੇਸ਼ ਹੈ ਰਾਖ ਸਾਹਿਬ ਜੀ ਸਾਰੀ ਦੁਨੀਆਂ ਦੇ ਖਿਲਾਫ਼ ਕੱਲਾ ਲੜਦਾ ਰਿਹਾ ਔਰ ਉਹ ਝੁਕਿਆ ਨੀ। ਤੇ ਅੱਜ ਦੀ ਜਿਹੜੀ ਖਬਰ ਹੈ ਇਹਦੇ ਵਿਚ ਆਪਾਂ ਦੇਖਦੇ ਹਾਂ ਕਿ ਇਹ ਕਿੱਥੇ ਖੜਾ ਸਭ ਕੁਛ। ਤੇ 1979 ਤੋਂ ਖਾਕ ਸਾਹਿਬ ਜੀ ਯੂਰਪ, ਅਮਰੀਕਾ, ਇਜ਼ਰਾਇਲ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਨੇ ਅਮਰੀਕਾ, ਯੂਰਪ, ਇਜ਼ਰਾਇਲ ਦੇ ਦਬਾਅ ਹੇਠ ਸੈਂਕਸ਼ਨਾਂ, ਪਾਬੰਦੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਥੋਪੀਆਂ ਹੋਈਆਂ। ਇਹ ਸਭ ਕੁਝ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਦੋ ਧੜਿਆਂ ਵਿਚ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਉਪਰ ਕਾਬੂ ਪਾਉਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾ ਢੇਰੀ ਕਰਨ ਤੋਂ ਅਸਮਰਥ ਰਹੀ। ਖਾਕ ਸਾਹਿਬ ਜੀ ਸਾਰਾ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ।
0: ਇਰਾਨ ਕਿੱਥੋਂ ਦਾ ਕਿੱਥੇ ਪਹੁੰਚਿਆ? ਅੱਜ ਕੱਲ ਜੇ ਜੰਗ ਦੀ ਗੱਲ ਕਰਦੇ ਆ ਤੇ ਕਿੱਥੋਂ ਉਹਦੇ ਕੋਲ ਇੰਨੀਆਂ ਮਿਜ਼ਾਈਲਾਂ ਆ ਗਈਆਂ ਪਾਬੰਦੀਆਂ ਲੱਗਣ ਦੇ ਬਾਵਜੂਦ ਵੀ, ਕਿਉਂਕਿ ਜਦੋਂ ਤੁਹਾਡੇ ਤੇ ਪਾਬੰਦੀਆਂ ਲੱਗਦੀਆਂ ਨਾ
2: ਤੁਹਾਡਾ ਸਾਰਾ ਕੁਛ ਬੰਦ ਹੋ ਜਾਂਦਾ, ਤੁਹਾਡਾ ਤੇਲ ਪਾਬੰਦੀਆਂ ਲੱਗੀਆਂ ਨੇ ਕਿ ਤੁਸੀਂ ਤੇਲ ਨੀ ਵੇਚ ਸਕਦੇ, ਦੂਜੇ ਮੁਲਕ ਨੇ ਕਿਹਾ ਤੁਸੀਂ ਤੇਲ ਨੀ ਲੈ ਸਕਦੇ ਉਹਦੇ ਕੋਲੋਂ, ਜੇ ਨੀ ਕਰ ਸਕਦੇ ਵੋ ਨੀ ਕਰ ਸਕਦੇ, ਤੇ ਅੱਜ ਦੇ ਹਾਲਾਤ ਦੇ ਵਿਚ ਜਿੱਥੇ ਇਰਾਨ ਖੜਾ
1: ਬਿਲਕੁਲ
2: ਵੱਡੀ ਪਾਵਰ ਬਣ ਕੇ ਉਭਰਿਆ ਜੀ।
1: ਹਾਂਜੀ ਹਾਂਜੀ ਖਟ ਸਾਹਿਬ ਜੀ, ਦੇਖੋ ਪਾਬੰਦੀਆਂ ਵੀ ਹਾਲਾਤ ਆ। ਮੈਂ ਇਕ ਵਾਰੀ ਆਪਣੇ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਸੀ ਕਿ ਮੈਂ ਉਸ ਵੇਲੇ ਜਿੱਦਣ ਉਹਦੀ ਇਰਾਕ ਦੇ ਨਾਲ ਲੜਾਈ ਲੱਗੀ ਆ, ਉਹਦੇ ਪਿੱਛੇ ਤਾਂ ਸਾਰਾ ਅਮਰੀਕਾ ਯੂਰਪੀ ਸੀਗਾ ਤੇ ਮੈਂ ਉੱਥੇ ਸੀਗਾ ਇਰਾਨ ਦੇ ਵਿਚ। ਖਟ ਸਾਹਿਬ ਜੀ, ਉੱਥੇ ਨਾ ਕੋਈ ਦਵਾਈ ਮਿਲਦੀ ਸੀ, ਖੰਡ ਆ ਜਿਹੜੀ ਉਹ ਜਾਣੀ ਬੰਦ ਹੋ ਗਈ ਸੀਗੀ, ਤੇ ਅਸੀਂ ਚਾਹ ਪੀਣ ਵਾਸਤੇ ਕੀ ਕਰੀਦਾ ਸੀ, ਉਹ ਨਿੱਕੀਆਂ ਨਿੱਕੀਆਂ ਆਪਣੇ ਇੱਥੇ ਅਮਰੀਕਾ ਜੀ ਛੋਟੀ ਜਿਹੀ ਕੈਂਡੀ ਹੁੰਦੀ, ਨਿੱਕੀ ਜਿਹੀ ਉਹ ਹੁੰਦੀ ਆ ਐਵੇਂ ਜਿੱਦਾਂ ਇੱਕ ਖੰਡ ਦੀ ਉਹ ਡਲੀਆਂ ਕਿਊਬ ਸ਼ੂਗਰ ਦੇਖੀ ਹੋਣੀ ਆ ਤੁਸੀਂ, ਉਹ ਚੌਰਸ ਜਾਏ ਏਦਾਂ ਦੀ ਉਹ ਹੁੰਦੀ ਸੀ, ਤੇ ਉਹ ਲੈ ਕੇ ਉਹ ਗੋਲੀਆਂ ਲਿਆ ਕੇ ਰੱਖ ਲੈਣੀਆਂ, ਉਹ ਜੀਵ ਚ ਰੱਖ ਲੈਣੀ ਤੇ ਰੱਖ ਕੇ ਚਾਹ ਪੀ ਲੈਣੀ। ਸੋ ਇਹ ਹਾਲਾਤ ਉੱਥੇ ਸੀਗੇ, ਦਵਾਈਆਂ ਨਹੀਂ ਸੀ ਮਿਲਣੀਆਂ। ਪਰ ਉਦੋਂ ਤੋਂ ਲੈ ਕੇ ਹੁਣ ਤੀਕਰ ਦੇਖੋ ਉਹ ਜਿਹੜਾ ਦੇਸ਼ ਸੀਗਾ ਉਹ ਫੇਰ ਵੀ ਜਿਹੜਾ ਆਪਣੇ ਆਪ ਨੂੰ ਚੱਲਦਾ ਰੱਖ ਸਕਿਆ ਤੇ ਉਹ ਦਬਿਆ ਨਹੀਂ। ਤੇ ਹੁਣ ਡਾਕਟਰ ਸਾਹਿਬ ਜੀ ਕੀ ਆ, ਇਹ ਜਿਹੜੀਆਂ ਸਭ ਕੁਛ ਉਥੋਂ ਦੀ ਪਰਜਾ ਨੂੰ ਉਸ ਰਾਜਨੀਤਿਕ ਢਾਂਚੇ ਵਿਰੁੱਧ ਭੜਕਾ ਕੇ ਉਥੋਂ ਦੇ ਦੋ ਧੜਿਆਂ ਵਿਚ ਉਨ੍ਹਾਂ ਨੂੰ ਵੰਡਣਾ ਅਤੇ ਲੜਾਉਣਾ ਅਤੇ ਉਥੋਂ ਦੇ ਕੁਦਰਤੀ ਸੋਮਿਆਂ ਜਿੱਦਾਂ ਤੇਲ ਲਾ ਲਓ ਜਾਂ ਹੋਰ ਉਨ੍ਹਾਂ ਦੇ ਮਿੱਠਾ ਮੇਵਾ ਜਿਹੜਾ ਬਹੁਤ ਆਉਂਦਾ ਹੁੰਦਾ ਸੀ ਇਰਾਨ ਤੋਂ ਪਰ ਹੁਣ ਬੰਦ ਬੰਦ ਹੋ ਗਿਆ, ਤੇ ਉਨ੍ਹਾਂ ਨੂੰ ਕਾਬੂ ਉਨ੍ਹਾਂ ਤੇ ਰੱਖਣਾ ਅਤੇ ਤਰੱਕੀ ਤੋਂ ਵਾਂਝੇ ਰੱਖਣਾ। ਪਰ ਇਹ ਨੀਤੀ ਇਰਾਨ ਨੂੰ ਢਾਹ ਢੇਰੀ ਕਰਨ ਤੋਂ ਅਸਮਰਥ ਰਹੀ। 2024 ਵਿਚ ਅਮਰੀਕਾ ਵਿਚ ਚੋਣਾਂ ਹੋਈਆਂ ਅਤੇ ਫਿਰ ਤੋਂ ਇਕ ਬਹੁਤ ਵੱਡੇ ਵਪਾਰੀ ਡੋਨਲਡ ਟਰੰਪ ਸਾਹਿਬ ਨੂੰ ਪ੍ਰੈਜੀਡੈਂਟ ਚੁਣਿਆ ਗਿਆ ਜਾਂ ਚੁਣਵਾਇਆ ਗਿਆ, ਕਿਉਂਕਿ ਪ੍ਰੈਜੀਡੈਂਸੀ ਪਿੱਛੇ ਵੀ ਡਾਕਟਰ ਸਾਹਿਬ ਜੀ ਹੋਰ ਹਸਤੀਆਂ ਹੁੰਦੀਆਂ ਜਿਹੜੀਆਂ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾ ਉਹਦੇ ਉਹਨੂੰ ਅੱਗੇ ਲਿਆਉਂਦੀਆਂ ਆ। ਤੇ ਦੁਨੀਆਂ ਦੇ ਦੋ ਤੇਲ ਦੇ ਸੋਮਿਆਂ ਵੈਨਜ਼ੂਏਲਾ ਅਤੇ ਇਰਾਨ ਉਪਰ ਕਬਜ਼ਾ ਕਰਨ ਦੀ ਤਕਨੀਕਾਂ ਨੂੰ ਲਾਗੂ ਕੀਤਾ ਗਿਆ। ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਉਪਰ ਨਸ਼ੀਲੇ ਪਦਾਰਥ ਅਮਰੀਕਾ ਨੂੰ ਭੇਜਣ ਦੀਆਂ ਤੋਹਮਤਾਂ ਲਗਾਈਆਂ ਗਈਆਂ ਪਰ ਗੱਲ ਬਣ ਨਾ ਸਕੀ ਅਤੇ ਉਥੋਂ ਦੀ ਪਰਜਾ ਨੂੰ ਉਸ ਖਿਲਾਫ ਭੜਕਾਉਣ ਵਾਲੀ ਨੀਤੀ ਕਾਮਯਾਬ ਨਾ ਹੋ ਸਕੀ। ਫਿਰ ਇਕ ਰਾਤ ਅਮਰੀਕਾ ਦੀ ਫੌਜ ਨੇ ਰਾਤ ਦੇ ਹਨੇਰੇ ਵਿਚ ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ੍ਹ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸਦੀ ਪਤਨੀ ਵੀ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜ਼ੂਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ।
2: ਬਿਲਕੁਲ

0: ਨਿਕੋਲਸ ਮਦੂਰੋ ਨੂੰ ਗੁਮਰਾਹ ਕਰਕੇ ਅਮਰੀਕਾ ਲਿਆਂਦਾ ਗਿਆ ਅਤੇ ਜੇਲ ਵਿਚ ਬੰਦ ਕਰ ਦਿੱਤਾ ਕਰ ਲਿਆ ਗਿਆ ਅਤੇ ਉਸ ਦੀ ਪਤਨੀ ਵੀ ਅਮਰੀਕਾ ਦੀ ਜੇਲ ਵਿਚ ਬੰਦ ਕੀਤੀ ਗਈ। ਰੌਲਾ ਸਿਰਫ ਵੈਨਜੁਏਲਾ ਦੇ ਤੇਲ ਤੇ ਡਾਕਾ ਮਾਰਨਾ ਸੀ। ਵਿਚ ਵਿਚਾਲੇ ਗ੍ਰੀਨਲੈਂਡ ਉਪਰ ਕਬਜ਼ਾ ਕਰਨ ਵਾਲਾ ਮਾਮਲਾ ਸਫਲ ਨਾ ਹੋ ਸਕਿਆ ਅਤੇ ਕੈਨੇਡਾ ਨੂੰ ਅਮਰੀਕਾ ਦਾ ਅਕਮਜਮਾ ਸੂਬਾ ਬਣਾਉਣ ਵਾਲੀ ਗੱਲਬਾਤ ਵੀ ਜਿਹੜੀ ਸਿਰੇ ਨਾ ਚੜ ਸਕੀ। ਵੈਨਜੁਏਲਾ ਦਾ ਰਾਜ ਖੋਹਣ ਕਾਰਨ ਟਰੰਪ ਸਾਹਿਬ ਬਹੁਤ ਬਹਾਦਰ ਬਣ ਗਏ ਅਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਟਰੰਪ ਸਾਹਿਬ ਨਾਲ ਗੰਢ ਜੋੜ ਕਰਕੇ ਜਿਣੀ ਮਿਲੀ ਸਾਜਿਸ਼ ਘੜੀ ਜਿਸ ਵਿਚ ਇਰਾਨ ਦੇ ਤੇਲ ਤੇ ਕਬਜ਼ਾ ਕਰਨਾ ਚਾਹਿਆ। ਇਜ਼ਰਾਈਲੀ ਲੀਡਰ ਦੀ ਆਪਣੀ ਸਮਰਥਾ ਕਮਜ਼ੋਰ ਸੀ ਜਿਸ ਕਾਰਨ ਨੇਤਾਨਯਾਹੂ ਨੇ ਟਰੰਪ ਸਾਹਿਬ ਨੂੰ ਨਾਲ ਰਲਾ ਕੇ ਫਸਾ ਲਿਆ ਤੇ ਆਪ ਲਿਬਨਾਨ ਦੀ ਧਰਤੀ ਹੜੱਪਣ ਅਤੇ ਇਰਾਨ ਦਾ ਤੇਲ ਲੁੱਟਣ ਵਿਚ ਅਮਰੀਕਾ ਨਾਲ ਭਾਈਵਾਲੀ ਬਣਾ ਲਈ। ਸੋ ਸਾਂਝ ਪਾ ਲਈ ਕਿ ਆਪਾਂ ਦੋਨੇ ਰਾਕੇ ਕਰਦੇ ਹਾਂ ਕਿਉਂਕਿ ਮੇਰੇ ਇਕੱਲੇ ਦੀ ਬਸ ਦੀ ਗੱਲ ਨਹੀਂ ਹੈ ਇਹ, ਹੁਣ ਪਤਾ ਕੀਤਾ ਜਾਊ। ਤੇ 28 ਫਰਵਰੀ ਵਾਲੇ ਦਿਨ ਖਾਕ ਸਾਹਿਬ ਇਜ਼ਰਾਈਲ ਅਤੇ ਅਮਰੀਕਾ ਨੇ ਇਰਾਨ ਉਪਰ ਧਾਵਾ ਬੋਲ ਦਿੱਤਾ ਇਹ ਸੋਚਦੇ ਹੋਏ ਕਿ ਵੈਨਜੁਏਲਾ ਦੀ ਤਰ੍ਹਾਂ ਇਕ ਦੋ ਦਿਨਾਂ ਵਿਚ ਇਰਾਨ ਦੇ ਆਗੂਆਂ ਨੂੰ ਬੰਬਾਂ ਨਾਲ ਜਿਹੜਾ ਉਡਾ ਦਿੱਤਾ ਜਾਵੇਗਾ ਅਤੇ ਨੂੰ ਗੁਮਰਾਹ ਕਰਕੇ ਬਾਕੀ ਬਚੇ ਖੁਚਿਆਂ ਨੂੰ ਜੇਲਾਂ ਵਿਚ ਡੱਕ ਦਿੱਤਾ ਜਾਏਗਾ ਅਤੇ ਤੇਲ ਦੀ ਲੁੱਟ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ। ਪਰ ਵੱਖਰੇ ਵੱਖਰੇ ਨਿਊਜ਼ ਸੋਰਸ ਦੀਆਂ ਖਬਰਾਂ ਵਿਚੋਂ ਇਹ ਸਾਹਮਣੇ ਆ ਰਿਹਾ ਹੈ ਕਿ ਇਰਾਨ ਕੀ ਹੈ, ਉਨ੍ਹਾਂ ਨੂੰ ਪਤਾ ਲੱਗਦਾ ਕਿ ਇਰਾਨ ਕੀ ਆ। ਨਾ ਤਾਂ ਇਜ਼ਰਾਈਲ ਨੂੰ ਅੰਦਾਜ਼ਾ ਸੀ ਅਤੇ ਨਾ ਹੀ ਅਮਰੀਕਾ ਨੂੰ, ਇਨ੍ਹਾਂ ਦੋਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਇਜ਼ਰਾਈਲ ਇਰਾਨ ਦੇ ਕੋਲ ਇੰਨਾ ਮਸਾਲਾ ਜਿਹੜਾ ਉਹ ਹੈਗਾ। ਇਨ੍ਹਾਂ ਨੇ ਸੋਚਿਆ ਸੀ ਕਿ ਇਕ ਦੋ ਦਿਨਾਂ ਦੇ ਵਿਚ ਆਪਾਂ ਉਹਨੂੰ ਇਕੋ ਰਾਤ ਲੱਗੀ ਆ ਜਿਹੜੀ ਵੈਨਜੁਏਲਾ ਦਾ ਮਦੂਰੋ ਸੀਗਾ ਤੇ 5-7 ਘੰਟਿਆਂ ਦੇ ਵਿਚ ਜਾ ਕੇ ਉਹਨੂੰ ਫੜ ਕੇ ਲਿਆਂਦਾ ਤੇ ਇਨ੍ਹਾਂ ਨੇ ਸੋਚਿਆ ਸੀ ਵੀ ਚਲੋ ਇੱਥੇ ਵੱਧ ਤੋਂ ਵੱਧ ਹੋਏਗਾ ਤੇ ਇਕ ਹਫ਼ਤਾ ਲੱਗ ਜਾਣਾ, ਪਰ ਉਹ ਗੱਲ ਬਣੀ। 28 ਫਰਵਰੀ ਤੋਂ ਅੱਜ 31 ਮਾਰਚ ਹੈ। ਖਬਰਾਂ ਸੁਣ ਕੇ ਅੰਦਾਜ਼ਾ ਲੱਗ ਰਿਹਾ ਕਿ ਅਮਰੀਕਾ ਤਾਂ ਇਰਾਨ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਪਰ ਇਰਾਨ ਨਹੀਂ ਛੱਡ ਰਿਹਾ। ਸਾਰਾ ਯੂਰਪ, ਤੁਸੀਂ ਕੁਝ ਕਹਿਣ ਲੱਗੇ ਸੀ ਡਾਕਟਰ?
1: ਬਿਲਕੁਲ ਸਹੀ ਕਹਿ ਰਹੇ ਹੋ ਜੀ।
0: ਹਾਂਜੀ, ਤੇ ਛੁਡਾਉਣਾ ਚਾਹੁੰਦਾ ਪਰ ਇਰਾਨ ਛੱਡ ਨਹੀਂ ਰਿਹਾ। ਸਾਰਾ ਯੂਰਪ, ਸਾਰਾ ਏਸ਼ੀਆ ਟਰੰਪ ਅਤੇ ਨੇਤਾਨਯਾਹੂ ਨੂੰ ਲਾਹਨਤਾਂ ਪਾ ਰਿਹਾ ਅਤੇ ਤੇਲ ਦੀਆਂ ਕੀਮਤਾਂ ਤੋਂ ਸਟਿਆ ਹੋਇਆ ਲੜਾਈ ਬੰਦ ਕਰਵਾਉਣ ਲਈ ਵਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਵਾਲੇ ਜਿਹੜੇ ਜਹਾਜ਼ ਆ ਉਨ੍ਹਾਂ ਨੂੰ ਰੋਕ ਰਹੀਆਂ। ਸਾਰੇ ਕਹੀ ਜਾਂਦੇ ਆ, ਕਦੇ ਇਕ ਕਹਿੰਦਾ ਦੂਜਾ ਫਿਰ ਨਾਲ ਰਲ ਜਾਂਦਾ ਤੀਜਾ, ਉਹ ਸਾਰੇ ਹੌਲੀ ਹੌਲੀ ਆ ਜਿਹੜੇ ਬੰਦ ਕਰੀ ਜਾਂਦੇ ਆ ਕਿ ਤੂੰ ਸਾਡੇ।
1: ਚੀਮਾ ਸਾਹਿਬ, ਇਹ ਕਦੀ ਸੋਚਿਆ ਵੀ ਨਹੀਂ ਹੋਣਾ ਦੁਬਈ ਨੇ, ਸਾਊਦੀ ਅਰਬ ਨੇ ਜਾਂ ਕੁਵੈਤ ਨੇ ਜਾਂ
0: ਬਿਲਕੁਲ
1: ਇਹਨਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਰਾਨ ਸਾਡੇ ਤੇ ਵੀ ਅਟੈਕ ਕਰ ਸਕਦਾ, ਕਦੀ ਵੀ।
0: ਬਿਲਕੁਲ
1: ਬਿਲਕੁਲ, ਸਟ੍ਰੈਟਜੀ ਦੇਖੋ ਉਹਨਾਂ ਨੇ ਕਿਆ ਤਰੀਕੇ ਦੇ ਨਾਲ ਅਮਰੀਕਾ ਦੀਆਂ ਜਿਹੜੀਆਂ ਬੇਸਾਂ ਸੀ ਉਹਦੇ ਉਪਰ ਬੰਬਾਰੀ ਕਰਕੇ ਬਹੁਤ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ, ਬਹੁਤ ਕੁਛ ਹੋਇਆ। ਕਿਉਂਕਿ ਜਿਹੜਾ ਫੌਜੀ ਆ ਉਹਨੂੰ ਤਾਂ ਵਿਚਾਰੇ ਦੀ ਡਿਊਟੀ ਹੁੰਦੀ ਹੈ ਜੀ, ਚਾਹੇ ਕਿਸੇ ਵੀ ਕੰਟਰੀ ਦਾ ਹੋਵੇ, ਉਹਦੀ ਡਿਊਟੀ ਲਾਈ ਜਾਂਦੀ ਚੱਲ ਵੀ ਉੱਥੇ ਜਾ ਕੇ ਬੈਠੋ ਉੱਥੋਂ ਜੰਗ ਲੜਨੀ, ਉਹਨਾਂ ਨੇ ਤੇ ਆਪਣਾ ਕੰਮ ਕਰਨਾ ਹੀ ਹੁੰਦਾ ਵਾ।
0: ਪਰ
1: ਇਰਾਨ ਜਿਹੜਾ ਹੈਗਾ ਉਹ ਇਹ ਨਹੀਂ ਦੇਖਦਾ ਕਿ ਵੀ ਮੇਰੇ ਫੌਜੀ, ਉਹ ਜਜ਼ਬਾਤੀ ਹੋ ਕੇ ਲੜਦੇ ਆ ਜੀ।
0: ਹਾਂਜੀ ਬਿਲਕੁਲ ਬਿਲਕੁਲ, ਉਹ ਆਪਣੇ ਜਿੱਦਾਂ ਗੁਰੂ ਦਸਵੇਂ ਪਾਤਸ਼ਾਹ ਦਾ ਫਲਸਫਾ ਸੀ ਇਹਨਾਂ ਦਾ, ਉਹੀ ਫਲਸਫਾ ਸਾਖ ਸਾਹਿਬ ਜੀ, ਇਰਾਨ ਦਾ ਝੰਡਾ ਤੇ ਇਰਾਨ ਦੀਆਂ ਜਿਹੜੀਆਂ ਆਪਾਂ ਚਿੱਠੀਆਂ ਦੇ ਉੱਤੇ ਟਿਕਟਾਂ ਲਾਈ ਦੀਆਂ ਨਾ, ਉਹਨਾਂ ਦੇ ਉੱਤੇ ਵੀ ਉਹ ਜਿਹੜਾ ਖਾਲਸੇ ਦਾ ਨਿਸ਼ਾਨ ਆਉਂਦਾ ਆ, ਉਹਦੇ ਵਿਚ ਥੋੜੀ ਉਹਨਾਂ ਨੇ ਤਬਦੀਲੀ ਲਿਆਂਦੀ ਹੋਈ ਆ, ਪਰ ਹੈ ਉਹੀ ਬੇਸਿਕਲੀ ਉਹੀ ਆ। ਤੇ ਹੁਣ ਕੀ ਆ ਖਾਕ ਸਾਹਿਬ, ਵਿਲਕ ਰਿਹਾ ਅਤੇ ਹਰ ਰੋਜ਼ ਇਕ ਇਕ ਕਰਕੇ ਯੂਰਪੀਅਨ ਦੇਸ਼ ਆ ਜਿਹੜੇ ਅਮਰੀਕਾ ਨੂੰ ਆਪਣੇ ਦੇਸ਼ਾਂ ਵਿਚਲੇ ਅਮਰੀਕੀ ਅੱਡਿਆਂ ਤੋਂ ਇਰਾਨ ਉਪਰ ਹਮਲੇ ਕਰਨ ਤੋਂ ਰੋਕ ਰਿਹਾ। ਸੋ ਖਾਕ ਸਾਹਿਬ ਜੀ, ਅੱਜ ਦੀ ਜਿਹੜੀ ਕਹਾਣੀ ਆ ਉਹ ਇਹ ਆ ਕਿ ਪਹਿਲਾਂ ਤਾਂ ਉਹ ਕਹਿੰਦੇ ਸੀਗੇ ਭਈ ਸਾਡੇ ਜਿਹੜਾ ਸਾਡੇ ਦੇਸ਼ ਦੇ ਵਿਚ ਤੁਹਾਡਾ ਬੇਸ ਆ ਅਮਰੀਕਾ ਦਾ ਅੱਡਾ ਆ, ਉਥੋਂ ਤੁਸੀਂ ਜਹਾਜ਼ ਅੜਾ ਕੇ ਇਰਾਨ ਦੇ ਉੱਤੇ ਹਮਲਾ ਨਹੀਂ ਕਰ ਸਕਦੇ, ਅਸੀਂ ਤੁਹਾਨੂੰ

0: ਰਾਜ ਨਹੀਂ ਦੇਣੀ। ਪਰ ਅੱਜ ਦੀ ਖਬਰ ਆ ਜਿਹੜੀ ਖਾਕ ਸਾਹਿਬ ਜੀ ਓਹਦੇ ਮੁਤਾਬਕ ਕੀ ਆ ਕਿ ਅੱਜ ਫਰਾਂਸ ਅਤੇ ਇਟਲੀ ਆ ਜਿਹੜੇ ਨੇ ਅਮਰੀਕਾ ਦੇ ਜਿਹੜੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਿਹੜੇ ਜਹਾਜ਼ ਆ ਖਾਕ ਸਾਹਿਬ ਜਿਹੜੇ ਉਥੇ ਜਾ ਕੇ ਹਮਲੇ ਕਰਦੇ ਆ ਜਿਹੜੇ ਉਹ ਚਾਰ ਚਾਰ ਇੰਜਣਾਂ ਵਾਲੇ ਵੱਡੇ ਜਹਾਜ਼ ਹੁੰਦੇ ਉਹ ਦੂਰੋਂ ਜਾ ਕੇ ਉਪਰੋਂ ਬੰਬ ਮਾਰਦੇ ਆ ਜਿਹੜੇ ਦੂਰ ਤੋਂ ਉਹ ਜਹਾਜ਼ ਆ ਜਿਹੜੇ ਖਾਕ ਸਾਹਿਬ ਜੀ ਇਨ੍ਹਾਂ ਦੋਨਾਂ ਦੇਸ਼ਾਂ ਨੇ ਆਪਣੀ ਦੇਸ਼ ਦੇ ਸਪੇਸ ਉਪਰ ਵੀ ਲੰਘਣ ਉਹ ਕਹਿੰਦਾ ਨਹੀਂ ਅਸੀਂ ਨਹੀਂ ਦੇਣਾ ਉੱਪਰ ਨਹੀਂ
1: ਇਟਲੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਿਲਕੁਲ ਉਥੇ ਕੋਈ ਜਹਾਜ਼ ਤਾਰਨਾ ਸੀ ਉਹਨੇ ਕਿਹਾ ਇੱਥੇ ਮੈਂ ਨਹੀਂ ਉਤਰਨ ਦੇਣਾ
0: ਮੈਂ ਨਹੀਂ ਉਤਰਨ ਦੇਣਾ ਉਹਨੇ ਜਵਾਬ ਦਿੱਤਾ ਬਿਲਕੁਲ ਉਹ ਕਹਿੰਦੇ ਉੱਪਰ ਦੀ ਵੀ ਨਹੀਂ ਲੰਘਣ ਦੇਣਾ ਅਸੀਂ ਇੱਥੇ ਉਤਾਰਨਾ ਤਾਂ ਅਸੀਂ ਇੱਕ ਪਾਸੇ ਰਹਿ ਗਿਆ ਸੋ ਇੰਨੇ ਹਾਲਾਤ ਆ ਜਿਹੜੇ ਖਾਕ ਸਾਹਿਬ ਜੀ ਉਹ ਹੋ ਗਏ ਇੱਥੋਂ ਤੱਕ ਪਹੁੰਚ ਗਿਆ ਅੱਜ ਫਰਾਂਸ ਤੇ ਇਟਲੀ ਨੇ ਅਮਰੀਕਾ ਦੇ ਲੜਾਈ ਵਿਚ ਹਿੱਸਾ ਲੈਣ ਵਾਲੇ ਜਹਾਜ਼ਾਂ ਨੂੰ ਆਪਣੀ ਹਵਾ ਅਤੇ ਅਸਮਾਨ ਵਿਚੋਂ ਲੰਘਣਾ ਬੰਦ ਕਰ ਦਿੱਤਾ।
1: ਚੀਮਾ ਸਾਹਿਬ ਇੱਕ ਹੋਰ ਵੀ ਭੜਥੂ ਪਿਆ ਜੀ ਅੱਜ ਕੱਲ ਦੀ ਬੜੀਆਂ ਖਬਰਾਂ ਆ ਰਹੀਆਂ ਕਿ ਸੈਨੇਟਰ ਐਂਡ ਕਾਂਗਰਸਮੈਨ ਸਾਰੇ ਰਣ ਦੇ ਚੱਕਰ ਦੇ ਵਿਚ ਹੈ ਚਾਹੇ ਉਹ ਡੈਮੋਕ੍ਰੇਟ ਹੈ ਚਾਹੇ ਰਿਪਬਲਿਕਨ ਆ ਉਹ ਕਿਸੇ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਜਿਹੜਾ ਨਾ ਉਹ ਫਾਰਗ ਕਰਨਾ ਚਾਹੁੰਦੇ ਆ ਜੀ
0: ਲੜਾਈ ਬੰਦ ਕਰ ਹਾਂ ਬਿਲਕੁਲ ਬਿਲਕੁਲ ਲੜਾਈ ਬੰਦ ਕਰਨਾ ਖਾਕਸਾ ਜੀ ਲੋਕਾਂ ਦਾ ਧੂੰਆਂ ਨਿਕਲਿਆ ਪਿਆ
1: ਬਿਲਕੁਲ
0: ਅੱਜ ਮੈਂ ਗੈਸ ਪਾ ਕੇ ਆਇਆ $85 ਤੋਂ ਉਪਰ ਖਾਕ ਸਾਹਿਬ ਜੀ ਮੇਰੇ ਪਿੱਛੇ ਦੇ ਵਿਚ $85 ਤੋਂ ਉੱਤੇ ਦੀ ਗੈਸ ਪੈ ਗਈ
1: ਧੂੰਆਂ ਨਿਕਲ ਜਾਂਦਾ ਬੰਦੇ ਦਾ ਹਾਲਾਂਕਿ
0: ਮੈਂ ਕਦੇ ਘਰੋਂ ਬਾਹਰ ਜਾਂ ਬੈਂਕ ਤੇ ਜਾਣਾ ਹੁੰਦਾ ਜਾਂ ਮਾੜਾ ਮੋਟਾ ਹੋਰ ਕੰਮ ਕੋਈ ਆਪਣੀ ਸਿਸਟਰਾਂ ਦੇ ਘਰ ਚਲ ਗਏ ਇੱਥੇ ਤੀਕਰ ਮੈਂ ਡਰਾਈਵ ਨਹੀਂ ਕਰਦਾ ਫੇਰ ਵੀ ਆ ਜਿਹੜੀ ਗੈਸ ਹੈ ਜਿਹੜੀ ਉਹ ਇੰਨੀ ਮਹਿੰਗੀ ਹੋ ਚੁੱਕੀ ਆ ਤੇ ਫਰਾਂਸ ਨੇ ਇਜ਼ਰਾਇਲ ਨੂੰ ਹਥਿਆਰ ਲੈ ਕੇ ਜਾ ਰਹੇ ਜਹਾਜ਼ ਨੂੰ ਆਪਣੇ ਦੇਸ਼ ਉਪਰੋਂ ਲੰਘਣ ਤੋਂ ਰੋਕ ਦਿੱਤਾ ਸੋ ਇਹ ਜਹਾਜ਼ ਆ ਜਿਹੜਾ ਖਾਕ ਸਾਹਿਬ ਜੀ ਫਰਾਂਸ ਦੀ ਧਰਤੀ ਦੇ ਉੱਪਰ ਦੀ ਲੰਘ ਰਿਹਾ ਸੀ ਤੇ ਇਹਨੇ ਜਾਣਾ ਸੀ ਇਜ਼ਰਾਇਲ ਨੂੰ ਜਿਹੜੇ ਹਥਿਆਰ ਦੇਣ ਵਾਸਤੇ ਉਹ ਕਹਿੰਦੇ ਨਹੀਂ ਅਸੀਂ ਤੁਹਾਨੂੰ ਆਪਣੇ ਦੇਸ਼ ਦੀ ਧਰਤੀ ਉੱਤੇ ਦੀ ਨਹੀਂ ਲੰਘਣ ਦੇਣਾ ਤੇ ਜਿਹੜਾ ਇਟਲੀ ਆ ਉਹਦਾ ਖਾਕ ਸਾਹਿਬ ਜੀ ਸਿਸਲੀ ਸ਼ਹਿਰ ਦਾ ਨਾਮ ਬਹੁਤ ਸੱਜਣਾ ਨੇ ਸੁਣਿਆ ਹੋਣਾ ਕਿ ਉਹ ਸਿਸਲੀ ਦਾ ਜਿਹੜਾ ਮਾਫੀਆ ਖਾਕ ਸਾਹਿਬ ਜੀ ਦੁਨੀਆ ਦੇ ਵਿਚ ਕਿਸੇ ਵੇਲੇ ਆਇਆ ਹੋਇਆ ਸੀ
1: ਉੱਥੋਂ ਮਾਫੀਆ ਦਾ ਨਾਂ ਤੁਰਿਆ ਨਾ
0: ਉੱਥੋਂ ਤੁਰਿਆ ਬਿਲਕੁਲ
1: ਪਤਾ ਨੀ ਹੁੰਦਾ ਮਾਫੀਆ ਕੀ ਹੁੰਦਾ
0: ਹਾਂਜੀ ਹਾਂਜੀ ਸੋ ਇਹ ਜਿਹੜਾ ਸਿਸਲੀ ਆ ਇੱਥੇ ਵੀ ਜਿਹੜਾ ਏਅਰਬੇਸ ਹੈਗਾ ਆ ਸਿਗੋਨੈਲੀ ਇਹਦਾ ਨਾਂ ਹੈਗਾ ਇੱਥੇ ਅਮਰੀਕਨ ਹਵਾਈ ਅੱਡੇ ਉੱਪਰ ਅਮਰੀਕੀ ਜਹਾਜ਼ ਨੂੰ ਉਤਰਨ ਤੋਂ ਵੀ ਰੋਕ ਦਿੱਤਾ ਗਿਆ ਉਹ ਕਹਿੰਦੇ ਭਾਈ ਨਹੀਂ ਅਸੀਂ ਇੱਥੇ ਉਤਰਨ ਦੇਣਾ ਇਹ ਮਿਡਲ ਈਸਟ ਨੂੰ ਜਾ ਰਿਹਾ ਜਹਾਜ਼ ਸੀਗਾ ਕਿਉਂਕਿ ਉਧਰੋਂ ਮੇਰਾ ਖਿਆਲ ਹੈ ਜਰਮਨ ਤੋਂ ਜਾਂ ਉਥੋਂ ਇੰਗਲੈਂਡ ਤੋਂ ਯੂਕੇ ਤੋਂ ਉੜਦੇ ਆ ਉੜ ਕੇ ਫਿਰ ਰਾਹ ਦੇ ਵਿਚ ਫਿਊਲ ਜਿਹੜਾ ਉਹ ਕਰਨ ਲਈ ਉਤਰਦੇ ਆ ਤੇ ਉਹਨਾਂ ਨੇ ਇਹਨੂੰ ਰੋਕ ਦਿੱਤਾ ਵੀ ਭਾਈ ਨਹੀਂ ਮੈਂ ਤੁਹਾਨੂੰ ਇੱਧਰ ਦੀ ਨਹੀਂ ਲੰਘਣ ਦੇਣਾ
1: ਦੱਸੋ ਕੀ ਵਕਤ ਰਹਿ ਗਈ ਜਿਹੜੇ ਸਾਰੇ ਮੁਲਕ ਚੀਮਾ ਸਾਹਿਬ ਅਮਰੀਕਾ
0: ਬਿਲਕੁਲ ਬਿਲਕੁਲ ਬਿਲਕੁਲ
1: ਹੁੰਦੇ ਸੀ
0: ਹਾਂਜੀ
1: ਕਿੱਥੋਂ ਤੱਕ ਗੱਲ ਪਹੁੰਚ ਗਈ ਚੀਮਾ ਸਾਹਿਬ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਗਿਆ ਸਾਡਾ
0: ਬਿਲਕੁਲ ਖਾਕ ਸਾਹਿਬ ਜੀ ਇੰਗਲੈਂਡ ਆ ਜਿਹੜਾ ਉਹਦੇ ਵਿਚ ਅੱਜ ਦੀ ਜਿਹੜੀ ਖਬਰ ਮੈਂ ਤੁਹਾਨੂੰ ਦੇਣ ਲੱਗਾ ਉੱਥੇ 1 ਲੀਟਰ ਜਿਹੜਾ ਪੈਟਰੋਲ ਆ ਉਹਦੀ ਕੀਮਤ ਆ ਜਿਹੜੀ ਉਹ $2.41 ਇੱਕ ਲੀਟਰ ਦੀ ਗੈਲਨ ਜਿਹੜੀ ਅਮਰੀਕਨ ਗੈਲਨ ਹੁੰਦੀ ਆ ਉਹਦਾ ਹਿਸਾਬ ਲਾਈਏ ਤਾਂ ਉਹਦੇ ਹਿਸਾਬ ਨਾਲ ਇਹ $9.12 ਬਣਦੀ ਆ
1: ਪਾਉਂਡ ਜਾਂ ਡਾਲਰ
0: ਡਾਲਰ
1: ਅੱਛਾ ਜੀ
0: $9 ਤੇ 12 ਸੈਂਟ ਬਣਦੀ ਆ ਤੇ ਜੇ ਫਰਜ਼ ਕਰ ਲੋ ਤੁਹਾਡੇ ਕੋਲ 12 ਗੈਲਨ ਦਾ ਟੈਂਕ ਆ ਨਾ ਇਹ ਮੈਂ ਤਾਂ 12 ਕਹਿ ਰਿਹਾ ਇੱਥੇ 16-18 ਗੈਲਨ ਦੇ ਟੈਂਕ ਵੀ ਹੁੰਦੇ ਆ ਇੱਥੇ ਹੁੰਦੇ ਆ ਜਿਆਦਾ ਵੀ ਵੱਡੇ ਹੁੰਦੇ ਆ ਪਰ ਜਿਹੜਾ ਇੰਗਲੈਂਡ ਆ ਉੱਥੇ ਕਾਰ ਗੱਡੀਆਂ ਛੋਟੀਆਂ ਆਮ ਕਰਕੇ ਲੋਕ ਰੱਖਦੇ ਆ ਬਹੁਤੀਆਂ ਵੱਡੀਆਂ ਗੱਡੀਆਂ ਨੀ ਚਲਾਉਂਦੇ ਉਹ ਤੇ ਹੁਣ ਜੇ 12 ਗੈਲਨ ਦੀ ਟੈਂਕ ਦੀ ਤੁਸੀਂ ਭਰਾਉਣੀ ਆ ਤਾਂ ਉਹ ਤੁਹਾਨੂੰ $109.46 ਦੀ ਪਏਗੀ ਤੇ $100 ਜੇ ਖਾਕ ਸਾਹਿਬ ਜੀ ਤੁਸੀਂ ਹਫਤੇ ਦੇ ਵਿਚ ਇੱਕ ਵਾਰੀ ਭਰਾਉਣੇ ਆ ਤੇ $400 ਤੁਹਾਡਾ ਗੈਸ ਚ ਚਲ ਗਿਆ ਲੋਕਾਂ ਨੇ ਤਰ੍ਹਾਂ ਤਰ੍ਹਾਂ ਕਰ ਲਈਆਂ
1: ਬਿਲਕੁਲ ਜੀ ਧੂਆਂ ਨਿਕਲ ਜਾਂਦਾ
0: ਧੂਆਂ ਨਿਕਲ ਜਾਂਦਾ ਬਿਲਕੁਲ ਸੋ ਇਸ ਕਾਰਨ ਜਿਹੜੀਆਂ ਉਹ ਗਵਰਨਮੈਂਟਾਂ ਸਾਰੀਆਂ ਲੜਾਈ ਆ ਜਿਹੜੀ ਇਹਨੂੰ ਬੰਦ ਕਰਨ ਤੇ ਉਹ ਜ਼ੋਰ ਦੇ ਰਹੀਆਂ ਤੇ ਅਗਲੀ ਗੱਲ ਜਿਹੜੀ ਹੈਗੀ ਖਾਕ ਸਾਹਿਬ ਜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਨੇ ਇਹਦੀ ਆਪਾਂ ਜਿੱਦਾਂ ਇਹਨਾਂ ਨੇ ਲਿਖੀ ਆ ਉਹਦੇ ਤੋਂ ਥੋੜਾ ਜਿਹਾ ਆਪਾਂ ਨੂੰ ਵੱਖਰੇ ਜਾਣਾ ਪੈਣਾ ਬੇਸਿਕਲੀ ਇਹ ਗੱਲ ਕੀ ਆ ਕਿ ਜਿਹੜਾ ਕੋਲੋਰਾਡੋ ਸੂਬਾ ਆ ਖਾਕ ਸਾਹਿਬ ਜੀ ਉੱਥੇ ਉਹ ਜਿਹੜੀ ਸਟੇਟ ਸੀ ਉਹਦੀ ਸਟੇਟ ਜਿਹੜਾ ਸੀ ਉਹ ਲਾ ਬਣਾਉਣ ਨੂੰ ਫਿਰਦੀ ਸੀਗੀ ਕਿ ਜਿਹੜੇ ਗੇ ਹੁੰਦੇ ਆ ਉਹ ਜਿਹੜੇ 18 ਸਾਲ ਤੋਂ ਥੱਲੇ ਵਾਲੇ ਗਏ ਜਿਹੜੇ ਹੁੰਦੇ ਆ ਮੁੰਡੇ ਕੁੜੀਆਂ, ਉਹਨਾਂ ਨੂੰ ਹੱਕ ਸਾਹਿਬ ਜੀ ਉੱਥੇ ਦੀ ਗੌਰਮੈਂਟ ਹੈ ਜਿਹੜੀ, ਉਹ ਜਿਨ੍ਹਾਂ ਨੂੰ ਕਹਿੰਦੇ ਆ ਸਾਈਕੋਲੋਜਿਸਟ ਜਿਹੜੇ ਹੁੰਦੇ ਆ, ਉਹਨਾਂ ਦੇ ਕੋਲ ਭੇਜਣ ਨੂੰ ਥੈਰੇਪੀ ਕਰਦੇ ਆ, ਥੈਰੇਪੀ ਦੇ ਨਾਲ ਉਹਨਾਂ ਨੂੰ ਉਧਰ ਨੂੰ ਤੁਰਨ ਤੋਂ ਫਿਰ ਰੋਕਿਆ ਜਾਂਦਾ, ਉਹਦਾ ਜਿਹੜਾ ਖਰਚਾ ਹੈ ਖਰਚਾ ਵੀ ਉਹ ਸਟੇਟ ਦੀ ਗੌਰਮੈਂਟ ਦੇ ਸਿਰ ਪੈਂਦਾ ਹੁੰਦਾ ਆਮ ਕਰਕੇ। ਸੋ ਉਥੋਂ ਦੀ ਜਿਹੜੀ ਗੌਰਮੈਂਟ ਆ ਉਹ ਇਹ ਕਾਨੂੰਨ ਬਣਾਇਆ ਸੀਗਾ ਉਹਨਾਂ ਨੇ ਕਿ ਭਾਈ ਇਹ ਅਸੀਂ ਬੰਦ ਕਰ ਦੇਣਾ ਇਸ ਤਰ੍ਹਾਂ, ਇਹ ਸਾਡੇ ਵਾਧੂ ਦੇ ਖਰਚੇ ਦਾ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲੱਭ ਲਿਆ ਹੋਣਾ, ਪਰ ਸੁਪਰੀਮ ਕੋਰਟ ਨੇ ਉਹਨੂੰ ਕਿਹਾ ਵੀ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ। ਸੋ ਉਹਨਾਂ ਨੇ ਉਹਦੇ ਤੇ ਪਾਬੰਦੀ ਲਾ ਦਿੱਤੀ ਵੀ ਨਹੀਂ ਇਹ ਜਿੱਦਾਂ ਕਾਨੂੰਨ ਪਹਿਲਾਂ ਆਏਗਾ ਉਦਾਂ ਹੀ ਰਹੇਗਾ।
1: ਚਲੋ ਰੱਖੋ ਬਿਲਕੁਲ।
0: ਹਾਂਜੀ, ਤੇ ਅਗਲੀ ਗੱਲ ਖਾਕ ਸਾਹਿਬ, ਜਦੋਂ ਜਿਹੜੀਆਂ ਗੌਰਮੈਂਟਾਂ ਹੁੰਦੀਆਂ ਕੋ ਖਾਕ ਸਾਹਿਬ, ਜਦੋਂ ਥੋੜੇ ਜਿਹਾ ਪੈਸੇ ਘੱਟਦੇ ਦੱਸਦੇ ਆ ਨਾ, ਤੇ ਇਹ ਕੋਈ ਨਾ ਕੋਈ ਏਦਾਂ ਦਾ ਲਾ ਬਣਾ ਕੇ ਉਧਰੋਂ ਪਰਜਾ ਦੇ ਸਿਰੋਂ ਜਿਹੜੇ ਆ ਉਹ ਪੈਸੇ ਖਿੱਚ ਲੈਂਦੇ, ਉਹਨਾਂ ਦੀਆਂ ਸਹੂਲਤਾਂ ਕੱਟ ਦਿੰਦੇ ਆ। ਤੇ ਅਗਲੀ ਖ਼ਬਰ ਆ ਜਿਹੜੀ ਉਹ ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕੋਲੋਰਾਡੋ ਛੇ ਤਾਂ ਆਪਾਂ ਖ਼ਬਰ ਕੱਟਤੀ ਸੋਰੀ, ਤੇ ਇਹਦੇ ਨਾਲ ਅਗਲੀ ਖ਼ਬਰ ਆ ਜਿਹੜੀ ਖਾਕ ਸਾਹਿਬ ਜੀ ਇਮੀਗ੍ਰੇਸ਼ਨ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਦੇ ਆ। ਉਹਨਾਂ ਨੇ ਕਿਹਾ ਕਿ ਜਿੰਨੇ ਲੋਕ ਆ ਜਿਹੜੇ ਅਰੈਸਟ ਕੀਤੇ ਗਏ ਆ, 327 ਲੋਕ ਜਿਨ੍ਹਾਂ ਨੂੰ ਆਈਸ ਏਜੰਟਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਸੀ ਜਾਂ ਫੜਿਆ ਗਿਆ ਸੀ, ਉਹਨਾਂ ਉਪਰ ਕੋਈ ਵੀ ਅਪਰਾਧ ਦਰਜ ਨਹੀਂ ਸੀ। ਸੋ ਜਾਣੀ ਕਿ 100 ਪਿੱਛੇ 75 ਜਿਹੜੇ ਸੀਗੇ ਉਹਨਾਂ ਦੇ ਉਪਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜੁਰਮ ਜਿਹੜਾ ਉਹ ਨਹੀਂ ਉਹਨਾਂ ਨੇ ਕੀਤਾ ਸੀਗਾ। ਤੇ ਉਹ ਮਤਲਬ ਜਿਹੜੇ ਅਨਭੋਲ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਦੇ, ਜਿਨ੍ਹਾਂ ਨੇ ਕਦੇ ਉਹ ਕਹਿੰਦੇ ਹੁੰਦੇ ਆ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ, ਉਸ ਤਰ੍ਹਾਂ ਦੀ ਗੱਲ ਹੁੰਦੀ ਆ, ਤੇ ਉਹਨਾਂ ਉਪਰ ਕੋਈ ਅਪਰਾਧ ਦਰਜ ਨਹੀਂ ਸੀ। ਇਹ ਅਮਰੀਕਾ ਦੇ ਮਿਨੀਸੋਟਾ ਸੂਬੇ ਦੀ ਕਹਾਣੀ ਆ ਕਾਕ ਸਾਹਿਬ ਜੀ। ਫੈਡਰਲ ਏਜੰਟਸ ਨੇ ਮਿਨੀਸੋਟਾ ਸੂਬੇ ਚੋਂ ਬੀਤ ਰਹੇ ਸਿਆਲ 3,799 ਲੋਕਾਂ ਨੂੰ ਫੜਿਆ ਸੀ।
1: ਅੱਛਾ ਜੀ।
0: ਮੈਟਰੋ ਸਰਜ ਨਾਂ ਦੇ ਓਪਰੇਸ਼ਨ ਦੌਰਾਨ ਖਾਕ ਸਾਹਿਬ ਜੀ ਹਰ ਰੋਜ਼ ਉਹਨਾਂ ਦਾ ਜਿਹੜਾ ਕੋਟਾ ਸੀਗਾ ਉਹ 49 ਵਿਅਕਤੀ ਆ ਜਿਹੜੀ ਔਸਤ, ਜਾਣੀ ਕਿ ਕਿਸੇ ਦਿਨ ਵੱਧ ਕਰ ਲੈ ਕਿਸੇ ਦਿਨ ਘੱਟ ਕਰ ਲੈ। ਸੋ ਆਪਾਂ ਜੇ ਉਹਨਾਂ ਦੀ ਐਵਰੇਜ ਕੱਢੀਏ, ਔਸਤ ਕੱਢੀਏ, ਤਾਂ 49 ਰੋਜ਼ ਦੇ ਜਿਹੜੇ ਉਹ ਫੜੇ ਜਾਂਦੇ ਸੀਗੇ। ਇਹ ਅੰਕੜੇ ਜਿਹੜੀ ਆ ਉੱਥੋਂ ਦੇ ਖਬਰੀ ਅਦਾਰੇ ਜਿਹੜੇ ਹੈਗੇ ਆ MPR ਅਤੇ AMP ਦੀ ਰਿਪੋਰਟ ਦੇ ਅੰਕੜੇ ਆ। 49 ਵਿਚੋਂ ਖਾਕ ਸਾਹਿਬ ਜੀ 30 ਅਜੇ 16 ਸਾਲ ਤੋਂ ਵੀ ਘੱਟ ਸੀ।
1: ਅੱਛਾ ਜੀ।
0: 49 ਪਿੱਛੇ 30 ਜਿਹੜੇ ਐਵਰੇਜ ਆ ਉਹ 16 ਸਾਲ ਤੋਂ ਵੀ ਥੱਲੇ ਹੁੰਦੇ ਸੀ। 49 ਵਿਚੋਂ 1 ਅਜੇ ਮਸੀ 2-3 ਸਾਲ ਦਾ ਬੱਚਾ ਵੀ ਸੀਗਾ ਖਾਕ ਸਾਹਿਬ ਜੀ, ਤੇ ਉਹਦੇ ਨਾਲ ਇੱਕ ਮੁੱਠੀ ਭਰ 5-7-10 ਹੋਣਗੇ, ਉਹਨਾਂ ਦੇ ਅੰਕੜੇ ਉਹਨਾਂ ਨੇ ਨਹੀਂ ਦਿੱਤੇ, ਜਿਹੜੇ ਖਾਕ ਸਾਹਿਬ ਜੀ 70 ਸਾਲ ਤੋਂ ਵੀ ਉੱਪਰ ਦੇ ਬਜ਼ੁਰਗ ਸੀਗੇ
1: ਉਹ ਵੀ ਅਰੈਸਟ ਹੋਏ।
0: ਸੋ ਇਹਨਾਂ ਨੂੰ ਉਹਨਾਂ ਨੇ ਫੜਿਆ ਤੇ 2 ਕੁ ਮੌਤਾਂ ਵੀ ਹੋਈਆਂ ਖਾਕ ਸਾਹਿਬ ਜੀ। ਆਪਾਂ ਨੂੰ ਇਹ ਵੀ ਪਤਾ ਆ ਕਿ ਕਿੱਦਾਂ ਉਹ ਏਜੰਟਾਂ ਨੇ ਉਹਨਾਂ ਨੇ ਗੋਲੀਆਂ ਮਾਰੀਆਂ ਦੋ ਦੇ, ਇੱਕ ਤੇ ਉਹ ਮੁੰਡਾ ਯੰਗ ਸੀ ਤੇ ਦੂਸਰੀ ਉਹ ਲੜਕੀ ਸੀਗੀ, ਤੇ ਜਿਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਆਇਸ਼ ਏਜੰਟ ਨੇ ਗੋਲੀਆਂ ਨਾਲ ਮਾਰ ਦਿੱਤਾ ਸੀ ਅਤੇ ਉਹਨਾਂ ਉਪਰ ਐਵੇਂ ਦੋਸ਼ ਮਗਰਵਾਣੀ ਲਾ ਦਿੱਤੇ ਸੀਗੇ। ਤੇ ਇਹ ਸੀਗੀ ਖ਼ਬਰ ਖਾਕ ਸਾਹਿਬ ਜੀ। ਇਹਦੇ ਨਾਲ ਅਗਲੀ ਜਿਹੜੀ ਖ਼ਬਰ ਹੈਗੀ ਆ,
1: ਇੱਕ ਖ਼ਬਰ ਮੇਰੇ ਕੋਲ ਵੀ ਛੋਟੀ ਜਿਹੀ ਮੈਂ ਕਰ ਦਵਾਂ
0: ਜੀ।
1: ਇਹ ਅਮਰੀਕਾ ਦੀ ਗੱਲ ਹੈ, ਮੈਨੂੰ ਐਗਜੈਕਟਲੀ ਕਿਹੜੇ ਸੂਬੇ ਦੀ ਗੱਲ ਹੈ। ਲੇਡੀ ਨੇ ਨਾ ਆਪਣਾ ਰੂਫ ਪਾਉਣਾ ਸੀ ਨਵਾਂ, ਤੇ ਉਹਨੇ ਕਿਸੇ ਕਮਿਊਨਿਟੀ ਨਾਲ, ਸਪੈਨਿਸ਼ ਕਮਿਊਨਿਟੀ ਦੇ ਨਾਲ ਜਾਂ ਕਿਸੇ ਨਾਲ ਵੀ ਉਹਨੇ ਗੱਲਬਾਤ ਕੀਤੀ, ਤੇ ਉਹਨਾਂ ਨੇ ਦੱਸਿਆ $10,000। ਉਹ ਜਦੋਂ ਸਾਰਾ ਕੁਛ ਪੈ ਗਿਆ, ਹਜੇ ਵਿਚਾਲੇ ਥੋੜਾ ਜਿਹਾ ਰਹਿੰਦਾ ਸੀ, ਤੇ ਉਹ ਜਨਾਨੀ ਨੇ ਆਈਸ ਨੂੰ ਕਾਲ ਕਰਤੀ ਕਿ ਇੱਥੇ ਅਲੀਗਲ ਬੰਦੇ ਕੰਮ ਕਰਦੇ, ਇਹਨਾਂ ਨੂੰ ਆ ਕੇ ਫੜ ਲਓ।
0: ਬਿਲਕੁਲ ਬਿਲਕੁਲ ਬਿਲਕੁਲ।
1: ਸਾਰਿਆਂ ਨੂੰ ਉਹਨਾਂ ਨੇ ਆਪਣੇ ਜਿਹੜੇ ਹੁੰਦੇ ਆ ਥੋੜਾ ਸੈਣੀ ਜੋ ਵੀ ਸਮਾਨ ਹੁੰਦਾ ਉਹ ਵੀ ਨੀ ਚੱਕਣ ਦਿੱਤਾ, ਚੱਕ ਕੇ ਲੈ ਗਏ। ਪਰ ਬਾਅਦ ਦੇ ਵਿਚ ਪ੍ਰੈਸ਼ਰ ਪਿਆ ਵਾ ਲੋਕਾਂ ਦਾ, ਤੇ ਉਹ ਜਨਾਨੀ ਵੀ ਅਰੈਸਟ ਹੋ ਗਈ ਆ। ਮਤਲਬ ਇਹੋ ਜਿਹੇ ਘਟੀਆ ਲੋਕ ਵੀ ਹੈਗੇ ਜੀ।
0: ਬਿਲਕੁਲ ਖਾਕਸਾ ਜੀ, ਬਿਲਕੁਲ ਬਿਲਕੁਲ।
1: ਬੋਲ ਰਹੀ ਆ ਉੱਚੀ ਉੱਚੀ, ਲੋਕ ਇੱਥੇ ਕਿੱਦਾਂ ਆ ਗਏ, ਦਿਸ ਦੈਟ ਸੋ ਮਚ, ਮਤਲਬ
0: ਬਕਵਾਸ
1: ਲੋਕ ਵੀ ਹੈਗੇ ਆ।
0: ਹਾਂਜੀ, ਇਹਨੂੰ ਖਾਕਸਾ ਜੀ ਉਹ ਵਾਈਟ ਕਰਨ ਵੀ ਕਹਿੰਦੇ ਇਹਨੂੰ, ਪਿੱਛੇ ਜਾ ਚੱਲਿਆ ਸੀ ਨਾ ਉਹ ਵਾਈਟ ਕਰਨ, ਉਹਨਾਂ ਨੇ ਇਹਦਾ ਜੋੜਤਾ ਸੀ ਕਰਨ ਦੇ ਨਾਲ। ਹਾਂਜੀ, ਤੇ ਅਗਲੀ ਖ਼ਬਰ ਆ ਖਾਕ ਸਾਹਿਬ ਜੀ, ਦੇਖੋ ਜਿਹੜੀਆਂ ਕੰਪਨੀਆਂ ਵਾਲੇ ਪੈਸਾ ਕਿੱਦਾਂ, ਖਾਸ ਕਰਕੇ ਜਿਹੜੇ ਆਹ ਖਾਕ ਸਾਹਿਬ ਜੀ ਪੰਜਾਬੀ ਚ ਮੇਰਾ ਖਿਆਲ ਸੱਟਾ ਕਹਿੰਦੇ ਆ, ਸੱਟਾ ਲਾਉਣਾ, ਜਿਹੜੀਆਂ ਇੱਥੇ ਆਪਣੇ ਆਹ ਜਿਹੜੇ ਕੀ ਇਹਨੂੰ ਕਹਿੰਦੇ ਆ, ਨਹੀਂ ਆਹ ਜਿਹੜੇ ਆਪਣੇ ਡੋ ਜੋਨ ਵਗੈਰਾ ਇੰਡਸਟਰੀ, ਉਹ ਆਪਣੇ ਉਹ ਨੀ ਹੁੰਦਾ ਚਾਰਟ ਜਾ ਕੀ, ਉਹਦਾ ਮੇਰੇ ਹੁਣ ਦਿਮਾਗ ਚ ਨਾਂ ਨੀ ਆ ਰਿਹਾ,
1: ਅੱਛਾ ਉਹ ਜਿਹੜਾ ਖੇਲਦੇ ਹੁੰਦੇ ਘੋੜੇ ਘੋੜੇ ਘੋੜੇ ਅੱਛਾ ਠੀਕ
0: ਨਹੀਂ ਨਹੀਂ ਖਾਕ ਸਾਹਿਬ ਜੀ ਉਹ ਜਿਹੜੀ ਰੋਜ਼ ਦੀ ਰੋਜ਼ ਰਿਪੋਰਟ ਨਹੀਂ ਆਉਂਦੀ ਉਹ ਡੋਜੋ ਇੰਡਸਟਰੀ ਇੰਨਾ ਉੱਪਰ ਚਲ ਗਿਆ ਥੱਲੇ ਚਲ ਗਿਆ ਇੰਨਾ ਚ ਆਹ ਹੋ ਗਿਆ ਆਹ ਹੋ ਗਿਆ ਆਹ ਹੋ ਗਿਆ ਉਹਦੀ ਗੱਲ ਕਰ ਰਿਹਾ ਮੈਂ ਤੇ ਉਹ ਮੇਰੇ ਦਿਮਾਗ ਚ ਨਾਂ ਨਹੀਂ ਆ ਰਿਹਾ ਉਹਦਾ ਤੇ ਇਹਦੇ ਵਿਚੋਂ ਡੋ ਜੋਨ ਡੋ ਹੈਗਾ ਜਿਹੜਾ ਖਾਕ ਸਾਹਿਬ ਜੀ ਉਹਦੇ ਜਿਹੜੇ ਆ 1000 ਪੁਆਇੰਟ ਉਹਨੇ ਦੇਖੋ ਗੇਨ ਕਰ ਲਿਆ ਕਿਉਂ ਕੀਤਾ ਉਹਨਾਂ ਨੇ ਸਿਰਫ ਇਸ ਕਰਕੇ ਕਿ ਟਰੰਪ ਸਾਹਿਬ ਨੇ ਕਹਿ ਦਿੱਤਾ ਕਿ ਉਹ ਲੜਾਈ ਬੰਦ ਕਰਨ ਵਾਸਤੇ ਕੋਈ ਨਾ ਕੋਈ ਰਾਹ ਲੱਭ ਰਿਹਾ ਜਦੋਂ ਇੰਨੀ ਗੱਲ ਉਹਦੇ ਮੂੰਹ ਚੋਂ ਨਿਕਲੀ ਉਹਦਾ 1000 ਪੁਆਇੰਟ ਉੱਤੇ ਚਲੇ ਗਿਆ ਹੁਣ ਦੇਖੋ ਇਹਦੇ ਸਾਰੇ ਦੇ ਪਿੱਛੇ ਰਾਜ ਕੀ ਆ ਖਾਕ ਸਾਹਿਬ ਜੀ ਜਿਹਦੇ ਕੋਲ ਉਸ ਤੋਂ ਪਹਿਲਾਂ ਖਰੀਦੇ ਹੋਏ ਸ਼ੇਅਰ ਸੀਗੇ ਸਟਾਕ ਮਾਰਕੀਟ ਉਹਨੂੰ ਕਹਿੰਦੇ ਆ ਮੇਰੇ ਆ ਗਿਆ ਉਹ ਦਿਮਾਗ ਸਟਾਕ ਮਾਰਕੀਟ ਆ ਜਿਹੜੀ ਹੁਣ ਖਾਕ ਸਾਹਿਬ ਜੀ ਜਦੋਂ 1000 ਉੱਤੇ ਚਲ ਗਈ ਤੇ ਜਿਹੜਾ ਫਰਜ਼ ਕਰ ਲਓ 1 ਰੁਪਈਏ ਦਾ ਤਾਂ ਉਹਦਾ ਤਾਂ 50-60 ਹੋ ਜਾਣੇ ਆ ਰੁਪਈਏ 1 ਦੇ ਬਣ ਜਾਣੇ ਆ ਡਾਲਰ ਹੈ ਨਾ ਤੇ ਜੇ ਉਹਦੇ 100 ਸ਼ੇਅਰ ਜਾਂ 1000 ਸ਼ੇਅਰ ਖਰੀਦਿਆ ਹੋਇਆ ਉਹ ਤਾਂ ਬਣ ਗਿਆ
1: ਬਿਲਕੁਲ
0: ਤੇ ਉਹਨੇ ਕੀ ਕਰਨਾ ਉਹਨੇ ਹੁਣ ਮਹਿੰਗੇ ਹੋਏ ਹੋਏ ਤਾਂ ਉਹਨੇ ਵੇਚ ਦੇਣੇ ਆ ਮੁਫ਼ਤ ਉਹਨੇ ਪੈਸੇ ਆਪਣੇ ਬਾਹਰ ਕੱਢ ਕੇ ਰੱਖ ਲੈਣੇ ਆ ਜਦੋਂ ਸਸਤੇ ਹੋਣਗੇ ਫੇਰ ਖਰੀਦ ਲੈਣੇ ਸੋ ਇਹ ਸਾਰਾ ਖਾਕ ਸਾਹਿਬ ਜੀ ਜਿਹੜੀ ਇਹ ਇੱਕ ਗੇਮ ਆ ਗਿਣੀ ਜਿਹੜੀ ਗਿਣੀ ਮਿਣੀ ਸਾਰੀ ਸਾਜਿਸ਼ ਗੇਮ ਹੁੰਦੀ ਆ ਜਿਹੜੇ ਉਹ ਲੋਕ ਉਸ ਵਪਾਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੈਸੇ ਕਮਾਉਣ ਦਾ ਇੱਕ ਜ਼ਰੀਆ ਬਣਾਇਆ ਹੋਇਆ
1: ਸੇਮ ਸੇਮ ਥਿੰਗ ਲਾਟਰੀ ਹੈ ਚੀਮਾ ਸਾਹਿਬ ਜੀ
0: ਹਾਂ ਬਿਲਕੁਲ ਸੇਮ ਥਿੰਗ ਆ ਜੀ ਉਹੀ ਚੀਜ਼ ਆ
1: 1000 ਮਿਲੀਅਨ ਤੇ 100 ਮਿਲੀਅਨ ਤੇ ਇਹਨੇ ਦੇ ਲੈ ਜਾਂਦੇ ਉਹਨੂੰ ਕਿਉਂ ਨੀ ਜੀ ਉਹ ਇੰਨੀ ਦੁਨੀਆ ਪਾ ਰਹੀ ਆ ਉਹ ਨੰਬਰ ਕਿਉਂ ਨੀ ਨਿਕਲਦੇ ਉਹ ਕਿਸੇ ਨਾ
0: ਕਿਸੇ ਬਿਲਕੁਲ ਬਿਲਕੁਲ ਨਿਕਲ ਹੀ ਨਹੀਂ ਦਿੰਦੇ ਉਹਨਾਂ ਦਾ ਹਫ਼ਤਾ ਵੀ ਉਸ ਤਰ੍ਹਾਂ ਬਣਾਇਆ ਹੁੰਦਾ
1: ਉਹਦੇ ਤੇ ਇੰਨਾ ਉਹਨਾਂ ਨੇ ਕਰ ਦੇਣਾ ਉੱਪਰ 10 ਮਿਲੀਅਨ 100 ਮਿਲੀਅਨ 150 ਮਿਲੀਅਨ 400 ਮਿਲੀਅਨ ਉਹਦੇ ਵਿੱਚੋਂ ਫੇਰ ਜਾ ਕੇ ਜਦੋਂ ਬਹੁਤ ਪੈਸਾ ਇਕੱਠਾ ਤੈਨੂੰ ਪਤਾ 40% 50% ਇਹਦੇ ਵਿੱਚ ਟੈਕਸ ਆ
0: ਬਿਲਕੁਲ
1: ਇਹੀ ਡਰਾਮੇਬਾਜ਼ੀ ਆ
0: ਸਭ ਡਰਾਮੇਬਾਜ਼ੀ ਆ ਖਾਕਸਾ ਜੀ ਤੇ ਹੁਣ ਇਹ ਜਿਹੜੀ ਆ ਇਹ ਜਦੋਂ ਉਹਨਾਂ ਨੇ ਸੁਣਿਆ ਇਹ ਸ਼ਬਦ ਕੋਈ ਟਰੰਪ ਲੜਾਈ ਬੰਦ ਕਰ ਦੇਣੀ ਆ ਤੇ 1000 ਪੁਆਇੰਟ ਜਿਹੜਾ ਉਹਦਾ ਉੱਪਰ ਚਲ ਗਿਆ ਡੋ ਦਾ ਤੇ ਹੁਣ ਅੱਗੇ ਇਸ ਤੋਂ ਹੈਗਾ ਕਿ ਮਾੜਾ ਜਿਹਾ ਇਸ਼ਾਰਾ ਹੀ ਕੀਤਾ ਸੀ ਅਜੇ ਟਰੰਪ ਨੇ ਕਿ ਉਹ ਗੱਲ ਉੱਥੇ ਪੁਆਇੰਟ ਉਹਨੇ ਇਹ ਕਿਹਾ ਸੀਗਾ ਕਿ ਮੈਂ ਜਿਹੜੀ ਆ ਸਟੇਟ ਆਫ ਫਾਰਮੂਸੋ ਕਹਿੰਦਾ ਸੀ ਨਾ ਮੈਂ ਖੋਲਣੀ ਆ ਜਾ ਕੇ ਜ਼ਬਰਦਸਤੀ ਆਪਣੀ ਮਿਲਟਰੀ ਚ ਜਾ ਕੇ ਮੈਂ ਕਢਵਾਉਣੀ ਆ ਉਹ ਤੇ ਫੇਰ ਉਹਨੇ ਕਹਿ ਦਿੱਤਾ ਕੱਲ ਵੀ ਇਹ ਮਾੜੀ ਉਹਦੇ ਮੂੰਹ ਚੋਂ ਗੱਲ ਨਿਕਲੀ ਸੀਗੀ ਕਿ ਮੈਂ ਇਹ ਸਿਲਸਿਲਾ ਸ਼ੁਰੂ ਕਰਨ ਤੋਂ ਬਗੈਰ ਵੀ ਜਿਹੜੀ ਆ ਮੈਂ ਲੜਾਈ ਬੰਦ ਕਰਨ ਦੀ ਮੇਰੀ ਇੱਛਾ ਹੈਗੀ ਆ ਕਿ ਮੈਂ ਉੱਥੇ ਜਾ ਕੇ ਕਢਵਾਉਣ ਤੋਂ ਬਿਨਾਂ ਵੀ ਜਿਹੜੀ ਆ ਲੜਾਈ ਬੰਦ ਕਰ ਦਊਗਾ ਤੇ ਇਸ ਇੰਨੇ ਦੇ ਕਾਰਨ ਹੀ ਉਹ ਜਿਹੜਾ ਪੁਆਇੰਟ ਸੀਗਾ ਇਕਦਮ 1000 ਉੱਤੇ ਚਲੇ ਗਿਆ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਸੋਸ਼ਲ ਮੀਡੀਆ ਉੱਪਰ ਜਿਹੜਾ ਆ ਉਹ ਪੋਸਟ ਵਿਚ ਲਿਖਿਆ ਕਿ ਸਟੇਟ ਆਫ ਫਾਰਮੂਸਿਆ ਜਿਹੜੀ ਨੂੰ ਦੁਬਾਰਾ ਖੋਲਣਾ ਦੂਸਰੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਉਹ ਜਾਣ ਤੇ ਉਹਨੂੰ ਖੋਲ ਲੈਣ ਕਹਿਣ ਦਾ ਮਤਲਬ ਉਹਨੇ ਕਿਹਾ ਭਾਈ ਯੂਰੋਪੀਅਨ ਜਿਹੜੇ ਹੁਣ ਭੁੱਖੇ ਮਰ ਰਹੇ ਆ ਉਹ ਜਾ ਕੇ ਖੋਲਣ ਉਹਨੂੰ ਤੇ ਮੈਂ ਨਹੀਂ ਜਾਣਾ ਹਾਂਜੀ ਪਰ ਦੂਸਰੇ ਦੇਸ਼ਾਂ ਦੀ ਕਹਿੰਦਾ ਟਰੰਪ ਸਾਹਿਬ ਤੋਂ ਭਰੋਸਾ ਜਿਹੜਾ ਉਹ ਖਾਕ ਸਾਹਿਬ ਜੀ ਉੱਡ ਗਿਆ ਆ ਟਰੰਪ ਸਾਹਿਬ ਤੋਂ ਯਕੀਨ ਆ ਜਿਹੜਾ ਉਹ ਯੂਰੋਪੀਅਨ ਵੀ ਜਿਹੜੇ ਐਲਾਈ ਸੀਗੇ ਅਮਰੀਕਾ ਦੇ ਉਹਨਾਂ ਦਾ ਵੀ ਯਕੀਨ ਨਹੀਂ ਰਿਹਾ ਖਾਕ ਸਾਹਿਬ ਜੀ ਭਰੋਸਾ ਜਿਹੜਾ ਸੀ ਉਹ ਖਤਮ ਹੋ ਗਿਆ ਕਿਉਂਕਿ ਉਹ ਹਰ ਵਕਤ ਆਪਣੇ ਬਿਆਨ ਬਦਲਦਾ ਰਹਿੰਦਾ ਇਹ ਦੇਖੋ ਖਾਕ ਸਾਹਿਬ ਜੀ ਇਸ ਤਰ੍ਹਾਂ ਟਰੰਪ ਸਾਹਿਬ ਤਾਂ ਇਹਨੂੰ ਸਮਝਦੇ ਆ ਚੁਸਤੀ ਮੈਂ ਏਦਾਂ ਕਰਕੇ ਬਹੁਤ ਵੱਡਾ ਵਪਾਰੀ ਆ ਉਹ ਤਾਂ ਕਰ ਰਿਹਾ ਤਾਂ ਪਰ ਜਿਹੜੇ ਦੂਸਰੇ ਪਾਸੇ ਸੁਣ ਰਹੇ ਕੰਨ ਆ ਖਾਕ ਸਾਹਿਬ ਜੀ ਉਹ ਕੀ ਸੋਚਦੇ ਆ ਵੈਲਿਊ ਉਹਦੀ ਹੁੰਦੀ ਆ ਨਾ ਕਿ ਜਿਹਦੇ ਮੂੰਹ ਚੋਂ ਗੱਲ ਨਿਕਲਦੀ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਖਾਸ
1: ਬਿਲਕੁਲ ਸਹੀ ਗੱਲ ਹੈ ਜੀ
0: ਹਾਂਜੀ ਜਿਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਰਹੀ ਆ ਉਹ ਉਹਨੂੰ ਕਿਸ ਪੱਖ ਤੋਂ ਦੇਖਦੇ ਆ ਇਹੀ ਬਿਆਨ ਤੋਂ ਖਾਕ ਸਾਹਿਬ ਜੀ ਅੰਦਾਜ਼ੇ ਲਗਾਏ ਜਾ ਰਹੇ ਆ ਕਿ ਟਰੰਪ ਇਸ ਵਕਤ ਆਫ ਰੈਂਪ ਹੁਣ ਖਾਕ ਸਾਹਿਬ ਜਿਹੜੇ ਲੋਕ ਹੈਗੇ ਅਮਰੀਕਾ ਦੇ ਵਿੱਚ ਪੜ੍ਹੇ ਲਿਖੇ ਜਾਂ ਆਪਾਂ ਡਰਾਈਵਿੰਗ ਕਰਦੇ ਲਾਇਸੈਂਸ ਉਹਨਾਂ ਨੂੰ ਤਾਂ ਪਤਾ ਪਏ ਆਫ ਰੈਂਪ ਕੀ ਹੁੰਦਾ ਜਦੋਂ ਆਪਾਂ ਫ੍ਰੀ ਵੇ ਤੋਂ ਉਤਰੀ ਦਾ ਉਹ ਜਿਹੜੀ ਥੋੜੀ ਜਿਹੀ ਜਗ੍ਹਾ ਹੁੰਦੀ ਆ ਗੱਡੀ ਸਲੋਅ ਕਰਨ ਨੂੰ ਆਫ ਰੈਂਪ ਕਹਿ ਦਿੰਦੇ ਆ ਤੇ ਹੁਣ ਆਪਾਂ ਭਾਰਤੀ ਲੋਕ ਆ ਜਿਹੜੇ ਉਹਨਾਂ ਵਾਸਤੇ ਤਾਂ ਇਹੀ ਕਹਾਂਗੇ ਭਾਈ ਯਾਰ ਸੌਖਾ ਜਿਹਾ ਕੋਈ ਰਾਹ ਲੱਭ ਲਓ ਤੇ ਮੁਸੀਬਤ ਦੇ ਵਿੱਚੋਂ ਨਿਕਲੀਏ ਸੋ ਇਹ ਜਿਹੜੇ ਆ ਟਰੰਪ ਸਾਹਿਬ ਇਸ ਵੇਲੇ ਲੱਭ ਰਹੇ ਆ ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਹੈਗੀ ਆ ਉਹ ਪੋਪ ਲੀਓ ਜਿਹੜੇ ਹੈਗੇ ਆ ਖਾਕ ਸਾਹਿਬ ਜੀ ਇਹ ਦੇਖੋ ਇਹ ਸੀਗੇ ਤਾਂ ਮੇਰਾ ਖਿਆਲ ਇਹ ਅਰਜਨਟੀਨਾ ਚ ਰਹਿੰਦੇ ਸੀਗੇ ਮੇਰਾ ਖਿਆਲ ਆ ਮੈਨੂੰ ਪੱਕਾ ਨੀ ਪਰ ਮੈਨੂੰ ਏਦਾਂ ਲੱਗ ਰਿਹਾ ਵੀ ਅਰਜਨਟੀਨਾ ਸੀਗੇ ਪਰ ਇਹ ਅਮਰੀਕਨ ਆ ਖਾਕ ਸਾਹਿਬ ਜੀ ਇੱਥੇ ਦੇ ਬੋਰਨ ਇੱਥੇ ਦੇ ਐਜੂਕੇਟਡ ਆ
1: ਅੱਛਾ ਜੀ
0: ਹਾਂਜੀ ਤੇ ਇਹ ਪਹਿਲੀ ਵਾਰੀ ਅਮਰੀਕਾ ਦੇ ਧਰਤੀ ਤੇ ਪੈਦਾ ਹੋਣ ਵਾਲਾ ਜਿਹੜਾ ਪੋਪ ਉਹ ਇਟਲੀ ਦੇ ਵਿਚ ਜਿਹੜੀ ਹੈਗੀ ਵੈਟੀਕਨ ਸਿਟੀ ਇਹ ਚੁਣੇ ਗਏ ਆ ਪਹਿਲੀ ਵਾਰੀ ਔਰ ਇਹਨਾਂ ਨੇ ਵੀ ਖਾਕਸਾ ਜੀ ਆਮ ਕਰਕੇ ਬਹੁਤਾ ਮਤਲਬ ਤੋਲ ਕੇ ਸ਼ਬਦ ਬੋਲਦੇ ਹੁੰਦੇ ਆ ਤੇ ਇਸ ਵਾਰੀ ਇਹਨਾਂ ਨੇ ਇਰਾਨ ਨਾਲ ਜੰਗ ਕਰਨ ਵਾਸਤੇ ਰਾਸਤਾ ਲੱਭਣ ਬਾਰੇ ਟਰੰਪ ਸਾਹਿਬ ਨੂੰ ਤਰੀਦ ਕੀਤੀ ਆ ਕਿ ਪੋਪ ਇਸ ਤਰ੍ਹਾਂ ਦੀਆਂ ਰਾਜਨੀਤਿਕ ਗੱਲਾਂ ਬਾਤਾਂ ਵਿਚ ਦਖਲ ਘੱਟ ਵੱਧ ਹੀ ਦਿੰਦੇ ਆ ਇਸ ਵਾਰੀ ਸ਼ਾਇਦ ਪੋਪ ਪਾਸੋਂ ਇਜ਼ਰਾਇਲ ਅਤੇ ਅਮਰੀਕਾ ਵੱਲੋਂ ਕੀਤੀ ਜਾ ਰਹੀ ਬਰਬਾਦੀ ਹਜ਼ਮ ਨਹੀਂ ਕਰ ਹੋਈ ਤੇ ਪੋਪ ਲੀਓ ਨੇ ਕਿਹਾ ਕਿ ਉਸ ਨੇ ਸੁਣਿਆ ਹੈ ਕਿ ਟਰੰਪ ਲੜਾਈ ਬੰਦ ਕਰਨੀ ਚਾਹੁੰਦਾ ਹੈ ਮੈਨੂੰ ਆਸ ਹੈ ਟਰੰਪ ਚਾਹੁੰਦਾ ਹੈ ਕਿ ਲੜਾਈ ਬੰਦ ਹੋ ਜਾਵੇ ਉਸ ਨੂੰ ਇਹੀ ਤਜੀਦ ਹੈ ਜਿਹੜੀ ਮੈਂ ਕਰਦਾ ਕਿ ਮੈਂ ਆਸ ਪਾਸ ਮੇਰੇ ਆਸ ਪਾਸ ਮੈਨੂੰ ਕੋਈ ਨਾ ਕੋਈ ਰਾਸਤਾ ਜਿਹੜਾ ਉਹ ਲੱਭ ਹੀ ਲਵੇਗਾ ਮੈਨੂੰ ਆਸ ਆ ਪੋਪ ਸਾਹਿਬ ਨੇ ਕਿਹਾ ਮੈਨੂੰ ਆਸ ਆ ਕਿ ਟਰੰਪ ਸਾਹਿਬ ਨੇ ਕੋਈ ਨਾ ਕੋਈ ਰਾਹ ਲੱਭੇ ਲੈਣਾ ਜਦੋਂ ਉਹਨਾਂ ਦੀ ਕੋਸ਼ਿਸ਼ ਆ ਜਿਹੜੀ ਲੜਾਈ ਬੰਦ ਕਰਨ ਵੱਲ ਨੂੰ ਮਤਲਬ ਤੁਰ ਪਈ ਆ ਤੇ ਪੋਪ ਲਈ ਉਹ ਆਪਣੇ ਸ਼ਬਦ ਬਹੁਤ ਸਾਵਧਾਨੀ ਨਾਲ ਚੁਣਦੇ ਹੁੰਦੇ ਆ ਅਤੇ ਉਹ ਵੈਟੀਕਨ ਸਿਟੀ ਦੇ ਪਹਿਲੇ ਪੋਪ ਹਨ ਅਤੇ ਜਿਨ੍ਹਾਂ ਨੇ ਸ਼ਾਇਦ ਪਹਿਲੀ ਵਾਰੀ ਸਿੱਧੇ ਸ਼ਬਦਾਂ ਵਿਚ ਟਰੰਪ ਨੂੰ ਸੰਬੋਧਨ ਕਰਦੇ ਹੋਏ ਇਹ ਕਿਹਾ ਆ ਕਿ ਉਹ ਲੜਾਈ ਬੰਦ ਕਰਨ ਦੇ ਹੱਕ ਦੇ ਵਿਚ ਹੈਗੇ ਆ ਤੇ ਟਰੰਪ ਸਾਹਿਬ ਨੂੰ ਲੜਾਈ ਬੰਦ ਕਰ ਦੇਣੀ ਚਾਹੀਦੀ ਆ ਸੋ ਖਾਕ ਸਾਹਿਬ ਜੀ ਸਾਰਾ ਯੂਰਪ ਤੇ ਸਾਰਾ ਏਸ਼ੀਆ ਜਿਹੜਾ ਹੈਗਾ ਉਹ ਤਰਾਂ ਤਰਾਂ ਕਰ ਰਿਹਾ ਕਿਉਂਕਿ ਨਾ ਤਾਂ ਉੱਥੇ ਬਹੁਤੇ ਦੇਸ਼ਾਂ ਦੇ ਵਿਚ ਤਾਂ ਖਾਕ ਸਾਹਿਬ ਜਿਹੜੀ
1: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ ਸ਼ੁਕਰੀਆ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ
2: ਚੀਮਾ ਸਾਹਿਬ ਨੂੰ ਭੇਜੋ ਇੱਕ ਵਾਰ ਇਰਾਨ ਉੱਥੇ
1: ਜਾਏ ਜੀ ਪਹਿਲਾਂ ਇੱਕ ਵਾਰ
0: ਜਾਏ ਉੱਥੇ ਡਾਕਟਰ ਸਾਹਿਬ ਪਹਿਲਾਂ ਹੀ ਜਾਇਆ ਤੁਹਾਡੀ ਕਹਿਣ ਤੋਂ ਪਹਿਲਾਂ ਹੀ ਹਾਂਜੀ ਹਾਂਜੀ ਸਾਲ ਕਰਿਆ ਉੱਥੇ ਬਾਰਸੀ ਬੁਰਸੀ ਕਾਟਾ ਵਾਲਾ ਕਰ ਲੈਣਾ ਥੋੜਾ ਬਹੁਤਾ
1: ਡਾਕਟਰ ਸਾਹਿਬ ਪਹੁੰਚ ਗਏ ਜੀ ਆਪਾਂ ਇਹਨਾਂ ਦੇ ਪ੍ਰੋਗਰਾਮ ਦੇ ਵਿਚ ਹਾਜ਼ਰੀ ਲਵਾਈਏ ਸਾਰੇ ਵੀਰ ਭੈਣ ਭਰਾ ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਰੋਜ਼ ਸਾਡੇ ਨਾਲ ਸਾਂਝੀਆਂ ਕਰਦੇ ਨੇ ਤੇ ਸੱਤੇ ਦਿਨ ਉਹ ਤਕਰੀਬਨ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਕਿ ਤਿੰਨ ਤਿੰਨ ਪ੍ਰੋਗਰਾਮ ਕਰਨੇ ਇਸ ਉਮਰ ਚ ਵੀ ਆ ਕੇ ਤਾਂ ਕਿ ਸਾਡੇ ਸਰੋਤਿਆਂ ਤੱਕ ਜੋ ਉਹਨਾਂ ਦੇ ਕੋਲ ਹੈਗਾ ਜੋ ਉਹਨਾਂ ਨੇ ਐਕਸਪੀਰੀਅੰਸ ਇੰਨੇ ਸਾਲਾਂ ਦੇ ਵਿਚ ਕੱਢਿਆ ਉਹ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਕੱਲ ਨੂੰ ਕਿਸੇ ਨੂੰ ਵੀ ਕੋਈ ਮਸਲਾ ਹੋਵੇ ਜੇ ਤੁਸੀਂ ਇਹ ਕਥਾ ਰੋਜ਼ ਸੁਣ ਲਓ ਨਾ ਦੋਸਤੋ ਜਿੰਨੀਆਂ ਸ਼ਾਇਦ ਅਸੀਂ ਤਿੰਨ ਸਾਲ ਤੋਂ ਲੱਗੇ ਹਾਂ ਜੀ ਢਾਈ ਤਿੰਨ ਸਾਲ ਤੋਂ ਜਿੱਥੋਂ ਤੱਕ ਡਾਕਟਰ ਸਾਹਿਬ ਨੇ ਬਹੁਤ ਕੁਛ ਦੱਸ ਚੁੱਕੇ ਆ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਤੇ ਡਾਕਟਰ ਬਣ ਗਏ ਆ ਆਲਰੇਡੀ
0: ਹਾਂਜੀ ਹਾਂਜੀ ਮੈਂ ਕਰ ਲਿਆ ਤਾਂ ਹੀ ਮੈਂ ਡਾਕਟਰ ਸਾਹਿਬ ਨੂੰ ਕਾਲ ਕਰਨ ਹਟ ਗਿਆ ਕਿ ਇਹਨਾਂ ਤੋਂ ਦਵਾਈ ਦੁਈ ਲਿਆਈ ਦੀ ਸੀ
1: ਤੇ ਫਿਰ ਇਹ ਪ੍ਰੋਗਰਾਮ ਨੂੰ ਸੁਣਿਆ ਕਰੋ ਇਹ ਬੜੇ ਇੰਪੋਰਟੈਂਟ ਪ੍ਰੋਗਰਾਮ ਆ ਤੇ ਬਾਕੀ ਸਾਡੀਆਂ ਖਬਰਾਂ ਤੇ ਤੁਸੀਂ ਇਧਰ ਉਧਰੋਂ ਵੀ ਦੇਖ ਲੈਣੇ ਪਰ ਇਹ ਚੀਜ਼ਾਂ ਕਿਤੇ ਨਹੀਂ ਮਿਲਣੀਆਂ ਰਲ ਮਿਲ ਕੇ ਤੁਸੀਂ ਆਓ ਸਾਰੇ ਜਣੇ ਇਸ ਪ੍ਰੋਗਰਾਮ
2: ਬੋਰਡ ਆਫ ਇਲੈਕਟ੍ਰੋ ਹੋਮਿਓਪੈਥਿਕ ਸਿਸਟਮ ਆਫ ਮੈਡੀਸਨ ਪੰਜਾਬ ਦਾ ਮੈਂ ਹਜੇ ਵੀ ਡਾਇਰੈਕਟਰ ਆ
1: ਜੀ
2: ਇਹਨਾਂ ਨੂੰ ਕਹੋ ਵੀ ਇਮਤਿਹਾਨ ਦੇ ਕੇ ਤੇ ਡਾਕਟਰ ਦਾ ਸਰਟੀਫਿਕੇਟ ਵੀ ਲੈ ਲੈਣ
0: ਹਾਂਜੀ ਹਾਂਜੀ ਉਹ ਮੈਂ ਲੈ ਲੂੰਗਾ ਸਾਡੇ ਕੋਲ ਆ ਕੇ ਮਿਹਨਤ ਕਰ ਲਵਾਂਗੇ ਜੀ ਸਾਤੋਂ ਲੈ ਲਵਾਂਗੇ ਉੱਥੇ ਜਾ ਲਿਖੀ ਲੋ
1: ਤੁਸੀਂ ਸਟੱਡੀ ਕਰੋ ਤੇ ਆਜੋ ਡਾਕਟਰ ਸਾਹਿਬ ਤੁਹਾਨੂੰ ਜਿਹੜੇ ਚੀਜ਼ਾਂ ਦੀ ਤੁਹਾਨੂੰ ਘਾਟ ਹੈਗੀ ਆ ਦੱਸ ਦੇਣਗੇ ਤੇ ਤੁਹਾਨੂੰ ਬਿਲਕੁਲ ਸਰਟੀਫਿਕੇਟ ਮਿਲ ਸਕਦਾ ਜੀ ਇਹ ਚੀਜ਼ਾਂ ਸੁਣ ਕੇ ਹੀ ਤੁਸੀਂ ਡਾਕਟਰ ਬਣ ਸਕਦੇ ਹੋ ਜੀ
0: ਬਿਲਕੁਲ ਬਿਲਕੁਲ ਜੀ ਡਾਕਟਰ ਸਾਹਿਬ ਵੀ ਇੱਦਾਂ ਹੀ ਬਣੇ ਆ ਜੀ ਇਹ ਵੀ ਉਹ ਪ੍ਰੋਫੈਸਰਾਂ ਕੋਲੋਂ ਸੁਣ ਕੇ ਹੀ ਕੁਛ ਆਪਣੀ ਮਗਰੋਂ ਖੋਜ ਕਰ ਲਈ ਇਸੇ ਤਰ੍ਹਾਂ ਬਣੇ ਆ ਆਪਾਂ ਵੀ ਬਣੇ ਲੱਗਦੇ ਜੇ ਰੋਜ਼ ਸੁਣਾਂਗੇ ਤਾਂ
1: ਬਿਲਕੁਲ ਜੀ ਆਓ
2: ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰਦੇ ਹੋਇਆ ਹੁਣ ਇਸ ਗੱਲ ਤੇ ਪਹੁੰਚ ਗਿਆ ਕਿ ਜੇ ਸਰੀਰ ਕੰਪਲੀਟ ਹੋ ਗਿਆ ਆ ਤੇ ਸਰੀਰ ਕੰਪਲੀਟ ਹੋਣ ਤੋਂ ਬਾਅਦ ਫਿਰ ਇਹਦੇ ਅਲੱਗ ਅਲੱਗ ਅੰਗ ਜਿਹੜੇ ਅੰਦਰ ਦੇ ਹਨ ਹੁਣ ਅੰਦਰ ਤੇ ਅਸੀਂ ਝਾਤੀ ਨਹੀਂ ਮਾਰ ਸਕਦੇ ਬੇਸ਼ਕ ਇਸ ਵੇਲੇ ਦੀ ਟੈਕਨਾਲੋਜੀ ਇੰਨੀ ਹੋ ਗਈ ਕਿ ਅਸੀਂ ਅੰਦਰ ਝਾਤੀ ਮਾਰ ਯੋਗ ਹੋ ਗਏ ਹਾਂ ਬਹੁਤ ਸਾਰੀਆਂ ਗੱਲਾਂ ਦੇ ਵਿਚ ਸਾਡੇ ਕੋਲ ਇਹੋ ਜਿਹੀ ਟੈਕਨੀਕ ਆ ਗਈ ਆ ਕਿ ਅਸੀਂ ਝਾਤੀ ਮਾਰਦੇ ਹਾਂ ਐਂਡੋਸਕੋਪੀ ਕਰਦੇ ਹਾਂ ਪ੍ਰੋਕਟੋਸਕੋਪੀ ਕਰਦੇ ਹਾਂ, ਹੋਰ ਬਹੁਤ ਕੁਛ ਐਸਾ ਐਕਸਰੇ ਹੈ, ECG ਹੈ, ਇਹ ਸਾਰੀਆਂ ਗੱਲਾਂ ਇਸੇ ਤਰ੍ਹਾਂ ਹੀ ਹਨ ਕਿ ਅਸੀਂ ਅੰਦਰ ਦੇਖ ਰਹੇ ਹਾਂ।
0: ਡਾਕਟਰ ਸਾਹਿਬ ਮੈਨੂੰ ਮਿੰਟ ਕੁ ਮੈਨੂੰ ਦਿਓ, ਮੈਂ ਤੁਹਾਡੀ ਟਾਈਮ ਤੋਂ ਮਿੰਟ ਕੁ ਜਿਹੜਾ ਚੋਰੀ ਕਰਨਾ ਉਹ ਇੱਦਾਂ ਆ, ਭਾਈ ਚੋਰੀ ਵੀ ਨੀ ਸਾਥੋਂ ਖੋਹ ਹੀ ਲੈਣਾ, ਉਹ ਇਸ ਤਰ੍ਹਾਂ ਆ ਡਾਕਟਰ ਸਾਹਿਬ, ਅੱਜ ਤੀਕਰ ਵੀ ਹੁਣ ਕੀ ਹੋ ਰਿਹਾ ਆ, ਇੱਕ ਅਮਰੀਕਾ ਦੇ ਵਿੱਚ ਧਰਮ ਵਰਤੀ ਜਾਂਦੀ ਆ, ਉਹਨੂੰ ਕਹਿੰਦੇ ਆ ਡੰਮ ਯੂ ਡਾਊਨ। ਡਾਕਟਰ ਸਾਹਿਬ ਉਹ ਟਰਮ ਹੈਗੀ ਆ ਗੋਰਿਆਂ ਦੀ, ਉਹ ਕਹਿੰਦੇ ਡੰਮ ਯੂ ਡਾਊਨ, ਮਤਲਬ ਤੁਹਾਨੂੰ ਤੁਹਾਡੇ ਕੋਲ ਜਿਹੜਾ ਗਿਆਨ ਹੈ ਉਹ ਖੋਹ ਲੈਣਾ, ਤੁਹਾਨੂੰ ਮੂਰਖ ਬਣਾ ਦੇਣਾ ਤੇ ਤੁਹਾਨੂੰ ਆਪਣੇ ਝਾਂਸੇ ਦੇ ਵਿੱਚ ਵਸਾ ਲੈਣਾ। ਅਮਰੀਕਾ ਦਾ ਜਿਹੜਾ ਅੱਜ ਕੱਲ ਦਾ ਮੈਂ ਸਿਸਟਮ ਸਮਝਦਾ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿਹੜੇ ਹੈਗਾ ਆ, ਉਹਨਾਂ ਨੇ ਜਿਹੜੇ ਸਾਡੇ ਡਾਕਟਰ ਨਵੇਂ ਬਣ ਰਹੇ ਆ ਉਹਨਾਂ ਨੂੰ ਇੰਨਾ ਅਗਿਆਨਤਾ ਪਿੱਛੇ ਲਾ ਤਾ ਕਿ ਉਹ ਟੈਸਟ ਕਰਨ ਤੋਂ ਬਿਨਾਂ ਤੁਹਾਨੂੰ ਲੈਬ ਦੇ ਵਿੱਚ ਐਕਸਰੇ CT ਸਕੈਨਿੰਗ ਤੋਂ ਬਿਨਾਂ ਉਹ ਦੱਸ ਹੀ ਨਹੀਂ ਸਕਦੇ ਕਿ ਤੁਹਾਡੇ ਅੰਦਰ ਕੀ ਆ। ਔਰ ਜਿਹੜੇ ਕੋਲ ਤੁਹਾਡੇ ਕੋਲ ਜਿਹੜੀ ਵਿਦਿਆ ਹੈਗੀ ਆ ਉਹ ਜਿਹੜੀ ਵਿਦਿਆ ਪੁਰਾਣੀ ਸੀਗੀ ਡਾਕਟਰ ਸਾਹਿਬ, ਉਹ ਤਾਂ ਤੁਰੇ ਜਾਂਦੇ ਨੂੰ ਦੱਸ ਦਿੰਦੇ ਸੀ ਕਿ ਇਸ ਬੰਦੇ ਨੂੰ ਆਹ ਬਿਮਾਰੀ ਆ
2: ਜੀ। ਹੁਣ ਮੈਡੀਕਲ ਸਾਇੰਸ ਟਰੈਕ ਬਦਲ ਗਈ ਹੈ,
0: ਟਰੈਕ ਬਦਲ ਗਿਆ, ਬਸ ਬਿਲਕੁਲ
2: ਟਰੈਕ ਬਦਲ ਗਈ ਆ।
0: ਹਾਂਜੀ,
2: ਕੁਛ ਇਸ ਤਰ੍ਹਾਂ ਹੋ ਗਿਆ ਭਾਈ, ਸਾਡੇ 21ਵੀਂ ਸਦੀ ਦੇ ਲੋਕ ਜਿਹੜੇ ਨੇ ਨਾ ਉਹ ਭਾਲਦੇ ਨੇ ਯਾਰ, ਤੂੰ ਜਿਹੜੀ ਗੱਲ ਕਰ ਰਿਹਾ ਉਹਦਾ ਸਬੂਤ ਕੀ ਆ?
0: ਹਾਂਜੀ ਹਾਂਜੀ,
2: ਫਿਜ਼ੀਕਲ ਸਬੂਤ ਭਾਲਦੇ, ਤੇ ਫਿਜ਼ੀਕਲ ਸਬੂਤ ਜਿਹੜਾ ਆ, ਮੈਂ ਹੁਣ ਨਬਜ਼ ਫੜ ਕੇ ਤੇ ਤੁਹਾਨੂੰ ਇਹ ਦੱਸ ਦੇਣਾ ਕਿ ਤੁਹਾਨੂੰ ਕਫ ਦੀਆਂ ਬਿਮਾਰੀਆਂ ਨੇ, ਔਰ ਕਫ ਦੀਆਂ ਬਿਮਾਰੀਆਂ ਚ ਕੀ ਹੋ ਸਕਦਾ ਮੈਂ ਡਿਟੇਲ ਦੱਸ ਸਕਦਾ ਹਾਂ।
0: ਬਿਲਕੁਲ,
2: ਬਿਮਾਰੀਆਂ ਕਿਹੜੀਆਂ ਕਿਹੜੀਆਂ ਨੇ, ਤੁਹਾਨੂੰ ਕੀ ਹੋ ਸਕਦਾ ਆ, ਮੈਂ ਨਿਸ਼ਾਨੀਆਂ ਦੱਸ ਸਕਦਾ ਹਾਂ ਤੇ ਹੋਰ ਨਿਸ਼ਾਨੀਆਂ ਲੱਭ ਕੇ ਮੈਂ ਕਹਿ ਸਕਦਾ ਹਾਂ ਕਿ ਤੁਹਾਡੇ ਫਲਾਣੇ ਦਾ ਦਿਨ ਉੱਚਾ।
0: ਬਿਲਕੁਲ ਬਿਲਕੁਲ,
2: ਐਵੇਂ ਗੱਲਾਂ ਹੀ ਕਰੀ ਜਾ ਰਹੇ ਦਾ ਸਬੂਤ ਕੀ ਆ?
0: ਹਾਂਜੀ ਹਾਂਜੀ,
2: ਸੋ ਅਸੀਂ ਸਬੂਤ ਭਾਲਣ ਦੇ ਕਰਕੇ ਇਹਨਾਂ ਗੱਲਾਂ ਤੋਂ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ।
0: ਬਿਲਕੁਲ,
2: ਅਸਲ ਦੇ ਵਿੱਚ ਸਾਡੇ ਕੋਲ ਪਹਿਲਾ ਮੈਪ ਰੋਡ ਜਿਹੜੀ ਸੀ ਉਹ ਇਹੀ ਸੀਗਾ, ਇਹੀ ਮੈਪ ਸੀਗਾ, ਤੇ ਅਸੀਂ ਇਸ ਮੈਪ ਨੂੰ ਵੈਰੀਫਾਈ ਕਰਨ ਵਾਸਤੇ, ਉੱਤਰ ਦੀ ਪੜਤਾਲ ਕਰਨ ਵਾਸਤੇ, ਇਹ ਬੇਸਿਕਲੀ ਜਿੰਨੀਆਂ ਵੀ ਟੈਕਨੀਕਸ ਨਿਕਲੀਆਂ ਨੇ ਨਾ, ਇਹ ਸਾਰੀਆਂ ਅਸੀਂ ਉੱਤਰ ਦੀ ਪੜਤਾਲ ਸਮਝਦੇ ਹਾਂ ਕਿ ਜੋ ਅਸੀਂ ਸਮਝਦੇ ਹਾਂ ਕਲੀਨਿਕਲ ਡਾਇਗਨੋਸਿਸ ਦੇ ਤੌਰ ਤੇ ਉਹਦੀ ਅਸੀਂ ਉੱਤਰ ਦੀ ਪੜਤਾਲ ਕਰ ਰਹੇ ਹਾਂ। ਔਰ ਉੱਤਰ ਦੀ ਪੜਤਾਲ ਨੂੰ ਹੁਣ ਅਸੀਂ ਇੰਨਾ ਪ੍ਰੈਫਰੈਂਸ ਦੇ ਦਿੱਤਾ ਕਿ ਉੱਤਰ ਤੇ ਪਿੱਛੇ ਰਹਿ ਗਿਆ।
0: ਬਿਲਕੁਲ,
2: ਉਸ ਹਾਲਾਤ ਨੂੰ ਤੁਸੀਂ ਛੱਡ ਹੀ ਦਿੱਤਾ ਵੀ ਪੜਤਾਲ ਕਿਹਦੀ ਕਰਦੇ ਆ ਨਾ।
0: ਬਿਲਕੁਲ ਬਿਲਕੁਲ,
2: ਜੋ ਦਿਸਿਆ ਉਹੀ ਮੰਨਾਂਗੇ।
0: ਬਿਲਕੁਲ,
2: ਮੈਡੀਕਲ ਸਾਇੰਸ ਇਸ ਤਰ੍ਹਾਂ ਇਸ ਤਰੀਕੇ ਤੇ ਚੱਲਣੀ ਸ਼ੁਰੂ ਹੋ ਗਈ ਤੇ ਲੋਕਾਂ ਦਾ ਵਿਸ਼ਵਾਸ ਵੀ ਇਸ ਕਰਕੇ ਬਹੁਤਾ ਇਸ ਗੱਲ ਤੋਂ ਬਣਿਆ ਕਿ ਹਰੇਕ ਆਦਮੀ ਚਾਹੁੰਦਾ ਵੀ ਮੈਨੂੰ ਪਤਾ ਲੱਗੇ।
0: ਹਾਂਜੀ,
2: ਕਿੰਨੀ ਵਾਰ ਗੱਲ ਕੀਤੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਬਈ ਅਸੀਂ ਬਿਮਾਰੀ ਤਾਂ ਤੁਸੀਂ ਦੱਸ ਰਹੇ ਹੋ, ਮੈਨੂੰ ਕੀ ਹੋ ਰਿਹਾ, ਕਿਸ ਤਰ੍ਹਾਂ ਕਿਸ ਤਰ੍ਹਾਂ ਹੋ ਰਿਹਾ ਡਾਕਟਰ?
0: ਬਿਲਕੁਲ ਬਿਲਕੁਲ, ਡਾਕਟਰ ਤਾਂ ਨਾ ਹੀ ਦਿੰਦੇ ਹੋ ਬਿਮਾਰੀ, ਤੁਸੀਂ ਆਪ ਹੀ ਦੱਸਦੇ, ਮੇਰਾ ਕੰਨ ਵੀ ਦੁਖਦਾ, ਮੇਰਾ ਆਪ ਹੀ ਦੁਖਦਾ, ਮੇਰਾ ਆਪ ਹੀ ਦੁਖਦਾ।
2: ਤੂੰ ਜਿਹੜੀ ਗੱਲ ਕਹਿ ਰਿਹਾ ਨਾ ਉਹਦਾ ਨਾਂ ਆ ਹੈਗਾ ਆ।
0: ਬਿਲਕੁਲ,
2: ਸੋ ਨਾਂ ਰੱਖਦੇ ਰਹੇ ਤੁਸੀਂ ਬੜੇ ਸੰਤੁਸ਼ਟ ਹੋ ਜਾਣਾ, ਫੇਰ ਉਸ ਨੇ ਇਹਦੀ ਉੱਤਰ ਦੀ ਪੜਤਾਲ ਕਰ ਦੇਣੀ ਆ, ਕਹਿੰਦਾ ਮੈਂ ਤੇਰਾ ਐਕਸਰੇ ਕੀਤਾ ਸੀ ਨਾ, ਮੈਂ ਤੈਨੂੰ ਕਿਹਾ ਸੀਗਾ ਨਮੂਨੀਆ ਹੈਗਾ, ਜਾਂ ਮੈਂ ਕਿਹਾ ਸੀ ਬ੍ਰੋਂਕਾਈਟਿਸ ਹੈਗੀ, ਮੈਂ ਤੈਨੂੰ ਕਿਹਾ ਸੀ ਤੇਰੇ ਕੋਰੋਨਰੀ ਆਰਟਰੀ ਚ ਡਿਫੈਕਟ ਹੈਗਾ, ਮੈਂ ECG ਕੀਤਾ ਹੈਗਾ, ਇਹ ਕੁਛ ਆਇਆ ਹੈਗਾ ਮੇਰੇ ਭਾਵ ਆ। ਤੇ ਇਸ ਕਰਕੇ ਇਹਨਾਂ ਗੱਲਾਂ ਵੱਲੇ ਸਾਡਾ ਝੁਕਾ ਜ਼ਿਆਦਾ ਹੋ ਗਿਆ। ਮੈਂ ਨੈਗਲੈਕਟ ਨਹੀਂ ਕਰਦਾ, ਇਸ ਕਰਕੇ ਕਿ ਠੀਕ ਹੈ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ, ਜੋ ਵੀ ਕੁਝ ਹੈਗਾ ਆ, ਅਲਟੀਮੇਟ ਸਾਡੀ ਸਾਇੰਸ ਦੀ ਡਿਵੈਲਪਮੈਂਟ ਹੈਗੀ ਹੈ।
0: ਬਿਲਕੁਲ,
2: ਸਾਇੰਸ ਦੀ ਅਪਰੋਚ ਤੱਕ ਪਹੁੰਚਣ ਤੋਂ ਪਹਿਲਾਂ ਦੀਆਂ ਜਿਹੜੀਆਂ ਗੱਲਾਂ ਹਨ ਮੈਂ ਉਹ ਤੁਹਾਨੂੰ ਦੱਸ ਰਿਹਾ ਹਾਂ
0: ਜੀ।
2: ਉਹਦੇ ਮੁਤਾਬਕ ਉੱਥੇ ਪਹੁੰਚਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਜਾਂ ਤਾਂ ਸੀਰੀਅਸ ਹੋ ਜਾਂਦੀਆਂ ਨੇ, ਤੇ ਜੇ ਤੁਸੀਂ ਜਾਣਦੇ ਹੋ ਤੇ ਉਹ ਹੱਲ ਹੋ ਜਾਂਦੀਆਂ
0: ਜੀ।
2: ਇਸ ਕਰਕੇ ਅਸੀਂ ਉਹਨਾਂ ਗੱਲਾਂ ਦੀ ਪੜਤਾਲ ਕਰ ਰਹੇ ਹਾਂ, ਉਹਨਾਂ ਗੱਲਾਂ ਦੀ ਸ਼ਨਾਖਤ ਕਰ ਰਹੇ ਹਾਂ ਜਿਹੜੀਆਂ ਆਮ ਤੌਰ ਤੇ ਹਰ ਬੰਦੇ ਨੂੰ ਵੇਖਣ ਵਿੱਚ ਸਾਹਮਣੇ ਦਿਖਾਈ ਦਿੰਦੀਆਂ ਨੇ, ਜਿਹਦੇ ਬੇਸ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਬੰਦੇ ਦੇ ਅੰਦਰ ਫਲਾਣੇ ਫਲਾਣੇ ਥਾਂ ਤੇ ਆ ਨੁਕਸ ਹੋ ਸਕਦਾ ਹੈ। ਔਰ ਹੁਣ ਬਰੀਕੀ ਇੰਨੀ ਆ ਗਈ ਕਿ ਅਸੀਂ ਦਾਲ ਦੇ ਵਿੱਚੋਂ ਕੋੜਕੂ ਚੁਗ ਲੈਂਦੇ ਹਾਂ, ਸਾਨੂੰ ਪਤਾ ਲੱਗ ਗਿਆ ਰੰਗ ਤਾਂ ਇਹ ਮਾਂ ਦਾ ਕਾਲਾ ਆ ਤੇ ਇਹਦਾ ਵੀ ਕਾਲਾ ਹੀ ਆ, ਲੇਕਿਨ ਅਸੀਂ ਕੋੜਕੂ ਚੁਗਣ ਦੇ ਵਿੱਚ ਮਾਹਰ ਹੋ ਗਏ ਹਾਂ। ਔਰ ਇਸ ਕਰਕੇ ਅਸੀਂ ਇਹਨੂੰ ਕਹਿੰਦੇ ਕਲੀਨਿਕਲ ਡਾਇਗਨੋਸਿਸ ਔਰ ਆਇਡੈਂਟੀਫਿਕੇਸ਼ਨ, ਉਸ ਤੋਂ ਬਾਅਦ ਅਸੀਂ ਉਹਦੀ ਵੈਰੀਫਿਕੇਸ਼ਨ ਕਰਦੇ ਹਾਂ। ਵੈਰੀਫਿਕੇਸ਼ਨ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਭਈ ਨਹੀਂ, ਹੁਣ ਇਹ ਜਿਹੜੀਆਂ ਨਿਸ਼ਾਨੀਆਂ ਨੇ ਨਾ ਇਹ ਪਰਪੱਕ ਨੇ, ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ, ਸਾਨੂੰ ਨਬਜ਼ ਨੇ ਜੋ ਦੱਸਿਆ ਅਸੀਂ ਉੱਤਰ ਦੀ ਪੜਤਾਲ ਕਰਕੇ ਵੇਖ ਲਈ ਜੋ ਅੱਖਾਂ ਦੀਆਂ ਨਿਸ਼ਾਨੀਆਂ ਸਾਨੂੰ ਦਿਸੀਆਂ ਜਾਂ ਹੋਰ ਅਲੱਗ ਅਲੱਗ ਥਾਵਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਨੂੰ ਦਿਸੀਆਂ ਉਹਨਾਂ ਦੀ ਜਦੋਂ ਅਸੀਂ ਉੱਤਰ ਦੀ ਪੜਤਾਲ ਕਰ ਲਈ ਤੇ ਸਾਨੂੰ ਉਹੀ ਰਿਜ਼ਲਟ ਮਿਲਿਆ ਜਿਹੜਾ ਅਸੀਂ ਪਹਿਲਾਂ ਸਮਝਦੇ ਸੀ।
0: ਬਿਲਕੁਲ,
2: ਔਰ ਮੈਂ ਇਹ ਸਮਝਦਾ ਹਾਂ ਕਿ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ, ਵਿਸਾਰਨਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੀ ਬੇਸਿਕ ਪਹੁੰਚ ਸੀ। ਬੇਸਿਕ ਤੇ ਈਜ਼ੀ, ਆਸਾਨੀ ਨਾਲ ਅਸੀਂ ਪਹੁੰਚ ਕਰ ਸਕਦੇ ਸਾਂ, ਜਾਣ ਸਕਦੇ ਸਾਂ ਇਸ ਸਰੀਰ ਦੇ ਵਿੱਚ ਕੀ ਨੁਕਸ ਕਿਤੇ ਕਿਤੇ ਹੋ ਸਕਦਾ ਹੈ, ਔਰ ਉਸ ਦੇ ਮੁਤਾਬਕ ਅਸੀਂ ਉਪਚਾਰ ਬਜਾਏ ਇਸ ਤੇ ਕਿ ਅੱਜ ਅਸੀਂ ਟੈਸਟ ਕਰਾਉਂਦੇ ਹਾਂ ਤੇ ਤੀਜੇ ਦਿਨ ਸਾਡੇ ਕੋਲ ਰਿਪੋਰਟ ਆਉਂਦੀ ਤੇ ਸਾਡਾ ਇਲਾਜ ਉਦੋਂ ਸ਼ੁਰੂ ਹੋਵੇ। ਅਸੀਂ ਜਦੋਂ ਪਹਿਲਾਂ ਜਾਣਦੇ ਹਾਂ ਸਾਡੀਆਂ ਜਿਹੜੀਆਂ ਨਿਸ਼ਾਨੀਆਂ ਨੂੰ ਅਸੀਂ ਪੜ੍ਹ ਲਿਆ ਔਰ ਉਹਨਾਂ ਦੀ ਉੱਤਰ ਦੀ ਪੜਤਾਲ ਪਹਿਲਾਂ ਹੋ ਚੁੱਕੀ ਹੈਗੀ ਹੈ, ਉਹਦੇ ਮੁਤਾਬਕ ਜੇ ਅਸੀਂ ਉਦੋਂ ਹੀ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਤੇ ਬਹੁਤ ਸੀਰੀਅਸ ਹਾਲਾਤ ਬਣਨ ਤੋਂ ਅਸੀਂ ਬਚ ਸਕਦੇ ਹਾਂ।
0: ਬਿਲਕੁਲ ਬਿਲਕੁਲ,
2: ਮੈਂ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਨੂੰ ਇਸ ਲੜੀ ਨੂੰ ਇੱਕ ਥੋੜਾ ਜਿਹਾ ਸ਼ੁਰੂ ਕੀਤਾ ਵੀ ਸਾਨੂੰ ਉਹਨਾਂ ਗੱਲਾਂ ਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੀਆਂ ਸਾਡੀ ਪਹਿਲਾਂ ਬੇਸਿਕ ਸੀਗੀਆਂ। ਇਸ ਮੈਡੀਕਲ ਸਾਇੰਸ ਦੇ ਵਿੱਚ ਬੇਸਿਕ ਗੱਲਾਂ ਇਹ ਸੀ, ਨਿਸ਼ਾਨੀਆਂ ਵੇਖਦੇ ਸਾਂ ਤੇ ਅਸੀਂ ਆਂਦੇ ਸਾਂ ਇਹਨੂੰ ਇਹ ਹੋ ਗਿਆ। ਹਾਂਜੀ, ਸੋ ਉਸ ਨੂੰ ਨਾ ਭੁੱਲਦਿਆਂ ਹੋਇਆਂ ਅਸੀਂ ਪਹਿਲਾਂ ਸਿਰ ਦੀਆਂ ਗੱਲਾਂ ਕਰਦੀਆਂ ਸਾਰੀਆਂ ਕਿ ਸਿਰ ਦੇ ਵਿੱਚ ਜਦੋਂ ਵੀ ਸੱਚ ਚੋਟ ਵਿਕਾਰ ਕੋਈ ਵੀ ਪੈਦਾ ਹੋ ਜਾਵੇ, ਖੂਨ ਵਗ ਜਾਵੇ, ਪਾਣੀ ਵਗ ਜਾਵੇ, ਸੋਜ ਪੈ ਜਾਵੇ, ਟਿਊਮਰ ਹੋ ਜਾਵੇ ਤੇ ਸਾਡੇ ਸਾਹਮਣੇ ਕਿਹੜੀਆਂ ਕਿਹੜੀਆਂ ਗੱਲਾਂ ਆਉਣਗੀਆਂ ਉਹਦੀ ਸਾਰੀ ਪੜਤਾਲ ਆਪਾਂ ਇੱਕ ਇੱਕ ਕਰਕੇ ਦੋ ਤਿੰਨ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਬਈ ਜੇ ਆਹ ਹੋਈ ਤੇ ਆਹ ਗੱਲਾਂ ਤੁਹਾਡੇ ਸਾਹਮਣੇ ਹੋਣਗੀਆਂ ਤੇ ਫੇਰ ਤੁਹਾਨੂੰ ਉੱਤਰ ਦੀ ਪੜਤਾਲ ਕਰਨੀ ਸੌਖੀ ਹੋਜੂਗੀ, ਪਰ ਇਲਾਜ ਤੁਸੀਂ ਉਦੋਂ ਹੀ ਸ਼ੁਰੂ ਕਰ ਸਕਦੇ ਹੋ ਜਦੋਂ ਤੁਸੀਂ ਇਹ ਗੱਲਾਂ ਵੇਖਦੇ ਹੋ।
0: ਬਿਲਕੁਲ,
2: ਇਸ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਪਹੁੰਚਦੇ ਪਹੁੰਚਦੇ ਹੁਣ ਅਸੀਂ ਅੱਜ ਦੂਸਰੇ ਸਟੈਪ ਤੇ ਪਹੁੰਚ ਗਏ ਹਾਂ ਕਿ ਇਸ ਸਿਰ ਨੂੰ ਧੜ ਦੇ ਨਾਲ ਮਿਲਾਉਣ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਕਹਿੰਦੇ ਨੈਕ, ਗਰਦਨ। ਔਰ ਗਰਦਨ ਇੱਕ ਐਸਾ ਪਾਸਵੇ ਆ, ਐਸਾ ਰਸਤਾ ਕੋਰੀਡੋਰ ਹੈਗਾ ਆ ਜਿਹੜਾ ਸਿਰ ਤੋਂ ਲੈ ਕੇ ਤੇ ਧੜ ਦੇ ਨਾਲ ਜੋੜਨ ਵਾਸਤੇ ਜਿੰਨੇ ਜਿੰਨੇ ਵੀ ਬਲੱਡ ਵੈਸਲ, ਜਿੰਨੀਆਂ ਜਿੰਨੀਆਂ ਵੀ ਹੋਰ ਚੀਜ਼ਾਂ ਅੱਗੇ ਪਿੱਛੇ ਆਉਂਦੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਦਾ ਇੱਕ ਕਾਮਨ ਰਸਤਾ ਹੈਗਾ ਆ। ਉਸ ਗੱਲਾਂ ਇਸ ਨੈਕ ਦੇ ਵਿੱਚ ਇਹਦੀਆਂ ਆਪਣੀਆਂ ਹੈਗੀਆਂ ਨੇ, ਕੁਛ ਗੱਲਾਂ ਕੇਵਲ ਆਵਾਜਾਈ ਵਾਲੀਆਂ ਹੈਗੀਆਂ ਨੇ, ਕਿਹੜੀ ਲਾਈਨ ਦੇ ਵਿੱਚ ਕਿਹੜੀ ਟਰੈਕ ਦੇ ਵਿੱਚ ਕਿੱਥੇ ਨੁਕਸ ਪੈ ਗਿਆ, ਅਸੀਂ ਟ੍ਰੇਨ ਉਹਦੇ ਥਾਂ ਤੇ ਨਹੀਂ ਭੇਜਣੀ, ਅਸੀਂ ਉਹਦਾ ਬਚਾਅ ਕਰਨਾ ਹੈਗਾ ਆ। ਇਹ ਜਾਣਨ ਵਾਸਤੇ ਸਾਡੇ ਕੋਲ ਕੁਝ ਇੱਕ ਬਾਹਰੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇਹ ਸਮਝ ਸਕੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਆਇਆ ਤੇ ਇਹਦਾ ਪ੍ਰੀਕੋਸ਼ਨ ਹੁਣ ਕਰਨ ਦੀ ਲੋੜ ਹੈ। ਚੁਟਕਲਾ ਤੁਸੀਂ ਉਹ ਸੁਣਿਆ ਹੋਣਾ ਨਾ ਕਿਸੇ ਦਾ ਊਠ ਦੇ ਗਲ ਚ ਫਸ ਗਿਆ ਖਰਬੂਜਾ ਤੇ ਕੋਈ ਲਾਲ ਸਿੰਘ ਵਰਗਾ ਸਿਆਣਾ ਆ ਗਿਆ ਤੇ ਉਹਨੇ ਆਖਿਆ ਯਾਰ ਕੋਈ ਗੱਲ ਨੀ ਮੈਂ ਤਾਂ ਠੀਕ ਕਰ ਦਿੰਦਾ ਫਟਾਫਟ, ਤੇ ਉਹਨੇ ਉਹਦੇ ਮੁੱਕੀ ਮਾਰੀ ਉਹ ਖਰਬੂਜਾ ਟੁੱਟ ਗਿਆ। ਮੁੱਕੀ ਨਾਲ ਬੋਤੇ ਨੂੰ ਕੀ ਫਰਕ ਪੈਣਾ ਸੀਗਾ, ਹਾਂਜੀ ਖਰਬੂਜਾ ਟੁੱਟ ਗਿਆ, ਉਹਨੂੰ ਸਾਹ ਔਖਾ ਹੋਣਾ ਸੌਖਾ ਹੋਣਾ ਸ਼ੁਰੂ ਹੋ ਗਿਆ। ਇਸੇ ਤਰ੍ਹਾਂ ਕਿਸੇ ਦੀ ਮਾਈ ਘਰ ਦੇ ਵਿੱਚ ਉਹਨੂੰ ਗਿੱਲੜ ਹੋ ਗਿਆ, ਪੰਜਾਬੀ ਚ ਗਿੱਲੜ ਨੂੰ ਕਹਿੰਦੇ ਸੀ, ਹਾਂਜੀ ਵਾਈਟਰ ਨੂੰ ਗਿੱਲੜ ਕਹਿੰਦੇ ਸੀ ਤੇ ਉਹਨੇ ਆਖਿਆ ਸਾਡੀ ਮਾਈ ਦੇ ਗਿੱਲੜ ਹੋ ਗਿਆ, ਮੈਂ ਤਾਂ ਇੱਕ ਮਿੰਟ ਚ ਠੀਕ ਕਰ ਦਿੰਦਾ। ਹਾਂਜੀ ਉਹ ਗੱਲ ਤੁਸੀਂ ਸਾਰਿਆਂ ਸੁਣੀ, ਉਹਨੇ ਮੁੱਕੀ ਮਾਰੀ ਜਿਹੜੀ ਮਾਂ ਮਰ ਗਈ, ਕਹਿੰਦਾ ਯਾਰ ਕੱਲ ਤਾਂ ਇੱਕ ਬੰਦੇ ਨੂੰ ਮੈਂ ਵੇਖਿਆ ਸੀ ਉਹਨੇ ਤੇ ਪੋਤੇ ਦੇ ਮੁੱਕੀ ਮਾਰੀ ਸੀ, ਸਾਹ ਆਉਣ ਲੱਗ ਗਿਆ ਸੀ, ਮੈਨੂੰ ਹੁਣ ਕੀ ਪਤਾ ਸੀ ਨਾ ਇਹ ਹੋ ਜਾਣਾ। ਬਹੁਤ ਸਾਰੀਆਂ ਗੱਲਾਂ ਸਾਨੂੰ ਫਿਰ ਵੀ ਧਿਆਨ ਮੰਗਦੀਆਂ ਨੇ ਕਿ ਅਸੀਂ ਆਪਣੇ ਮਨ ਵੀ ਅਪਲਾਈ ਕਰੀਏ, ਮਾਇੰਡ ਵੀ ਅਪਲਾਈ ਕਰੀਏ ਕਿ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਹੋ ਸਕਦੀ ਹੈ। ਤੇ ਇਸ ਵਾਸਤੇ ਸਭ ਤੋਂ ਪਹਿਲੀ ਚੀਜ਼ ਲਾਲ ਸਿੰਘ ਜੀ ਇਹ ਹੈਗੀ ਆ ਵੀ ਅਸੀਂ ਵੇਖੀਏ ਵੀ ਇੱਥੇ ਲੰਘਦੀ ਕਿਹੜੀ ਕਿਹੜੀ ਚੀਜ਼ ਆ।
0: ਬਿਲਕੁਲ,
2: ਗਰਦਨ ਬਣ ਗਈ ਆ ਤੇ ਇਹਦੇ ਵਿੱਚ ਕਿਹੜੀ ਕਿਹੜੀ ਚੀਜ਼ ਲੰਘਦੀ ਆ, ਔਰ ਫਿਰ ਅਸੀਂ ਵੇਖਾਂਗੇ ਵੀ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ ਔਰ ਉਹ ਨਿਸ਼ਾਨੀਆਂ ਕਿਹੜੀ ਚੀਜ਼ ਨੂੰ ਇੰਡੀਕੇਟ ਕਰਦੀਆਂ ਨੇ ਵੀ ਉਹ ਫਲਾਣੀ ਥਾਂ ਤੇ ਨੁਕਸਿਆ। ਹਾਂਜੀ
0: ਜੀ,
2: ਉਹਦੇ ਮੁਤਾਬਕ ਅਸੀਂ ਜੇ ਪਿਛਲੇ ਪਾਸਿਓਂ ਲੈ ਕੇ ਤੁਰਦੇ ਹਾਂ ਤੇ ਰੀੜ ਦੀ ਹੱਡੀ ਸਾਨੂੰ ਸਪਸ਼ਟ ਦਿਖਾਈ ਦਿੰਦੀ ਹੈ। ਰੀੜ ਦੀ ਹੱਡੀ ਦੇ ਵਿੱਚ ਨਿਊਰਲ ਕੈਨਾਲ ਹੈ, ਉਥੋਂ ਨਸਾਂ ਨਿਕਲਦੀਆਂ ਨੇ, ਉਹ ਨਸਾਂ ਜਿਹੜੀਆਂ ਨੇ ਇਸ ਗੱਲ ਦੇ ਏਰੀਏ ਨੂੰ ਵੀ ਸਪਲਾਈ ਕਰਦੀਆਂ ਨੇ ਤੇ ਨਸਾਂ ਜਿਹੜੀਆਂ ਨੇ ਬਾਕੀ ਹੋਰ ਏਰੀਏ ਨੂੰ ਸਪਲਾਈ ਕਰਦੀਆਂ ਨੇ, ਸਾਨੂੰ ਇਹ ਪਤਾ ਲੱਗ ਗਿਆ। ਦੂਸਰੀ ਚੀਜ਼ ਇਸ ਥਾਂ ਦੇ ਉੱਪਰ ਉੱਪਰ ਤੋਂ ਆਉਣ ਵਾਲੀ ਕੈਰੋਟਿਡ ਆਰਟਰੀਜ਼ ਹਨ। ਕੈਰੋਟਿਡ ਆਰਟਰੀਜ਼ ਉਹ ਨੇ ਜਿਹੜੀਆਂ ਦਿਲ ਤੋਂ ਖੂਨ ਲੈ ਕੇ ਤੇ ਸਿਰ ਨੂੰ ਸਪਲਾਈ ਕਰਦੀਆਂ ਨੇ, ਇਹ ਦੋ ਹੁੰਦੀਆਂ
0: ਨੇ।
2: ਇਸੇ ਤਰ੍ਹਾਂ ਕੈਰੋਟਿਡ ਵੇਨਸ ਹੈਗੀਆਂ ਨੇ ਜਿਹੜੀਆਂ ਉਹਨਾਂ ਦਾ ਖੂਨ ਵਾਪਸ ਲੈ ਕੇ ਆ ਰਹੀਆਂ ਨੇ, ਉਹਨਾਂ ਦਾ ਵੀ ਰਸਤਾ ਇਹੀ ਹੈਗਾ ਆ। ਔਰ ਉਹਨਾਂ ਨੇ ਹੇਠਾਂ ਵਾਲੇ ਪਾਸੇ ਰਾਈਟ ਐਟੀਐਮ ਚ ਪੈਣਾ ਹੁੰਦਾ, ਉਥੋਂ ਤੱਕ ਉਹਨਾਂ ਦਾ ਰਸਤਾ ਉਹ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਹੈਗੀ ਹੈ ਵਿੰਡ ਪਾਈਪ, ਜਿਹਨੂੰ ਅਸੀਂ ਸਾਹ ਨਲੀ ਕਹਿੰਦੇ ਹਾਂ। ਸਾਹ ਨਲੀ ਨੱਕ ਤੋਂ ਸ਼ੁਰੂ ਹੋ ਕੇ ਹੇਠਾਂ ਵਾਲੇ ਪਾਸੇ ਗਰਦਨ ਤੋਂ ਲੰਘਦੀ ਹੈ, ਫੇਫੜਿਆਂ ਤੱਕ ਜਾਂਦੀ ਹੈ। ਔਰ ਉਹ ਜਿਹੜੀ ਨਾਲੀ ਹੈ, ਔਰ ਉਹਨੂੰ ਅਸੀਂ ਕਹਿੰਦੇ ਹਾਂ ਲੈਰਿੰਕਸ। ਅਗਲੇ ਪਾਸੇ ਅਸੀਂ ਉਹਦੇ ਦੋ ਹਿੱਸੇ ਹੋ ਜਾਂਦੇ ਨੇ, ਬ੍ਰੌਂਕਸ ਉਹਨਾਂ ਨੂੰ ਕਹਿੰਦੇ ਹਾਂ, ਔਰ ਟ੍ਰੇਕਿਆ ਤੇ ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ। ਤੇ ਜਿਹੜੀ ਟ੍ਰੇਕਿਆ ਵਾਲਾ ਹਿੱਸਾ ਹੈ ਉਹ ਇਹ ਉਹ ਜੰਕਸ਼ਨ ਹੈਗਾ ਆ ਜਿਹੜਾ ਨੈਕ ਦੇ ਬਿਲਕੁਲ ਮਿਡਲ ਦੇ ਵਿਚ ਪੈਂਦਾ, ਇਹ ਵੀ ਸ਼ੇਪ ਹੁੰਦਾ ਆ ਜੀ, ਜਿਵੇਂ ਅੰਗਰੇਜ਼ੀ ਦੀ ਹੁੰਦੀ ਆ, ਇਸ ਤਰ੍ਹਾਂ ਦੀ ਸ਼ੇਪ ਹੁੰਦੀ ਆ। ਤੇ ਇਥੋਂ ਇਸ ਤੋਂ ਬਾਅਦ ਜਿਹੜੀ ਸਾਡੀ ਪਾਈਪ ਹੁੰਦੀ ਆ ਸਾਹ ਨਲੀ, ਉਹ ਦੋ ਫੇਫੜਿਆਂ ਵਿਚ ਵੰਡੀ ਜਾਂਦੀ ਹੈ, ਸੱਜੇ ਤੇ ਖੱਬੇ ਪਾਸੇ, ਰਾਈਟ ਬ੍ਰੌਂਕਸ ਤੇ ਲੈਫਟ ਬ੍ਰੌਂਕਸ ਅਸੀਂ ਇਹਨਾਂ ਨੂੰ ਕਹਿੰਦੇ ਆ। ਔਰ ਉਸ ਤੋਂ ਬਾਅਦ ਇਸੇ ਹੀ ਥਾਂ ਤੋਂ ਉੱਪਰ ਵਾਲੇ ਪਾਸੋਂ ਸਾਡੇ ਕੋਲ ਆ ਰਿਹਾ ਮੂੰਹ ਦੇ ਵਿਚੋਂ ਖੁਰਾਕ, ਖੁਰਾਕ ਵਾਲੀ ਨਾਲੀ, ਔਰ ਉੱਪਰ ਵਾਲਾ ਹਿੱਸਾ ਜਿਹੜਾ ਹੈ ਫੈਰਿੰਗਸ ਹੈਗਾ ਆ। ਫੈਰਿੰਗਸ ਤੋਂ ਬਾਅਦ ਇੱਕ ਐਸਾ ਏਰੀਆ ਆਉਂਦਾ ਆ ਜਿਹੜਾ ਬਿਲਕੁਲ ਟ੍ਰੇਕਿਆ ਦੇ ਬੈਕ ਸਾਈਡ ਤੇ ਪੈ ਜਾਂਦਾ, ਟ੍ਰੇਕਿਆ ਫਰੰਟ ਤੇ ਆ ਜਾਂਦੀ ਹੈ, ਉਹ ਬੈਕ ਸਾਈਡ ਤੇ ਪੈ ਜਾਂਦਾ ਯਾਰ। ਟ੍ਰੇਕਿਆ ਇੱਕ ਬੋਨੀ ਸਟਰਕਚਰ ਹੈਗਾ ਆ, ਜਾਂ ਇੰਜ ਕਹਿ ਲੋ ਵੀ ਟ੍ਰੇਕਿਆ ਨੂੰ ਕੁਦਰਤ ਨੇ ਇਸ ਤਰ੍ਹਾਂ ਬਣਾਇਆ ਹੋਇਆ ਆ ਕਿ ਪਿਛਲੇ ਪਾਸੇ ਜਿਹੜਾ ਸਟਰਕਚਰ ਲੰਘ ਰਿਹਾ ਆ ਉਹਨੂੰ ਸੇਫ ਗਾਰਡ ਕੀਤਾ ਜਾਵੇ। ਕਿਸੇ ਗਲੇ ਚੀ ਵੱਜੇ ਤੋ ਇਕਦਮ ਹੀ ਪਿਛਲੇ ਪਾਸੇ ਖੁਰਾਕ ਵਾਲੀ ਨਾਲੀ ਹੈ, ਪਿਛਲੇ ਪਾਸੇ ਨਰਵਸ ਹੈਗੀਆਂ ਨੇ, ਪਿਛਲੇ ਪਾਸੇ ਇਹ ਸਾਹ ਵਾਲੀਆਂ ਨਾਲੀ ਜਿਹੜੀ ਲੰਘ ਰਹੀ ਹੈ, ਇਹਨਾਂ ਨੂੰ ਕੋਈ ਨੁਕਸਾਨ ਨਾ ਛੇਤੀ ਹੋ ਜਾਵੇ। ਤੋ ਇਸ ਕਰਕੇ ਉਸ ਨੂੰ ਉਹਨੇ ਰਿੰਗ ਟਾਈਪ ਸਪਰਿੰਗ ਵਰਗੀ ਹੁੰਦੀ ਹੈ ਟ੍ਰੇਕਿਆ, ਔਰ ਇਸ ਦੇ ਟੀ ਜਿਸ ਤਰ੍ਹਾਂ ਹੁੰਦੀ ਹੈ ਸ਼ੇਪ, ਇਸ ਟਾਈਪ ਦੀ ਉਹਦੀ ਸ਼ੇਪ ਹੁੰਦੀ ਹੈ। ਇਹ ਬਿਲਕੁਲ ਨੈਕ ਦੇ ਸਾਹਮਣੇ ਵਾਲੇ ਪਾਸੇ ਹੁੰਦੀ ਹੈ, ਇਹ ਇਹਦੀ ਪੋਜੀਸ਼ਨ ਵੀ ਹੋਗੀ। ਔਰ ਉਸ ਉੱਪਰ ਵਾਲੇ ਪਾਸੇ ਜਿਹੜਾ ਹਿੱਸਾ ਆ ਉਹਨੂੰ ਅਸੀਂ ਖੁਰਾਕ ਨਲੀ ਦਾ ਉਹਨੂੰ ਅਸੀਂ ਫੈਰਿੰਗਸ ਕਹਿੰਦੇ ਹਾਂ। ਇਹਦੇ ਤੋਂ ਹੇਠਾਂ ਵਾਲਾ ਹਿੱਸਾ ਜਿਹੜਾ ਆ ਉਹਨੂੰ ਅਸੀਂ ਈਸੋਫੇਗਸ ਕਹਿੰਦੇ ਹਾਂ। ਫੈਰਿੰਗਸ ਤੇ ਈਸੋਫੇਗਸ ਦੇ ਜੁਆਇੰਟ ਵਾਲਾ ਜਿਹੜਾ ਹਿੱਸਾ ਹੈਗਾ ਆ ਉਹਨੂੰ ਅਸੀਂ ਐਪੀਗਲੋਟਿਸ ਕਹਿੰਦੇ ਹਾਂ, ਠੀਕ ਆ। ਸੋ ਇਹ ਇਹਨਾਂ ਇਹਨਾਂ ਛੋਟੇ ਜਿਹੇ ਏਰੀਏ ਦੇ ਵਿੱਚ ਇੰਨਾ ਕੁਝ ਸਟਰਕਚਰ ਜਿਹੜਾ ਆ ਉਹ ਪਾਸ ਕਰ ਰਿਹਾ ਹੈਗਾ ਆ। ਔਰ ਇਹਦਾ ਮਤਲਬ ਇਹ ਆ ਭਈ ਜੇ ਇਸ ਥਾਂ ਤੇ ਕੋਈ ਗੱਲ ਹੋਈ ਅੰਦਰ ਵਾਲੇ ਪਾਸੇ ਤੇ ਇਹਨਾਂ ਅੰਗਾਂ ਦੇ ਵਿੱਚ ਹੋਈ। ਹੁਣ ਸਕਿਨ ਇਹ ਇਸ ਨੈਕ ਦੇ ਅਸਲ ਸਟਰਕਚਰ ਤੋਂ ਬਾਹਰ ਵਾਲੇ ਪਾਸੇ ਔਰ ਮਾਸਪੇਸ਼ੀਆਂ ਦੇ ਉੱਪਰ ਵਾਲੇ ਪਾਸੇ, ਸਕਿਨ ਦੇ ਨੈਕ ਦੀ ਸਕਿਨ ਦੇ ਹੇਠਾਂ ਵਾਲੇ ਪਾਸੇ ਹੋਰ ਸਟਰਕਚਰ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਥਾਇਰਾਇਡ ਗਲੈਂਡ। ਥਾਇਰਾਇਡ ਗਲੈਂਡ ਵੀ ਜਿਹੜੇ ਨੇ ਉਹ ਦੋਵੇਂ ਪਾਸੇ ਹੈਗਾ ਆ, ਸੱਜੇ ਵੀ ਹੈਗਾ ਆ, ਖੱਬੇ ਵੀ ਹੈਗਾ ਆ। ਔਰ ਉਹਨਾਂ ਦੋਹਾਂ ਨੂੰ ਜੋੜਨ ਵਾਲੀ ਇੱਕ ਇਸਥਮਸ, ਪੁਲ ਕਹਿ ਰਹੇ ਹੋ ਤੁਸੀਂ ਉਹਨੂੰ, ਇੱਕ ਇਸਥਮਸ ਹੈਗੀ ਹੈ ਜਿਹੜੀ ਦੋਹਾਂ ਨੂੰ ਗਲੈਂਡਸ ਨੂੰ ਆਪਸ ਵਿੱਚ ਜੋੜਦੀ ਹੈਗੀ ਆ। ਹੁਣ ਅਸੀਂ ਇਸ ਥਾਂ ਤੇ ਹੀ ਵੇਖਿਆ ਕਿ ਹੇਠਾਂ ਵਾਲੇ ਪਾਸੇ ਜਿੱਥੇ ਬੋਨੀ ਸਟਰਕਚਰ ਸੀਗਾ ਲੈਰਿੰਗਸ ਦਾ, ਔਰ ਉੱਪਰ ਵਾਲੇ ਪਾਸੇ ਅਸੀਂ ਇਹ ਕਹਿ ਦਿੱਤਾ ਮਾਸਪੇਸ਼ੀਆਂ ਨੇ, ਤੇ ਮਾਸਪੇਸ਼ੀਆਂ ਤੋਂ ਉੱਪਰ ਵਾਲੇ ਪਾਸੇ ਸਾਡਾ ਥਾਇਰਾਇਡ ਹੈਗਾ ਆ, ਔਰ ਥਾਇਰਾਇਡ ਤੇ ਮਾਸਪੇਸ਼ੀਆਂ ਦੇ ਵਿਚਕਾਰ ਇੱਕ ਹੋਰ ਸਟਰਕਚਰ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰਾਥਾਇਰਾਇਡ ਗਲੈਂਡ। ਪੈਰਾਥਾਇਰਾਇਡ ਗਲੈਂਡ ਚਾਰ ਹੁੰਦੇ ਆ, ਛੋਟੇ ਛੋਟੇ ਨਿੱਕੇ ਨਿੱਕੇ ਹੁੰਦੇ ਨੇ। ਥਾਇਰਾਇਡ ਗਲੈਂਡ ਤੇ ਬਹੁਤ ਵੱਡਾ ਹੁੰਦਾ ਨਾ, ਜਿਹਨੂੰ ਗਿੱਲਣਾ ਨੇ ਲੋਕਾਂ, ਔਰ ਬਹੁਤ ਵੱਡਾ ਵੱਡਾ ਹੋ ਜਾਂਦਾ ਆ। ਜਿਹੜੇ ਇਹਦੇ ਹੇਠਾਂ ਵਾਲੇ ਪਾਸੇ ਛੋਟੇ ਛੋਟੇ ਚਾਰ ਗਲੈਂਡ ਨੇ, ਦੋ ਉਧਰ ਤੇ ਦੋ ਉਧਰ, ਇਹਨਾਂ ਨੂੰ ਅਸੀਂ ਪੈਰਾਥਾਇਰਾਇਡ ਗਲੈਂਡ ਕਹਿੰਦੇ ਹਾਂ, ਔਰ ਇਹਨਾਂ ਦਾ ਵੀ ਉਸ ਏਰੀਆ ਹੈਗਾ ਆ। ਔਰ ਹੁਣ ਜੇ ਅਸੀਂ ਇਹ ਜਾਣਦੇ ਆ ਨਾ ਵੀ ਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਅਸੀਂ ਜਾਣਦੇ ਆ ਪੈਰਾਥਾਇਰਾਇਡ ਗਲੈਂਡ ਦਾ ਫੰਕਸ਼ਨ ਕੀ ਹੈਗਾ ਆ, ਜੇ ਸਾਨੂੰ ਪਤਾ ਆ ਕਿ ਐਪੀਗਲੋਟਿਸ ਦਾ ਅਸਲ ਫੰਕਸ਼ਨ ਕੀ ਹੈਗਾ ਆ, ਇੱਕ ਤਾਂ ਜੋੜ ਆ ਫੈਰਿੰਗਸ ਦਾ ਤੇ ਉਸ ਈਸੋਫੇਗਸ ਦਾ, ਔਰ ਇਹਦਾ ਮਤਲਬ ਕੀ ਹੈ ਕਿ ਇਹ ਇੱਕ ਇਸ ਤਰ੍ਹਾਂ ਦਾ ਕ੍ਰੋਸਿੰਗ ਹੈਗਾ ਆ ਜਿਵੇਂ ਟ੍ਰੇਨ ਆਉਂਦੀ ਹੈ ਤੇ ਕਿਸੇ ਹੋਰ ਟ੍ਰੈਕ ਤੇ ਭੇਜਣੀ ਹੋਵੇ ਤੇ ਕਾਂਟਾ ਬਦਲਿਆ ਜਾਂਦਾ ਹੈਗਾ। ਇਹ ਇੱਕ ਇਸ ਤਰ੍ਹਾਂ ਦਾ ਜੰਕਸ਼ਨ ਆ ਜਿੱਥੇ ਕਾਂਟਾ ਬਦਲਿਆ ਜਾਂਦਾ ਹੈਗਾ। ਆਮ ਤੌਰ ਤੇ ਸਾਡੇ ਜਿਹੜੀ ਨੱਕ ਵਾਲੀ ਨਾਲੀ ਹੈ ਉਹ ਨੱਕ ਉੱਪਰ ਵਾਲੇ ਪਾਸੇ ਆ, ਮੂੰਹ ਹੇਠਾਂ ਆ। ਨੱਕ ਵਾਲੀ ਨਾਲੀ ਬਿਲਕੁਲ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਆਉਂਦੀ ਹੈ, ਔਰ ਮੂੰਹ ਵਾਲੀ ਨਾਲੀ ਵੀ ਮੂੰਹ ਤੋਂ ਸ਼ੁਰੂ ਹੋ ਕੇ ਹੇਠਾਂ ਨੂੰ ਜਾਣੀ ਸ਼ੁਰੂ ਹੁੰਦੀ ਹੈ ਪਰ ਉਹ ਇਹਦੇ ਫਰੰਟ ਤੇ ਹੁੰਦੀ ਹੈ। ਜਦੋਂ ਐਪੀਗਲੋਟਸ ਵਾਲਾ ਜਿਹੜਾ ਐਟ੍ਰੇਕੀਆ ਵਾਲਾ ਏਰੀਆ ਅਸੀਂ ਕਿਹਾ ਹੈਗਾ ਆ, ਇਸ ਏਰੀਏ ਦੇ ਵਿੱਚ ਅਸੀਂ ਆਉਂਦੇ ਹਾਂ ਤੇ ਉਦੋਂ ਇਹ ਕ੍ਰਾਸ ਹੋ ਜਾਂਦੀਆਂ ਨੇ। ਜਿਵੇਂ ਅਸੀਂ ਹੁਣੇ ਗੱਲ ਕਰੀ ਵੀ ਟਰੈਕ ਦੂਸਰੇ ਟਰੈਕ ਤੇ ਟ੍ਰੇਨ ਭੇਜਣੀ ਹੋਵੇ ਤੇ ਉਹ ਇਸ ਤਰ੍ਹਾਂ ਦਾ ਇੱਕ ਵਾਲਵ ਇਹਦੇ ਉੱਤੇ ਸੈੱਟ ਕੀਤਾ ਹੋਇਆ ਕੁਦਰਤ ਨੇ, ਐਪੀਗਲੋਟਸ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਨਾਲ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ ਕਿਉਂਕਿ ਫਿਰ ਉਹਦੇ ਨੇੜੇ ਆ ਗਿਆ ਸੀ, ਸਵਾਰੀ ਉੱਤਰ ਜਾਣਾ ਉਹਨੇ ਪੈਸਾ ਆ ਰਿਹਾ ਸਵਾਰੀ ਦੇ ਪਹਿਲਾਂ ਉਤਰ ਜਾਣਾ, ਔਰ ਜਿਹੜੀ ਖੁਰਾਕ ਵਾਲੀ ਨਾਲੀ ਆ ਉਹਨੇ ਹੇਠਾਂ ਮੇਦੇ ਤੱਕ ਸਟੋਮਿਕ ਤੱਕ ਪਹੁੰਚਣਾ ਹੈ ਤੇ ਫਿਰ ਅੱਗੇ ਜਾਣਾ ਹੈਗਾ ਆ, ਇਸ ਕਰਕੇ ਉਹਨੂੰ ਪਿੱਛੇ ਰੱਖ ਦਿੰਦੇ ਆ ਔਰ ਸਾਹ ਵਾਲੀ ਨਾਲੀ ਅੱਗੇ ਕਰ ਦਿੰਦੇ ਆ। ਸੋ ਮਤਲਬ ਇਹ ਇਸ ਤਰ੍ਹਾਂ ਦੇ ਇੰਨੇ ਸਾਰੇ ਮੇਨ ਸਟਰਕਚਰ ਇਹਦੇ ਵਿੱਚ ਹਨ। ਜੇ ਕੋਈ ਵੀ ਐਸੀ ਗੱਲ ਹੋ ਜਾਵੇ ਇਸ ਨੈਕ ਦੇ ਵਿੱਚ ਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੋਏਗੀ ਬਈ ਖੁਰਾਕ ਨਹੀਂ ਜਾ ਸਕਦੀ, ਦੂਸਰੀ ਗੱਲ ਸਾਹ ਨਹੀਂ ਜਾ ਸਕਦਾ ਜਿਹੜੀ ਇਮੀਡੀਏਟ ਗੱਲ ਹੈਗੀ ਹੈ। ਜੇ ਸੱਟ ਚੋਟ ਲੱਗ ਗਈ ਤੇ ਰੀੜ ਦੀ ਹੱਡੀ ਨੂੰ ਇਫੈਕਟ ਹੋ ਸਕਦਾ ਆ ਤਾਂ ਹੁਣ ਹਰਾਉਣੀ ਮੁਸ਼ਕਲ ਹੋ ਜਾਏਗੀ। ਇਸੇ ਤਰ੍ਹਾਂ ਹੀ ਥਾਇਰਾਇਡ ਤੇ ਪੈਰਾਥਾਇਰਾਇਡ ਜਿਹੜੇ ਫੰਕਸ਼ਨ ਨੇ ਉਹ ਸਾਰੇ ਫੇਲ ਹੋਣਗੇ, ਉਹਦੀ ਨੇ ਅੱਗੇ ਗੱਲ ਕਰਨਾ ਕਿਉਂਕਿ ਥੋੜੀ ਜੀ ਲੰਬੀ ਹੈਗੀ ਆ। ਥਾਇਰਾਇਡ ਦਾ ਕੰਮ ਮੈਟਾਬੋਲਿਕ ਰੇਟਸ ਦੇ ਨਾਲ ਸੰਬੰਧਿਤ ਹੈਗਾ ਆ, ਪੈਰਾਥਾਇਰਾਇਡ ਗਲੈਂਡ ਦਾ ਕੰਮ ਹੈਗਾ ਡਿਸਟ੍ਰੀਬਿਊਸ਼ਨ ਦਾ, ਜਿੰਨੇ ਜਿੰਨੀਆਂ ਵੀ ਚੀਜ਼ਾਂ ਹਨ ਜਾਂ ਕੈਲਸ਼ੀਅਮ, ਮੋਟੇ ਤੌਰ ਤੇ ਕੈਲਸ਼ੀਅਮ ਲੈ ਲਓ, ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦਾ ਜਿੰਨਾ ਵੀ ਕੰਮ ਕਰਨਾ ਆ ਉਹ ਪੈਰਾਥਾਇਰਾਇਡ ਗਲੈਂਡ ਨੇ ਕਰਨਾ ਉਹਦੇ ਵਿੱਚ। ਤਾਂ ਜੇ ਡਿਸਟ੍ਰੀਬਿਊਸ਼ਨ ਨਾ ਹੋਈ ਹੋਵੇ ਤੇ ਬੱਚੇ ਦੀਆਂ ਦੰਦੀਆਂ ਲੇਟ ਹੋ ਜਾਣਗੀਆਂ, ਬੱਚੇ ਦੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਈਵਨ ਅਡਲਟ ਆਦਮੀ ਵੀ ਹੈਗਾ ਆ ਤੇ ਪੈਰਾਥਾਇਰਾਇਡ ਕੰਮ ਨਹੀਂ ਕਰਦਾ ਤੇ ਉਸ ਹਾਲਾਤ ਵਿੱਚ ਹੱਡੀਆਂ ਉਹਦੀਆਂ ਵੀਕ ਹੋ ਜਾਣਗੀਆਂ ਕਿਉਂਕਿ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਨਾਰਮਲ ਹੋ ਨਹੀਂ ਰਹੀ। ਆਂਤਰੀਆਂ ਚੋਂ ਕੈਲਸ਼ੀਅਮ ਲੈ ਕੇ ਹੱਡੀਆਂ ਚੋਂ ਉਹਨੇ ਸਟੋਰ ਕਰਨਾ ਸੀਗਾ, ਉੱਥੇ ਸਟੋਰ ਨਹੀਂ ਕਰ ਸਕਿਆ, ਜਾਂ ਹੱਡੀਆਂ ਦੇ ਵਿੱਚੋਂ ਲੈ ਕੇ ਅੱਗੇ ਉਹਨੇ ਥਾਂ ਥਾਂ ਤੇ ਪਹੁੰਚਾਉਣਾ ਸੀਗਾ ਕੈਲਸ਼ੀਅਮ, ਉਹ ਪਹੁੰਚਾ ਨਹੀਂ ਰਿਹਾ। ਜਾਂ ਅੱਜ ਕੱਲ੍ਹ ਤੁਸੀਂ ਬਹੁਤ ਸੁਣਿਆ ਹੋਣਾ ਲੋਕਾਂ ਨੂੰ ਕੋਰੋਨਰੀ ਆਰਟਰੀ ਦੇ ਵਿੱਚ ਕੈਲਸੀਫਿਕੇਸ਼ਨ ਹੋ ਜਾਂਦੀ ਹੈ। ਵੈਸੇ ਤਾਂ ਚੱਲਦਿਆਂ ਚੱਲਦਿਆਂ ਹਰੇਕ ਬਲੱਡ ਜਿਹੜਾ ਖੂਨ ਦੀਆਂ ਨਾੜੀਆਂ ਹਨ, ਬਲੱਡ ਵੈਸਲਸ ਹਨ, ਉਹਨਾਂ ਦੇ ਵਿੱਚ ਕੁਝ ਨਾ ਕੁਝ ਜਮਾਅ ਹੁੰਦਾ ਹੀ ਆ। ਜਿਵੇਂ ਸਾਡੇ ਖਾਲਿਆਂ ਦੇ ਵਿੱਚ ਜੇ ਉਹਨਾਂ ਨੂੰ ਖਾਲਦੇ ਨਹੀਂ ਅਸੀਂ ਸਾਫ਼ ਨਹੀਂ ਕਰਦੇ ਤੇ ਪਾਣੀ ਉਛਲਣ ਲੱਗ ਜਾਂਦਾ ਕਿਉਂਕਿ ਹੇਠੋਂ ਰੇਤ ਭਰ ਜਾਂਦੀ ਆ। ਠੀਕ ਉਹੀ ਗੱਲ ਸਾਡੇ ਬਲੱਡ ਵੈਸਲਸ ਦੇ ਵਿੱਚ ਹੁੰਦੀ ਆ, ਪਰ ਇਹ ਕਿਉਂਕਿ ਬਲੱਡ ਵੈਸਲਸ ਦਾ ਗੋਲ ਨੇ, ਖਾਲੇ ਦੇ ਵਿੱਚੋਂ ਤਾਂ ਨਹਿਰ ਦੇ ਵਿੱਚੋਂ ਤੇ ਪਾਣੀ ਉਛਲਿਆ ਤੇ ਬਾਹਰ ਵਗ ਗਿਆ, ਪਰ ਇਹ ਤਾਂ ਵਗਣ ਵਾਲੀ ਕੋਈ ਗੱਲ ਹੀ ਨਹੀਂ। ਜਿਹਦੇ ਕਰਕੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਹੁੰਦੀਆਂ ਜਿਹਨੂੰ ਅਸੀਂ ਕਹਿੰਦੇ ਹਾਈਪਰ ਟੈਨਸ਼ਨ, ਬਹੁਤ ਜ਼ਿਆਦਾ ਪ੍ਰੈਸ਼ਰ ਬਣ ਗਿਆ। ਲਿਊਮਨ ਤਾਂ ਅੰਦਰ ਹੀ ਹੈ, ਹਾਰਟ ਨੇ ਤਾਂ ਜਿੰਨਾ ਪੰਪ ਕਰਨਾ ਹੈ, ਜਿੰਨੇ ਗੈਲਨ ਪਰ ਆਵਰ ਦੇ ਹਿਸਾਬ ਤੇ ਕਰਨੇ ਨੇ ਉਹ ਤਾਂ ਉਹਨੇ ਕਰਨੇ ਹੀ ਕਰਨੇ ਹੈਗੇ ਨੇ, ਲੇਕਿਨ ਲਿਊਮਨ ਛੋਟਾ ਹੋ ਗਿਆ, ਉਹਦੇ ਵਿੱਚ ਕੁਝ ਹੋਰ ਭਰ ਗਿਆ ਆ ਤੇ ਅਲਟੀਮੇਟ ਲਿਊਮਨ ਨੂੰ ਫੋਰਸ, ਜਾਂ ਤਾਂ ਹਾਰਟ ਨੂੰ ਫੋਰਸ ਜ਼ਿਆਦਾ ਲਗਾਉਣੀ ਪੈ ਗਈ ਤੇ ਜਾਂ ਉਹ ਲਿਊਮਨ ਜਿਹੜਾ ਆ ਘਟ ਗਿਆ ਆ, ਉਹਦੇ ਕਰਕੇ ਬਲੱਡ ਵੈਸਲ ਦੀ ਜਿਹੜੀ ਇਲਾਸਟੀਸਿਟੀ ਆ ਉਹ ਨਹੀਂ ਰਹਿ ਜਾਣੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਖਾਸ ਤੌਰ ਤੇ ਮੇਨ ਕਾਰਨ ਹੈ, ਪਰ ਇਹੋ ਜਿਹੇ ਕਾਰਨ ਜਦੋਂ ਕਿਸੇ ਹਾਰਟ ਵਰਗੇ ਅੰਗ ਦੇ ਵਿੱਚ ਹੁੰਦੇ ਨੇ ਤੇ ਉਹ ਬਹੁਤ ਹੀ ਵੱਡੀ ਕੰਪਲੀਕੇਸ਼ਨ ਕਰ ਦਿੰਦੇ ਨੇ, ਕਿਸੇ ਵੀ ਵੇਲੇ ਕਿਸੇ ਵੀ ਥਾਂ ਤੇ ਸੀਰੀਅਸਨੈਸ ਹੋ ਸਕਦੀ ਹੈ। ਕਿਉਂਕਿ ਜਿੰਨਾ ਸਾਡਾ ਲਿਪਿਡ ਹੈ ਨਾ, ਜਿਵੇਂ ਸਾਹਿਬ ਲਿਪਿਡ ਛੇਤੀ ਘੁਲ ਜਾਣ ਵਾਲਾ, ਲੋਕ ਐਕਸਰਸਾਈਜ਼ ਕਰਕੇ ਵੀ ਕਿਵੇਂ ਫੈਟ ਪੰਘਰ ਜਾਂਦਾ ਨਾ, ਉਹ ਐਕਸਰਸਾਈਜ਼ ਕਰਕੇ ਵੀ ਬਹੁਤ ਸਾਰੀ ਚਰਬੀ ਤੇ ਬਹੁਤ ਸਾਰਾ ਐਸਾ ਕੁਝ ਸਰੀਰ ਚੋਂ ਕਢਾ ਲੈਂਦੇ ਨੇ। ਫਾਸਟਿੰਗ ਕਰਦੇ ਨੇ, ਪਾਣੀ ਪੀਂਦੇ ਨੇ, ਔਰ ਐਕਸਰਸਾਈਜ਼ ਕਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਡਿਜ਼ੋਲਵ ਹੋ ਜਾਂਦੀਆਂ ਨੇ। ਪਰ ਮੈਂ ਆ ਪੈਰਾਥਾਇਰਾਇਡ ਦੀ ਗੱਲ ਕਰਦਿਆਂ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਹਾਂ, ਔਰ ਇਹ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਤੇ ਕੈਲਸ਼ੀਅਮ ਦਾ ਖੁਰਨਾ ਜਿੱਥੇ ਜਮਾਅ ਹੋ ਗਿਆ, ਤੁਸੀਂ ਇਹ ਸਮਝ ਲਓ ਵੀ ਕੱਚੀ ਮਿੱਟੀ ਦੀ ਕੰਧ ਹੋਵੇ ਤੇ ਜਾਂ ਇੱਟਾਂ ਦੀ ਸੀਮਿੰਟ ਦੀ ਕੰਧ ਹੋਵੇ, ਪੱਥਰੀ ਕੰਧ ਹੋਵੇ ਤੇ ਤੋੜਨਾ ਮੁਸ਼ਕਲ ਹੋਊਗਾ ਨਾ। ਠੀਕ ਇਸੇ ਤਰ੍ਹਾਂ ਹੀ ਓਵਰ ਟਾਈਮ ਉਮਰ ਦੇ ਮੁਤਾਬਕ ਇਸ ਡਿਸਟ੍ਰੀਬਿਊਸ਼ਨ ਦੇ ਵਿੱਚ ਪੈਰਾਥਾਇਰਾਇਡ ਗਲੈਂਡ ਦੇ ਇਸ ਫੰਕਸ਼ਨ ਦੇ ਫੇਲ ਹੋਣ ਕਰਕੇ ਜਾਂ ਘੱਟ ਹੋਣ ਕਰਕੇ ਸਾਡੀਆਂ ਬਾਕੀ ਵੇਨ ਦੇ ਵਿੱਚ ਵੀ, ਆਰਟਰੀਆਂ ਦੇ ਵਿੱਚ ਵੀ ਐਸਾ ਕੁਝ ਹੁੰਦਾ ਆ, ਔਰ ਸਾਡੀ ਕੋਰੋਨਰੀ ਆਰਟਰੀ ਦੇ ਵਿੱਚ ਜਦੋਂ ਹੁੰਦਾ ਤੇ ਉਦੋਂ ਇਹ ਬਹੁਤ ਵੱਡੀ ਗੱਲ ਬਣ ਜਾਂਦੀ। ਕਿਉਂ? ਕਿਉਂਕਿ ਕੋਰੋਨਰੀ ਆਰਟਰੀ ਦੇ ਸੰਬੰਧ ਵਿੱਚ ਮੈਂ ਤੁਹਾਨੂੰ ਇਹ ਦੱਸ ਚੁੱਕਿਆ, ਇੱਕ ਤਾਂ ਇਹ ਆ ਕਿ ਜਿੰਨਾ ਪ੍ਰੈਸ਼ਰ ਸਾਡੀਆਂ ਬਾਕੀ ਆਰਟਰੀਆਂ ਦੇ ਵਿੱਚ ਰਹਿੰਦਾ, ਜਦੋਂ ਲੈਫਟ ਵੈਂਟ੍ਰੀਕਲ ਦੇ ਵਿੱਚੋਂ ਖੂਨ ਬਾਹਰ ਜਾਂਦਾ ਆ, ਹਾਰਟ ਕੰਟਰੈਕਟ ਕਰਦਾ ਆ, ਉਸ ਵੇਲੇ ਜਿਸ ਪ੍ਰੈਸ਼ਰ ਨਾਲ ਉਹ ਖੂਨ ਜਾਂਦਾ ਆ ਉਹ ਪ੍ਰੈਸ਼ਰ ਹਾਰਟ ਦੇ ਵਿੱਚ ਨਹੀਂ ਹੁੰਦਾ। ਕਿਉਂ? ਕਿਉਂਕਿ ਹਾਰਟ ਨੂੰ ਖੂਨ ਉਦੋਂ ਮਿਲਦਾ ਆ ਜਦੋਂ ਖੂਨ ਪ੍ਰੈਸ਼ਰ ਤੋਂ ਬਾਅਦ ਹਾਰਟ ਫਿਰ ਰਿਲੈਕਸ ਹੁੰਦਾ, ਜਿਹਨੂੰ ਡਾਇਸਟੋਲ ਕਹਿੰਦੇ ਹਾਂ ਅਸੀਂ। ਸਿਸਟੋਲ ਤਾਂ ਉਹ ਆ ਜਦੋਂ ਕੰਟ੍ਰੈਕਟ ਕਰਦਾ ਹਾਰਟ ਤੇ ਖੂਨ ਬਾਹਰ ਭੇਜਦਾ ਹੈਗਾ, ਉਸ ਤੋਂ ਬਾਅਦ ਰਿਲੈਕਸ ਕਰਦਾ ਹੈ ਤੇ ਅੱਗੇ ਜਾਣ ਤੋਂ ਬਾਅਦ ਥੋੜਾ ਖੂਨ ਜਿਹੜਾ ਰੁਕ ਗਿਆ ਉਹ ਵਾਪਸ ਆਇਆ, ਸਲੋ ਹੈ ਉਹ। ਔਰ ਉਹਨੂੰ ਅਸੀਂ ਡਾਇਸਟੋਲਿਕ ਪ੍ਰੈਸ਼ਰ ਕਹਿੰਦੇ ਹਾਂ। ਤੇ ਜੇ ਲੱਤਾਂ ਬਾਹਾਂ ਚੋਂ ਆਉਂਦਾ ਤੇ ਲੱਤਾਂ ਬਾਹਾਂ ਦੀਆਂ ਮਾਸਪੇਸ਼ੀਆਂ ਦੀ ਕੰਟ੍ਰੈਕਸ਼ਨ ਦੇ ਉੱਪਰ ਡਿਪੈਂਡ ਕਰਦਾ ਹੈਗਾ। ਤੇ ਇਸ ਕਰਕੇ ਇਹ ਜਿਹੜਾ ਸਲੋ ਪ੍ਰੋਸੈਸ ਹੁੰਦਾ ਆ ਜਾਂ ਸਲੋ ਫਲੋ ਹੁੰਦਾ ਆ ਹਾਰਟ ਨੂੰ ਪਹੁੰਚਦਾ ਕੋਰੋਨਰੀ ਆਰਟਰੀ ਦਾ, ਔਰ ਉਹਦੇ ਵਿਚ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹਦੇ ਕਰਕੇ ਇਹ ਇੱਕ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ। ਖਾਸ ਤੌਰ ਤੇ ਜਦੋਂ 55-60 ਸਾਲ ਦੇ ਲੋਕ ਹੋਣ, ਅਗਰ ਉਹਨਾਂ ਨੂੰ ਇਸ ਤਰ੍ਹਾਂ ਦੀ ਕੈਲਸੀਫਿਕੇਸ਼ਨ ਵਾਲੀ ਗੱਲ ਆ ਜਾਵੇ ਔਰ ਉਹ ਵੀ ਕੋਰੋਨਰੀ ਆਰਟਰੀ ਦੇ ਵਿਚ ਆ ਜਾਵੇ ਤੇ ਉਹ ਬਹੁਤ ਵੱਡੀ ਕੰਡੀਸ਼ਨ ਬਣ ਜਾਂਦੀ। ਈਵਨ ਕਿਡਨੀ ਵਿਚ ਵੀ ਤੇ ਹੋਰ ਥਾਵਾਂ ਤੇ ਵੀ ਇਹੋ ਜਿਹੀ ਡਿਪੋਜੀਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਹੋਰ ਵੀ ਬਹੁਤ ਸਾਰੇ ਸਰੀਰ ਦੇ ਵਿਚ ਸਾਈਨ ਨੇ, ਪਰ ਮੋਟੇ ਤੌਰ ਤੇ ਮੈਂ ਤੁਹਾਨੂੰ ਇਹ ਦੱਸਿਆ ਵੀ ਪੈਰਾਥਾਇਰਾਇਡ ਦਾ ਜਿਹੜਾ ਕੰਮ ਆ ਉਹ ਇਸ ਕੈਲਸ਼ੀਅਮ ਦੀ ਡਿਸਟ੍ਰੀਬਿਊਸ਼ਨ ਹੈ ਕਿ ਨਾਰਮਲ ਡਿਸਟ੍ਰੀਬਿਊਸ਼ਨ ਹੋਵੇ ਤੇ ਇਹ ਸਾਰਾ ਕੁਝ ਜਿਹੜਾ ਅੰਦਰ ਵਾਲਾ ਸਿਸਟਮ ਹੈ ਉਹ ਚੱਲਦਾ ਰਹੇ। ਪਰ ਜੇ ਇਹਦੇ ਚ ਫਰਕ ਪੈ ਗਿਆ ਤੇ ਤਾਂ ਵੀ ਭਾਵ ਕੀ ਆ, ਹੁਣ ਫਰਕ ਕੀ ਪੈ ਸਕਦਾ? ਜਾਂ ਤਾਂ ਸੱਟ ਲੱਗ ਸਕਦੀ ਹੈ, ਚੋਟ ਹੋ ਗਈ, ਅੰਦਰ ਤੋਂ ਸਵੈਲਿੰਗ ਕੋਈ ਹੋ ਗਈ, ਅੰਦਰ ਕੋਈ ਅੰਗ ਕੋਈ ਬਲੱਡ ਵੈਸਲ ਉਹ ਰੈਪਚਰ ਕਰ ਗਿਆ ਹੈਗਾ ਆ, ਇਸ ਕਰਕੇ ਹੋ ਗਿਆ ਹੈਗਾ ਆ। ਸੋ ਮਤਲਬ ਇਹ ਸਾਰੀਆਂ ਗੱਲਾਂ ਨੇ ਜਿਨ੍ਹਾਂ ਦੇ ਕਰਕੇ ਇਸ ਨੈਕ ਦੇ ਵਿਚ ਫਰਕ ਪੈ ਜਾਂਦਾ ਹੈ। ਹੁਣ ਫਰਕ ਪੈਣ ਦੇ ਕਰਕੇ ਜਿਹੜੇ ਮੋਟੇ ਮੋਟੇ ਨਾ ਚਾਰ ਗੱਲਾਂ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਦੱਸਣੀਆਂ ਨੇ, ਜਿਨ੍ਹਾਂ ਦਾ ਮਤਲਬ ਆ ਵੀ ਜਦੋਂ ਨੈਕ ਦੇ ਵਿਚ ਕੋਈ ਵੀ ਨੁਕਸ ਪੈ ਗਿਆ, ਅਸੀਂ ਨੁਕਸ ਦੀ ਸ਼ਨਾਖਤ ਕਰਨੀ ਹੈ ਬਾਅਦ ਵਿਚ ਕਿ ਕਿਹੜਾ ਨੁਕਸ ਹੋਵੇ ਤੇ ਕੀ ਹੋਏਗਾ, ਕਿਹੜਾ ਨੁਕਸ ਹੋਏਗਾ ਤਾਂ ਕੀ ਹੋਏਗਾ। ਆਪਾਂ ਮੋਟੀਆਂ ਤੌਰ ਤੇ ਗੱਲਾਂ ਕਰੀਏ ਵੀ ਨੈਕ ਦੇ ਵਿਚ ਜਦੋਂ ਕੋਈ ਵੀ ਨੁਕਸ ਪੈ ਗਿਆ ਤੇ ਪਹਿਲੀ ਗੱਲ ਅਸੀਂ ਉਹਨੂੰ ਮੈਡੀਕਲ ਟਰਮ ਹੈਗੀ ਹੈ ਐਚੀਮੋਸਿਸ। ਕੋਈ ਸੱਟ ਲੱਗ ਜਾਏ, ਖੂਨ ਬਾਹਰ ਨਹੀਂ ਵਗਿਆ ਤੇ ਉੱਥੇ ਤੁਸੀਂ ਵੇਖੋ ਨਾ ਨੀਲਾ ਨੀਲਾ ਦਾਗ ਪੈ ਜਾਂਦਾ, ਫਫੋਲਾ ਹੋ ਜਾਂਦਾ
0: ਜੀ,
2: ਜਾਂ ਉੱਪਰ ਨੂੰ ਉਭਰ ਵੀ ਸਕਦਾ ਹੈਗਾ ਆ, ਅੱਗੇ ਉਭਰ ਨਹੀਂ ਵੀ ਸਕਦਾ ਤੇ ਤਾਂ ਵੀ ਉਹਦੇ ਅੰਦਰ ਜਿਹੜਾ ਖੂਨ ਵਗ ਗਿਆ ਹੈਗਾ ਆ ਉਹਦੇ ਕਰਕੇ ਉਹ ਨੀਲਾ ਨੀਲਾ ਹੋ ਜਾਂਦਾ ਆ, ਉਹਨੂੰ ਅਸੀਂ ਕਹਿੰਦੇ ਹਾਂ ਐਚੀਮੋਸਿਸ, ਠੀਕ ਆ। ਦੂਸਰੀ ਗੱਲ, ਉਹ ਬਹੁਤ ਜ਼ਿਆਦਾ ਅਗਰ ਅੰਦਰ ਬਲੀਡਿੰਗ ਹੋ ਗਈ ਹੈ ਕਿਸੇ ਕਾਰਨ, ਬਹੁਤ ਜ਼ਿਆਦਾ ਸੱਟ ਧੋਣ ਤੇ ਲੱਗ ਗਈ ਹੈ ਤੇ ਉਹਦੇ ਮੁਤਾਬਕ ਆਮ ਤੌਰ ਤੇ ਬਾਹਰੀ ਸਵੈਲਿੰਗ ਸਾਨੂੰ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਹੁਣ ਤੁਸੀਂ ਕਹੋ ਯਾਰ ਸਵੈਲਿੰਗ ਤਾਂ ਨੈਕ ਵੀ ਤਾਂ ਮੋਟੀ ਹੋ ਸਕਦੀ ਨਾ ਕਿਸੇ ਦੀ, ਹਾਂਜੀ, ਲੇਕਿਨ ਨੈਕ ਦੀ ਇੱਕ ਆਪਣੀ ਸ਼ਕਲ ਹੈ, ਪਰ ਇਹ ਜਿਹੜੀ ਸਵੈਲਿੰਗ ਹੋਣੀ ਹੈ ਇਹ ਇਰੈਗੂਲਰ ਹੋਣੀ ਹੈ, ਸੱਜੇ ਹੈਗੀ ਤੇ ਖੱਬੇ ਨੀ ਹੋਣੀ, ਖੱਬੇ ਹੈਗੀ ਉੱਪਰ ਨੀ ਹੋਣੀ, ਅਲੱਗ ਅਲੱਗ ਥਾਵਾਂ ਤੇ ਅਗਰ ਡਿਸਟ੍ਰੀਬਿਊਸ਼ਨ ਸਵੈਲਿੰਗ ਦੀ ਇੱਕ ਪਾਸੇ ਹੈਗੀ ਆ ਤਾਂ ਇਹਦਾ ਮਤਲਬ ਇਹ ਸਵੈਲਿੰਗ ਆ, ਇਹਦਾ ਨੈਕ ਦਾ ਸਟਰਕਚਰ ਨਹੀਂ ਹੈ। ਇੱਥੋਂ ਅਸੀਂ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਨੈਕ ਨਾਰਮਲ ਨਹੀਂ ਹੈ, ਨੈਕ ਨੂੰ ਸੋਜ ਹੈਗੀ। ਜਿਸ ਤਰ੍ਹਾਂ ਹੇਠਾਂ ਵਾਲੇ ਪਾਸੇ ਜਿਹੜੇ ਸਾਡੇ ਥਾਇਰਾਇਡ ਗਲੈਂਡ ਹੈਗੇ ਨੇ ਉਹਦੇ ਮੂੰਹ ਦੇ ਅੰਦਰ ਪੈਰੋਟਿਡ ਗਲੈਂਡ ਹੈਗੇ ਨੇ ਜਿਹੜੇ ਸਾਡੇ ਮੂੰਹ ਦੇ ਮੈਂਡੀਬਲ ਤੇ ਜੈਗੋਮੈਟਿਕ ਸਾਡੀ ਹੈਗੀ ਹੈ, ਮੈਗਜ਼ੀਲਾ ਤੇ ਮੈਂਡੀਬਲ ਦੋ ਹੱਡੀਆਂ ਨੇ ਨਾ, ਉੱਪਰ ਵਾਲੀ ਹੱਡੀ ਮੂੰਹ ਦੀ ਜਿਹੜੀ ਹੈ ਉਹਨੂੰ ਮੈਗਜ਼ੀਲਾ ਕਹਿੰਦੇ ਹਾਂ, ਹੇਠਾਂ ਵਾਲੀ ਨੂੰ ਮੈਂਡੀਬਲ ਕਹਿੰਦੇ ਹਾਂ, ਤੇ ਪਿਛਲੇ ਪਾਸੇ ਕੰਨ ਦੇ ਕੋਲ ਜਾ ਕੇ ਆਪਸ ਚ ਜੁੜ ਜਾਂਦੀਆਂ ਨੇ ਔਰ ਉਹਨਾਂ ਦੇ ਕ੍ਰੋਸ ਕਰਦੀਆਂ, ਜਿੱਥੇ ਉਹ ਕ੍ਰੋਸ ਕਰਦੀਆਂ ਨੇ ਬਾਹਰਲੇ ਪਾਸੇ ਕੰਨ ਆ, ਅੰਦਰ ਵਾਲੇ ਪਾਸੇ ਗਲੈਂਡ ਨੇ ਜਿਨ੍ਹਾਂ ਨੂੰ ਪੈਰਾਟਿਡ ਗਲੈਂਡ ਅਸੀਂ ਕਹਿੰਦੇ, ਟੌਂਸਲ ਆਮ ਤੌਰ ਤੇ ਸਾਰੇ ਲੋਕ ਜਾਣਦੇ ਨੇ ਟੌਂਸਲ ਹੁੰਦੇ ਨੇ, ਠੀਕ ਹੈ। ਇਹ ਜਿਹੜੀ ਸਵੈਲਿੰਗ ਆ ਆਮ ਤੌਰ ਤੇ ਟੌਂਸਲ ਦੇ ਕਰਕੇ ਵੀ ਆਊਗੀ ਤੇ ਟੌਂਸਲ ਜੇ ਕਿਸੇ ਇੱਕ ਪਾਸੇ ਦਾ ਹੈ ਤੇ ਉਹ ਕੰਨ ਦੇ ਹੇਠਾਂ ਸਾਨੂੰ ਸਵੈਲਿੰਗ ਦਿਖਾਈ ਦੇਗੀ, ਦੋਵੇਂ ਪਾਸੇ ਦਾ ਹੈ ਤੇ ਕੰਨ ਦੇ ਹੇਠਾਂ ਦੋਵੇਂ ਪਾਸੇ ਸਵੈਲਿੰਗ ਹੋ ਜਾਏਗੀ। ਪੰਜਾਬੀ ਚ ਇੱਕ ਲਫ਼ਜ਼ ਵਰਤਿਆ ਜਾਂਦਾ ਕਨੇਡੂ ਆ
0: ਜੀ,
2: ਕਨੇਡੂ ਦੇ ਸਬੰਧ ਚ ਅੱਗੇ ਮੈਂ ਲੈਕਚਰ ਇੱਕ ਕਰ ਚੁੱਕਿਆ ਹਾਂ ਔਰ ਇਹ ਆਮ ਤੌਰ ਤੇ ਪੇਨਲੈਸ ਹੁੰਦੇ ਆ, ਇਹਦੇ ਬਾਰੇ ਮੈਂ ਆਪਾਂ ਫਿਰ ਗੱਲ ਕਰਾਂਗੇ। ਮੈਂ ਹਜੇ ਸਿਰਫ ਉਹ ਚਾਰ ਪੰਜ ਮੋਟੀਆਂ ਮੋਟੀਆਂ ਨਿਸ਼ਾਨੀਆਂ ਦੱਸਣ ਲੱਗਿਆ ਹਾਂ ਵੀ ਮੋਟੇ ਤੌਰ ਤੇ ਜੇ ਨੈਕ ਦੇ ਵਿਚ ਕੁਝ ਵੀ ਹੋ ਗਿਆ ਹੈ ਤੇ ਬਾਹਰ ਸਾਨੂੰ ਜਿਹੜੀਆਂ ਨਿਸ਼ਾਨੀਆਂ ਦਿਖਾਈ ਦੇਣੀਆਂ ਨੇ ਉਹਦੀ ਸ਼ਨਾਖਤ ਕਰ ਰਹੇ ਹਾਂ। ਇੱਕ ਤਾਂ ਮੈਂ ਐਚੀਮੋਸਿਸ ਦੀ ਗੱਲ ਕੀਤੀ ਹੈਗੀ ਆ, ਦੂਸਰੀ ਗੱਲ ਮੈਂ ਸਵੈਲਿੰਗ ਦੀ ਕੀਤੀ ਹੈਗੀ ਹੈ ਔਰ ਇਹ ਆਮ ਤੌਰ ਤੇ ਸਵੈਲਿੰਗ ਅਡੀਮਾ ਪਿਲਪਲਾ ਹੁੰਦਾ ਹੈ, ਜੇ ਅੰਦਰ ਕੋਈ ਟਿਊਮਰ ਹੋਵੇ ਤੇ ਫੇਰ ਇਹ ਸਵੈਲਿੰਗ ਜਿਹੜੀ ਹੈ ਉਹ ਹਾਰਡ ਹੋਏਗੀ, ਸਖ਼ਤ ਹੋਏਗੀ, ਕਿਉਂਕਿ ਮਾਸਪੇਸ਼ੀਆਂ ਵੀ ਤਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ, ਤੁਸੀਂ ਧੌਣ ਆਪਣੀ ਤਾਂਹ ਨੂੰ ਕਰਕੇ ਫਿਰ ਠੋਡੀ ਤਾਂਹ ਨੂੰ ਕਰਕੇ ਵੇਖੋ, ਤੇ ਖਾਸ ਤੌਰ ਤੇ ਔਰਤਾਂ ਦੇ ਸਾਈਡ ਦੇ ਵਿੱਚ ਰਾਈਟ ਤੇ ਲੈਫਟ ਸਾਈਡ ਤੇ ਇੱਕ ਖਿੱਚਿਆ ਹੋਇਆ ਮਸਲ ਸਾਨੂੰ ਦਿਖਾਈ ਦਿੰਦਾ, ਔਰ ਉਹਨੂੰ ਅਸੀਂ ਕਹਿੰਦੇ ਹਾਂ ਸਟਰਨੋ ਕਲਾਈਡੋ ਮਸਚੁਆਇਡ ਮਸਲ। ਔਰ ਸਟਰਨਮ ਜਿਹੜੀ ਸਾਡੀ ਆਹ ਹੱਡੀ ਹੈ, ਔਰ ਉੱਪਰ ਵਾਲੇ ਪਾਸੇ ਸਾਡਾ ਕੰਨ ਦੇ ਪਿਛਲੇ ਪਾਸੇ ਜਿਹੜਾ ਗਲੈਂਡ ਹੈਗਾ ਆ, ਟਿਊਮਰ ਹੈਗਾ ਹੱਡੀ ਦਾ, ਉਹਦੇ ਨਾਲ ਜਾ ਕੇ ਇਹ ਜੁੜਦਾ, ਤੇ ਇਹਨੂੰ ਆਮ ਤੌਰ ਤੇ ਕਹਿੰਦੇ ਨੇ ਬਿਊਟੀ ਮਸਲ। ਬਿਊਟੀ ਮਸਲ ਇਸ ਕਰਕੇ ਕਹਿੰਦੇ ਨੇ ਵੀ ਜਿੰਨਾ ਇਹ ਲੰਬਾ ਹੁੰਦਾ ਆ ਓਨਾ ਗਰਦਨ ਲੰਬੀ ਹੁੰਦੀ ਹੈ, ਤੇ ਕਹਿੰਦੇ ਨੇ ਵੀ ਬਹੁਤ ਸੋਹਣੀ ਔਰਤ ਹੈ, ਬਹੁਤ ਲੰਬਾ ਉਹਦੀ ਧੌਣ ਬਹੁਤ ਲੰਬੀ ਹੈਗੀ ਹੈ, ਇਸ ਕਰਕੇ ਇਹਦਾ ਨਾਂ ਯਾਦ ਰੱਖਣ ਵਾਸਤੇ ਸਟਰਨੋ ਕਲਾਈਡੋ ਮਸਚੁਆਇਡ ਮਸਲ ਕਹਿਣ ਦੀ ਥਾਂ ਤੇ ਮਸਚੁਆਇਡ ਪ੍ਰੋਸੈਸ ਹੈ। ਕੰਨ ਦੇ ਪਿੱਛੇ ਨਾ ਵੇਖੋ ਨਿੱਕਾ ਜਿਹਾ ਕੱਢੀ ਦਿਸਦੀ ਹੈ ਸਾਨੂੰ ਹੇਠਲਾ ਪਾਸੇ, ਔਰ ਇਹਨੂੰ ਮਸਚੁਆਇਡ ਪ੍ਰੋਸੈਸ ਕਹਿੰਦੇ ਹਾਂ ਅਸੀਂ, ਇਹਦੇ ਨਾਲ ਇਹ ਵਧਿਆ ਹੁੰਦਾ ਹੈ, ਔਰ ਇਹਨੂੰ ਅਸੀਂ ਬਿਊਟੀ ਮਸਲ ਕਹਿੰਦੇ ਹਾਂ। ਹੁਣ ਇਸ ਬਿਊਟੀ ਮਸਲ ਨੇ ਦਾ ਸੰਬੰਧ ਦਾ ਹੁਣ ਥੱਲੇ ਵਾਲੇ ਪਾਸੇ ਵੀ ਹੈਗਾ, ਨੈਕ ਦੇ ਨਾਲ ਵੀ ਹੈਗਾ, ਇਹਦਾ ਮਤਲਬ ਅਸੀਂ ਇਸ ਮਸਲ ਨੂੰ ਹੀ ਇਹਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਜੇ ਪੈਰੋਟਿਡ ਗਲੈਂਡ ਦੇ ਵਿੱਚ ਵੀ ਕੋਈ ਪ੍ਰੋਬਲਮ ਹੈਗੀ ਆ, ਤੇ ਆਹ ਸਾਡੀ ਧੌਣ ਨੂੰ ਦੋਵੇਂ ਪਾਸੇ ਹੱਥ ਲਾਉਣ ਤੇ ਨਾਲ ਟੈਂਡਰਨੈਸ ਹੋਏਗੀ, ਗਲੇ ਨੂੰ ਹੱਥ ਨਹੀਂ ਲੱਗਦਾ, ਤਕਲੀਫ ਹੋਣੀ ਸ਼ੁਰੂ ਹੋ ਜਾਏਗੀ। ਔਰ ਜੇ ਉਹਦੇ ਤੋਂ ਹੇਠਾਂ ਵਾਲੇ ਕਿਸੇ ਸਟਰਕਚਰ ਦੇ ਵਿੱਚ, ਬਹੁਤ ਵੱਡੀ ਇੰਪੋਰਟੈਂਟ ਗੱਲ ਹੈ ਸਾਡੀ ਜਿਹੜੀਆਂ ਜਗੂਲਰ ਵੇਨਸ ਜਿਹਨਾਂ ਨੂੰ ਅਸੀਂ ਕਿਹਾ ਜਿਹੜੀ ਖੂਨ ਸਪਲਾਈ ਕਰ ਰਹੀਆਂ ਨੇ ਬ੍ਰੇਨ ਨੂੰ, ਕੈਰੋਟਿਡ ਆਰਟਰੀਜ਼ ਨੇ, ਇਹ ਤੁਨਾ ਕਰੀਆਂ ਹਨ, ਇਹਨਾਂ ਦੇ ਵਿੱਚ ਅਗਰ ਕੋਈ ਸੱਟ ਲੱਗ ਗਈ ਕੁਝ ਐਸਾ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਲਾਓ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਹੇਮਾ ਦਾ ਮਤਲਬ ਬਲੱਡ ਤੋਂ ਲਿਆ ਹੋ ਗਿਆ, ਟੋਮਾ ਦਾ ਮਤਲਬ ਟਿਊਮਰ। ਜਦੋਂ ਖੂਨ ਅੰਦਰ ਵਗ ਗਿਆ ਪਰ ਉਹ ਖੂਨ ਇਹਨਾਂ ਨਾਲੀਆਂ ਦੇ ਵਿੱਚ ਨਹੀਂ ਗਿਆ ਕਿ ਉਹ ਹੇਠਾਂ ਫੇਫੜਿਆਂ ਨੂੰ ਜਾ ਚਲਾ ਜਾਵੇ ਜਾਂ ਹੇਠਾਂ ਖੁਰਾਕ ਦੀ ਨਾਲੀ ਵਿੱਚ ਚਲਾ ਜਾਵੇ, ਤੇ ਇਹ ਬਾਹਰਲੇ ਪਾਸੇ ਜਿਹੜਾ ਖੂਨ ਵਗ ਗਿਆ ਉਹਦਾ ਬਾਹਰਲੇ ਪਾਸੇ ਪਾਊਚ ਇੱਕ ਗੰਢ ਭੱਜ ਜਾਏਗੀ, ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ। ਠੀਕ ਹੈ, ਸੋ ਇਹ ਇੰਨੀ ਵੱਡੀ ਗੱਲ ਹੈ ਸਾਬਤ, ਜੇ ਇਸ ਥਾਂ ਤੇ ਹੇਮਾਟੋਮਾ ਹੋ ਗਿਆ ਤੇ ਫਿਰ ਉਹ ਇਹ ਸਾਬਤ ਕਰਦਾ ਆ ਭਈ ਅੰਦਰ ਵਾਲੇ ਪਾਸੇ, ਇਹਨੂੰ ਅਸੀਂ ਵੀ ਚੰਗੀ ਨਿਸ਼ਾਨੀ ਕਹਿ ਸਕਦੇ, ਗੁੱਡ ਨਿਸ਼ਾਨੀ ਕਹਿ, ਸੱਟ ਤਾਂ ਲੱਗਣੀ ਲੱਗ ਗਈ, ਜੋ ਹੋਣਾ ਉਹ ਤਾਂ ਹੋ ਗਿਆ, ਕੁਛ ਕਹਿੰਦੇ ਨੇ ਨਾ ਬੰਦਾ ਤੇ ਵਿਚਾਰਾ ਮਰ ਗਿਆ ਗੋਲੀ ਵੱਜ ਗਈ ਕਿਸੇ ਨੂੰ, ਤੇ ਬੀਬੀਆਂ ਗੱਲ ਕਰਨੀ ਨਾ ਭੂਰੇ ਤੇ ਆਂਦੀ ਹੈ ਮਰਨ ਵਾਲਾ ਤਾਂ ਮਰ ਗਿਆ, ਹਾਏ ਹਾਏ ਇੰਨਾ ਚੰਗਾ ਹੋ ਗਿਆ, ਅੱਖ ਤੇ ਨੀ ਵੱਜੀ ਗੋਲੀ,
3: ਅੱਖ ਤੇ ਨੀ ਵੱਜੀ, ਹਾਂਜੀ ਅੱਖ ਨੂੰ ਵੱਜ ਗਿਆ,
2: ਅੱਖ ਵੱਜੀ ਹੈ। ਇਹ ਜਿਹੜਾ ਹੇਮਾਟੋਮਾ ਆ ਇਹ ਇਸ ਗੱਲ ਦਾ ਹੈ, ਚਲੋ ਜੋ ਹੋਣਾ ਸੀ ਉਹ ਤਾਂ ਹੋ ਹੀ ਗਿਆ, ਪਰ ਇਹ ਚੰਗਾ ਆ, ਪਰ ਇਹ ਜਿਹੜਾ ਖੂਨ ਆ ਅੰਦਰ ਫੇਫੜਿਆਂ ਵਾਲੇ ਪਾਸੇ ਨਹੀਂ ਗਿਆ, ਇਹ ਬਾਹਰਲੇ ਪਾਸੇ ਹੀ ਹੈਗਾ ਆ। ਇਹ ਹੇਮਾਟੋਮਾ ਇੱਕ ਇਸ ਤਰ੍ਹਾਂ ਦੀ ਨਿਸ਼ਾਨੀ ਹੈ ਕਿ ਬਾਹਰ ਇੱਕ ਪਾਊਚ ਬਣ ਗਈ, ਬਾਹਰ ਪ੍ਰੈਸ਼ਰ ਪੈ ਗਿਆ ਹੈਗਾ, ਜਿਹਦੇ ਕਰਕੇ ਇਹ ਬਾਹਰ ਟਿਊਮਰ ਸੋਜ ਪੈ ਗਈ ਹੈ, ਲੇਕਿਨ ਇਹ ਖੂਨ ਦਾ ਇੱਕ ਇਕੱਠਾ ਹੋਇਆ ਗੁਬਾਰਾ ਬਣ ਗਿਆ ਹੈਗਾ ਆ, ਔਰ ਜਿਹਦੇ ਕਰਕੇ ਅੱਛਾ ਹੁਣ ਜੇ ਕੋਈ ਵੀ ਰੱਸੀ ਹੋਵੇ ਤੇ ਰੱਸੀ ਦੇ ਹੇਠਾਂ ਕੋਈ ਵੀ ਚੀਜ਼ ਤੁਸੀਂ ਸਖ਼ਤ ਕੱਸ ਦਿਓ, ਜਿਵੇਂ ਮੰਨ ਲਾ ਜਾ ਤੂੰਬੀ ਦੀਆਂ ਤਾਰਾਂ ਹੀ ਆ, ਤੂੰਬੀ ਦੀਆਂ ਤਾਰਾਂ ਕੱਸੀਆਂ ਨੇ ਤੇ ਉਹਦੇ ਹੇਠਾਂ ਕੋਈ ਸਖ਼ਤ ਚੀਜ਼ ਤੁਸੀਂ ਦੇ ਦਿੰਦੇ ਨਾ, ਉਹ ਕਿਨਾਰੇ ਤੇ ਜਾ ਕੇ ਦਿੰਦੇ ਹੇਠਾਂ,
3: ਹਾਂਜੀ ਹਾਂਜੀ ਘੋੜੀ ਉਹਨੂੰ ਕਹਿੰਦੇ
2: ਦਿੰਦੇ ਨਾ,
3: ਘੋੜੀ ਕਹਿੰਦੇ।
2: ਇਹ ਹੁਣ ਹੇਮਾਟੋਮਾ ਜਿਹੜਾ ਬਣ ਗਿਆ ਨਾ, ਇਹ ਸਾਡੇ ਆਹ ਜਿਹੜੇ ਮਸਲਸ ਨੇ ਨੈਕ ਦੇ, ਇਹਨਾਂ ਨੂੰ ਇਕਦਮ ਕੱਸ ਦੇਵੇਗਾ, ਤਨਾਹ ਕਰ ਦੇਵੇਗਾ। ਜਦੋਂ ਤਨਾਹ ਕਰ ਦੇਵੇਗਾ ਤੇ ਇਹਦੀ ਖਿੱਚ ਉੱਪਰ ਵਾਲੇ ਪਾਸੇ ਵੀ ਸਾਨੂੰ ਪੈ ਰਹੀ ਹੈ, ਇਹਦੀ ਖਿੱਚ ਸਾਡੇ ਹੇਠਾਂ ਵੀ ਸਾਡੇ ਪੈ ਰਹੀ ਹੈ, ਔਰ ਸਾਨੂੰ ਧੌਣ ਹਿਲਾਉਣਾ ਮੁਸ਼ਕਲ ਹੋ ਜਾਏਗਾ। ਠੀਕ ਹੈ, ਦੋਵੇਂ ਪਾਸੇ ਅਗਰ ਇਹ ਗੱਲ ਹੋ ਗਈ, ਹੇਮਾਟੋਮਾ ਹੋ ਗਿਆ, ਖੂਨ ਅੰਦਰ ਤੇ ਨਹੀਂ ਪਿਆ ਬਾਹਰਲੇ ਪਾਸੇ ਪੈ ਗਿਆ ਹੈਗਾ ਆ, ਇਸ ਕਰਕੇ ਧੌਣ ਨੂੰ ਹਿਲਾਉਣਾ ਮੁਸ਼ਕਲ ਹੋ ਜਾਏਗਾ। ਉਸ ਤੋਂ ਬਾਅਦ ਜੇ ਅਸੀਂ ਕਹਿੰਦੇ ਹਾਂ ਵੀ ਰੀਝ ਜਿਹੜੀ ਹੱਡੀ ਹੈ ਸਾਡੀ, ਇਹ ਤਾਂ ਵਿਚਾਰੀ ਕੋਈ ਇੱਕ ਬੋਨ ਤਾਂ ਹੈ ਨੀ ਗੀ, ਅਲੱਗ ਅਲੱਗ ਸੰਗਲੀਆਂ ਨੇ ਮਣਕੇ ਨੇ, ਹਾਂਜੀ ਅਲੱਗ ਅਲੱਗ ਕੁੰਡੇ ਨੇ ਜਿਵੇਂ ਸਿੰਗਲ ਦੇ ਹੁੰਦੇ ਨੇ, ਝਿੜੀਆਂ ਹੋਈਆਂ ਨੇ ਆਪਸ ਜੁੜੀਆਂ ਹੋਈਆਂ ਨੇ, ਇਸ ਤਰ੍ਹਾਂ ਜਦੋਂ ਇਹਨਾਂ ਦੇ ਵਿੱਚ ਕੋਈ ਨੁਕਸ ਪੈ ਜੇ, ਸੱਟ ਚੋਟ ਲੱਗ ਜਾਵੇ, ਆਮ ਤੌਰ ਤੇ ਸੈਕਿੰਡ ਜਦੋਂ ਆਪ ਫਾਂਸੀ ਦਿੰਦੇ ਨਾ ਕਿਸੇ ਨੂੰ ਫਾਂਸੀ ਦਿੰਦੇ, ਕਿਉਂਕਿ ਮੈਂ ਜੂਰਿਸਪ੍ਰੂਡੈਂਸ ਪੜ੍ਹਾਉਂਦਾ ਰਿਹਾ, ਫਾਂਸੀ ਦੇਣ ਸਮੇਂ ਸਾਡਾ ਜਿਹੜਾ ਸੈਕਿੰਡ ਰੀੜ ਦੀ ਹੱਡੀ ਹੈ ਨਾ ਹੇਠਾਂ ਵਾਲੇ ਪਾਸੇ, ਆਮ ਤੌਰ ਤੇ ਉਹ ਫ੍ਰੈਕਚਰ ਹੋ ਜਾਂਦੀ, ਔਰ ਉਹਦੇ ਕਰਕੇ ਫ੍ਰੈਕਚਰ ਹੋਣ ਦੇ ਨਾਲ ਅੰਦਰ ਦਾ ਸਟਰਕਚਰ ਜਿਹੜਾ ਉਹ ਸਾਰਾ ਡੈਮੇਜ ਹੋ ਜਾਂਦਾ ਆ, ਔਰ ਸਡਨ ਵਿਦ ਇਨ 2 ਟੂ 3 ਮਿੰਟਸ ਜਿਹੜੀ ਉਹ ਡੈਥ ਹੋ ਜਾਂਦੀ ਹੈ। ਸੋ ਇਹ ਹਾਲਾਤ ਇਸ ਹੇਮਾਟੋਮਾ ਦਾ ਵੀ ਹੋ ਸਕਦਾ ਆ ਇਹ ਹੇਮਾਟੋਮਾ ਅਗਲੇ ਪਾਸੇ ਨਾ ਬਣ ਕੇ ਪਿਛਲੇ ਪਾਸੇ ਰੀੜ ਦੀ ਹੱਡੀ ਨੂੰ ਸੱਟ ਲੱਗਣ ਦੇ ਕਰਕੇ ਵੀ ਐਸੀ ਕੰਡੀਸ਼ਨ ਹੋ ਸਕਦੀ ਹੈ ਔਰ ਹੇਮਾਟੋਮਾ ਇਸ ਤਰ੍ਹਾਂ ਦੀ ਕੰਡੀਸ਼ਨ ਪੈਦਾ ਕਰ ਸਕਦਾ ਆ ਕਿ ਜੇ ਰੀੜ ਦੀ ਹੱਡੀ ਦੇ ਵਿਚ ਵੀ ਕੋਈ ਸੱਟ ਲੱਗ ਗਈ ਹੈ ਪਿਛਲੇ ਪਾਸੇ ਧੋਣ ਦੇ ਵਿਚ ਗੁਰੂ ਜੀ ਸਾਡੇ ਐਸੇ ਵੱਧ ਗਈ ਹੈ ਹੁਣ ਚੌਥਾ ਪੁਆਇੰਟ ਸਾਡੇ ਸਾਹਮਣੇ ਇਹ ਹੈ ਕਿ ਇਹ ਸਾਰਾ ਕੁਝ ਹੋ ਗਿਆ ਚਮੜੀ ਉੱਪਰ ਵਾਲੇ ਪਾਸੇ ਆ ਚਮੜੀ ਦੇ ਤਹਿ ਦੇ ਹੇਠਾਂ ਅਸੀਂ ਵੇਖਦੇ ਨਾ ਇੱਕ ਚਮੜੀ ਦਾ ਸਟਰਕਚਰ ਮੈਂ ਤੁਹਾਨੂੰ ਦੱਸਿਆ ਸੀਗਾ ਇੱਕ ਐਪੀਡਰਮਸ ਆ ਇੱਕ ਡਰਮਸ ਆ ਇੱਕ ਹਾਈਪੋਡਰਮਸ ਆ ਤਿੰਨ ਲੇਅਰ ਨੇ ਸਾਡੀ ਚਮੜੀ ਸਕਿਨ ਦੇ ਹਾਂਜੀ ਫੈਟ ਵਾਲਾ ਲੇਅਰ ਜੇ ਕੋਈ ਬਹੁਤੀ ਚੀਜ਼ ਦੇ ਥਾਂ ਆ ਗਈ ਜੇ ਤਾਂ ਪਤਲੇ ਥਾਂ ਤੇ ਆ ਗਈ ਜਾਂ ਉਹਨੇ ਬਹੁਤ ਜ਼ਿਆਦਾ ਕਸ ਪਾਈ ਤੇ ਬਾਹਰਲੇ ਪਾਸੇ ਦੀ ਉਹ ਕਾਲਾ ਨਿਸ਼ਾਨ ਬਣ ਜਾਏਗਾ ਪਰ ਜੇ ਉਹ ਥੋੜਾ ਹੋਇਆ ਤੇ ਉਹਨੇ ਕਾਲਾ ਨਿਸ਼ਾਨ ਨਹੀਂ ਬਣਨਾ ਲੇਕਿਨ ਅਲੱਗ ਅਲੱਗ ਥਾਵਾਂ ਤੇ ਜਿਵੇਂ ਮਾਸਪੇਸ਼ੀਆਂ ਹਨ ਸਾਡੇ ਕਿਸੇ ਮਸਲ ਦੀਆਂ ਤੰਦਾਂ ਹਨ ਸਾਡੀਆਂ ਮਸਲ ਦੀਆਂ ਉਹਦੇ ਮੁਤਾਬਕ ਅਲੱਗ ਅਲੱਗ ਥਾਵਾਂ ਤੋਂ ਫੈਟ ਜਿਹੜਾ ਹੈ ਬਿਟਵੀਨ ਤੰਦਾਂ ਤੰਦਾਂ ਦੇ ਵਿਚਕਾਰ ਫੈਟ ਜਿਹੜਾ ਕੁਦਰਤ ਨੇ ਰੱਖਿਆ ਹੋਇਆ ਆ ਉਹਨਾਂ ਨੂੰ ਜੋੜਨ ਰੱਖਣ ਵਾਸਤੇ ਉਹਦੇ ਵਿਚੋਂ ਉਹ ਫੈਟ ਫਟ ਗਿਆ ਤੇ ਉਹ ਜਿਹੜਾ ਖੂਨ ਅੰਦਰ ਪਿਆ ਹੋਇਆ ਆ ਉਹਦਾ ਪ੍ਰੈਸ਼ਰ ਉਸ ਫੈਟ ਵਾਲੀ ਥਾਂ ਤੋਂ ਜਦੋਂ ਬਾਹਰ ਨਿਕਲੇਗਾ ਉਹਨੂੰ ਅਸੀਂ ਕਹਿੰਦੇ ਲੈਸਰੇਸ਼ਨ ਚਰੀਕਾਂ ਪੈ ਗਈਆਂ ਪੰਜਾਬੀ ਚ ਕਹਿ ਲੋ ਸੋ ਅਗਰ ਇਸ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਤੇ ਫਿਰ ਅਸੀਂ ਕਹਾਂਗੇ ਕਿ ਨੈਕ ਦੇ ਵਿਚ ਚਰੀਡਾਂ ਜਿਹੀਆਂ ਪਈਆਂ ਹੋਈਆਂ ਸਾਨੂੰ ਦਿਖਾਈ ਦਿੰਦੀਆਂ ਹਾਂਜੀ ਸੋ ਇਹ ਨਿਸ਼ਾਨੀਆਂ ਚਾਰ ਮੁੱਖ ਤੌਰ ਤੇ ਮੈਂ ਇੱਕ ਵਾਰ ਫਿਰ ਰਿਪੀਟ ਕਰਦਿਆਂ ਅੱਗੇ ਤੁਰਨ ਤੋਂ ਪਹਿਲਾਂ ਇੱਕ ਤਾਂ ਬਿਲਕੁਲ ਨੀਲੇ ਰੰਗ ਦਾ ਦਾਗ ਬਾਹਰ ਪੈ ਜਾਣਾ ਇਹਦਾ ਮਤਲਬ ਅੰਦਰ ਖੂਨ ਪੈ ਗਿਆ ਹੈ ਡੁੱਲ ਗਿਆ ਹੈਗਾ ਆ ਉਹ ਸਾਨੂੰ ਦਿਖਾਈ ਦਿੰਦਾ ਹੈ ਬਹੁਤ ਜ਼ਿਆਦਾ ਸੱਟ ਲੱਗ ਗਈ ਹੈ ਪ੍ਰੈਸ਼ਰ ਬਹੁਤ ਵੱਧ ਗਿਆ ਪਰ ਉਹ ਜਿਹੜਾ ਬਾਹਰ ਨਹੀਂ ਨਿਕਲਿਆ ਬਾਹਰੋਂ ਚਮੜੀ ਨਹੀਂ ਵੱਢੀ ਗਈ ਨਹੀਂ ਤੇ ਕੱਟੀ ਗਈ ਬਾਹਰ ਨਹੀਂ ਵਗਿਆ ਤਾਂ ਉਹ ਅਲਟੀਮੇਟ ਉਹ ਨੀਲੇ ਰੰਗ ਦਾ ਸਾਨੂੰ ਦਿਖਾਈ ਦੇਗਾ ਦੂਜੀ ਇਹ ਸਾਨੂੰ ਸਵੈਲਿੰਗ ਦਿਖਾਈ ਦੇਗੀ ਕਿ ਉਹ ਕਿਸੇ ਇੱਕ ਥਾਂ ਤੋਂ ਕਿਸੇ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਨੈਕ ਦੀ ਧੌਣ ਦਾ ਬਾਹਰਲਾ ਸਕਿਨ ਆ ਉਹ ਉਭਰੀ ਹੋਈ ਦਿਖਾਈ ਦੇਗੀ ਇਸੇ ਗੱਲ ਆਪਾਂ ਹੇਮਾਟੋਮਾ ਦੀ ਕੀਤੀ ਹੈਗੀ ਹੈ ਹੇਮਾ ਦਾ ਮਤਲਬ ਖੂਨ ਤੇ ਟੋਮਾ ਦਾ ਮਤਲਬ ਟਿਊਮਰ ਟਿਊਮਰ ਹਮੇਸ਼ਾ ਅਸੀਂ ਸਖਤ ਨੂੰ ਕਹਿੰਦੇ ਹਾਂ ਸਿਸਟ ਤੇ ਟਿਊਮਰ ਚ ਇੰਨਾ ਕੁ ਫਰਕ ਹੈਗਾ ਆ ਜੀ ਸਿਸਟ ਹੁੰਦਾ ਆ ਜਦੋਂ ਇਹ ਪਿਲਪਿਲਾ ਹੋਵੇ ਓਲਾ ਹੋਵੇ ਭਾਵੇਂ ਦਿਲ ਚ ਡੀਕੋਡ ਹੈਗਾ ਔਰ ਟਿਊਮਰ ਹੁੰਦਾ ਆ ਜਦੋਂ ਇਹ ਸਖਤ ਹੋ ਜਾਵੇ ਪਰ ਭਾਈ ਅਸੀਂ ਬਲੈਡਰ ਵੇਖਦੇ ਹਾਂ ਨਾ ਫੁੱਟਬਾਲ ਦਾ ਜਿਹੜਾ ਬਾਲ ਹੁੰਦਾ ਆ ਉਹਨੂੰ ਬਹੁਤ ਜ਼ਿਆਦਾ ਟਾਈਟ ਹਵਾ ਭਰ ਦਿੰਦੇ ਹਾਂ ਉਹ ਵੀ ਤੇ ਟਾਈਟ ਹੋ ਜਾਂਦਾ ਨਾ ਉਹ ਵੀ ਟਾਈਟ ਹੋ ਜਾਂਦਾ ਤੇ ਉਹ ਵੀ ਇਸ ਗੱਲ ਦਾ ਇੰਡੀਕੇਸ਼ਨ ਆ ਜੇ ਹੇਮਾਟੋਮਾ ਹੈ ਇਹਦਾ ਮਤਲਬ ਬਾਹਰੋਂ ਸਖਤ ਹੈ ਇੰਨਾ ਜ਼ਿਆਦਾ ਖੂਨ ਉਹਦੇ ਚ ਭਰ ਗਿਆ ਆ ਥੋੜੀ ਸਪੇਸ ਦੇ ਵਿਚ ਇਸ ਕਰਕੇ ਉਹ ਸਾਨੂੰ ਟਿਊਮਰ ਵਰਗਾ ਲੱਗਦਾ ਸਿਸਟ ਵਰਗਾ ਨਹੀਂ ਲੱਗਦਾ ਜੇ ਥੋੜਾ ਖੂਨ ਹੁੰਦਾ ਇਲਾਸਟਿਸਿਟੀ ਹੈ ਸਾਡੀ ਸਕਿਨ ਦੇ ਵਿਚ ਉਹ ਪਿਲਪਲਾ ਲੱਗੇਗਾ ਔਰ ਉਹਨੂੰ ਅਸੀਂ ਸਵੈਲਿੰਗ ਕਹਾਂਗੇ ਜਾਂ ਅਸੀਂ ਅਡੀਮਾ ਉਹਨੂੰ ਕਹਾਂਗੇ ਪਰ ਜੇ ਬਹੁਤ ਜ਼ਿਆਦਾ ਟਾਈਟ ਹੋ ਗਿਆ ਇੰਨਾ ਜ਼ਿਆਦਾ ਖੂਨ ਵੱਗ ਗਿਆ ਕਿ ਬਾਹਰ ਦੀ ਜਿਹੜੀ ਚਮੜੀ ਹੈ ਉਹ ਟਾਈਟ ਹੋ ਗਈ ਜਿਵੇਂ ਫੁੱਟਬਾਲ ਦੇ ਬਾਲ ਦੇ ਵਿਚ ਹਵਾ ਭਰੇਗੀ ਬਹੁਤ ਜ਼ਿਆਦਾ ਤੇ ਉਹ ਸਖਤ ਹੋ ਗਿਆ ਫਿਰ ਉਂਗਲਾਂ ਨਾਲ ਤੁਸੀਂ ਪ੍ਰੈਸ ਨਹੀਂ ਕਰ ਸਕਦੇ ਉਹਨੂੰ ਅਸੀਂ ਕਹਿੰਦੇ ਹਾਂ ਹੇਮਾਟੋਮਾ ਹੋ ਗਿਆ ਔਰ ਅਗਲੀ ਗੱਲ ਮੈਂ ਚੌਥੀ ਕਹੀ ਸੀਗੀ ਲੈਸੀਰੇਸ਼ਨ ਸੀ ਝਰੀਟਾਂ ਪੈ ਜਾਣੀਆਂ ਔਰ ਝਰੀਟਾਂ ਪੈ ਜਾਣ ਦੀ ਐਕਸਪਲਾਨੇਸ਼ਨ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਬਈ ਮਾਸਪੇਸ਼ੀਆਂ ਉੱਪਰ ਤੋਂ ਹੇਠਾਂ ਤੱਕ ਨੈਕ ਨੂੰ ਬੰਨਦੀਆਂ ਨੇ ਔਰ ਇਹਦੇ ਵਿਚ ਵਿਚ ਕੁਦਰਤ ਨੇ ਫੈਟ ਭਰਿਆ ਹੁੰਦਾ ਮੈਂ ਇੱਕ ਹੋਰ ਦੀ ਐਗਜ਼ਾਮਪਲ ਦੇ ਦਿਆਂ ਚਲਦੇ ਚਲਦੇ ਮੇਰੇ ਦਿਮਾਗ ਚ ਆ ਗਈ ਸਾਡੀ ਇੱਕ ਮਾਸਪੇਸ਼ੀ ਪਸਲੀਆਂ ਤੋਂ ਲੈ ਕੇ ਤੇ ਹੇਠਾਂ ਤੱਕ ਜਿੱਥੇ ਅਸੀਂ ਬੈਲਟ ਬੰਨਣੇ ਆ ਉਹ ਏਰੀਆ ਦਾ ਉਸ ਹੱਡੀ ਦਾ ਨਾਂ ਆ ਸਿੰਫਾਈਸਿਸ ਪਿਊਬਸ ਤੇ ਉਹਦੇ ਨਾਲ ਆ ਕੇ ਇੰਗੁਆਇਨਲ ਲਿਗਾਮੈਂਟ ਸੱਜਿਓ ਵੀ ਤੇ ਖੱਬਿਓ ਵੀ ਇਹਦੇ ਨਾਲ ਆ ਕੇ ਵੱਜਦੇ ਆ ਤੇ ਇਹ ਲਿਗਾਮੈਂਟ ਜਿਹੜਾ ਹੈਗਾ ਆ ਇਹ ਜਿਹੜਾ ਰੈਕਟ ਮਸਲ ਹੈਗਾ ਰੈਕਟਸ ਐਬਡੋਮਿਨਸ ਮਸਲ ਇਹਦਾ ਨਾਂ ਆ ਇਹ ਇੱਥੇ ਆ ਕੇ ਵੱਜਦਾ ਹੈਗਾ ਹੁਣ ਰੈਕਟਸ ਐਬਡੋਮਿਨਸ ਮਸਲ ਹੈ ਕਿ ਰੇਸ਼ੇ ਨੇ ਨਾ ਧਾਗੇ ਆ ਨਾ ਜਿਵੇਂ ਬੀਬੀਆਂ ਨਾਲੇ ਬਣਾਉਂਦੀਆਂ ਹੁੰਦੀਆਂ ਮੰਜਾ ਖੜਾ ਕਰਕੇ ਤੇ ਅਲੱਗ ਅਲੱਗ ਧਾਗੇ ਹੀ ਹੁੰਦੇ ਸੀ ਨਾ ਔਰ ਉਹਨਾਂ ਧਾਗਿਆਂ ਨੂੰ ਇਕੱਠਾ ਕਰਕੇ ਉਹਦੇ ਧਾਗਿਆਂ ਚ ਧਾਗਾ ਭਰਾਉਂਦੀਆਂ ਸੀ ਖੱਡੀ ਵਾਲੇ ਜਿਵੇਂ ਖੱਦਰ ਬੁਣਦੇ ਆ ਪਰ ਕੁਦਰਤ ਨੇ ਉਹਦੇ ਵਿਚ ਫੈਟ ਪਾਇਆ ਹੋਇਆ ਉਹ ਜਿਹੜੇ ਰੇਸ਼ੇ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਜੋੜਨ ਵਾਸਤੇ ਕੁਦਰਤ ਨੇ ਉਹਦੇ ਵਿਚ ਫੈਟ ਭਰਿਆ ਹੋਇਆ ਓਵਰ ਟਾਈਮ ਉਹ ਫੈਟ ਸਖਤ ਹੋ ਜਾਂਦਾ ਘਿਓ ਵੀ ਬਹੁਤ ਜ਼ਿਆਦਾ ਠੰਡਾ ਹੋ ਜਾਵੇ ਫਰਿੱਜ ਚ ਰੱਖਿਆ ਹੋਵੇ ਨਾ ਤੇ ਫਿਰ ਉਹਦੇ ਵਿਚ ਵੀ ਉਂਗਲ ਨਹੀਂ ਖੁੱਭਦੀ ਉਹ ਵੀ ਸਖਤ ਹੋ ਜਾਂਦਾ ਸੋ ਕੁਦਰਤ ਨੇ ਇੱਕ ਨਿਯਮ ਹੈ ਉਹਦਾ ਨਾ ਉਹਦੇ ਮੁਤਾਬਕ ਹਰੇਕ ਮਾਸਪੇਸ਼ੀ ਦੀਆਂ ਤੰਦੀਆਂ ਦੇ ਵਿੱਚ ਰੇਸ਼ਿਆਂ ਦੇ ਵਿੱਚ ਫੈਟ ਕੁਦਰਤ ਨੇ ਭਰਿਆ ਹੁੰਦਾ ਹੈਗਾ। ਇਹੀ ਗੱਲ ਇੰਗੁਆਇਨਲ ਹਰਨੀਆਂ ਦੀ ਸੀਗੀ, ਕਿਸੇ ਨੂੰ ਇੰਗੁਆਇਨਲ ਹਰਨੀਆਂ ਹੁੰਦਾ, ਕਿਸੇ ਨੂੰ ਅੰਬਲਾਈਕਲ ਹਰਨੀਆਂ ਹੁੰਦਾ, ਕਿਸੇ ਨੂੰ ਸੁਪਰਾ ਅੰਬਲਾਈਕਲ ਕੁੰਨੀ ਦੇ ਉੱਪਰ ਵਾਲੇ ਪਾਸੇ ਹਰਨੀਆਂ ਹੁੰਦਾ, ਕਿਸੇ ਨੂੰ ਹੇਠਾਂ ਵਾਲੇ ਪਾਸੇ, ਅਲੱਗ ਅਲੱਗ ਥਾਵਾਂ ਦਾ ਹਰਨਾ ਹੈਗਾ ਆ। ਤੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਭਾਈ ਕਈ ਦੇਰਾਂ ਉਹ ਮਾਸਪੇਸ਼ੀਆਂ ਦੇ ਵਿਚਕਾਰ ਵਾਲਾ ਫੈਟ ਜਿਹੜਾ ਆ ਉਹ ਫਟ ਜਾਂਦਾ ਹੈਗਾ। ਜਦੋਂ ਫਟ ਜਾਂਦਾ ਤੇ ਜੇ ਅੰਦਰ ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਕਲੀਨ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ, ਖੂਨ ਮਾਰੇ ਹੁੰਦੇ ਕਿਸੇ ਨੇ, ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ। ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ, ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ, ਕੁਝ ਐਸਾ ਹੋ ਗਿਆ, ਖੂਨ ਬਾਹਰ ਰਹਿ ਗਿਆ, ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ, ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ, ਤੰਦਾਂ ਅਲੱਗ ਹੋ ਗਈਆਂ, ਤੰਦਾਂ ਦੇ ਵਿਚਕਾਰੋਂ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ, ਬਾਹਰ ਦਾ ਸਕਿਨ ਹੈ ਨਾ ਸਖ਼ਤ, ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ, ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ, ਬਾਹਰ ਨਹੀਂ ਬਹਿ ਗਿਆ, ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ। ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ, ਛਿਲਿਆ ਜਾਣਾ, ਖਰੂਦ ਵੱਜ ਜਾਣੇ, ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ। ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ, ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ, ਵਾਲੇ ਪਾਸੇ ਖੂਨ ਵਗਿਆ ਹੋਇਆ ਹੈਗਾ ਤੇ ਜਿੱਥੋਂ ਫੈਟ ਫਟ ਗਿਆ ਹੈ ਉਸ ਥਾਂ ਤੇ ਉਹ ਝਰੀਟਾਂ ਕਲੀਨ ਜਿਵੇਂ ਜੇ ਛਿਲਿਆ ਜਾ ਗਿਆ ਹੈ ਨਾ, ਖੂਨ ਮਾਰੇ ਹੁੰਦੇ ਕਿਸੇ ਨੇ, ਇਸ ਟਾਈਪ ਦਾ ਸਾਨੂੰ ਦਿਖਾਈ ਦਿੰਦਾ। ਤੇ ਗੱਲ ਆਪਾਂ ਨੈਕ ਦੀ ਕਰ ਰਹੇ ਹਾਂ, ਨੈਕ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਕੋਈ ਸੱਟ ਲੱਗ ਗਈ ਹੈ, ਕੁਝ ਐਸਾ ਹੋ ਗਿਆ, ਖੂਨ ਬਾਹਰ ਰਹਿ ਗਿਆ, ਇੱਥੇ ਦੀਆਂ ਮਾਸਪੇਸ਼ੀਆਂ ਚ ਬਹੁਤ ਘੱਟ ਫੈਟ ਆ, ਔਰ ਉਸ ਬਹੁਤ ਘੱਟ ਫੈਟ ਦੇ ਕਰਕੇ ਫੈਟ ਫਟ ਗਿਆ, ਤੰਦਾਂ ਅਲੱਗ ਹੋ ਗਈਆਂ, ਤੰਦਾਂ ਦੇ ਵਿਚਕਾਰੋਂ ਵਿਚਕਾਰੋਂ ਜਿੱਥੇ ਫੈਟ ਫਟਿਆ ਆ ਉਹ ਅੰਦਰ ਵਾਲਾ ਖੂਨ ਜਿਹੜਾ ਉਥੋਂ ਝਾਤੀਆਂ ਮਾਰਦਾ, ਬਾਹਰ ਦਾ ਸਕਿਨ ਹੈ ਨਾ ਸਖ਼ਤ, ਝਾਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ, ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ, ਬਾਹਰ ਨਹੀਂ ਬਹਿ ਗਿਆ, ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ। ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ, ਛਿਲਿਆ ਜਾਣਾ, ਖਰੂਦ ਵੱਜ ਜਾਣੇ, ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ। ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ, ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ, ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ ਜਿਹੜੇ ਅੰਗ ਤਾਂ ਮੈਂ ਕਹਿੰਦੇ

0: ਕਿਆ ਹੱਤੀਆਂ ਮਾਰਦਾ ਸਕਿਨ ਦੇ ਬਾਹਰਲੇ ਪਾਸੇ ਸਕਿਨ ਹੈਗੀ ਉਥੋਂ ਵਗ ਨਹੀਂ ਸਕਿਆ ਬਾਹਰ ਨਹੀਂ ਬਹਿ ਗਿਆ ਲੇਕਿਨ ਅੰਦਰ ਉਹਦੀ ਸ਼ੈਡੋ ਹੈਗੀ ਹੈ ਜਿਹੜੀ ਸਾਨੂੰ ਦੱਸਦੀ ਹੈ ਅਸੀਂ ਲਫ਼ਜ਼ ਵਰਤਦੇ ਹਾਂ ਲੈਸੀਰੇਸ਼ਨ ਛਿੱਲਿਆ ਜਾਣਾ ਖਰੂੰਦ ਵੱਜ ਜਾਣੇ ਇਸ ਤਰ੍ਹਾਂ ਦੀਆਂ ਇਹ ਚਾਰ ਮੁੱਖ ਨਿਸ਼ਾਨੀਆਂ ਹਨ ਔਰ ਉਸ ਤੋਂ ਬਾਅਦ ਜਿਹੜਾ ਸਟਰਕਚਰ ਡੈਮੇਜ ਹੋ ਸਕਦੇ ਨੇ ਅੰਦਰ ਅਸੀਂ ਸਮਝਦੇ ਹਾਂ ਸੱਟ ਲੱਗ ਗਈ ਆ ਹੁਣ ਸਟਰਕਚਰ ਜਿਹੜੇ ਡੈਮੇਜ ਹੋ ਸਕਦੇ ਨੇ ਜਿਹੜੇ ਅੰਗ ਤਾਂ ਮੈਂ ਗਿਣ ਦਿੱਤੇ ਸੀ ਨਾ ਤੁਹਾਨੂੰ ਅੰਗ ਤੇ ਉਹੀ ਹੋਣੇ ਨੇ ਹੁਣ ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ ਟ੍ਰੇਕਿਆ ਨੂੰ ਕੁਦਰਤ ਨੇ ਐਨ ਤੁਸੀਂ ਮਿਸਤਰੀਆਂ ਨੂੰ ਵੇਖਿਆ ਹੋਣਾ ਇੱਕ ਧਾਗਾ ਜਾ ਬਣ ਕੇ ਤੇ ਦੇਖ ਸਕਦੇ ਵੀ ਸਪੀਡ ਲੈਵਲ ਤੇ ਹੈਗੀ ਅੱਜ ਕੱਲ ਤਾਂ ਲੈਵਲ ਦੀ ਹੋਰ ਹੀ ਚੀਜ਼ਾਂ ਆ ਗਈਆਂ ਨੇ ਬਣੀਆਂ ਹੋਈਆਂ ਲੈਵਲ ਵੇਖਣ ਵਾਸਤੇ ਤੇ ਪਹਿਲਾਂ ਧਾਗਾ ਸੱਜ ਕੇ ਤੇ ਸਿੱਧੇ ਥੱਲੇ ਪਾਸੇ ਹੈਵੀ ਲਾਟੂ ਜਿਹਾ ਲੱਗਿਆ ਹੁੰਦਾ ਸੀ ਉਹਦੇ ਨਾਲ ਵੇਖਦੇ ਸੀ ਲੈਵਲ ਸਹੀ ਆ
1: ਇਹ ਸੰਦ ਸਹੀ ਆ ਕਿ ਨਹੀਂ ਹਾਂਜੀ
0: ਹਾਂਜੀ
1: ਸੰਦ ਸਹੀ ਜਾ ਰਹੀ ਕਿ ਨਹੀਂ ਤੇਜ਼ ਕਿਵੇਂ ਹੋਈ ਜਾਂਦੀ ਕੰਮ
0: ਡੋਰੀ ਬੰਨੀ ਹੁੰਦੀ ਸੀ ਉਹਨੂੰ
1: ਹਾਂਜੀ ਹਾਂਜੀ ਉਹ ਡੋਰੀ ਜੀ ਬੰਨੀ ਹੁੰਦੀ ਸੀ ਉਹਨੂੰ ਕੀ ਆ ਮੇਸਨ
0: ਦਾ ਟ੍ਰੇਕਿਆ ਇੱਕ ਸੈਂਟਰਲਾਈਜ਼ਡ ਨੈਕ ਦੇ ਵਿੱਚ ਸਟਰਕਚਰ ਹੈ ਔਰ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਸਪਰਿੰਗ ਵਰਗਾ ਬਣਿਆ ਹੋਇਆ ਹੈ ਰਿੰਗਸ ਦਾ ਬਣਿਆ ਹੋਇਆ ਹੈ ਉਹਨਾਂ ਦੇ ਵਿੱਚ ਉਸੇ ਤਰ੍ਹਾਂ ਮਾਸਪੇਸ਼ੀਆਂ ਹੈਗੀਆਂ ਨੇ ਔਰ ਇਹ ਕਾਰਟੀਲੇਜ ਦਾ ਇਟਸ ਨਾਟ ਆਫ ਬੋਨ ਟ੍ਰੇਕਿਆ ਕਾਰਟੀਲੇਜ ਦਾ ਆ ਔਰ ਕਾਰਟੀਲੇਜ ਦਾ ਮਤਲਬ ਇਹ ਹੈ ਕਿ ਬੋਨ ਚ ਕਨਵਰਟ ਨਹੀਂ ਹੋਇਆ ਜੇ ਇਹ ਬੋਨ ਬਣੀ ਨਹੀਂ ਇਹਦਾ ਸਟਰਕਚਰ ਇਹੀ ਹੈ ਕੁਝ ਥਾਵਾਂ ਤੇ ਬੋਨ ਓਵਰ ਏਜ ਹੋਣ ਨਾਲ ਜਿਵੇਂ ਜ਼ੀ ਪੁਆਇੰਟ ਸਟਰਨਮ ਦੀ ਮੈਂ ਗੱਲ ਕੀਤੀ ਸੀ ਛਾਤੀ ਦੇ ਸਾਹਮਣੇ ਦੀ ਹੱਡੀ ਤੇ ਜਿੱਥੇ ਪਸਲੀਆਂ ਅਲੱਗ ਅਲੱਗ ਹੁੰਦੀਆਂ ਨੇ ਇਹਦੇ ਰੈਂਕ ਚੁੰਝ ਜੀ ਹੈਗੀ ਹੈ ਓਵਰ ਟਾਈਮ ਜਿਵੇਂ ਅਸੀਂ ਲੋਕ ਹਾਂ ਸਾਡੀ ਇਹ ਹੱਡੀ ਚ ਕਨਵਰਟ ਹੋ ਚੁੱਕੀ ਹੈ ਪਰ ਪਹਿਲੇ ਉਮਰ ਦੇ ਵਿੱਚ ਇਹ ਸੋਫਟ ਹੁੰਦੀ ਹੈ ਉਦੋਂ ਇਹ ਕਾਰਟੀਲੇਜ ਵਰਗੀ ਹੁੰਦੀ ਹੈ ਆ ਜਿਵੇਂ ਸਾਡੀ ਨੱਕ ਦੀ ਅੱਗੀ ਕਰੁੰਬਲੀ ਹੈ ਇਹ ਕਾਰਟੀਲੇਜ ਹੈਗੀ ਹੈ ਇਹੀ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਟ੍ਰੇਕਿਆ ਸਾਡੀ ਕਾਰਟੀਲੇਜੀਨਸ ਸਟਰਕਚਰ ਹੈਗਾ ਕਾਰਟੀਲੇਜ ਦਾ ਬਣਿਆ ਹੋਇਆ ਹੈਗਾ ਤੇ ਇੱਥੇ ਏਰੀਆ ਹੈਗਾ ਆ ਇੱਥੇ ਇਹਨੂੰ ਸੱਟ ਕਿੱਥੇ ਲੱਗ ਸਕਦੀ ਹੈ ਟ੍ਰੇਕਿਆ ਡੈਵੀਏਟ ਹੋ ਸਕਦਾ ਡੈਵੀਏਸ਼ਨ ਦਾ ਮਤਲਬ ਹੁੰਦਾ ਨਾਰਮਲ ਸੈਂਟਰ ਚ ਨਹੀਂ ਰਿਹਾ ਸਾਈਡ ਦੇ ਸੱਜੇ ਖੱਬੇ ਹੋ ਗਿਆ ਅੱਗੇ ਪਿੱਛੇ ਹੋ ਗਿਆ ਸੱਟ ਲੱਗੀ ਸੀ ਘਸੁੰਡ ਮਾਰਿਆ ਕਿਸੇ ਨੇ ਕੋਈ ਸੱਟ ਲੱਗ ਗਈ ਆ ਉਹਦੇ ਕਰਕੇ ਇਹ ਡੈਵੀਏਸ਼ਨ ਹੋ ਗਿਆ ਹੁਣ ਜਦੋਂ ਇਹ ਡੈਵੀਏਸ਼ਨ ਹੋ ਗਿਆ ਤੇ ਇਹਦੇ ਵਿਚਕਾਰ ਬਹੁਤ ਸਾਰੀਆਂ ਚੀਜ਼ਾਂ ਜਾ ਰਹੀਆਂ ਨੇ ਨਾ ਸਾਡੀ ਲੈਰਿੰਗਸ ਜਾ ਰਹੀ ਹੈ ਸਾਡਾ ਐਪੀਗਲੋਟਸ ਦਾ ਏਰੀਆ ਇਹਦੇ ਵਿੱਚ ਹੈਗਾ ਆ ਯਾਰ ਸਾਡੀਆਂ ਇੱਥੋਂ ਬ੍ਰੌਂਕਸ ਹੇਠਾਂ ਨੂੰ ਜਾ ਰਹੀਆਂ ਨੇ ਉਹ ਸਾਰੀਆਂ ਵਿਚਾਰੀਆਂ ਜਿਹੜੀਆਂ ਨੇ ਨਾ ਉਹ ਡੈਵੀਏਟ ਹੋ ਜਾਣਗੀਆਂ ਉਹਨਾਂ ਦਾ ਫਰਕ ਪੈ ਜਾਏਗਾ ਔਰ ਜਿੰਨਾ ਵੀ ਏਰੀਆ ਇਹਦੇ ਕਵਰ ਵਿੱਚ ਆਉਂਦਾ ਹੈ ਇੱਕ ਲਫ਼ਜ਼ ਹੋਰ ਇਸਤੇਮਾਲ ਕੀਤਾ ਜਾਂਦਾ ਮੈਂ ਅੱਗੇ ਵੀ ਇੱਕ ਵਾਰ ਇਹ ਗੱਲ ਕਹੀ ਸੀ ਭਈ ਆਮ ਤੌਰ ਤੇ ਫੇਫੜਿਆਂ ਦੇ ਨਾਲ ਸੰਬੰਧਿਤ ਲਫ਼ਜ਼ ਆ ਫੇਫੜਿਆਂ ਦੇ ਵਿੱਚ ਬਹੁਤਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਆ ਇੱਕ ਨੂੰ ਕਹਿੰਦੇ ਨੇ ਇੰਫਾਈਸੇਮਾ ਔਰ ਕੀ ਹੁੰਦਾ ਆ ਵੀ ਇੱਕ ਏਰੀਆ ਉਹਦੇ ਵਿੱਚ ਹਵਾ ਤੇ ਹੈਗੀ ਆ ਪਰ ਉਹ ਬਲੌਕ ਹੋ ਗਿਆ ਆ ਹੁਣ ਉਹ ਬਲੌਕ ਹੋ ਗਿਆ ਆਮ ਤੌਰ ਤੇ ਉਹਦੇ ਚ ਆਕਸੀਜਨ ਆਉਂਦੀ ਹੈ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ ਹਰੇਕ ਸੈੱਲ ਵਿੱਚ ਆਕਸੀਜਨ ਆਉਂਦੀ ਕਾਰਬਨ ਡਾਈਆਕਸਾਈਡ ਬਾਹਰ ਜਾਂਦੀ ਹੈ ਪਰ ਜੇ ਕਿਸੇ ਲੋਕਲਾਈਜ਼ਡ ਏਰੀਏ ਦੇ ਵਿੱਚ ਇਹ ਬਲੌਕੇਜ ਹੀ ਹੋ ਜਾਵੇ ਕਿ ਨਾ ਜੀ ਆਕਸੀਜਨ ਹੁਣ ਆ ਹੀ ਨਹੀਂ ਸਕਦੀ ਸੋਜ ਪੈ ਗਈ ਹੈ ਜਿਹੜਾ ਮੂੰਹ ਹੈ ਉਹਦਾ ਇਹ ਕਹਿ ਲੋ ਸੋਜ ਪੈ ਗਈ ਹੈ ਔਰ ਉਹਦੇ ਵਿੱਚ ਬਾਹਰੋਂ ਆਕਸੀਜਨ ਨਹੀਂ ਜਾ ਰਹੀ ਅੰਦਰ ਵਾਲੀ ਚੀਜ਼ ਅੰਦਰ ਹੀ ਰਹਿ ਗਈ ਹੈ ਤੇ ਤੁਹਾਨੂੰ ਪਤਾ ਆ ਵੀ ਕਾਰਬਨ ਡਾਈਆਕਸਾਈਡ ਨੇ ਤੇ ਫਿਰ ਫੈਲਦੀ ਜਾਣਾ ਫੈਲਣਾ ਹੈ ਫਲਾਉ ਹੋਣਾ ਹੈ ਔਰ ਟੈਂਡਰ ਟੈਂਸ ਹੁੰਦੇ ਜਾਣਾ ਆ ਇਹ ਬੜੀ ਔਖੀ ਕੰਡੀਸ਼ਨ ਹੁੰਦੀ ਖਾਸ ਤੌਰ ਤੇ ਆਮ ਤੌਰ ਤੇ ਫੇਫੜਿਆਂ ਦੇ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ ਹਵਾ ਭਰ ਕੇ ਟਾਈਟ ਹੋ ਗਈ ਹੈ ਆਵਾਜਾਈ ਉਥੋਂ ਦੀ ਬੰਦ ਹੋ ਗਈ ਹੈ ਸਫਾਈ ਹੋਣੀ ਹੀ ਬੰਦ ਹੋ ਗਈ ਹੈ ਔਰ ਮੈਂ ਗੱਲ ਕਰ ਰਿਹਾ ਹਾਂ ਨੈਕ ਦੀ ਅਗਰ ਕਿਸੇ ਤਰ੍ਹਾਂ ਇਹ ਟ੍ਰੇਕਿਆ ਦੇ ਵਿੱਚ ਇਹ ਕੋਈ ਨੁਕਸ ਇਸ ਤਰ੍ਹਾਂ ਦਾ ਆ ਗਿਆ ਆ ਤੇ ਉੱਥੇ ਐਸਾ ਹੋ ਸਕਦਾ ਹੈ ਵੀ ਕਿਸੇ ਇੱਕ ਪਾਸੇ ਦਾ ਹਿੱਸਾ ਬਲੌਕ ਹੋ ਜਾਵੇ ਬਲੌਕ ਹੋ ਗਿਆ ਤੇ ਉਹਨਾਂ ਸੈੱਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਤੇ ਨਾ ਉਤੋਂ ਦੀ ਕਾਰਬਨ ਡਾਈਆਕਸਾਈਡ ਬਾਹਰ ਜਾ ਰਹੀ ਹੈ ਔਰ ਇਹ ਗੱਲ ਨੂੰ ਸਾਬਤ ਕਰਦੀ ਆ ਕਿ ਇਹਦੇ ਅੰਦਰ ਵਾਲੇ ਪਾਸੇ ਉਹ ਜਿਹੜੀ ਕਾਰਟੀਲੇਜ ਹੈਗੀ ਆ ਉਹ ਟੁੱਟ ਗਈ ਆ ਫ੍ਰੈਕਚਰ ਹੋ ਗਿਆ ਕ੍ਰੈਕਿੰਗ ਹੋ ਰਹੀ ਹੈ ਉਹਦੇ ਅੰਦਰ ਔਰ ਇਸ ਕਰਕੇ ਇਹ ਐਸਾ ਹੋ ਰਿਹਾ ਕੋਈ ਸੈੱਲ ਕੋਈ ਟਿਸ਼ੂ ਕੋਈ ਏਰੀਆ ਬੰਦ ਹੋ ਗਿਆ ਉਹਦੀ ਆਕਸੀਜਨ ਨਹੀਂ ਜਾ ਰਹੀ ਪਰ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਵੀ ਬਾਹਰ ਨਹੀਂ ਜਾ ਰਹੀ ਉਹ ਇੱਕ ਏਰੀਆ ਇੱਕ ਤਰ੍ਹਾਂ ਆਈਸੋਲੇਟ ਹੋ ਗਿਆ ਜੇਲ੍ਹ ਚ ਬੰਦ ਹੋ ਗਿਆ ਭਾਵ ਹੁਣ ਜੇਲ੍ਹ ਚੋਂ ਬੰਦੇ ਬਾਹਰ ਨਹੀਂ ਆ ਸਕਦੇ ਜਿਹੜੇ ਅੱਗੇ ਭੇਜ ਦਿੱਤੇ ਹਾਂਜੀ ਆਮ ਬੰਦੇ ਨੂੰ ਵੀ ਜੇਲ੍ਹ ਚ ਜਾਣ ਦਾ ਇਹ ਨੀਗਾ ਵੀ ਨਾ ਵੀ ਲਾਲ ਸਿੰਘ ਨੂੰ ਜੇਲ੍ਹ ਚ ਦੇ ਦੋ ਐਂ ਨਹੀਂ ਦੇ ਸਕਦੇ ਅਸੀਂ ਹਾਂਜੀ ਇਸ ਤਰ੍ਹਾਂ ਦੀ ਗੱਲ ਹੁੰਦੀ ਤੀਸਰਾ ਜਿਹੜਾ ਸਿਮਟਮ ਇਸ ਹਾਲਾਤ ਦੇ ਵਿੱਚ ਅਗਰ

0: ट्रेकिया वाली कोई गल हो गई ता हॉर्सनेस आवाज नहीं निकलती, आवाज भारी निकलती है, आवाज पता नहीं लगता भी की है कहना चाहता। घग्गी पंजाबी च गलत वर्त्या जाता, घग्गी आवाज होगी, आवाज घग्गी हो सकती है जी। और उस तो बाद नेक का बंदा खड़ा है ना, ਤੁਸੀਂ ਮੇਰੀ ਧੌਣ ਵੇਖ ਰਹੇ ਹੋ ਨਾ, ਬਿਲਕੁਲ ਸਟੇਜ ਹੈ ਨਾ, ਸਟੇਜ ਆ, ਉਹਨੂੰ ਕਹਿੰਦੇ ਕੰਟੂਰ। ਉਹ ਜਿਹੜਾ ਸਟੇਟਨੈਸ ਹੈ ਨਾ ਧੌਣ ਦਾ, ਇੱਕ ਆਪਣਾ ਸਟਰਕਚਰ ਆ ਜੀ, ਉਹ ਸਟੈਂਡ ਸਿੱਧੀ ਰਹਿੰਦੀ ਹੈ, ਇਹਦੇ ਚ ਬਦਲ ਜਾਏਗਾ ਧੌਣ। ਕਈ ਆਮ ਤੌਰ ਤੇ ਕਈ ਤਾਂ ਲੈਕਚਰ ਕਰਦੇ ਆਮ ਤੌਰ ਤੇ ਧੌਣ ਦੀ ਕਰ ਲੈਂਦੇ ਨੇ, ਪਰ ਇੱਕ ਆਮ ਤੌਰ ਤੇ ਇਹ ਆ ਵੀ ਸੱਟ ਲੱਗਣ ਤੋਂ ਬਾਅਦ ਜੇ ਇੱਕ ਪਾਸਾ ਹੋ ਜਾਵੇ ਤੇ ਟੇਢਾ ਹੀ ਬੰਦਾ ਵੇਖੇ ਧੌਣ ਟੇਢੀ ਕਰਕੇ, ਯਾਰ ਕੀ ਹੋਇਆ ਤੈਨੂੰ, ਇਹਦਾ ਮਤਲਬ ਅਸੀਂ ਕੁਛ ਨਾ ਕੁਛ ਅੰਦਰ ਸਵੈਲਿੰਗ ਹੋ ਗਈ ਹੈ, ਸੋਜ ਹੋ ਗਈ ਹੈ, ਸੱਟ ਲੱਗ ਗਈ ਹੈ, ਕੁਝ ਵੀ ਐਸਾ ਹੋ ਗਿਆ ਹਾਂਜੀ। ਸੋ ਐਸਾ ਕੁਝ ਹੋ ਸਕਦਾ ਹੈਗਾ, ਔਰ ਇਹਦੇ ਕਰਕੇ ਵੀ ਸਾਡੇ ਇਹ ਸਾਡੀਆਂ ਨਿਸ਼ਾਨੀਆਂ ਜਿਹੜੀਆਂ ਨੇ ਸਾਡੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੇ ਨੇ। ਔਰ ਆਮ ਤੌਰ ਤੇ ਜਿਹੜਾ ਗਰਦਨ ਦੇ ਵਿੱਚ ਅਸੀਂ ਟੌਨਸਲਸ ਦੀ ਗੱਲ ਕੀਤੀ ਹੈ, ਉਹਨਾਂ ਦੇ ਕਰਕੇ ਵੀ ਇਹ ਡੈਵੀਏਸ਼ਨ ਕਈ ਵਾਰਾਂ ਸਾਡੇ ਸਾਹਮਣੇ ਆਉਂਦੀ ਵੀ ਇੱਕ ਪਾਸੇ ਦਾ ਟਿਊਮਰ ਬਹੁਤ ਵੱਧ ਗਿਆ, ਜਾਂ ਇੱਕ ਪਾਸੇ ਦਾ ਜਿਹੜਾ ਥਾਇਰਾਇਡ ਗਲੈਂਡ ਆ ਗਿੱਲੜ, ਕਈਆਂ ਦੇ ਲੋਕਾਂ ਦੇ ਗਿੱਲੜ ਦੋਵੇਂ ਪਾਸੇ ਹੋ ਜਾਂਦਾ ਨਾ, ਇਹ ਸਮਸਿਆ ਵੀ ਸੁੱਜ ਜਾਂਦੀ ਤੇ ਬਹੁਤ ਭਾਰਾ ਹੋ ਜਾਂਦਾ ਆ, ਹਾਲਾਂਕਿ ਪੇਨਲੈਸ ਹੁੰਦਾ ਆ, ਪਰ ਇਹਦੀ ਬਹੁਤ ਵੱਡੀ ਨਿਸ਼ਾਨੀ ਇਹ ਹੁੰਦੀ ਆ ਕਿ ਬੰਦਾ ਸਿੱਧਾ ਲੰਮਾ ਨਹੀਂ ਪੈ ਸਕਦਾ। ਜੇ ਸਿੱਧਾ ਲੰਮਾ ਪਊਗਾ ਤੇ ਭਾਰ ਇਹਦਾ ਜ਼ਿਆਦਾ ਹੋ ਗਿਆ, ਟ੍ਰੇਕਿਆ ਦੇ ਉੱਪਰ ਇਹਦਾ ਪ੍ਰੈਸ਼ਰ ਪੈ ਗਿਆ, ਸਾਹ ਲੈਣਾ ਔਖਾ ਹੋ ਜਾਊਗਾ। ਟ੍ਰੇਕਿਆ ਦੇ ਉੱਪਰ ਪ੍ਰੈਸ਼ਰ ਆਮ ਤੌਰ ਤੇ ਥਾਇਰਾਇਡ ਦਾ ਗਿੱਲੜ ਦਾ ਪੈਂਦਾ ਹੈਗਾ। ਵੈਸੇ ਤੁਰਦੇ ਫਿਰਦੇ ਨੂੰ ਬਹੁਤੀ ਵੱਡੀ ਗੱਲ ਨਹੀਂ ਹੁੰਦੀ, ਐ ਜਿਵੇਂ ਬਹੁਤ ਵੱਡਾ ਕੈਂਠਾ ਕਿਸੇ ਨੇ ਗੱਲ ਚ ਪਾਇਆ ਹੋਵੇ, ਗਿੱਲੜ ਹੋ ਜਾਂਦੇ ਆ ਹਾਂਜੀ। ਪਰ ਮੈਂ ਇਹ ਗੱਲ ਕਰ ਰਿਹਾ ਕਿ ਟ੍ਰੇਕਿਆ ਦੇ ਨਾਲ ਸੰਬੰਧਿਤ ਇਹ ਇੱਕ ਕੰਡੀਸ਼ਨ ਐਸੀ ਪੈਦਾ ਹੋ ਸਕਦੀ ਹੈ ਜਿਹਦੇ ਕਰਕੇ ਨੈਕ ਦੀ ਸਟੇਟਨੈਸ, ਨੈਕ ਦਾ ਸਿੱਧਾ ਖੜੇ ਹੋ ਜਾ, ਯਾਰ ਧੌਣ ਕਾ ਸਿੱਧੀ ਕਰਕੇ ਯਾਰ ਹੈ ਹੈ ਬਿੰਗਾ ਟੇਢਾ ਜਾ ਗਿਆ, ਉਹ ਜਿਹੜਾ ਟੇਢਾ ਪਾਣਿਆ ਉਹਦੇ ਵਿੱਚ ਆਮ ਤੌਰ ਤੇ ਇਹ ਆ ਸਕਦਾ। ਅਗਲੀ ਗੱਲ ਇਹ ਹੋ ਸਕਦੀ ਹੈ ਜੇ ਟ੍ਰੇਕਿਆ, ਮੈਂ ਦੱਸਿਆ ਕਿ ਉੱਪਰ ਵਾਲੇ ਪਾਸੇ ਫੈਰਿੰਗਸ ਹੈ ਟ੍ਰੇਕਿਆ ਤੋਂ, ਹੇਠਾਂ ਵਾਲੇ ਪਾਸੇ ਈਸੋਫੇਗਸ ਆ, ਇਹ ਦੋਵੇਂ ਪੋਰਸ਼ਨ ਸਾਡੇ ਫੂਡ ਪਾਈਪ ਦੇ ਹਿੱਸੇ ਹਨ। ਮੂੰਹ ਤੋਂ ਹੇਠਾਂ ਫੈਰਿੰਗਸ, ਫੈਰਿੰਗਸ ਤੋਂ ਹੇਠਾਂ ਜਿਹੜਾ ਈਸੋਫੇਗਸ ਦਾ ਏਰੀਆ ਸ਼ੁਰੂ ਹੁੰਦਾ, ਜਿਹਨੂੰ ਐਪੀਗਲੋਟਸ ਅਸੀਂ ਕਿਹਾ ਸੀ, ਵਾਲਵ ਲੱਗਿਆ ਹੋਇਆ ਹੈਗਾ ਆ। ਅਗਰ ਟ੍ਰੇਕਿਆ ਨੂੰ ਸੱਟ ਲੱਗ ਗਈ, ਅਗਰ ਇੱਕ ਵਿਚਾਰਾ ਪ੍ਰੋਟੈਕਸ਼ਨ ਵਾਲਾ ਤੇ ਹੀ ਹੈ ਨਾ, ਸਿਕਿਉਰਿਟੀ ਗਾਰਡ ਤੇ ਹੀ ਹੈ ਨਾ, ਸਾਰੇ ਅੰਗਾਂ ਨੂੰ ਕੰਟਰੋਲ ਕਰਨ ਵਾਲਾ ਹੇਠਾਂ ਵਾਲਾ ਜਿਹੜਾ ਸਟਰਕਚਰ ਸੀਗਾ, ਅਗਰ ਐਸਾ ਕੁਝ ਹੋ ਗਿਆ ਤਾਂ ਉਸ ਵੇਲੇ ਈਸੋਫੇਗਸ ਦਾ ਜਿਹੜਾ ਕੰਮ ਹੈ ਕਿ ਕਿਸੇ ਚੀਜ਼ ਨੂੰ ਨੰਘਾਉਣਾ, ਬੁਰਕੀ ਨੰਘਾਉਣੀ, ਰੋਟੀ ਪਾਣੀ ਨੰਘਾਉਣਾ, ਈਵਨ ਖਾਲੀ ਹੀ ਸਵਾਲੋ ਕਰਨਾ, ਇਹ ਮੁਸ਼ਕਲ ਹੋ ਜਾਏਗਾ। ਇਹ ਨਿਸ਼ਾਨੀਆਂ ਆਮ ਤੌਰ ਤੇ ਸਾਨੂੰ ਇਹ ਦੱਸਣਗੀਆਂ ਕਿ ਨਹੀਂ ਭਾਈ, ਫੂਡ ਪਾਈਪ ਨੂੰ ਵੀ ਇਹਦਾ ਅਸਰ ਹੋਇਆ ਹੈ, ਸਾਹ ਨਲੀ ਨੂੰ ਅਗਰ ਇਹਦਾ ਕੋਈ ਅਸਰ ਹੋਇਆ ਤਾਂ ਉਹਦਾ ਮਤਲਬ ਇਹ ਆ ਕਿ ਸਾਹ ਨਹੀਂ ਆ ਰਿਹਾ, ਰੰਗ ਪੀਲਾ ਹੋ ਜਾਣਾ ਆ, ਪੀਲੇ ਤੋਂ ਸਵਾਹ ਰੰਗਾ ਵੀ ਹੋ ਜਾਣਾ, ਕਿਉਂਕਿ ਆਕਸੀਜਨ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਹੀਂ ਜਾ ਰਹੀ, ਫਸ ਕੇ ਜਾ ਰਹੀ ਹੈ। ਔਰ ਅੱਜ ਕੱਲ ਤੇ ਵੈਸੇ ਟੈਕਨੀਕ ਸੀ ਕੀਮਾ ਸਾਹਿਬ ਬੜੀ ਆ ਗਈ ਹੈ, ਹੁਣ ਅਸੀਂ ਟ੍ਰੇਕਿਆ ਨੂੰ ਪੰਚਰ ਕਰਕੇ ਇੱਥੇ ਸਿੱਧੀ ਨਾਲੀ ਪਾਉਣ ਲੱਗ ਗਏ,
1: ਬਿਲਕੁਲ
0: ਹਿੱਸਾ ਹੀ ਕੱਟ ਦਿਓ, ਸਿੱਧਾ ਪਾ ਦਿਓ ਹਾਂਜੀ, ਤਾਂ ਕਿ ਸਾਹ ਆਉਂਦਾ ਰਹੇ। ਸੋ ਇਸ ਤਰ੍ਹਾਂ ਦੇ ਸਟਰਕਚਰ ਅੱਜ ਕੱਲ ਬਣ ਗਏ ਨੇ। ਔਰ ਇਹਦੀ ਇੱਕ ਇਹ ਗੱਲ ਵੀ ਆ ਵੀ ਹੋ ਸਕਦਾ ਆ ਸਾਹਮਣੇ ਪਾਸੋਂ ਨਾ ਸੱਟ ਲੱਗੀ ਹੋਵੇ, ਸਪਾਈਨਲ ਕਾਰਡ ਜਿਹੜੀ ਪਿਛਲੇ ਪਾਸੇ ਸਾਡੀ ਰੀੜ੍ਹ ਦੀ ਹੱਡੀ ਆ ਉਹਨੂੰ ਸੱਟ ਲੱਗ ਗਈ ਹੋਵੇ। ਸੋ ਇਹ ਤਕਰੀਬਨ 6-7 ਪੁਆਇੰਟ ਮੈਂ ਤੁਹਾਡੇ ਸਾਹਮਣੇ ਰੱਖੇ ਨੇ, ਟ੍ਰੇਕਿਆ ਦੀ ਡੈਵੀਏਸ਼ਨ ਹੋ ਸਕਦੀ ਹੈ, ਔਰ ਐਂਫਾਈਸੀਮਾ ਹੋ ਸਕਦਾ ਆ, ਆਵਾਜ਼ ਬਦਲ ਸਕਦੀ ਹੈਗੀ ਹੈ, ਨੈਕ ਸਿੱਧੀ ਨਹੀਂ ਹੋਊਗੀ, ਕਿਸੇ ਨਾ ਕਿਸੇ ਪਾਸੇ ਟੇਢੇ ਨੂੰ ਝੁਕੀ ਹੋ ਸਕਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਈਸੋਫੇਗਸ ਖੁਰਾਕ ਜਾਣੀ ਜਾਂ ਸਾਹ ਨਲੀ ਨੂੰ ਜਾਣਾ, ਇਹ ਸਾਰੀ ਚੀਜ਼ ਨਹੀਂ ਪਾਸ ਆਉਣ ਹੋ ਸਕੂਗੀ, ਕਿਉਂਕਿ ਸੈਂਟਰ ਦੇ ਵਿੱਚ ਲੱਗੀ ਹੋਈ ਹੈ। ਸਪਾਈਨਲ ਇੰਜਰੀ ਹੋ ਸਕਦੀ ਹੈ, ਔਰ ਸਪਾਈਨਲ ਇੰਜਰੀ ਦੇ ਨਾਲ ਕਈ ਵਾਰਾਂ ਅੰਦਰ ਵਾਲੇ ਪਾਸੇ ਅਗਰ ਕੋਈ, ਉਹ ਤਾਂ ਹੱਡੀ ਦੀ ਹੈ ਨਾ, ਉਹ ਤਾਂ ਹੱਡੀ ਹੈ, ਬਾਹਰੋਂ ਕਿਸੇ ਨੇ ਬਹੁਤ ਜ਼ੋਰ ਨਾਲ ਧੌਣ ਤੇ ਮਾਰਿਆ, ਉਹਦੀ ਹੱਡੀ ਦੇ ਕੋਈ ਵੀ ਕੈਂਕਰੇ ਕਿਸੇ ਵੀ ਤਰ੍ਹਾਂ ਅੰਦਰ ਇਹਨਾਂ ਚੀਜ਼ਾਂ ਨੂੰ ਪੈਂਚਰ ਕਰ ਸਕਦੇ ਨੇ, ਤੇ ਇਹਨਾਂ ਦੇ ਵਿੱਚ ਹੈਮਾਟੋਮਾ ਵੀ ਬਣ ਸਕਦਾ, ਇਹਦੇ ਵਿੱਚ ਸਵੈਲ ਖੂਨ ਵੀ ਆ ਸਕਦਾ ਆ, ਇਹ ਸਾਰੀਆਂ ਗੱਲਾਂ ਇਹਦੇ ਨਾਲ ਸੰਬੰਧਿਤ ਹੋ ਸਕਦੀਆਂ ਨੇ। ਜੇ ਭਲਾ ਉਹਨੇ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਇਹਨਾਂ ਸਾਰੀਆਂ ਹੀ ਨਿਸ਼ਾਨੀਆਂ ਦੇ ਵਿੱਚ ਅਸੀਂ ਕਿਵੇਂ ਲੱਭੀਏ ਵੀ ਅਸਲ ਦੇ ਵਿੱਚ ਨੁਕਸ ਕਿੱਥੇ ਪਿਆ ਹੈ? ਅੱਜ ਸਾਹ ਨਲੀ ਆ, ਖੁਰਾਕ ਨਲੀ ਆ, ਖੂਨ ਦੀਆਂ ਨਾਲੀਆਂ ਨੇ, ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਗਿਣਤੀਆਂ ਵੀ ਇਸ ਧੌਣ ਦੇ ਵਿੱਚੋਂ ਲੰਘਦੀਆਂ ਨੇ, ਤੇ ਸਾਨੂੰ ਕਿਵੇਂ ਪਤਾ ਲੱਗੇ ਬਾਹਰ ਦੀਆਂ ਨਿਸ਼ਾਨੀਆਂ ਵੇਖ ਕੇ ਭਾਈ ਨੁਕਸ ਕਿਹਦੇ ਵਿੱਚ ਪਿਆ ਹੈਗਾ? ਅਸਲ ਸੱਟ ਕਿਹਨੂੰ ਲੱਗੀ ਹੈਗੀ ਆ? ਤੇ ਜੇ ਤਾਂ ਸੱਟ ਖੂਨ ਦੀਆਂ ਨਾਲੀਆਂ ਨੂੰ ਲੱਗੀ ਆ, ਤੇ ਫੇਰ ਭਾਈ ਹੈਮਾਟੋਮਾ ਬਣੇਗਾ। ਹੈਮਾਟੋਮਾ ਮੈਂ ਹੁਣੇ ਦੱਸ ਕੇ ਹਟਿਆ, ਹਾਰਟ ਬਹੁਤ ਜ਼ਿਆਦਾ ਖੂਨ ਵਗ ਗਿਆ ਆ, ਬਾਹਰਲੇ ਪਾਸੇ ਪਾਊਚ ਬਣ ਗਿਆ, ਉਹ ਸਖਤ ਹੋ ਗਿਆ ਹੈਗਾ। ਜਿਵੇਂ ਬਲੈਡਰ ਦੀ ਹਵਾ ਦੀ ਮੈਂ ਗੱਲ ਕੀਤੀ ਸੀ, ਇਹ ਇੰਡੀਕੇਟ ਕਰੇਗਾ ਕਿ ਜਿਹੜੀਆਂ ਵੀ ਇੱਥੋਂ ਖੂਨ ਵਾਲੀਆਂ ਨਾੜੀਆਂ ਬ੍ਰੇਨ ਨੂੰ ਖੂਨ ਲਿਜਾਣ ਵਾਲੀਆਂ ਜਾਂ ਬ੍ਰੇਨ ਤੋਂ ਖੂਨ ਵਾਪਸ ਲਿਆਉਣ ਵਾਲੀਆਂ ਹੈਗੀਆਂ ਨੇ, ਇਹ ਇਹਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਅਸਰ ਹੋ ਗਿਆ ਹੈਗਾ। ਦੂਸਰਾ ਐਚੀਮੋਸਿਸ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾ ਸਿਮਟਮ ਹੀ ਬਾਹਰਲੇ ਪਾਸੇ ਨੀਲੇ ਨੀਲੇ ਦਾਗ ਪੈ ਜਾਣੇ, ਉਹਨੂੰ ਅਸੀਂ ਐਚੀਮੋਸਿਸ ਕਹਿੰਦੇ ਹਾਂ। ਇਹ ਵੀ ਇਸੀ ਗੱਲ ਦੀ ਨਿਸ਼ਾਨੀ ਆ ਕਿ ਜਿਹੜੇ ਬਲੱਡ ਵੈਸਲਸ, ਬਲੱਡ ਸਟਰਕਚਰ ਇਥੋਂ ਪਾਸ ਆਉਣ ਕਰ ਰਹੇ ਨਾ, ਉਹਨਾਂ ਨੂੰ ਨੁਕਸਾਨ ਪਹੁੰਚਿਆ।
1: ਡਾਕਟਰ ਸਾਹਿਬ ਜਿਹੜਾ ਕਹਿੰਦੇ ਨੀਲ ਪੈ ਗਿਆ, ਉਹੀ ਚੀਜ਼ ਹੁੰਦੀ ਨੀਲ ਪੈ ਗਿਆ?
0: ਹਾਂਜੀ, ਨੀਲ ਪੰਜਾਬੀ ਚ ਨੀਲ ਵੀ ਕਹਿੰਦੇ ਨੇ, ਐਚੀਮੋਸਿਸ ਜਿਹੜਾ ਨੀਲ ਪੈਣਾ ਹੀ
1: ਕਹਿੰਦੇ, ਨੀਲ ਪੈਣ ਨੂੰ ਕਹਿੰਦੇ ਨੇ ਐਚੀਮੋਸਿਸ। ਓਕੇ,
0: ਬਾਹਰ ਨੀਲ ਪੈ ਗਿਆ, ਭਾਵ ਕੀ ਹੋਇਆ ਵੀ ਖੂਨ ਵਗਿਆ, ਉਹਦੇ ਵਿੱਚੋਂ ਜਿਹੜੀ ਆਕਸੀਜਨ ਸੀ ਉਹ ਟਿਸ਼ੂਜ ਨੇ ਓਵਰ ਟਾਈਮ ਚੂਸ ਲਈ, ਬਾਕੀ ਜਿਹੜਾ ਰੈਜੀਡੂਅਲ ਪੋਰਸ਼ਨ ਬਲੱਡ ਦਾ ਸੀਗਾ ਉਹ ਇਸ ਕਲਰ ਦਾ ਹੁੰਦਾ, ਤੇ ਇਸ ਕਰਕੇ ਨੀਲ ਪੈ ਗਿਆ ਉਹਨੂੰ ਅਸੀਂ ਕਹਿੰਦੇ।
1: ਹਾਂਜੀ,
0: ਠੀਕ ਹੈ ਜੀ। ਹੁਣ ਜੇ ਏਅਰਵੇਜ ਨੂੰ, ਸਾਹ ਵਾਲੀ ਦਾੜੀ ਨੂੰ ਐਸਾ ਕੁਝ ਹੋ ਗਿਆ ਹੈਗਾ ਆ, ਤਾਂ ਉਸ ਤੋਂ ਬਾਅਦ ਜਿਹੜਾ ਮੈਂ ਇੰਫਾਈਸੀਮਾ ਵਾਲੀ ਗੱਲ ਕਹੀ ਸੀ, ਹੁਣ ਸਾਹ ਵਾਲੀ ਨਾਲੀ ਹੈ ਤਾਂ ਮਤਲਬ ਕਿਸੇ ਪਾਸੇ ਹਵਾ ਜਾ ਹੀ ਨਹੀਂ ਰਹੀ, ਨਾ ਉਥੋਂ ਦੀ ਹਵਾ ਆ ਰਹੀ ਹੈ, ਉਹਨੇ ਕਿਸੇ ਪਾਸੇ ਨੂੰ ਬਲੌਕ ਕਰ ਦਿੱਤਾ ਹੈਗਾ ਆ। ਤੇ ਫੇਰ ਚਿਹਰਾ ਜਿਵੇਂ ਅੱਖਾਂ ਬਾਹਰ ਨੂੰ, ਰੰਗ ਪੀਲਾ ਔਰ ਸਾਹ ਲੈਣਾ ਔਖਾ, ਇਹ ਸਾਰੀਆਂ ਕੰਡੀਸ਼ਨਾਂ ਹੋਣਗੀਆਂ, ਤੇ ਸਾਨੂੰ ਇਹ ਪਤਾ ਲੱਗੇਗਾ ਵੀ ਧੌਣ ਸੱਟ ਤਾਂ ਭਾਵੇਂ ਧੌਣ ਤੇ ਲੱਗੀ ਆ, ਪਰ ਉਹਦੇ ਨਾਲ ਜਿਹੜੇ ਸਾਡੇ ਏਅਰ ਵੇਜ਼ ਹਨ ਉਹਨਾਂ ਨੂੰ ਨੁਕਸ ਪੈ ਗਿਆ ਹੈਗਾ। ਠੀਕ ਆ, ਉਸ ਤੋਂ ਬਾਅਦ ਅਸੀਂ ਸਪਾਈਨਲ ਕਾਰਡ ਦੀ ਵੀ ਗੱਲ ਕੀਤੀ ਹੈ। ਜੇ ਸਪਾਈਨਲ ਕਾਰਡ ਦੇ ਵਿੱਚ ਸੱਟ ਲੱਗੀ ਆ ਤੇ ਉਹਨੇ ਨੈਕ ਦੇ ਜਿਹੜੇ ਅੰਗ ਨੇ ਉਹਨਾਂ ਨੂੰ ਡੈਮੇਜ ਕਰ ਦਿੱਤਾ ਹੈਗਾ ਆ, ਤਾਂ ਉਸ ਹਿਸਾਬ ਤੇ ਪਹਿਲੀ ਗੱਲ ਤਾਂ ਇਹ ਆਉਣੀ ਹੈ ਵੀ ਧੌਣ ਨੂੰ ਹਿਲਾਉਣ ਚ ਦਿੱਕਤ ਹੋਣੀ ਆ, ਔਰ ਉਹਦੇ ਕਰਕੇ ਸਟਿਫਨੈਸ, ਮਸਲ ਦੀ ਅਸੀਂ ਕਹਿੰਦੇ ਹਾਂ ਸਟਿਫਨੈਸ, ਅਕੜਾ ਆ ਗਿਆ, ਨਾ ਮੈਂ ਇੱਧਰ ਮੂਵ ਕਰ ਸਕਦਾ ਨਾ ਮੈਂ ਇੱਧਰ ਮੂਵ ਕਰ ਸਕਦਾ, ਔਰ ਉਹਦੇ ਵਿੱਚ ਉਹਨੂੰ ਅਸੀਂ ਇਮੋਬਿਲਿਟੀ, ਹਿਲਾ ਨੀ ਸਕਦੇ, ਅੱਗੇ ਪਿੱਛੇ ਨਹੀਂ ਕਰ ਸਕਦੇ, ਇਹ ਸਾਰਾ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਏਗੀ, ਤੇ ਇਹ ਸਾਬਤ ਕਰੇਗੀ ਵੀ ਭਾਈ ਰੀੜ ਦੀ ਹੱਡੀ ਨੂੰ ਸੱਟ ਲੱਗੀ ਆ। ਹਾਂਜੀ, ਔਰ ਕਿਸੇ ਵੀ ਤਰ੍ਹਾਂ ਜੇ ਕੋਸ਼ਿਸ਼ ਵੀ ਕਰੋ ਯਾਰ ਧੌਣ ਸਿੱਧੀ ਕਰਨ ਨੂੰ, ਤੇ ਨਹੀਂ ਕਰ ਸਕਦੇ, ਇਕਦਮ ਚੀਕ ਨਿਕਲ ਜਾਂਦੀ ਹੈ ਉਸ ਹਾਲਾਤ ਦੇ ਵਿੱਚ। ਸੋ ਇਹ ਸਾਬਤ ਕਰਦੀ ਆ ਕਿ ਤੁਹਾਡੀ ਰੀੜ ਦੀ ਹੱਡੀ ਨੂੰ ਨੈਕ ਦੇ ਵਿੱਚ ਸੱਟ ਲੱਗੀ ਹੈਗੀ ਆ। ਹੁਣ ਇਹ ਟ੍ਰਿਕੀਆ ਸੀਗੀ, ਉਹ ਵੀ ਸੈਮੀ ਬੋਨ ਸੀਗੀ, ਤਾਡੀ ਲਈ ਦੀ ਬਣੀ ਸੀ, ਸਪਾਈਨਲ ਕਾਰਡ ਸੀਗੀ ਇਹ ਵੀ ਹੱਡੀ ਦੀ ਬਣੀ ਹੋਈ ਸੀਗੀ, ਬਲੱਡ ਵੈਸਲ ਦੀ ਗੱਲ ਵੀ ਮੈਂ ਕਰ ਦਿੱਤੀ ਵੀ ਉੱਥੇ ਐਚੀਮੋਸਿਸ ਬਣੇਗਾ ਜਾਂ ਹੇਮਾਟੋਮਾ ਬਣੇਗਾ, ਇਹ ਸਾਨੂੰ ਸਾਬਤ ਕਰੇਗਾ ਵੀ ਜਿਹੜੀਆਂ ਖੂਨ ਦੀਆਂ ਨਾੜੀਆਂ ਇਹ ਤੋਂ ਲੰਘਦੀਆਂ ਲੁਘਦੀਆਂ ਨੇ, ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਕੋਈ ਗੱਲ ਹੋ ਗਿਆ। ਹੁਣ ਬਾਕੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਗਾਉਣ ਵਾਸਤੇ ਜਿਹੜਾ ਸਟਰਕਚਰ ਇਸਤੇਮਾਲ ਕੀਤਾ ਆ ਉਹਨੂੰ ਅਸੀਂ ਕਹਿੰਦੇ ਸੋਫਟ ਟਿਸ਼ੂ, ਸੋਫਟ ਟਿਸ਼ੂ ਸਟਰਕਚਰ, ਜਿਹਦੇ ਰਾਹੀਂ ਲੈ ਵੀ ਆ ਤੂੰ ਨਾਲ ਨਾਲ ਲੰਘ ਜਾ, ਵੇਨ ਲੰਘ ਗਈ, ਆ ਤੂੰ ਨਾਲ ਨਾਲ ਲੰਘ ਜਾ, ਆਰਟਰੀ ਲੰਘ ਗਈ, ਇਹ ਜਿਹੜੀ ਹੈ ਵੇਨ ਜਿਹੜੀ ਹੈਗੀ ਹੈ ਨਰਵ ਲੰਘ ਗਈ, ਅਲੱਗ ਅਲੱਗ ਸਟਰਕਚਰ ਇਥੋਂ ਪਾਸ ਕਰ ਰਹੇ ਨੇ, ਈਸੋਫੇਗਸ ਪਾਸ ਕਰ ਰਿਹਾ ਹੈ, ਲੈਰਿਕਸ ਪਾਸ ਕਰ ਰਹੀ ਹੈ, ਇਹ ਸਾਰੇ ਸਟਰਕਚਰ ਆਪਣੀ ਆਪਣੀ ਪੋਜੀਸ਼ਨ ਵਿੱਚ ਰਹਿੰਦੇ ਨੇ। ਹੁਣ ਇਹਨਾਂ ਨੂੰ ਆਪਣੀ ਆਪਣੀ ਪੋਜੀਸ਼ਨ ਵਿੱਚ ਰੱਖਣ ਵਾਸਤੇ ਜਿਵੇਂ ਆਹ ਕਿੱਲਾ ਤੇਰਾ ਮੇਰਾ ਵਿੱਚ ਵੱਟ ਹੋਊਗੀ ਨਾ, ਉਹ ਜਿਹੜਾ ਸਟਰਕਚਰ ਹੈ ਨਾ ਜਿਹੜਾ ਇਹਨਾਂ ਸਾਰਿਆਂ ਨੂੰ ਆਪਣੀ ਇੱਕ ਪੋਜੀਸ਼ਨ ਵਿੱਚ ਰੱਖਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸੋਫਟ ਟਿਸ਼ੂ
1: ਜੀ।
0: ਸੋਫਟ ਟਿਸ਼ੂ ਦੇ ਵਿੱਚ ਜਦੋਂ ਕੋਈ ਸੱਟ ਲੱਗਦੀ ਹੈ ਉਹਨੇ ਬਲੱਡ ਵੈਸਲ ਨੂੰ ਬਚਾ ਲਿਆ, ਉਹਨੇ ਟ੍ਰੇਕੀਆ ਨੂੰ ਬਚਾ ਲਿਆ, ਇੰਨੀ ਵੱਡੀ ਸੱਟ ਨਹੀਂ ਸੀ ਜਿਹਦੇ ਨਾਲ ਕੋਈ ਬਹੁਤ ਜ਼ਿਆਦਾ ਕੁਛ ਹੋ ਜਾਂਦੀ, ਪਰ ਇਹ ਜਿਹੜੇ ਸੋਫਟ ਟਿਸ਼ੂ ਜਦੋਂ ਹੁੰਦੇ ਨੇ ਸੈੱਲ, ਹਰੇਕ ਸੈੱਲ ਦੇ ਵਿੱਚ ਖੂਨ ਤਾਂ ਹੈਗਾ ਹੀ ਹੈਗਾ ਪਰ ਬਹੁਤ ਘੱਟ ਆ, ਉਹਦੇ ਨਾਲ ਕੀ ਹੋਏਗਾ ਸਿਰਫ ਐਚੀਮੋਸਿਸ ਅਪੀਅਰ ਹੋਣਗੇ, ਸੋਫਟ ਟਿਸ਼ੂ ਦੇ ਵਿਚ ਇਹ ਸਾਬਤ ਕਰਦਾ ਵੀ ਇੰਟਰਨਲ ਬਲੀਡਿੰਗ ਹੋਈ ਹੈ, ਬਾਹਰ ਇਹਦਾ ਕੋਈ ਬਹੁਤਾ ਵੱਡਾ ਨਾ ਕੋਈ ਹੇਮਾਟੋਮਾ ਬਣਿਆ ਨਾ ਇੱਕ ਸਵੈਲਿੰਗ ਹੋਈ ਹੈ, ਸਿਰਫ ਨੀਲਾ ਨੀਲਾ ਦਾਗ ਪੈ ਗਿਆ ਜੀ, ਨੀਲ ਪੈ ਗਿਆ ਜੀ। ਔਰ ਇਹਦੇ ਨਾਲ ਵੀ ਜਦੋਂ ਸੋਫਟ ਟਿਸ਼ੂ ਨੂੰ ਵੀ ਸੱਟ ਲੱਗਦੀ ਹੈ ਉਸ ਵੇਲੇ ਵੀ ਨੈਕ ਦੇ ਵਿਚ ਸਟਿਫਨੈਸ ਆ ਜਾਂਦੀ ਹੈ ਤੇ ਨੈਕ ਨੂੰ ਹਿਲਾਉਣਾ ਜਲਾਉਣਾ ਜਿਹੜਾ ਆ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਇਹ ਬਹੁਤ ਸਾਰੀਆਂ ਨਿਸ਼ਾਨੀਆਂ ਅਜੇ ਹੈ ਨੇ। ਮੈਂ ਸਮਝਦਾ ਵੀ ਅੱਜ ਆਪਣਾ ਟਾਈਮ ਹੀ ਖਤਮ ਹੋ ਗਿਆ ਤੇ ਜੇ ਮੈਂ ਅੱਗੇ ਹੋਰ ਕਹਿਣੀ ਸ਼ੁਰੂ ਕਰਾਂਗਾ ਤੇ ਫਿਰ ਇਹ ਨਾ ਵੀ ਪਿਛਲੀ ਗੱਲਾਂ ਭੁੱਲ ਜਾਣ ਹਾਂਜੀ। ਸੋ ਬਾਕੀ ਦਾ ਰਹਿੰਦਾ ਪੋਰਸ਼ਨ ਆਪਾਂ ਅਗਲੇ ਸਮੇਂ ਦੇ ਵਿਚ ਕਰਾਂਗੇ ਵੀ ਨੈਕ ਦੇ ਵਿਚ ਹੋਰ ਕੀ ਹੋ ਸਕਦਾ ਤੇ ਜੀ ਐਸਾ ਹੋ ਜਾਵੇ ਤੇ ਕਰਨਾ ਕੀ ਆ
1: ਜੀ।
0: ਸੋ ਇਹ ਚੈਪਟਰ ਜਿਹੜਾ ਆਪਣਾ ਇਹ ਅਗਲੇ ਪ੍ਰੋਗਰਾਮ ਦੇ ਵਿਚ ਹੋਏਗਾ। ਕੱਲ ਨੂੰ ਇਹੀ ਪ੍ਰੋਗਰਾਮ ਮੈਂ ਅੰਗਰੇਜ਼ੀ ਚ ਕਰਨਾ ਹੈਗਾ, ਉਸ ਤੋਂ ਬਾਅਦ ਫਿਰ ਹਿੰਦੀ ਚ ਹੋਏਗਾ ਤੇ ਫਿਰ ਆਪਣੀ ਵਾਰੀ ਆ ਜਾਏਗੀ ਆਪਣਾ ਸੈਕੰਡ ਪੋਰਸ਼ਨ ਜਿਹੜਾ ਉਹ ਇਸ ਨੂੰ ਡੈਵੀਏਸ਼ਨ ਵਗੈਰਾ ਦੇ ਵਿਚ ਕੀ ਕਰਨਾ ਹੈਗਾ, ਹੱਡੀ ਟੁੱਟਦੀ ਕੀ ਕਰਨਾ ਹੈਗਾ, ਜਾਂ ਜੋ ਵੀ ਹਾਲਾਤ ਸਾਡੇ ਸਾਹਮਣੇ ਆਣਗੇ ਉਹਦੇ ਵਿਚ ਇਮੀਡੀਏਟ ਜਿਹੜੀ ਅਸੀਂ ਮੈਡੀਕਲ ਏਡ ਦੇਣੀ ਹੈ, ਫਸਟ ਏਡ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਉਹ ਕੀ ਕਰਨਾ ਹੈਗਾ। ਇਸ ਸੰਬੰਧ ਚ ਆਪਾਂ ਅਗਲੇ ਹਫ਼ਤੇ ਵਿਚਾਰਾ ਕਰਾਂਗੇ। ਮੈਂ ਅਗਲੇ ਪ੍ਰੋਗਰਾਮ ਦੇ ਵਿਚ ਸੋਰੀ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਈਮੇਲ ਐਡਰੈਸ ਹੋਮਿਓ ਮੈਡੀਸਨ HOMEO MEDICINE@yahoo.com ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਸੰਬੰਧ ਵਿਚ ਜਾਣਨਾ ਚਾਹੁੰਦੇ ਹੋ, ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ, ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਂਦੇ ਥੱਕ ਗਏ ਹੋ, ਵੇਖਣਾ ਚਾਹੁੰਦੇ ਹੋ ਵੀ ਕਿਸ ਥਾਂ ਤੇ ਆ ਕੇ ਮੇਰਾ ਟ੍ਰੀਟਮੈਂਟ ਰੁਕ ਗਿਆ, ਕਿਉਂ ਪ੍ਰੋਗਰੈਸ ਨਹੀਂ ਹੋ ਰਹੀ, ਇਹ ਗੱਲਾਂ ਜਾਣਨ ਵਾਸਤੇ ਮੈਨੂੰ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਦੇ ਇੱਕ ਸੈਂਟੀਫਿਕ ਅਪਰੋਚ ਦੇ ਤਰੀਕੇ ਦੇ ਰਾਹੀਂ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ, ਕਿਉਂਕਿ ਪ੍ਰਬੰਧ ਤੇ ਇਲਾਜ ਦੇ ਵਿਚ ਚੀਮਾ ਸਾਹਿਬ ਇੰਨਾ ਫਰਕ ਹੈਗਾ, ਪ੍ਰਬੰਧ ਹੈ ਕਿ ਵਕਤੀ ਤੌਰ ਤੇ ਵਕਤੀ ਹਾਲਾਤਾਂ ਦੇ ਮੁਤਾਬਕ ਅਸੀਂ ਚੀਮਾ ਸਾਹਿਬ ਨਾਲ ਸੁਲਾ ਸਫਾਈ ਕਰ ਲਈ ਆ, ਪਰ ਸਾਡਾ ਜਿਹੜਾ ਮੁਤਾਲਬਾ ਸੀਗਾ ਲੜਾਈ ਦਾ ਉਹ ਅਜੇ ਉੱਥੇ ਤੋਂ ਉੱਥੇ ਹੀ ਆ
1: ਜੀ।
0: ਤੇ ਇਲਾਜ ਹੁੰਦਾ ਕਿ ਨਹੀਂ, ਜਿਹੜਾ ਸਾਡਾ ਮੁਤਾਲਬਾ ਸੀ ਉਹ ਅਸੀਂ ਹੱਲ ਕਰ ਲਿਆ, ਲੈਣ ਦੇਣ ਕਰ ਲਿਆ ਸੀ ਪੂਰਾ, ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਕਿਆ। ਔਰ ਬਿਮਾਰੀਆਂ ਦੇ ਕਾਰਨਾਂ ਨੂੰ ਦੂਰ ਕਰਨਾ, ਜੋ ਹਾਲਾਤ ਵਾਪਰਿਆ ਉਸ ਨੂੰ ਕਰੈਕਟ ਕਰਨਾ, ਉਹਨੂੰ ਅਸੀਂ ਟ੍ਰੀਟਮੈਂਟ ਕਹਿੰਦੇ ਹਾਂ। ਤੇ ਹੋਮਿਓਪੈਥਿਕ ਤਰੀਕਾ ਇਲਾਜ ਜਿਹੜਾ ਆ ਉਹ ਉਹਨਾਂ ਕਾਰਨਾਂ ਨੂੰ ਦੂਰ ਕਰਨ ਵਾਲੇ ਪਾਸੇ ਤਵੱਜੋ ਦਿੰਦਾ ਆ, ਪ੍ਰਬੰਧ ਵੀ ਕਰਦਾ ਆ, ਪਰ ਪ੍ਰਬੰਧ ਬੇਸ਼ਕ ਐਲੋਪੈਥਿਕ ਸਟਾਈਲ ਦੇ ਵਿਚ ਬਹੁਤ ਜ਼ਿਆਦਾ ਹੁੰਦਾ ਆ, ਪਰ ਜਿੱਥੋਂ ਤੱਕ ਸਾਡਾ ਸੰਬੰਧ ਕਿਉਰ ਦਾ ਹੈਗਾ ਆ, ਉਹ ਹੋਮਿਓਪੈਥਿਕ ਤਰੀਕਾਕਾਰ ਜਿਹੜਾ ਹੈ ਉਹ ਉਹਨਾਂ ਕਾਰਨਾਂ ਨੂੰ ਦੇਖ ਕੇ ਉਹਦੇ ਮੁਤਾਬਕ ਹੱਲ ਕਰਦਾ ਆ। ਤੇ ਕਿਸੇ ਵੀ ਵੇਲੇ ਤੁਹਾਨੂੰ ਇਸ ਤਰ੍ਹਾਂ ਦੇ ਟ੍ਰੀਟਮੈਂਟ ਦੀ ਜ਼ਰੂਰਤ ਹੋਵੇ ਤਾਂ ਵੀ ਕਾਲ ਕਰ ਸਕਦੇ ਹੋ 4086871899। ਔਰ ਇੱਕ ਬੇਨਤੀ ਜਿਹੜੀ ਹਮੇਸ਼ਾ ਅਸੀਂ ਕਰਦੇ ਹਾਂ ਵੀ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਵਿਚ ਕੋਈ ਲਾਹੇਵੰਦ ਦੀਆਂ ਗੱਲਾਂ ਤੁਹਾਨੂੰ ਮਿਲ ਰਹੀਆਂ ਨੇ, ਸਮਝ ਆ ਰਹੀ ਹੈ, ਤੇ ਇਹ ਗੱਲਾਂ ਹੋਰ ਵੀ ਤੁਹਾਡੇ ਨੀਅਰੈਸਟ ਐਂਡ ਡੀਅਰੈਸਟ ਨੂੰ ਵੀ ਪਤਾ ਲੱਗੇ, ਪਿਆਰਿਆਂ ਨੂੰ ਵੀ ਪਤਾ ਲੱਗੇ, ਇਸ ਕਰਕੇ ਸਭ ਰੰਗ ਰੇਡੀਓ ਸਟੇਸ਼ਨ, ਪ੍ਰਵਾਸ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਦੇ ਨਾਲ ਜੁੜੋ ਤਾਂ ਕਿ ਕਦੀ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਜਾਣ ਕੇ ਲਾਹਾ ਲੈ ਸਕਦੇ ਹੋ। ਕਿਸੇ ਵੀ ਔਖੇ ਵੇਲੇ ਸਲਾਹ ਲੈਣੀ ਹੋਵੇ, ਲੋਕ ਕਹਿੰਦੇ ਨੇ ਕੰਧ ਤੋਂ ਵੀ ਲੈ ਲੈਣੀ ਚਾਹੀਦੀ ਹੈ, ਇਹ ਤਾਂ ਯੂਟਿਊਬ ਹੈ ਤੁਹਾਡੇ ਸਾਹਮਣੇ ਹਾਂਜੀ। ਜ਼ਿੰਦਗੀ ਭਰ ਵਾਸਤੇ ਜਦ ਤੱਕ ਯੂਟਿਊਬ ਚੱਲਦਾ ਉਦੋਂ ਤੱਕ ਇਹ ਆਵਾਜ਼ ਮੇਰੀ ਤੁਹਾਡੇ ਤੱਕ ਰਹੇਗੀ, ਔਰ ਤੁਸੀਂ ਇਹਨੂੰ ਲੱਭ ਸਕਦੇ ਹੋ ਯੂਟਿਊਬ ਦੇ ਉੱਤੋਂ ਹੋਮਿਓਪੈਥਿਕ ਡਾਕਟਰ ਗੁਰਦੀਪ ਸਿੰਘ ਦਾ ਯੂਟਿਊਬ ਚੈਨਲ ਵੇਖ ਕੇ, ਤੇ ਜਿਸ ਬਿਮਾਰੀ ਬਾਰੇ ਤੁਸੀਂ ਸਮਝਣਾ ਚਾਹੋ ਸਮਝ ਸਕਦੇ ਹੋ, ਹੱਲ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸ਼ੁਕਰੀਆ, ਬਹੁਤ ਹੀ ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਰੋਤਿਓ ਤੁਹਾਡਾ ਵੀ ਧੰਨਵਾਦ, ਜਿੰਨੇ ਵੀ ਪਿਆਰ ਨਾਲ ਤੁਸੀਂ ਸੁਣਦੇ ਹੋ ਬਹੁਤ ਧੰਨਵਾਦ। ਮਿਲਦੇ ਹਾਂ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।

ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ। ਸੁਣਦੇ ਹਾਂ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ। ਪਿਆਰਾ ਜਿਹਾ ਗੀਤ ਸੁਣਦੇ ਹਾਂ ਜੀ, ਜੀ ਖਾਨ ਹੋਣਾ ਦਾ, ਤੇ ਨਾਲ ਸਾਥ ਦਿੱਤਾ ਜਸਮੀਨ ਅਖਤਰ ਹੋਣਾ ਨੇ। ਲੋ ਇਹ ਗਾਣਾ

तो मनागा डायमंड लो यू डायमंड तू तो बाद में

तू गेट दा, तू गेट

0: ਜੀਓ ਮਿੱਤਰੋ ਪਿਆਰਿਓ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਸੋ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਵੱਲ ਚੱਲਦੇ ਹਾਂ ਲਾਲ ਸਿੰਘ ਚੀਮਾ ਸਾਹਿਬ ਟੂਰਿਜ਼ਮ ਨੂੰ ਕੈਲੀਫੋਰਨੀਆ ਤੋਂ ਆਪਣੇ ਨਾਲ ਜੁੜ ਗਿਆ ਜੀ ਤੇ ਦੇਖਦੇ ਹਾਂ ਜੀ ਕੀ ਕਹਿੰਦੇ ਅੱਜ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਆ ਜਾਓ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
1: ਜੀ ਸਤਿ ਸ੍ਰੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਨੂੰ ਹਮੇਸ਼ਾ ਦੀ ਤਰ੍ਹਾਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਤੇ ਸਲਾਮ ਆਦਾਬ ਤੇ ਖਾਕ ਸਾਹਿਬ ਜੀ ਇਸ ਦੁਨੀਆਂ ਦੇ ਵਿੱਚ ਗੱਲਾਂ ਅੱਜ ਕੱਲ ਜਿਹੜੀਆਂ ਵਾਪਰ ਰਹੀਆਂ ਉਹ ਸ਼ਾਇਦ ਪਹਿਲਾਂ ਵੀ ਵਾਪਰਦੀਆਂ ਹੋਣੀਆਂ ਪਰ ਪਹਿਲਾਂ ਸਾਡੀ ਸੁਣਨ ਦੇ ਵਿੱਚ ਕਦੇ ਨਹੀਂ ਆਈਆਂ ਸੀ ਇਸ ਕਰਕੇ ਸਾਨੂੰ ਉਹ ਲੱਗਦੀਆਂ ਤੇ ਯਾਰ ਆਹ ਕੁਛ ਵੀ ਇਸ ਦੁਨੀਆਂ ਦੇ ਵਿੱਚ ਹੁੰਦਾ ਤੇ ਇਹ ਜਿਹੜੀ ਖਬਰ ਆਪਾਂ ਕਰਨ ਲੱਗੇ ਹਾਂ ਖਾਕ ਸਾਹਿਬ ਜੀ ਦੇਖੋ ਇਹ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਨੂੰ ਤੁਹਾਨੂੰ ਪਤਾ ਨਾ ਉੱਥੋਂ ਰੇਡ ਕਰਕੇ ਉਹਦੇ ਉੱਤੇ ਧਾਵਾ ਬੋਲ ਕੇ ਤੇ ਉਹਨੂੰ ਅਮਰੀਕਾ ਤੋਂ ਗਈ ਇੱਕ ਟੀਮ ਨੇ ਫੜ ਕੇ ਉਹਨੂੰ ਲੈ ਆਂਦਾ ਤੇ ਉਹ ਅੱਜ ਕੱਲ ਅਮਰੀਕਾ ਦੀ ਜੇਲ੍ਹ ਦੇ ਵਿੱਚ ਉਹ ਕੱਲਾ ਨੀ ਉਹਦੀ ਪਤਨੀ ਆ ਜਿਹੜੀ ਉਹ ਵੀ ਇੱਥੇ ਆ ਤੇ ਇਹਦੇ ਵਿੱਚ ਹੁਣ ਖਾਕ ਸਾਹਿਬ ਜੀ ਹੋਇਆ ਕੀ ਆ ਕਿ ਇੱਕ ਬੰਦਾ ਜਿਹੜਾ ਉਹਦਾ ਨਾਂ ਹੈਗਾ ਇਹਨਾਂ ਨੇ ਦੱਸਿਆ ਗੈਨਨ ਕੈਨ ਵੈਨ ਦਾ ਇੱਕ ਉਹ ਬੰਦੇ ਦਾ ਨਾਂ ਆ ਤੇ ਉਹ ਬੰਦਾ ਸੀ ਜਿਹੜਾ ਖਾਕ ਸਾਹਿਬ ਜੀ ਉਹ ਜਦੋਂ ਨਿਕੋ ਮਦੂਰੋ ਨੂੰ ਉੱਥੇ ਹਮਲਾ ਕਰਕੇ ਫੜ ਕੇ ਲਿਆਉਣ ਦੇ ਵਿੱਚ ਉਹ ਸੀਗਾ ਉਹ ਟੀਮ ਦੇ ਨਾਲ ਸੀਗਾ ਉਹ
0: ਬੰਦਾ ਕਿੱਥੇ ਦਾ ਸੀ
1: ਇੱਥੇ ਦਾ ਅਮਰੀਕਨ ਸੀ
0: ਅਮਰੀਕਨ ਸੀ ਅੱਛਾ ਜੀ
1: ਹਾਂਜੀ ਯਾਨੀ ਉਹ ਜਿਹੜਾ ਅਮਰੀਕਾ ਤੋਂ ਦੱਸਾ ਗਿਆ ਉਹਨੂੰ ਫੜ ਕੇ ਲਿਆਉਣ ਵਾਸਤੇ ਉਹਦੇ ਵਿੱਚ ਸੀ ਉਹ ਮਿਲਟਰੀ ਦਾ ਹੋਣਾ ਕੋਈ ਨਾ ਕੋਈ ਅੱਛਾ ਇਸ ਬੰਦੇ ਨੇ ਖਾਕ ਸਾਹਿਬ ਜੀ ਕੀਤਾ ਸੀਗਾ ਕਿ ਇਹਨੇ ਪਹਿਲਾਂ ਹੀ ਉਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾਈ ਸੀ ਇੱਕ
0: ਅੱਛਾ ਜੀ
1: ਉਹ ਸ਼ਰਤ ਦੇ ਵਿੱਚ ਖਾਕ ਸਾਹਿਬ ਜੀ ਇਹਨੇ $33 ਤੇ .03 ਪੈਸੇ ਜਿਹੜੇ ਹੁੰਦੀਆਂ ਪੈਣੀਆਂ ਉਹਦੀ ਸ਼ਰਤ ਲਾਈ ਸੀਗੀ ਅੱਛਾ ਇਹ ਇੱਕ ਏਜੰਸੀ ਆ ਖਾਕ ਸਾਹਿਬ ਜੀ ਇਹਦਾ ਨਾਂ ਹੈਗਾ ਏਜੰਸੀ ਦਾ ਪ੍ਰਡਿਕਸ਼ਨ ਮਾਰਕੀਟ ਪਲੇਟਫਾਰਮ ਪੋਲੀ ਮਾਰਕੀਟ ਇਹਦਾ ਪੂਰਾ ਨਾਂ ਆ ਪਲੇਟਫਾਰਮ ਆ ਜਿਹੜਾ ਇਹਦੇ ਉੱਤੇ ਲੋਕ ਸ਼ਰਤਾਂ ਲਾਉਂਦੇ ਆ ਇਹ ਜਿਹੜੀ ਪਲੇਟਫਾਰਮ ਇਹਦੇ ਤੇ ਲੋਕ ਸ਼ਰਤਾਂ ਲਾਉਂਦੇ ਆ ਜਿੱਦਾਂ ਕਿਸੇ ਟੀਮ ਤੇ ਫੁੱਟਬਾਲ ਦੀ ਤੇ ਜਾਂ ਜੋ ਕੁਛ ਵੀ ਉਹਦੇ ਉੱਤੇ ਸ਼ਰਤਾਂ ਲਾਉਂਦੇ ਲੋਕ ਅੱਛਾ ਇਹ ਜਿਹੜਾ ਬੰਦਾ ਸੀਗਾ ਖਾਕ ਸਾਹਿਬ ਜੀ ਇਹਨੇ ਜਿਹੜੀ ਉਹਨੂੰ ਫੜ ਕੇ ਲਿਆਉਣ ਦੀ ਯੋਜਨਾ ਸੀ ਪਲੈਨਿੰਗ ਕੀਤੀ ਪਹਿਲਾਂ ਤੇ ਫਿਰ ਪਲਾਨ ਜਿਹੜੀ ਬਣਾਈ ਸੀ ਉਹਨੂੰ ਐਕਸੀਕਿਊਟ ਕਰਨਾ ਜਾਣੀ ਕਿ ਉਹਨੂੰ ਉੱਥੋਂ ਜਾ ਕੇ ਲਾਗੂ ਕਰਨਾ ਇਹ ਦੋਨਾਂ ਦੇ ਵਿੱਚ ਇਹ ਸੀਗਾ ਇਹ ਸਾਰਾ ਕੁਛ ਹੋਣ ਤੋਂ ਪਹਿਲਾਂ ਇਹਨੇ ਸ਼ਰਤ ਲਾ ਦਿੱਤੀ ਉੱਥੇ $33 ਤੇ ਭਈ ਉਹਨੂੰ ਫੜ ਕੇ ਲਿਆਉਣਾ ਹੀ ਆ ਉਹਨੂੰ ਮਤਲਬ ਪਹਿਲਾਂ ਗੱਲਾਂ ਹੁੰਦੀਆਂ ਹੁੰਦੀਆਂ ਨਾ ਫੜ ਕੇ ਲਿਆਉਣਾ ਜਾਂ ਨਹੀਂ ਇਹਨੇ ਸ਼ਰਤ ਲਾ ਦਿੱਤੀ ਹਾਂ ਇਹ ਹੋਣੀ ਆ ਗੱਲ
0: ਅੱਛਾ ਹੋ ਸਕਦੀ ਇਹਨੇ ਕਿਹਾ ਹੋਏਗੀ
1: ਨਹੀਂ ਇਹ ਕਿਹਾ ਹੋਣੀ ਆ
0: ਅੱਛਾ
1: ਇਹਨੇ ਉੱਤੇ ਸ਼ਰਤ ਲਾ ਦਿੱਤੀ ਤੇ ਸ਼ਰਤ ਲਾਉਣ ਤੋਂ ਬਾਅਦ ਖਾਕ ਸਾਹਿਬ ਜੀ ਉਹਨੂੰ ਇੱਥੇ ਫੜ ਕੇ ਲਿਆਂਦਾ ਗਿਆ ਤੇ ਇਸੇ ਬੰਦੇ ਨੇ ਉਹ ਜਿਹੜੀ $33 ਤੇ ਕੁਛ ਪੈਸਿਆਂ ਦੀ ਉਹ ਮਤਲਬ ਇੱਕ ਪੈਣੀ ਤੋਂ ਵੀ ਘੱਟ ਆ ਜਾਣੀ $33 ਲਾ ਲਓ ਤੁਸੀਂ ਉਹ ਸ਼ਰਤ ਜਿੱਤ ਗਿਆ ਤੇ ਉਹ ਸ਼ਰਤ ਇਹਨਾਂ ਦੀ ਕੁਛ ਹੁੰਦੇ ਆ ਪੁਆਇੰਟਾਂ ਦੇ ਹਿਸਾਬ ਨਾਲ ਹੁੰਦੀਆਂ ਸ਼ਰਤਾਂ ਤੇ ਉਹਦੇ ਵਿੱਚੋਂ ਇਹਨੇ ਇਹਨੂੰ $4,00,000 ਤੇ $9,000 ਜਿਹੜਾ ਉਹ ਮਿਲਿਆ
0: ਅੱਛਾ ਜੀ $35 $34
1: $33 ਇਹਨੂੰ $4,00,000 ਤੇ $9,000 ਇਹਨੂੰ ਮਿਲ ਗਿਆ ਹੁਣ $10,00,000 ਤਾਂ ਇਹਨੂੰ ਮਿਲ ਗਿਆ ਪਰ ਜਿਹੜੀ ਉਹਨੇ ਇਹਨੂੰ ਜਾ ਕੇ ਅਰੈਸਟ ਕਰ ਲਿਆ
0: ਅਰੈਸਟ ਕਰ ਲਿਆ ਤੂੰ ਕਿਹੜੇ ਪੁੱਠੇ ਕੰਮਾਂ ਚ ਪੈ ਗਿਆ
1: ਹਾਂਜੀ ਤੇ ਹੁਣ ਇਹਦੇ ਨਾਲ ਅੱਗੇ ਕੀ ਹੁੰਦਾ ਉਹ ਪਤਾ ਲੱਗੂਗਾ ਸੋ ਇਹ ਦੇਖੋ ਕੀ ਇੱਥੇ ਹੁੰਦਾ ਆ ਇਹਨੂੰ ਪਤਾ ਹੋਣਾ ਨਾ ਪਹਿਲਾਂ ਮਾੜਾ ਮੋਟਾ ਵੀ ਅਸੀਂ ਤਾਂ ਲੈ ਹੀ ਆਉਣਾ ਉਹਨੂੰ ਫੜ ਕੇ ਕਿਉਂਕਿ ਵਿਅਕਤੀ ਦਾ ਐਕਸਪਰਟ ਹੋਣਾ ਆ ਨਾ ਕਿਸੇ ਹੋਰ ਏਜੰਸੀਆਂ ਨਾਲ ਜੁੜਿਆ ਹੋਊਗਾ ਕਈ ਲੋਕ ਆ ਜਿਹੜੇ ਇੱਥੇ ਖਾਕ ਸਾਹਿਬ ਜੀ ਉਹ ਬਹੁਤ ਵੱਡੀਆਂ ਏਜੰਸੀਆਂ ਦੂਸਰੇ ਦੇਸ਼ਾਂ ਦੇ ਵਿੱਚ ਲੜਾਈਆਂ ਲੜ ਕੇ ਆਉਂਦੇ ਉਹਨੂੰ ਪਤਾ ਹੁੰਦਾ ਉਹਨਾਂ ਨੂੰ ਸਾਡਾ ਸਿਸਟਮ ਕਿੱਦਾਂ ਕੰਮ ਕਰਦਾ ਆ ਹਾਂਜੀ ਤੇਤੀ ਹਰਦੇ ਸੀ ਉਹਦੇ ਬਸ ਉਹੀ ਤਾਂ ਗੱਲ ਆ ਤੇ $4,09,000 ਬਾਅਦ ਜੇ ਬਣਾ ਗਿਆ ਤੇ ਹੁਣ ਉਹ ਵਕੀਲਾਂ ਵਕੂਲਾਂ ਨੇ ਖਾ ਖੂ ਲੈਣਾ ਇਹਦਾ ਤੇ ਜਿਹੜੀ ਇਹਨੂੰ ਜੇਲ੍ਹ ਜੂਲ ਹੋਣੀ ਆ ਉਹ ਵਾਧੂ ਦੀ ਹੋਣੀ ਆ ਤੇ ਇਹ ਬੰਦਾ ਜਿਹੜਾ
0: ਸੀਕ੍ਰੇਟ ਹੁੰਦਾ ਨਾ ਸਾਰਾ ਕੁਛ ਇਹਨੂੰ ਬਾਹਰ ਕੱਢਣਾ ਤੇ ਏਦਾਂ ਦੀ ਗੱਲ ਕਰਨੀ ਜਾਂ ਸ਼ਰਤ ਲਾਈ ਉਹਦੇ ਸਰੀਅਤ ਹੀ ਹੈ ਨਾ ਉਹਦੇ ਵਿੱਚ ਫਿਰ ਪੰਗਾ ਖੜਾ ਹੋਣਾ ਹੀ ਸੀ ਇਹਦੇ
1: ਹਾਂਜੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਵੀ ਖਾਕ ਸਾਹਿਬ ਜੀ ਇੱਥੇ ਹੁੰਦੀਆਂ ਰਹਿੰਦੀਆਂ ਤੇ ਅਗਲੀ ਜਿਹੜੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਹੈਗੀ ਆ ਉਹ ਇਹ ਬਲੂਮਬਰਗ ਜਿਹੜਾ ਨਿਊਜ਼ ਪੇਪਰ ਆ ਉਹਦੇ ਦੁਆਰਾ ਖਬਰ ਜਿਹੜੀ ਇਹ ਛਪੀ ਆ ਤੇ ਟਰੰਪ ਦੁਆਰਾ ਇਰਾਨ ਨੂੰ ਟਰੁੱਥ ਸੋਸ਼ਲ ਅਤੇ ਹੋਰ ਜਿਹੜੀਆਂ ਨਿਊਜ਼ ਆਊਟਲੈਟਸ ਹੈਗੀਆਂ ਆ ਵੱਖਰੇ ਵੱਖਰੇ ਅਖਬਾਰ ਛਪਦੇ ਆ ਜਾਂ ਇਸ ਤਰ੍ਹਾਂ ਦੀਆਂ ਹੋਰ ਸੰਸਥਾਵਾਂ ਹੈਗੀਆਂ ਉਹਨਾਂ ਦੇ ਰਾਹੀਂ ਜਿਹੜੇ ਡਰਾਵੇ ਤੇ ਧਮਕੀਆਂ ਇਰਾਨ ਨੂੰ ਦੇ ਰਹੇ ਆ ਤੇ ਇਰਾਨ ਇਸ ਕਰਕੇ ਪਾਕਿਸਤਾਨ ਵਿਚ ਬੈਠ ਕੇ ਫੈਸਲਾ ਕਰਨ ਦੀ ਗੱਲਬਾਤ ਵਿਚ ਅੜਿੱਕਾ ਬਣ ਗਈ ਆ। ਇਹੀ ਗੱਲ ਉਹ ਇਰਾਨ ਕਹਿੰਦਾ ਵੀ ਤੂੰ ਸਾਡੀ ਬੇਇੱਜ਼ਤੀ ਜਿਹੜੀਆਂ ਟੀਵੀ ਤੇ ਕਰਦਾ ਅਸੀਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਸੋ ਮੁੱਕਦੀ ਗੱਲ ਹੈਗੀ ਇਹ। ਤੇ ਇਹ ਹੁਣ ਕੀ ਹੈ ਖਾਕ ਸਾਹਿਬ ਜੀ, ਜਿਹੜਾ ਵਾਈਟ ਹਾਊਸ ਆ ਉਹਦੇ ਵਿਚ ਨੇ ਕਈ ਅਫਸਰਾਂ ਦੁਆਰਾ ਖਾਕ ਸਾਹਿਬ ਜੀ ਇਹ ਕਿਹਾ ਗਿਆ ਆ ਤੇ ਥੋੜਾ ਜਿਹਾ ਜਿੱਦਾਂ ਉਹ ਹੁੰਦੀ ਆ ਨਾ ਮਾੜੀ ਮੋਟੀ ਕਸਮ ਕਸੀ ਵੀ ਜਿਹੜੀ ਆ ਆਪਸ ਵਿਚ ਜਿਹੜੇ ਅਫੀਸ਼ੀਅਲ ਆ ਵਾਈਟ ਹਾਊਸ ਦੇ ਉਹਨਾਂ ਦੇ ਵਿਚ ਹੋਣ ਲੱਗ ਪਈ ਆ। ਮਾੜਾ ਜਿਹਾ ਕਹਿ ਲੋ ਵੀ ਦਰਾੜ ਮਾੜੀ ਮੋਟੀ ਜਿੱਦਾਂ ਪੈਣ ਲੱਗ ਪਈ ਆ, ਪਰ ਇੱਦਾਂ ਦੀਆਂ ਮਾੜੀਆਂ ਮੋਟੀਆਂ ਦਰਾੜਾਂ ਨੂੰ ਕੌਣ ਮੰਨਦਾ, ਇੱਥੇ ਹੁੰਦੀਆਂ ਰਹਿੰਦੀਆਂ ਜੀ ਤੇ ਇਹਨਾਂ ਨੂੰ ਕੋਈ ਨੀ ਪੁੱਛਦਾ ਹੁੰਦਾ। ਤੇ ਦੂਸਰੀ ਗੱਲ ਇਹ ਆ ਕਿ ਟਰੰਪ ਦੁਆਰਾ ਇਰਾਨ ਦੀਆਂ ਬੰਦਰਗਾਹਾਂ ਨੂੰ ਜਿਹੜਾ ਜਾ ਰਹੇ ਤੇ ਉਥੋਂ ਆ ਰਹੇ ਸ਼ਿਪਾਂ ਨੂੰ ਜਿਹੜਾ ਉਹਦੇ ਉੱਤੇ ਉਹਨੇ ਬੰਦਸ਼ਾਂ ਲਾਤੀਆਂ, ਬਾਹਰ ਨਹੀਂ ਆਉਣ ਦੇਣਾ ਤੇ ਅਸੀਂ ਜਾਣ ਨਹੀਂ ਦੇਣਾ। ਔਰ ਇਹ ਖਾਕ ਸਾਹਿਬ ਜੀ ਪਹਿਲਾਂ ਇਰਾਨ ਨੇ ਤੁਹਾਨੂੰ ਪਤਾ ਫਿਰ ਲਾਈਆਂ ਸੀ ਉਹ ਕਹਿੰਦਾ ਸੀ ਵੀ ਮੇਰਾ ਮਾਲ ਬਾਹਰ ਜਾਊਗਾ ਤੇ ਜਿਹੜੇ ਦੇਸ਼ ਨੇ ਵੀ ਮੇਰਾ ਤੇਲ ਖਰੀਦਣਾ ਉਹ ਬਾਹਰ ਜਾਊਗੇ ਤੇ ਹੋਰ ਕਿਸੇ ਦੀ ਮੈਂ ਲੰਘਣ ਦੇਣੇ। ਹੁਣ ਟਰੰਪ ਸਾਹਿਬ ਨੇ ਉਹਦੇ ਉੱਤੇ ਲਾ ਤਾ ਵੀ ਜਿਹੜਾ ਇਕੱਲਾ ਇਰਾਨ ਦੇ ਸ਼ਿਪ ਨੀ ਇੱਥੇ ਜਾਣਗੇ ਨਾ ਆਉਣਗੇ ਤੇ ਬਾਕੀ ਦੇਸ਼ ਆ ਜਿਹੜੇ ਉਹ ਲਿਆ ਸਕਦੇ। ਹੁਣ ਇਹ ਮਸਲਾ ਆ ਜਿਹੜਾ ਖਾਕ ਸਾਹਿਬ ਜੀ ਵਿਗੜ ਗਿਆ ਲੱਗਦਾ। ਤੇ ਇਰਾਨੀ ਜਿਹੜੇ ਅਫਸਰਾਂ ਵੱਲੋਂ ਤੇ ਕਈ ਅਰਬ ਦੇਸ਼ ਵੀ ਆ ਜਿਹੜੇ ਉਹ ਵੀ ਇਰਾਨ ਦੇ ਹੱਕ ਦੇ ਵਿਚ ਬੋਲ ਪਏ ਆ ਖਾਕ ਸਾਹਿਬ ਜੀ। ਅਰਬੀ ਦੇਸ਼ ਆ ਜਿਹੜੇ ਅਰਬ ਦੇਸ਼ਾਂ ਦੇ ਵਿਚ ਬਹੁਤ ਆ ਜਾਂਦੇ ਆ, ਉਹ ਮਿਸਰ ਵਗੈਰਾ ਤੇ ਹੋਰ ਉਹਨਾਂ ਨੇ ਨਾ ਤਾਂ ਕਿਸੇ ਦੇਸ਼ ਦਾ ਨਹੀਂ ਲਿਆ, ਪਰ ਉਹ ਅਰਬੀ ਕੰਟਰੀ ਬਹੁਤ ਆ। 22 ਦੇਸ਼ ਹੈਗੇ ਆ ਜਿਹੜੇ ਨਾ 22 ਨੀ 25 ਦੇਸ਼ ਆ ਮੇਰਾ ਖਿਆਲ ਜਿਹੜੇ ਅਰਬਾਂ ਦੇ ਵਿਚ ਜਿਹੜੇ ਗਿਣੇ ਜਾਂਦੇ ਆ ਜਿਨ੍ਹਾਂ ਦੇ ਵਿਚ ਅਰਬੀ ਭਾਸ਼ਾ ਚੱਲਦੀ ਆ, ਉਹ ਸਾਰਿਆਂ ਨੂੰ ਅਰਬ ਦੇਸ਼ ਹੀ ਕਹਿ ਦਿੰਦੇ, ਚਾਹੇ ਉਹ ਅਫਰੀਕਾ ਦੇ ਹੋਣ, ਚਾਹੇ ਇਹ ਜਿਹੜੇ ਇੱਥੇ ਕਟਰ ਵਗੈਰਾ ਜਾਂ ਇਹ ਦੇਸ਼ ਹੋਣ, ਉਹ ਸਾਰੇ ਅਰਬਾਂ ਦੇ ਵਿਚ ਗਿਣ ਹੁੰਦੇ ਆ। ਸੋ ਇਹਨਾਂ ਦੇ ਵਿਚ ਵੀ ਖਾਕ ਸਾਹਿਬ ਜੀ ਜਿਹੜਾ ਉਹ ਟਰੰਪ ਸਾਹਿਬ ਦੀਆਂ ਤੇ ਜਿਹੜੀ ਆ ਇਜ਼ਰਾਇਲ ਆ ਇਹਦੇ ਬਾਰੇ ਲੋਕ ਆ ਜਿਹੜੇ ਉਹ ਯੂਰੋਪੀਅਨ ਯੂਨੀਅਨ ਦੇ ਜਿਹੜੇ ਮੈਂਬਰ ਆ ਖਾਕ ਸਾਹਿਬ ਜੀ, ਉਹਨਾਂ ਦੇਸ਼ਾਂ ਦੇ ਵਿਚ ਵੀ ਇਜ਼ਰਾਇਲ ਦੇ ਖਿਲਾਫ਼ ਬਹੁਤ ਉਹ ਮਤਲਬ ਪਰਜਾ ਹਜੇ ਸੜਕਾਂ ਤੇ ਤਾਂ ਨਹੀਂ ਆਈ, ਕੁਛ ਦੇਸ਼ਾਂ ਚ ਆ ਵੀ ਗਈ ਆ, ਪਰ ਜਿਹੜੀ ਆ ਇਰਾਨ ਦੀ ਸੋਰੀ ਇਜ਼ਰਾਇਲ ਦੀ ਜਿਹੜੀ ਆ ਉਹ ਬਹੁਤਾ ਕੀ ਕਹਿੰਦੇ ਆਪਾਂ ਜਿਹੜੀ ਅੱਗੇ ਬੱਲੇ ਬੱਲੇ ਸੀਗੀ ਨਾ ਉਹ ਹੁਣ ਜਿਹੜੀ ਹਟ ਗਈ ਆ, ਦੁਨੀਆਂ ਉਹਨਾਂ ਦੇ ਖਿਲਾਫ਼ ਹੋ ਗਈ ਆ ਜੋ ਕੁਛ ਉਹ ਕਰ ਰਿਹਾ ਉੱਥੇ ਆਪਣੇ ਲਬਨਾਨ ਦੇ ਵਿਚ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਜਿਹੜੇ ਆ ਇਰਾਨ ਵੀ ਉਧਰ ਆਕੜ ਗਿਆ ਤੇ ਉਹ ਵੀ ਕਹਿਣ ਲੱਗ ਪਿਆ ਭਈ ਤੂੰ ਤਾਂ ਮੇਰੀ ਹਰ ਥਾਂ ਬੇਇੱਜ਼ਤੀ ਕਰਦਾ, ਭਈ ਮੇਰੇ ਤੋਂ ਬੇਇੱਜ਼ਤੀ ਨਹੀਂ, ਤੂੰ ਆਉਣਾ ਤਾਂ ਬੰਦਿਆਂ ਵਾਂਗੂ ਬੈਠ ਕੇ ਸਮਝੌਤਾ ਕਰ ਲਾ ਮੇਰੇ ਨਾਲ ਜੋ ਕੁਛ ਕਰਨਾ ਹੈਗਾ, ਤੇ ਨਹੀਂ ਤਾਂ ਭਾਈ ਤੂੰ ਆਪਣਾ ਜ਼ੋਰ ਜਿਹੜਾ ਜ਼ੋਰ ਲਾਉਣਾ ਉਹ ਲਾ ਲਾ ਤੇ ਜਿਹੜਾ ਸਾਡੇ ਕੋਲ ਹੋਊਗਾ ਉਹ ਅਸੀਂ ਲਾਵਾਂਗੇ। ਤੇ ਫੇਰ ਖਾਕ ਸਾਹਿਬ ਜੀ ਜਦੋਂ ਉੱਥੇ ਜਾਣਾ ਸੀ, ਤੁਹਾਨੂੰ ਪਤਾ ਵੀ ਪਹਿਲਾਂ ਮੀਟਿੰਗ ਉਹ ਸੀਗੀ ਮੰਗਲਵਾਰ ਦੀ ਸੀ ਮੇਰਾ ਖਿਆਲ ਰੱਖੀ ਹੋਈ, ਮੰਗਲਵਾਰ ਵੀ ਲੰਘ ਗਿਆ, ਫੇਰ ਟਰੰਪ ਸਾਹਿਬ ਨੇ ਕਹਿ ਤਾ ਵੀ 24 ਘੰਟੇ ਹੋਰ ਲੈ ਲਓ। ਉਸ ਤੋਂ ਬਾਅਦ ਹੁਣ ਫੇਰ ਅਜੇ ਉਹਦੀ ਤਰੀਕ ਤਾਂ ਨਹੀਂ ਬੰਨੀ, ਪਰ ਟਰੰਪ ਸਾਹਿਬ ਨੇ ਉਹ ਐਕਸਟੈਂਡ ਹੋਰ ਕਰ ਦਿੱਤਾ। ਹੁਣ ਪਤਾ ਨੀ ਕਿੰਨੇ ਕੁ ਦਿਨ ਦੀ ਉਹਨੇ ਲਿਮਿਟ ਦਿੱਤੀ ਹੈ ਇਹਦੇ ਬਾਰੇ ਨੀ ਅਜੇ ਕੋਈ, ਪਰ ਉਹਨੇ ਉਹ ਸਮਾਂ ਜਿਹੜਾ ਗਾਹਾਂ ਹੋਰ ਤੈਅ ਕਰ ਲਿਆ ਭਈ ਇੰਨਾ ਕੁ ਚਿਰ ਹੋਰ ਦੇ ਦਿੰਦਾ। ਮੇਰਾ ਖਿਆਲ ਆ ਤੇ ਹੁਣ ਇੱਥੇ ਜਿਹੜਾ ਮਸਲਾ ਖਾਕ ਸਾਹਿਬ ਜੀ ਉਹ ਦੋਹਾਂ ਧਿਰਾਂ ਦੀ ਜਿਹੜਾ ਮੁੱਛਦਾ ਸਵਾਲ ਇੱਥੇ ਪੈਦਾ ਹੋ ਚੁੱਕਿਆ, ਹੋਰ ਗੱਲ ਕੋਈ ਨੀ। ਫੈਸਲਾ ਦੋਨੇ ਧਿਰਾਂ ਕਰਨਾ ਚਾਹੁੰਦੀਆਂ ਆ, ਉਹ ਇਰਾਨ ਵੀ ਚਾਹੁੰਦਾ ਆ, ਪਰ ਇਰਾਨ ਦੇ ਲੋਕ ਆ ਖਾਕ ਸਾਹਿਬ ਜਿਹੜੀ ਪਰਜਾ ਆ ਉਹ ਬੰਧਨਾਂ ਦੇ ਵਿਚ ਬੱਧੀ ਹੋਈ ਪਰਜਾ ਆ, ਕਿਸਮ ਦੀ ਉਹ ਜਿਹੜੀ ਗੱਲ ਤੇ ਅੜ ਜਾਂਦੇ ਆ ਫਿਰ ਉਹ ਹਟਦੇ ਨੀ ਹੁੰਦੇ, ਮੁੜਦੇ ਨੀ ਹੁੰਦੇ। ਜਿੱਦਾਂ ਭਾਰਤ ਵਿਚ ਵੀ ਇਹੀ ਜਿਹੜੇ ਉਹ ਸੀਗੇ ਸਿੱਖ ਕਮਿਊਨਿਟੀ ਲਾ ਲਓ ਜਾਂ ਜਿਹੜੇ ਮਰਾਠੇ ਸੀ ਉਹ ਸਾਰੇ ਇਸੇ ਤਰ੍ਹਾਂ ਦੀ ਉਦੋਂ ਗੱਲਬਾਤ ਸੀਗੀ ਜਦੋਂ ਤੁਸੀਂ ਕਿਸੇ ਦੇਸ਼ ਦੇ ਵਿਚ ਇਹਨਾਂ ਦੀ ਸੋਚ ਸੀਗੀ ਭਾਈ ਉਹ ਜਿਹੜਾ ਹੈਗਾ ਸੀ ਆਪਣੇ ਇਰਾਕ ਵਾਂਗੂ ਹੀ ਇੱਥੇ ਵੀ ਹੋਣਾ ਸੀ, ਕਿਉਂਕਿ ਇਰਾਕ ਦੇ ਵਿਚ ਮਸਲਾ ਹੋਰ ਸੀ ਖਾਕ ਸਾਹਿਬ ਜੀ, ਉੱਥੇ ਇੱਕ ਬੰਦੇ ਦਾ ਰਾਜ ਸੀ ਸਦਮ ਹੁਸੈਨ ਦਾ, ਇੱਥੇ ਆ ਜਿਹੜਾ ਇੱਕ
0: ਦੋ ਚੀਜ਼ਾਂ ਡਿਫਰੈਂਟ ਚੀਮਾ ਸਾਹਿਬ ਇਰਾਕ ਦੀ ਤੇ ਇਹਦੀ ਜਿਹੜੀ ਡਿਫਰੈਂਟ ਇਹ ਹੈਗੀ ਆ ਕਿ ਇਰਾਨ ਦੇ ਕੋਲ ਪਹਾੜ ਬਹੁਤ ਜ਼ਿਆਦੇ ਆ
1: ਤੇ ਪਹਾੜ ਬਿਲਕੁਲ
0: ਕਰਕੇ ਇਹਨਾਂ ਨੇ ਆਪਣੀਆਂ ਮਿਜ਼ਾਈਲਾਂ ਸਾਰਾ ਸਮਾਨ ਜਿਹੜਾ ਨਾ ਬਹੁਤ ਅੰਡਰਗਰਾਉਂਡ ਕੀਤਾ, ਉਹ ਹੈਗਾ ਸੀ ਮੈਦਾਨ।
1: ਹਾਂਜੀ ਬਿਲਕੁਲ,
0: ਮੈਦਾਨ ਚੋਂ ਫੜਨਾ ਬੰਦਿਆਂ ਨੂੰ ਸੌਖਾ ਹੁੰਦਾ, ਜੰਗਾਂ ਟੈਂਕਾਂ ਦੇ ਨਾਲ ਲੜਾਈ ਲੜੀ ਜਾ ਸਕਦੀ ਨਾ।
1: ਬਿਲਕੁਲ ਬਿਲਕੁਲ ਬਿਲਕੁਲ, ਇਹ ਵੀ ਬਿਲਕੁਲ ਇਹ ਵੀ ਰੋਲ ਪਲੇ ਕਰਦੀ ਆ, ਗੱਲ ਤੁਹਾਡੀ ਬਿਲਕੁਲ ਸਹੀ ਆ। ਤੇ ਬਾਕੀ ਉੱਥੇ ਦੇ ਲੋਕ ਆ ਜਿਹੜੇ ਉਹ ਧਾਰਮਿਕ ਲੋਕ ਆ, ਖਾਕ ਸਾਹਿਬ ਵੀ ਉਹ ਬੰਧਾਂ ਦੇ ਵਿਚ ਕੁਛ ਬੱਝੇ ਹੋਏ ਆ, ਜਿਹੜੀ ਗੱਲ ਤੇ ਅੜ ਜਾਂਦੇ ਆ ਉਹ ਕਰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ। ਇਹ ਵੀ ਉੱਥੇ ਜਿਹੜਾ ਇੱਕ ਬਹੁਤ ਵੱਡਾ ਰੋਲ ਜਿਹੜਾ ਪਲੇ ਕਰਦੀ ਆ ਗੱਲਬਾਤ। ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਅੱਜ ਵੀਰਵਾਰ 23 ਤਰੀਕ ਹੋ ਗਈ ਆ ਤੇ ਇਜ਼ਰਾਇਲ ਤੇ ਲਿਬਨਾਨ ਵਿਚ ਜਿਹੜਾ ਆ ਉਹ ਸੀਜ਼ ਫਾਇਰ ਫਿਰ ਤੋਂ 3 ਹਫ਼ਤਿਆਂ ਵਾਸਤੇ ਵਧਾ ਦਿੱਤਾ। ਉਹ ਗੱਲ ਹੋਣੀ ਸੀ ਨਾ ਅੱਜ ਉੱਥੇ ਆਪਣੇ ਵਾਈਟ ਹਾਊਸ ਦੇ ਵਿਚ ਓਵਲ ਆਫਿਸ ਦੇ ਵਿਚ, ਤੇ ਉੱਥੇ ਗੱਲਬਾਤ ਦੇ ਵਿਚ ਫਿਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਹੋਣੀ, ਕਿਉਂਕਿ ਇਜ਼ਰਾਇਲ ਆ ਜਿਹੜਾ ਉਹ ਹਰਦਾ ਨਹੀਂ ਉਹਦੇ ਤੇ ਹਮਲੇ ਕਰਨੋਂ, ਤੇ ਓਹਨੇ ਓਹ ਜਿਹੜਾ
0: ਇਹ ਵੀ ਜਿਹੜੀ ਡਿਫਰੈਂਟ ਇਹ ਹੈਗੀ ਆ ਕਿ ਇਰਾਨ ਦੇ ਕੋਲ ਪਹਾੜ ਬਹੁਤ ਜ਼ਿਆਦਾ ਆ
1: ਤੇ ਪਹਾੜ ਬਿਲਕੁਲ
0: ਕਰਕੇ ਇਹਨਾਂ ਨੇ ਆਪਣੀਆਂ ਮਿਜ਼ਾਈਲਾਂ ਸਾਰਾ ਸਮਾਨ ਜਿਹੜਾ ਨਾ ਬਹੁਤ ਅੰਡਰਗਰਾਉਂਡ ਕੀਤਾ ਉਹ ਹੈਗਾ ਸੀ ਮੈਦਾਨ
1: ਹਾਂਜੀ ਬਿਲਕੁਲ
0: ਮੈਦਾਨ ਚੋਂ ਫੜਨਾ ਬੰਦਿਆਂ ਨੂੰ ਸੌਖਾ ਹੁੰਦਾ ਜੰਗਾਂ ਟੈਂਕਾਂ ਦੇ ਨਾਲ ਲੜਾਈ ਲੜੀ ਜਾ ਸਕਦੀ ਨਾ
1: ਬਿਲਕੁਲ ਬਿਲਕੁਲ ਬਿਲਕੁਲ ਇਹ ਵੀ ਬਿਲਕੁਲ ਇਹ ਵੀ ਰੋਲ ਪਲੇ ਕਰਦੀ ਆ ਗੱਲ ਤੁਹਾਡੀ ਬਿਲਕੁਲ ਸਹੀ ਆ ਤੇ ਬਾਕੀ ਉੱਥੇ ਦੇ ਲੋਕ ਆ ਜਿਹੜੇ ਉਹ ਧਾਰਮਿਕ ਲੋਕ ਆ ਕਾਠ ਸਾਹਿਬ ਵੀ ਉਹ ਬੰਗਾਂ ਦੇ ਵਿੱਚ ਕੁਛ ਬੱਝੇ ਹੋਏ ਆ ਜਿਹੜੀ ਗੱਲ ਤੇ ਆ ਜਾਂਦੇ ਆ ਤੇ ਉਹ ਕਰਦੇ ਆ ਇਹਦੇ ਚ ਕੋਈ ਸ਼ੱਕ ਨਹੀਂ ਇਹ ਵੀ ਉੱਥੇ ਜਿਹੜਾ ਇੱਕ ਬਹੁਤ ਵੱਡਾ ਰੋਲ ਜਿਹੜਾ ਪਲੇ ਕਰਦੀ ਆ ਗੱਲਬਾਤ ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਅੱਜ ਵੀਰਵਾਰ 23 ਤਰੀਕ ਹੋ ਗਈ ਆ ਤੇ ਇਜ਼ਰਾਇਲ ਤੇ ਲਿਬਨਾਨ ਵਿਚ ਜਿਹੜਾ ਆ ਉਹ ਸੀਜ਼ ਫਾਇਰ ਫਿਰ ਤੋਂ 3 ਹਫ਼ਤਿਆਂ ਵਾਸਤੇ ਵਧਾ ਦਿੱਤਾ ਉਹ ਗੱਲ ਹੋਣੀ ਸੀ ਨਾ ਅੱਜ ਉੱਥੇ ਆਪਣੇ ਵਾਈਟ ਹਾਊਸ ਦੇ ਵਿਚ ਓਵਲ ਆਫਿਸ ਦੇ ਵਿਚ ਤੇ ਉੱਥੇ ਗੱਲਬਾਤ ਦੇ ਵਿਚ ਫਿਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਹੋਣੀ ਕਿਉਂਕਿ ਇਜ਼ਰਾਇਲ ਆ ਜਿਹੜਾ ਉਹ ਹਲਦਾ ਨਹੀਂ ਉਹਦੇ ਤੇ ਹਮਲੇ ਕਰਨ ਤੇ ਉਹਨੇ ਉਹ ਜਿਹੜਾ ਇਲਾਕਾ ਆ ਉਹਦਾ ਉਹ ਕੀ ਦਰਿਆ ਦਾ ਨਾਂ ਆ ਕੁਛ ਕੀ ਲੈਕਨੀ ਕੁਛ

0: ਖੱਖ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਅੱਜ ਵੀਰਵਾਰ 23 ਤਰੀਕ ਹੋ ਗਈ ਆ ਤੇ ਇਜ਼ਰਾਇਲ ਤੇ ਲਿਬਨਾਨ ਵਿਚ ਜਿਹੜਾ ਆ ਉਹ ਸੀਜ਼ ਫਾਇਰ ਫਿਰ ਤੋਂ 3 ਹਫ਼ਤਿਆਂ ਵਾਸਤੇ ਵਧਾ ਤਾ। ਉਹ ਗੱਲ ਹੋਣੀ ਸੀ ਨਾ ਅੱਜ ਉੱਥੇ ਆਪਣੇ ਵਾਈਟ ਹਾਊਸ ਦੇ ਵਿਚ ਓਵਲ ਆਫਿਸ ਦੇ ਵਿਚ ਤੇ ਉੱਥੇ ਗੱਲਬਾਤ ਦੇ ਵਿਚ ਫਿਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਹੋਣੀ ਕਿਉਂਕਿ ਇਜ਼ਰਾਇਲ ਆ ਜਿਹੜਾ ਉਹ ਹਰਦਾ ਨਹੀਂ ਉਹਦੇ ਤੇ ਹਮਲੇ ਕਰਨ ਤੇ ਉਹਨੇ ਉਹ ਜਿਹੜਾ ਇਲਾਕਾ ਆ ਉਹਦਾ ਉਹ ਕੀ ਦਰਿਆ ਦਾ ਨਾਂ ਆ ਕੁਛ ਕੀ ਲੈਕਨੀ ਕੁਛ ਏਦਾਂ ਦਾ ਉਹ ਦਰਿਆ ਦਾ ਨਾਂ ਆ ਉਹ ਕਹਿੰਦਾ ਇਜ਼ਰਾਇਲ ਕਹਿੰਦਾ ਆ ਵੀ ਇੱਥੇ ਤੀਕਰ ਜਿਹੜੀ ਧਰਤੀ ਇਹ ਮੇਰੀ ਆ ਉੱਥੇ ਦੇ ਸਾਰੇ ਉਹ ਘਰ ਘੁਰਿਆ ਜਿਹੜੇ ਜੋ ਵੀ ਬਿਲਡਿੰਗਾਂ ਉਹ ਢਾਹ ਕੇ ਗਾਜ਼ਾ ਵਾਂਗੂ ਉਹ ਕਰ ਰਿਹਾ ਆ ਤੇ ਉਹ ਕਹਿੰਦਾ ਵੀ ਇਹ ਮੇਰਾ ਜੈਲੋ ਜੋਨ ਆ ਇੱਥੇ ਤੁਸੀਂ ਆ ਨਹੀਂ ਸਕਦੇ ਪਰ ਉਹ ਲਿਬਨਾਨ ਵਾਲੇ ਅੱਗੇ ਤਾਂ ਦੇਖੋ ਜਿਹੜਾ ਸੀਗਾ ਹਿਜ਼ਬੁੱਲਾ ਸੀਗਾ ਨਾ ਲਿਬਨਾਨ ਦੇ ਵਿਚ ਤੇ ਉੱਥੋਂ ਦਾ ਜਿਹੜਾ ਉਹ ਰਾਜਾ ਆ ਉਹ ਦੋ ਆਪਸ ਵਿਚ ਜਿੱਦਾਂ ਉਹਨਾਂ ਦਾ ਬਣ ਤਹਿ ਨਹੀਂ ਸੀ ਬਹਿੰਦੀ ਕਹਿਣ ਦਾ ਮਤਲਬ ਪਰ ਹੁਣ ਜਿਹੜਾ ਰਾਜਾ ਆ ਉਹ ਵੀ ਜਿਹੜਾ ਆ ਉਹ ਕਹਿੰਦਾ ਵੀ ਇਹ ਸਭ ਕੁਛ ਬੰਦ ਕਰੋ ਬਕਵਾਸ ਅਸੀਂ ਇੱਕੋ ਹੀ ਆ ਮਤਲਬ ਉਹਨੇ ਵੀ ਇੱਥੋਂ ਤੱਕ ਕਹਿ ਦਿੱਤਾ ਆ ਤੇ ਉਹ ਮਸਲਾ ਵੀ ਜਿਹੜਾ ਉਹ ਵਿਗੜ ਗਿਆ ਤੇ ਉਹਦਾ ਵੀ ਫੈਸਲਾ ਹੁਣ ਪਤਾ ਨੀ ਗੱਲਬਾਤ ਕਿੱਧਰ ਨੂੰ ਜਾਣੀ ਆ ਸੌਦੇਬਾਜ਼ੀ ਆ ਜਿਹੜੀ ਉਹ ਕਿਸੇ ਪਾਸੇ ਸਿਰੇ ਨਹੀਂ ਚੜ੍ਹਦੀ ਤੇ ਪਰ ਖੱਖ ਸਾਹਿਬ ਜੀ ਇਹ ਵੀ ਕਿਹਾ ਜਾਂਦਾ ਕਿ ਪਰਦੇ ਦੇ ਉਹਲੇ ਜਾਣੀ ਕਿ ਜਿਹੜਾ ਉਹ ਕਲੋਜ ਡੋਰ ਮੀਟਿੰਗ ਜਿਹਨਾਂ ਨੂੰ ਕਹਿੰਦੇ ਆ ਉਹਦੇ ਵਿਚ ਜਿਹੜੇ ਦੋਨੋ ਹੀ ਅੰਬੈਸਡਰ ਸੀ ਇਜ਼ਰਾਇਲ ਦਾ ਤੇ ਲਿਬਨਾਨ ਦਾ ਉਹਨਾਂ ਨੇ ਜਿਹੜੀ ਆ ਜਿਹੜੀ ਜਦੋਂ ਆ ਗੱਲਬਾਤ ਤੈਅ ਹੋ ਗਈ ਇਸ ਤੋਂ ਬਾਅਦ ਫੇਰ ਟਰੰਪ ਦੇ ਨਾਲ ਓਵਲ ਆਫਿਸ ਦੇ ਮਿਲਣ ਤੋਂ ਮਗਰੋਂ ਫੇਰ ਉਹਨਾਂ ਨੇ ਜਾ ਕੇ ਜਿਹੜੇ ਆਪਣੇ ਸੈਕਟਰੀ ਆਫ ਸਟੇਟ ਹੈਗਾ ਆਪਣੇ ਮਾਰਕੋ ਰੂਬੀਓਸ ਉਹਦੇ ਨਾਲ ਸਟੇਟ ਡਿਪਾਰਟਮੈਂਟ ਦੇ ਵਿਚ ਵੀ ਮੀਟਿੰਗ ਕਰਨੀ ਸੀਗੀ ਉਸ ਮੀਟਿੰਗ ਦੇ ਵਿਚ ਕੀ ਹੋਇਆ ਜਾਂ ਕੀ ਹੋਣਾ ਆ ਉਹਦੇ ਬਾਰੇ ਆਪਣੇ ਕੋਲ ਖਬਰ ਜਿਹੜੀ ਆ ਉਹ ਨਹੀਂ ਹੈਗੀ ਸੋ ਗੱਲ ਇੱਥੇ ਅੜੀ ਹੋਈ ਆ ਤੇ ਅਗਲੀ ਖਬਰ ਕੱਖ ਸਾਹਿਬ ਦੀ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ ਸਮੁੰਦਰੀ ਫੌਜ ਤੇ ਹਵਾਈ ਫੌਜ ਆ ਜਿਹੜੀ ਉਹ ਤਬਾਹ ਕਰ ਦਿੱਤੀ ਆ ਪਰ ਖਬਰਾਂ ਇਸ ਦੇ ਉਲਟ ਆ ਰਹੀਆਂ ਆ ਇਰਾਨ ਦੀ ਸਮੁੰਦਰੀ ਫੌਜ ਦਾ ਜਿਹੜੀਆਂ ਉਹ ਤੇਜ਼ ਕਿਸ਼ਤੀਆਂ ਨਾ ਜਿਹਨੂੰ ਫਾਸਟ ਬੋਟ ਕਹਿੰਦੇ ਆ ਉਹਨਾਂ ਦਾ ਦਾਲਿਆ ਜਿਹੜਾ ਨਾ ਉਹ ਖੱਖ ਸਾਹਿਬ ਜੀ ਬੜਾ ਤੇਜ਼ ਆ ਤੇ ਉਹਨਾਂ ਨੇ ਜਿਹੜੀ ਸਟ੍ਰੇਟ ਆਫ ਹੋਰਮੁਜ਼ ਆ ਉਹਦੇ ਵਿਚੋਂ ਦੋ ਸਮੁੰਦਰੀ ਕੰਟੇਨਰ ਜਿਹੜੇ ਸ਼ਿਪ ਸੀਗੇ ਉਹ ਜਿਹਨਾਂ ਤੇ ਵੱਡੇ ਵੱਡੇ ਕੰਟੇਨਰ ਨੀ ਆਪਣੇ ਇੱਥੇ ਰੇਲ ਗੱਡੀ ਦੇ ਉੱਤੇ ਲੱਦੇ ਕੰਟੇਨਰ ਜਾਂ ਟਰੱਕਾਂ ਤੇ ਵੀ ਉਹ ਲੱਦੇ ਹੁੰਦੇ ਆ ਉਹ ਬਿਲਕੁਲ ਸੋ ਉਹ ਕੰਟੇਨਰ ਸ਼ਿਪ ਸੀਗੇ ਦੋ ਉਹਨਾਂ ਦੇ ਵਿਚ ਮਾਲ ਕੀ ਸੀ ਇਹਦੇ ਬਾਰੇ ਤਾਂ ਉਹਨਾਂ ਨੇ ਨਹੀਂ ਦੱਸਿਆ ਪਰ ਉਹ ਜਿਹੜੇ ਦੋ ਹੀ ਕੰਟੇਨਰ ਸ਼ਿਪ ਸੀਗੇ ਉਹਨਾਂ ਨੂੰ ਉਹਨਾਂ ਨੇ ਉੱਥੇ ਜਿਹੜਾ ਉਹ ਘੇਰ ਲਿਆ ਤੇ ਉਹਨਾਂ ਨੇ ਆਪਣੇ ਕਿਸਮ ਦੇ ਜਿੱਦਾਂ ਗਵਾਹ ਕਰ ਲਓ ਤੇ ਆਪਣੇ ਕੰਟਰੋਲ ਦੇ ਅੰਦਰ ਉਹਨਾਂ ਨੂੰ ਲੈ ਗਏ ਆ ਤੇ ਜਿਹਦੇ ਕਾਰਨ ਅਮਰੀਕਾ ਹੁਣ ਉਹ ਇਧਰੋਂ ਬੰਦ ਕਰ ਦਿੱਤਾ ਤੇ ਉਹਨੇ ਅੰਦਰੋਂ ਬੰਦ ਕਰਤਾ ਪਰ ਇਹਦੇ ਨਾਲ ਖੱਖ ਸਾਹਿਬ ਜੀ ਜਿਹੜਾ ਅਮਰੀਕਾ ਨੂੰ ਇਰਾਨ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਦੇ ਬਾਰੇ ਤਾਂ ਆਪਾਂ ਨੂੰ ਬਹੁਤ ਅੰਦਾਜ਼ਾ ਨਹੀਂ ਕਿਉਂਕਿ ਉਹ ਦੋਨਾਂ ਧਿਰਾਂ ਨੂੰ ਕੋਈ ਨਾ ਕੋਈ ਫਾਇਦਾ ਵੀ ਤਾਂ ਹੋਣਾ ਨਾ ਪਰ ਜਿਹੜੀ ਬਾਕੀ ਦੀ ਦੁਨੀਆ ਆ ਖਾਸ ਕਰਕੇ ਯੂਰੋਪੀਅਨ ਕੰਟਰੀ ਆ ਜਿਹੜੇ ਖੱਖ ਸਾਹਿਬ ਜੀ ਉਹਨਾਂ ਦੀਆਂ
1: ਨਾਲ ਇਹਨਾਂ ਨੂੰ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਰੱਬ ਜਾਣੇ
0: ਹਾਂਜੀ
1: ਨੁਕਸਾਨ ਆਮ ਲੋਕਾਂ ਦਾ ਹੋ ਰਿਹਾ ਜਿਸ ਹਿਸਾਬ ਦੇ ਨਾਲ ਤੇਲ ਨਹੀਂ ਮਿਲ ਰਿਹਾ ਮਹਿੰਗਾ ਹੋ ਗਿਆ ਹਰ ਬੰਦੇ ਦੀ ਜੇਬ ਦੇ ਵਿਚੋਂ ਰੋਜ਼ ਦੇ 10-15 ਡਾਲਰ ਜਿਹੜੇ ਐਕਸਟਰਾ ਜਿਹੜਾ ਗੱਡੀ ਚਲਾਉਣ ਵਾਲਾ ਰੋਜ਼ ਜਾਂਦਾ ਕੰਮ ਤੇ
0: ਹਾਂਜੀ 15 ਡਾਲਰ ਤੁਸੀਂ ਇੱਥੇ ਖੱਖ ਸਾਹਿਬ ਜੀ 6 ਡਾਲਰ ਤੋਂ ਗੈਸ ਥੱਲੇ ਨਹੀਂ ਹੈਗੀ 6 ਡਾਲਰ ਦੀ ਗੈਸ ਆ ਇੱਥੇ ਸਾਡੇ ਸ਼ਹਿਰ ਦੇ ਵਿਚ ਫ੍ਰਿਜਨੋ ਦੇ ਵਿਚ 599 ਜਿਹੜੀ ਰੈਗੂਲਰ ਆ ਦੂਜੀ ਉਹਨੂੰ ਵੀ 20 ਸੈਂਟ ਉੱਤੇ ਆ ਤੇ ਤੀਜੀ ਉਹਦੇ ਨਾਲ ਵੀ 20 ਸੈਂਟ ਉੱਤੇ ਹੈਗੀ ਆ
1: ਸਾਡੇ ਫੇਰ ਵੀ ਰੱਬ ਦੀ ਪਤਾ ਨਹੀਂ ਖਰਾ ਇੱਥੇ ਨਿਊਯਾਰਕ ਨਿਊ ਜਰਸੀ ਦੇ ਵਿਚ ਨਾ ਪ੍ਰਾਈਸ ਹਮੇਸ਼ਾ ਹੀ ਡਾਊਨ ਰਿਹਾ ਸਾਰੇ ਮੈਨੂੰ ਲੱਗਦਾ ਪੂਰੇ ਅਮਰੀਕਾ ਚੋਂ ਹੁਣ ਵੀ ਜਿਹੜੀ ਹੈਗੀ 3 ਡਾਲਰ ਤੇ 65 ਸੈਂਟ ਤੋਂ ਲੈ ਕੇ ਤੇ 80 ਸੈਂਟ ਦੇ ਵਿਚਕਾਰ ਆ ਆਮ ਹਰ ਗੈਸ ਟੈਂਕ ਤੇ ਡਿਫਰੈਂਟ ਹੁੰਦੀ ਕਈਆਂ ਨੇ ਸਸਤੀ ਲਾਈ ਹੈ
0: ਹਾਂਜੀ ਹਾਂਜੀ ਕਿਸੇ ਦੀ ਥੋੜੀ ਉਹ ਸਸਤੀ
1: ਹਾਂਜੀ
0: ਪਰ ਸਾਡੇ 6 ਡਾਲਰ ਤੇ ਪਹੁੰਚ ਗਈ ਆ ਗੈਸ ਆ ਜਿਹੜੀ ਰੈਗੂਲਰ
1: ਅੱਗ ਹੀ ਲੱਗੀ ਰਹਿੰਦੀ ਹੈ ਇੱਥੇ ਪਤਾ ਨਹੀਂ
0: ਇੱਥੇ ਪਈ ਇੱਥੇ ਹਮੇਸ਼ਾ ਮਹਿੰਗੀ ਰਹਿੰਦੀ ਖੱਖ ਸਾਹਿਬ ਗੈਸ ਇੱਥੇ ਹਮੇਸ਼ਾ ਮਹਿੰਗੀ ਰਹਿੰਦੀ
1: ਹੁਣ ਹੱਥ ਵਸ ਤੇ ਗਵਰਨਰ ਦੇ ਹੈ ਨਾ ਗਵਰਨਮੈਂਟ ਦੇ ਹੱਥ ਵਸ ਆ ਚਾਹੇ ਤੇ ਟੈਕਸ ਘਟਾ ਦੇਵੇ ਤੇ ਥੋੜਾ ਜਿਹਾ ਆਪਣੇ ਕੋਲੋਂ
0: ਹਾਂਜੀ
1: ਪਿੱਛੋਂ ਘਟਾ ਦੇ ਤੇ ਫਿਰ ਹੋ ਸਕਦਾ ਜੇ ਤੁਸੀਂ ਆਪਣੀ ਮਰਜ਼ੀ ਨਾਲ ਕਹਿੰਦੇ ਲੋਕਾਂ ਦੀ ਜੇਬ ਤੇ ਡਾਕਾ ਮਾਰਨਾ ਤੇ ਫਿਰ ਗਵਰਨਮੈਂਟਾਂ ਦਾ ਕੀ ਰੋਲ ਹੋ ਜਾਂਦਾ ਇਹਦੇ ਵਿਚ
0: ਖੱਖ ਸਾਹਿਬ ਜੀ ਇੱਥੇ ਇੱਕ ਹੋਰ ਪ੍ਰੋਬਲਮ ਜਿਹੜੀ ਆ ਕੈਲੀਫੋਰਨੀਆ ਦੀ ਜੋ ਮੈਂ ਕੁਛ ਦੇਖਿਆ ਪਿਛਲੇ 40 ਸਾਲ ਦੇ ਵਿਚ 40-45 ਸਾਲ ਦੇ ਵਿਚ ਉਹ ਇਹ ਆ ਕਿ ਇਹ ਜਿਹੜੀ ਸਟੇਟ ਆ ਇੱਥੇ ਹਰ ਇੱਕ ਚੀਜ਼ ਆ ਜਿਹੜੀ ਉਹ ਮਹਿੰਗੀ ਤਾਂ ਆ ਕਿਉਂਕਿ ਜੇ ਇੱਥੇ ਵੀ ਉਹਨਾਂ ਸਟੇਟਾਂ ਵਾਂਗੂ ਸਸਤੀ ਹੋਵੇ ਨਾ ਇੱਥੇ ਸਾਰਾ ਅਮਰੀਕਾ ਇੱਥੇ ਆ ਵੜਨਾ ਕੈਲੀਫੋਰਨੀਆ ਚ
1: ਨਹੀਂ

0: ਇਹ ਤਾਂ ਕੋਈ ਰੀਜ਼ਨ ਨਹੀਂ ਲੱਗਦਾ ਮੇਰੇ ਹਿਸਾਬ ਨਾਲ,
1: ਮੈਨੂੰ ਏਦਾਂ ਲੱਗ ਰਿਹਾ ਕਿਉਂਕਿ ਮੈਂ ਦੂਸਰੀਆਂ ਸਟੇਟਾਂ ਚ ਉਧਰ ਯੂਟਾ ਵਗੈਰਾ ਤੇ ਰਹਿ ਕੇ ਆਇਆ ਤਿੰਨ ਸਾਲ,
0: ਕੰਮ ਮਿਲੂਗਾ ਲੋਕੀ ਕਰਨਗੇ, ਨਹੀਂ ਮਿਲੂਗਾ ਤਾਂ ਹੋਰ ਭੱਜਣਗੇ, ਜਰੂਰੀ
1: ਉਹੀ ਉਹੀ ਗੱਲ ਹੈ ਨਾ, ਉਹੀ ਗੱਲ ਹੈ ਨਾ, ਫਿਰ ਲੋਕਾਂ ਨੇ ਇੱਥੋਂ ਭੱਜਣਾ ਨਾ, ਜੇ ਇੱਥੇ ਸਸਤੀ ਹਰੇਕ ਚੀਜ਼ ਹੋਵੇ ਉਹਨਾਂ ਵਾਂਗੂ, ਇਸੇ ਕਰਕੇ ਮਹਿੰਗਾਈ ਤੇ ਟੈਕਸ ਬਹੁਤ ਲੋਕ ਹੈ ਜਿਹੜੇ
0: ਸਾਡੀਆਂ ਸਟੇਟਾਂ ਦੇ ਵਿੱਚ ਗੈਸ ਦਾ ਪ੍ਰਾਈਸ ਰੀਜ਼ਨੇਬਲ ਠੀਕ ਪ੍ਰਾਈਸ ਹੈਗਾ, ਤੇ ਫਿਰ ਲੋਕੀ ਉੱਥੋਂ ਕਿਉਂ ਨੀ ਭੱਜ ਕੇ ਇੱਧਰ ਨੂੰ ਆ ਗਏ?
1: ਹਾਂਜੀ ਲੋਕ ਆਉਂਦੇ ਆ, ਪਰ ਉਹ ਜਿਹੜੇ ਦੇਖੋ ਜਿਹੜੀ ਆਪਣੀ ਕਮਿਊਨਿਟੀ ਉਹ ਘੱਟ ਇੱਦਾਂ ਜਾਂਦੀ ਆ, ਉਹ ਜਿੱਥੇ ਟਿਕ ਜਾਂਦੇ ਇੱਕ ਵਾਰੀ ਉਹਨਾਂ ਦੇ ਰਿਸ਼ਤੇ ਨਾਲ ਉੱਥੇ ਆਉਂਦੇ ਉਹ ਟਿਕਦੇ, ਪਰ ਗੋਰੇ ਆ ਜਿਹੜੇ ਇੱਧਰ ਉੱਧਰ ਚਲੇ ਜਾਂਦੇ ਆ ਦੂਸਰੀਆਂ ਸਟੇਟਾਂ ਦੇ ਵਿੱਚ, ਇਹ ਮੂਵ ਹੋ ਜਾਂਦੇ ਆ। ਤੇ ਮੈਂ ਉਧਰ ਯੂਟਾ ਚ ਰਹਿੰਦਾ ਸੀਗਾ, ਤੇ ਉਦੋਂ ਉੱਥੇ ਜਿਹੜਾ ਸੋਡਾ ਨਾ ਆਹ ਹੁੰਦਾ ਸੀਗਾ, ਉਹ ਜਿਹਨੂੰ ਬਿਗ ਡਬ 7-11 ਵਾਲੇ ਕਹਿੰਦੇ ਹੁੰਦੇ ਸੀਗੇ, ਉਹ ਉਦੋਂ ਉੱਥੇ 49-59 ਸੈਂਟ ਨੂੰ ਹੁੰਦਾ ਸੀਗਾ, ਤੇ ਇੱਥੇ ਉਦੋਂ $9 ਦਾ ਹੁੰਦਾ ਸੀ ਉਹ। ਸੋ ਹਰੇਕ ਚੀਜ਼ ਜਿਹੜੀ ਆ ਉਹ ਇੱਥੇ ਮਹਿੰਗੀ ਪਹਿਲਾਂ ਤੋਂ ਰਹਿੰਦੀ ਆ, ਤੇ ਇਹ ਪਤਾ ਨੀ ਹੁਣ ਜਾਂ ਤਾਂ ਇਹ ਲੋਕਾਂ ਨੂੰ ਬਾਹਰ ਰੱਖਣ ਦੇ ਪਈ, ਇੱਥੇ ਨੂੰ ਲੋਕ ਭੱਜ ਕੇ ਆਉਣ, ਤੇ ਕੁਛ ਨਾ ਕੁਛ ਤਾਂ ਹੈ ਜਿਹਦੇ ਪਿੱਛੇ। ਤੇ ਕੁਛ ਹੋਰ ਵੀ ਗੱਲਾਂ ਮੈਂ ਇੱਕ ਦੋ ਨੋਟਿਸ ਕੀਤੀਆਂ ਸਾਖ ਸਾਹਿਬ, ਜਿਹੜਾ ਜੇ ਤੁਸੀਂ ਨਾ ਕੈਲੀਫੋਰਨੀਆ ਚੋਂ ਦੂਸਰੀ ਸਟੇਟ ਦੇ ਵਿੱਚ ਮੂਵ ਹੁੰਦੇ ਆ, ਤੇ ਇਹ ਤੁਹਾਨੂੰ ਉੱਥੇ ਅਨਇੰਪਲੋਇਮੈਂਟ ਦਿੰਦੇ ਆ, ਪਰ ਉਸ ਸਟੇਟ ਚੋਂ ਜੇ ਕੈਲੀਫੋਰਨੀਆ ਮੂਵ ਹੁੰਦੇ ਉਹ ਨੀ ਦਿੰਦੇ, ਉਹ ਤੁਹਾਨੂੰ ਜੇ ਉੱਥੋਂ ਤੁਸੀਂ ਕੈਲੀਫੋਰਨੀਆ ਨੂੰ ਮੂਵ ਹੋ ਗਿਆ ਉਹ ਅਨਇੰਪਲੋਇਮੈਂਟ ਦਿੰਦੇ ਨੀ ਤੁਹਾਨੂੰ, ਪਰ ਜੇ ਤੁਸੀਂ ਇੱਥੋਂ ਕੈਲੀਫੋਰਨੀਆ,
0: ਇਨਕਮ ਤੇ ਬਹੁਤ ਜ਼ਿਆਦਾ ਹੈਗੀ ਆ, ਫਿਰ ਉਹਨੇ ਖਰਚੇ ਵੀ ਜ਼ਿਆਦੇ ਨਾ, ਵੱਡੇ ਰੋਡ ਵੀ
1: ਬਣਾਉਣੇ, ਬਿਲਕੁਲ ਬਿਲਕੁਲ ਉਹ ਸਾਰਾ ਕੁਛ ਆ ਜਿਹੜਾ, ਹਾਂਜੀ ਉਹਦੇ ਨਾਲ ਖਰਚੇ ਮਹਿੰਗਾਈ ਹੈਗੀ, ਇਹ ਵੀ ਕਾਰਨ ਹੈਗਾ। ਤੇ ਅਗਲੀ ਗੱਲਬਾਤ ਜਿਹੜੀ ਹੈਗੀ ਕੱਚ ਸਾਹਿਬ ਜੀ, ਉਹ ਹੈਗੀ ਆ ਵੀ ਟਰੰਪ ਸਾਹਿਬ ਵਾਰ ਵਾਰ ਕਹਿ ਰਹੇ ਆ ਕਿ ਅਮਰੀਕਾ ਨੇ ਇਰਾਨ ਦੀ ਸਾਰੀ ਨੇਵੀ, ਸਮੁੰਦਰੀ ਫੌਜ, ਹਵਾਈ ਫੌਜ ਸਭ ਕੁਛ ਜਿਹੜਾ ਤਬਾਹ ਕਰ ਦਿੱਤਾ, ਪਰ ਸਮੁੰਦਰੀ ਫੌਜ ਤੇਜ਼ ਕਿਸ਼ਤੀਆਂ ਦਾ ਦਾਲਿਆ ਉਹਨੇ ਕੱਚ ਸਾਹਿਬ ਜੀ, ਉਹ ਜਿਹੜੀ ਸਟੇਟ ਆਫ ਹੋਰਮੁਸ ਆ ਉਹ ਬੰਦ ਕਰਤੀ, ਉਹ ਕੰਟੇਨਰ ਦੋ ਉਹਨੇ ਉਹ ਆਪਣੇ ਕਬਜ਼ੇ ਚ ਕਰ ਲਏ ਆ। ਤੇ ਇਹ ਹਾਂਜੀ ਤੇ ਇਹ ਜਿਹੜੀਆਂ ਸੀਗੀਆਂ ਕਿਸ਼ਤੀਆਂ ਇਹਨਾਂ ਦੇ ਨਾਲ ਫਿਰ ਇਹਨਾਂ ਦੇ ਉੱਤੇ ਖਰਚਾ ਵੀ, ਉਹ ਤੋਪਾਂ ਤਾਪਾਂ ਕਈ ਤਰ੍ਹਾਂ ਦਾ ਇਹਨਾਂ ਦੇ ਉੱਤੇ ਹਥਿਆਰ ਉਹ ਲੱਗੇ ਹੁੰਦੇ ਆ, ਜਾਣੀਆਂ ਵੀ ਗੋਲੀ ਵਾਂਗੂ ਆ, ਤੇ ਜਹਾਜ਼ ਨੂੰ ਘੇਰ ਲਿਆਉਣੀਆਂ ਜਾ ਕੇ। ਤੇ ਇਹਦੇ ਨਾਲ ਅਗਲੀ ਖ਼ਬਰ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ, ਪੋਪ ਲੀਓ ਜਿਹੜੇ ਆ ਉਹ 4 ਅਫਰੀਕਨ ਦੇਸ਼ਾਂ ਦੀ ਯਾਤਰਾ ਕਰਨ ਉਪਰੰਤ ਵਾਪਸ ਰੋਮ ਵੱਲ ਜਾ ਰਹੇ ਸੀਗੇ, ਤੇ ਉਹਨਾਂ ਨੇ ਕੱਖ ਸਾਹਿਬ ਜੀ ਅਫਰੀਕਾ ਦੇ ਦੇਸ਼ਾਂ ਦੇ ਜਿਹੜੇ ਆ ਹਾਲਾਤ ਆ ਨਾ ਦੇਖ ਕੇ, ਉਹ ਜਿੱਦਾਂ ਲੋਕਾਂ ਦੇ ਉੱਥੇ ਹਾਲਾਤ ਆ ਤੁਹਾਨੂੰ ਪਤਾ ਹੀ ਆ, ਤੁਸੀਂ ਇੰਨੀ ਦੇਖਦੇ ਰਹੇ ਹੋਣੇ ਆ, ਉਹਨਾਂ ਨੂੰ ਦੇਖ ਕੇ ਉਹਨਾਂ ਨੇ ਇਹ ਕਿਹਾ ਭਈ ਦੁਨੀਆਂ ਦੇ ਲੋਕ ਆ ਜਿਹੜੇ ਆਪਣੇ ਦੇਸ਼ਾਂ ਵਿਚੋਂ ਲੜਾਈ ਤੋਂ ਦੁਖੀ ਹੋ ਕੇ ਸਤੇ ਹੋਏ ਜਿਹੜੇ ਆ, ਉਹ ਭੁੱਖੇ ਪਿਆਸੇ ਆ ਜਿਹੜੇ, ਜਿਨ੍ਹਾਂ ਦੇਸ਼ਾਂ ਚ ਜਾ ਕੇ ਉਹ ਸੁੱਖ ਦਾ ਸਾਹ ਲੈਣ ਵਾਸਤੇ ਜਾਂਦੇ ਆ, ਉਥੋਂ ਦੇ ਲੋਕ ਆ ਜਿਹੜੇ ਉਹਨਾਂ ਨਾਲ ਆਪਣੇ ਪਾਲਤੂ ਜਾਨਵਰਾਂ ਨਾਲੋਂ ਜ਼ਿਆਦਾ ਵੱਧ ਸਲੂਕੀ ਆ ਜਿਹੜੀ ਉਹ ਕਰਦੇ ਆ। ਤੇ ਪੋਪ ਇੰਨੀ ਸਖ਼ਤ ਭਾਸ਼ਾ ਦੀ ਵਰਤੋਂ ਘੱਟ ਹੀ ਕਰਦੇ ਆ, ਪਰ ਇਸ ਬਾਰੇ ਉਹਨਾਂ ਨੇ ਉਹ ਅੱਖੀ ਦੇਖ ਕੇ ਜਿਹੜਾ ਸੀਨ ਆਏ ਆ ਉਹਦੇ ਤੋਂ ਫਿਰ ਸੱਤ ਕੇ ਉਹਨਾਂ ਨੇ ਇਹ ਗੱਲ ਕਹੀ ਆ। ਇਹ ਹੁਣ ਜਿਹੜੀ ਆ ਲੜਾਈਆਂ ਤੇ ਜਿਹੜੇ ਲੋਕ ਉਥੋਂ ਦੁਖੀ ਹੋ ਕੇ ਆਉਂਦੇ ਆ, ਉਹਨਾਂ ਨੂੰ ਪੋਪ ਸਾਹਿਬ ਨੇ ਕਿਹਾ ਭਾਈ ਘੱਟੋ ਘੱਟ ਹੀ ਜਦੋਂ ਤੁਹਾਡੇ ਦੇਸ਼ਾਂ ਦੇ ਵਿੱਚ ਆਉਂਦੇ ਆ, ਇਹ ਆਪਣੀ ਆ ਕੇ ਇੱਥੇ ਪਨਾਹ ਲੈਂਦੇ ਆ, ਜਾਂ ਜਿਹਨੂੰ ਆਪਾਂ ਪੋਲੀਟੀਕਲ ਅਸਾਈਲਮ ਕਹਿੰਦੇ ਆ ਉਹ ਲੈ ਲੈਂਦੇ ਆ, ਇਹਨਾਂ ਦੇ ਨਾਲ ਘੱਟੋ ਘੱਟ ਤੁਸੀਂ ਵੀ ਜਿਹੜਾ ਆ ਉਹ ਇਨਸਾਨ ਤਾਂ ਇਹਨਾਂ ਨੂੰ ਸਮਝੋ ਨਾ, ਇਹਨਾਂ ਦੇ ਨਾਲ ਉਦਾਂ ਦਾ ਵਰਤੀਰਾ ਜਿਹੜਾ ਉਹ ਕਰਨਾ ਚਾਹੀਦਾ। ਤੇ ਇਹ ਉਹ ਕਹਿੰਦੇ ਵੀ ਇਨਸਾਨ ਹੋਣ ਦਾ ਇਹ ਫਰਜ਼ ਹੈਗਾ ਕਿ ਦੂਸਰੇ ਨੂੰ ਵੀ ਆਪਣੇ ਵਰਗਾ ਇਨਸਾਨ ਹੈ ਜਿਹੜਾ ਉਹ ਸਮਝੋ। ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵੀ ਆਹ ਜਿਹੜੀ ਇੱਕ ਗੱਲ ਨਵੀਂ ਸਾਹਮਣੇ ਆ ਰਹੀ ਆ, ਡੱਚ ਗਵਰਨਮੈਂਟ ਆ ਜਿਹੜੀ ਜਿਹਨੂੰ ਆਪਾਂ ਕੱਖ ਸਾਹਿਬ ਜੀ ਦੇ ਨਾਂ ਹੈਗੇ ਆ, ਦੇਖੋ ਨੀਦਰਲੈਂਡ ਵੀ ਇਹਨੂੰ ਕਹਿ ਦਿੰਦੇ ਆ, ਹਾਲੈਂਡ ਵੀ ਕਹਿ ਦਿੰਦੇ ਆ, ਹਾਂਜੀ ਹਾਲੈਂਡ ਵੀ ਕਹਿੰਦੇ, ਨੀਦਰਲੈਂਡ ਵੀ, ਪਰ ਅਸਲ ਦੇ ਵਿੱਚ ਜਿਹੜਾ ਹਾਲੈਂਡ ਆ ਕੱਖ ਸਾਹਿਬ ਜੀ ਉਹ ਨੀਦਰਲੈਂਡ ਦਾ ਇੱਕ ਛੋਟਾ ਹਿੱਸਾ, ਉਹਦੇ ਦੋ ਸੂਬੇ ਆ ਜਿਹੜੇ ਉਹਨਾਂ ਨੂੰ ਜਿਹੜਾ ਇਕੱਲਿਆਂ ਨੂੰ ਹਾਲੈਂਡ ਕਹਿੰਦੇ ਆ, ਪਰ ਇਹਦੇ ਟੋਟਲ 4 ਸੂਬੇ ਆ, ਜਦੋਂ ਚੌਹਾਂ ਨੂੰ ਇਕੱਠਿਆਂ ਨੂੰ ਕਹਿਣਾ ਉਦੋਂ ਉਹਨੂੰ ਨੀਦਰਲੈਂਡ ਕਹਿੰਦੇ ਆ। ਤੇ ਇੱਥੋਂ ਦੀ ਜਿਹੜੀ ਗਵਰਨਮੈਂਟ ਹੈ ਕੱਖ ਸਾਹਿਬ ਜੀ, ਇਹਦੀ ਇੰਟੈਲੀਜੈਂਸ ਏਜੰਸੀ ਵੱਲੋਂ ਕਿਹਾ ਜਾ ਰਿਹਾ ਕਿ ਸੈਕਿੰਡ ਵਰਲਡ ਵਾਰ ਪਿੱਛੋਂ ਇਹ ਜਿਹੜਾ ਵਕਤ ਹੋਣਿਆ ਇਸ ਦੇਸ਼ ਨੂੰ ਪਹਿਲੀ ਵਾਰੀ ਰੂਸ ਤੇ ਚੀਨ ਤੋਂ ਖਤਰਾ ਜਿਹੜਾ ਮਹਿਸੂਸ ਹੋ ਰਿਹਾ। ਤੇ ਉੱਥੇ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹਦਾ ਨਾਂ ਹੈਗਾ AIVD, ਤੇ ਉਹਨੇ ਇਹ ਗੱਲ ਦਾ ਖੁਲਾਸਾ ਕੀਤਾ ਕਿ ਪਿਛਲੇ 80 ਸਾਲ ਤੋਂ ਸਾਨੂੰ ਹਰ ਪਾਸਿਓਂ ਕਦੇ ਇੰਨਾ ਖਤਰਾ ਮਹਿਸੂਸ ਨਹੀਂ ਸੀ ਹੋਇਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਕਦੇ ਵੀ ਦੁਨੀਆਂ ਦੀ ਹਾਲਤ ਆ ਜਿਹੜੀ ਉਹ ਇੰਨੀ ਪਤਲੀ ਨਹੀਂ ਦੇਖੀ ਗਈ ਜਿੰਨੀ ਅੱਜ ਹੈਗੀ ਆ। ਤੇ ਹਾਲੈਂਡ ਨੇ ਹੀ ਕੱਖ ਸਾਹਿਬ ਜੀ ਦੇਖੋ ਇਹੀ ਦੇਸ਼ ਆ ਜਿਹਨੇ ਪਹਿਲਾਂ ਨੇਟੋ ਦੀ ਸ਼ੁਰੂਆਤ ਕੀਤੀ ਸੀ, ਨੇਟੋ ਜਿਹੜੀ ਬਣੀ ਆ ਨਾ ਉਹ ਪਹਿਲਾਂ ਇਹਨੇ ਹੀ ਮੁੱਢ ਬੰਨਿਆ ਸੀ ਉਹਦਾ ਨੇਟੋ ਦਾ 12 ਕੰਟਰੀ ਪਹਿਲਾਂ ਸ਼ਾਇਦ ਇਹਦੇ ਨਾਲ ਇੰਨੇ ਕੁ ਸੀਗੇ ਜੁੜੇ ਹੋਏ ਫਿਰ ਉਹ ਹੌਲੀ ਹੌਲੀ ਹੋਰ ਦੇਸ਼ ਜੁੜਦੇ ਗਏ ਤੇ ਜਿਹੜੀ ਯੂਰਪੀਅਨ ਯੂਨੀਅਨ ਸੀਗੀ ਉਹਦਾ ਵੀ ਮੁੱਢ ਜਿਹੜਾ ਸੀ ਇਸੇ ਦੇਸ਼ ਨੇ ਚੱਕਿਆ ਸੀਗਾ ਉਹ ਬੀੜਾ ਕਿ ਆਪਾਂ ਈਯੂ ਜਿਹੜੀ ਆ ਯੂਰਪੀਅਨ ਯੂਨੀਅਨ ਬਣਾਈਏ ਸੋ ਇਹ ਦੋਨਾਂ ਦੀਆਂ ਸੰਸਥਾਵਾਂ ਜਿਹੜੀਆਂ ਦੋਨੇ ਹੀ ਆ ਇਹਨਾਂ ਦਾ ਮੁੱਢ ਬੰਨਣ ਵਾਲਾ ਇਹ ਹਾਲੈਂਡ ਹੀ ਸੀਗਾ ਜਾਂ ਨੀਦਰਲੈਂਡ ਕਹਿ ਲੋ ਤੇ ਫੇਰ ਖੱਕ ਸਾਹਿਬ ਜੀ ਹੁਣ ਇਹ ਜਿਹੜੀ ਆ ਨੇਟੋ ਆ ਜਿਹੜੀ 1949 ਦੇ ਵਿਚ ਸ਼ੁਰੂ ਹੋਈ ਸੀਗੀ ਤੇ ਜਿਹੜੀ ਹੈਗੀ ਆ ਈਯੂ ਇਹ 1950 ਤੋਂ ਮਗਰੋਂ ਹੌਲੀ ਹੌਲੀ ਹੌਲੀ ਹੌਲੀ ਹੌਲੀ ਬਣਦੀ ਬਣਦੀ ਤੇ ਇਹ ਫਿਰ 30 ਕੰਟਰੀ ਇਕੱਠੇ ਹੋ ਗਏ ਸੀਗੇ ਤੇ ਫਿਰ ਵਿਚੋਂ ਇੰਗਲੈਂਡ ਨਿਕਲ ਵੀ ਗਿਆ ਸੀਗਾ ਤੇ ਇਹਨਾਂ ਨੇ ਕਿਹਾ ਕਿ ਜਿਹੜਾ ਚੀਨ ਤੇ ਰੂਸ ਆ ਇਹਦੇ ਤੋਂ ਸਾਨੂੰ ਜਿਹੜਾ ਖਤਰਾ ਹੈਗਾ ਨੀਦਰਲੈਂਡ ਦਾ ਕਹਿਣਾ ਕਿ ਉਸ ਦੇਸ਼ ਉਪਰ ਰਸ਼ੀਆ ਅਤੇ ਚੀਨ ਵੱਲੋਂ ਜਿਹੜਾ ਜ਼ਿਆਦਾ ਖਤਰਾ ਆ ਉਹ ਸਾਈਬਰ ਅਟੈਕ ਜਿਹੜੇ ਹੁੰਦੇ ਆ ਖਤਰਾ ਉਹਨਾਂ ਤੋਂ ਕਹਿੰਦੇ ਸਾਨੂੰ ਜ਼ਿਆਦਾ ਖਤਰਾ ਆ ਆਹ ਤੋਪਾਂ ਤੇ ਬੰਬਾਂ ਨਾਲ ਤੇ ਰੀਸ ਵੱਲੋਂ ਹਾਂਜੀ
0: ਅੱਜ ਕੱਲ ਸਾਈਬਰ
1: ਸਾਈਬਰ ਅਟੈਕ ਹਾਂਜੀ ਆਟੋਮੈਟਿਕ ਰੇਲ ਗੱਡੀਆਂ ਚੱਲਦੀਆਂ ਉਹ ਤੁਸੀਂ ਤਾਂ ਯੂਰਪ ਦੇ ਵਿੱਚ ਪਤਾ ਨੀ ਰਹਿ ਕੇ ਆਏ ਕਿ ਨਹੀਂ ਆਏ ਉੱਥੇ ਤੁਹਾਨੂੰ ਪਤਾ ਸਰਵਿਸ ਜਿਹੜੀ ਸਵੇਰੇ ਕੰਮ ਤੇ ਜਾਂਦੇ ਆ ਨਾ ਲੋਕ ਉਸ ਵੇਲੇ ਦੇਖੋ ਖਤਰੇ ਜਦੋਂ ਮੈਂ ਪਹਿਲਾਂ ਗਿਆ ਸੀਗਾ ਉੱਥੇ ਗੋਰੇ ਗੋਰੀਆਂ ਉਹਨਾਂ ਨਾਲ ਤੁਸੀਂ ਰਲ ਨੀ ਸਕਦੇ ਜੇ ਤੁਸੀਂ ਏਸ਼ੀਆ ਚ ਗਏ ਹੋ ਉਹ ਇੰਨੀ ਤੇਜ਼ ਸਵੇਰ ਨੂੰ ਦੌੜੇ ਜਾਂਦੇ ਆ ਟ੍ਰੇਨ ਤੇ ਚੜ੍ਹਨੇ ਨੂੰ ਬੱਸ ਤੇ ਚੜ੍ਹਨੇ ਨੂੰ ਉਹ ਜਿਹੜੇ 2-3 ਘੰਟੇ ਹੁੰਦੇ ਨਾ ਸਵੇਰੇ ਕੰਮ ਤੇ ਜਾਣ ਦੇ ਉਸ ਵੇਲੇ ਜਿੱਦਾਂ ਇੱਥੇ ਆਪਣੇ ਵੀ ਆਪਣੇ ਸੜਕਾਂ ਦੇ ਉੱਤੇ ਰਾਸ਼ਨ ਦਾ ਕਾਰਾਂ ਦਾ ਤੇ ਉੱਥੇ ਜਿਹੜੀਆਂ ਕਾਰਾਂ ਵਗੈਰਾ ਘੱਟ ਆ ਤੇ ਉੱਥੇ ਲੋਕ ਆ ਜਿਹੜੇ ਉਹ ਇਸ ਤਰ੍ਹਾਂ ਦੌੜੇ ਜਾਂਦੇ ਕੰਮਾਂ ਤੇ ਜੇ ਹੁਣ ਟ੍ਰੇਨ ਖੜ ਗਈ ਤਾਂ ਉੱਥੇ ਦਾ ਕੰਮ ਖੜ ਜਾਊਗਾ ਸਾਈਬਰ ਅਟੈਕ ਦੇ ਨਾਲ
0: ਪਰ ਇਹ ਹੈ ਕਿ ਹੁਣ ਸਾਈਬਰ ਅਟੈਕ ਦੇ ਉਹ ਇਹਨਾਂ ਨੇ ਵੀ ਆਪਣੇ ਹਿਸਾਬ ਕਿਤਾਬ ਲਾ ਲਏ ਆ ਇਹਨਾਂ ਨੇ ਵੀ ਬੰਦੇ ਕੰਪਿਊਟਰਾਂ ਦੇ ਉੱਪਰ ਬਿਠਾ ਦਿੱਤੇ ਆ
1: ਬਿਲਕੁਲ ਬਿਠਾ ਲਏ ਆ ਜੀ ਪਰ ਉਹ ਜਿਹੜੇ ਸਾਨੂੰ ਪਤਾ ਵੀ ਉਹ ਗਾਂਧੀ ਦਾ ਨਵੇਂ ਤਰੀਕੇ ਲੱਭਦੇ ਰਹਿੰਦੇ ਆ ਨਾ ਉਹ ਜਿਹੜੇ ਹਰ ਵੇਲੇ ਉਹਨਾਂ ਦਾ ਕੰਮ
0: ਇੱਦਾਂ ਹੋਣ ਲੱਗੇ ਨੇ ਚੀਮਾ ਸਾਹਿਬ ਫੇਰ ਬੈਂਕਾਂ ਹੀ ਲੁੱਟੀਆਂ ਜਾਣ ਜੇ ਇਹਨਾਂ ਜਾਂ ਜੋ ਕੁਛ ਉਹ ਕਰ ਰਹੇ ਆ ਅਟੈਕ ਕਰਦੇ ਆ ਉਹ ਤਾਂ ਫਿਰ ਕੱਢ ਕੇ ਲੈ ਜਾਣ ਸਾਰਾ ਕੁਛ ਅਮਰੀਕਾ ਚੋਂ ਪਰ ਇਹਨਾਂ ਨੇ ਵੀ ਪੂਰੀ ਆਪਣੀ ਟੀਮਾਂ ਜਿਹੜੀਆਂ ਉਹਦੇ ਤੇ ਤਣਾਅ ਕੀਤੀਆਂ ਹੁੰਦੀਆਂ ਤਾਂ ਕਿ ਮਾੜਾ ਜਿਹਾ ਵੀ ਦੇਖਿਆ ਕੁਛ ਹੋ ਰਿਹਾ ਨਾ ਤੁਹਾਡੇ ਫੋਨ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਤੁਹਾਡੇ ਸਿਸਟਮ ਦੇ ਵਿੱਚ ਤੇ ਉਸੇ ਵੇਲੇ ਹੀ ਉਹ ਚੈੱਕ ਕਰਦੇ ਰਹਿੰਦੇ ਉਸੇ ਵੇਲੇ ਇਗਨੋਰ ਕਰਕੇ ਸਿਸਟਮ ਨੂੰ ਠੀਕ ਕਰ ਲੈਂਦੇ ਆ
1: ਇਹ ਚੱਲਦਾ
0: ਹੋਰ ਆਉਣੀ ਵੱਡੀ ਆਉਣੀ ਆ ਕਈ ਕੁਛ
1: ਬਸ ਬਿਲਕੁਲ ਉਹ ਗਾਂ ਤੇ ਗਾਂ ਜਿਹੜੇ ਚੋਰ ਆ ਖਕਸਾ ਜੀ ਆਪਣੇ ਰਾਹ ਲੱਭੀ ਜਾਂਦੇ ਆ ਤੇ ਜਿਹੜੇ ਦੂਜੇ ਸਾਧ ਆ ਉਹ ਉਹਨਾਂ ਨੂੰ ਬੰਦ ਕਰਨ ਦੇ ਰਾਹ ਲੱਭੀ ਜਾਂਦੇ ਆ ਜਦੋਂ ਜਿਹੜਾ ਜਿੱਦਾਂ ਚੱਲਦੀ ਰਹਿਣੀ
0: ਏਦਾਂ ਹੀ
1: ਅਗਲੀ ਖਬਰ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਦੇ ਡਿਫੈਂਸ ਮਿਨਿਸਟਰ ਆ ਖਾਕ ਸਾਹਿਬ ਜਿਹੜਾ ਉਹਨਾਂ ਦਾ ਨਾਂ ਹੈਗਾ ਇਜ਼ਰਾਇਲ ਕੈਪਸ ਉਹਨਾਂ ਦਾ ਨਾਂ ਹੈਗਾ ਐਨਬੀਸੀ ਦੀ ਨਿਊਜ਼ ਆ ਜਿਹੜੀ ਐਨਬੀਸੀ ਨਿਊਜ਼ ਏਜੰਸੀ ਆ ਉਹਦੇ ਜ਼ਰੀਏ ਇਹ ਖਬਰ ਜਿਹੜੀ ਆਪਣੇ ਕੋਲ ਪਹੁੰਚੀ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਕਿਹਾ ਗਿਆ ਕਿ ਮੈਂ ਸਿਰਫ ਅਮਰੀਕਾ ਵੱਲੋਂ US ਵੱਲੋਂ ਯੂਨਾਈਟਿਡ ਸਟੇਟਸ ਵੱਲੋਂ ਹਰੀ ਬੱਤੀ ਦੀ ਉਡੀਕ ਕਰ ਰਿਹਾ
0: ਕੀ ਕਰਨਾ
1: ਤੇ ਕਹਿੰਦਾ ਮੈਨੂੰ ਜਦੋਂ ਹਰੀ ਬੱਤੀ ਜਿਹੜੀ ਆ ਉਹ ਮਿਲਣ ਦੀ ਦੇਰ ਆ ਅਮਰੀਕਾ ਵੱਲੋਂ ਤੇ ਕਹਿੰਦਾ ਮੈਂ ਉਸੇ ਵੇਲੇ ਜਿਹੜਾ ਇਰਾਨ ਆ ਉਹਨੂੰ ਉੱਥੇ ਨੇਰ ਕਰਦੀ ਲਿਆ ਦੂੰਗਾ ਤੇ ਉਹਨੂੰ ਮੁੜ ਕੇ ਫੇਰ
0: ਚੀਮਾ ਸਾਹਿਬ ਅੱਗੇ ਜਿਹੜਾ ਪਿੱਛੇ ਕੁਛ ਦਿਨਾਂ ਤੋਂ ਚੱਲ ਰਿਹਾ ਇਹਨਾਂ ਦੀ ਲੜਾਈ ਇਹਨਾਂ ਨੇ ਉਹ ਮਿਜ਼ਾਈਲਾਂ ਸਿੱਟੀਆਂ ਉਹਨਾਂ ਨੇ ਸਿੱਟੀਆਂ ਉਦੋਂ ਤੋਂ ਕਿਹਨੇ ਟੱਕਿਆ ਸੀ ਇਹਨਾਂ ਨੂੰ ਗੱਲਾਂ ਕਰਨ ਵਾਲੀਆਂ ਜੀ
1: ਹਾਂਜੀ ਹਾਂਜੀ
0: ਉਹ ਉਦੋਂ ਬੈਠੇ ਆ ਕਿਤੇ ਚੁੱਪ ਕਰਕੇ
1: ਉਹੀ ਤਾਂ ਗੱਲ ਹੈ ਜੀ ਪਰ ਉਹਨੇ ਜਿਹੜਾ ਉਹਨੇ ਕਿਹਾ ਕਿ ਮੈਂ ਇੱਥੇ ਨੇਰ ਗਰਦੀ ਮਚਾ ਦੂੰਗਾ ਤੇ ਮੈਂ ਮੁੜ ਕੇ ਫੇਰ ਇਹਨੂੰ ਪੱਥਰ ਦੀ ਏਜ ਜਿਹੜੀ ਆ ਜਿੱਦਾਂ ਲੋਕ ਅੱਗੇ ਪਹਿਲੇ ਇੱਕ ਅਕਸਰ ਜੀ ਏਜ ਹੁੰਦੀਆਂ ਜਿੱਦਾਂ ਹੁਣ ਕਈ ਲੋਕ ਕਹਿੰਦੇ ਨਾ ਕੰਪਿਊਟਰ ਏਜ ਆ ਗਏ ਵੀ ਹੁਣ ਇਸੇ ਤਰ੍ਹਾਂ ਕੋਈ ਸਮਾਂ ਸੀ ਜਦੋਂ ਇਹ
0: ਸਾਹਿਬ ਇਹਨਾਂ ਨੇ 50-70% ਆਪਣਾ ਅਸਲਾ ਗਵਾ ਲਿਆ ਆਲਰੇਡੀ ਇਸਰਾਇਲ ਨੇ ਬਾਕੀ ਅਮਰੀਕਾ ਦਾ ਅਸਲਾ ਵੀ ਇਹਨਾਂ ਨੇ ਗਵਾਇਆ
1: ਖਾਕ ਸਾਹਿਬ ਜੀ ਅਮਰੀਕਾ ਦਾ ਅਸਲਾ ਜਿਹੜਾ ਆ ਉਹ ਗੱਲਾਂ ਬਾਹਰ ਸਾਨੂੰ ਪਤਾ ਵੀ ਭਾਵੇਂ
0: ਕਰਿਓ ਜਿਹੜੀ ਠੀਕ ਨਾ
1: ਹੋ ਨਹੀਂ ਨਹੀਂ ਐਸੀ ਨੀ ਗੱਲ ਕਰੇ ਪਰ ਅਮਰੀਕਾ ਦੀਆਂ ਜਿਹੜੀਆਂ ਮਿਸਲਾਂ ਪੇਟਰੀਅਟ ਮਿਸਲਾਂ ਮੁਸਲਾਂ ਸੀ ਉਹਨਾਂ ਦੀ ਬੜੀ ਥੋੜ ਆ ਗਈ ਇੱਥੇ
0: ਥੋੜ ਫਿਰ ਬਣਦੀ ਇੱਥੇ ਤੁਹਾਨੂੰ ਪਤਾ ਚੀਮਾ ਸਾਹਿਬ ਇਹ ਕੰਟਰੀ ਜਿਹੜੀ ਅਮਰੀਕਾ ਨਾ ਇਹਨੇ ਹਰ ਚੀਜ਼ ਪਹਿਲਾਂ ਤੋਂ ਤਿਆਰ ਕਰਕੇ ਰੱਖੀ ਆ ਫੈਕਟਰੀਆਂ ਲੱਗੀਆਂ ਮਸ਼ੀਨਾਂ ਬਣ ਰਹੀਆਂ ਚੀਜ਼ਾਂ ਬੰਬ ਬਣ ਰਹੇ ਹਰ ਚੀਜ਼ ਬਣਦੀ ਆ
1: ਬਿਲਕੁਲ ਬਿਲਕੁਲ
0: ਇੱਥੇ ਕੋਈ ਮੁੱਕਣ ਵਾਲਾ ਕੰਮ ਨਹੀਂ ਹੈਗਾ ਤੁਹਾਡੀ ਜੇ ਕੱਲ ਅਮਰੀਕਾ ਚਾਹਵੇ ਨਾ ਤੇ ਬਲੀਵ ਕਰੋ ਕਿ ਬਹੁਤ ਕੁਛ ਤਬਾਹੀ ਮਚਾ ਸਕਦਾ
1: ਪਰ ਕੋਈ ਸ਼ੱਕ ਨੀ,
0: ਕੱਲ ਨੂੰ ਫਿਰ ਦੁਨੀਆਂ ਚ ਮੂੰਹ ਵੀ ਦਿਖਾਉਣਾ ਹੁੰਦਾ ਨਾ
1: ਕਿ ਹਾਂਜੀ
0: ਬੰਬ ਸਿੱਟ ਕੇ ਅੱਜ ਤੱਕ ਉੱਥੇ ਜਾਪਾਨ ਦੇ ਵਿੱਚ ਅੱਜ ਤੱਕ ਅਮੇਰਿਕਨ ਪਛਤਾਉਂਦੇ ਆ। ਉਹ ਮਤਲਬ ਇਹ ਚੀਜ਼ਾਂ ਕੋਈ ਈਜ਼ੀ ਨਹੀਂ ਹੁੰਦੀਆਂ, ਜਿੱਦਾਂ ਹੁਣ ਪਾਕਿਸਤਾਨੀ ਹਰ ਬੰਦਾ ਜਿਹੜਾ ਪਾਕਿਸਤਾਨ ਦੇ, ਅਸੀਂ ਵੀ ਬੰਬ ਕਾਹਦੇ ਲਈ ਰੱਖੇ ਆ, ਅਸੀਂ ਕਾਹਦੇ ਲਈ ਇਹ ਚਲਾਉਣੇ ਨਹੀਂ, ਅਸੀਂ ਇਹ ਚਲਾਉਣ ਲਈ ਕਦੀ ਇੰਡੀਆ ਵਾਲੇ ਕੋਈ ਆਮ ਪਬਲਿਕ ਕਦੀ ਨੀ ਗੱਲ ਕਰਦੀ ਇਹੋ ਜਿਹੀ ਕਿ ਸਾਡੇ ਕੋਲ ਐਟਮ ਬੰਬ ਅਸੀਂ ਚਲਾਵਾਂਗੇ ਤੁਹਾਡੇ। ਉਹ ਡਰਦਾ ਬੰਦਾ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ, ਡਰਦਾ ਮਾਰਿਆ ਕਰੀ ਕਰੀ ਜਾਂਦਾ ਹੁੰਦਾ ਕਿ ਵੀ ਮੈਂ ਹੁਣ ਚਲਾ ਦੂੰਗਾ, ਮੈਂ ਕਰ ਦੂੰਗਾ, ਕੀ ਪਤਾ ਚੱਲਣੇ ਕਿ ਨਹੀਂ ਚੱਲਣੇ, ਉੱਥੇ ਹੀ ਪੈ ਰਹਿ ਜਾਣੇ ਆ। ਇਹੋ ਜਿਹੀ ਗੱਲ ਆਮ ਪਬਲਿਕ ਨੂੰ ਨਹੀਂ ਕਰਨੀ ਚਾਹੀਦੀ,
1: ਨਹੀਂ ਕਰਨੀ ਚਾਹੀਦੀ ਬਿਲਕੁਲ।
0: ਮਿਲਟਰੀ ਦੇ ਕੰਮ ਆ, ਆਰਮੀ ਦੇ ਕੰਮ ਆ, ਸਰਕਾਰਾਂ ਦੇ ਕੰਮ ਆ, ਉਹਨਾਂ ਨੂੰ ਉਹਨਾਂ ਤੱਕ ਰਹਿਣ ਦਿਓ। ਹਰ ਬੰਦਾ ਉੱਥੇ ਐਟਮ ਬੰਬ ਧੋਣ ਤੇ ਚੱਕੀ ਫਿਰਦਾ, ਮੋਢੇ ਤੇ ਚੱਕੀ ਫਿਰਦਾ, ਮੈਂ ਚਲਾ ਦਿੰਦਾ। ਇਹ ਬੇਕੂਫੀ ਦੀਆਂ ਹੱਦਾਂ ਹੁੰਦੀਆਂ। ਚੁੱਪ ਚੁਪੀਤੇ ਡੌਂਕੀ ਮਾਰ ਲੈਂਦੇ ਹੁੰਦੇ ਆ,
1: ਕਈ ਵਾਰੀ ਚੁੱਪ ਚੁਪੀਤੇ ਡੌਂਕੀ ਮਾਰ ਲੈਂਦਾ, ਦੇਖਾ ਮੈਨੂੰ ਨੀ ਮੈਸੇਜ ਆਇਆ ਕੋਈ ਨਾ।
0: ਕੋਈ ਗੱਲ ਨੀ, ਕੋਈ ਗੱਲ ਨਹੀਂ, ਉਹਨਾਂ ਦੀ ਕੋਈ ਮੈਸੇਜ ਤੇ ਨਹੀਂ ਆਇਆ।
1: ਫੋਨ ਮਾਰ ਕੇ ਦੇਖ
0: ਲੈਂਦੇ, ਫੋਨ ਨਾ ਮਾਰੋ ਕਿਉਂਕਿ ਜੇ ਉਹਨਾਂ ਨੇ ਆਉਣਾ ਹੁੰਦਾ ਤਾਂ ਉਹਨਾਂ ਨੇ ਫਿਰ ਪ੍ਰੋਗਰਾਮ ਸੈੱਟ
1: ਨਹੀਂ, ਉਹ ਕਈ ਵਾਰੀ ਸੌਂ ਵੀ ਜਾਂਦੇ ਹੁੰਦੇ ਆ,
0: ਤੇ ਫਿਰ ਉਹਨਾਂ ਨੇ ਉੱਠਣਾ, ਸਿਸਟਮ ਨੂੰ ਸੈੱਟ ਕਰਨਾ, ਉਹ ਕਰਨਾ, ਫੋਨ ਸੈੱਟ ਕਰਨੇ, ਫਿਰ ਔਖਾ ਹੋ ਜਾਂਦਾ ਨਾ। ਕੋਈ ਗੱਲ ਨੀ, ਤੁਸੀਂ ਆਪਾਂ ਗਾਣੇ ਲਾ ਲੈਂਦੇ ਆ, ਐਡੀ ਕਿਹੜੀ ਗੱਲ, ਖਬਰ ਹੈਗੀ ਤੇ ਕਰ ਲੋ ਹੋਰ ਕਦੀ। ਚੀਮਾ ਸਾਹਿਬ ਡਾਕਟਰ ਸਾਹਿਬ ਕੋਲ ਚਲੇ ਗਏ ਫੋਨ ਕਰਨ, ਪਤਾ ਕਰਨਗੇ ਕਿ ਡਾਕਟਰ ਸਾਹਿਬ ਨੂੰ ਅੱਜ ਕਿਉਂ ਨਹੀਂ ਆਏ। ਚਲੋ ਬਜੁਰਗ ਬੰਦੇ ਹੋ ਗਏ ਆ ਜੀ, ਮਿਹਨਤ ਵੀ ਬਹੁਤ ਕਰਨੀ ਪੈਂਦੀ ਹੈ, ਕੰਮ ਬੜੇ ਕਰਨੇ ਪੈਂਦੇ ਆ। ਉਧਰ ਕਈ ਜਗ੍ਹਾ ਤੇ ਉਧਰ ਮੋਟਲ ਹੋਟਲ ਵੀ ਆ, ਉਧਰ ਫਾਰਮ ਵੀ ਆ, ਉਧਰ ਵੀ ਗੇੜਾ ਮਾਰਨਾ ਹੁੰਦਾ ਉਹਨਾਂ ਨੇ, ਤੇ ਚਲੋ ਥੱਕ ਜਾਂਦਾ ਬੰਦਾ। ਆਪਾਂ ਗਾਣੇ ਸੁਣਦੇ ਆ ਜੀ, ਅੱਜ ਸੁਣ ਲਿਆ ਤਾਂ ਕੁਛ ਅੱਧਾ ਕੁ ਘੰਟਾ ਹੋਰ ਗੀਤ ਸੁਣਦੇ ਆ ਦੋਸਤੋ। ਤੇ ਹੁਣ ਆਪਾਂ ਇੱਦਾਂ ਕਰਦੇ ਆ ਕਿ ਆਪਾਂ ਹਿੰਦੀ ਗਾਣੇ ਨਾ ਲਾਈਏ, ਅੱਗੇ ਪੰਜਾਬੀ ਦਾ ਆਪਾਂ ਸੁਣ ਲਿਆ ਤੇ ਹਿੰਦੀ ਗਾਣੇ ਲਾ ਦਿੰਦੇ ਆ। ਲਓ ਜੀ ਲਓ ਜੀ ਲਓ ਜੀ

ਹਾਂਜੀ ਕਰ ਸਾਹਿਬ ਉਹਨਾਂ ਦੇ ਨਾਲ ਗੱਲ ਹੋਈ, ਉਹ ਕਹਿੰਦੇ ਉਹਨਾਂ ਨੇ ਮੰਗਲਵਾਰ ਤਿਕਰ ਨਹੀਂ ਆਉਣਾ, ਮੰਗਲਵਾਰ ਤਿਕਰ ਉਹ ਉਹਨਾਂ ਨੂੰ ਛੁੱਟੀ ਆ ਤੇ ਉਦਣ ਨੂੰ ਆਉਣਗੇ ਉਹ, ਤੇ ਅੱਜ ਹੈਗਾ ਫਰਾਈਡੇ, ਸੈਟਰਡੇ ਸੰਡੇ ਤੇ ਮੰਡੇ ਤਿੰਨ ਦਿਨ ਉਹਨਾਂ ਨੇ ਆਉਣਾ ਨੀਗਾ। ਤੁਸੀਂ ਕੋਈ ਗੱਲ ਬਾਤ ਹੋਰ ਕਰ ਲੋ, ਆਪਾਂ ਹੋਰ ਅੱਧਾ ਘੰਟਾ ਲਾ ਦਿੰਦੇ ਹੋਰ ਉੱਥੇ ਕੀ ਆ। ਹਾਂਜੀ ਹਾਂਜੀ ਖਬਰ ਆਪਾਂ ਕੱਢ ਲੈਂਦੇ ਹਾਂ ਜੀ, ਦੇਖ ਲੈਂਦੇ ਹਾਂ ਕੋਈ ਨਾ ਕੋਈ ਹੋਰ ਖਬਰ ਮਾੜੀ ਮੋਟੀ ਉੱਥੇ ਕੀ ਆ, ਹੋਰ ਖਬਰ ਦੇਖ ਲੈਂਦੇ ਹਾਂ। ਅੱਛਾ ਜੀ ਓਕੇ ਹੋ ਗਿਆ। ਖਾਕ ਸਾਹਿਬ ਮੇਰੀ ਨਜ਼ਰ ਆ ਜਿਹੜੀ ਨਾ ਇਹ ਸਾਰੀਆਂ ਮੈਂ ਕੰਮ ਲਾਉਣ ਦਿੱਤੀਆਂ ਉਹ ਜਿਹੇ ਦੇਣ ਚ ਨੀ ਆਉਂਦੇ ਤੇ ਓਕੇ।

ಚತುರ ನಾರ ಅಮ ಪಕಡ ಕರಕಾಜೆ ಮೇರೆ ಮನ್ ಕೆ ದ್ವಾರ ಭೂತ ಸಜ್ಜ.

ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitra nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ, ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ, ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿੱਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿੱਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਓਏ ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਣ ਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲਾਉਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਈ ਕੰਮ ਨਾ ਹੋਏ ਕਰਨ ਨੂੰ, ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤੇ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੀ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕੇ ਕੁਛ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਊਡ ਦੋਸਤੋ, ਨਦੀਨ ਨਹੀਂ ਹੁੰਦਾ ਉਹ, ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੰਨਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲ, ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਹੈ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ। ਠੀਕ ਹੈ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0049-1714869514, 0049-1714869514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ, ਸਾਡੇ ਸ਼ਹਿਰ ਨਾ ਮਿਲ ਲਾਈਨ ਦੇ ਵਿੱਚ ਇੱਕ ਵਰਕ ਸਟਾਰਟ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਟੋ ਰਾਈਫਨ ਆ ਐਪਸੀਲੋਨ। ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸ ਹੈ 160 ਦੇ ਵਿੱਚ, ਤੇ ਤੁਹਾਡੀ ਕਾਰ ਜਿਹੜੀ ਆ ਉਹ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ, ਵੰਡਰਫੁਲ ਲੋਕ,
ਬੜੇ ਕੋਪਰੇਟਿਵ ਤੇ ਸਿੱਕੇਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜੂ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 ਫੀਐਸਿਸ 6th Rye and 6th Fenf ਮਿਊਲਾਈਨ ਵਿੱਚ, ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ, ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੂੰ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

ਜੀ ਵਾ ਆਸ਼ਕ ਮੁੱਲ ਵੇਖਦੇ ਨੀ ਤੂੰ ਛਾਂਟ ਲੈ ਜਿੰਨੇ ਕੁ ਮੁੱਲ ਲੈਣੇ ਵੰਡਰਫੁਲ ਸੌਂਗ ਮੁਹੰਮਦ ਸਦੀਕ ਰਣਜੀਤ ਕੌਰ ਸਭ ਗਾਣੇ ਟੌਪ ਦੇ ਸੋਹਣੀ ਤੂੰਬੀ ਵਜਾਈ ਹੈ ਇਹਨਾਂ ਨੇ ਇਹਨਾਂ ਦੇ ਅਖਾੜੇ ਵੀ ਫੁੱਲ ਜਾਂਦੇ ਹੁੰਦੇ ਸਨ ਤੇ ਮੁਹੰਮਦ ਸਦੀਕ ਇੱਕ ਅਜਿਹਾ ਕਲਾਕਾਰ ਹੋਇਆ ਜਿਹੜੇ ਪਹਿਲਾਂ ਜਿਹਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਪਿਓ ਦੇ ਵਿਆਹ ਤੇ ਵੀ ਇਹ ਗਿਆ ਸੀ ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖਾੜਾ ਲਾਇਆ ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਨੂੰ ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜ੍ਹੀਆਂ ਤੇ ਵੀ ਲਾਇਆ ਉਹ ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਂਦਾ ਤੇ ਫੇਰ ਫੌਰਨ ਤੁਹਾਡੇ ਵੱਲ ਜਿੰਨਾ ਸੱਜਣਾ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਆ ਹੁਣ ਕੂਲਰ ਅੱਗੇ ਸੌਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਭਾਈ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਔਰ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ
ਮੇਰੀਆਂ ਦੋ ਕੁ ਲਾਈਨਾਂ ਅੱਗੋਂ ਬਈ ਰਿਸ਼ਤੇਦਾਰ ਕਹਾਉਂਦੇ ਨੇ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ। ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ ਓਏ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ ਹੱਥ ਹੈਂਡੀ ਥੱਲੇ ਕਾਰਾਂ ਨੇ। ਕੰਮ ਕਰਨ ਨੂੰ ਬਈਏ ਨੇ ਹੱਥ ਹੈਂਡੀ ਥੱਲੇ ਕਾਰਾਂ ਨੇ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਯੁੱਧ ਨਸ਼ਿਆਂ ਵਿਰੁੱਧ ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ। ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ। ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ ਮੰਦੀ ਤੇ ਅਕਲ ਨੂੰ ਪੈਣ ਫਿਟਕਾਂ ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ। ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ। ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ। ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ। ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ। ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਬਲਬੀਰ ਸਿੰਘ ਜੀ ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ ਤੇ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ। ਤੇ ਆ ਲਓ ਜੀ ਕੋਈ ਪਾਕਿਸਤਾਨ ਜਿਵੇਂ ਮਹਿਦੂਦ ਅਖਤਰ ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویلو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہس دے وس دے پنجابیاں نوں پیار بھرا سلام ہوے
1: جی. سونا سارے والوں اختر صاحب آپ جی نوں بھی وعلیکم السلام.
0: بڑی مہربانی سر. ہس دے پنجابیاں دے نام ایک چھوٹا جا، ہس دے رہن پنجابی سارے، ہس دا روے پنجاب.
1: اختر صاحب ایک سیکنڈ میری ذرا گل سنیو. ایک سر، تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑھ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاون نگر، تحصیل ہرون آباد، تے چک میرا 6 وانار جی.
1: واہ جی واہ واہ. تے سر تسی کوئی سروس کردے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے انہاں دا انچارج ہاں جی، چشتیاں بجلی گھر دے وچ.
1: اچھا، تے بجلی تہاں ڈکی ہے ساری پاکستان دی؟ پہلا تے اے دسو.
0: بس سر جی گل یہ ہے کہ بجلی اسی تگالا ہی کھانے ہاں جی، جٹ زمیندار بندے سواردی لگ گیا نے.
1: میں سارا تہاڈے سٹیج شو ویکھنا ہوں ہاسے والے، تے وہ سارے بجلی تے گیس والے دے دوالے ہوئے ہوندے نے. بڑا شگل لگ رہا.
0: ہاں جی ہاں جی،
1: بہت شگل لگ رہا ہوندا. ہاں جی
0: ہاں جی ہاں جی
1: ہاں. سارے دن دے وچ بھج نٹ دے وچ نا ہاسے دے پروگرام ہی ویکھنے چاہیے نے، تھوڑا جا موڈ سیٹ ہو جاندا ہے. ورنہ زندگی دے وچ گام ہی گام نے، چار سویرے سوچا ہی سوچا نے جے تسی سیریس رہو گے.
0: ہاں جی
1: ہاں جی. تے بہت چنگا لگا تہاڈے نال گل بات ساڈی ہو رہی ہے.
0: بڑیاں بڑیاں.
1: ہاں، تے جنہاں نے تہاڈے نال ساڈی گل بات کروائی ہے اسی انہاں دے وی بہت مشکور ہاں جی. اپنا
0: بڑی مہربانی سر.
1: ہاں جی، شاہ جی ہوناں دے. ہاں جی، مطلب کی شاعر ہو تسی؟
0: ہاں جی، میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا، تے پنجابی نال پیار کرنا وا، چڑھ دے لیندے پوری دنیا دے وچ ہس دے وس دے پنجابی جڑے نے سونے لگدے نے.
1: واہ جی واہ واہ جی. اختر صاحب تہاڈی آواز بڑی کھڑکنی تے سونی ہے. ہاں جی، تے اے تہاڈی کوئی کتاب وغیرہ وی چھپی ہے کہ اجے چھپنیاں نے کوئی؟
0: سر میری کتاب جڑی ہے نا وڈی دے لاگے، وڈی تو پہلے انشاءاللہ جڑا ہے نا مارکیٹ ہوئے گی جی. اللہ تعالی دی ذات تہاڈے ورگے بھراواں دیاں دعاواں جڑیاں اونچائی گیاں.
1: چلو جی، ساڈیاں گڈ وشز ہمیشہ تہاڈے ورگے سجنا دے نال. ہاں جی،
0: بس جی
1: جی جی، ساڈیاں آوازاں سن کے خوش ہو جاندے آ اپنے پیارے بھراواں دیاں آوازاں وچ. ہاں جی، پھر کی ہویا جی؟ تھوڑا جیہا بارڈر ہے. ہاں جی، پر ساڈے آپس وچ سانجھ رہے، ساڈے میلے کٹھے لگن. ہاں جی، اسی بزنس کریے. ہاں جی، تے ساڈا کاروبار تہاڈے وی کاسیاں وچ پیسے آن، ساڈے وچ وی آن پیسے، تے اسی تے آپس وچ ہی وپار کردے رہیے، تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے.
0: آپ بالکل جی بالکل اسی طرح ہی.
1: جی جی جی،
0: گل ہے نا جی، اسی طرح آپ پیار کرتے رہے نا جی ایک دوجے نا
1: جی،
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل، اسی ہے ہی کٹھے ہاں. اور سرکار نے تھوڑا جا سرکاراں دے اپنے مسئلے ہوندے نے محبوب.
0: جدو
1: ہاں جی،
0: جدو سر چڑھ دے نو ویکھی دا نا تے اکھاں چوں آنسو آ جاندے آ.
1: اسی تہانوں سارے نو یاد کری دا یار. پھر ویکھو نا، وچ ایک بارڈر ہے، لیگ وج گئی. پھر کی ہویا؟ جدوں چھوٹے چھوٹے سکے بھرا کٹھے کھیڑدے نے، وڈے انہاں دیاں شادیاں ہو جاندیاں نے، او وی تے الگ ہو جاندے نے نا. پھر کیڑے او؟
0: بالکل جی بالکل،
1: پھر وی تے او بھرا ہی ہوندے نے نا. تے تسی سارے سارے بھرا ہی ہو. ساڈیاں گڈ وشز تہاڈے نال، سونے پاکستان نال. ہاں جی، تسی
0: بسم اللہ جی بسم اللہ
1: ترقی کرو، تے گوانڈی خوش وی ہوئے گا، کوئی سخی وسدا ہوئے گا، تے او دا فائدہ ہی ہوئے گا، نقصان تھوڑا کوئی ہوندا.
0: بالکل جی بالکل، کیوں نہیں.
1: اچھا ہوں سناؤ، تسی کی سنانا چاہتے؟
0: سر میں ایک روائی ہے، ہس دے پنجابیاں دے نام، پوری دنیا چ بیٹھے پنجابیاں دے نام، ہس دے رہن پنجابی سارے، ہس دا روے پنجاب.
1: جیندے رہو، کیا باتاں نے، واہ.
0: ਇੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ।
1: ਜੀ ਜੈਰੇ ਨਸੀਬ ਸੁਣਾਓ।
0: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਾ ਸੀਵਣ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ, ਜੁਮਾ ਹਫਤਾ ਬੁੱਧ ਕੀ ਹੁੰਦਾ, ਖੇਤ ਸਰਾਣੇ ਦੋਰਾ ਕੀ ਨੇ, ਖੇਤ ਸਰਾਣੇ ਦੋਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀ ਗੋਭੀ ਸਾਗ ਕੀ ਹੁੰਦਾ।
1: ਤੁਸੀਂ ਪਿੰਡ ਚ ਲੈ ਵੜੇ ਹੋ ਸਾਨੂੰ। ਹਾਂਜੀ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਧ ਕੀ ਹੁੰਦਾ। ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਕ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਚਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ।
1: ਰੇਂਡੀ ਫੁੱਟ ਤੇ ਰੇਂਡੀ ਕੀ ਹੁੰਦਾ ਜੀ?
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ ਜੀ, ਸਮਝ ਗਏ।
0: ਰੇਂਡੀ ਫੁੱਟ ਤੇ ਤੁੰਮਾ ਦੱਸਾਂ
1: ਜੀ। ਜੀ।
0: ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ,
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੰਬੀ ਦੱਸਾਂ, ਪਦ ਭੇੜਾ ਤੇ ਖੁੰਬੀ ਦੱਸਾਂ,
1: ਜਿਉਂਦੇ ਰਹੋ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ। ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਤ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ,
1: ਵਾਹ ਵਾਹ, ਝਾੜ ਧੁੱਪ ਧੁੱਪ ਤੇ ਛਾਂ, ਵਾਹ,
0: ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਖੀ ਕੀੜੀ ਦੱਸਾਂ, ਤਾਰੇ ਖਿਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ,
1: ਵਾਹ ਵਾਹ, ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ,
0: ਅੰਬ ਸ਼ਰੀਫ ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਬੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ,
1: ਵਾਹ ਵਾਹ ਫੱਕੜ, ਵਾਹ,
0: ਕੱਜਲ ਦਾਤਲ ਵੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ,
1: ਕਿਆ ਬਾਤ ਕਿਆ ਬਾਤ, ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ।
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ,
1: ਵਾਹ ਵਾਹ ਵਾਹ,
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ, ਤੇਜ਼ ਹਵਾ ਦੇ ਬੁੱਲੇ ਦੱਸਾਂ। ਸਾਰੇ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ, ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ।
1: ਅੱਛਾ ਜੀ।
0: ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਬਿਲਕੁਲ ਬਿਲਕੁਲ, ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਹੋਰ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਚ ਹੈ ਨਾ?
0: ਹਾਂਜੀ, ਫੂਡ ਸਟਰੀਟ ਲਾਹੌਰ ਦੇ ਵਿੱਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ, ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ।
1: ਅੱਛਾ।
0: ਉਹ ਖਾਬ ਦੇ ਵਿੱਚ ਲਾਹੌਰ ਜਾਂਦਾ, ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੇ, ਉਹਦੇ ਨਾਲ ਹੁੰਦਾ ਕੀ ਹੈ।
1: ਅੱਛਾ, ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ,
0: ਹਾਂਜੀ,
1: ਸਾਰੀ ਸਟਰੀਟ ਦੇ ਵਿੱਚ ਰੈਸਟੋਰੈਂਟਸ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣੇ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਕਿ ਜਾਂ ਆਮ ਬੰਦੇ?
0: ਉਹ ਮਹਿੰਗੀ ਹੈ ਜੀ।
1: ਅੱਛਾ।
0: ਉਹ ਸਰ ਜੀ, ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਮਤਲਬ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਆ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ।
0: ਹਾਂਜੀ, ਰੌਣਕ ਤੇ ਫੇਰ ਜਿਹੜੇ ਉਹਨੇ ਆਖਿਆ, ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ, ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਆ
1: ਜੀ। ਮੈਂ
0: ਮਾੜੇ ਨੇ ਤਾਂ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂੰ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਉਹ ਗਈਆਂ
1: ਜੀ, ਉਹਨਾਂ ਦੇ ਬੁੱਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ, ਮੈਂ ਕਹਿੰਦਾ ਜੀ, ਮੱਤ ਮਾਰ ਦਿੰਦਾ। ਪੈਸਾ ਫਤੂਰ
0: ਮੱਤ ਮਾਰ ਦਿੰਦਾ
1: ਬੰਦੇ ਨੂੰ।
0: ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਜਿਹੜੀ ਇਹੀ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਹੈ।
1: ਤੇ ਵੇਖੋ, ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ, ਥੋੜਾ ਕੁਛ ਹੁੰਦਾ
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ
0: ਨਾ, ਹਾਲੇ ਨਾ ਹੀ ਲੱਗਾ।
1: ਬਿਲਕੁਲ ਬਿਲਕੁਲ,
0: ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਉਹ ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ ਉਹ ਕਹਿੰਦਾ ਆਹੋ ਮੈਂ ਹੀ ਕੀਤਾ।
0: ਹਾਂਜੀ,
1: ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਜੀ ਹੱਦ ਹੈ, ਕਿੰਨੀ ਕੁ ਬੰਦਾ ਕੁੱਟ,
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
0: ਉਹਦੇ ਨਾਲ ਫਿਰ ਮੰਨ ਜਾਣਾ ਹੀ ਬਿਹਤਰ ਆ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ ਉਹਨੇ, ਵਿਚਾਰੇ ਨੇ ਭਾਵੇਂ ਕੀਤੀ ਵੀ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸੁਣਾਓ ਇਹ ਸਾਡੇ ਵੀ ਇਹੋ ਹਾਲ ਹੈ
0: ਬਾਜੀ, ਅੱਲਾ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ, ਸਾਰੀ ਦੁਨੀਆ ਚ ਤੁਹਾਨੂੰ ਸੁਣਿਆ
0: ਜੀ। ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚ, ਵਾਹ।
0: ਕਸਿਆ ਲਾਂਗਣ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧੇ ਚੀਜ਼ਾਂ ਦੀ ਸਮਝ ਆਉਂਦੀ ਹੈ। ਹਾਂਜੀ ਹਾਂਜੀ,
1: ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ। ਬੜੀ ਮਧੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦਹੀਂ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਹੀ ਰੰਗਲੇ ਕਾਗਜ਼, ਇੱਕ ਦੇ ਵਿੱਚ ਹੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਹੈ, ਵਾਹ ਵਾਹ ਵਾਹ।
0: آل دوالے ویخ ووخ کے ٹنگ لیا میں باواں دہیں دے وچ ڈبو کے بوٹی دنداں نال چباواں مکیا ککڑ دہیں تے گنڈا اٹھ شیشے ول آیا ڈول ڈول تب کے کڑتے اتے بنگلہ دیش بنایا بل نوں تھالی وچ سجا کے پیش میرے پہ کیتا بل نوں تھالی وچ سجا کے پیش میرے پہ کیتا وچے خدمت دسنا پوچھنا وچے ہاتھ توائی وچے ٹپ تو پا کے بنیا پورا 700 پائی اس ویلے بڑا سی 700
1: بہت سی ماڑے بندے واسطے تے 700 بہت
0: ہاں جی ٹپ تو پا کے پورا بنیا 700 پائی بل دا سن کے کھڑا کھڑوتا تھاڑ زمین تے آیا پے گیا اتھے رولا رپا مرچ لیا جے تایا جلدی جلدی چکو اس نو ہسپتال پہنچاؤ 700 نو تسی گولی مارو ایدی جان بچاؤ واہ
1: واہ
0: واقعی اکو دم پھے ڈریا اختر اکھ جو میری کھلی اوہی ڈانگ تے گٹھڑی پلے اوہی پاٹی جلی
1: واہ اکھ کھلی بیچارے غریب دی سپنے چ گیا سی اتھے اصل چ
0: ہاں جی
1: واہ واقعی غریباں دے سپنے ہی ہوندے نے
0: ہاں جی سپنے ہی
1: اکثر صاحب
0: بس ارے شفقتا تہاڈی شفقتا سنن والیاں دی مہربانی میرے جننے بھرا بیٹھے نے میں کیس ریڈیو دے تھرو ایک میسج جڑا ہے گا ڈلیور کرنا چاہنا امید شاید سن دے ہون میرے تو بڑے بھائی نے امریکہ دے وچ بیٹھے نے انہاں نو انہاں دی فیملی نو پوت بھتیجیاں نو سارے نو میرے والوں جڑا ہے گا نا السلام علیکم ہس دے وس دے رہن آباد رہن
1: تے امریکہ دے وچ کتھے گئے نے
0: الزبت ٹاؤن ہے جی
1: الزبت ٹاؤن ہاں جی
0: ہاں جی
1: اچھا اچھا جی ضرور
0: اوتھے نے ڈاکٹر مجاہد علی ناصر
1: اچھا تہاڈے سکے بھائی نے او
0: ہاں جی میرے تو بڑے نے جی
1: تہاڈے تو بڑے ٹھیک ہے جی
0: ہاں جی
1: تو جی تہاڈا میسج انہاں تک پہنچ گیا ہواواں فضاواں وچ جڑا تسی میسج چھڈ دیو او پہنچ جاندا ہے تہاڈے چون والے
0: ٹھیک
1: تے میں
0: بڑی شکر
1: بہت بہت مہربانی دھنواد تہاڈا تھینک یو ویری مچ تے میں تہاڈے نال ایک شیئر کراں گا
0: بسم اللہ جی
1: تے تسی شوگر والا شیر سننا چاہندے ہو یا سیریس
0: جدان مرضی جی جدان مرضی ہو
1: دوویں سنا دینا پہلا تے سیریس ہے
0: جی
1: اے دنیا نا اج تک آئی وچ کسے دے جفے
0: واہ جی واہ
1: اے دنیا نا اج تک آئی وچ کسے دے جفے ملک جگیراں ہیرے موتی کٹھے کر کر تھکے لالچ اتو نظر بھی ٹیڈی کچرا ہاسا ہسے
0: کچرا ہاسا
1: لوب لالچ اتو نظر بھی ٹیڈی کچرا ہاسا ہسے مرگ ترشنا موت مارو تھل اے خالی گئے سب کسے خالی شگل والا جی تیری صورت ویخ کے میں پلا پتا ہوں تے نیڑے ٹوکدا نا گڈی چاڑ سمانے جے ڈور کٹنی سی ایڈی پانڈ میں پیار دی چکدا نا پتا ہوں جے نیت بنیت تیری تیرے قدما دے وچ دل سٹدا نا
0: سٹدا نا
1: جے دس دیندی کہ گنجا جا سچا پسند تیری دس دیندی کہ کنیڈا دا گنجا جا سچا پسند تیری ادھا پنڈ میں تیرے تو کٹدا نا ادھا
0: واجی واہ واجی واہ
1: بہت بہت مہربانی محمود جی
0: بڑی بڑی مہربانی سر تسی ٹائم دتا
1: تھینک یو جی ٹائم تہاڈا ریڈیو تہاڈا اسی جی
0: بڑی مہربانی سر
1: جی خدا حافظ بہت بہت مہربانی
0: اللہ حافظ آباد رہو ہستے رہو آباد رہو
1: سیم ٹو یو تھینک یو لو جی اے سن سونے پاکستان تو محمود اختر جی ہونی جڑے رونق لا کے گئے ونڈرفل کنیاں چیزاں دے نام نویاں نویاں چیزاں ونڈرفل چیزاں دے نام دس کے گئے نے سانو بھی یہ شاعر ہی ہے جنہاں دی گرپ دے وچ سارا کچھ پاسیبل ہے گا تے بلویر جی میں آ رہا تہاڈے ال تے تسی ریڈیو سن رہے ہو تے ریڈیو بند کر دیو تے آ لو جی میں تہانوں ਕੁਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ ਨੇ,
1: ਵਾਕਿਆ ਹੀ ਵਾਕਿਆ ਜੀ, ਵਾਕਿਆ।
2: ਕਿਆ ਬਾਤਾਂ ਜੀ, ਬੜਾ ਹੀ ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ ਜੀ,
1: ਬਹੁਤ
2: ਹੀ ਵਧੀਆ,
1: ਬਹੁਤ ਚੰਗਾ। ਗੁੱਡ ਵਿਸ਼ੇਸ ਉਹਨਾਂ ਨੂੰ, ਤੁਹਾਨੂੰ ਵੀ ਜਨਾਬ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜੀ ਜਰੂਰ ਜਰੂਰ ਜਰੂਰ ਜੀ, ਅਖਤਰ ਸਾਹਿਬ ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਲਏ ਨੇ ਜੀ। ਖਾਲਸਾ ਜੀ,
2: ਇਹ ਮੇਰੀ ਇਹ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾ।
1: ਵਾਹ ਵਾਹ ਵਾਹ ਵਾਹ ਵਾਹ,
2: ਲੈਂਦੇ ਵੱਲੋਂ
1: ਆਉਣ ਹਵਾ।
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ।
2: ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ। ਦਿਲ ਆਪਣੇ ਦੇ ਜ਼ਖਮਾਂ ਤਾਈ, ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ,
2: ਲੈਂਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਜੀ ਵਾਹ,
2: ਤੇਰੇ ਵਤਨੋਂ ਹੋਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ।
1: ਵਾਹ ਵਾਹ ਵਾਹ, ਬਹੁਤ ਖੂਬ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ। ਸ਼ਾਇਦ ਕਿਤੇ ਤੂੰ ਆਇਆ ਹੋਵੇਂ, ਚਾਰ ਚੁਫੇਰੇ ਟੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ,
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜਗ ਤੋਂ ਦਰਦ ਲੁਕੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ, ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ, ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ। ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ, ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ, ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਨੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ, ਲੁੱਟੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ, ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆਹ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ। ਵੇਖ ਲਓ ਬਾਬੇ, ਹਾਂਜੀ
2: ਵੇਖ ਲਓ, ਪਾਪ ਧੋ ਦਿੱਤੇ ਅਗਲੇ ਨੇ। ਹਾਂਜੀ,
1: ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਗਿਆ ਜੀ, ਆਹ ਬਾਬਾ ਇਹੋ ਜਿਹਾ ਹੋਏ, ਇਹੋ
1: ਜਿਹਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣ ਗਈ।
2: ਨਹੀਂ ਨਹੀਂ, ਉਹਦੇ ਤੋਂ ਤਾਂ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ।
1: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਹਾਂ ਹਾਂ ਹਾਂ, ਕਿਆ ਬਾਤ ਹੈ, ਕਿੰਨੀ ਦੁਨੀਆਂ ਉਹਨੇ ਸਾਫ਼ ਕਰ ਛੱਡੀ ਹੈ, ਪਾਪ ਧੋ ਛੱਡੇ
1: ਪਾਪੇ ਨਾ।
2: ਪਰ ਮੇਲ ਇੱਕੋ ਹੀ, ਮੇਲ ਇੱਕੋ ਹੀ, ਹਾਂ ਹਾਂ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
1: ਹਾਂਜੀ।
2: ہاں جی بوڑ بابے پکھنڈی بابے پہلو سنت تے پچھو سنت بابا برہم گیانی دی اپادی لگ جاندی
1: واہ واہ واہ
2: پہلو سنت پچھو سنت بابا برہم گیانی دی اپادی لگ جاندی چوڑی دار پجاما پیرا تیک چوڑا سر تے پگ تک سامی بج جاندی
1: بہت خوب بہت خوب
2: چوڑی دار چوڑی دار پجاما پیرا تیک چوڑا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جیڑے علاقے وچ پیر پائے تے بھیڑ اس پاسے پج پج پج جاندی
1: واہ واہ لٹ پے گئی رام نام دی
2: ہائے ہائے آج جن چابیاں لینیاں سورگاں دے جن پانچ جن سورگ بکڑیاں دی چابیاں لینیاں آؤ
1: ہاں جی آپ بابے نے حالانکہ نرکاں تے جانا ہوندا پر ایدی بہادری ویکھو سورگاں دی ٹکٹاں دیندا رہندا
2: ہائے ہائے نہیں نہیں انہاں دا ایتھے سورگ دی لگ جاندی چوڑی دار پجاما پیرا تیک چوڑا سر تے پگ تک سامی بج جاندی
1: بہت خوب بہت خوب
2: چوڑی دار چوڑی دار پجاما پیرا تیک چوڑا سر تے پگ ٹکسالی بج جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جیڑے علاقے وچ پیر پائے تے بھیڑ اس پاسے پج پج پج جاندی
1: واہ واہ لٹ پے گئی رام نام دی
2: ہائے ہائے آج جن چابیاں لینیاں سورگاں دے جن پانچ جن سورگ بکڑیاں دی چابیاں لینیاں آؤ ہاں جی
1: آپ بابے نے حالانکہ نرکاں تے جانا ہوندا پر ایدی بہادری ویکھو سورگاں دی ٹکٹاں دیندا رہندا
2: ہائے ہائے نہیں نہیں انہاں دا ایتھے سورگ
1: واقعی ہاں تے گل بہت ودھیا کیتی ہے

0: ਵਾਹ
1: ਵਾਹ ਲੁੱਟ ਪੈ ਗਈ ਰਾਮ ਨਾਮ ਦੀ।
0: ਹਾਏ ਹਾਏ ਆ ਜਾਓ ਜਿਹਨੇ ਚਾਬੀਆਂ ਲੈਣੀਆਂ ਸਵਰਗਾਂ ਚ ਜਨਪਾਂ ਚ ਜਿਹਨੇ ਸਵਰਗ ਬੰਗਲਿਆਂ ਦੀਆਂ ਚਾਬੀਆਂ ਲੈਣੀਆਂ ਆਓ।
1: ਹਾਂਜੀ ਆਪ ਬਾਬੇ ਨੇ ਹਾਲਾਂਕਿ ਨਰਕਾਂ ਚ ਜਾਣਾ ਹੁੰਦਾ ਪਰ ਇਹਦੀ ਬਹਾਦਰੀ ਵੇਖੋ ਸਵਰਗਾਂ ਦੀਆਂ ਟਿਕਟਾਂ ਦਿੰਦਾ ਰਹਿੰਦਾ
0: ਜੀ। ਹਾਏ ਹਾਏ ਨਹੀਂ ਨਹੀਂ ਉਹਨਾਂ ਦਾ ਇੱਥੇ ਸਵਰਗ
1: ਤੁਸੀਂ ਗੱਲ ਬਹੁਤ ਵਧੀਆ ਕੀਤੀ
0: ਹੈ। ਕਿਸੇ ਘੜ ਕਰ ਮਾਤਾ ਝੂਠੀਆਂ ਨੂੰ ਕਿਸੇ ਘੜ ਕਰਾ ਮਾਤਾ ਝੂਠੀਆਂ ਨੂੰ ਚੇਲੇ ਸਾਧ ਦੇ ਨਾਂ ਨਾਲ ਜੋੜ ਦਿੰਦੇ ਸਾਧ ਵਕਾਰੀ ਵਕਾਰੀ ਤੇ ਅੱਖ ਵਰਗਾ ਚੇਲੇ ਅੰਬ ਵਰਗਾ ਕਰ ਬੋੜ ਦਿੰਦੇ ਸਾਧ ਵਕਾਰੀ ਵਕਾਰੀ ਤੇ ਅੱਖ ਵਰਗਾ ਚੇਲੇ ਅੰਬ ਵਰਗਾ ਕਰ ਬੋੜ ਦਿੰਦੇ ਬਾਬੇ ਪਿੰਗਲੇ ਚਾੜੇ ਹਮਾਲੀਆ ਤੇ। ਬਾਬੇ ਨੇ ਜਦੋਂ ਕਿਰਪਾ ਕੀਤੀ ਇੱਕ ਬਗੈਰ ਲੱਤਾਂ ਤੋਂ ਬੰਦਾ ਸੀ ਉਹ ਵੀ ਹਮਾਲੀਆ ਤੇ ਚੜ ਗਿਆ ਸੀ। ਹਾਂਜੀ ਬਾਬੇ ਪਿੰਗਲੇ ਚਾੜੇ ਹਮਾਲੀਆ ਤੇ ਮਨ ਮੁੱਖਾਂ ਨੂੰ ਕਰ ਕੋੜ ਦਿੰਦੇ ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ ਜਿਹੜਾ ਬਣੇ ਸੇਵਕ ਬੇੜੀ ਤਾਰ ਦਿੰਦੇ ਜਿਹੜਾ ਨਾ ਮੰਨੇ ਬੇੜੀ ਰੋੜ ਦਿੰਦੇ। ਬਾਬਾ ਡੇਰੇ ਲਈ ਪਿੰਡ ਉਜਾੜਦਾ ਏ ਬਾਬਾ ਡੇਰੇ ਲਈ ਪਿੰਡ ਉਜਾੜਦਾ ਏ ਸੇਵਕ ਪਰ ਪੁਕਾਰੀ ਦੱਸਦੇ ਨੇ ਪੀਵੇ ਵਿਸਕੀ ਚਬਾਵੇ ਹੱਡੀਆਂ ਵੀ ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ।
1: ਵਾਹ ਜੀ ਵਾਹ
0: ਪੀਵੇ ਵਿਸਕੀ ਚਬਾਵੇ ਹੱਡੀਆਂ ਵੀ ਸੇਵਕ ਉਹਨੂੰ ਹਵਾ ਹਾਰੀ ਦੱਸਦੇ ਨੇ। ਆ ਹੁਣ ਗੱਲ ਸੁਣਿਓ ਜੇ ਜਰਾ ਬਾਬੇ ਬਾਬੀ ਨੇ ਆਂਦੀ ਕੱਢ ਕੇ ਸੀ
1: ਅੱਛਾ
0: ਬਾਬੇ ਬਾਬੀ ਲਿਆਂਦੀ ਕੱਢ ਕੇ ਸੀ ਤੇ ਚੇਲੇ ਤੱਕਣ ਨਾ ਨਾਰੀ ਦੱਸਦੇ ਨੇ।
1: ਵਾਹ ਵਾਹ
0: ਚੇਲੇ ਕਹਿੰਦੇ ਨੇ ਬਾਬਾ ਜੀ ਨਾਰੀਅਲ ਵੇਂਦੇ ਹੀ ਨਹੀਂ
1: ਬਾਬੇ ਨਾਰੀਅਲ ਕਿਉਂ ਵੇਖਣਾ।
0: ਇੱਕ ਗੱਲੋਂ ਚੇਲੇ ਵੀ ਥੋੜੀ ਜਿਹੀ ਜਿਆਦਾ ਕਰਦੇ ਜੇ ਬਾਬੇ ਨਾਲ
1: ਉਹ ਕਿੱਦਾਂ
0: ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਤੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ ਨੇ।
1: ਕਿਆ ਬਾਤ ਹੈ ਕਿਆ
0: ਭਾਵੇਂ ਬਾਬੇ ਦੇ ਦਰਜਣਾ ਹੋਣ ਬੱਚੇ ਉਹਨੂੰ ਚੇਲੇ ਬ੍ਰਹਮਚਾਰੀ ਦੱਸਦੇ ਨੇ। ਬਗਲਾ ਭਗਤ ਬਾਬਾ ਅੱਖਾਂ ਮੀਟ ਰੱਖੇ ਬਗਲਾ ਭਗਤ ਬਾਬਾ ਅੱਖਾਂ ਮੀਟ ਰੱਖੇ ਉੱਤੋਂ ਹੋਰ ਤੇ ਵਿੱਚੋਂ ਚੋਰ ਬਾਬਾ ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ ਕੋਲ ਵੱਜਿਆ ਲੱਗਿਆ ਹੋਰ ਬਾਬਾ।
1: ਕਿਆ ਬਾਤ ਕਿਆ ਬਾਤ
0: ਹੁੰਦੇ ਦੂਰ ਦੇ ਢੋਲ ਸੁਹਾਵਣੇ ਨੇ ਕੋਲ ਵੱਜਿਆ ਲੱਗਿਆ ਹੋਰ ਬਾਬਾ ਸਿੱਧੂ ਫੋਲਿਆ ਸਿੱਧੂ ਫੋਲਿਆ ਲੀਰਾਂ ਨਿਕਲਣਾ ਏ ਉੱਤੋਂ ਜਾਪਦਾ ਨਵਾਂ ਨਕੋਰ ਬਾਬਾ ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ ਰੱਖ ਸਾਹਾਂ ਦੀ ਪੰਡ ਸੰਭਾਲ ਬੀਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ। ਇਹ ਹੈ ਜੀ ਪਖੰਡੀ ਬਾਬਿਆਂ ਦੀ ਗੱਲ।
1: ਬਿਲਕੁਲ ਬਿਲਕੁਲ ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ ਬਾਬਿਆਂ ਦੀਆਂ ਝੁਕਦੀਆਂ ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ
0: ਚਾਂਦੀ ਨਹੀਂ ਸੋਨਾ ਹੀ ਸੋਨਾ ਜੀ ਸੋਨਾ ਹੀ ਸੋਨਾ ਜੀ ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ ਉਹ ਕਹਿੰਦਾ ਮੇਰੇ ਕਮਰੇ ਚ ਸੋਨਾ।
1: ਵਾਹ ਨੰਬਰ 2 ਦੇ ਵੇਖੋ ਜੀ ਇਹਨਾਂ ਨੇ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਜੀ ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਬਈ। ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ ਤੁਸੀਂ ਤੇ ਰਾਮ ਨਾਮ ਜਪਾਉਂਦੇ ਹੋ ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ ਰਾਮ ਨਾਮ ਨਹੀਂ ਜਪਾਉਂਦੇ ਤੁਸੀਂ।

0: ਹਾਂਜੀ ਹਾਂਜੀ ਹਾਂਜੀ ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀ ਪ੍ਰੀਤ।
1: ਹਾਂਜੀ ਪਿੱਛੇ ਜੇ ਮਸ਼ਹੂਰ ਹੋਇਆ, ਅਜੇ ਵੀ ਬਾਬਾ ਮਸ਼ਹੂਰ ਹੈ।
0: ਚਲੋ ਤੇ ਉਹਦਾ ਬੰਦਾ ਜਿਹੜਾ ਦੱਸਦਾ ਹੈ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜੇ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ ਉਹਦੇ ਕਰਾਈ ਬਹਿਦਾ ਬਹਿਦਾ ਜਾਂਦਾ ਹੈ ਨਾ।
1: ਅੱਛਾ,
0: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀ ਦਾ।
1: ਅੱਛਾ ਠੀਕ ਠੀਕ ਆ ਗਈ ਜੀ ਸਮਝ ਮੈਨੂੰ।
0: ਹਾਂਜੀ ਹਾਂਜੀ ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਫਿਰ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਮੇਜ਼ ਤੇ ਬਾਇਆ ਹੁੰਦਾ ਨਾ ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
1: ਠੀਕ ਠੀਕ ਠੀਕ ਬਿਲਕੁਲ
0: ਹਾਂਜੀ। ਤੇ ਹੋਰ ਇੱਕ
1: ਸੁਣਾਓ ਜੀ ਸੁਣਾਓ, ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ ਕਿਉਂਕਿ ਮੈਨੂੰ ਕੋਈ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹ ਲਾ ਤੇ ਤੁਸੀਂ ਸ਼ੁਰੂ ਕਰ ਦਿਓ ਆਪਣੇ।
0: ਲਓ ਜੀ ਲਓ ਜੀ ਲਓ ਜੀ ਹਾਂਜੀ ਮੈਂ ਸੁਣਾਉਂਦਾ ਜੀ।

0: ਹਾਂ ਜੀ
1: ਜੀ
0: ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ ਹਾਂਜੀ ਹੈਲੋ
1: ਅਰਜ਼ ਕੀਤੀ ਸੀ ਤੁਸੀਂ ਬੋਲੀ ਜਾਓ ਮੈਂ ਕੋਈ ਮੈਸੇਜ ਸੁਣ ਰਿਹਾ
0: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ ਹਰ ਗੰਗਲ ਕੀ ਅਲਫ ਨਗੇਗ ਵਿਖਾਈ ਜਾ ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ ਪਾੜ ਪਾੜ ਸੰਗ ਤਾਵੀ ਹੇਕਾਂ ਲਾਈ ਜਾ ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ ਸਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ ਹੁਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ ਗਾਉਣ ਵਕਤ ਮਰ ਮੋਈਆਂ ਦਿਲੋਂ ਭੁਲਾਈ ਜਾ ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ
1: ਜਾ ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ ਵਾਇਸ ਮੈਸੇਜ ਤੇ ਉਹਨਾਂ ਨੇ ਵਿਸ਼ੇਸ਼ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ ਤੇ
0: ਠੀਕ ਹੈ
1: ਮਹਿਮੂਦ ਜੀ ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ ਤੇ ਇਸ ਕਰਕੇ ਮਤਲਬ ਕੀ ਪਰ ਸਾਡੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ ਥੈਂਕ ਯੂ ਇੰਨੇ ਪਿਆਰ ਵਾਸਤੇ ਤੁਹਾਡੇ ਵਾਸਤੇ
0: ਮਿਹਰਬਾਨੀ ਜੀ ਉਹਨਾਂ ਦੀ ਮਿਹਰਬਾਨੀ ਜੀ ਉਹਨਾਂ ਦੀ ਹਾਂਜੀ ਤੁਹਾਡੀ ਵੀ ਮਿਹਰਬਾਨੀ ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ ਹਾਂਜੀ ਓਕੇ ਜੀ ਫਿਰ
1: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ
0: ਹਾਂਜੀ
1: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ
0: ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ
0: ਓਏ ਹੋਏ ਹੋ ਵੱਡੀਆਂ ਝੂਠਾਂ ਵੱਡੀਆਂ ਝੂਠਾਂ ਹਾਂਜੀ
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ
0: ਵਾਹ ਜੀ ਵਾਹ
1: ਲੀਡਰ ਦੋਸ਼ੀ ਦੇਸ਼ ਦੇ
0: ਪਾਰਲੀਮੈਂਟ
1: ਚ ਭੂਤ
0: ਭੂਤ ਬੰਗਲਾ
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੂਤ ਰਾਖੇ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ ਚੋਰਾਂ ਨੀ ਡਾਕਾ ਮਾਰਿਆ ਇਹ ਪੁਲਿਸ ਦਾ ਕੰਮ ਹੈ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਵਾਦ ਦਾ ਸੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ ਮਾਲ ਦੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਸ਼ੂਤ ਮਾਲ ਦੀ ਨਫ਼ਰਤ ਵੰਡਦੇ ਪੰਡਿਤ ਘਨੇ ਅਸ਼ੂਤ ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇ ਭੂਖ ਸੱਚੇ ਸੁੱਚਿਆਂ ਨੂੰ ਲਾਂਤਾ ਹਰ ਬੇਈਮਾਨ ਦਾ ਸੂਤ ਪਏ ਸੱਚੇ ਸੁੱਚਿਆਂ ਨੂੰ ਲਾਂਤਾ ਤੇ ਹਰ
0: ਬੇਈਮਾਨ ਦਾ ਸੂਤ
1: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਤੁਹਾਨੂੰ
0: ਓਕੇ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ ਜੀ ਫਤਿਹ ਜੀ ਤੇ ਲਓ ਜੀ ਦੋਸਤੋ ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਹਾਂ ਸਾਡੇ ਉੱਥੇ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੋਣੀ ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਚਲ ਨਹੀਂ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ ਇੱਥੇ ਲਓ ਜੀ ਮੈਂ ਕਾਲ ਕਰ ਦਿੱਤੀ ਹਾਂਜੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ
2: ਹਾਂਜੀ ਮੈਂ ਸੁਣੇ ਪ੍ਰੋਗਰਾਮ
1: ਅਜੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਵੀ ਤਰੱਕੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਵੀ ਉੱਥੋਂ ਲਈ ਹੈ ਜੀ
2: ਠੀਕ ਹੈ ਜੀ ਠੀਕ ਹੈ
1: ਸੂਬਾ ਸਿੰਘ ਜੀ ਤੁਸੀਂ ਚੜ੍ਹਦੀ ਕਲਾ ਚੋ ਠੀਕ ਠਾਕ ਹੋ ਵਧੀਆ
2: ਬਿਲਕੁਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਆਸ ਵੀ ਆ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਿਵਤੇ ਸਭ ਚੜ੍ਹਦੀ ਕਲਾ
1: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
2: ਕੋਈ ਨਹੀਂ
1: ਤੇ ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
2: ਜੀ ਨਹੀਂ ਮੈਂ ਰੈਡੀ ਹਾਂ ਮਤਲਬ ਇੱਦਾਂ ਗੱਲ ਸਾਹਿਬ ਵੀ ਅੱਜ 12 ਤਰੀਕ ਆ
1: ਹਾਂਜੀ
2: ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿੱਚ ਬੜਾ ਇਹਨਾਂ ਦਾ ਆਪਣਾ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਨਾ ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ
1: ਅੱਛਾ
2: ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ ਇਤਿਹਾਸ ਘੱਟ ਚਰਚ ਮਾਰਦੇ
1: ਆ
2: ਜਦੋਂ ਕਿ ਇਤਿਹਾਸਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ
1: ਕਿਆ ਬਾਤ ਹੈ
2: ਹਾਂਜੀ ਹਾਂਜੀ ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲੇ ਵਾਲੇ ਬਾਗ ਸ਼ਹੀਦੀ ਹਾਂ 13 ਅਪ੍ਰੈਲ ਚਲੋ ਅੱਜ 12 ਆ
1: ਜੀ ਜੀ ਅੱਜ 12
2: ਤੇ ਉਹ ਦਿਨ ਜਿਹੜੇ ਨੇ ਹਾਂ ਦਿਨ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਜੀ
1: ਪਹਿਲੀ ਗੱਲ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿਚ
2: ਠੀਕ ਹੈ ਜੀ ਠੀਕ ਠੀਕ ਠੀਕ
1: ਉੱਥੇ ਵਾਹਵਾ 2-3 ਘੰਟੇ ਬਿਤਾਏ ਸੀ
2: ਜਾਣਾ ਬਣਦਾ ਬਾਜਵਾ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿਚ ਇੱਕ ਮਹਿਸੂਸ ਹੁੰਦਾ
1: ਉਹ ਤਸਵੀਰ ਤੇ ਮਨ ਚ ਆਉਂਦੀ ਹੈ
2: ਜੀ ਜੀ ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ ਰੋਸ ਵੀ ਆਉਂਦਾ ਗੁੱਸਾ ਵੀ ਆਉਂਦਾ
1: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ ਖੂਹ
2: ਕਿੱਦਾਂ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਵਿਚ ਅਸੀਂ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਜੀ ਕਹਿ ਲਈਏ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਦੁਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦਾਂ ਖੂਨ ਡੁੱਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹੈ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜੋ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਆ ਤੇ ਸਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ ਜਿਹੜਾ 13 April 1699 ਦਾ ਤੇ 13 April ਦਾ ਦਿਹਾੜਾ ਜਿਹੜਾ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਨਵਾਂ ਅਧਿਆਇ ਲੈ ਕੇ ਆਇਆ ਸੀ ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿੱਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿੱਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ ਆਪਣੀ ਦਸਤਾਰ ਕਰਕੇ ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਮਾਜਾ ਸਾਹਿਬ ਉਹ ਬੜੀ ਕਮਾਲ ਦੀ ਲਿਖਦਾ ਹੈ ਲਗਭਗ ਕਵਿਤਾ ਵਰਗੀ ਰਵਾਨਗੀ ਵਰਗੀ ਵਾਰਤਕ ਲਿਖੀ ਉਹਨੇ ਤੇ ਉਹਦੇ ਵਿਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ ਜਿੱਦਾਂ ਇੱਕ ਮੰਨ ਲਓ ਇੱਕ ਬੱਸ ਚ ਹੀ ਸਵਾਰ ਹੁੰਦੇ ਆ ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ ਵੀ ਆ ਕਿਉਂ ਬੰਦਾ ਹੈ ਜਾਂ ਕੀ ਆ ਜਾਂ ਉਹਨੇ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਜੀ ਸੀ ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਗਾਉਂ ਜਿਹੜੀ ਲਾਈ ਸੀ ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਕੱਲੇ ਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ 500 ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ
1: ਕੀਤਾ ਚਾਰਾ ਸਾਹਿਬ ਗੁਰੂ ਦੇ ਬੰਦਾ ਚ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
3: ਬੜੀ ਬੜੀ
1: ਸ਼ੇਰ ਬਣਾ ਦਿੱਤਾ ਜਿਹੜੇ ਤੱਕਰੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ ਉਹਨਾਂ ਨੇ ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ
2: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਜਵਾ ਸਾਹਿਬ ਤੁਸੀਂ ਵੇਖਣੀ ਹੋਵੇ ਨਾ ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ ਉਹਦੇ ਵਿਚ ਉਹਨਾਂ ਨੇ ਮਤਲਬ ਇੰਨੇ ਜੋਸ਼ ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿਚ ਆਪਣੇ ਸਿੱਖਾਂ ਦੇ ਮਨ ਵਿਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਿਕ ਕਹਾਣੀ ਦਾ ਸਹਾਰਾ ਲਿਆ ਨਾ ਤੇ ਸਵਰਗ ਦੇ ਵਿਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ ਦੁਰਗਾ ਦੇਵੀ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਉਹਦੇ ਵਿਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ ਕਦੇ ਫਿਰ ਬੋਲਾਂਗੇ ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਹਿਖਾ ਦੈਂਤ ਕਿਹਾ ਮਹਿਖਾ ਮਹਿਖੌਸਰ ਨੂੰ ਇੱਕ ਥਾਂ ਤੇ ਉੱਤੇ ਪੂਰਾ ਨਾਮ ਲਿਖਿਆ ਹੋਇਆ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਹੋਇਆ ਬਈ ਆਹਮੋ ਸਾਹਮਣੇ ਮਹਿਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਓਹਦੇ ਤਲਵਾਰ ਮਾਰੀ ਤੇ ਜਦੋਂ ਓਹਦੇ ਤਲਵਾਰ ਮਾਰੀ ਤੇ ਓਹਦੇ ਧੜ ਨੂੰ ਚੀਰਦੀ ਹੋਈ, ਜਿਹੜੇ ਘੋੜੇ ਤੇ ਬੈਠਾ ਓਹਦੀ ਕਾਠੀ ਨੂੰ ਚੀਰਦੀ, ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਦੇ ਖਲੋਤੀ ਨਾ ਓਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ। ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ, ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ, ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ, ਵੀ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ। ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ, ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ, ਉਹ ਤੋਂ ਸਹਿਤ ਦੇ ਨਾਲ ਆਉਂਦੀ ਹੈ। ਤੇ ਉਹਨਾਂ ਨੇ ਆਪਣੇ ਦਰਬਾਰ ਚ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ, ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ, ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ, ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜ੍ਹਾਉਂਦੇ ਸੀ ਨਾਲ ਮਤਲਬ ਹਨਾ। ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ, ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ, ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ ਵੀ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ, ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ, ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ, ਜਿਹਦੇ ਜਿਹਦੇ ਕਿੱਸੇ ਕਹਾਣੀਆਂ ਦਾ ਵਰਣਨ ਕਿੱਸਾ ਕਾਵਿ ਕਹਿ ਦਿੰਦੇ ਆ। ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਦਈਏ, ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ, ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ ਅੱਜ ਕੱਲ ਦੀ ਕਵਿਤਾ ਲਿਖਦੇ ਆ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ, ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ। ਤੇ ਇਸੇ ਕਰਕੇ ਰਚਿਆ, ਜਿੱਦਾਂ ਜਿੱਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਤੇ ਅਸਰ ਹੋਊਗਾ, ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵਿ ਦਾ ਸਹਾਰਾ ਲਿਆ ਸੀਗਾ।
1: ਬੰਦਾ ਜੀ ਇੱਕ ਸਾਧ ਜੀ ਜੀ ਜੀ ਜੀ ਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ ਦੇ, ਕਿਹੜਾ ਥਾਪ।
2: ਬਿਲਕੁਲ ਬਿਲਕੁਲ ਜੀ ਬਿਲਕੁਲ, ਪਹਿਲੀ ਗੱਲ ਤੇ ਦੇਖੋ ਸੰਨਿਆਸ ਲੈ ਚੁੱਕਾ, ਦੁਨੀਆਦਾਰੀ ਤੋਂ ਰਿਖਤ ਹੋ ਕੇ ਇੱਕ ਨੁੱਕਰ ਤੇ ਬੈਠੇ ਸੀਗੇ ਹਨਾ। ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਇੱਕ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਸੀ ਕਹਾਂਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਨਾਮ ਸੀ, ਤੇ ਬਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ, ਕਿਤੇ ਉਹਦੇ ਜਾ ਕੇ ਪਤੰਗ ਤੇ ਬੈਠ ਗਏ। ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ ਜੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ। ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਹਾਂ ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਹ ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ। ਅਸੀਂ ਤੇ ਇੱਕ ਖਾਣ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
1: ਗੱਲ ਕਰਨੀ ਅਸਰਦਾਰ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ ਮਤਲਬ। ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਵੀ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਦੇਸੀ ਉਹਨਾਂ ਦੀ ਮਹਾਨਤਾ ਨੂੰ ਬਿਆਨ ਕਰ ਸਕੀਏ।
1: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
2: ਹੈਲੋ,
1: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ ਕਰਨ।
2: ਜੀ ਜੀ ਭਾਈ ਸਾਹਿਬ
1: ਬੋਲੋ।
2: ਅੱਛਾ ਹੁਣ ਮੈਂ ਹੁਣ ਸੱਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਦਿਨ ਵਿਸਾਖੀ ਦਾ ਸੱਭਿਆਚਾਰਕ ਪੱਖ ਹੈ, ਉਹਦੇ ਵਿੱਚ ਬਾਜਲ ਸਾਹਿਬ ਪੰਜਾਬੀ ਜਦੋਂ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
1: ਜੀ, ਮੇਰਾ ਮਨ
2: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸੱਭਿਆਚਾਰ ਤੇ ਲਿਖੀਆਂ ਨਾ, ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਇੱਕ ਖਿੱਚ ਲਈ
1: ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ ਕਿ ਫਿਲਮ ਲੱਗ ਗਈ ਸਾਡੇ ਦਿਮਾਗ।
2: ਹਾਂ ਬਿਲਕੁਲ, ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ ਭਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਦੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ। ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ
1: ਆਪਣੇ
2: ਸਾਥੀਆਂ ਦੇ ਨਾਲ, ਸੁਣਨ ਵਾਲਿਆਂ ਨਾਲ, ਤੁਹਾਡੇ ਨਾਲ ਜੀ ਇਜਾਜ਼ਤ
1: ਹੋਏਗਾ। ਆਓ ਜੀ ਆਓ ਜੀ, ਸਾਡੀ ਤੇ ਖੁਸ਼ਕਿਸਮਤ ਹੈ ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ।
2: ਜੀ ਜੀ ਜੀ। ਅੱਛਾ ਇਹ ਬਾਜਵਾ ਸਾਹਿਬ, ਹਾਂ ਇਹ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਨਾ ਇੱਕ ਕਵਿਤਾ ਲਿਖੀ ਤੇ ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ, ਨਹੀਂ ਜੇ ਨਵਿਆਂ ਨਾਲ ਖਲੋ ਜਾ।
1: ਵਾਹ ਵਾਹ ਵਾਹ।
2: ਮਤਲਬ ਇੱਕ ਯੁੱਗ ਜਿਹੜਾ ਨਵਾਂ ਜਿਹੜਾ ਯੁੱਗ ਆ, ਨੌਜਵਾਨ ਜਿਹੜੀ ਜਦੋਂ ਕਿਸੇ ਕੌਮ ਦਾ, ਹਾਂ ਨਹੀਂ ਤੇ ਨਵੇਂ ਨਾਲ ਖੁੱਲੇ ਜਾਓ, ਮਤਲਬ ਨਵੀਂ ਸੋਚ ਦੇ ਨਾਲ ਚੱਲਣ
1: ਦੀ। ਹਾਂ
2: ਹਾਂ, ਮਤਲਬ ਕਿ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ ਜਾਂ ਕੋਈ ਇਨਕਲਾਬ ਆਉਂਦਾ ਜਾਂ ਤਕਦੀਰ ਬਦਲਦੀ ਆ, ਨੌਜਵਾਨ ਪੀੜ੍ਹੀ ਜਿਹੜੀ ਬਦਲਾਉਂਦੀ ਆ
1: ਜੀ, ਬਿਲਕੁਲ
2: ਜਿਹੜੇ ਉਹ। ਹੈਲੋ
1: ਜੀ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
2: ਹਾਂਜੀ ਮੈਨੂੰ ਠੀਕ ਹੈ। ਅੱਛਾ ਬਾਜਵਾ ਸਾਹਿਬ, ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ, ਚੱਲ ਨੀ ਪ੍ਰੇਮੀ ਵਿਸਾਖੀ ਚੱਲੀ, ਉਹ ਦੇਖਿਓ ਮਤਲਬ ਕਵਿਤਾ ਧਨੀ ਨਾਮ ਚਾਤਕ ਦੀ। ਵੀ ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਆ ਨਾ, ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ, ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਆ ਨਾ, ਉਹ ਉਹਨਾਂ ਦੀ ਆ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ।
1: ਕਿਆ ਬਾਤ
2: ਜੀ, ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ।
1: ਕਿਆ ਬਾਤ ਹੈ, ਕਿਆ ਬਾਤ ਹੈ।
2: ਅੱਗੇ ਕਹਿੰਦੇ ਵੀ ਸਾਈ ਦੀ ਨਿਗਾਹ ਜੱਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
1: ਦੁਬਾਰਾ ਰਿਪੀਟ ਕਰਿਓ ਜੀ ਸਾਰੇ, ਕੁਦਰਤ ਦਾ ਕਿੰਨਾ ਸੋਹਣਾ ਬਿਆਨ
2: ਜੀ ਜੀ ਜੀ ਜੀ। ਮੈਂ ਸਾਰਾ ਹੀ ਸ਼ੁਰੂ ਤੋਂ ਹੀ ਕਰ ਦਿੰਦਾ ਜੀ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ
1: ਭਾਰ,
2: ਉਂਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈ ਦੀ ਨਿਗਾਹ ਜੱਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਛਾ ਇਹ ਸ਼ਬਦ ਜਿਹੜਾ ਵਾ ਪ੍ਰੇਮੀਏ, ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ, ਆਪਣੇ ਪਤਨੀ ਵੀ ਹੋਗੀ, ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਇੱਕ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ। ਅੱਛਾ ਅੱਗੇ ਵੇਖਿਓ ਬਾਜਵਾ ਸਾਹਿਬ, ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ, ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ। ਅੱਛਾ ਦੂਰ ਦੂਰ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ। ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ, ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣਦਾ, ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂ, ਗਹਿਣੇ ਲੈ ਕੇ ਦਊਂ, ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ।
1: ਉਦੋਂ ਸੂਟ ਵਾਸਤੇ ਤਿਆਰ ਹੋਣਾ ਹੀ, ਦੋ ਬਾਜ਼ਾਰ ਚ ਦੋਸਤ ਜਾਣ ਡੇ
2: ਜੀ,
1: ਉਹ ਕਹਿੰਦਾ ਕਿੱਥੋਂ ਆਇਆ, ਕਹਿੰਦਾ ਯਾਰ ਕੁਛ ਨੀ ਮੇਰੀ ਆ ਜਨਾਨੀ ਦੀ ਬਾਜ਼ਾਰ ਆਇਆ ਹੈ ਤੇ ਇਹਦੀ ਅੱਖ ਚ ਕੱਖ ਪੈ ਗਿਆ, ਮੈਂ ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ, 5,000 ਦਾ ਮੇਰਾ ਲੱਗਾ ਸੀ।
2: ਦੂਰ ਦੂਰ ਥਾਂ ਬਣ ਜਾ ਰਹੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਦਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣਿਆਂ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਵੀ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ ਓਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਦਿੱਤੇ ਆਪਣੀ ਔਰਤ ਨੂੰ ਸੱਚੀ ਮਸੀਹ ਗਹਿਣੇ ਲੈ ਕੇ
1: ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ ਜੰਜੀਰੀਆਂ
2: ਵੇਖਦੀਆਂ ਜੀ ਜੀ ਤੇ ਓਹਦੇ ਵਿਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਪਿੱਛੇ ਨਾ ਮੁੰਡੇ ਮਰ ਗਏ ਕਮਾਈਆਂ ਕਰਦੇ ਲੱਛੀ ਤੇਰੇ ਬੰਦ ਨਾ ਬਣੇ ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ
1: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ ਉਹ ਚਵਾਨੀ ਵਾਲੀਆਂ ਰੁਪਈਏ ਵਾਲੀ
2: ਕਾਲੀ ਗਾਨੀ ਮਿੱਤਰਾਂ ਦੀ ਰਾਤ ਟੁੱਟ ਗਈ ਨੀਂਦ ਅੱਛਾ ਮਜ਼ਾ ਸਾਹਿਬ
1: ਜਵਾਨੀ ਦੀ ਗਾਨੀ ਸੀ ਉਹ ਅੱਛਾ
2: ਸੋਹਣੇ ਸੋਹਣੇ ਕੂਜਾਂ ਤੇ ਫੀਤੇ ਲਿਆਏ ਨੇ ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ ਅੱਗੇ ਜੀ ਹੈਗਾ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚਮੁੱਚ ਮੇਲਾ ਵੇਖ
1: ਰਿਹਾ ਚੱਲਦਾ
2: ਜੀ ਜੀ ਜੀ ਥਾਈ ਥਾਈ ਖੇਡਾਂ ਤੇ ਪੰਘੂੜੇ ਆਏ ਨੇ ਯੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ ਸਿੰਝ ਵਿਚ ਸੂਰੇ ਪਹਿਲਵਾਨ ਗੱਜਦੇ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜਗ ਦਾ ਭੀੜ ਵਿਚ ਮੋਢੇ ਨਾਲ ਮੋਢਾ ਵੱਜਦਾ ਕੋਹਾਂ ਵਿਚ ਮੇਲੇ ਨੇ ਜ਼ਮੀਨ ਮੱਲੀਏ ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ
1: ਕਿੱਡੀ
2: ਅਜੇ ਅਜੇ ਹਾਂਜੀ ਕਿੰਨੀ ਖੂਬਸੂਰਤ ਆ ਉਹਦੇ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਨਾ ਸਾਡੇ ਜਿਹੜੇ ਸਿਲੇਬਸ ਦੇ ਵਿਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ ਤੇ ਉਹਦੇ ਵਿਚ ਹਮੇਸ਼ਾ ਹੀ ਜਿਹੜੀ ਕਵਿਤਾ ਸ਼ਾਮਿਲ ਰਹੀ ਹੈ ਕਿਸੇ ਨੇ ਕਿਸੇ ਸਟੇਜ ਤੇ ਪ੍ਰਾਇਮਰੀ ਲੈਵਲ ਤੇ ਮਿਡਲ ਲੈਵਲ ਤੇ ਸੈਕੰਡਰੀ ਲੈਵਲ ਤੇ
1: ਖਹਿਰਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ ਪਤਾ ਨੀ ਪੰਜਵੀਂ ਕਿ ਚੌਥੀ ਹੈ ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ
2: ਹਾਂਜੀ ਹਾਂਜੀ ਉਹ ਗਰੀਬ ਕਿਸਾਨ ਗਰੀਬ ਕਿਸਾਨ ਹਾਂਜੀ ਹਾਂਜੀ ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ
1: ਠੀਕ ਹੈ ਜੀ
2: ਤੇ ਉਹ ਵੀ ਬੜੀ ਉਹ ਥੋੜੀ ਲੰਬੀ ਆ ਤੇ ਉਹਦੇ ਵਿਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ ਗਰੀਬ ਕਿਸਾਨ ਉਹਦਾ ਜੀ ਜੀ ਸਰਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
1: ਕਰਦੀਆਂ
2: ਜਿਹੜੀ ਅੱਜ ਅਸੀਂ ਅਫਸੋਸ ਨਾਲ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ ਲੇਕਿਨ ਉਸ ਵੇਲੇ ਜਿਹੜੀ ਸੁਧਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ ਮਾਣਨਗੇ
1: ਸਗੋਂ
2: ਹੋ ਸਕਦਾ ਸੀ ਚੱਲ
1: ਜਿਹੜਾ ਪੜ੍ਹਿਆ ਲਿਖਿਆ ਨਾ ਥੋੜਾ ਜਿਹਾ ਕਵਿਤਾ ਲਿਖੇ ਦੀ ਕੋਸ਼ਿਸ਼ ਹੁੰਦੀ ਹੈ ਜਾਣ ਬੁੱਝ ਕੇ ਮੈਂ ਔਖੇ ਸ਼ਬਦ ਡਿਕਸ਼ਨਰੀ ਤੋਂ ਕੱਢ ਕੇ ਲਿਖਾਂ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ ਇਹ ਲੋਕ ਵੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ ਪਰ ਉਹਦੇ ਵਿਚ ਮਿੱਟੀ ਘੋਲੀ ਹੋਈ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕਿ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ
2: ਬਿਲਕੁਲ ਜੀ ਬਿਲਕੁਲ
1: ਇਹ ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿਚ ਪਾਣੀ ਚ ਮਿੱਟੀ ਘੋਲਦੇ
2: ਮਿੱਟੀ ਨਾਲ ਕਾਂਜੀ ਵੀ ਘੋਲਦੇ
1: ਕਾਂਜੀ ਵੀ
2: ਘੋਲਦੇ
1: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ
2: ਜੀ ਜੀ ਜੀ ਜੀ ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ ਇੰਗਲੈਂਡ ਚ ਰਹਿੰਦੇ ਸੀ ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਮੱਕਣੀ ਚਾਹੀਦੀ ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ ਚਲੋ ਵੱਖਰਾ ਵਿਸ਼ਾ ਐਵੇਂ ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ,
1: ਕਿਸੇ ਦਾ ਹੋਰ ਹੋ ਸਕਦਾ ਰੱਖਣ ਦੀ
2: ਬਿਲਕੁਲ ਜੀ ਸਾਹਿਬ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀ ਗੇ, ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਤੇ ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿੱਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਵੀ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿੱਚ ਪਾਕਿਸਤਾਨ ਦੀ ਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
1: ਪਰ ਮੈਨੂੰ ਉਮੀਦ ਆ ਹੋ ਜਾਏਗਾ, ਉਮੀਦ ਆ।
2: ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੋ ਜਾਏਗਾ। ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ, ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ ਵਸਣਾ, ਸ਼ਾਂਤੀ ਜਿਹੜੀ ਚਾਹੀਦੀ ਹੈ। ਤੇ ਇਹ ਜੰਗ ਯੁੱਧ ਜਿਹੜੇ ਆ ਨਾ, ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਨੀ ਜਾਂਦੀ।
1: ਸੂਬਾ ਸਿੰਘ ਜੀ, ਇਨਸਾਨ ਕਿੰਨਾ ਦਰਿੰਦਾ ਹੈ, ਇਹਨਾਂ ਨੇ ਸੁੱਟਿਆ ਗੋਲਾ ਕਿਸੇ ਬਿਲਡਿੰਗ ਤੇ, ਸ਼ਹਿਰ ਦੇ ਬਾਜ਼ਾਰ ਦੇ ਵਿੱਚ, ਉਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
2: ਬਿਲਕੁਲ ਜੀ, ਬਿਲਕੁਲ ਬਿਲਕੁਲ
1: ਜੀ। ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
2: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਤੇ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਨੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ, ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿੱਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ, ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ। ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਹਨੂੰ, ਮਤਲਬ ਹੈਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿੱਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਪੁਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ, ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਹੀ ਨੇ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਹਨਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨੀ ਹੁੰਦੀ। ਤੇ ਕੁਛ ਇੱਕ ਏਦਾਂ ਦੇ ਆ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਨੂੰ ਲੁੱਟ ਲੋ ਇਹਨਾਂ ਨੂੰ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿੱਚ, ਕੁਦਰਤੀ ਸਾਧਨਾਂ ਦਾ ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿੱਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈ ਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
1: ਲੜਾਈ ਲੁੱਟਦੀ ਆ ਜੀ
2: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈ ਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਤੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿੱਚ ਹਰ ਕੋਈ ਸਮਝਦਾ ਪੜ੍ਹਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ। ਇਹਦੀ ਵੀ ਅਸੀਂ ਕਾਮਨਾ ਵੀ ਕਰਦੇ ਆ, ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ। ਤੇ ਸੰਸਾਰ ਦੇ ਵਿੱਚ ਹੈ ਅੱਖ ਚੁੱਭੀ ਅਮਨ ਦੀ, ਆਇਓ ਵੇ ਅਕਲਾਂ ਵਾਲਿਓ, ਆਇਓ ਵੇ ਕਲਮਾਂ ਵਾਲਿਓ, ਹੈ ਨਾ, ਆਇਓ ਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ।
1: ਗੱਲ ਏਦਾਂ ਜੀ, ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੈ? ਮੈਂ ਇੱਕ ਆਰਟੀਕਲ ਸੁਣਿਆ, ਉਹ ਬੜਾ ਹੀ ਖੂਬਸੂਰਤ ਸੀ
2: ਜੀ ਜੀ ਜੀ।
1: ਗੱਪੀ ਅਨਪੜ ਬੇਕੂਫ ਤੇ ਐਵੇਂ ਦਗਜਮੇ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਜ ਸਾਫ਼ ਕਰਦੇ ਰਹਿੰਦੇ।
2: ਬਿਲਕੁਲ ਬਿਲਕੁਲ ਠੀਕ ਹੈ, ਠੀਕ ਹੈ,
1: ਕਿਆ
2: ਬਾਤ। ਇੱਕ ਫੋਟੋ ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
1: ਜੀ,
2: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ? ਮੈਨੂੰ ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾਪਾ, ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਜਿਹੜੇ ਸਿਲੈਕਟ ਹੋਇਆ, ਹੈ ਨਾ, ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਤੂਤ ਫੜਿਆ ਤੇ ਉੱਥੇ ਅਨਪੜ੍ਹ ਜਿਹੜੀ ਆ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ ਉਹ ਉੱਥੇ ਖਲੋਤੀ ਹੋਈ ਆ ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ ਤੋ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ ਪੀ ਤੀਨੋਂ ਕਿਤੇ ਕਿਸੇ ਨਾ ਜਾਂਦਾ ਤੇ ਉਹ ਅਫਸਰ ਨੇ ਫੜੀ ਹੋਈ ਹੈ ਤੇ ਉੱਥੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ ਸਮਝ ਲੋ ਸਿਆਣਪ ਦੀ ਅਕਲ ਦੀ ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
1: ਜੀ ਬੜਾ ਤਰਸ ਆਉਂਦਾ ਵੈਸੇ ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਉਹ ਸ਼ੋ ਜੀ
2: ਹੋਣਗੀਆਂ
1: ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ ਉਹਨੂੰ ਪੰਜਾਬੀ ਵਿੱਚ ਲਿਖ ਕੇ ਤੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ
2: ਬਿਲਕੁਲ ਜੀ ਬਿਲਕੁਲ ਉਹਨਾਂ ਦੇ ਜਿਹੜੀਆਂ ਪੁਸਤਕਾਂ ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ ਉਹ ਹੈਗੀ ਆ ਉਹਨਾਂ ਨੇ ਨਾ ਬਾਜੋ ਸਾਹਿਬ ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ ਮੇਰੀਆਂ ਮਨ ਪਸੰਦ ਕਿਤਾਬਾਂ 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆਂ ਦੀ ਅੱਜ ਤੱਕ ਤੋੜ ਨੀ ਹੈਗਾ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਸੀ ਵੀ ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ ਔਰ ਉਹਦੇ ਤਰਕ ਦੀ
1: ਉਹਨਾਂ ਦੇ ਬਾਪ ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਹੈ ਉਹਨਾਂ ਦੇ ਬਾਪ ਦੀ ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
2: ਜੀ ਜੀ
1: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ ਹਾਂ ਤੇ ਦੋ ਕਾਲਾਂ ਤੇ ਇੰਨਾ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਾਂ ਤੇ ਤੁਸੀਂ ਮਿਹਰਬਾਨੀ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ
2: ਜਰੂਰ ਜੀ ਮਹਾਰਾਜ ਡੀਕਦੇ ਇਸੇ
1: ਇਤਿਹਾਸ ਨਾਲ ਸਾਂਝ ਪਾਇਆ ਕਰੋ
2: ਧੰਨਵਾਦ
1: ਤੇ ਤੁਸੀਂ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ ਕਿਉਂਕਿ ਸ਼ੇਰ ਸੁਣਨਾ ਸੀਰੀਅਸ
2: ਨਹੀਂ ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਸ਼ਾਇਦ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ
1: ਜੇ ਫਿਰ ਮਨ ਦੀ ਗੱਲ ਹੈ ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ
2: ਜੀ
1: ਮਰੀ ਜਮੀਰ ਤੇ ਵੱਧ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ
2: ਬਿਲਕੁਲ ਬਿਲਕੁਲ
1: ਮਿੱਠੇ ਬੋਲ ਬੋਲਣੇ
2: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ ਦਰਜੇ
1: ਧੰਨਵਾਦ ਜੀ ਤੁਹਾਡੀ
2: ਤੁਹਾਡਾ ਵੀ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ
1: ਉਹ ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ ਹਾਂ ਇਹ ਆ ਲਓ ਜੀ ਹਾਂ 16:42 ਜੀ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਹਾਂ ਦੋਸਤੋ ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਡਏ ਨੇ ਰਾਧਨਾ ਜੀ ਸਤਿ ਸ੍ਰੀ ਅਕਾਲ
3: ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਵੈਲਕਮ ਸਰ
1: ਹਾਏ ਅੱਲਾ ਤੁਸੀਂ ਕਿੱਥੇ ਰਹੇ ਇੰਨੀ ਦੇਰ ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ
3: ਹਾਏ ਅੱਲਾ ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿੱਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨੀ ਤੇ ਮੈਂ ਆਉਂਦੀ ਕਿੱਦਾਂ
1: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ ਮੈਂ ਬਈ ਚਲੋ
3: ਤੰਦਰੁਸਤੀ
1: ਹੋਣੀ ਚਾਹੀਦੀ ਆ ਬੰਦਾ ਮੈਨੂੰ ਪਤਾ ਤੁਸੀਂ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ
3: ਥੋੜੀ ਜਿਹੀ ਤੇ ਢਿੱਲੀ ਸੀ ਹਾਂਜੀ ਸਰ
1: ਹੁਣ ਹੁਣ ਤੇ ਤੁਹਾਡੀ ਆਵਾਜ਼
3: ਹਾਂਜੀ ਬਿਲਕੁਲ
1: ਟੱਲੀ ਵਾਂਗੂ ਖੜਕਣ
3: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ
1: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕੀ ਚੱਕਰ
3: ਨਹੀਂ ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਲਾਉਣ ਵਾਸਤੇ ਹਾਂਜੀ
1: ਚਲੋ ਸੁਣਾਓ ਸੋਹਣੀ ਦਿੱਲੀ ਦਾ ਕੀ ਹਾਲ ਚਾਲ
3: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਹੀ ਤਾਂ ਨਹੀਂ ਸੁਣ ਸਕੀ ਲੇਕਿਨ ਵਿੱਚੋਂ ਇੱਕ ਦੋ ਆਰਟਿਸਟ ਆ ਗਏ ਸੀ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ ਮੇਰਾ ਬਾਜਵਾ ਸਾਹਿਬ ਵੇਟ ਕਰਨਗੇ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸ੍ਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ ਆਪ ਸਭ ਨੂੰ ਬੜੇ ਅਦਬ ਬੜੀ ਆਦਤ ਦੀ ਨਾਲ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁੱਡ ਈਵਨਿੰਗ, ਨਮਸਕਾਰ, ਅਸਲਾਮ ਅਲੈਕੁਮ
1: ਜੀ। ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ।
3: ਥੈਂਕ ਯੂ ਸਰ। ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਫਸਰ ਸੀਗਾ, ਕਿਉਂਕਿ ਇੱਕ ਅਧਿਆਇ, ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ, ਇਹ ਦੂਸਰਾ ਅਧਿਆਇ ਬਚਿਆ ਸੀਗਾ ਤੇ ਅੱਜ ਆਸ਼ਾ ਜੀ ਸਾਡੇ ਵਿਚੋਂ ਜੁਦਾ ਹੋ ਗਏ
1: ਜੀ। ਅਫਸੋਸ ਵਾਲੀ ਗੱਲ ਹੈ, ਨੋ ਡਾਊਟ, ਪਰ ਦੇਖੋ ਜੋ ਇਸ ਦੁਨੀਆਂ ਤੇ ਆਇਆ ਉਹਨਾਂ ਨੇ ਇੱਕ ਦਿਨ ਤੇ ਜਾਣਾ ਹੀ ਹੈ। ਅਗਰ ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ, ਠੀਕ ਹੈ ਜੀ, ਜਾਣਾ ਤੇ ਹੈ ਹੀ ਹੈ, ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ, ਨਹੀਂ ਨਹੀਂ, ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ।
3: ਬਿਲਕੁਲ ਸਰ, ਕੋਈ ਸ਼ੱਕ
1: ਨਹੀਂ। ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ, 500 ਬੰਦੇ, ਕੋਈ ਮੂਰਖ, ਕੋਈ ਇੰਟੈਲੀਜੈਂਟ, ਕੋਈ ਖੁਸ਼ ਦਿਮਾਗ, ਕੋਈ ਕੋਈ ਸੜੀਅਲ ਬੰਦਾ, ਕੋਈ ਹਾਸੇ ਵਾਲਾ ਬੰਦਾ, ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼, ਸਾਰੇ ਝੱਲਣ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ। ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ,
3: ਬਿਲਕੁਲ ਜੀ।
1: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਆ ਜੇ ਹਾਲ ਦੇ ਵਿੱਚ, 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਣੀਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ।
3: ਹਾਂਜੀ ਬਿਲਕੁਲ,
1: ਹੈ ਨਾ, ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
3: ਜੀ, ਬਿਲਕੁਲ,
1: ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ।
3: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ,
1: ਹਸੀਨ ਤੋਹਫਾ, ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ ਹੈ। ਤੇ ਚਲੋ ਹਾਂ, ਉਸ ਤੋਹਫੇ ਦੇ ਜਰਾ ਜਰਾ ਸੁਣਾਓ ਸਾਡੇ ਕੰਨਾਂ ਚ ਵੀ ਰਸ ਘੋਲੋ
3: ਸਾਡੇ
1: ਸੁਣਨ ਵਾਲਿਆਂ
3: ਜੀ ਜੀ। ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫ਼ਤੇ ਮੈਂ ਮਿਸ ਹੋ ਗਈ,
1: ਕੋਈ ਗੱਲ
3: ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ।
1: ਕੋਈ ਚੱਕਰ ਨਹੀਂ, ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ।
3: ਛੋਟੇ ਮੋਟੇ ਹੈ ਸੀ, ਭਜਨਾਂ ਦੇ ਕਾਰਜਕ੍ਰਮ ਸੀ 1-2, ਲੇਕਿਨ ਉਹਨੇ ਵਿਸ਼ੇਸ਼ ਨਹੀਂ ਸੀਗੇ।
1: ਮੈਂ ਥੋੜੀ ਜਿਹੀ ਇੱਕ ਵਾਰੀ ਕਾਲ ਵੀ ਕੀਤੀ ਸੀ।
3: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਪੁੱਗ ਗਿਆ ਤੇ ਸਾਰੇ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰ ਹੈ ਇਸ ਤੋਂ ਪਹਿਲਾਂ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾਂ ਆਪ ਸਭ ਨੂੰ। ਖਵਾਹਿਸ਼ੋਂ ਕਾ ਕਾਫਿਲਾ ਵੀ ਬੜਾ ਅਜੀਬ ਹੈ, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
1: क्या बहुत खूब, बहुत खूब, क्या बात है, दोबारा बोलो।
3: जहर
1: दोबारा
3: जी, ख्वाहिशों का काफिला भी बड़ा अजीब है, ख्वाहिशों का काफिला भी बड़ा अजीब है, अक्सर वहीं से गुजरता है जहां रास्ता ना हो।
1: वाह, यहां रास्ता ना हो, वाह।
3: जहर का भी अपना हिसाब है, जहर का भी अपना हिसाब है, मरने के लिए थोड़ा सा और जीने के लिए बहुत सारा पीना पड़ता है।
1: वाह, किन्ने लिखे है?
3: ए हैगे ने साडे सत्कारयोग गुलजार साहब।
1: ਅੱਛਾ ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
3: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤੇ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਡ ਦੀ, ਜਿਤਨੀ ਮੁਹੱਬਤ ਮਿਲੀ
1: ਸਾਰੀ ਬਾਂਡ ਦੀ,
3: ਸਾਰੀ ਬਾਂਡ ਦੀ ਦੁਨੀਆ ਵਾਲੋਂ ਕੋ।
1: ਵਾਹ,
3: ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ, ਜਬ ਮੈਨੇ ਝੋਲੀ ਫੈਲਾਈ, ਜਬ ਮੈਨੇ ਝੋਲੀ ਫੈਲਾਈ ਤੋ ਕਿਸੇ ਨੇ ਦਰਦ ਕੇ ਸਿਵਾ ਕੁਛ ਵੀ ਨਾ ਦਿਆ।
1: ਏਦਾਂ ਹੀ ਹੁੰਦਾ ਜੀ, ਸੱਚਾਈ ਹੈ
3: ਜੀ। ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ।
1: ਦਰਦ
3: ਦਰਦ ਕਿਸ ਕੋ ਨਸੀਬ, ਇਹ ਆਪ ਜੀ ਦੀ ਨਜ਼ਰ ਕਰ ਰਹੀ ਹੈ ਬਾਜਵਾ ਸਾਹਿਬ
1: ਜੀ, ਥੈਂਕ ਯੂ।
3: درد کس کو نصیب ہوتا ہے، درد دل کا حبیب ہوتا ہے، جس کو رنج و الم نہ رسائیں وہ بڑا بد نصیب ہوتا ہے.
1: واہ واہ واہ واہ، بہت ودیا.
3: ایک لائن میں ہو رہا آپ جی دی نظر کر رہی ہوں، چھوٹی جی گل ہے، بے حد خیال رکھا کرو تم اپنا، بے حد خیال رکھا کرو تم اپنا، میری عام سی زندگی میں بہت خاص ہو تم.
1: واہ واہ، بہت خوب.
3: تے میں ہن آشا جی دی گائے ہوئے ہوندا تاں ہزارے گیت نے جی،
1: اسی ارداس کردے ہاں جی آشا جی ہن دی روح نو پرماتما اپنے چرناں وچ جگا دے.
3: جی بالکل بالکل جی،
1: بولو.
3: اور انہاں دے پریوار نو بل بخشن، سدگرو مہاراج
1: صدمہ برداشت کرن دا بل بخش
3: کرن دا جی. انہوں نے بردر بھی ایک ہی نے نا، ہردے ناتھ منگیشکر جی، وہ بھی کافی اس ٹائم بزرگ ہوئے ہوئے نے، حالانکہ وہ کمپوزیشن وغیرہ کرتے ہیں، ہارمونیم تے بہندے ہیں کافی.
1: انہوں نے شادی کیتی سی کہ نہیں؟
3: انہوں نے بردر نے
1: نہیں،
3: آشا بھوسلے جی نے. آشا بھوسلے جی نے تو بھوسلے صاحب سی، انہوں نے لو میرج کر لی سی نا.
1: اچھا ٹھیک ہے،
3: گھر تو اپنے اپنے فیملی تو خلاف تھے نا، تو سارے پھر خلاف ہو گئے تھے.
1: ہاں جی ہاں جی، جوانی جو ہو جاندا ہے جی بڑا کچھ.
3: ہاں جی، تے اس تو بعد پھر انہوں نے انہاں دے تسیح بڑے پھکتے بچے وچے، ہون تو بعد وہ شراب شروع پیندے سی، مارتے پٹ دے سی.
1: اچھا،
3: تو وہ پھر انہوں نے انہوں پھر ڈائیورس دے دیتا سی.
1: انہوں نے بچے ہے گئے
3: نہیں؟ انہوں نے بچے ہاں جی ہے گئے. ایک بیٹا ہے، ایک بڑی بیٹی ہے، تے باقی
1: مشہور ہستیاں ہوندیاں نے جڑیاں اکثر، انہاں دی پرائیویٹ لائف اتنی ماڑی کیوں ہوندی ہے؟ تقریباً تقریباً 80%.
3: مادھو سر، سچ سچ گل تو یہ وا کہ میں اپنے جیون تو جو دیکھا پرتیکش اور جو محسوس کیتا وہ میں عرض کر رہی ہوں.
1: تھی تو بڑے نیڑے رہے ہو ان لوکاں دے.
3: جی جی، میں انہاں دی ڈبنگ بھی کئی گائیاں بہت سال پہلے، تو ادو میں چھوٹی تھی، تو کہتے ہوں سی کہ نہیں بھائی اس لڑکی کو بلا لو، ادو ڈبنگ بھی انہوں نے بہت گائیاں. ڈبنگ یہ ہوندی ہے کہ جدا میوزک ڈائریکٹر نے کوئی طرز بنائی اور سنگر اتھے اویلیبل نہیں ہے، تو کسی بھی سریلے بندے تو، کڑی تو یا منڈے تو، گوا کے وہ طرز رکھ لیندے نے. پھر جدو سینئر آرٹسٹ آتا ہے انہوں سنا دینے بھی آ طرز گانا تے بولنے تے اے اُتے تے پلمایا جائے گا، وہ سارا کچھ سنو سمجھا کے پھر ایز اٹ از جتھے انہیں گایا ہوں وہ اوپر انہوں کی ریکارڈنگ ہو جاتی، جہاں ڈپلیکیٹ جنہیں ڈبنگ گائی ہوں وہ آواز مٹ جاتی. نہیں مرونڈا مرونڈا کوئی نہیں، مینوں پیسے ملتے سی جی.
1: میں چاکلیٹ دے کے ٹال دے دا ہوندا
3: ہے. ویسے سر میں آپ جی نو دس دوا کہ میں اج بھی لدھیانے جانی تے میں مرونڈا بس اسٹاپ تو ضرور لینی.
1: مینوں جدو سکول چ پڑھدے ہوندے سن جی، دکاندار ہوں سڈے سکول جی دکان سی، وہ چھولے ٹاپ دے بنا ہوں تے مرونڈا تے گچک وہ جیڑی زیادہ میٹھی ہوں پائے. میں تمہیں کی دسا، ادو آنا ٹگا ملتا ہوں سان ٹگے گچک لیندے ہوندے. میں کیا ہوں، میں تمہیں سواد نہیں دس سکتا جنا ہی انجوائے کرتے ہوں گچک کھا کے. ہاں جی، ٹگے دی گچک لینی دو تین یار دوست ونڈنی، تھوڑی تھوڑی تھوڑی تھوڑی
3: ونڈنی، کافی کافی آ جاندی سی جی کوانٹیٹی.
1: ہاں جی، سارے ونڈتے ہوں آپس تھوڑی جی. ہاں جی، کسی نے مرنڈا لے لیا، کسی نے گچک لے لی، اسی طرح ہی دو پیسے دے چھولے لے کے روٹی کھانے ہوں ادھی چھٹی ویلے کاند اتنے کاندھ دے لمبی ساری کاندھ سی، وہ لائن ہی مڑیا کی لگی ہوں سارے کاندھ بہ کے روٹی کھانے ہوں سر.
3: ہاں جی ہاں جی،
1: کیوں بھی دن کڈے
3: جی. پر میں تو مونگ فلیاں نال چولی بھر لینی سی نال گڑ دی پیٹی.
1: اچھا، سواد بھی بڑا ہوندا ہے کہ بہت سواد،
3: او سواد ہی وکھرا ہے سر.
1: ਮਗਰੋਂ ਆਊਗਾ ਉਹ ਵੀ ਖਾਊਗਾ ਮੱਛਲੀਆਂ ਨਾਲ ਦੇ ਦੇਂਗੇ ਬਿਲਾ ਤੂੰ ਵੀ ਖਾ ਇਹ ਕਿਹੜੀ ਗੱਲ
3: ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ ਮੇਰੇ ਸਨਮ ਫਿਲਮ ਦਾ ਨਾਂ ਹੈ ਤੁਸੀਂ ਦੇਖਿਓ
1: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਾਂ ਜਦੋਂ ਮੇਰੇ ਸਨਮ ਬੜੀ ਪੁਰਾਣੀ ਪਿਕਚਰ ਹੈ ਨਾ
3: ਜੀ ਬਹੁਤ ਪੁਰਾਣੀ
1: ਬਸ ਬਸ ਸਕੂਲ ਚ ਸੀ ਸਾਡਾ ਐਨ ਸੀ ਸੀ ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਸਨਮ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ
3: ਹਾਂ ਹਾਂ ਹਾਂ

0: ਜੀ ਵਾਹ
1: ਇਹ ਵੀ ਆਸ਼ਾ ਭੋਸਲੇ ਜੀ ਦਾ ਗਾਇਆ ਸੀਗਾ। ਇੱਕ ਗੀਤ ਹੋਰ ਆਪ ਜੀ ਦੀ ਪਸੰਦ ਹੈ ਜਿਹੜਾ ਆਸ਼ਾ ਭੋਸਲੇ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਗਾਇਆ, ਬਹੁਤ ਸਾਰੇ ਗੀਤ ਗਾਏ ਨੇ ਵੈਸੇ ਤਾਂ।
0: ਅਰਾਧਨਾ ਜੀ ਜਿਹੜੇ ਖਾਸ ਕਰਕੇ ਉਹ ਜਿਹੜੀ ਡਾਂਸਰ ਹੁੰਦੀ ਸੀ, ਮਤਲਬ ਕਿ ਬੜੀ
1: ਲਕਸ਼ਮੀ ਛਾਇਆ
0: ਨਹੀਂ, ਉਹ ਜਿਹੜੀ ਨੇਪਾਲਣ ਜਿਹੀ ਕੁੜੀ ਨੀ ਡਾਂਸ ਹੁੰਦੀ,
1: ਅੱਛਾ ਅੱਛਾ ਹੈਲਨ,
0: ਹੈਲਨ ਉਹਦੇ ਜਿਹੜੇ ਗੀਤ ਹੁੰਦੇ ਸਨ ਨਾ ਸੈਕਸੀ
1: ਜਿਹੇ,
0: ਉਹ ਅਕਸਰ ਆਸ਼ਾ ਭੋਸਲੇ ਦੇ ਗਾਏ ਸਨ
1: ਜੀ। ਬਿਲਕੁਲ ਬਿਲਕੁਲ,
0: ਪਤਾ ਨੀ ਜਿਹੜਾ
1: ਕੈਬਰੇ
0: ਦੇ ਉਹ ਆ ਯੇ ਵੋ, ਉਹ ਬਹੁਤ ਖੂਬਸੂਰਤ।

0: ਕਿਆ ਬਾਤ ਹੈ ਜੀ, ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨਾ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ ਵਿੱਚ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਦਰ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲਣਾ ਜਾਏ
0: ਆਵਾਜ਼ ਨਹੀਂ ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ, ਇੱਡੀ ਕਿਹੜੀ ਗੱਲ ਹੈ। ਮੈਂ ਤੁਹਾਡੇ ਨਾਲ
1: ਜਾਂਦੇ ਜਾਂਦੇ
0: ਹਾਂਜੀ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ ਦਿਓ।
0: ਆਉਣ ਦਿਓ ਜੀ, ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ,
0: ਮਿਹਰਬਾਨੀ
1: ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਆਉਂਦੇ ਨੇ, ਬਹੁਤ ਪਿਆਰੇ ਤੇ
1: ਆਪ ਸਭ ਨੂੰ ਮੇਰੇ ਵੱਲੋਂ ਇਹ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀਆਂ।

0: ਦੋ ਸ਼ੇਅਰ ਕਰਾਂਗਾ, ਠੀਕ ਹੈ
1: ਜੀ? ਆਉਣ ਦੇ ਤੇ
0: ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ, ਅਸੀਂ ਵੀ ਤੇਰੇ, ਗੀਤ ਵੀ ਸਾਡੇ ਤੇਰੇ ਨੇ, ਓਏ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ, ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ, ਮੈਂ ਕੱਲਾ ਇਹ ਚੰਦਰੇ ਦੁੱਖ ਵਧੇਰੇ ਨੇ, ਭਾਈ ਮੈਂ
1: ਕੱਲਾ
0: ਇਹ ਚੰਦਰੇ ਦੁੱਖ ਵਧੇਰੇ ਨੇ। ਤੇ ਦੂਸਰਾ ਜੀ, ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ, ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ, ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉਡਦੀ ਵਿੱਚ ਹਵਾਵਾਂ,
1: ਵਾਵਾਂ
0: ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉਡਦੀ ਵਿੱਚ ਹਵਾਵਾਂ, ਫੁੱਲਾਂ ਵਾਲੀ ਟੰਗ ਕੁੜਦੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ, ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ, ਤੇ ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਣ ਤੇ ਲਾਵਾਂ, ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਸੂਫ ਦਾ ਪਾਵਾਂ, ਪੂਛਾਂ ਵਾਲਾ ਪਾਵਾਂ ਸੁਰਮਾ, ਅੰਗ ਅੰਗ ਨੂੰ ਸਾਣ ਤੇ ਲਾਵਾਂ, ਖੂਹ ਤੇ ਮੇਲ ਮਿੱਤਰਾ ਤੇਰਾ ਉਣਦੀ ਸਵੈਟਰ ਆਵਾਂ, ਖੂਹ ਤੇ ਮੇਲ ਮਿੱਤਰਾ ਮੈਂ ਤੇਰਾ ਉਣਦੀ ਸਵੈਟਰ ਆ,
1: ਥੈਂਕ ਯੂ ਵੈਰੀ ਮਚ ਸਰ,
0: ਰੌਣਕਾਂ ਲਾਈਆਂ ਇੱਕ ਵਾਰੀ ਫੇਰ, ਗੁੱਡ ਵਿਸ਼ਿਸ ਸਾਡੇ ਸਾਰਿਆਂ ਦੀਆਂ,
1: ਥੈਂਕ ਯੂ ਸੋ ਮਚ,
0: ਤੇ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ, ਤੇ ਤੁਸੀਂ ਇਸੇ ਤਰ੍ਹਾਂ ਖੜਕ ਦੀ ਆਵਾਜ਼ ਵਿਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ,
1: ਆਪ ਜੀ ਦੀ ਸੇਵਾ ਚ ਲੱਗੀ ਰਹਾ, ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ,
0: ਥੈਂਕ ਯੂ,
1: ਓਕੇ, ਹੈਵ ਅ ਗੁੱਡ ਟਾਈਮ,
0: ਥੈਂਕ ਯੂ, ਹੈਵ ਅ ਨਾਈਸ ਟਾਈਮ,
1: ਥੈਂਕ ਯੂ
0: ਦੋਸਤੋ, ਦਿੱਲੀ ਤੋਂ ਅਰਾਧਨਾ ਜੀ, ਵੰਡਰਫੁਲ ਲੇਡੀ, ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿਚ ਗੱਲ ਕਰਦੇ ਨੇ। ਸੋ ਸੱਜਣੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ, ਜਿਨ੍ਹਾਂ ਨੇ ਸੁਣੀਆਂ, ਸਾਰਿਆਂ ਦਾ ਧੰਨਵਾਦ, ਤੇ ਅਗਲੇ ਹਫਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ। ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਆਦਾਬ ਤੁਸੀਂ ਸਾਰੇ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਅੱਜ ਆਪਾਂ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਹੋਣਾਂ ਦੇ ਸਾਰੇ ਗੀਤ ਸੁਣਾਂਗੇ ਤੇ ਉਸ ਤੋਂ ਬਾਅਦ ਅੱਜ ਖਾਸ ਖਾਸ ਖਬਰਾਂ ਵੱਲ ਵੀ ਜਾਵਾਂਗੇ, ਦੇਖਾਂਗੇ ਕੀ ਹੋ ਰਿਹਾ ਜੀ। ਸੋ ਜੁੜੇ ਰਹੋ ਨਾਲ, ਸੁਣਦੇ ਹਾਂ ਜੀ ਪਹਿਲਾ ਗੀਤ ਮੁਹੰਮਦ ਸਦੀਕ ਸਾਹਿਬ ਦਾ ਤੇ ਬੀਬਾ ਰਣਜੀਤ ਕੌਰ ਦਾ।

0: Oye, me tropeareo. Thank you so much. Sorry, sorry, vaya. Yari, no ठीक कर दे हम. जी. दोस्तों, सत श्री अकाल अगेन, शुक्रिया, नमस्ते, आदाब. ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਕੁਛ ਪਿਆਰੇ ਪਿਆਰੇ ਅੱਜ ਮੁਹੰਮਦ ਸਦੀਕ ਸਾਹਿਬ ਦੇ ਗਾਣੇ ਸੁਣੇ ਆ. ਥੈਂਕ ਯੂ ਸੋ ਮਚ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਥੈਂਕ ਯੂ. ਮੈਨੂੰ ਆਵਾਜ਼ ਨੂੰ ਜ਼ਿਆਦਾ ਕਰ ਰਹੀ ਹੈ ਜੀ, ਇਹੋ ਠੀਕ ਕਰ ਰਹੀ ਹੈ. ਹੈਲੋ ਹੈਲੋ ਹੈਲੋ, ਯੈਸ, ਹੁਣ ਠੀਕ ਹੈ ਜੀ. ਤੇ ਖਬਰਾਂ ਵੱਲ ਚੱਲਦੇ ਹਾਂ ਸਾਥੀਓ, ਮਿੱਤਰੋ ਪਿਆਰਿਓ. ਤੇ ਚੀਮਾ ਸਾਹਿਬ, ਲਾਲ ਸਿੰਘ ਚੀਮਾ ਜੀ, ਫਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਸੀਨੀਅਰ ਟੀਮ ਮੈਂਬਰ ਨੇ, ਖਬਰਾਂ ਦੀ ਸ਼ਾਨਬਾਨ ਕਰਕੇ ਤੇ ਉਹ ਆਪਣੇ ਤੱਕ ਪਹੁੰਚਾਉਂਦੇ ਆ, ਸਾਡੇ ਤੱਕ ਪਹੁੰਚਾਉਂਦੇ ਆ, ਔਰ ਉਹਨਾਂ ਦਾ ਵੀ ਸਵਾਗਤ ਹੈ ਜੀ. ਆਇਆਂ ਨੂੰ ਉਹਨਾਂ ਦਾ ਵੀ ਵੈਲਕਮ ਕਰਦੇ ਆ ਜੀ. ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਆ ਜਾਓ ਜੀ.
1: ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਟੀਮ ਦੇ ਮੈਂਬਰਾਂ ਨੂੰ ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ. ਤੇ ਗੱਲਬਾਤ ਖੱਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਮੈਂ ਹੁਣੇ ਹੀ ਉਹ ਤੁਹਾਨੂੰ ਪਤਾ ਪਈ ਅੱਜ ਜਿਹੜੀ ਇੱਕ ਹੋਰ ਨਾ ਨੋਟਿਸ ਕਰਨ ਵਾਲੀ ਧਿਆਨ ਚ ਲਿਆਉਣ ਵਾਲੀ ਗੱਲ ਆ, ਉਹ ਪਰਜਾ ਦੇ ਸਾਹਮਣੇ ਆਉਣ ਵਾਲੀ ਗੱਲ ਆ, ਉਹ ਇਹ ਆ ਕਿ ਭਾਰਤ ਦੇ ਜਿਹੜੇ ਲੋਕ ਆ ਉਹ ਥੋੜਾ ਜਿਹਾ ਜਿੱਦਾਂ ਉਹ ਨਾ ਅੱਗੇ ਹੁੰਦਾ ਹਮੇਸ਼ਾ ਵਾਸਤੇ ਪਈ ਉਹ ਜਿਹੜੇ ਆਪਣੀ ਬੀਜੇਪੀ ਪਾਰਟੀ ਆ ਉਹ ਦੂਸਰੇ ਧਰਮਾਂ ਨੂੰ ਜਾਂ ਸਿੱਖ ਧਰਮਿਆਂ ਜਾਂ ਦੂਸਰਾ ਉਹਨਾਂ ਨੂੰ ਗਰਾਉਣ ਦੀ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਹੁੰਦੀਆਂ. ਪਰ ਪਿਛਲੇ ਸਾਲ ਤੋਂ ਨਾ ਕੁਛ ਲੋਕ ਆ ਜਿਹੜੇ ਉਹ ਹਿੰਦੂ ਤਬਕੇ ਦੇ ਲੋਕ ਆ, ਉਹ ਇੱਥੋਂ ਤੀਕਰ ਵੀ ਨਜ਼ਰ ਆਉਂਦਾ ਕਿ ਉਹ ਹੈ ਕਿਸੇ ਹੋਰ ਸੂਬੇ ਦੇ ਆ, ਪਰ ਉਹ ਸਿੱਖੀ ਨੂੰ ਤੇ ਇਸਲਾਮ ਨੂੰ ਦੁਬਾਰਾ ਤੋਂ ਜਿੱਦਾਂ ਪ੍ਰਮੋਟ ਕਰਦੇ ਹੁੰਦੇ ਆ ਇੱਦਾਂ ਲੱਗ ਰਿਹਾ.
0: ਉਹ ਕਿੱਦਾਂ ਜੀ?
1: ਉਹ ਨਾ ਕਈ ਵੀਡੀਓ ਆਉਂਦੀਆਂ, ਉਹ ਵੀਡੀਓ ਹੁੰਦੀਆਂ ਵੀ ਜਿਹੜੀਆਂ ਕੋਈ ਘੰਟੇ ਦੀ, ਕੋਈ ਡੇਢ ਘੰਟੇ ਦੀ, ਕੋਈ ਦੋ ਘੰਟੇ ਤੀਕਰ ਵੀ ਲੰਮੀਆਂ ਵੀਡੀਓ ਹੁੰਦੀਆਂ ਉਹ. ਉਹਦੇ ਵਿੱਚ ਅੱਜ ਸਵੇਰੇ ਮੈਂ ਇੱਕ ਦੇਖਦਾ ਸੀਗਾ ਵੀਡੀਓ, ਉਹ ਸੀਗੀ ਬੁੱਲੇ ਸ਼ਾਹ ਦੇ ਬਾਰੇ ਦੇ ਵਿੱਚ. ਉਹਨਾਂ ਨੇ ਬਹੁਤ ਡਿਟੇਲ ਦੇ ਵਿੱਚ ਲਿਖਿਆ, ਮਤਲਬ ਉਹ ਵੀਡੀਓ ਬਣਾਈ ਹੋਈ ਆ, ਵੋਇਸ ਹੀ ਆ ਬੇਸਿਕਲੀ, ਆਡੀਓ ਕੱਲੀ ਆ, ਤੇ ਪਰ ਉਹਦੇ ਵਿੱਚ ਸੀਨ ਜ਼ਰੂਰ ਦਿਖਾਉਂਦੇ ਆ. ਤੇ ਉਹਦੇ ਵਿੱਚ ਗੁਰੂ ਨਾਨਕ ਦੇਵ ਬਾਰੇ ਵੀ ਆਉਂਦਾ ਆ ਤੇ ਗੱਲਾਂ ਬਾਤਾਂ ਇਸ ਤਰ੍ਹਾਂ, ਜਿਹੜਾ ਮੈਨੂੰ ਲੱਗ ਰਿਹਾ ਕਿ ਉਹ ਜਿਹੜਾ ਦੇਸ਼ ਆ ਉਹ ਮੁੜ ਕੇ ਫੇਰ ਤੋਂ ਜਿਹੜੀ ਇਹ ਪਾਲਿਆ ਪਿਆ ਹੋਇਆ ਨਾ ਵੱਖਰੇ ਵੱਖਰੇ ਖਿੱਤਿਆਂ ਦੇ ਲੋਕਾਂ ਦੇ ਵਿੱਚ ਪਿਛਲੇ 200-300 ਸਾਲ ਤੋਂ, 400 ਸਾਲ ਤੋਂ ਲਾ ਲਓ, ਬ੍ਰਿਟਿਸ਼ ਨੇ ਜਾ ਕੇ ਜਿਹੜਾ ਉੱਥੇ ਉਹ ਸਾਧ ਖੜੇ ਕੀਤੇ ਹੋਏ ਆ. ਮੇਰਾ ਖਿਆਲ ਆ ਵੀ ਭਾਰਤ ਦਾ ਸਮਾਜ ਆ ਜਿਹੜਾ ਉਧਰੋਂ ਥੋੜਾ ਜਿਹਾ ਮੋੜਾ ਪਾ ਕੇ ਸਾਰੇ ਭਾਰਤ ਦੇ ਵਾਸੀ ਆ ਜਿਹੜੇ ਉਹਨਾਂ ਨੂੰ ਇਕੱਠੇ ਕਰਨ ਦਾ, ਜਿਹੜੀ ਕੋਈ ਨਾ ਕੋਈ ਨੀਤੀ.
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ.
1: ਬਿਲਕੁਲ,
0: ਐਕਚੁਅਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ ਨਾਲ ਆ ਇਹ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ. ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ. ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਆ ਉਹ ਬੈਨ ਕੀਤੇ ਅਮਰੀਕਾ ਦੇ ਵਿਚ. ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਜ ਭਰਿਆ ਹੁੰਦਾ ਕਹਿੰਦੇ, ਉਹ ਉਹਨਾਂ ਦੇ ਵਿਚ ਹੈਗਾ ਵਾ. ਉਹ ਗਾਂਧੀ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ, ਆਰ ਐਸ ਐਸ ਸੀ ਕਰਾ ਕੇ. ਬਾਕੀ ਮੈਂ ਦੇਖ ਰਿਹਾ ਵਾਂ, ਕਈ ਵਾਰੀ ਦੇਖਦਾ ਕਿ ਬਹੁਤ
1: ਉਹਨਾਂ ਨੂੰ ਇਕੱਠੇ ਕਰਨ ਦਾ ਜਿਹੜੀ ਕੋਈ ਨਾ ਕੋਈ.
0: ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਇਹਦੇ ਚ ਹੈ ਲੋਕ ਬਹੁਤ ਵਧੀਆ, ਉਹ ਗੱਲਬਾਤ ਵੀ ਕਰਦੇ ਆ, ਸਿੱਖ ਧਰਮ ਬਾਰੇ ਵੀ ਕਰਦੇ ਆ, ਬਹੁਤੇ ਹਿੰਦੂਆਂ ਦੇ ਅਗੇਂਸਟ ਵੀ ਗੱਲ ਕਰਦੇ ਆ.
1: ਬਿਲਕੁਲ,
0: ਐਕਚੁਅਲੀ ਜਿਹੜਾ ਆਰ ਐਸ ਐਸ ਹੈ ਨਾ ਚੀਮਾ ਸਾਹਿਬ,
1: ਹਾਂਜੀ,
0: ਅੰਦਰੋਂ ਬਹੁਤ ਮਿੱਠਾ ਤੇ ਬਗਲ ਵਿਚ ਛੁਰੀ ਵਾਲੀ ਗੱਲ ਇਹਨਾਂ ਦੀ, ਇਹ ਅੰਦਰੋਂ ਨਾਲ ਆ ਇਹ ਉਹ ਕਰਦੇ ਆ, ਪਰ ਅੰਦਰੋਂ ਤੁਹਾਡੀਆਂ ਜੜਾਂ ਜਿਹੜੀਆਂ ਨਾ ਉਹ ਵੱਢਦੇ ਆ. ਪੰਜਾਬ ਦੇ ਵਿਚ ਵੀ ਚੀਮਾ ਸਾਹਿਬ ਐਸੇ ਐਸੇ ਸਕੂਲ ਉਹਨਾਂ ਨੇ ਖੋਲ ਰੱਖੇ ਆ ਜਿੱਥੇ ਹਿੰਦੂ ਮਤ ਦੀ ਸਿੱਖਿਆ ਜਾਂ ਉਹਨਾਂ ਨੂੰ ਪੁੱਠੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਆ. ਇਹ ਇੱਥੇ ਵੀ ਆਏ ਆ, ਇੱਥੇ ਵੀ ਕਈ ਜਿਹੜੇ ਇਹਨਾਂ ਦੇ ਗਰੁੱਪ ਆ ਉਹ ਬੈਨ ਕੀਤੇ ਅਮਰੀਕਾ ਦੇ ਵਿਚ. ਪਰ ਇਹ ਆ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਜ ਭਰਿਆ ਹੁੰਦਾ ਕਹਿੰਦੇ, ਉਹ ਉਹਨਾਂ ਦੇ ਵਿਚ ਹੈਗਾ ਵਾ. ਬਾਕੀ ਮੈਂ ਦੇਖ ਰਿਹਾ ਵਾਂ ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ ਜਿਹੜੇ ਪੜ੍ਹਿਆ ਲਿਖਿਆ ਤਬਕਾ ਹੈਗਾ ਜਿਹੜਾ

0: ਬੈਨ ਕੀਤੇ ਅਮਰੀਕਾ ਦੇ ਵਿਚ ਪਰ ਇਹ ਹੈ ਕਿ ਇਹ ਲੋਕ ਜਿਹੜੇ ਨਾ ਇਹ ਅੰਦਰੋਂ ਜਿੱਦਾਂ ਨਾ ਇਹਨਾਂ ਦੇ ਭਰਿਆ ਫਰੂਟ ਭਰਿਆ ਹੁੰਦਾ ਕਹਿੰਦੇ ਉਹ ਇਹਨਾਂ ਦੇ ਵਿਚ ਹੈਗਾ ਵਾ ਉਹ ਗਾਂ ਤੋਂ ਜਨਰੇਸ਼ਨ ਇਹਨਾਂ ਦੀ ਤੁਰੀ ਆਉਂਦੀ ਆ ਆਰ ਐਸ ਐਸ ਸੀ ਕਰਾ ਕੇ ਬਾਕੀ ਮੈਂ ਦੇਖ ਰਿਹਾ ਵਾ ਕਈ ਵਾਰੀ ਦੇਖਦਾ ਕਿ ਬਹੁਤ ਮੋਸਟ ਹਿੰਦੂ ਜਿਹੜੇ ਆ ਜਿਹੜੇ ਪੜਿਆ ਲਿਖਿਆ ਤਬਕਾ ਹੈਗਾ ਜਿਹੜਾ ਆਰ ਐਸ ਐਸ ਦੇ ਨਾਲ ਨਹੀਂ ਹੈਗਾ ਉਹ ਸਾਡੇ ਧਰਮ ਦੇ ਸਿੱਖ ਧਰਮ ਬਾਰੇ ਬਹੁਤ ਚੰਗੀਆਂ ਗੱਲਾਂ ਕਰਦੇ ਆ ਜੀ
1: ਹਾਂਜੀ ਸੋ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੈਂ ਇੱਕ ਤਾਂ ਬੁੱਲੇ ਸ਼ਾਹ ਦੇਖੀ ਸੀ ਉਹ ਮੇਰਾ ਖਿਆਲ ਡੇਢ ਘੰਟੇ ਦੀ ਵੀਡੀਓ ਸੀਗੀ ਤੇ ਉਹ ਦੇਖੀ ਸੀ ਕਿ ਬੁੱਲੇ ਸ਼ਾਹ ਹੈ ਕੌਣ ਸੀਗਾ ਤੇ ਉਹਨੇ ਕੀ ਕੀਤਾ ਉਹਨੇ ਬੜੇ ਸੱਚੇ ਢੰਗ ਦੇ ਨਾਲ ਉਹਦੀ ਜਿਹੜੀ ਵੀਡੀਓ ਪਾਈ ਸੀ ਤੇ ਉਦੋਂ ਬਾਅਦ ਖਾਕ ਸਾਹਿਬ ਜੀ ਇੱਕ ਹੋਰ ਵੀਡੀਓ ਆ ਗਈ ਸਾਹਮਣੇ ਜਿਹਦੇ ਵਿਚ ਗੁਰੂ ਨਾਨਕ ਦੀ ਗੱਲ ਕੀਤੀ ਗਈ ਆ ਜਦੋਂ ਉਹ ਉਧਰ ਗਏ ਸੀਗੇ ਸਾਊਥ ਵੱਲ ਨੂੰ ਭਾਰਤ ਦੇ ਮਤਲਬ ਦੱਖਣੀ ਪਾਸਾ ਜਿਹੜਾ ਉਧਰ ਨੂੰ ਗਏ ਸੀਗੇ ਯਾਤਰਾ ਦੇ ਉੱਤੇ ਤੇ ਉੱਥੇ ਉਹ ਆਪਣੇ ਇੱਕ ਪ੍ਰਚਲਿਤ ਕਹਾਣੀ ਹੈਗੀ ਆ ਕਿ ਉੱਥੇ ਕੌਡਾ ਰਾਕਸ਼ ਰਹਿੰਦਾ ਸੀਗਾ
0: ਤੇ ਕਹਾਣੀਆਂ ਹੀ ਆ ਬਾਕੀ ਇਹ ਚ ਗੁਰੂ ਨਾਨਕ ਦੇਵ ਸਾਹਿਬ ਨੇ ਤੇ ਇਹੋ ਜਿਹੀ ਕਰਾਮਾਤ ਕੀਤੀ ਨੀ ਇੱਕ ਗੱਲਾਂ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ ਉਹ ਮਰਦਾਨੇ ਨੂੰ ਬਾਲੇ ਨੂੰ ਭੇਜ ਦਿੱਤਾ ਜਾ ਬਾਲਿਆ ਉਥੋਂ ਲੈ ਕੇ ਆ ਤੇ ਉਹਨੂੰ ਉਹਨਾਂ ਨੇ ਉਹ ਸਾਰੇ ਕਲਾਮਾਲ ਜਾਣਦੇ ਹੁੰਦੇ ਸੀ ਉਹਨਾਂ ਨੇ ਬੱਕਰੀ ਬਣਾ ਤੀ ਪਤਾ ਨੀ ਕੀ
1: ਬੰਗਾਲ ਦੇ ਵਿਚ ਬੰਗਾਲ ਦੀ ਗੱਲ ਸੀ ਉਹ ਬੰਗਾਲ ਦੀ ਕਹਾਣੀ
0: ਗੱਲਾਂ ਜਿਹੜੀਆਂ ਨਾ ਮਨ ਘੱਟ ਗੱਲਾਂ ਗੁਰੂ ਨਾਨਕ ਦੇਵ ਸਾਹਿਬ ਨੇ ਤਾਂ ਕਦੀ ਇਹੋ ਜਿਹਾ ਸ਼ੋਅ ਕੀਤਾ ਹੀ ਨੀ ਆਏ ਮੈਨੂੰ ਕੋਈ ਮੈਂ ਕੋਈ ਇਹੋ ਜਿਹੀਆਂ ਚੀਜ਼ਾਂ ਕਰ ਸਕਦਾ ਹੈਗਾ ਉਹ ਤਾਂ ਹੱਥੀ ਕਿਰਤ ਕੀਤੀ ਉਹਨਾਂ ਨੇ ਸਿਰਫ ਉਹਨਾਂ ਦੀਆਂ ਜਿਹੜੀਆਂ ਸਾਖੀਆਂ ਜਾਂ ਉਹਨਾਂ ਦੇ ਵਿਚੋਂ ਮਿਲਦਾ ਨਾ ਜਿੱਦਾਂ ਹੁਣ ਇਹ ਕਹਿੰਦੇ ਆ ਕਿ ਆਪਣੇ ਖੇਤਾਂ ਵੱਲ ਨੂੰ ਪਾਣੀ ਦੇਣਾ ਚਾਲੂ ਕਰ ਦਿੱਤਾ ਪੰਡਤਾਂ ਨੂੰ ਸਮਝਾਉਣ ਲਈ ਕਿ ਪਾਣੀ ਉਸ ਤੱਕ ਪਹੁੰਚਦਾ ਨਹੀਂ ਸੂਰਜ ਤੱਕ
1: ਹਾਂਜੀ ਹਾਂਜੀ ਬਿਲਕੁਲ
0: ਇੱਕ ਨੇਚਰ ਗੱਲਾਂ ਨਾ ਇਹ
1: ਤੇ
0: ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸਮਝਾਉਣ ਲਈ ਇਹ ਚੀਜ਼ਾਂ ਨੂੰ ਪ੍ਰਯੋਗ ਕੀਤਾ ਸੀ ਜੀ
1: ਹਾਂਜੀ ਤੇ ਪਰ ਖੱਕ ਸਾਹਿਬ ਜੀ ਅਸਲ ਦੇ ਵਿਚ ਕੀ ਆ ਕਿ ਅਸੀਂ ਜਿਹੜੇ ਲੋਕ ਆ ਆਪਾਂ ਭਾਰਤ ਦੇ ਲੋਕ ਆ ਸਾਰੇ ਵਿਚੇ ਹਿੰਦੂ ਵੀ ਆ ਜਾਂਦੇ ਵਿਚੇ ਭਾਰਤੀ ਮੁਸਲਮਾਨ ਵੀ ਆ ਜਾਂਦੇ ਆ ਉਹਦੇ ਵਿਚ ਖੱਕ ਸਾਹਿਬ ਜੀ ਜਿਹੜੀਆਂ ਕੁਛ ਗੱਲਾਂ ਆ ਉਹ ਜਦੋਂ ਉਹ ਕਹਾਣੀ ਆ ਜਿਹੜੀ ਉਹ ਸ਼ੁਰੂ ਹੋਈ ਸੀ ਜਾਂ ਸਾਖੀ ਜਿਹੜੀ ਸ਼ੁਰੂ ਹੋਈ ਸੀ ਉਦੋਂ ਉਹਦਾ ਮਤਲਬ ਹੋਰ ਕੱਢਿਆ ਜਾਂਦਾ ਸੀਗਾ ਤੇ ਹੁਣ 500 ਸਾਲ ਬਾਅਦ ਉਹਦੇ ਜਿਹੜੇ ਆ ਬਹੁਤੇ ਲੋਕ ਆ ਜਿਹੜੇ ਭਾਰਤ ਦੇ ਵਾਸੀ ਆ ਉਹ ਉਹਦੇ ਅਰਥ ਸਮਝਣ ਦੀ ਬਜਾਏ ਕਿ ਉਹ ਕਹਿ ਕੀ ਰਹੇ ਆ ਉਹਨੂੰ ਜਦੋਂ ਉਹ ਵੀ ਹਨੇਰੇ ਵੱਲ ਨੂੰ ਲੈ ਤੁਰਦੇ ਆ ਤੇ ਉਹ ਫਿਰ ਗੱਲ ਵਿਗੜਦੀ ਆ ਫਿਰ ਉਹ ਤੁਹਾਨੂੰ ਯਕੀਨ ਹੁਣ ਹਟ ਜਾਂਦਾ ਉਹਦੇ ਉੱਤੇ ਅੱਛਾ ਹੁਣ ਜਿਹੜੀ ਇਹ ਗੁਰੂ ਨਾਨਕ ਦੀ ਤੇ ਕੌਡੇ ਰਾਕਸ਼ ਦੀ ਕਹਾਣੀ ਆ ਇਹ ਇਸ ਕਹਾਣੀ ਦੇ ਵਿਚ ਵੀ ਅਸਲੀਅਤ ਹੈ ਖੱਕ ਸਾਹਿਬ ਜੀ ਪਰ ਉਹ ਗੱਲ ਇਸ ਤਰ੍ਹਾਂ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਉਧਰ ਨੂੰ ਗਏ ਸੀਗੇ ਲੰਕਾ ਵੱਲ ਨੂੰ ਔਰ ਦੇਖੋ ਜਦੋਂ ਆਪਣੇ ਰਾਮ ਚੰਦਰ ਗਏ ਆ ਉਦੋਂ ਵੀ ਜਿਹੜੇ ਰਾਵਣ ਹੋਣੀ ਸੀ ਉਹਨਾਂ ਨੂੰ ਉਹ ਰਾਕਸ਼ ਕਹਿੰਦੇ ਸੀ ਰਾਕਸ਼ ਆ ਇਹ ਲੋਕ
0: ਕਿਹਨਾਂ ਨੂੰ ਕਹਿੰਦੇ ਕੌਣ ਕਹਿੰਦੇ
1: ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਨਾ ਰਾਵਣ ਨੂੰ ਵੀ ਉਹ ਰਾਕਸ਼ ਹੀ ਕਹਿੰਦੇ ਸੀ ਰਾਵਣ ਨੂੰ ਵੀ ਉਹ ਰਾਕਸ਼ ਕਹਿੰਦੇ ਸੀਗੇ
0: ਸਾਹਿਬ ਰਾਵਣ ਹੋਇਆ ਜੀ ਇੱਦਾਂ ਦੀ ਕੋਈ ਗੱਲ ਹੋਈ ਹੈ
1: ਰਾਮ ਚੰਦਰ ਹੋਇਆ ਹਾਂ ਹਾਂ
0: ਰਾਵਣ
1: ਹਾਂਜੀ ਰਾਵਣ ਬਿਲਕੁਲ ਹੋਇਆ ਉਹ ਸਕਾਲਰ ਸੀ ਬਹੁਤ ਵੱਡਾ ਮਹਾ ਸਕਾਲਰ ਸੀ ਵਿਦਵਾਨ ਸੀ ਬਹੁਤ ਵੱਡਾ ਚਾਰ ਵੇਦ ਪੜੇ ਹੋਏ ਸੀ ਉਹਨੇ ਖਾਲਸਾ ਜੀ ਰੌਲਾ ਉੱਥੇ ਇਸ ਗੱਲ ਦਾ ਸੀਗਾ
0: ਜਿੱਥੇ ਤੱਕ ਗੱਲਾਂ ਪਹੁੰਚਦੀਆਂ ਨਾ ਕਿ ਇਹ ਸਾਰੀਆਂ ਮਨ ਘੜਤ ਕਹਾਣੀਆਂ ਪਰ ਇਹ ਤਾਂ ਹੋ ਵੀ ਸਕਦਾ ਜੀ ਕਿਉਂਕਿ
1: ਨਹੀਂ ਨਹੀਂ ਖਾਕ ਸਾਹਿਬ ਜੀ ਤੁਸੀਂ ਮੈਨੂੰ ਸੋਹਣਾ ਸਮਾਂ ਦਿਓ ਆਪਾਂ ਇਸ ਗੱਲ ਨੂੰ ਕਲੀਅਰ ਕਰ ਦੇਣਾ ਕਿ ਉਹ ਹੈ ਕੀ ਆ ਰੌਲਾ ਜਿਹੜਾ ਆ ਉਹ ਜੋ ਕੁਛ ਅੱਜ ਹੋ ਰਿਹਾ ਅੱਜ ਵੀ ਜਿਹੜੇ ਪੱਛਮੀ ਸਭਿਅਤਾ ਦੇ ਦੇਸ਼ ਆ ਇੰਗਲੈਂਡ ਲਾ ਲਓ ਫਰਾਂਸ ਲਾ ਲਓ ਜਰਮਨ ਲੈ ਲਓ ਅਮਰੀਕਾ ਲਾ ਲਓ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਅੱਜ ਵੀ ਇਹ ਜਿਹੜੇ ਲੋਕ ਆ ਇਹ ਜਿਹੜੇ ਕਾਲੇ ਲੋਕ ਆ ਅਫਰੀਕਾ ਦੇ ਵਿਚ ਰਹਿਣ ਵਾਲੇ ਜਾਂ ਆਪਾਂ ਇੰਡੀਅਨ ਵੀ ਆ ਆਪਾਂ ਨੂੰ ਇਹ ਘਟੀਆ ਸਮਝਦੇ ਆਪਣੇ ਨਾਲ ਔਰ ਜਿਹੜੇ ਲੋਕ ਘਟੀਆ ਛੋਟੀਆਂ ਜਮਾਤਾਂ ਦੇ ਸੀਗੇ ਲੋਕ ਉਹਨਾਂ ਨੂੰ ਹੀ ਰਾਕਸ਼ ਕਹਿੰਦੇ ਸੀ ਇਹਨਾਂ ਨੇ ਨਾ ਹੀ ਉਹਨਾਂ ਦਾ ਰਾਕਸ਼ ਰੱਖਿਆ ਸੀਗਾ ਜਿਹੜੇ ਇਹਨਾਂ ਦੇ ਹਿਸਾਬ ਦੇ ਨਾਲ ਪੜ੍ਹੇ ਲਿਖੇ ਨਹੀਂ ਸੀਗੇ ਹਾਲਾਂਕਿ ਉਹ ਲੋਕ ਬੜੇ ਵਿਦਵਾਨ ਸੀ ਉਹਨਾਂ ਨੂੰ ਇਹ ਰਾਕਸ਼ ਕਹਿੰਦੇ ਸੀ ਰਾਕਸ਼ ਦਾ ਮਤਲਬ ਪੰਜਾਬੀ ਚ ਆਪਾਂ ਟ੍ਰਾਂਸਲੇਟ ਕਰਾਂਗੇ ਉਹਦਾ ਜਿਹੜਾ ਮਤਲਬ ਹੈਗਾ ਅਨਸਿਵਲਾਈਜ਼ਡ ਲੋਕ ਅਨਸਿਵਲਾਈਜ਼ਡ ਜਿਹਨਾਂ ਨੂੰ ਕਹਿੰਦੇ ਆ ਇਹ ਉਹ ਅੱਜ ਵੀ ਅਨਸਿਵਲਾਈਜ਼ਡ ਕਹਿੰਦੇ ਆ ਜਿਹੜੇ ਹੁਣ ਅਫਰੀਕਾ ਦੇ ਜੰਗਲਾਂ ਦੇ ਵਿਚ ਰਹਿੰਦੇ ਆ ਜਾਂ ਭਾਰਤ ਦੇ ਖੱਕ ਸਾਹਿਬ ਜੀ ਇੱਕ ਥੱਲੇ ਦੇ ਪਾਸੇ ਇੱਕ ਟਾਪੂ ਦਾ ਨਾਂ ਹੈਗਾ ਸੈਂਟੀਨਲ ਆਈਲੈਂਡ ਆ ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਆ ਉੱਥੇ ਭਾਰਤ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਬੈਨ ਕੀਤਾ ਆ ਕਿ ਕੋਈ ਵੀ ਬੰਦਾ ਉੱਥੇ ਜਾਵੇ ਨਾ ਉਹਦੇ ਪਿੱਛੇ ਕਾਰਨ ਕੀ ਆ ਕਿ ਉਹ ਜਿਹੜੇ ਲੋਕ
0: ਬੜੀ ਵਾਰੀ ਗੱਲ ਕੀਤੀ ਆ ਕਿ ਉੱਥੇ ਕੋਈ ਜਪਾਨੀ ਜਾਂ ਪਨੀ ਕੋਈ ਗਿਆ ਸੀ ਉਹਨੂੰ

0: ਆਪਾਂ ਇਹ ਬਹੁਤ ਵਾਰੀ ਕਰ ਚੁੱਕੇ ਹਾਂ। ਹਾਂਜੀ ਹਾਂਜੀ
1: ਹਾਂਜੀ ਉਹ ਜਿਹੜੀ ਕਹਾਣੀ ਆ ਉਹੀ ਗੁਰੂ ਨਾਨਕ ਦੇਵ ਜੀ ਦੀ ਕਹਾਣੀ ਆ। ਉਹ ਜਿਹੜੇ ਲੋਕ ਸੀਗੇ ਉਹ ਉੱਤਰੀ ਭਾਰਤ ਦੇ ਜਿਹੜੇ ਲੋਕ ਸੀਗੇ ਜਿਹੜੇ ਕਣਕ ਬੰਨੇ ਰੰਗ ਦੇ ਲੋਕ ਸੀਗੇ, ਇਹਨਾਂ ਲੋਕਾਂ ਨੂੰ ਉਹ ਜਿਹੜੇ ਲੋਕ ਸੀਗੇ ਉਹ ਦੁਸ਼ਮਣ ਸਮਝਦੇ ਸੀ। ਜਿਹੜੇ ਭਾਰਤ ਦੇ ਲੋਕ ਸੀ ਉਹ ਕਾਲੇ ਰੰਗ ਦੇ ਸੀਗੇ, ਔਰ ਅਜੇ ਵੀ ਜੇ ਤੁਸੀਂ ਲੰਕਾ ਜਾਓ ਉਹ ਅਜੇ ਵੀ ਦੇਖੋ ਭਾਰਤੀਆਂ ਨਾਲੋਂ ਕਿੰਨੇ ਕਾਲੇ ਰੰਗ ਦੇ। ਜਿੱਦਾਂ ਜਿੱਦਾਂ ਤੁਸੀਂ ਸਾਊਥ ਵੱਲ ਨੂੰ ਜਾਓਗੇ,
0: ਨਹੀਂ ਹੈਗੇ ਚੀਮਾ ਸਾਹਿਬ, ਆਪਣੇ ਜਿੱਦਾਂ ਸਾਊਥ ਦੇ ਹੈਗੇ ਨਾ ਰੰਗ ਥੋੜੇ ਜੇ ਕਾਲੇ ਆ, ਪਰ ਉਹਨਾਂ ਦੇ ਵਾਲ ਉਹ ਆਪਣੇ ਵਰਗੇ ਹੀ ਆ। ਪਰ ਕੁੰਡਰਾ ਆਪਣੇ ਵਰਗੇ ਆ, ਜਿੱਦਾਂ ਆਪਣੇ ਵਾਲ ਆ, ਰੰਗ ਥੋੜੇ ਜੇ ਉਹਨਾਂ ਦੇ ਪੱਕੇ ਆ, ਪਰ ਸਾਰੇ ਨੀ ਹੈਗੇ। ਵਿੱਚ ਬਹੁਤ ਵਧੀਆ, ਜੇ ਸ੍ਰੀਲੰਕਾ ਚ ਵੀ ਜਾਓ ਤਾਂ ਬਹੁਤ ਡਿਫਰੈਂਟ ਕਲਰ, ਜਿੱਦਾਂ ਇੰਡੀਆ ਦੇ ਵਿੱਚ ਇੱਦਾਂ ਸ੍ਰੀਲੰਕਾ ਚ ਵੀ ਹੈਗੇ, ਸਾਰੇ ਕਾਲੇ ਨੀ ਹੈਗੇ ਰੰਗ ਦੇ।
1: ਸਾਹਿਬ ਜੀ ਇਸੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਮੈਂ ਕਰ ਰਿਹਾ ਤੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜੇ ਆਪਾਂ ਗੱਲ ਕਰਦੇ ਹਾਂ ਵੱਖਰੇ ਵੱਖਰੇ ਰੰਗਾਂ ਦੀ, ਉਹ ਗੋਰੇ ਤੇ ਕਾਲਿਆਂ ਦੀ ਮਿਕਸ ਜਿਹੜੀ ਹੋਈ ਆ, ਮਿਕਸ ਜਨਰੇਸ਼ਨ ਆ, ਉਹਨਾਂ ਦੀ ਗਾਹਾਂ ਉਹ ਪੈਦਾਇਸ਼ ਹੈਗੇ ਆ, ਇਹ ਕਾਰਨ ਆ। ਔਰ 500 ਸਾਲ ਪਹਿਲਾਂ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹਨਾਂ ਨੂੰ ਘਟੀਆ ਮੰਨਿਆ ਜਾਂਦਾ ਸੀਗਾ।
0: ਆਪਾਂ ਮੈਨੂੰ ਮੈਂ ਨਹੀਂ ਕਰ ਸਕਦੇ ਚੀਮਾ ਸਾਹਿਬ ਕਿ ਉਹਨਾਂ ਦੀ ਪੈਦਾਇਸ਼ ਆ, ਇੱਕ ਮਤਲਬ ਮੇਰੇ ਹਿਸਾਬ ਨਾਲ ਇਹ ਗਲਤ ਹੈਗਾ।
1: ਖੱਕ ਸਾਹਿਬ ਜਿਹੜੀ ਦੁਨੀਆਂ ਦੀ ਸਟੱਡੀ ਆ, ਐਜੂਕੇਸ਼ਨ ਆ, ਉਹ ਇਹੀ ਕਹਿੰਦੀ ਆ ਜਿੱਥੋਂ ਮਰਜ਼ੀ ਇਤਿਹਾਸ ਪੜ੍ਹ ਲਓ, ਕਿਉਂਕਿ ਜਿਹੜੇ ਲੋਕ ਆ ਇੱਥੇ ਦੇਖ ਲਓ ਕਿੰਨੇ ਜਿਹੜੇ ਕਿੰਨੀ ਤਰ੍ਹਾਂ ਦੇ ਲੋਕ ਆ, ਕਈ ਗੋਰੇ ਵੀ ਹੈਗੇ ਆ, ਉਹ ਹੁਣ ਜਿਹੜੇ ਆਪਣੇ ਇੱਥੋਂ ਫੌਜੀ ਜਾਂਦੇ ਆ ਅਮਰੀਕਾ ਦੇ ਫੌਜੀ ਜਾ ਕੇ ਦੂਸਰੀਆਂ ਕੰਟਰੀਆਂ ਦੇ, ਵੀਤਨਾਮ ਵਗੈਰਾ ਜਾਂ ਕੰਬੋਡੀਆ ਉਧਰ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਲੜ ਕੇ ਆਏ ਆ, ਉਥੋਂ ਦੀਆਂ ਕੁੜੀਆਂ ਦੇ ਨਾਲ ਸ਼ਾਦੀਆਂ ਕਰਾ ਲਿਆਉਂਦੇ ਆ, ਉਹ ਇੱਥੇ ਆ ਕੇ ਦੇਖੋ ਉਹਨਾਂ ਦੀ ਗਾਹਾਂ ਦੀ ਸੰਤਾਨ ਹੋਰ ਤਰ੍ਹਾਂ ਦੀ ਹੋ ਜਾਂਦੀ ਆ। ਇਹ ਜਿਹੜੀ ਆ ਮਿਕਸ ਰੇਸ
0: ਆ ਚੀਮਾ ਸਾਹਿਬ, ਇਹ ਸਬਜੈਕਟ ਜਿਹੜਾ ਨਾ, ਮੈਂ ਤੁਹਾਡੀ ਗੱਲ ਸਹੀ ਹੈ, ਇਹਦੇ ਚ ਨਾ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਬਹੁਤ ਜ਼ਿਆਦਾ।
1: ਚਲੋ ਕੋਈ ਗੱਲ ਨੀ, ਡਰਦੇ ਆ ਤਾਂ ਕੋਈ ਗੱਲ ਨੀ, ਪਰ ਜਿਹੜੀ ਅਸਲੀਅਤ
0: ਹੈ ਆਪਾਂ ਇੱਕ ਸਟੇਸ਼ਨ ਤੇ ਬੈਠੇ ਆ ਚੀਮਾ ਸਾਹਿਬ, ਤੇ ਆਪਾਂ ਕੋਈ ਇਹੋ ਜਿਹੀ ਗੱਲ ਕਰ ਦਈਏ ਜਿਹਦੇ ਨਾਲ ਕਿਸੇ ਨੂੰ ਕੋਈ ਦੁੱਖ ਲੱਗੇ, ਕਿ ਜਾਂ ਕੱਲ ਨੂੰ ਕੋਈ ਬੰਦਾ ਕਵੇ ਕਿ ਵਾਕਿਆ ਤੁਸੀਂ ਗਲਤ ਬੋਲ ਰਹੇ ਹੋ, ਆਪਾਂ ਉਹ ਅਸਲੀਅਤ ਭਾਵਾਂ ਅਸਲੀਅਤ ਤੁਹਾਡੀ ਗੱਲ ਮੈਂ ਮੰਨਦਾ, ਪਰ ਜਦੋਂ ਅਸੀਂ ਗੱਲ ਕਰਦੇ ਨਾ ਇਹੋ ਜਿਹੀ, ਉਹਦੇ ਚ ਫਿਰ ਪਾੜੇ ਪੈਂਦੇ ਆ, ਉਹਦੇ ਵਿਚ ਲੋਕ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਜਿਹੜੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ। ਤੇ ਚਲੋ ਆਪਾਂ ਇਹ ਜ਼ਿਆਦਾ ਡੰਗਾਈ ਵਾਲਾ ਕੰਮ ਆ ਚੀਮਾ ਸਾਹਿਬ, ਇਹਨੂੰ ਆਮ ਲੋਕ ਜਿਹੜੇ ਨਾ ਉਹ ਕਿੰਤੂ ਪ੍ਰਿੰਤੂ ਕਰਨਾ ਚਾਲੂ ਕਰ ਦਿੰਦੇ ਆ ਕਿ ਤੁਹਾਨੂੰ ਕੀ ਪਤਾ ਉਹਨੂੰ ਕੀ। ਬੁੱਕਾਂ ਤੇ ਠੀਕ ਆ ਲਿਖਿਆ ਹੁੰਦਾ, ਕਿਤਾਬਾਂ ਦੇ ਵਿਚ ਬਹੁਤ ਕੁਛ ਲਿਖਿਆ, ਕਈ ਕਿਤਾਬਾਂ ਐਸੀਆਂ ਵੀ ਹੈਗੀਆਂ ਸਾਡੇ ਸਿੱਖ ਧਰਮ ਚ ਇਹੋ ਜਿਹੀਆਂ ਕਿਤਾਬਾਂ ਪਈਆਂ ਜਿਹੜੀਆਂ ਸਾਡੇ ਸ਼੍ਰੋਮਣੀ ਕਮੇਟੀ ਨੇ ਉਹ ਆਪ ਛਾਪੀਆਂ, ਜਿਹਦੇ ਵਿਚ ਇੰਨਾ ਕੁਛ ਬਕਵਾਸ ਕੀਤਾ ਗਿਆ ਵਾ। ਪਰ ਇਹ ਚੀਜ਼ਾਂ ਹੁਣ ਆਪਾਂ ਬੋਲਾਂਗੇ, ਜਿੱਦਾਂ ਹੁਣ ਤੁਸੀਂ ਲਾ ਲਓ ਦਸਮ ਗ੍ਰੰਥ ਆ, ਲੋਕੀ ਵਿਰੋਧ ਵੀ ਕਰਦੇ ਆ ਬਹੁਤ ਕਿ ਦਸਮ ਗ੍ਰੰਥ ਹੈ ਹੀ ਕੋਈ ਨੀ, ਕਈ ਜਿਹੜੇ ਬਹੁਤੇ ਹੋਰ ਵੀ ਆ ਉਹਨੂੰ ਮੰਨੇ ਵੀ ਜਾਂਦੇ ਆ। ਤੁਸੀਂ ਕਹੋਗੇ ਕਿ ਤੁਸੀਂ ਮਾੜੇ ਜਾਂਗੇ ਇਸ ਬੋਲੇ, ਜਿਹੜੇ ਮੰਨਣ ਵਾਲੇ ਆ ਉਹ ਤੁਹਾਡੇ ਮਗਰ ਹੋ ਜਾਣਗੇ, ਧੜੇ ਦੁਆਲੇ ਹੋ ਜਾਣਗੇ। ਇੱਕ ਭੰਬੜ ਦੇ ਵਿਚ ਨਾ ਦੁਨੀਆਂ ਪਈ ਹੋਈ ਆ, ਤੇ ਇਹਨੂੰ ਸੁਧਾਰਨਾ, ਹੁਣ ਸੁਧਾਰਨਾ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਨੇ, ਜਿਹਨਾਂ ਦੇ ਰਾਈਟਸ ਹੈਗੇ ਜਿਹੜੇ ਕਰ ਸਕਦੇ ਆ, ਉਹ ਵੀ ਵਿਕੇ ਹੋਏ ਆ। ਸ਼੍ਰੋਮਣੀ ਕਮੇਟੀ ਵੀ ਉਹ ਵੋਟਾਂ ਦੀ ਖਾਤਰ ਆਪਣੇ ਪੱਤੇ ਖੇਲਦੀ ਰਹਿੰਦੀ ਕਿ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ, ਇਹਨਾਂ ਨੂੰ ਨਹੀਂ ਕਰਨਾ, ਉਹਨੂੰ ਕਰਨਾ, ਇਹਨੂੰ ਨਹੀਂ ਕਰਨਾ, ਇਹ ਸਾਰਾ ਕੁਝ ਜਿਹੜਾ ਨਾ ਇਹ ਚੱਲ ਰਿਹਾ ਵਾ। ਪਰ ਇਹਨਾਂ ਚੀਜ਼ਾਂ ਦੇ ਵਿਚ ਪੈ ਕੇ ਨਾ ਫਿਰ ਉਹ ਥੋੜਾ ਜਿਹਾ ਕੰਮ ਖਰਾਬ ਹੁੰਦਾ। ਆਪਾਂ ਖਬਰਾਂ ਵੱਲ ਕਰਦੇ ਚੀਮਾ ਸਾਹਿਬ, ਬਹੁਤ ਵੱਡੀ ਖਬਰ ਜਿਹੜੀ ਕੱਲ ਦੀ ਆ,
1: ਹਾਂਜੀ
0: ਉਹਦੇ ਵਿਚ ਸਾਡੇ ਪ੍ਰੈਜੀਡੈਂਟ ਸਾਹਿਬ ਦੇ ਉਪਰ ਇਕ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਕ ਮੁੰਡਾ ਵੀ ਅਮੈਰੀਕਨ ਹੀ ਆ ਉਹ, ਪਰ ਇਹ ਆ ਕਿ ਜਿਹੜੀ ਉਥੇ ਸਿਕਿਉਰਿਟੀ ਆ ਉਹਨਾਂ ਨੇ ਕਰਕੇ ਬਚਾਅ ਕਰ ਲਿਆ ਉਹ। ਪਰ ਇਕ ਵੱਡੀ ਜਿਹੜੀ ਆ, ਏਡੀ ਵੱਡੀ, ਉਸੇ ਹੋਟਲ ਦੇ ਵਿਚ ਉਹ ਬੰਦਾ ਕਮਰਾ ਲੈ ਕੇ ਬਹਿ ਰਿਹਾ, ਉਥੇ ਤੱਕ ਵੜ ਗਿਆ, ਇਹ ਇਕ ਫੇਲੀਅਰ ਨਹੀਂ ਹੈਗਾ ਉਹਨਾਂ ਦਾ ਏਜੰਸੀਆਂ ਦਾ?
1: ਖੱਕ ਸਾਹਿਬ ਜੀ ਦੇਖੋ, ਉਹ ਜਿਹੜਾ ਬੰਦਾ ਸੀਗਾ, ਚਲੋ ਉਹ ਗੱਲ ਵੱਖਰੀ ਆ ਕਿ ਉਸੇ ਹੋਟਲ ਦੇ ਵਿਚ ਉਹ ਰਹਿੰਦਾ ਸੀ, ਉਹਨੇ ਜਾ ਕੇ ਉਥੇ ਬੁੱਕ ਕਰਾਇਆ ਸੀਗਾ ਕਮਰਾ, ਪਰ ਉਹ ਗਿਆ ਤਾਂ ਗੇਟ ਦੇ ਬਾਹਰਲੇ ਪਾਸਿਓਂ ਨੱਠ ਕੇ ਗਿਆ। ਉਹ ਜਿਹੜਾ ਹੋਟਲਾਂ ਦੇ ਵਿਚ ਮੇਨ ਲੋਬੀ ਦੇ ਵਿਚ ਜਿੱਥੇ ਆਪਾਂ ਜਾਈਦਾ, ਉਹ ਉਧਰੋਂ ਅੰਦਰ ਵੜਿਆ।
0: ਉਥੇ ਕੋਈ ਬੰਦਾ ਨਹੀਂ ਸੀ ਬੈਠਾ ਜਿਥੋਂ ਦੀ ਉਹ ਵੜਿਆ? ਉਥੇ ਦੇਖੋ ਨਾ ਸਾਰੇ
1: ਨਹੀਂ, ਉਥੇ 9-10 ਜਣੇ ਉਥੇ ਸਿਕਿਉਰਿਟੀ ਉਹ ਸੀਗੇ, ਪੁਲਿਸ ਸੀਗੀ, ਉਹ FBI ਦੇ ਬੰਦੇ ਸੀਗੇ, ਸੀਕ੍ਰੇਟ ਸਰਵਿਸ ਸੀਗੀ, ਉਹ ਸਾਰੀਆਂ ਵੱਖਰੀਆਂ ਵੱਖਰੀਆਂ ਏਜੰਸੀਆਂ ਦੇ ਉਥੇ 10-12 ਬੰਦੇ ਮੋੜੇ ਸੀ ਜਿੱਥੇ ਦੀ ਉਹ ਉਹਨੇ ਬਾਹਰੋਂ ਨਾ ਇਕਦਮ ਇੰਨੀ ਕਾਲੀ ਛੂਤ ਵੱਟੀ ਉਹ ਉਹਨਾਂ ਦੇ ਵਿੱਚ ਹੀ ਲੰਘ ਗਿਆ।
0: ਅੱਛਾ
1: ਹਾਂ, ਪਹਿਲਾਂ ਤਾਂ ਉਹਨਾਂ ਨੇ ਜਿੱਦਾਂ ਨਾ ਬੰਦਾ ਹੁੰਦਾ ਉਹ, ਕਿਉਂਕਿ ਜਿਹੜੇ ਲੋਕ ਸੀਗੇ ਨੇ ਜਿਹਨਾਂ ਨੇ ਐਂਟਰੀ ਕਰਨੀ ਸੀ ਉੱਥੇ, ਉਹ ਸਾਰੇ ਅੰਦਰ ਜਾ ਚੁੱਕੇ ਸੀ।
0: ਅੱਛਾ, ਬਾਅਦ ਚ ਗਿਆ ਹੈ?
1: ਹਾਂਜੀ, ਉਹ ਸਾਰੇ ਅੰਦਰ ਜਾ ਚੁੱਕੇ ਸੀਗੇ ਤੇ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਦੇ, ਉਹ ਜਿਹੜਾ ਮੈਗਨੋਮੀਟਰ ਨੀ ਹੁੰਦਾ ਜਿਹਦੇ ਵਿੱਚ ਉਹ ਲਿਖਾਉਂਦੇ ਆ ਆਪਾਂ ਨੂੰ ਕਿਹਦੇ ਕੋਲ ਹਥਿਆਰ ਨਾ ਹੋਵੇ, ਉਹ ਮਤਲਬ ਉੱਥੇ ਖੜੇ ਸੀ 9-10 ਜਣੇ, ਇੱਕ ਨੀ 9-10 ਜਣੇ, ਉਹਨਾਂ ਕੋਲ ਪੂਰੇ ਹਥਿਆਰ ਸੀ, ਸਾਰਾ ਕੁਛ ਰੈਡੀ ਸੀਗੇ ਕਿ ਕੋਈ ਘਟਨਾ ਵਾਪਰ ਨਾ ਜਾਵੇ। ਇਹ ਜਿਹੜਾ ਬੰਦਾ ਸੀਗਾ ਇਹ ਬਾਹਰੋਂ ਇਕਦਮ ਮਤਲਬ ਗੋਲੀ ਵਾਂਗ ਗਿਆ ਇਹ।
0: ਅੱਛਾ,
1: ਉਹਨਾਂ ਦੇ ਵਿਅਕਤੀ ਲੰਘ ਗਿਆ ਸਾਰਿਆਂ ਦੇ। ਅੱਛਾ, ਉਹ ਜਦੋਂ ਵਿਅਕਤੀ ਲੰਘ ਤੁਰਿਆ ਉਹ ਪਹਿਲਾਂ ਤਾਂ ਉਹਨਾਂ ਨੂੰ ਇਕਦਮ ਸ਼ੌਕ ਲੱਗਿਆ ਵੀ ਇਹ ਹੋ ਕੀ ਗਿਆ, ਜਦੋਂ ਉਹਨਾਂ ਨੂੰ ਹੋਸ਼ ਆਇਆ ਵੀ ਇਦਾਂ ਚੱਲਿਆ ਅੰਦਰ ਨੂੰ, ਫੇਰ ਉਹਨਾਂ ਨੇ ਆਪਣੀਆਂ ਆਪਣੀਆਂ ਗੱਲਾਂ ਕੱਢ ਕੇ ਤੇ ਫੇਰ ਉਹਨਾਂ ਨੇ ਉਹ ਗੋਲੀਆਂ ਚਲਾਈਆਂ ਤੇ। ਪਰ ਦੇਖੋ ਹੁਣ ਗੱਲ ਇਹ ਵੀ ਆ ਕਿ ਇੱਕ ਜਿਹੜਾ ਸੀਗਾ ਉਹ, ਚਾਹੇ ਤੁਸੀਂ ਪੁਲਿਸ ਦਾ ਲਾ ਲਓ ਚਾਹੇ ਸਿਕਿਉਰਿਟੀ ਦਾ ਮੁਲਾਜ਼ਮ ਜਿਹੜਾ ਸੀਗਾ, ਉਹਦੇ ਗੋਲੀ ਵੱਜੀ ਆ, ਉਹ ਗੋਲੀ ਕਹਿੰਦੇ ਆ ਵੀ ਉਹਨੇ ਮਾਰੀ ਆ।
0: ਅੱਛਾ ਜੀ,
1: ਪਰ ਉਹਦੇ ਕੋਈ ਗੋਲੀ ਨੀ ਵੱਜੀ, ਗੋਲੀ ਸਿਰਫ ਇੱਕ ਆ ਜਿਹੜੀ ਉਹ ਉਹਨਾਂ ਦੀ ਹੀ ਜਿਹੜੀ ਸਿਕਿਉਰਿਟੀ ਦੇ ਮੈਂਬਰ ਸੀਗੇ, ਚਾਹੇ ਉਹ ਕਿਸੇ ਵੀ ਏਜੰਸੀ ਨਾਲ ਜੁੜਿਆ ਹੋਵੇ, FBI ਦੇ ਨਾਲ ਹੋਵੇ, ਹਾਂ, ਉਹਨਾਂ ਦੇ ਵਿੱਚੋਂ ਇੱਕ ਦੇ ਗੋਲੀ ਵੱਜੀ ਆ। ਉਹ ਗੋਲੀ ਆ ਜਿਹੜੀ ਉਹਦੀ ਜਿਹੜੀ ਉਹ ਪਾਈ ਸੀਗੀ ਨਾ, ਵੈਸਟ ਹੁੰਦੀ ਆ ਜਿਹੜੀ ਇਹਨਾਂ ਨੇ ਪਾਈਓ,
0: ਹਾਂਜੀ
1: ਹਾਂਜੀ, ਉਹਦੇ ਵਿੱਚ ਲੱਗੀ ਆ ਤੇ ਉਹਦਾ ਅਜੇ ਤਿਕਰ ਪੂਰਾ ਜਿਹੜਾ ਉਹ ਮਤਲਬ ਡੈਮੇਜ ਕਿੰਨਾ ਨੁਕਸਾਨ ਉਹਦਾ ਹੋਇਆ ਉਹਦੇ ਬਾਰੇ ਅਜੇ ਤਿਕਰ
0: ਹੁੰਦੀਆਂ ਜੀ। ਜਿਹੜੀ ਜੈਕਟ ਹੁੰਦੀ ਨਾ ਉਹ ਬੁਲਟ ਜੈਕਟ ਹੁੰਦੀ, ਇਹਦੀਆਂ 3-4 ਲਹਿਰਾਂ ਹੁੰਦੀਆਂ, ਇਹ ਇੱਕ ਦੇ ਵਿੱਚ ਰੁਕਦੀ ਫਿਰ ਦੂਜੇ ਚ ਰੁਕਦੀ,
1: ਅਖੀਰ
0: ਜਾ ਕੇ ਰੁਕ ਜਾਂਦੀ ਹੈ, ਬੜੀ ਮਜ਼ਬੂਤ ਹੁੰਦੀ ਆ ਪੁਲਿਸ ਵਾਲਿਆਂ ਨੇ ਪਾਈ ਹੁੰਦੀ ਹੈ।
1: ਹਾਂਜੀ ਹਾਂਜੀ ਬਿਲਕੁਲ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਵੀ ਜੇ ਉਹ ਨਾ ਹੁੰਦੀ ਪਾਈ ਹੋਈ ਤੇ ਉਹਦੀ ਸ਼ਾਇਦ ਜਾਨ ਵੀ ਚਲੇ ਜਾਂਦੀ, ਪਰ ਉਹਨੇ ਰੋਕ ਲਿਆ। ਪਰ ਨੁਕਸਾਨ ਫੇਰ ਵੀ ਕਹਿੰਦੇ ਆ ਉਹਦੇ, ਸੱਟ ਜਿੱਦਾਂ ਵੱਜਦੀ ਆ ਗੋਲੀ ਬਹੁਤ ਤੇਜ਼ ਹੁੰਦੀ ਆ, ਉਹਦੀ ਸਪੀਡ ਹੁੰਦੀ ਇੰਨੀ, ਪਰ ਫੇਰ ਵੀ ਉਹਦੇ ਵਿੱਚ ਗਈ, ਉਹ ਥੋੜਾ ਬਹੁਤਾ ਨੁਕਸਾਨ ਜੇ ਕਿਸੇ
0: ਕਰਦੀ ਚੀਮਾ ਸਾਹਿਬ, ਜੇ ਇੱਡੀ ਚੀਜ਼ ਜ਼ੋਰ ਨਾਲ ਵੱਜਦੀ ਹੈ ਤੁਹਾਡੇ, ਚਾਹੇ ਕਵਰ ਕੀਤਾ ਹੋਇਆ, ਉਹਨੇ ਜਾ ਕੇ ਦਿਲ ਤੇ ਹਾਰਟ ਤੇ ਅੰਦਰ ਜਾ ਕੇ ਖੜਕ ਵੀ
1: ਨਹੀਂ। ਬਿਲਕੁਲ ਬਿਲਕੁਲ ਬਿਲਕੁਲ, ਉਹ ਬੰਦੇ ਨੂੰ ਹਸਪੀਟਲ ਚ ਲੈ ਗਿਆ ਸੀਗੇ, ਪਰ ਇਹ ਜਿਹੜਾ ਬੰਦਾ ਸੀਗਾ ਆਪਣੇ ਐਲਨ, ਇਹਦਾ ਨਾਂ ਸੀਗਾ ਟੋਮਸ ਐਲਨ, ਇਹ ਕੈਲੀਫੋਰਨੀਆ ਉਹ ਲੋਸ ਏਂਜਲਸ ਏਰੀਏ ਦਾ ਸੀਗਾ, ਤੇ ਔਰ ਉਹ ਬੰਦਾ ਖੱਕ ਸਾਹਿਬ ਜੀ ਕੋਈ ਜਿਹਨੂੰ ਆਪਾਂ ਕਹਿੰਦੇ ਆ ਐਵੀ ਸਧਾਰਨ ਜਿਹਾ, 10-12 ਜਮਾਤਾਂ ਪੜ੍ਹਿਆ ਸਕੂਲ ਦਾ, ਅਨਪੜ੍ਹ ਜਿਹਾ, ਇੱਦਾਂ ਦਾ, ਇੱਦਾਂ ਦੀ ਕੋਈ ਗੱਲ ਨਹੀਂ ਸੀਗੀ, ਬੰਦਾ ਉਹ ਇੰਜੀਨੀਅਰ ਪੜ੍ਹਿਆ ਲਿਖਿਆ ਸੀ, ਇੰਜੀਨੀਅਰ ਸੀਗਾ ਤੇ ਕੋਈ ਨਾ ਕੋਈ ਗੱਲ ਹੈਗੀ ਆ। ਪਰ ਮੈਂ ਖੱਕ ਸਾਹਿਬ ਜੀ ਉਹ ਦੇਖਦਾ ਸੀਗਾ, 2-3 ਵਾਰੀ ਮੈਂ ਉਹ ਟਰਾਈ ਕੀਤੀ ਆ ਗੂਗਲ ਤੇ ਸਰਚ ਮਾਰਨ ਦੀ ਕਿ ਉਹ ਸੀ ਕੌਣ, ਉਹਦਾ ਨਾਂ ਤਾਂ ਉਹਨਾਂ ਨੇ ਦੱਸਤਾ, ਪਰ ਉਹਦੇ ਵਾਲ ਆ ਜਿਹੜੇ ਉਹ ਥੋੜੇ ਘੁੰਘਰਾਲੇ ਆ, ਤੇ ਇਹ ਨੀ ਉਹ ਕਿਸੇ ਵੀ ਨਿਊਜ਼, ਮੈਂ 2-3 ਵਾਰੀ ਉਹ ਕਰ ਹਟਿਆ, ਪਤਾ ਨੀ ਉਹ ਪਤਾ ਨੀ ਦੱਸਦੇ ਕਿ ਉਹ ਕਿਹੜੇ ਰੰਗ ਦਾ, ਕਿਹੜੇ ਦਾ ਸੀਗਾ, ਉਹ ਕਾਲੇ ਰੰਗ ਦਾ ਸੀ ਜਾਂ ਉਹ ਗੋਰੇ ਰੰਗ ਦਾ ਸੀ ਜਾਂ ਉਹ ਹਿਸਪੈਨਿਕ ਸੀ ਜਾਂ ਉਹ ਏਸ਼ੀਅਨ ਰੰਗਾਂ ਦਾ ਸੀਗਾ, ਇਹ ਅਜੇ ਤਿਕਰ ਗੱਲਬਾਤ ਪੂਰੀ ਬਾਹਰ।
0: ਜਦੋਂ ਉਹ ਥੱਲੇ ਫਲੋਰ ਤੇ ਪਿਆ ਨਾ, ਉਹਦੇ ਵਾਲ ਦੀਦੇ ਆ, ਤੁਹਾਡੀ ਗੱਲ ਸਹੀ ਆ, ਉਹਦੇ ਕੁੰਡਲੇ ਜੇ ਵਾਲ ਆ।
1: ਹਾਂਜੀ ਵਾਲ ਕੁੰਡਲੇ ਆ, ਪਰ ਰੰਗ ਉਹਦਾ ਜਿਹੜਾ ਆ ਉਹ ਕਾਲਾ ਨੀ ਲੱਗਿਆ, ਉਹ ਰੰਗ ਜਿਹੜਾ ਆ ਉਹ ਸਾਂਵਲੇ ਰੰਗ ਦਾ ਬੰਦਾ ਹੈਗਾ, ਤੇ ਮੈਂ ਉਹ ਕੋਸ਼ਿਸ਼ ਕੀਤੀ ਸੀ ਲੱਭਣ ਦੀ ਕਿ ਇਹ ਹਿਸਪੈਨਿਕ ਆ, ਮੈਕਸੀਕੋ ਤੋਂ ਆ ਜਾਂ ਹੋਰ ਜਿਹੜੇ ਹਿਸਪੈਨਿਕ,
0: ਥੋੜੇ ਦਿਨਾਂ ਤੱਕ ਕਲੀਅਰ,
1: ਹਾਂ ਥੋੜੇ ਦਿਨਾਂ ਦੇ ਬਾਹਰ ਆਊਗੀ। ਤੇ ਪਰ ਖੱਕ ਸਾਹਿਬ ਜੀ ਤੁਸੀਂ ਦੇਖਣ ਵਾਲਾ ਉਹ ਜਿਹੜਾ ਸੀਨ ਸੀਗਾ ਉਹਦਾ ਬਾਰ ਬਾਰ ਟੀਵੀ ਤੇ, ਮੈਂ ਉਹ ਰਾਤੀ ਮੈਨੂੰ ਸੌਣ ਨੂੰ ਵੀ ਬਹੁਤ ਲੇਟ ਹੋ ਗਿਆ ਸੀਗਾ, ਮੈਂ ਕਹਿੰਦਾ ਸੀਗਾ ਵੀ ਇਹ ਰਾਤੀ 1:30 ਵੱਜ ਗਿਆ ਸੀ ਸੌਂਦੇ ਨੂੰ, ਤੇ ਟੀਵੀ ਮੁਹਰੇ ਹਿੱਲ ਨੀ ਸੀ ਹੁੰਦਾ ਪੇ, ਹੁਣ ਗਾਹਾਂ ਕੀ ਹੁੰਦਾ ਗਾਹਾਂ ਕੀ ਹੁੰਦਾ। ਪਰ ਦੇਖੋ ਉੱਥੇ ਜਿਹੜਾ ਗੱਲਬਾਤ ਹੋਈ ਹੈ ਨਾ, ਜਦੋਂ ਉਹਨਾਂ ਨੇ ਜਿਹੜੇ ਆਪਣੇ ਵਾਈਸ ਪ੍ਰੈਜੀਡੈਂਟ ਆ ਨਾ ਖੱਕ ਸਾਹਿਬ ਜੀ, ਉਹਨੂੰ ਤੁਸੀਂ ਉਹ ਸੀਨ ਜੇ ਦੇਖੋਗੇ ਨਾ, ਹੈਰਾਨ ਹੁੰਦਾ, ਉਹਨਾਂ ਨੇ ਪਿੱਛੇ ਫੜ ਕੇ ਉਹਨਾਂ ਨੂੰ,
0: ਮੈਂ ਦੇਖਿਆ ਜੀ ਜਿੱਦਾਂ ਚੱਕ ਕੇ ਨੀ ਲੈ ਗਏ ਹੁੰਦੇ,
1: ਜਿੱਦਾਂ
0: ਪਿੱਛੋਂ ਜਿੱਦਾਂ ਕਮੀਜ਼ ਦੇ ਉਹਦਾ ਕੋਟ ਚ ਫੜ ਲਿਆ ਤਾਂ ਬਸ ਧੂ ਕੇ ਲੈ ਗਏ।
1: ਹਾਂਜੀ ਹਾਂਜੀ, ਉਹ ਮਰਨ ਵਾਲੀ ਉਹਨੇ ਜਦੋਂ ਖੜਾ ਕਰ ਲਿਆ ਉਹਨੂੰ ਕੁਰਸੀ ਦੇ ਉੱਤੋਂ, ਉਦੋਂ ਮੇਰਾ ਖਿਆਲ
0: ਗੱਲਬਾਤ ਕੋਈ ਹੋਈ ਹੈ। ਹਾਂਜੀ
1: ਹਾਂਜੀ, ਉਦੋਂ ਕੰਨ ਚ ਜਦੋਂ ਵੀ ਦੱਸਿਆ ਨਾ ਵੀ ਆਹ ਗੱਲ ਹੋ ਗਈ ਤਾਂ ਫਿਰ ਉਹ ਦਬਾ ਦਬ ਤੁਰ ਪਿਆ ਮੋਹਰੇ, ਪਰ ਪਹਿਲਾਂ ਏਦਾਂ ਲੱਗਦਾ ਸੀਗਾ ਵੀ ਜਿੱਦਾਂ ਆਪਾਂ ਕਿਸੇ ਜਵਾਕ ਨੂੰ ਨੀ ਛੋਟੇ ਜਿਹੇ ਚੱਕ ਕੇ ਖਿੱਚ ਲੈਂਦਾ ਪਿੱਛੇ ਫੜ ਕੇ, ਇਸ ਤਰ੍ਹਾਂ ਦੇ ਜਿਹੜਾ ਉਹ ਸੀਨ ਸੀਗਾ, ਤੇ
0: ਮਕਸਦ ਹੁੰਦਾ ਕਿ ਇਹਨਾਂ ਵੀ
1: ਇਹਨੂੰ ਬਚਾਉਣਾ ਆ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਉਹ
0: ਹੋ ਸਕਦਾ ਪਿੱਛੇ 2-3 ਹੋਰ ਹੁੰਦੇ, ਉਹਨਾਂ ਨੂੰ ਥੋੜਾ ਪਤਾ ਸੀ ਇਹ ਗੱਲ ਦਾ।
1: ਬਿਲਕੁਲ ਬਿਲਕੁਲ,
0: ਐਂਟਰ ਹੋ ਗਿਆ ਵਾ, ਇਹਨੇ ਕੋਈ ਪੰਗਾ ਗੋਲੀਆਂ ਚਲਾ ਦੇਗਾ, ਯਾਰ ਇਹ ਚੀਮਾ ਸਾਹਿਬ ਦੇਖੋ ਬੜੀ ਹੈਰਾਨਗੀ ਦੀ ਗੱਲ ਆ ਕਿ ਬੰਦੇ ਦਾ ਜਿਗਰਾ ਦੇਖੋ ਤੇ ਪਤਾ ਵੀ ਕਿ ਜੇ ਉੱਥੇ ਮੈਂ ਵੜ ਗਿਆ ਤੇ ਮੈਨੂੰ ਗੋਲੀਆਂ ਨੇ ਛਾਨੀ ਕਰ ਦੇਣਾ ਉਹਨਾਂ ਨੇ
1: ਛਾਨੀ ਕਰ ਦੇਣਾ ਬਿਲਕੁਲ
0: ਤੇ ਉਹ ਬੰਦਾ ਫੇਰ ਵੀ ਆਪਣੀ ਹਿੰਮਤ ਬਣਾ ਕੇ ਕਿ ਪਤਾ ਨੀ ਇਹ ਲੋਕ ਕਿਹੜੀ ਮਿੱਟੀ ਦੇ ਹੋਏ ਬਈ ਵੀ ਨੀ ਕਿ ਹੁਣ ਪੜ੍ਹ ਬੰਦਾ ਪੜ੍ਹਿਆ ਲਿਖਿਆ ਬੰਦਾ
1: ਪੜ੍ਹਿਆ ਲਿਖਿਆ ਇੰਜੀਨੀਅਰ ਆ ਉਹ ਇੰਜੀਨੀਅਰ ਆ ਉੱਥੇ ਪੜ੍ਹਾਉਂਦਾ ਵੀ ਆ ਹਾਂਜੀ ਕਾਲਜ ਵਿੱਚ ਪੜ੍ਹਾਉਂਦਾ ਆ ਉਹ
0: ਦੁੱਖ ਲੈ ਕੇ ਬੈਠਾ ਸੀ ਵਿਚਾਰਾ ਉਹ ਟਰੰਪ ਸਾਹਿਬ ਦੇ ਅਗੇਂਸਟ
1: ਹਾਂਜੀ ਹਾਂਜੀ ਏਦਾਂ ਦੀ ਕੋਈ ਨਾ ਕੋਈ ਗੱਲਬਾਤ ਆ ਜਿਹੜੀ ਉਹ ਸੀਗੀ ਤੇ ਪਰ ਜਿਹੜਾ ਸੀਨ ਆ ਉਹ ਬਾਰ ਬਾਰ ਅੱਖਾਂ ਦੇ ਸਾਹਮਣੇ ਉਹ ਸੀਨ ਆਉਂਦਾ ਖਾਸ ਕਰਕੇ ਜਿਹੜਾ ਇਹਦਾ ਹੈਗਾ ਆਪਣੇ ਜਿਹੜੀ ਬੈਂਸ ਦਾ ਜਿਹੜੇ ਵਾਈਸ ਪ੍ਰੈਜੀਡੈਂਟ ਆ ਉਹਨਾਂ ਦਾ ਸੀਨ ਆ ਜਿਹੜਾ ਉਹ ਬੜਾ ਉਹ ਅਸਲ ਦੇ ਵਿੱਚ ਦੇਖੋ ਉਹਨਾਂ ਨੇ ਕੀਤਾ ਕੀ ਸੀਗਾ ਉਹਨਾਂ ਨੇ ਨਾ ਇਕਦਮ ਉਹਨੂੰ ਕੁਰਸੀ ਤੋਂ ਖੜਾ ਕਰਕੇ ਤੇ ਆਪ ਉਹਦੇ ਪਿਛਲੇ ਪਾਸੇ ਹੋ ਗਏ ਤਾਂ ਕਿ ਉਹਦੇ ਜੇ ਪਿੱਛੋਂ ਕਿ ਗੋਲੀ ਜਿੱਧਰੋਂ ਆਉਣੀ ਸੀ ਉਹ ਉਧਰਲੇ ਪਾਸੇ ਵਿਚਾਲੇ ਖੜ ਜਾਣ ਵਿਚਾਲੇ ਉਹਨਾਂ ਦਾ ਮਕਸਦ ਹੁੰਦਾ ਵੀ ਜਿੱਧਰੋਂ ਗੋਲੀ ਆਉਣ ਦੀ ਸੰਭਾਵਨਾ ਹੈਗੀ ਆ ਨਾ ਉਧਰਲੇ ਪਾਸੇ ਉਹ ਆਪ ਹੁੰਦੇ ਆ ਇਸੇ ਕਰਕੇ ਉਹ ਦੋਨੇ ਜਿਹੜੇ ਉਹਦੇ ਪਿੱਛੇ ਹੋ ਕੇ ਤੇ ਉਹਨੂੰ ਮੋਹਰੇ ਕਰਕੇ ਤੋੜ ਲਿਆ ਸੀਗਾ ਤਾਂ ਕਿ ਜੇ ਪਿੱਛੋਂ ਗੋਲੀ ਮਾਰੇ ਕੋਈ ਤਾਂ ਸਾਡੇ ਵੱਜੇ ਇਹਦੇ ਨਾ ਵੱਜੇ ਸੋ ਇਹ ਉਹ ਟੈਕਨੀਕ ਆ ਜਿਹੜੀ ਉਹਨਾਂ ਦੀ ਸੀਗੀ ਬੜੀ ਸਿਕਿਉਰਿਟੀ ਦੇ ਨਾਲ ਦੇਖੋ ਤੁਸੀਂ ਕਿੰਨੇ ਬੰਦੇ ਸੀਗੇ ਉੱਥੇ ਮੇਰਾ ਖਿਆਲ ਹੈ 200-400 ਬੰਦਾ ਤਾਂ ਉਹਨਾਂ ਨੇ ਹੁਣ ਕਿੰਦਾ ਲੈ ਕੇ ਗੰਨਾ ਉਹ ਕਿੱਦਾਂ ਇਕਦਮ ਮਤਲਬ ਉਹ ਅੰਦਰ ਆ ਬੜੇ ਤੇ ਉਹਨਾਂ ਨੇ ਉਹ ਚੱਕ ਲਿਆ ਤੇ ਹੈਰਾਨਗੀ ਦੀ ਗੱਲ ਇਹ ਆ ਵੀ ਉਹ ਜਿਹੜਾ ਉਹ ਸੀਗਾ ਬੰਦਾ ਐਲਨ ਜਿਹਦਾ ਨਾਂ ਸੀਗਾ ਉਹਦੇ ਕੋਈ ਗੋਲੀ ਵੀ ਨੀ ਵੱਜੀ ਕੁਛ ਵੀ ਨੀ ਉਹਨੂੰ ਓਦਾਂ ਹੀ ਫੜ ਲਿਆ ਫੜ ਕੇ ਹਾਂ ਓਦਾਂ ਹੀ ਫੜ ਲਿਆ ਮੇਰਾ ਖਿਆਲ ਆ ਉਹ ਅੰਦਰ ਨੂੰ ਵੜਨ ਲੱਗਾ ਜਦੋਂ ਮੋਹਰਲਿਆਂ ਨੂੰ ਪਤਾ ਲੱਗਿਆ ਨਾ ਵੀ ਇਹ ਤਾਂ ਅੰਦਰ ਨੂੰ ਚੱਲਿਆ ਤੇ ਉਦੋਂ ਉਹਨਾਂ ਨੇ ਉਹਨੂੰ ਉਹ ਸੀਨ ਨਹੀਂ ਦਿਖਾ ਲਿਆ ਅਜੇ ਤਿੱਕਰ ਕਿ ਉਹਨਾਂ ਨੇ ਉਲਟਾਇਆ ਕਿੱਦਾਂ
0: ਉਹਨੂੰ ਜਿਆਦਾ ਗਾਹ ਨਹੀਂ ਆਉਣ ਦਿੱਤਾ
1: ਹਾਂਜੀ ਗਾਹ ਨਹੀਂ ਆਉਣ ਦਿੱਤਾ ਉੱਥੇ ਹੀ ਉਹ ਜਿਹੜੇ ਸਿਕਿਉਰਿਟੀ ਵਾਲੇ ਸੀਗੇ ਉਹਨਾਂ ਨੇ ਉਹ ਉੱਥੇ ਫੜ ਲਿਆ ਸੀਗਾ ਤੇ ਕਮਾਲ ਦੀ ਗੱਲ ਹੈ ਦੇਖੋ ਏਦਾਂ ਦੀਆਂ ਗੱਲਾਂ ਵੀ ਹੁੰਦੀਆਂ ਹੁਣ
0: ਤੱਕ ਕਿੰਨੇ 2-3 ਵਾਰ ਹੋ ਗਏ ਜੀ ਜਦੋਂ
1: ਤੀਜਾ ਚਾਂਸ ਉਹ ਹਟਿਆ ਇਹ ਜੀ ਤੀਜਾ ਸੀਗਾ ਇਹ ਹਾਂਜੀ ਤੀਜਾ ਹੋ ਗਿਆ
0: ਥੋੜਾ ਜਿਹਾ ਜਿਹੜਾ ਨਾ ਉਹ ਜਿੱਦਾਂ ਹੁਣ ਇੰਡੀਆ ਦੇ ਖਿਲਾਫ਼ ਇੱਕ ਬਹੁਤ ਭੈੜਾ ਬਿਆਨ ਦਿੱਤਾ ਉਹਨਾਂ ਨੇ ਕਿੰਨਾ ਦੇਸ਼ ਨਰਕ ਵਾ ਪਤਾ ਨੀ ਇਹੋ ਜੀ ਚਾਈਨਾ ਨੂੰ ਵੀ ਕਿਹਾ ਤੇ ਇੰਡੀਆ ਨੂੰ ਵੀ ਕਿਹਾ
1: ਹਾਂਜੀ ਹਾਂਜੀ ਉਹ ਬੋਲ ਬਲਕਿਆ ਖਾਕ ਸਾਹਿਬ ਜੀ ਉਹਨੇ ਸਾਰੀ
0: ਉਹਦੇ ਨਾਲ ਕੀ ਹੋਇਆ ਹੁਣ ਫਿਰ ਇੰਡੀਆ ਤੋਂ ਵੀ ਗੱਲਾਂ ਉਹ ਵੀ ਕਰਨਗੇ ਦੂਜੀ ਇੱਕ ਖਬਰ ਹੋਰ ਹੈ ਚੀਮਾ ਸਾਹਿਬ ਅੱਜ ਮੈਂ ਦੇਖ ਰਿਹਾ ਸੀ ਇਹ ਪਾਕਿਸਤਾਨ ਜਿਹੜਾ ਨਾ ਹਟਦਾ ਨੀ ਗਾ ਪੰਗੇ ਲੈਣੋ ਫਿਰ ਕੱਲ ਨੂੰ ਇੰਡੀਆ ਨੇ ਕੁਛ ਚਾਲੂ ਕੀਤਾ ਤੇ ਫਿਰ ਬਹੁਤ ਹਾਲਤ ਖਰਾਬ ਹੋਣੀ ਹੈ
1: ਬਿਲਕੁਲ
0: ਜਿਹੜੀ ਬੰਗਲਾਦੇਸ਼ ਦੀ ਆਰਮੀ ਹੈ ਨਾ ਉਹਦੇ ਵਿਚ 100-200 ਬੰਦਾ ਇਹਨਾਂ ਦਾ ਜਿਹੜਾ ਪਾਕਿਸਤਾਨ ਦੀ ਏਜੰਸੀਆਂ ਦਾ ਉਹਦੇ ਵਿਚ ਫਿੱਟ ਹੋਇਆ ਪਿਆ ਸੀ ਹੁਣ ਦੀ ਗੱਲ ਕੱਲ ਫਿਰ ਉਹ ਸਾਡੇ ਜਿਹੜੇ ਮਿਨਿਸਟਰ ਸਾਹਿਬ ਆ ਉਹ ਡੋਵਲ ਸਾਹਿਬ ਉਹ ਗਏ ਉੱਥੇ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਸੀ ਜਾ ਕੇ ਉਹਨਾਂ ਨੇ ਉਹਨਾਂ ਨੂੰ ਕਿਹਾ ਭਾਈ ਤੁਹਾਡੇ ਇਹ ਹੋ ਰਿਹਾ ਜੀ ਇਹ ਬੰਗਾਲ ਦੇ ਵਿਚ ਇਹਨਾਂ ਨੇ ਇੱਕ ਸਟੱਡੀ ਬਣਾਈ ਸੀ ਆਪਣੇ ਇੰਡੀਆ ਦੇ ਉੱਥੇ ਕੋਈ ਸ਼ੂਟਿੰਗ ਕਰਕੇ ਤੇ ਉੱਥੇ ਕੁਛ ਇਦਾਂ ਦਾ ਕੰਮ ਕਰਨਾ ਸੀ ਤੇ ਇਹ ਫਿਰ ਉੱਥੇ ਜਾ ਕੇ ਉੱਥੇ ਦੇ ਮਿਨਿਸਟਰਾਂ ਨੂੰ ਮਿਲੇ ਆ ਪ੍ਰਧਾਨ ਮੰਤਰੀ ਨੂੰ ਮਿਲੇ ਆ ਤੇ ਉਹਨੇ ਫਿਰ ਦਵਾ ਦਾਗੋ ਬੰਦੇ ਲੈਸ ਕਰ ਲਏ ਆਰਮੀ ਦੇ ਵਿਚ ਬੈਠੇ ਆ ਜੀ ਉਹਨਾਂ ਦੀ ਆਰਮੀ ਦੇ ਵਿਚ ਦੇਖੋ ਇਹ ਕਿਹੋ ਜਿਹੀਆਂ ਸ਼ਰਾਰਤਾਂ ਲੋਕ ਕਰਦੇ ਆ
1: ਬਿਲਕੁਲ ਖਾਦਸ਼ਾਹ ਜੀ ਉਹ ਫਿਰ ਇਹਨਾਂ ਦਾ ਧਾਰਮਿਕ ਆ ਨਾ ਬੰਗਾਲੀਆਂ ਦਾ ਤੇ ਇਹਨਾਂ ਦਾ ਧਾਰਮਿਕ ਆ ਨਾ ਉਹ ਵੀ ਮੁਸਲਮਾਨ ਹੈ ਇਹ ਵੀ ਮੁਸਲਮਾਨ ਆ ਜਿਹੜਾ ਉਹ ਜਿਹਨੂੰ ਪੱਛਮੀ ਬੰਗਾਲ ਕਹਿੰਦੇ ਆ ਨਾ ਜਿਹੜਾ ਆਪਣੇ ਇੰਡੀਆ ਦੇ ਨਾਲ ਆ ਜਿਹੜਾ ਉਹ ਬੰਗਾਲ ਆ ਉਹਦੇ ਦੋ ਹਿੱਸੇ ਹੋ ਗਏ ਸੀਗੇ ਨਾ ਜਦੋਂ
0: ਪੰਜਾਬ ਦੇ ਹੋਏ ਉਹਦੇ ਵੀ ਹੋਏ ਸੀ
1: ਉਹਦੇ ਵੀ ਹੋਏ ਸੀਗੇ ਤੇ ਉਹ ਜਿਹੜਾ ਪੱਛਮੀ ਬੰਗਾਲ ਜਿਹਨੂੰ ਕਹਿੰਦੇ ਆ ਕਲਕੱਤਾ ਵਗੈਰਾ ਜਿਹੜਾ ਉਹ ਹੈਗਾ ਆ ਏਰੀਆ ਉਹ ਜਿਹੜੇ ਲੋਕ ਆ ਉਹ ਉੱਥੇ ਜਿਹੜੀ ਆ ਮੁਸਲਮਾਨਾਂ ਦੀ ਗਿਣਤੀ ਥੋੜੀ ਜਿਹੀ ਘੱਟ ਆ ਤੇ ਜਿਹੜਾ ਉਹ ਜਿਹੜਾ ਉਹ ਦੂਜਾ ਬਣ ਗਿਆ ਪੂਰਬੀ ਬੰਗਾਲ ਆ ਜਿੱਥੇ ਢਾਕਾ ਜਿਹੜੀ ਰਾਜਧਾਨੀ ਆ ਉਹ ਫਿਰ ਉੱਥੇ ਖਾਲਸਾ ਦੀ ਮੁਸਲਮਾਨਾਂ ਦੀ ਮੈਜੋਰਟੀ ਜ਼ਿਆਦਾ ਆ ਇਸੇ ਕਰਕੇ ਅੰਗਰੇਜ਼ਾਂ ਨੇ
0: ਕਾਫੀ ਹੈਗੇ ਆ ਪਰ
1: ਹੈਗੇ ਆ ਬਿਲਕੁਲ ਮੈਜੋਰਟੀ ਮੁਸਲਮਾਨਾਂ ਦੀ ਇਸੇ ਕਰਕੇ ਅੰਗਰੇਜ਼ ਨੇ ਜਦੋਂ ਉਹਦੇ ਫਿਰ ਦੋ ਹਿੱਸੇ ਕਰ
0: ਦਿੱਤੇ ਅੰਗਰੇਜ਼ ਸ਼ਾਤਰ ਸੀ ਮੈਂ ਹੈਰਾਨ ਇਹਨਾਂ ਦਾ ਇਹਨਾਂ ਲੋਕਾਂ ਦਾ ਕਿ ਕਿੰਨੇ ਸ਼ਾਤਰ ਲੋਕ ਸੀ ਜਦੋਂ ਵੰਡ ਕਰਕੇ ਗਏ ਆ ਸਾਡੇ ਇੰਡੀਆ ਪਾਕਿਸਤਾਨ ਦੀ ਬੰਗਲਾਦੇਸ਼
1: ਹਾਂਜੀ ਹਾਂ
0: ਚਲੋ ਇੰਡੀਆ ਨੇ ਬਣਾਤਾ ਪਰ ਉਹਦੇ ਵਿਚ ਉਹਨਾਂ ਨੇ ਏਦਾਂ ਦਾ ਸਿਸਟਮ ਬਣਾਇਆ ਕਿ ਕਿਸੇ ਬੰਦੇ ਮੈਜੋਰਟੀ ਨਾ ਆਵੇ ਇਹਨਾਂ ਦੀ ਹੈਨਾ
1: ਬਿਲਕੁਲ ਬਿਲਕੁਲ ਬਿਲਕੁਲ
0: ਸਿੱਖ ਬੜੇ ਉਸ ਵੇਲੇ ਉੱਥੇ ਪਾਕਿਸਤਾਨ ਦੇ ਵਿਚ ਹੁਣ ਤਾਂ ਗਿਣਤੀ ਦੇ ਉਂਗਲਾਂ ਤੇ ਗਿਣਨ ਵਾਲੇ ਇੰਨੇ ਕੁ ਘਰ ਰਹਿ ਗਏ ਹਿੰਦੂਆਂ ਦੇ
1: ਵੀ
0: ਆ ਉੱਥੇ ਬਹੁਤ ਜ਼ਿਆਦਾ ਬਹੁਤੇ ਹਿੰਦੂ ਤੇ ਛੱਡ ਕੇ ਆ ਗਏ ਇੰਡੀਆ ਦੇ ਵਿਚ ਵੀ ਆ ਗਏ
1: ਬਿਲਕੁਲ ਬਿਲਕੁਲ
0: ਉਥੋਂ ਦੂਜਾ ਤੁਸੀਂ ਦੇਖ ਲੋ ਅਫਗਾਨਿਸਤਾਨ ਦੇ ਵਿਚ ਬਹੁਤ ਸਿੱਖ ਸੀ ਉਸ ਜਮਾਨੇ ਦੇ ਵਿਚ ਗੁਰਦੁਆਰੇ ਸਭ ਕੁਛ ਜਦੋਂ ਤਾਲਿਬਾਨ
1: ਲਿਆ
0: ਸਾਰੇ ਵਿਚਾਰੇ ਭੱਜ ਭੁੱਜ ਕੇ ਕੋਈ ਕਿਹਦੇ ਚਲ ਗਿਆ ਕੋਈ ਕਿਤੇ ਚਲ ਗਿਆ ਸ਼ੁਕਰ ਆਪਣੇ ਖਿੱਤੇ ਦੇ ਵਿਚ ਬੈਠੇ ਆ ਜਿੱਥੇ ਚਲੋ ਮੈਜੋਰਿਟੀ ਤੇ ਸਾਡੀ ਸਿੱਖਾਂ ਦੀ ਹੈਗੀ ਨਾ ਪੰਜਾਬ ਦੇ ਵਿਚ ਜਿੱਥੇ ਅਸੀਂ ਆਪਣੀ ਸਰਕਾਰਾਂ ਵੀ ਹੁਣ ਤੱਕ ਆਪਣੇ ਮੁੱਖ ਮੰਤਰੀ ਆਪਣੇ ਸਿੱਖਾਂ ਦੇ ਬਣਦੇ ਰਹੇ ਆ ਚਲੋ ਉਥੇ ਸਾਂਝੀਵਾਲਤਾ ਵੀ ਬਹੁਤ ਆ ਪੰਜਾਬ ਦੇ ਵਿਚ ਤੁਸੀਂ ਦੇਖੋ ਨਾ ਚੀਮਾ ਸਾਹਿਬ ਉਥੇ ਹਿੰਦੂ ਸਿੱਖ ਈਸਾਈ ਮੁਸਲਮਾਨ ਸਾਰੇ ਰਲ ਮਿਲ ਕੇ ਜ਼ਿੰਦਗੀ ਬਤੀਤ ਕਰਦੇ ਇਕ ਦੂਜੇ ਦੇ ਵਿਆਹਾਂ ਸ਼ਾਦੀਆਂ ਤੇ ਆਉਣ ਜਾਣੇ ਨਾ ਸਾਰੇ ਲੋਕਾਂ ਦਾ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪਰ ਉਹਦੇ ਵਿਚ ਵੀ ਪਾੜੇ ਪਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੁਛ ਲੋਕ ਕਰਦੇ ਆ
1: ਕਰਦੇ ਆ ਬਿਲਕੁਲ ਉਹ ਨੀ ਹਟਣੀਆਂ ਹਕ ਸਾਹਿਬ ਜੀ ਉਹ ਤਾਂ ਜਿੰਨਾ ਚਿਰ ਜਿਹੜੇ ਆ ਅੰਗਰੇਜ਼ ਜਿੰਦਾ ਹੈ ਓਨਾ ਚਿਰ ਉਹ ਨੀ ਹਟਣੀਆਂ ਕਿਉਂਕਿ ਉਹਨਾਂ ਦੀ ਜਿਹੜੀ ਆ ਰੋਜੀ ਰੋਟੀ ਆ ਉਹੀ ਇਹਦੇ ਤੋਂ ਹੀ ਉਹ ਕਮਾਉਂਦੇ ਆ ਲੋਕਾਂ ਨੂੰ ਜਿਹੜਾ ਪਾੜ ਕੇ ਉਹਦੇ ਉੱਤੇ ਰਾਜ ਕਰਨਾ ਜਿਹੜਾ ਉਹੀ ਨੀਤੀ ਆ ਜਿਹੜੀ ਉਹ ਲਾਗੂ ਰਹਿਣੀ ਆ ਇਹ ਕੱਲਾ ਉੱਥੇ ਭਾਰਤ ਵਿਚ ਨੀ ਸਾਰੀ ਦੁਨੀਆਂ ਚ ਇਹੀ ਹੋ ਰਿਹਾ ਅਫਰੀਕਾ ਦੇ ਕਿੰਨੇ ਕੰਟਰੀ ਆ ਦੇਖੋ ਕਿੱਦਾਂ ਉੱਥੇ ਮਾਰ ਮਰਿਆ ਹੋ ਰਿਹਾ ਨਿੱਕੇ ਨਿੱਕੇ ਬੱਚੇ ਭੁੱਖ ਦੇ ਮਰ ਰਹੇ ਆ ਉਧਰ ਗਾਜ਼ਾ ਦੇ ਵਿਚ ਦੇਖੋ ਕੀ ਹੋ ਰਿਹਾ ਹੁਣ ਉੱਥੇ ਲਿਬਨਾਨ ਦੇ ਵਿਚ ਕੀ ਹੋ ਰਿਹਾ ਇਹ ਸਾਰਾ ਕੁਛ ਆ ਜਿਹੜਾ ਇਹ ਬਹੁਤ ਵੱਡੀ ਜਿਹੜੀ ਮਿੱਥੀ ਸਾਜਿਸ਼ ਹੈਗੀ ਆ ਤੇ ਦੁਨੀਆਂ ਦੇ ਲੋਕ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ ਉਹ ਇਕਦਮ ਗੱਲ ਸੁਣ ਕੇ ਤੇ ਉਹ ਜਜ਼ਬਾਤੀ ਹੋ ਕੇ ਇੱਕ ਦੂਸਰੇ ਦੇ ਸਿਰ ਤੋਂ ਤਾਂ ਲਾਉਣ ਲੱਗ ਪੈਂਦੇ ਆ ਜਿੰਨਾ ਚਿਰ ਜਿਹੜੇ ਆ ਉਹ ਐਜੂਕੇਸ਼ਨ ਦਾ ਜਿਹੜੀ ਸਤਾ ਆ ਉਹ ਬਹੁਤ ਗਿਰ ਗਈ ਆ ਬਹੁਤੇ ਦੇਸ਼ਾਂ ਦੇ ਵਿਚ ਤੇ ਜਿੰਨਾ ਚਿਰ ਉਹ ਐਜੂਕੇਸ਼ਨ ਪੂਰੀ ਨਹੀਂ ਲੋਕਾਂ ਨੂੰ ਸਮਝ ਆਉਂਦੀ ਕਿ ਕੀ ਹੋ ਰਿਹਾ ਤੇ ਕੌਣ ਕਰ ਰਿਹਾ ਤੇ ਆਹ ਜਿਹੜਾ ਹੁਣ ਇਰਾਨ ਦਾ ਰੌਲਾ ਇੱਥੇ ਤੱਕ ਸਾਹਿਬ ਇਸੇ ਗੱਲ ਦੀ ਆ ਕਿਉਂਕਿ ਉੱਥੋਂ ਦੇ ਜਿਹੜੇ ਲੋਕ ਆ ਉਹ ਪੋਲੀਟੀਸ਼ਨ ਆ ਜਿਹੜੇ ਉਹਨਾਂ ਨੂੰ ਪਤਾ ਆ ਇਸ ਗੱਲ ਦਾ ਸੋ ਇਸੇ ਕਰਕੇ ਉਹ ਹੁਣ ਜਿਹੜਾ ਮਸਲਾ ਹੱਲ ਨੀ ਹੋ ਰਿਹਾ ਤੇ
0: ਗੱਲਬਾਤ ਵੀ ਜਿਹੜੀ ਖਬਰ ਚਲੋ ਸਾਰੀ ਦੁਨੀਆਂ ਨੇ ਸਾਡੇ ਪੰਜਾਬੀਆਂ ਨੇ ਦੇਖ ਹੀ ਲਈ ਆ ਅਸੀਂ ਕਰ ਦਿੰਦੇ ਆ ਗੱਲ ਕਿਉਂਕਿ ਸਾਡਾ ਵੀ ਫਰਜ਼ ਬਣਦਾ ਕਿ ਕਰ ਦਈਏ ਕਿ ਆਮ ਆਦਮੀ ਪਾਰਟੀ ਦੇ 6 ਤੋਂ 7 ਜਿਹੜੇ ਹੈਗੇ ਕੀ ਕਹਿੰਦੇ ਉਹਨਾਂ ਨੂੰ ਦੋ ਹਾਂਜੀ ਇੱਕ ਤਾਂ ਅਸੈਂਬਲੀ ਆ ਜਿਹਦੇ ਵਿਚ ਚੁਣ ਕੇ ਜਾਂਦੇ ਆ ਇੱਕ ਜਿਹੜੀ ਦੂਜੀ ਹੁੰਦੀ ਕੀ ਕਹਿੰਦੇ ਉਹਨੂੰ
1: ਰਾਜ ਸਭਾ 2 ਹੁੰਦੀਆਂ ਹਾਂਜੀ
0: ਹਾਂਜੀ ਉਹਦੇ ਵਿਚੋਂ ਆਮ ਆਦਮੀ ਪਾਰਟੀ ਦੇ ਸਿੱਧੇ ਹੀ 6 ਬੰਦੇ ਜਿਹੜੇ ਆ ਛੱਡ ਗਏ ਤੇ ਸਿੱਧੇ ਜਾ ਕੇ ਬੀਜੇਪੀ ਚ ਹੋ ਗਿਆ ਤੇ 10 ਸੀ ਉਹਨਾਂ ਦੇ ਟੋਟਲ ਬੰਦੇ ਉਹ ਬੰਦੇ ਵੀ ਜਿਹੜੇ ਆ ਜੋ ਕਹਿ ਰਹੇ ਜਿੱਦਾਂ ਗੱਲਾਂ ਚੱਲ ਰਹੀਆਂ ਕਿ ਉਹ ਜੋ ਵੀ ਅਮੀਰ ਬੰਦਾ ਸੀ ਨਾ ਉਹਨਾਂ ਨੂੰ ਭੇਜਿਆ ਗਿਆ ਸੀ ਪੰਜਾਬ ਦੇ ਟੌਪ ਦੇ ਅਮੀਰ ਬੰਦੇ ਲਵਲੀ ਯੂਨੀਵਰਸਿਟੀ ਵਾਲਾ ਸੀ ਹੋਰ ਸੀ ਉਹਨਾਂ ਕੋਲੋਂ ਠੱਗਿਆ ਗਿਆ ਉਹਨਾਂ ਨੂੰ ਪੈਸੇ ਪਤਾ ਨੀ ਕਿੰਨੇ ਕਿੰਨੇ ਕਰੋੜ ਰੁਪਇਆ ਲੈ ਕੇ ਉਹਨਾਂ ਨੂੰ ਉਹ ਦਿੱਤੀਆਂ ਕਿਉਂਕਿ ਉਹਦੇ ਚ ਤੁਸੀਂ ਪੁਆਇੰਟ ਹੀ ਕਰਨੇ ਹੁੰਦੇ ਨਾ ਉਹਦੇ ਚ ਇਲੈਕਸ਼ਨ ਲੜਨੀ ਹੁੰਦੀ ਉਹਨਾਂ ਨੇ ਉਹ ਬੀਜੇਪੀ ਨੇ ਕਿ ਇੱਕ ਦੋਵਾਂ ਦੇ ਉੱਪਰ ਛਾਪੇ ਪਵਾਏ ਆ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਸੀ ਇਹਨਾਂ ਨੂੰ ਛੱਡ ਕੇ ਜਾਣ ਨੂੰ ਤੇ ਉਹ ਆ ਕੇ ਬੀਜੇਪੀ ਚ ਰਲ ਗਏ ਆ ਤੇ ਹੁਣ ਪੰਜਾਬ ਦੀ ਆਮ ਜਿਹੜੀ ਪਾਰਟੀ ਆਮ ਪਾਰਟੀ ਉਹਦੀ ਹਾਲਾਤ ਪਤਲੀ ਬਹੁਤ ਹੁੰਦੀ ਜਾ ਰਹੀ ਆ ਇਹ ਵੀ ਖਬਰਾਂ ਆ ਰਹੀਆਂ ਕਿ ਉਹਨਾਂ ਦੇ 40-50 MLA ਜਿਹੜੇ ਆ ਉਹ ਵੀ ਭੱਜਣ ਦੀ ਤਿਆਰੀ ਦੇ ਵਿਚ ਆ ਇਨ੍ਹਾਂ ਨੇ ਚੀਮਾ ਸਾਹਿਬ ਜਿੰਨਾ ਚਿਰ ਇਨ੍ਹਾਂ ਦੀ ਸਿਆਸਤ ਰਹੀ ਇਨ੍ਹਾਂ 4 ਸਾਲ 4.5 ਸਾਲ ਹੋ ਚਲੇ ਸਭਾ 4 ਸਾਲ ਹੋਇਆ ਇਨ੍ਹਾਂ ਨੇ ਹਰ ਕਿਉਂਕਿ ਗੱਲ ਸੁਣ ਰਿਹਾ ਸੀ ਕਿਸੇ ਦੀ ਬਾਦਲ ਸਾਹਿਬ ਦੀ ਗੱਲ ਸੁਣਦਾ ਸੀ ਉਹ ਕਹਿੰਦੇ ਸੀ ਕਿ ਇੰਨੀ ਕੁ ਮੈਜੋਰਿਟੀ ਰੱਖੋ 5-7 ਜਾਣੇ ਜ਼ਿਆਦਾ ਹੋਣ ਹਨਾ ਜਿੱਦਾਂ ਹੁਣ ਮੈਜੋਰਿਟੀ ਦੇ ਉੱਪਰ ਤੁਹਾਨੂੰ ਕਿੰਨੇ ਚਾਹੀਦੇ 50 ਚਾਹੀਦੇ ਆ 66-67 ਚਾਹੀਦੇ ਹੁੰਦੇ ਆ ਮੈਜੋਰਿਟੀ ਲੈਣ ਨੂੰ ਹਨਾ MLA ਤੇ 2-4 ਉੱਪਰ ਥੱਲੇ ਹੁਣ ਜ਼ਿਆਦਾ ਪਾਰ ਰੱਖ ਲੋਗੇ ਤੇ ਫਿਰ ਸਾਨੂੰ ਤੰਗ ਕਰਨਗੇ ਕਿ ਭਾਈ ਮੈਨੂੰ ਮਿਨਿਸਟਰੀ ਦਿਓ ਉਹ ਦਿਓ ਯੇ ਦਿਓ ਇਨ੍ਹਾਂ ਨੇ ਇਸ ਖੁਸ਼ੀਆਂ ਮਨਾਈਆਂ ਕਿ ਅਸੀਂ 95 ਆ ਉਹਨਾਂ ਦੇ ਵਿਚ ਉਹ ਸਾਰੇ ਜਿਹੜੇ ਆ ਉਹ ਕਰਪਸ਼ਨ ਦੇ ਚੱਕਰਾਂ ਚ ਤੁਰ ਪਏ ਉਹ ਕਹਿੰਦੇ 5 ਸਾਲ ਹੈਗੇ ਜਿੰਨਾ ਲੁੱਟ ਹੁੰਦਾ ਲੁੱਟ ਲੋ ਮੁੜ ਕੇ ਕਿਸੇ ਨੇ ਤੁਹਾਨੂੰ ਲਾਗੇ ਨੀ ਲੱਗਣ ਦੇਣਾ ਉਹ ਲੋਟੂ ਬਣ ਗਏ ਜੇ ਅੱਜ ਤੁਸੀਂ ਗੱਲ ਕਰੋ ਇਨ੍ਹਾਂ ਦੇ ਬਹੁਤਿਆਂ ਦੇ ਨਾਂ ਡਰੱਗ ਦੇ ਵਿਚ ਆਉਂਦੇ ਆ ਵਕਾਉਣ ਦੇ ਵਿਚ ਤੇ ਸਾਰਾ ਕੁਛ ਕਰਨ ਦੇ ਵਿਚ ਫਿਰ ਇਨ੍ਹਾਂ ਨੇ ਕੱਲੇ ਕੱਲੇ MLA ਨੇ ਛੱਲਾਂ ਲਾਈਆਂ ਉਹਦਾ ਹਿੱਸਾ ਪੱਤੀ ਜਿਹੜਾ ਹੈਗਾ ਉਹ ਫਿਰ ਉਪਰਲੀ ਸਰਕਾਰ ਜਿਹੜੀ ਬੈਠੀ ਆ ਕੇਜਰੀਵਾਲ ਸਾਹਿਬ ਬੈਠੇ ਆ ਉਹ ਆ ਉੱਥੇ ਤੱਕ ਜਾਂਦਾ ਸੀ ਉਹਨਾਂ ਨੂੰ ਖਾ ਲਓ ਉਹਨਾਂ ਨੂੰ ਅਸੀਂ ਖਾ ਲਓ ਦੇਖੋ ਹੁਣ ਚੀਮਾ ਸਾਹਿਬ ਪਿਛਲੇ 4 ਸਾਲਾਂ ਦੇ 5 ਸਾਲਾਂ ਦੇ ਵਿਚ ਇੰਨਾ ਜ਼ਿਆਦਾ ਡਰੱਗ ਹੋ ਗਿਆ ਕਿ ਘਰ ਭਰਤੀ ਮੁੰਡੇ ਮਰ ਰਹੇ ਲੋਕਾਂ ਦੇ
1: ਮਰ ਰਹੇ ਆ ਬਿਲਕੁਲ
0: ਤਿੰਨ ਬੱਚੇ ਇੱਕ ਮਾਂ ਰੋਂਦੀ ਸੀ ਤਿੰਨ ਬੱਚੇ ਉਹਦੇ ਮੁੰਡੇ ਤਿੰਨੇ ਮਰ ਗਏ
1: ਹਾਂਜੀ
0: ਹਾਲਾਤ ਏਦਾਂ ਦੀ ਪੈਦਾ ਕਰ ਦਿੱਤੀ, ਰੇਤਾ ਬਜਰੀ ਚੋਰੀ ਹੋ ਗਿਆ, ਪੰਜਾਬ ਦੇ ਹਾਲਾਤ ਇੰਨੇ ਬੁਰੇ ਹੋ ਗਏ ਇਸ ਵੇਲੇ ਕਿ ਚੋਰੀਆਂ ਹੋ ਰਹੀਆਂ, ਡਾਕੇ ਪੈ ਰਹੇ ਆ ਤੁਹਾਡੇ ਘਰਾਂ ਦੇ ਵਿਚ ਸ਼ਰੇਆਮ। ਅੱਜ ਮੈਂ ਦੇਖ ਰਿਹਾ ਸੀ ਜਲੰਧਰ ਦੇ ਵਿਚ ਸੀ, ਦੋ ਬੰਦੇ, ਕੋਈ ਬੰਦਾ ਬਾਹਰ ਅੱਗੇ ਬਿਠਾ, ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਚਾਬੀਆਂ ਦੇ ਗਿਆ ਕਿ ਮੇਰੀ ਕੋਠੀ ਦਾ ਖਿਆਲ ਰੱਖੀ, ਕਦੀ ਸਫਾਈ ਸਫੂਈ ਕਰਾ ਦਿਆ ਕਰੀ, ਤੇ ਉਹ ਆਪ ਉਹ 12-14 ਮੀਲ ਕਿਸੇ ਪਿੰਡ ਚ ਰਹਿੰਦਾ ਸੀ, ਆ ਕੇ ਆਉਂਦਾ ਹੋਏਗਾ, ਦੂਏ ਤੀਏ ਦਿਨ ਕੋਈ ਸਫਾਈ ਸਫੂਈ ਕਰਾ ਜਾਂਦਾ ਸੀ। ਉਹਦੇ ਘਰ ਕੋਠੀ ਦੇ ਵਿਚ ਦੋ ਜਣੇ ਵੜ ਗਏ, ਉਹ ਕਰ ਕੀ ਰਹੇ ਆ, ਫਿਰ ਪਿੰਡ ਵਾਲਿਆਂ ਕਿਸੇ ਨੇ ਦੇਖ ਲਿਆ, ਉਹਨਾਂ ਨੇ ਉਹਨੂੰ ਕਾਲ ਕੀਤੀ ਕਿ ਭਾਈ ਇਹ ਤੁਹਾਡੀ ਹੈ ਜਗ੍ਹਾ ਦੇ ਉੱਪਰ ਹੋ ਰਿਹਾ। ਉਹਨੇ ਦਵਾਦਾ ਪੁਲਿਸ ਨੂੰ ਕਾਲ ਕੀਤੀ, ਲੋਕਾਂ ਨੇ ਘੇਰਾ ਪਾ ਲਿਆ ਕੋਠੀ ਨੂੰ, ਪੁਲਿਸ ਵੀ ਆ ਗਈ ਤੇ ਉਹ ਅਲਮਾਰੀਆਂ ਚ ਲੁਕੇ ਹੋਏ ਤੋਂ ਉਤੋਂ ਕੱਢੇ ਲਾਇਆ ਕੀ ਸੀ, ਉਹਨਾਂ ਨੇ ਟੂਟੀਆਂ ਲਾ ਕੇ ਝੋਲਿਆਂ ਚ ਪਾਈਆਂ ਹੋਈਆਂ ਸੀ, ਟੂਟੀਆਂ। ਇਹੋ ਜੇ ਕੰਮ ਪੰਜਾਬ ਦੇ ਵਿਚ ਨਹੀਂ ਸੀ ਹੁੰਦੇ ਚੀਮਾ ਸਾਹਿਬ, ਪਹਿਲਾਂ ਜਦੋਂ ਅਸੀਂ ਵੀ ਉੱਥੇ ਰਹੇ ਹਾਂ ਬਾਹਰ, ਲੋਕੀ ਕੋਠਿਆਂ ਦੇ ਸੋਹਣੇ ਹੀ ਬੰਦ ਹੋ ਗਏ, ਕੀ ਪਤਾ ਕਹਿੰਦੇ ਆ ਕੇ ਕੋਠੇ ਤੇ ਚੜ ਕੇ ਗਲਾ ਵੱਢ ਜਾਣਾ ਚਾਹੀਦਾ।
1: ਇਹ ਵੀ ਸਾਰਾ ਕੁਛ ਹੈ ਖਾਕ ਸਾਹਿਬ ਜੀ, ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹਾਂ ਇਹ ਸਾਰਾ ਕੁਛ ਹੈ ਜਿਹੜਾ, ਇਹ ਵੀ ਇੱਕ ਰਾਜਨੀਤੀ ਦਾ ਕੂਟ, ਰਾਜਨੀਤੀ ਜਿਹਨੂੰ ਆਪਾਂ ਕਹਾਂਗੇ, ਉਹਦਾ ਹਿੱਸਾ ਆ। ਦੇਖੋ ਉਹ ਜਿਹੜੇ ਲੋਕ ਸੀਗੇ ਉਹਨਾਂ ਸਮਿਆਂ ਦੇ ਵਿਚ ਬਾਹਰ ਆਮ ਕਰਕੇ ਲੋਕ ਜਿਹੜੇ ਸੀਗੇ ਜੱਟ ਜ਼ਿਮੀਦਾਰ, ਉਹ ਖੂਹਾਂ ਤੇ ਸੌਂਦੇ ਹੁੰਦੇ ਸੀ, ਖੂਹਾਂ ਤੇ ਉਹਨਾਂ ਦੇ ਡੰਗਰ ਬਾਹਰ ਬੰਨੇ ਹੁੰਦੇ ਸੀਗੇ, ਖੇਤਾਂ ਦੇ ਵਿੱਚੇ ਬੰਨ ਲੈਂਦੇ ਸੀਗੇ, ਉਹ ਰੋਜ਼ ਦੀ ਰੋਜ਼ ਉਹਨਾਂ ਨੇ ਇੱਕ ਥਾਂ ਤੋਂ ਦੂਜੇ ਥਾਂ ਬੰਨ ਲੈਣੇ, ਤਾਂ ਕਿ ਉਹਨਾਂ ਦਾ ਜਿਹੜਾ ਗੋਹਾ ਪਿਸ਼ਾਬ ਹੈਗਾ ਉਹਦੇ ਨਾਲ ਜਿਹੜੀ ਜ਼ਮੀਨ ਆ ਉਹਦੇ ਵਿੱਚ ਖਾਦ ਪੈਂਦੀ ਰਹਿੰਦੀ ਸੀ, ਤੇ ਉਹ ਬਾਹਰ ਹੁੰਦੇ ਸੀਗੇ। ਫੇਰ ਜਦੋਂ ਦੀ ਉਹ ਕਾਲੇ ਕੱਛਿਆਂ ਵਾਲੇ ਦੀ ਚੱਲੀ ਆ ਨਾ, ਉਹ ਮੂਵਮੈਂਟ ਚੱਲੀ ਸੀਗੀ
0: ਹਾਂਜੀ, ਮਹੀਨੇ ਚੱਲੀ, ਉਹ ਲੋਕਾਂ ਨੇ ਫੜ ਫੁੜ ਕੇ ਕੁੱਟ ਕੱਟ ਕੇ ਕਾਬੂ ਕਰ ਲਏ ਸੀ, ਉਹ ਭਜਾ ਤੇ ਸੀ। ਪਰ ਜਿਹੜਾ ਹੁਣ ਹਾਲਾਤ ਹੋਏ ਨਾ, ਹੁਣ ਹਾਲਾਤ ਹੋ ਗਿਆ ਕਿ ਭੁੱਖ ਦੀ ਪੈ ਗਈ ਆ ਉੱਥੇ ਬਹੁਤ ਜਿਆਦਾ, ਜਿਹੜਾ ਬੰਦਾ ਕੱਢ ਲੈਂਦਾ ਨਾ ਉਹ ਮਰਦਾ ਥਾਂ ਦੇ ਉੱਪਰ, ਜਾਂ ਸ਼ਰਾਬੀ ਬੰਦਾ ਉਹਨੇ ਪੀਣੀ ਆ ਡਰੱਗ, ਜਿਹਨੇ ਉਹਨੂੰ ਉਹਦੀ ਖਿੱਚ ਪੈਂਦੀ ਅੰਦਰੋਂ ਕਿ ਕਿਸੇ ਤਰੀਕੇ ਨਾਲ ਲੈ ਲਵਾਂ, ਉਹ ਫਿਰ ਦੇਖਦਾ ਨੀ, ਆਪਣਾ ਮਾਂ ਨੀ ਦੇਖਦਾ, ਭੈਣ ਨੀ ਦੇਖਦਾ, ਭਰਾ ਨੀ ਦੇਖਦਾ, ਰਿਸ਼ਤੇਦਾਰ ਨੀ ਦੇਖਦਾ, ਗੁਆਂਢੀ ਨੀ ਦੇਖਦਾ, ਜਿੱਥੇ ਵੀ ਉਹਦਾ ਹੱਥ ਵਸਿਆ ਉਹਨੇ ਉਹਨਾਂ ਕੋਲ ਲੋਹਾ ਚੱਕ ਲੈਣਾ ਜਾਂ ਕਿਸੇ ਦੀ ਚੀਜ਼ ਚੱਕ ਲੈਣੀ, ਉਹਨੀ ਕੁ ਵੇਚ ਕੇ ਉਹਨੇ ਆਪਣਾ ਦਿਹਾੜੀ ਦਾ ਗੁਜ਼ਾਰਾ ਕਰ ਲੈਣਾ,
1: ਦਿਹਾੜੀ ਦਾ ਗੁਜ਼ਾਰਾ ਕਰਨਾ ਉਹਨੇ। ਜਦੋਂ
0: ਚੀਮਾ ਸਾਹਿਬ ਜਿਹੜੇ ਅਖਵਾੜੀ ਹੈ ਨਾ, ਇਹਨਾਂ ਤੱਕ ਵੀ ਪਹੁੰਚ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਸਮਾਨ ਆਉਂਦਾ, ਲੋਕਾਂ
1: ਦੀਆਂ
0: ਲੈ ਜਾਂਦੇ, ਮੀਟਰ ਲਾ ਕੇ ਲੈ, ਉਹ ਜਿਹੜੇ ਪਲੱਗ ਪਲੁੱਗ ਲੱਗੇ ਹੁੰਦੇ ਸਭ ਕੁਛ ਲਾ ਕੇ ਲੈ ਜਾਂਦੇ, ਮੋਟਰਾਂ ਚ
1: ਲਾ ਕੇ ਲੈ ਜਾਂਦੇ।
0: ਹੱਦ ਹੋ ਗਈ, ਇੱਦਾਂ ਹੁੰਦੀ ਸੀ ਕਿਤੇ ਪੰਜਾਬ ਚ?
1: ਨਹੀਂ ਸੀ ਹੁੰਦੀ ਡਾਕਟਰ ਸਾਹਿਬ ਜੀ, ਜੇ ਤੁਸੀਂ ਪੰਜਾਬ ਦੀ ਉਹ ਹਿਸਟਰੀ ਪਿਛਲੀ ਦੇਖੋ, ਉਹ ਕਹਿੰਦੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਉਹਦੇ ਰਾਜ ਦੇ ਵਿੱਚ, ਕਹਿੰਦੇ ਤੁਸੀਂ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਛੱਡ ਦਿਓ, ਮਜਾਲ ਨੀ ਜੀ ਕਿਸੇ ਦੀ ਲਾ ਲੋ,
0: ਬਿਲਕੁਲ
1: ਇੱਥੋਂ ਤੀਕਰ ਉਹ ਜਿਹੜਾ ਚੋਰ ਹੈਗੇ ਸੀ, ਬਿਲਕੁਲ ਹੈਗੇ ਸੀ ਹਾਂਜੀ, ਪਰ ਉਹ ਉਹਨਾਂ ਨੇ ਉਹ ਜਿਹੜੀ ਸੀਗੀ ਉਹਨਾਂ ਦੀ ਲੋਕਾਂ ਦੀ ਸੋਚ ਸੀ ਜਿਹੜੀ ਬਦਲ ਦਿੱਤੀ ਸੀ, ਉਹ ਗੁਰੂ ਨਾਨਕ ਦਾ ਫਲਸਫਾ ਜਿਹੜਾ ਸੀਗਾ ਵੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਹੁਣ ਸਾਡੇ ਕੋਲ ਕਿੰਨੀ ਚੀਜ਼ਾਂ ਹੈਗੀਆਂ ਜੇ ਖਾਕ ਸਾਹਿਬ ਜੀ ਤੁਹਾਡੇ ਹੱਥ ਚੱਲਦੇ ਆ ਕੰਮ ਕਰਨ ਨੂੰ, ਤੇ ਉੱਤੇ ਦੀ ਤੁਹਾਡੇ ਕੋਲ ਜਿਹੜੀ ਵਿਦਿਆ ਆ, ਨਾਮ ਵਿਦਿਆ ਨੂੰ ਕਹਿੰਦੇ ਆ, ਜੇ ਉਹ ਤੁਹਾਡੇ ਕੋਲ ਐਜੂਕੇਸ਼ਨ ਹੈਗੀ ਤਾਂ ਤੁਸੀਂ ਵਧੀਆ ਕੰਮ ਕਰੋਗੇ, ਕੋਈ ਵਪਾਰ ਕਰ ਲਓਗੇ, ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਣੀ। ਹੁਣ ਜਿਹੜੀ ਐਜੂਕੇਸ਼ਨ ਹੈ ਭਾਰਤ ਦੇ ਵਿੱਚ, ਉਹਦਾ ਜਿਹੜਾ ਲੈਵਲ ਹੈ ਐਜੂਕੇਸ਼ਨ ਦਾ ਭਾਰਤ ਲਈ ਦਾ, ਉਹ ਇੰਨਾ ਗਿਰ ਚੁੱਕਿਆ ਕਿ ਉਹ ਕੋਈ ਨੌਕਰੀ ਕਰਨ ਦੇ ਕਾਬਲ ਵੀ ਹੈ ਨਹੀਂ, ਉਹਨਾਂ ਕੋਲ ਸਰਟੀਫਿਕੇਟ ਜ਼ਰੂਰ ਹੁੰਦਾ ਹੈ ਬਾਰਵੀਂ ਦਾ।
0: ਜਿੱਦਾਂ ਹੁਣ ਅਸੀਂ ਗੱਲ ਕਰ ਰਹੇ ਲਵਲੀ ਯੂਨੀਵਰਸਿਟੀ ਆ ਜਾਂ ਹੋਰ ਪ੍ਰਾਈਵੇਟ ਸਕੂਲ ਆ, ਇਹਨਾਂ ਦੀ ਤੇ ਕੱਲ ਨੂੰ ਪੜ੍ਹ ਵੀ ਜਾਣੇ, ਇਹਨੂੰ ਪੁੱਛਦਾ ਹੀ ਕੋਈ ਨੀ ਗਾ, ਜੇ ਸਰਕਾਰੀ ਸਕੂਲ ਚ ਪੜ੍ਹਿਆ ਚੰਗੇ ਨੰਬਰ ਆ ਉਹਨਾਂ ਨੂੰ ਜਾਬਾਂ ਮਿਲਦੀਆਂ, ਇਹਨਾਂ ਦੀ ਡਿਗਰੀਆਂ ਉਹ ਮਿਲਦੇ ਨੀ, ਬਣਦੇ ਉਹ ਕਹਿੰਦੇ ਡਿਗਰੀਆਂ ਹੈ ਨੀ, ਸਾਡੇ ਮੁਤਾਬਕ ਡਿਗਰੀ ਨੀ ਹੈਗੀ ਉਹ।
1: ਹਾਂਜੀ, ਸੋ ਇਹ ਜਿਹੜੀ ਆ ਸਾਰੀ ਐਜੂਕੇਸ਼ਨ ਦੀ ਘਾਟ ਆ, ਉਹ ਜਿੰਨਾ ਚਿਰ ਐਜੂਕੇਸ਼ਨ ਨਹੀਂ ਸਹੀ ਮਿਲਦੀ ਉਨਾ ਚਿਰ ਲੋਕਾਂ ਨੇ ਇੱਦਾਂ ਹੀ ਰਹਿਣਾ ਆ। ਉਹ ਜਿਹੜਾ ਪੰਜਾਬ ਜਿਹਦੀ ਧਰਤੀ ਆ ਉਹ ਖਾਕ ਸਾਹਿਬ ਜੀ ਇੱਕ ਕਿਸਮ ਦੀ ਸਮਝ ਲਓ ਤੁਸੀਂ, ਜਿਹਨੂੰ ਬ੍ਰਿੰਕ ਕਹਿੰਦੇ ਆ, ਬ੍ਰਿੰਕ ਦੇ ਉੱਤੇ ਜਿਹੜੀ ਕਹਿੰਦੇ ਹੁੰਦੇ ਆ ਕੰਢੇ ਤੇ ਆ, ਉਹ ਕਿਸੇ ਵੇਲੇ ਵੀ ਉਹ ਹਾਲਾਤ ਆ ਜਿਹੜੇ ਉਹਦੇ ਇੱਥੋਂ ਤੀਕਰ ਬਣ ਸਕਦੇ, ਜਿਹਨੂੰ ਕਹਿੰਦੇ ਨਾ ਬੰਬ ਵਾਂਗੂ ਪਟਾਕਾ ਪੈਂਦਾ ਇਕਦਮ, ਉੱਥੇ ਹਾਲਾਤ ਆ ਜਿਹੜੇ ਇਸ ਤਰ੍ਹਾਂ ਦੇ ਪੈਦਾ ਹੋਏ ਆ, ਉੱਥੇ ਜਦੋਂ ਮਰਜ਼ੀ ਕੋਈ ਸ਼ੈਤਾਨ ਦਾ ਚਰਖਾ ਜਿਹੜਾ, ਉੱਥੇ ਜਦੋਂ ਮਰਜ਼ੀ ਕੋਈ ਚੰਗਿਆੜੀ ਲਾ ਦੇਵੇ ਤੇ ਜਿਹੜੀ ਪਰਜਾ ਆ ਉਹਨੇ ਖਾਕ ਸਾਹਿਬ ਜੀ ਬਹੁਤ ਖੂਨ ਖਰਾਬਾ ਹੋਣਾ, ਉੱਥੇ ਜਿਹੜੇ ਹਾਲਾਤ ਉੱਥੇ ਦੇ
0: ਥੋੜਾ ਹੋਇਆ ਵਾ, ਅੱਗੇ ਵੀ ਖਰਾਬਾ ਸਾਡੇ ਦੇ ਉੱਪਰ ਤੇ ਇਹ ਲੱਗਾ ਧੱਬਾ ਹੀ ਲੱਗਾ ਹੈਗਾ, ਅੱਜ ਮਾਰ ਦਿਓ ਉਹਨਾਂ ਨੂੰ ਮਾਰ ਦਿਓ ਮੁੰਡਾ,
1: ਬਿਲਕੁਲ ਬਿਲਕੁਲ
0: ਜਾ ਕੇ ਬਿਨਾਂ ਗੱਲ ਤੋਂ ਮੁੰਡੇ ਘਰਾਂ ਤੋਂ ਚੱਕ ਚੱਕ ਕੇ ਮੁਕਾਬਲਾ ਬਣਾ ਕੇ ਮਾਰੀ ਜਾਂਦੇ ਆ, ਇਹ ਸਾਰਾ ਹੋ ਰਿਹਾ, ਇਹ ਹੁੰਦਾ ਹੀ ਰਹਿਣਾ। ਇਹਦੇ ਤੇ ਮੈਂ ਹਮੇਸ਼ਾ ਗੱਲ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਐਸਾ ਕੋਈ ਬੰਦਾ ਪੰਜਾਬ ਚੋਂ ਉੱਠੇ ਜਿਹੜਾ ਇਹ ਸੋਚ ਕੇ ਆਵੇ ਕਿ ਇੱਕ ਰੁਪਈਆ ਕਰਪਸ਼ਨ ਨਹੀਂ ਕਰਨੀ, ਨਾ ਮੈਂ ਆਪਣੇ ਐਮ ਪੀਆਂ ਨੂੰ ਐਮ ਐਲ ਏ ਨੂੰ ਕਰਨ ਦੇਣੀ, ਸਰਕਾਰ ਟੁੱਟ ਜਾਏ ਭੱਜ ਜਾਏ ਜੋ ਜਿੰਨਾ ਚਿਰ ਵੀ ਮੈਂ ਰਹਾਂ, ਤੇ ਮੈਂ ਇੱਕ ਵਾਰੀ ਸਾਰਾ ਕੁਛ ਕਲੀਨ ਕਰ ਦਵਾਂ, ਮੇਰਾ ਇੰਨਾ ਹੀ ਰਹਿ ਜਾਵੇ ਕਿ ਦੁਨੀਆਂ ਤੇ ਨਾਂ ਰਹਿ ਜਾਏ ਕਿ ਭਾਈ ਇਹ ਬੰਦਾ ਵੀ ਇੱਕ ਵਾਰੀ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ ਜਿਹੜਾ ਸਵਾਰ ਗਿਆ। ਕਰ ਸਕਦਾ ਕੋਈ ਵੀ ਵਿਚੋਂ ਕੁਛ, ਪਰ ਇਹ ਹੈ ਕਿ ਪਤਾ ਨੀ ਇਹਦੀ ਇਹਦਾ ਨਸ਼ਾ ਹੀ ਇੰਨਾ ਇਸ ਚੌਧਰ ਦਾ ਕਿ ਮੈਂ ਬਣ ਗਿਆ ਤਾਂ ਬਸ ਕੋਠੀਆਂ ਤਾਂ ਮਗਰ ਗੱਡੀਆਂ, 200-400 ਗੱਡੀਆਂ ਮਗਰ ਹੋਣੀਆਂ ਚਾਹੀਦੀਆਂ। ਇੱਕ ਮੁੱਖ ਮੰਤਰੀ ਦੇ ਨਾਲ ਚੀਮਾ ਸਾਹਿਬ ਐਂਬੂਲੈਂਸ ਚੱਲਦੀ ਤੇ ਫਾਇਰ ਦੀਆਂ ਗੱਡੀਆਂ ਚੱਲਦੀਆਂ, ਐਂਬੂਲੈਂਸਾਂ ਵੀ।
1: ਬਿਲਕੁਲ
0: ਯਾਰ,
1: ਬਿਲਕੁਲ
0: ਇੱਥੋਂ ਹੀ ਗਿਆ ਨਾ, ਇਹਨਾਂ ਘਰਾਂ ਚ ਉੱਠ ਕੇ ਗਿਆ ਤੂੰ।
1: ਹਾਂਜੀ ਹਾਂਜੀ,
0: ਇਸ ਵੇਲੇ ਕਿਹੜੀ ਏਡੀ ਅੱਗ ਲੱਗ ਗਈ ਕਿ ਤੈਨੂੰ ਤੇਰੇ ਮਗਰ ਗੋਲੀਆਂ ਲੈ ਕੇ ਲੋਕ ਤੁਰੇ ਫਿਰਦੇ ਆ।
1: ਉਹੀ ਤਾਂ ਗੱਲ ਆ ਖਾਕ ਸਾਹਿਬ ਜੀ, ਉਹੀ ਤਾਂ ਗੱਲ ਆ ਜਿਹੜਾ ਇਹ ਸਾਰਾ ਕੁਛ ਆ, ਜਿਹੜਾ ਸਾਰਾ ਕੁਛ ਜਿਹੜਾ ਸਿਸਟਮ ਦਾ ਖਾਕ ਸਾਹਿਬ ਜੀ, ਉਹ ਜਿਹਨੂੰ ਕਹਿੰਦੇ ਆ ਪੱਠਾ ਬੈਠ ਗਿਆ, ਉੱਥੋਂ ਦਾ ਕੋਈ ਸਿਸਟਮ ਨਹੀਂ ਹੈਗਾ। ਦੇਖੋ ਸਿੰਗਾਪੁਰ ਤੁਸੀਂ ਦੇਖ ਲਓ ਖਾਕ ਸਾਹਿਬ ਜੀ, ਉਹ ਛੋਟਾ ਜਿਹਾ ਮੇਰਾ ਖਿਆਲ ਆ, ਉਹਦਾ ਜਿਹੜੀ ਸਾਰਾ ਇੱਕ ਪਾਸੇ ਨੂੰ ਸ਼ਾਇਦ ਉਹ 12 ਕਮੀਲ ਆ ਤੇ ਦੂਜੇ ਪਾਸੇ ਨੂੰ 18 ਕਮੀਲ ਆ, ਇੰਨੇ ਕਮੀਲ ਦਾ ਉਹ ਸਾਰਾ ਇੱਕ ਦੇਸ਼ ਆ ਪੂਰਾ।
0: ਇੱਕ ਜ਼ਿਲ੍ਹੇ ਸਾਡੇ ਵੱਡੇ ਜ਼ਿਲ੍ਹੇ
1: ਏਡਾ ਕਿਆ, ਔਰ ਉੱਥੇ ਦੇ ਜਿਹੜੇ ਕਾਨੂੰਨ ਆ, ਲਾ ਆ, ਜਿਹੜਾ ਉਹ ਕਹਿੰਦੇ ਆ ਕਿ ਅਸੀਂ ਤੈਨੂੰ ਤਨਖਾਹ, ਜਿਹੜੇ ਇਹ ਐਮ ਐਲ ਏ ਵਗੈਰਾ ਉਹਨਾਂ ਦੇ ਗੌਰਮੈਂਟ ਦੇ ਦੂਜੇ ਹੁੰਦੇ ਆ, ਨੁਮਿੰਦੇ ਹੁੰਦੇ, ਉਹ ਕਹਿੰਦੇ ਤੈਨੂੰ ਇੰਨੀ ਤਨਖਾਹ ਦੇਣੀ ਆ ਜਿਹਦੇ ਨਾਲ ਤੂੰ ਆਰਾਮ ਦੇ ਨਾਲ ਆਪਣੀ ਜ਼ਿੰਦਗੀ ਕੱਢ ਸਕੇਗਾ, ਤੈਨੂੰ ਵੱਡੀ ਕਰਪਸ਼ਨ ਦੀ ਲੋੜ ਨਹੀਂ ਪਊਗੀ, ਹੋਰ ਪੈਸੇ ਦੀ ਲੋੜ। ਪਰ ਨਾਲ ਉਹਨੀ ਤਨਖਾਹ ਇੰਨੀ ਦੇਣ ਦੇ ਨਾਲ ਉਹਨੂੰ ਇਹ ਸ਼ਰਤ ਵੀ ਰੱਖੀ ਆ ਕਿ ਜੇ ਤੂੰ ਕਰਪਸ਼ਨ ਲੈਂਦਾ ਫੜਿਆ ਗਿਆ ਤੇ ਤੈਨੂੰ ਅਸੀਂ ਤੰਗ ਦੇਣਾ। ਜਦੋਂ ਇਸ ਤਰ੍ਹਾਂ ਦੇ ਸਟ੍ਰਿਕਟ ਲਾ ਆ ਜਿਹੜੇ ਉਹ ਨਹੀਂ ਉਹ ਬਣਨਗੇ ਤਾਂ ਉਨਾ ਚਿਰ ਇੱਥੇ ਕੋਈ ਸੁਧਾਰ ਨਹੀਂ ਹੋਣਾ।
0: ਪਾਰਟੀਆਂ ਕਰਾਉਂਦੀਆਂ ਚੀਮਾ ਸਾਹਿਬ
1: ਕਰਾਉਂਦੇ, ਬਿਲਕੁਲ ਉਹੀ ਕਰਾਉਂਦੀਆਂ, ਪਰ
0: ਜਿਹੜੇ ਉਹਨਾਂ ਦੇ ਵੱਡੇ ਗੁਰਗੇ ਹੈਗੇ ਆ ਉਹ ਕਰਾਉਂਦੇ ਆ ਕਿ ਸਾਨੂੰ ਇਲੈਕਸ਼ਨ ਕਰਨੀ ਅਗਲੀ ਵਾਰੀ, ਅਸੀਂ ਤੇ ਪੈਸੇ।
1: ਹਾਂਜੀ, ਪੈਸੇ ਇਕੱਠੇ ਕਰਕੇ ਦਿਓ ਬਸ ਬਸ,
0: ਸੇਵਾ ਕਰਨ ਥੋੜੋ ਆਉਂਦੇ ਆ ਜਿਹੜਾ ਵੀ ਆਇਆ।
1: ਨਾ ਨਾ, ਸੇਵਾ ਕਰਨੀ ਉਹਨੇ
0: ਲੁੱਟਣੀ ਆ, ਲੁੱਟ ਕੇ
1: ਲੁੱਟਣ ਆਉਂਦੇ ਆ ਜੀ। ਬਿਲਕੁਲ,
0: 4 ਲੱਖ ਕਰੋੜ ਰੁਪਇਆ ਉਸ ਘਰ 4.5 ਦਾ ਹੋ ਜਾਣਾ ਜਦੋਂ ਤੱਕ ਇਹਨੇ ਭਗਵੰਤ ਮਾਨ ਨੇ ਜਾਣਾ ਉਦੋਂ।
1: ਹਾਂਜੀ ਹਾਂਜੀ, ਬਿਲਕੁਲ
0: ਬੁਰਾ ਹਾਲ ਕਰਤਾ ਪੰਜਾਬ ਦਾ,
1: ਬੁਰਾ ਹਾਲ ਕਰ ਦਿੱਤਾ ਜੀ, ਇਹਦੇ ਚ ਕੋਈ ਸ਼ੱਕ ਨੀ। ਲੋਕਾਂ ਨੇ ਵੋਟਾਂ ਪਾਈਆਂ ਸੀ ਕਿਉਂਕਿ ਅਕਾਲੀ ਪਾਰਟੀ ਦੇ ਲੋਕ ਦੁਖੀ ਸੀਗੇ ਕਿ ਸ਼ਾਇਦ ਇਹਨਾਂ ਨੇ ਕਰਪਸ਼ਨ ਕੱਲਿਆਂ ਨੇ ਕੀਤੀ ਹੋਈ ਆ, ਪਰ ਉਹ ਵਿੱਚ ਬਾਕੀ ਜੀ ਵੀ ਸਾਰੇ ਸੀਗੇ, ਉਹ ਲੋਕਾਂ ਨੇ ਇਕਦਮ ਜਿਹਨੂੰ ਕਹਿੰਦੇ ਜਜ਼ਬਾਤੀ ਹੋ ਕੇ ਵੋਟਾਂ ਪਾਤੀਆਂ, ਫਿਰ ਨਵੀਂ ਪਾਰਟੀ ਆ।
0: ਕੇਜਰੀਵਾਲ ਨੇ ਤਾਰੇ ਹੀ ਐਸੇ ਦਿਖਾਏ ਲੋਕਾਂ ਨੂੰ, ਕਰ ਦੇਣਾ ਅਸੀਂ ਉਹ ਕਰ ਦੇਣਾ, ਲੋਕ ਅਸੀਂ ਇਹਨਾਂ ਦੋਨਾਂ ਪਾਰਟੀਆਂ ਤੋਂ ਕਹਿੰਦੇ
1: ਅੱਕੇ ਹੋਏ ਸੀ, ਬਿਲਕੁਲ
0: ਕਾਂਗਰਸ ਕਰਦੇ ਤੇ ਅਕਾਲੀ ਵੀ ਉਹ ਕਰਦੇ, ਦਿਓ ਇਹਨਾਂ ਨੂੰ ਚਾਂਸ ਦੇ ਤਾ ਵੱਡਾ, ਚਾਂਸ ਹਮੇਸ਼ਾ ਦੇਣਾ ਚਾਹੀਦਾ ਕਿ ਬਰਾਬਰ ਜੀ ਰਵੇ ਬੰਦਾ। ਦੇਖੋ ਆਪੋਜੀਸ਼ਨ ਵੀ ਸਟਰਾਂਗ ਹੋਵੇ, ਬਰਾਬਰ ਦੇ 2-4 ਸੀਟਾਂ ਘੱਟ ਹੋਣ ਤੇ ਦੂਜੇ ਹੋਣ, ਉਹਨਾਂ ਨੂੰ ਡਰ ਹੁੰਦਾ ਫਿਰ ਕਿ ਅਸੀਂ ਜੇ ਕੀਤਾ ਤੇ ਇਹ ਸਾਨੂੰ ਘੇਰ ਲੈਣਗੇ, ਸਾਡੇ ਬੰਦੇ ਦੋ ਤੋੜ ਕੇ ਸਰਕਾਰ ਸਿੱਟ ਸਕਦੇ ਆ। ਪਰ ਲੋਕਾਂ ਨੇ 95 ਜਿਤਾਤੇ ਜੀ 117 ਚੋਂ।
1: ਖਾਕ ਸਾਹਿਬ ਦੇਖੋ ਜਿਹੜਾ ਨਾ ਇਹ ਜਿਹੜੇ ਰਾਜਨੀਤਿਕ ਲੋਕ ਆ, ਇਹ ਉਹ ਇੱਥੇ ਆਮ ਕਰਕੇ ਅਮਰੀਕਾ ਦੇ ਵਿੱਚ ਕਹਾਵਤ ਆ, ਉਹ ਕਹਿੰਦੇ ਜਿਹੜਾ ਇੱਕ ਰਾਜਨੀਤਿਕ ਆਗੂ ਆ ਜਾਂ ਇੱਕ ਵਕੀਲ ਆ ਜਾਂ ਇੱਕ ਚਰਚ ਦਾ ਪਾਦਰੀ ਆ, ਇਹ ਜਿਹੜੇ ਲੋਕ ਹੁੰਦੇ ਆ ਜਾਂ ਇੱਕ ਪੋਲੀਟੀਸ਼ੀਅਨ ਆ, ਇਹ ਜਿਹੜੇ ਲੋਕ ਹੁੰਦੇ ਆ ਇਹ ਹੁੰਦੇ ਹੀ ਕਰਪਟ ਆ, ਇੱਥੇ ਇਹ ਗੱਲ ਮੰਨਣੀ ਆ। ਔਰ ਜਿਹੜਾ ਵਪਾਰੀ ਵੀ ਆ, ਉਹ ਕਹਿੰਦੇ ਵਪਾਰੀ ਜਿਹੜੇ ਨੂੰ ਮਰਜ਼ੀ, ਇੱਥੇ ਅਮਰੀਕਾ ਦੀ ਇਹ ਗੱਲ ਕਾਕ ਸਾਹਿਬ ਜੀ, ਉਹ ਕਹਿੰਦੇ ਵਪਾਰੀ ਨੂੰ ਜਿਹੜੇ ਨੂੰ ਮਰਜ਼ੀ ਜਦ ਮਰਜ਼ੀ ਤੁਸੀਂ ਜਾ ਕੇ ਕੜੀਆਂ ਲਾ ਕੇ ਉਹਨੂੰ ਜੇਲ੍ਹ ਚ ਲੈ ਜਾਓ, ਤੇ ਜਦੋਂ ਤੁਸੀਂ ਉਹਨੂੰ ਸਵਾਲ ਕਰੋਗੇ ਉਹਦੇ ਚ ਹੇਰਾ ਫੇਰੀਆਂ ਜਿਹੜੀਆਂ ਤੁਹਾਨੂੰ ਲੱਭਣੀਆਂ ਹੀ ਲੱਭਣੀਆਂ। ਇਹੀ ਗੱਲ ਆ ਜਿਹੜੀ ਰਾਜਨੀਤਿਕ ਆਗੂਆਂ ਦੀ, ਉਹ ਕਹਿੰਦੇ ਰਾਜਨੀਤਿਕ ਆਗੂ ਆ ਜਿਹੜਾ ਜਿਹਨੂੰ ਮਰਜ਼ੀ ਚੱਕ ਲਓ, ਚੱਕ ਕੇ ਲਿਆ ਕੇ ਉਹਦਾ ਇਨਵੈਸਟੀਗੇਸ਼ਨ ਕਰੋ ਤੇ ਉਹਦੇ ਚ ਤੁਹਾਨੂੰ ਹੇਰਾ ਫੇਰੀ ਲੱਭਣੀ ਆ।
0: ਇਸੇ ਤਰ੍ਹਾਂ ਇੰਨਾ ਕੁਛ ਬਣਾਤਾ ਸਾਇੰਸਦਾਨ ਨੇ ਕੰਨਾਂ ਦੇ ਲਾ ਕੇ ਤੇ ਸਾਰਾ ਕੁਛ ਹੀ ਬੋਲੀ ਜਾਵੇ ਕਿ ਮੈਂ ਇੱਥੇ ਵੀ ਲੁੱਟਿਆ, ਮੈਂ ਇਹਨੂੰ ਵੀ ਲੁੱਟਿਆ, ਇਹੋ ਜਿਹਾ ਥਰਮੋਮੀਟਰ ਕੋਈ ਬਣਨਾ ਚਾਹੀਦਾ ਸੀ,
1: ਉਹ ਬਣਾ ਲੈਣਾ ਹੌਲੀ ਹੌਲੀ ਬਣਾ ਲੈਣਾ,
0: ਬਣਾਏਗਾ ਜਾਂ ਜਪਾਨ ਬਣਾਏਗਾ, ਇਹੋ ਜਿਹਾ ਬਣ ਜਾਣਾ ਕਿ ਬੰਦੇ ਦੇ ਇੱਥੇ ਲਾ ਦਿਓ ਕਦੇ ਹਾਰਟ ਦੇ ਲਾਗੇ ਛਾਗੇ, ਉਹ ਸਾਰਾ ਕੁਛ ਆਪਣੇ ਆਪ ਹੀ ਬਕੀ ਜਾਵੇ। ਹਾਂਜੀ
1: ਬਕੀ ਜਾਵੇ,
0: ਇਹ ਦੇਖੋ ਚੱਲੀ ਜਾਂਦਾ, ਇਹਦੇ ਕੋਲ ਮੈਂ 10 ਰੁਪਏ ਖੋਏ, ਮੈਂ ਕੀਤਾ ਸਾਰਾ ਕੁਛ, ਉਹ ਆ ਜਾਏਗਾ ਬਾਹਰ। ਪਰ ਇਹੋ ਜਿਹੀਆਂ ਚੀਜ਼ਾਂ ਬਣ ਜਾਣਗੀਆਂ ਜੀ, ਜਿੱਦਾਂ ਟੈਕਨੋਲੋਜੀ ਵੱਧ ਗਈ ਨਾ, ਇਹ ਚੀਜ਼ ਵੱਡੀ ਗੱਲ ਨਹੀਂ ਹੈ, ਇਹ ਵੀ ਬਣ ਜਾਏਗੀ ਥੋੜੇ ਦਿਨਾਂ,
1: ਬਣ ਜਾਣੀਆਂ ਜੀ, ਬਿਲਕੁਲ ਬਣ ਜਾਣੀਆਂ। ਤੇ ਖਾਕ ਸਾਹਿਬ ਜੀ ਕੁਝ ਖਬਰਾਂ ਆਪਣੇ ਕੋਲ ਹੈਗੀਆਂ ਉਹ ਵੀ ਕਰ ਲਈਏ। ਅਮਰੀਕਾ ਦਾ ਜਿਹੜਾ ਜੋਰਜੀਆ ਸੂਬਾ ਖਾਕ ਸਾਹਿਬ ਜੀ, ਦੱਖਣ ਵੱਲ ਦੇ ਪਾਸੇ 2 ਵੱਡੀਆਂ ਅੱਗਾਂ ਲੱਗਣ ਕਾਰਨ 40,000 ਏਕੜ ਆ ਜਿਹੜਾ ਖਾਕ ਸਾਹਿਬ ਜੀ ਉਹ ਸੜਿਆ, ਤੇ ਖਾਕ ਸਾਹਿਬ ਜੀ 120 ਘਰ ਆ ਜਿਹੜੇ ਉਹਨਾਂ ਦਾ ਸੜਕੇ ਜਿਹੜੀ ਆ ਸਵਾਹ ਜਿਹਨੂੰ ਕਹਿੰਦੇ ਆ ਹੋ ਗਈ ਆ। ਕਿ ਕਿਹਾ ਗਿਆ ਕਿ ਅੱਗਾਂ ਭਿਆਨਕ ਔਰ ਲੱਗਣ ਕਾਰਨ ਕਹਿੰਦੇ ਇਹਦਾ ਜਿਹੜਾ ਉਹ ਬਣਿਆ ਕਿਉਂਕਿ ਦਰਖਤ ਆ ਜਿਹੜੇ ਉਹ ਸੁੱਕ ਜਾਂਦੇ ਆ, ਹੋਰ ਜਿਹੜੀ ਛੋਟੀ ਬਨਸਪਤੀ ਆ ਉਹ ਸੁੱਕ ਜਾਂਦੀ ਆ, ਸੁੱਕਣ ਤੇ ਉੱਥੇ ਫਿਰ ਸਿਰਫ ਇੱਕ ਚਿੰਗਿਆਲੀ ਦੀ ਲੋੜ ਹੁੰਦੀ ਆ। ਚਿੰਗਿਆਲੀ ਮਾੜੀ ਜੇ ਲੱਗੀ ਨਹੀਂ ਤਾਂ ਉਹ ਫਿਰ ਸੁੱਕਾ ਬਾਲਣ ਹੁੰਦਾ, ਤੁਹਾਨੂੰ ਪਤਾ ਪਈ ਉਹ ਫਿਰ ਪੈਟਰੋਲ ਵਰਗਾ ਹੁੰਦਾ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਇਹ ਆਪਣੇ ਭਾਰਤ ਦੇ ਵਿਚ ਉਹ ਹੋਇਆ ਇੱਕ ਬਹੁਤ ਵੱਡਾ ਉਹ ਸਾਇੰਸਦਾਨ ਸੀਗਾ, ਹੁਣ ਮੈਨੂੰ ਉਹਦਾ ਨਾਂ ਨੀ ਆਉਣਾ, ਮੈਥਮੈਟਿਕਸ ਦਾ ਵੀ ਉਹ ਬਹੁਤ ਮਾਹਰ ਸੀਗਾ, ਪੁਰਾਣੇ ਸਮਿਆਂ ਦੀ ਗੱਲ ਆ, ਸਿਕੰਦਰ ਵੇਲੇ ਦੀ। ਤੇ ਉਹਨੇ ਵੀ ਇਹ ਕਿਹਾ ਸੀਗਾ, ਉਹ ਕਹਿੰਦਾ ਵੀ ਜਦੋਂ ਦਰਖਤ ਜੰਗਲ ਦੇ ਵਿਚ ਇੱਕ ਸੁੱਕਾ ਦਰਖਤ ਹੋਵੇ ਨਾ, ਉਹਨੂੰ ਅੱਗ ਲਾ ਦੇ ਸਾਰਾ ਜੰਗਲ ਸੜ ਕੇ ਸੁਆਹ ਕਰ ਦਿੰਦਾ। ਸੋ ਇਹ ਜਿਹੜੀ ਆ ਬਨਸਪਤੀ ਸੁੱਕੀ ਆ, ਇਹਦੇ ਕਾਰਨ ਇਹ ਜਿਹੜੀ ਲੱਗੀ ਸੀ ਅੱਗ।
0: ਚੀਮਾ ਸਾਹਿਬ, ਇਸ ਕੰਟਰੀ ਦੇ ਵਿਚ ਇੰਸ਼ੋਰੈਂਸ ਹੈਗੀ ਆ, ਘਰਾਂ ਦੀ ਇੰਸ਼ੋਰੈਂਸ ਹੁੰਦੀ ਆ, ਤੁਹਾਡੀਆਂ ਫਸਲਾਂ ਦੀ ਇੰਸ਼ੋਰੈਂਸ ਹੈਗੀ ਆ, ਇਹਨਾਂ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਹੋ ਜਾਣੀ ਆ। ਜਿਹੜਾ ਸਾਡਾ ਮੁਲਕ ਆ, ਇੱਥੇ ਹੁਣ ਉੱਥੇ ਹੁਣ ਪਿੱਛੇ ਜੇ ਇੱਕ ਮੈਂ ਕਣਕ ਦੇਖ ਰਿਹਾ ਸੀ, ਵਿਚਾਰੇ ਦੇਖ ਰਿਹਾ 15-20 ਏਕੜ ਜ਼ਮੀਨ ਦੇ ਵਿਚ ਸਾਰੀ ਕਣਕ ਸੜ ਗਈ, ਟਰੈਕਟਰ ਵੀ ਬਜਾਉਂਦੇ ਆ ਟਰੈਕਟਰ ਵੀ ਸੜ ਗਿਆ, ਉਹਦਾ ਤੇ ਪੱਲਾ ਖਤਮ ਹੋ ਗਿਆ ਜੀ। ਉਹ ਵਿਚਾਰੇ
1: ਉਹਦੀ ਇੱਕ ਸਾਲ ਦੀ
0: ਉੱਠ ਹੀ ਨੀ ਸਕਣਾ ਉਹਨੇ, ਅਗਲੇ 10-15
1: ਉਹਨੇ ਉੱਠ ਹੀ ਨੀ ਸਕਣਾ। ਬਿਲਕੁਲ, ਉਹਨੇ ਕਰਜ਼ਾ ਪਹਿਲਾਂ ਹੀ ਚੱਕਿਆ, ਹੁਣ ਉਹ ਤੋਂ ਉੱਠ ਹੀ ਨੀ ਹੋਣਾ, ਇਹਦੇ ਵਿਚ ਕੋਈ ਤੱਕ ਨੀ ਹੈਗੀ। ਹਾਂਜੀ, ਇਹ ਜਿਹੜੀ ਅੱਗ ਸੀਗੀ ਖਾਕ ਸਾਹਿਬ ਜੀ, ਤੇਜ਼ ਹਵਾਵਾਂ ਕਾਰਨ ਕਾਬੂ ਪਾਉਣਾ ਇਹਦੇ ਤੇ ਜਿਹੜਾ ਉਹ ਵੱਡੀ ਵੱਡੀ ਮੁਸੀਬਤ ਬਣ ਗਈ ਸੀਗੀ। ਤੇ ਬ੍ਰੈਂਟਲੀ ਕਾਉਂਟੀ ਆ ਜਿਹੜੀ, ਉਹਦੇ ਮੈਨੇਜਰ ਜਿਹੜਾ ਆ ਉਹਨਾਂ ਨੇ ਕਿਹਾ, ਜਿਹਦਾ ਨਾਂ ਜੋਏ ਕੈਸਨ ਹੈਗਾ, ਤੇ ਉਹਨਾਂ ਨੇ ਕਿਹਾ ਕਿ ਅੱਗਾਂ ਨੂੰ ਬਦਲੇ ਹੋਏ ਹਾਲਾਤ ਉਹਨਾਂ ਨੇ ਦੱਸਿਆ, ਕਹਿੰਦੇ ਭਾਈ ਇਹ ਹਵਾ ਜਿੱਦੋਂ ਕਦੇ ਉਧਰੋਂ ਆ ਜਾਂਦੀ ਕਦੇ ਉਧਰੋਂ ਆਉਣ ਲੱਗ ਪੈਂਦੀ ਆ, ਉਹਦੇ ਕਾਰਨ ਇਹ ਜਿਹੜੀ ਆ ਕਾਬੂ ਨਹੀਂ ਆ ਰਹੀ। ਤੇ ਉਹਦੇ ਜਿਹੜੇ ਘਰ ਸੀਗੇ ਕਾਕ ਸਾਹਿਬ ਜੀ, ਉਹਨਾਂ ਨੂੰ ਕਹਿੰਦੇ ਲੋਕਾਂ ਨੂੰ ਕਿਹਾ ਭੀ ਜਿਹਦੇ ਤੋਂ ਵੀ ਘਰ ਨੂੰ ਛੱਡ ਕੇ ਜਿਹੜਾ ਸਮਾਨ ਆ ਚੱਕਣ ਦੇ ਵਿਚ ਬਹੁਤਾ ਸਮਾਂ ਵੇਸਟ ਨਾ ਕਰਿਓ, ਛੱਡ ਕੇ ਤੇ ਭੱਜ ਜਾਓ, ਇਹ ਹਾਲਾਤ ਉੱਥੇ ਬਣੇ ਹੋਏ ਸੀਗੇ। ਤੇ ਇਹ ਵੀ ਕਿਹਾ ਗਿਆ ਕਿ ਹਾਲਾਤ ਬੇਕਾਬੂ ਹਨ, ਜਾਣੀ ਕਿ ਕਹਿਣ ਦਾ ਮਤਲਬ ਹਵਾ ਦੇ ਉਹ ਅੱਗ ਦੇ ਉੱਤੇ ਅਜੇ ਤੀਕਰ ਕੋਈ ਕੰਟਰੋਲ ਨਹੀਂ ਸੀਗਾ। ਤੇ ਖਾਕ ਸਾਹਿਬ ਜੀ, ਆਹ ਜਿਹੜੀ ਅਗਲੀ ਗੱਲ ਆਪਾਂ ਕਰਨ ਲੱਗੇ ਆ, ਇਹ ਕਹਾਣੀ ਇਸ ਤਰ੍ਹਾਂ ਕਿ ਕੋਰਟ ਨੇ ਤੁਰੰਤ ਖਾਕ ਸਾਹਿਬ ਜੀ ਜਦੋਂ ਉਹਨੂੰ ਪਤਾ ਲੱਗਿਆ, ਆਪਣੇ 4 ਬੱਚੇ ਤੇ 10 ਕੁੱਤੇ ਸੀਗੇ ਉਹਦੇ ਕੋਲ, ਤੇ ਲੈ ਕੇ ਤੇ ਛੱਡ ਕੇ ਨਿਕਲ ਗਈ। ਇਕਦਮ ਉਹਨੇ ਦੇਖਿਆ ਕਿ ਹੁਣ ਮੇਰੀ ਪੇਸ਼ ਨਹੀਂ ਜਾਣੀ, ਤੇ ਨਿਕਲ ਕੇ ਤੇ ਖਾਕ ਸਾਹਿਬ ਜੀ, ਹੁਣ ਇੱਥੇ ਤੁਹਾਨੂੰ ਪਤਾ ਵੀ ਆਪਣੇ ਉਹ ਬਹੁਤੇ ਲੋਕਾਂ ਨੇ ਜਿਹੜੇ ਘਰਾਂ ਦੇ ਵਿਚ ਕੈਮਰੇ ਲਾਏ ਹੋਏ ਆ, ਡੋਰਵੈਲ ਕੈਮਰਾ, ਜਿਹਨੂੰ ਉਹ ਡੋਰਵੈਲ ਨੀ ਉਹ ਕੈਮਰਾ ਹੁੰਦਾ, ਤੁਹਾਡੇ ਫੋਨ ਦੇ ਨਾਲ ਉਹ ਕਨੈਕਟ ਹੁੰਦਾ ਤੇ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਜਿੱਥੇ ਮਰਜ਼ੀ ਹੋਵੋ ਫੋਨ ਦੇ ਉੱਤੇ। ਤੇ ਇਸ ਔਰਤ ਨੇ ਖਾਕ ਸਾਹਿਬ ਜੀ ਉਹ ਜਿਹੜਾ ਸਾਰਾ ਕੁਝ ਸੀਗਾ ਬੱਚਿਆਂ ਨੂੰ ਲੈ ਕੇ ਤੇ ਕੁੱਤਿਆਂ ਨੂੰ ਲੈ ਕੇ ਆਪਣੀ ਗੱਡੀ ਦੇ ਵਿਚ ਬੈਠ ਕੇ ਉਹ ਉਥੋਂ ਰਵਾਨਾ ਹੋ ਗਈ, ਤੇ ਉਹ ਜਿਹੜਾ ਡੋਰਵੈਲ ਕੈਮਰਾ ਸੀਗਾ ਉਹ ਆਪਣੇ ਸਾਹਮਣੇ ਉਹਨੇ ਰੱਖ ਕੇ ਤੇ ਉਹ ਦੇਖਦੀ ਸੀਗੀ ਮੇਰੇ ਘਰ ਨੂੰ ਕੀ ਹੋ ਰਿਹਾ। ਤੇ ਖਾਕ ਸਾਹਿਬ ਜੀ ਉਹਨੇ ਜਦੋਂ ਜਿਹੜੀ ਸੀਗੀ ਉਹਦੀ ਫੋਨ ਦੀ ਸਕਰੀਨ ਜਦੋਂ ਕਾਲੀ ਹੋ ਗਈ ਤੇ ਉਹਨੂੰ ਪਤਾ ਲੱਗ ਗਿਆ ਮੇਰਾ ਸਭ ਕੁਛ ਜਿਹੜਾ ਸੀਗਾ ਉਹ ਉੱਜੜ ਗਿਆ, ਕਿਉਂਕਿ ਉਹ ਅੰਦਰ ਜਿਹੜੇ ਕੈਮਰੇ ਸੀਗੇ ਉਹਨਾਂ ਨੂੰ ਵੀ ਅੱਗ ਲੱਗ ਗਈ ਤੇ ਸੜਕੇ ਤੇ ਅੰਦਰ ਹਨੇਰਾ ਹੋ ਗਿਆ। ਤੇ ਉਥੋਂ ਦੀ ਇੱਕ ਕਹਾਣੀ ਹੋਰ ਹੈ ਛੋਟੀ ਜਿਹੀ, ਜੈਸੀ ਮੋਰਗਨ ਨਾਂ ਦਾ ਬੰਦਾ ਸੀਗਾ, ਉਹਨਾਂ ਨੇ ਖਾਕ ਸਾਹਿਬ ਜੀ 1996 ਵਿਚ ਜਿਹੜੀਆਂ ਕਾਰਾਂ ਵੇਚਣ ਦਾ ਜਿਹੜਾ ਆਹ ਹੁੰਦਾ ਇਹ ਬਿਜਨਸ ਖੋਲਿਆ ਸੀਗਾ, ਤੇ ਉਹਦੀਆਂ ਸਾਰੀਆਂ ਦੀਆਂ ਸਾਰੀਆਂ ਕਾਰਾਂ ਖਾਕ ਸਾਹਿਬ ਜੀ ਉਹਨਾਂ ਦੇ ਜਿਹੜੇ ਪਿੰਜਰ ਹੁੰਦੇ ਨਾ ਕਾਰ ਦੀ ਜਿਹੜੀ ਬਾਡੀ ਹੁੰਦੀ ਆ ਕਾਲੇ ਰੰਗ ਦੀ ਹੋ ਕੇ ਉਹ ਰਹਿ ਗਈ ਸੀਗੀ। ਤੇ ਉਹਨੇ ਖਾਕ ਸਾਹਿਬ ਜੀ ਇੰਸ਼ੋਰੈਂਸ ਕੰਪਨੀ ਨੂੰ ਕਾਲ ਕੀਤੀ ਤੇ ਉਹ ਕਹਿੰਦੇ ਤੇ ਅਸੀਂ ਤੇਰੀਆਂ ਕਾਰਾਂ ਦੀ ਜਿਹੜੀ ਹੈ ਇੰਸ਼ੋਰੈਂਸ ਆ ਇਹ ਕਵਰ ਨਹੀਂ ਕਰਨੀਆਂ ਕਾਰਾਂ, ਕਿਉਂਕਿ ਇਹ ਰੱਬ ਦੀ ਕੀਤੀ ਹੋਈ ਜਿਹੜੀ ਉਹ ਕਾਰਵਾਈ।
0: ਇੰਸ਼ੋਰੈਂਸ ਕਰਾਈ ਆ,
1: ਹਾਂਜੀ,
0: ਫੇਰ ਜੋ ਮਰਜ਼ੀ ਹੋ ਜਾਏ ਇੰਸ਼ੋਰੈਂਸ ਭਾਵੇਂ ਜਿੱਥੇ ਮਰਜ਼ੀ ਭੱਜ ਲੈ, ਕੋਰਟ ਦੇ ਥਰੂ ਪੈਸੇ ਦੇਣੇ ਪੈਣੇ ਆ, ਤੇ ਜੇ ਨਹੀਂ ਕਰਾਈ ਜਾਂ ਕੋਈ ਹੋਰ ਚੱਕਰ ਹੈਗਾ ਉਹ ਫਿਰ ਇੰਸ਼ੋਰੈਂਸ ਨਹੀਂ ਵੀ ਕਰੇਗੀ, ਇਹ ਤਾਂ ਹੁੰਦਾ ਹੀ ਹੈ ਨਾ।
1: ਹਾਂਜੀ, ਉਹ ਤਾਂ ਉਹੀ ਕਹਿ ਦਿੱਤਾ ਕਿ ਇੰਸ਼ੋਰੈਂਸ ਮੇਰੀ ਹੈਗੀ ਸੀ ਕਰਾਈ, ਪਰ ਜਿਹੜੀ ਆ ਇੰਸ਼ੋਰੈਂਸ ਨੇ ਜਵਾਬ ਦੇ ਦਿੱਤਾ ਕਿ ਇਹ ਜਿਹੜਾ ਆ ਇਹ ਕੁਦਰਤੀ ਜਿਹੜੀ ਆਫਤ ਆ ਉਹਦੀ ਅਸੀਂ ਇੰਸ਼ੋਰੈਂਸ ਕਵਰ ਕਰਾਂਗੇ।
0: ਜਿਆਦੇ ਪੈਸੇ ਕਿਸ ਚੀਜ਼ ਦੇ ਲੈਂਦੇ ਸੀ ਇਹਦੇ ਕੋਲੋਂ ਇੰਸ਼ੋਰੈਂਸ ਦੇ ਜੀ?
1: ਖਾਕ ਸਾਹਿਬ ਜੀ ਸਾਰੀ ਦੁਨੀਆਂ ਚ ਕਰਪਟ ਲੋਕ ਆ, ਹੁਣ ਕੀ ਕਹੀਏ,
0: ਇੱਥੇ ਨੀ ਕਰਦੀ ਇੰਨੀ ਹੈ ਨੀ ਗੀ ਅਮਰੀਕਾ ਦੇ ਵਿਚ, ਇੱਥੇ ਕੋਰਟ ਦੇ ਥਰੂ ਬਹੁਤ ਕੁਛ ਹੁੰਦਾ ਜੀ ਇੱਥੇ ਫਿਰ।
1: ਹਾਂਜੀ ਬਿਲਕੁਲ ਹੁੰਦਾ ਆ, ਪਰ ਸਭ ਕੁਛ ਇੱਥੇ ਵੀ ਚੱਲਦਾ। ਤੇ ਚਲੋ
0: ਕਰਦੀ ਹੈ ਨੀ, ਇੰਡੀਆ ਨੀ ਹੈਗਾ ਚੀਮਾ ਸਾਹਿਬ ਜਾਂ ਪਾਕਿਸਤਾਨ ਜਾਂ ਇੱਕ ਕੰਟਰੀ ਨੀ ਹੈਗੀ, ਇੱਥੇ ਇੰਸ਼ੋਰੈਂਸ ਹੈਗੀ ਆ, ਤੇ ਇੰਸ਼ੋਰੈਂਸ ਹੈਗੀ ਆ ਤੁਹਾਡੀ, ਫਿਰ ਮਰਜ਼ੀ ਭੱਜ ਲੈ ਜੋ ਮਰਜ਼ੀ ਕਰ ਲੈ ਉਹ ਇੰਸ਼ੋਰੈਂਸ।
1: ਖਾਕ ਸਾਹਿਬ ਉਹਨਾਂ ਦੇ ਜਿਹੜੇ ਹੁੰਦੇ ਆ ਇਹ ਇੰਸ਼ੋਰੈਂਸ ਕੰਪਨੀਆਂ, ਇਹਨਾਂ ਦੇ ਮੈਂ ਤੁਹਾਨੂੰ ਇੱਕ ਦੱਸਦਾ ਅਖਬਾਰ ਦੀ ਗੱਲ, ਉਹ ਸੋਰੀ ਟੀਵੀ ਤੇ ਨਿਊਜ਼, ਉਹ ਕਹਿੰਦੇ ਆ ਕਿ ਕੰਪਨੀ ਨੇ ਕਿਸੇ ਨਾਲ ਉਹ ਏਦਾਂ ਦੀ ਕੋਈ ਗੱਲਬਾਤ ਹੋ ਗਈ ਤੇ ਉਹ ਬੰਦਾ ਲੈ ਗਿਆ ਉਹਨਾਂ ਨੂੰ ਕੋਰਟ ਦੇ ਵਿਚ ਲੈ ਗਿਆ ਤੇ ਉਹਨੇ ਜਿਹੜੇ ਐਗਰੀਮੈਂਟ ਦੇ ਉੱਤੇ ਸਾਈਨ ਕੀਤੇ ਹੋ ਸੀਗੇ ਉਹਨੇ ਜੱਜ ਨੂੰ ਦਿਖਾਲੇ ਤੇ ਆ ਮੇਰੇ ਕੋਲ ਐਗਰੀਮੈਂਟ ਆ ਤੇ ਇਹਦੇ ਵਿਚ ਦਿਖਾਓ ਕਿੱਥੇ ਲਿਖਿਆ ਆ ਇਹ ਅਕਸਰ ਵੀ ਕੋਰਟਾਂ ਦੀ ਗੱਲ ਆ ਤੇ ਜਿਹੜਾ ਉਹ ਕੰਪਨੀ ਦਾ ਵਕੀਲ ਸੀਗਾ ਉਹਨੇ ਆਪਣੇ ਕੋਲ ਰੱਖਿਆ ਸੀਗਾ ਮੈਗਨੀਫਾਈ ਲੈਂਸ ਜਿਹਨੂੰ ਕਹਿੰਦੇ ਆ ਜਿਹੜੇ ਉਹ ਛੋਟੇ ਅੱਖਰ ਨੂੰ ਵੱਡੇ ਕਰਕੇ ਦਿਖਾ
0: ਉਹਦੇ ਵਿਚ ਪਾ ਦਿੰਦੇ ਨਾ ਤੁਸੀਂ ਕਿਹੜਾ ਪੜ ਸਕਦੇ ਹੁਣ ਜਦੋਂ ਤੁਸੀਂ ਗੱਡੀ ਲੈਣੇ ਆ ਲੋਨ ਦੇ ਉੱਪਰ
1: ਬਿਲਕੁਲ ਬੰਦਾ ਪੜਵਾ ਨੀਗਾ
0: 20-25 ਪੇਜ ਹੁੰਦੇ ਆ ਚੀਮਾ ਸਾਹਿਬ
1: ਹਾਂਜੀ ਉਹ ਕੋਈ ਨੀ ਪੜਦਾ
0: ਕਹਿੰਦਾ ਕਿੱਥੇ ਸਾਈਨ ਕਰਨੇ ਮੈਨੂੰ ਦੱਸੀ ਜਾ ਟਿਕ ਟਿਕ ਤੂੰ
1: ਬਿਲਕੁਲ ਸੋ ਉਹ ਜਿਹੜਾ ਆ ਲੀਗਲਾਈਜ਼ ਕਰਪਸ਼ਨ ਜਿਹਨੂੰ ਕਹਿੰਦੇ ਆ ਉਹ ਇੱਥੇ ਵੀ ਹੈਗੀ ਆ ਤੇ ਅਗਲੀ ਜਿਹੜੀ ਗੱਲਬਾਤ ਹੈਗੀ ਕੱਖ ਸਾਹਿਬ ਜੀ ਉਹ ਸੀਗੀ ਆਪਣੇ ਕੋਲ ਟਰੰਪ ਦੁਆਰਾ ਆਪਣੇ ਜਵਾਈ ਜੈਰਡ ਕੁਸ਼ਨਰ ਅਤੇ ਆਪਣੇ ਦੂਤ ਸਟੀਵ ਵਿਟਕੋਫ ਨੂੰ ਪਾਕਿਸਤਾਨ ਦੀ ਰਾਜਧਾਨੀ ਜਿਹੜੀ ਇਸਲਾਮਾਬਾਦ ਹੈਗੀ ਆ ਉੱਥੇ ਭੇਜਿਆ ਗਿਆ ਸੀਗਾ ਤੇ ਉਹ ਕੱਖ ਸਾਹਿਬ ਜੀ ਦੀ ਕੋਈ ਗੱਲਬਾਤ ਬਣੀ ਨੀ ਸੀਗੀ ਭੇਜਣਾ ਸੀਗਾ ਉਹ ਪਲਾਨ ਬਣੀ ਹੋਈ ਸੀ ਹਾਂਜੀ
0: ਮੈਨਾਂ ਜੇ ਆਰਾਮ ਨੇ ਕਰਨਾ ਮੈਂ ਫੋਨ ਤੇ ਗੱਲ ਕਰ ਲਓ
1: ਹਾਂਜੀ
0: ਉੱਥੇ ਨਹੀਂ ਜਾਣਾ ਉਹ ਪਤਾ ਕੀ ਚੀਮਾ ਸਾਹਿਬ
1: ਉਹ ਮੰਨ ਨਹੀਂ ਰਿਹਾ ਇਜ਼ਰਾਈਲ ਜੀ ਇਹਰਾਨ
0: ਇਹ ਖਤਰਾ ਹੈਗਾ ਸੀ ਚੀਮਾ ਸਾਹਿਬ ਇਹ ਏਜੰਸੀਆਂ ਦਾ ਹੋਣਾ ਕੱਲ ਨੂੰ ਕੋਈ ਮਿਜ਼ਾਇਲ ਵੱਜੇ ਜਹਾਜ ਦੇ ਉੱਪਰ ਅਜਾਇਆ ਹੋ ਜਾਏ ਕੁਛ ਵੀ ਹੋ ਸਕਦਾ ਮਤਲਬ ਲੜਾਈ ਤਾਂ ਚੱਲ ਰਹੀ ਹੈ ਤੁਸੀਂ ਜੋ ਜਾ ਕੇ ਆਪਾਂ ਉੱਥੇ ਦੀ ਉਹਨਾਂ ਦੇ ਇਰਾਨ ਦਾ ਸਤਿਆਨਾਸ਼ ਜੋ ਵੀ ਕਰਦੇ ਆ ਇਸਰਾਇਲ ਤੇ ਰਲ ਕੇ ਕੱਲ ਨੂੰ ਖਤਰਾ ਹੋ ਸਕਦਾ ਜੀ ਉਧਰੋਂ ਕੁਛ ਐਸੀ ਮਿਜ਼ਾਇਲ ਆ ਜਾਏ ਜਿਹੜੀ ਕਵਰ ਤਾਂ ਹੁੰਦੇ ਇਹਨਾਂ ਦੇ ਬਹੁਤ ਜਹਾਜ ਨਾਲ ਇਕੱਲਾ ਜਹਾਜ ਨਹੀਂ ਜਾਂਦਾ
1: ਹਾਂਜੀ ਨਾਲ ਫਾਈਟਰ ਜੈਟ ਹੁੰਦੇ ਆ ਸਾਰਾ ਕੁਛ ਹੁੰਦਾ ਐਸੀ ਗੱਲ ਨੀ
0: ਸਾਰਾ ਕੁਛ ਹੁੰਦਾ ਵਾ ਏਡੀ ਗੱਲ ਕੋਈ ਨੀ ਪਰ ਫੇਰ ਵੀ ਉਹਦਾ ਫਾਇਦਾ ਕੋਈ ਨੀ ਨਾ ਹੋਣਾ ਭੇਜ ਕੇ ਜਾ ਹੀ ਆਏ ਦੋ ਵਾਰੀ
1: ਬਿਲਕੁਲ ਗੱਲ ਇਹ ਸੀਗੀ ਕਿ ਉਹ ਜੋ ਕੁਛ ਇਰਾਨ ਨੂੰ ਮਨਾਉਣਾ ਚਾਹੁੰਦੇ ਆ ਅਮਰੀਕਨ ਗਵਰਨਮੈਂਟ ਉਹ ਨਹੀਂ ਮੰਨ ਰਿਹਾ ਉਹ ਕਹਿੰਦਾ ਮੈਨੂੰ ਇਹ ਸ਼ਰਤਾਂ ਤੇਰੀਆਂ ਕਬੂਲ ਨਹੀਂ ਹੈਗੀਆਂ ਟਰੰਪ ਨੇ ਕਿਹਾ ਕਿ ਉਹ ਇਹ ਯਾਤਰਾ ਖਾਰਜ ਉਸਨੂੰ ਤਾਂ ਕਰਨੀ ਪਈ ਕਿਉਂਕਿ ਉਸਦੀਆਂ ਮੰਗਾਂ ਜਿਹੜੀਆਂ ਆ ਉਹਨਾਂ ਨੂੰ ਇਰਾਨ ਦੁਆਰਾ ਠੁਕਰਾ ਦਿੱਤਾ ਗਿਆ ਇਸ ਕਰਕੇ ਉਹਨੇ ਉਹਨਾਂ ਦੀ ਜਿਹੜੇ ਟ੍ਰਿਪ ਸੀਗਾ ਉਹ ਕੈਂਸਲ ਕਰ ਦਿੱਤਾ ਸੀਗਾ ਤੇ ਇਹਦੇ ਮਾਮਲੇ ਦੇ ਵਿੱਚ ਹੁਣ ਖਾਕ ਸਾਹਿਬ ਜੀ ਟਰੰਪ ਸਾਹਿਬ ਬੁਰੀ ਤਰ੍ਹਾਂ ਮੈਨੂੰ ਲੱਗਦਾ ਫਸ ਗਏ ਵਾ ਕਿਉਂਕਿ ਛੁਡਾਉਣਾ ਛੜਾ ਚਾਹੁੰਦੇ ਆ ਤੇ ਇਰਾਨ ਹੁਣ ਛੱਡ ਨਹੀਂ ਰਿਹਾ ਤੇ ਪ੍ਰੈਜੀਡੈਂਟ ਸਾਹਿਬ ਨੇ ਇਹ ਕਿਹਾ ਕਿ ਯਾਤਰਾ ਉਦੋਂ ਕਰਾਂਗੇ ਜਦੋਂ ਸਾਡੇ ਵਿਚ ਕੁਛ ਨਾ ਕੁਛ ਪੱਲੇ ਪਵੇਗਾ ਪਰ ਇਰਾਨ ਵਾਲੇ ਆ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਆ ਜਿਹੜਾ ਹੈਗਾ ਨਾ ਉਹ ਨਿਊਕਲੀਅਰ ਜਿਹੜੀ ਆ ਐਨਰਜੀ ਆ ਉਹ ਅਸੀਂ ਨਹੀਂ ਮੰਨਣੀ ਅਸੀਂ ਉਹ ਕਰਨਾ ਹੀ ਕਰਨਾ ਆ ਜੋ ਮਰਜ਼ੀ ਤੁਸੀਂ ਕਰੋ ਅਸੀਂ ਉਹ ਉਹਦੇ ਤੇ ਸਾਈਨ ਨਹੀਂ ਕਰਨੇ ਕਿਉਂਕਿ ਉਹ ਪਹਿਲਾਂ ਵੀ ਸਾਈਨ ਹੋਏ ਸੀਗੇ ਤੇ ਉਹ ਟਰੰਪ ਨੇ ਉਹ ਕੈਂਸਲ ਕਰ ਦਿੱਤੀ ਸੀਗੀ ਜਦੋਂ ਪਹਿਲਾਂ ਉਹ ਸੀਗਾ ਪ੍ਰੈਜੀਡੈਂਟ ਉਦੋਂ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਸੀਗਾ ਉਹ ਇਰਾਨ ਵਾਲੇ ਆ ਕਹਿੰਦੇ ਸਾਨੂੰ ਇਸ ਗਵਰਨਮੈਂਟ ਦੇ ਉੱਤੇ ਯਕੀਨ ਹੀ ਨਹੀਂ ਅਮਰੀਕਾ ਦੇ ਉੱਤੇ ਤੇ ਇਸ ਕਰਕੇ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ ਤੇ ਇਹ ਖਾਕ ਸਾਹਿਬ ਜੀ ਉਦਣ ਦੀ ਗੱਲ ਆ ਜਿਹੜੀ ਇਹ ਚੱਲੀ ਜਾ ਰਹੀ ਆ ਕਦੇ ਆਨ ਤੇ ਕਦੇ ਆਫ ਜਿਹਨੂੰ ਕਹਿ ਦਿੰਦੇ ਆ ਕਦੇ ਉਹ ਜਾਂਦੇ ਆ ਤੇ ਫਿਰ ਨਹੀਂ ਵੀ ਜਾਂਦੇ ਫਿਰ ਜਾਂਦੇ ਆ ਫਿਰ ਨਹੀਂ ਵੀ ਜਾਂਦੇ ਅੱਜ ਦੀ ਖ਼ਬਰ ਦੇ ਮੁਤਾਬਕ ਵੀ ਇਹੀ ਹੋ ਰਿਹਾ ਜਿਹੜੇ ਉੱਥੋਂ ਦੇ ਫੋਰਨ ਮਿਨਿਸਟਰ ਹੈਗੇ ਵਿਦੇਸ਼ ਮੰਤਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਉੱਥੇ ਦੇਖੋ ਪਹਿਲਾਂ ਗਏ ਸੀਗੇ ਉਹ ਆਪਣੇ ਇਸਲਾਮਾਬਾਦ ਦੇ ਵਿਚ ਉਥੋਂ ਫੇਰ ਗੱਲ ਨਹੀਂ ਕੋਈ ਬਣੀ ਤੇ ਫੇਰ ਉਹ ਗਏ ਸੀਗੇ ਜਾਣਾ ਸੀਗਾ ਉਹਨੇ ਓਮਾਨ ਜਾਣਾ ਸੀਗਾ ਤੇ ਉਥੋਂ ਜਾਣਾ ਸੀਗਾ ਫੇਰ ਉਹਨਾਂ ਨੇ ਰੂਸ ਆਪਣੇ ਮਾਸਕੋ ਤੇ ਹੁਣ ਹੋਇਆ ਕੀ ਆ ਉਹ ਉਥੋਂ ਗੱਲ ਨਹੀਂ ਬਣੀ ਤੇ ਉਹ ਚਲੇ ਗਏ ਆਪਣੇ ਓਮਾਨ ਓਮਾਨ ਤੋਂ ਉਹਨਾਂ ਨੇ ਅੱਗੇ ਮਾਸਕੋ ਵਾਲਾ ਜਿਹੜਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਮੁੜ ਕੇ ਫੇਰ ਉਹ ਪਾਕਿਸਤਾਨ ਇਸਲਾਮਾਬਾਦ ਹੁਣ ਗਏ ਆ ਤੇ ਉਥੇ ਥੋੜੇ ਚਿਰ ਲਈ ਠਹਿਰੇ ਆ ਤੇ ਠਹਿਰ ਕੇ ਉਥੋਂ ਫੇਰ ਦੁਬਾਰਾ ਜਿਹੜਾ ਆ ਉਹ ਵਾਪਸ ਗਏ ਆ ਸੋ ਇਹਦੇ ਵਿਚ ਇਥੋਂ ਇਹ ਲੱਗ ਰਿਹਾ ਕਿ ਅਜੇ ਤੀਕਰ ਵੀ ਉਹ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੈਗੀ ਆ ਕੁਛ ਨਾ ਕੁਛ ਆ ਜਿਹੜਾ ਉਹ ਚੱਲ ਰਿਹਾ ਜਿਹੜਾ ਅਜੇ
0: ਚੱਲਦੀ ਰਹੇ ਤੇ ਕੋਈ ਮਸਲਾ ਹੱਲ ਹੋ ਵੀ ਸਕਦਾ ਥੋੜੇ ਬਹੁਤੀਆਂ ਸ਼ਰਤਾਂ ਹੁੰਦੀਆਂ ਇਧਰ ਵੀ ਘੱਟ ਹੋ ਜਾਣ ਉਧਰ ਵੀ ਘੱਟ ਹੋ ਜਾਣ
1: ਹਾਂਜੀ ਹਾਂਜੀ
0: ਉਹਨਾਂ ਨੂੰ ਕੰਪਰੋਮਾਈਜ਼ ਕਰਕੇ ਤੇ ਤੁਸੀਂ ਕਿਸੇ ਮਸਲੇ ਤੇ ਪਹੁੰਚ ਸਕਦੇ ਆ ਜਿਹੜਾ ਇਸਰਾਇਲ ਆ ਨਾ ਇਹਨੇ ਗੰਦ ਪਾਇਆ ਅਸਲੀ ਸਹੀ
1: ਬਿਲਕੁਲ ਬਿਲਕੁਲ ਖਾਕਸਾ ਜੀ ਉਹ ਜਿਹੜੇ ਆ ਉਹਨਾਂ ਨੂੰ ਹੁਣ ਇਰਾਨ ਇਸ ਗੱਲ ਤੋਂ ਪੱਕਾ ਹੋ ਗਿਆ ਉਹਨਾਂ ਨੂੰ ਪਤਾ ਇਸ ਗੱਲ ਦਾ ਭਾਈ ਜੇ ਅਸੀਂ ਨਿਊਕਲੀਅਰ ਹਥਿਆਰ ਬਣਾਉਣੇ ਬੰਦ ਕਰਕੇ ਇਹਨਾਂ ਨਾਲ ਸੰਧੀ ਕਰ ਲਈ ਤੇ ਇਜ਼ਰਾਇਲ ਆ ਜਿਹੜਾ ਉਹਨੇ ਹਟਣਾ ਨੀ ਉਹਨੇ ਫੇਰ ਹਥਿਆਰ ਇਕੱਠੇ ਕਰਕੇ 2-6 ਮਹੀਨੇ ਜਦੋਂ ਦੇਖਿਆ ਉਧਰੋਂ ਲੜਾਈ ਬੰਦ ਹੋ ਗਈ ਲੈਬਨਾਨ ਵੱਲੋਂ ਗਾਜ਼ਾ ਦਾ ਹੁਣ ਉਹਨੇ ਤਬਾਹੀ ਮਚਾ ਦਿੱਤੀ ਆ ਉਹਨਾਂ ਨੂੰ ਇਰਾਨ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਡਰ ਹੋ ਗਿਆ ਉਹਨਾਂ ਨੂੰ ਜੇ ਅਸੀਂ ਇਹ ਹਥਿਆਰ ਬਣਾਉਣੇ ਛੱਡ ਦਿੱਤੇ ਤੇ ਫੇਰ ਸਾਨੂੰ ਆ ਕੇ ਨੀ ਢੋਣਾ ਢੋਣਾ। ਸੋ ਇਸ ਕਰਕੇ ਉਹਨਾਂ ਨੇ ਉਹ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਵੀ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਨਹੀਂ ਪ੍ਰਗਟਾਉਣੀ, ਉਹਨਾਂ ਨੇ ਸਹਿਮਤ ਹੋਣਾ ਨੀ ਇਸ ਮਸਲੇ ਦੇ ਵਿੱਚ। ਸੋ ਇਹ ਜਿਹੜੇ ਆ ਉਹ ਸ਼ਰੇਆਮ ਕਹੀ ਵੀ ਜਾਂਦੇ ਆ, ਉਹ ਕਹਿੰਦੇ ਅਸੀਂ ਕਿੰਨੇ ਜਿਹੜੇ ਸਮਝੌਤੇ ਆ ਅਮਰੀਕਾ ਦੇ ਨਾਲ ਕਰ ਚੁੱਕੇ ਆ, ਇਜ਼ਰਾਇਲ ਦੇ ਨਾਲ ਕਰ ਚੁੱਕੇ ਆ, ਇਹ ਮੁੜਦੇ ਘਿਰਦੇ ਫੇਰ ਆ ਕੇ ਸਾਡੇ ਤੇ ਹਮਲਾ, ਕਦੇ ਆਹ ਕਰ ਦਿਓ ਕਦੇ ਆਹ ਕਰ ਦਿਓ, ਇਹ ਕਰੀ ਰੱਖਦੇ। ਇਸ ਕਰਕੇ ਸਾਨੂੰ ਇਹਨਾਂ ਦੇ ਉੱਤੇ ਕੋਈ ਯਕੀਨ ਨਹੀਂ ਤੇ ਅਸੀਂ ਇਹ ਗੱਲਬਾਤ ਨਹੀਂ ਕਰਨੀ। ਤੇ ਅਭੀ ਜਿਹੜੀ ਗੱਲਬਾਤ ਹੈਗੀ ਆ ਕੱਖ ਸਾਹਿਬ ਜੀ, ਉਹ ਟਰੰਪ ਸਾਹਿਬ ਅਮਰੀਕਨ ਪ੍ਰੈਸ ਤੋਂ ਤੁਹਾਨੂੰ ਪਤਾ ਵੀ ਕਾਫੀ ਦੁਖੀ ਰਹਿੰਦੇ ਆ, ਉਹਨਾਂ ਨੂੰ ਵੀ ਉਹ ਕਹਿੰਦੇ ਕਦੇ ਫੇਕ ਨਿਊਜ਼ ਤੇ ਕਦੇ ਕੁਛ ਤੇ ਕਦੇ ਉਹ ਤੇ ਕਦੇ ਉਹ ਕਹਿੰਦੇ ਰਹਿੰਦੇ ਆ। ਤੇ ਟਰੰਪ ਸਾਹਿਬ ਨੇ ਹੁਣ ਕੱਲ ਦੀ ਜਿਹੜੀ ਸਿਚੁਏਸ਼ਨ ਸੀਗੀ ਖੱਖ ਸਾਹਿਬ ਜੀ, ਟਰੰਪ ਸਾਹਿਬ ਇਹ ਪਹਿਲੀ ਵਾਰੀ ਜਿਹੜੀ ਇਹ ਨਾ ਪ੍ਰੈਸ ਸਲਾਨਾ ਹੁੰਦੀ ਹੈ, ਹਰ ਸਾਲ ਇਹ ਜਿਹੜੀ ਪ੍ਰੈਸ ਦੀ ਉੱਥੇ ਕਾਨਫਰੰਸ ਹੁੰਦੀ ਆ, ਤੇ ਪਰ ਟਰੰਪ ਆ ਜਿਹੜੇ ਪਹਿਲੇ ਪ੍ਰੈਜੀਡੈਂਟ ਆ ਜਿਹੜੇ ਉਹਦੇ ਚ ਨਹੀਂ ਗਏ, ਇਹਨਾਂ ਨੇ ਉਹ ਇਹ ਕਹਿੰਦੇ ਮੈਂ ਜਾਣਾ ਹੀ ਨਹੀਂ ਗਾ। ਤੇ ਫੇਰ ਕੱਲ ਇਹ ਪਹਿਲੀ ਵਾਰੀ ਉਹ ਮੀਟਿੰਗ ਦੇ ਵਿਚ ਜਿਹੜੀ ਕਾਨਫਰੰਸ ਸੀਗੀ ਉਹਦੇ ਵਿਚ ਇਹ ਸ਼ਾਮਲ ਹੋਏ ਸੀਗੇ, ਤੇ ਉਹਦੇ ਵਿਚ ਫਿਰ ਆਹ ਜਿਹੜੀ ਗੱਲਬਾਤ ਸੀਗੀ ਇਹ ਉਥੇ ਰਾਤੀ ਫਿਰ ਜਿਹੜਾ ਜੋ ਕੁਛ ਹੋਇਆ ਉਹ ਆਪਾਂ ਨੂੰ ਪਤਾ ਹੀ ਆ, ਦੇਖ ਲਿਆ ਸਾਰੀ ਪਰਜਾ ਨੇ, ਮੇਰਾ ਖਿਆਲ ਹੈ ਭਾਰਤ ਜਿਕਰ ਵੀ ਪਹੁੰਚ ਗਏ ਹੋਣੇ ਸਾਰੀ ਦੁਨੀਆਂ ਚ। ਹਾਂਜੀ ਉਹ ਪਹੁੰਚ ਗਈਆਂ ਹੋਣੀਆਂ ਸਾਰੀਆਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਉਥੇ ਹੋਈਆਂ ਆ। ਉਹ
0: ਜਿਹੜਾ ਸਾਹਿਬ ਆਪਣਾ ਟਰੰਪ ਸਾਹਿਬ ਨੂੰ ਥੋੜਾ ਜਿਹਾ ਕੂਲ ਡਾਊਨ ਹੋਣਾ ਚਾਹੀਦਾ ਹੁਣ, ਥੋੜਾ ਲੜਾਈ ਵੀ ਕਿਸੇ ਭਾਵਾਂ ਕੋਈ ਤੇ ਨੰਬਰ ਨੀ ਘਟਣ ਲੱਗੇ ਟਰੰਪ ਸਾਹਿਬ ਦੇ, ਕੋਈ ਅਸੀਂ ਮੇਨ ਪਾਵਰ ਹੈਗੀ ਆ, ਵੱਡੀ ਪਾਵਰ ਹੈਗੀ ਆ ਅਮਰੀਕਾ, ਪਾਵਰ ਰਹਿਣਾ ਹੀ ਆ ਇਹਨਾਂ ਕੋਲ, ਜਿੰਨਾ ਸਾਡੇ ਕੋਲ ਅਸਲਾ ਅਮਰੀਕਾ ਦੇ ਕੋਲ,
1: ਬਿਲਕੁਲ ਬਿਲਕੁਲ
0: ਇਹਨੂੰ ਕੋਈ ਘਟਾ ਨਹੀਂ ਸਕਦਾ, ਕੋਈ ਕੁਛ ਨਹੀਂ ਕਰ ਸਕਦਾ, ਪਰ ਇਹ ਹੈ ਕਿ ਥੋੜਾ ਜਿਹਾ ਕੰਪਰੋਮਾਈਜ਼ ਕਰਨ ਦੇ ਚੱਕਰ ਇਸਰਾਇਲ ਦਾ ਖਹਿੜਾ ਛੱਡ ਕੇ ਇਹਨੂੰ ਕਹਿ ਤੂੰ ਲੜਨਾ ਲੜ, ਅਸੀਂ ਨੀ ਤੇਰੇ ਨਾਲ ਲੜਦੇ ਹੋਏ,
1: ਬਸ ਬਿਲਕੁਲ ਗੱਲ ਤਾਂ
0: ਇੰਨੀ ਗੱਲ ਆ, ਇਸਰਾਇਲ ਨੂੰ ਖਾਲੀ ਕਰ ਦਿਓ, ਉਹਨੇ ਡਰਦੇ ਨੇ ਉਧਰ ਮਾਰਨਾ ਹੀ ਨਹੀਂ ਗਾ, ਦੇਖ ਲਿਓ ਇਰਾਨ ਦੇ ਉੱਪਰ ਬੰਬ ਕਿਉਂ, ਉਹਨੂੰ
1: ਬਿਲਕੁਲ ਉਹਨੇ ਮਾਰਨਾ ਹੀ ਨਹੀਂ ਜੀ, ਉਹਨੇ ਮਾਰਨਾ ਹੀ ਨਹੀਂ, ਉਹਨੇ ਮਾਰਨਾ ਹੀ ਨਹੀਂ,
0: ਮਾਰਿਆ ਉਧਰੋਂ 20 ਆਉਣੇ ਆ ਇਕੱਠੀਆਂ ਮਜ਼ਾਕ।
1: ਹਾਂਜੀ ਹਾਂਜੀ ਬਿਲਕੁਲ,
0: ਲੜਾਈ ਨੂੰ ਬੰਦ ਹੋ ਜਾਵੇ ਤੇ ਚੰਗੀ,
1: ਬੰਦ ਹੋ ਜਾਣੀ ਚਾਹੀਦੀ ਆ ਬਿਲਕੁਲ,
0: ਖਬਰਾਂ ਵੀ ਹੋ ਗਈਆਂ ਸਾਰਾ ਕੁਛ ਹੋ ਗਿਆ ਬਹੁਤ।
1: ਇੱਕ ਹੋਰ ਖਬਰ ਕੱਖ ਸਾਹਿਬ ਜੀ ਆਪਣੇ ਕੋਲ ਹੈਗੀ ਆ, ਇਹ ਆਪਾਂ ਕੱਲ ਨੇ ਆਪਣੇ ਕੋਲ ਟਾਈਮ ਤੇ ਹਜੇ 6 ਵਜੇ ਤੱਕ, ਤੇ ਇਹ ਖੱਖ ਸਾਹਿਬ ਜੀ ਗੱਲਬਾਤ ਹੈ ਜਿਹੜੀ ਇਸ ਤਰ੍ਹਾਂ ਆ ਕਿ ਇਰਾਨ ਤੇ ਅਮਰੀਕਾ ਦਾ ਰੌਲਾ ਜਿਹੜਾ ਹੈਗਾ ਇਹ ਰੌਲਾ ਅਸਲ ਵਿਚ ਆ ਜਿਹੜਾ ਕੀ ਆ, ਇਹਦੇ ਤੇ ਆਪਾਂ ਗੱਲਬਾਤ ਕਰਦੇ ਆ। ਦੁਨੀਆਂ ਵਿਚਲੇ ਹਰ 18 ਸਾਲਾਂ ਦੇ ਬੱਚੇ ਤੋਂ ਲੈ ਕੇ ਐਟਮ ਬੰਬ ਦਾ ਨਾਂ ਜਿਹੜਾ ਉਹ ਜ਼ਰੂਰ ਸੁਣਿਆ ਹੋਣਾ, 18 ਸਾਲਾਂ ਤੋਂ ਜਿੰਨੇ ਵੀ ਉੱਪਰ ਦੇ ਲੋਕ ਆ ਉਹਨਾਂ ਨੂੰ ਪਤਾ ਆ ਵੀ ਐਟਮ ਬੰਬ ਦਾ ਤਾਂ ਨਾਂ ਸੁਣਿਆ ਹੋਣਾ, ਚਾਹੇ ਉਹ ਪਿੰਡ ਦਾ ਕਿਸੇ ਦਾ, ਜਿੱਦਾਂ ਕਈ ਦੇਸ਼ ਹੈਗੇ ਆ ਜਿੱਥੇ ਉਹ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਬਾਹਰਲੀ ਦੁਨੀਆਂ ਦਾ, ਉਹਨਾਂ ਨੂੰ ਵੀ ਜਿਹੜਾ ਐਟਮ ਬੰਬ ਦਾ ਨਾਂ ਜ਼ਰੂਰ ਸੁਣਿਆ ਹੋਣਾ
0: ਬਿਲਕੁਲ।
1: ਤੇ ਹੁਣ ਕੀ ਆ ਇਹ ਜਿਹੜਾ ਬੰਬ ਆ ਇਹ ਆਪਾਂ ਨੂੰ ਇਸ ਗੱਲ ਦਾ ਵੀ ਸਾਰਿਆਂ ਨੂੰ ਬਹੁਤੇ ਲੋਕਾਂ ਨੂੰ ਪਤਾ ਹੈ ਕਿ ਦੋ ਬੰਬ ਆ ਜਿਹੜੇ ਇਹ ਜਾਪਾਨ ਦੀ ਧਰਤੀ ਉੱਤੇ ਅਮਰੀਕਾ ਵੱਲੋਂ ਵਰਤੇ ਗਏ ਸੀਗੇ, ਜਿਹੜੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿਚ ਜਿਨ੍ਹਾਂ ਨੇ ਤਬਾਹੀ ਮਚਾਈ ਸੀ ਖੱਖ ਸਾਹਿਬ ਜੀ। ਇਹ ਜਿਹੜੀ ਉਸ ਵੇਲੇ ਦੇ ਸੀਨ ਆ ਨਾ ਉਹ ਜੇ ਤੁਸੀਂ ਕਦੇ ਸਰਚ ਮਾਰ ਕੇ ਦੇਖੋ ਖੱਖ ਸਾਹਿਬ ਜੀ, ਦੌੜੇ ਜਾਂਦੇ ਲੋਕਾਂ ਦੀ ਜਿਹੜੀ ਚਮੜੀ ਕਹਿ ਲਓ ਜਾਂ ਜਿੰਨੀ ਵੀ ਫਲੈਸ਼ ਜਿਹਨੂੰ ਕਹਿੰਦੇ ਆ ਉੱਤੇ ਹੱਡੀਆਂ ਦਾ ਢਾਂਚਾ, ਦੌੜੇ ਜਾਂਦਿਆਂ ਦਾ ਹੱਡੀਆਂ ਦਾ ਢਾਂਚਾ ਰਹਿ ਗਿਆ ਸੀ, ਸਾਰਾ ਜਿਹੜੇ ਮਾਲ ਸੀਗਾ ਪਕੜ ਕੇ ਉਹ ਥੱਲੇ ਡਿੱਗ ਪਿਆ ਸੀਗਾ। ਇਹ ਹਾਲਾਤ ਉਸ ਵੇਲੇ ਲੋਕਾਂ ਦੇ ਉੱਤੇ ਹੋਏ ਸੀਗੇ। ਤੇ ਇਹ ਖੱਖ ਸਾਹਿਬ ਜੀ ਜਿਹੜੀ ਆ ਗੱਲਬਾਤ ਇਸ ਤਰ੍ਹਾਂ ਹੈ ਕਿ ਹੀਰੋਸ਼ੀਮਾ ਉੱਪਰ ਅਮਰੀਕਾ ਦੁਆਰਾ ਸੁੱਟਿਆ ਗਿਆ ਬੰਬ ਵਿਚ 64 ਕਿਲੋਗ੍ਰਾਮ ਖੱਖ ਸਾਹਿਬ ਜੀ, ਉਹਦੇ ਵਿਚ 64 ਕਿਲੋਗ੍ਰਾਮ ਜਿਹੜਾ ਯੂਰੇਨੀਅਮ 235 ਜਿਹਨੂੰ ਕਹਿੰਦੇ ਆ ਉਹ ਵਰਤਿਆ ਗਿਆ ਸੀ, ਸਿਰਫ 64 ਕਿਲੋ। ਇਹ ਥੋੜਾ ਜਿਹਾ ਆਪਣੀ ਜੇਬ ਚ ਰੱਖਿਓ, ਇਹ ਜਿਹੜੀ ਫਿਗਰ ਆ ਨੰਬਰ ਆ ਜਿਹੜਾ 64 ਕਿਲੋ ਵਾਲਾ। ਤੇ ਇਹ ਬੰਬ ਖੱਖ ਸਾਹਿਬ ਜੀ ਜਿਹੜਾ ਸੀਗਾ ਇਹਦੇ ਵਿਚ ਜਿਹੜਾ ਉਹਨਾਂ ਨੇ 64 ਕਿਲੋ ਪਾਇਆ ਸੀਗਾ ਉਹਦੇ ਵਿਚੋਂ ਲਗਭਗ 0.7 ਜਾਣੀ ਕਿ ਪੌਣੇ ਤੋਂ ਲਾ ਕੇ ਤੇ 0.9 ਜਾਣੀ 10ਵੇਂ ਹਿੱਸੇ ਤੋਂ ਥੋੜਾ ਜਿਹਾ ਘੱਟ, 64 ਕਿਲੋ ਦਾ ਸਿਰਫ 2% ਇਹ ਬਣਦਾ ਆ। ਤੇ ਇਹ ਜਿਹੜਾ ਸਿਰਫ ਇਹ 64 ਕਿਲੋ ਦੇ 2% ਤੋਂ ਜਿਹੜਾ ਇਹ ਜਿਹਨੂੰ ਆਪਾਂ ਕਹਿੰਦੇ ਆ ਜਿਹੜਾ ਉਹਦੇ ਵਿਚ ਬਰੂਦ ਸੀਗਾ ਉਹ ਸਿਰਫ ਇੰਨਾ ਹੀ ਫਟਿਆ ਸੀ, ਬਾਕੀ ਦਾ ਨੀ ਫਟਿਆ 64 ਕਿਲੋ ਦੇ ਵਿਚੋਂ।
0: ਇੰਨਾ ਜ਼ਹਿਰੀਲਾ ਚੀਮਾ ਸਾਹਿਬ ਇਹ ਬੱਲੇ ਬੱਲੇ ਬੱਲੇ ਬੱਲੇ
1: ਹਾਂਜੀ
0: 2% ਤਾਂ ਕੁਛ ਵੀ ਨਾ ਹੋਇਆ ਉਹਦਾ ਤੇ
1: ਕੁਛ ਵੀ ਨਹੀਂ ਕੁਛ ਵੀ 64 ਦੇ ਵਿੱਚ ਹਾਂ ਉਹ 100 ਜੇ ਹੁੰਦਾ ਨਾ ਜੇ 100 ਕਿਲੋ ਹੁੰਦਾ 100 ਦੇ ਵਿੱਚੋਂ 2 ਹੋਣਾ ਸੀ ਹੁਣ 64 ਦੇ ਵਿੱਚੋਂ ਲਾ ਲਓ ਤੁਸੀਂ 2 ਤੋਂ ਵੀ ਮਤਲਬ ਥੱਲੇ ਸੀਗਾ ਜਿਹੜਾ
0: ਅੱਛਾ ਜੀ
1: ਅੱਛਾ ਹੁਣ ਕੀ ਆ ਇਹ ਜਿਹੜਾ ਸਿਰਫ 0.5 ਜਾਂ 0.6 ਗ੍ਰਾਮ ਬਣਦਾ ਆ ਇਹਦੇ ਨਾਲ ਖਾਕ ਸਾਹਿਬ ਜਿਹੜੀ ਜਿਹਦੀ ਐਨਰਜੀ ਵਿੱਚ ਐਨਰਜੀ ਪੈਦਾ ਹੋਈ ਸੀ ਇਹਦੇ ਤੋਂ ਉਹ ਇਹਨਾਂ ਦੀ ਇੰਗਲਿਸ਼ ਦੀ ਇੱਕ ਇਕੁਏਸ਼ਨ ਆ E=mc² ਹੁੰਦੀ ਆ ਉਹ
0: ਅੱਛਾ ਜੀ
1: ਤੇ ਇਹਦੇ ਮੁਤਾਬਕ ਜਿਹੜਾ 16 kiloton ਐਨਰਜੀ ਜਿਹੜੀ ਉਹ ਪੈਦਾ ਹੋਈ ਸੀਗੀ ਹੁਣ ਖਾਕ ਸਾਹਿਬ ਦੀ ਜਿਹੜੀ ਅਗਲੀ ਗੱਲਬਾਤ ਆ ਉਹ ਇਸ ਤਰ੍ਹਾਂ ਆ ਕਿ ਇੱਕ ਯੂਕਰੇਨ ਯੂਰੇਨੀਅਮ ਵਿੱਚੋਂ ਜਿਹੜਾ ਆ 80% ਜਿਹੜਾ ਉਹ ਯੂਕਰੇਨੀਅਮ ਹੁੰਦਾ ਜਦੋਂ ਖਾਨਾ ਚੋਂ ਕੱਢਦੇ ਆ ਨਾ ਇਹਨੂੰ ਫਿਰ ਪਿਊਰੀਫਿਕੇਸ਼ਨ ਕਰਦੇ ਇਹਦੀ ਉਹਨੂੰ ਜਾਣੀ ਕਿ ਜਿੱਦਾਂ ਲੋਹਾ ਵੀ ਆ ਸਾਰੀਆਂ ਚੀਜ਼ਾਂ ਦੇ ਤੁਹਾਨੂੰ ਪਤਾ ਵੀ ਜ਼ਮੀਨ ਚੋਂ ਤਾਂ ਵਿੱਚ ਮਿੱਟੀ ਕੱਟਾ ਹੋਰ ਪਤਾ ਨੀ ਕੀ ਰਲਿਆ ਹੁੰਦਾ ਬਾਅਦ ਦੇ ਵਿੱਚ ਫਿਰ ਉਹਨੂੰ ਜਿਹੜਾ ਸਾਫ਼ ਸੁਥਰਾ ਕੀਤਾ ਜਾਂਦਾ ਇਸੇ ਤਰ੍ਹਾਂ ਇਹ ਜਿਹੜਾ ਯੂਰੇਨੀਅਮ ਆ ਇਹ ਜਦੋਂ 80% ਜਿਹੜਾ ਪਿਊਰੀਫਿਕੇਸ਼ਨ ਹੋ ਜਾਂਦੀ ਆ ਉਹਦਾ ਉਹਨੂੰ ਫਿਰ ਕਹਿੰਦੇ U-235 ਉਹਨੂੰ ਕਹਿੰਦੇ ਆ U-235 ਯੂਰੇਨੀਅਮ ਹੁੰਦਾ ਉਹ ਤੇ ਹੁਣ ਕੀ ਆ ਖਾਕ ਸਾਹਿਬ ਜੀ ਜਿਹੜੀ ਇਸ ਵੇਲੇ ਮੁਸੀਬਤ ਖੜੀ ਹੋਈ ਆ ਉਹ ਇਹ ਆ ਕਿ ਯੂਕਰੇਨ ਜਿਹੜਾ ਹੈਗਾ ਆਪਣੇ ਚਰਨੋਬਿਲ ਤੁਸੀਂ ਸੁਣਿਆ ਹੋਣਾ ਬਹੁਤੇ ਲੋਕਾਂ ਨੇ ਇਹ ਸੁਣਿਆ ਆ ਇਹ 1981 ਦੇ ਵਿੱਚ ਜਿਹੜੀ ਤਰੀਕ 26 April ਖਾਕ ਸਾਹਿਬ ਜੀ ਇਸ ਤਰੀਕ ਨੂੰ 26 April ਨੂੰ ਉਹ ਜਿਹੜਾ ਯੂਕਰੇਨ ਆ ਉੱਥੇ ਪਹਿਲਾਂ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਸਾਰਾ ਤੇ ਉੱਥੇ ਜਿਹੜਾ ਇੱਕ ਉਹ ਮੈਲਟ ਡਾਊਨ ਹੋ ਗਏ ਸੀ ਜਿਹੜਾ ਨਿਊਕਲੀਅਰ ਪਲਾਂਟ ਸੀਗਾ ਉੱਥੇ ਯੂਕਰੇਨ ਦੇ ਵਿੱਚ ਤੇ ਉਹਦੇ ਵਿੱਚੋਂ ਖਾਕ ਸਾਹਿਬ ਜੀ ਹੋਇਆ ਕੀ ਸੀਗਾ ਹੁਣ ਉਹਨੂੰ ਪੂਰੇ 40 ਸਾਲ ਹੋ ਗਏ ਤੇ ਉਹਦੇ ਜਿਹੜਾ 2600 ਵਰਗ ਕਿਲੋਮੀਟਰ ਦੀ ਜਗ੍ਹਾ ਆ ਜਿਹੜੀ ਉਹਦੇ ਆਲੇ ਦੁਆਲੇ ਉੱਥੇ ਅਜੇ ਤਿਕਰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਰੇਡੀਏਸ਼ਨ ਆ ਜਿਹੜੀ ਉਹ ਅਜੇ ਤਿਕਰ ਵੀ
0: 40 ਸਾਲਾਂ ਬਾਅਦ ਵੀ ਹੈ ਉਹਦਾ ਰੇਡੀਏਸ਼ਨ
1: ਹਾਂਜੀ 40 ਸਾਲ ਵੀ ਹੈਗਾ ਔਰ ਉਹਦੇ ਦੁਆਲੇ 2600 ਵਰਗ ਕਿਲੋਮੀਟਰ ਦੇ ਆਸੇ ਪਾਸੇ ਉਹ ਕਿਸੇ ਨੂੰ ਜਾਣ ਨਹੀਂ ਦਿੰਦੇ ਜੇ ਕਿਸੇ ਨੇ ਜਾਣਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਇੱਥੇ ਮੁੜ ਕੇ ਆਉਣਾ ਕਿ ਨਹੀਂ ਆਉਣਾ ਤੇ ਇਹ ਜਿਹੜਾ ਹੁਣ ਖਾਕ ਸਾਹਿਬ ਜੀ ਇਹ ਖੇਤਰ ਏਡਾ ਵੱਡਾ ਆ ਇਹ ਇਹਦੇ ਮੈਂ ਉਹ 2600 ਜਿਹੜਾ ਸਕੁਏਅਰ ਵਰਗ ਕਿਲੋਮੀਟਰ ਇਹ ਆਪਾਂ ਫਿਗਰ ਦਿੱਤੀ ਆ ਇਹਦੇ ਜੇ ਆਪਾਂ ਬਾਹੀਆਂ ਗਿਣੀਏ ਨਾ ਜੀ ਜੀ ਠੀਕ ਆ ਤੇ ਇਹਦੇ ਵਿੱਚੋਂ ਇਹ 36.67 ਜਿਹੜਾ ਆ ਉਹ ਬਾਹੀਆਂ ਇਹਦੀਆਂ ਜੇ ਕੱਢਣੀਆਂ ਹੋਣ ਚਾਰ ਤੇ ਉਹ ਬਣਦੀਆਂ ਜਾਣ ਕੇ 36 kiloton ਉਧਰ ਨੂੰ 36 ਉਧਰ ਨੂੰ 36 ਇਧਰ ਨੂੰ ਤੇ ਇੰਨੀ ਜਗ੍ਹਾ ਜਿਹੜੀ ਇੱਥੇ ਅਜੇ ਤਿੱਕਰ ਵੀ ਜਿਹੜੀ ਆ ਉਹ ਮਾੜਾ ਮੋਟਾ ਉਹ ਘਾਹ ਫੂਸ ਜਿਹਾ ਹੁੰਦਾ ਆ ਅਸੀਂ ਗੱਲ ਨੀ ਉੱਥੇ ਜਾਨਵਰ ਵੀ ਵੇਲੇ ਵੇਲੇ ਜਾਂਦੇ ਆ ਕੁੱਤੇ ਵਗੈਰਾ ਜਿਹੜੇ ਹੈਗੇ ਆਵਾਰਾ ਉਹ ਉੱਥੇ ਘੁੰਮਦੇ ਫਿਰਦੇ ਰਹਿੰਦੇ ਆ ਤੇ ਪਹਿਲਾਂ ਇਹ ਜਿਹੜਾ ਨਿਊਕਲੀਅਰ ਰਿਐਕਟਰ ਆ ਉਹਦੇ ਦੁਆਲੇ ਇੱਕ ਦੋਸਤੋ ਜਿਹੜੇ ਸੁਣਦੇ ਆ ਮੇਰੀ ਆਵਾਜ਼ ਨੂੰ ਬਹੁਤ ਵੱਡਾ ਕੌਂਕਰੀਟ ਜਿਹੜੀ ਹੁੰਦੀ ਆ ਬਹੁਤ ਮੋਟੀ 2-3 ਫੁੱਟ ਦੀ ਸ਼ਾਇਦ ਮੋਟਾਈ ਦੀ ਉਹ ਜਿਹੜੀ ਕੌਂਕਰੀਟ ਆ ਉਹਦਾ ਇੱਕ ਕਿਸਮ ਦਾ ਕੈਪਸੂਲ ਜਿਹਨੂੰ ਆਪਾਂ ਕਹਿੰਦੇ ਜਾਣ ਕੇ ਜਿੱਦਾਂ ਉਹਦੇ ਉੱਤੇ ਆਪਾਂ ਇੱਕ ਰਜਾਈ ਵਾਂਗੂ ਕੋਈ ਬਹੁਤ ਵੱਡੀ ਚੀਜ਼ ਆ ਜਿਹੜੀ ਕੌਂਕਰੀਟ ਦੀ ਬਣਾ ਕੇ ਉਹਦੇ ਆਸੇ ਪਾਸੇ ਲਾ ਦੇਈਏ ਤਾਂ ਕਿ ਉਹਦੇ ਵਿੱਚੋਂ ਰੇਡੀਏਸ਼ਨ ਆ ਜਿਹੜੀ ਉਹ ਲੀਕ ਨਾ ਹੋ ਸਕੇ ਤੇ ਦੋਸਤੋ ਇਹਦੇ ਵਿੱਚ ਹੋਇਆ ਕੀ ਆ ਕਿ ਕਿਹਾ ਜਾਂਦਾ ਕਿ ਰੂਸ ਤੇ ਯੂਕਰੇਨ ਦੀ ਲੜਾਈ ਲੱਗਣ ਸਮੇਂ ਰੂਸ ਨੇ ਕਹਿੰਦੇ ਆ ਭਈ ਇੱਕ ਉਹਦੇ ਵਿੱਚ ਡਰੋਨ ਜਿਹੜਾ ਉਹ ਮਾਰਿਆ ਸੀਗਾ ਜਿਹਦੇ ਕਾਰਨ ਉਹ ਚੀਜ਼ ਆ ਜਿਹੜੀ ਉਹਦੇ ਉੱਤੇ ਇੱਕ ਕਿਸਮ ਦਾ ਤੁਸੀਂ ਕਹਿ ਦਿਓ ਗਲਾਫ ਚਾੜਿਆ ਸੀਮੈਂਟ ਦਾ ਕੌਂਕਰੀਟ ਦਾ ਉਹਦੇ ਵਿੱਚ ਥੋੜਾ ਜਿਹਾ ਜਿਹੜੀ ਇੱਕ ਗਲੀ ਵਗੈਰਾ ਥੋੜੀ ਬਹੁਤੀ ਹੋ ਗਈ ਸੀਗੀ ਤੇ ਉਹਦੇ ਨਾਲ ਕਹਿੰਦੇ ਸੀਗੇ ਭਈ ਰੇਡੀਏਸ਼ਨ ਕੋਈ ਲੀਕ ਨਹੀਂ ਹੋਈ ਉਹਦੇ ਵਿੱਚੋਂ ਨਵੀਂ ਤੇ ਪਰ ਉਹਨਾਂ ਨੇ ਫੇਰ ਕਹਿੰਦੇ ਆ ਭਈ ਉਹਦੇ ਉੱਤੇ ਜਿਹੜਾ ਇੱਕ ਹੋਰ ਸਟੀਲ ਦਾ ਜਿਹੜਾ ਸੀ ਉਸੇ ਦੇ ਉੱਪਰ ਵੀ ਇੱਕ ਹੋਰ ਸਟੀਲ ਦਾ ਜਿਹੜਾ ਉਹ ਕਵਰ ਜਿਹੜਾ ਚਾੜ ਦਿੱਤਾ ਸੀਗਾ ਤੇ ਇਹਦੇ ਵਿੱਚ ਹੁਣ ਜਿਹੜਾ ਆ ਗੱਲਬਾਤ ਸੱਜਣੋ ਆ ਸੁਣਨੇ ਵਾਲੀ ਆਪਾਂ ਪਿੱਛੇ ਉਹ ਦੱਸ ਕੇ ਗਏ ਆ ਕਿ ਇੰਨਾ ਕੁ ਯੂਰੇਨੀਅਮ ਨੇ ਇੰਨਾ ਨੁਕਸਾਨ ਕੀਤਾ ਸੀਗਾ ਤੇ ਇਹ ਜਿਹੜਾ ਰਿਐਕਟਰ ਹੈਗਾ ਆ ਚੇਰਨੋਬਿਲ ਦੇ ਵਿੱਚ ਇਹਦੇ ਵਿੱਚ 190 to 192 ਮੈਟ੍ਰਿਕ ਟਨ ਦੋਸਤੋ ਜਿਹੜਾ ਮੈਟ੍ਰਿਕ ਟਨ ਹੁੰਦਾ ਆ ਉਹ 10 ਕੁਇੰਟਲ ਦਾ 1 ਟਨ ਹੁੰਦਾ ਆ ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਜਿਹੜਾ 190 ਟਨ ਜਿਹੜਾ ਹੈਗਾ ਆ 1900 ਕੁਇੰਟਲ ਉਹਦਾ ਬਣ ਗਿਆ ਜੇ ਜਿਹੜੀ ਆਪਾਂ ਪਿੱਛੇ ਫਿਗਰ ਦੱਸ ਕੇ ਗਏ ਆ ਕਿ ਜਿਹੜਾ ਸਿਰਫ ਜਿਹੜਾ 2% 64 ਕਿਲੋ ਦਾ 2% ਜਿਹੜਾ ਉੱਥੇ ਉਹ ਫੀਜ਼ਨ ਜਿਹਨੂੰ ਕਹਿੰਦੇ ਆ ਹੋਈ ਸੀਗੀ ਤੇ ਜੇ ਕਿਤੇ ਇਹ ਜਿਹੜਾ 190 ਕਿਲੋ ਟਾਨਿਆ ਜਿਹੜਾ ਯਾਨੀ ਕਿ 1900 ਕੁਇੰਟਲ ਜਿਹੜਾ ਯੂਰੇਨੀਅਮ ਆ ਜੇ ਇਹ ਕਿਤੇ ਉਸ ਹਾਲਾਤ ਦੇ ਵਿਚ ਪਹੁੰਚ ਕੇ ਉਥੇ ਐਕਸਪਲੋਜਨ ਹੋ ਜਾਵੇ ਉਹ ਫਟ ਜਾਵੇ ਜਿਹੜਾ ਉਹ ਉਨ ਕੈਪਸੂਲ ਬਣਾ ਕੇ ਉਹਦੇ ਉੱਤੇ ਚਾੜਿਆ ਹੋਇਆ ਇੱਕ ਸੀਮੈਂਟ ਦਾ ਕੰਕਰੀਟ ਦਾ ਤੇ ਉਹਦੇ ਉੱਪਰ ਦੀ ਇੱਕ ਹੋਰ ਸਟੀਲ ਦਾ ਤੇ ਉਹ ਭਾਈ ਤੁਸੀਂ ਅੰਦਾਜ਼ਾ ਜਿਹੜਾ ਕੈਲਕੂਲੇਸ਼ਨ ਲਾ ਸਕਦੇ ਆ ਕਿ 190 ਕੁਇੰਟਲ ਤੇ ਦੂਸਰੇ ਪਾਸੇ ਸਿਰਫ 64 ਕਿਲੋ ਦਾ 2% ਯੂਰੇਨੀਅਮ ਜਿਹੜਾ ਸੀਗਾ ਉਹਨੇ ਨੁਕਸਾਨ ਕਿੰਨਾ ਕੀਤਾ ਸੀਗਾ ਉੱਥੇ ਹੀਰੋਸ਼ੀਮਾ ਦੇ ਵਿਚ ਤੇ ਜੇ ਹੁਣ 1900 ਕੁਇੰਟਲ ਜੇ ਉੱਥੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੋ ਜਾਵੇ ਤੇ ਦੁਨੀਆਂ ਦਾ ਬਾਨਾ ਕੀ ਆ ਇਹ ਕੈਲਕੂਲੇਸ਼ਨਾਂ ਜਿਹੜੀਆਂ ਆਪਾਂ ਲਾ ਕੇ ਇਹਨੂੰ ਸਮਝਣ ਦੀ ਕੋਸ਼ਿਸ਼ ਜਿਹੜੀ ਕਰਦੇ ਆ ਤੇ ਇਹਦੇ ਨਾਲ ਅਗਲੀ ਜਿਹੜੀ ਗੱਲ ਦੋਸਤੋ ਹੈਗੀ ਆ ਉਹ ਇਹ ਆ ਕਿ ਇਰਾਨ ਆ ਜਿਹੜਾ ਉਹਦੇ ਕੋਲ 450 ਕਿਲੋ ਜਿਹੜਾ ਆ ਉਹ ਯੂਰੇਨੀਅਮ ਹੈਗਾ ਆ ਔਰ ਇਹਦੇ ਬਾਰੇ ਦੇ ਵਿਚ ਕੋਈ ਆਪਣੇ ਕੋਲ ਪੱਕੀ ਡੈਫੀਨੇਟਿਵ ਫਿਗਰ ਆ ਜਿਹੜੀ ਉਹ ਨਹੀਂ ਹੈਗੀ ਕਿ ਇਹ ਜਿਹੜਾ 450 ਕਿਲੋ ਯੂਰੇਨੀਅਮ ਇਰਾਨ ਦੇ ਕੋਲ ਹੈਗਾ ਆ ਇਹਦੀ ਪਿਊਰੀਫਿਕੇਸ਼ਨ ਕਿੰਨੀ ਕਿ ਆ 80% ਤੇ ਪਹੁੰਚੀ ਹੋਈ ਆ ਜਿਹਦੇ ਤੋਂ ਇਜ਼ਰਾਇਲ ਤੇ ਅਮਰੀਕਾ ਡਰ ਰਹੇ ਆ ਜਾਂ ਅਜੇ ਉਹ ਪੂਰਾ ਇੰਨਾ ਸਾਫ਼ ਸੁਥਰਾ ਨਹੀਂ ਬਣਿਆ ਹੋਇਆ ਤੇ ਅਜੇ ਉਹਨੂੰ ਸਾਫ਼ ਸੁਥਰਾ ਬਣਾਉਣ ਦੀ 80% ਤੀਕਰ ਪ੍ਰਤੀਸ਼ਤ ਤੀਕਰ ਉਹਦੀ ਜਿਹੜੀ ਆ ਉਹ ਕਰ ਰਿਹਾ ਕੋਸ਼ਿਸ਼ ਇਰਾਨ ਇਹਦੇ ਬਾਰੇ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਪਤਾ ਵੀ ਸਾਰੀ ਦੱਬੀ ਘੁੱਟੀ ਆ ਤੇ ਆਪਣੇ ਕੋਲ ਜੇ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ ਪਰ ਦੂਸਰਾ ਪਾਸਾ ਜੇ ਦੋਸਤੋ ਦੇਖਿਆ ਜਾਵੇ ਤਾਂ ਇਹ ਵੀ ਆਪਾਂ ਜਿਹੜੀ ਆ ਗੱਲ ਕਰਨੀ ਆਪਣੀ ਬਣਦੀ ਆ ਆਪਣੇ ਸਰੋਤਿਆਂ ਨੂੰ ਦੱਸਣ ਦੀ ਗੱਲ ਬਣਦੀ ਆ ਕਿ ਦੂਸਰਾ ਪਾਸਾ ਜੇ ਦੇਖਿਆ ਜਾਵੇ ਇਜ਼ਰਾਇਲ ਕੋਲ ਤਾਂ ਐਟਮ ਬੰਬ ਤਿਆਰ ਪਏ ਆ ਤੇ ਉਹਦੇ ਕੋਲ ਮੇਰਾ ਖਿਆਲ ਹੈ 80-90 ਕੋਈ 100 ਦੇ ਨੇੜੇ ਆ ਜਿਹੜੇ ਉਹ ਐਟਮ ਬੰਬ ਇਜ਼ਰਾਇਲ ਦੇ ਕੋਲ ਕਿਹਾ ਜਾਂਦਾ ਕਿ ਹੈਗੇ ਆ ਔਰ ਇਜ਼ਰਾਇਲ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਪਰ ਜਿਹੜੀਆਂ ਦੁਨੀਆਂ ਦੀਆਂ ਇੰਟੈਲੀਜੈਂਸ ਏਜੰਸੀਆਂ ਉਹ ਕਹਿੰਦੇ ਆ ਭਾਈ ਹਾਂ ਇਜ਼ਰਾਇਲ ਕੋਲ ਇੰਨੇ ਕੁ ਹੈਗੇ ਆ ਸੋ ਮੇਰੇ ਕਹਿਣ ਦਾ ਮਤਲਬ ਬੰਬ ਆ ਜਿਹੜੇ ਉਹ ਇਜ਼ਰਾਇਲ ਕੋਲ ਵੀ ਹੈਗੇ ਆ ਤੇ ਉਹ ਜਿਹੜੇ ਆ ਅਮਰੀਕਾ ਕੋਲ ਵੀ ਹੈਗੇ ਆ ਉਹ UK ਕੋਲ ਵੀ ਆ ਉਹ ਫਰਾਂਸ ਕੋਲ ਵੀ ਆ ਨਾਰਥ ਕੋਰੀਆ ਕੋਲ ਵੀ ਆ ਇੰਡੀਆ ਕੋਲ ਵੀ ਆ ਤੇ ਪਾਕਿਸਤਾਨ ਕੋਲ ਵੀ ਆ ਤੇ ਚੀਨ ਕੋਲ ਵੀ ਹੈਗੇ ਜਿਨ੍ਹਾਂ ਦੇ ਕੋਲ ਐਟਮ ਬੰਬ ਤਿਆਰ ਪਏ ਆ ਸੋ ਇੱਥੇ ਹੁਣ ਸੋਚਣ ਵਾਲੀ ਦੋਸਤੋ ਗੱਲ ਇਹ ਆ ਭਾਈ ਇਹ ਜਿਹੜੇ ਇੰਨੇ ਦੇਸ਼ਾਂ ਕੋਲ ਬੰਬ ਪਏ ਆ ਔਰ ਇਹਨਾਂ ਕੋਲ ਮੇਰਾ ਖਿਆਲ ਆ ਭਾਈ ਭਾਰਤ ਦੇ ਕੋਲ 200 ਦੇ ਨੇੜੇ ਐਟਮ ਬੰਬ ਹੈਗੇ ਆ ਤੇ ਪਾਕਿਸਤਾਨ ਕੋਲ ਭਾਰਤ ਨਾਲੋਂ ਵੀ ਥੋੜੇ ਜ਼ਿਆਦਾ ਆ ਕੁਛ ਉਹਨਾਂ ਦੇ ਕੋਲ ਜ਼ਿਆਦਾ ਆ ਉਹਨਾਂ ਨੇ ਰੱਖੇ ਹੋਏ ਆ ਤਾਂ ਕਿ ਉਹ ਕਿਉਂਕਿ ਉਹ ਆਪਣੇ ਆਪ ਨੂੰ ਸੋਚਦੇ ਆ ਭਾਈ ਸਾਡਾ ਦੇਸ਼ ਛੋਟਾ ਆ ਤੇ ਅਸੀਂ ਉਹਨੇ ਕਹਿ ਜਿਹੜੇ ਉਹ ਐਟਮ ਬੰਬ ਜ਼ਿਆਦਾ ਬਣਾ ਲੈਣੀ ਆ ਹੁਣ ਦੋਸਤੋ ਇੱਥੇ ਸੋਚਣ ਵਾਲੀ ਗੱਲ ਇਹ ਆ ਕਿ ਇੰਨੇ ਦੇਸ਼ਾਂ ਦੇ ਕੋਲ ਇੰਨੀ ਵੱਡੀ ਗਿਣਤੀ ਦੇ ਵਿਚ ਐਟਮ ਬੰਬ ਪਏ ਆ ਉਹਨਾਂ ਤੋਂ ਤਾਂ ਕਦੇ ਇਰਾਨ ਨੂੰ ਜਾਂ ਇਰਾਕ ਨੂੰ ਜਾਂ ਹੋਰ ਕਿਸੇ ਨੂੰ ਖਤਰਾ ਹੁੰਦਾ ਨਹੀਂ ਤੇ ਜਿਹੜਾ ਇਰਾਨ ਬਣਾਉਣ ਦੀ ਹਜੇ ਕੋਸ਼ਿਸ਼ਾਂ ਵਿਚ ਆ ਉਹਦੇ ਤੋਂ ਪਤਾ ਨੀ ਦੁਨੀਆਂ ਨੂੰ ਕਾਹਤੇ ਇੰਨਾ ਖਤਰਾ ਹੋ ਗਿਆ ਕਿ ਉਹਨੂੰ ਜਾ ਕੇ ਢਾਹ ਢੇਰੀ ਜਿਹੜਾ ਉਹ ਕਰਨ ਲੱਗੇ ਆ ਕਿ ਇਹ ਜੀ ਐਟਮ ਬੰਬ ਬਣਾਉਣ ਦੀਆਂ ਤਿਆਰੀਆਂ ਕਰ ਰਿਹਾ ਆ ਸੋ ਦੋਸਤੋ ਦੋਨਾਂ ਪਾਸਿਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਜਿਹੜਾ ਉਹ ਫੈਸਲਾ ਲੈਣਾ ਚਾਹੀਦਾ ਆ ਐਵੇਂ ਜੇ ਇੱਕ ਧਰਿਆ ਜਿਹੜੀ ਉਹ ਦੂਸਰੇ ਤੇ ਚਿੱਕੜ ਸਿੱਟਦੀ ਆ ਤੇ ਉਹਨੂੰ ਲੈ ਕੇ ਜਿਹੜਾ ਆ ਉਹ ਐਵੇਂ ਅਫਵਾਹਾਂ ਦੇ ਵਿਚ ਫਸ ਕੇ ਜਿਹੜਾ ਆਪਣਾ ਫੈਸਲਾ ਜਿਹੜਾ ਉਹ ਨਹੀਂ ਲੈਣਾ ਚਾਹੀਦਾ ਤੇ ਦੋਸਤੋ ਜਿਹੜੀ ਅਗਲੀ ਗੱਲਬਾਤ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਉਹ ਪਹਿਲਾਂ ਪਾਕਿਸਤਾਨ ਗਏ ਫੇਰ ਦੁਬਾਰਾ ਫੇਰ ਪਾਕਿਸਤਾਨ ਗਏ ਤੇ ਫੇਰ ਪਾਕਿਸਤਾਨ ਤੋਂ ਉਹਨਾਂ ਨੇ ਅੱਗੇ ਇਸਲਾਮਾਬਾਦ ਦੇ ਵਿਚ ਜਦੋਂ ਕੋਈ ਨਹੀਂ ਗੱਲ ਬਣ ਸਕੀ ਉਸ ਤੋਂ ਬਾਅਦ ਫੇਰ ਉਹਨਾਂ ਦਾ ਟ੍ਰਿਪ ਜਿਹੜਾ ਸੀਗਾ ਪਾਕਿਸਤਾਨ ਤੋਂ ਉਹਨਾਂ ਨੇ ਇਸਲਾਮਾਬਾਦ ਜਿਹੜੀ ਪਾਕਿਸਤਾਨ ਦੀ ਰਾਜਧਾਨੀ ਆ ਉਥੋਂ ਉਹਨਾਂ ਨੇ ਫੇਰ ਜਾਣਾ ਸੀਗਾ ਓਮਾਨ ਤੇ ਓਮਾਨ ਤੋਂ ਅੱਗੇ ਫੇਰ ਉਹਨਾਂ ਨੇ ਜਾਣਾ ਸੀਗਾ ਰੂਸ ਤੇ ਉਹਨਾਂ ਨੇ ਕਿਸੇ ਕਾਰਨ ਪਾਕਿਸਤਾਨ ਤੋਂ ਓਮਾਨ ਚਲੇ ਗਏ ਤੇ ਅੱਗੇ ਜਿਹੜਾ ਰੂਸ ਦਾ ਟ੍ਰਿਪ ਸੀਗਾ ਉਹ ਕੈਂਸਲ ਕਰਕੇ ਉਹ ਮੁੜ ਕੇ ਫੇਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਵਿਚ ਫੇਰ ਉਹ ਦੁਬਾਰਾ ਤੋਂ ਗਏ ਆ ਤੇ ਇੱਥੇ ਹੁਣ ਗੱਲਬਾਤ ਕੀ ਹੋਈ ਆ ਇਹਦੇ ਬਾਰੇ ਅਜੇ ਤਿੱਕਰ ਕੋਈ ਪਤਾ ਨਹੀਂ ਪਰ ਜੇ ਆਪਾਂ ਥੋੜਾ ਜਿਹਾ ਅੰਦਾਜ਼ਾ ਲਾਈਏ ਤਾਂ ਏਦਾਂ ਲੱਗ ਰਿਹਾ ਵੀ ਇਹ ਜਿਹੜੇ ਮੁੜ ਕੇ ਫੇਰ ਗਏ ਆ ਕੋਈ ਨਾ ਕੋਈ ਗੱਲ ਆ ਜਿਹੜੀ ਉੱਥੇ ਟਰੰਪ ਸਾਹਿਬ ਨੇ ਆਪਣਾ ਮਾਇੰਡ ਚੇਂਜ ਕਰ ਲਿਆ ਹੋਣਾ ਬਦਲ ਲਿਆ ਹੋਣਾ ਇਹਦੇ ਬਾਰੇ ਆਪਾਂ ਪੱਕਾ ਤਾਂ ਨਹੀਂ ਕਹਿ ਸਕਦੇ ਪਰ ਕੁਛ ਨਾ ਕੁਛ ਉਹਦੇ ਵਿਚ ਜਿਹੜਾ ਹੋਇਆ ਆ ਉਹ ਆਪਣੇ ਸਾਹਮਣੇ ਇੱਕ ਦੋ ਚਾਰ ਪੰਜ ਸੱਤ ਦਿਨਾਂ ਦੇ ਵਿਚ ਜਿਹੜਾ ਉਹ ਕਲੀਅਰ ਹੋ ਜਾਏਗਾ ਤੇ ਉਥੋਂ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹ ਲੜਾਈ ਬੰਦ ਹੁੰਦੀ ਆ ਕਿ ਨਹੀਂ ਹੁੰਦੀ। ਸੋ ਇਸ ਗੱਲਬਾਤ ਦੇ ਨਾਲ ਆਪਾਂ ਜਿਹੜਾ ਖਬਰਾਂ ਦਾ ਸਮਾਂ ਆ ਉਹ ਸਮਾਪਤ ਕਰਦੇ ਆ ਤੇ ਪਰਸੋਂ ਨੂੰ ਫੇਰ ਆਪਾਂ ਇਸ ਸਟੇਸ਼ਨ ਦੇ ਉੱਤੇ ਮਿਲਾਂਗੇ ਤੇ ਅਗਲੀ ਗੱਲਬਾਤ ਆ ਜਦੋਂ ਤੀਕਰ ਖਬਰਾਂ ਜਿਹੜੀਆਂ ਹੋਰ ਬਾਹਰ ਆ ਜਾਣੀਆਂ ਤੇ ਉਦੋਂ ਤੀਕਰ ਫੇਰ ਆਪਾਂ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ ਤੇ ਗੱਲਬਾਤ ਜ਼ਰੂਰ ਕਰਾਂਗੇ।
0: ਥੈਂਕ ਯੂ ਸੋ ਮਚ ਸ਼੍ਰੋਤਿਓ, ਤੁਹਾਡਾ ਵੀ ਧੰਨਵਾਦ, ਮਿਹਰਬਾਨੀ। ਮਿਲਦੇ ਹਾਂ ਜੀ ਪਰਸੋਂ ਨੂੰ ਫੇਰ, ਦਿਓ ਇਜਾਜ਼ਤ ਮੇਰੇ ਵੱਲੋਂ, ਲਾਲ ਸਿੰਘ ਚੀਮਾ ਜੀ ਵੱਲੋਂ, ਸਾਰੇ ਸਤਿਕਾਰ ਜੋ ਸਰੋਤਿਆਂ ਨੂੰ, ਬਹੁਤ ਪਿਆਰ ਭਰੀ ਸਤਿ ਸ੍ਰੀ
1: ਅਕਾਲ। ਸਤਿ ਸ੍ਰੀ ਅਕਾਲ।

0: जनहित विच सूचना मशहूर होम्योपैथिक कंसल्टेंट डॉक्टर गुरदीप सिंह संधू उम्र दे 75वें साल दे विच मेडिकल प्रैक्टिस दे 50 साल पूरे होण ते अमेरिकन इकॉनमी दी सब तो माड़ी हालत होण करके ए ऐलान करदे ने कि हरेक बीमार व्यक्ति जो किसी भी उम्र दे विच किसी भी बीमारी दा इलाज करांदा थक गया है तां जो भी उसकी जेब इजाजत दिंदी होवे ओही देके इलाज करवा सकता है। बस इना ख्याल रखियो कि मुर्गी भी ना मरे ते अंडे भी मिलदे रहन, इना दे इलाज करन दी समर्था बनी रहे ते तुहाडा घट खर्चे च इलाज हुंदा रहे। कॉल करो 4086871899।
1: दोस्तों डॉक्टर साहब अपने नाल फिर जुड़ गए ने कल दी तरह, सो अपना जेड़ा अधूरा प्रोग्राम विच रह गया सी ओनू पूरा करदे आ जी, ते अगे तो फिर आपां अगले प्रोग्राम वल भी जाया करांगे। ते अज दे शहीदी दिहाड़ियां दे उपर खास प्रोग्राम जेड़ा थाले तक असीं पहुंचा रहे हां
2: जी। डॉक्टर पंद्रवाड़ा जो दिसंबर दा आखरी दो वीक है ओहदे संबंध विच वापरियां सिख इतिहास दीआं घटनावां दा जिक्र कर रहे हां, और उन्हां घटनावां दा जिक्र करदे होइआं कल असां इह गल कही सी के आनंदपुर साहब दे किले तो निकलन दे कारणां दी गल व्याख्या कीती सी असी, और एक सज्जन ने भी कहा सी भी ओहदे होर भी कारण हो सकदे ने, या महासंघ दे संबंध जो असी गल कीती सी उन्होंने भी कहा सी भी होर कारण हो सकदे ने। बस क्योंकि मैं ते इस गल दा वैसे ही हामी आ कि हर गल तर्क संगत होनी चाहिए कि की हो सकदी की नहीं हो सकती, या इहदे विच कुछ होर भी हो सकदा हैगा।
3: बिलकुल डॉक्टर साहब,
2: हां जी, जब तक असी वन साइडेड हो के किसी गल नूं विचारदे आं भी मैं ही ठीक हां, उस वेले असी गलती कर रहे हुंदे आं।
3: बिल्कुल,
2: और इस गलती दे संबंध विच कल मैं उस तों बाद फिर होर भी इतिहास दी फरोला फराली कीती, और उस दे विचों कुछ होर एहो जिहियां बड़ियां अचंभे वालियां गल्लां निकलियां कि जिहड़ियां मैं समझदा भी साडा सिख इतिहास अगर सुनेगा तो एकदम अचंबा होएगा या मनन नूं तैयार नहीं होएगा
3: जी।
2: गुरु सज्जन ने इतिहास दे विच लिखा आ भी साडे कोल जिस तरह नील नदी दी घाटी, नील नदी है ना
3: जी, जी बिल्कुल,
2: नील नदी दा 4000 साल पुराना रिकॉर्ड साइंसदाना ने इकट्ठा कीता होया कि इहदे च कदों चढ़ा आउंदा है, कदों उतरा आउंदा है, किस किस तरह इहदी जिहड़ी क्रिया है ओह चलदी है। नील नदी जिहदे च जहाज भी समुद्री जहाज भी चलदे आ
3: जी, मिस्र दे विच जी
2: सुनिया होना ओहदे बारे ज्यादा जी। इसे तरह करके एक सज्जन ने कल उस फरोला फराली दे विचों मैनू इह मिलिया भी लिखिया भी साडे कोल पिछले 200-300 साल दा रिकॉर्ड मौजूद आ कि उस समय दे विच जेड़ा समा असी दिसंबर दे दिनां दी गल कर रहे हां, उस समय दे विच उत्तरी भारत दे विच किते भी हड़ नहीं सी आउंदे, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
3: ਜੀ।
2: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਭੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ,
3: ਬਿਲਕੁਲ
2: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ, ਸਾਨੂੰ ਕੁਝ ਹੋਰ ਵੇਖਣਾ ਪਏਗਾ ਵੀ ਅਸਲ ਕਾਰਨ ਕੀ ਸੀ। ਹਾਂ, ਚਾਰ ਗਰੁੱਪਾਂ ਦੇ ਵਿੱਚ ਲੜਾਈ ਹੋਈ ਜਿਹਦਾ ਕੱਲ ਵੇਰਵਾ ਅਸੀਂ ਦੇ ਚੁੱਕੇ ਹਾਂ
3: ਜੀ,
2: ਕਿਹੜੇ ਕਿਹੜੇ ਗਰੁੱਪ ਬਣ ਗਏ, ਅਲੱਗ ਅਲੱਗ ਗਰੁੱਪ ਬਣ ਗਏ ਤੇ ਪਰਿਵਾਰ ਵੀ ਵਿਛੜ ਗਿਆ ਉਸ ਹਿਸਾਬ ਦੇ, ਕੁਝ ਸਿੰਘ ਜਿਹੜੇ ਸੀਗੇ ਉਹ ਚਮਕੌਰ ਦੀ ਗਲੀ ਚ ਪਹੁੰਚੇ, ਕੁਝ ਸਿੰਘ ਕੋਟਲਾ ਨਿਹਾਲ ਸਿੰਘ ਵਾਲੇ ਪਾਸੇ ਨੂੰ ਨਿਕਲ ਗਏ, ਕੁਝ ਸਿੰਘ ਜਿਹੜੇ ਸੀਗੇ ਉਹ ਖੇੜੀ ਵਾਲੇ ਪਾਸੇ ਨਿਕਲ ਗਏ, ਤੇ ਇਸ ਤਰ੍ਹਾਂ ਦਾ ਚੌਥਾ ਵਰਤਾਂਤ। ਅਸਾਂ ਇਹ ਕਿਹਾ ਸੀ ਭਈ ਇਤਿਹਾਸ ਕਹਿੰਦਾ ਵੀ ਮਨੀ ਸਿੰਘ ਦੀ ਕਮਾਂਡ ਹੇਠ ਜਿਹੜਾ ਚੌਥਾ ਜਥਾ ਸੀਗਾ ਉਹਦੇ ਵਿਚ ਮਾਤਾ ਸਾਹਿਬ ਕੌਰ ਤੇ ਮਾਤਾ ਜੀਤੋ ਜੀ ਸਨ, ਜਿਹੜੀਆਂ ਕਿ ਦਿੱਲੀ ਨੂੰ ਚਲੇ ਗਈਆਂ, ਜਿਹੜੀ ਕਿ ਕਦੇ ਵੀ ਤਰਕ ਸੰਗਤ ਗੱਲ ਹੀ ਨਹੀਂ ਲੱਗਦੀ
3: ਜੀ।
2: ਪਰ ਅਸੀਂ ਜਿਹੜਾ ਲਿਖਿਆ ਹੋਇਆ ਇਤਿਹਾਸ ਸਾਡੇ ਕੋਲ ਹੈਗਾ ਅਸੀਂ ਉਹਨੂੰ ਹੀ ਦੁਹਰਾਈ ਜਾ ਰਹੇ ਹਾਂ। ਆਪਣਾ ਇੱਥੇ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਇਸ ਨੂੰ ਗੱਲ ਕਰਨ ਦਾ ਮਤਲਬ ਇਹ ਹੈਗਾ ਆ ਅੱਖ ਮੱਖੀ ਤੇ ਮੱਖੀ ਮਾਰਨਾ ਨਹੀਂ, ਮੱਖੀ ਤੇ ਮੱਖੀ ਮਾਰ ਕੇ ਅਸੀਂ ਨਾ ਚੱਲੀਏ, ਅਸੀਂ ਇਹ ਚੱਲੀਏ ਵੀ ਕੀ ਇਹ ਗੱਲਾਂ ਸਾਰਥਕ ਸੱਚੀਆਂ ਹੋ ਸਕਦੀਆਂ ਨੇ ਕਿ ਨਹੀਂ ਹੋ ਸਕਦੀਆਂ।
3: ਬਿਲਕੁਲ,
2: ਔਰ ਇਸ ਗੱਲ ਦੀ ਜਦ ਮੈਂ ਘੋਖ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਪਿਛਲੇ ਸਾਲ ਵੀ ਇਹ ਗੱਲ ਕਹੀ ਸੀ ਇਹਨਾਂ ਪ੍ਰੋਗਰਾਮਾਂ ਇਹਨਾਂ ਦਿਨਾਂ ਦੇ ਵਿਚ ਆ ਕੇ ਕਹੀ ਸੀਗੀ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਸਬੂਤ ਮੌਜੂਦ ਹਨ ਕਿ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿਚ ਮਾਤਾ ਜੀਤੋ ਜੀ ਤੇ ਮਾਤਾ ਸਾਹਿਬ ਕੌਰ ਦੇ ਅੰਗੀਠੇ ਸਨ ਭਾਵੇ ਆ ਵੀ ਉੱਥੇ ਸੁਰਗਵਾਸ ਹੋ ਗਏ ਸਨ, ਇਸ ਸੰਸਾਰ ਛੱਡ ਗਏ ਸਨ। ਫਿਰ ਉਸ ਤੋਂ ਬਾਅਦ ਕਿਹੜੀ ਭਾਈ ਸਾਹਿਬ ਕੌਰ ਸੀ ਜਾਂ ਕਿਹੜੀ ਜੀਤੋ ਸੀ ਜਿਨ੍ਹਾਂ ਨੂੰ ਉਹ ਲੈ ਕੇ ਦਿੱਲੀ ਚਲੇ ਗਏ? ਜਿਹਦਾ ਮਤਲਬ ਇਹ ਆ ਬਈ ਉਹ ਸਰਕਾਰ ਦੇ ਖੈਰ ਖਵਾਈ ਹੋ ਸਕਦੇ ਨੇ, ਔਰੰਗਜ਼ੇਬ ਦੇ ਖੈਰ ਖਵਾਈ ਹੋ ਸਕਦੇ ਨੇ, ਇਸ ਤਰ੍ਹਾਂ ਦੀ ਕੋਈ ਸਾਜਿਸ਼ ਹੀ ਹੋ ਸਕਦੀ ਹੈ, ਜਾਂ ਕੁਝ ਜਿਹੜੇ ਆ ਬਾਈ ਧਾਰ ਦੇ ਰਾਜੇ ਨਾਲ ਲੜਦੇ ਰਹੇ ਨੇ ਇਹਨਾਂ ਨੇ ਕੋਈ ਸਾਜਿਸ਼ ਕਰੀ ਹੋਵੇਗੀ ਕਿ ਸਨਾਤਨ ਧਰਮ ਦਾ ਮੋੜ ਇਸ ਨੂੰ ਦਿੱਤਾ ਜਾਵੇ ਔਰ ਉਹਦੇ ਕੋਲੋਂ ਇਸ ਤਰ੍ਹਾਂ ਦੀਆਂ ਕੋਤਾਹੀਆਂ ਕਰਵਾਈਆਂ ਜਾਣ ਤੇ ਇਸ ਗੱਲ ਨੂੰ ਬਦਨਾਮ ਕੀਤਾ ਜਾਵੇ, ਜਿਹੜਾ ਕਿ ਬਾਅਦ ਵਿਚ ਹੋਇਆ ਵੀ। ਔਰ ਮੈਂ ਕੱਲ ਭੱਟ ਲਈਆਂ ਦਾ ਵੀ ਰੈਫਰੰਸ ਤੁਹਾਨੂੰ ਦਿੱਤਾ ਸੀਗਾ ਜਿਹਦੇ ਵਿਚ ਪੰਜਵਾਂ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅਜੀਤ ਸਿੰਘ ਹੋਰ ਦੱਸਿਆ ਗਿਆ
3: ਜੀ
2: ਬਤਬਾਏ ਦੇ ਤੌਰ ਤੇ। ਹੁਣ ਰਿਪੋਰਟ ਅਸੀਂ ਕਿੱਥੋਂ ਵੇਖਦੇ ਆ, ਅਸੀਂ ਕਿਸੇ ਗੱਲ ਦੀ ਸੱਚਾਈ ਕਿੱਥੋਂ ਲੱਭਦੇ ਆ ਕਿ ਕੋਈ ਪੁਰਾਣਾ ਇਤਿਹਾਸ ਹੈਗਾ ਆ? ਹੁਣ ਪੁਰਾਣੇ ਇਤਿਹਾਸ ਦੇ ਵਿਚ ਲਿਖਿਆ ਹੋਇਆ ਤੇ ਅਸੀਂ ਕਈ ਵਾਰ ਮਜਬੂਰ ਹੋ ਜਾਂਦੇ ਆ ਭਾਈ ਜੇ ਇਤਿਹਾਸ ਲਿਖੀ ਏ ਤੇ ਗੱਲ ਸੱਚੀ ਹੋਊਗੀ, ਪਰ ਅਸੀਂ ਅੱਜ ਇਸ 21ਵੀਂ ਸਦੀ ਦੇ ਵਿਚ ਇੰਨੇ ਥੋੜੀ ਤਰਕਸੰਗਤ ਹੋ ਗਏ ਆ ਵੀ ਵਿਚਾਰੀਏ ਤਾਂ ਸਹੀ ਭਾਵੇਂ ਪੁਰਾਣੇ ਇਤਿਹਾਸ ਦੇ ਵਿਚ ਸਾਨੂੰ ਲਿਖੀਆਂ ਹੋਈਆਂ ਗੱਲਾਂ ਮਿਲਦੀਆਂ ਨੇ ਵੀ ਕੀ ਇਹ ਸੱਚ ਹੋ ਵੀ ਸਕਦੀਆਂ ਨੇ ਕਿ ਨਹੀਂ ਹੋ ਸਕਦੀ?
3: ਬਿਲਕੁਲ ਜੀ।
2: ਸੋ ਜੇ ਮਾਤਾ ਜੀਤੋ ਜੀ ਜਾਂ ਮਾਤਾ ਸਾਹਿਬ ਦੇਵਾ ਜਾਂ ਸਾਹਿਬ ਕੌਰ ਕਹਿ ਲਓ ਤੁਸੀਂ, ਜੇ ਉਹ ਅਨੰਦਪੁਰ ਦੇ ਕਿਲੇ ਚ ਪਹਿਲਾਂ ਹੀ ਨਿਕਲਣ ਤੋਂ ਸ਼ਹੀਦ ਹੋ ਗਏ ਸੀ ਜਾਂ ਚੜਾਈ ਕਰ ਗਏ ਸੀ ਸੁਰਗਵਾਸ ਹੋ ਗਏ ਸੀ ਤੇ ਫਿਰ ਇਹ ਤਾਂ ਸਾਰੀ ਦੀ ਸਾਰੀ ਅੱਗੇ ਬਣਤ ਬਣਾਈ ਗਈ ਹੈ ਨਾ, ਤੇ ਪਟਵਈਆਂ ਵਾਸਤੇ ਤਾਂ ਭੇਵੇ ਕੋਈ ਵੀ ਚਲਾ ਜਾਵੇ ਤੇ ਲਿਖਾ ਦੇ ਵੀ ਮੈਂ ਫਲਾਣਾ ਸਿੰਘ ਹੈਗਾ ਫਲਾਣੇ ਥਾਂ ਤੋਂ ਆਇਆ ਹਾਂ ਮੇਰਾ ਫਲਾਣਾ ਪੁੱਤਰ ਫਲਾਣਾ ਟਮਕਾਣਾ ਹੈ ਔਰ ਉਹ ਲਿਖ ਦਿੰਦੇ ਨੇ ਪਾਂਡੇ
3: ਜੀ।
2: ਇਸ ਗੱਲ ਦਾ ਪ੍ਰੈਕਟੀਕਲ ਗਵਾਹ ਹਾਂ ਕਿ ਉੱਥੇ ਜਾਓ ਤੁਸੀਂ ਤੇ ਉਹ ਉਹਨਾਂ ਨੇ ਇਸ ਤਰ੍ਹਾਂ ਦੇ ਅਲੱਗ ਅਲੱਗ ਫਿਰਕੇ ਬਣਾਏ ਹੋਏ ਆ, ਉਹਨਾਂ ਦੇ ਮੁਤਾਬਕ ਕੋਈ ਵੀ ਬੰਦਾ ਜਾਏ ਉਹ ਕਿਹੜੀ ਸ਼ਨਾਖਤ ਕਰਦੇ ਨੇ? ਆਈਡੀ ਦਿਖਾਓ ਜੀ, ਤੂੰ ਗੁਰਦੀਪ ਸਿੰਘ ਹੈ ਕਿ ਨਹੀਂ ਹੈ
3: ਜੀ,
2: ਤੁਸੀਂ ਦੱਸਦੇ ਹੋ ਤੇ ਉਹ ਲਿਖੀ ਜਾਂਦੇ ਆ, ਉਹਦੇ ਮੁਤਾਬਕ ਇਹ ਗੱਲ ਲਿਖਵਾਈ ਗਈ ਹੋ ਸਕਦੀ ਆ ਕਿ ਉਹ ਮਤਮੰਨਾ ਪੁੱਤਰ ਗੁਰੂ ਗੋਬਿੰਦ, ਹਾਲਾਂਕਿ ਇਹ ਆ ਵੀ ਜਦ ਗੁਰੂ ਸਾਹਿਬ ਉਸ ਵੇਲੇ ਉੱਥੇ ਮੌਜੂਦ ਹੀ ਨਹੀਂ ਹੈਗੇ
3: ਜੀ,
2: ਜਦੋਂ ਮੌਜੂਦ ਹੀ ਨਹੀਂ ਹੈਗੇ ਉਸ ਦੀ ਗਵਾਹੀ ਹੀ ਨਹੀਂ ਪਾ ਰਹੇ ਤੇ ਫਿਰ ਪੰਜਵਾਂ ਪੁੱਤਰ ਕਿਵੇਂ ਬਣ ਗਿਆ? ਬਹੁਤ ਸਾਰੀਆਂ ਗੱਲਾਂ ਜਿਹੜੀ ਆਪਾਂ ਕੱਲ ਕਰ ਚੁੱਕੇ ਹਾਂ ਔਰ ਚਮਕੌਰ ਦੀ ਜੰਗ ਦੇ ਸੰਬੰਧ ਦੇ ਵਿਚ ਅਸੀਂ ਬਹੁਤ ਸਾਰੀ ਗੱਲਾਂ ਕੱਲ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਗੁਰੂ ਸਾਹਿਬ ਕਿਸੇ ਵੀ ਜਰਨੈਲ ਦਾ ਕਿਸੇ ਵੀ ਜੰਗ ਦੇ ਵਿਚ ਜਿੰਦਾ ਬਚ ਕੇ ਨਿਕਲ ਜਾਣਾ ਇਹ ਉਹਦੀ ਜਿੱਤ ਹੁੰਦੀ ਆ।
3: ਬਿਲਕੁਲ ਬਿਲਕੁਲ,
2: 40 ਸਿੰਘ ਹੋਣ ਔਰ ਦੂਜੇ ਪਾਸੇ ਇੰਨੀਆਂ ਸਾਰੇ ਫੌਜਾਂ ਜਿਹੜੀਆਂ ਆਪਾਂ ਕੱਲ ਗਿਣੀਆਂ ਸੀ ਉਹਦੇ ਤੇ ਟਾਈਮ ਵੇਸਟ ਨਾ ਕਰੀਏ ਵੀ ਇੰਨੀਆਂ ਸਾਰੀਆਂ ਫੌਜਾਂ ਦੇ ਹੁੰਦਿਆਂ ਹੋਇਆ ਵੀ ਇੱਕ ਜਰਨੈਲ ਦਾ ਬਚ ਨਿਕਲ ਜਾਣਾ ਇਹ ਉਹਦੀ ਯੁੱਧ ਨੀਤੀ ਦਾ ਕਮਾਲ ਸੀਗਾ।
3: ਬਿਲਕੁਲ,
2: ਔਰ ਇਹ ਯੁੱਧ ਨੀਤੀ ਦਾ ਕਮਾਲ ਹੀ ਸੀ ਕਿ 40 ਕੁ ਬੰਦੇ ਜੇ ਉਸ ਗਲੀ ਕੱਚੀ ਗਲੀ ਦੇ ਵਿਚ ਹੁੰਦਿਆਂ ਹੋਇਆ ਵੀ ਉਹਨਾਂ ਨੇ ਸਾਰਾ ਦਿਨ 22 ਤੇ 23 ਵਾਲਾ ਸਾਰਾ ਦਿਨ ਜੰਗ ਦੇ ਵਿਚ ਨਿਗਾ ਦਿੱਤਾ।
3: ਬਿਲਕੁਲ, ਲੜਾਈ ਹੁੰਦੀ ਰਹੀ,
2: ਸਮਾਂ ਉਹਨਾਂ ਨੇ ਨਿਗਾਉਣਾ ਸੀ ਤੇ ਆਪਣੀ ਪਲੈਨਿੰਗ ਕਰਨੀ ਸੀ ਔਰ ਉਸ ਪਲੈਨਿੰਗ ਦੇ ਵਿਚ ਉਹ ਕਾਮਯਾਬ ਹੋਏ ਔਰ ਅਲਟੀਮੇਟ ਅਸੀਂ ਇਤਿਹਾਸ ਸਾਰੇ ਅੱਗੇ ਗੱਲ ਕਰ ਹੀ ਚੁੱਕਿਆ, ਮੈਂ ਉਸ ਨੂੰ ਰਿਪੀਟ ਨਾ ਕਰਾਂ ਕਿ ਗੁਰੂ ਸਾਹਿਬ ਉਥੋਂ ਨਿਕਲ ਜਾਂਦੇ ਨੇ ਔਰ ਉਸ ਤੋਂ ਬਾਅਦ ਜਿਹੜੇ ਬਾਕੀ ਬਚਦੇ 11 ਸਿੰਘ ਨੇ ਉਹ ਵੀ ਸ਼ਹੀਦੀਆਂ ਪਾ ਜਾਂਦੇ ਨੇ ਲੜਦਿਆਂ ਹੋਇਆ, ਇਹ ਬਿਰਤਾਂਤ ਇਥੋਂ ਦਾ ਹੋਇਆ ਸੀਗਾ।
4: ਡਾਕਟਰ ਸਾਹਿਬ ਮੈਨੂੰ ਇੱਕ ਸਕਿੰਟ, ਪਰ ਜਿਹੜੇ ਦਇਆ ਸਿੰਘ ਤੇ ਧਰਮ ਸਿੰਘ ਜੀ ਸੀਗੇ ਉਹ ਤਾਂ ਫੇਰ ਗੁਰੂ ਸਾਹਿਬ ਨੂੰ ਜਾ ਕੇ ਉੱਥੇ ਮਾਛੀਵਾੜ ਦੇ ਜੰਗਲਾਂ ਦੇ ਵਿਚ ਮਿਲੇ ਸੀ ਨਾ?
2: ਤਿੰਨ ਜਿਹੜੇ ਸੀਗੇ ਨਾ ਪੰਜ ਪਿਆਰੇ ਉਹ ਨਾਲ ਸੀ,
4: ਨਾਲ ਸੀਗੇ ਬਿਲਕੁਲ,
2: ਸਿੰਘਲ ਸਿੰਘ ਦੇ ਸਾਹਿਬ ਸਿੰਘ ਦੇ ਕਲਗੀ ਸਜਾ ਕੇ ਤੇ ਉਥੋਂ ਚਲੇ ਗਏ ਸੀ, ਠੀਕ ਹੈ। ਬਾਕੀ ਜਿਹੜੇ ਸੀਗੇ ਉਹਨਾਂ ਦੇ ਵਿਚੋਂ ਦੋ ਪੰਜ ਪਿਆਰਿਆਂ ਦਾ ਸਾਡਾ ਵੇਰਵਾ ਮਿਲਦਾ ਆ ਕਿ ਉਹ ਜਿਹੜਾ ਜ਼ਫਰਨਾਮਾ ਉਹਨਾਂ ਨੇ ਲਿਖਿਆ ਸੀਗਾ ਨਾ ਉਹਨੂੰ ਲੈ ਕੇ ਤੇ ਉਸ ਵੇਲੇ ਉੱਥੇ ਗਏ ਸੀ ਔਰੰਗਜ਼ੇਬ ਨੂੰ ਮਿਲਣ ਵਾਸਤੇ, ਇੱਕ ਪੰਜ ਪਿਆਰਾ ਉਹਨਾਂ ਦੇ ਨਾਲ ਸੀ ਜਦੋਂ ਉਹ ਆਪ ਖੁਦ ਦੱਖਣ ਨੂੰ ਗਏ। ਇਸ ਤਰ੍ਹਾਂ ਦੇ ਵੇਰਵੇ ਅਲੱਗ ਅਲੱਗ ਮਿਲਦੇ ਨੇ, ਪਰ ਹਜੇ ਇਸ ਦੀ ਪੜਚੋਲ ਕਰਨ ਦੀ ਲੋੜ ਹੈ ਕਿ ਜੇ ਇਹ ਗੱਲ ਹੀ ਨਹੀਂ ਬਣਦੀ ਪਈ, ਜੇ ਉਹ ਸੱਜਣ ਦਾਵਾ ਕਰਦੇ ਨੇ ਵੀ ਉਸ ਸਮੇਂ ਇੱਥੇ ਕੋਈ ਇਸ ਤਰ੍ਹਾਂ ਦਾ ਹੜ ਨਹੀਂ ਆਇਆ ਜਾਂ ਕੋਈ ਸਰਸਾ ਨਦੀ ਦੇ ਵਿਚ ਇਸ ਤਰ੍ਹਾਂ ਦਾ ਉਫਾਨ ਨਹੀਂ ਸੀ ਕਿ ਲੋਕ ਉਹਦੇ ਵਿਚ ਡੁੱਬ ਜਾਂਦੇ, ਤਾਂ ਇਸ ਗੱਲ ਦੀ ਵੀ ਘੋਖ ਕਰਨ ਦੀ ਲੋੜ ਹੈਗੀ ਆ।
3: ਹਾਂਜੀ,
2: ਖੈਰ ਆਪਾਂ ਇਹ ਗੱਲਾਂ ਆਮ ਸੰਗਤ ਵਾਸਤੇ ਛੱਡਦੇ ਜਾ ਰਹੇ ਹਾਂ, ਭਈ ਅੱਜ ਦੇ ਸਮੇਂ ਦੇ ਵਿਚ ਸ਼ੰਕੇ ਇਸ ਤਰ੍ਹਾਂ ਦੇ ਨਿਵਿਰਤ ਹੋ ਰਹੇ ਨੇ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਮੰਨਿਆ ਨਹੀਂ ਜਾ ਸਕਦਾ, ਜਿਨ੍ਹਾਂ ਦੇ ਅੱਖਾਂ ਬੰਦ ਕਰਕੇ ਚੱਲਿਆ ਵੀ ਨਹੀਂ ਜਾ ਸਕਦਾ, ਉਹਨਾਂ ਦੀ ਘੋਖ ਕਰਨ ਦੀ ਲੋੜ ਹੈ। ਸਾਡੇ ਇਤਿਹਾਸ ਦੇ ਵਿਚ ਬਹੁਤ ਕੁਝ ਐਸਾ ਰਲਗੜ ਕਰ ਦਿੱਤਾ ਗਿਆ ਹੈ ਜਿਹੜਾ ਸਾਡੀ ਫਿਲਾਸਫੀ ਜਿਹੜੀ ਗੁਰੂ ਨਾਨਕ ਦੀ ਫਿਲਾਸਫੀ ਸੀ ਤਰਕ ਸੰਗਤ ਉਹਦੇ ਨਾਲ ਮੇਲ ਨਹੀਂ ਖਾਂਦਾ।
3: ਬਿਲਕੁਲ
2: ਸਾਹਿਬ ਨੇ ਹਜ਼ਾਰਾਂ ਸਾਲਾਂ ਦੀਆਂ ਚੱਲੀਆਂ ਆਉਂਦੀਆਂ ਪਰੰਪਰਾਵਾਂ ਦੇ ਉੱਪਰ ਤਰਕ ਸੰਗਤ ਚੋਟ ਕੀਤੀ ਤੇ ਨਕਾਰਿਆ, ਔਰ ਇਹੀ ਗੱਲ ਸੀ ਕਿ ਇਸ ਗੱਦੀ ਦੇ ਨਾਲ ਜਾਂ ਇਸ ਵਿਚਾਰਧਾਰਾ ਦੇ ਨਾਲ ਸਨਾਤਨ ਦੀ ਉਦੋਂ ਤੋਂ ਲੈ ਕੇ ਦੁਸ਼ਮਣੀ ਸੀ, ਔਰ ਕਿੱਥੇ ਕਿੱਥੇ ਉਹਨਾਂ ਨੇ ਰਲਗੜ ਕਰ ਦਿੱਤੀ। ਇਹ ਗੱਲ ਮੈਂ ਕੱਲ ਵੀ ਦੁਹਰਾਈ ਸੀ, ਮੈਂ ਇੱਕ ਵਾਰ ਫਿਰ ਦੁਹਰਾਉਣੀ ਚਾਹੁੰਦਾ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਕਾਰਨ ਇਹ ਸੀ ਕਿ ਕੁਝ ਐਸੀਆਂ ਲਿਖਤਾਂ ਜਿਹੜੀਆਂ ਕਿ ਇਹ ਤਰਕ ਸੰਗਤ ਨਹੀਂ ਸਨ ਉਹਨਾਂ ਨੇ ਲਿਖਣ ਤੋਂ ਇਨਕਾਰ ਕਰ ਦਿੱਤਾ ਸੀਗਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਇੰਜ ਕਹਿ ਰਹੇ ਜਾਂ ਆਦਿ ਗ੍ਰੰਥ ਦੀ ਸਥਾਪਨਾ ਹੋ ਰਹੀ ਸੀ, ਪਹਿਲਾਂ ਇਹਦਾ ਨਾਂ ਪੋਥੀ ਸਾਹਿਬ ਹੀ ਸੀ, ਤੇ ਉਸ ਵੇਲੇ ਨਹੀਂ ਸੀ, ਜਿਹਦੀ ਗੱਲ ਨੇ ਬਹੁਤ ਜ਼ਿਆਦਾ ਇਰੀਟੇਸ਼ਨ ਪੈਦਾ ਕੀਤੀ ਦੋਵਾਂ ਹੀ ਕੌਮਾਂ ਵਿਚ, ਹਿੰਦੂ ਕੌਮ ਸਨਾਤਨ ਧਰਮ ਦੇ ਵਿਚ ਵੀ ਔਰ ਮੁਸਲਮਾਨਾਂ ਕੌਮ ਦੇ ਵਿਚ ਵੀ। ਕਾਫੀ ਤਰ੍ਹਾਂ ਉਹਨਾਂ ਨੇ ਆਖਿਆ ਵੀ ਇਹਦੇ ਚ ਇਹ ਸਾਡਾ ਦਰਜ ਨਹੀਂ ਹੁੰਦਾ, ਹਾਲਾਂਕਿ ਬਾਬਾ ਫਰੀਦ ਦੇ ਸ਼ਲੋਕ ਉਹਦੇ ਵਿਚ ਹੈਗੇ ਨੇ। ਹਾਂਜੀ
3: ਜੀ,
2: ਪਰ ਉਹ ਹੀ ਨੇ ਜਿਹੜੇ ਆਮ ਤੌਰ ਤੇ ਇਸ ਚੀਜ਼ ਦੇ ਨਾਲ ਮੇਲ ਖਾਂਦੇ ਨੇ, ਉਹੀ ਗੱਲਾਂ ਉਹਦੇ ਵਿਚ ਦਰਜ ਕੀਤੀਆਂ ਗਈਆਂ, ਬਾਕੀ ਨਹੀਂ ਹੋਈਆਂ। ਤੇ ਅਲਟੀਮੇਟ ਇਹ ਚੀਜ਼ ਦਾ ਸਿੱਟਾ ਨਿਕਲਿਆ ਜਾਂ ਇਹਨੂੰ ਬਹਾਨਾ ਬਣਾ ਕੇ ਉਹਨਾਂ ਦੀ ਸ਼ਹੀਦੀ ਹੋਈ ਆ। ਇਸੇ ਤਰ੍ਹਾਂ ਹੀ ਇਹ ਜਿਹੜੀ ਰੀਤ ਅੱਗੇ ਤੋਂ ਅੱਗੇ ਚੱਲਦੀ ਆਈ, ਜਿਹਦੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਤੇ ਕੱਲ ਕਰ ਚੁੱਕੇ ਆ, ਅੱਜ ਮੈਂ ਇੱਥੇ ਹਾਲਾਤ ਦੇ ਵਿਚ ਪਹੁੰਚਣਾ ਚਾਹੁੰਦਾ ਆ ਬਈ ਉਸ ਤੋਂ ਬਾਅਦ ਜਿਹੜਾ ਤੀਜਾ ਜਥਾ ਅਸੀਂ ਬਣਾਉਣੇ ਆ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਉਸ ਦਰਿਆ ਦੇ ਵਿਚੋਂ ਲੰਘ ਕੇ ਪਿੰਡ ਸਹੇੜੀ ਪਹੁੰਚਦੇ ਆ
3: ਜੀ,
2: ਅਲਟੀਮੇਟ ਸਹੇੜੀ ਪਹੁੰਚਦੇ ਆ ਕਿ ਪਹਿਲਾਂ ਨਾ ਰਾਤ ਜਿਹੜੀ ਹੈ ਉਹ ਅਲੱਗ ਥਾਂ ਤੇ ਗੁਜ਼ਾਰੀ ਹੁੰਦੀ ਹੈ, ਔਰ ਉਸ ਤੋਂ ਬਾਅਦ ਦੀ ਸਾਰਾ ਬਿਰਤਾਂਤ ਤਕਰੀਬਨ ਸਾਰੀ ਸਿੱਖ ਕੌਮ ਨੇ ਸਾਰੇ ਹੀ ਗੁਰਦੁਆਰਿਆਂ ਦੇ ਵਿਚ ਸਾਰੇ ਹੀ ਪ੍ਰਚਾਰਕਾਂ ਤੋਂ ਸੁਣਿਆ ਹੋਇਆ ਕਿ ਉਥੋਂ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਥਾਣੇ ਮੋਰਿੰਡੇ ਲਿਆਂਦਾ ਗਿਆ। ਥਾਣੇ ਮੋਰਿੰਡੇ ਤੋਂ ਬਾਅਦ ਫਿਰ ਉਹਨਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਦੇ ਵਿਚ ਜਿਹੜੇ ਹਾਲਾਤ ਉਸ ਵੇਲੇ ਦੇ ਸਮੇਂ ਦੇ ਵਿਚ ਵਾਪਰੇ ਉਸ ਨੂੰ ਵੀ ਬਹੁਤ ਸਾਰੇ ਲੋਕਾਂ ਨੇ ਲਿਖਿਆ, ਜਿਹੜਾ ਬੁਰਜ ਦੇ ਵਿਚ ਠੰਡੇ ਬੁਰਜ ਦੇ ਵਿਚ ਉਸ ਥਾਂ ਤੇ ਰਹਿ ਹੈਗੇ ਨੇ, ਉਹਨਾਂ ਨੂੰ ਰੱਖਿਆ ਗਿਆ ਬਿਨਾਂ ਕਿਸੇ ਸੇਫਟੀ ਦੇ, ਔਰ ਉਥੇ ਮੋਤੀ ਮਹਿਰਾ ਵੱਲੋਂ ਦੁੱਧ ਉਹਨਾਂ ਨੂੰ ਪਿਆਇਆ ਗਿਆ ਤੇ ਕਿਸ ਤਰ੍ਹਾਂ ਉਹਨੇ ਘਰ ਦੇ ਕਹਿਣੇ ਵੀ ਤੇ ਹੋਰ ਸਾਰਾ ਕੁਛ ਵੇਚ ਕੇ ਵੀ ਉਹਨਾਂ ਨੂੰ ਦੁੱਧ ਪਿਆਉਣ ਵਾਸਤੇ ਇਹ ਕੁਰਬਾਨੀ ਕੀਤੀ, ਜਦੋਂ ਕਿ ਪਤਾ ਸੀ ਕਿ ਇਹ ਇਸ ਵੇਲੇ ਸਰਕਾਰ ਦੇ ਖਿਲਾਫ਼ ਨੇ ਤੇ ਮੈਂ ਇਹਨਾਂ ਦੇ ਨਾਲ ਜਦੋਂ ਵੀ ਕੋਈ ਹਮਦਰਦੀ ਕਰ ਰਿਹਾ ਇਹਦਾ ਇਲਜ਼ਾਮ ਨਾ ਮੈਨੂੰ ਭੁਗਤਣਾ ਪੈਣਾ ਆ। ਇਤਿਹਾਸ ਇਹ ਕਹਿੰਦਾ ਆ ਵੀ ਉਹਦਾ ਸਾਰਾ ਪਰਿਵਾਰ ਜਿਹੜਾ ਸੀ ਪੀੜਿਆ ਗਿਆ ਸੀਗਾ, ਉਸ ਵੇਲੇ ਦੀਆਂ ਸਜਾਵਾਂ ਦੇ ਮੁਤਾਬਕ ਖਤਮ ਕਰ ਦਿੱਤਾ ਗਿਆ ਸੀਗਾ। ਔਰ ਅੱਜ ਵੀ ਅਸੀਂ ਮੋਤੀ ਮਹਿਰਾ ਨੂੰ ਇਸੇ ਕਰਕੇ ਬੜੇ ਸਤਿਕਾਰ ਦੇ ਨਾਲ ਯਾਦ ਕਰਦੇ ਹਾਂ ਵੀ ਉਹਨਾਂ ਨੇ ਐਸਾ ਕੁਝ ਕੀਤਾ। ਦੂਸਰੀ ਗੱਲ ਐਸੀ ਹੋਈ ਕਿ ਇਸ ਕਚਹਿਰੀ ਦੇ ਵਿਚ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਮਲੇਰਕੋਟਲਾ ਦੇ ਉਸ ਵੇਲੇ ਦੇ ਸਰਵੇ ਸਰਵਾਈ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ, ਕਿਉਂਕਿ ਉਹ ਸ਼ੇਰ ਨਵਾਬ ਖਾਂ ਨਵਾਬ ਦੀ ਉਪਾਧੀ ਕਿਹਨਾਂ ਨੂੰ ਮਿਲਦੀ ਉਹ ਤੁਸੀਂ ਸਾਰੇ ਸਮਝਦੇ, ਜਿਵੇਂ ਸਾਡੇ ਆਪਣੇ ਰਾਏ ਬਹਾਦਰ ਵਗੈਰਾ ਮਿਲਦੇ ਸੀ, ਇਹ ਹੁੰਦੀ ਤੇ ਇਸ ਤਰ੍ਹਾਂ ਸੀ। ਜਿਹੜੇ ਜ਼ਿਆਦਾ ਵੱਡੇ ਝੋਲੀ ਚੁੱਕ ਹੁੰਦੇ ਸੀ ਜਾਂ ਜਿਹੜੇ ਜ਼ਿਆਦਾ ਵੱਡੇ ਸਰਕਾਰ ਦੇ ਖੈਰ ਖਵਾ ਹੁੰਦੇ ਸੀ ਉਹਨਾਂ ਨੂੰ ਇਹੋ ਜਿਹੀਆਂ ਉਪਾਧੀਆਂ ਨਾਲ ਨਿਵਾਜਿਆ ਜਾਂਦਾ ਸੀ, ਭਾਵ ਕਿ ਉਹ ਕੱਟੜ ਮੁਸਲਮਾਨ ਸੀਗਾ
3: ਜੀ।
2: ਪਰ ਉਹਦੀ ਕੱਟੜਤਾਈ ਦੇ ਵਿਚ ਇਸ ਤਰ੍ਹਾਂ ਦੀ ਕੱਟੜਤਾਈ ਨਹੀਂ ਸੀ ਕਿ ਮਜ਼ਲੂਮਾਂ ਤੇ ਜ਼ੁਲਮ ਕੀਤਾ ਜਾਵੇ,
3: ਬਿਲਕੁਲ।
2: ਹਾਲਾਂਕਿ ਇਤਿਹਾਸ ਇਹ ਕਹਿੰਦਾ ਆ ਕਿ ਸ਼ੇਰ ਖਾਂ ਦਾ ਇੱਕ ਭਰਾ ਚਮਕੌਰ ਦੀ ਜੰਗ ਦੇ ਵਿਚ ਲੜਦਾ ਹੋਇਆ ਸ਼ਹੀਦ ਹੋ ਗਿਆ।
3: ਹੁਣ
2: ਇਸ ਗੱਲ ਵਾਸਤੇ ਸੂਬਾ ਸਰਹੰਦ ਨੇ ਉਸ ਨੂੰ ਇਹ ਆਖਿਆ ਵੀ ਅੱਜ ਮੌਕਾ ਆ
3: ਬਦਲਾ ਲੈਣ ਦਾ,
2: ਸਿੰਘ ਨਾਲ ਲੜਾਈ ਕਰਦਿਆਂ ਹੋਇਆ ਤੇਰਾ ਭਰਾ ਸ਼ਹੀਦ ਹੋ ਗਿਆ ਤੇ ਜੇ ਬਦਲਾ ਲੈਣਾ ਹੀ ਤੇ ਅੱਜ ਉਹਦੇ ਦੋ ਪੁੱਤਰ ਇੱਥੇ ਸਾਡੇ ਕੋਲ ਹੈਗੇ ਨੇ ਤੇ ਤੂੰ ਦੱਸ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ
3: ਜੀ।
2: ਔਰ ਉਹਨੇ ਕਿਹਾ ਨਹੀਂ, ਕੁਰਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਮਸੂਮਾਂ ਤੇ ਜ਼ੁਲਮ ਕੀਤਾ ਜਾਵੇ ਜਾਂ ਔਰਤਾਂ ਤੇ ਜ਼ੁਲਮ ਕੀਤਾ ਜਾਵੇ ਜਿਨ੍ਹਾਂ ਨੂੰ ਕਿਸੇ ਕਹਾਣੀ ਦਾ ਪਤਾ ਹੀ ਨਾ ਹੋਵੇ, ਜਿਹੜੇ ਉਸ ਕਹਾਣੀ ਵਾਸਤੇ ਕੋਈ ਜ਼ਿੰਮੇਵਾਰ ਨਾ ਹੋਣ।
3: ਬਿਲਕੁਲ,
2: ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਆ ਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ, ਉਹਨਾਂ ਕਿਹਾ ਜੀ ਅਸੀਂ ਫਿਰ ਆਪਣੇ ਪਿਓ ਵਾਲੀ ਕਾਰਵਾਈ ਕਰਾਂਗੇ, ਅਸੀਂ ਫਿਰ ਉਸ ਤਰ੍ਹਾਂ ਦੀ ਫੌਜਾਂ ਇਕੱਠੀਆਂ, ਮਤਲਬ ਇਹ ਗੱਲ ਵਾਜਬ ਨਹੀਂ ਲੱਗਦੀ। ਬਹੁਤ ਸਾਰੇ ਵਿਸ਼ੇਸ਼ਣ ਇਸ ਤਰ੍ਹਾਂ ਦੇ ਲਾ ਦਿੱਤੇ ਗਏ ਨੇ ਜਿਹੜੇ ਸਾਡੇ ਮੰਨਣ ਯੋਗ ਨਹੀਂ ਆਉਂਦੇ। ਠੀਕ ਹੈ, ਇਹ ਬਹਾਦਰੀ ਹੈ ਭਾਈ, ਉਹਨਾਂ ਨੇ ਉਸ ਸਮੇਂ ਦੇ ਮੁਤਾਬਕ ਈਨ ਮੰਨਣ ਤੋਂ ਨਾ ਕਰ ਦਿੱਤੀ ਕਿਸੇ ਵੀ ਤਰ੍ਹਾਂ ਦੀ, ਔਰ ਮਾਤਾ ਗੁਜਰੀ ਜੀ ਜੋ ਉਹਨਾਂ ਨੂੰ ਕਹਿ ਕੇ ਭੇਜਦੇ ਸੀ ਵੀ ਨਹੀਂ ਤੁਸੀਂ ਮੰਨਣਾ ਨੀ, ਤੁਹਾਡਾ ਇਤਿਹਾਸ, ਤੁਹਾਡੇ ਦਾਦੇ ਦਾ ਇਤਿਹਾਸ, ਤੁਹਾਡੇ ਪੜਦਾਦੇ ਦਾ ਇਤਿਹਾਸ ਤੁਹਾਡੇ ਸਾਹਮਣੇ ਆ, ਔਰ ਉਸ ਨੂੰ ਲੈ ਕੇ ਤੁਸੀਂ ਚੱਲਣਾ ਹੈ ਉਹਦੇ ਮੁਤਾਬਕ ਹੀ। ਉਹ ਸਾਰੀਆਂ ਗੱਲਾਂ ਸ਼ੁਰੂ ਤੋਂ ਲੈ ਕੇ ਸੁਣਦੇ ਆ ਰਹੇ ਸੀਗੇ ਤੇ ਇਸ ਤਰ੍ਹਾਂ ਦੀ ਦਲੇਰੀ ਉਹਨਾਂ ਵਿਚ ਸੀ, ਜਿਹਦਾ ਅਸਰ ਇਹ ਹੋਇਆ ਕਿ ਸ਼ੇਰ ਖਾਂ ਮਲੇਰਕੋਟਲਾ ਨਵਾਬ ਜਿਹੜਾ ਸੀਗਾ ਉਸ ਨੇ ਇਸ ਦੀ ਗਵਾਹੀ ਪਾਉਣੀ ਮਨਾ ਕਰ ਦਿੱਤਾ। ਕਹਿੰਦੇ ਇਹ ਵੀ ਆ ਤੇ ਕਿ ਵੀ ਉਹ ਉੱਥੋਂ ਉੱਠ ਕੇ ਚਲੇ ਗਏ ਸੀ। ਉਸ ਤੋਂ ਬਾਅਦ ਉਹ ਕਚਹਿਰੀ ਵਿਚੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਸੁੱਚਾ ਆਨੰਦ ਦੇ ਸੰਬੰਧ ਦੇ ਵਿਚ ਤੁਸੀਂ ਇਹ ਸਾਰੇ ਸਮਝਦੇ ਹੋ ਕਿ ਸੁੱਚਾ ਆਨੰਦ ਨੇ ਉਸ ਵੇਲੇ ਜੋ ਕਿਹਾ ਲੋਕ ਬਿਆਨਾਂ ਵਿਚ ਪਤਾ ਨੀ ਕਿਵੇਂ ਹੋਵੇਗਾ, ਲੇਕਿਨ ਇਹ ਕਿਹਾ ਵੀ ਜੇ ਸੱਪਾਂ ਦੇ ਪੁੱਤਰ ਸੱਪ ਹੀ ਨਿਕਲਦੇ ਨੇ ਤੇ ਇਹਨਾਂ ਨੂੰ ਜਿੰਨੀ ਛੇਤੀ ਖਤਮ ਕਰ ਦਿੱਤਾ ਜਾਵੇ ਓਨਾ ਹੀ ਠੀਕ ਹੈ।
3: ਬਿਲਕੁਲ
2: ਜੀ, ਸੋ ਅਲਟੀਮੇਟ ਇਹੋ ਜਿਹੀਆਂ ਗਵਾਹੀਆਂ ਇਕੱਠੀਆਂ ਕਰਕੇ ਤੇ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਨੀਹਾਂ ਚ ਚੁਣਨ ਦੀ, ਉਹ ਜਿਹੜੇ ਸੈਯਦ ਭਰਾ ਸੀਗੇ ਮਾਨਸਾ ਦੇ, ਹਾਂਜੀ, ਜਿਨ੍ਹਾਂ ਨੂੰ ਬਾਅਦ ਵਿਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਜਾ ਕੇ ਸੋਧਿਆ, ਉਹਨਾਂ ਦੇ ਨੱਕਾਂ ਚ ਨਕੇਲ ਪਾਈ ਤੇ ਉਹਨਾਂ ਨੂੰ ਗਲੀਆਂ ਚ ਰਲਾਇਆ, ਉਹ ਸਾਰਾ ਕੁਝ ਇਤਿਹਾਸ ਸਾਰੇ ਮੇਰੇ ਵੀਰ ਸੱਜਣ ਸਾਰੇ ਇਹ ਜਾਣਦੇ ਆ ਕਿ ਉਹਨਾਂ ਨੂੰ ਆ ਕੇ ਕਿਸ ਤਰ੍ਹਾਂ ਉਹਨਾਂ ਨੇ ਉਸ ਚੀਜ਼ ਦਾ ਬਦਲਾ ਲਿਆ ਤੇ ਅਲਟੀਮੇਟ ਸਜ਼ਾ ਇਹ ਦਿੱਤੀ ਗਈ। ਪਰ ਮੈਂ ਇੱਕ ਵਾਰ ਤਾਂ ਸੁਣ ਰਿਹਾ ਸੀਗਾ ਸਾਡੇ ਜਿਹੜੇ ਉਹ ਪਟਿਆਲਾ ਵਾਲੇ ਕੀ ਉਹਨਾਂ ਦਾ ਨਾਂ ਸੀ, ਸਪੀਕਰ ਵੀ ਰਹੇ ਆਪਣੇ, ਉਹਨਾਂ ਦਾ ਇੱਕ ਲੈਕਚਰ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਾਫੀ ਕੁਝ ਇਹਦੇ ਵਿਚ ਇਸ ਤਰ੍ਹਾਂ ਦੀ ਗੱਲਾਂ ਐਡ ਕੀਤੀਆਂ ਕਿ ਉਹਨਾਂ ਨੂੰ ਗਲੇਲਾਂ ਨਾਲ ਮਾਰਿਆ ਗਿਆ, ਉਹਨਾਂ ਨੂੰ ਛਿਟੀਆਂ ਨਾਲ ਜਿਹੜੀਆਂ ਸੀਗੀਆਂ ਉਹ ਤੂਤ ਦੀਆਂ ਛਿਟੀਆਂ ਨਾਲ ਮਾਰਿਆ ਗਿਆ। ਇਸ ਗੱਲ ਦਾ ਕੋਈ ਪੱਕਾ ਇਸ ਤਰ੍ਹਾਂ ਦਾ ਗਵਾਹ ਨਹੀਂ ਆ। ਇਹ ਗੱਲਾਂ ਮੈਨੂੰ ਲੱਗਦੀਆਂ ਨੇ ਕਿ ਇਹ ਸਾਰੀਆਂ ਦੀਆਂ ਸਾਰੀਆਂ ਵਿਸ਼ੇਸ਼ਣ ਲਾ ਕੇ ਕੀਤੀਆਂ ਗਈਆਂ ਨੇ, ਪਰ ਹਾਂ ਮਾਸੂਮ ਬੱਚਿਆਂ ਤੇ ਛੋਟਾ ਮੋਟਾ ਵੀ ਤੁਸੀਂ ਜ਼ੁਲਮ ਕਰਦੇ ਹੋ ਤੇ ਬਹੁਤ ਵੱਡਾ ਆ, ਬਹੁਤ ਵੱਡੀ ਗੱਲ ਹੈ। ਇਹ ਕਹਿਣਾ ਸੌਖਾ ਨਹੀਂ ਹੈਗਾ, ਹਜ਼ਮ ਕਰਨਾ ਸੌਖਾ ਨਹੀਂ ਹੈਗਾ ਕਿ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਸਲਾਵਾਂ ਦਿਓ ਜਾਂ ਉਹਨੂੰ ਠੰਡੇ ਬੁੱਤ ਵਿਚ ਰੱਖੋ ਤੇ ਉਸ ਤੋਂ ਬਾਅਦ ਸਵੇਰੇ ਕਚਹਿਰੀ ਦੇ ਵਿਚ ਪੇਸ਼ ਕਰੋ। ਇਹ ਸਾਰਾ ਬਿਰਤਾਂਤ ਹੀ ਆਪਣੇ ਆਪ ਦੇ ਵਿਚ ਦਿਲ ਕਪਾਊਗਾ ਜੇ ਕੋਈ ਮਹਿਸੂਸ ਕਰਕੇ ਸਕੇ। ਜਿਵੇਂ ਹੁਣ ਅੱਜ ਕੱਲ ਤੁਸੀਂ ਦੇਖਿਆ ਨਾ ਉਹ ਲੋਕ ਸਰਸਾ ਨਦੀ ਦੇ ਵਿਚੋਂ ਜਿੱਥੇ ਪਾਣੀ ਥੋੜਾ ਬਹੁਤ ਚੱਲਦਾ ਉਹਦੇ ਵਿਚੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਉਹ ਅਹਿਸਾਸ ਕਰਨਾ ਚਾਹੁੰਦੇ ਨੇ ਵੀ ਕਿਵੇਂ ਦਾ ਹੋਊਗਾ, ਪਰ ਜੇ ਉੱਥੇ ਹੜ੍ਹ ਆਇਆ ਸੀ ਤੇ ਉਹਦੇ ਨਾਲ ਤਾਂ ਅਹਿਸਾਸ ਮਿਲਣਾ ਨਹੀਂ ਨਾ।
3: ਬਿਲਕੁਲ
2: ਬਿਲਕੁਲ, ਜੇ ਅਸੀਂ ਅੱਜ ਅਹਿਸਾਸ ਕਰੀਏ ਸਾਡੇ ਕਿਸੇ ਬੱਚੇ ਨੂੰ ਟੀਕਾ ਲੱਗਣਾ ਹੁੰਦਾ ਨਾ ਤੇ ਅਸੀਂ ਉਹ ਰੋਂਦਾ ਤੇ ਅਸੀਂ ਉਹ ਬਰਦਾਸ਼ਤ ਨਹੀਂ ਕਰਦੇ, ਛੋਟੀ ਮੋਟੀ ਤਕਲੀਫ ਅਸੀਂ ਬਰਦਾਸ਼ਤ ਨਹੀਂ ਕਰਦੀ ਤੇ ਅੱਜ ਉਹਨਾਂ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਵਿੱਚ ਇਹ ਕੁਝ ਗੁਜ਼ਰ ਰਿਹਾ ਤੇ ਉਹਨਾਂ ਤੇ ਤਰਸ ਕਰਨ ਵਾਲਾ ਕੋਈ ਨੀ ਤੇ ਜਿਹੜਾ ਤਰਸ ਕਰਨ ਵਾਲਾ ਸੀ ਉਹ ਉਸ ਕਚਹਿਰੀ ਦੇ ਵਿੱਚੋਂ ਨਿਕਲ ਗਿਆ। ਆਪ ਸ਼ੇਰ ਸਾਹ ਨਿਕਲ ਗਿਆ ਜੇ ਤੁਸੀਂ ਮੇਰੀ ਮੰਨਣੀ ਨਹੀਂ, ਕੁਰਾਨ ਇਹ ਕਹਿੰਦੀ ਹੈ ਨਹੀਂ ਮੰਨਣੀ ਤੇ ਫਿਰ ਮੇਰੇ ਇੱਥੇ ਭੈਣ ਦਾ ਮਤਲਬ ਕੋਈ ਨੀ। ਔਰ ਉਸ ਤੋਂ ਬਾਅਦ ਸੁੱਚਾਨੰਦ ਦੀ ਗਵਾਹੀ ਦੀ ਗੱਲ ਆਪਾਂ ਕਰ ਚੁੱਕੇ ਹਾਂ ਕਿ ਸੁੱਚਾਨੰਦ ਨੇ ਆਖਿਆ ਵੀ ਭਾਈ ਨਹੀਂ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਨੇ ਤੇ ਅਲਟੀਮੇਟ ਜਿੰਨੀ ਛੇਤੀ ਇਹਨਾਂ ਨੂੰ ਖਤਮ ਕੀਤਾ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਸੈਯਦ ਸੀਗੇ ਉਸ ਵੇਲੇ ਮਲੇਰਕੋਟਲੇ ਦੇ ਸੈਯਦ ਉਹਨਾਂ ਨੂੰ ਬੁਲਾਇਆ ਗਿਆ ਸੀਗਾ ਕਿ ਦੱਸੋ ਤੁਸੀਂ ਕੀ ਸਜ਼ਾ ਦਿੱਤੀ ਜਾਵੇ ਤੇ ਉਹਨੇ ਇਹ ਕਿਹਾ ਵੀ ਇਹਨਾਂ ਨੂੰ ਨੀਹਾਂ ਤੇ ਚੁਣ ਦਿੱਤਾ ਜਾਵੇ। ਔਰ ਨੀਹਾਂ ਤੇ ਚੁਣਨ ਤੋਂ ਪਹਿਲਾਂ ਦੀ ਬਰਤਾਂਤ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਜਿਹੜਾ ਲੋਕਾਂ ਨੇ ਕਈ ਨਕਸ਼ੇ ਖਿੱਚੇ ਨੇ ਵੀ ਉਹਨੂੰ ਇਹ ਕੀਤਾ ਗਿਆ ਗੁਲੇਲਾਂ ਨਾਲ ਮਾਰਿਆ ਗਿਆ, ਗੁਲੇਲਾਂ ਦੇ ਨਾਲ ਅੱਖਾਂ ਉਹਨਾਂ ਦੀਆਂ ਫੋੜੀਆਂ ਗਈਆਂ, ਹੋਰ ਬਹੁਤ ਸਾਰੇ ਤਸੀਹਾਂ ਦੀ ਗੱਲ ਬਹੁਤ ਸਾਰੇ ਲੋਕ ਕਰਦੇ ਨੇ। ਕੁਛ ਇਤਿਹਾਸ ਵਿਚ ਇਹ ਵੀ ਕਹਿੰਦੇ ਨੇ ਵੀ ਹਾਂ ਦੀਵਾਰ ਚਿਣਦਿਆਂ ਚਿਣਦਿਆਂ ਦੀਵਾਰ ਡਿੱਗ ਗਈ, ਜਦੋਂ ਦੀਵਾਰ ਡਿੱਗ ਗਈ ਤੇ ਫੇਰ ਉਹਨਾਂ ਨੂੰ ਉਸ ਤੋਂ ਬਾਅਦ ਛੁਰੀ ਦੇ ਨਾਲ ਗਲੇ ਵੱਢ ਕੇ ਤੇ ਖਤਮ ਕੀਤਾ ਗਿਆ। ਮੁਸਲਮਾਨਾਂ ਦੇ ਵਿਚ ਇੱਕ ਇਹ ਗੱਲ ਹੈ, ਮੈਨੂੰ ਉਸ ਸ਼ਰ੍ਹਾਂ ਦਾ ਨਾਂ ਤੇ ਯਾਦ ਨਹੀਂ ਹੈ ਇਸ ਵੇਲੇ ਕਿਉਂਕਿ ਮੇਰੇ ਕੋਲ ਲਿਖਤ ਵਿਚ ਹੈਗੀ ਹੈ ਜ਼ਰੂਰ, ਕਿ ਮੁਸਲਮਾਨਾਂ ਦੇ ਵਿਚ ਇਹ ਮੰਨਤ ਹੈ ਕਿ ਅਗਰ ਦੁਸ਼ਮਣ ਨੂੰ ਕਤਲ ਕਰਦਿਆਂ ਉਹਦਾ ਜਿੰਨਾ ਖੂਨ ਧਰਤੀ ਤੇ ਡਿੱਗੇਗਾ ਓਨਾ ਜ਼ਿਆਦਾ ਦੁਸ਼ਮਣ ਤਾਕਤਵਰ ਹੋ ਕੇ ਆਏਗਾ। ਇਹੀ ਵਜ੍ਹਾ ਸੀ ਕਿ 5ਵੇਂ ਪਾਤਸ਼ਾਹ ਨੂੰ ਸ਼ਹੀਦੀ ਤਲਵੀ ਤੇ ਬਿਠਾ ਕੇ ਕੀਤੀ ਗਈ। ਹਾਂਜੀ, ਔਰ ਇਹ ਹਨੇਰ ਵਾਪਰਿਆ ਉਸ ਵੇਲੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰ ਦਿੱਤਾ ਗਿਆ ਤੇ ਉਸ ਵੇਲੇ ਆਟੋਮੈਟਿਕਲੀ ਤੋਂ ਸਾਰਾ ਕੁਝ ਹੋਣਾ ਸੀ ਤੇ ਉਸ ਤੋਂ ਬਾਅਦ ਦਾ ਬਰਤਾਵ ਤੁਸੀਂ ਜਾਣਦੇ ਹਾਂ ਵੀ ਕਿਵੇਂ ਕਿਵੇਂ ਵਾਪਰਿਆ ਹੈਗਾ। ਔਰ ਉਸ ਤੋਂ ਬਾਅਦ ਇਹ ਗੱਲ ਸੈਯਦ ਨੇ ਕਹਿਣ ਤੇ ਕਿ ਭਾਈ ਜੇ ਇਹਨਾਂ ਦਾ ਖੂਨ ਡੁੱਲਿਆ ਤੇ ਦੁਸ਼ਮਣ ਹੋਰ ਜ਼ਿਆਦਾ ਤਾਕਤਵਰ ਹੋਵੇਗਾ, ਇਸ ਕਰਕੇ ਇਹਨਾਂ ਨੂੰ ਨੀਹਾਂ ਚ ਚਿਣ ਦਿੱਤਾ ਜਾਵੇ। ਪਰ ਜਦੋਂ ਨਹੀਂ ਹੈ ਨੀ ਡਿੱਗ ਪਈ ਜਿਹੜੀ ਕਿ ਜਿਹੜੀ ਇਹ ਗੱਲ ਮੈਨੂੰ ਲੱਗਦਾ ਵੀ ਥੋੜੀ ਜੀ ਬਣਾਉਟੀ ਬਣਾਈ ਹੋਈ ਹੈ ਬਣਾਉਂਦਾ ਪਿਆ ਚਿੰਦਾ ਪਿਆ ਇੰਨੀ ਛੇਤੀ ਕਿਹੜੀ ਗੱਲ ਹੋ ਗਈ ਨਹੀਂ ਉਸੇ ਵੇਲੇ ਡਿੱਗਦੀ ਹੋਊਗੀ ਪਰ ਖੈਰ ਉਹ ਇਹ ਕਹਿੰਦੇ ਨੇ ਵੀ ਉਹਨਾਂ ਨੂੰ ਗਲਾ ਕੱਟ ਕੇ ਤੇ ਉਸ ਤੋਂ ਬਾਅਦ ਸ਼ਹੀਦ ਕੀਤਾ ਗਿਆ ਔਰ ਕੁਛ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਆ ਵੀ ਨਹੀਂ ਜੀ ਉਸ ਤੋਂ ਬਾਅਦ ਤਿੰਨ ਦਿਨ ਤੱਕ ਉਹ ਤਰਸਦੇ ਰਹੇ ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਹੋਈ ਜਿਹੜੀ ਕਿ ਗੱਲ ਮੰਨਣ ਯੋਗ ਨਹੀਂ ਆਉਂਦੀ ਉਸ ਹਾਲਾਤ ਵਿਚ 7 ਸਾਲ ਤੇ 9 ਸਾਲ ਦੇ ਬੱਚਿਆਂ ਦੇ ਸੰਬੰਧ ਦੇ ਵਿਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗਦੀ ਕਿ ਜਦੋਂ ਉਹ ਇਸ ਤਰ੍ਹਾਂ ਨਹੀਂ ਚੁਣੇ ਗਏ ਹੋਣ ਤੇ ਉਸ ਤੋਂ ਬਾਅਦ ਜਦੋਂ ਮੈਡੀਕਲ ਸਾਇੰਸ ਇਹ ਕਹਿੰਦੀ ਹੈ ਚੀਮਾ ਸਾਹਿਬ ਕਿ ਜਦੋਂ 3 ਤੋਂ 5 ਮਿੰਟ ਸਾਹ ਬੰਦ ਹੋ ਜਾਵੇ ਦਿਲ ਦੀ ਧੜਕਣ ਬੰਦ ਹੋ ਜਾਵੇ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਆ ਹੁਣ ਤੱਕ ਮੈਡੀਕਲ ਸਾਇੰਸ ਦਾ ਇਹ ਰਿਕਾਰਡ ਆ ਵੀ ਉਸ ਤੋਂ ਬਾਅਦ ਸਰਵਾਈਵਲ ਮੁਸ਼ਕਲ ਹੈਗਾ ਆ ਔਰ ਇਹ ਤਾਂ ਅੱਜ ਦੀ ਗੱਲ ਆ ਨਾ ਤੇ ਤੁਸੀਂ ਇਹ ਵੇਖੋ ਵੀ ਅੱਜ ਤੋਂ 5-6 ਸਾਲ 4 ਸਾਲ 4 ਸਦੀਆਂ ਪਹਿਲਾਂ ਦੀ ਜਿਹੜੀ ਗੱਲ ਹੋਏਗੀ ਉਦੋਂ ਕੀ ਹੋਏਗੀ ਹਾਂਜੀ ਅਸੀਂ ਇਹ ਸੰਭਵ ਨਹੀਂ ਸਮਝਦੇ ਵੀ ਐਸਾ ਕੁਝ ਹੋਇਆ ਹੋਵੇ ਇਸ ਨੂੰ ਵੀ ਤਰਕ ਸੰਗਤ ਵਿਚਾਰਨ ਦੀ ਲੋੜ ਹੈਗੀ ਆ ਉਸ ਤੋਂ ਬਾਅਦ ਇੱਕ ਗੱਲ ਇਸ ਹਾਲਾਤ ਦੇ ਵਿਚ ਕਿਉਂਕਿ ਜਿਹੜਾ ਚਮਕੌਰ ਦਾ ਹਾਲਾਤ ਹੈ ਉਹ ਅਸੀਂ ਕੱਲ ਵਿਚਾਰ ਲਿਆ ਸੀ ਔਰ ਉਸ ਤੋਂ ਬਾਅਦ ਦਾ ਜਿਹੜਾ ਹਾਲਾਤ ਹੈ ਅੱਜ ਅਸੀਂ ਵਜ਼ੀਰਾਂ ਦੀ ਕਚਹਿਰੀ ਦੀ ਗੱਲ ਕਰ ਲਈ ਹੈ ਜਿੱਥੇ ਨਵਾਬ ਬਲੇਰ ਕੋਟਲਾ ਦੀ ਉਸ ਗੱਲ ਦਾ ਅਸੀਂ ਸਾਰਾ ਸਿੱਖ ਕੌਮ ਹੀ ਧੰਨਵਾਦੀ ਹੈ ਇਸ ਗੱਲ ਦੇ ਨਾਲ ਧੰਨਵਾਦੀ ਹੈ ਕਿ ਭਾਈ ਉਸ ਨੇ ਉਸ ਵੇਲੇ ਭਾਵੇਂ ਕੁਰਾਨ ਦੇ ਕਰਕੇ ਭਾਵੇਂ ਕਿਸੇ ਵੀ ਤਰ੍ਹਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਗਵਾਹੀ ਪਾਈ ਵੀ ਉਹਨਾਂ ਤੇ ਜ਼ੁਲਮ ਕਰਨਾ ਜ਼ੁਲਮ ਹੈ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਔਰ ਸਿੱਖ ਲੋਕ ਇਸ ਕਰਕੇ ਹੁਣ ਤੱਕ ਵੀ ਮਲੇਰਕੋਟਲੇ ਦੇ ਮੁਸਲਮਾਨਾਂ ਦੇ ਰਿਣੀ ਹਨ ਤੇ ਜਦੋਂ 1947 ਦੇ ਵਿਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਬਾਕੀ ਦੇਸ਼ ਦੇ ਵਿਚ ਈਵਨ ਯੂਪੀ ਤੱਕ ਵੀ ਲੋਕ ਇਥੋਂ ਬਦਲ ਕੇ ਤੇ ਪਾਕਿਸਤਾਨ ਦੇ ਵਿਚ ਗਏ ਨੇ ਪਰ ਮਲੇਰਕੋਟਲੇ ਦੇ ਜਿਹੜੇ ਮੁਸਲਮਾਨ ਸੀ ਉਹ ਸਾਰੇ ਹੁਣ ਤੱਕ ਉਸੇ ਤਰ੍ਹਾਂ ਟਿਕੇ ਹੋਏ ਨੇ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ
3: ਬਿਲਕੁਲ
2: ਇਹ ਇੱਕ ਦੇਣ ਸੀ ਇਸ ਗੱਲ ਵਾਸਤੇ ਦਿੱਤੀ ਗਈ ਹਾਂ ਇਸ ਤੋਂ ਅਗਲੀ ਮੈਂ ਨਵਾਬ ਸ਼ੇਰ ਖਾਨ ਦੇ ਨਾਲ ਸੰਬੰਧਿਤ ਗੱਲ ਇਸ ਨੂੰ ਐਂਡ ਕਰਨ ਲਈ ਇਹ ਜ਼ਰੂਰ ਕਹਾਂਗਾ ਕਿ ਨਵਾਬ ਮਲੇਰਕੋਟਲਾ ਸ਼ੇਰ ਖਾਨ ਚੱਪੜਚਿੜੀ ਦੇ ਮੈਦਾਨ ਦੇ ਵਿਚ ਬੰਦਾ ਸਿੰਘ ਬਹਾਦਰ ਦੀਆਂ ਫੌਜਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀਗਾ ਆਪ ਖੁਦ ਵੀ ਸ਼ਹੀਦ ਹੋ ਗਿਆ ਸੀਗਾ ਔਰ ਉਹਨੇ ਕਿਹਾ ਸੀ ਵੀ ਜੇ ਮੈਂ ਬਦਲਾ ਲੈ ਸਕਿਆ ਤੇ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਦੇ ਨਾਲ ਮੈਦਾਨੇ ਜੰਗ ਵਿਚ ਲਵਾਂਗਾ ਬੱਚਿਆਂ ਦੇ ਜ਼ੁਲਮ ਨਹੀਂ ਕਰਨਾ ਚਾਹੁੰਦਾ ਜੀ
3: ਬਿਲਕੁਲ
2: ਔਰ ਇਸ ਗੱਲ ਦਾ ਗਵਾਹ ਨਹੀਂ ਬਣਨਾ ਚਾਹੁੰਦਾ ਜਾਂ ਹਾਮੀ ਨਹੀਂ ਭਰਨੀ ਚਾਹੁੰਦਾ ਪਰ ਉਸਦੀ ਲੜਾਈ ਦੇ ਵਿਚ ਇਸ ਚੱਪੜਚਿੜੀ ਦੇ ਮੈਦਾਨ ਦੇ ਵਿਚ ਉਹਦੀ ਸ਼ਹੀਦੀ ਹੋਈ ਇਹ ਇਤਿਹਾਸ ਕਹਿੰਦਾ ਹੁਣ ਇਹ ਸਾਰੀਆਂ ਗੱਲਾਂ ਕਿੱਥੋਂ ਨਿਕਲੀਆਂ ਕਿੰਨੇ ਜਾਣੀਆਂ ਕਿਉਂਕਿ ਉਸ ਵੇਲੇ ਕਹਿੰਦੇ ਆ ਭਾਈ ਸਰਹੰਦ ਦੇ ਵਿਚ ਤਾਂ ਸੋਗ ਇੰਨਾ ਪੈ ਗਿਆ ਸੀ ਭਾਈ ਲੋਕ ਘਰਾਂ ਦੇ ਵਿਚ ਬੰਦ ਹੋ ਗਏ ਸੀ ਇਸ ਤਰ੍ਹਾਂ ਦਾ ਜ਼ੁਲਮ ਵਾਪਰ ਲਿਆ ਸੀ ਰੋਜ਼ ਗੱਲਾਂ ਹੋ ਰਹੀਆਂ ਸੀ ਘਰਾਂ ਚ ਬੰਦ ਹੋ ਗਏ ਸੀ ਵੀ ਕਿਸੇ ਵੀ ਤਰ੍ਹਾਂ ਦਾ ਉਹ ਹੱਲਾ ਨਾ ਹੋਵੇ ਇਸ ਲਈ ਬੰਦ ਕਰ ਦਿੱਤੇ ਗਏ ਸੀ ਜਾਂ ਬੰਦ ਹੋ ਗਏ ਸੀ ਪਰ ਇਹ ਗੱਲਾਂ ਕਿੱਥੋਂ ਨਿਕਲੀਆਂ ਉਸ ਗੱਲ ਦੀ ਪੜਚੋਲ ਕਰਦੇ ਆ ਅਸੀਂ ਪਹੁੰਚਦੇ ਹਾਂ ਰਾਏ ਕੱਲਾ ਦੀ ਹਵੇਲੀ ਚ
3: ਜੀ
2: ਰਾਏ ਕੱਲਾ ਦੀ ਹਵੇਲੀ ਚ ਉਹਦੇ ਸੱਦੇ ਤੇ ਇਸ ਹਾਲਾਤ ਵਿਚ ਮਾਛੀਵਾੜੇ ਤੋਂ ਤੁਰਦੇ ਹੋਏ ਅਲਟੀਮੇਟ ਰਾਏ ਕੱਲਾ ਦੀ ਹਵੇਲੀ ਚ ਪਹੁੰਚਦੇ ਨੇ ਔਰ ਉਸ ਥਾਂ ਤੇ ਰਾਏ ਕੱਲਾ ਨੇ ਪੁੱਛਿਆ ਵੀ ਗੁਰੂ ਸਾਹਿਬ ਮੈਨੂੰ ਦੱਸੋ ਵੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰ ਸਕਾਂ ਜੇ ਮੈਂ ਤੁਹਾਡੇ ਕੋਈ ਕੰਮ ਆ ਸਕਾਂ ਤਾਂ ਉਹਨੇ ਇਹ ਆਖਿਆ ਵੀ ਦੋ ਸ਼ਹੀਦ ਬੱਚਿਆਂ ਨੂੰ ਤਾਂ ਮੈਂ ਆਪਣੀ ਅੱਖਾਂ ਦੇ ਸਾਹਮਣੇ ਤੋਰ ਆਇਆ ਸ਼ਹੀਦ ਹੋ ਗਏ ਨੇ ਮੇਰੇ ਸਾਹਮਣੇ ਮੈਨੂੰ ਪਤਾ ਆ ਮੇਰੇ ਕੋਲ ਕੋਈ ਖਬਰ ਨਹੀਂ ਅੱਛਾ ਇੱਕ ਗੱਲ ਹੋਰ ਇਹ ਜਿਹੜਾ ਪੁਆਇੰਟ ਇੱਥੇ ਜਿਹੜਾ ਹੁਣ ਮੈਂ ਕਹਿ ਰਿਹਾ ਫਿਰ ਧਿਆਨ ਨਾਲ ਸੁਣਨ ਦੀ ਲੋੜ ਆ ਉਹਨਾਂ ਨੇ ਇਹ ਪੁੱਛਿਆ ਕਿ ਭਾਈ ਜਿਹੜੇ ਮੇਰੇ ਛੋਟੇ ਦੋ ਸਾਹਿਬਜ਼ਾਦੇ ਸੀ ਤੇ ਮੇਰੀ ਮਾਤਾ ਗੁਜ਼ਰੀ ਸੀ ਉਹਨਾਂ ਬਾਰੇ ਮੈਨੂੰ ਕੋਈ ਵੇਰਵਾ ਨਹੀਂ ਮਿਲਿਆ ਲੇਕਿਨ ਇਸ ਬਿਆਨ ਦੇ ਵਿਚ ਜਿੱਥੇ ਇਹ ਲਿਖਿਆ ਗਿਆ ਹੈ ਉੱਥੇ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਮੇਰਾ ਪਰਿਵਾਰ ਮੇਰੇ ਮਹਿਲ ਮਾਤਾ ਸੁੰਦਰੀ ਜਾਂ ਮਾਤਾ ਜੀਤੋ ਜੀ ਉਹਨਾਂ ਦਾ ਕੀ ਬਣਿਆ ਜੇ ਭਲਾ ਉਹ ਇਹ ਸਮਝਦੇ ਭਈ ਉਹ ਵੀ ਕਿਲੇ ਦੇ ਵਿਚੋਂ ਇਹਨਾਂ ਦੇ ਨਾਲ ਹੀ ਨਿਕਲੇ ਨੇ ਤੇ ਫਿਰ ਉਹਨਾਂ ਨੇ ਇਹ ਵੀ ਪੁੱਛਣਾ ਸੀ ਨਾ ਭਾਈ ਕੋਈ ਜੇ ਤੂੰ ਕਰ ਸਕਦਾ ਆ ਰਾਏ ਕੱਲਾ ਵੀ ਤਾਂ ਮੁਸਲਮਾਨ ਸੀਗਾ ਔਰ ਜੇ ਤੂੰ ਕਰ ਸਕਦਾ ਸਾਡੀ ਮਦਦ ਤੇ ਉਸ ਤੋਂ ਬਾਅਦ ਤੂੰ ਇਹ ਪਤਾ ਕਰਕੇ ਦੇ ਮੈਨੂੰ ਕਿ ਉਹ ਬੱਚੇ ਮੇਰੇ ਇਸ ਵੇਲੇ ਕਿੱਥੇ ਨੇ, ਮੈਨੂੰ ਇੰਨਾ ਪਤਾ ਲੱਗਿਆ ਕਿ ਉਹ ਸਰਹੰਦ ਪਹੁੰਚ ਗਏ
3: ਜੀ।
2: ਔਰ ਰਾਏ ਕੱਲਾ ਨੇ ਉਹਦਾ ਇੱਕ ਕਰਿੰਦਾ ਸੀਗਾ ਨੂਰਾ ਮਾਹੀ,
3: ਨੂਰਾ ਮਾਹੀ ਬਿਲਕੁਲ ਜੀ,
2: ਔਰ ਉਸ ਨੂੰ ਉਹਨਾਂ ਨੇ ਭੇਜਿਆ ਸਰਹੰਦ, ਕਿਉਂਕਿ ਰਾਏ ਕੱਲਾ ਦੀ ਭੈਣ ਸਰਹੰਦ ਚ ਵਿਆਹੀ ਹੋਈ ਸੀ, ਔਰ ਉਸ ਨੂੰ ਉਹਨੇ ਉੱਥੇ ਭੇਜਿਆ। ਤੇ ਜਦੋਂ ਉਸ ਨੇ ਉਹ ਵਰਤਾਂਤ ਦੱਸਿਆ, ਇਹ ਸਾਰਾ ਜਿਹੜਾ ਆਪਾਂ ਹੁਣ ਡਿਸਕਸ ਕਰ ਚੁੱਕੇ ਹਾਂ, ਇਹ ਵਰਤਾਂਤ ਉਸ ਵੇਲੇ ਦਾ ਹੈ ਵੀ ਉਹਦੇ ਰਾਹੀ ਗੱਲ ਸੁਣ ਕੇ ਤੇ ਫੇਰ ਇਹ ਨੂਰਾ ਮਾਹੀ ਵਾਪਸ ਆਇਆ ਤੇ ਉਸ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ ਵੀ ਉੱਥੇ ਆ ਕੁਛ ਵਾਪਰਿਆ, ਇਸ ਤਰ੍ਹਾਂ ਸਾਰਾ ਕੁਛ ਵਾਪਰਿਆ ਹੈ। ਹੁਣ ਇੱਥੇ ਆ ਕੇ ਆ ਸਾਰੇ ਆਪਾਂ ਬਹੁਤ ਸਾਰੇ ਥਾਵਾਂ ਤੇ ਇਤਿਹਾਸਕਾਰਾਂ ਨੂੰ ਸੁਣਿਆ ਹੋਊਗਾ ਵੀ ਮਾਤਾ ਜੀਤੋ ਜੀ ਆ ਕੇ ਉਹਨਾਂ ਨੂੰ ਮਿਲੇ, ਉਹਨਾਂ ਆਖਿਆ ਮੇਰੇ ਬੱਚੇ ਕਿੱਥੇ ਨੇ, ਉਹਨਾਂ ਆਖਿਆ ਵੀ ਤਿੰਨ ਪੁੱਤਰਨ ਕੇ ਸੀਸ ਪਰ ਵਾਦੀਏ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੋਊਗਾ ਜੀਵਤ ਕਈ ਹਜ਼ਾਰ, ਮੈਨੂੰ ਨਹੀਂ ਪਤਾ ਵੀ ਏਡੀ ਵੱਡੀ ਮਤਲਬ ਜਿਹੜੀ ਹੈ ਮਿਕਸਿੰਗ ਵੀ ਹੋ ਸਕਦੀ ਹੈ ਇਤਿਹਾਸ ਦੇ ਵਿੱਚ, ਜੇ ਉਹ ਹੈ ਹੀ ਨਹੀਂ ਸਨ ਤੇ ਉਹ ਇਹਨਾਂ ਨੂੰ ਆ ਕੇ ਮਿਲੇ ਕਿੱਥੋਂ
3: ਜੀ।
2: ਔਰ ਜਿਹੜੇ ਹੁਕਮਨਾਮੇ ਦਿੱਲੀ ਤੋਂ ਮਾਤਾ ਜੀਤੋ ਜੀ ਦੇ ਰਾਹੀਂ ਦਿੱਤੇ ਗਏ ਨੇ ਸਿੱਖ ਸੰਗਤ ਨੂੰ, ਉਹਨਾਂ ਦੇ ਵਿੱਚ ਫਿਰ ਕੋਈ ਸਚਾਈ ਨਹੀਂ ਲੱਗਦੀ। ਔਰ ਉਹਨਾਂ ਦੇ ਨਾਲ ਜਿਹੜਾ ਸਿਧਾਂਤਹੀਨ ਗੱਲਾਂ ਹੋਈਆਂ ਨੇ ਉਹ ਵੀ ਇਹ ਲੱਗਦਾ ਵੀ ਇਹ ਸਾਰੀ ਬਣਾਈ ਗਈ ਗੱਲ ਹੈ, ਸਾਰਾ ਇਸ ਤਰ੍ਹਾਂ ਦਾ ਢਾਂਚਾ ਸਿਰਜ ਦਿੱਤਾ ਗਿਆ ਆ। ਉਹ ਜਿਹੜੇ ਸੱਜਣ ਇਹ ਕਹਿੰਦੇ ਨੇ ਨਾ ਵੀ ਸਾਡੇ ਕੋਲ 200-300 ਸਾਲ ਦਾ ਰਿਕਾਰਡ ਹੈ ਕਿ ਉੱਤਰੀ ਭਾਰਤ ਦੇ ਵਿੱਚ ਦਸੰਬਰ ਦੇ ਦਿਨਾਂ ਦੇ ਵਿੱਚ ਕੋਈ ਹੜ੍ਹ ਨਹੀਂ ਸੀ ਆਇਆ, ਹਾਂਜੀ ਉਹ ਇਹਨਾਂ ਦਾ ਦਾਵਾ ਹੈ ਇਸ ਤਰ੍ਹਾਂ ਦਾ। ਤੇ ਇਹਦੇ ਮੁਤਾਬਕ ਇਹ ਆ ਵੀ ਜੇ ਏਡੀ ਵੱਡੀ ਰਲ ਕੱਢ ਕੀਤੀ ਜਾ ਸਕਦੀ ਆ ਤੇ ਇਹ ਵੀ ਇੱਕ ਤਰ੍ਹਾਂ ਦੀ ਰਲ ਕੱਢ ਕੀਤੀ ਗਈ ਹੈ। ਪਰ ਜਦੋਂ ਕਹਿੰਦੇ ਨੇ ਨਿਚੋੜ ਹੁੰਦਾ ਨਾ, ਉਹ ਕੋਈ ਨਾ ਕੋਈ ਕਿਤੇ ਨਾ ਕਿਤੇ ਗਲਤੀ ਛੱਡ ਹੀ ਜਾਂਦਾ, ਕੋਈ ਨਾ ਕੋਈ ਕਮੀ ਉਹਦੀ ਰਹਿ ਹੀ ਜਾਂਦੀ ਹੈ। ਔਰ ਇਹ ਉਹਦੇ ਕੋਲ ਕਮੀ ਰਹਿ ਗਈ ਨਾ ਭਾਈ, ਜਿਹੜੀਆਂ ਉੱਥੇ ਉਹਨਾਂ ਦੇ ਅੰਗੀਠੇ ਸੀ ਆਨੰਦਪੁਰ ਸਾਹਿਬ ਉਹ ਰਹਿ ਗਏ, ਸ਼ਨਾਖਤ ਵਿੱਚੋਂ ਰਹਿ ਗਏ ਭਾਈ ਐਸਾ ਹੋਇਆ ਉਹ ਤੇ ਇੱਥੇ ਸ਼ਹੀਦ ਹੋ ਗਏ ਸੀ, ਇੱਥੇ ਚੜਾਈ ਕਰਕੇ ਸੀ ਤੇ ਤੁਸੀਂ ਉਹਨਾਂ ਨੂੰ ਦਿੱਲੀ ਤੋਰੀ ਫਿਰਦੇ ਹੋ। ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣਾ, ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਰ ਇੱਥੇ ਆ ਗਏ ਨੇ
3: ਜੀ।
2: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ, ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ, ਹਾਂਜੀ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉਹ ਚੀਜ਼ ਪੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿੱਚ ਉਥੋਂ ਕੱਢਿਆ ਹੈਗਾ ਆ, ਫੇਰ ਉਹ ਇਸ ਤੋਂ ਚੱਲਦੇ ਚੱਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਨੇ, ਹਾਂਜੀ। ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਪੰਦਰਵਾੜੇ ਦੇ ਵਿੱਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ, ਵੈਸੇ ਵੀ ਤਰਕ ਸੰਗਤ ਇਹ ਗੱਲ ਵਾਜਬ ਨਹੀਂ ਬਣਦੀ ਕਿ ਦਿੱਲੀ ਜੇ ਔਰੰਗਜ਼ੇਬ ਨਾਲ ਵੀ ਤਾਂ ਲੜਾਈ ਹੈ, ਔਰ ਔਰੰਗਜ਼ੇਬ ਦੇ ਨੇੜੇ ਉਹ ਉੱਥੇ ਪਹੁੰਚ ਜਾਣਾ, ਸੂਈਏ ਕਿਤੇ ਇੰਨੇ ਹੀ ਮਾੜੇ ਹੋਣਗੇ ਉਹਨਾਂ ਨੂੰ ਪਤਾ ਨਾ ਲੱਗੇ ਵੀ ਇੱਥੇ ਗੁਰੂ ਸਾਹਿਬ ਦੇ ਮਹਿਰ ਇੱਥੇ ਆ ਗਏ ਨੇ
3: ਜੀ।
2: ਹਾਲਾਂਕਿ ਨਜ਼ਰ ਤੇ ਨਾਲ ਨਾਲ ਹੋਏਗੀ, ਨਾਲ ਨਾਲ CID ਚੱਲਦੀ ਹੋਊਗੀ, ਇਹਦੇ ਵੱਡੇ ਰਾਜ ਨੂੰ ਚਲਾਉਣ ਵਾਸਤੇ CID ਨਾ ਹੋਵੇ ਤਾਂ ਹੋ ਨਹੀਂ ਸਕਦਾ, ਹਾਂਜੀ। ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਇਹ ਜਿਹੜੇ ਬਿਰਤਾਂਤ ਉਸ ਵੇਲੇ ਵਾਪਰੇ ਹਨ, ਔਰ ਉਸ ਤੋਂ ਬਾਅਦ ਗਨੀ ਖਾਂ ਤੇ ਨਬੀ ਖਾਂ ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰਿਆ ਹੈਗਾ। ਔਰ ਗਨੀ ਖਾਂ ਤੇ ਨਬੀ ਖਾਂ ਨੇ ਜਦੋਂ ਉਹ ਚੀਜ਼ ਪੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿੱਚ ਉਥੋਂ ਕੱਢਿਆ ਹੈਗਾ ਆ, ਫੇਰ ਉਹ ਇਸ ਤੋਂ ਚੱਲਦੇ ਚੱਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਨੇ, ਹਾਂਜੀ। ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਪੰਦਰਵਾੜੇ ਦੇ ਵਿੱਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ, ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ

0: ਦਾ ਇਤਿਹਾਸ ਵੀ ਇਹਨਾਂ ਦਿਨਾਂ ਦੇ ਵਿਚ ਹੀ ਵਾਪਰਿਆ ਹੈਗਾ। ਔਰ ਗਣੀ ਖਾਂ ਤੇ ਨਬੀ ਖਾਂ ਨੇ ਜਦੋਂ ਉੱਚ ਦੇ ਪੀਰ ਬਣਾ ਕੇ ਉਹਨਾਂ ਨੂੰ ਉਸ ਹਾਲਾਤ ਵਿਚ ਉਥੋਂ ਕੱਢਿਆ ਹੈਗਾ ਆ, ਫੇਰ ਉਹ ਇਸ ਤੋਂ ਚਲਦੇ ਚਲਦੇ ਤੇ ਫੇਰ ਉਹ ਪਹੁੰਚੇ ਹੈ ਖਿਦਰਾਣੇ ਦੀ ਟਾਪ ਤੇ। ਹਾਂਜੀ, ਤੇ ਖਿਦਰਾਣੇ ਦੀ ਟਾਪ ਦਾ ਇਤਿਹਾਸ ਵੀ ਜਿਹੜਾ ਹੈ ਉਹ ਇਸ ਪੰਦਰਵਾੜੇ ਦੇ ਵਿਚ ਹੀ ਕੰਪੋਜ਼ ਹੁੰਦਾ ਆ। ਉਦੋਂ ਬਾਅਦ ਦੀਆਂ ਜਿਹੜੀਆਂ ਸਾਰੀਆਂ ਗੱਲਾਂ ਹਨ, ਮਹਾਂ ਸਿੰਘ ਦਾ ਆਉਣਾ ਜਾਂ ਜਿਹੜੀ ਮਾਤਾ ਭਾਗੋ ਦਾ ਆਉਣਾ। ਹਾਂ, ਇੱਕ ਸੱਜਣ ਨੇ ਹੋਰ ਜਿਹੜੀ ਗੱਲ ਮੈਂ ਐਡ ਇੱਥੇ ਕਰਨਾ ਚਾਹਾਂਗਾ, ਇੱਕ ਸੱਜਣ ਨੇ ਇਹ ਗੱਲ ਕਹੀ ਕਿ ਇਹ ਸਾਰਾ ਸਾਰਾ ਬਿਰਤਾਂਤ ਸਿਆਸੀ ਯੁੱਧ ਨੀਤੀ ਦਾ ਪ੍ਰੋਗਰਾਮ ਹੋ ਸਕਦਾ ਆ ਕਿ ਕੁਛ ਬੰਦਿਆਂ ਨੂੰ ਉਹਨਾਂ ਨੇ ਅਨੰਦਪੁਰ ਦੇ ਕਿਲੇ ਦੇ ਵਿੱਚੋਂ ਬਾਹਰ ਕੱਢਿਆ ਤਾਂ ਕਿ ਤੁਸੀਂ ਬਾਹਰ ਜਾ ਕੇ ਖਬਰ ਕਰੋ। ਔਰ ਇਹ ਕਿਹਾ ਗਿਆ ਵੀ ਉਹ ਗੁਰੂ ਨੂੰ ਬਦਾਵਾ ਦੇ ਕੇ ਨਿਕਲੇ। ਸ਼ਾਇਦ ਇਹ ਭੁਲੇਖਾ ਪਾਇਆ ਜਾਵੇ ਇਹਨਾਂ ਲੋਕਾਂ ਨੂੰ, ਉਹ ਤਾਂ ਗੁਰੂ ਗੋਬਿੰਦ ਸਿੰਘ ਤੋਂ ਬਾਕੀ ਹੋ ਕੇ ਨਿਕਲ ਗਏ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਗਿਆ। ਔਰ ਜਾ ਕੇ ਇੱਕ ਤਾਂ ਰਿਪੋਰਟਾਂ ਦਿੱਤੀਆਂ ਉਹਨਾਂ ਨੇ ਵੀ ਆਹ ਕੁਛ ਉੱਥੇ ਹੋ ਰਿਹਾ, ਔਰ ਇੱਕ ਤਾਂ ਉਸ ਹੋਰ ਫੌਜ ਇਕੱਠੀ ਕੀਤੀ, ਹੋਰ ਸੱਜਣਾਂ ਨੂੰ ਇਕੱਠਿਆ ਕੀਤਾ ਜਿਹਦੇ ਵਿਚ ਮਾਤਾ ਵੀ ਸੀਗੀ, ਔਰ ਅਲਟੀਮੇਟ ਉਹ ਫਿਰ ਖਿਦਰਾਣੇ ਦੀ ਟਾਪ ਤੇ ਗਏ। ਹੁਣ ਇਸ ਗੱਲ ਨੂੰ ਜੇ ਵੇਖਿਆ ਜਾਏ, ਇੱਕ ਬੰਦਾ ਯੋਧਾ ਬਣ ਕੇ ਤੇ ਮਰਨ ਵਾਸਤੇ ਤਿਆਰ ਹੋਵੇ, ਮੈਂ ਇਤਿਹਾਸ ਤੋਂ ਬੜਾ ਅਫਸੋਸ ਹੁੰਦਾ ਹੈ ਕਿ ਸਾਡੇ ਲੋਕ ਜਿਹੜੇ ਸ਼੍ਰੋਮਣੀ ਕਮੇਟੀ ਦੇ ਉੱਪਰ ਮਾਲਕ ਬਣ ਕੇ ਬੈਠੇ ਨੇ, ਉਹਨਾਂ ਦੀਆਂ ਮੋਹਰਾਂ ਉਹਨਾਂ ਦੇ ਸਿਗਨੇਚਰਾਂ ਦੇ ਨਾਲ ਜਿਹੜਾ ਹੈ ਜਿਹੜੀ ਹੈ ਗੁਰਬਲਾਸ ਪਾਤਸ਼ਾਹੀ ਛੇਵੀਂ, ਗੁਰਬਲਾਸ ਪਾਤਸ਼ਾਹੀ ਨੌਵੀਂ ਛਪਦੀ ਪਈ ਹੈ, ਔਰ ਉਹਨਾਂ ਦੀਆਂ ਮੋਹਰਾਂ ਸਿਗਨੇਚਰਾਂ ਦੇ ਨਾਲ ਹੀ ਇਹ ਸਾਰਾ ਇਤਿਹਾਸ ਵਾਪਰਦਾ ਪਿਆ ਹੈ। ਜਿਹੜਾ ਸੂਰਜ ਪ੍ਰਕਾਸ਼ ਨੂੰ ਪ੍ਰਬੋਧ ਕੀਤਾ ਜਾ ਰਿਹਾ ਹੈ, ਔਰ ਉਹਦੇ ਚ ਲਿਖਿਆ ਇਹ ਆ ਭਈ ਮਾਂ ਜਿਹੜੀ ਜਿਹੜੀ ਸੀ ਮਹਾਂ ਸਿੰਘ ਹੋਰੀ ਆ ਕੇ ਤੇ ਲੜੇ, ਔਰ ਉਸ ਤੋਂ ਬਾਅਦ ਇਹ ਮਾਤਾ ਨੰਗੀ ਹੋ ਕੇ, ਬੜੀ ਅਫਸੋਸ ਦੀ ਗੱਲ ਹੈ ਮੈਨੂੰ ਇਹ ਕਹਿਣਾ ਪੈ ਰਿਹਾ ਕਿਉਂਕਿ ਲਿਖ ਪਿਆ ਉਹਦੇ ਵਿਚ।
1: ਜੀ ਸੀਤਲ ਸਿੰਘ ਦੀ ਗੱਲ ਕਰਦੇ ਆ ਤੁਸੀਂ, ਜਿਹੜੀ ਮਾਤਾ ਭਾਗੋ ਦੀ ਗੱਲ ਕਰਦੇ ਹੋ, ਮੈਨੂੰ ਵੀ
0: ਮਾਈ ਭਾਗੋ ਦੀ ਗੱਲ ਜਦੋਂ ਅਸੀਂ ਕਰਦੇ ਆ,
1: ਹਾਂਜੀ ਬਿਲਕੁਲ
0: ਕਰਦੇ ਆ, ਬੜੀ ਸ਼ਰਮ ਆਉਂਦੀ ਆ,
1: ਸ਼ਰਮ ਆਉਂਦੀ ਆ ਬਿਲਕੁਲ।
0: ਪ੍ਰਕਾਸ਼ ਦੀਆਂ ਲਿਖਤਾਂ ਨੇ ਇਹ ਸੂਰਜ ਜਿਹੜੇ ਸੀਤਲ ਸਿੰਘ ਉਹੀ ਗੱਲ ਕਰ ਰਹੇ ਨੇ, ਆਖਰ ਉਹ ਵੀ ਤਾਂ ਕਿਤੋਂ ਲੈ ਕੇ ਕਰ ਰਹੇ ਨੇ, ਔਰ ਉਸ ਗ੍ਰੰਥ ਦੇ ਵਿਚ ਲਿਖਿਆ ਵੀ ਮਾਈ ਭਾਗੋ ਨੰਗੀ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿੰਦੀ ਸੀ। ਉਹਨੂੰ ਐਕਸਪਲੇਨੇਸ਼ਨ ਬੜੇ ਲੋਕ ਕਰਦੇ ਨੇ, ਵੇਖੋ ਜੀ ਉਹ ਤਾਂ ਉੱਚ ਅਵਸਥਾ ਚ ਪਹੁੰਚ ਗਈ ਸੀ, ਉਹ ਜੀ ਫਲਾਣਾ ਸੀ ਜੀ ਟਮਕਾਣਾ ਸੀ, ਪਰ ਇਹ ਉਹ ਗੱਲਾਂ ਨੇ ਜਿਹੜੀਆਂ ਸਿੱਖ ਇਤਿਹਾਸ ਨੂੰ ਕਲੰਕਿਤ ਕਰਦੀਆਂ।
1: ਡਾਕਟਰ ਸਾਹਿਬ ਮੈਨੂੰ ਇੱਕ ਮਿੰਟ ਦਿਓ, ਪਲੀਜ਼
0: ਤੁਸੀਂ ਬੋਲੋ।
1: ਉਹ ਇਸ ਤਰ੍ਹਾਂ ਆ ਜੀ, ਦੇਖੋ ਜਿਹੜੀ ਹੈ ਨਾ ਸ਼ਬਦਾਵਲੀ ਹੁੰਦੀ ਆ, ਇਹ ਮਾੜੇ ਜੇ ਨੁਕਤੇ ਤੋਂ ਜਿਹੜੀ ਆ ਉਹ ਸਾਰੀ ਕਹਾਣੀ ਬਦਲ ਜਾਂਦੀ ਆ। ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਜਿਹੜਾ ਉਹ ਕਹਿ ਰਹੇ ਆ ਕਿ ਨਗਨ ਰੂਪ ਦੇ ਵਿਚ ਇਹ ਨਹੀਂ ਕਿ ਉਹ ਵਸਤਰਹੀਣ ਹੋ ਕੇ, ਨਹੀਂ ਕਹਿਣ ਦਾ ਮਤਲਬ ਕਿਸੇ ਦੇ ਡਰ ਭੈ ਤੋਂ ਬਿਨਾਂ ਸਾਹਮਣੇ ਆ ਕੇ।
0: ਦੇਖੋ ਇਹ ਸਾਡੇ ਐਕਸਪਲੇਨੇਸ਼ਨ ਨੇ ਉਹਦੇ ਉੱਪਰ ਪਰਦਾ ਪਾਉਣ ਦੇ।
1: ਹਾਂਜੀ,
0: ਪਰਦਾ ਪਾਉਣ ਦੇ। ਮੈਂ ਇੱਕ ਪੁਰਾਣੀ ਹੋਰ ਗੱਲ ਚ ਲੈ ਜਾਂਦਾ ਜਿਹਦਾ ਇਹਦੇ ਨਾਲ ਸੰਬੰਧ ਤਾਂ ਕੋਈ ਨਹੀਂ, ਪਰ ਇਹਨੂੰ ਸਾਬਤ ਕਰਨ ਵਾਸਤੇ ਮੈਂ ਗੱਲ ਕਹਿ ਸਕਦਾ ਆ। ਜਿਸ ਬੰਦੇ ਨੇ ਇੱਕ ਔਰਤ ਤੇ ਕਬਜ਼ਾ ਕਰਨਾ ਚਾਹਿਆ, ਸੀਤਾ ਤੇ ਕਬਜ਼ਾ ਕਰਨਾ ਚਾਹਿਆ ਵੀ ਸੀਤਾ ਮੇਰੀ ਹੋ ਜੇ, ਰਾਵਣ ਉਸ ਸਵੰਬਰ ਦੇ ਵਿਚ ਗਿਆ ਪਰ ਕਿਸੇ ਹਾਲਾਤ ਦੇ ਮੁਤਾਬਕ ਉਹ ਉਹਦੇ ਹਿੱਸੇ ਨਾ ਆਈ, ਉਹ ਵਾਪਸ ਚਲਾ ਗਿਆ, ਤੇ ਅਲਟੀਮੇਟ ਇੱਕ ਸਮਾਂ ਐਸਾ ਆਇਆ ਭਾਵੇਂ ਬਹਾਨਾ ਸਰੂਪ ਨਗਾ ਦਾ ਬਣਿਆ ਜਾਂ ਭਾਵੇਂ ਕਿਸੇ ਤਰ੍ਹਾਂ ਵੀ ਬਣਿਆ, ਔਰ ਉਹ ਉਹਨੂੰ ਚੁਰਾ ਕੇ ਲੈ ਗਿਆ, ਉਠਾ ਕੇ ਲੈ ਗਿਆ, ਔਰ ਉਹ 9 ਮਹੀਨਿਆਂ ਤੱਕ ਉਹਦੇ ਕੋਲ ਰਹੀ। ਜਿਸ ਔਰਤ ਨੂੰ ਬੰਦਾ ਚਾਹੁੰਦਾ ਹੋਵੇ ਉਹ 9 ਮਹੀਨਿਆਂ ਤੱਕ ਉਹਨੂੰ ਬਿਨਾਂ ਟੱਚ ਕੀਤੇ ਰਹਿਣ ਦੇਵੇਗਾ?
1: ਬਿਲਕੁਲ ਨਹੀਂ।
0: ਦੂਸਰੀ ਗੱਲ, ਰਾਮਾਇਣ ਦੀਆਂ 308 ਕਾਪੀਆਂ, 308 ਡਿਫਰੈਂਟ ਲੋਕਾਂ ਨੇ ਰਾਮਾਇਣ ਲਿਖੀ ਆ, ਅਲੱਗ ਅਲੱਗ ਹਾਲਾਤਾਂ ਵਿਚ ਅਲੱਗ ਅਲੱਗ ਗੱਲਾਂ ਲਿਖੀਆਂ ਨੇ, ਤੇ ਉਹਨਾਂ ਇਹ ਕਿਹਾ ਆ ਕਿ ਜਦੋਂ ਸੀਤਾ ਇਹ ਲੜਾਈ ਜਿੱਤ ਕੇ ਰਾਮ ਹੋਰੀ ਵਾਪਸ ਫਿਰ ਅਯੁੱਧਿਆ ਪਹੁੰਚਿਆ, ਸੀਤਾ ਉਸ ਵੇਲੇ ਪ੍ਰੈਗਨੈਂਟ ਸੀ, ਜਿਹਦੇ ਕਰਕੇ ਉਹਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ। ਭਾਵੇਂ ਕਿ ਕੰਜਰੋ ਤੁਹਾਡੀ ਗਲਤੀਆਂ ਕਰਕੇ ਜੋ ਉੱਥੇ ਗਈ, ਉਹਨੂੰ ਰਾਵਣ ਲੈ ਗਿਆ, ਤੁਹਾਡੀਆਂ ਕੋਤਾਹੀਆਂ ਕਰਕੇ ਐਸਾ ਹੋਇਆ, ਅੱਜ ਇਸ ਹਾਲਾਤ ਵਿਚ ਆਈ ਹੈ, ਤੇ ਅੱਜ ਤੁਸੀਂ ਉਹਨੂੰ ਘਰੋਂ ਬਾਹਰ ਕੱਢ ਲਓ। ਮਤਲਬ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਹਨ। ਜਿਹੜਾ ਐਕਸਪਲੇਨੇਸ਼ਨ ਤੁਸੀਂ ਦੇ ਰਹੇ ਹੋ ਨਾ, ਇਹ ਐਕਸਪਲੇਨੇਸ਼ਨ

0: ਸਿਰਫ ਮਨ ਨੂੰ ਤਸੱਲੀ ਦੇਣ ਵਾਸਤੇ ਤਾਂ ਠੀਕ ਭਾਈ, ਉਹ ਬਿਲਕੁਲ ਐਨ ਨਿਸ਼ੰਗ ਹੋ ਕੇ ਵਿੱਚ ਆਏ ਜਾਂ ਨਿਸ਼ੰਗ ਹੋ ਕੇ ਉਸ ਵੇਲੇ ਵਿਚਰਦੇ ਸੀ, ਇਹ ਸੰਭਵ ਨਹੀਂ ਹੈ ਕਿਉਂਕਿ ਸੂਰਜ ਪ੍ਰਕਾਸ਼ ਨੇ ਸਪਸ਼ਟ ਤੌਰ ਤੇ ਦਿਖਿਆ ਵੀ ਉਹ ਨੰਗੇ ਹੋ ਕੇ ਰਹਿ ਰਹੇ ਸਨ। ਹਾਂਜੀ, ਨੰਗੇ ਹੋ ਕੇ ਉਹ ਉਹਨਾਂ ਦੇ ਨਾਲ ਵਿਚਰ ਰਹੇ ਸਨ। ਨੰਬਰ ਦੋ, ਉਹਨੇ ਸਾਬਤ ਇਹ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਉਹਦਾ ਇਸ਼ਕ ਸੀ। ਬੜੀ ਵੱਡੀ ਗੱਲ ਆ, ਬਹੁਤ ਵੱਡਾ ਇਲਜ਼ਾਮ ਆ।
1: ਦੇਖੋ,
0: ਬੰਦੇ ਨੇ ਪਰਿਵਾਰ ਹੁਣੇ ਹੁਣੇ ਵਾਰਿਆ ਹੋਵੇ, ਜਿਸ ਬੰਦੇ ਦੇ ਜ਼ਿੰਦਗੀ ਦਾ ਭਰੋਸਾ ਕੋਈ ਨੀ ਹੋਵੇ, ਕੀ ਹੋਵੇ ਕਿ ਉਹ ਇੱਕ ਮੁਸ਼ਕਿਲ ਦੀਆਂ ਗੱਲਾਂ ਕਰੇਗਾ? ਪਰ ਸੂਰਜ ਪ੍ਰਕਾਸ਼ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ ਗੁਰੂਆਂ ਨੂੰ ਬਦਨਾਮ ਕਰਨ ਵਾਸਤੇ, ਨਾ ਗੁਰੂ ਤੇਗ ਬਹਾਦਰ ਨੂੰ ਬਦਨਾਮ ਕਰਨ ਵਾਸਤੇ ਕੋਈ ਕਮੀ ਛੱਡੀ ਹੈ, ਨਾ ਹੋਰ ਗੁਰੂ।
1: ਬਿਲਕੁਲ ਬਿਲਕੁਲ ਬਿਲਕੁਲ, ਅਸਲੀ ਪੁਆਇੰਟ ਇਹ ਆ ਜੀ, ਉਹਨਾਂ ਨੇ ਬਦਨਾਮ ਕਰਨ ਵਾਸਤੇ ਜਿਹੜੀ ਸਾਰੀ ਸਿੱਖੀ, ਕੱਲਾ ਇਹ ਇੱਕ ਵਰਤਾਪ ਨੀ, ਸਾਰੀ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਬਹੁਤ ਕੁਛ ਲਿਖਿਆ ਗਿਆ ਔਰ ਉਹ ਲਿਖਾਇਆ ਗਿਆ, ਔਰ ਬਹੁਤ ਸਾਰਾ ਜਿਹੜਾ ਇਤਿਹਾਸ ਆ ਇਹ ਅੰਗਰੇਜ਼ ਜਦੋਂ ਭਾਰਤ ਦੇ ਵਿਚ ਆਇਆ ਉਹਨੇ ਡਿਸਟੋਰਟ ਕਰਾ ਕੇ ਲਿਖਾਇਆ ਗਿਆ ਜਬਰਦਸਤੀ। ਜਿਹੜੀ ਗੱਲ ਇੱਥੇ ਸਾਹਮਣੇ ਆਉਂਦੀ ਆ, ਉਹ ਕਿਹਾ ਜਾਂਦਾ ਕਿ ਜਿਹੜਾ ਮਹਾਰਾਜਾ ਪਟਿਆਲਾ ਸੀ ਉਸ ਵੇਲੇ ਦਾ, ਉਹਨੇ ਸਾਡਾ ਜਿਹੜਾ ਬਹੁਤ ਸਾਰਾ ਇਤਿਹਾਸ ਆ ਉਹਨੇ ਫਾਈਨੈਂਸਿੰਗ ਕੀਤੀ ਉਹਦੀ, ਮਹਾਰਾਜਾ ਪਟਿਆਲੇ ਨੇ, ਔਰ ਜਿਹੜਾ ਮੁਕਾਲਫ ਸੀਗਾ ਉਹਨੇ ਇਹ ਕਰਵਾਈ ਸੀ ਉਹਦੇ ਕੋਲੋਂ ਜਬਰਦਸਤੀ ਫਾਈਨੈਂਸਿੰਗ ਕਰਵਾਈ। ਤੇ ਜਿਹੜੇ ਸੀਗੇ ਇਹ ਆਪਣੇ ਕਾਹਨ ਸਿੰਘ ਨਾਭਾ ਜੀ, ਇਹਨਾਂ ਨੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਇਹਨਾਂ ਤੋਂ ਲਿਖਾਈਆਂ ਗਈਆਂ। ਇਹਨਾਂ ਦੇ ਨਾਲ
0: ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਇਹਨਾਂ ਨੇ ਕਦੀ ਵੀ ਸਿੱਖ ਮਿਸ਼ਨ ਦੀ ਪ੍ਰੋੜਤਾ ਨਹੀਂ ਕੀਤੀ, ਕਦੀ ਵੀ ਉਸ ਦੀ ਮਦਦ ਨਹੀਂ ਕੀਤੀ, ਬਲਕਿ ਉਹਨੂੰ ਢਾਹ ਲਾਉਣ ਦੀ ਹਰ
1: ਕੋਸ਼ਿਸ਼ ਬਿਲਕੁਲ,
0: ਔਰ ਇਸ ਢਾਹ ਲਾਉਣ ਦੀ ਹੁਣ ਵੀ ਗੱਲਾਂ ਚੱਲਦੀਆਂ ਨੇ, ਉਹੀ ਕੈਪਟਨ ਅਮਰਿੰਦਰ ਸਿੰਘ
1: ਬਿਲਕੁਲ ਚੱਲ ਰਹੀਆਂ ਜੀ, ਬਿਲਕੁਲ ਚੱਲ ਰਹੀਆਂ।
0: ਔਰ ਇਸੇ ਤਰ੍ਹਾਂ ਹੀ ਜੇ ਆਪਾਂ ਇਤਿਹਾਸਕ ਤੌਰ ਤੇ ਗੱਲ ਲੈਣੇ ਆ, ਤੇ ਜਦੋਂ ਚਾਬੀਆਂ ਦਾ ਮੋਰਚਾ ਲੱਗਿਆ ਗੁਰਦੁਆਰੇ ਕਬਜ਼ੇ ਚ ਲਏ, ਤੇ ਕਬਜ਼ੇ ਲੈਣ ਵਾਸਤੇ ਸਿੱਖਾਂ ਕੋਲ ਤੇ ਕੋਈ ਐਸਾ ਬੰਦਾ ਹੀ ਨਹੀਂ ਸੀ ਪੜਿਆ ਲਿਖਿਆ ਜਿਹਨੂੰ ਅੱਗੇ ਕਹਿ ਦਿੱਤੇ ਚੰਗਾ ਹੁਣ ਤੂੰ ਸੰਭਾਲ, ਤੇ ਉਹ ਸੂਰਤਾ ਸਿੰਘ ਹੋਰੀ ਅੱਗੇ ਆ ਗਏ। ਹਾਂਜੀ, ਤੇ ਸੂਰਤਾ ਸਿੰਘ ਹੋਰਾਂ ਦਾ ਜਿਹੜੇ ਨਿਰਮਲੇ ਸੀਗੇ, ਜਿਹੜੇ ਨਿਰਮਲੇ ਵੱਜਦੇ ਸੀਗੇ, ਇਹ ਉਹ ਨਿਰਮਲੇ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਲੋਕ ਬਨਾਰਸ ਤੋਂ ਸਟੱਡੀ ਕਰਕੇ ਆਏ ਸੀ ਨਾ, ਪੜ੍ਹ ਕੇ ਆਏ ਸੀਗੇ ਵੇਦਾਂ ਬੂਦਾਂ ਦੀ ਤੇ ਹੋਰ ਸਾਰੀ, ਉਹਨਾਂ ਨੂੰ ਨਿਰਮਲੇ ਕਹਿਣ ਲੱਗ ਗਏ ਸੀ ਵੀ ਇਹ ਪਵਿੱਤਰ ਲੋਕ ਨੇ, ਇਹਨਾਂ ਨੇ ਵੇਦ ਪੜ੍ਹੇ ਨੇ, ਉਸ ਵੇਲੇ ਦੀ ਮਾਨਸਿਕਤਾ ਇਹ ਸੀ।
1: ਹਾਂਜੀ,
0: ਔਰ ਉਹ ਨਿਰਮਲੇ ਕਹਿਣ ਲੱਗ ਪਏ, ਤੇ ਉਸ ਨਿਰਮਲਿਆਂ ਨੇ 157 ਸਾਲ ਉਹਦੀਆਂ ਪੀੜੀਆਂ ਨੇ ਇਸ ਤੇ ਕਬਜ਼ਾ ਰੱਖਿਆ। ਔਰ ਜਿਹੜੇ ਸਾਡੇ ਸਿੱਖ ਸੀਗੇ ਨਾ, ਉਹ ਸਿਰਫ ਮੱਥਾ ਟੇਕਣ ਯੋਗ ਸੀ, ਹੁਣ ਤੱਕ ਵੀ ਤੇ ਨਾ ਨਾ ਨੇੜੇ ਨੀ ਆਉਣਾ, ਪੰਜ ਸ਼ਰਨਾਂ ਕਰਕੇ ਨੀ ਨਾ ਨਹਾ ਕੇ ਆਉਣਾ, ਇਸ਼ਨਾਨ ਕਰਨਾ ਤਾਂ ਨੇੜੇ ਆਉਣਾ ਆ। ਇਹੋ ਜਿਹੀਆਂ ਗੱਲਾਂ ਕਰ ਕਰਕੇ ਸਿੱਖਾਂ ਨੂੰ ਤਾਂ ਨੇੜੇ ਨੀ ਆਉਣ ਦਿੱਤਾ, ਪੜ੍ਹਨ ਦੀ ਤਾਂ ਗੱਲ ਹੀ ਬਹੁਤ ਦੂਰ ਰਹੇ।
1: ਬਿਲਕੁਲ ਸਹੀ,
0: ਇਸ ਕਰਕੇ ਨਾ ਉਹਨਾਂ ਨੇ ਪੜ੍ਹਿਆ, ਤੇ ਜੋ ਲਿਖਿਆ ਆ ਉਹਦਾ ਐਕਸਪਲੇਨੇਸ਼ਨ ਜੋ ਤੁਸੀਂ ਚਾਹੋ ਦੇ ਦਿਓ। ਪਿੱਛੇ ਮੈਂ ਜਰਨੈਲ ਸਿੰਘ ਹੋਰਾਂ ਦੀ ਕੈਸਟ ਸੁਣੀ ਸੀ, ਜਿੱਥੇ ਉਹ ਇਹ ਕਹਿੰਦੇ ਪਏ ਨੇ ਬਚਿੱਤਰ ਸਾਹਿਬ ਨੂੰ, ਬਚਿੱਤਰ ਸਿੰਘ ਨੂੰ ਉਹਨਾਂ ਨੇ ਭੇਜਿਆ ਵੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਤੇ ਸੂਰਜ ਪ੍ਰਕਾਸ਼ ਤਾਂ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਆਪਣੀ ਡੱਬੀ ਦੇ ਵਿਚੋਂ ਸਪੈਸ਼ਲ 5 ਮਾਸੇ ਸਕੀਮ ਕੱਢ ਕੇ ਬਚਿੱਤਰ ਸਿੰਘ ਨੂੰ ਦਿੱਤੀ ਜਾਣ ਤੋਂ ਪਹਿਲਾਂ। ਸਾਬਤ ਕੀ ਕਰਨਾ ਚਾਹੁੰਦਾ, ਇਹ ਸਾਬਤ ਇਹ ਕਰਨਾ ਚਾਹੁੰਦਾ ਹੈ, ਔਰ ਲਿਖਿਆ ਵੀ ਆ ਉਸਨੇ ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ। ਸੂਰਜ ਪ੍ਰਕਾਸ਼ ਦੀ ਲਾਈਨਾਂ ਨੇ, ਹਾਂਜੀ, ਕਿ 16 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਹਰ ਨਸ਼ੇ ਦੇ ਆਦੀ ਹੋ ਗਏ ਸੀ। ਤੁਸੀਂ ਮੈਨੂੰ ਇਹ ਦੱਸੋ ਵੀ ਐਡਾ ਵੱਡਾ ਕਲੰਕ ਜਿਹੜਾ ਗ੍ਰੰਥ ਲਾਉਂਦਾ ਆ ਸਾਡੇ ਉੱਪਰ, ਅਸੀਂ ਉਹਨੂੰ ਬੈਨ ਨਹੀਂ ਕਰਕੇ ਬਲਕਿ ਮੰਜੀ ਸਾਹਿਬ ਉਹਦੀ ਕਥਾ ਹੁੰਦੀ ਹੈ, ਜਸਵੰਤ ਸਿੰਘ ਹੋਰੀ ਤੇ ਹੋਰ ਕਈ ਜਿਹੜੇ ਬੰਦੇ ਨੇ ਉਹਦੀ ਕਥਾ ਕਰਦੇ ਨੇ, ਔਰ ਮੈਂ ਜਰਨੈਲ ਸਿੰਘ ਹੋਰਾਂ ਦਾ ਹਵਾਲਾ ਇਸ ਕਰਕੇ ਦਿੱਤਾ ਹੈ। ਔਰ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀਆਂ ਐਸੀਆਂ ਥਾਵਾਂ ਆਈਆਂ ਜਿੱਥੇ ਇਸ ਨਸ਼ੇ ਦੀ ਗੱਲ ਨੂੰ ਉਹ ਗੋਲਮੋਲ ਕਰਕੇ ਅੱਗੇ ਤੁਰ ਜਾਂਦੇ ਨੇ। ਕਿਸੇ ਥਾਂ ਤੇ ਉਹਨਾਂ ਨੇ ਕਿਹਾ ਕਿ ਸ਼ਿਕੰਜਵੀ ਸਿਖਾਈ, ਇਸ ਤਰ੍ਹਾਂ ਕਰਕੇ ਉਸ ਗੱਲ ਨੂੰ ਚੁੱਪ ਕਰ ਜਾਂਦੇ ਨੇ, ਅੱਗੇ ਲੰਘ ਜਾਂਦੇ ਨੇ। ਮੇਰੇ ਕਹਿਣ ਤੋਂ ਭਾਵ ਇਹ ਵੀ ਜਾਣਦੇ ਤੇ ਉਹ ਵੀ ਨੇ, ਪਰ ਆਪਣੇ ਹੀ ਮਿਸ਼ਨ ਦੇ ਜਾਂ ਇੰਜ ਕਹਿ ਲੋ ਕਿ ਟਕਸਾਲ ਦੇ ਜਾਂ ਜਿਹੜਾ ਜਸਾ ਭਿੰਡਰਾਂ ਸੀ, ਆਪਣੀ ਹੀ ਬਣੀ ਹੋਈ ਮਾਨਸਿਕਤਾ ਨੂੰ ਜਾਂ ਪਲੈਨਿੰਗ ਨੂੰ ਢਾਹ ਨਹੀਂ ਸੀ ਲਾਉਣਾ ਚਾਹੁੰਦੇ, ਜਿਸ ਕਰਕੇ ਉਹਨਾਂ ਨੇ ਖੁੱਲ ਕੇ ਨਹੀਂ ਆਖਿਆ ਵੀ ਇਹ ਇਤਿਹਾਸ ਗਲਤ ਲਿਖਿਆ ਗਿਆ, ਇਹ ਸੂਰਜ ਪ੍ਰਕਾਸ਼ ਦਾ ਜੋ ਲਿਖਿਆ ਬਹੁਤ ਗਲਤ ਲਿਖਿਆ ਗਿਆ, ਜਿਹਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਤੇ ਬਦਮਾਸ਼ ਲਿਖਿਆ ਗਿਆ। ਉਹਦੇ ਵਿੱਚ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਉਹਨਾਂ ਨੇ ਲਿਖਵਾਇਆ ਗਿਆ ਕਿ ਉਹਨਾਂ ਨੇ ਜਿਹੜੇ ਘੋੜੇ ਚ ਲੈ ਕੇ ਆਏ ਸੀ ਬਿਧੀ ਚੰਦ, ਬਿਧੀ ਚੰਦ ਨੂੰ ਆਖਿਆ ਵੀ ਵਿਧੀਆ ਇਹ ਲਿਖਿਆ ਇਸ ਤਰ੍ਹਾਂ ਹੈ ਕਿ ਵਿਧੀਆ ਤੂੰ ਤਾਂ ਇੰਨੇ ਇੰਨੇ ਮੁਸਲਮਾਨਾਂ ਦੇ ਘਰਾਂ ਚ ਜਾਂਦਾ ਰਹਿੰਦਾ ਲੁੱਟ ਮਚਾਉਂਦਾ ਆ ਤੇ ਕਿਤੇ ਉਹ ਤੋਂ ਸੋਹਣੇ ਸੋਹਣੇ ਗਹਿਣੇ ਨੀ ਹੋਣਗੇ ਤੇ ਉਹ ਵੀ ਸਾਨੂੰ ਜਾ ਕੇ ਦੇਈ। ਇਹ ਉਹ ਯਾਰ ਜਿਹੜੇ ਬਖਸ਼ਿਸ਼ਾਂ ਕਰਦੇ ਆ ਲੋਕਾਂ ਨੂੰ ਜਿਨ੍ਹਾਂ ਕੋਲੇ ਮਾਇਆ ਨਾਲ ਸੰਬੰਧ ਨਹੀਂ ਹੈਗਾ, ਰੂਹਾਨੀਅਤ ਨਾਲ ਸੰਬੰਧ ਹੈ, ਤੇ ਉਹਨਾਂ ਨੂੰ ਤੁਸੀਂ ਮਾਇਆ ਚ ਲਿਪਤ ਕਰਦੇ ਪਏ ਹੋ ਔਰ ਉਹਨਾਂ ਦੇ ਘਰ ਵਾਲੀ ਤੂੰ ਇਹ ਖਵਾਉਂਦੇ ਪਏ ਵੀ ਚੋਰੀ ਕਰਕੇ ਲਿਆਏਗਾ ਮਾਲ ਤੇ ਕਹਿਣੇ ਜਿਹੜੇ ਸਾਨੂੰ ਦੇ ਦੀ। ਉਹ ਪ੍ਰਮੋਸ਼ਨ ਉਹਦੀ ਹੋ ਰਹੀ ਹੈ ਸਾਡੇ ਉਸ ਅਕਾਲ ਤਖ਼ਤ ਤੇ ਔਰ ਉਹਦੀ ਜਿਹੜੀ ਕਥਾ ਹੈ ਰੋਜ਼ ਮੰਦੀ ਸਾਹਿਬ ਦੀਵਾਨ ਹਾਲ ਵਿਚ ਹੁੰਦੀ ਹੈ ਜਿਹਦੀ ਕਿ ਅਸੀਂ ਰੋਕ ਨਹੀਂ ਸਕੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਇਸ ਨੂੰ ਇੱਥੇ ਸਮਾਪਤ ਕਰਨਾ ਚਾਹੁੰਦੇ ਹਾਂ ਕਿ ਇਸ ਇਤਿਹਾਸ ਨੂੰ ਵੀ ਰੀਰਾਈਟ ਕਰਨਾ ਚਾਹੀਦਾ ਹੈ ਔਰ ਜਿਹਦੇ ਵਿਚ ਮੇਨ ਮੁੱਦਾ ਸਾਡੇ ਸਾਹਮਣੇ ਇਹ ਹੋਣਾ ਚਾਹੀਦਾ ਹੈ ਭਾਈ ਆਨੰਦਪੁਰ ਛੱਡਿਆ ਤਾਂ ਸੀ ਨਾ, ਇਹਦਾ ਮਤਲਬ ਛੱਡਿਆ ਸੀ ਤੇ ਰਾਜੀ ਖੁਸ਼ੀ ਤੇ ਘਰ ਛੱਡਣ ਵਾਸਤੇ ਕੋਈ ਨੀ ਤਿਆਰ ਹੁੰਦਾ ਤੇ ਜੇ ਛੱਡਿਆ ਸੀ ਤੇ ਉਸ ਤੋਂ ਬਾਅਦ ਲੜਾਈ ਹੋਈ ਅਜੀਤ ਸਿੰਘ ਦੀ ਜਾਂ ਮਹਾਂ ਸਿੰਘ ਦੀ ਜਾਂ ਮਾਨ ਸਿੰਘ ਦੀ ਜਾਂ ਜਿਹੜੇ ਵੀ ਸਿੰਘਾਂ ਦੀ ਸ਼ਹੀਦੀ ਅਸੀਂ ਲਿਖਦੇ ਹਾਂ ਜਾਂ ਬਚਿੱਤਰ ਸਿੰਘ ਦੀ ਕੋਟਲਾ ਨਿਹੰਗ ਸਿੰਘ ਵਿਚ ਜਾ ਕੇ ਸ਼ਹੀਦੀ ਹੋਈ ਇਹ ਸਾਰੀਆਂ ਗੱਲਾਂ ਤੇ ਹੈਗੀਆਂ ਨੇ ਆਖਿਰ ਵਾਪਰੀਆਂ ਤੇ ਹਨ ਨਾ, ਇਹਨਾਂ ਸਾਰੀਆਂ ਨੂੰ ਲੜੀ ਬੱਧ ਕਰਨ ਦੀ ਲੋੜ ਹੈ, ਇਤਿਹਾਸ ਨੂੰ ਰੀਰਾਈਟ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਨਿਰੋਲ ਸਿੱਖ ਇਤਿਹਾਸ ਨੂੰ ਜਿੰਦਾ ਕਰ ਸਕੀਏ, ਪ੍ਰਤੱਖ ਕਰ ਸਕੀਏ ਤੇ ਲੋਕਾਂ ਨੂੰ ਦੱਸ ਸਕੀਏ ਕਿ ਇਸ ਤਰ੍ਹਾਂ ਹੁੰਦਾ ਰਿਹਾ ਹੈ। ਹਾਂਜੀ, ਜਿਹੜੀਆਂ ਰਲਗੜ ਗੱਲਾਂ ਕਰ ਦਿੱਤੀਆਂ ਗਈਆਂ ਨੇ ਉਹਦੇ ਨਾਲ ਐਂ ਲੱਗਦਾ ਵੀ ਇਹ ਵੀ ਸਨਾਤਨ ਦਾ ਹਿੱਸਾ ਆ, ਪਰ ਉਹ ਤਾਂ ਹੁਣ ਤੱਕ ਹੀ ਕਹਿੰਦੇ ਆਏ ਨੇ ਵੀ ਸਿੱਖ ਜਿਹੜੇ ਨੇ ਉਹ ਕੇਸਾਧਾਰੀ ਸਾਡੇ ਹਿੰਦੂ ਨੇ, ਸਾਡੀ ਹੀ ਜਮਾਤ ਨੇ, ਪਰ ਸਿਰਫ ਇਹ ਹੈ ਵੀ ਵੱਖਰਾ ਪਹਿਰਾਵਾ ਕੇਸ ਰੱਖਦੇ ਨੇ ਇਸ ਕਰਕੇ ਉਹ ਥੋੜਾ ਜਿਹਾ ਵੱਖਰਾ ਪਹਿਰਾਵਾ, ਪਰ ਉਂਝ ਹੈ ਤਾਂ ਉਹ ਵੀ ਹਿੰਦੂ ਨੇ। ਕਈ ਲੋਕ ਚੀਮਾ ਸਾਹਿਬ ਬਾਇਓਲੋਜੀ ਦਾ ਹਵਾਲਾ ਦਿੰਦੇ ਆ ਭਾਈ ਭਾਈ ਸਾਰੇ ਤੇ ਪਹਿਲਾਂ ਹਿੰਦੂ ਸੀ, ਉਹ ਭਾਈ ਸਾਰੇ ਹਿੰਦੂ ਸੀ ਉਦੋਂ ਪਹਿਲਾਂ ਸਾਰੇ ਮੁਸਲਮਾਨ ਵੀ ਸੀਗੇ, ਉਸ ਤੋਂ ਪਹਿਲਾਂ ਸਾਰੇ ਕ੍ਰਿਸਚਨ ਵੀ ਸੀਗੇ, ਮਾਨਸਿਕਤਾ ਅਲੱਗ ਅਲੱਗ ਬਣਦੀ ਆਈ ਉਹਦੇ ਵਿਚੋਂ ਤੁਸੀਂ ਬਣਦੇ ਹੋਏ ਤੇ ਜੇ ਅਸੀਂ ਕ੍ਰਿਸ਼ਨਾ ਦੀ ਫਿਲਾਸਫੀ ਨੂੰ ਲਈਏ ਆਦਮ ਸੀ ਯਕੀਨ ਸੀ ਆਦਮ ਤੇ ਈਵ ਤੋਂ ਸ਼ੁਰੂ ਹੋਈ ਤੇ ਫਿਰ ਇਹਦਾ ਮਤਲਬ ਇਹ ਵੀ ਜਨਰੇਸ਼ਨ ਤੇ ਭੈਣਾਂ ਭਰਾਵਾਂ ਚ ਇਦਾਂ ਸ਼ੁਰੂ ਹੋ ਗਈ ਨਾ।
1: ਬਿਲਕੁਲ ਲੌਜੀਕਲੀ ਗੱਲ ਕੀਤੀ, ਮੈਂ ਹਮੇਸ਼ਾ ਇਹ ਗੱਲ ਕਰਦਾ ਵੀ ਜੇ ਤੁਸੀਂ ਕਹਿੰਦੇ ਆ ਸਾਰਾ ਕੁਝ ਐਦਮ ਤੇ ਈਵ ਤੋਂ ਸ਼ੁਰੂ ਹੋਇਆ ਇਹਦਾ ਮਤਲਬ ਉਹ ਭੈਣ ਭਰਾ ਆਪਸ ਵਿਚ ਡਾਕਟਰ ਸਾਹਿਬ ਇੱਕ ਫੈਕਟ ਆ ਜਿਹੜਾ ਇੱਕ ਰਾਣੀ ਵੀ ਹੋਈ ਆ ਇਸ ਧਰਤੀ ਦੇ ਉੱਤੇ, ਮੈਨੂੰ ਹੁਣ ਉਹਦਾ ਨਾਂ ਤੇ ਨੀ ਯਾਦ ਹੈ, ਮੈਂ ਉਹ ਪੜਿਆ ਕਿਤਾਬ ਉਹਦਾ, ਉਹ ਵੀ ਹੋਈ ਆ ਜਿਸ ਔਰਤ ਨੇ ਆਪਣੇ 5 ਭਰਾਵਾਂ ਦੇ ਨਾਲ ਸ਼ਾਦੀ ਕੀਤੀ ਹੋਈ ਸੀ।
0: ਮੈਂ ਉਹ ਪੜ੍ਹੀ ਜੀ ਹਿਸਟਰੀ, ਮੈਂ ਉਹਦੀ ਹਿਸਟਰੀ ਪੜ੍ਹੀ ਹੈ।
1: ਬਿਲਕੁਲ ਹਾਂਜੀ,
0: ਸੋ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਕਹਿਣੀਆਂ ਬਈ ਸਿੱਖ ਹਿੰਦੂਆਂ ਦਾ ਹਿੱਸਾ ਨੇ ਇਹ ਗਲਤ ਆ, ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਡਾ ਸੋਚਣ ਦਾ ਢੰਗ ਵੱਖਰਾ ਹੈ, ਸਾਡੇ ਸਿਧਾਂਤ ਪ੍ਰਿੰਸੀਪਲ ਤੁਹਾਡੇ ਨਾਲ ਵੱਖਰੇ ਨੇ, ਉਹ ਫਿਰ ਤੁਸੀਂ ਕਿਵੇਂ ਰਲ ਗਏ। ਹਾਂਜੀ, ਔਰ ਜਦੋਂ ਵੀ ਕੋਈ ਸਰਕਾਰ ਹੁੰਦੀ ਹੈ ਨਾ
1: ਜੀ,
0: ਲੋਕ ਜਿਹੜੇ ਨੇ ਸ਼ਾਂਤੀ ਨਾਲ ਜਿਉਣ ਵਾਸਤੇ ਸਰਕਾਰੀ ਧਰਮ ਜਿਹੜਾ ਹੁੰਦਾ ਆ ਉਹਨੂੰ ਅਪਣਾ ਲੈਂਦੇ
1: ਆ। ਬਿਲਕੁਲ,
0: 7 ਪੀੜੀਆਂ ਸਾਡੇ ਦੇ ਉੱਪਰ ਮੁਸਲਮਾਨਾ ਰਾਜ ਰਿਹਾ ਆ, ਬਾਬਰ ਐਂਟਰ ਕੀਤਾ, ਬਾਬਰ ਤੋਂ ਬਾਅਦ ਹਿਮਾਯੂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਬਹਾਦਰ ਸ਼ਾਹ, ਲੋਕ ਲੜੀਵਾਰ ਉਹਦੇ ਤੇ ਰਾਜ ਕਰਦੇ ਆਏ ਨੇ ਤੇ ਬਹੁਤੇ ਲੋਕ ਇਸ ਮਾਨ ਸੀ ਯਾਰ ਸ਼ਾਂਤੀ ਨਾਲ ਜਿਉਣਾ ਮੁਸਲਮਾਨ ਹੋ ਜਾਓ, ਬਹੁਤ ਸਾਰੇ ਲੋਕ ਉਦੋਂ ਮੁਸਲਮਾਨ ਹੋ ਗਏ ਆ
1: ਜੀ।
0: ਸੋ ਇਸ ਸਨਾਤਨ ਏਰੀਏ ਦੇ ਵਿਚੋਂ ਵੀ ਉਦੋਂ ਬਹੁਤ ਸਾਰੇ ਮੁਸਲਮਾਨ ਹੋ ਗਏ ਆ, ਔਰ ਇਸੇ ਤਰ੍ਹਾਂ ਅਦਲਾ ਬਦਲੀ ਤਬਦੀਲੀ ਤਾਂ ਚੀਮਾ ਸਾਹਿਬ ਹੁਣ ਵੀ ਹੁੰਦੀ ਹੈ, ਹੁਣ ਵੀ ਹੁੰਦੀ ਆਈ ਹੈ, ਜਿੱਥੇ ਕਿਸੇ ਨੂੰ ਕੋਈ ਫਾਇਦਾ ਦਿਸਦਾ ਆ ਉਦੋਂ ਫਾਇਦਾ ਇਹ ਦਿਸਦਾ ਸੀ ਵੀ ਸਰਕਾਰੀ ਧਰਮ ਜਿਹੜਾ ਮੁਸਲਮਾਨਾ ਆ ਇਹ ਉਹੀ। ਠੀਕ ਹੈ,
1: ਬਿਲਕੁਲ ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਇੱਥੇ ਇੱਕ ਪੁਆਇੰਟ ਹੋਰ ਐਡ ਕਰਨਾ ਚਾਹੂੰਗਾ, ਉਹ ਇਹ ਆ ਕਿ ਜਿਹੜੇ ਲੋਕ ਮੁਸਲਮਾਨ ਬਣੇ ਵੀ ਸੀਗੇ ਨਾ ਉਹਦੇ ਵਿੱਚ ਇਸ ਤਰ੍ਹਾਂ ਵੀ ਸੀਗੀ ਕਿ ਲੋਕ ਜਿਹੜੇ ਆਹ ਦੇਵੀ ਦੀ ਪੂਜਾ, ਉਹ ਦੇਵੀ ਦੀ ਪੂਜਾ, ਉਹ ਦੇਵਤੇ ਦੀ ਪੂਜਾ, ਪੱਥਰ ਦੀ ਪੂਜਾ, ਠਾਕਰ ਦੀ ਪੂਜਾ ਜਿਹੜੀ ਆ, ਤੇ ਲੋਕ ਜਿਹੜੇ
0: ਕਰੋੜ ਇਹਨਾਂ ਕਰੋੜ
2: ਹਾਂਜੀ ਉਹ ਜਿਹੜੀ ਗੱਲਬਾਤ ਸੀਗੀ ਉਹ ਇਹ ਤਰ੍ਹਾਂ ਸੀ ਕਿ ਉਹਨਾਂ ਨੂੰ ਪੂਜ ਪੂਜ ਕੇ ਥੱਕ ਟੁੱਟੇ ਸੀਗੇ ਕਿ ਉਹਨਾਂ ਨੂੰ ਸਫਲਤਾ ਨਹੀਂ ਮਿਲ ਰਹੀ ਸੀ। ਉਹਨਾਂ ਲੋਕਾਂ ਨੇ ਜਦੋਂ ਇਸਲਾਮ ਦੇਖਿਆ ਵੀ ਆਹ ਜਿਹੜਾ ਧਰਮ ਆ ਇਹ ਇਹਦੇ ਨਾਲੋਂ ਘੜੀ ਘੜੀ ਇੱਕ ਇੱਕ ਜਗ੍ਹਾ ਤੇ ਜਾ ਕੇ ਪੂਜਣ ਦੀ ਬਜਾਏ ਇਹ ਜਿਹੜਾ ਇਹ ਕਹਿੰਦਾ ਇੱਕੋ ਹੀ ਨੂੰ ਪੂਜੋ ਔਰ ਕਦੇ ਪੈਸੇ ਨਹੀਂ ਮੰਗਦਾ ਇਹ ਅਪਣਾ ਲਓ। ਸੋ ਬਹੁਤ ਸਾਰੇ ਲੋਕ ਆ ਜਿਹੜੇ ਆਪ ਵੀ ਉਹਨਾਂ ਨੂੰ ਧਰਮ ਜਿਹੜਾ ਉਹ ਚੰਗਾ ਲੱਗਿਆ ਹਿੰਦੂ ਧਰਮ ਦੇ ਨਾਲੋਂ ਉਹਨਾਂ ਨੇ ਆਪ ਵੀ ਉਹ ਅਪਣਾ ਲਿਆ ਆਪਣੇ ਆਪ ਵੀ ਕੁਛ ਆ ਜਿਹੜੇ ਉਹਨਾਂ ਨੂੰ ਜ਼ਬਰਦਸਤੀ ਉਹਨਾਂ ਦੇ ਉੱਤੇ ਠੋਸਿਆ ਗਿਆ।
0: ਵਕਤੀ ਵਕਤੀ ਫਾਇਦਿਆਂ ਨੂੰ ਸੋਚਦਿਆਂ ਹੋਇਆ
2: ਬਿਲਕੁਲ ਬਿਲਕੁਲ ਬਿਲਕੁਲ
0: ਐਸਾ ਹੋ ਰਿਹਾ ਢੰਗ ਤਰੀਕੇ ਵੱਖਰੇ ਨੇ ਹਰ ਧਰਮ ਅਪਣਾਉਂਦਾ ਆ ਢੰਗ ਤਰੀਕੇ ਵੱਖਰੇ ਆਪਣਾ ਮੁਤਾਬਕ ਖਿੱਚਣ ਦੀ ਕੋਸ਼ਿਸ਼ ਕਰਦਾ ਆ।
2: ਬਿਲਕੁਲ
0: ਮੈਂ ਇੱਕ ਸੱਜਣ ਨੂੰ ਕੱਲ ਲਿਖ ਰਿਹਾ ਸੀਗਾ ਉਹਦੇ ਨਾਲ ਮੇਰੀ ਵਾਰਤਾਲਾਪ ਚੱਲ ਰਹੀ ਸੀ ਉਹ ਮੈਂ ਕਿਹਾ ਭਾਈ ਅੱਜ ਨਿਊਜ਼ੀਲੈਂਡ ਵਾਲੀ ਗੱਲ ਹੋਈ ਨਾ ਤੇ ਨਿਊਜ਼ੀਲੈਂਡ ਵਾਲੀ ਕਹਾਣੀ ਦੇ ਉੱਪਰ ਮੈਂ ਇਹ ਗੱਲ ਲਿਖੀ ਸੀ ਭਾਈ ਅਕਲੀ ਤੇ ਸਾਨੂੰ ਜਿਸ ਦੇਸ਼ ਚ ਅਸੀਂ ਰਹਿੰਦੇ ਆ ਨਾ ਕਹਿੰਦੇ ਕਾਨੂੰਨਾਂ ਨੂੰ ਫਾਲੋ ਕਰਕੇ ਚੱਲਣਾ ਚਾਹੀਦਾ।
2: ਬਿਲਕੁਲ
0: ਦੂਸਰੀ ਗੱਲ ਸਾਨੂੰ ਉਹਨਾਂ ਨੂੰ ਪਹਿਲਾਂ ਤਾਂ ਇਹ ਸਾਬਿਤ ਕਰਨ ਦੀ ਲੋੜ ਆ ਕਿ ਸਾਡਾ ਵੱਖਰਾ ਰੂਪ ਤੁਹਾਡੀ ਮੁਖਾਲਫਤ ਕਰਨ ਵਾਸਤੇ ਨਹੀਂ ਹੈ ਤੁਹਾਨੂੰ ਇਹਦੇ ਤੋਂ ਖਤਰਾ ਮਹਿਸੂਸ ਕਰਨ ਦੀ ਲੋੜ ਨਹੀਂ ਹੈ। ਸਾਡਾ ਤੱਕ ਦਾ ਇਤਿਹਾਸ ਇਹ ਰਿਹਾ ਆ ਵੀ ਇਹ ਜਿਹੜੀ ਕਿਰਪਾਨ ਤੋਂ ਤੁਸੀਂ ਡਰਦੇ ਜੇ ਇਹਨੇ ਹੁਣ ਤੱਕ ਮਜ਼ਲੂਮਾਂ ਦੀ ਰਾਖੀ ਕੀਤੀ ਹੈ ਪਰ ਸਾਡਾ ਕਸ਼ਟ ਨਹੀਂ ਆਉ।
2: ਜੀ
0: ਨਿਊਜ਼ੀਲੈਂਡ ਦੇ ਵਿੱਚ ਤੇ ਸਾਧ ਵੀ ਬਥੇਰੇ ਜੇਲਾਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਨੇ ਹੁਣ ਤੱਕ ਉੱਥੇ ਅੱਤ ਚੁੱਕੀ ਹੋਈ ਸੀ ਮੈਨੂੰ ਉਹਦੇ ਬਾਰੇ ਬਹੁਤ ਸਾਰਾ ਪਤਾ ਹੈਗਾ ਇਸ ਗੱਲ ਦਾ। ਭਾਵ ਕੀ ਆ ਵੀ ਤੁਸੀਂ ਕਰੈਕਟਰ ਹੀ ਇਸ ਤਰ੍ਹਾਂ ਦਾ ਸ਼ੋਅ ਕਰ ਰਹੇ ਹੋ ਤੇ ਉਹਨਾਂ ਲੋਕਾਂ ਨੂੰ ਇਸ ਤੋਂ ਖਤਰਾ ਹੋਣ ਲੱਗ ਗਿਆ। ਜੇ ਤੁਸੀਂ ਕਰੈਕਟਰ ਇਸ ਤਰ੍ਹਾਂ ਦਾ ਸਾਬਿਤ ਕੀਤਾ ਹੋਵੇ ਤੁਹਾਡੇ ਤੋਂ ਖਤਰਾ ਨਾ ਲੱਗੇ ਬਲਕਿ ਤੁਹਾਡੀ ਕਿਰਪਾ ਨੂੰ ਸਮਝਣ ਵੀ ਸਾਡੀ ਰਾਖੀ ਵਾਸਤੇ ਆ ਸਮਝ ਜਦੋਂ ਤੁਸੀਂ ਤਾਂ ਉਸ ਤਰ੍ਹਾਂ ਦਾ ਕਿਰਦਾਰ ਨੀ ਸਾਬਿਤ ਕਰ ਰਹੇ ਜੇਲਾਂ ਭਰੀਆਂ ਪਈਆਂ ਸਾਡੇ ਪੰਜਾਬੀ ਮੁੰਡਿਆਂ ਦੇ ਨਾਲ ਜਿਹੜੇ ਡਰੱਗ ਕਰਕੇ ਅੰਦਰ ਹੈਗੇ ਨੇ ਘਟਨਾਵਾਂ ਕਰਕੇ ਅੰਦਰ ਹੈਗੇ ਨੇ ਸੋ ਅਸੀਂ ਕਿਸ ਤਰ੍ਹਾਂ ਦਾ ਕਰੈਕਟਰ ਸਾਬਿਤ ਕਰ ਰਹੇ ਹਾਂ ਇਸ ਤਰ੍ਹਾਂ ਦਾ ਕਰੈਕਟਰ ਅਸੀਂ ਸਾਬਿਤ ਕਰਾਂਗੇ ਤੇ ਆਖੀਏ ਅਸੀਂ ਇਹ ਕਿ ਸਾਡਾ ਇਹ ਸਤਿਕਾਰ ਕਰਨ ਸਾਨੂੰ ਕਿਰਪਾਨ ਪਾਉਣ ਦੀ ਇਜਾਜ਼ਤ ਦੇ ਦੇਣ ਉਹ ਕਿਵੇਂ ਸੰਭਵ ਹੋ ਸਕਦਾ ਹੈ
2: ਨਹੀਂ ਹੋ ਸਕਦਾ ਬਿਲਕੁਲ
0: ਇਹ ਹੈਗੀ ਹਾਂਜੀ। ਸੋ ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਮਅਪ ਕਰਦਿਆਂ ਮੈਂ ਨਤਮਸਤਕ ਹਾਂ ਇਹਨਾਂ ਵੱਡੀਆਂ ਵੱਡੀਆਂ ਸ਼ਹੀਦੀਆਂ ਨੂੰ ਮੈਂ ਨਤਮਸਤਕ ਹਾਂ ਉਸ ਗੁਰੂ ਅਰਜਨ ਸਾਹਿਬ ਦੇ ਹਾਲਾਤ ਤੋਂ ਲੈ ਕੇ ਗੁਰੂ ਛੇਵੇਂ ਪਾਤਸ਼ਾਹ ਦੇ ਹਾਲਾਤ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਤੇ ਦਸਵੇਂ ਗੁਰੂ ਦੇ ਜੀਵਨ ਬਿਰਤਾਂਤ ਨੂੰ ਸਾਰਿਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਪਰਖਣ ਦੀ ਲੋੜ ਹੈ ਪਰਖ ਕੇ ਤੇ ਉਸਨੂੰ ਮੰਨਣ ਦੀ ਲੋੜ ਹੈਗੀ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਸ ਦਿਹਾੜੇ ਦੇ ਵਿੱਚ ਮੈਂ ਸਾਰਿਆਂ ਨਾਲ ਸਾਂਝ ਪਾਉਂਦਿਆਂ ਤੇ ਅੱਜ ਦੇ ਸਮੇਂ ਵਿੱਚ ਮੈਂ ਤੁਹਾਡੇ ਨਾਲ ਫਤਿਹ ਬੁਲਾਉਣਾ ਸਾਰਿਆਂ ਨੂੰ ਇਹੀ ਕਹਿਣਾ ਕਿ ਅੱਜ ਤੋਂ ਬਾਅਦ ਕੋਸ਼ਿਸ਼ ਇਹ ਕਰੋ ਕਿ ਜਦੋਂ ਕੋਈ ਵੀ ਗੱਲ ਭਾਵੇਂ ਤੁਹਾਨੂੰ ਫੂਕ ਚੁਕਾ ਕੇ ਕਹਿਤਾ
2: ਹੋਵੇ
0: ਕਮ ਸੇ ਕਮ ਇਹ ਦੇਖੋ ਵੀ ਉਹਦੇ ਚ ਸਚਾਈ ਕੀ ਹੈਗੀ ਆ
2: ਸਚਾਈ ਕੀ ਹੈਗੀ
0: ਤਰਕ ਸੰਗਤ ਸਚਾਈ ਹੈਗੀ ਤੁਹਾਨੂੰ ਫੂਕ ਚੁਕਾ ਕੇ ਤਾਂ ਨਹੀਂ ਤਾਂ ਐਸਾ ਕੁਛ ਕੀਤਾ ਜਾ ਰਿਹਾ।
2: ਬਿਲਕੁਲ ਬਿਲਕੁਲ ਜੀ
0: ਧਰਮ ਨੇ ਹੁਣ ਤੱਕ ਬਹੁਤ ਕੁਝ ਐਸਾ ਕੀਤਾ ਆ ਸਾਨੂੰ ਫੂਕ ਚੁਕਾ ਕੇ ਬਹੁਤ ਸਾਰੀਆਂ ਗੱਲਾਂ ਉਹਦੇ ਚ ਐਡ ਕਰ ਦਿੱਤੀਆਂ ਗਈਆਂ ਨੇ
2: ਜੀ।
0: ਮੈਂ ਮਸੰਦਾਂ ਦੀ ਗੱਲ ਸੁਣ ਰਿਹਾ ਸੀ ਤੇ ਕਹਿ ਰਿਹਾ ਸੀ ਉਹ ਭਲੇ ਮਾਨਸੋ ਜਿਹੜਾ ਗੁਰੂ ਮਾਇਆ ਨੂੰ ਤੁੱਛ ਸਮਝਦਾ ਆ ਉਹ ਮਾਇਆ ਬਦਲੇ ਬੰਦੇ ਕਿਹੜਾ ਹੀ ਛਾੜੂਗਾ
2: ਬਿਲਕੁਲ
0: ਨਹੀਂ ਭਾਈ ਹੋਰ ਤਾਂ ਬਾਕੀ ਸਾਰੀਆਂ ਚੀਜ਼ਾਂ ਤੁਸੀਂ ਸਾਂਭ ਲਈਆਂ ਨੇ ਉਹ ਕਿਹੜਾ ਕਿੱਥੇ ਹਨ ਸਹੀ ਆ ਇਹ ਗੱਲ ਵੱਖਰੀ ਆ ਕਿ ਤੁਸੀਂ ਕਿਸੇ ਨੂੰ ਡਿਊਟੀ ਤੇ ਲਾਇਆ ਉਹਨੇ ਡਿਊਟੀ ਦੀ ਕੁਤਾਹੀ ਕੀਤੀ ਉਹਨੂੰ ਤੁਸੀਂ ਲਾਂਭੇ ਤੇ ਕਰ ਸਕਦੇ ਹੋ ਪਾਸੇ ਤੇ ਕਰ ਸਕਦੇ ਹੋ ਤੁਸੀਂ ਆਖੋ ਏਡੀ ਵੱਡੀ ਗੱਲ ਕਰ ਦਿਓ ਵੀ ਕਿਹੜਾ ਇੰਜ ਸਾੜ ਦਿੱਤਾ ਹਾਂਜੀ ਇਹ ਗੱਲ ਗਲਤ ਆ ਇਹ ਮੰਨਣ ਯੋਗ ਨਹੀਂ
2: ਆਉਂਦੀ।
0: ਸੋ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਾਨੂੰ ਫਿਰ ਦੁਬਾਰਾ ਵਿਚਾਰਨ ਦੀ ਲੋੜ ਹੈਗੀ ਹੈ ਸਾਡੇ ਗੁਰੂਆਂ ਨੂੰ ਇਸ ਤਰ੍ਹਾਂ ਦੇ ਕਾਤਲ ਨਾ ਬਣਾਓ ਕਿ ਮਾਇਆ ਦੀ ਖਾਤਰ ਦੂਜੇ ਲੋਕਾਂ ਦਾ ਕਤਲ ਕਰਦੇ ਫਿਰਨ ਹਾਂਜੀ। ਸੋ ਇਹ ਬਹੁਤ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਨੇ ਤੇ ਅੱਜ ਦੇ ਇਤਿਹਾਸ ਦੇ ਵਿੱਚ ਮੈਂ ਇਹੀ ਕਹੂੰਗਾ ਵੀ ਸਾਰੇ ਮੇਰੇ ਵੀਰ ਵਿਚਾਰਵਾਨ ਜਿੰਨੇ ਵੀ ਨੇ ਜਿਹੜੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ ਉਹ ਆਪਣੇ ਵਿਚਾਰ ਜ਼ਰੂਰ ਦੇਣ ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਤਰਕ ਸੰਗਤ ਕੀਤੀਆਂ ਨੇ ਅਸੀਂ ਜਿੰਨੇ ਵੀ ਵਿਚਾਰ ਦਿੱਤੇ ਨੇ ਉਹਨਾਂ ਦੇ ਵਿੱਚ ਇਹ ਵੇਖਿਆ ਵੀ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਜਿਹੜੀਆਂ ਤਰਕ ਤੇ ਪੂਰੀਆਂ ਨਹੀਂ ਉਤਰਦੀਆਂ ਪਰ ਅਸੀਂ ਗੁਰਦੁਆਰਿਆਂ ਚ ਜਾ ਰਹੇ ਹਾਂ ਸਾਰੇ ਇਤਿਹਾਸਕਾਰ ਜਿਹੜੇ ਉਹ ਜਿਹਾ ਇਤਿਹਾਸ ਸੁਣਾਉਂਦੇ ਨੇ ਅਸੀਂ ਸੁਣ ਕੇ ਤੇ ਆ ਜਾਂਦੇ ਹਾਂ ਪਰ ਅਸੀਂ ਉਹਦੇ ਉੱਪਰ ਉਂਗਲ ਨਹੀਂ ਚੁੱਕਦੇ ਕਿਉਂਕਿ ਸਾਡੇ ਕੋਲ ਆਪਣਾ ਤਰਕ ਨਹੀਂ ਹੁੰਦਾ ਸਾਨੂੰ ਤਰਕ ਪੈਦਾ ਕਰਨ ਦੀ ਲੋੜ ਆ ਕਿ ਕੀ ਗੱਲ ਐਸੀ ਹੋ ਸਕਦੀ ਕਿ ਇੱਕ ਸੱਜਣ ਕੋਈ ਟਮਟਮਟਿਕ ਸਾਲ ਦੇ ਹੋਣਗੇ ਉਹ ਬਾਬਾ ਦੀਪ ਸਿੰਘ ਦੀ ਗੱਲ ਚੱਲ ਰਹੀ ਸੀ ਤੇ ਉਹਦੇ ਸਬੰਧ ਵਿੱਚ ਉਹਨੇ ਬਹੁਤ ਭੱਦੇ ਲਫ਼ਜ਼ਾਂ ਨਾਲ ਅਗਲੇ ਇੱਕ ਸੱਜਣ ਨੂੰ ਜਵਾਬ ਦਿੱਤਾ ਬਹੁਤ ਹੀ ਭੱਦੇ ਲਫ਼ਜ਼ਾਂ ਨਾਲ ਜਿਨ੍ਹਾਂ ਨੂੰ ਬੋਲਿਆ ਨਹੀਂ ਜਾ ਸਕਦਾ ਉਹ ਮਾਨਸੇ ਤੂੰ ਅਜੇ ਕੱਲ ਜੰਮਿਆ ਹੈ ਤੈਨੂੰ ਤੇ ਪਤਾ ਹੀ ਨਹੀਂ ਕਿ ਇਸ ਸਰੀਰ ਦਾ ਚਲਨ ਕਿਸ ਤਰ੍ਹਾਂ ਦਾ ਹੈ, ਬੰਦ ਕਿਵੇਂ ਹੋ ਸਕਦਾ ਹੈ। ਅੱਜ ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਿਆ, ਉਹਨੂੰ ਸਾਬਤ ਕਰ ਦਿੱਤਾ ਹੈਗਾ, ਪਤਾ ਕੀ ਕਰ ਦਿੱਤਾ ਹੈਗਾ, ਔਰ ਤੁਸੀਂ ਉਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ, ਤੁਸੀਂ ਅੰਧ ਵਿਸ਼ਵਾਸ ਫੈਲਾਉਣ ਤੋਂ ਤਿਆਰ ਹੈਗੇ ਹੋ, ਕਿਉਂਕਿ ਕਰਾਮਾਤਾ ਨਾਂ ਦੀ ਕੋਈ ਚੀਜ਼ ਹੈ ਨਹੀਂ। ਤੇ ਤੁਸੀਂ ਤੇ ਹੁਣ ਤੱਕ ਇਹੋ ਜਿਹੀਆਂ ਕਰਾਮਾਤਾਂ ਸਾਡੇ ਇਤਿਹਾਸ ਜੁੜਵਾ ਲਈਆਂ ਨੇ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਬੇਬੇ ਨਾਨਕੀ ਨੇ ਆਖਿਆ ਵੀ ਫੁਲਕਾ ਫੁੱਲਿਆ ਤੇ ਵੀਰ ਆ ਜਾ, ਤੈਨੂੰ ਭੁੱਖ ਲੱਗੀ ਨੇ ਤੂੰ ਆ ਜਾ, ਤੇ ਗੁਰੂ ਸਾਹਿਬ ਉੱਥੇ ਪ੍ਰਗਟ ਹੋ ਗਏ। ਗੱਲਾਂ ਹੈਗੀਆਂ ਨੇ ਹਾਂਜੀ, ਔਰ ਫਿਰ ਇੰਨੇ ਹਜ਼ਾਰਾਂ ਮੀਲ ਤੁਰਨ ਦੀ ਕੀ ਲੋੜ ਸੀ ਜੇ ਉਹਦੇ ਕੋਲ ਇਹੋ ਜਿਹੀ ਸ਼ਕਤੀ ਸੀਗੀ, ਹਜ਼ਾਰਾਂ ਦੀ ਕੀ ਲੋੜ ਸੀ।
2: ਬਿਲਕੁਲ
0: ਬਿਲਕੁਲ, ਲਗਾਤਾਰ ਗੁਰੂ ਨਾਨਕ ਦੇਵ ਜੀ ਤੁਰਦੇ ਰਹੇ, ਉਹਨਾਂ ਨੂੰ ਕੀ ਲੋੜ ਸੀ ਇਹਨਾਂ ਤੁਰਨ ਦੀ।
2: ਜੀ ਜੀ, 26
0: ਸਾਲ ਹਿਸਟਰੀ ਬਣਾਉਣ ਦੀ,
2: ਡਾਕਟਰ ਸਾਹਿਬ
0: ਇਹਨਾਂ ਗੱਲਾਂ ਨੂੰ ਵਿਚਾਰ ਕਰਨ ਦੀ ਲੋੜ ਹੈਗੀ ਹੈ। ਜੇ ਸਿੱਖ ਧਰਮ ਨੇ ਦੂਜੇ ਧਰਮਾਂ ਨਾਲੋਂ ਵੱਖਰਾ ਤੇ ਅਲੱਗ ਦਿਸਣਾ ਹੈ ਨਾ, ਤੇ ਫੇਰ ਸਾਨੂੰ ਉਹੀ ਗੱਲਾਂ ਪ੍ਰਚਾਰਨੀਆਂ ਚਾਹੀਦੀਆਂ ਨੇ ਜਿਹੜੀਆਂ ਗੱਲਾਂ ਅੱਜ ਵੀ ਹੋ ਸਕਦੀਆਂ ਨੇ, ਪ੍ਰੈਕਟੀਕਲੀ ਅਸੀਂ ਸਾਬਤ ਵੀ ਕਰ ਸਕਦੇ ਹਾਂ। ਜਿਹੜੀਆਂ ਗੱਲਾਂ ਸਾਬਤ ਨਹੀਂ ਨਾ ਹੁੰਦੀਆਂ, ਕੋਈ ਆਪਣੇ ਘਰ ਦੇ ਵੀ ਤੁਸੀਂ ਜੋ ਮਰਜ਼ੀ ਮੰਨੀ ਜਾਓ, ਕੋਈ ਸਾਡੀ ਮਾਨਤਾ ਮੰਨੀ ਜਾਓ ਭਾਈ, ਲੇਕਿਨ ਜਦੋਂ ਤੁਸੀਂ ਇਹ ਕਹੋ ਕਿ ਸਾਡਾ ਧਰਮ ਦੁਨੀਆਂ ਦੇ ਸਾਰੇ ਧਰਮਾਂ ਤੋਂ ਸਰਵੋਤਮ ਹੈ, ਤੇ ਫਿਰ ਲੋਕਾਂ ਦੀਆਂ ਗੱਲਾਂ ਦੇ ਜਵਾਬ ਦੇਣੇ ਪੈਣਗੇ।
2: ਬਿਲਕੁਲ ਬਿਲਕੁਲ,
0: ਕੁਸ਼ਚਨ ਹੋਣਗੇ, ਉਹਨਾਂ ਦਾ ਜਵਾਬ ਤੁਹਾਨੂੰ ਦੇਣਾ ਪਏਗਾ, ਔਰ ਉਹਨਾਂ ਕੁਸ਼ਚਨਾਂ ਦੇ ਵਿੱਚ ਇਹ ਗੱਲ ਵੀ ਆਏਗੀ, ਮੈਨੂੰ ਦੱਸੋ ਸਿਰ ਵੱਢ ਕੇ ਕੋਈ ਬੰਦਾ 3-5 ਮਿੰਟ ਤੋਂ ਬਾਅਦ ਜਿਉਂ ਸਕਦਾ ਆ? ਤੁਸੀਂ ਸਾਰਾ ਵੀ ਸਿਰ ਤਰੀ ਤਰ੍ਹਾਂ ਕੇ ਜਾਗ ਲੜ ਗਿਆ?
2: ਨਹੀਂ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਡਾਕਟਰ ਸਾਹਿਬ। ਇੱਕ ਮੈਂ ਹੋਰ ਨੁਕਤਾ ਜਿਹੜਾ ਮੇਰੇ ਸਾਹਮਣੇ ਮੈਂ ਵਿਚਾਰ ਕਰਦਾ ਰਹਿੰਦਾ ਉਹ ਇਸ ਤਰ੍ਹਾਂ ਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਵੀ ਜਦੋਂ ਉਹ ਗਏ ਦੱਖਣ ਵੱਲ ਨੂੰ ਗਏ ਤੇ ਉਹਨਾਂ ਨੂੰ ਕੌਡਾ ਰਾਕਸ਼ ਮਿਲਿਆ।
0: ਹਾਂਜੀ,
2: ਤੇ ਕੌਡੇ ਰਾਕਸ਼ ਨੇ ਗੁਰੂ ਨਾਨਕ ਦੇਵ ਜੀ ਨੂੰ ਚੱਕ ਕੇ ਤੇਲ ਦਾ ਕੜਾਹਾ ਉਹਨੇ ਪਹਿਲਾਂ ਹੀ ਤਪਾਇਆ ਹੋਇਆ ਸੀ, ਚੱਕ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦੇ ਵਿੱਚ ਸਿੱਟ ਦਿੱਤਾ ਤੇ ਤੇਲ ਦਾ ਕੜਾਹਾ ਜਿਹੜਾ ਸੀ ਇਕਦਮ ਠੰਡਾ ਹੋ ਗਿਆ। ਅੱਛਾ, ਹੁਣ ਦੇਖੋ ਇੱਥੇ ਜੇ ਤੁਸੀਂ ਤਰਕ ਜਿਹਨੂੰ ਤੁਸੀਂ ਸ਼ਬਦ ਨੂੰ ਕਹਿੰਦੇ, ਮੈਂ ਇਹ ਵੀ ਤਰਕ ਸ਼ਬਦ ਦੀ ਜਗ੍ਹਾ ਤੇ ਮੈਂ ਹਮੇਸ਼ਾ ਵਾਸਤੇ ਸ਼ਬਦ ਵਰਤਦਾ ਜਿਹੜਾ ਉਹ ਮੈਂ ਵਰਤਦਾ ਦਲੀਲ
0: ਜਾਂ
2: ਦਲੀਲ। ਹੁਣ ਕੀ ਆ ਉੱਥੇ ਹੋਇਆ ਕੀ ਆ? ਆਹ ਹੁਣ 5-6 ਸਾਲ ਦੀ ਗੱਲ ਹੈਗੀ ਆ, ਮੈਂ ਤਰੀਕ ਤਾਂ ਨਹੀਂ ਲਿਖੀ, ਕਿ ਇੱਥੋਂ ਅਮਰੀਕਾ ਦੇ ਵਿੱਚੋਂ ਇੱਕ ਲੜਕਾ 18-19 ਸਾਲ ਦਾ, ਉਹਦਾ ਨਾਂ ਚੋ ਮੇਰਾ ਖਿਆਲ ਇੱਦਾਂ ਦਾ ਕੁਛ ਹੈਗਾ, ਉਹ ਹੋਈ ਇਸ ਤਰ੍ਹਾਂ ਸੀਗੀ ਕਿ ਉਹਦੇ ਮਾਂ ਤੇ ਬਾਪ ਦੋਨੋਂ ਹੀ ਮਾਈਗ੍ਰੇਟ ਹੋਏ ਇਸ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ, ਤੇ ਉਹਦਾ ਫਾਦਰ ਸੀ ਜਿਹੜਾ ਉਹ ਮੇਰਾ ਖਿਆਲ ਇਲੈਕਟ੍ਰੀਕਲ ਇੰਜੀਨੀਅਰ ਸੀਗਾ, ਮੈਨੂੰ ਹੁਣ ਪੂਰੀ ਡਿਟੇਲ ਤਾਂ ਯਾਦ ਨਹੀਂ, ਪਰ ਹੋਇਆ ਕੀ ਉਹਨਾਂ ਦੀ ਜਿਹੜੀ ਅਗਲੀ ਪੀੜੀ ਸੀ ਔਲਾਦ ਸੀਗੀ ਉਹ ਇੱਥੇ ਉਹ 17-18 ਸਾਲ ਦਾ ਹੋਇਆ ਤੇ ਉਹ ਇੱਥੋਂ ਕ੍ਰਿਸਚਨ ਬਣ ਗਿਆ, ਉਹ ਇੱਥੇ ਆ ਕੇ ਕ੍ਰਿਸਚਨ ਬਣ ਗਿਆ ਤੇ ਉਹਨੇ ਕੀ ਕੀਤਾ ਉਹ ਇੱਥੋਂ ਭਾਰਤ ਚਲੇ ਗਿਆ। ਭਾਰਤ ਜਾ ਕੇ ਭਾਰਤ ਦੇ ਜਿਹੜੇ ਥੱਲੇ ਦੇ ਪਾਸੇ ਜਾ ਕੇ ਇੱਕ ਛੋਟਾ ਜਿਹਾ ਟਾਪੂ ਆਉਂਦਾ ਉਹਨੂੰ ਕਹਿੰਦੇ ਸੈਂਟੀਨਲ ਆਈਲੈਂਡ। ਸੈਂਟੀਨਲ ਆਈਲੈਂਡ ਉਹ ਟਾਪੂ ਦਾ ਨਾਂ ਹੈਗਾ। ਉੱਥੇ ਜਿਹੜੀ ਭਾਰਤ ਦੀ ਗੌਰਮੈਂਟ ਆ ਉਹ ਕਿਸੇ ਨੂੰ ਜਾਣ ਨਹੀਂ ਦਿੰਦੀ। ਉਹਦੇ ਪਿੱਛੇ ਕਾਰਨ ਇਹ ਆ ਕਿ ਉੱਥੇ ਇੱਕ ਟ੍ਰਾਈਬ ਐਸੀ ਰਹਿੰਦੀ ਆ ਉਸ ਟਾਪੂ ਦੇ ਉੱਤੇ, ਉਹ ਜਿਹੜੀ ਟ੍ਰਾਈਬ ਆ ਉਹ ਕਿਸੇ ਬੰਦੇ ਨੂੰ ਉੱਥੇ ਜਾਣ ਦਿੰਦੀ ਨੀ ਬਾਹਰੋਂ, ਜਿਹੜਾ ਜਾਂਦਾ ਜਦੋਂ ਉਹਨਾਂ ਨੂੰ ਦਿਸ ਪੈਂਦਾ ਉਸੇ ਵੇਲੇ ਉਹਨੂੰ ਮਾਰ ਦਿੰਦੇ ਆ, ਮਾਰ ਕੇ ਖਾ ਵੀ ਜਾਂਦੇ ਆ।
0: ਮੈਂ ਉਹਨਾਂ ਦੀਆਂ ਫੋਟੋਆਂ ਵੀ ਦਿਖਾਈਆਂ ਗਈਆਂ ਤੇ ਮੈਂ ਉਹ ਵੇਖੀਆਂ ਨੇ।
2: ਅੱਛਾ, ਹੁਣ ਕੀ ਆ ਉਹ ਮਾਰਦੇ ਕਿਉਂ ਆ, ਉਹ ਖਾ ਕਿਉਂ ਜਾਂਦੇ ਆ, ਉਹ ਕਿਸੇ ਨੂੰ ਵਰਨ ਕਿਉਂ ਨੀ ਦਿੰਦਾ? ਉਹਦੇ ਪਿੱਛੇ ਰਾਜ ਇਹ ਆ ਕਿ ਹਜ਼ਾਰਾਂ ਸਾਲਾਂ ਤੋਂ ਜਿਹੜਾ ਭਾਰਤ ਦਾ ਇਤਿਹਾਸ ਆ ਉਹ ਹਮੇਸ਼ਾ ਵਾਸਤੇ ਜਿਹੜੇ ਉੱਤਰ ਵੱਲ ਦੇ ਲੋਕ ਆ, ਉੱਤਰ ਵੱਲ ਦੇ ਲੋਕ ਚਾਹੇ ਤੁਸੀਂ ਹਿਮਾਲਿਆ ਪਰਬਤ ਦੇ ਉੱਤਰ ਵੱਲ ਕਹਿ ਲਓ, ਚਾਹੇ ਤੁਸੀਂ ਮਨਚੂਰੀਆ ਕਹਿ ਲਓ, ਸਾਇਬੇਰੀਆ ਲੈ ਲਓ ਜਾਂ ਇੰਗਲੈਂਡ ਫਰਾਂਸ ਜਰਮਨੀ, ਇਹ ਜਿਹੜੇ ਲੋਕ ਆ ਹਮੇਸ਼ਾ ਵਾਸਤੇ ਦੱਖਣ ਵੱਲ ਨੂੰ ਜਾਂਦੇ ਆ, ਉਹਨਾਂ ਨੂੰ ਇਨਵੇਡ ਕਰਕੇ ਉਹਨਾਂ ਨੂੰ ਲੁੱਟ ਕੇ ਲਿਆਉਂਦੇ ਆ ਤੇ ਉਹਨਾਂ ਦੀ ਨਸਲ ਬਦਲਦੇ ਆ। ਸੋ ਇਸ ਕਰਕੇ ਜਿਹੜੇ ਸਾਊਥ ਇੰਡੀਆ ਦੇ ਲੋਕ ਹੈਗੇ ਆ ਅੱਜ ਵੀ ਉਹ ਸੈਂਟੀਨਲ ਆਈਲੈਂਡ ਦੀ ਗੱਲ ਕਰਦੇ ਆ, ਜਦੋਂ ਗੁਰੂ ਨਾਨਕ ਦੇਵ ਜੀ ਗਏ ਸੀਗੇ ਉਦੋਂ ਵੀ ਭਾਰਤ ਦੇ ਜਿਹੜੇ ਸਾਊਥ ਵੱਲ ਦੇ ਲੋਕ ਸੀਗੇ ਉਹਨਾਂ ਦੇ ਅੰਦਰ ਜਿਹੜੇ ਲਾਈਟ ਰੰਗ ਦੇ ਲੋਕ ਸੀ, ਜਿਹੜੇ ਸਾਂਵਲੇ ਰੰਗ ਦੇ ਕਾਲੇ ਮਤਲਬ ਪੰਡਿਤ ਜਿਨ੍ਹਾਂ ਨੂੰ ਜਾਂ ਬ੍ਰਾਹਮਣ ਕਹਿੰਦੇ ਆ, ਜਿਹੜੇ ਗੋਰੇ ਰੰਗ ਦੇ ਲੋਕ ਸੀਗੇ ਭਾਵੇਂ ਉਹ ਪੂਰੇ ਗੋਰੇ ਨਹੀਂ ਸੀਗੇ, ਉਹਨਾਂ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਲੋਕ ਸੀਗੇ ਉਹ ਨਫ਼ਰਤ ਕਰਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਵੀ ਇਹ ਆ ਕੇ ਸਾਡੇ ਮੁਲਕ ਦੀ ਨਸਲ ਚੇਂਜ ਕਰ ਰਹੇ ਆ, ਇਹ ਸਾਡੇ ਤੋਂ ਧਰਤੀ ਖੋਹ ਰਹੇ ਆ। ਸੋ ਜੇ ਆਪਾਂ ਇਸ ਪੱਖ ਤੋਂ ਦੇਖੀਏ
1: ਤਾਂ ਜਿਹੜਾ ਕੌੜਾ ਰਾਕਸ਼ ਹੋਇਆ ਉਹਨੇ ਕੋਈ ਤੇਲ ਦਾ ਕੜਾਹਾ ਨਹੀਂ ਸੀ ਤਪਾਇਆ ਹੋਇਆ। ਕਹਿਣ ਦਾ ਮਤਲਬ ਉਹਦੇ ਅੰਦਰ ਇੰਨਾ ਗੁੱਸਾ ਸੀ, ਇੰਨੀ ਅੱਗ ਸੀ, ਜਿਹੜੇ ਲਾਈਟ ਕਲਰ ਦੇ ਲੋਕ ਸੀਗੇ ਉਹਨਾਂ ਪ੍ਰਤੀ ਇੰਨੀ ਨਫ਼ਰਤ ਸੀ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਦੇਖਿਆ, ਉਹਨੇ ਦੇਖਿਆ ਭਈ ਇਹ ਤਾਂ ਉਹੀ ਲਾਈਟ ਰੰਗ ਦਾ ਬੰਦਾ ਆ ਤੇ ਇਹ ਹੁਣ ਸਾਡੇ ਆ ਕੇ ਇੱਥੇ ਲੁੱਟੇਗਾ ਮਾਰੇਗਾ, ਤੇ ਉਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਜੋ ਵੀ ਭੱਦੇ ਸ਼ਬਦ ਵਰਤੇ ਹੋਣਗੇ ਜੋ ਵੀ ਕੀਤਾ ਹੋਊਗਾ, ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਹੁਤ ਤਰੀਕੇ ਦੇ ਨਾਲ ਦਲੀਲ ਦੇ ਨਾਲ ਉਹਨੂੰ ਸਮਝਾਇਆ ਵੀ ਭਾਈ ਮੈਂ ਤਾਂ ਇੱਕ ਯਾਤਰੀ ਬੰਦਾ ਆ, ਮੈਂ ਉਹਨਾਂ ਚੋਂ ਹੈ ਨੀ ਗਾ, ਤੇ ਉਹਦਾ ਜਿਹੜਾ ਅੰਦਰ ਉਹਦੇ ਭਖ ਰਿਹਾ ਸੀ ਉਹ ਗੁੱਸਾ ਉਹ ਠੰਡਾ ਹੋ ਗਿਆ ਤੇ ਗੱਲ ਮੁੱਕ ਗਈ।
0: ਇੱਕ ਸੱਜਣ ਨੇ ਇਹ ਵੀ ਲਿਖਿਆ ਜੀ ਜੀਮਾ ਸਾਹਿਬ ਜੀ, ਅਸਲ ਦੇ ਵਿੱਚ ਜਦੋਂ ਆਰੀਅਨਸ ਲੋਕ
1: ਬਿਲਕੁਲ ਇਹੀ
0: ਭਾਗੀ ਦੇ ਵਿੱਚ ਆਏ ਆ ਨਾ,
1: ਬਿਲਕੁਲ ਬਿਲਕੁਲ
0: ਪਹਿਲਾਂ ਇਸ ਏਰੀਏ ਦੇ ਵਿੱਚ ਦਰਾਵੜਾਂ ਦਾ ਮਾਲਕੀ ਸੀਗੀ, ਇਹ ਦਰਾਵੜ ਰਾਕਸ਼ ਜਿਹੜਾ ਸੀ ਦਰਾਵੜਾਂ ਦੇ ਵਿੱਚੋਂ ਸੀ,
1: ਦਰਾਵੜੀਆਂ ਸੀਗੇ ਹਾਂਜੀ,
0: ਇਹਨੇ ਆਰੀਅਨ ਦੇ ਮਾਰ ਖੋਰੇ ਬੰਦੇ ਸੀ, ਲੜਾਈ ਕਰਦੇ ਤੁਰੇ ਆਉਂਦੇ ਸੀ, ਇਹਨਾਂ ਨੇ ਇਹਨਾਂ ਦਰਾਵੜਾਂ ਨੂੰ ਇਥੋਂ ਭਜਾ ਦਿੱਤਾ।
1: ਬਿਲਕੁਲ
0: ਸਾਹਿਬ ਨੇ ਤਰਕ ਨਾਲ ਉਸ ਨੂੰ ਸਮਝਾਇਆ, ਉਹ ਭਰਿਆ ਮਾਨਸਾ
1: ਬਿਲਕੁਲ ਬਿਲਕੁਲ
0: ਖਾਣੀ ਗੱਲ ਛੱਡੋ, ਜੇ ਤੁਹਾਡੇ ਕੋਲ ਕੋਈ ਬਹਾਦਰੀ ਹੈਗੀ ਹੈ ਨਾ ਤੇ ਜਿਹੜਾ ਤੁਹਾਡੀ ਮਾਲਕੀ ਵਾਲੀ ਥਾਂ ਆ ਜਿਹੜੀ ਆ ਕੇ ਕਿਸੇ ਹੋਰ ਨੇ ਮਰ ਲਈ ਆ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰੋ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਇਸ ਤਰ੍ਹਾਂ ਦੀਆਂ ਗੱਲਾਂ ਤਰਕਵਾਰੀਆਂ ਵੀ ਲੋਕਾਂ ਨੇ ਕਈ ਲਿਖੀਆਂ ਨੇ ਵੀ ਗੁਰੂ ਸਾਹਿਬ ਨੇ ਉਹਨੂੰ ਇਹ ਸਮਝਾਇਆ ਨਹੀਂ ਗਾ ਵੀ ਮਜ਼ਲੂਮਾਂ ਨੂੰ ਮਾਰ ਦੇਣਾ ਤੇਰਾ ਹੱਕ ਹੈ, ਜਿਹਨਾਂ ਤੇਰਾ ਹੱਕ ਖੋਇਆ ਹੈ ਉਹਨਾਂ ਦੇ ਮੁਕਾਬਲਾ ਕਰੋ।
1: ਬਿਲਕੁਲ ਐਗਜੈਕਟਲੀ ਉਹਨਾਂ ਨੇ ਦਲੀਲ ਦੇ ਨਾਲ ਉਹਨੂੰ ਸਮਝਾਇਆ ਤੇ ਉਹਦੇ ਅੰਦਰ ਜਿਹੜਾ ਗੁੱਸਾ ਸੀ ਉਹ ਠੰਡਾ ਕਰ ਦਿੱਤਾ ਤੇ ਉਹ ਤੇਲ ਲੱਕੜਾ ਹੱਕ ਲਓ ਜਾਂ ਜੋ ਮਰਜ਼ੀ ਕਹਿ ਲਓ।
3: ਬਹੁਤ ਵਧੀਆ ਜੀ, ਬੜੀ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਅੱਜ ਜਿਹੜੀ ਗੱਲ ਰੱਖੀ ਹੈ ਮੇਰੇ ਆਪਣੇ ਲੂ ਕੰਡੇ ਖੜੇ ਹੋ ਗਏ, ਕਿਉਂਕਿ ਸੱਚਾਈ ਜਿਹੜੀ ਨਾ ਉਹਨੂੰ ਅਸੀਂ ਸਮਝਦੇ ਨਹੀਂ ਗਏ, ਸੱਚਾਈ ਬਹੁਤ ਡੂੰਘੀ ਹੈ। ਅਸੀਂ ਜਿੱਦਾਂ ਜਿੱਦਾਂ ਸਾਨੂੰ ਇਧਰ ਉਧਰੋਂ ਘੁਮਾਇਆ ਗਿਆ ਅਸੀਂ ਉਦਾਂ ਮਗਰ ਲੱਗ ਕੇ ਵਾਹਿਗੁਰੂ ਕਰੀ ਜਾਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਵੱਡੀ ਤੁਸੀਂ ਅੱਜ ਗੱਲਾਂ ਜਿਹੜੀਆਂ ਕੀਤੀਆਂ, ਮੈਂ ਚਾਹਾਂਗਾ ਕਿ ਸਰੋਤਿਆਂ ਨੂੰ ਪਸੰਦ ਆਈਆਂ ਹੋਣਗੀਆਂ ਔਰ ਇਹਦੇ ਤੇ ਅਮਲ ਕਰਨਗੇ, ਬੜੀ ਮਿਹਰਬਾਨੀ।
0: ਦਲੇਰੀ ਨਾਲ ਅਮਲ ਹੋਣਾ ਜੀ, ਅਮਲ ਦਲੇਰੀ ਨਾਲ ਹੋਣਾ ਆ, ਸਿਰ ਸੁੱਟ ਕੇ ਨਹੀਂ ਹੋਣਾ।
1: ਬਿਲਕੁਲ,
3: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਚੀਮਾ ਸਾਹਿਬ
0: ਮਿਹਰਬਾਨੀ ਜੀ, ਸ਼ੁਕਰੀਆ ਸਾਰੇ ਸੁਣਨ ਵਾਲੇ ਸਰੋਤਿਆਂ ਦਾ ਵੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
3: ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ
1: ਜੀ। ਮੇਰੇ ਵੱਲੋਂ ਸਾਡਾ ਦੋਹਾਂ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਜੋ ਕੁਛ ਅਸੀਂ, ਮੇਰਾ ਖਿਆਲ ਹੈ ਵੀ ਡਾਕਟਰ ਸਾਹਿਬ ਨੇ ਤਾਂ ਬਹੁਤ ਗਾਂਹ ਦੀ ਗੱਲ ਕਰਤੀ ਪਰ ਥੋੜਾ ਬਹੁਤ ਜਿਹੜਾ ਮੇਰਾ ਵੀ ਹਿੱਸਾ ਮੈਂ
3: ਜੀ ਜੀ ਬਿਲਕੁਲ
1: ਚਾਹੁੰਦਾ ਸੀਗਾ ਕਿ
0: ਪਵੇ ਬਹੁਤ ਵੱਡੇ ਵਿਦਵਾਨ ਹੋ, ਬਹੁਤ ਸਾਰਾ ਕੁਝ ਨਿਕਲਦਾ ਤਾਂ ਆ ਵੀ ਜੇ ਤੁਸੀਂ ਬਾਹਰ ਨਿਕਲ ਕੇ ਕਿਤਾਬਾਂ ਪੜ੍ਹੋ, ਵੇਖੋ ਹੋਰ ਦੂਜੇ ਲੋਕ ਕੀ ਕਹਿੰਦੇ ਨੇ, ਉਹਨਾਂ ਦੇ ਵਿਚਾਰ ਸੁਣੋ,
1: ਬਿਲਕੁਲ
0: ਵਿਚਾਰੋ ਤਾਂ ਹੀ ਇਹ ਗੱਲਾਂ ਨਿਕਲਦੀਆਂ ਨੇ, ਹੋਰ ਇੰਨੀਆਂ ਸਾਰੀਆਂ ਗੱਲਾਂ ਅੰਦਰ ਤਾਂ ਨਹੀਂ ਆਉਂਦੀਆਂ।
1: ਬਿਲਕੁਲ
0: ਆਉਂਦੀਆਂ,
1: ਹਾਂਜੀ ਹਾਂਜੀ,
3: ਥੈਂਕ ਯੂ, ਸ਼ੁਕਰੀਆ ਜੀ ਡਾਕਟਰ ਸਾਹਿਬ,
0: ਓਕੇ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਨਿਊਯਾਰਕ ਨਿਊਜਰਸੀ ਦੇ ਸਟੂਡੀਓ ਤੋਂ ਤੁਹਾਡੇ ਨਾਲ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਗੀਤਾਂ ਨਾਲ ਫਿਰ ਆਪਾਂ ਕੁਛ ਖਬਰਾਂ ਵੱਲ ਚੱਲਾਂਗੇ ਤੇ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਦੋ ਘੰਟੇ ਦਾ ਪ੍ਰੋਗਰਾਮ ਆਪਾਂ ਲੈ ਕੇ ਤੁਹਾਡੇ ਤੱਕ ਪਹੁੰਚ ਗਏ ਹਾਂ ਜੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਇੱਕ ਇਦੋ ਗਾਣੇ ਸੁਣਦੇ ਹਾਂ ਜੀ ਮਿਸ ਪੂਜਾ ਦੇ ਨਾਲ ਹਰ ਤਰ੍ਹਾਂ ਦੇ ਰੰਗ ਆਪਾਂ ਲਾਉਂਦੇ ਹਾਂ ਤੇ ਲੋ ਆਪਾਂ ਸੁਣਦੇ ਹਾਂ ਜੀ

ਸ਼ਰਮਾ ਚ ਮੈਂ ਭਿੱਜਦਾ ਜਦੋਂ ਹੀਰੇ ਹੀਰੇ ਆਖ ਕੇ ਬੁਲਾਉਂਦਾ ਰਾਂਝਾ ਰਾਂਝਾ ਮੈਂ।

0: ਦੋਸਤੋ ਸਤਿ ਸ੍ਰੀ ਅਕਾਲ ਅਗੇਨ ਸ਼ੁਕਰੀਆ ਧੰਨਵਾਦ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਦਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਜੁੜ ਗਏ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਖਬਰਾਂ ਨਾਲ ਕੁਛ ਜਾਣਕਾਰੀਆਂ ਨਾਲ ਚੀਮਾ ਸਾਹਿਬ ਆ ਗਏ ਜੀ ਆ ਜਾਓ ਜੀ ਚੀਮਾ ਸਾਹਿਬ ਸਤਿ ਸ੍ਰੀ ਅਕਾਲ
1: ਜੀ ਖੱਟ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ ਅਤੇ ਸਾਡੀ ਜਿਹੜੀ ਟੀਮ ਆ ਉਹਨਾਂ ਦੇ ਮੈਂਬਰਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖੱਟ ਸਾਹਿਬ ਜੀ ਅੱਜ ਦੀਆਂ ਖਬਰਾਂ ਸਾਰਾ ਜਿਹੜੀਆਂ ਮੈਨੂੰ ਪਤਾ ਨੀ ਇੱਧਰ ਕਦੇ ਇਹ ਖਬਰ ਆਈ ਕਿ ਨਹੀਂ ਆਈ ਪਰ ਮੈਂ ਇਹ ਪਹਿਲੀ ਵਾਰੀ ਅੱਜ ਖੱਟ ਸਾਹਿਬ ਜੀ ਜਿਹੜੀ ਇਹ ਖਬਰ ਦੇਣ ਲੱਗਾ ਆ ਆਪਾਂ ਆਪਣੀ ਰੇਡੀਓ ਦੇ ਉੱਤੇ ਇਹ ਇੱਕ ਅਚੰਭਾ ਜਿਹਾ ਲੱਗਦਾ ਪਈ ਹੈ ਇੱਦਾਂ ਵੀ ਹੈਗੀ ਆ ਹਾਂਜੀ ਇਹਦੇ ਵਿੱਚ ਹੁਣ ਦੇਖੋ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ ਜਿਹੜੀ ਪ੍ਰੈਜੀਡੈਂਟ ਦੇ ਪਤਨੀ ਆ ਘਰ ਵਾਲੀ ਆ ਫਸਟ ਲੇਡੀ ਆ ਹਨਾ ਤੇ ਉਹ ਆਮ ਕਰਕੇ ਖੱਟ ਸਾਹਿਬ ਜੀ ਕੈਮਰੇ ਤੋਂ ਥੋੜਾ ਜਿਹਾ ਸਿੰਗਾਊ ਉਹਦਾ ਜਿਹੜਾ ਉਹ ਸੁਭਾਅ ਆ ਕੈਮਰੇ ਤੋਂ ਡਰਦੀ ਰਹਿੰਦੀ ਆ ਸੰਗਦੀ ਰਹਿੰਦੀ ਆ ਜਾਂ ਤਾਂ ਉਹਨੂੰ ਪੂਰੀ ਇੰਗਲਿਸ਼ ਨਹੀਂ ਆਉਂਦੀ ਇਸ ਕਰਕੇ ਥੋੜਾ ਜਿਹਾ ਝਿਜਕਰੀ ਰਹਿੰਦੀ ਆ ਕੈਮਰੇ ਸਾਹਮਣੇ ਆਉਣ ਤੋਂ
0: ਮੰਮੀ ਸੁਣ ਰਹੇ ਸੀ ਚੀਮਾ ਸਾਹਿਬ ਬੜਾ ਵਧੀਆ ਬੋਲਦੀ ਆ ਉਹ ਹੌਲੀ ਹੌਲੀ ਬੋਲਦੀ ਆ
1: ਹਾਂਜੀ ਉਹ ਹੌਲੀ ਹੌਲੀ ਐਕਸੈਂਟ ਨਹੀਂ ਰਲਦਾ
0: ਉਹ ਅੱਜ ਮੈਂ ਜਿਹੜੀ ਤੁਸੀਂ ਗੱਲ ਕਰਨ ਲੱਗੇ ਮੈਂ ਸੁਣ ਰਿਹਾ ਸੀ ਹਾਂਜੀ ਬੋਲੋ
1: ਅੱਛਾ ਅੱਛਾ ਉਹਨਾਂ ਨੇ ਖੱਟ ਸਾਹਿਬ ਜੀ ਟਰੰਪ ਦੀ ਉਹ ਪਤਨੀ ਵੀ ਆ ਤੇ ਅਮਰੀਕਾ ਦੀ ਫਸਟ ਲੇਡੀ ਵੀ ਆ ਤੇ ਉਹ ਹੈਗੀ ਵੀ ਮੇਰਾ ਮੈਨੂੰ ਜਿਥੋਂ ਤੱਕ ਪਤਾ ਪਈ ਉਹ ਯੂਰੋਪੀਅਨ ਕੰਟਰੀ ਚੋਂ ਆਈ ਹੋਈ ਆ ਤੇ ਉਹਦੀ ਇੰਗਲਿਸ਼ ਭਾਸ਼ਾ ਵੀ ਥੋੜੀ ਜਿਹੀ ਜਿਹੜੀ ਆ ਉਹ ਅਮਰੀਕਨ ਵਾਂਗੂ ਨਹੀਂ ਬੋਲ ਸਕਦੀ ਤੇ ਇਹਦੇ ਸਾਹਮਣੇ ਹੁਣ ਤੁਸੀਂ ਤਾਂ ਉਹ ਪ੍ਰੋਗਰਾਮ ਸੁਣ ਲਿਆ ਭਈ ਅੱਜ ਜਦੋਂ ਦੇਖੋ ਇਹ ਟਰੰਪ ਦੇ ਬਿਲਕੁਲ ਉਲਟਿਆ ਟਰੰਪ ਸਾਹਿਬ ਆ ਜਿਹੜੇ ਉਹ ਤਾਂ ਕਹਿੰਦੇ ਆ ਭਈ ਹਰ ਵੇਲੇ ਮੇਰੀ ਅੱਖ ਖੋਲਦੀ ਆ ਤਾਂ ਕੈਮਰੇ ਵਾਲਾ ਮੇਰੇ ਮੂਹਰੇ ਹੋਣਾ ਚਾਹੀਦਾ ਤਾਂ ਕਿ ਮੈਂ ਆਪਣੀ ਜਿਹੜੀ ਆ ਭਾਵ ਆ ਉਹ ਦੁਨੀਆਂ ਨੂੰ ਕੱਢ ਕੇ ਸੁਣਾਉਂਦਾ ਰਵਾਂ ਅੰਦਰੋਂ ਉਹਦੀ ਤੇ ਦੋਨਾਂ ਦੇ ਵਿੱਚ ਦੇਖੋ ਫਰਕ ਕਿੰਨਾ ਇੱਕ ਪਾਸੇ ਉਹ ਸ਼ਰਮੀਲੀ ਆ ਕੈਮਰੇ ਤੋਂ ਮਤਲਬ ਨਹੀਂ ਖੁੱਲ ਕੇ ਜਾਂਦੀ ਕੈਮਰੇ ਦੇ ਉੱਤੇ ਦੂਸਰੇ ਪਾਸੇ ਟਰੰਪ ਸਾਹਿਬ ਆ ਉਹ ਤਾਂ ਕਹਿੰਦੇ ਆ ਵੀ ਹਰ ਵੇਲੇ ਮੈਂ ਕੋਈ ਨਾ ਕੋਈ ਜਿਹੜਾ ਸ਼ੋਸ਼ਾ ਉਹ ਛੱਡੀ ਰੱਖਾਂ ਟੀਵੀ ਦੇ ਉੱਤੇ ਤੇ ਪਰ ਅੱਜ ਫਸਟ ਲੇਡੀ ਮੇਲਾਨੀਆ ਟਰੰਪ ਨੇ ਆਪਣਾ ਮੌਨ ਵਰਤ ਤੋੜਿਆ ਤੇ ਅਮਰੀਕਨ ਪਰਜਾ ਅੱਗੇ ਜਾਂ ਉਹਦੇ ਸਾਹਮਣੇ ਕਹਿ ਲਓ ਆਪਣਾ ਜਿਹੜਾ ਪੱਖ ਰੱਖਣ ਦੀ ਜਿਹੜੀ ਆ ਉਹ ਹਿੰਮਤ ਕੀਤੀ ਆ ਤੇ ਇਹ ਸਮਝਣਾ ਥੋੜਾ ਜਿਹਾ ਕਠਿਨ ਲੱਗ ਰਿਹਾ ਕਿ ਇਸ ਦੀ ਜ਼ਰੂਰਤ ਕਿਉਂ ਪਈ ਪਰ ਖੈਰ ਉਸਦਾ ਦੂਜੀ ਮਾਮਲਾ ਹੈ ਤੇ ਦੇਖਦੇ ਆ ਭਈ ਇਹਦੇ ਵਿੱਚ ਅੱਗੇ ਜਾ ਕੇ ਕੀ ਹੋਣ ਵਾਲਾ ਆ ਪਰ ਦੂਸਰਾ ਪਾਸਾ ਇਹ ਆ ਕਿ ਜੋ ਕੁਝ ਉਸਨੇ ਕਿਹਾ ਇਸ ਤੋਂ ਪਹਿਲਾਂ ਮਾਮਲਾ ਛੱਕੀ ਲੱਗ ਰਿਹਾ ਮਾਮਲਾ ਜਿਹੜਾ ਛੱਕੀ ਲੱਗ ਰਿਹਾ ਅੱਜ ਵੀਰਵਾਰ ਅਪ੍ਰੈਲ 9/2026 ਅਤੇ ਮੇਲਾਨੀਆ ਟਰੰਪ ਨੇ ਜੋ ਸ਼ਬਦ ਕਹੇ ਹਨ ਕਿ ਇਹ ਇਹਨਾਂ ਦੀ ਲੋੜ ਸੀ ਅਗਰ ਸੀ ਤਾਂ ਉਹ ਕੀ ਸੀ ਫਸਟ ਲੇਡੀ ਨੇ NBC ਨਿਊਜ਼ ਉੱਪਰ ਇੱਕ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਸ ਦਾ ਜੈਫਰੀ ਐਪਸਟੀਨ ਨਾਲ ਅਤੇ ਗਿਸਲੇਨ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਵੀ ਉਹਦੀ ਘਰਵਾਲੀ ਕਹਿ ਲਓ ਘਰਵਾਲੀ ਤਾਂ ਖੈਰ ਨਹੀਂ ਸੀ ਪਰ ਉਹ ਘਰਵਾਲੀ ਵਾਂਗੂ ਸੀ ਕਿਹਾ ਕਿ ਮੇਰਾ ਇਹਨਾਂ ਦੋਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਨਾ ਮੇਰਾ ਇਹਨਾਂ ਦੇ ਨਾਲ ਨਾਤਾ ਸੀ ਨਾ ਮੇਰੇ ਇਹਨਾਂ ਦੇ ਨਾਲ ਵਾਹ ਵਾਸਤਾ ਸੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਤੇ ਮੇਲਾਨੀਆ ਟਰੰਪ ਖੱਟ ਸਾਹਿਬ ਜੀ ਵਾਈਟ ਹਾਊਸ ਵਿਚੋਂ NBC ਨਿਊਜ਼ ਦੇ ਮੀਡੀਆ ਰਾਹੀਂ ਜਿਹੜਾ ਆ ਉਹਨੇ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣੌਟੀ ਜਿਹਨੂੰ ਆਪਾਂ ਫੇਕ ਕਹਿ ਦਿੰਦੇ ਹਾਂ ਤਸਵੀਰਾਂ ਜਿਹੜੀਆਂ ਆ ਉਹ ਸੋਸ਼ਲ ਮੀਡੀਆ ਉੱਪਰ ਚੱਲਦੀਆਂ ਫਿਰਦੀਆਂ ਸਾਹਮਣੇ ਆ ਰਹੀਆਂ ਇਹ ਸਭ ਕੁਝ ਝੂਠ ਆ ਹੁਣ ਖੱਟ ਸਾਹਿਬ ਜੀ ਇਹਦੀ ਸਮਝ ਪਈ ਨੂੰ ਲੋੜ ਕਿਉਂ ਸੀ ਇਹ ਚੀਜ਼ ਨੂੰ ਕਿਉਂ ਡਿਫੈਂਡ ਕਰਨ ਲੱਗੀ ਇਹਦਾ ਮਤਲਬ
0: ਚੀਮਾ ਸਾਹਿਬ ਹੋ ਸਕਦਾ ਜੀ ਜੇ ਸੱਚੀ ਗੱਲ ਵੀ ਹੋਵੇ ਜਰੂਰੀ ਨਹੀਂ ਹੈ ਝੂਠ ਬੋਲਦੀ ਆ ਪਰ ਹੋ ਸਕਦਾ ਕਿ ਇੰਨੀਆਂ ਕੁ ਵੀਡੀਓ ਪੈ ਗਈਆਂ ਇੰਨਾ ਕੁਛ ਪੈ ਗਿਆ ਉਹਨੂੰ ਆਪਣਾ ਕਲੀਅਰ ਕਰਨਾ ਹੋਵੇ ਇਹ ਵੀ ਹੋ ਸਕਦਾ ਨਾ
1: ਇਹੀ ਆ ਜੀ ਹੋ ਸਕਦਾ ਉਹ ਬਾਕੀ ਉਹਦੇ ਵਿੱਚ ਗੱਲਬਾਤ ਹੋਵੇ ਇਹਦੀ ਕਿਉਂਕਿ ਖੱਟ ਸਾਹਿਬ ਜੀ ਹੁਣ ਜਦੋਂ ਟਰੰਪ ਸਾਹਿਬ ਉੱਥੇ ਜਾਂਦੇ ਹੋਣਗੇ ਤਾਂ ਮੇਲਾਨੀਆ ਨਾਲ ਲਿਜਾ ਕੇ ਜਾਂਦੇ ਹੋਣਗੇ ਨਾ
0: ਇਹ ਤਾਂ ਕਹਿਣ ਵਾਲੇ ਤੇ ਇਹ ਵੀ ਕਹਿੰਦੇ ਕਿ ਮੇਲਾਨੀਆ ਮਿਲੀ ਉੱਥੋਂ ਸੀ ਇਹ ਵੀ ਤਾਂ ਕਹਿੰਦੇ ਆ ਨਾ
1: ਦੈਟਸ ਐਗਜੈਕਟਲੀ ਵਾਟ ਆਈ ਵਾਜ਼ ਥਿੰਕਿੰਗ ਹਾਂ ਮੇਰੀ ਇਹੀ ਸੋਚ ਰਹੀ ਹੈ ਕਿ ਮਿਲੀ ਉਹਨੂੰ ਉੱਥੋਂ ਆ ਉਹ ਯੂਰੋਪੀਅਨ ਕੰਟਰੀ ਤੋਂ ਆਈ ਹੋਈ ਸੀ ਤੇ ਉੱਥੇ ਕਿਤੇ ਉਹਨੂੰ ਮਿਲ ਪਈ ਇਹ ਪਹਿਲਾਂ ਖੱਟ ਸਾਹਿਬ ਜੀ ਮਾਡਲ ਸੀਗੀ ਇਹ ਇਹ ਮਾਡਲ ਵੀ ਆ ਜਿਹੜੀਆਂ ਇਹਦੀਆਂ ਤਸਵੀਰਾਂ ਕਈ ਵਾਰੀ ਮੈਗਜ਼ੀਨਾਂ ਦੇ ਵਿੱਚ ਛਾਪਦੀਆਂ ਉਹ ਜਿਹੜੀਆਂ ਮਸ਼ਹੂਰੀ ਵਾਸਤੇ ਨਿੱਕਾ ਜਿਹਾ ਉਹ ਤੰਦ ਜਿਹਾ ਪਾ ਕੇ ਆਪਣਾ ਸਭ ਕੁਛ ਨੰਗੇ ਜਿਹੜਾ ਉਹ ਦਿਖਾ ਰਹੀਆਂ। ਸੋ ਉਹਦੇ ਵਿਚ ਇਹਦੀਆਂ ਪਿਕਚਰਾਂ ਸੀਗੀਆਂ। ਸੋ ਇਹਦੇ ਤੋਂ ਇਹ ਵੀ ਲੱਗ ਰਿਹਾ ਵੀ ਹੋ ਸਕਦਾ ਇਹ ਟਰੰਪ ਨੂੰ ਮਿਲੀ ਸੀ ਉੱਥੋਂ ਸੀ, ਬਿਲਕੁਲ ਤੁਹਾਡਾ ਅੰਦਾਜ਼ਾ ਸਹੀ ਆ। ਤੇ ਹੁਣ ਖਾਕ ਸਾਹਿਬ ਜੀ ਇਹਨੇ ਜਿਹੜਾ ਅੱਗੇ ਜਾ ਕੇ ਕਿਹਾ ਉਹ ਕਿਹਾ ਕਿ ਫਸਟ ਲੇਡੀ ਨੇ NBC ਨਿਊਜ਼ ਉੱਪਰ ਬੋਲਣ ਦੇ ਮੌਕੇ ਸਮੇਂ ਇਹ ਕਿਹਾ ਕਿ ਉਹਦਾ ਜੈਫਰੀ ਐਪਸਟੀਨ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ, ਕੋਈ ਰਿਸ਼ਤਾ ਨਾਤਾ ਨਹੀਂ ਸੀ, ਕੋਈ ਕਿਸੇ ਦਾ ਸੀ। ਤੇ ਮਿਲਾਨੀਆ ਟਰੰਪ ਵਾਈਟ ਹਾਊਸ ਵਿਚੋਂ NBC ਨਿਊਜ਼ ਮੀਡੀਆ ਰਾਹੀਂ ਆਪਣੀ ਸਫਾਈ ਦਿੰਦੇ ਹੋਏ ਕਿਹਾ ਕਿ ਮੇਰੀਆਂ ਕਈ ਬਣਾਉਟੀ ਫੇਕ ਤਸਵੀਰਾਂ ਜਾਂ ਬਿਆਨ ਆ ਜਿਹੜੇ ਉਹ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਚੱਲਦੇ ਫਿਰਦੇ ਹੈਗੇ ਆ, ਇਹ ਸਭ ਕੁਛ ਝੂਠ ਹੈਗਾ। ਉਹਦੇ ਕਈ
0: ਸਿਮਾ ਸਾਹਿਬ ਕੈਰੀ ਆਨ ਕਰਿਓ, ਮੈਨੂੰ ਨਾ ਕੋਈ ਬੰਦਾ ਮਿਲਣ ਆਇਆ, ਮੈਂ 5 ਮਿੰਟ ਮੁੜ ਕੇ ਆਇਆ।
1: ਜੀ ਜੀ ਉਹਦੇ ਕਈ ਏਡ ਜਿਹੜੇ ਉਹਦੇ ਮਦਦਗਾਰ ਹੁੰਦੇ ਆ, ਜਿਹੜੀ ਉਹਦੀ ਸੁਰੱਖਿਆ ਵਾਸਤੇ ਹੁੰਦੇ ਆ ਦਿੱਤੇ ਹੋਏ, ਜਿਹੜੀ ਫਸਟ ਲੇਡੀ ਆ ਜਿਹੜੀ ਅਮਰੀਕਾ ਦੇ ਪ੍ਰੈਜੀਡੈਂਟ ਦੀ ਘਰ ਵਾਲੀ, ਉਹਨੂੰ ਆਮ ਕਰਕੇ ਇੱਥੇ ਅਮਰੀਕਾ ਦੇ ਵਿਚ ਉਹਨੂੰ ਫਸਟ ਲੇਡੀ ਕਹਿ ਦਿੰਦੇ ਆ। ਤੇ ਉਹਦੇ ਨਾਲ ਉਹਦੇ ਕਈ ਸਹਾਇਕ ਜਿਹੜੇ ਸੀਗੇ, ਪਰ ਕਿਸੇ ਨੂੰ ਪਹਿਲਾਂ ਪਤਾ ਨਹੀਂ ਸੀ ਕਿ ਕੀ ਉਹ ਕਹਿਣ ਜਾ ਰਹੀ ਆ। ਕਿਸੇ ਨੂੰ ਉਹਨੇ ਦੱਸਿਆ ਨਹੀਂ ਕਿ ਮੈਂ ਆਹ ਗੱਲ ਕਰਨੀ ਆ ਜਾਂ ਮੈਂ ਕੀ ਕਹਿਣਾ ਆ। ਉਹ ਉਹਦੇ ਨਾਲ ਜਿਹੜੇ ਮਦਦਗਾਰ ਹੁੰਦੇ ਆ ਉੱਥੇ, ਤੇ ਉਹਨੇ ਜੋ ਕੁਝ ਕਿਹਾ ਉਹ ਬਹੁਤ ਸਰਲ ਸ਼ਬਦਾਂ ਵਿਚ ਕਿਹਾ, ਪਰ ਉਸਦੇ ਰਖਵਾਲੇ ਕੁਝ ਸਹਿਮਤੀ ਅਗਰ ਕੋਈ ਸਹਿਮਤੀ ਸਮੇਂ ਹੀ ਕੁਝ ਸਮੇਂ ਤੋਂ ਹੀ ਅਗਰ ਫਸਟ ਲੇਡੀ ਬਾਰੇ ਕੋਈ ਗੱਲ ਹੁੰਦੀ ਤਾਂ ਇਕ ਦਮ ਉਸਦਾ ਪੱਖ ਪੂਰਨ ਲੱਗ ਪੈਂਦੇ। ਸੋ ਦੋਸਤੋ ਜਿਹੜੀ ਇਹ ਗੱਲ ਕਹੀ ਆ, ਇਹ ਕਹਿੰਦੇ ਆ ਵੀ ਗੱਲਾਂ ਬਾਤਾਂ ਉੱਥੇ ਹੁੰਦੀਆਂ ਸੀ, ਪਰ ਜਦੋਂ ਟਰੰਪ ਦੀ ਜਿਹੜੀ ਪਤਨੀ ਆ ਜਿਹੜੀ ਫਸਟ ਲੇਡੀ ਹੈਗੀ ਅਮਰੀਕਾ ਦੀ, ਜਦੋਂ ਇਸ ਤਰ੍ਹਾਂ ਦੀ ਗੱਲ ਕੋਈ ਕਰਦਾ ਸੀਗਾ ਉਹਨੂੰ ਸਵਾਲ ਕਰਨ ਦੀ ਕੋਸ਼ਿਸ਼ ਜਾਂ ਕੋਈ ਰਿਪੋਰਟਰ ਜਾਂ ਉਹ ਤੋਂ ਪੁੱਛਣ ਦਾ ਹੌਸਲਾ ਕਰਦਾ ਸੀਗਾ, ਤੇ ਉਸ ਵੇਲੇ ਕਹਿੰਦੇ ਆ ਵੀ ਜਿਹੜੇ ਸਹਾਇਕ ਹੁੰਦੇ ਆ ਉਹ ਇਕਦਮ ਮੋਹਰਿਓਂ ਉਹਨਾਂ ਨੂੰ ਰੋਕ ਦਿੰਦੇ ਸੀਗੇ, ਉਹ ਆਪੇ ਹੀ ਜਵਾਬ ਜਿਹੜੇ ਆ ਉਹਨਾਂ ਨੂੰ ਦੇ ਦਿੰਦੇ ਸੀਗੇ, ਤੇ ਉਹਨਾਂ ਨੂੰ ਕਹਿ ਦਿੰਦੇ ਸੀਗੇ ਵੀ ਇਹ ਸਭ ਕੁਛ ਜਿਹੜਾ ਇਹ ਝੂਠ ਹੈਗਾ ਆ। ਤੇ ਕੁਝ ਨਾ ਕੁਝ ਜਿਹੜਾ ਇਹਦੇ ਵਿਚ ਦੋਸਤੋ ਥੋੜਾ ਬਹੁਤਾ ਕਾਲਾ ਮਾਲਾ ਕਾਲਾ ਚਿੱਟਾ ਕੁਛ ਨਾ ਕੁਛ ਜਿਹੜਾ ਉਹ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਹ ਗੱਲਾਂ ਜਿਹੜੀਆਂ ਹੁਣ ਦੋਸਤੋ ਜਿਹੜਾ ਭਾਰਤੀ ਸਮਾਜ ਆ ਖਾਸ ਕਰਕੇ ਸਿੱਖ ਸਮਾਜ ਆ ਉਹਦੇ ਵਿਚ ਜਿਹੜੀ ਆ ਔਰਤ ਦੀ ਬਹੁਤ ਇੱਜ਼ਤ ਕੀਤੀ ਜਾਂਦੀ ਸੀਗੀ, ਤੇ ਉਹ ਵੀ ਹੁਣ ਬਦਲ ਰਿਹਾ। ਉਹ ਬਦਲ ਵੀ ਜਿਹੜਾ ਵੈਸਟਰਨ ਸਿਵਲਾਈਜੇਸ਼ਨ ਦਾ ਜਿਹੜਾ ਪ੍ਰਭਾਵ ਉੱਥੇ ਅਸਰ ਪੈ ਰਿਹਾ ਉਹੀ ਇਹਦੇ ਕਾਰਨ ਹੀ ਬਦਲ ਰਿਹਾ। ਤੇ ਪਰ ਜਿਹੜੇ ਯੂਰੋਪੀਅਨ ਕੰਟਰੀ ਆ ਜਾਂ ਯੂਨਾਈਟਡ ਸਟੇਟਸ, ਕੈਨੇਡਾ, ਆਸਟ੍ਰੇਲੀਆ ਵਗੈਰਾ ਹੈਗੇ ਆ, ਇੱਥੇ ਔਰਤ ਆ ਜਿਹੜੀ ਉਹਨੂੰ ਬਹੁਤ ਜ਼ਿਆਦਾ ਜਿਹੜੀਆਂ ਖੁੱਲ ਕਹਿ ਲਓ ਉਹ ਦਿੱਤੀ ਜਾਂਦੀ ਆ। ਤੇ ਜਦੋਂ ਫਿਰ ਖੁੱਲ ਮਿਲਦੀ ਆ, ਖੁੱਲ ਦੇ ਵਿਚ ਫਿਰ ਦੇਖੋ ਦੋਸਤੋ ਜਿਹੜੀ ਖੁੱਲ ਇੱਕ ਔਰਤ ਨੂੰ ਮਿਲਦੀ ਆ ਤਾਂ ਫਿਰ ਜਿਹੜਾ ਮਰਦ ਆ ਉਹਨੂੰ ਵੀ ਤਾਂ ਖੁੱਲ ਨਾਲ ਹੀ ਮਿਲਦੀ ਆ ਨਾ, ਉਹਦੇ ਨਾਲ ਫਿਰ ਬਹੁਤ ਸਾਰੀਆਂ ਸਮਾਜ ਦੇ ਕੁਰੀਤੀਆਂ ਜਿਹੜੀਆਂ ਉਹ ਪੈਦਾ ਹੁੰਦੀਆਂ। ਔਰ ਪੰਜਾਬ ਵਿਚ ਵੀ ਇਹ ਜਿਹੜੇ ਹਾਲਾਤ ਆ ਅੱਜ ਕੱਲ ਹੋਇਆ ਵਾ, ਇਹ ਉਹੀ ਪੰਜਾਬ ਆ ਤੇ ਜਿੱਥੇ ਔਰਤ ਆ ਜਿਹੜੀ ਜਾਂ ਉਹ ਲੜਕੀ ਪਿੰਡ ਦੀ ਬੱਚੀ ਹੁੰਦੀ ਸੀ, ਉਹ ਸਾਰੇ ਪਿੰਡ ਦੀ ਧੀ ਹੁੰਦੀ ਸੀ, ਤੇ ਉਹ ਕਦੇ ਉਹਨਾਂ ਨੇ ਆਪਣਾ ਜਿਹੜਾ ਕੋਈ ਵੀ ਸਰੀਰ ਦਾ ਅੰਗ ਆ ਜਿਹੜਾ ਉਹਨੂੰ ਢੱਕ ਕੇ ਰੱਖਦੀਆਂ ਸੀਗੀਆਂ। ਤੇ ਇਹ ਸਾਡੇ ਜਿਹੜੇ ਸਮਾਜ ਦੇ ਬੰਧਨ ਸੀਗੇ ਜਿਨ੍ਹਾਂ ਦੇ ਕਰਕੇ ਉਹ ਸਮਾਜ ਕਿੰਨੇ ਸੈਂਕੜੇ ਹਜ਼ਾਰਾਂ ਸਾਲਾਂ ਤੋਂ ਜਿੰਦਾ ਜਾਗਦਾ ਰਿਹਾ ਸੀਗਾ, ਪਰ ਜਦੋਂ ਅੰਗਰੇਜ਼ ਰਾਜ ਆਇਆ ਉਹਨੇ ਇਹਨੂੰ ਜਿਹੜੀ ਸੀਗੀ ਬਸ ਰਹੀਨ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਤੇ ਉਹ ਕੋਸ਼ਿਸ਼ਾਂ ਦੇ ਵਿਚ ਉਹ ਸਫਲ ਵੀ ਰਹੇ ਆ ਬਹੁਤ ਵੱਡੀ ਹੱਦ ਤੱਕ। ਅੱਜ ਕੱਲ ਜੋ ਪੰਜਾਬ ਦੇ ਵਿਚ ਜਾਂ ਭਾਰਤ ਦੇ ਵਿਚ ਜੋ ਕੁਛ ਵੀ ਹੋ ਰਿਹਾ TV ਦੇ ਉੱਤੇ ਵੀਡੀਓ ਆ ਰਹੇ ਆ ਉਹ ਸਾਡੇ ਭਾਰਤ ਦਾ ਜਿਹੜਾ ਪੁਰਾਣਾ ਇਤਿਹਾਸ ਨਹੀਂ ਹੈਗਾ। ਤੇ ਇਹਨਾਂ ਚੀਜ਼ਾਂ ਤੋਂ ਜਿਹੜਾ ਆ ਉਹ ਪਰਹੇਜ਼ ਕਰਨਾ ਚਾਹੀਦਾ ਤੇ ਗੌਰਮੈਂਟ ਨੂੰ ਵੀ ਉੱਥੋਂ ਦੀ ਜਿਹੜਾ ਆ ਇਸ ਤਰ੍ਹਾਂ ਦੇ ਕਾਨੂੰਨ ਆ ਜਿਹੜੇ ਖੁੱਲਮ ਖੁੱਲ੍ਹੜ ਨੰਗੇ ਤਰੰਗੇ ਫਿਰਨ ਦੇ ਜਿਹੜੇ ਆ ਉਹ ਨਹੀਂ ਹੱਕ ਹੋਣੇ ਚਾਹੀਦੇ। ਇਹਨਾਂ ਦੇ ਨਾਲ ਮੁਸੀਬਤਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਆ ਤੇ ਜਿੱਥੇ ਸ਼ਹਿਦ ਹੋਏਗਾ ਸ਼ਹਿਦ ਹੋਣਾ ਉੱਥੇ ਮੱਖੀ ਨੇ ਤਾਂ ਆਉਣਾ ਹੀ ਆਉਣਾ। ਤੇ ਇਹ ਸੀ ਦੋਸਤੋ ਮਿਲਾਨੀਆ ਟਰੰਪ ਅਮਰੀਕਾ ਦੀ ਜਿਹੜੀ ਪ੍ਰੈਜੀਡੈਂਟ ਦੀ ਪਤਨੀ ਆ ਫਸਟ ਲੇਡੀ ਉਹਨੂੰ ਕਹਿੰਦੇ ਆ ਉਹਦੀ ਖ਼ਬਰ ਸੀਗੀ। ਤੇ ਅਗਲੀ ਜਿਹੜੀ ਖ਼ਬਰ ਹੈਗੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਇਜ਼ਰਾਇਲ ਅਮਰੀਕਾ ਤੇ ਇਰਾਨ ਵਿਚਲੀ ਜਿਹੜੀ ਆ ਜੰਗ ਆ ਹੋਣ ਜਾ ਰਹੀ ਸੀ, ਹਰ ਦੁਨੀਆ ਇਹਦੇ ਵਿਚ ਇਹ ਬੰਦ ਹੋਣ ਜਾ ਰਹੀ ਸੀ ਜਿਹੜੀ ਜੰਗ ਆ ਤੇ ਪਰ ਇਹਦੇ ਵਿਚ ਹਰ ਦੁਨੀਆ ਦੇ ਦੇਸ਼ ਨੇ ਥੋੜਾ ਜਿਹਾ ਸੌਖਾ ਸਾਹ ਜਿਹੜਾ ਲਿਆ ਸੀਗਾ, ਪਰ ਸਾਹ ਉਹ 5-7 ਲਏ ਸੀਗੇ ਤੇ ਅਗਲੇ ਦਿਨ ਜਦੋਂ ਸਵੇਰਾ ਹੋਇਆ ਤਾਂ ਉਹ ਸਾਰਾ ਕੁਛ ਹੈ ਜਿਹੜਾ ਉਹ ਬਦਲ ਚੁੱਕਿਆ ਸੀ ਤੇ ਪਰ ਨਾ ਇਜ਼ਰਾਇਲ ਅਤੇ ਨਾ ਹੀ ਲਿਬਨਾਨ ਦੀ ਪਰਜਾ ਨੇ ਸੌਖਾ ਸਾਹ ਲਿਆ ਕਿਉਂਕਿ ਜੰਗ ਬੰਦ ਕਰਨ ਦੀ ਬਜਾਏ ਇਜ਼ਰਾਇਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਉੱਪਰ ਕੋਈ 100 ਦੇ ਕਰੀਬ ਜਿਹੜੀਆਂ ਮਿਸਲਾਂ ਦਾਗੀਆਂ ਅਤੇ ਇਹ ਸਾਰੀਆਂ ਮਿਸਲਾਂ ਜਿਹੜੀਆਂ ਇਹ ਸਿਵਲੀਅਨ ਇਹ ਪਰਜਾ ਦੇ ਉੱਪਰ ਜਿਹੜੇ ਜਿੱਥੇ ਲੋਕ ਆਮ ਰਹਿੰਦੇ ਸੀਗੇ ਬਾਕੀ ਦੇ ਦੇਸ਼ ਦੇ ਵਿੱਚੋਂ ਜਾ ਕੇ ਜਿੱਥੇ ਉਹਨਾਂ ਨੇ ਇੱਕ ਕਿਸਮ ਦੀ ਪਨਾਹ ਕਹਿ ਲਓ ਲਈ ਸੀਗੀ ਜਿਹਨੂੰ ਆਪਾਂ ਰੈਫਿਊਜ ਕਹਿੰਦੇ ਹਾਂ ਇੱਕ ਕਿਸਮ ਦੇ ਰਿਫਿਊਜੀ ਸੀਗੇ ਤੇ ਉਹਨਾਂ ਦੇ ਉੱਤੇ ਜਿਹੜੀ ਸੀਗੀ 100 ਮਿਸਲ ਇਕੱਠੀ ਦਾਗੀ ਗਈ ਹੈ ਤੇ ਉਹਦੇ ਨਾਲ ਬਹੁਤ ਸਾਰਾ ਪਰਜਾ ਦਾ ਜਿਹੜਾ ਨੁਕਸਾਨ ਹੋਇਆ ਤੇ ਇਜ਼ਰਾਇਲ ਦੇ ਪ੍ਰੈਜੀਡੈਂਟ ਨੇਤਾਨਯਾਹੂ ਨੂੰ ਦੁਨੀਆਂ ਦੇ ਆਗੂ ਜਿਹੜੇ ਸੀਗੇ ਕਿਉਂਕਿ ਉਹ ਪਾਕਿਸਤਾਨ ਇਸਲਾਮਾਬਾਦ ਦੇ ਵਿੱਚ ਜਿਹੜਾ ਫੈਸਲਾ ਕੀਤਾ ਸੀਗਾ ਉਹਦੇ ਉੱਤੋਂ ਨੇਤਾਨਯਾਹੂ ਜਿਹੜਾ ਉਹ ਨਹੀਂ ਉਹਦੇ ਨਾਲ ਮੰਨੀ ਉਹ ਗੱਲ ਤੇ ਉਹਨੇ ਇਹਦੇ ਉੱਤੇ ਹਮਲਾ ਕਰ ਦਿੱਤਾ ਅਤੇ ਇਰਾਨ ਜਿਹੜਾ ਸੀਗਾ ਉਹਨੇ ਉਸੇ ਵੇਲੇ ਜਿਹੜੀ ਸਟੇਟ ਆਫ ਹਰਮੂਸ ਜਿੱਥੋਂ ਦੁਨੀਆਂ ਦਾ 20% ਤੇਲ ਜਿਹੜਾ ਜਾਂਦਾ ਤੇ 30% ਜਿਹੜੀ ਆ ਗੈਸ ਆਪਾਂ ਘਰਾਂ ਦੇ ਵਿੱਚ LNG ਜਿਹਨੂੰ ਕਹਿੰਦੇ ਆ ਉਹ ਵਰਤੀ ਜਾਂਦੀ ਆ ਸੋ ਇਰਾਨ ਨੇ ਇਹ ਜਿਹੜਾ ਸੀਗਾ ਉਹ ਨਹਿਰ ਜਿਹੜੀ ਉਹ ਖੋਲਣੀ ਸੀਗੀ ਜਗ੍ਹਾ ਤਾਂ ਕਿ ਸਾਰੀ ਦੁਨੀਆਂ ਜਿਹੜੀ ਆਪਣੀ ਗੈਸ ਤੇ ਪੈਟਰੋਲ ਤੇ ਡੀਜ਼ਲ ਉਹ ਸਾਰਾ ਕੁਛ ਉੱਥੋਂ ਲਿਜਾ ਸਕੇ ਉਹ ਇਰਾਨ ਨੇ ਫੇਰ ਰੂਸ ਦੇ ਵਿੱਚ ਦੁਬਾਰਾ ਤੋਂ ਬੰਦ ਕਰ ਦਿੱਤੀ ਆ ਪਰ ਲਿਬਨਾਨ ਉੱਪਰ ਹਮਲਾ ਕਰਨ ਪਿੱਛੋਂ ਨੇਤਾਨਯਾਹੂ ਕਹਿ ਰਿਹਾ ਕਿ ਉਹ ਲਿਬਨਾਨ ਨਾਲ ਸਿੱਧਾ ਸਮਝੌਤਾ ਕਰਨ ਦੀ ਗੱਲਬਾਤ ਕਰਨ ਜਾ ਰਿਹਾ ਹੈ ਜਿਸ ਵਿੱਚ ਨੇਤਾਨਯਾਹੂ ਹਿਜ਼ਬੁੱਲਾ ਦੇ ਹਥਿਆਰ ਛੁਟਾਏਗਾ ਲਿਬਨਾਨ ਸਿੱਧਾ ਸਮਝੌਤਾ ਕਰੇਗਾ ਨਾ ਕਿ ਇਜ਼ਰਾਇਲ ਪਾਕਿਸਤਾਨ ਵਿੱਚ ਉਲੀਕੇ ਗਏ ਸਮਝੌਤੇ ਨਾਲ ਸਹਿਮਤ ਹੋਵੇਗਾ ਸੋ ਜਿਹੜਾ ਨੇਤਾਨਯਾਹੂ ਆ ਤੁਹਾਨੂੰ ਪਤਾ ਵੀ ਇਜ਼ਰਾਇਲ ਦਾ ਪ੍ਰਾਈਮ ਮਿਨਿਸਟਰ ਹੈਗਾ ਆ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਵਧੀਆ ਬੰਦਾ ਨਹੀਂ ਹੈਗਾ ਤੇ ਬਾਕੀ ਜਿਹੜੀ ਆ ਹਰ ਇੱਕ ਦੀ ਸੋਚ ਆਪਣੀ ਆਪਣੀ ਹੈਗੀ ਆ ਤੇ ਨੇਤਾਨਯਾਹੂ ਨੇ ਕਿਹਾ ਕਿ ਲਿਬਨਾਨ ਮੇਰੇ ਕੋਲ ਵਾਰ ਵਾਰ ਬੇਨਤੀਆਂ ਕਰ ਰਿਹਾ ਸੀ ਜਿਸ ਕਾਰਨ ਮੈਂ ਜਿਹੜਾ ਹੈਗਾ ਉਹ ਇਜ਼ਰਾਇਲ ਦੀ ਇਜ਼ਰਾਇਲੀ ਕੈਬਨਿਟ ਨੂੰ ਹੁਕਮ ਦੇ ਦਿੱਤਾ ਕਿ ਉਹ ਲਿਬਨਾਨ ਦੇ ਨਾਲ ਸਿੱਧੀ ਗੱਲਬਾਤ ਕਰਨ ਤੇ ਹਿਜ਼ਬੁੱਲਾ ਨੂੰ ਹਥਿਆਰ ਰਹਿਤ ਕੀਤਾ ਜਾਵੇ ਤੇ ਪਰ ਦੋਸਤੋ ਇਰਾਨ ਆ ਜਿਹੜਾ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਤੇ ਇਹ ਗੱਲ ਬਣਨੀ ਨਹੀਂ ਇੱਥੇ ਰੌਲਾ ਇਸ ਗੱਲ ਦਾ ਆ ਕਿ ਜਿਹੜੇ ਇਹ ਫੈਸਲਾ ਹੋਇਆ ਸੀਗਾ ਇਹਦੇ ਮੁਤਾਬਕ ਇਰਾਨ ਜਿਹੜਾ ਸੀਗਾ ਪਹਿਲਾਂ ਅਮਰੀਕਾ ਦੇ ਪ੍ਰੈਜੀਡੈਂਟ ਨੇ 15 ਪੁਆਇੰਟਾਂ ਵਾਲਾ ਇੱਕ ਸੁਝਾਅ ਦਿੱਤਾ ਸੀਗਾ ਕਿ ਇਰਾਨ ਇਹਨਾਂ 15 ਪੁਆਇੰਟਾਂ ਦੇ ਉੱਤੇ ਸਹਿਮਤ ਹੋ ਜਾਵੇ ਤਾਂ ਅਸੀਂ ਲੜਾਈ ਬੰਦ ਕਰ ਦਿਆਂਗੇ ਤੇ ਉਸ ਤੋਂ ਬਾਅਦ ਇਰਾਨ ਨੇ ਉਹਦੇ ਨਾਲ ਸਹਿਮਤ ਨਹੀਂ ਹੋਇਆ ਤੇ ਇਰਾਨ ਨੇ ਫੇਰ ਕੀ ਕੀਤਾ ਉਹਨੇ ਆਪਣੇ 10 ਪੁਆਇੰਟ ਜਿਹੜੇ ਸੀਗੇ ਉਹਨੇ ਕਿਹਾ ਕਿ ਮੇਰੀਆਂ 10 ਗੱਲਾਂ ਤੁਸੀਂ ਮੰਨੋ ਤਾਂ ਮੈਂ ਲੜਾਈ ਬੰਦ ਕਰੂੰਗਾ ਤੇ ਇੱਥੇ ਹੁਣ ਦੇਖੋ ਗੱਲਬਾਤ ਇਸ ਤਰ੍ਹਾਂ ਸੀਗੀ ਕਿ ਜਿਹੜੀ ਲੜਾਈ ਉਹ ਹੋਈ ਸੀਗੀ ਉਹ ਹੋਈ ਇਸ ਕਰਕੇ ਸੀਗੀ ਕਿ ਇਰਾਨ ਐਟਮ ਬੰਬ ਨਾ ਬਣਾ ਸਕੇ ਐਟਮ ਬੰਬ ਬਣਾਉਣ ਤੋਂ ਦੇਖੋ ਬਹੁਤ ਕਿੰਨੇ ਸਾਲ ਪਹਿਲਾਂ 10-15 ਸਾਲ ਪਹਿਲਾਂ ਦੀ ਮੇਰਾ ਖਿਆਲ ਗੱਲ ਆ ਉੱਥੇ ਸਮਝੌਤਾ ਹੋਇਆ ਸੀਗਾ ਇਰਾਨ ਦੇ ਨਾਲ ਕਿ ਉਹ ਨਿਊਕਲੀਅਰ ਹਥਿਆਰ ਨਹੀਂ ਬਣਾਏਗਾ ਪਰ ਉਹ ਆਪਣੇ ਪੀਸਫੁਲ ਜਿੱਦਾਂ ਬਿਜਲੀ ਬਣਾਉਣ ਵਾਲੇ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਆ ਉਹ ਯੂਰੇਨੀਅਮ ਨੂੰ ਵਰਤੇਗਾ ਤੇ ਫੇਰ ਟਰੰਪ ਸਾਹਿਬ ਨੇ ਜੋ ਪਿਛਲੀ ਵਾਰੀ ਪ੍ਰੈਜੀਡੈਂਟ ਬਣੇ ਸੀਗੇ ਇਹਨਾਂ ਨੇ ਉਹ ਐਗਰੀਮੈਂਟ ਕਹਿੰਦੇ ਆ ਮੈਂ ਇਹਨੂੰ ਨਹੀਂ ਮੰਨਦਾ ਐਗਰੀਮੈਂਟ ਨੂੰ ਇਹਨਾਂ ਨੇ ਉਹ ਐਗਰੀਮੈਂਟ ਤੋਂ ਆਪਣਾ ਜਿਹੜਾ ਫਾਰਗ ਆਪਣੇ ਆਪ ਨੂੰ ਕਰ ਲਿਆ ਸੀਗਾ ਤੇ ਹੁਣ ਫੇਰ ਜਿਹੜੀ ਆ ਮਸਲਾ ਤੁਹਾਨੂੰ ਪਤਾ ਵੀ ਜਿਹੜੀ ਲੜਾਈ ਲੱਗੀ ਆ 40 ਦਿਨ ਲਗਾਤਾਰ 25 ਮਹੀਨਾ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਵਿੱਚ ਜਿਹੜਾ ਨੁਕਸਾਨ ਵਗੈਰਾ ਹੋਇਆ ਪਰ ਉਹਦੇ ਤੋਂ ਅਲੱਗ ਦੋਸਤੋ ਇਹ ਰਿਹਾ ਸੀਗਾ ਕਿ ਜਿਹੜੀ ਆ ਟਰੰਪ ਸਾਹਿਬ ਦੀ ਨੀਤੀ ਫੇਲ ਆ ਤੇ ਅਮਰੀਕਾ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਤੇ ਪਿੱਛੇ ਇਜ਼ਰਾਇਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਤੇ ਇਸ ਕਰਕੇ ਸਮਝੌਤਾ ਕੀਤਾ ਗਿਆ ਸੀਗਾ ਪਰ ਹੁਣ ਬਾਅਦ ਦੇ ਵਿੱਚ ਜਦੋਂ ਇਜ਼ਰਾਇਲ ਨੇ ਲਿਬਨਾਨ ਦੇ ਉੱਪਰ ਜਾ ਕੇ 100 ਮਿਸਲ ਸਿੱਟੀ ਆ ਤੇ ਉਹ ਕਈ 100 ਸੈਂਕੜੇ ਬੰਦੇ ਇੱਕੋ ਵਾਰੀ ਜਿਹੜੇ ਆ ਉਹ ਉਹਨਾਂ ਦੀਆਂ ਜਾਨਾਂ ਗਈਆਂ ਇਸ ਕਰਕੇ ਇਰਾਨ ਨੇ ਫੇਰ ਦੁਬਾਰਾ ਤੋਂ ਜਿਹੜਾ ਉਹ ਸਟੇਟ ਆਫ ਹਰਮੂਸ ਜਿਹੜੀ ਸੀਗੀ ਉਹਨੇ ਫੇਰ ਬੰਦ ਕਰ ਦਿੱਤੀ ਆ ਤੇ ਪਰ ਸੈਟਰਡੇ ਜਿਹੜਾ ਆਉਣਾ ਆ ਇਹ ਸੈਟਰਡੇ ਨੂੰ ਇੱਥੇ ਹਜੇ ਅਮਰੀਕਾ ਦੇ ਵਿੱਚ ਹਜੇ ਫਰਾਈਡੇ ਹੋਣਾ ਤੇ ਉਸ ਦਿਨ ਕਹਿੰਦੇ ਇੱਕ ਦੁਬਾਰਾ ਮੀਟਿੰਗ ਹੋਰ ਹੋਣ ਜਾ ਰਹੀ ਆ ਤੇ ਇਹਦੇ ਵਿੱਚ ਦੋਸਤੋ ਜਿਹੜੀ ਅਸਲੀ ਗੱਲਬਾਤ ਸੀਗੀ ਉਹ ਇਹ ਸੀਗੀ ਕਿ 10 ਪੁਆਇੰਟਾਂ ਦੇ ਵਿੱਚੋਂ ਇੱਕ ਤਾਂ ਇਰਾਨ ਦਾ ਇਹ ਸੀ ਮੁੱਦਾ ਉਹਨੇ ਸਾਹਮਣੇ ਰੱਖਿਆ ਕਿ ਜਿਹੜੀ ਸਟਰੇਟ ਆਫ ਹਰਮੁਜ਼ ਹੈਗੀ ਆ ਉਹ ਇਰਾਨ ਦੀ ਆ ਤੇ ਉਹ ਓਮਾਨ ਜਿਹੜਾ ਹੈਗਾ ਆ ਇਹਨਾਂ ਦੋ ਦੇਸ਼ਾਂ ਦੀ ਆ ਔਰ ਇੰਟਰਨੈਸ਼ਨਲ ਲਾਅ ਆ ਜਿਹੜਾ ਉਹਦੇ ਮੁਤਾਬਕ ਤੁਹਾਡੀ ਜਿਹੜੀ ਆ ਸਮੁੰਦਰ ਦੇ ਵਿੱਚ ਤੁਹਾਡੀ ਜਿੱਥੇ ਧਰਤੀ ਲੱਗਦੀ ਆ ਸਮੁੰਦਰ ਦੇ ਨਾਲ ਉਹਦੇ ਤੋਂ ਮੇਰਾ ਖਿਆਲ 25 ਮੀਲ ਕੁਛ ਇੰਨਾ ਕੁ ਹੁੰਦਾ ਆ ਉਹ ਬਹੁਤੀ ਦੂਰ ਤੇ ਨਹੀਂ ਹੁੰਦਾ ਤੁਹਾਡਾ ਬਾਕੀ ਜਿਹੜਾ ਉਹ ਇੰਟਰਨੈਸ਼ਨਲ ਵਾਟਰ ਹੁੰਦੇ ਆ ਉੱਥੇ ਜਿਹੜਾ ਮਰਜ਼ੀ ਘੁੰਮ ਫਿਰ ਸਕਦਾ ਜੋ ਮਰਜ਼ੀ ਕਰ ਸਕਦਾ ਤੇ ਹੁਣ ਕੀ ਆ ਇਹ ਜਿਹੜੀ ਸਟੇਟ ਆਫ ਹਰਮੁਜ਼ ਆ ਇਹ ਜਿਹੜੀ ਆ ਇਹ ਸਾਰੇ ਦੀ ਸਾਰੀ ਜਦੋਂ ਉੱਥੇ ਦੀ ਲੰਘਦੇ ਆ ਮੇਰਾ ਖਿਆਲ ਆ ਮਸੀਂ 25 ਮੀਲ ਆ ਸੋ ਉਹਦੇ ਵਿੱਚੋਂ ਅੱਧਾ ਹਿੱਸਾ ਜਿਹੜਾ ਉਹ ਇਰਾਨ ਦੇ ਇਰਾਨ ਦਾ ਸਮੁੰਦਰ ਆ ਤੇ ਜਿਹੜਾ ਦੂਸਰਾ ਅੱਧਾ ਉਹ ਓਮਾਨ ਦਾ ਆ ਤੇ ਇਸ ਕਰਕੇ ਉਹ ਕਹਿੰਦੇ ਆ ਕਿ ਇੱਥੇ ਦੁਨੀਆਂ ਦੇ ਕਿਸੇ ਹੋਰ ਦਾ ਹੱਕ ਹੈ ਨੀ ਗਾ ਸਾਡਾ ਹੱਕ ਆ ਤੇ ਪਰ ਇਹ ਜਿਹੜਾ ਇਹ ਮੰਗ ਸੀਗੀ ਤੇ ਦੂਸਰੀ ਮੰਗ ਸੀਗੀ ਕਿ ਇਰਾਨ ਆ ਜਿਹੜਾ ਉਹਨੂੰ ਨਿਊਕਲੀਅਰ ਹਥਿਆਰ ਬਣਾਉਣ ਦਾ ਹੱਕ ਹੋਏਗਾ ਇਹ ਵੀ ਹੋਏਗਾ ਤੇ ਤੀਸਰਾ ਪੁਆਇੰਟ ਜਿਹੜਾ ਉਹਨੇ ਰੱਖਿਆ ਸੀਗਾ ਉਹ ਸੀਗਾ ਕਿ ਜਿਹੜਾ ਅਮਰੀਕਾ ਆ ਉਹ ਆਪਣੇ ਸਾਰੇ ਅੱਡੇ ਜਿਹੜੇ ਅਰਬ ਦੇਸ਼ਾਂ ਦੇ ਵਿੱਚ ਹੈਗੇ ਆ ਆਲੇ ਦੁਆਲੇ ਕਟਰ ਬਹਿਰੀਨ ਕੀ ਕੁਵੈਤ ਕੀ ਇਹ ਸਾਰੇ ਉਹਦੇ ਵਿੱਚੋਂ ਚੱਕੇਗਾ ਤੇ ਇਸ ਗੱਲ ਦੇ ਨਾਲ ਜਿਹੜੀ ਆ ਉਹ ਸਹਿਮਤੀ ਟਰੰਪ ਸਾਹਿਬ ਦੀ ਵੀ ਹੋ ਗਈ ਸੀਗੀ ਤੇ ਉਹ ਸਹਿਮਤੀ ਜਿਹੜੀ ਹੋ ਕੇ ਲੜਾਈ ਬੰਦ ਹੋਈ ਸੀ ਪਰ ਉਸ ਤੋਂ ਬਾਅਦ ਇਕਦਮ ਫੇਰ ਇਜ਼ਰਾਇਲ ਨੇ ਪਤਾ ਨਹੀਂ ਤਾਂ ਉਹਨੇ ਮੌਕਾ ਵਿਚਾਰਿਆ ਜਾਂ ਉਹ ਲੜਾਈ ਬੰਦ ਕਰਨੀ ਨਹੀਂ ਚਾਹੁੰਦਾ ਕਰਨੀ ਤੋਂ ਪਹਿਲਾਂ ਤੋਂ ਵੀ ਕਿਉਂਕਿ ਸ਼ੁਰੂ ਵੀ ਲੜਾਈ ਉਸੇ ਨੇ ਕਰਾਈ ਸੀ ਸੋ ਇਹਦੇ ਨਾਲ ਜਿਹੜਾ ਆ ਹੁਣ ਫੇਰ ਤੋਂ ਜਿਹੜਾ ਉਹ ਮਸਲਾ ਭੱਜ ਗਿਆ ਤੇ ਅੱਜ ਦੀਆਂ ਜਿਹੜੀਆਂ ਤੇਲ ਦੀਆਂ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਫੇਰ ਦੁਬਾਰਾ ਵੱਧ ਗਈਆਂ ਤੇ ਦੋਸਤੋ ਅਗਲੀ ਜਿਹੜੀ ਖਬਰ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਜੱਜ ਸਾਹਿਬ ਅਮਰੀਕਨ ਜੱਜ ਸਾਹਿਬ ਜਿਹੜੇ ਫੈਡਰਲ ਗਵਰਨਮੈਂਟ ਦੇ ਆਮ ਕਰਕੇ ਹੁੰਦੇ ਆ ਇਹ ਉਹਨਾਂ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਆ ਜਿਹੜਾ ਉਹ ਅਮਰੀਕਨ ਪ੍ਰੈਸ ਖਬਰ ਲੈਣ ਵਾਲੇ ਜਿਹੜੇ ਹੋਰ ਦੁਬਾਰਾ ਜਿਹੜੇ ਉਹਨਾਂ ਦੇ ਹੱਕ ਹੈਗੇ ਆ ਉਹਨਾਂ ਨੂੰ ਦੁਬਾਰਾ ਤੋਂ ਬਰਕਰਾਰ ਕਰੇ ਤੇ ਜਿਸ ਕਾਰਨ ਅਮਰੀਕਾ ਦੀ ਪਰਜਾ ਜਿਹੜੀ ਆ ਉਹ ਜਾਗਰਤ ਰਹਿ ਸਕੇ ਹੁਣ ਦੋਸਤੋ ਜਿਹੜੇ ਇਸ ਮੇਰੀ ਆਵਾਜ਼ ਨੂੰ ਸੁਣਦੇ ਆ ਇਹ ਕੀ ਆ ਕਿ ਜਿਹੜੀ ਪੈਂਟਾਗੋਨ ਬਿਲਡਿੰਗ ਆ ਉਹ ਉਹਦੇ ਵਿੱਚ ਮਿਲਟਰੀ ਦੀਆਂ ਯੋਜਨਾਵਾਂ ਜਾਂ ਜਾ ਕੇ ਕਿਹਨੂੰ ਢਾਉਣਾ ਆ ਤਾਂ ਹਥਿਆਰ ਕਿੰਨੇ ਬਣਾਉਣੇ ਆ ਤੇ ਕਿਹੜੇ ਦੇਸ਼ ਨੂੰ ਵੇਚਣੇ ਆ ਤੇ ਕਿੰਨੇ ਉਹ ਦੇਣੇ ਆ ਇਹ ਸਾਰਾ ਕੁਛ ਆ ਜਿਹੜਾ ਇਹ ਪਲੈਨਿੰਗ ਆ ਜਿਹੜੀ ਇਹਦੀਆਂ ਯੋਜਨਾਵਾਂ ਬਣਦੀਆਂ ਇਹ ਪੈਂਟਾਗੋਨ ਨਾਂ ਦੀਆਂ ਜਿਹੜੀ ਇਮਾਰਤ ਆ ਉੱਥੇ ਪਤਾ ਨੀ ਕਿੰਨੇ ਸੈਂਕੜੇ ਬੰਦੇ ਕੰਮ ਕਰਦੇ ਆ ਉਹੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਸਕੀਮਾਂ ਬਣਾਉਂਦੇ ਆ ਯੋਜਨਾ ਫਿਰ ਉਹਨਾਂ ਨੂੰ ਲਾਗੂ ਕਰਦੇ ਆ ਤੇ ਉਹਨਾਂ ਨੇ ਆਪੇ ਹੀ ਜਿਹੜਾ ਆ ਉਹ ਜਿਹੜੀ ਪ੍ਰੈਸ ਆ ਪ੍ਰੈਸ ਦੀ ਜਿਹੜੀ ਫਰੀਡਮ ਆ ਉਹ ਖੋਲੀ ਸੀਗੀ ਤੇ ਇਸ ਕਰਕੇ ਜਿਹੜਾ ਆ ਜੱਜ ਸਾਹਿਬ ਨੇ ਹੁਕਮ ਦਿੱਤਾ ਕਿ ਪੈਂਟਾਗੋਨ ਅਮਰੀਕਨ ਪ੍ਰੈਸ ਆ ਜਿਹੜੀ ਖਬਰ ਲੈਣ ਵਾਲੇ ਜਿਹੜੇ ਅਦਾਰੇ ਹੁੰਦੇ ਆ ਉਹਨਾਂ ਨੂੰ ਦੁਬਾਰਾ ਤੋਂ ਜਿਹੜੇ ਉਹਨਾਂ ਦੇ ਹੱਕ ਖੋਹ ਲਏ ਗਏ ਆ ਬਰਕਰਾਰ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੀਆਂ ਆਈਡੀ ਵਗੈਰਾ ਜਿਹੜੀਆਂ ਹੁੰਦੀਆਂ ਉਹ ਵਾਪਸ ਦਿੱਤੀਆਂ ਜਾਣ ਤੇ ਸਾਰੇ ਸਿਸਟਮ ਨੂੰ ਬਰਕਰਾਰ ਕੀਤਾ ਜਾ ਸਕੇ ਤਾਂ ਕਿ ਪਰਜਾ ਜਿਹੜੀ ਆ ਉਹ ਜਾਗਰਤ ਹੋਵੇ ਜੱਜ ਸਾਹਿਬ ਨੇ ਇਹ ਕਿਹਾ ਕਿ ਪੈਂਟਾਗੋਨ ਪਹਿਲਾਂ ਜੱਜ ਦੁਆਰਾ ਪਹਿਲਾਂ ਵੀ ਇੱਕ ਹੋਰ ਜੱਜ ਸਾਹਿਬ ਨੇ ਜਿਹੜੀ ਆ ਉਹਨੂੰ ਹੁਕਮ ਦਿੱਤਾ ਸੀਗਾ ਪੈਂਟਾਗੋਨ ਨੂੰ ਪਰ ਉਹਨਾਂ ਨੇ ਉਹ ਹੁਕਮ ਆ ਜਿਹੜਾ ਨਹੀਂ ਮੰਨਿਆ ਤੇ ਉਹਦੀ ਉਲੰਘਣਾ ਕੀਤੀ ਆ ਤੇ US ਡਿਸਟ੍ਰਿਕਟ ਜੱਜ ਪੌਲ ਫਰੀਡਮੈਨ ਜਿਹੜੇ ਹੈਗੇ ਆ ਉਹਨਾਂ ਨੇ ਹੁਕਮ ਦਿੱਤਾ ਕਿ ਨਿਊਯਾਰਕ ਟਾਈਮਸ ਅਤੇ ਕਈ ਹੋਰ ਖਬਰਸਾਰ ਅਦਾਰਿਆਂ ਦੇ ਹੱਕ ਜਿਹੜਾ ਉਹ ਦੁਬਾਰਾ ਤੋਂ ਬਰਕਰਾਰ ਕੀਤੇ ਜਾਣ ਤੇ ਕਿਉਂਕਿ ਪੈਂਟਾਗੋਨ ਨੇ ਰਿਪੋਰਟਾਂ ਦੇ ਹੱਕਾਂ ਦੀ ਉਲੰਘਣਾ ਕੀਤੀ ਆ ਜੱਜ ਸਾਹਿਬ ਇਹ ਵੀ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਜਿਹੜੀ ਇਹ ਡਿਪਾਰਟਮੈਂਟ ਆਫ ਜਸਟਿਸ ਆਪਾਂ ਇਹਨੂੰ ਕਹਿ ਦਿੰਦੇ ਹਾਂ ਆਪਣੀ ਮਰਜ਼ੀ ਅਨੁਸਾਰ ਪ੍ਰੈਸ ਉੱਪਰ ਆਪਣੇ ਜਿਹੜੇ ਹੈਗੇ ਆ ਕੋਲੋਂ ਘੜੀਆਂ ਹੋਈਆਂ ਨੀਤੀਆਂ ਜਿਹੜੀਆਂ ਉਹਨਾਂ ਨੂੰ ਰਿਪੋਰਟਾਂ ਉੱਪਰ ਨਾ ਲਾਗੂ ਕਰਨ ਕਿਉਂਕਿ ਉਹਨਾਂ ਦਾ ਹੱਕ ਨਹੀਂ ਹੈਗਾ ਇਹ ਪ੍ਰੈਸ ਦੀ ਜਿਹੜੀ ਆ ਸੁਤੰਤਰਤਾ ਦੀ ਉਲੰਘਣਾ ਹੈਗੀ ਆ ਸੋ ਅਮਰੀਕਾ ਵਿੱਚ ਜਿਹੜਾ ਪ੍ਰੈਸ ਆ ਇਹ ਵੀ ਇੱਕ ਬਹੁਤ ਵੱਡਾ ਪਾਵਰਫੁਲ ਜਿਹੜਾ ਅਦਾਰਾ ਹੈਗਾ ਆ ਇਹਨਾਂ ਦੇ ਕੋਲ ਬਹੁਤ ਪਾਵਰ ਹੁੰਦੀ ਆ ਤੇ ਇਹ ਖਬਰਾਂ ਫਿਰ ਕੱਢ ਲੈਂਦੇ ਆ, ਲੁਕੀਆਂ ਛੁਪੀਆਂ ਕਿਤੇ ਨਾ ਕਿਤੇ ਇਹਨਾਂ ਦੇ ਕਨੈਕਸ਼ਨ ਹੁੰਦੇ ਆ। ਸੋ ਇਹ ਸੀ ਦੋਸਤੋ ਖਬਰ। ਤੇ ਅਗਲੀ ਜਿਹੜੀ ਆਪਣੀ ਖਬਰ ਹੈਗੀ ਆ ਉਹ ਇਹ ਆ ਕਿ ਵਾਈਟ ਹਾਊਸ ਜਿਹੜੇ ਆ ਯੂ ਐਸ ਗਵਰਨਮੈਂਟ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਸਟਾਫ ਆ ਜਿਹੜਾ ਵਾਈਟ ਹਾਊਸ ਦਾ ਉਹਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਰਾਨ ਅਤੇ ਅਮਰੀਕਾ ਦੀ ਲੜਾਈ ਦੌਰਾਨ ਭਵਿੱਖ ਵਿਚ ਸ਼ਰਤਾਂ ਨਾ ਲਗਾਉਣ ਤੇ ਇਹ ਜਿਹੜੀ ਆ ਗੱਲਬਾਤ 23 ਮਾਰਚ ਵਾਲੇ ਦਿਨ ਆ ਜਿਹੜੀ ਉਹ ਇਕ ਈਮੇਲ ਰਾਹੀਂ ਜਿਹੜੀ ਸੀਗੀ ਉਹ ਉਹਨਾਂ ਨੂੰ ਦਿੱਤੀਆਂ ਸੀ ਇੰਸਟਰਕਸ਼ਨਾਂ। ਤੇ ਅੱਜ ਜਿਹੜੀ ਆ ਮਾਰਚ 9 ਹੋ ਗਈ ਆ, ਕਾਫੀ ਦਿਨ ਹੋ ਗਏ ਆ। ਤੇ ਇਹਦੇ ਵਿਚ ਵਾਲ ਸਟਰੀਟ ਜਰਨਲ ਆ ਜਿਹੜਾ ਅਮਰੀਕਾ ਦਾ ਮੰਨਿਆ ਪ੍ਰਮੰਨਿਆ ਉਹ ਅਖਬਾਰ ਹੈਗਾ, ਬਹੁਤ ਪੁਰਾਣਾ ਵੀ ਆ, ਤੇ ਉਹਦੀਆਂ ਜਿਹੜੀਆਂ ਖਬਰਾਂ ਆਮ ਕਰਕੇ ਉਹ ਕਾਫੀ ਡੂੰਘਾਈ ਤੱਕ ਸੱਚ ਹੁੰਦਾ ਹੈ ਉਹਨਾਂ ਦੇ ਵਿਚ। ਤੇ ਉਹਨਾਂ ਦੀ ਰਿਪੋਰਟ ਅਨੁਸਾਰ ਯੂ ਐਸ ਪ੍ਰੈਜੀਡੈਂਟ ਨੇ ਅਮਰੀਕਾ ਦੀ ਮਿਲਟਰੀ ਨੂੰ ਹੁਕਮ ਦਿੱਤੇ ਸਨ ਕਿ ਉਹ ਇਰਾਨ ਉਪਰ ਕੋਈ ਹਮਲਾ ਨਾ ਕਰਨ, ਖਾਸ ਕਰਕੇ ਪਾਵਰ ਪਲਾਂਟ ਅਤੇ ਜਿਹੜੀਆਂ ਐਮਰਜੈਂਸੀ ਹੁੰਦੀਆਂ ਇਨਫਰਾਸਟ੍ਰਕਚਰ ਜਿਹੜਾ ਹੁੰਦਾ ਸਿਵਲੀਅਨ ਵੀ ਉਹਦੇ ਉਪਰ। ਤੇ ਟਰੰਪ ਸਾਹਿਬ ਵਾਲ ਸਟਰੀਟ ਜਰਨਲ ਦੀ ਰਿਪੋਰਟ ਉਪਰ ਸਹੀ ਉਹਨਾਂ ਨੇ ਪਾਈ ਆ, ਉਹ ਕਹਿੰਦੇ ਠੀਕ ਆ ਵੀ ਪ੍ਰੈਸ ਨੂੰ ਇਹ ਹੱਕ ਆ ਜਿਹੜਾ ਉਹ ਹੋਣਾ ਚਾਹੀਦਾ ਆ ਤੇ ਹੋਣਾ ਚਾਹੀਦਾ ਵੀ ਆ। ਜਿਹਨਾਂ ਦੇਸ਼ਾਂ ਦੇ ਵਿਚ ਉਹ ਹੱਕ ਨਹੀਂ ਹੁੰਦਾ ਉੱਥੇ ਫਿਰ ਜਿਹੜੀ ਆ ਤੁਹਾਨੂੰ ਪਤਾ ਵੀ ਫਿਰ ਜਿਹੜੀ ਪਰਜਾ ਹੁੰਦੀ ਆ ਉਹਦੇ ਜਿਹੜੇ ਹੱਕਾਂ ਨੂੰ ਲਤਾੜਿਆ ਜਾਂਦਾ ਤੇ ਉਹਨਾਂ ਤੋਂ ਹੱਕ ਖੋਏ ਜਾਂਦੇ ਆ, ਫਿਰ ਉਹਨਾਂ ਨੇ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ, ਫਿਰ ਉਹਨਾਂ ਤੋਂ ਵੱਡੀਆਂ ਲਈਆਂ ਜਾਂਦੀਆਂ। ਸੋ ਇਹ ਜਿਹੜਾ ਸਾਰਾ ਕੁਛ ਆ ਉਹ ਦੋਸਤੋ ਹੁੰਦਾ ਆ ਜਿੱਥੇ ਪ੍ਰੈਸ ਨੂੰ ਫ੍ਰੀਡਮ ਨਹੀਂ ਹੈਗੀ। ਤੇ ਅਗਲੀ ਖਬਰ ਜਿਹੜੀ ਆ ਦੋਸਤੋ ਉਹ ਆਪਣੇ ਕੋਲ ਹੈਗੀ ਆ ਭੂਮਧ ਰੇਖਾ ਉਪਰ ਸਥਿਤ ਦੇਸ਼ ਜਿਸ ਦਾ ਨਾਂ ਹੀ ਭੂਮਧ ਰੇਖਾ ਹੈਗਾ। ਇਹ ਦੋਸਤੋ ਇਸ ਤਰ੍ਹਾਂ ਆ ਕਿ ਇਹ ਜਿਹੜਾ ਦੇਸ਼ ਹੈਗਾ ਭੂਮਧ ਰੇਖਾ ਸਾਰੇ ਜਾਣਦੇ ਹੋਣੇ ਆ, ਅੰਗਰੇਜ਼ੀ ਦੇ ਵਿਚ ਉਹਨੂੰ ਇਕੁਏਟਰ ਕਹਿ ਦਿੰਦੇ ਆ, ਤੇ ਜਿਹੜੀ ਸਪੈਨਿਸ਼ ਭਾਸ਼ਾ ਆ ਕਿਉਂਕਿ ਉਸ ਦੇਸ਼ ਦੀ ਭਾਸ਼ਾ ਹੀ ਸਪੈਨਿਸ਼ ਆ ਉਹਦੇ ਵਿਚ ਇਹਨੂੰ ਇਕੁਆਦੋਰ ਕਹਿੰਦੇ ਆ। ਸੋ ਇਹਦਾ ਨਾਂ ਹੀ ਉਹ ਇਕੁਆਦੋਰ ਹੋਣ ਦੇ ਕਾਰਨ ਇਹਨੂੰ ਭੂਮਧ ਰੇਖਾ ਵੀ ਆਪਾਂ ਪੰਜਾਬੀ ਚ ਕਹਿ ਸਕਦੇ ਆ ਕਿ ਇਸ ਦੇਸ਼ ਦਾ ਨਾਂ ਹੀ ਇਹ ਹੈ। ਇਸ ਦੇਸ਼ ਨੇ ਕੋਲੰਬੀਆ ਤੋਂ ਆ ਰਹੇ ਸਾਜੋ ਸਮਾਨ ਉਪਰ 50% ਜਿਹੜਾ ਤੋਂ ਵਧਾ ਕੇ 100% ਜਿਹੜਾ ਟੈਰਿਫ ਜਿਹੜਾ ਟਰੰਪ ਸਾਹਿਬ ਨੇ ਸ਼ੁਰੂ ਕੀਤਾ। ਪਹਿਲਾਂ ਮੇਰਾ ਖਿਆਲ ਆ ਵੀ ਬਹੁਤੇ ਦੁਨੀਆ ਦੇ ਵਸਿੰਦੇ ਆ ਜਿਹੜੇ ਇਸ ਧਰਤੀ ਉਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਟੈਰਿਫ ਕਦੇ ਟੈਰਿਫ ਹੁੰਦਾ ਕੀ ਆ, ਕਿਉਂਕਿ ਕਦੇ ਇਹ ਗੱਲਾਂ ਸੁਣਨ ਦੇ ਵਿਚ ਘੱਟ ਹੀ ਆਈਆਂ ਸੀ। ਖੈਰ ਜਿਹੜੇ ਐਜੂਕੇਟਡ ਲੋਕ ਹੈਗੇ ਆ ਜਾਂ ਜਿਹੜੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਉਹਨਾਂ ਨੂੰ ਪਤਾ ਸੀਗਾ, ਪਰ ਹਰ ਇੱਕ ਜਿਹੜਾ ਬੰਦਾ ਆ ਉਹਨੂੰ ਨਹੀਂ ਸੀ ਪਤਾ। ਤੇ ਹੁਣ ਕੀ ਹੋਇਆ ਖੱਟ ਸਾਹਿਬ ਜੀ ਤੁਸੀਂ ਵਾਪਸ ਆ ਗਏ ਮੈਨੂੰ ਲੱਗਦਾ, ਤੇ ਉੱਥੇ ਜਿਹੜਾ ਕੋਲੰਬੀਆ ਹੈਗਾ ਉਹਦੇ ਉੱਪਰ ਇਹ ਦੋਸ਼ ਲਗਾਇਆ ਗਿਆ ਕਿ ਉਹ ਦੇਸ਼ ਸਰਹੱਦ ਉੱਪਰ ਜਿਹੜਾ ਆ ਉਹ ਕੰਟਰੋਲ ਕਰਨ ਤੋਂ ਜਿੱਥੇ ਡਰੱਗ ਉਹ ਕਹਿੰਦੇ ਆ ਵੀ ਇਕੁਆਡੋਰ ਵਾਲੇ ਕਿ ਇਧਰੋਂ ਆ ਰਿਹਾ ਆ, ਇਸ ਕਰਕੇ ਸਾਨੂੰ ਇਹ ਜਿਹੜਾ ਉਹਦੇ ਤੇ ਟੈਰਿਫ ਸੀਗਾ ਇਹ ਵਧਾਉਣਾ ਪਿਆ। ਇਕੁਆਡੋਰ ਨੇ ਕਿਹਾ ਸੀ ਕਿ ਇਹ 100% ਵਾਲੀ ਜਿਹੜੀ ਦਰ ਆ ਇਹ 1 ਮਈ ਤੋਂ ਲਾਗੂ ਹੋਣੀ ਆ, ਤੇ ਇਹ ਬਹੁਤ ਕੁਛ ਮੇਰਾ ਖਿਆਲ ਹੈ ਟਰੰਪ ਦੀ ਨਕਲ ਅਕਸਰ ਵੀ ਕਰਨ ਲੱਗ ਪਿਆ ਦੇਸ਼। ਇਹਨੇ ਪਹਿਲੀ ਵਾਰੀ ਜਿਹੜਾ ਸੀ ਉਹ ਫਰਵਰੀ ਵਿਚ 30% ਸੀਗਾ ਤੋਂ ਵਧਾ ਕੇ 50 ਕਰ ਦਿੱਤਾ, ਤੇ ਹੁਣ ਇਹਨਾਂ ਨੇ ਜਿਹੜਾ ਸੀ 1 ਮਈ ਤੋਂ ਲਾਗੂ ਹੋਣਾ ਉਹ 100% ਹੋ ਗਿਆ।
2: ਡਾਕਟਰ ਸਾਹਿਬ ਆ ਗਏ ਜੀ, ਮਾ ਸਾਹਿਬ
1: ਤੇ ਇਹ ਜਿਹੜਾ ਸੀਗਾ
2: ਮਾ ਸਾਹਿਬ ਆ ਗਏ ਜੀ, ਕਰੀਏ ਉਹਨਾਂ ਦੇ ਨਾਲ ਚਾਲੂ
1: ਜੀ ਜੀ।
2: ਹਾਂ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ, ਆਇਆਂ ਨੂੰ ਜੀ ਆ ਜਾਓ।
3: ਹਾਂਜੀ ਸਤਿ ਸ੍ਰੀ ਅਕਾਲ ਜੀ, ਮਾ ਸਾਹਿਬ ਹੁਣ ਤੁਸੀਂ ਥੋੜੀ ਦੇਰ ਪਾਣੀ ਪੀ ਲਓ।
1: ਕੋਈ ਨੀ ਗੱਲ, ਪੀ ਲੈਣਾ ਕੋਈ ਗੱਲ ਨੀ।
2: ਥੈਂਕ ਯੂ ਜੀ।
1: ਤੁਸੀਂ ਪਾਣੀ ਪੂਣੀ ਪੀ ਕੇ ਆ ਗਏ ਨਾ, ਚਾਹ ਸੀ ਪੀ
3: ਲੈਕਚਰ ਸੀਰੀਜ਼। ਅਗਲਾ ਲੈਕਚਰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟ ਵੱਲੋਂ ਬੜੇ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ
1: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ,
3: ਅਸੀਂ ਇਸ ਤੋਂ ਅੱਗੇ ਤੁਰ ਰਹੇ ਹਾਂ। ਮੈਂ ਤੁਹਾਡੇ ਵਾਸਤੇ ਫਿਰ ਟਾਈਮ ਬਜਾ ਕੇ ਰੱਖਿਆ, ਮੈਂ ਕੱਲ ਹਿੰਦੀ ਵਿਚ ਕਰ ਦਿੱਤਾ ਪ੍ਰੋਗਰਾਮ, ਪਹਿਲੇ ਅੰਗਰੇਜ਼ੀ ਚ ਹੋ ਚੁੱਕਿਆ ਸੀਗਾ, ਔਰ ਤੁਹਾਡੇ ਸਰੋਤਿਆਂ ਵਾਸਤੇ ਮੈਂ ਅੱਜ ਫਿਰ ਪੰਜਾਬੀ ਚ ਹਾਜ਼ਰ ਹਾਂ ਇਸ ਪ੍ਰੋਗਰਾਮ ਨੂੰ ਲੈ ਕੇ। ਠੀਕ ਹੈ, ਸੋ ਸਟਾਰਟਿੰਗ ਦੇ ਵਿਚ ਅਸੀਂ ਆਮ ਤੌਰ ਤੇ ਇਹ ਦੱਸ ਰਹੇ ਹਾਂ ਕਿ ਜੀਵਨ ਤੋਂ ਜੀਵਨ ਦੀ ਉਤਪਤੀ ਕਿਵੇਂ ਹੋਈ ਤੇ ਕਿਵੇਂ ਕਿਵੇਂ ਅੱਗੇ ਇਹ ਜੀਵਨ ਚੱਲਦਾ ਆਇਆ। ਫੇਰ ਜਦੋਂ ਇਹ ਸਰੀਰ ਬਣ ਗਿਆ ਤੇ ਇਸ ਸਰੀਰ ਦੇ ਬਣਨ ਤੋਂ ਬਾਅਦ ਇਹਦੇ ਵਿਚ ਕਿਹੜੇ ਕਿਹੜੇ ਅੰਗ ਕਿਹੜੇ ਕਿਹੜੇ ਸਿਸਟਮ ਜਿਹੜੇ ਸੀ ਉਹ ਸ਼ਾਮਿਲ ਹੋਏ, ਬਣਤਰ ਸਰੀਰ ਦੀ ਕਿਵੇਂ ਬਣੀ, ਇਹ ਸਾਰੀ ਡਿਟੇਲ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ। ਔਰ ਉਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੌਰ ਸ਼ੁਰੂ ਕਰ ਰਿਹਾ ਹੈ ਕਿ ਅਲੱਗ ਅਲੱਗ ਹਿੱਸੇ ਇਸ ਸਰੀਰ ਦੇ ਉਹਨਾਂ ਦੇ ਵਿਚ ਅਲੱਗ ਅਲੱਗ ਅੰਗ ਹਨ, ਉਹਨਾਂ ਅੰਗਾਂ ਦੇ ਵਿਚ ਅਗਰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਹਦੇ ਬਾਹਰੀ ਸਾਈਨ ਕੀ ਹੋਣਗੇ, ਕਿਉਂਕਿ ਮੈਡੀਕਲ ਸਾਇੰਸ ਤੇ ਜਿਹੜੀ ਹੁਣ ਟੈਕਨੋਲੋਜੀ ਆਈ ਹੈ ਇਹ ਬਹੁਤ ਬਾਅਦ ਵਿਚ ਆਈ ਹੈ। ਪਹਿਲਾਂ ਵੀ ਲੋਕ ਬਿਮਾਰ ਹੁੰਦੇ ਸੀ, ਉਸ ਤੋਂ ਪਹਿਲਾਂ ਵੀ ਲੋਕ ਠੀਕ ਹੁੰਦੇ ਸੀਗੇ, ਔਰ ਬਿਮਾਰ ਹੁੰਦੇ ਸੀ ਠੀਕ ਹੁੰਦੇ ਸੀ, ਇਹਦਾ ਮਤਲਬ ਇਹ ਆ ਕਿ ਕੁਝ ਐਸਾ ਨਿਯਮ ਹੋਏਗਾ ਨਾ ਕੁਦਰਤ ਵੱਲੋਂ,
1: ਬਿਲਕੁਲ
3: ਕੁਝ ਐਸੀਆਂ ਨਿਸ਼ਾਨੀਆਂ ਹੋਣਗੀਆਂ ਨਾ ਕੁਦਰਤ ਵੱਲੋਂ ਜਿਹੜੀਆਂ ਬਾਹਰ ਆਉਂਦੀਆਂ ਹੋਣਗੀਆਂ।
1: ਜੀ ਡਾਕਟਰ ਸਾਹਿਬ, ਉਦੋਂ ਹਰ ਘਰ ਦਾ ਹਰ ਜੀ ਆ ਜਿਹੜਾ ਹਕੀਮ ਹੁੰਦਾ ਸੀ, ਕਿਸੇ ਨੂੰ ਜੁਆਇਆਂ ਦਾ ਪਤਾ ਸੀ ਇਹ ਕੀ ਕਰਦੀ, ਕਿਸੇ ਨੂੰ ਸੌਂਫ ਦਾ ਪਤਾ ਸੀ ਇਹ ਕੀ ਕਰਦੀ ਆ, ਕਿਸੇ ਨੂੰ ਲੌਂਗ ਦਾ ਪਤਾ ਸੀ ਇਹ ਕੀ ਕਰਦਾ, ਉਹ ਆਪੇ ਹੀ ਘਰ ਘਰ ਡਾਕਟਰ ਹੁੰਦੇ ਸੀਗੇ। ਜੇ ਟੱਬਰ ਚੋਂ ਕਿਸੇ ਨੂੰ ਨਹੀਂ ਸਮਝ ਲੱਗ ਗਈ ਤਾਂ ਉਹ ਫਿਰ ਕਿਸੇ ਕੋਲ ਹੋਰ ਤੋਂ ਗੁਆਂਢੀ ਕੋਲ ਜਾ ਕੇ ਲੈ ਲੈਂਦੇ ਸੀ ਸਲਾਹ। ਜੀ
3: ਖਾਸ ਤੌਰ ਤੇ ਜਿਹੜੇ ਘਰਾਂ ਦੇ ਬਜ਼ੁਰਗ ਹੁੰਦੇ ਸੀ ਨਾ, ਕੋਈ ਬਿਮਾਰ ਹੋ ਜਾਣਾ ਤੇ ਫਲਾਣੀ ਮਾਈ ਨੂੰ ਪੁੱਛ ਲੋ,
1: ਹਾਂਜੀ ਹਾਂਜੀ
3: ਪੁੱਛ ਲੋ, ਉਹਨੂੰ ਪਤਾ ਆ ਭਾਵ ਕੀ ਆ, ਪੀੜੀ ਦਰ ਪੀੜੀ ਇੱਕ ਜਾਣਕਾਰੀ ਅੱਗੇ ਕਨਵੇ ਕੀਤੀ ਜਾਂਦੀ ਸੀ।
1: ਬਿਲਕੁਲ ਬਿਲਕੁਲ, ਪਿਛਲੀ ਜਿਹੜੀ ਐਜੂਕੇਸ਼ਨ ਸੀ ਉਹ ਕੈਰੀ ਆਨ ਕੀਤੀ ਜਾਂਦੀ ਸੀ, ਹੁਣ ਖਤਮ ਹੋ ਗਿਆ ਸਿਲਸਿਲਾ। ਜੀ ਡਾਕਟਰ ਸਾਹਿਬ,
3: ਹਾਂਜੀ ਤੇ ਉਹਦੇ ਮੁਤਾਬਕ ਇਹ ਸਾਰਾ ਜਿਹੜਾ ਸਿਲਸਿਲਾ ਸੀਗਾ ਉਹ ਅੱਗੇ ਚੱਲਦਾ ਰਹਿੰਦਾ ਸੀਗਾ। ਪਰ ਉਦੋਂ ਸਾਡੇ ਕੋਲ ਕੋਈ ਇਸ ਤਰ੍ਹਾਂ ਜੇ ਪੁੱਛ ਲੈਂਦਾ ਕੋਈ ਭਈ ਇਹਦਾ ਸਬੂਤ ਕੀ ਹੈ ਭਾਈ ਤੁਸੀਂ ਜੋ ਕਹਿ ਰਹੇ ਹੋ, ਜੀ ਪੜਤਾਲ ਕੋਈ ਨਹੀਂ ਸੀ ਸਾਡੇ ਕੋਲ, ਫਲਾਣੇ ਨੇ ਕਿਹਾ ਜੀ ਉਹਨੂੰ ਪਤਾ ਜੀ ਅੱਗੇ ਇਸ ਤਰ੍ਹਾਂ ਹੁੰਦਾ ਸੀਗਾ ਤੇ ਇਸੇ ਕਰਕੇ ਅਸੀਂ ਇਹ ਹੁਣ ਕਰ ਰਹੇ ਹਾਂ। ਇਸ ਹਾਲਾਤ ਦੇ ਵਿਚ ਬੜੇ ਸਾਰੇ ਚੁਟਕਲੇ ਵੀ ਬਣੇ, ਬਹੁਤ ਕੁਛ ਐਸਾ ਹੋਇਆ, ਪਰ ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਉਵੇਂ ਉਵੇਂ ਅਸੀਂ ਉੱਤਰ ਦੀ ਪੜਤਾਲ ਕਰਨ ਲੱਗ ਪਏ ਤੇ ਉਹ ਗੱਲਾਂ ਉਹ ਚੀਜ਼ਾਂ ਲੱਭਣ ਲੱਗ ਪਏ ਜਿਹਨੂੰ ਅਸੀਂ ਉੱਤਰ ਦੀ ਪੜਤਾਲ ਕਹਿ ਸਕੀਏ, ਭਾਵ ਸਬੂਤ ਕਹਿ ਸਕੀਏ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਮੈਂ ਸਹੀ ਕਹਿ ਰਿਹਾ ਹਾਂ ਤੇ ਉਹਦਾ ਸਬੂਤ ਆ ਹੈ। ਇਸ ਕਰਕੇ ਉਹਨਾਂ ਆਧਾਰ ਦੇ ਉੱਪਰ ਹੀ ਫਿਰ ਅੱਗੇ ਜਿਹੜੀ ਸਾਡੀ ਲੈਬਾਰਟਰੀ ਟੈਕਨਾਲੋਜੀ ਜਾਂ ਹੋਰ ਟੈਕਨਾਲੋਜੀ ਜਿਹੜੀ ਸ਼ੁਰੂ ਹੋਈ ਹੈ ਉਹ ਇਸ ਤਰ੍ਹਾਂ ਸ਼ੁਰੂ ਹੁੰਦੀ ਰਹੀ ਹੈ ਵੀ ਕਿਵੇਂ ਲੱਭ ਸਕਦੇ ਹਾਂ ਅਸੀਂ, ਕਿਵੇਂ ਕਰ ਸਕਦੇ ਹਾਂ ਅਸੀਂ। ਸੋ ਉਸ ਤੋਂ ਬਾਅਦ ਅਸੀਂ ਇਸ ਚੀਜ਼ ਦੀ ਸ਼ਨਾਖਤ ਕਰਦੇ ਕਰਦੇ ਲੈਬ ਟੈਕਨਾਲੋਜੀ ਤੇ ਪਹੁੰਚ ਗਏ ਹਾਂ, ਪਰ ਫਿਰ ਵੀ ਲੈਬ ਟੈਕਨਾਲੋਜੀ ਤੱਕ ਪਹੁੰਚਦੇ ਹੋਇਆ ਇੱਕ ਮਰੀਜ਼ ਬੁੱਢੀ ਅੱਜ ਮੇਰੇ ਜਰਾਬ ਕੱਤੇ ਨੂੰ ਹੋਣੇ ਆ ਸਾਡੇ ਕੋਲ ਤੇ ਅਲਟੀਮੇਟਲੀ ਅਸੀਂ ਉਹਨੂੰ ਉਹਦੇ ਸਿਮਟਮ ਨਿਸ਼ਾਨੀਆਂ ਜਾਣ ਕੇ ਅਗਰ ਵਕਤ ਅਨੁਸਾਰ ਕੋਈ ਹੱਲਾ ਹੋ ਸਕਦਾ ਹੈ ਹੱਲ ਹੋ ਸਕਦਾ ਹੈ ਉਹ ਕਰ ਦਈਏ, ਜਾਂ ਉਸ ਤੋਂ ਬਾਅਦ ਅਸੀਂ ਇਹ ਜਾਣ ਸਕੀਏ ਵੀ ਇਹਦੀ ਬਿਮਾਰੀ ਕਿਸ ਟਾਈਪ ਦੀ ਹੈਗੀ ਹੈ, ਉਸ ਮੁਤਾਬਕ ਜਿਹੜਾ ਉਸ ਬਿਮਾਰੀ ਦਾ ਜਾਣਕਾਰ ਹੋਵੇ ਅਸੀਂ ਡਾਇਰੈਕਟਲੀ ਉਹਦੇ ਕੋਲ ਅਪਰੋਚ ਕਰੀਏ। ਨਹੀਂ ਤੇ ਆਮ ਤੌਰ ਤੇ ਪਹਿਲਾਂ ਜਨਰਲ ਹਸਪਤਾਲ ਚ ਜਾਓ, ਹਸਪਤਾਲ ਵਾਲੇ ਫਿਰ ਡਾਇਗਨੋਸ ਕਰਨਗੇ, ਫਿਰ ਤੁਹਾਨੂੰ ਕਹਿਣਗੇ ਨਹੀਂ ਚੰਗਾ ਤੈਨੂੰ ਤੇ ਟੈਸਟ ਡਿਪਾਰਟਮੈਂਟ ਚ ਭੇਜਣਾ ਹੈ, ਤੈਨੂੰ ਤੇ ਉਹਦੇ ਡਿਪਾਰਟਮੈਂਟ ਚ ਭੇਜਣਾ, ਇਟ ਵਿਲ ਟੇਕ ਲੌਂਗ ਟਾਈਮ, ਲੰਬਾ ਸਮਾਂ ਜਿਹੜਾ ਸੀ ਇਸ ਗੱਲ ਦੇ ਵਿਚ ਹਰਜ ਹੋ ਜਾਂਦਾ ਸੀਗਾ ਤੇ ਕਈ ਸੀਰੀਅਸ ਮਰੀਜ਼ ਜਿਹੜੇ ਸਮੇਂ ਦੇ ਵਿਚ ਚੜਾਈ ਵੀ ਕਰ ਜਾਂਦੇ ਸੀ।
1: ਬਿਲਕੁਲ ਬਿਲਕੁਲ,
3: ਇਸ ਕਰਕੇ ਇਹ ਜਿਹੜੀਆਂ ਨਿਸ਼ਾਨੀਆਂ ਸੀ ਜਿਹੜੀਆਂ ਮੁੱਢਲੀਆਂ ਨਿਸ਼ਾਨੀਆਂ ਸੀ ਅਸੀਂ ਉਹਨਾਂ ਦੀ ਅੱਜ ਕੱਲ ਮੈਂ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਡਾਕਟਰ ਵੀ ਉਹਨਾਂ ਮੁੱਢਲੀਆਂ ਨਿਸ਼ਾਨੀਆਂ ਨੂੰ ਜਾਣਨ ਵਾਲੇ ਪਾਸੇ ਤਵੱਜੋ ਦੇ ਰਹੇ ਆ
1: ਜੀ
3: ਭਾਈ ਅੱਗੇ ਕੀ ਸੀਗਾ ਜਿਸ ਜਿਨ੍ਹਾਂ ਗੱਲਾਂ ਤੋਂ ਅਸੀਂ ਜਾਣੀਏ। ਅਸੀਂ ਜਦੋਂ ਮੈਂ ਸਟੂਡੈਂਟ ਸੀ ਉਸ ਵੇਲੇ ਮੈਡੀਕਲ ਕਾਲਜਾਂ ਦੇ ਵਿਚ ਅਸੀਂ ਸਭ ਤੋਂ ਪਹਿਲੀ ਗੱਲ ਜਿਹੜੀ ਪੜ੍ਹਾਉਂਦੇ ਸੀ ਪੜ੍ਹਾਈ ਜਾਂਦੀ ਸੀ ਸਾਨੂੰ ਉਹ ਸੀ ਕਲੀਨਿਕਲ ਡਾਇਗਨੋਸਿਸ। ਕਲੀਨਿਕਲ ਡਾਇਗਨੋਸਿਸ ਦਾ ਮਤਲਬ ਸੀ ਕਿ ਬਾਹਰ ਕਿਹੜੀਆਂ ਨਿਸ਼ਾਨੀਆਂ ਆਉਂਦੀਆਂ ਨੇ, ਜਾਂ ਵੱਧ ਤੋਂ ਵੱਧ ਇਹ ਸੀ ਵੀ ਜੋ ਆਮ ਸਧਾਰਨ ਡਾਕਟਰ ਦੇ ਕੋਲ ਸਟੈਥੋਸਕੋਪ ਹੁੰਦਾ ਆ, ਆ ਹੈਮਰ ਹੁੰਦਾ ਆ ਨਰਵਸ ਸਿਸਟਮ ਚੈੱਕ ਕਰਨ ਵਾਸਤੇ, ਥਰਮਾਮੀਟਰ ਹੁੰਦਾ ਟੈਂਪਰੇਚਰ ਵੇਖਣ ਵਾਸਤੇ, ਇਹੋ ਜਿਹੇ ਜਿਹੜੀਆਂ ਸਧਾਰਨ ਡਿਵਾਈਸਿਸ ਹੁੰਦੀਆਂ ਸੀ ਨਾ ਉਹਨਾਂ ਦੇ ਨਾਲ ਜੱਜ ਕਰਕੇ ਅਸੀਂ, ਹਾਲਾਂਕਿ ਹੈ ਇਹ ਵੀ ਉੱਤਰ ਦੀ ਪੜਤਾਲ ਸੀ
1: ਜੀ, ਬਿਲਕੁਲ
3: ਉੱਤਰ ਦੀ ਪੜਤਾਲ ਸੀ, ਪਰ ਪਹਿਲੇ ਸਟੈਪ ਦੀ ਉੱਤਰ ਦੀ ਪੜਤਾਲ ਸੀ ਤੇ ਉਸ ਮੁਤਾਬਕ ਸਾਨੂੰ ਇਹ ਪੜਾਇਆ ਜਾਂਦਾ ਸੀਗਾ ਭਈ ਜੇ ਨਮੂਨੀਆ ਹੋਵੇ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਜੇ ਕਿਸੇ ਨੂੰ ਟੀਬੀ ਹੋ ਗਈ ਆ ਤੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ, ਮਤਲਬ ਇੱਕ ਇੱਕ ਅੰਗ ਦੇ ਵਿਚ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਕਰਕੇ ਅਲੱਗ ਅਲੱਗ ਨਿਸ਼ਾਨੀਆਂ ਪੈਦਾ ਹੁੰਦੀਆਂ ਸੀ ਜੋ ਆਪਣੇ ਇਹਨਾਂ ਲੈਕਚਰਾਂ ਦੇ ਵਿਚ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਵੀ ਕਿੱਥੇ ਕੀ ਹੋਵੇ ਤੇ ਉਸ ਤੋਂ ਬਾਅਦ ਕੀ ਸਾਡੇ ਸਾਹਮਣੇ ਆਵੇਗਾ ਜੀ ਦੇ ਤੋਂ ਅਸੀਂ ਇਹ ਅੰਦਾਜ਼ਾ ਲਾਵਾਂਗੇ ਵੀ ਅੰਦਰ ਆ ਨੁਕਸ ਹੋ ਗਿਆ
1: ਜੀ।
3: ਉਸ ਮੁਤਾਬਕ ਅਸੀਂ ਜਿਹੜਾ ਅੱਜ ਦਾ ਲੈਕਚਰ ਹੈ, ਕਿਉਂਕਿ ਪਹਿਲਾਂ ਅਸੀਂ ਸਿਰ ਦੀ ਗੱਲ ਸ਼ੁਰੂ ਕੀਤੀ ਸੀ, ਸਿਰ ਦੀ ਗੱਲ ਅਸੀਂ ਖੋਪੜੀ ਆ ਜੇ ਹੋਲ ਆਮ ਤੌਰ ਤੇ ਸਾਰੇ ਲੋਕਾਂ ਵਾਸਤੇ ਸਿਰ ਇੱਕ ਖੋਪੜੀ ਹੈ ਤੇ ਇੱਕ ਅੰਗ ਆ, ਇਹ ਅੰਗ ਨਹੀਂ ਹੈ। ਆਪਾਂ ਕਿੰਨੀ ਵਾਰਾਂ ਗੱਲ ਕਰ ਚੁੱਕੇ ਹਾਂ ਕਿ ਅੰਦਰ ਇੱਕ ਪਿੰਡ ਵਸਿਆ ਹੋਇਆ, ਅਲੱਗ ਅਲੱਗ ਘਰ ਨੇ, ਉਹਨਾਂ ਦੀ ਬਾਉਂਡਰੀ ਹੈ, ਅਲੱਗ ਅਲੱਗ ਗਲੀਆਂ ਨੇ, ਉਹ ਸਾਰਾ ਡੇਰਵਾ ਆਪਾਂ ਅੱਗੇ ਸਾਰੇ ਆਪਣੇ ਸਰੋਤਿਆਂ ਨੂੰ ਦੇ ਚੁੱਕੇ ਹਾਂ, ਔਰ ਉਹਦੇ ਮੁਤਾਬਕ ਹੀ ਅਸੀਂ ਮੁੱਢਲੇ ਤੌਰ ਤੇ ਜੋ ਕੁਝ ਦੱਸਿਆ ਸੀਗਾ ਉਹ ਇਹ ਦੱਸਿਆ ਸੀ ਵੀ ਸਿਰ ਦੇ ਵਿੱਚ ਕਿਸੇ ਵੀ ਅੰਗ ਦੇ ਵਿੱਚ ਕਿਸੇ ਵੀ ਥਾਂ ਤੇ ਅਗਰ ਕੋਈ ਵੀ ਨੁਕਸ ਪੈ ਜਾਂਦਾ ਆ ਤੇ ਸਾਹਮਣੇ ਜਿਹੜੀਆਂ ਨਿਸ਼ਾਨੀਆਂ ਸਾਨੂੰ ਪੈਦਾ ਹੋਣਗੀਆਂ ਉਹ ਸਾਡੀ ਉਹੀ ਐਚੀਮੋਸਿਸ, ਉਹੀ ਸਾਜ ਬਿਜ਼ੀਨੈਸ, ਔਰ ਇਹ ਕ੍ਰੈਂਪਿੰਗ, ਫਟੀਗ, ਇਹ ਸਾਰਾ ਕੁਝ ਅਸੀਂ ਦੱਸ ਚੁੱਕੇ ਹਾਂ ਹਾਂਜੀ, ਔਰ ਦੌਰੇ ਵਗੈਰਾ ਪੈਣੇ, ਕਨਵਲਸ਼ਨ ਵਗੈਰਾ ਜਿਹਨੂੰ ਅਸੀਂ ਕਿਹਾ ਸੀਗਾ, ਇਹ ਸਾਰੀਆਂ ਗੱਲਾਂ ਮੁੱਢਲੀਆਂ ਨਿਸ਼ਾਨੀਆਂ ਹੋਣਗੀਆਂ। ਇਹ ਬਾਅਦ ਦੀ ਗੱਲ ਆ, ਅਸੀਂ ਜਦੋਂ ਦੁਬਾਰਾ ਇਸ ਚੀਜ਼ ਨੂੰ ਲੈਣਾ ਸ਼ੁਰੂ ਕਰਾਂਗੇ ਤੇ ਫੇਰ ਦੱਸਾਂਗੇ ਭਾਈ ਜੇ ਰਾਈਟ ਹੈਮੀਸਫੇਅਰ ਚ ਹੋਇਆ ਹੋਵੇ ਨੁਕਸ ਕੋਈ ਤੇ ਕੀ ਹੋ ਸਕਦਾ ਹੈ, ਜੇ ਅਰਕਨਵਾਇਡ ਫੌਸਾ ਦੇ ਵਿੱਚ ਨੁਕਸ ਹੋਇਆ ਹੋਵੇ ਤੇ ਕੀ ਹੋ ਸਕਦਾ, ਮਤਲਬ ਫਿਰ ਅਸੀਂ ਉਹਦੀ ਡਿਟੇਲ ਅਲੱਗ ਅਲੱਗ ਅੰਗਾਂ ਦੀ ਦੇਣੀ ਸ਼ੁਰੂ ਕਰਾਂਗੇ, ਔਰ ਇਸ ਸਿਲਸਿਲੇ ਦੇ ਵਿੱਚ ਅਸੀਂ ਸਿਰ ਤੋਂ ਬਾਅਦ ਨੈਕ ਨੂੰ ਲਿਆ ਸੀਗਾ ਤੇ ਨੈਕ ਦੇ ਵਿੱਚ ਵੀ ਬੜੀਆਂ ਇੰਪੋਰਟੈਂਟ ਗੱਲਾਂ ਸੀਗੀਆਂ, ਕਿਉਂਕਿ ਨੈਕ ਇੱਕ ਪਾਸਵੇ ਆ, ਸਿਰ ਤੋਂ ਲੈ ਕੇ ਹੇਠਾਂ ਵਾਲੇ ਧੜ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਹੇਠਾਂ ਤੋਂ ਉੱਪਰ ਨੂੰ ਜਾਂਦੀਆਂ ਨੇ, ਉੱਪਰ ਤੋਂ ਹੇਠਾਂ ਨੂੰ ਜਾਂਦੀਆਂ ਨੇ, ਇੱਕ ਲਿੰਕ ਬਣਿਆ ਹੋਇਆ, ਲੈਣ ਦੇਣ ਬਣਿਆ ਹੋਇਆ ਹੈ, ਪਲੱਸ ਕੁਝ ਇਸ ਨੈਕ ਦੀਆਂ ਆਪਣੀਆਂ ਗੱਲਾਂ ਸੀਗੀਆਂ, ਕੁਝ ਨੈਕ ਦੇ ਆਪਣੇ ਅੰਗ ਸੀ ਵੀ ਜਿਵੇਂ ਥਾਇਰਾਇਡ ਜਾਂ ਪੈਰਾਥਾਇਰਾਇਡ ਵਗੈਰਾ ਦੀ ਗੱਲ ਕੀਤੀ ਸੀ, ਜਾਂ ਥਾਇਰਾਇਡ ਬੋਨ ਦੀ ਗੱਲ ਕੀਤੀ ਸੀ, ਜਾਂ ਕੋਸਟਲ ਕਾਰਟੀਲੇਜਨ ਦੀ ਗੱਲ ਅਸੀਂ ਕਰਦੇ ਹਾਂ, ਟ੍ਰੇਕੀਆ ਵਗੈਰਾ ਦੀ ਕਰਦੇ ਆਏ ਹਾਂ, ਸੋ ਇਹ ਬਹੁਤ ਸਾਰੇ ਕੁਛ ਇੱਕ ਅੰਗ ਨੈਕ ਨਾਲ ਆਪਣੇ ਆਪ ਖੁਦ ਵੀ ਸੰਬੰਧਿਤ ਸੀਗੇ, ਸੋ ਇਹਨਾਂ ਦਾ ਵੇਰਵਾ ਅਸੀਂ ਆਮ ਸਾਰੇ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਸਾਰੇ ਸਰੋਤਿਆਂ ਨੂੰ ਦਿੰਦੇ ਆਏ ਹਾਂ। ਫੇਰ ਅਸੀਂ ਇਹ ਕਿਹਾ ਸੀਗਾ ਬਈ ਸਿਰ ਤੋਂ ਹੇਠਾਂ ਵਾਲਾ ਹਿੱਸਾ, ਗਰਦਨ ਤਾਂ ਲਿੰਕ ਆ ਨਾ, ਸਿਰ ਤੋਂ ਹੇਠਾਂ ਵਾਲਾ ਹਿੱਸਾ ਅਸੀਂ ਇਹ ਦੋ ਇਸ ਨੂੰ ਕਿਹਾ ਸੀਗਾ ਟਰੰਕ, ਤੇ ਟਰੰਕ ਨੂੰ ਅਸੀਂ ਕਿਹਾ ਸੀਗਾ ਨੈਕ ਤੋਂ ਲੈ ਕੇ ਹੇਠਾਂ ਹਿਪ ਤੱਕ ਸਾਰਾ ਹੀਰਾ ਜਿਹੜਾ ਹਿੱਸਾ ਆਇਆ ਉਸ ਨੂੰ ਅਸੀਂ ਟਰੰਕ ਕਹਿੰਦੇ ਹਾਂ, ਔਰ ਫਿਰ ਅਸੀਂ ਇਸ ਟਰੰਕ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਸੀਗਾ, ਇੱਕ ਨੂੰ ਅਸੀਂ ਕਿਹਾ ਸੀਗਾ ਚੈਸਟ ਤੇ ਦੂਸਰੇ ਨੂੰ ਅਸੀਂ ਕਹਿ ਦਿੱਤਾ ਸੀਗਾ ਐਬਡੋਮਨ। ਹੁਣ ਚੈਸਟ ਤੇ ਐਬਡੋਮਨ ਤੇ ਹਰ ਬੰਦੇ ਨੂੰ ਸਮਝ ਆਉਂਦੀ ਹੈ ਨਾ, ਉਹ ਵੀ ਸਟਰਕਚਰ ਹੈਗਾ ਆ, ਪਿਛਲੀਆਂ ਨੇ, ਸਟਰਨਮ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ ਹੈਗੀ ਆ, ਪਰ ਸਟੋਮਕ ਦੇ ਤਾਂ ਅਗਲੇ ਪਾਸੇ ਸਾਰਾ ਮਾਸ ਹੀ ਮਾਸ ਆ, ਇਹ ਤੇ ਸਮਝ ਆਉਂਦਾ ਆ ਕਿ ਜਿੱਥੇ ਜਿੱਥੇ ਤੱਕ ਪਸਲੀਆਂ ਨੇ ਉਥੋਂ ਤੱਕ ਅਸੀਂ ਇਹਨੂੰ ਚੈਸਟ ਕਹਿ ਲਈਏ, ਤੇ ਜਿੱਥੇ ਜਿੱਥੇ ਪਸਲੀਆਂ ਖਤਮ ਹੋਈਆਂ ਉਦੋਂ ਹੇਠਾਂ ਵਾਲੇ ਨੂੰ ਐਬਡੋਮਨ ਕਹਿ ਲਈ। ਲੇਕਿਨ ਉਸ ਤੋਂ ਬਾਅਦ ਵੀ ਅਸਾਂ ਇੱਕ ਹੋਰ ਡਿਵੀਜ਼ਨ ਕੀਤੀ ਕਿ ਭਾਈ ਨਹੀਂ, ਇਹ ਜਿਹੜਾ ਐਬਡੋਮਨ ਹੈ ਨਾ, ਇਹਦੇ ਵੀ ਦੋ ਹਿੱਸੇ ਨੇ ਅੰਦਰ, ਇਹ ਠੀਕ ਹੈ ਵੀ ਬਾਹਰੋਂ ਇੱਕ ਹੀ ਦਿਸਦਾ, ਜਿਵੇਂ ਮੈਂ ਦੱਸਿਆ ਸੀਗਾ ਵੀ ਇੱਕ ਪਿਓ ਦੀ ਵਿਰਾਸਤ ਜਿਹੜੀ ਇੱਕ ਦੋ ਮੁੰਡੇ ਹੋ ਗਏ ਤੇ ਉਹਨਾਂ ਨੇ ਆਪਦੇ ਵਿਹੜੇ ਦੇ ਵਿੱਚ ਕੰਧ ਕਰ ਲਈ, ਇਸੇ ਤਰ੍ਹਾਂ ਹੀ ਜਿਹੜਾ ਸਾਡਾ ਐਬਡੋਮਨ ਵਾਲਾ ਹਿੱਸਾ ਆ ਇਹਦੇ ਵਿੱਚ ਅਸੀਂ ਕੰਧ ਕਰੀ, ਔਰ ਉਹ ਕੰਧ ਬਾਹਰੋਂ ਤੇ ਨਹੀਂ ਦਿਸਦੀ, ਬਾਹਰ ਦੀ ਘਰ ਦੀ ਚਾਰ ਦੀਵਾਰੀ ਤੇ ਉਹੀ ਹੈਗੀ ਹੈ, ਐਬਡੋਮਨ ਦੇ ਜਿਹੜੇ ਮਾਸਪੇਸ਼ੀਆਂ ਨੇ ਜਾਂ ਮਸਲਸ ਨੇ ਇਹ ਤਾਂ ਉਹੀ ਹੈਗੇ ਨੇ, ਪਰ ਅੰਦਰ ਵਾਲੇ ਪਾਸੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਕ ਪੇਰੀਟੋਨਿੰਗਲ ਦਾ ਵੱਡਾ ਕਵਰਿੰਗ ਹੈ, ਇੱਕ ਪੇਰੀਟੋਨੀਅਮ ਦਾ ਛੋਟਾ ਕਵਰਿੰਗ ਹੈ, ਛੋਟੇ ਕਵਰਿੰਗ ਨੂੰ ਅਸੀਂ ਕਹਿ ਦਿੱਤਾ ਸੀ ਬਰਾਡ ਲਿਗਾਮੈਂਟ, ਤੇ ਵੱਡਾ ਕਵਰਿੰਗ ਜਿਹੜਾ ਸੀਗਾ ਉਹ ਪੇਟ ਦੇ ਸਾਰੇ ਅੰਗਾਂ ਨੂੰ ਕਵਰ ਕਰਦਾ ਸੀਗਾ, ਤੇ ਜਿਹੜਾ ਬਰਾਡ ਲਿਗਾਮੈਂਟ ਸੀਗਾ ਉਹਨੂੰ ਅਸੀਂ ਪੈਲਵਿਕ ਏਰੀਆ ਚ ਲੈ ਲਿਆ ਸੀਗਾ, ਉਹ ਜਣ ਅੰਗਾਂ ਨੂੰ ਕਵਰ ਕਰਦਾ ਸੀ। ਇਹ ਸਿਰਫ ਜਾਣਕਾਰੀ ਵਾਸਤੇ ਮੈਂ ਤੁਹਾਨੂੰ ਦੱਸ ਦਿੱਤਾ, ਪਰ ਅਜੇ ਅਸੀਂ ਪਹੁੰਚੇ ਹਾਂ ਚੈਸਟ ਦੇ ਵਿੱਚ, ਉਸ ਚੈਸਟ ਦਾ ਵੇਰਵਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਈ ਇਸ ਚੈਸਟ ਦੀ ਬਾਉਂਡਰੀ ਕੀ ਹੈਗੀ ਆ, ਪਿਛਲੇ ਪਾਸੇ ਰੀੜ ਦੀ ਹੱਡੀ, ਅਗਲੇ ਪਾਸੇ ਸਟਰਨਮ, ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸੇ ਸੀ ਕਿ ਉੱਪਰ ਵਾਲਾ ਮੈਨੂਬਰੀਅਨ ਸਟਰਨਮ, ਵਿਚਕਾਰ ਦੀ ਸ਼ੈਫਟ ਆਫ ਦੀ ਸਟਰਨਮ, ਇਸ ਤੋਂ ਹੇਠਾਂ ਵਾਲਾ ਪ੍ਰੋਸੈਸ ਜਿਹੜਾ ਜ਼ੀਫਾਈਡ ਪ੍ਰੋਸੈਸ ਸੀਗਾ, ਔਰ ਇਹਨਾਂ ਦੀ ਡਿਟੇਲ ਐਨਾਟੋਮਿਕਲੀ ਮੈਂ ਤੁਹਾਨੂੰ ਸਾਰਿਆਂ ਨੂੰ ਸਮਝਾ ਦਿੱਤੀ ਸੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੀ ਹੈਗੀ ਹੈ। ਉਸ ਤੋਂ ਬਾਅਦ ਰੀੜ ਦੀ ਹੱਡੀ ਦੀ ਸਾਰੀ ਡਿਟੇਲ ਆਪਾਂ ਪਹਿਲਾਂ ਸਮਝ ਚੁੱਕੇ ਹਾਂ ਕਿ ਰੀੜ ਦੀ ਹੱਡੀ ਕਿਵੇਂ ਕਿਵੇਂ ਬਣੀ ਹੈ ਤੇ ਕੀ ਕੁਛ ਹੈਗਾ ਤੇ ਕਿੰਨੇ ਵਰਟੀਬਰਾ ਨੇ, ਔਰ ਥੋਰੈਕਸ ਬੈਕ ਸਾਈਡ ਦੇ ਜਿਹੜੇ ਵਰਟੀਬਰਾ ਨੇ ਉਹਨਾਂ ਨੂੰ ਥੋਰੈਸਿਕ ਵਰਟੀਬਰਾ ਅਸੀਂ ਕਹਿੰਦੇ ਹਾਂ, ਔਰ ਸਾਹਮਣੇ ਪਾਸੇ ਸਟਰਨਮ ਹੈ ਤੇ ਇਹਦੇ ਵਿਚਕਾਰ ਵਿਚਕਾਰ ਦੋਵਾਂ ਪਾਸੇ ਤੋਂ ਬੰਨਣ ਵਾਸਤੇ ਪਸਲੀਆਂ ਬਣੀਆਂ ਹੋਈਆਂ ਨੇ, ਔਰ ਪਸਲੀਆਂ ਨੂੰ ਅਸੀਂ ਕਿਹਾ ਸੀਗਾ ਵੀ ਇਹ 12 ਨੇ, 12 ਇੱਕ ਪਾਸੇ 12 ਇੱਕ ਪਾਸੇ ਹੈਗੀਆਂ ਨੇ। ਫਿਰ ਉਹਨਾਂ ਦੀ ਅਸੀਂ ਡਿਸਕ੍ਰਿਪਸ਼ਨ ਵੀ ਦੱਸ ਦਿੱਤੀ ਸੀ ਕਿ ਭਾਈ ਪਸਲੀਆਂ ਪਹਿਲੀਆਂ ਸੱਤ ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜੀਆਂ ਹੋਈਆਂ ਨੇ, ਅਗਲੀਆਂ ਤਿੰਨ ਪਸਲੀਆਂ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਸਿੱਧੀਆਂ ਤੇ ਨਹੀਂ ਜੁੜੀਆਂ ਹੋਈਆਂ, ਲੇਕਿਨ ਉਹ ਇੰਜ ਜੁੜੀਆਂ ਹੋਈਆਂ ਨੇ ਕਿ ਸੱਤਵੀਂ ਪਸਲੀ ਸਟਰਨਮ ਦੇ ਨਾਲ ਜੁੜੀ ਹੈ, ਸੱਤਵੀਂ ਦੀ ਬਾਂਹ ਫੜ ਕੇ ਅੱਠਵੀਂ ਪਸਲੀ ਸੱਤਵੀਂ ਦੇ ਨਾਲ ਜੁੜੀ ਹੋਈ ਹੈ ਤੇ ਅੱਠਵੀਂ ਦੇ ਨਾਲ ਨੌਵੀਂ ਜੁੜੀ ਹੋਈ ਹੈ ਅੱਠਵੀਂ ਦੀ ਬਾਂਹ ਫੜ ਕੇ। ਸੋ ਭਾਵ ਇਹ ਪਿਛਾਂ ਨੂੰ ਫੜਦੀਆਂ ਗਈਆਂ ਇੱਕ ਦੂਸਰੇ ਦੀ ਬਾਂਹ ਫੜ ਕੇ, ਤੇ ਅਲਟੀਮੇਟ ਉਸ ਤੋਂ ਬਾਅਦ ਦੋ ਰਹਿ ਗਈਆਂ ਸੀ ਜਿਨ੍ਹਾਂ ਨੂੰ ਅਸੀਂ ਇਹ ਕਿਹਾ ਵੀ ਇਹ ਫਲੋਟਿੰਗ ਰਿਬਸ ਨੇ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਇਹ ਸਾਹਮਣੇ ਲੱਗੀਆਂ ਹੀ ਨਹੀਂ ਹੋਈਆਂ ਕਿਸੇ ਨਾਲ, ਵਿਹਲੀਆਂ ਹੀ ਆ, ਔਰ ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਜੁੜੀਆਂ ਨੇ। ਫਿਰ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਦੇ ਬਰਾਬਰ ਜਗ੍ਹਾ ਰੱਖਣ ਵਾਸਤੇ ਵੀ ਭਾਈ ਇਹ ਬਰਾਬਰ ਐਂ ਇਕੱਠੀਆਂ ਹੋ ਜਾਣ ਕਿਤੇ
1: ਜੀ,
3: ਸਾਡੇ ਵਿੰਡੋ ਦੇ ਉੱਪਰ ਲੱਗਿਆ ਹੁੰਦਾ ਨਾ ਬਲਾਈਂਡਰ ਜਿਹੜੇ ਲੱਗੇ ਹੁੰਦੇ ਨੇ, ਉਹਦੇ ਵਿਚ ਧਾਗਾ ਹੁੰਦਾ ਤੇ ਬਰਾਬਰ ਵਿੱਚੀ ਦੇ ਰਹਿੰਦੇ ਆ, ਵਿਚਕਾਰ ਇੰਟਰਕੋਸਟਲ ਮਸਲ ਹੁੰਦੇ ਨੇ, ਔਰ ਇੰਟਰਕੋਸਟਲ ਮਸਲ ਇਹਨਾਂ ਪਸਲੀਆਂ ਨੂੰ ਇੱਕ ਦੂਜੀ ਤੋਂ ਬਰਾਬਰ ਦੂਰੀ ਦੇ ਵਿੱਚ ਬੰਨੀ ਰੱਖਦੀਆਂ ਨੇ, ਔਰ ਇਸੇ ਤਰ੍ਹਾਂ ਹੀ ਸਾਰੀਆਂ ਪਸਲੀਆਂ ਜਿਹੜੀਆਂ ਨੇ ਦੋਵੇਂ ਪਾਸੇ ਦੀਆਂ ਬੰਨੀਆਂ ਹੋਈਆਂ ਨੇ ਤਾਂ ਕਿ ਚੈਸਟ ਦਾ ਕੇਜ ਜਿਹੜਾ ਆ ਉਹ ਸਖ਼ਤ ਹਾਰਡ ਬਣਿਆ ਰਹਿ ਸਕੇ, ਪੂਰੀ ਇਹਦੀ ਸਪੋਰਟ ਰਹੇ। ਫਿਰ ਆਪਾਂ ਕਾਰਟੀਲੇਜਾਂ ਦੀ ਗੱਲ ਕਰੀ ਸੀ, ਪਿਛਲੇ ਪਾਸੇ ਦੀਆਂ ਕਾਰਟੀਲੇਜ ਜਿੱਥੇ ਰਿਤ ਜਿਹੜੀਆਂ ਨੇ ਜਾ ਕੇ ਰੀੜ ਦੀ ਹੱਡੀਆਂ ਲੱਗਦੀਆਂ ਨੇ, ਫਿਰ ਅਗਲੇ ਪਾਸੇ ਦੀਆਂ ਕਾਰਟੀਲੇਜ ਜਿਹੜੀਆਂ ਸੀਗੀਆਂ ਜਿਹੜੀਆਂ ਸਟਰਨਮ ਦੇ ਨਾਲ ਇਸ ਨੂੰ ਬਣਦੀਆਂ ਨੇ, ਔਰ ਇੰਟਰਕਾਸਟ ਮਸਲ ਆਪਾਂ ਗੱਲ ਕਰ ਹੀ ਚੁੱਕੇ ਹਾਂ ਜਿਹੜੇ ਵਿਚਕਾਰ ਪਸਲੀਆਂ ਦੇ ਲੱਗੇ ਹੋਏ ਨੇ ਇੱਕ ਦੂਜੀ ਨੂੰ ਦੂਰੀ ਦੇ ਬਰਾਬਰ ਰੱਖਦੇ ਨੇ। ਸੋ ਇਹ ਸਟਰਕਚਰ ਅਸੀਂ ਸਾਰਾ ਚੈਸਟ ਦਾ ਦੱਸ ਦਿੱਤਾ ਸੀਗਾ, ਔਰ ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਮੈਂ ਇਹ ਤੁਹਾਨੂੰ ਦੱਸਿਆ ਸੀਗਾ ਬਈ ਇਸ ਚੈਸਟ ਦੇ ਵਿੱਚ ਜਿੰਨੇ ਵੀ ਸਟਰਕਚਰ ਨੇ ਨਾ ਉਹਨੂੰ ਅਸੀਂ ਆਸਾਨੀ ਨਾਲ ਜਾਣਨ ਵਾਸਤੇ ਨਾ ਤਿੰਨ ਗਰੁੱਪਾਂ ਚ ਵੰਡ ਸਕਦੇ ਹਾਂ। ਪਹਿਲਾ ਗਰੁੱਪ ਤੇ ਅਸੀਂ ਇਹ ਕਹਿ ਦਿੰਦੇ ਹਾਂ ਬਈ ਜਿਹਨੂੰ ਅਸੀਂ ਕਹਾਂਗੇ ਮਸਕੂਲਰ ਟਾਈਪ ਦਾ ਸਟਰਕਚਰ ਜਾਂ ਮਿਡਿਆ ਸਟਾਈਨਮ ਮੈਂ ਕਿਹਾ ਸੀਗਾ, ਮਿਡ ਦਾ ਮਤਲਬ ਵਿਚਕਾਰਲਾ, ਮਿਡਿਆ ਸਟਾਈਨਮ ਵਿਚਕਾਰਲਾ ਹਿੱਸਾ ਜਿਹੜਾ ਹੈਗਾ ਉਸ ਨੂੰ ਅਸੀਂ ਮਿਡਿਆ ਸਟਾਈਨਮ ਕਹਿੰਦੇ ਹਾਂ, ਤੇ ਮਿਡਿਆ ਸਟਾਈਨਮ ਨੂੰ ਅਸੀਂ ਦੂਸਰਾ ਕਿਹਾ ਸੀਗਾ ਵੀ ਇਹ ਕਾਮਨ ਪਾਥਵੇ ਆ, ਕਾਮਨ ਪਾਥਵੇ ਤੇ ਡਿਮਾ ਸਾਹਿਬ ਤੁਹਾਨੂੰ ਪਤਾ ਹੋਏਗਾ ਕਿਸੇ ਵੇਲੇ ਜਿਹੜੇ ਪਾਕਿਸਤਾਨ ਵਾਲੇ ਇੰਡੀਆ ਤੋਂ ਇੱਕ ਕੋਰੀਡੋਰ ਮੰਗਦੇ ਸੀ
1: ਵੀ
3: ਬੰਗਲਾਦੇਸ਼ ਨੂੰ ਲਾਉਣ ਵਾਸਤੇ ਹੁੰਦੇ, ਬੰਗਲਾਦੇਸ਼ ਬਣ ਗਿਆ ਉਦੋਂ ਤੋਂ ਪਾਕਿਸਤਾਨ ਸੀ ਨਾ,
1: ਅੱਛਾ ਸੀਗਾ ਬਿਲਕੁਲ
3: ਸੀਗਾ, ਉਹ
1: ਕੋਰੀਡੋਰ ਰਾਹ ਮੰਗਦੇ ਸੀ, ਉਹ ਕਹਿੰਦੇ ਵੀ ਸਾਨੂੰ ਸਭ ਕੁਝ ਇੱਥੇ ਬਣਾ ਕੇ ਦੇਖੋ।
3: ਇਸ ਤਰ੍ਹਾਂ ਦਾ ਇਹ ਇੱਕ ਰਾਹ ਹੈ ਜਿਹੜਾ ਸਿਰ ਤੋਂ ਲੈ ਕੇ ਪੇਟਾਂ ਪੇਟ ਵਾਲੇ ਹਿੱਸੇ ਤੱਕ ਇਹਦਾ ਆਪਣਾ ਲਿੰਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਆਵਾਜਾਈ ਇਹਦੇ ਵਿੱਚ ਹੁੰਦੀ ਰਹਿੰਦੀ ਹੈ, ਔਰ ਚੈਸਟ ਤੇ ਅਬਡੋਮਨ ਨੂੰ ਇੱਕ ਦੂਸਰੇ ਤੋਂ ਅਲੱਗ ਕਰਨ ਵਾਸਤੇ ਅਸੀਂ ਇੱਕ ਮਾਸਪੇਸ਼ੀ ਦਾ ਨਾਂ ਲਿਆ ਸੀ ਜਿਹਨੂੰ ਅਸੀਂ ਡਾਇਆਫ੍ਰਾਮ ਕਹਿੰਦੇ ਹਾਂ। ਡਾਇਆਫ੍ਰਾਮ ਜਿਹੜਾ ਹੈ ਉਹ ਪੂਰੀ ਤਰ੍ਹਾਂ ਬਾਰਡਰ ਨਹੀਂ ਹੈ, ਉਹਦੇ ਵਿਚਕਾਰ ਸੱਤ ਓਪਨਿੰਗ ਨੇ, ਸੱਤ ਰਸਤੇ ਨੇ ਬਈ, ਠੀਕ ਆ, ਉੱਪਰ ਤੋਂ ਚੀਜ਼ਾਂ ਹੇਠਾਂ ਵੀ ਜਾ ਸਕਦੀਆਂ ਨੇ, ਹੇਠਾਂ ਤੋਂ ਚੀਜ਼ਾਂ ਉੱਪਰ ਵੀ ਜਾ ਸਕਦੀਆਂ ਨੇ, ਜਿਵੇਂ ਡਿਸੈਂਡਿੰਗ ਏਓਰਟਾ ਡਿਸੈਂਡਿੰਗ ਥੋਰੈਸਿਕ ਏਓਰਟਾ ਹੈ, ਉਹ ਡਿਸੈਂਡਿੰਗ ਐਬਡੋਮੀਨਲ ਏਓਰਟਾ ਬਣ ਜਾਂਦੀ ਹੈ ਡਾਇਆਫ੍ਰਾਮ ਤੋਂ ਲੰਘ ਕੇ, ਇਸੇ ਤਰ੍ਹਾਂ ਹੇਠਾਂ ਚੋਂ ਆਉਣ ਵਾਲੀ ਜਿਹੜੀ ਹੈ ਉਹ ਇਨਫੀਰੀਅਰ ਵੇਨਾ ਕੇਵਾ ਜਿਹੜੀ ਹੈ ਉਹ ਉੱਪਰ ਨੂੰ ਆ ਜਾਂਦੀ ਹੈ, ਇਸੇ ਤਰ੍ਹਾਂ ਹੀ ਉੱਪਰ ਵਾਲੇ ਪਾਸਿਓਂ ਜਿਹੜੀ ਸੁਪੀਰੀਅਰ ਵੇਨਾ ਕੇਵਾ ਉਹ ਸਿਰ ਦਾ ਵਾਪਸੀ ਖੂਨ ਲੈ ਕੇ ਆ ਜਾ ਰਹੀ ਹੈ, ਇਸੇ ਤਰ੍ਹਾਂ ਹੀ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ ਦੋ ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ, ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ, ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ ਉਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ, ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ, ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ, ਔਰ ਉਹਦੇ ਵਿਚਕਾਰ ਸੱਤ ਓਪਨਿੰਗ ਨੇ, ਸੱਤ ਰਸਤੇ ਨੇ ਬਈ, ਠੀਕ ਆ, ਉੱਪਰ ਤੋਂ ਚੀਜ਼ਾਂ ਹੇਠਾਂ ਵੀ ਜਾ ਸਕਦੀਆਂ ਨੇ, ਹੇਠਾਂ ਤੋਂ ਚੀਜ਼ਾਂ ਉੱਪਰ ਵੀ ਜਾ ਸਕਦੀਆਂ ਨੇ, ਜਿਵੇਂ ਡਿਸੈਂਡਿੰਗ ਏਓਰਟਾ ਡਿਸੈਂਡਿੰਗ ਥੋਰੈਸਿਕ ਏਓਰਟਾ ਹੈ, ਉਹ ਡਿਸੈਂਡਿੰਗ ਐਬਡੋਮੀਨਲ ਏਓਰਟਾ ਬਣ ਜਾਂਦੀ ਹੈ ਡਾਇਆਫ੍ਰਾਮ ਤੋਂ ਲੰਘ ਕੇ, ਇਸੇ ਤਰ੍ਹਾਂ ਹੇਠਾਂ ਚੋਂ ਆਉਣ ਵਾਲੀ ਜਿਹੜੀ ਹੈ ਉਹ ਇਨਫੀਰੀਅਰ ਵੇਨਾ ਕੇਵਾ ਜਿਹੜੀ ਹੈ ਉਹ ਉੱਪਰ ਨੂੰ ਆ ਜਾਂਦੀ ਹੈ, ਇਸੇ ਤਰ੍ਹਾਂ ਹੀ ਉੱਪਰ ਵਾਲੇ ਪਾਸਿਓਂ ਜਿਹੜੀ ਸੁਪੀਰੀਅਰ ਵੇਨਾ ਕੇਵਾ ਉਹ ਸਿਰ ਦਾ ਵਾਪਸੀ ਖੂਨ ਲੈ ਕੇ ਆ ਜਾ ਰਹੀ ਹੈ, ਇਸੇ ਤਰ੍ਹਾਂ ਹੀ ਹਾਰਟ ਤੋਂ ਜਾਣ ਵਾਲੀਆਂ ਖੂਨ ਦੀਆਂ ਦੋ ਨਾੜੀਆਂ ਜਿਹੜੀਆਂ ਨੇ ਉਹਨਾਂ ਨੂੰ ਕੈਰੋਟਿਡ ਆਰਟਰੀ ਸੀ ਕਿਹਾ ਸੀਗਾ, ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ, ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ, ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ, ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ, ਠੀਕ ਹੈ। ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ, ਉਹਨੂੰ ਅਸੀਂ ਟ੍ਰੇਕਿਆ ਕਿਹਾ ਸੀਗਾ, ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ, ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ। ਔਰ ਚੈਸਟ ਦੇ ਵਿੱਚ ਦੂਸਰੇ ਦੋ ਭਾਗ, ਇੱਕ ਤਾਂ ਮੀਡੀਆ

0: ਸੈਕਟਰੀ ਸੀ ਕਿਹਾ ਸੀਗਾ ਉਹ ਦਿਲ ਤੋਂ ਖੂਨ ਉੱਪਰ ਲੈ ਕੇ ਜਾ ਰਹੀਆਂ ਨੇ ਤੇ ਮਤਲਬ ਸਾਰੇ ਭਾਗ ਅਸੀਂ ਜਦੋਂ ਐਨਾਟਮੀ ਦੀ ਗੱਲ ਕੀਤੀ ਸੀ ਸਟਰਕਚਰਲ ਬਣਤਰ ਦੀ ਗੱਲ ਕੀਤੀ ਸੀ ਉਦੋਂ ਡਿਟੇਲ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਸੀਗੇ ਠੀਕ ਹੈ ਸੋ ਉਸ ਤੋਂ ਬਾਅਦ ਜਿਹੜਾ ਇਸ ਏਰੀਏ ਦੇ ਵਿੱਚ ਕੁਝ ਹਿੱਸਾ ਆਉਣ ਵਾਲਾ ਹੈਗਾ ਆ ਉਹਨੂੰ ਅਸੀਂ ਟ੍ਰੇਕੀਆ ਕਿਹਾ ਸੀਗਾ ਰਾਈਟ ਤੇ ਲੈਫਟ ਬ੍ਰੌਂਕਸ ਕਿਹਾ ਸੀਗਾ ਇਹ ਪਰਟੀਕੁਲਰਲੀ ਉਸ ਏਰੀਏ ਦੇ ਨਾਲ ਸੰਬੰਧਿਤ ਸੀਗੇ ਔਰ ਚੈਸਟ ਦੇ ਵਿੱਚ ਦੂਸਰੇ ਦੋ ਭਾਗ ਇੱਕ ਤਾਂ ਮੀਡੀਆ ਸਵੈਜਨ ਦੀ ਅਸੀਂ ਗੱਲ ਕਰ ਦਿੱਤੀ ਆ ਦੂਸਰੇ ਦੋ ਭਾਗ ਉਹ ਨੇ ਜਿਨ੍ਹਾਂ ਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ ਪਲਿਊਰਾ ਉਹ ਕਵਰਿੰਗ ਹੈ ਜਿਹੜਾ ਫੇਫੜਿਆਂ ਦੇ ਉੱਪਰ ਚੜਿਆ ਹੋਇਆ ਇਹਦੇ ਬਾਰੇ ਮੈਂ ਆਮ ਤੌਰ ਤੇ ਪਹਿਲਾਂ ਦੱਸ ਚੁੱਕਿਆ ਹਾਂ ਕਿ ਭਾਈ ਜਿੰਨੇ ਵੀ ਅੰਗ ਹਨ ਸਰੀਰ ਦੇ ਵਿੱਚ ਉਹਨਾਂ ਨੂੰ ਆਪਣੀ ਆਪਣੀ ਬਾਉਂਡਰੀ ਦੇ ਵਿੱਚ ਰੱਖਣ ਵਾਸਤੇ ਇਹਨਾਂ ਦੇ ਉੱਪਰ ਇੱਕ ਕਵਰਿੰਗ ਚੜਿਆ ਹੋਇਆ ਕਿਉਂਕਿ ਚੱਲਣਾ ਜੀਵਨ ਦਾ ਨਾਂ ਹੈ ਹਰ ਅੰਗ ਦੇ ਵਿੱਚ ਇੱਕ ਲਗਾਤਾਰ ਮੂਵਮੈਂਟ ਹੋ ਰਹੀ ਜਿਵੇਂ ਸੈੱਲ ਦੀ ਗੱਲ ਵੀ ਆਪਾਂ ਕਰਦੇ ਹਾਂ ਤੇ ਸੈੱਲ ਐਨਰਜੀ ਤੱਕ ਪਹੁੰਚਦਾ ਸਾਨੂੰ ਲੱਗਦਾ ਕਿ ਐਨਰਜੀ ਲਗਾਤਾਰ ਚੱਲ ਰਹੀ ਹੈ
1: ਬਿਲਕੁਲ
0: ਘੜੀ ਦੇ ਪੈਂਡੂਲਮ ਦੇ ਮੁਤਾਬਕ ਇਹ ਚੱਲ ਰਹੀ ਹੈ ਤੇ ਭਾਵ ਇਹ ਕੀ ਹੋਇਆ ਇਹ ਗੱਲ ਕਹਿ ਕੇ ਮੈਂ ਦੱਸਣਾ ਇਹ ਚਾਹੁੰਦਾ ਕਿ ਹਰ ਅੰਗ ਹੀ ਮੂਵਮੈਂਟ ਚ ਹਰ ਅੰਗ ਹੀ ਮੂਵਮੈਂਟ ਦੇ ਵਿੱਚ ਹੈਗਾ ਫੈਲਦਾ ਹੈ ਸੁਕੜਦਾ ਹੈ ਫੈਲਦਾ ਹੈ ਸੁਕੜਦਾ ਹੈ ਪਰ ਇਸ ਨੂੰ ਫੈਲਣ ਤੇ ਸੁਕੜਨ ਦੇ ਨਾਲ ਕਿਤੇ ਬਾਹਰ ਦੇ ਬਾਕੀ ਅੰਗਾਂ ਨੂੰ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਇਹਦੀ ਇੱਕ ਬਾਉਂਡਰੀ ਨਿਸ਼ਚਿਤ ਕਰ ਦਿੱਤੀ ਜਿਵੇਂ ਤੁਸੀਂ ਆਪਾਂ ਲਾਈਟ ਤੇ ਜਾਂਦੇ ਹਾਂ ਨਾ ਤੇ ਲਾਈਟ ਰੈੱਡ ਹੋ ਗਈ ਤੇ ਅਸੀਂ ਰੁਕ ਗਏ ਪਰ ਰੈੱਡ ਹੋਣ ਤੋਂ ਪਹਿਲਾਂ ਇੱਕ ਹੋਰ ਬਰਾਊਨ ਜੀ ਪੀਲੀ ਜੀ ਲਾਈਟ ਹੁੰਦੀ ਹੈ ਜਿਹਦਾ ਮਤਲਬ ਇਹ ਵੀ ਅਜੇ ਤੇਰੇ ਕੋਲ ਥੋੜਾ ਸਮਾਂ ਹੈਗਾ ਹੈ
1: ਹਾਂਜੀ
0: ਗ੍ਰੀਨ ਹੋਣ ਤੋਂ ਪਹਿਲਾਂ ਤੇ ਰੈੱਡ ਹੋਣ ਤੋਂ ਪਹਿਲਾਂ ਵਿਚਕਾਰ ਜਿਹੜੀ ਲਾਈਟ ਹੁੰਦੀ ਆ ਉਹ ਥੋੜਾ ਸਮਾਂ ਤੁਹਾਨੂੰ ਦਿੰਦੀ ਹੈ ਸੋ ਇਸ ਤਰ੍ਹਾਂ ਦਾ ਉਹ ਜਿਹੜਾ ਸਮਾਂ ਹੈਗਾ ਆ ਹਰ ਅੰਗ ਦੇ ਬਾਹਰਲੇ ਪਾਸੇ ਇੱਕ ਗਿਲਾਫ ਬਣਾ ਕੇ ਕੁਦਰਤ ਨੇ ਦਿੱਤਾ ਹੋਇਆ ਔਰ ਉਸ ਗਿਲਾਫ ਦੇ ਵਿੱਚ ਥੋੜਾ ਬਹੁਤ ਫਲੂਇਡ ਭਰਿਆ ਹੈ ਵੀ ਇਹ ਗਿਲਾਫ ਆਪਸ ਚ ਨਾ ਚਿੰਬੜ ਜਾਵੇ ਔਰ ਆਪਸ ਚ ਸਟਕ ਹੋ ਕੇ ਤੇ ਹੋਰ ਨਵੀਆਂ ਪ੍ਰੋਬਲਮ ਨਾ ਸ਼ੁਰੂ ਕਰ ਦੇ ਜਿਹੜੀਆਂ ਵੀ ਬਿਮਾਰੀਆਂ ਹੈਗੀਆਂ ਨੇ ਜਿਹੜੀਆਂ ਇਸ ਤਰ੍ਹਾਂ ਇਹ ਪਰਦੇ ਆਪਸ ਚ ਸਟਿਕ ਹੋ ਜਾਣ ਤੇ ਫਿਰ ਹੋਰ ਮੁਸ਼ਕਲ ਹੋ ਜਾਂਦੀ ਹੈ ਪਰ ਫਲੂਇਡ ਹੈਗਾ ਹੈ ਜਿਸ ਕਰਕੇ ਇਹ ਆਪਸ ਵਿੱਚ ਚਿਪਕਦੇ ਤੇ ਨਹੀਂ ਲੇਕਿਨ ਸਪੇਸ ਦਿੰਦੇ ਨੇ ਅੰਦਰ ਦੇ ਅੰਗ ਨੂੰ ਥੋੜਾ ਬਹੁਤ ਫੈਲਣ ਵਾਸਤੇ ਜਾਂ ਇਸ ਤਰ੍ਹਾਂ ਕਰਨ ਵਾਸਤੇ ਤਾਂ ਕਿ ਉਹ ਜਿਹੜਾ ਅੰਗ ਹੈ ਅੰਦਰ ਵਾਲਾ ਮੈਂ ਸਾਰੇ ਅੰਗਾਂ ਦੀ ਗੱਲ ਕਰ ਰਿਹਾ ਹਾਂ ਸਾਰੇ ਅੰਗਾਂ ਦੇ ਉੱਪਰ ਹੀ ਕੁਦਰਤ ਨੇ ਇੱਕ ਗਿਲਾਫ ਚੜਾਇਆ ਹੋਇਆ ਔਰ ਉਹਨੂੰ ਅਲੱਗ ਅਲੱਗ ਨਾਂ ਦਿੱਤੇ ਹੋਏ ਨੇ ਤੇ ਆਪਾਂ ਚੈਸਟ ਦੀ ਗੱਲ ਕਰ ਰਹੇ ਹਾਂ ਤੇ ਇਸ ਚੈਸਟ ਦੀ ਗੱਲ ਕਰਦੇ ਹੋਏ ਮੈਂ ਕਿਹਾ ਵੀ ਦੋ ਪਲਿਊਰਲ ਸੈਕ ਨੇ ਦੋ ਇਸ ਤਰ੍ਹਾਂ ਦੇ ਲਿਫਾਫੇ ਹਨ ਜਿਨ੍ਹਾਂ ਨੂੰ ਅਸੀਂ ਪਲਿਊਰਲ ਸੈਕ ਕਹਿੰਦੇ ਹਾਂ ਮੀਡੀਆ ਸਟਾਈਨਮ ਸੈਂਟਰ ਚ ਹੋ ਗਿਆ ਉਹਦੇ ਦੋਵੇਂ ਪਾਸੇ ਦੋ ਪਲਿਊਰਲ ਸੈਕ ਨੇ ਔਰ ਇਹ ਵੀ ਇਸੇ ਤਰ੍ਹਾਂ ਦੇ ਡਬਲ ਲੇਅਰਡ ਮੈਂਬਰ ਨੇ ਔਰ ਇਹਦੇ ਵਿੱਚ ਫਲੂਇਡ ਭਰਿਆ ਹੋਇਆ ਹੈ ਤਾਂ ਕਿ ਫੇਫੜੇ ਜਦੋਂ ਸੁਕੜਨ ਜਾਂ ਫੈਲਣ ਨਾ ਤਾਂ ਇਹ ਬਾਹਰ ਨੂੰ ਹਰਟ ਕਰਨ ਨਾ ਅੰਗ ਨੂੰ ਕੋਈ ਐਸੀ ਕੰਡੀਸ਼ਨ ਆਵੇ ਤੇ ਇਹ ਫੈਲਦੇ ਸੁਕੜਦੇ ਰਹਿਣ ਉਹਨੂੰ ਅਸੀਂ ਪਲਿਊਰਲ ਕੈਵਿਟੀ ਕਹਿੰਦੇ ਹਾਂ ਔਰ ਇਹ ਪਲਿਊਰਲ ਸੈਕ ਦੋਵੇਂ ਫੇਫੜਿਆਂ ਨੂੰ ਫੈਲਣ ਵਾਸਤੇ ਜਗ੍ਹਾ ਦਿੰਦੇ ਆ ਦੋਨਾਂ ਸਾਈਡਾਂ ਤੇ ਮੀਡੀਆ ਸਟਾਈਨਮ ਦੇ ਦੋਨਾਂ ਸਾਈਡਾਂ ਤੇ ਇਹ ਦੋ ਫੇਫੜਿਆਂ ਨੂੰ ਕਵਰ ਕਰਦੇ ਆ ਔਰ ਉਸ ਤੋਂ ਬਾਅਦ ਮੇਨ ਆਰਗਨ ਜਿਹੜੀ ਦੀ ਗੱਲ ਸੀ ਇਸ ਹਾਰਟ ਦੇ ਵਿੱਚ ਹਲ ਮੇਨ ਤਾਂ ਅਸੀਂ ਫੇਫੜਿਆਂ ਨੂੰ ਵੀ ਕਹਿ ਸਕਦੇ ਹਾਂ ਜੇ ਫੇਫੜੇ ਹਵਾ ਹੀ ਨਹੀਂ ਦੇਣਗੇ ਤੇ ਹਾਰਟ ਦਾ ਕੰਮ ਕਿਵੇਂ ਚੱਲੂਗਾ ਸੋ ਉਹਨਾਂ ਦੇ ਵਿਚਕਾਰ ਹੈਗਾ ਹੈ ਹਾਰਟ ਦਿਲ ਔਰ ਦਿਲ ਜ਼ਿਆਦਾਤਰ ਹਿੱਸਾ ਜਿਹੜਾ ਆ ਉਹ ਇਹ ਹੈ ਮੀਡੀਆ ਸਟਾਈਨਮ ਦਾ ਹਿੱਸਾ ਯਾਦ ਰੱਖਣਾ ਪਲਿਊਰਲ ਕੈਵਿਟੀ ਜਿਹੜੀ ਹੈ ਉਹ ਫੇਫੜਿਆਂ ਨੂੰ ਤੇ ਦਿਲ ਨੂੰ ਸੈਪਰੇਟ ਕਰਦੀ ਹੈ ਕਿਉਂਕਿ ਹਾਰਟ ਦੇ ਉੱਪਰ ਆਪਣਾ ਇੱਕ ਹੋਰ ਕਵਰਿੰਗ ਚੜਿਆ ਹੋਇਆ ਆ ਜਿਹਨੂੰ ਅਸੀਂ ਕਹਿੰਦੇ ਹਾਂ ਪੈਰੀਕਾਰਡੀਅਮ ਪੈਰੀਕਾਰਡੀਅਮ ਜਿਹੜਾ ਹੈ ਉਹ ਵੀ ਡਬਲ ਲੇਅਰ ਹੈਗਾ ਹੈ ਉਹਦੇ ਵਿੱਚ ਵੀ ਥੋੜਾ ਬਹੁਤ ਫਲੂਇਡ ਭਰਿਆ ਹੋਇਆ ਹੈਗਾ ਹੈ ਔਰ ਉਹ ਫਲੂਇਡ ਦਾ ਵੀ ਮਤਲਬ ਇਹ ਹੈ ਕਿ ਹਾਰਟ ਪੰਪ ਕਰ ਰਿਹਾ ਲਗਾਤਾਰ 72 ਤੋਂ 80 ਵਾਰ ਇੱਕ ਮਿੰਟ ਦੇ ਵਿੱਚ ਫੈਲਦਾ ਹੈ ਸੁਕੜਦਾ ਹੈ ਤੇ ਕਿਤੇ ਐ ਨਾ ਹੋਵੇ ਵੀ ਇਹਨੂੰ ਫੈਲਣ ਸੁਕੜਨ ਵਿੱਚ ਦਿੱਕਤ ਹੋਵੇ ਇਹਦੀ ਆਪਣੀ ਬਾਉਂਡਰੀ ਹੈਗੀ ਹੈ ਸੋ ਇਹ ਬਾਉਂਡਰੀ ਇਸ ਪਲਿਊਰਲ ਸੈਕ ਦੇ ਵਿੱਚ ਐਡਜਸਟ ਹੈਗੀ ਹੈ ਪਰ ਇਹ ਪਲਿਊਰਲ ਇਹ ਜਿਹੜਾ ਹਿੱਸਾ ਹੈ ਇਹ ਮੀਡੀਆ ਸਟਾਈਨਮ ਦਾ ਹਿੱਸਾ ਹੈ ਜਿਹੜਾ ਮੀਡੀਆ ਸਟਾਈਨਮ ਮਿਡਲ ਏਰੀਆ ਹੀ ਚੈਸਟ ਦਾ ਦੱਸਿਆ ਹੈ ਤੇ ਉਹਦੇ ਚ ਦੱਸਿਆ ਵੀ ਕਿਹੜੀ ਕਿਹੜੀ ਚੀਜ਼ਾਂ ਨੇ ਇਹ ਹਾਰਟ ਵੀ ਉਸ ਦਾ ਹੀ ਇੱਕ ਹਿੱਸਾ ਹੈਗਾ ਔਰ ਅਸੀਂ ਇਹ ਕਿਹਾ ਕਿ ਇਹਦੇ ਉੱਪਰ ਪੈਰੀਕਾਰਡੀਅਮ ਨਾਂ ਦਾ ਕਵਰਿੰਗ ਚੜਿਆ ਹੋਇਆ ਹੈ ਪਰ ਨਾਲ ਇਹ ਵੀ ਗੱਲ ਕਹੀ ਸੀ ਮੈਂ ਕਿ ਆਮ ਸਾਰੇ ਲੋਕ ਇਹ ਜਾਣਦੇ ਦਿਲ ਖੱਬੇ ਪਾਸੇ ਹੈ ਜੀ ਦਿਲ ਦਾ ਬਹੁਤਾ ਹਿੱਸਾ ਕਿਉਂਕਿ ਹੈ ਤਾਂ ਮੀਡੀਆ ਸਟੈਂਡਿੰਗ ਦਾ ਹਿੱਸਾ ਨਾ ਦਿਲ ਦਾ ਬਹੁਤਾ ਹਿੱਸਾ ਖੱਬੇ ਪਾਸੇ ਹੈ ਔਰ ਇਹਦੀ ਸੀ ਬਾਉਂਡਰੀ

0: पिछे दसनी सी अगे जो प्रोग्राम आने मैं थानू बाउंड्री भी एदी दसनी है और 3.5 सेंटीमीटर डाउन फ्रॉम द लेफ्ट निप्पल साड़ा जो लास्ट बाउंड्री है ना हार्ट दी खब्बे पासे दी खब्बे पासे दी साड़ी ब्रेस्ट दी निप्पल तो हेठा 3.5 इंच ले लो और तकरीबन ए साड़ी चौथी पसली बनती है उस वेले तक आके हार्ट दी बाउंड्री खब्बे पासे है पर सज्जे पासे भी हैगी है और सज्जे पासे किवें आ मैं ये दस्या सी कि साड़ी जिहड़ी सामने दी पसली दी हड्डी है ना स्टर्नम दी हड्डी है स्टर्नम दी हड्डी दे मिडल हिस्से तो सेंटर ले लो सेंटर तो 1.2 सेंटीमीटर राइट साइड राइट फेफड़े वाले पासे भी ए हार्ट दी बाउंड्री हैगी पर मासी दा मतलब ए आ भी वेग टर्म दे विच तां कह देने भी खबे पासे है जी दे लेकिन एक्चुअली एनाटोमिकल स्ट्रक्चर ए दसदा हैगा आ भई जे 3 इंच साडा लेफ्ट साइड दे कवर करदा आ तां जेड़ा 1.2 सेंटीमीटर राइट साइड भी कवर करदा हैगा नियर अबाउट अद्धे दे नेड़े तेड़े इधर भी कवर करता है। हाँ एक होर कंडीशन हैगी जेड़ी मैं शायद अगे कही कही होवे या नहीं कही होवे एक कंडीशन हैगी है जिन्हों से कहने हैं डेक्स्ट्रोकार्डिया कुछ लोगों में रेयरली 1 in 1000 कुछ लोगों दे विच हार्ट सज्जे पासे हुंदा है भाव ए एरिया जेड़ा है खब्बे पासे वाला वो सज्जे पासे हो जाता है तो सज्जे पासे वाला जेड़ा खब्बे पासे उन्ना हिस्सा कवर कर लेता है बड़ी रेयर कंडीशन हैगी है इन उसी कहने हैं डेक्स्ट्रोकार्डिया तो उस कंडीशन दी आपां फिर गल करांगे जो बीमारियां दी गल आवेगी मैं केवल ये दस रहा कि साडे हार्ट दी ए पोजीशन है और हार्ट दे विच बहुत सारियां ऐसियां चीजां हन जिन्हां दे सिम्पटम साइन सानू बाहर पैदा हुंदे दिखाई दिंदे ने बगैर डॉक्टर कोल जाए असीं ये लभ सकदे हां असीं ये जान सकदे हां कि हार्ट दे केड़े वालों क्योंकि हार्ट दे विच की है एक ते चार चैंबर हैगे और एक एस ए नोड हैगा ए बी नोड हैगा बंडल ऑफ हेज ए नर्वस सिस्टम का कंट्रोल जरा हार्ट का हैगा या उन्हां दी पोजीशन एनाटोमिकली भी मैं दसांगा उस तो बाद ट्राइकस्पिड वाल्व हैगा किथे हैगा भाई बाहरों असीं लभ सकदे हां पल्मोनरी वाल्व किथे हैगा जी असीं उन्हूं बाहरों लभ सकदे हां जो तो स्टेथोस्कोप ला के असीं देखांगे ते केड़े एरिए दे विच सानूं केड़ी चीज दिखाई दे रही है आवाज किदी बदली हुई है क्योंकि साडे कन्ना दे विच ना ये आवाजा फिक्स हो चुकी है जिवें बहुत वधिया शिकारी हुंदा ना कीमा साहब ते जांदा है ते ओ जे तित्तर बोलदा तां पटेला बोलदा तां उन्हूं पता लग जांदा भी कौन बोल रहा
1: बिलकुल बिलकुल
0: इवें साडे दिमागां दे विच ये गल सैट होई हुंदी है भई आ पल्मोनरी वाल्व दी आवाज है आ माइटर वाल्व दी आवाज है ते ओ इत्थे होणी ए सानूं पोजीशन भी पता है भी इहनूं इत्थे मिलूगी ਇਹ ਇੱਥੇ ਮਿਲੂਗੀ ਇਹ ਇੱਥੇ ਮਿਲੂਗੀ ਅਸੀਂ ਉਹਦੇ ਮੁਤਾਬਕ ਉਸੇ ਤਰ੍ਹਾਂ ਹੀ ਇਹ ਜਾਣ ਸਕਦੇ ਹਾਂ ਕਿ ਇਹਦੇ ਕਿਹੜੇ ਵਾਲਵ ਦੇ ਵਿੱਚ ਸੈਮੀ ਲੂਨਰ ਵਾਲਵ ਹੈਗੇ ਨੇ ਦੋ ਸੈਮੀ ਲੂਨਰ ਵਾਲਵ ਨੇ ਜਿਹੜਾ ਪਲਮੋਨਰੀ ਦੇ ਵਿੱਚ ਹੈਗਾ ਜਾਂ ਆਇਓਟਾ ਦੇ ਵਿੱਚ ਹੈਗਾ ਬਾਕੀ ਇੱਕ ਟ੍ਰਾਈਕਸਪਿਡ ਵਾਲਵ ਹੈਗਾ ਆ ਔਰ ਇੱਕ ਜਿਹੜਾ ਬਾਈਕਸਪਿਡ ਵਾਲਵ ਹੈਗਾ ਇਹਨਾਂ ਦੀ ਪੋਜੀਸ਼ਨ ਕਿੱਥੇ ਕਿੱਥੇ ਹੈਗੀ ਹੈ ਉਹ ਵੀ ਮੈਂ ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੱਸਾਂਗਾ ਔਰ ਜਿਹਦੇ ਰਾਹੀਂ ਸਾਨੂੰ ਪਤਾ ਲੱਗ ਜਾਏਗਾ ਬਾਹਰ ਬੈਠੇ ਹੀ ਕਿ ਇਸ ਬੰਦੇ ਦੇ ਕਿਹੜੇ ਵਾਲਵ ਦੇ ਵਿੱਚ ਕਿਸ ਥਾਂ ਤੇ ਨੁਕਸ ਹੋ ਗਿਆ ਹੈ ਜਾਂ ਇੱਕ ਫੋਰਾਮੇ ਨੋਵਲ ਦੀ ਗੱਲ ਮੈਂ ਕਰੀ ਸੀਗੀ ਕਿ ਕੁਦਰਤ ਦੇ ਨਿਯਮ ਅਨੁਸਾਰ ਆਮ ਤੌਰ ਤੇ ਜਿਹੜਾ ਇੱਕ ਬਾਉਂਡਰੀ ਹੈ ਰਾਈਟ ਐਟਰੀਅਮ ਦੇ ਵਿੱਚ ਤੇ ਲੈਫਟ ਐਟਰੀਅਮ ਦੇ ਵਿੱਚ ਰਾਈਟ ਵੈਂਟ੍ਰੀਕਲ ਦੇ ਵਿੱਚ ਤੇ ਲੈਫਟ ਬਾਉਂਡਰੀ ਦੇ ਵਿੱਚ ਇੱਕ ਪੂਰੀ ਕੰਪਲੀਟ ਦੀਵਾਰ ਆ ਪੂਰੀ ਸ਼ਰੀਕੇਬਾਜ਼ੀ ਆ ਬਾਉਂਡਰੀ ਹੈ ਪਾਕਿਸਤਾਨ ਦੀ ਤੇ ਇਧਰ ਪਾਕਿਸਤਾਨ ਦੇ ਅੰਦਰ ਹਿੰਦੁਸਤਾਨ ਹੈ ਦੋਵੇਂ ਅਲੱਗ ਸੈਪਰੇਟ ਹੋ ਗਏ ਹਾਂਜੀ ਕੰਪਲੀਟ ਬਾਉਂਡਰੀ ਹੈ ਲੇਕਿਨ ਜਦ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਆ ਉਸ ਵੇਲੇ ਕਿਉਂਕਿ ਫੇਫੜੇ ਤੇ ਕੰਮ ਨਹੀਂ ਕਰਦੇ ਇਸ ਕਰਕੇ ਜਿਹੜਾ ਫੇਫੜਿਆਂ ਦੀ ਆਵਾਜਾਈ ਹੈ ਉਹ ਰੋਕੀ ਹੋਈ ਹੈ ਉਸ ਪਾਸੇ ਕੋਈ ਸਾਈਚਨ ਗਲੇਸ਼ੀਅਰ ਦੇ ਉੱਪਰ ਕੋਈ ਆਵਾਜਾਈ ਨਹੀਂ ਹੋ ਰਹੀ ਇਸ ਹਾਲਾਤ ਦੇ ਵਿੱਚ ਉਸ ਹਿੱਸਾ ਬੰਦ ਹੋਣ ਕਰਕੇ ਇਹਦਾ ਮਤਲਬ ਕੀ ਹੋਇਆ ਕਿ ਖੂਨ ਸੱਜੇ ਤੋਂ ਖੱਬੇ ਪਾਸੇ ਕਿਵੇਂ ਜਾਊਗਾ ਕਿਉਂਕਿ ਅੱਗੇ ਤਾਂ ਤਰੀਕਾਕਾਰ ਹੈਗਾ ਨਾ ਜਿਹੜਾ ਅਸੀਂ ਹੁਣ ਇਸ ਉਮਰ ਦੇ ਵਿੱਚ ਆ ਜਾਂ ਬੱਚਾ ਜਦੋਂ ਪੈਦਾ ਹੋ ਜਾਂਦਾ ਤੇ ਉਸ ਵੇਲੇ ਕੀ ਹੁੰਦਾ ਆ ਕਿ ਰਾਈਟ ਐਟਰੀਅਮ ਦੇ ਵਿੱਚੋਂ ਖੂਨ ਰਾਈਟ ਵੈਂਟ੍ਰੀਕਲ ਚ ਜਾਂਦਾ ਹੈ ਰਾਈਟ ਵੈਂਟ੍ਰੀਕਲ ਦੇ ਵਿੱਚੋਂ ਇੱਕ ਨਾੜੀ ਨਿਕਲਦੀ ਜਿਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ ਇਹ ਫੇਫੜਿਆਂ ਵਿੱਚ ਖੂਨ ਲੈ ਕੇ ਜਾਂਦੀ ਅੱਗੇ ਜਾ ਕੇ ਦੋ ਭਾਗਾਂ ਚ ਵੰਡੀ ਜਾਂਦੀ ਦੋ ਫੇਫੜਿਆਂ ਨੂੰ ਸਪਲਾਈ ਕਰਦੀ ਹੈ ਉਸ ਤੋਂ ਫਿਰ ਚਾਰ ਵੇਨਸ ਆਉਂਦੀਆਂ ਨੇ ਔਰ ਉਹ ਫਿਰ ਖੱਬੇ ਪਾਸੇ ਦੇ ਐਟਰੀਅਮ ਚ ਖੂਨ ਸਪਲਾਈ ਕਰਦੀਆਂ ਨੇ, ਉਥੋਂ ਫਿਰ ਵੈਂਟ੍ਰੀਕਲ ਚ ਜਾਂਦਾ, ਫਿਰ ਸਾਰੇ ਸਰੀਰ ਚ ਜਾਂਦਾ। ਇਹ ਇੱਕ ਨਿਯਮ ਹੈਗਾ ਜਿਹੜਾ ਸਾਡਾ ਹੈਗਾ, ਲੇਕਿਨ ਬੱਚਿਆਂ ਦਾ ਨਿਯਮ ਜਿਹੜਾ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਨਿਯਮ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਜਿਹੜਾ ਸਾਡਾ ਟ੍ਰਾਈਕੈਸਪਿਡ ਵਾਲਵ ਹੈ ਇਹ ਬੰਦ ਹੈ, ਪਲਮੋਨਰੀ ਰਸਤਾ ਸਾਡਾ ਬੰਦ ਹੈ। ਇਸ ਕਰਕੇ ਕੁਦਰਤ ਨੇ ਉਸ ਵੇਲੇ ਜਿਹੜਾ ਐਟਰੀਅਮ ਟੂ ਐਟਰੀਅਮ, ਰਾਈਟ ਐਟਰੀਅਮ ਤੋਂ ਰਾਈਟ ਲੈਫਟ ਐਟਰੀਅਮ ਦੇ ਵਿਚ ਇੱਕ ਜਿਹੜੀ ਦੀਵਾਰ ਆ ਉਹਦੇ ਚ ਸੁਰਾਖ ਇੱਕ ਰੱਖਿਆ ਹੋਇਆ, ਟੈਂਪਰੇਰੀ ਤੌਰ ਤੇ ਇੱਕ ਸੁਰਾਖ ਰੱਖਿਆ ਵੀ ਠੀਕ ਹੈ, ਸਾਡੀ ਧੜੀ ਬਣਦੀ ਤੇ ਨੀ ਸ਼ਰੀਕੇ ਪਾਦੀਏ, ਪਰ ਕਦੇ ਕਦੇ ਕਿਤੇ ਰਾਜ਼ੀਨਾਮਾ ਹੋ ਜਾਵੇ ਤੇ ਵਿੰਡੋ ਦੇ ਵਿਚੋਂ ਇੱਕ ਦੂਜੇ ਨੂੰ ਦਾਲ ਸਬਜ਼ੀ ਬਿਠਾ ਲਈ ਜਾਵੇ। ਸੋ ਸੁਰਾਖ ਜਿਹੜਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੋਰਾਮੈਨ ਓਵਲ, ਔਰ ਉਹ ਜਿਹੜਾ ਫੋਰਾਮੈਨ ਓਵਲ ਹੈ ਨਾ, ਇਹ ਡਾਇਰੈਕਟਲੀ ਜਿਹੜਾ ਖੂਨ ਸਾਰੇ ਸਰੀਰ ਦੇ ਵਿਚੋਂ ਆ ਰਿਹਾ ਹੈਗਾ ਆ, ਬੱਚੇ ਦੇ ਸਰੀਰ ਦੇ ਵਿਚੋਂ ਮਾਂ ਦੇ ਪੇਟ ਵਿਚ ਰਹਿੰਦੇ ਹੋਇਆ ਇੱਕ ਤਾਂ ਉਹ ਇਕੱਠਾ ਹੋ ਰਿਹਾ, ਦੂਸਰਾ ਮਾਂ ਵਾਲੇ ਪਾਸਿਓ ਜਿਹੜਾ ਫਰੈਸ਼ ਖੂਨ ਆ ਰਿਹਾ ਉਸ ਵੇਲੇ ਉਹ ਇਹਦੇ ਵਿਚ ਇਕੱਠਾ ਹੋ ਰਿਹਾ, ਮਿਕਸਚਰ ਹੋ ਕੇ ਰਾਈਟ ਐਟਰੀਅਮ ਦੇ ਵਿਚ ਤੇ ਇਹ ਖੱਬੇ ਪਾਸੇ ਜਾਂਦਾ। ਉਹਦੇ ਵਿਚ ਪੂਰੇ ਖੂਨ ਦੇ ਵਿਚ ਪੂਰੀ ਕੰਸੈਂਟ੍ਰੇਸ਼ਨ ਆਕਸੀਜਨ ਦੀ ਨਹੀਂ, ਪੂਰੇ ਖੂਨ ਦੇ ਵਿਚ ਪੂਰੀ ਕੰਸੈਂਟ੍ਰੇਸ਼ਨ ਜਿਹੜੀ ਆ ਉਹ ਖੁਰਾਕ ਦੀ ਵੀ ਨਹੀਂ ਹੈਗੀ, ਪਰ ਕਿਉਂਕਿ ਬੱਚੇ ਦੀ ਸਰੀਰ ਦੇ ਵਿਚ ਐਕਟੀਵਿਟੀ ਹੀ ਘੱਟ ਹੁੰਦੀ ਹੈ, ਬੱਚੇ ਨੂੰ ਇਸ ਵੇਲੇ ਬਹੁਤ ਘੱਟ ਇਸ ਖੁਰਾਕ ਦੀ ਜਾਂ ਆਕਸੀਜਨ ਦੀ ਲੋੜ ਹੁੰਦੀ ਹੈ, ਇਸ ਕਰਕੇ ਇੰਨੇ ਨਾਲ ਉਹਦਾ ਕੰਮ ਚੱਲੀ ਜਾ ਰਿਹਾ ਤੇ ਕੁਦਰਤ ਦਾ ਨਿਯਮ ਇਹੀ ਹੈ ਕਿ ਰਾਈਟ ਐਟਰੀਅਮ ਤੋਂ ਲੈਫਟ ਐਟਰੀਅਮ ਨੂੰ ਉਹ ਜਾ ਰਿਹਾ ਹੈਗਾ, ਔਰ ਇਸ ਕਰਕੇ ਉਹ ਜਿਹੜਾ ਦਰਵਾਜ਼ਾ ਰੱਖਿਆ ਹੋਇਆ ਫੋਰਾਮੈਨ ਓਵਲ ਇਹ ਉਦੋਂ ਤੱਕ ਓਪਨ ਰਹਿੰਦਾ ਹੈ, ਲੇਕਿਨ ਜਦੋਂ ਹੀ ਇਹਦੀ ਇਹਦਾ ਜਿਹੜਾ ਮੈਕੇਨਿਜ਼ਮ ਸੀ ਉਹ ਮੈਂ ਪਿਛਲੇ ਪ੍ਰੋਗਰਾਮਾਂ ਦੇ ਵਿਚ ਸਮਝਾਇਆ ਸੀਗਾ ਕਿ ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਮੈਂ ਦੱਸਿਆ ਸੀ ਕਿ ਸਾਡੇ ਇਨਵਾਇਰਮੈਂਟ ਦਾ ਇੱਕ ਪ੍ਰੈਸ਼ਰ ਹੈ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਬਣਿਆ ਹੋਇਆ, ਅਸੀਂ ਇਹਦੇ ਵਿਚ ਹੀ ਚੱਲ ਸਕਦੇ ਹਾਂ, ਮੱਛੀਆਂ ਪਾਣੀ ਦੇ ਵਿਚ ਰਹਿੰਦੀਆਂ ਨੇ ਉਹ ਉਸੇ ਇਨਵਾਇਰਮੈਂਟ ਦੇ ਵਿਚ ਹੀ ਰਹਿ ਸਕਦੀਆਂ ਨੇ, ਜਿੰਦਾ ਰਹਿ ਸਕਦੀਆਂ, ਬਾਹਰ ਮੱਛੀ ਜਿੰਦਾ ਬਹੁਤੀ ਦੇਰ ਨਹੀਂ ਰਹੇਗੀ, ਸਾਡਾ ਵੀ ਜਿਹੜਾ 3-5 ਮਿੰਟ ਜਿਹੜੇ ਨੇ ਅਸੀਂ ਇਸ ਇਨਵਾਇਰਮੈਂਟ ਚ ਰਹਿ ਸਕਦੇ ਹਾਂ, ਜੇ ਇਨਵਾਇਰਮੈਂਟ ਨਾ ਮਿਲੇ ਤੇ ਅਸੀਂ ਵੀ ਮਰ ਜਾਵਾਂਗੇ। ਪ੍ਰੈਸ਼ਰ ਦੇ ਵਿਚ ਅਸੀਂ ਰਹਿੰਦੇ ਹਾਂ, ਪਰ ਮਾਂ ਦੇ ਪੇਟ ਵਿਚ ਰਹਿੰਦਿਆਂ ਹੋਇਆ ਮਾਂ ਦੇ ਪੇਟ ਦੀਆਂ ਦੀਵਾਰਾਂ ਤਿੰਨੋ ਟਾਈਪ ਦੇ ਮਸਲ, ਮਾਂ ਉਸ ਤੋਂ ਬਾਅਦ ਬੱਚੇਦਾਨੀ ਦੇ ਜਿਹੜੇ ਮਸਲ ਜਿਹੜੇ ਬਾਕੀ ਦੋ ਮਸਲ ਬਚ ਜਾਂਦੇ ਆ, ਉਪਰਲੇ ਪਾਸੇ ਬਰਾਡ ਲਿਗਾਮੈਂਟ ਬਚ ਜਾਂਦਾ ਆ, ਉਸ ਤੋਂ ਬਾਅਦ ਐਮਨਿਓਨ ਦਾ ਸੈਕ, ਇੰਨਾ ਕੁਛ ਬੱਚੇ ਦੇ ਉਪਰ ਕਵਰ ਕੀਤਾ ਹੋਇਆ ਹੈ ਕਿ ਇਹ ਜਿਹੜਾ ਪ੍ਰੈਸ਼ਰ ਆ ਉਹਦੇ ਤੱਕ ਨਹੀਂ ਪਹੁੰਚਦਾ, ਉਹ ਆਜ਼ਾਦ ਘੁੰਮ ਰਿਹਾ ਹੁੰਦਾ। ਲੇਕਿਨ ਜਦੋਂ ਹੀ ਬੱਚਾ ਮਾਂ ਦੇ ਪੇਟ ਚੋਂ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਉਪਰ ਪੈਂਦਾ ਹੈ ਔਰ ਉਹ ਚੀਕਦਾ ਹੈ, ਅਜੇ ਕਹਿੰਦੇ ਨੇ ਵੀ ਬੱਚਾ ਰੋਂਦਾ ਨੀ ਲਾਜੀ ਤੇ ਰੋਇਆ ਹੈਗਾ, ਭਾਵ ਉਹ ਪ੍ਰੈਸ਼ਰ ਦੇ ਕਰਕੇ ਆਟੋਮੈਟਿਕਲੀ ਕੁਦਰਤ ਦਾ ਨਿਯਮ ਬਣਿਆ ਹੈ, ਜਿਵੇਂ ਹੀ ਉਹ ਪ੍ਰੈਸ਼ਰ ਪੈਂਦਾ ਹੈ ਉਹਦੇ ਨੱਕ ਜਾਂ ਮੂੰਹ ਰਾਹੀਂ ਹਵਾ ਅੰਦਰ ਜਾਂਦੀ ਹੈ, ਫੇਫੜੇ ਖੁੱਲ ਜਾਂਦੇ, ਔਰ ਫੇਫੜਿਆਂ ਦੇ ਖੁੱਲਣ ਨਾਲ ਉਹ ਜਿਹੜਾ ਟਰਾਂਸਪੋਰਟੇਸ਼ਨ ਦਾ ਰਸਤਾ ਪਲਮੋਨਰੀ ਏਰੀਆ ਮੈਂ ਤੁਹਾਨੂੰ ਦੱਸਿਆ, ਇੱਕ ਤਾਂ ਇਹ ਆ ਕਿ ਜਿਹੜਾ ਟ੍ਰਾਈਕੈਸਪਿਡ ਵਾਲਵ ਰਾਈਟ ਐਟਰੀਅਮ ਤੋਂ ਰਾਈਟ ਵੈਂਟ੍ਰੀਕਲ ਨੂੰ ਜਾਂਦਾ ਸੀਗਾ ਪ੍ਰੈਸ਼ਰ ਦੇ ਨਾਲ ਉਹ ਖੁੱਲ ਗਿਆ ਔਰ ਰਾਈਟ ਐਟਰੀਅਮ ਚ ਖੂਨ ਚਲੇ ਗਿਆ, ਰਾਈਟ ਐਟਰੀਅਮ ਚੋਂ ਫਿਰ ਪਲਮੋਨਰੀ ਆਰਟਰੀ ਦੇ ਵਿਚ ਚਲੇ ਗਿਆ, ਪਲਮੋਨਰੀ ਆਰਟਰੀ ਚੋਂ ਫੇਫੜਿਆਂ ਚ ਜਾਣਾ ਸ਼ੁਰੂ ਹੋ ਗਿਆ ਤੇ ਇੱਕ ਸਰਕਲ ਇੱਕ ਨਵਾਂ ਸ਼ੁਰੂ ਹੋ ਗਿਆ ਇਸ ਇਨਵਾਇਰਮੈਂਟ ਦੇ ਕਰਕੇ, ਇਸ ਪ੍ਰੈਸ਼ਰ ਦੇ ਕਰਕੇ ਜਿਹੜਾ ਕਿ ਪ੍ਰੈਸ਼ਰ ਮਾਂ ਦੇ ਪੇਟ ਵਿਚ ਨਹੀਂ ਸੀ, ਔਰ ਇਹ ਸਾਰੀਆਂ ਚੀਜ਼ਾਂ ਇੱਕ ਤਰਤੀਬ ਵਿਚ ਰੱਖ ਕੇ ਚੱਲਦੀਆਂ ਨੇ, ਇਹਨਾਂ ਦਾ ਆਪਸ ਵਿਚ ਜਿਹੜਾ ਡਿਫਰੈਂਸ ਹੈ ਖੁੱਲਣ ਦਾ ਬੰਦ ਹੋਣ ਦਾ, ਖੁੱਲਣ ਦਾ ਬੰਦ ਹੋਣ ਦਾ ਇੱਕ ਫਿਊ ਸੈਕਿੰਡ ਤੁਸੀਂ ਕਹਿ ਸਕਦੇ ਹੋ, ਬੜੇ ਥੋੜੇ ਪੋਰਸ਼ਨ ਦਾ ਹਿੱਸੇ ਦਾ ਫਰਕ ਹੈਗਾ ਆ ਜਿਹਦੇ ਵਿਚ ਇੱਕ ਖੁੱਲਦਾ ਤੇ ਦੂਸਰਾ ਬੰਦ ਹੋ ਜਾਂਦਾ, ਦੂਸਰਾ ਬੰਦ ਹੁੰਦਾ ਤੇ ਪਹਿਲਾਂ ਅਗਲੇ ਵਾਲਾ ਖੁੱਲ ਜਾਂਦਾ ਆ, ਬਹੁਤ ਫ੍ਰੀਕੁਐਂਸੀ ਦੇ ਵਿਚ ਚੱਲਦੇ ਨੇ, ਲੇਕਿਨ ਥੋੜਾ ਜਿਹਾ ਡਿਫਰੈਂਸ ਹੈ, ਜਦੋਂ ਅਸੀਂ ਵਾਰ ਵਾਰ ਇਸ ਦੀ ਟਰਾਈ ਕਰਦੇ ਹਾਂ ਤੇ ਫਿਰ ਸਾਡਾ ਕੰਨ ਜਿਹੜੇ ਨੇ ਸੁਣ ਲੈਂਦੇ ਨੇ ਤੇ ਅਬਜ਼ਰਵ ਕਰ ਲੈਂਦਾ ਬ੍ਰੇਨ ਵੀ ਨਹੀਂ ਇਹ ਐਸ ਵਾਲਵ ਦੀ ਜਿਹੜੀ ਸਾਊਂਡ ਹੈ ਇਹ ਐਸ ਵਾਲਵ ਦੀ ਸਾਊਂਡ ਹੈ, ਉਹਦੇ ਮੁਤਾਬਕ ਅਸੀਂ ਬਾਹਰੋਂ ਨਹੀਂ ਲੱਭ ਸਕਦੇ ਹਾਂ। ਹਾਂ, ਕੋਈ ਮੇਜਰ ਪ੍ਰੋਬਲਮ ਜਿਹੜੀਆਂ ਹੁੰਦੀਆਂ ਨੇ ਰਿਊਮੈਟਿਕ ਟਾਈਪ ਦੀਆਂ ਹਾਰਟ ਡਿਜ਼ੀਜ਼ ਹੁੰਦੀਆਂ ਨੇ ਜਾਂ ਕੰਜੈਨੀਟਲ, ਆਹੀ ਕੰਜੈਨੀਟਲ ਡਿਜ਼ੀਜ਼ ਹੈ ਵੀ ਜਿਹੜਾ ਫੋਰਾਮੈਨ ਓਵਲ ਹੈ ਇਹ ਬੰਦ ਹੀ ਨਹੀਂ ਹੋਇਆ, ਹਾਲਾਂਕਿ ਬਚਪਨ ਤੋਂ ਬਾਅਦ ਜਦੋਂ ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੁਸੀਂ ਚੀਮਾ ਸਾਹਿਬ ਅੰਦਾਜ਼ਾ ਲਾ ਸਕਦੇ ਹੋ, ਬਾਲਟੀ ਦੇ ਹੇਠਾਂ ਸੁਰਾਖ ਹੋਵੇ ਤੇ ਫਿਰ ਉਪਰੋਂ ਉਛਲਣ ਦਾ ਤਾਂ ਮਤਲਬ ਨਹੀਂ ਨਾ ਰਹਿ ਗਿਆ।
1: ਬਿਲਕੁਲ
0: ਪਾਰਟੀ ਤੇ ਹੇਠਾਂ ਵਗ ਰਿਹਾ ਹੈਗਾ। ਹੁਣ ਜਦੋਂ ਹੇਠਾਂ ਵਾਲਾ ਵਾਲਵ ਜਿਹੜਾ ਰਾਈਟ ਵੈਂਟਰੀਕਲ ਜਾ ਰਿਹਾ, ਜਦੋਂ ਉਹ ਖੁੱਲ ਗਿਆ, ਇਹਦਾ ਮਤਲਬ ਉੱਪਰੋਂ ਉੱਛਲ ਕੇ ਦੂਸਰੇ ਪਾਸੇ ਜਾਣ ਦਾ ਕੋਈ ਮਤਲਬ ਨਹੀਂ ਰਹਿ ਗਿਆ। ਹੌਲੀ ਹੌਲੀ ਉਹ ਸੁਰਾਖ ਬੰਦ ਹੋ ਜਾਂਦਾ, ਜਿਹਨੂੰ ਅਸੀਂ ਕਹਿੰਦੇ ਵਿਦਨ 18 ਮੰਥਸ ਜਿਹੜਾ ਉਹ ਆਮ ਤੌਰ ਤੇ ਬੰਦ ਹੋ ਜਾਂਦਾ, ਪਰ ਕਈਆਂ ਦਾ ਨਹੀਂ ਹੁੰਦਾ, ਜਿਹਦੇ ਵਾਸਤੇ ਅੱਜ ਕੱਲ ਸਰਜਰੀ ਹੈਗੀ ਹੈ ਤੇ ਉਹ ਸਰਜਰੀ ਕਰਕੇ ਵੀ ਉਹਨੂੰ ਸਟਿਚ ਕਰਦੇ ਨੇ, ਉਹਦੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਨੇ, ਉਹ ਵੀ ਆਪਾਂ ਇਹਨਾਂ ਪ੍ਰੋਗਰਾਮਾਂ ਚ ਡਿਸਕਸ ਕਰਨੀ ਹੈ। ਕੰਜੈਨੀਟਲ ਹਾਰਟ ਡਿਜ਼ੀਜ਼ ਦੇ ਤੌਰ ਤੇ ਕੀ ਪ੍ਰੋਬਲਮ ਹੁੰਦੀਆਂ ਨੇ, ਉਹਦੇ ਸਾਈਨ ਐਂਡ ਸਿਮਟਮਸ ਕੀ ਹੁੰਦੇ ਨੇ, ਇਹ ਵੀ ਸਾਰੀਆਂ ਗੱਲਾਂ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੱਸਣੀਆਂ ਨੇ ਵੀ ਆਮ ਰੂਟੀਨ ਦੀ ਗੱਲ ਲੱਗੇ, ਨਾ ਲੱਗੇ ਵੀ ਬਹੁਤ ਵੱਡੀ ਮੈਡੀਕਲ ਦੀ ਗੱਲ ਅਸੀਂ ਕਰ ਰਹੇ ਹਾਂ, ਇਹ ਲੱਗੇ ਜਿਵੇਂ ਸਧਾਰਨ ਅਸੀਂ ਗੱਲਾਂ ਕਰ ਰਹੇ ਹਾਂ, ਉਵੇਂ ਤੁਹਾਨੂੰ ਪਤਾ ਲੱਗਦਾ ਜਾਵੇ ਵੀ ਇਹ ਅੰਦਰ ਕੀ ਹੋ ਰਿਹਾ ਤੇ ਕਿਸ ਤਰ੍ਹਾਂ ਹੋ ਰਿਹਾ। ਸੋ ਇਸ ਤੋਂ ਬਾਅਦ ਇੱਕ ਹੋਰ ਬੜੀ ਵਿਲੱਖਣ ਜੀ ਗੱਲ, ਜੇ ਸ਼ਾਇਦ ਪੁਰਾਣੇ ਲੈਕਚਰ ਕਿਸੇ ਨੇ ਸੁਣੇ ਹੋਣ ਤੇ ਯਾਦ ਹੋਏਗਾ, ਮੈਂ ਇਹ ਗੱਲ ਕਹੀ ਸੀ ਕਿ ਇੱਕ ਸਿਸਟਮ ਦਾ ਰੂਟੀਨ ਹੈ, ਕਿਉਂਕਿ ਛਾਤੀ ਦੀ ਗੱਲ ਚੱਲ ਰਹੀ ਹੈ ਔਰ ਛਾਤੀ ਦੇ ਵਿੱਚ ਹਾਰਟ ਇੱਕ ਬਹੁਤ ਇੰਪੋਰਟੈਂਟ ਸਰਕੂਲੇਸ਼ਨ ਬਹੁਤ ਇੰਪੋਰਟੈਂਟ ਸਿਸਟਮ ਚੱਲ ਰਿਹਾ ਹੈਗਾ ਜਿਹੜਾ ਇੱਥੋਂ ਸ਼ੁਰੂ ਹੁੰਦਾ ਹੈਗਾ, ਔਰ ਜੇ ਮੁੱਢਲੇ ਤੌਰ ਤੇ ਇਹਦੇ ਚ ਕੋਈ ਖਰਾਬੀ ਹੋਵੇ ਤੇ ਬਹੁਤ ਵੱਡੀ ਖਰਾਬੀ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ। ਇਸ ਕਰਕੇ ਮੈਨੂੰ ਇਹ ਕਹਿਣਾ ਪੈ ਰਿਹਾ ਆ, ਅਸੀਂ ਹਾਰਟ ਦੇ ਵਿੱਚੋਂ ਜਿੰਨੀਆਂ ਵੀ ਨਾਲੀਆਂ ਸਰੀਰ ਦੇ ਬਾਹਰ ਜਾਂਦੀਆਂ ਨੇ, ਬਾਹਰ ਦੇ ਹੋਰ ਅੰਗਾਂ ਵਿੱਚ ਜਾਂਦੀਆਂ ਨੇ, ਅਸੀਂ ਉਹਨਾਂ ਨੂੰ ਆਰਟਰੀ ਕਹਿੰਦੇ ਹਾਂ। ਜਿਵੇਂ ਅਓਟਿਕ ਆਰਟਰੀ ਹੈ, ਅਓਟਾ ਇੱਕ ਵੱਡੀ ਆਰਟਰੀ ਹੈ ਜਿਹੜੀ ਖੱਬੇ ਪਾਸੇ ਦਿਲ ਚੋਂ ਖੂਨ ਲੈ ਕੇ ਸਾਰੇ ਸਰੀਰ ਨੂੰ ਸਿਰ ਨੂੰ ਸਪਲਾਈ ਕਰਦੀ ਹੈ, ਉਹਦੀ ਅਲੱਗ ਗੱਲ ਹੈਗੀ ਹੈ। ਲੇਕਿਨ ਇਹ ਜਿਹੜਾ ਨਿਯਮ ਹੈ ਆਰਟਰੀ ਕਹਿਣ ਵਾਲਾ ਜਾਂ ਵੇਨ ਕਹਿਣ ਵਾਲਾ, ਇਹਦੇ ਵਿੱਚ ਇੱਕ ਅੰਤਰ ਹੈਗਾ। ਅੰਤਰ ਕੀ ਹੈਗਾ? ਇੱਕ ਤਾਂ ਬਣਤਰ ਦਾ ਅੰਤਰ ਆ। ਬਣਤਰ ਇਵੇਂ ਆ ਕਿ ਜਿੰਨੀਆਂ ਵੀ ਸਾਡੀਆਂ ਆਰਟਰੀਜ ਨੇ ਉਹ ਜੀ ਟੀ ਰੋਡਸ ਨੇ, ਜੀ ਟੀ ਰੋਡ ਦੇ ਉੱਪਰ ਲਾਈਟਾਂ ਨਹੀਂ ਹੁੰਦੀਆਂ, ਟ੍ਰੈਫਿਕ ਦੀ ਕੋਈ ਰੁਕਾਵਟ ਨਹੀਂ ਹੁੰਦੀ, ਉਹਦੇ ਵਿੱਚ ਫਾਸਟ ਟ੍ਰੈਫਿਕ ਜਾ ਰਹੀ ਹੈ। ਇਸੇ ਤਰ੍ਹਾਂ ਹੀ ਜਿਹੜਾ ਖੂਨ ਆਰਟਰੀ ਦੇ ਵਿੱਚ ਹਾਰਟ ਤੋਂ ਇਸ਼ੂ ਹੁੰਦਾ ਆ ਉਹ ਡਾਇਰੈਕਟ ਜਾਂਦਾ ਆ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ। ਔਰ ਜਿਹੜੀਆਂ ਵੇਨਸ ਹੁੰਦੀਆਂ ਨੇ ਨੀਲੀਆਂ ਨੀਲੀਆਂ ਸਾਡੇ ਆਮ ਸਾਰੇ ਦਿਸਦੀਆਂ ਪਈਆਂ ਨੇ ਤੁਹਾਨੂੰ, ਇਹ ਸਾਰੀਆਂ ਵੇਨਸ ਦੇ ਵਿੱਚ ਜਗ੍ਹਾ ਜਗ੍ਹਾ ਤੇ ਸਟੋਪੇਜ ਹੈਗੇ ਨੇ, ਜਗ੍ਹਾ ਜਗ੍ਹਾ ਤੇ ਜਿਵੇਂ ਸਮਝ ਲਓ ਉਸ ਰੋਡ ਦੇ ਉੱਪਰ ਲਾਈਟਸ ਨੇ। ਉਹਦਾ ਭਾਵ ਕੀ ਆ ਵੀ ਜਿਹੜਾ ਹਾਰਟ ਦੀ ਪਾਵਰ ਸੀ ਉਹ ਇੱਕ ਐਕਟਿਵ ਪਾਵਰ ਸੀ ਜਿਵੇਂ ਇੰਜਨ ਸਟਾਰਟ ਕੀਤਾ, ਔਰ ਜਿਹੜੀ ਵੇਨਸ ਸਟਰਕਚਰ ਦੀ ਪਾਵਰ ਹੈਗੀ ਹੈ ਉਹ ਮਸਕੂਲੇਚਰ ਦੀ ਪਾਵਰ ਹੈਗੀ। ਸਾਡੇ ਮਸਲ ਦੇ ਕੋਲ ਅਸੀਂ ਲੱਤਾਂ ਬਾਹਾਂ ਹਿਲਦੀਆਂ ਨੇ, ਉਂਗਲਾਂ ਹਿਲਦੀਆਂ ਨੇ, ਪੈਰ ਹਿਲਦੇ ਨੇ, ਉਹਨਾਂ ਦੇ ਨਾਲ ਜਿਹੜਾ ਮਾਸਪੇਸ਼ੀਆਂ ਦਾ ਕੰਟ੍ਰੈਕਸ਼ਨ ਹੁੰਦਾ ਆ ਉਹਦੇ ਕਰਕੇ ਖੂਨ ਵਾਪਸ ਜਾ ਰਿਹਾ ਹੈ, ਪਲੱਸ ਜਿਹੜਾ ਖੂਨ ਆ ਰਿਹਾ ਆ ਉਹਦੇ ਪ੍ਰੈਸ਼ਰ ਨਾਲ ਇਕਦਮ ਵਾਪਸੀ ਦੇ ਵਿੱਚ ਜਿਹੜਾ ਆ ਰਿਹਾ ਹੈਗਾ, ਇਹ ਦੋ ਤਰ੍ਹਾਂ ਦਾ ਪ੍ਰੈਸ਼ਰ ਵੇਨਸ ਦੇ ਵਿੱਚ ਹੁੰਦਾ ਜਿਹਦੇ ਕਰਕੇ ਫਿਰ ਖੂਨ ਵਾਪਸ ਆਉਣਾ ਸ਼ੁਰੂ ਹੋ ਜਾਂਦਾ, ਪਰ ਇਹ ਸਟਾਪ ਲੱਗ ਲੱਗ ਕੇ ਆਉਂਦਾ ਆ, ਤਾਂ ਕਿ ਐਸਾ ਨਾ ਹੋਵੇ ਕਿ ਇਕਦਮ ਪ੍ਰੈਸ਼ਰ ਪਿਆ ਖੂਨ ਉੱਪਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਜਦ ਰਿਲੈਕਸ ਹੋਇਆ ਉਹ ਫਿਰ ਸਾਰਾ ਵਾਪਸ ਆ ਗਿਆ। ਔਰ ਆਮ ਤੌਰ ਤੇ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ, ਤੁਸੀਂ ਵੇਖੋ ਨਾ ਪੈਰਾਂ ਤੇ ਸੋਜ ਪੈ ਜਾਂਦੀ ਹੈ, ਹੱਥਾਂ ਤੇ ਸੋਜ ਪੈ ਜਾਂਦੀ ਹੈ, ਚਿਹਰਿਆਂ ਤੇ ਸੋਜ ਪੈ ਜਾਂਦੀ ਹੈ, ਇਹ ਸਾਰੀਆਂ ਗੱਲਾਂ ਇਸ ਗੱਲ ਨੂੰ ਇੰਡੀਕੇਟ ਕਰਦੀਆਂ ਨੇ ਭਾਈ ਉਹਨਾਂ ਦੇ ਜਿਹੜੇ ਵਾਲਵਸ ਨੇ ਉਹ ਵੀਕ ਹੋ ਗਏ ਨੇ, ਔਰ ਬੈਕਵਰਡ ਪ੍ਰੈਸ਼ਰ ਬਣ ਰਿਹਾ ਹੈ। ਜਾਂ ਕਈਆਂ ਦੇ ਤੁਸੀਂ ਲੱਤਾਂ ਤੇ ਵੇਖਿਆ ਹੋਣਾ ਨਾੜੀਆਂ ਨੀਲੀਆਂ ਨੀਲੀਆਂ ਉਭਰੀਆਂ ਹੋਈਆਂ ਨੇ, ਜਿਹਨੂੰ ਅਸੀਂ ਵੈਰੀ ਗੁੱਡ ਵੇਨਸ ਕਹਿੰਦੇ ਹਾਂ, ਇਹ ਇਸ ਗੱਲ ਦੀਆਂ ਸੂਚਕ ਹੈਗੀਆਂ ਨੇ ਕਿ ਭਾਈ ਉਹਨਾਂ ਦੇ ਅੰਦਰ ਜਿਹੜੇ ਲੱਗੇ ਹੋਏ ਵਾਲਵ ਨੇ ਸਟੋਪੇਜ ਨੇ ਉਹਨਾਂ ਦੇ ਵਿੱਚ ਕੋਈ ਖਰਾਬੀ ਆ ਰਹੀ ਹੈ, ਲੀਕੇਜ ਹੋ ਰਿਹਾ ਹੈ ਜਾਂ ਉਹਨਾਂ ਦੇ ਫੈਟ ਡਿਪੋਜ਼ਿਟ ਹੋ ਰਿਹਾ ਹੈ ਜਿਸ ਕਰਕੇ ਲੀਕੇਜ ਹੋ ਰਿਹਾ ਆ ਔਰ ਇਹ ਬੈਕਵਰਡ ਪ੍ਰੈਸ਼ਰ ਬਣ ਰਿਹਾ। ਪਰ ਇਹ ਸਾਰੀ ਗੱਲ ਕਰਕੇ ਜੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਨਾ, ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਆ ਕਿ ਕੁਦਰਤ ਨੇ ਮਾਂ ਦੇ ਪੇਟ ਵਿੱਚ ਵੀ ਬੱਚੇ ਵਾਸਤੇ ਇਸ ਤੋਂ ਉਲਟ ਨਿਯਮ ਸ਼ੁਰੂ ਕੀਤਾ, ਇਸ ਤੋਂ ਉਲਟ ਸ਼ੁਰੂ ਕੀਤਾ ਤੇ ਕਿਉਂ ਕੀਤਾ? ਜਿਹੜਾ ਖੂਨ ਮਾਂ ਵਾਲੇ ਪਾਸਿਓਂ ਬੱਚੇ ਨੂੰ ਸਪਲਾਈ ਹੋ ਰਿਹਾ ਆ ਉਸ ਨਾੜੀ ਦਾ ਨਾਮ ਹੀ ਅਸੀਂ ਕਹਿੰਦੇ ਹਾਂ ਵੇਨ, ਆਰਟਰੀ ਨਹੀਂ ਕਹਿੰਦੇ, ਹਾਲਾਂਕਿ ਉਹ ਫਰੈਸ਼ ਖੂਨ ਲੈ ਕੇ ਆ ਰਹੀ ਹੈ। ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਨਿਯਮ ਇਹ ਆ ਕਿ ਫਰੈਸ਼ ਖੂਨ ਲਿਜਾਣ ਵਾਲੀ ਜਿਹੜੀ ਹੈ ਉਹ ਆਰਟਰੀ ਹੈ, ਪਰ ਇੱਥੇ ਨਿਯਮ ਦੇ ਵਿੱਚ ਅੰਤਰ ਹੈਗਾ ਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਫਰੈਸ਼ ਖੂਨ ਆ ਰਿਹਾ ਬੱਚੇ ਨੂੰ ਉਹਨੂੰ ਅਸੀਂ ਵੇਨ ਕਹਿੰਦੇ ਹਾਂ, ਆਰਟਰੀ ਨਹੀਂ ਕਹਿੰਦੇ। ਕਾਰਨ ਕੀ ਆ ਕਿ ਮਾਂ ਨੂੰ ਤੇ ਬਲੱਡ ਪ੍ਰੈਸ਼ਰ ਵੀ ਹੋ ਸਕਦਾ ਹੈ, ਮਾਂ ਨੂੰ ਕੋਈ ਹੋਰ ਪ੍ਰੋਬਲਮ ਵੀ ਹੋ ਸਕਦੀ ਹੈ, ਮਾਂ ਨੇ ਨਸ਼ਾ ਵੀ ਕੀਤਾ ਹੋ ਸਕਦਾ ਆ, ਓਹਦਾ ਪ੍ਰੈਸ਼ਰ ਜ਼ਿਆਦਾ ਵੀ ਹੋ ਸਕਦਾ ਹੈਗਾ, ਔਰ ਓਹਦੇ ਕਰਕੇ ਕਿਤੇ ਐ ਨਾ ਹੋਵੇ ਬੱਚੇ ਨੂੰ ਇਸ ਪ੍ਰੈਸ਼ਰ ਦੇ ਕਰਕੇ ਕੋਈ ਐਸਾ ਨੁਕਸ ਪੈ ਜਾਏ ਕਿ ਅੰਦਰ ਓਹਦੀਆਂ ਬਰੀਕ ਨਾੜੀਆਂ ਜਿਹੜੀਆਂ ਫਟ ਜਾਣ। ਇਸ ਕਰਕੇ ਓਹਨੇ ਇੱਥੇ ਵੇਨ ਲਾਈ ਹੈ, ਔਰ ਵੇਨ ਦੇ ਸਟਰਕਚਰ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ ਕਿ ਓਹਦੇ ਅੰਦਰ ਸਟੋਪੇਜ ਨੇ, ਦੂਸਰੀ ਪਾਸੇ ਸਟੋਪੇਜ ਆਰਟਰੀ ਚ ਨਹੀਂ ਹੁੰਦੇ, ਇਹਦੇ ਵਿਚ ਸਟੋਪੇਜ ਹੈਗੇ ਨੇ। ਇੱਕ ਹੋਰ ਗੱਲ, ਕੁਦਰਤ ਨੇ ਜਿੰਨਾ ਵੀ ਬਲੱਡ ਮਾਂ ਵਾਲੇ ਪਾਸਿਓ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਬੱਚੇ ਨੂੰ ਸਪਲਾਈ ਕਰਨਾ ਹੈ, ਓਹਦੇ ਵਾਸਤੇ ਬੈਰੀਅਰ ਹੈ। ਇੱਕ ਬੈਰੀਅਰ ਕੀ ਹੈ? ਪਲੇਸੈਂਟਾ। ਮਾਂ ਨੇ ਐਂਟੀਬਾਇਟਿਕ ਖਾ ਲਿਆ ਜੀ, ਮਾਂ ਨੇ ਕੁਛ ਹੋਰ ਦਵਾਈ ਖਾ ਲਈ ਜੀ, ਪਰ ਓਹਦਾ ਬੈਡ ਇਫੈਕਟ ਬੱਚੇ ਨੂੰ ਨਾ ਹੋਵੇ। ਇਸ ਪਾਸੇ ਸਭ ਤੋਂ ਪਹਿਲਾਂ ਪਲੇਸੈਂਟਾ ਇੱਕ ਕਸਟਮ ਡਿਪਾਰਟਮੈਂਟ ਆ, ਪਲੇਸੈਂਟਾ ਤੇ ਪਹੁੰਚਦਿਆਂ ਹੋਇਆ ਬਲੱਡ ਜਿਹੜਾ ਆ ਉਹ ਸਕਰੂਟੀਨਾਈਜ਼ ਹੁੰਦਾ ਹੈ ਕਿ ਜਿਹੜੀ ਚੀਜ਼ ਬੱਚੇ ਨੂੰ ਨੁਕਸਾਨ ਦੇ ਸਕਦੀ ਹੈ ਉਹ ਨਹੀਂ ਜਾਏਗੀ। ਕਈ ਵਾਰ ਮਾਵਾਂ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਡੈਥ ਹੋ ਜਾਂਦੀ ਹੈ, ਬੱਚੇ ਨੂੰ ਉਸ ਤੋਂ ਬਾਅਦ ਵੀ ਜਿੰਦਾ ਨਿਕਾਲਿਆ ਜਾ ਸਕਦਾ ਹੈ, ਕਿਉਂਕਿ ਪਲੇਸੈਂਟਾ ਜਦ ਤੱਕ ਖੂਨ ਸਪਲਾਈ ਕਰ ਰਿਹਾ ਹੈ ਔਰ ਉਹ ਦਵਾਈਆਂ ਉਹ ਚੀਜ਼ਾਂ ਉਹਨੂੰ ਫਿਲਟਰ ਕਰਕੇ ਅੱਗੇ ਸਪਲਾਈ ਕਰ ਰਿਹਾ ਹੈ ਵੀ ਤੈਨੂੰ ਇਹਦਾ ਨੁਕਸ ਨਾ ਪਵੇ। ਇਸ ਕਰਕੇ ਇੱਕ ਤਾਂ ਪਲੇਸੈਂਟੇ ਦਾ ਬੈਰੀਅਰ ਹੈਗਾ ਆ ਜਿਹੜਾ ਕਿ ਟੌਕਸਿਕ ਚੀਜ਼ਾਂ ਨੂੰ ਮਾਂ ਵਾਲੇ ਪਾਸਿਓਂ ਬੱਚੇ ਵਿੱਚ ਨਹੀਂ ਜਾਣ ਦਿੰਦਾ। ਦੂਸਰਾ ਬੈਰੀਅਰ ਹੈਗਾ ਲਿਵਰ, ਜਿਹੜਾ ਵੀ ਇਹ ਖੂਨ ਧੁਨੀ ਦੇ ਵਿੱਚ ਆ ਰਿਹਾ ਹੈ ਅੰਬਲੀਕਲ ਕਾਰਡ ਦੇ ਰਾਹੀਂ, ਉਸ ਤੋਂ ਬਾਅਦ ਇੱਕ ਹੋਰ ਨਾਲੀ ਹੈ ਜਿਹੜੀ ਇਸ ਨੂੰ ਅਸੀਂ ਪੋਰਟਲ ਸਿਸਟਮ ਚ ਲੈਂਦੇ ਹਾਂ, ਮਨਾਲੀ ਹੈ ਜਿਹੜੀ ਇਸ ਨੂੰ ਲਿਵਰ ਚ ਲੈ ਕੇ ਜਾਂਦੀ। ਲਿਵਰ ਦੇ ਵਿੱਚ ਫੇਰ ਇੱਕ ਸਕਰੂਟੀਨਾਈਜ਼ ਹੁੰਦੀ ਹੈ, ਫੇਰ ਕਸਟਮ ਡਿਪਾਰਟਮੈਂਟ ਆ ਕਿ ਭਾਈ ਤੂੰ ਕੀ ਲੈ ਕੇ ਆਇਆ, ਸ਼ੂਗਰ ਕਿੰਨੀ ਲੈ ਕੇ ਆਇਆ, ਕੋਲੈਸਟਰੋਲ ਕਿੰਨਾ ਲੈ ਕੇ ਆਇਆ, ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਕਿੰਨੀ ਕਿੰਨੀ ਲੈ ਕੇ ਆਇਆ, ਔਰ ਨਾ ਅੱਗੇ ਭਾਈ ਇੰਨੀ ਜਾਣ ਦੇਣੀ ਹੈ ਤੂੰ ਸ਼ੂਗਰ ਜ਼ਿਆਦਾ ਲੈ ਕੇ, ਜੇ ਮਾਂ ਨੂੰ ਸ਼ੂਗਰ ਹੈਗੀ ਹੈ ਔਰ ਹੋ ਸਕਦਾ ਸ਼ੂਗਰ ਉਸ ਨਾਲ ਜ਼ਿਆਦਾ ਆ ਗਈ ਹੋਵੇ ਨਾ, ਬੱਚੇ ਨੂੰ ਇੰਨੀ ਚਾਹੀਦੀ ਹੈ, ਇਹ ਸ਼ੂਗਰ ਤੇਰੀ ਅੱਗੇ ਨਹੀਂ ਇੰਨੀ ਜਾਣੀ, ਜਾਂ ਹੋਰ ਕੋਈ ਵੀ ਚੀਜ਼ ਜਿਹੜੀ ਹੈ, ਕੋਲੈਸਟਰੋਲ ਬਹੁਤ ਜ਼ਿਆਦਾ ਹੈ ਮਾਂ ਦਾ, ਲੇਕਿਨ ਬੱਚੇ ਨੂੰ ਤਾਂ ਨਹੀਂ ਲੈਣਾ ਚਾਹੀਦਾ, ਨਾ ਭਾਈ ਇਹ ਤੇਰਾ ਇੱਥੇ ਰਹਿ ਜੂਗਾ ਇੰਨਾ ਨਹੀਂ। ਅੱਗੋਂ ਉਸ ਤੋਂ ਬਾਅਦ ਲਿਵਰ ਨੇ ਇਹਦੇ ਉੱਪਰ ਕੰਮ ਕਰਕੇ ਉਹ ਚੀਜ਼ਾਂ ਅੱਗੇ ਬੱਚੇ ਨੂੰ ਭੇਜਣੀਆਂ ਨੇ ਸਕਰੂਟੀਨਾਈਜ਼ ਕਰਕੇ, ਜਿਹੜੀਆਂ ਬੱਚੇ ਦੀ ਲੋੜ ਦੇ ਮੁਤਾਬਕ ਠੀਕ ਹੈਗੀਆਂ। ਔਰ ਅੱਗੇ ਜਿਹੜੀ ਨਾੜੀ ਜਾਂਦੀ ਉਹਦਾ ਨਾਂ ਅਜਾਇਗਸ ਵੇਨ, ਅਜਾਇਗਸ ਵੇਨ ਜਿਹੜੀ ਹੈ ਲਿਵਰ ਤੋਂ ਅੱਗੇ ਫੇਰ ਦਿਲ ਨੂੰ ਉਹ ਖੂਨ ਲੈ ਕੇ ਜਾਂਦੀ ਹੈ। ਇਹ ਨਿਯਮ ਕੁਦਰਤ ਨੇ ਬਣਾਇਆ ਹੋਇਆ ਹੈਗਾ, ਔਰ ਪਰ ਅੱਗੇ ਜਦੋਂ ਅਸੀਂ ਹੁਣ ਬਾਹਰ ਆ ਗਏ ਮਾਂ ਦੇ ਸਰੀਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਨਿਯਮ ਦੇ ਵਿੱਚ ਹਜੇ ਵੀ ਸਾਡੇ ਸਰੀਰ ਦੇ ਵਿੱਚ ਵੀ ਇੱਕ ਵਖਰੇਵਾਂ ਰਹਿ ਜਾਂਦਾ ਹੈ ਕਿ ਰਾਈਟ ਐਟਰੀਅਮ ਤੋਂ ਬਾਅਦ ਰਾਈਟ ਵੈਂਟਰੀਕਲ ਚ ਖੂਨ ਜਾਂਦਾ ਆ, ਰਾਈਟ ਵੈਂਟਰੀਕਲ ਦੇ ਵਿੱਚੋਂ ਇਹ ਖੂਨ, ਕਿਉਂਕਿ ਸਾਰਾ ਡੀ ਆਕਸੀਡੇਟਿਡ ਹੈ, ਇਹ ਤਾਂ ਉਹ ਖੂਨ ਹੈ ਜਿਹੜਾ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਇਆ ਹੋਇਆ ਹੈਗਾ, ਇਹ ਖੂਨ ਫੇਫੜਿਆਂ ਨੂੰ ਜਾਣਾ ਆ। ਔਰ ਇਸ ਚੀਜ਼ ਦਾ ਨਾਂ ਜਿਹੜੀ ਨਾਲੀ ਇਸ ਰਾਈਟ ਵੈਂਟਰੀਕਲ ਦੇ ਵਿੱਚੋਂ ਖੂਨ ਫੇਫੜਿਆਂ ਨੂੰ ਲੈ ਕੇ ਜਾ ਰਹੀ ਹੈ ਨਾ, ਉਹਦਾ ਨਾਂ ਅਸੀਂ ਫਿਰ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ। ਸਾਡਾ ਨਿਯਮ ਇਹ ਸੀ ਕਿ ਆਰਟਰੀਆਂ ਹਮੇਸ਼ਾ ਹੀ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਪਰ ਇਹ ਵੱਡੇ ਸਰੀਰ ਛੋਟੇ ਸਰੀਰ ਦਾ ਜਿਹੜਾ ਬੱਚੇ ਦਾ ਸਰੀਰ ਸੀ ਮਾਂ ਦੇ ਪੇਟ ਚੋਂ ਵਖਰੇਵਾਂ ਮੈਂ ਦੱਸ ਦਿੱਤਾ, ਲੇਕਿਨ ਇੱਥੇ ਮੈਂ ਆ ਕੇ ਇਹ ਗੱਲ ਕਰ ਰਿਹਾ ਕਿ ਪਲਮੋਨਰੀ ਆਰਟਰੀ ਹੀ ਕਿਹਾ ਜਾਂਦਾ ਹੈਗਾ ਆ। ਦੂਸਰਾ ਨਿਯਮ ਇਹ ਆ ਕਿ ਜਿੰਨੀਆਂ ਵੀ ਨਾੜੀਆਂ ਹਾਰਟ ਤੋਂ ਰਿਲੀਜ਼ ਹੋ ਕੇ ਬਾਹਰ ਜਾਂਦੀਆਂ ਨੇ, ਇਹ ਹੁਣ ਜਿਹੜੀ ਪਲਮੋਨਰੀ ਆਰਟਰੀ ਹੈ ਹਾਰਟ ਚੋਂ ਨਿਕਲੀ ਆ ਫੇਫੜਿਆਂ ਨੂੰ ਜਾ ਰਹੀ ਹੈ, ਇਹਦਾ ਮਤਲਬ ਹਾਰਟ ਤੋਂ ਬਾਹਰ ਗਈ ਹੈ ਨਾ, ਉਹਦਾ ਹਾਰਟ ਦਾ ਕਵਰਿੰਗ ਜਿਹੜਾ ਤੇਰੀ ਕਾਰਡੀਅਮ ਉਹਦੇ ਤੋਂ ਬਾਹਰ ਗਈ ਹੈ ਨਾ, ਉਹਦੇ ਤੋਂ ਬਾਹਰ ਜਾਣ ਕਰਕੇ ਕਿ ਇਹ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਜਾ ਰਹੀ ਹੈ। ਜਿੰਨੀਆਂ ਵੀ ਚੀਜ਼ਾਂ ਹਾਰਟ ਤੋਂ ਇਸ਼ੂ ਹੋ ਕੇ ਬਾਹਰ ਨਾਲੀਆਂ ਜਾ ਰਹੀਆਂ ਨੇ ਉਹਨਾਂ ਨੂੰ ਅਸੀਂ ਆਰਟਰੀਜ਼ ਕਹਿੰਦੇ ਹਾਂ, ਹਾਲਾਂਕਿ ਕੋਰੋਨਰੀ ਆਰਟਰੀ ਵੀ ਤੇ ਵਿਚਾਰੀ ਹੈਗੀ ਹੈ ਨਾ, ਜਿਹੜੀ ਹਾਰਟ ਨੂੰ ਹੀ ਖੂਨ ਸਪਲਾਈ ਕਰਦੀ ਹੈ ਉਹਨੂੰ ਵੀ ਅਸੀਂ ਆਰਟਰੀ ਕਹਿੰਦੇ ਹਾਂ, ਹਾਲਾਂਕਿ ਉਹਦੇ ਵਿੱਚ ਵੀ ਵਾਪਸੀ ਵਾਲਾ ਖੂਨ ਹੀ ਆਉਂਦਾ ਹੈ। ਤੇ ਖੈਰ ਇਸੇ ਤਰ੍ਹਾਂ ਹੀ ਕੁਝ ਇਸ ਤਰ੍ਹਾਂ ਦੇ ਵਖਰੇਵੇਂ ਹਨ, ਪਰ ਉਹਨਾਂ ਵਖਰੇਵਿਆਂ ਨੂੰ ਵੀ ਜੱਜ ਕਰਨ ਵਾਸਤੇ ਕਿ ਸਾਡੇ ਕਿਹੜੇ ਵਾਲਵ ਦੇ ਵਿੱਚ ਕੋਈ ਨੁਕਸ ਹੈ, ਕਿਹੜੀ ਥਾਂ ਤੇ ਨੁਕਸ ਹੈ, ਉਹ ਅਸੀਂ ਬਾਹਰੋਂ ਛਾਤੀ ਦੇ ਉੱਪਰੋਂ ਚੈੱਕ ਕਰਕੇ ਜੱਜ ਕਰ ਸਕਦੇ ਹਾਂ ਕਿ ਕਿਹੜੀ ਥਾਂ ਤੇ ਕਿਹੜੇ ਵਾਲਵ ਦੇ ਵਿੱਚ ਨੁਕਸ ਆ, ਕਿ ਇਸ ਪਲਮੋਨਰੀ ਆਰਟਰੀ ਦੇ ਵਿੱਚ ਨੁਕਸ ਹੈ, ਕਈਆਂ ਜਿਹੜਾ ਹੈ ਪਲਮੋਨਰੀ ਹਾਈਪਰ ਟੈਂਸ਼ਨ ਹੋ ਜਾਂਦਾ, ਹਾਈਪਰ ਟੈਂਸ਼ਨ ਤਾਂ ਤੁਸੀਂ ਸਮਝਦੇ ਹੋ ਬਲੱਡ ਪ੍ਰੈਸ਼ਰ ਨੂੰ ਕਹਿੰਦੇ ਆ, ਪਲਮੋਨਰੀ ਹਾਈਪਰ ਟੈਂਸ਼ਨ ਹੋ ਗਿਆ। ਹੁਣ ਉਹਦੇ ਪਿੱਛੇ ਦੋ ਕਾਰਨ ਹੈ, ਇੱਕ ਤਾਂ ਇਹ ਆ ਕਿ ਅੱਗੇ ਫੇਫੜੇ ਬਲੌਕ ਨੇ ਜੀ, ਫੇਫੜੇ ਬਲਾਕ ਨੇ ਜਿਹਦੇ ਕਰਕੇ ਪੂਰਾ ਇਹ ਖੂਨ ਪਲਮੋਨਰੀ ਆਰਟਰੀ ਦਾ ਡਰੇਨ ਨਹੀਂ ਹੋ ਰਿਹਾ ਉੱਥੇ, ਪਲਮੋਨਰੀ ਆਰਟਰੀ ਖਾਲੀ ਨਹੀਂ ਹੋ ਰਹੀ, ਇਸ ਕਰਕੇ ਇਹਦੇ ਵਿੱਚ ਪ੍ਰੈਸ਼ਰ ਹੈ। ਦੂਸਰਾ ਇਹ ਆ ਕਿ ਰੈਗੂਲਰ ਤੌਰ ਤੇ ਰਾਈਟ ਵੈਂਟ੍ਰੀਕਲ ਜਿੰਨਾ ਵੀ ਖੂਨ ਆਇਆ ਆ ਉਹਨੇ ਇਸ ਨੂੰ ਪੁਸ਼ ਕਰਨਾ ਹੀ ਕਰਨਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਜਿਹੜਾ ਦਰਵਾਜ਼ਾ ਲੱਗਾ ਹੋਇਆ ਨਾ, ਰਾਈਟ ਵੈਂਟ੍ਰੀਕਲ ਦੇ ਵਿੱਚੋਂ ਜਿਹੜਾ ਦਰਵਾਜ਼ਾ ਲੱਗ ਕੇ ਪਲਮੋਨਰੀ ਆਰਟਰੀ ਚ ਖੂਨ ਜਾਂਦਾ ਉਹ ਵਿਚਾਰਾ ਵਾਈਨ ਸਾਈਡਡ ਹੈ, ਉਹਨੂੰ ਅਸੀਂ ਕਹਿੰਦੇ ਹਾਂ ਸੈਮੀ ਲੂਨਰ ਵਾਲਮ, ਵਨ-ਸਾਈਡਡ ਆ, ਉਹ ਤੇ ਬਾਹਰ ਢੱਕ ਸਕਦਾ ਆ, ਵਾਪਸ ਨਹੀਂ ਲੈ ਸਕਦਾ। ਜਦੋਂ ਵਾਪਸ ਲਊਗਾ ਤੇ ਉਹ ਦਰਵਾਜ਼ਾ ਬੰਦ ਹੋ ਜਾਣਾ, ਉਹ ਦਰਵਾਜ਼ਾ ਬੰਦ ਹੋ ਜਾਣਾ। ਵਨ ਸਾਈਡਡ ਜਿਵੇਂ ਪੱਲਾ ਦਰਵਾਜ਼ੇ ਦਾ ਖੁੱਲਦਾ ਨਾ, ਉਹ ਇਸੇ ਤਰ੍ਹਾਂ ਦਾ, ਇਸ ਕਰਕੇ ਅਸੀਂ ਇਹਨੂੰ ਸੈਮੀ ਲੂਨਰ ਵਾਲਮ ਕਹਿੰਦੇ ਹਾਂ। ਉਹਦੀ ਆਵਾਜ਼ ਹੀ ਡਿਫਰੈਂਟ ਹੈਗੀ ਹੈ। ਤੇ ਕਈਆਂ ਦਾ ਇਹ ਵਾਲਵ ਖਰਾਬ ਹੋ ਜਾਂਦੇ ਕਰਕੇ, ਕਈਆਂ ਦਾ ਫੇਫੜੇ ਕੰਜੈਸ਼ਨ ਨਮੂਨੀਆ ਹੋ ਗਿਆ ਜਾਂ ਕੁਝ ਹੋ ਗਿਆ ਜੀ, ਬ੍ਰੋਂਕਾਈਟਿਸ ਹੋ ਗਿਆ ਜੀ, ਫੇਫੜੇ ਭਰ ਗਿਆ ਜੀ, ਐਂਫਾਈਸੇਮਾ ਹੋ ਗਿਆ, ਐਂਫਾਈਮਾ, ਕੁਝ ਵੀ ਹੋ ਗਿਆ ਫੇਫੜਿਆਂ ਦੇ ਵਿੱਚ, ਤੇ ਉਸ ਹਾਲਾਤ ਦੇ ਵਿੱਚ ਪਲਮੋਨਰੀ ਆਰਟਰੀ ਦੇ ਵਿੱਚ ਆਮ ਤੌਰ ਤੇ ਦਮੇ ਵਾਲੇ ਨੂੰ ਖਾਸ ਤੌਰ ਤੇ ਹਾਲਾਤ ਵਿੱਚ ਐਸਾ ਹੋ ਸਕਦਾ ਆ ਕਿ ਉਹਨਾਂ ਨੂੰ ਪਲਮੋਨਰੀ ਹਾਈਪਰ ਟੈਂਸ਼ਨ ਹੋਵੇ, ਹਾਈਪਰ ਟੈਂਸ਼ਨ ਵੀ ਪਲਮੋਨਰੀ ਆਰਟਰੀ ਵਿੱਚ ਪਾਣੀ ਬਹੁਤ ਜ਼ਿਆਦਾ ਭਰ ਗਿਆ, ਉਹ ਬਹੁਤ ਜ਼ਿਆਦਾ ਭਰ ਗਿਆ ਹੈਗਾ ਆ, ਔਰ ਉਹਨਾਂ ਡਾਇਲਟੇਸ਼ਨ ਨਹੀਂ, ਉਹਨੂੰ ਜ਼ਿਆਦਾ ਡਾਇਲਟ ਹੋਣ ਦੀ ਐਸੀ ਕੰਡੀਸ਼ਨ ਆ ਗਈ ਹੈ। ਸੋ ਇਹ ਪ੍ਰੋਗਰਾਮ ਦੇ ਵਿਚ ਨਾ ਬਹੁਤ ਖਰਾਬੀ ਆ ਜਾਂਦੀ। ਜਦੋਂ ਮੈਂ ਬਾਰ ਬਾਰ ਇਹ ਗੱਲ ਕਹੀ ਹੈ ਕਿ ਤੁਸੀਂ ਭਾਈ ਇਹ ਨਾ ਕਰੋ। ਹਾਂਜੀ, ਸੋ ਵਿਚ ਪ੍ਰੋਗਰਾਮ ਮੇਰਾ ਲਿੰਕ ਟੁੱਟ ਗਿਆ। ਖੈਰ, ਮੈਂ ਇਹ ਗੱਲਾਂ ਚੈਸ ਦੇ ਸੰਬੰਧ ਵਿਚ ਕਰ ਰਿਹਾ ਸੀਗਾ, ਔਰ ਚੈਸ ਦੀਆਂ ਗੱਲਾਂ ਕਰਦਿਆਂ ਹੋਇਆ
1: ਆ ਰਹੀ ਹੈ ਤੁਹਾਡੀ ਗੱਲਬਾਤ, ਆ ਰਹੀ ਹੈ, ਸੁਣਦੀ
0: ਆਵਾਜ਼ ਆ ਰਹੀ ਹੈ?
1: ਹਾਂਜੀ ਹਾਂਜੀ, ਬਿਲਕੁਲ।
0: ਚਲੋ ਫਿਰ ਮੈਂ ਕੰਟੀਨਿਊ ਕਰਨਾ, ਕਿਉਂਕਿ ਮੇਰੇ ਕੋਲ ਜਦੋਂ ਪਿਕਚਰ ਬੰਦ ਹੋ ਗਈ ਸੀਗੀ ਉਹ ਵਿਚ ਕਾਲ ਆਉਣ ਕਰਕੇ। ਚਲੋ ਖੈਰ, ਸੋ ਮੈਂ ਚੈਸ ਦੀਆਂ ਉਹ ਬਰੀਕੀਆਂ ਦੀ ਗੱਲ ਕਰ ਰਿਹਾ ਸੀਗਾ ਜਿਹੜੀਆਂ ਆਮ ਤੌਰ ਤੇ ਡਾਕਟਰਾਂ ਦਾ ਵਿਸ਼ਾ ਹੁੰਦਾ ਆ, ਪਰ ਮੈਂ ਤੁਹਾਨੂੰ ਇਹ ਦੱਸਣਾ ਵੀ ਇਹ ਬਰੀਕੀਆਂ ਜਿਹੜੀਆਂ ਨੇ ਤੁਸੀਂ ਆਪ ਵੀ ਜੇ ਛਾਤੀ ਨੂੰ ਓਪਨ ਕਰਕੇ ਦੇਖੋਗੇ ਨਾ, ਕੱਪੜੇ ਉਤਾਰ ਕੇ, ਤੇ ਜਿੱਥੇ ਜਿੱਥੇ ਵੀ ਵਾਲਵ ਹੈਗੇ ਨੇ ਤੁਸੀਂ ਬਾਹਰੋਂ ਆਈਡੈਂਟੀਫਾਈ ਕਰ ਸਕਦੇ ਹੋ ਕਿ ਕਿਸ ਥਾਂ ਤੇ ਕਿਹੜਾ ਵਾਲਵ ਹੈਗਾ, ਉਂਗਲੀ ਤਾਂ ਰੱਖ ਹੀ ਸਕਦੇ ਹੋ ਨਾ ਤੁਸੀਂ, ਸਟੈਥੋਸਕੋਪ ਨਹੀਂ ਹੈਗਾ ਤੇ ਉਂਗਲੀ ਰੱਖ ਹੀ ਸਕਦੇ ਨਾ ਤੁਸੀਂ, ਔਰ ਇਹਦੇ ਨਾਲ ਦੀ ਪਰਸੈਪਸ਼ਨ ਤੁਹਾਡੀ ਹੋ ਜਾਏਗੀ ਕਿ ਤੁਹਾਡਾ ਪਲਮੋਨਰੀ ਵਾਲਵ ਇੱਥੇ ਹੈ, ਤੁਹਾਡਾ ਐਓਟਿਕ ਵਾਲਵ ਇੱਥੇ ਹੈ, ਤੁਹਾਡਾ ਮਾਈਟਰ ਵਾਲਵ ਇੱਥੇ ਹੈ, ਤੁਹਾਡਾ ਟ੍ਰਾਈਕਸਪਿਡ ਇੱਥੇ ਹੈ, ਸੈਮੀਲੂਨਰ ਇੱਥੇ ਹੈ। ਉਹ ਅਲੱਗ ਅਲੱਗ ਦੀ ਆਈਡੈਂਟੀਫਿਕੇਸ਼ਨ ਮੈਂ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਦੱਸਣੀ ਹੈ ਜਦੋਂ ਇਹ ਸਾਰੀ ਸ਼ਨਾਖਤ ਖਤਮ ਹੋ ਗਈ, ਤੇ ਜਿਹਦੇ ਨਾਲ ਤੁਸੀਂ ਆਸਾਨੀ ਨਾਲ ਜਾ ਸਕਦੇ ਹੋ। ਹੁਣ ਆਪਾਂ ਫਿਰ ਆ ਰਹੇ ਹਾਂ ਉਸ ਹਾਲਾਤ ਵਾਲੇ ਪਾਸੇ, ਐਜ਼ ਏ ਹੋਲ ਸਾਨੂੰ ਹਜੇ ਨਹੀਂ ਪਤਾ ਵੀ ਫੇਫੜਿਆਂ ਚ ਨੁਕਸਿਆ ਕਿ ਚੈਸਟ ਦੇ ਵਿੱਚ ਨੁਕਸਿਆ ਕਿ ਮੀਡੀਆਸਟਾਈਨਮ ਦੇ ਵਿੱਚ ਨੁਕਸਿਆ, ਕਿਉਂਕਿ ਮੀਡੀਆਸਟਾਈਨਮ ਤਾਂ ਬਹੁਤ ਸਾਰੇ ਅੰਗ ਹੈਗੇ ਨੇ, ਕਿ ਹਾਰਟ ਦੇ ਵਿੱਚ ਨੁਕਸਿਆ, ਹਜੇ ਨਹੀਂ ਸਾਨੂੰ ਪਤਾ। ਸਾਨੂੰ ਇਹ ਪਤਾ ਵੀ ਛਾਤੀ ਚ ਕੁਝ ਨਾ ਕੁਝ ਹੈਗਾ, ਜਦੋਂ ਛਾਤੀ ਦੇ ਵਿੱਚ ਕੁਝ ਨਾ ਕੁਝ ਹੈਗਾ ਵਾਲੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ ਨਾ, ਤਾਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ, ਜੋ ਆਦਮੀ ਪੇਸ਼ੈਂਟ ਹੱਥ ਲਾ ਕੇ ਕਹੇਗਾ ਦਰਦ ਹੁੰਦੀ ਹੈ। ਹੁਣ ਕਈ ਵਾਰ ਆਮ ਤੌਰ ਤੇ ਹਾਰਟ ਦੀ ਦਰਦ ਨਹੀਂ ਹੁੰਦੀ ਤੇ ਸਾਰੇ ਲੋਕ ਹੱਥ ਤੇ ਛਾਤੀ ਜਿਹੜੀ ਛਾਤੀ ਦੇ ਉੱਪਰ ਹੱਥ ਰੱਖਦੇ ਨੇ, ਹਾਲਾਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਰਿਬਸ ਵੀ ਹੈਗੀਆਂ ਨੇ, ਇਹਦੇ ਵਿੱਚ ਇੰਟਰਕੋਸਟਲ ਮਸਲਸ ਵੀ ਹੈਗੇ ਨੇ, ਇਹਦੇ ਚ ਜੁਆਇੰਟ ਦੀਆਂ ਕਾਰਟੀਲੇਜ ਵੀ ਹੈਗੀਆਂ ਨੇ, ਪਰ ਪੇਸ਼ੈਂਟ ਨੇ ਤੇ ਹੱਥ ਇੱਥੇ ਹੀ ਰੱਖਣਾ ਹੈ ਨਾ, ਇਹਨੂੰ ਅਸੀਂ ਬਾਅਦ ਵਿੱਚ ਆਈਡੈਂਟੀਫਾਈ ਕਰਾਂਗੇ ਵੀ ਅਸਲ ਗੱਲ ਕੀ ਹੈ, ਹਾਰਟ ਦੀ ਪ੍ਰੋਬਲਮ ਕਿਹੜੀ ਹੈਗੀ ਹੈ ਤੇ ਹਾਰਟ ਤੋਂ ਬਿਨਾਂ ਵਾਲੀ ਪ੍ਰੋਬਲਮ ਕਿਹੜੀ ਹੈਗੀ ਹੈ, ਜਾਂ ਇਹ ਮੀਡੀਆਸਟਾਈਨਮ ਦੇ ਵਿੱਚ ਲੰਘ ਨਹੀਂ, ਈਸੋਫੇਗਸ ਦੇ ਕਰਕੇ ਹਾਈਪਰ ਐਸਿਡਿਟੀ ਦੀ ਗੱਲ ਹੈਗੀ ਹੈ। ਇਹ ਸਾਰੀਆਂ ਗੱਲਾਂ ਅਸੀਂ ਬਾਅਦ ਚ ਆਈਡੈਂਟੀਫਾਈ ਕਰਕੇ ਤੁਹਾਡੇ ਨਾਲ ਇਹਨਾਂ ਪ੍ਰੋਗਰਾਮਾਂ ਚ ਦੱਸਾਂਗੇ, ਪਰ ਮੈਂ ਇਹ ਦੱਸ ਰਿਹਾ ਕਿ ਜਦੋਂ ਛਾਤੀ ਦੇ ਵਿੱਚ ਕਿਸੇ ਦੇ ਵੀ ਕੋਈ ਪ੍ਰੋਬਲਮ ਆ ਗਈ, ਉਸ ਵੇਲੇ ਸਭ ਤੋਂ ਪਹਿਲੀ ਨਿਸ਼ਾਨੀ ਜਿਹੜੀ ਪੈਦਾ ਹੋਣੀ ਹੈ ਉਹ ਹੈ ਪੇਨ, ਕਿਉਂਕਿ ਪੇਨ ਇੱਕ ਛੋਟੇ ਤੋਂ ਛੋਟਾ ਐਸਾ ਲਫ਼ਜ਼ ਆ ਜਿਹੜਾ ਬਿਮਾਰੀ ਦੇ ਸ਼ੁਰੂਆਤੀ ਦੌਰ ਨੂੰ ਐਕਸਪਲੇਨ ਕਰਦਾ ਆ। ਇਦੋਂ ਬਾਅਦ ਇਸ ਪੇਨ ਦਾ ਐਕਸਪਲੇਨੇਸ਼ਨ ਹੈਗਾ ਆ ਵੀ ਇਹ ਪੇਨ ਕਿਉਂ ਹੋ ਰਹੀ ਹੈ, ਕਾਹਦੇ ਕਰਕੇ ਹੋ ਰਹੀ ਹੈ, ਕਿਵੇਂ ਕਿਵੇਂ ਹੁੰਦੀ ਹੈ, ਉਹ ਸਾਰੀ ਇੰਡੀਕੇਟ ਕਰੇਗੀ ਵੀ ਇਹ ਇੰਸਪਾਇਰੇਸ਼ਨ ਨਾਲ ਹੈ ਕਿ ਐਕਸਪਾਇਰੇਸ਼ਨ ਨਾਲ ਹੈ ਕਿ ਡਾਇਸਟੋਲ ਦੇ ਨਾਲ ਹੈ ਜਾਂ ਸਿਸਟੋਲ ਦੇ ਨਾਲ ਹੈਗੀ ਹੈ, ਵਗੈਰਾ ਵਗੈਰਾ ਇਹ ਗੱਲਾਂ ਬਾਤ ਦੀਆਂ ਨੇ। ਲੇਕਿਨ ਪਹਿਲੀ ਨਿਸ਼ਾਨੀ ਜਦੋਂ ਚੈਸਟ ਦੇ ਵਿਚ ਕੋਈ ਵੀ ਨੁਕਸ ਪੈ ਜਾਏਗਾ ਉਸ ਵੇਲੇ ਪਹਿਲੀ ਗੱਲ ਹੋਏਗੀ ਦਰਦ ਪੇਨ ਔਰ ਪੇਨ ਦੇ ਨਾਲ ਨਾਲ ਹੀ ਕਿਉਂਕਿ ਬਹੁਤ ਵੱਡਾ ਏਰੀਆ ਆ ਜਿਹੜਾ ਆਕਸੀਜਨ ਸਪਲਾਈ ਕਰਦਾ ਹੈਗਾ ਆ ਖੁਰਾਕ ਤੋਂ ਬਿਨਾਂ ਤਾਂ ਅਸੀਂ ਕਾਫੀ ਦੇਰ ਲੰਬਾ ਰਹਿੰਦੇ ਨਾ ਕਈ ਦਿਨ ਉਹ ਦਰਸ਼ਨ ਸਿੰਘ ਪੇਰੂਮਾਨ ਕੇ 80 ਦਿਨ ਜਿੰਦਾ ਰਹਿ ਗਿਆ ਸੀਗਾ ਬਹੁਤ ਦੇਰ ਜਿੰਦਾ ਰਹਿ ਸਕਦੇ ਹਾਂ ਬਿਨਾਂ ਖਾਇਆ ਵੀ ਲੇਕਿਨ ਆਕਸੀਜਨ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ 3 ਤੋਂ 5 ਮਿੰਟ ਸਾਡਾ ਮੈਕਸੀਮਮ ਪੀਰੀਅਡ ਹੈਗਾ ਆ ਫਿਰ ਸਰਵਾਈਵ ਹੋਣਾ ਬੜਾ ਮੁਸ਼ਕਲ ਹੈਗਾ ਆ ਹਾਲਾਂਕਿ ਅੱਜ ਕੱਲ ਦੀ ਟੈਕਨਾਲੋਜੀ ਕਾਫੀ ਕੁਛ ਕਰ ਰਹੀ ਹੈ ਬਟ ਈਵਨ ਦੈਨ ਉਹ ਉਸੇ ਵੇਲੇ ਹੀ ਕਲੋਟ ਹੋਣਾ ਸ਼ੁਰੂ ਹੋ ਜਾਂਦਾ ਔਰ ਉਹਨਾਂ ਬਲੱਡ ਵੈਸਲ ਦੇ ਵਿਚ ਆਏ ਕਲੋਟ ਨੂੰ ਰਿਮੂਵ ਕਰਨਾ ਬੜਾ ਮੁਸ਼ਕਲ ਹੈ ਤੋ ਇਸ ਕਰਕੇ ਸੋ ਪਹਿਲੀ ਗੱਲ ਹੈਗੀ ਹੈ ਦਰਦ ਦੂਸਰੀ ਗੱਲ ਹੈਗੀ ਹੈ ਲਾਈਟ ਹੈਡਡਨੈਸ ਲਾਈਟ ਹੈਡਡਨੈਸ ਮਤਲਬ ਕਿਉਂਕਿ ਖੂਨ ਦੀ ਸਪਲਾਈ ਨਹੀਂ ਹੋ ਰਹੀ ਖੂਨ ਦੇ ਵਿਚ ਇੰਨੀ ਆਕਸੀਜਨ ਹੀ ਨਹੀਂ ਜਾ ਰਹੀ ਜਿਸ ਕਰਕੇ ਸਿਰ ਨੂੰ ਮੈਂ ਦੱਸਿਆ ਸੀ ਕਿ 3 ਭਾਗ ਚ ਵੰਡਿਆ ਜਾਂਦਾ ਜਿਹੜਾ ਦਿਲ ਤੋਂ ਖੂਨ ਰਿਲੀਜ਼ ਹੁੰਦਾ ਆ 2 ਭਾਗ ਕੈਰੋਟਿਡ ਆਰਟਰੀ ਦੇ ਰਾਹੀਂ ਬ੍ਰੇਨ ਨੂੰ ਜਾਂਦਾ ਹੈ ਔਰ 1 ਭਾਗ ਬਾਕੀ ਸਾਰੇ ਸਰੀਰ ਨੂੰ ਮਿਲਦਾ ਹੈਗਾ ਬਾਬਾ ਇੰਨੀ ਖੂਨ ਦੀ ਜ਼ਰੂਰਤ ਹੈਗੀ ਹੈ ਬ੍ਰੇਨ ਨੂੰ ਤੇ ਜੇ ਉੱਥੇ ਥੋੜੀ ਬਹੁਤ ਵੀ ਕਮੀ ਆ ਗਈ ਤੇ ਦੂਸਰੀ ਸ਼ੁਰੂ ਹੋ ਜਾਣੀ ਇਸ ਕਰਕੇ ਛਾਤੀ ਦੇ ਵਿਚ ਚਾਹੇ ਹਾਰਟ ਚ ਨੁਕਸ ਹੋਵੇ ਚਾਹੇ ਫੇਫੜਿਆਂ ਚ ਨੁਕਸ ਹੋਵੇ ਕਿਸੇ ਵੀ ਕਰਕੇ ਸਭ ਤੋਂ ਪਹਿਲੀ ਗੱਲ ਦਰਦ ਦੇ ਨਾਲ ਨਾਲ ਲਾਈਟ ਹੈਡਡਨੈਸ ਹੋਣੀ ਜ਼ਰੂਰੀ ਹੈ ਔਰ ਦੂਸਰੀ ਗੱਲ ਇਸ ਤੋਂ ਇਲਾਵਾ ਪੇਨ 2 ਕੰਡੀਸ਼ਨਾਂ ਚ ਪੈਦਾ ਹੁੰਦੀ ਹੈ ਮੈਂ ਅੰਗਰੇਜ਼ੀ ਦੇ 2 ਲਫ਼ਜ਼ਾਂ ਦੀ ਤੁਹਾਨੂੰ ਜਾਣਕਾਰੀ ਦੇਵਾਂ 1 ਮਾਈਗ੍ਰੇਸ਼ਨ ਲਫ਼ਜ਼ ਹੁੰਦਾ ਆ ਇੱਕ ਹੁੰਦਾ ਰੇਡੀਏਸ਼ਨ ਹੁਣ ਮਾਈਗ੍ਰੇਸ਼ਨ ਦਾ ਇਹ ਹੈ ਵੀ ਅਸੀਂ ਇੰਡੀਆ ਤੋਂ ਆ ਗਏ ਹਾਂ ਅਮੇਰੀਕਾ ਚ ਹੁਣ ਇੰਡੀਆ ਚ ਸਾਡਾ ਘਰ ਨਹੀਂ ਰਹਿ ਗਿਆ ਹੁਣ ਅਸੀਂ ਮਾਈਗ੍ਰੇਟ ਹੋ ਗਏ ਅਸੀਂ ਚਾਹ ਵਾਲਾ ਪੈਨ ਗਰਮ ਕਰਦੇ ਆ ਨਾ ਤੇ ਜੇ ਲੋਹੇ ਦਾ ਹੀ ਹੋਵੇ ਤੇ ਚਾਹ ਦਾ ਜਿਵੇਂ ਜਿਵੇਂ ਪੈਨ ਗਰਮ ਹੋਏਗੀ ਚਾਹ ਉਵੇਂ ਸਾਡਾ ਹੱਥ ਵੀ ਗਰਮ ਹੋਏਗਾ ਹੀਟ ਤੁਹਾਨੂੰ ਰੇਡੀਏਟ ਕਰੇਗੀ ਭਾਵੇਂ ਜਿੱਥੇ ਗਰਮ ਹੋ ਰਿਹਾ ਉਹ ਸੋਰਸ ਤੇ ਵੀ ਹੀਟ ਆ ਸਾਡੇ ਹੱਥ ਤੱਕ ਜਿੱਥੋਂ ਤੱਕ ਉਹ ਲਿੰਕ ਹੈ ਉਹਦਾ ਉੱਥੇ ਵੀ ਉਹਦੀ ਦਰਦ ਹੋ ਰਹੀ ਹੈ ਜਾਂ ਉੱਥੇ ਵੀ ਉਹ ਹੀਟ ਹੋ ਰਹੀ ਹੈ ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ ਤੇ ਮਾਈਗ੍ਰੇਸ਼ਨ ਅਸੀਂ ਕਹਿੰਦੇ ਹਾਂ ਜਦੋਂ ਦੂਜੇ ਪਾਸੇ ਲਿੰਕ ਖਤਮ ਹੋ ਗਿਆ ਅਗਲੇ ਪਾਸੇ ਹੋ ਗਿਆ ਸੋ ਸਰੀਰ ਦੇ ਵਿੱਚ ਕਿਉਂਕਿ ਆਪਾਂ ਤਾਂ ਹੁਣ ਦੱਸ ਹੀ ਚੁੱਕੇ ਹਾਂ ਸਹਿਰੀ ਬ੍ਰਹਮ ਹੈ ਸਹਿਰੀ ਬੈਲਮ ਹੈ ਮਾਂਸ ਹੈ ਮੰਡੂਲਾ ਬਲੌਂਗਦਾ ਹੈ ਬੜਾ ਕੁਛ ਹੈਗਾ ਸਿਰ ਦੇ ਵਿਚ ਸੋ ਇਸ ਕਰਕੇ ਸਿਰ ਦੇ ਵਿਚ ਆਮ ਤੌਰ ਤੇ ਰੇਡੀਏਟਿੰਗ ਪੇਨਸ ਹੋਣੀਆਂ ਸ਼ੁਰੂ ਜਾਂਦੀਆਂ ਗੱਲ ਚੈਸਟ ਦੀ ਹੈ ਸਾਇੰਸ ਸਿਮਟਮ ਸਿਰ ਦੇ ਦੱਸ ਰਹੇ ਹਾਂ ਅਸੀਂ ਰੇਡੀਏਟਿੰਗ ਟਾਈਪ ਦੀਆਂ ਪੇਨ ਸ਼ੁਰੂ ਹੋ ਜਾਂਦੀਆਂ ਨੇ ਕਿ ਸੱਜੇ ਪਾਸੇ ਦਰਦ ਹੋਈ ਸੀ ਇੱਕਦਮ ਚੁਬਕਾਂ ਪੈਣ ਲੱਗ ਗਈਆਂ ਫਿਰ ਖੱਬੇ ਪਾਸੇ ਵੀ ਪੈਣੀ ਸ਼ੁਰੂ ਹੋ ਗਈਆਂ ਔਰ ਫਿਰ ਮੱਥੇ ਦੇ ਵਿਚ ਵੀ ਪੈਣੀਆਂ ਸ਼ੁਰੂ ਹੋ ਗਈਆਂ ਕਹਿਣ ਤੋਂ ਭਾਵ ਜਿਹੜੇ ਸੋਰਸ ਤੇ ਜੇ ਸੱਜੇ ਪਾਸੇ ਸ਼ੁਰੂ ਹੋਈ ਤੇ ਸੱਜੇ ਬੰਦ ਨਹੀਂ ਹੋ ਗਈ ਉੱਥੇ ਵੀ ਹੋ ਰਹੀ ਹੈ ਖੱਬੇ ਪਾਸੇ ਵੀ ਹੋ ਰਹੀ ਹੈ ਜਾਂ ਹੋਰ ਵੀ ਕਿਸੇ ਪਾਸੇ ਹੋ ਰਹੀ ਆਮ ਤੌਰ ਤੇ ਬਹੁਤੇ ਲੋਕ ਕਹਿੰਦੇ ਨੇ ਜੀ ਮੇਰੇ ਨਾਲ ਪਹਿਲਾਂ ਸੱਜੇ ਪਾਸੇ ਦਰਦ ਹੁੰਦੀ ਸੀ ਤੇ ਹੁਣ ਸੱਜੇ ਪਾਸੇ ਤਾਂ ਨਹੀਂ ਹੁੰਦੀ ਮੇਰੇ ਖੱਬੇ ਪਾਸੇ ਹੁੰਦੀ ਹੈ ਇਹਨੂੰ ਅਸੀਂ ਮਾਈਗ੍ਰੇਟਰੀ ਪੇਨ ਕਹਿੰਦੇ ਹਾਂ ਇਹ ਮਾਈਗ੍ਰੇਟ ਹੋ ਕੇ ਦੂਜੇ ਪਾਸੇ ਚਲੀ ਗਈ ਪਰ ਜਿਹੜੀ ਰੇਡੀਏਟਿੰਗ ਪੇਨ ਹੈਗੀ ਹੈ ਉਹ ਇਹ ਹੈ ਕਿ ਜਿੱਥੇ ਸ਼ੁਰੂ ਹੋਈ ਸੀ ਉੱਥੇ ਵੀ ਹੈਗੀ ਹੈ ਤੇ ਦੂਜੇ ਪਾਸੇ ਜਾਏਗੀ ਹਾਲਾਂਕਿ ਬਹੁਤ ਸਾਰੀਆਂ ਬਾਕੀ ਸਰੀਰ ਦੇ ਪੇਟ ਦੇ ਅੰਗ ਵੀ ਐਸੇ ਹੈਗੇ ਨੇ ਜਿਨ੍ਹਾਂ ਦਾ ਲਿੰਕ ਡਾਇਰੈਕਟ ਸਾਡਾ ਇਸ ਹਾਰਟ ਦੇ ਨਾਲ ਇਸੇ ਤਰ੍ਹਾਂ ਸੰਬੰਧ ਬਣਦਾ ਆ ਕਿ ਕਈ ਵਾਰ ਬਵਾਸੀਰ ਦੀ ਦਰਦ ਜਿਹੜੀ ਹੈ ਉਹ ਸਿਰ ਮਹਿਸੂਸ ਕਰਦੇ ਹਾਂ ਅਸੀਂ ਉਹਨੂੰ ਅਸੀਂ ਰੇਡੀਏਟਿੰਗ ਪੇਨ ਵੀ ਕਹਿ ਸਕਦੇ ਹਾਂ ਉਹਨੂੰ ਅਸੀਂ ਮਾਈਗ੍ਰੇਟਰੀ ਪੇਨ ਵੀ ਕਹਿ ਸਕਦੇ ਹਾਂ ਔਰ ਹਾਲਾਤ ਦੇ ਉੱਪਰ ਡਿਪੈਂਡ ਕਰਦਾ ਹੈ ਕਿਹੜੀ ਕੰਡੀਸ਼ਨ ਹੈਗੀਆਂ ਨੇ ਇਹਨੂੰ ਆਪਾਂ ਅੱਗੇ ਡਿਸਕਸ ਕਰਾਂਗੇ ਪਰ ਮੈਂ ਜੋ ਸਿਮਟਮ ਦੱਸ ਰਿਹਾ ਹਾਂ ਇਸ ਹਾਲਾਤ ਦੇ ਉਹ ਇਹ ਨੇ ਕਿ ਪੇਨ ਲਾਈਟ ਹੈਡਨੈਸ ਔਰ ਉਸ ਤੋਂ ਬਾਅਦ ਰੇਡੀਏਟਿੰਗ ਟਾਈਪ ਦੀਆਂ ਜਿਹੜੀਆਂ ਪੇਨ ਹੋਣਗੀਆਂ ਔਰ ਇਹਦੇ ਨਾਲ ਹੀ ਜਾ ਆ ਸਾਡਾ ਜਬਾੜਾ ਨੈਕ ਸਾਡੀ ਗਰਦਨ ਇਸੇ ਤਰ੍ਹਾਂ ਹੀ ਬੈਕ ਪੋਰਸ਼ਨ ਪਿਛਲੇ ਪਾਸੇ ਦਾ ਬਾਹਾਂ ਇਹਨਾਂ ਦੇ ਵਿਚ ਜਕੜਨ ਹੋਏਗੀ ਕਿਉਂਕਿ ਆਕਸੀਜਨ ਨਹੀਂ ਜਾ ਰਹੀ ਸਪਲਾਈ ਨਹੀਂ ਹੋ ਰਹੀ ਇਸ ਕਰਕੇ ਆਹ ਜਿਹੜਾ ਸਾਡਾ ਉੱਪਰ ਵਾਲਾ ਪੋਰਸ਼ਨ ਹੈ ਛਾਤੀ ਵਾਲਾ ਇਹਦੇ ਵਿਚ ਜਕੜਨ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ ਜਿਹਨੂੰ ਅਸੀਂ ਸਟਿਫਨੈਸ ਕਹਿੰਦੇ ਹਾਂ ਵੀ ਮੋਢਾ ਨਹੀਂ ਹਿਲਦਾ ਬਾਂਹ ਨਹੀਂ ਹਿਲਦੀ ਧੌਣ ਨਹੀਂ ਹਿਲ ਰਹੀ ਹਾਂਜੀ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ ਕਿ ਛਾਤੀ ਦੇ ਵਿਚ ਕੁਝ ਨਾ ਕੁਝ ਹੋ ਰਿਹਾ ਬਹੁਤੇ ਲੋਕ ਜਿਹੜੇ ਦਮੇ ਵਾਲੇ ਜਾਂ ਬਹੁਤੇ ਲੋਕ ਜਿਹੜੇ ਸਾਹ ਦੀਆਂ ਪ੍ਰੋਬਲਮ ਵਾਲੇ ਨੇ ਉਹ ਆਮ ਤੌਰ ਤੇ ਕਹਿੰਦੇ ਨੇ ਮੇਰੇ ਮੋਢੇ ਪੀੜ ਕਰਦੇ ਨੇ ਮੇਰੀਆਂ ਬਾਹਾਂ ਪੀੜ ਕਰਦੀਆਂ ਨੇ ਪਿਛਲੇ ਪਾਸੇ ਬੈਕ ਸਾਈਡ ਦਰਦ ਕਰਦੀ ਸਾਡੀ ਜਾਂ ਛਾਤੀ ਨੂੰ ਮਲ ਦਿਓ ਸਾਹ ਲੈਣ ਵਾਸਤੇ ਇਹੋ ਜਿਹੀਆਂ ਕੰਡੀਸ਼ਨਾਂ ਕਰਦੇ ਨੇ ਮੈਂ ਜਨਰਲ ਤੌਰ ਤੇ ਦੱਸ ਰਿਹਾ ਹਾਂ ਕਿ ਜਨਰਲ ਤੌਰ ਤੇ ਇਹਨਾਂ ਦੀਆਂ ਇਹ ਨਿਸ਼ਾਨੀਆਂ ਆਮ ਤੌਰ ਤੇ ਹੁੰਦੀਆਂ ਨੇ ਫਿਰ ਟਾਈਟਨੈਸ ਚੈਸਟ ਦੇ ਵਿੱਚ ਆ ਗਏ ਆਪਾਂ ਟਾਈਟਨੈਸ ਚੈਸਟ ਦੇ ਵਿੱਚ ਟਾਈਟਨੈਸ ਹੁੰਦੀ ਹੈ ਘੁਟਣ ਹੁੰਦੀ ਹੈ ਕਿਉਂ ਕਿਉਂਕਿ ਜਿਹੜਾ ਡਾਇਲਟੇਸ਼ਨ ਹੋ ਗਿਆ ਹੈ ਫੈਲ ਗਿਆ ਫੇਫੜੇ ਉਹ ਹੁਣ ਸੁਕੜ ਨਹੀਂ ਰਹੇ ਔਰ ਦੁਬਾਰਾ ਵਾਪਸ ਜਿਹੜੀ ਏਅਰ ਹੋਰ ਨਵੀਂ ਲੈ ਨਹੀਂ ਰਹਿ, ਇਹਦੇ ਵਿਚ ਜਿਹੜੀ ਕਾਰਬਨ ਡਾਈਆਕਸਾਈਡ ਆ ਗਈ ਉਹਨੂੰ ਬਾਹਰ ਕੱਢ ਨਹੀਂ ਰਹਿ, ਸਪਾਜ਼ਮੋਡਿਕ ਟਾਈਪ ਦੀ ਕੋਈ ਐਸੀ ਕੰਡੀਸ਼ਨ ਹੋ ਗਈ ਜਿਹਨੂੰ ਅਸੀਂ ਦਮਾ ਕਹਿੰਦੇ ਹਾਂ, ਸਪਾਜ਼ਮੋਡਿਕ ਟਾਈਪ ਦੀ ਐਸੀ ਕੋਈ ਕੰਡੀਸ਼ਨ ਹੋ ਗਈ ਹੈ ਜਾਂ ਇਸ ਤਰ੍ਹਾਂ ਦੀ ਬ੍ਰੋਂਕਾਈਟਿਸ ਹੋ ਗਈ ਜਾਂ ਇੱਕ ਹੋਰ ਕੰਡੀਸ਼ਨ ਹੁੰਦੀ ਜਿਹਨੂੰ ਅਸੀਂ ਇੰਫਾਈਸੀਮਾ ਕਹਿੰਦੇ ਹਾਂ ਔਰ ਬਲੋਕੇਜ ਕਿਸੇ ਇੱਕ ਥਾਂ ਤੇ ਹੋ ਗਈ ਹੈ, ਸੋ ਇਹੋ ਜਿਹੀਆਂ ਕੰਡੀਸ਼ਨਾਂ ਦੇ ਵਿਚ ਕਰਕੇ ਆਮ ਤੌਰ ਤੇ ਟਾਈਟਨੈਸ ਇਨ ਚੈਸਟ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਰਟ ਦੇ ਵਿਚ ਤਾਂ ਆਟੋਮੈਟਿਕਲੀ ਹੈਗੀ, ਜਦੋਂ ਹਾਰਟ ਦੀ ਸਪਲਾਈ ਰੁਕ ਜਾਂਦੀ ਹੈ, ਘੱਟ ਹੋ ਜਾਂਦੀ ਹੈ, ਉਸ ਵੇਲੇ ਚੈਸਟ ਦੇ ਵਿਚ ਟਾਈਟਨੈਸ ਆਣੀ ਲਾਜ਼ਮੀ ਗੱਲ ਹੈਗੀ। ਅਗਲੀ ਗੱਲ ਸ਼ਾਰਟਨੈਸ ਆਫ ਬ੍ਰੈਥ, ਅਸੀਂ ਸਾਹਾਂ ਦੀ ਗਿਣਤੀ ਜਾਣਦੇ ਹਾਂ ਕਿ ਨਾਰਮਲ ਤੌਰ ਤੇ 14 ਤੋਂ 16 ਵਾਰ ਸਾਹ ਇੱਕ ਮਿੰਟ ਦੇ ਵਿਚ ਆਉਣਾ ਚਾਹੀਦਾ ਆ, ਆਉਂਦਾ ਹੈ ਨਾਰਮਲ ਬੰਦੇ ਨੂੰ, ਬੱਚੇ ਦਾ ਜਦੋਂ ਪੈਦਾ ਹੁੰਦਾ ਆ ਉਦੋਂ 40 ਤੱਕ ਸਾਹ ਹੁੰਦਾ ਹੈਗਾ, ਹੌਲੀ ਹੌਲੀ ਕਰਦਿਆਂ ਕਰਦੇ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ ਅਲਟੀਮੇਟਲੀ ਉਹਦੀ ਸਟੇਬਿਲਿਟੀ ਫਿਰ ਜਦੋਂ ਉਮਰ ਦੇ ਪੜਾਅ ਹੈ ਨੇ ਉਹਦੇ ਮੁਤਾਬਕ ਘੱਟਦੀ ਰਹਿੰਦੀ ਹੈ, ਪਰ ਅਡਲਟ ਆਦਮੀ ਦੀ ਜਿਹੜੀ ਨਾਰਮਲ ਗਿਣਤੀ ਹੈ ਉਹ ਸਾਡੀ 14 ਤੋਂ 16 ਵਾਰ ਪਰ ਮਿੰਟ ਦੀ ਨਾਰਮਲ ਗਿਣਤੀ ਹੈਗੀ ਹੈ। ਮੈਂ ਕੀ ਕਹਿ ਰਿਹਾ ਹਾਂ, ਸ਼ਾਰਟਨੈਸ ਆਫ ਬ੍ਰੈਥ, ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਫੇਫੜਿਆਂ ਨੂੰ ਵਾਰ ਵਾਰ ਕੰਮ ਕਰਨਾ ਪੈ ਰਿਹਾ। ਵਾਰ ਵਾਰ ਦਾ ਮਤਲਬ ਕੀ ਹੈ, 14 ਤੋਂ 16 ਨਹੀਂ, 20 ਵਾਰ ਵੀ ਹੋਊਗਾ, 40 ਵਾਰ ਵੀ ਹੋਊਗਾ, ਫਟਾਫਟ ਹੌਂਕ ਨਹੀਂ ਲੱਗ ਗਈ ਹੈ। ਔਰ ਇਸੇ ਹੀ ਤਰਤੀਬ ਤੇ, ਕਿਉਂਕਿ ਫੇਫੜਿਆਂ ਨੇ ਆਕਸੀਜਨ ਸਪਲਾਈ ਕੀਤੀ ਦਿਲ ਨੂੰ, ਖੂਨ ਨੂੰ, ਔਰ ਇਹਨੇ ਫੇਫੜਿਆਂ ਅੱਗੇ ਸਪਲਾਈ ਕਰਨੀ ਹੈ ਕਿ ਫਟਾਫਟ ਜਿਹੜੀ ਸੈੱਲਾਂ ਦੀ ਲੋੜ ਹੈ ਪੂਰੀ ਕਰ ਦਿੱਤੀ ਜਾਵੇ, ਜਿਸ ਕਰਕੇ ਹਾਰਟ ਨੂੰ ਵੀ ਉਹਨਾਂ ਕੰਮ ਕਰਨਾ ਪਏਗਾ। ਤੋ ਮਤਲਬ ਕੀ ਹੈ, ਦੋ ਗੱਲਾਂ ਐਸੋਸੀਏਟਡ ਹੋਣਗੀਆਂ, ਸ਼ਾਰਟਨੈਸ ਆਫ ਬ੍ਰੈਥ ਵਿਦ ਪੈਲਪੀਟੇਸ਼ਨ, ਉਹਦੇ ਨਾਲ ਦਿਲ ਦੀ ਧੜਕਣ ਵੀ ਜ਼ਿਆਦਾ ਹੋਏਗੀ, ਸਾਹ ਵੀ ਜਿਹੜਾ ਵਾਰ ਵਾਰ ਚੱਲੇਗਾ, ਗਿਣਤੀ ਉਹਦੀ ਜਿਹੜੀ ਉਹ ਵੱਧ ਜਾਏਗੀ। ਔਰ ਇਸ ਤੋਂ ਇਲਾਵਾ ਹੁਣ ਰਿਲੇਟਡ ਅਸੀਂ ਇਮੀਜੀਏਟਲੀ ਕਹਿ ਲਾਂਗੇ ਇਹ ਤਾਂ ਜੀ ਹਾਰਟ ਨਾਲ ਰਿਲੇਟਡ ਹੈ, ਕਿਹੜਾ ਸਿਮਟਮ, ਸਡਨ ਸਵੈਲਿੰਗ, ਸਵੈਲਿੰਗ ਇਨ ਲੈਗਸ, ਸਵੈਲਿੰਗ ਇਨ ਐਂਕਲ ਫੀਟ, ਆਮ ਤੌਰ ਤੇ ਤੁਸੀਂ ਵੇਖਦੇ ਹੋ, ਔਰ ਇਹਨੂੰ ਅਸੀਂ ਆਮ ਤੌਰ ਤੇ ਜ਼ਿਆਦਾਤਰ ਹਾਰਟ ਦੇ ਨਾਲ ਰਿਲੇਟ ਕਰਦੇ ਹਾਂ ਗੱਲ ਨੂੰ, ਪਰ ਇਹ ਹੋਰ ਵੀ ਬਹੁਤ ਸਾਰੇ ਕਾਰਨਾਂ ਦੇ ਵਿਚ, ਮੈਂ ਵੇਨਸ ਸਟਰਕਚਰ ਦੀ ਗੱਲ ਕੀਤੀ ਸੀਗੀ ਕਿ ਵੇਨਸ ਸਟਰਕਚਰ ਅਗਰ ਇਸ ਤਰ੍ਹਾਂ ਦਾ ਹੋ ਜਾਵੇ, ਬਾਲਸ ਜਿਹੜੇ ਨੇ ਉਹਨਾਂ ਤੇ ਫੈਟ ਡਿਪੋਜੀਸ਼ਨ ਹੋ ਜਾਂਦੀ ਹੈ ਕਈ ਵਾਰ, ਜਿਹਦੇ ਕਰਕੇ ਉਪਰੋਂ ਭਾਰ ਪਿਆ ਖੂਨ ਦਾ, ਨਲਕੇ ਦੀ ਬੋਕੀ ਦੀ ਆਮ ਤੌਰ ਤੇ ਮੈਂ ਐਗਜ਼ਾਮਪਲ ਦਿਆ ਕਰਦਾ, ਨਲਕੇ ਦੀ ਬੋਕੀ ਅਸੀਂ ਨਲਕਾ ਗੇੜਦੇ ਸੀ ਤੇ ਪਾਣੀ ਬਾਹਰ ਆ ਜਾਂਦਾ ਸੀ, ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਚਲੇ ਜਾਂਦਾ, ਪੂਰਾ ਪੂਰਾ ਪਾਣੀ ਬਾਹਰ ਨਹੀਂ ਆਉਂਦਾ। ਇਸੇ ਤਰ੍ਹਾਂ ਹੀ ਇਹ ਜਿਹੜੇ ਵਾਲਵੇ ਲੱਗੇ ਨੇ ਵੇਨਸ ਦੇ ਵਿਚ, ਇਹ ਅਗਰ ਲੀਕ ਕਰ ਗਿਆ ਤਾਂ ਪਿਛਲੇ ਪਾਸੇ ਪੈਰਾਂ ਤੇ, ਲੱਤਾਂ ਤੇ, ਐਂਕਲਸ ਤੇ, ਆਮ ਤੌਰ ਤੇ ਗੋਡਿਆਂ ਤੋਂ ਹੇਠਾਂ ਹੇਠਾਂ ਆਮ ਤੌਰ ਤੇ ਸੋਜ ਸਾਨੂੰ ਦਿਖਾਈ ਦਿੰਦੀ ਹੈ, ਜਿਹੜੀ ਇਹ ਇਸ ਗੱਲ ਦੀ ਇੰਡੀਕੇਸ਼ਨ ਸਾਡੀ ਹੋਵੇਗੀ ਕਿ ਇਹ ਗੱਲ ਹੋ ਚੁੱਕੀ ਹੈ। ਉਸ ਤੋਂ ਬਾਅਦ ਅਨਐਕਸਪੈਕਟਡ ਫਟੀਗ, ਬਹੁਤੀਆਂ ਤਾਂ ਬਿਮਾਰੀਆਂ ਲੌਂਗ ਟਰਮ ਆ ਰਹੀਆਂ ਨੇ, ਉਹਦੇ ਵਾਸਤੇ ਅਸੀਂ ਵਾਰ ਵਾਰ ਡਾਕਟਰ ਕੋਲ ਜਾ ਹੀ ਰਹੇ ਹੁੰਦੇ ਹਾਂ, ਸਾਨੂੰ ਪਤਾ ਹੀ ਹੁੰਦਾ ਹੈ, ਪਰ ਕਈ ਵਾਰਾਂ ਕੁਝ ਗੱਲਾਂ ਹੁਣੇ ਸਡਨ ਹੋਈਆਂ ਨੇ, ਪਹਿਲਾਂ ਨਹੀਂ ਸੀ, ਹੁਣੇ ਸਡਨ ਹੋਈਆਂ ਨੇ, ਤੇ ਸਡਨ ਦੇ ਵਿਚ ਕੀ ਹੋਏਗਾ, ਫਟੀਗ ਥਕਾਵਟ, ਇੱਕਦਮ ਬੰਦਾ ਬੈਠ ਜੂਗਾ, ਕੰਮ ਕਰਦਾ ਕਰਦਾ ਇੱਕਦਮ ਬੈਠ ਜੂਗਾ, ਆਕਸੀਜਨ ਨਹੀਂ ਪੂਰੀ ਹੋਈ, ਸਰਕੂਲੇਸ਼ਨ ਘੱਟ ਗਿਆ, ਕਿਸੇ ਵੀ ਕਾਰਨ ਚੈੱਕ ਕਿਤੇ ਕਲੌਟ ਹੋ ਗਿਆ ਹੈ, ਬਲੋਕੇਜ ਹੋ ਗਿਆ ਹੈਗਾ, ਕੁਝ ਵੀ ਹੋ ਗਿਆ ਹਾਰਟ ਦੇ ਵਿਚ, ਇਹਦੀ ਗੱਲਾਂ ਆਪਾਂ ਬਾਅਦ ਚ ਕਰਨੀਆਂ ਨੇ, ਪਰ ਮੈਂ ਇਹ ਕਹਿ ਰਿਹਾ ਹਾਂ ਕਿ ਫਟੀਗ ਹੋਣਾ ਛਾਤੀ ਦੇ ਕਿਸੇ ਵੀ ਬਿਮਾਰੀ ਦੇ ਨਾਲ ਇੱਕ ਰੁਟੀਨ ਦਾ ਸਿਮਟਮ ਹੈ, ਕਿ ਜਦੋਂ ਆਮ ਰੁਟੀਨ ਚ ਯਾਰ ਤੇ ਕੰਮ ਮੈਂ ਰੋਜ਼ ਹੀ ਕਰਦਾ, ਇਹਦੇ ਨਾਲ ਤਾਂ ਕਦੇ ਮੈਂ ਥਕਾਵਟ ਹੀ ਨਹੀਂ ਹੋਈ, ਬੀਬੀਆਂ ਕਹਿਣਗੀਆਂ ਰਸੋਈ ਦੇ ਵਿਚ ਅਸੀਂ ਰੋਟੀ ਪਾਣੀ ਪਕਾਉਣਾ ਤਾਂ ਮੇਰਾ ਰੋਜ਼ ਦਾ ਹੀ ਕੰਮ ਹੈ, ਪਰ ਹੁਣ ਤੇ ਮੇਰੇ ਕੋਲ ਵਿਲੀਆਂ ਨਹੀਂ, ਰੋਟੀਆਂ ਨਹੀਂ ਲੱਗੀਆਂ ਜਾ ਰਹੀਆਂ, ਸਧਾਰਨ ਜਿਹੀ ਗੱਲ ਆ, ਉਸ ਹਾਲਾਤ ਦੇ ਵਿਚ ਇਹ ਫਟੀਗ ਹੈ, ਇਹ ਥਕਾਵਟ ਹੈਗੀ ਹੈ, ਔਰ ਇਹ ਇਸ ਗੱਲ ਦਾ ਇੰਡੀਕੇਸ਼ਨ ਹੈ ਕਿ ਛਾਤੀ ਦੇ ਵਿਚ, ਚਾਹੇ ਫੇਫੜਿਆਂ ਵਿਚ, ਚਾਹੇ ਹਾਰਟ ਦੇ ਵਿਚ, ਈਵਨ ਅਗਰ ਹਾਈਪਰ ਐਸਿਡਿਟੀ ਹੋ ਗਈ ਹੈ, ਮੀਡੀਆਸਟਾਈਨਮ ਦਾ ਕੰਮ ਆ, ਈਸੋਫੇਗਸ ਵਾਲਾ ਕੰਮ ਹੈਗਾ, ਤਾਂ ਵੀ ਇਹੋ ਜਿਹੀ ਕੰਡੀਸ਼ਨ ਆਮ ਤੌਰ ਤੇ ਹੋ ਸਕਦੀ ਹੈ ਕਿ ਫਟੀਗ ਹੋ ਜਾਵੇ। ਰੈਪਿਡ ਤੇ ਇਰੈਗੂਲਰ ਹਾਰਟ ਬੀਟ ਦੀ ਗੱਲ ਮੈਂ ਪਹਿਲਾਂ ਕਰ ਚੁੱਕਿਆ ਹਾਂ ਕਿ ਬਹੁਤ ਜ਼ਿਆਦਾ ਤੇਜ਼, ਕਿਉਂਕਿ ਮੇਨ ਕੰਮ ਤੇ ਹਾਰਟ ਦਾ ਹੈ ਵੀ ਸਪਲਾਈ ਤੂੰ ਕਰਨੀ ਹੈ, ਆਕਸੀਜਨ ਬਾਹਰੋਂ ਲੈਣੀ ਆ ਫੇਫੜਿਆਂ ਨੇ, ਪਰ ਜਿਹੜਾ ਇਹ ਸਪਲਾਈ ਗੱਲ ਕਰਨੀ ਹੈ ਉਹ ਤੇਰਾ ਕੰਮ ਆ, ਇਹ ਨਾ ਹੋਵੇ ਵੀ ਡਿਪੂਆਂ ਤੇ ਖੰਡ ਤੇ ਆ ਗਈ ਆ ਤੇ ਡਿਪੂ ਵਾਲਾ ਹੁਣ ਖੰਡ ਦੇ ਹੀ ਨਹੀਂ ਰਿਹਾ, ਹਾਂਜੀ ਚੀਮਾ ਸਾਹਿਬ ਬਾਹਰ ਖੜੇ ਹੋ ਗਏ ਤੇ ਵਾਪਸ ਚਲੇ ਜਾਣ, ਮੁਸ਼ਕਲ ਹੋ ਜਾਏਗੀ ਨਾ। ਤੇ ਇਸ ਹਾਲਾਤ ਦੇ ਵਿਚ ਹਾਰਟ ਨੂੰ ਫਟਾਫਟ ਕੰਮ ਕਰਨਾ ਪਏਗਾ ਵੀ ਜੋ ਸਮਾਨ ਆ ਰਿਹਾ ਆ ਅੱਗੇ ਘੱਟ ਆ ਤੇ ਮੈਂ ਫਟਾਫਟ ਸਪਲਾਈ ਕਰਨਾ ਆ, ਉਸ ਹਾਲਾਤ ਵਿਚ ਹਾਰਟ ਬੀਟ ਜਿਹੜੀ ਹੈ ਉਹ ਇੱਕ ਤਾਂ ਇਰੈਗੂਲਰ ਹੋ ਜਾਂਦੀ ਹੈ ਔਰ ਇੱਕ ਆਮ ਤੌਰ ਤੇ ਤੇਜ਼ ਹੋ ਜਾਂਦੀ ਹੈ। ਇਰੈਗੂਲਰ ਹਾਰਟ ਬੀਟ ਕਿਉਂ ਹੋ ਜਾਂਦੀ ਹੈ ਸਾਨੂੰ ਕਲੀਅਰ ਕੱਟ ਇੰਡੀਕੇਸ਼ਨ ਦੇਊਗੀ ਵੀ ਕਿਸੇ ਨਾ ਕਿਸੇ ਥਾਂ ਤੇ ਵਾਲਵ ਦੇ ਵਿਚ ਫਰਕ ਪੈ ਗਿਆ, ਵਾਲਵ ਦੇ ਸ਼ਟ ਡਾਊਨ ਦੇ ਵਿਚ ਓਪਨ ਹੋਣ ਦੇ ਵਿਚ ਕੋਈ ਫਰਕ ਪੈ ਗਿਆ ਹੈ ਔਰ ਇਹਦਾ ਕਾਰਨ ਕੀ ਹੋ ਸਕਦਾ ਹੈ। ਇੱਕ ਤਾਂ ਡਾਇਰੈਕਟ ਵਾਲਵ ਦਾ ਨੁਕਸ ਹੋ ਸਕਦਾ ਹੈ, ਇੱਕ ਮਸਲਸ ਦਾ ਜੇ ਕਾਰਡਿਕ ਮਸਲਸ ਹੈਗੇ ਨੇ ਇਹਨਾਂ ਦਾ ਨੁਕਸ ਹੋ ਸਕਦਾ ਹੈ, ਔਰ ਤੀਸਰੀ ਜਿਹੜੀ ਸਡਨ ਗੱਲ ਜਿਹੜੀ ਆਮ ਤੌਰ ਤੇ ਆਪਾਂ ਗੱਲ ਕਈ ਵਾਰ ਅੱਗੇ ਵੀ ਕਰੀ ਹੈਗੀ ਕੋਰੋਨਰੀ ਆਰਟਰੀ ਦੀ, ਐ ਨੀ ਹੈਗਾ ਵੀ ਕਿਉਂਕਿ ਹਾਰਟ ਦੇ ਵਿਚ ਸਾਰਾ ਖੂਨ ਹੈ, ਹਾਰਟ ਤਾਂ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦਾ ਤੇ ਇਹਨੂੰ ਖੂਨ ਕਿਸੇ ਤੋਂ ਲੈਣ ਦੀ ਥੋੜੀ ਲੋੜ ਹੈ, ਨਹੀਂ ਇਹ ਵੀ ਲਾਂਗਰੀ ਵਾਲੀ ਗੱਲ ਹੀ ਹੈ। ਲਾਂਗਰੀ ਦੇ ਦਾਇਰੇ ਸਾਰਿਆਂ ਨੂੰ ਲੰਗਰ ਵਰਤਾਉਣਾ ਆ, ਇਹ ਨੀ ਵੀ ਆਪ ਜਿਹੜੇ ਮਰਜ਼ੀ ਖਾ ਲਵੇ, ਐਸਾ ਨਹੀਂ ਹੈ, ਉਹਨੂੰ ਵੀ ਉਸੇ ਤਰ੍ਹਾਂ ਪੰਗਤ ਚ ਬੈਠ ਕੇ ਹੀ ਮਿਲਣਾ ਆ। ਔਰ ਇਹਦੇ ਵਾਸਤੇ ਕਿ ਕੋਰੋਨਰੀ ਆਰਟਰੀ ਆ, ਹਰ ਉਹ ਜਿਹੜੀ ਕੋਰੋਨਰੀ ਆਰਟਰੀ ਆ ਉਹਦਾ ਡਿਵੀਜ਼ਨ ਦਾ ਮੈਂ ਤੁਹਾਨੂੰ ਦੱਸਿਆ ਸੀ ਕਿ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ ਆ, ਪਹਿਲੋ ਲੰਗਰ ਨੂੰ ਵਰਤਾ ਦਿੱਤਾ ਉਸ ਤੋਂ ਬਾਅਦ ਵਾਪਸੀ ਆਉਂਦਾ ਖੂਨ ਉਹਨੂੰ ਮਿਲਦਾ। ਉਹਦੇ ਕਾਰਨ ਸਾਰੇ ਮੈਂ ਦੱਸ ਚੁੱਕਿਆ ਤੁਹਾਨੂੰ, ਕਾਰਨ ਕੀ ਹੈਗਾ, ਕੁਦਰਤ ਬੜੀ ਜਾਣਕਾਰ ਹੈਗੀ ਸੀਗੀ, ਉਹਨੇ ਬਚਾ ਲਿਆ ਉਸ ਗੱਲ ਨੂੰ। ਪਰ ਮੈਂ ਜੋ ਗੱਲ ਕਹਿਣੀ ਚਾਹੁੰਦਾ ਇਸ ਹਾਲਾਤ ਦੇ ਵਿਚ ਕੋਰੋਨਰੀ ਦੇ ਦੋ ਹਿੱਸੇ ਹੋ ਜਾਂਦੇ, ਰਾਈਟ ਕੋਰੋਨਰੀ ਆਰਟਰੀ, ਲੈਫਟ ਕੋਰੋਨਰੀ ਆਰਟਰੀ, ਔਰ ਦੋਹਾਂ ਦਾ ਆਪਸ ਵਿਚ ਸਹਿਯੋਗ ਕੋਈ ਨੀ, ਇੱਕ ਦੂਸਰੀ ਨਾਲ ਲੜਦੀਆਂ ਨਹੀਂ, ਸਾਰੇ ਸਰੀਰ ਦੇ ਵਿਚ ਨਾੜੀਆਂ ਇੱਕ ਦੂਜੇ ਦਾ ਸਹਿਯੋਗ ਕਰਦੀਆਂ ਨੇ, ਲੱਤ ਮਾਂ ਇੱਕ ਥਾਂ ਤੋਂ ਕੱਟੀ ਗਈ ਦੂਜੇ ਪਾਸੇ ਦੀ ਨਾੜੀ ਉਹਨੂੰ ਖੂਨ ਸਪਲਾਈ ਕਰ ਦਿੰਦੀ ਹੈ, ਉਹ ਫਿਰ ਕੰਮ ਉਸ ਨੇ ਕਰਨਾ ਸ਼ੁਰੂ ਕਰ ਦਿੰਦਾ, ਭਾਵੇਂ ਟੱਕ ਲੱਗ ਗਿਆ ਕੁਝ ਹੋ ਗਿਆ। ਪਰ ਹਾਰਟ ਦੇ ਵਿਚ ਕੁਦਰਤ ਨੇ ਨਿਯਮ ਹੀ ਨਹੀਂ ਰੱਖਿਆ, ਨਾ ਰਾਈਟ ਕੋਰਨਰੀ ਆਰਟਰੀ ਲੈਫਟ ਨੂੰ ਮਿਲਦੀ ਹੈ ਨਾ ਲੈਫਟ ਜਿਹੜੀ ਰਾਈਟ ਨੂੰ ਮਿਲਦੀ, ਜਿਹੜਾ ਪਾਸਾ ਬਲੌਕ ਹੋ ਗਿਆ ਗਿਆ ਕੰਮ। ਹਾਂਜੀ, ਤੇ ਮੇਰੇ ਕਹਿਣ ਤੋਂ ਭਾਵੇ ਆ ਇਹ ਸਾਰੀਆਂ ਗੱਲਾਂ, ਤੇ ਜਦੋਂ ਇਹ ਸਾਰਾ ਕੁਝ ਹੋ ਜਾਵੇ, ਹਾਰਟ ਪੰਪ ਬੜਾ ਤੇਜ਼ੀ ਨਾਲ ਕਰ ਲਿਆ ਫਿਰ ਵੀ ਖੂਨ ਸਪਲਾਈ ਨਹੀਂ ਹੋ ਰਿਹਾ, ਫਿਰ ਵੀ ਆਕਸੀਜਨ ਸਪਲਾਈ ਨਹੀਂ ਹੋ ਰਹੀ, ਤੇ ਕੀ ਹੋਏਗਾ? ਡਿਜ਼ੀਨੈਸ ਹੋਏਗੀ। ਜਦੋਂ ਡਿਜ਼ੀਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਅਲਟੀਮੇਟਲੀ ਸਾਡੀ 10th ਕ੍ਰੈਨੀਅਲ ਨਰਵ, ਯਾਦ ਰੱਖਣਾ 10th ਕ੍ਰੈਨੀਅਲ ਨਰਵ ਦਾ ਰੌਲਾ ਆਪਾਂ ਬੜਾ ਪਾ, ਔਰ ਬੜੀ ਵੱਡੀ ਲੰਬੀ ਨਰਵ ਹੈਗੀ ਹੈ ਤੇ ਬੜੀ ਸਪਲਾਈ ਕਰਦੀ ਹੈ, ਕਿੱਥੋਂ ਬ੍ਰੇਨ ਤੋਂ ਸ਼ੁਰੂ ਹੁੰਦੀ ਹੈ ਔਰ ਫੇਫੜਿਆਂ ਵਿਚ ਆਉਂਦੀ ਹੈ, ਹਾਰਟ ਨੂੰ ਸਪਲਾਈ ਕਰਦੀ ਹੈ, ਹਾਰਟ ਦਾ ਕੰਟਰੋਲ ਸੰਭਾਲਦੀ ਹੈ, ਫਿਰ ਮੇਦੇ ਦਾ ਕੰਟਰੋਲ ਸੰਭਾਲਦੀ ਹੈ, ਆਂਤੜੀਆਂ ਦਾ ਕੰਟਰੋਲ, ਜਿੱਥੇ ਸਾਡਾ ਅਪੈਂਡਿਕਸ ਹੈਗਾ ਸੱਜੇ ਪਾਸੇ ਪੇਟ ਦੇ ਬਿਲਕੁਲ ਹੇਠਾਂ, ਉੱਥੋਂ ਤੱਕ ਜਾਂਦੀ ਹੈ, ਇੰਨਾ ਵੱਡਾ ਕੰਟਰੋਲ ਸੰਭਾਲਦੀ ਹੈ। ਤੇ ਜਦੋਂ ਇਹ ਗੱਲ ਇੱਥੇ ਤੱਕ ਪਹੁੰਚ ਜਾਂਦੀ ਹੈ ਉਸ ਵੇਲੇ ਇਹਦੀਆਂ ਨਿਸ਼ਾਨੀਆਂ ਨੌਸੀਆ, ਉਹ ਵਿੱਚੇ ਜੀ ਕੱਚਾ ਹੋਣਾ, ਭਾਵੇਂ ਨਿਕਲੇ ਕੁਛ ਵੀ ਨਾ, ਲੇਕਿਨ ਉਲਟੀ ਵਰਗਾ ਜੀ ਹੋਣਾ ਜਾਂ ਨੌਸੀਆ ਹੋਣਾ, ਇਹ ਆਮ ਤੌਰ ਤੇ ਜਿਹੜੇ ਸਾਈਨ ਨੇ ਉਸ ਵੇਲੇ ਅਪੀਅਰ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਮੈਂ ਸਮਝਦਾ ਕਿ ਜਿਹੜੇ ਬਾਹਰ ਵਾਲੇ ਸਾਈਨ ਨੇ ਨਾ, ਇਹ ਮੈਂ ਤੁਹਾਨੂੰ ਦੱਸ ਦਿੱਤੇ, ਕੁਝ ਫਿਜ਼ੀਕਲ ਸਾਈਨ ਨੇ ਉਹ ਆਪਾਂ ਬਾਅਦ ਚ ਗੱਲ ਕਰਾਂਗੇ, ਕਿਉਂਕਿ ਸਾਡੇ ਕੋਲ ਮੈਂ ਸਮਝਦਾ ਸਮਾਂ ਵੀ ਥੋੜੇ ਮਿੰਟਾਂ ਦਾ ਰਹਿ ਗਿਆ ਹੈਗਾ ਆ। ਸੋ ਪਹਿਲੀ ਗੱਲ ਮੈਂ ਦਰਦ ਦੀ ਕੀਤੀ ਸੀ, ਲਾਈਟ ਹੈਡਡ ਦੀ ਕੀਤੀ ਸੀ, ਪ੍ਰੈਸ਼ਰ ਦੀ ਕੀਤੀ ਸੀ, ਟੈਸਟ ਵਿਚ ਟਾਈਟਨੈਸ ਦੀ ਕੀਤੀ ਸੀ, ਔਰ ਇਸੇ ਤਰ੍ਹਾਂ ਹੀ ਸਡਨ ਜਿਹੜਾ ਹੈ ਆਮ ਤੌਰ ਤੇ ਅਨਕੋਨਸ਼ੀਅਸਨੈਸ ਹੋ ਜਾਣੀ, ਸ਼ਾਰਟਨੈਸ ਆਫ ਬ੍ਰੈਥ ਹੋ ਜਾਣੀ, ਇਹ ਸਾਰੀਆਂ ਗੱਲਾਂ, ਪੈਲਪੀਟੇਸ਼ਨ ਹੋ ਜਾਣਾ ਔਰ ਸਾਡਾ ਸਾਹ ਦਾ ਤੇਜ਼ ਤੇਜ਼ ਚੱਲਣਾ, ਅਨਐਕਸਪੈਕਟਡ ਜਿਹੜੀ ਮੈਂ ਫਟੀਗ ਦੀ ਗੱਲ ਕੀਤੀ ਸੀਗੀ, ਐਵੇਂ ਚੱਲਦੇ ਫਿਰਦੇ ਅੱਗੇ ਠੀਕ ਠਾਕ ਸੀਗੇ, ਹੁਣ ਇਕਦਮ ਹੀ ਕਮਜ਼ੋਰੀ ਜੀ ਆ ਗਈ, ਮਨ ਕੰਮ ਕਰਦੇ ਕਰਦੇ ਲੋਕ ਕਈ ਵਾਰ ਮੰਜੇ ਤੇ ਬਹਿ ਜਾਂਦੇ ਨੇ, ਉਹਦਾ ਇਹੀ ਕਾਰਨ ਹੁੰਦਾ ਹੈ ਕਿ ਆਕਸੀਜਨ ਸਪਲਾਈ ਨਹੀਂ ਹੋ ਰਹੀ, ਖੁਰਾਕ ਸਪਲਾਈ ਨਹੀਂ ਹੋ ਰਹੀ, ਜਿਸ ਕਰਕੇ ਐਸਾ ਹੋ ਗਿਆ, ਡਿਜ਼ੀਨੈਸ ਹੋ ਗਿਆ, ਨਿਊਜ਼ੀਆ ਹੋ ਗਿਆ, ਇਹ ਇਹੋ ਜਿਹੇ ਸਿੰਪਟਮਸ ਨੇ ਜਿਹੜੇ ਇਨੀਸ਼ੀਅਲ ਸਟੇਜ ਦੇ ਵਿਚ ਹੋਣ। ਤੇ ਜਦੋਂ ਤੁਸੀਂ ਕਿਸੇ ਨੂੰ ਵੀ ਦੇਖ ਲੋ ਵੀ ਕੰਮ ਕਰਦਾ ਕਰਦਾ ਬੈਠ ਕੇ ਕੰਮ ਤੇ ਪੂਰਾ ਕਰ ਲਾ, ਤੁਸੀਂ ਇਹ ਸਮਝੋ ਵੀ ਜਾਂ ਤੇ ਇਹਦੇ ਹਾਰਟ ਚ ਕੋਈ ਨੁਕਸ ਪੈ ਰਿਹਾ ਹੈ ਜਾਂ ਇਹਦੇ ਫੇਫੜਿਆਂ ਦੇ ਨੁਕਸ ਕੋਈ ਪੈ ਰਿਹਾ, ਭਾਵ ਆਕਸੀਜਨ ਸਪਲਾਈ ਨਹੀਂ ਹੋ ਰਹੀ, ਭਾਵ ਖੁਰਾਕ ਸਪਲਾਈ ਨਹੀਂ ਹੋ ਰਹੀ। ਸੋ ਮੇਨ ਮੁੱਦਾ ਸਾਡੀ ਚੈਸਟ ਦਾ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਸੋ ਅੱਜ ਦਾ ਹਾਲੇ ਮੈਂ ਦੱਸਣਾ ਤੁਹਾਨੂੰ, ਬਾਹਰ ਫਿਜ਼ੀਕਲੀ ਵੀ ਕੋਈ ਬਹੁਤ ਕੁਝ ਐਸਾ ਹੁੰਦਾ, ਸਰੀਰ ਦੇ ਵਿਚ ਫਿਜ਼ੀਕਲ ਵੀ ਬਹੁਤ ਕੁਝ ਹੁੰਦਾ, ਹਾਲੇ ਸਾਡੀਆਂ ਉਂਗਲਾਂ ਹੱਥ ਇਹ ਵੀ ਸਾਨੂੰ ਬਹੁਤ ਕੁਝ ਦੱਸਣਗੇ ਕਿ ਜੇ ਛਾਤੀ ਚ ਕੋਈ ਨੁਕਸ ਪੈ ਗਿਆ ਤੇ ਇਹਦੇ ਚ ਕੀ ਫਰਕ ਪਊਗਾ, ਇਹ ਸਾਰੀਆਂ ਗੱਲਾਂ ਮੈਂ ਅੱਗੇ ਤੁਹਾਡੇ ਨਾਲ ਕਰੂੰਗਾ। ਔਰ ਅੱਜ ਦਾ ਸਮਾਂ ਕਿਉਂਕਿ ਸਮਾਪਤ ਹੋ ਗਿਆ, ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਟ ਡਬਲਿਨ ਕੈਲੀਫੋਰਨੀਆ 94568 ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਸੰਬੰਧਿਤ ਹੋ, ਕੋਈ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਟ੍ਰੀਟਮੈਂਟ ਕਰਵਾ ਰਹੇ ਹੋ ਤੇ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ, ਕਿਉਂ ਨਹੀਂ ਹੋ ਰਿਹਾ? ਕੁਝ ਇੱਕ ਸਾਇੰਟਿਫਿਕ ਰੂਲਸ ਹਨ, ਨੇਚਰ ਦੇ ਰੂਲਸ ਹਨ, ਔਰ ਉਹਨਾਂ ਸੰਬੰਧੀ ਮੈਂ ਤੁਹਾਨੂੰ ਜਾਣਕਾਰੀ ਦੇ ਸਕਦਾ ਹਾਂ। ਅਗਰ ਤੁਸੀਂ ਕਾਲ ਕਰ ਸਕੇ ਪੁੱਛਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ, ਜਾਂ ਹੋਮਿਓਪੈਥਿਕ ਤਰੀਕੇ ਨਾਲ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਕਾਲ ਕਰ ਸਕਦੇ ਹੋ 4086871899। ਔਰ ਇਹ ਗੱਲ ਅਸੀਂ ਹਮੇਸ਼ਾ ਹਰ ਪ੍ਰੋਗਰਾਮ ਚ ਕਰਾਉਣੇ ਆ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕੋਈ ਜਾਣਕਾਰੀ ਵਾਲੀ ਗੱਲ ਤੁਹਾਨੂੰ ਮਿਲ ਰਹੀ ਹੈ, ਕੋਈ ਤੁਹਾਡੇ ਜਾਣਕਾਰੀ ਚ ਨੌਲੇਜ ਚ ਵਾਧਾ ਹੋ ਰਿਹਾ ਹੈ, ਤਾਂ ਫਿਰ ਹੋਰ ਵੀ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਨੀਅਰੈਸ ਨੂੰ ਦੱਸੋ ਕਿ ਉਹ ਵੀ ਸਬਰੰਗ ਰੇਡੀਓ ਸਟੇਸ਼ਨ ਦੇ ਨਾਲ ਜੁੜਨ, ਉਹਦੀ ਐਪ ਡਾਊਨਲੋਡ ਕਰ ਲੈਣ, ਪ੍ਰਵਾਸ ਰੇਡੀਓ ਨਾਲ ਜੁੜਨ, ਉਹਦੀ ਐਪ ਡਾਊਨਲੋਡ ਕਰ ਲੈਣ, ਸਬਰੰਗ ਸਟੇਸ਼ਨ .com ਜਾਂ ਮੇਰੇ ਫੇਸਬੁੱਕ ਮੀਡੀਆ ਤੇ ਤੁਹਾਡੇ ਨਾਲ ਫਰੈਂਡਸ਼ਿਪ ਚ ਆ ਸਕਦੇ ਹੋ। ਐਵਰੀਡੇ 5 ਤੋਂ 6 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਪ੍ਰੋਗਰਾਮ ਹੁੰਦਾ ਆ। ਯੂਟਿਊਬ ਤੇ ਤੁਸੀਂ ਜਾ ਸਕਦੇ ਹੋ, ਯੂਟਿਊਬ ਤੇ ਤਾਂ ਫਿਰ ਮੈਂ ਰਹਾਂ ਨਾ ਰਹਾਂ ਇਹ ਪ੍ਰੋਗਰਾਮ ਰਹਿਣਗੇ ਤੁਹਾਡੇ ਵਾਸਤੇ, ਤੁਹਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਵੀ ਰਹਿਣਗੇ, ਔਰ ਉਹ ਵੀ ਸੁਣਦੇ ਰਹਿਣਗੇ ਜਦ ਉਹਨਾਂ ਨੂੰ ਜ਼ਰੂਰਤ ਹੋਏਗੀ, ਸਿਰ ਤੋਂ ਪੈਰਾਂ ਤੱਕ ਕੋਈ ਜਾਣਕਾਰੀ ਉਹ ਲੈ ਸਕਦੇ ਨੇ। ਸੋ ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ।
2: ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ। ਚੀਮਾ ਸਾਹਿਬ ਤੁਹਾਡਾ ਵੀ ਮਿਹਰਬਾਨੀ ਜੀ, ਸਰੋਤਿਓ ਤੁਹਾਡਾ ਵੀ
0: ਧੰਨਵਾਦ।
2: ਮਿਲਦੇ ਆ ਜੀ ਪਰਸੋਂ ਨੂੰ, ਫੇਰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ,
2: ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ।

ਨਮਸਤੇ ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਾਲੂ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਵੀਰ ਭੈਣ ਭਰਾ, ਦੋਸਤ ਭੈਣਾਂ ਵੀਰ ਸਾਰੇ ਰਲ ਮਿਲ ਕੇ ਪ੍ਰਵਾਸ ਰੇਡੀਓ ਦੀ ਜਿਹੜੀ ਐਪ ਆ, ਪ੍ਰਵਾਸ ਰੇਡੀਓ ਦਾ ਵਟਸਐਪ ਜਿਹੜਾ ਹੈਗਾ, ਉਹਦੇ ਉਪਰ ਸਾਡੇ ਨਾਲ ਸਾਰੇ ਜੁੜਦੇ ਆ ਤੇ ਬਹੁਤ ਆਪਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ, ਉਨ੍ਹਾਂ ਤੱਕ ਅਸੀਂ ਉਨ੍ਹਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। ਦੋ ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲੋਕ ਕੁਝ ਗੀਤ ਸੁਣਦੇ ਆ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲਓ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ, ਰਮਤਾ ਜੋਗੀ।

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

ਲੋ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਆ, ਜੋ ਵੀ ਉਹਨਾਂ ਨੇ ਲਿਖਿਆ ਹੈ, ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ। ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਆਓ ਜੀ ਚੀਮਾ ਸਾਹਿਬ, ਕੁਛ ਗੱਲਾਂ ਬਾਤਾਂ

0: ਨਾ ਦੋਸਤੋ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਕਹਾਣੀਆਂ ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਚੀਮਾ ਸਾਹਿਬ ਉਹ ਤੇ ਮਾੜਿਆ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ। ਚਲੋ ਚਲੋ ਕੋਈ ਗੱਲ ਨੀ, ਓਕੇ ਓਕੇ ਚਲੋ ਚਾਲੂ ਕਰੀਏ ਜੀ। ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਕਿੱਥੋਂ ਚਾਲੂ ਕਰੀਏ।
1: ਜੀ
0: ਸਾਰੇ ਵਿਚ ਹੀ ਆ ਜੀ ਚੀਮਾ ਸਾਹਿਬ, ਮੇਰੇ ਕੋਲ ਇੱਥੇ ਪਏ ਆ ਸਾਰੇ। ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ, ਟੀਮ ਨੀ ਗਰੁੱਪ ਤੇ।

0: ਜਿੰਦ ਬਦਲੇ ਜਿੰਦ ਵਟਾਉਣ ਵਾਲੇ, ਨੰਗੇ ਪੈਰੀ ਚੱਲ ਕੇ ਆਉਣ ਵਾਲੇ, ਸੱਚ ਖਾਤਰ ਖੱਲ ਲਹਾਉਣ ਵਾਲੇ, ਕਿਤੇ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਰੋਗ ਦਿਲ ਦੇ ਬੁੱਝ ਬਖਾਉਣ ਵਾਲੇ, ਸੁੱਖ ਬਦਲੇ ਦੁੱਖ ਹੰਡਾਉਣ ਵਾਲੇ, ਕੋਈ ਗੁੱਝੀ ਬਾਤ ਸੁਣਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕਿਤੇ ਵਾਅਦੇ ਤੋੜ ਚੜਾਉਣ ਵਾਲੇ, ਟੁੱਟੀ ਗਾਨੀ ਫਿਰ ਪਰੋਣ ਵਾਲੇ, ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕੋਈ ਸੱਚ ਦਾ ਦੀਪ ਜਗਾਉਣ ਵਾਲੇ, ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ, ਬੇੜੀ ਡੁੱਬਦੀ ਬੰਨੇ ਲਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕੋਈ ਖੁਦ ਨੂੰ ਖਾਕ ਬਣਾਉਣ ਵਾਲੇ, ਦਾਨੀ ਖਾਕ ਚੋਂ ਖਲਕ ਪਾਉਣ ਵਾਲੇ, ਭਲਾ ਇਹ ਖਲਕਤ ਦਾ ਚਾਹੁਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਧੰਨਵਾਦ। ਗੁਰਦੀਪ ਦਾਨੀ, ਪਿੰਡ ਫੁੱਲੋ ਮਿੱਠੀ, ਰਿਟਾਇਰ ਸਹਾਇਕ ਥਾਣੇਦਾਰ। ਬਹੁਤ ਸ਼ੁਕਰੀਆ ਦਾਨੀ ਸਾਹਿਬ, ਬਹੁਤ ਮਿਹਰਬਾਨੀ। ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ? ਯਾਰ ਪੇਜ ਨੀ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ, ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਉਹਦੇ ਤੇ ਸਾਰੇ ਹੀ ਹੈਗੇ ਨਾ। ਸਾਰਿਆਂ ਦੇ ਹੈਗੇ, ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ ਸਾਰੇ।
1: ਜੀ
0: ਜੀ,
1: ਇਸ ਤਰ੍ਹਾਂ ਆ ਕਿ ਪਹਿਲਾਂ ਤਾਂ ਆਪਣੇ ਸਰੋਤਿਆਂ ਨੂੰ ਆਪਾਂ ਸਤਿ ਸ੍ਰੀ ਅਕਾਲ ਸਲਾਮ ਅਦਾਬ ਕਹਿ ਦਈਏ ਸਾਰਿਆਂ ਨੂੰ, ਤੇ ਸਾਰੇ ਸੱਜਣਾਂ ਦਾ ਇਸ
2: ਸਵਾਗਤ ਆ, ਤੇ ਸਾਡੀ ਜਿਹੜੀ ਸਮੁੱਚੀ ਟੀਮ ਆ, ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ, ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ, ਬਹੁਤ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ, ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ, ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ, ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ। ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ, ਉਹਨਾਂ ਨੇ ਲਿਖਿਆ ਕਹਿੰਦੇ ਜਿੰਦ ਬਦਲੇ ਜਿੰਦ ਵਟਾਉਣ ਵਾਲੇ, ਨੰਗੇ ਪੈਰੀ ਚੱਲ ਕੇ ਆਉਣ ਵਾਲੇ, ਸੱਚ ਖਾਤਰ ਖੱਲ ਲਹਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ, ਸੁੱਖ ਬਦਲੇ ਦੁੱਖ ਹੰਡਾਉਣ ਵਾਲੇ, ਕੋਈ ਗੁੱਝੀ ਬਾਤ ਸੁਣਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੋਂ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ, ਟੁੱਟੀ ਗਾਨੀ ਫੇਰ ਪਰੋਣ ਵਾਲੇ, ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦਾ ਦੀਪ ਜਗਾਉਣ ਵਾਲੇ, ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ, ਬੇੜੀ ਡੁੱਬਦੀ ਉਹਨੇ ਲਾਉਣ ਵਾਲੇ, ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ, ਦਾਨੀ ਖਾਕ ਚੋਂ ਖਾਕ ਖਾਲਕ ਪਾਉਣ ਵਾਲੇ, ਭਲਾ ਇਸ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਧੰਨਵਾਦ ਗੁਰਦੀਪ ਦਾਨੀ ਜੀ, ਪਿੰਡ ਫੁੱਲੋ ਮਿੱਟੀ, ਰਿਟਾਇਰਡ ਸਹਾਇਕ ਥਾਣੇਦਾਰ, ਤੇ ਉਹਨਾਂ ਦਾ ਨੰਬਰ ਵੀ, ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ, ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਨੇ ਆ। ਉਹਨਾਂ ਦਾ ਨੰਬਰ ਹੈਗਾ 9 9 4 7 0 ਤੇ 79 316, ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ ਆ 88 473 ਤੇ 57 895। ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਕਾਕ ਸਾਹਿਬ ਜੀ, ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ, ਆਪਾਂ ਹੋਰ ਵੀ ਪੜ੍ਹ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ, ਤੇ ਇਹਨਾਂ ਦੇ ਸੁਨੇਹੇ ਆ ਜਿਹੜੇ ਆ ਤਾਂ ਆਪਾਂ ਪੜ੍ਹ ਦਿੱਤਾ, ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼, ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਕਾਕ ਸਾਹਿਬ ਜੀ ਇੱਥੇ ਇੱਕ ਹਾਂ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ, ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਧ ਜਗਤ ਦੀ ਮਹਿਕ ਕਹਾਣੀਕਾਰ ਸਰਗੀ ਜੰਮੂ, ਇਹਦੇ ਬਾਰੇ ਲਿਖਿਆ ਗਿਆ ਕਾਕ ਸਾਹਿਬ ਜੀ, ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ, ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆ, ਤੇ ਇਹਨਾਂ ਦੇ ਵਿੱਚ ਲਿਖਿਆ ਕਾਕ ਸਾਹਿਬ ਜੀ ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ, ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ, ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ, ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ ਸਮ ਦ੍ਰਿਸ਼ਟੀ ਖਿਲਰੇ ਹਰਫ ਚੇਤਨ ਕਥਾ ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾਂ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ, ਬੜੀਆਂ ਕਿਤਾਬਾਂ ਲਿਖੀਆਂ ਕਾਕ ਸਾਹਿਬ ਜੀ ਲੋਕਾਂ ਨੇ ਪਿਛਲੇ ਸਾਲ, ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ, ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ, ਉਹਨਾਂ ਦੀਆਂ ਕਹਾਣੀਆਂ ਲਾਂਬੂ ਰਾਡ ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ, ਆਪ ਜੀ ਦਾ ਜੀਵਨ ਪੰਜਾਬੀ ਸਾਹਿਤ ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ, ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ ਹਨ, ਹਾਲ ਦੀ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ, ਉਹ ਸੰਵੇਦਨਸ਼ੀਲ ਕਹਾਣੀਕਾਰ ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ, ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਤੇ ਬਹੁਤ ਮਾਣ ਹੈ, ਸਰਗੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ, ਤੇ ਇਹਦੇ ਨਾਲ ਖੱਕ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ, ਆਹ ਵੀ ਸੁਨੇਹਾ ਖੱਕ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ ਵੀ ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਕ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਉਹ ਦੇ ਤੋਂ ਸ਼ੁਕਰ ਉਸਕਾ ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ ਖੱਕ ਸਾਹਿਬ ਜੀ, ਲਿਖਣ ਵਾਲੇ ਵੀ ਕਮਾਲ ਕਰਦੇ। ਆਪਾਂ ਹੋਰ ਪੜ੍ਹ ਦਿੰਦੇ ਆ, ਇਹਦੇ ਵਿਚ ਉਹਨਾਂ ਨੇ ਲਿਖਿਆ ਖੱਕ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨਹੀਂ ਕਹਿਣਾ, ਲਾਸ਼ ਦੇ ਸਿਰ ਤੇ ਸਿਰਾ ਬਣ ਕੇ ਵੇਖ ਵਿਲਕਦੀਆਂ ਭੈਣਾਂ, ਭਾਂਡੇ ਵੇਚ ਕੇ ਚਿੱਟਾ ਪੀ ਗਿਆ, ਕਿਆ ਭੈਣਾਂ ਦਾ ਭਾਈ, ਵਹਿਣ ਤੋਂ ਪਹਿਲਾਂ ਵਿਆਹਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ, ਕਹਿਣ ਮਾਪੇ ਜੰਮਦਾ ਮਰ ਜਾਂਦਾ, ਇਹ ਸੀ ਇੰਨਾ ਦੁੱਖ ਦੇਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਰਕਦੀਆਂ ਦੇਖਦਾ, ਵਸਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਲਾਸ਼ ਦੇ ਸਿਰ ਤੇ ਸੇਹਰਾ ਬਣ ਕੇ ਵੇਖ ਮਿਲਕ ਦੀਆਂ ਭੈਣਾਂ।
3: ਕਿਆ ਬਾਤ ਹੈ, ਬਹੁਤ ਵਧੀਆ।
2: ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਖਾਲਸਾ ਜੀ, ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ, ਤੇ ਆਪਣਾ ਮੇਰਾ ਖਿਆਲ ਆ ਪੀ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ। ਖਾਲਸਾ ਜੀ,
3: ਖਬਰਾਂ ਕਰ ਲੋ, ਬਾਕੀ ਦਾ ਥੋੜਾ ਪ੍ਰੋਗਰਾਮ ਖਬਰਾਂ ਤਾਜ਼ੀਆਂ ਖਬਰਾਂ ਆਇਆ ਕਰਨਗੀਆਂ, ਜਿਹੜੀਆਂ ਤਾਜ਼ੀਆਂ ਤਾਜ਼ੀਆਂ ਆਇਆ ਕਰਨਗੀਆਂ ਰੋਜ਼ ਦੀਆਂ, ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋ ਨਾਲ ਹੀ ਪੜ੍ਹਦੇ
2: ਰਹਾਂਗੇ। ਹਾਂਜੀ, ਤੇ ਜਿਹੜੀਆਂ ਖਬਰਾਂ ਅੱਜ ਦੀਆਂ ਖਾਲਸਾ ਜੀ ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸਾਫ ਹੈਗੀਆਂ ਉਹ, ਤੇ ਇਹਦੇ ਵਿਚ ਇਕ ਤਾਂ ਜਿਹੜੀ ਖਬਰ ਕਾਕਸ਼ਾ ਵੀ ਹੈਗੀ ਆ, ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿਚ, ਉਹਦੇ ਵਿਚ ਕਾਕਸ਼ਾ ਵੀ ਬਹੁਤ ਨੁਕਸਾਨ ਹੋਇਆ, ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਤੇ ਇਹ ਖਬਰ ਆ ਜਿਹੜੀ ਕਾਕਸ਼ਾ ਜੀ, ਇਹ ਸਪੇਨ ਵਿਚ ਦੋ ਰੇਲ ਗੱਡੀਆਂ ਵਿਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ, ਤੇ ਜਿਹਦੇ ਵਿਚ ਕਾਕਸ਼ਾ ਜੀ 40 ਵਿਅਕਤੀਆਂ ਦੀਆਂ ਜਿਹੜੀਆਂ ਜਾਨਾਂ ਗਈਆਂ। ਖਾਕਸਾ ਜੀ, ਗੌਰਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋ ਗਿਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿਚ ਸਪੇਨ ਦੇ ਵਿਚ ਆ, ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ, ਯਾਨੀ ਕਿ ਮੰਗਲਵਾਰ ਤੋਂ, ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ, ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ। ਤੇ ਇਹਦੇ ਵਿਚ ਖਾਕ ਸਾਹਿਬ ਜੀ ਇਸ ਤਰ੍ਹਾਂ ਹੈ ਕਿ ਰੇਲ ਗੱਡੀਆਂ ਦੇ ਡੱਬਿਆਂ ਦੇ ਮਲਬੇ ਆ ਖਾਕ ਸਾਹਿਬ ਜੀ, ਉਹ ਅਜੇ ਤੀਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਬੁੰਬਾਂ ਨਾਲ ਕੋਈ ਇੱਧਰ ਨੂੰ ਖਿਲਰ ਗਿਆ, ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ, ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ, ਤੇ ਇਹਨਾਂ ਦੇ ਮਲਬੇ ਵਿਚੋਂ ਅਜੇ ਤੀਕਰ ਵੀ ਖਾਕ ਸਾਹਿਬ ਜੀ ਮਾਸ ਦੀਆਂ ਬੋਟੀਆਂ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਅੰਗ ਆ
3: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ, ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼, 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ,
2: ਜਿਆਦਾ ਦੱਸਦੇ ਉਹਦੀ ਸਪੀਡ ਆ ਜਿਹੜੀ ਉਹ ਖਾਕ ਸਾਹਿਬ ਜੀ ਅੱਜ ਦੀ ਖਬਰ ਦੇ ਵਿਚ ਤਾਂ ਇਹੀ ਨਹੀਂ ਦੱਸੀ ਗਈ। ਉਹ ਜਵਾਨੀ ਜਿੱਥੋਂ ਤੀਕਰ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ, ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ। ਇਹ ਕੱਲ ਦੀ ਖਬਰ ਹੈ, ਪਰ ਅੱਜ ਦੀ ਖਬਰ ਦੇ ਵਿਚ ਉਹਦਾ ਬਿਲਕੁਲ ਮੈਂਸ਼ਨ ਨਹੀਂ ਕੀਤਾ, ਜਾਂ ਤਾਂ ਉਹ ਕਿਸੇ ਨੇ ਪਹਿਲਾਂ ਦੱਸਿਆ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ, ਪਰ ਅੱਜ ਦੀ ਖਬਰ ਦੇ ਵਿਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਕਾਫੀ ਡਿਟੇਲ ਦੇ ਵਿਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
3: ਚੀਮਾ ਸਾਹਿਬ, 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
2: ਜੀ,
3: ਉਹ ਟ੍ਰੇਨ ਮੈਨੂੰ ਮੈਰਿਜ ਸਪੀਡ ਹਰ ਕੰਮ ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ ਉੱਥੇ ਮੀਟਰ ਲੱਗਾ ਉੱਪਰ, ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
2: ਕਿ ਕਿੰਨੀ ਸਪੀਡ ਜਾ ਰਹੀ ਹੈ।
3: ਸਭ ਤੋਂ ਤੇਜ਼ ਟ੍ਰੇਨ ਮੈਨੂੰ ਮੈਂ ਉਹ ਹੈਗੀ ਆ, 200 ਤੱਕ ਉਹ ਜਾਂਦੀ ਮੈਂ ਦੇਖੀ ਆ,
2: 200 ਕਿਲੋਮੀਟਰ ਹੋਣਾ ਜੀ।
3: ਹਾਂਜੀ, 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ, ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਿਤੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ, ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿਚ ਕੀਤਾ ਸੀ
2: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ,
3: ਜਪਾਨ
2: ਉਹ ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿਚ, ਖਾਕ ਸਾਹਿਬ ਜੀ ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
3: ਚੀਮਾ ਸਾਹਿਬ, ਹੁਣ ਅਸੀਂ ਵੀ ਚਲਾਤੀ ਆ ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ, ਔਰ ਉਹਦੀ ਸਪੀਡ ਵੀ 100 ਤੋਂ 120 ਆ ਖਰਾ ਜੀ,
2: ਇੰਨੇ ਕਿਲੋਮੀਟਰ ਹੋਣੀ ਨਾ 120-500 ਕਿਲੋਮੀਟਰ
3: ਆਪਣੇ ਮੀਲ ਚੱਲਦੇ ਆ ਜੀ ਇੰਡੀਆ ਚ
2: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰਦਾ ਖਾਕ ਸਾਹਿਬ ਜੀ, ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ,
3: ਉੱਥੇ ਉੱਡਦੀ ਜਾਂਦੀ ਆ।
2: ਹਾਂ, ਉਹ ਉਪਰ ਰਹਿੰਦੀ ਆ 6-7 ਇੰਚ ਆ ਜਿਹੜੀ ਉਹ ਗਾਡਰ ਤੋਂ ਉਪਰ ਉੱਠ ਕੱਢਦੀ ਆ, ਜਦੋਂ ਉਹ 100 ਕਿਲੋਮੀਟਰ ਤੀਕਰ ਜਾਂਦੀ ਆ ਨਾ ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ, ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਥੱਲੇ ਨੀ ਲੱਗਦੀ ਟ੍ਰੇਨ, ਤੇ ਉਹਦੇ ਵਿਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ, ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿਚ ਆਮ ਕਰਕੇ ਹੁੰਦੀ ਹੁੰਦੀ, ਉਹ ਕੋਈ ਉਦਾਂ ਦੀ ਆਵਾਜ਼ ਨੀ ਆਉਂਦੀ, ਤੇ ਬਹੁਤ ਤੇਜ਼ ਜਾਂਦੀ ਖਾਕ ਸਾਹਿਬ ਜੀ ਉਹ। ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ
3: ਕਰਨਾ ਚਾਹੀਦਾ। ਸਾਲ ਵੀ ਜਾ ਕੇ ਆਇਆ ਵਾ, ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਗਮ ਦਾ, ਬੜੀ ਪਿਆਰੀ ਟ੍ਰੇਨ ਉਹ ਵੀ, ਪਰ ਉਹ ਜਿਆਦਾ ਸਪੀਡ ਵਾਲੀ ਨਹੀਂ ਸੀ ਤੇ ਇੱਥੇ ਤੇ ਬਹੁਤ ਜ਼ਿਆਦਾ ਸਪੀਡ ਵਾਲੀਆਂ। ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ
2: ਤੇ
3: ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਤੇ ਹੈ ਹੀ ਵਧੀਆ,
2: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇਹ ਕਾਕ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਆ ਚੜਿਆ, ਇਸ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਥੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਕਾਕ ਸਾਹਿਬ ਜੀ ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਕਾਕ ਸਾਹਿਬ ਜੀ ਦੋ ਗੱਡੀਆਂ ਸੀਗੀਆਂ, ਇੱਕ ਗੱਡੀ ਤਾਂ ਜਿਹੜੀ ਮਾਡਰਿਡ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿਚ ਸੀਗੇ, ਇਹ ਚੱਲੀ ਸੀਗੀ ਉਧਰ ਨੂੰ। ਤੇ ਉਸੇ ਹੀ ਖਾਕਸਾ ਦੀ ਰਾਜਧਾਨੀ ਮੈਡ੍ਰਿਡ ਆ ਜਿਹੜੀ ਸਪੇਨ ਦੀ, ਉਥੋਂ ਇੱਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
3: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਿਸੇ ਨੇ ਦੇਖਿਆ ਨੀ, ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ?
2: ਨਹੀਂ ਨਹੀਂ, ਇਹ ਕਾਂਟੇ ਦੀ ਗੱਲ ਨਹੀਂ ਹੋਗੀ ਸੀਗੀ ਜੀ, ਇਹ ਵੱਖਰੇ ਵੱਖਰੇ ਟਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲੈਨ ਤੇ ਆਉਣੀਆਂ,
3: ਵੱਖਰੇ ਟਰੈਕ ਸੀ ਦੋ ਦੇ।
2: ਹਾਂਜੀ, ਦੋ ਸੈਪਰੇਟ ਟਰੈਕ ਸੀਗੇ, ਦੋਨਾਂ ਤੇ ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖਾਕ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ, ਰਾਤ ਆਉਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
3: ਅੱਛਾ,
2: ਮੋੜ ਸੀਗਾ ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ, ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਈ ਸੀ ਖਬਰ ਸੁਣੀ ਆ, ਉਹਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿੱਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਬਾਰਸੇ ਉੱਥੇ ਸੋਰੀ ਮੈਡਰਿਡ ਨੂੰ ਜਾ ਰਹੀ ਸੀ, ਇਹਦੇ ਵਿੱਚ 300 ਪੈਸੰਜਰ ਸੀਗੇ ਖਾਕ ਸਾਹਿਬ ਦੀ। ਤੇ ਜਿਹੜੀ ਉਧਰੋਂ ਮੈਡਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ, ਉਹਦੇ ਗੱਡੀ ਦੇ ਵਿੱਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਕਾਕ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇੱਕ ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਐਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਕਾਕ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰਿਸ਼ ਨੇ ਅਤੇ ਸਖੇ ਆ, ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਭਾਈ ਸਾਡਾ ਜੀ ਮਿਲ ਜਾਵੇ ਕਿਤੋਂ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਹੈਗੇ ਆ। ਤੇ ਇੱਕ ਖਵਾਨ
3: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ?
2: ਹਾਂਜੀ ਹਾਂਜੀ, ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਖਾਕ ਸਾਹਿਬ ਜੀ ਦੇਖੋ ਇੱਕੋ ਪਰਿਵਾਰ ਦੇ, ਕਹਿੰਦਾ 5 ਮੈਂਬਰ ਮੈਡ੍ਰਿਡ ਤੋਂ ਹੋਇਲਵਾ ਜਿਹੜੀ ਮਾਡਰਿਡ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ। ਇਹਦੇ ਵਿੱਚ 200 ਪੈਸੰਜਰ ਸੀਗਾ ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ 5 ਮੈਂਬਰ ਇਹਦੇ ਵਿੱਚ ਸੀਗੇ। ਤੇ ਇਹ ਖਾਕ ਸਾਹਿਬ ਸਪੇਨ ਦੇ ਕੋਰਦੋਵਾ ਪ੍ਰੋਵਿੰਸ, ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਆ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ। ਤੇ ਆਦਾ ਮੂਜ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹੜਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਖਾਕ ਸਾਹਿਬ ਜੀ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਾਕੀ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉੱਥੋਂ ਦਾ, ਤੇ ਇੱਕ ਕੋਰਦੋਬਾ ਆ, ਇਹਨਾਂ ਤਿੰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਕਹਿੰਦਾ ਅਸੀਂ ਜਾ ਰਹੇ ਆ, ਪਰ ਅਜੇ ਤਿਕਰ ਕਿਸੇ ਪਾਸਿਓਂ ਜਿਹੜੇ 4 ਸੱਜਣ ਉਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੋਂ ਵੀ ਕੋਈ ਕੰਸੋ ਨਹੀਂ ਉਹਨਾਂ ਨੂੰ ਲੱਗ ਸਕੀ। ਤੇ ਬਹੁਤ ਲੋਕਾਂ ਨੇ ਖਾਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲਿਖ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ, ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸਲਾਹ ਕਿਤੋਂ ਮਿਲੇ ਤਾਂ ਉਹ ਉਹਨਾਂ ਨੂੰ ਪਤਾ।
3: ਦੁਖਦਾਈ ਘਟਨਾ ਜਿਹੜੀ ਹੁੰਦੀ ਨਾ, ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਇਧਰ ਨੂੰ ਭਜਦਾ, ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ, ਔਰ ਜਾਨਾਂ ਜਿਹੜੀਆਂ ਇੱਦਾਂ ਨਾ ਜਾਇਆ ਜਾਣ ਜੀ।
2: ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲੜਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ, ਕਹਿੰਦੀ ਮੇਰਾ ਪਿਤਾ ਸੀਗਾ ਬਾਪ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਕਾਕ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਖੀ ਸਖੀ ਸੰਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ, ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ, ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਭਈ ਹਾਂ ਬਈ ਆਹ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ, ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਲਗਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਜਿੱਦਾਂ ਕੋਈ ਖਾਸਾ ਜੀ ਹਿੱਸੇ ਕਿਸੇ ਦੀ ਲੱਤ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਖਾਕਸਾ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖਾਕਸਾ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣਬੀਨ ਇਹਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਆ ਜਿਹੜੇ ਪੇਡਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਗੋਇੰਗ ਟੂ ਲੀਵ ਐਨੀ ਸਟੋਨ ਅਨਟਰਨਡ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖਾਕ ਸਾਹਿਬ ਦੀ ਐਤਵਾਰ ਦੀ ਰਾਤ ਦੀ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖਾਕ ਸਾਹਿਬ ਜੀ ਜਿਹੜੀ ਉੱਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸੇ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ ਗਿਆ।
3: ਇੱਥੋਂ ਐਕਸੀਡੈਂਟ ਹੋਇਆ।
2: ਹਾਂ ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਰਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਚਲ ਗਿਆ। ਤੁਹਾਨੂੰ ਪਤਾ ਵੀ ਦੋ ਟ੍ਰੇਨਾਂ ਦੇ ਵਿਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ
3: ਬਿਲਕੁਲ।
2: ਹਾਂ ਮੇਰਾ ਖਿਆਲ 3-4 ਫੁੱਟ ਦਾ ਹੋਣਾ ਮਸ਼ੀਨ ਨਾ ਹੁੰਦਾ।
3: ਹਾਂਜੀ ਬਿਲਕੁਲ।
2: ਹਾਂ ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ, ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕਟ ਹੋਇਆ ਹੋਊਗਾ।
3: ਉਹਦੇ ਕਰਕੇ ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ ਖਤਮ ਹੋ ਗਈਆਂ ਉਹਨਾਂ ਦਾ
2: ਬਸ ਬਸ ਬਸ ਬਸ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਕ ਸਾਹਿਬ, ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਤੇ ਉਹਦੇ ਵਿਚ ਉਹ ਫਿਰ ਟੱਕਰ ਗਿਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਉਸਕਾਰ ਉਹਨਤੇ ਆ ਉਹਦੇ ਵੱਲੋਂ ਜਿਹੜੀ ਆ ਖਾਕ ਸਾਹਿਬ ਜੀ ਇਹ ਆ ਜਿਹੜੀ ਹੁਣ ਆਪਾਂ ਮਗਰਲਾ ਇਸ ਤਰ੍ਹਾਂ ਖਬਰ ਦੱਸ ਕੇ ਗਏ ਆ ਇਹ ਉਹਦੇ ਮੁਤਾਬਕ ਆ ਤੇ ਉਹਦੇ ਵੱਲੋਂ ਖਾਕ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਿੱਧੀ ਆ ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਕ ਸਾਹਿਬ ਜੀ ਉਹਦੇ ਵਿੱਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ ਤੇ ਇਹਦੇ ਨਾਲ ਫਿਰ ਖਾਕ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਹੋਆ ਕਹਿਣ ਦਾ ਮਤਲਬ ਗੱਡੀ ਦੀ ਵੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ ਤੇ ਉਹਦੇ ਨਾਲ ਉਹਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹੜੇ ਇਹ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਦੇ ਤੁਹਾਨੂੰ ਪਤਾ ਪਿਆ ਵੈਸਟਰਨ ਰੇਲਵੇ ਆ ਹੋਏ ਵੱਖਰੀਆਂ ਵੱਖਰੀਆਂ ਏਜੰਟ ਹੁੰਦੀਆਂ ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਆ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਜਿਹੜੀ ਛਾਣਬੀਨ ਕਰਾਂਗੇ ਤੇ ਅਜੇ ਤੱਕ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿਚ ਅਜੇ ਤੱਕ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਤੇ ਇਹਦੇ ਨਾਲ ਇੱਕ ਸੋਰਸ ਨੇ ਇਹ ਵੀ ਦੱਸਿਆ ਖਾਕ ਸਾਹਿਬ ਜੀ ਰਿਊਟਰਸ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ ਉਹ ਵੀ ਆ ਖਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ ਤੇ ਕਿਸੇ ਸੱਜਣ ਨੇ ਇਹਨਾਂ ਦੇ ਇੱਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿਚ ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ ਰੇਲ ਹੀ ਕਹਿੰਦੇ ਉਹਨੂੰ। ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਦਾਦਰਾਂ ਨੂੰ ਜੋੜ ਕੇ, ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ, ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ। ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤਿਕਰ 10 ਬੱਕਰੀਆਂ ਜਿਹੜੀਆਂ ਉਹ ਸਮੇਂ 2 ਸਾਲਾਂ ਤੋਂ ਸਾਹਮਣੇ ਆਈਆਂ। ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ, ਇਹਦੇ ਵਿੱਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਆ ਨਾ ਉਹ ਲਿਖ ਕੇ ਜਾਂਦੇ ਨਾ ਵੀ ਆਹ ਕਮੀਆਂ ਆਹ ਕਮੀਆਂ, ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਸੀਗੀਆਂ, ਦਿੱਤੀਆਂ ਸੀਗੀਆਂ ਉਹਨਾਂ ਨੂੰ ਵੀ ਇਹਨੂੰ ਠੀਕ ਕਰੋ। ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿੱਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ। ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕਸਾ ਜੀ, ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ, ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ, ਕਿਉਂਕਿ ਤੁਹਾਨੂੰ ਪਤਾ ਗੌਰਮੈਂਟਾਂ ਦੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ, ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਕਾਕ ਸਾਹਿਬ ਜੀ, ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਕਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਆ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ ਤਾਂ, ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ, ਜਰਮਨੀ ਨਾਲ, ਯੂਕੇ ਦੇ ਨਾਲ, ਸਪੇਨ, ਪੁਰਤਗਾਲ, ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੈਗੀਆਂ ਔਰ ਉਹ ਅੱਜ ਵੀ ਹੁੰਦੀਆਂ ਆ। ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ, ਕਦੇ ਉਹ ਕੋਲੰਬੀਆ ਨਾਲ ਪੈ ਗਿਆ, ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਉਂਦਾ, ਉਹ ਡਰੱਗ ਵੇਚਦਾ ਸੀ ਉਹਨੂੰ ਵੈਨਜ਼ੂਏਲਾ ਵਾਲੇ ਨੂੰ, ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ। ਪਰ ਹੁਣ ਜਿਹੜੀ ਕਾਕ ਸਾਹਿਬ ਜੀ ਉਹ ਮਾਮਲਾ ਜਿਹੜਾ ਉਹ ਵੱਖਰਾ ਆ,
3: ਵੱਖਰਾ ਹੋ ਗਿਆ, ਬਿਲਕੁਲ
2: ਵੱਖਰਾ ਹੋ ਗਿਆ। ਤੇ ਹੁਣ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ ਉਹਨੇ, ਦੇਖੋ ਖਾਕ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ। ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ, ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ।
3: ਅੱਛਾ,
2: ਹਾਂਜੀ। ਤੇ ਪਰ ਨੋਬਲ ਪੀਸ ਪ੍ਰਾਈਜ਼ ਆ ਦੇਖੋ ਉਹਨੇ ਲੈ ਵੀ ਲਿਆ, ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਦੋ ਆ ਨਾ ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ਼ ਇਲੈਕਸ਼ਨ ਲੜੀ ਸੀ, ਮੇਰਾ ਖਿਆਲ ਆ ਉਹਨੇ ਵਿਰੋਧੀ ਪਾਰਟੀ ਦੀ ਸੀਗੀ, ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ ਜਾਂ ਉਹਨੇ ਟਰੰਪ ਨੂੰ ਦੇ ਦਿੱਤਾ, ਇਹਦੇ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਆ ਕਿ ਉਹਨੇ ਲੈ ਲਿਆ। ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਇਸ ਕਰਕੇ ਮੈਂ ਗ੍ਰੀਨਲੈਂਡ ਨਾਲ ਤੇ ਤੁਹਾਡੇ ਸਾਰੇ
3: ਪਰਸਨਲ ਹੋ ਗਿਆ ਜੀ ਚੀਮਾ ਸਰ।
2: ਹਾਂਜੀ ਬਿਲਕੁਲ ਬਿਲਕੁਲ ਉਹੀ ਹੈ, ਉਹੀ ਆ ਜੀ ਪਰਸਨਲ ਉਹੀ ਤਾਂ ਉਹਨੇ ਲਿਖ ਦਿੱਤਾ, ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ। ਉਹ ਡਰੇ ਥੋੜੀ ਆ ਟਰੰਪ ਸਾਹਿਬ, ਡਰਦੇ ਥੋੜੀ ਆ, ਉਹ ਕਹਿੰਦੇ ਮੈਂ ਇਸੇ ਕਰਕੇ। ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਜਿਹੜਾ ਇਹ ਖਾਕ ਸਾਹਿਬ ਜੀ ਨੂੰ ਟੈਕਸਟ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ, ਐਵੇਂ ਮਤਲਬ ਉਹ ਟੀਵੀ ਤੇ ਨੀ ਬੋਲੇ ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸਟ ਤੇ ਉਹ ਭੇਜਦੇ
3: ਉਧਰ ਚੀਮਾ ਉਹਨਾਂ ਵੀ ਤਿਆਰੀਆਂ, ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ, ਆਪਣੀ ਆਰਮੀ ਵੀ ਉੱਥੇ ਲੈ
2: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ।
3: ਜੇ ਉਹ ਧੱਕੇ ਨਾਲ ਲੈ ਗਿਆ ਟਰੰਪ ਜਿਹੜਾ ਕੰਮ ਮਗਰ ਪੈ ਜਾਏ ਨਾ ਉਹਨੂੰ ਛੱਡਦਾ ਨਹੀਂ ਉਹ, ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ ਉੱਥੇ
2: ਖੇਲ ਦੇਣੀ ਆ, ਬਿਲਕੁਲ ਕੁਛ ਨਾ ਕੁਛ ਖੇਲੂਗਾ। ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿੱਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਆ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿੱਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖਬਰ ਹੈਗੀ ਆ। ਤੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਉਹਦਾ ਹੈਗਾ ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ ਅੱਗੇ ਵੀ ਖਾਕ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆਂ ਦੇ ਵਿੱਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਪਰ ਅਜੇ ਉਹਨੂੰ ਦਿੱਤਾ।
3: ਇੰਡੀਆ ਵਾਲੀ ਤੇ ਇੰਡੀਆ ਵਾਲੀ ਕੱਢ ਲਓ ਤੇ 7 ਰਹਿ ਜਾਂਦੇ, ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ ਟਰੰਪ ਸਾਹਿਬ ਨੇ ਤੇ ਕਰਾਈ ਨੀ, ਪਾਕਿਸਤਾਨ ਨੇ ਕਰਾਈ।
2: ਬਿਲਕੁਲ ਬਿਲਕੁਲ ਉਹ ਤਾਂ ਦੋਨਾਂ ਪਾਸੇ ਦਾ ਜੋੜ ਲੱਗ ਗਿਆ ਕਰਕੇ ਕਰਾਈ ਆ। ਤੇ ਹੁਣ ਇਸ ਗੱਲ ਦਾ ਜਿਹੜਾ ਸੋ ਹੁਣ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆਂ ਵਿੱਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ। ਤੇ ਹੁਣ ਓਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ। ਤੇ ਇਹਦੇ ਨਾਲ ਅਗਲੀ ਗੱਲਬਾਤ ਖੱਖ ਸਾਹਿਬ ਜਿਹੜੀ ਹੈਗੀ ਆ ਖਬਰ ਦੀ ਉਹ ਆਪਣੇ ਕੋਲ ਹੈਗੀ ਆ। ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਜਿਹੜਾ ਹੈਗਾ ਆ, ਤੇ ਇਹਦੇ ਵਿਚ ਵੀ ਖੱਖ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ, ਤੇ ਉਹਨਾਂ ਨੇ ਖੱਖ ਸਾਹਿਬ ਜੀ ਅਮਰੀਕਾ ਦੇ ਜਿਹੜੀ ਗੌਰਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਅੱਜ ਦੇ ਜਿਹੜੀ ਆ ਗੌਰਮੈਂਟ ਦੀ ਛੁੱਟੀ ਹੁੰਦੀ ਫੈਡਰਲ ਗੌਰਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ,
0: ਬਿਲਕੁਲ ਛੁੱਟੀ ਹੈ।
2: ਹਾਂ ਉਹਨਾਂ ਨੂੰ ਤਨਖਾਹ ਵੀ ਜਿਹੜੇ ਗੌਰਮੈਂਟ ਦੇ ਇੰਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ। ਤੇ ਇਹਦੇ ਨਾਲ ਖੱਖ ਸਾਹਿਬ ਜੀ ਅਮਰੀਕਾ ਵਿਚ ਧੂਮ ਧਾਮ ਨਾਲ ਜਿਹੜਾ ਇਹ ਦਿਨ ਆ ਮਾਰਟਿਨ ਲੂਥਰ ਕਿੰਗ ਦਾ ਉਹਨੂੰ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ। ਤੇ ਟਰੰਪ ਸਾਹਿਬ ਨੇ ਹੁਣ ਖੱਖ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਚ ਤਾੜ ਦਿੱਤੀ ਆ, ਕਹਿਣ ਦਾ ਮਤਲਬ ਉਹਦੇ ਮੁਹਰੇ ਵੀ ਕੰਧ ਪਾ ਦਿੱਤੀ ਆ ਕਿ ਇਹਦੀ ਜਿਹੜੀ ਆ ਐਵੀ ਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ। ਸੋ ਇੱਥੇ ਉਹਨੇ ਕਹਿ ਦਿੱਤਾ ਆ। ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖੱਖ ਸਾਹਿਬ ਜੀ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀ ਇੰਸਟੀਟਿਊਸ਼ਨ ਹੁੰਦੇ ਆ, ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿਚ DEI। ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ। ਇਹ ਖੱਖ ਸਾਹਿਬ ਜੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ, ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਭਈ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗੌਰਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਨਾਂ ਦੇ ਵਿਚ ਤੁਸੀਂ ਏਦਾਂ ਨੀ ਕਹਿ ਸਕਦੇ ਭਈ ਇੱਥੇ ਸਾਰੇ ਗੋਰੇ ਹੀ ਹੋਣਗੇ। ਉਹਨਾਂ ਦੇ ਵਿਚ ਰਾਖਵੀਆਂ ਕੁਛ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ। ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਭਈ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ। ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਈ ਸਾਰੇ ਰਾਸ਼ਟਰੀ ਆਪਾਂ ਇਹਦੇ ਵਿਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ। ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਖੱਖ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ ਉਹਨਾਂ ਨੇ ਕੰਧ ਖੜੀ ਕਰਤੀ ਆ। ਉਹ ਕਹਿੰਦੇ ਆ ਇਹ ਸਾਰਾ ਗੰਦ ਲਾਂਦੀ ਆ ਤੁਸੀਂ ਪਾਈ ਜਾਂਦੇ ਇਹਨੂੰ ਬੰਦ ਕਰੋ, ਕਹਿਣ ਦਾ ਮਤਲਬ ਆ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਏਦਾਂ ਨਹੀਂ ਇੱਥੇ ਤੁਹਾਡਾ ਚੱਲਣ ਦੇਣਾ ਇਹ ਗੋਰਿਆਂ ਦਾ ਜਾਂ ਜਿਹਦੇ ਕੋਲ ਪਾਵਰ ਆ ਉਹਦੀ ਇੱਥੇ ਚੱਲੂਗੀ। ਤੇ ਹੁਣ ਦੇਖੋ ਖੱਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜਿਹੜੇ
0: ਇਹੋ ਕਿੰਗ ਸਾਹਿਬ ਨੇ ਇਹੀ ਦੇ ਯੁੱਧ ਲੜਕੇ ਤੇ ਇਹਨਾਂ ਨੂੰ ਆਜ਼ਾਦੀ ਦਿਵਾਈ ਇਹਨੇ ਸਾਲਾਂ
2: ਦਾ ਬਿਲਕੁਲ
0: ਅਖੀਰ ਤੇ।
2: ਹਾਂਜੀ ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਿਹੜੇ ਆ ਇਹ ਲੜਕੇ ਹੈਗੇ ਉਹਨਾਂ ਦੇ। ਤੇ ਇਹਨਾਂ ਨੇ ਖੱਖ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ ਤੇ ਉਹ ਕਹਿੰਦਾ ਭਾਈ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ ਤੇ ਦੁਬਾਰਾ ਤੋਂ ਵੀ ਕਹਿੰਦਾ ਭਾਈ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ। ਤੇ ਇਹਨਾਂ ਨੇ ਖੱਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ PhD ਦੀ ਜਿਹਨੂੰ ਆਪਾਂ ਕਹਿੰਦੇ ਆ। ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ। ਤੇ ਇਹਨਾਂ ਨੇ ਖੱਖ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡ੍ਰੀਮ ਸਪੀਚ ਉਹਨਾਂ ਨੇ ਕਿਹਾ ਸੀਗਾ ਪੰਜਾਬੀ ਵਿੱਚ ਕਹਿਣਾ ਤਾਂ ਆਪਾਂ ਕਵਾਂਗੇ ਭਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ। ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ। ਤੇ ਉਸ ਤੋਂ ਬਾਅਦ ਵੀ ਖੱਖ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ। ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖੱਖ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਵਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖੱਖ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ, ਇਦੂ ਬਾਅਦ ਕੋਈ ਹੋਰ ਆ ਜਾਊਗਾ, ਚੰਗਾ ਆ ਜਾਊਗਾ, ਉਹ ਫੇਰ ਮੁੜ ਕੇ ਉਹੀ ਨੀਤੀਆਂ ਲੈ ਆਊਗਾ। ਬਹੁਤੀਆਂ ਇਹ ਜਿਹੜੀਆਂ ਗੇਮਾਂ ਕੱਖ ਸਾਹਿਬ ਜੀ, ਇਹ ਹੋਣਾ ਹੋਣਾ ਕੁਛ ਨੀ ਹੁੰਦਾ, ਕਿਉਂਕਿ ਇੱਕ ਥੋੜਾ ਜਿਹਾ ਢਾ ਜਾਂਦਾ, ਦੂਜਾ ਆ ਕੇ ਫੇਰ ਬਣਾ ਲੈਂਦਾ। ਅਸਲ ਦੇ ਵਿੱਚ ਇਹ ਜਿਹੜੀ ਜਨਤਾ ਆ, ਪਰਜਾ ਆ, ਉਹਨਾਂ ਦੇ ਦਿਮਾਗ ਨੂੰ ਗੁਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ। ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ, ਤਿੰਨ ਰਹਿ ਗਏ ਆ, ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋਂ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਜ ਦੇ ਆ ਜਾਣਗੇ, ਮੇਰਾ ਖਿਆਲ ਆ। ਜਿੱਥੋਂ ਤੀਕਰ ਕੱਖ ਸਾਹਿਬ ਜੀ, ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ, ਆਪਣਾ ਹਿੱਸਾ ਪਾ ਦਿਓ, ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ? ਬਿਲਕੁਲ, ਮੈਨੂੰ ਵੀ ਏਦਾਂ ਲੱਗ ਰਿਹਾ ਭੀ ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ। ਹਾਂਜੀ ਸ਼ਾਇਦ ਉਹੀ ਲੱਗ ਰਿਹਾ ਭੀ ਉਹਨੇ ਹੀ ਬਣਨਾ ਆ, ਤੇ ਦੇਖੋ ਕੀ ਹੁੰਦਾ। ਸ਼ਾਇਦ ਕੱਖ ਸਾਹਿਬ ਜੀ, ਆਪਾਂ ਨੂੰ ਇਹ ਵੀ ਨੀ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ ਚਾਰ ਸਾਲ ਪੂਰੇ ਕਰਨਗੇ ਜਾਂ ਨਹੀਂ। ਇਹਦੇ ਵਿੱਚ ਵੀ ਕਈ ਵਾਰੀ ਉਹ ਲੱਗਦਾ ਹੁੰਦਾ ਭੀ ਯਾਰ ਇਹਨਾਂ ਦਾ ਕੋਈ ਸਿਹਤ ਵੱਲੋਂ ਜਾਂ ਹੋਰ।
3: ਚੀਮਾ ਸਾਹਿਬ, ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ, ਇੰਪੀਚਮੈਂਟ ਦੀਆਂ ਤਿਆਰੀਆਂ, ਉਧਰੋਂ ਇਹ ਹੋ ਰਿਹਾ, ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ, ਉਹ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ। ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ, ਮੈਂ ਕਿਸੇ ਕੋਲ ਨੀ ਡਰਦਾ, ਮੈਂ ਕੋਰਟ ਤੋਂ ਨੀ ਡਰਦਾ, ਮੈਂ ਕਿਸੇ ਕੋਲ। ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ, ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ,
2: ਉਹ ਅੱਗੇ
3: ਵਧਣਾ ਔਖਾ ਹੋ ਰਿਹਾ ਜੀ, ਦਿਨੋ ਦਿਨ ਹੋ ਰਿਹਾ,
2: ਦਿਨੋ ਦਿਨ। ਬਿਲਕੁਲ, ਇਹਦੇ ਚ ਕੋਈ ਸ਼ੱਕ ਨੀ, ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ। ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਕੱਖ ਸਾਹਿਬ ਦੀ, ਉਹ ਵੀ ਉਹਦੇ ਨਾਲ ਟੁੱਟ ਰਹੇ ਆ।
3: ਟੁੱਟ ਰਿਹਾ ਜੀ, ਉਹਦੇ ਅਗੇਂਸਟ ਵੋਟ ਹੋਈ ਆ।
2: ਹਾਂਜੀ, ਬਿਲਕੁਲ, ਰਿਪਬਲਿਕਨ ਪਾਰਟੀ ਆ ਜਿਹੜੀ ਉਹ ਉਹਦੇ ਖਿਲਾਫ਼ ਹੁੰਦੀ ਜਾਂਦੀ ਆ। ਤੇ ਹੁਣ ਜਿਹੜੇ ਹੈਗੇ ਆ ਕੱਖ ਸਾਹਿਬ ਜੀ, ਮਾਰਟਿਨ ਲੂਥਰ ਕਿੰਗ ਆ ਜੇ ਇਹਦੇ ਬਾਰੇ ਆਪਾਂ ਗੱਲ ਕਰੀਏ। ਮਾਰਟਿਨ ਲੂਥਰ ਕਿੰਗ ਨੇ ਕੱਖ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ, ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ।
3: ਬਿਲਕੁਲ,
2: ਹਾਂਜੀ, ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ, ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ, ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ। ਤੇ ਇੱਥੇ ਸਾਡੇ ਕੱਖ ਸਾਹਿਬ ਜੀ ਫਰੈਸ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ, ਇੱਥੇ ਫਰੈਸ਼ਨੋ ਦੇ ਵਿੱਚ ਉੱਥੇ ਜਿਹੜਾ ਹੈਗਾ ਮੇਰਾ ਖਿਆਲ ਇਹਨੇ ਹੁਣ ਲਾ ਤੀ ਉਹ, ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ, ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ, ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ। ਪਿੱਛੇ ਜਿਹਾ ਰੌਲਾ ਪੈਂਦਾ ਸੀਗਾ, ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ, ਹੋਰ ਸਟੇਟਾਂ ਚ ਵੀ, ਮੇਰਾ ਖਿਆਲ ਹੈ ਇਹਨਾਂ ਨੇ ਲਹਾਤੇ। ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ, ਹੁਣ ਮੈਂ ਕਦੇ ਗਿਆ ਨੀ, ਬਹੁਤ ਦੇਰ ਹੋ ਗਈ ਮੈਨੂੰ। ਤੇ ਰੌਲਾ ਪੈਂਦਾ ਸੀਗਾ ਵੀ ਉਹ ਉੱਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ, ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ। ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ, ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰ ਬੁੱਤ ਲੱਗੇ ਸੀਗੇ। ਸੋ ਖੱਖ ਸਾਹਿਬ ਜੀ, ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ, ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ, ਚਾਹੇ ਉਹ ਕਿਤੇ ਵੀ ਹੋਵੇ, ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ। ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ, ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ, ਇੰਡੀਆ ਦੇ ਵਿੱਚ ਉਹ ਰਾਮ ਚੰਦਰ ਕ੍ਰਿਸ਼ਨ, ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ
3: ਦੁਨੀਆ ਦੇ ਡਾਕਟਰ ਸਾਹਿਬ ਆ ਗਏ ਆ। ਤੇ ਆਪਾਂ ਅਗਲਾ ਪ੍ਰੋਗਰਾਮ ਕਰੀ, ਤੁਸੀਂ ਫੋਨ ਕੱਟੋ, ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ।
2: ਜੀ
3: ਕੱਟ ਦਿਓ, ਕੱਟ ਦਿਓ ਛੇਤੀ, ਡਾਕਟਰ ਸਾਹਿਬ ਹੋਲਡ ਕਰਿਓ ਜੀ।
2: ਜੀ
3: ਮੈਂ ਜਰਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾ। ਐਡ ਪੀਪਲ।

0: ਸੋ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ ਜੇ ਕੋਈ ਬਹੁਤ ਜ਼ਿਆਦਾ ਫਸਿਆ ਚਾਰ ਚੁਫੇਰੇ ਇਲਾਜ ਕਰਾ ਕੇ ਦੇਖ ਲਿਆ ਠੀਕ ਨਹੀਂ ਹੋ ਰਿਹਾ ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ ਬਾਕੀ ਦੇ ਲਾਸਟ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਜੋ ਜੀ ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਨਾਲ ਕੋਸ਼ਿਸ਼ ਕਰਦਾ ਰਹਿਣਾ
1: ਮੁਸ਼ਕਲ ਹੋ ਗਿਆ ਲੱਭਣੇ
0: ਕੀ ਹੋਇਆ ਕਿ ਬੜਾ ਵਧੀਆ ਹੋ ਜਾਂਦਾ ਸੀ ਐਡ ਹੁਣ ਨੀ ਸਮਝ ਆਉਂਦੀ ਕੀ ਠੀਕ ਹੈ
1: ਸੋ ਰੇਡੀਓ ਪ੍ਰਵਾਸ ਰੇਡੀਓ ਸਭ ਰੰਗ ਯੂਟਿਊਬ ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀਰੀਜ਼ ਸਿਹਤ ਵਿਗਿਆਨ ਲੈ ਕੇ ਔਰ ਸਿਹਤ ਵਿਗਿਆਨ ਦੀ ਇਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ ਔਰ ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਵੀ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲਓ ਜੀ ਜੁੜ ਗਏ।
1: ਅਸੀਂ ਹੁਣ ਸੈਲ
0: ਤੱਕ ਸਤਿ ਸ੍ਰੀ ਅਕਾਲ।
1: ਆਓ ਜੀ ਚੀਮਾ ਸਾਹਿਬ ਜੀ ਹੈ, ਸਤਿ ਸ੍ਰੀ ਅਕਾਲ ਜੀ। ਉਸ ਘੋਖ ਨੂੰ ਕਰਦਿਆਂ ਕਰਦਿਆਂ ਅਸੀਂ ਸੈੱਲ ਤੇ ਪਹੁੰਚੇ ਆ, ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ, ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸੀਗਾ। ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ। ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ। ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ, ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ, ਐਕਸਪਲੇਨੇਸ਼ਨ ਹੈ ਨੀ। ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ, ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ। ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ, ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ, ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ। ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ, ਵਿਚਾਰਵਾਨ ਲੋਕ ਜਿਹੜੇ ਨੇ, ਉਸ ਨੂੰ ਨਹੀਂ ਮੰਨਦੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਅੱਗੇ ਕਈ ਤਰ੍ਹਾਂ ਕੀਤੀਆਂ ਹੋਈਆਂ ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ, ਚੱਲ ਰਹੇ ਹਾਂ, ਮੰਨ ਰਹੇ ਹਾਂ, ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ, ਉਹਦੀ ਮਾਨਤਾ ਕਰਦਿਆਂ ਹੋਇਆਂ, ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ। ਸੋ ਅਸੀਂ ਸਬੂਤਾਂ ਨੂੰ ਭਾਲਦਿਆਂ ਹੋਇਆਂ ਇਸ ਵੇਲੇ ਵੀ ਪੈਰਲ, ਹਮੇਸ਼ਾ ਹੀ ਦੋ ਚੀਜ਼ਾਂ ਪੈਰਲ, ਕਿਉਂਕਿ ਬਾਬੇ ਨਾਨਕ ਨੇ ਤਾਂ ਕਹਿਤਾ ਜੇ ਹਾਂ ਜਾਣਾ ਆਖਾ ਨਾ ਹੀ ਕਹਿਣਾ ਕਤਰ ਨਾ ਜਾਈ। ਜਿਹੜੇ ਨੂੰ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ, ਤੇ ਮੇਰੇ ਕਿਸੇ ਨੇ ਜਾਣਾ ਹੀ ਨੀ ਸੀ, ਮੇਰੇ ਕਹਿਣ ਚ ਵਰਤੀ ਨਹੀਂ ਸੀਗਾ ਵੀ ਮੈਂ ਉਹਨੂੰ ਦੱਸ ਸਕਦਾ।
2: ਬਿਲਕੁਲ
1: ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ, ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ, ਅਸੀਂ ਨਹੀਂ ਜਾਣ ਸਕਦੇ। ਹਾਲਾਂਕਿ ਜਿਸ ਨੇ ਹੀ ਸ਼ੁਰੂ ਕੀਤਾ, ਜਿਸ ਨੇ ਹੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ, ਉਸ ਨੇ ਇੱਕ ਲਿਮਿਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਕਹਿ ਦਿੱਤਾ ਵੀ ਨਹੀਂ, ਇਸ ਤੋਂ ਬਾਅਦ ਬੰਦ ਹੈ। ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ, ਮਾਸ ਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ, ਮਾਸ ਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਗਰਭ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ। ਪਰ ਹਰੇਕ ਅੰਗ ਦੀ, ਹਰੇਕ ਮਸਲ ਦੀ, ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ ਨਰਵਸ ਸਿਸਟਮ ਹੈਗਾ ਆ। ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ, ਬ੍ਰੇਨ ਦੇ ਨਾਲ ਜੁੜਿਆ ਹੋਇਆ। ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ, ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ, ਇਸ ਸਿਰ ਦੇ ਵਿੱਚ ਰੱਖੀ ਹੋਈ, ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ। ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ, ਅੱਗੇ ਵੀ ਕਰ ਚੁੱਕੇ ਹਾਂ, ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ। ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ, ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ, ਕਿਉਂਕਿ 21ਵੀਂ ਸਦੀ ਵਿਚ ਮਨੁੱਖ ਇਹ ਚਾਹੁੰਦਾ ਵੀ ਜੋ ਦਿਸਦਾ ਹੈ ਅਸੀਂ ਉਹਨੂੰ ਤਾਂ ਮੰਨਾਂਗੇ, ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ। ਮੰਨਾਂਗੇ ਚੱਲਦਾ ਰਹੇ, ਲੇਕਿਨ ਅਸੀਂ ਉਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ, ਜਿਵੇਂ ਧਰਤੀ ਹੋਰ ਭਰੇ ਹੋਰ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ, ਉਸ ਵੇਲੇ ਤਾਂ ਨਹੀਂ ਸੀ ਪਤਾ, ਲੇਕਿਨ ਅੱਜ ਤਾਂ ਸਾਨੂੰ ਪਤਾ ਲੱਗ ਗਿਆ ਨਾ, ਭੋਗ ਹੋ ਗਈ। ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ, ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ। ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹ ਜੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ, ਇਹਦਾ ਤੇ ਸਾਨੂੰ ਪਤਾ ਹੈਗਾ ਆ। ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ, ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ, ਇਹਨੂੰ ਕੌਣ ਚਾਲੂ ਕਰਦਾ ਆ, ਇਹ ਕਿਥੋਂ ਆਰਡਰ ਲੈਂਦਾ ਹੈਗਾ ਆ? ਕਿਉਂ? ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ, ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ। ਪਾਣੀ ਉਬਲਿਆ ਤੇ ਭਾਵ ਬਣ ਗਈ ਹੈ, ਭਾਵ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਥੱਲੇ ਆ ਗਿਆ ਹੈਗਾ। ਇੱਕ ਰੂਟੀਨ ਕਲਚਰ, ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਦਾ, ਉਹ ਚੱਲਿਆ ਜਾ ਰਿਹਾ ਹੈ। ਬ੍ਰੇਨ ਤੱਕ ਆਰਡਰ ਗਿਆ, ਬ੍ਰੇਨ ਤੋਂ ਆਰਡਰ ਵਾਪਸ ਆ ਗਿਆ, ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ। ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ, ਅਸੀਂ ਮੰਨ ਲੈਣੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਿਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ ਮਾਹਰ ਹਨ ਜਾਂ ਇਸ ਸੰਬੰਧੀ ਖੋਜ ਕਰਦੇ ਹਨ, ਉਹਨਾਂ ਨੇ ਇਹ ਵੇਖਿਆ ਕਿ ਇਸ ਬ੍ਰੇਨ ਤੋਂ ਉੱਪਰ ਥਾਟਸ ਦਾ ਐਕਸਚੇਂਜ ਹੁੰਦਾ ਆ, ਸੈਲਾਂ ਦਾ ਐਕਸਚੇਂਜ ਹੁੰਦਾ ਆ, ਔਰ ਅਸੀਂ ਉਹਨੂੰ ਕਹਿੰਦੇ ਹਾਂ ਮਨ। ਯਾਦ ਰੱਖਣਾ, ਮੈਂ ਸੈੱਲ ਦੀ ਵਿਆਖਿਆ ਕਰਨ ਵਾਸਤੇ ਤੁਹਾਡੇ ਸਾਹਮਣੇ ਅੱਜ ਬੈਠਾ ਹਾਂ, ਔਰ ਸੈੱਲ ਦੀਆਂ ਬਹੁਤ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਗੇ ਸਾਂਝੀਆਂ ਕੀਤੀਆਂ ਨੇ, ਔਰ ਅੱਜ ਅਸੀਂ ਨਿਊਕਲੀਅਸ ਤੱਕ ਪਹੁੰਚਣਾ ਹੈਗਾ। ਨਿਊਕਲੀਅਸ ਦੇ ਸੰਬੰਧ ਵਿੱਚ ਇਹ ਵਿਆਖਿਆ ਕਰਨ ਦੀ ਖਾਤਰ ਮੈਂ ਤੁਹਾਡੇ ਨਾਲ ਆ ਜਿਹੜੀ ਭੂਮਿਕਾ ਬਣ ਰਿਹਾ ਹਾਂ, ਤਾਂ ਕਿ ਤੁਸੀਂ ਆਸਾਨੀ ਨਾਲ ਇਹ ਸਮਝ ਸਕੋ ਵੀ ਮੈਂ ਕਿੱਥੇ ਪਹੁੰਚ ਕੇ ਗੱਲ ਕਰ ਰਿਹਾ ਹਾਂ। ਸੋ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੱਕ ਦੁਨੀਆਂ ਦੇ ਵਿੱਚ ਨਾਪੀ ਗਈ ਸਪੀਡ ਜਿਹੜੀ ਹੈ ਉਹ ਇਲੈਕਟ੍ਰੀਸਿਟੀ ਦੀ ਹੈ, ਪਾਵਰ ਦੀ ਹੈਗੀ ਜੀ। ਲਾਈਟ ਜਿਹਨੂੰ ਕਹਿੰਦੇ ਹਾਂ ਅਸੀਂ, ਲਾਈਟ ਈਅਰ ਵੇਖਦੇ ਹਾਂ ਨਾ, ਪਲੈਨਟ ਤੋਂ ਪਲੈਨਟ ਤੱਕ ਦੀ ਗਿਣਤੀ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਵੀ ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ, ਇੰਨੇ ਲਾਈਟ ਈਅਰ ਦੂਰ ਫਲਾਣਾ ਪਲੈਨਟ ਹੈ। ਇਹ ਪਲੈਨਟ ਲਾਈਟ ਈਅਰ ਦੂਰ ਕਹਿਣ ਦਾ ਮਤਲਬ ਕੀ ਹੈ, 3,92,000 ਕਿਲੋਮੀਟਰ ਇੱਕ ਸਕਿੰਟ ਦੀ ਜਿਹੜੀ ਲਾਈਟ ਦੀ ਸਪੀਡ ਅਸੀਂ ਮੇਜਰ ਕੀਤੀ ਹੋਈ ਹੈ, ਉਹ ਜਿੰਨੇ ਕੁ ਸਾਡੇ ਵਾਸਤੇ ਸੀ ਉਹਦੇ ਮੁਤਾਬਕ ਅਸੀਂ ਫਿਰ ਹੋਰ ਸਾਡੇ ਕੋਲ ਕੈਲਕੂਲੇਸ਼ਨ ਦਾ ਹੈ ਨੀ ਤਰੀਕਾਕਾਰ, ਅਸੀਂ ਲਾਈਟ ਈਅਰ ਨਾਲ ਇਸ ਨੂੰ ਮੇਜਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤੋ ਉਸੇ ਤਰ੍ਹਾਂ ਹੀ ਇਸ ਚੀਜ਼ ਨੂੰ ਬ੍ਰੇਨ ਨੂੰ ਕੰਪੇਅਰ ਕਰਨ ਵਾਸਤੇ ਕਿ ਇਹ ਚੀਜ਼ਾਂ ਤਾਂ ਸਰੀਰ ਦੇ ਨਾਲ ਹੀ ਕਨੈਕਟਡ ਨੇ, ਇਹ ਤਾਂ ਉਸੇ ਤਰ੍ਹਾਂ ਨੇ ਜਿਵੇਂ ਇੱਕ ਰੋਬੋਟ ਕੰਮ ਕਰਦਾ ਹੈ, ਐਕਸ਼ਨ ਦੀ ਰਿਐਕਸ਼ਨ ਹੋ ਹੀ ਜਾਂਦਾ ਆ, ਪਰ ਅਸੀਂ ਅੱਖਾਂ ਬੰਦ ਕਰਦੇ ਹਾਂ ਜਾਂ ਅੱਖਾਂ ਨਹੀਂ ਵੀ ਬੰਦ ਕਰਦੇ ਤੇ ਸੋਚਦੇ ਹਾਂ ਵੀ ਮੈਂ ਤਾਂ ਇੰਡੀਆ ਪਹੁੰਚ ਗਿਆ, ਮੈਂ ਆਪਣੇ ਪਿੰਡ ਦੀਆਂ ਗਲੀਆਂ ਵਿਚ ਜਾਂ ਮੈਂ ਆਪਣੇ ਘਰ ਵਿਚ ਉੱਥੇ ਫਿਰ ਰਿਹਾ ਹਾਂ, ਕਿੰਨੀ ਸਪੀਡ ਹੋਈ, ਇਹ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਈ। ਸੋ ਉਹਦੇ ਨਾਲੋਂ ਵੀ ਜ਼ਿਆਦਾ ਹੋ ਗਈ ਤੇ ਇਹਦਾ ਮਤਲਬ ਕੋਈ ਤੇ ਐਸੀ ਚੀਜ਼ ਹੈਗੀ ਹੈ ਨਾ ਜਿਹੜੀ ਇਹ ਸੋਚ ਰਹੀ ਹੈ, ਜਿਹੜੀ ਇਸ ਕਾਰਵਾਈ ਨੂੰ ਇੰਤਜ਼ਾਮ ਦੇ ਰਹੀ ਹੈ ਸਰੀਰ ਦੀਆਂ ਕਾਰਵਾਈਆਂ ਨੂੰ। ਤਾਂ ਸਰੀਰ ਇੱਕ ਉਮਰ ਗਰਮੀ ਕਿਤੇ ਗਰਮ ਤਵੇ ਨਾਲ ਲੱਗ ਗਈ ਆ ਤੇ ਇਕਦਮ ਇੱਕ ਸਕਿੰਟ ਦੇ 1,000ਵੇਂ ਹਿੱਸੇ ਦੇ ਵਿੱਚ ਬ੍ਰੇਨ ਚ ਆਰਡਰ ਗਿਆ ਤੇ ਬ੍ਰੇਨ ਤੋਂ ਵਾਪਸ ਆ ਗਿਆ, ਪਰ ਬ੍ਰੇਨ ਤੇ ਵਿਚਾਰਾ ਇੱਕ ਪਦਾਰਥ ਹੀ ਹੈਗਾ ਨਾ। ਜੇ ਬ੍ਰੇਨ ਇੱਕ ਪਦਾਰਥ ਹੈਗਾ ਆ ਤੇ ਇਹਦਾ ਮਤਲਬ ਹੈ ਵੀ ਇਸ ਪਦਾਰਥ ਨੂੰ ਚਲਾਉਣ ਵਾਸਤੇ ਵੀ ਤੇ ਕੋਈ ਚਾਹੀਦਾ, ਮਸ਼ੀਨਰੀ ਆਪਣੇ ਤਾਂ ਨਹੀਂ ਚੱਲਦੀ। ਇਹਦਾ ਮਤਲਬ ਇਹ ਆ ਵੀ ਇਹਦਾ ਕੋਈ ਨਾ ਕੋਈ ਹੋਰ ਸਿਰਾ, ਕੋਈ ਨਾ ਕੋਈ ਹੋਰ ਐਂਡ ਹੋਵੇਗਾ, ਔਰ ਉਸ ਐਂਡ ਨੂੰ ਵੇਖਦੇ ਹੋਇਆ ਅਸੀਂ ਇੱਕ ਤਸੱਵਰ ਕਰ ਲਿਆ, ਅਸੀਂ ਇੱਕ ਨਾਂ ਰੱਖ ਦਿੱਤਾ, ਉਹਦਾ ਨਾਂ ਕੀ ਰੱਖਿਆ ਸੀ, ਮਨ। ਮਨ ਜਿਹੜਾ ਆ ਉਹ ਜਿਹੜਾ ਹੈ ਉਹ ਇਹਦੇ ਤੋਂ ਉੱਪਰ ਵਾਲਾ ਹਿੱਸਾ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦੇ ਸਕਦਾ। ਸਾਡੇ ਸਰੀਰ ਦੀ ਅਸੀਂ ਗਿਣਤੀ ਕਰ ਲਈ ਹੈ ਕਿ ਹੱਡੀਆਂ ਹੈ, ਮਾਸਪੇਸ਼ੀਆਂ ਹੈ, ਬਲੱਡ ਵੈਸਲਸ ਨੇ, ਨਰਵਸ ਸਿਸਟਮ ਹੈ, ਨਰਵਸ ਸਿਸਟਮ ਬ੍ਰੇਨ ਤੇ ਪਹੁੰਚ ਗਿਆ, ਬ੍ਰੇਨ ਇੱਕ ਐਸੀ ਮਸ਼ੀਨਰੀ ਹੈ ਜਿਹੜੀ ਐਕਸ਼ਨ ਦੀ ਰਿਐਕਸ਼ਨ ਕਰੀ ਜਾ ਰਹੀ ਹੈ, ਔਰ ਉਸ ਤੋਂ ਉੱਪਰ ਜਾ ਕੇ ਕੁਝ ਐਸੀ ਚੀਜ਼ ਹੈਗੀ ਹੈ ਜਿਹੜੀ ਇਹਨਾਂ ਖਿਆਲਾਂ ਨੂੰ ਅੰਜਾਮ ਦਿੰਦੀ ਹੈ, ਇਸ ਰਿਐਕਸ਼ਨ ਨੂੰ ਚਾਲੂ ਕਰਦੀ ਹੈਗੀ ਹੈ, ਔਰ ਉਸ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਮਨ। ਮਨ ਜਿਹੜਾ ਹੈ ਉਹ ਇੱਕ ਪਹਿਲਾ ਤੁਸੀਂ ਕਹਿ ਸਕਦੇ ਹੋ ਅਦਿੱਖ ਸਟੇਸ਼ਨ ਹੈ ਜਿਹੜਾ ਸਾਨੂੰ ਦਿਖਾਈ ਨਹੀਂ ਦਿੰਦਾ, ਇਸ ਸਰੀਰ ਦਾ ਸਟੇਸ਼ਨ ਤੇ ਹੈਗਾ ਆ, ਪਰ ਉਹ ਇੱਕ ਅਦਿੱਖ ਸਟੇਸ਼ਨ ਹੈ ਜਿਹਨੂੰ ਅਸੀਂ ਹਾਈਪੋਥੇਸਿਸ ਕਹਿ ਲੈਂਦੇ ਹਾਂ। ਪਰ ਹਾਈਪੋਥੇਸਿਸ ਨੂੰ ਅਸੀਂ ਪ੍ਰੂਵ ਕਰਦੇ ਹਾਂ ਕਿ ਨਹੀਂ ਐਕਸ਼ਨ ਤਾਂ ਹੋ ਰਹੇ ਨੇ, ਸਾਨੂੰ ਮੰਨਣਾ ਤਾਂ ਪਏਗਾ ਨਾ ਕਿ ਅਸੀਂ ਹੁਣੇ ਦੇਖੋ ਇੰਡੀਆ ਚ ਪਹੁੰਚ ਗਏ, ਹੁਣੇ ਆਪਣੀਆਂ ਗਲੀਆਂ ਚ ਫਿਰ ਰਹੇ ਹਾਂ, ਹੁਣੇ ਅਸੀਂ ਇਹ ਕਰ ਰਹੇ ਹਾਂ। ਸੋ ਇੰਨੀ ਸਪੀਡ ਨਾਲ ਚੱਲਣ ਵਾਲਾ ਜਿਹੜਾ ਸਾਡਾ ਬ੍ਰੇਨ ਹੈ ਉਹ ਤਾਂ ਨਹੀਂ ਨਾ ਚੱਲਦਾ, ਖਿਆਲਾਂ ਦਾ ਆਦਾਨ ਪ੍ਰਦਾਨ ਹੁੰਦਾ, ਇਹਦਾ ਮਤਲਬ ਬ੍ਰੇਨ ਉਹਦੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ। ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿੱਚ ਪਰਿਵਰਤਿਤ ਹੁੰਦੇ ਨੇ, ਐਕਸਚੇਂਜ ਆਫ ਥਾਟਸ ਹੁੰਦਾ ਹੈ, ਮਟੀਰੀਅਲਿਸਟ ਟੂ ਥਾਟਸ, ਥਾਟਸ ਟੂ ਮਟੀਰੀਅਲਿਸਟ। ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਆਪਣੇ ਤਜਰਬੇ ਕਰ ਰਹੇ ਨੇ, ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ। ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ, ਉਹ ਆਂਦੇ ਆ ਭਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਮੈਂ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਔਰ ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ, ਪੰਚਾਂ ਕਾ ਗੋਰੇ ਇੱਕ ਧਿਆਨ, ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿੱਚ, ਔਰ ਸਾਡੇ ਕੋਲੋਂ ਆਰਡਰ ਲੈਂਦਾ ਹੈਗਾ ਜਾਂ ਬ੍ਰੇਨ ਨੂੰ ਉਹ ਆਰਡਰ ਕਰਦਾ ਹੈਗਾ। ਭਾਵ ਕੀ ਆ ਕਿ ਫਿਜ਼ੀਕਲ ਟਾਈਪ ਦੇ ਜਿਹੜੇ ਵੀ ਐਕਸ਼ਨ ਨੇ ਉਹ ਖਿਆਲਾਂ ਦੇ ਵਿਚ ਪਰਿਵਰਤਿਤ ਹੁੰਦੇ ਨੇ, ਐਕਸਚੇਂਜ ਆਫ ਥਾਟਸ ਹੁੰਦਾ ਹੈ, ਮਟੀਰੀਅਲਿਸਟ ਟੂ ਥਾਟਸ, ਥਾਟਸ ਟੂ ਮਟੀਰੀਅਲਿਸਟ। ਇਹ ਇੱਕ ਐਸੀ ਚੀਜ਼ ਹੈ ਜਿਹਦੇ ਵਾਸਤੇ ਹਜੇ ਵੀ ਸਾਇੰਸਦਾਨ ਹੈ ਆਪਣੇ ਤਜਰਬੇ ਕਰ ਰਹੇ ਨੇ, ਖੋਜਾਂ ਕਰ ਰਹੇ ਨੇ ਵੀ ਇਹ ਕਿਵੇਂ ਕੈਸਾ ਕਿਵੇਂ ਹੁੰਦਾ ਹੈਗਾ। ਪਰ ਅਲਟੀਮੇਟਲੀ ਜਿਹੜੇ ਯੋਗੀ ਜਾਂ ਹੋਰ ਜਿਹੜੇ ਸੰਨਿਆਸੀ ਲੋਕ ਨੇ ਜਿਹੜੇ ਇਸ ਪਾਸੇ ਇਸ ਵਿਧਾ ਦੇ ਜਾਣਕਾਰ ਹੈਗੇ ਨੇ, ਉਹ ਆਂਦੇ ਆ ਭਾਈ ਇਸ ਮਨ ਨੂੰ ਤੁਸੀਂ ਇਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ। ਪੰਚਾਂ ਕਾ ਗੋਰੇ ਇੱਕ ਧਿਆਨ, ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿਚ। ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ।

ਤੁਸੀਂ ਕਹਿ ਸਕਦੇ ਹੋ ਕਿ ਮਨ ਮੰਨ ਲਿਆ ਜਾਏ ਕਿਸੇ ਥਾਂ ਤੇ ਇਕਾਗਰਤਾ ਚ ਜੁੜ ਗਿਆ, ਤੁਸੀਂ ਕੋਈ ਗੱਲ ਕਰ ਰਹੇ ਹੋ ਤੇ ਤੁਹਾਡੇ ਘਰ ਵਾਲੀ ਰਸੋਈ ਚ ਕੰਮ ਕਰ ਰਹੀ ਹੈ, ਬੱਚਾ ਤੁਹਾਡੇ ਕੋਲ ਰੋ ਰਿਹਾ ਆ, ਉਥੋਂ ਰਸੋਈ ਚੋਂ ਆਵਾਜ਼ ਮਾਰ ਕੇ ਕਹਿ ਰਹੀ ਵੀ ਤੁਹਾਡੇ ਨੇੜੇ ਬੱਚਾ ਰੋ ਰਿਹਾ, ਤੁਹਾਨੂੰ ਪਤਾ ਨੀ ਲੱਗਦਾ? ਪੰਚਾਂ ਕਾ ਗੋਰੇ ਇੱਕ ਧਿਆਨ, ਅਸੀਂ ਅੱਗੇ ਇਹ ਵਿਚਾਰ ਕਰ ਚੁੱਕੇ ਹਾਂ ਇਸ ਸੰਬੰਧ ਦੇ ਵਿਚ। ਔਰ ਸਾਡੀਆਂ ਗਿਆਨ ਇੰਦਰੀਆਂ ਜੋ ਕੁਝ ਬਾਹਰੋਂ ਵੇਖਦੀਆਂ ਨੇ ਉਹ ਅੰਦਰ ਪਰੋਸਦੀਆਂ ਨੇ, ਧਿਆਨ ਦੇ ਸੈਂਟਰ ਤੇ ਪਰੋਸਦੀਆਂ ਨੇ, ਔਰ ਧਿਆਨ ਦਾ ਸੈਂਟਰ ਜਿਹੜਾ ਹੈ ਉਹ ਨਿਰਣਾ ਕਰਦਾ ਉਸ ਗੱਲ ਦਾ। ਇਸ ਖੱਟਾ ਮਿੱਠਾ ਜੋ ਵੀ ਕੁਛ ਅੱਖਾਂ ਵੇਖਦੀਆਂ ਨੇ, ਜੀਭ ਟੇਸਟ ਕਰਦੀ ਹੈ, ਨੱਕ ਸੁੰਘਦਾ ਹੈ, ਕੰਨ ਸੁਣਦੇ ਨੇ, ਇਹ ਸਾਰੇ ਕੋਈ ਦਾ ਨਿਰਣਾ। ਅਸੀਂ ਕਈ ਦਿਨ ਬਹੁਤ ਸਾਰੀਆਂ ਚੀਜ਼ਾਂ ਆਉਂਦੇ, ਤੁਸੀਂ ਲੰਘੇ ਜਾਂਦੇ ਹੋ ਸੜਕ ਦੇ, ਤੁਹਾਨੂੰ ਨਹੀਂ ਪਤਾ ਕੋਈ ਡਾਕਟਰ ਕੋਈ ਪੁੱਛ ਰਿਹਾ ਯਾਰ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ, ਤੁਸੀਂ ਕਹਿੰਦੇ ਯਾਰ ਮੈਂ ਨੀ ਵੇਖੀ, ਹਾਲਾਂਕਿ ਰੋਜ਼ ਭਾਵੇਂ ਉਸੇ ਸੜਕ ਤੋਂ ਲੰਘਦੇ ਹੋਵੋਗੇ, ਲੇਕਿਨ ਅਲਟੀਮੇਟ ਜਿੱਦਣ ਕਿਤੇ ਵਾਹ ਪਾਊਗਾ ਗੁਰਦੀਪ ਸਿੰਘ ਨਾਲ, ਉਸ ਰਸਤੇ ਤੇ ਲੰਘ ਜਾਓਗੇ ਤੇ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਪੁੱਛੂਗਾ ਤੇ ਫਿਰ ਹਾਂ ਯਾਰ ਇੱਥੇ ਜਦੋਂ ਵੀ ਲੰਘੋਗੇ ਰਸਤੇ ਚ ਤੁਹਾਨੂੰ ਪਤਾ ਹੋਊਗਾ ਵੀ ਇੱਥੇ ਡਾਕਟਰ ਗੁਰਦੀਪ ਸਿੰਘ ਦੀ ਕਲੀਨਿਕ ਹੈਗੀ ਆ। ਤਾਂ ਭਾਵ ਕੀ ਵਾਹ ਪੈਣ ਤੱਕ, ਤੇ ਜਿਨ੍ਹਾਂ ਲੋਕਾਂ ਦਾ ਇਸ ਵਿਧਾ ਦੇ ਨਾਲ ਵਾਹ ਪਿਆ ਹੈ ਨਾ, ਉਹ ਵਿਧਾ ਵਾਲੇ ਇਹ ਸਮਝਦੇ ਆ ਵੀ ਇਹ ਉਸ ਧਿਆਨ ਦੇ ਕੇਂਦਰ ਤੇ ਜਾ ਕੇ ਥਾਟਸ ਦਾ ਐਕਸਚੇਂਜ ਹੁੰਦਾ ਹੈ। ਔਰ ਮਾਂ ਨੇ ਸੋਚਿਆ ਬੱਚਾ ਰੋ ਰਿਹਾ ਹੈ, ਕੋਲ ਤੁਸੀਂ ਬੈਠੇ ਹੋਏ ਹੋ, ਤੁਸੀਂ ਆਪਣੀ ਕੰਸੈਂਟ੍ਰੇਸ਼ਨ ਦੇ ਵਿੱਚ ਹੈਗੇ ਹੋ, ਤੁਸੀਂ ਆਪਣੀ ਮਨ ਦੀ ਇਕਾਗਰਤਾ ਕਿਤੇ ਹੋਰ ਕੀਤੀ ਹੋਈ ਹੈ, ਧਿਆਨ ਇਸ ਪਾਸੇ ਹੈ ਨਹੀਂ ਕਿ ਨੇੜੇ ਦੀ ਆਵਾਜ਼ ਕੰਨ ਸੁਣ ਰਹੇ ਨੇ, ਕੰਨਾਂ ਚ ਵਜਾ ਰਹੀ ਹੈ, ਲੇਕਿਨ ਉਹ ਧਿਆਨ ਤੱਕ ਨਹੀਂ ਪਹੁੰਚ ਰਹੀ। ਸੋ ਅਲਟੀਮੇਟ ਕੀ ਹੋਇਆ ਕਿ ਅਸੀਂ ਇਹਨਾਂ ਸਾਰੀਆਂ ਗਿਆਨ ਇੰਦਰੀਆਂ ਦਾ ਕੰਟਰੋਲ ਕਿਸੇ ਨੂੰ ਸਮਝਦੇ ਹਾਂ ਤੇ ਉਹਨੂੰ ਅਸੀਂ ਕਹਿੰਦੇ ਹਾਂ ਧਿਆਨ, ਦੂਸਰੇ ਲਫ਼ਜ਼ਾਂ ਵਿੱਚ ਕਹਿ ਲੋ ਮਨ, ਜਾਂ ਹੋਰ ਵਿਆਖਿਆ ਕਰੋ ਤੇ ਉਹਨੂੰ ਕਹਿ ਦਿਓ ਮਨ ਦੀ ਇਕਾਗਰਤਾ। ਤੁਸੀਂ ਮਨ ਦੀ ਇਕਾਗਰਤਾ ਕਰ ਲੋ ਕਿਸੇ ਥਾਂ ਤੇ ਬਹੁਤ ਕੁਝ ਸੰਸਾਰ ਦਾ ਤੁਹਾਡਾ ਛੁੱਟਣਾ ਸ਼ੁਰੂ ਹੋ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਹੜੀਆਂ ਆਮ ਬੰਦਾ ਫਿਜ਼ੀਕਲ ਰੂਪ ਦੇ ਵਿੱਚ ਵੇਖਦਿਆਂ ਕਰਦਿਆਂ ਕਰਦਾ ਹੈਗਾ, ਯਾਰ ਤੂੰ ਬੜਾ ਬੇਧਿਆਨਾ ਹੈਗਾ, ਤੈਨੂੰ ਪਤਾ ਹੀ ਨੀ ਅੱਗੇ ਟੋਇਆ ਸੀਗਾ, ਜੇ ਤੈਨੂੰ ਪਤਾ ਨੀ ਗਿਆ ਕਿ ਚੀਜ਼ ਆ ਗਈ ਸੀ ਤੂੰ ਇਸ ਤਰ੍ਹਾਂ। ਭਾਵ ਕੀ ਹੈ, ਸਾਡੀ ਕੰਸੈਂਟ੍ਰੇਸ਼ਨ ਕਿਤੇ ਹੋਰ ਹੁੰਦੀ, ਸਾਡੀ ਇਕਾਗਰਤਾ ਕਿਤੇ ਹੋਰ ਹੁੰਦੀ ਹੈ। ਸੋ ਅਸੀਂ ਮਨ ਦੇ ਉੱਪਰ ਦੀ ਇੱਕ ਹੋਰ ਸਥਿਤੀ ਨੂੰ ਉਜਾਗਰ ਕਰ ਲਿਆ, ਜਿਹਨੂੰ ਇਹ ਕਹਿੰਦੇ ਨੇ ਕਿ ਮਨ ਦੀ ਇਕਾਗਰਤਾ, ਠੀਕ ਹੈ। ਔਰ ਉਸ ਤੋਂ ਬਾਅਦ ਇੱਕ ਐਸੀ ਸਥਿਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਈਗੋ, ਭਾਈ ਮੈਂ ਜਾਣਦਾ ਯਾਰ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਇਹਨੂੰ ਅਸੀਂ ਈਗੋ ਕਹਿੰਦੇ ਹਾਂ ਵੀ ਨਹੀਂ ਨਹੀਂ ਤੂੰ ਗਲਤ ਕਹਿ ਰਿਹਾ, ਮੈਂ ਠੀਕ ਕਹਿ ਰਿਹਾ, ਜੋ ਮੇਰੀ ਗੱਲ ਹੈ ਉਹ ਸਹੀ ਹੈਗੀ ਹੈ। ਇਹ ਇੱਕ ਐਸੀ ਵਿਵਸਥਾ ਹੈ ਇਸ ਸਟੇਜ ਦੀ, ਇਹ ਸਾਰਾ ਹਾਈਪੋਥੈਸਿਸ ਹੈ, ਮੈਂ ਤੁਹਾਨੂੰ ਸਿਰਫ ਹਾਈਪੋਥੈਸਿਸ ਦੱਸ ਰਿਹਾ, ਅਸੀਂ ਫਿਰ ਫਿਜ਼ੀਕਲ ਦੇ ਉੱਪਰ ਆਉਣਾ ਆ, ਕਿਉਂਕਿ ਸਾਡੀ ਲਿਮਿਟ ਜਿਹੜੀ ਹੈ ਉਹ ਫਿਜ਼ੀਕਲ ਤੱਕ ਹੈ, ਮੈਡੀਕਲ ਸਾਇੰਸ ਦੀ ਲਿਮਿਟ ਫਿਜ਼ੀਕਲ ਤੱਕ ਹੈ, ਮੈਂ ਉੱਥੇ ਹੀ ਲੈ ਕੇ ਆਉਣਾ, ਪਰ ਮੈਂ ਤੁਹਾਨੂੰ ਉਹ ਦੋ ਵਿਧਾ ਜੋ ਪੈਰਲਲ ਚੱਲ ਰਹੀਆਂ ਨੇ, ਇੱਕ ਨੂੰ ਅਸੀਂ ਹਾਈਪੋਥੈਸਿਸ ਕਹਿ ਰਹੇ ਹਾਂ, ਉਹਦਾ ਸਾਡੇ ਕੋਲ ਸਬੂਤ ਹੈ ਨਹੀਂ, ਉਹਦੀ ਐਕਸਪਲੇਨੇਸ਼ਨ ਹਨ ਜਿਹੜੀਆਂ ਮੈਂ ਤੁਹਾਨੂੰ ਦੇ ਰਿਹਾ ਹਾਂ, ਔਰ ਦੂਸਰੇ ਪਾਸੇ ਇੱਕ ਵਿਧਾ ਹੈਗੀ ਹੈ ਜਿਹਦੇ ਅਸੀਂ ਸਬੂਤ ਵਿਖਾ ਸਕਦੇ ਹਾਂ, ਜੋ ਸਬੂਤ ਵਿਖਾਉਣ ਵਾਲੀਆਂ ਗੱਲਾਂ ਤੱਕ ਸਹੀ ਤੁਸੀਂ ਸਮਝ ਸਕੋ ਇਸ ਗੱਲ ਨੂੰ। ਇਸ ਕਰਕੇ ਮੈਂ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਹਾਈਪੋਥੈਸਿਸ ਦੀ ਕਰ ਰਿਹਾ ਹਾਂ, ਔਰ ਉਸ ਤੋਂ ਬਾਅਦ ਇਸ ਸਥਿਤੀ ਨੂੰ ਜਾਣਨ ਵਾਲਿਆਂ ਨੇ ਇਹ ਆਖਿਆ ਈਗੋ ਹੈਗੀ ਹੈ। ਅਸੀਂ ਇਹ ਕਹਿੰਦੇ ਹਾਂ ਵੀ ਨਹੀਂ ਮੈਨੂੰ ਪਤਾ ਹੈ, ਮੈਂ ਜਾਣਦਾ ਯਾਰ ਸਾਰੀ ਗੱਲ ਨੂੰ, ਮੈਨੂੰ ਪਤਾ ਹੈਗਾ, ਹਰ ਗੱਲ ਦੇ ਵਿੱਚ ਅਸੀਂ ਇਹ ਕਹਿੰਦੇ, ਉਹਦਾ ਮਤਲਬ ਕੀ ਹੈ, ਸਾਡੀ ਇੱਕ ਈਗੋ, ਸਾਡੀ ਇੱਕ ਕੰਸੈਂਟ੍ਰੇਸ਼ਨ, ਸਾਡਾ ਇੱਕ ਡਿਸਿਪਲਿਨ ਜਾਂ ਕਹਿ ਦੋ ਮਨ ਦੇ ਵਿੱਚ ਇੱਕ ਵਿਚਾਰ ਬਣ ਗਿਆ, ਅਸੀਂ ਉਹਨੂੰ ਪੱਕਾ ਕਰਿਆ। ਉਸ ਤੋਂ ਬਾਅਦ ਅਲਟੀਮੇਟ ਇਸ ਥਾਂ ਤੇ ਫਿਰ ਇੱਕ ਲੌਜਿਕ ਆ ਜਾਂਦੀ ਹੈ, ਜਿਹੜੀ ਲੌਜਿਕ ਤੁਹਾਨੂੰ ਝੂਠਾ ਵੀ ਸਾਬਤ ਕਰ ਸਕਦੀ, ਝੂਠਾ ਗਲਤ ਵੀ ਸਾਬਤ ਕਰ ਸਕਦੀ। ਪਰ ਇਸ ਤੋਂ ਬਾਅਦ ਇਹਨਾਂ ਵਿਧਾ ਨੂੰ ਜਾਣਨ ਵਾਲਿਆਂ ਨੇ ਆਖਿਆ ਨਹੀਂ, ਇਹਦੇ ਉੱਪਰ ਇੱਕ ਹੋਰ ਸਟੇਜ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਸੁਪਰ ਈਗੋ। ਈਗੋ ਤੋਂ ਬਾਅਦ ਸੁਪਰ ਈਗੋ, ਇੱਕ ਐਸੀ ਦ੍ਰਿੜਤਾ, ਇੱਕ ਐਸੀ ਇਕਾਗਰਤਾ ਜਿਹੜੀ ਮੰਨਣ ਨੂੰ ਤਿਆਰ ਹੀ ਨਹੀਂ, ਤੁਹਾਡੀ ਲੌਜਿਕ ਨੂੰ ਮੰਨਦੇ ਹੀ, ਜਾਂ ਕਹਿ ਲਓ ਤੁਹਾਡੀ ਲੌਜਿਕ ਨੂੰ ਉਹ ਕੱਟ ਕਰ ਰਹੇ ਨੇ, ਹਾਂਜੀ ਤੁਹਾਡੀ ਗੱਲ ਨੂੰ ਨਹੀਂ ਮੰਨ ਰਹੇ, ਉਹ ਕਹਿ ਰਹੇ ਨੇ ਜੋ ਮੈਂ ਕਹਿ ਰਿਹਾ ਉਹੀ ਠੀਕ ਹੈ, ਤੁਸੀਂ ਗਲਤ ਕਹਿ ਰਹੇ। ਜਦੋਂ ਬੰਦੇ ਦੀ ਇਹ ਸਥਿਤੀ ਹੁੰਦੀ ਹੈ ਤੇ ਉਸ ਨੂੰ ਅਸੀਂ ਕਹਿੰਦੇ ਸੁਪਰ ਈਗੋ। ਔਰ ਇਸੇ ਤਰ੍ਹਾਂ ਹੀ ਇਸ ਸੁਪਰ ਈਗੋ ਤੋਂ ਬਾਅਦ ਭਾਈ ਫੇਰ ਕੀ ਆ, ਇਹਨੇ ਜੀ ਫੇਰ ਇੱਥੇ ਹੱਥ ਖੜੇ ਆ ਸਾਡੇ, ਫੇਰ ਤੇ ਸਾਡੇ ਹੱਥ ਖੜੇ ਆ ਤੇ ਅਸੀਂ ਇਨਫਿਨਿਟੀ ਤੇ ਪਹੁੰਚ ਗਏ, ਹੁਣ ਇਸ ਉੱਪਰ ਤਾਂ ਰੱਬ ਹੀ ਹੈ, ਇਨਫਿਨਿਟੀ ਹੈ। ਭਾਵ ਉਹ ਬਾਬੇ ਨਾਨਕ ਵਾਲੀ ਗੱਲ ਨੂੰ ਉੱਥੇ ਆ ਕੇ ਫਿਰ ਉਸ ਤਰ੍ਹਾਂ ਛੱਡ ਦਿੰਦੇ ਨੇ। ਮੈਂ ਇਹਨੂੰ ਜਦੋਂ ਮੈਡੀਕਲ ਕਾਲਜ ਚ ਸਟੂਡੈਂਟਸ ਨੂੰ ਇਹ ਪੜ੍ਹਾਇਆ, ਕਿਉਂਕਿ ਸਾਡੀ ਫਿਲੋਸਫੀ ਇਹਦੇ ਨਾਲ ਸੰਬੰਧਿਤ ਨਾ, ਉਹਨੇ ਤੇ ਦੇਖੀ, ਇਸ ਕਰਕੇ ਜਦੋਂ ਮੈਂ ਇਹ ਗੱਲ ਪੜ੍ਹਾਇਆ ਕਰਦਾ ਸੀ ਤੇ ਮੈਂ ਐਗਜ਼ਾਮਪਲ ਦਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ ਨਾ, ਫਿਲਮ ਵੇਖਦੇ ਹੋ ਤੇ ਫਿਲਮ ਦੇ ਪਰਦੇ ਉੱਪਰ ਪਿਕਚਰ ਦੇ ਵਿੱਚ ਕਿਸੇ ਨਾ ਕਿਸੇ ਥਾਂ ਤੇ ਕੋਈ ਸਪੌਟ ਆ ਰਿਹਾ ਹੈ, ਹੁਣ ਉਸ ਸਪੌਟ ਨੂੰ ਠੀਕ ਕਰਨ ਵਾਸਤੇ ਤੁਸੀਂ ਆਪਣੇ ਉਸ ਪਰਦੇ ਨੂੰ ਅੱਗੇ ਪਿੱਛੇ ਕਰੋ। ਇਹ ਸਰੀਰ ਸਾਡਾ ਇੱਕ ਪਰਦਾ ਹੈ ਉਸ ਵਿਧਾ ਦਾ, ਉਹ ਜਿਹੜੀ ਹੁਣ ਅਸੀਂ ਐਕਸਪਲੇਨ ਕਰਕੇ ਹਟੇ ਹਾਈਪੋਥੈਸਿਸ ਵਾਲੀ ਕਿ ਈਗੋ ਹੈ ਫਿਰ ਸੁਪਰ ਈਗੋ ਹੈਗੀ, ਔਰ ਉਸ ਹਾਲਾਤ ਨੂੰ

0: ਐਕਸਪਲੇਨ ਕਰਦੇ ਹੋਇਆ ਫਿਜ਼ੀਕਲ ਰੂਪ ਸਾਡਾ ਪਰਦਾ ਹੈਗਾ ਉਹਦੀ ਸ਼ੈਡੋ ਸਾਡੇ ਤੇ, ਜੇ ਉਹ ਨਾ ਸਾਡੇ ਵਿਚ ਹੋਵੇ ਤੇ ਇਹ ਸਰੀਰ ਮੁਰਦਾ ਹੈਗਾ। ਅੱਖਾਂ ਨੱਕ ਕੰਨ ਉੱਥੇ ਪਿਆਰੇ ਦਾ ਕੰਮ ਨਹੀਂ ਕਰਦਾ, ਇਹ ਤਾਂ ਅਸੀਂ ਸਾਬਤ ਕਰ ਚੁੱਕੇ ਹਾਂ ਵੀ ਹੈ ਤੇ ਜ਼ਰੂਰ ਕੁਝ ਐਸਾ ਜਿਹੜਾ ਪਾਵਰ ਦੇ ਰੂਪ ਵਿਚ ਹੈਗਾ ਆ। ਜੇ ਉਹ ਪਾਵਰ ਦੇ ਰੂਪ ਵਿਚ ਇਸ ਦੇ ਵਿਚ ਹੈਗਾ, ਘੱਟ ਘੱਟ ਨੇ ਹਰਜੂ ਬਸੇ ਅਸੀਂ ਕਹਿੰਦੇ ਹਾਂ ਨਾ, ਤੇ ਹੁਣ ਤੇ ਸਾਇੰਸ ਨੇ ਇਹ ਸਾਬਤ ਕਰ ਦਿੱਤਾ ਹੈਗਾ। ਹੁਣ ਸਾਇੰਸ ਨੇ ਇਸ ਹਾਈਪੋਥੀਸਿਸ ਨੂੰ ਸਾਬਤ ਕਰ ਦਿੱਤਾ ਹੈ ਕਿ ਸੰਸਾਰ ਦੇ ਵਿਚ ਜਿਹੜਾ ਜੀਵਨ ਵਿਚਰ ਰਿਹਾ ਹੈ ਨਾ, ਉਹ ਚਾਰ ਤਰ੍ਹਾਂ ਦਾ ਤੌਰ ਤੇ ਵਿਚਰ ਰਿਹਾ ਹੈਗਾ। ਅੰਡਰ ਜੇਰੇ ਚ ਸੇਤੇ ਚ ਉਤਪਜ, ਇਹ ਚਾਰ ਕੰਡੀਸ਼ਨਾਂ ਨੇ ਜਿਨ੍ਹਾਂ ਦੇ ਵਿਚ ਸਾਡਾ ਜੀਵਨ ਵਿਚਰ ਰਿਹਾ ਹੈਗਾ ਆ। ਔਰ ਉਸ ਨੂੰ ਕੁਝ ਕੁਛ ਅੰਡੇ ਚੋ ਪੈਦਾ ਹੁੰਦੇ ਨੇ, ਕੁਛ ਜੇਰ ਜੀਰਤ ਵਗੈਰਾ ਚੋ ਪੈਦਾ ਹੁੰਦੇ ਨੇ, ਔਰ ਕੁਛ ਬਨਸਪਤੀ ਵਗੈਰਾ ਹੈ ਸਿਹਤ ਚ ਹੈਗੇ ਨੇ, ਔਰ ਕੁਛ ਉਤਪੁਜ ਨੇ ਆਪਣੇ ਆਪ ਪੈਦਾ ਹੋਣ ਵਾਲੇ ਹੈਗੇ ਨੇ, ਜਿਵੇਂ ਪਹਾੜ ਵਗੈਰਾ ਤੁਸੀਂ ਬਣਾਉਂਦੇ ਤੇ ਨੀ, ਤੁਸੀਂ ਕਹੋ ਯਾਰ ਬੜੀ ਮੂਰਖਾਂ ਦੀ ਗੱਲ ਹੈ, ਪਹਾੜਾਂ ਨੂੰ ਵੀ ਤੁਸੀਂ ਜੀਵ ਨੀ ਸਮਝੀ ਜਾ ਰਹੇ। ਹਾਂਜੀ, ਸੋ ਗੁਰਬਾਣੀ ਨੇ ਲਿਖਿਆ ਹੋਇਆ ਇਹਦਾ ਮਤਲਬ ਅਜੇ ਇਹ ਹਾਈਪੋਥੀਸਿਸ ਸੀ, ਔਰ ਉਸ ਹਾਈਪੋਥੀਸਿਸ ਨੂੰ ਸਾਇੰਸ ਨੇ ਹੁਣ ਪੱਕਿਆਂ ਕਰ ਦਿੱਤਾ। ਕਿਵੇਂ ਪੱਕਿਆਂ ਕਰ ਦਿੱਤਾ? ਕਿ ਅਸੀਂ ਹਰ ਤਰ੍ਹਾਂ ਦੇ ਸੈੱਲ ਦੀ ਡਿਵੀਜ਼ਨ ਕਰ ਦਿੱਤੀ। ਸਾਰਿਆਂ ਨੇ ਪੜਿਆ ਨਿਊਟਰੋਨ ਪ੍ਰੋਟੋਨ ਵਗੈਰਾ ਵਗੈਰਾ, ਹੁਣ ਤੋਂ ਉਸ ਤੋਂ ਇਲੈਕਟ੍ਰੋਨ ਤੱਕ ਵੀ ਪਹੁੰਚ ਗਏ ਬਹੁਤ ਕੁਝ, ਔਰ ਉੱਥੇ ਦੇਖਿਆ ਕਿ ਹੈ ਇੱਕ ਐਨਰਜੀ ਹੈ ਮੂਵ ਕਰ ਰਹੀ ਹੈ। ਸੈੱਲ ਚਾਹੇ ਬਨਸਪਤੀ ਦਾ ਹੋਵੇ, ਸੈੱਲ ਚਾਹੇ ਸਾਡੇ ਲਿਵਿੰਗ ਬੀਂਗਸ ਦਾ ਹੋਵੇ, ਲਿਵਿੰਗ ਬੀਂਗਸ ਦੇ ਵਿੱਚੋਂ ਭਾਵੇਂ ਐਨੀਮਲ ਦਾ ਹੋਵੇ, ਭਾਵੇਂ ਬਰਡਸ ਦਾ ਹੋਵੇ, ਭਾਵੇਂ ਸਾਡੇ ਵਰਗੇ ਜੀਵ ਦਾ ਵਗੈਰਾ ਦਾ ਹੋਵੇ, ਉਹਦੇ ਵਿੱਚ ਇੱਕ ਐਨਰਜੀ ਮੂਵ ਕਰ ਰਹੀ ਹੈ ਤੇ ਅਲਟੀਮੇਟ ਉਹ ਐਨਰਜੀ ਹੈ। ਹੁਣ ਅਸੀਂ ਬਨਸਪਤੀ ਦਾ ਸੈੱਲ ਲੈ ਲਿਆ ਤੇ ਅਲਟੀਮੇਟ ਜਦੋਂ ਉਹਦੇ ਤੇ ਪਹੁੰਚੇ ਤਾਂ ਸਾਨੂੰ ਉਹੀ ਐਨਰਜੀ ਫੇਰ ਦਿਖਾਈ ਦੇਣੀ ਸ਼ੁਰੂ ਹੋ ਗਈ, ਔਰ ਦੇਖਿਆ ਕੰਪੇਅਰ ਕਰਕੇ ਉਹਨਾਂ ਦੀ ਪਾਵਰ, ਉਹਨਾਂ ਦਾ ਰੂਪ ਰੰਗ ਇੱਕੋ ਜਿਹਾ। ਅਸੀਂ ਇਹ ਸਮਝ ਕਰ ਲਿਆ ਵੀ ਨਹੀਂ, ਜਿਹੜੀ ਬਨਸਪਤੀ ਨੂੰ ਅਸੀਂ ਕੱਲ ਨਾਨ ਲਿਵਿੰਗ ਚ ਗਿਣਦੇ ਸੀਗੇ, ਉਹ ਨਾਨ ਲਿਵਿੰਗ ਨਹੀਂ, ਉਹ ਵੀ ਲਿਵਿੰਗ ਹੈ, ਲਾਈਫ ਇਹਦੇ ਵਿੱਚ ਵੀ ਹੈਗਾ। ਅਗਲੀ ਗੱਲ ਆ ਗਈ ਜਿਹੜੀ ਸਾਡੇ ਸਾਹਮਣੇ ਮੇਨ ਗੱਲ, ਅਸੀਂ ਪਹਾੜਾਂ ਤੇ ਆਉਣੇ ਆ ਕਿ ਪਹਾੜਾਂ ਨੂੰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਵੀ ਇਹ ਲਿਵਿੰਗ ਹੈ। ਪਰ ਜਦੋਂ ਅਸੀਂ ਪੱਥਰ ਨੂੰ ਤੋੜ ਕੇ ਉਹਦੇ ਅਲਟੀਮੇਟ ਸੈੱਲ ਤੱਕ ਸਾਇੰਸ ਪਹੁੰਚ ਗਈ ਤੇ ਉਹਨਾਂ ਨੇ ਵੇਖਿਆ ਯਾਰ ਇਹਦੇ ਵਿੱਚ ਵੀ ਉਹੀ ਐਨਰਜੀ, ਉਹੀ ਘੱਟ ਘੱਟ ਗਿਆ, ਮੈਂ ਹਰਜੂ ਵਸੇ ਵਾਲੀ ਗੱਲ ਹੀ ਹੈਗੀ ਆ, ਉਹੀ ਐਨਰਜੀ। ਇਹਦਾ ਮਤਲਬ ਕੀ ਹੋਇਆ? ਇਸ ਨੂੰ ਵੀ ਗੁਰਬਾਣੀ ਨੇ ਜੀਵਨ ਦਾ ਇੱਕ ਹੋਰ ਅਲੱਗ ਤਰ੍ਹਾਂ ਦਾ ਰੂਪ ਦੇ ਤੌਰ ਤੇ ਵਿਆਖਿਆ ਕਰ ਦਿੱਤੀ ਕਿ ਜੀਵਨ ਚਾਰ ਤਰ੍ਹਾਂ ਵਿਚਰ ਰਿਹਾ ਹੈ, ਅੰਡਰ ਜ਼ੇਰ ਸੇਤੇ ਉਤਪਜ। ਤੋ ਉਸੇ ਤਰ੍ਹਾਂ ਦੀ ਵਿਆਖਿਆ ਕਰਦਿਆਂ ਹੋਇਆ ਮੈਂ ਆਪਾਂ ਇਸ ਗੱਲ ਤੇ ਪਹੁੰਚਿਆ ਵੀ ਮੈਂ ਜੋ ਆਮ ਤੌਰ ਤੇ ਦੱਸਿਆ ਕਰਦਾ ਸੀਗਾ ਵੀ ਤੁਸੀਂ ਫਿਲਮ ਵੇਖਦੇ ਹੋ, ਆ ਸਰੀਰ ਸਾਡਾ ਪਰਦਾ ਆ, ਇਹ ਸਰੀਰ ਦੇ ਉੱਪਰ ਜੋ ਵੀ ਕੁਝ ਸਾਨੂੰ ਸਾਹਮਣੇ ਦਿਖਾਈ ਦਿੰਦਾ ਸਮਝੋ ਪਰਦੇ, ਕਿਸੇ ਥਾਂ ਤੇ ਫਿਲਮ ਚੱਲ ਰਹੀ ਹੈ ਔਰ ਕਿਸੇ ਪ੍ਰੋਜੈਕਟਰ ਵਿੱਚ ਫਿਲਮ ਰੱਖੀ ਹੋਈ ਹੈ, ਉਹਦਾ ਅਕਸ ਸਾਡੇ ਤੇ ਪੈ ਰਿਹਾ ਹੈ ਤੇ ਹੁਣ ਉਸ ਪ੍ਰੋਜੈਕਟਰ ਦੇ ਵਿਚ ਰੱਖੀ ਹੋਈ ਜਿਹੜੀ ਫਿਲਮ ਹੈਗੀ ਹੈ, ਜੇ ਅਸੀਂ ਜਦ ਤੱਕ ਉਸ ਫਿਲਮ ਦੇ ਵਿਚੋਂ ਉਹ ਸਪੋਟ ਦੂਰ ਨਹੀਂ ਕਰਦੇ ਨਾ, ਤਦ ਤੱਕ ਇਹ ਪਰਦੇ ਨੂੰ ਜਿੰਨਾ ਮਰਜ਼ੀ ਇਧਰ ਉਧਰ ਹਵਾਈ ਜਾਓ ਇਹ ਠੀਕ ਨਹੀਂ ਹੋਣਾ। ਔਰ ਇਹੀ ਗੱਲ ਹੋ ਰਿਹਾ ਨਾ ਮੈਡੀਕਲ ਸਾਇੰਸ ਦੇ ਵਿਚ, ਹੁਣ ਕੀ ਹੋ ਰਿਹਾ? ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਭਾਈ ਜੇ ਉਲਟੀਆਂ ਆਉਂਦੀਆਂ ਨੇ ਬੰਦ ਕਰੋ ਉਲਟੀਆਂ, ਉਹਦੇ ਟੱਟੀਆਂ ਲਾ ਦੂਗੀ, ਕਿਉਂਕਿ ਸਮਝਦੀ ਤੇ ਉਹ ਹੋਇਆ ਵੀ ਜੋ ਕੁਛ ਸਰੀਰ ਚਲਾ ਗਿਆ ਆ ਉਹ ਅਨਵਾਂਟਡ ਆ, ਉਹ ਅਕਸੈਪਟੇਬਲ ਨਹੀਂ ਹੈਗਾ, ਉਹਨੂੰ ਬਾਹਰ ਕੱਢਣਾ ਹੈਗਾ। ਤੇ ਜੇ ਉਹਨੂੰ ਬਾਹਰ ਕੱਢਣਾ ਹੈ ਤੇ ਭਾਈ ਤੁਸੀਂ ਇਧਰੋਂ ਜ਼ਬਰਦਸਤੀ ਬੰਦ ਕਰ ਦਿੱਤਾ, ਦੂਜੇ ਪਾਸੋਂ ਕੱਢ ਦੂਗੀ। ਇਸੇ ਤਰ੍ਹਾਂ ਬਿਮਾਰੀਆਂ ਦਾ ਚਲਨ ਸਾਡੇ ਸਰੀਰ ਵਿੱਚ ਚੱਲ ਰਿਹਾ, ਅਸੀਂ ਰਿਪਲੇਸ ਕਰ ਰਹੇ ਹਾਂ, ਅਸੀਂ ਹਰ ਗੱਲ ਨੂੰ ਰਿਪਲੇਸ ਕਰ ਰਹੇ ਹਾਂ, ਇਲਾਜ ਨਹੀਂ ਕਰ ਰਹੇ। ਇਲਾਜ ਤੇ ਕਿੱਥੋਂ ਹੋਣਾ ਆ? ਉਸ ਪ੍ਰੋਜੈਕਟਰ ਤੇ ਪਹੁੰਚ ਕੇ, ਔਰ ਉਸ ਪ੍ਰੋਜੈਕਟਰ ਤੇ ਪਹੁੰਚ ਕੇ ਜਦੋਂ ਅਸੀਂ ਇਹ ਵੇਖਦੇ ਹਾਂ ਵੀ ਪ੍ਰੋਜੈਕਟਰ ਦਾ ਵੀ ਅਸਲ ਦੇ ਵਿਚ ਇਹ ਮਕੈਨੀਕਲ ਚੀਜ਼ ਹੈ, ਬ੍ਰੇਨ ਸਾਡਾ ਇੱਕ ਮਕੈਨੀਕਲ ਚੀਜ਼ ਹੈ, ਉਹਦੇ ਵਿਚ ਇੱਕ ਫਿਲਮ ਰੱਖੀ ਹੋਈ ਹੈ, ਔਰ ਫਿਲਮ ਜੋ ਚੱਲ ਰਹੀ ਉਹ ਪਰਦੇ ਤੇ ਦਿਖਾਈ ਦੇ, ਦਿਖਾਈ ਕਿਵੇਂ ਦੇਊਗੀ? ਦਿਖਾਈ ਕਿਵੇਂ ਦੇਊਗੀ? ਉਹ ਸੁਪਰ ਈਗੋ ਤੋਂ ਉੱਪਰ ਇਨਫਿਨਿਟੀ ਤੱਕ ਪਹੁੰਚਣ ਵਾਲੀ ਗੱਲ ਵੀ ਜਦ ਤੱਕ ਲਾਈਟ ਹੀ ਨਹੀਂ ਹੈਗੀ। ਸੋ ਮਤਲਬ ਕੀ ਹੋਇਆ? ਅਲਟੀਮੇਟ ਇੱਕ ਲਾਈਟ, ਅਲਟੀਮੇਟ ਇੱਕ ਪਾਵਰ ਇਹਦੇ ਵਿਚ ਇਨਵੇਡ ਕਰਦੀ ਹੈ ਜਾਂ ਇਹਦੇ ਥਰੂ ਪਾਸ ਕਰਦੀ ਹੈ ਤੇ ਪਰਦੇ ਤੇ ਇੱਕ ਪਿਕਚਰ ਸਾਨੂੰ ਦਿਖਾਈ ਦਿੰਦੀ ਹੈ। ਮਤਲਬ ਕੀ ਹੋਇਆ? ਹਰ ਪਾਸੇ ਅਖੀਰ ਉਹੀ ਬਾਬੇ ਨਾਨਕ ਵਾਲੀ ਗੱਲ ਹੀ, ਜੇ ਹੋ ਜਾਣਾ ਆਖਾ ਨਾਹੀ ਕਹਿ ਨਾ ਕਥਨ ਨਾ ਜਾਈ। ਹਾਂਜੀ, ਸੋ ਉੱਥੇ ਆ ਕੇ ਅਸੀਂ ਇਹ ਜਿਹੜੀ ਵਿਧਾ ਹੈ ਸਾਡੀ ਇੱਕ ਪਾਸੇ ਦੀ, ਇੱਕ ਪਾਸਾ ਹੈ ਸਾਡਾ ਜਿਹਦੇ ਬਾਰੇ ਅਸੀਂ ਸਬੂਤ ਸਾਡੇ ਕੋਲ ਹੈ ਨੀ, ਪਰ ਸਾਬਤ ਅਸੀਂ ਐਗਜ਼ਾਮਪਲਾਂ ਨਾਲ ਕਰ ਰਹੇ ਹਾਂ, ਜਿਵੇਂ ਮੈਂ ਤੁਹਾਡੇ ਸਾਹਮਣੇ ਇਹ ਸਾਬਤ ਕੀਤਾ ਵੀ ਉਹ ਵੀ ਇੱਕ ਵਿਧਾ ਹੈਗੀ ਹੈ। ਪਰ ਅਸੀਂ ਕਿਉਂਕਿ ਮੈਡੀਕਲ ਸਾਇੰਸ ਦੇ ਵਿਚ ਇਸ 21ਵੀਂ ਸਦੀ ਦੇ ਯੁੱਗ ਵਿਚ ਜਾ ਰਹੇ ਹਾਂ, ਔਰ ਇੱਥੇ ਹਰ ਚੀਜ਼ ਦਾ ਹਰ ਬੰਦਾ ਸਬੂਤ ਮੰਗਦਾ, ਯਾਰ ਤੂੰ ਇਹ ਗੱਲ ਕਹਿ ਰਿਹਾ ਇਹਦਾ ਸਬੂਤ ਕੀ ਹੈ ਤੇਰੇ ਕੋਲ? ਹਾਂਜੀ, ਬਿਮਾਰੀਆਂ ਹਨ ਤੇ ਉਹਦੇ ਸਬੰਧ ਵਿਚ ਵੀ ਅਸੀਂ ਮੰਗਦੇ ਹਾਂ ਯਾਰ ਇਹਦਾ ਸਬੂਤ ਕੀ ਹੈ ਤੇਰੇ ਕੋਲ? ਹਾਂਜੀ, ਸੋ ਮੈਡੀਕਲ ਸਾਇੰਸ ਅਜੇ ਤੱਕ ਬੈਕਵਰਡ ਜਾਂਦਿਆਂ ਹੋਇਆ, ਹਾਲਾਂਕਿ ਹੋਮਿਓਪੈਥਿਕ ਸਾਇੰਸ ਜਿਹੜੀ ਹੈ ਉਹ ਇਸ ਵਿਧਾ ਦੇ ਮੁਤਾਬਕ ਵਰਕ ਕਰਦੀ ਹੈ, ਬਟ ਯੂ ਫੀਲ ਵਟ ਯੂ ਰਿਅਲਾਈਜ਼ ਇਹ ਸਾਰੀਆਂ ਗੱਲਾਂ ਸਾਡੀ ਉਸ ਮਨ ਦੀ ਉੱਪਰ ਵਾਲੀ ਸਥਿਤੀ ਦੀਆਂ ਗੱਲਾਂ ਹਨ ਜਿਹੜੀਆਂ ਸਰੀਰ ਤੋਂ ਬਾਅਦ ਵਿਚ ਆਉਂਦੀਆਂ ਨੇ ਪਰ ਪਹਿਲਾਂ ਹਨ। ਖੈਰ ਅਸੀਂ ਮੈਡੀਕਲ ਸਾਇੰਸ ਨੂੰ ਡੀਲ ਕਰਦਿਆਂ ਹੋਏ ਇਹ ਗੱਲ ਕਹਿ ਰਹੇ ਹਾਂ ਕਿ ਮੈਡੀਕਲ ਸਾਇੰਸ ਦੇ ਵਿਚ ਅਸੀਂ ਉਸ ਚੀਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਲਟੀਮੇਟ ਬਰੀਕ ਤੋਂ ਬਰੀਕ ਕਿਸ ਜਗ੍ਹਾ ਤੇ ਜਾ ਕੇ ਕੋਈ ਨੁਕਸ ਪਿਆ ਹੈ ਜਿਹੜਾ ਇਸ ਸਾਡੇ ਸਰੀਰ ਦੇ ਪਰਦੇ ਦੇ ਉੱਪਰ ਬਿਮਾਰੀ ਦੇ ਰੂਪ ਵਿਚ ਸਾਨੂੰ ਦਿਖਾਈ ਦੇ ਰਿਹਾ ਹੈ ਤੇ ਉਸ ਚੀਜ਼ ਦੀ ਹੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਇਹ ਕਰਨੀ ਸ਼ੁਰੂ ਕੀਤੀ ਹੈ ਵੀ ਨਹੀਂ ਇਹਦਾ ਅਲਟੀਮੇਟ ਬਰੀਕ ਤੋਂ ਬਰੀਕ ਹਿੱਸਾ ਸੈੱਲ ਹੈ, ਚਾਹੇ ਬ੍ਰੇਨ ਦਾ ਸੈੱਲ ਹੈ ਚਾਹੇ ਕਿਸੇ ਹੋਰ ਅੰਗ ਦਾ ਸੈੱਲ ਹੈ, ਇਹ ਇੱਕ ਸੈੱਲ ਹੈ ਤੇ ਉਸ ਸੈੱਲ ਦੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਕਰ ਦਿੱਤੀ ਸੀ ਵੀ ਭਾਈ ਸੈੱਲ ਇੱਕ ਇਸ ਤਰ੍ਹਾਂ ਦਾ ਕਿਲਾ ਹੈਗਾ ਆ ਜਿਹਦੀ ਕਿਲੇ ਦੀ ਇੱਕ ਚਾਰ ਦੀਵਾਰੀ ਹੈਗੀ ਹੈ ਔਰ ਉਸ ਚਾਰ ਦੀਵਾਰੀ ਦੇ ਦੋ ਲੇਅਰਾਂ ਦੋ ਪਰਦੇ ਬਣੇ ਨੇ ਔਰ ਦੋ ਪਰਦਿਆਂ ਦੇ ਵਿਚਕਾਰ ਕੁਝ ਫਲੂਡ ਰੱਖਿਆ ਕਿਉਂਕਿ ਸੈੱਲ ਮੂਵ ਕਰਦਾ ਹੈ, ਇਹ ਜੀਵਨ ਮੂਵ ਕਰਦਾ ਚੱਲਣ ਦਾ ਨਾ, ਇਹ ਸਾਰਾ ਬ੍ਰਹਿਮੰਡ ਹੀ ਮੂਵ ਕਰ ਰਿਹਾ ਹੈਗਾ ਆ ਔਰ ਸਾਰੇ ਬ੍ਰਹਿਮੰਡ ਦੇ ਮੂਵ ਕਰਦਿਆਂ ਹੋਇਆ ਵੀ ਸਾਨੂੰ ਆਵਾਜ਼ ਤੇ ਨਹੀਂ ਸੁਣਾਈ ਦਿੰਦੀ ਨਾ, ਪਰ ਇਹ ਉਹਦੀ ਮਹਾਨਤਾ ਹੈ, ਇਹ ਵੀ ਉਹਦੀ ਵਿਸ਼ੇਸ਼ਤਾ ਹੈਗੀ ਹੈ ਕਿ ਅਸੀਂ ਵੇਖਦੇ ਨੇ ਜਿਹਨੂੰ ਗੁਰਬਾਣੀ ਨੇ ਲਿਖਿਆ ਅਨਾਦ ਅਨਾਦ ਦੇ ਤੌਰ ਤੇ ਲਿਖਿਆ ਹੈ ਕਿ ਨਾਦ ਦਾ ਮਤਲਬ ਹੁੰਦਾ ਸਾਊਂਡ ਵਾਦ ਕਿ ਵਾਦ ਨਹੀਂ ਹੈ ਅਨਾਦ ਹੈ, ਪਰ ਏਡਾ ਵੱਡਾ ਬ੍ਰਹਮ ਚੱਲ ਰਿਹਾ ਸਾਰਾ ਕੁਝ ਮੂਵ ਕਰ ਰਿਹਾ। ਸੋ ਉਹੀ ਤਰ੍ਹਾਂ ਜਿਹੜੀ ਸੈੱਲ ਦੇ ਵਿਚ ਮੂਵਮੈਂਟ ਹੁੰਦੀ ਹੈ ਸਾਡੇ ਇਸ ਸਰੀਰ ਦੇ ਵਿਚ ਉਹ ਸਾਰੇ ਉਸ ਸੈੱਲ ਤੱਕ ਆਪਾਂ ਪਹੁੰਚੇ ਹਾਂ ਤੇ ਬਾਹਰ ਦੀ ਦੀਵਾਰ ਦੀ ਗੱਲ ਆਪਾਂ ਕਰ ਦਿੱਤੀ ਸੀ ਕਿ ਇਸ ਨੂੰ ਅਸੀਂ ਮੈਂਬਰੇਨ ਕਹਿੰਦੇ ਹਾਂ, ਮੈਂਬਰੇਨ ਦੀਆਂ ਦੋ ਤਹਿਆਂ ਦੱਸੀਆਂ ਸੀ, ਇਹਦੇ ਵਿਚ ਆਵਾਜਾਈ ਕਿਵੇਂ ਹੁੰਦੀ ਹੈ ਦੱਸਿਆ ਸੀ ਕਿ ਕਿਲੇ ਦੀ ਦਰਵਾਜੇ ਹੁੰਦੇ ਇਹਦਾ ਤਾਂ ਦਰਵਾਜਾ ਹੀ ਕੋਈ ਨਹੀਂ ਹੈਗਾ ਔਰ ਦਰਵਾਜਾ ਨਹੀਂ ਤੇ ਫਿਰ ਆਵਾਜਾਈ ਕਿਵੇਂ ਹੁੰਦੀ ਹੈ, ਉਹਦਾ ਲਫ਼ਜ਼ ਆਪਾਂ ਇਸਤੇਮਾਲ ਕੀਤਾ ਸੀਗਾ ਪਰਮੀਏਬਿਲਿਟੀ। ਪਰਮੀਏਬਿਲਿਟੀ ਦੀ ਐਗਜ਼ਾਮਪਲ ਮੈਂ ਤੁਹਾਨੂੰ ਲੱਸੀ ਪੁੰਨ ਕੱਪੜੇ ਨਾਲ ਲੱਸੀ ਪੁੰਨੀ ਜਾਂ ਕੱਪੜੇ ਨਾਲ ਚਾਹ ਪੁੰਨ ਦੀ ਐਗਜ਼ਾਮਪਲ ਦੇ ਤੌਰ ਤੇ ਦੇ ਦਿੱਤੀ ਸੀ, ਉਸ ਤੋਂ ਬਾਅਦ ਅਸੀਂ ਇਹਦੇ ਅੰਦਰ ਵੜ ਗਏ ਸੀਗੇ। ਜਦੋਂ ਅਸੀਂ ਅੰਦਰ ਵੜੇ ਸੀ ਤੇ ਅੰਦਰ ਦੇ ਸਾਰਾ ਸਿਸਟਮ ਜੋ ਵੀ ਕੁਝ ਸੀ ਉਹਨੂੰ ਮੈਡੀਕਲ ਟਰਮੀਨੋਲੋਜੀ ਦੇ ਵਿੱਚ ਸਾਈਟੋਪਲਾਜ਼ਮ ਕਹਿੰਦੇ ਹਾਂ। ਤੋ ਜਿਹੜਾ ਸਾਈਟੋਪਲਾਜ਼ਮ ਹੈ ਉਹ ਸੈੱਲ ਦੀ ਦੀਵਾਰ ਦੇ ਅੰਦਰ ਆਉਂਦੇ, ਦੀਵਾਰ ਦੀ ਬਣਤਰ ਇਹ ਉਹ ਕਾਰਵਾਈ ਦੀਵਾਰ ਦੇ ਵਿੱਚ ਖਰਾਬੀ ਆ ਜਾਵੇ ਕੀ ਬਿਮਾਰੀਆਂ ਹੋ ਸਕਦੀਆਂ ਇਹ ਮੈਂ ਕਰ ਚੁੱਕਿਆ ਹਾਂ, ਮੈਂ ਤਾਂ ਉਸਨੂੰ ਜ਼ਰਾ ਮਾਣਾ ਆਪਣੇ ਪੰਜਾਬੀ ਦੇ ਪ੍ਰੋਗਰਾਮ ਚ ਹੋ ਚੁੱਕੀ ਨੇ ਸਾਰੀਆਂ ਗੱਲਾਂ, ਅੰਗਰੇਜ਼ੀ ਚ ਵੀ ਹੋ ਗਈਆਂ, ਹਿੰਦੀ ਚ ਵੀ ਹੋ ਗਈਆਂ। ਸੋ ਉਸ ਤੋਂ ਅੱਗੇ ਅਸੀਂ ਚੱਲੇ ਸਾਂ ਕਿ ਇਹ ਸਾਰਾ ਸਾਈਟੋਪਲਾਜ਼ਮ ਹੈ ਤੇ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਵੀ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਇੱਕ ਤਰ੍ਹਾਂ ਦਾ ਇਨਵਾਇਰਮੈਂਟ ਹੈ ਔਰ ਉਸ ਇਨਵਾਇਰਮੈਂਟ ਦੇ ਮੁਤਾਬਕ ਜਿਵੇਂ ਸਾਡਾ ਇਨਵਾਇਰਮੈਂਟ ਹੈ 480 mm ਆਫ ਮਰਕਰੀ ਦਾ ਪ੍ਰੈਸ਼ਰ ਹਮੇਸ਼ਾ ਸਾਡੇ ਤੇ ਬਣਿਆ ਹੈ, ਅਸੀਂ ਉਹਦੇ ਚ ਜਿਉਂਦੇ ਹਾਂ, ਜੇ ਨਾ ਹੋਵੇ ਤੇ ਫਿਰ ਸਾਨੂੰ ਸਾਹ ਲੈਣਾ ਔਖਾ ਹੋ ਜਾਏ, ਪਹਾੜਾਂ ਤੇ ਜਾਓ ਇਹ 480 mm ਦਾ ਪ੍ਰੈਸ਼ਰ ਘੱਟ ਹੁੰਦਾ ਹੈ, ਆਕਸੀਜਨ ਘੱਟ ਹੁੰਦੀ ਕਿਉਂਕਿ ਆਕਸੀਜਨ ਭਾਰੀ ਹੁੰਦੀ ਹੈ, ਲੋਅ ਪੋਰਸ਼ਨ ਜ਼ਿਆਦਾ ਹੈ, ਉੱਪਰ ਵਾਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਹੋਰ ਕਾਰਬਨ ਵਗੈਰਾ ਤੇ ਹੋਰ ਗੈਸਾਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਉੱਥੇ ਸਾਨੂੰ ਸਾਹ ਲੈਣਾ ਔਖਾ ਹੋ ਜਾਂਦਾ। ਇਸੇ ਤਰ੍ਹਾਂ ਦੂਸਰੀ ਐਗਜ਼ਾਮਪਲ ਮੈਂ ਤੁਹਾਡੇ ਨਾਲ ਦਿੱਤੀ ਸੀਗੀ ਕਿ ਸਮੁੰਦਰ ਦਾ ਪਾਣੀ ਹੈ, ਸਮੁੰਦਰ ਵਿੱਚ ਰਹਿਣ ਵਾਲੇ ਜੀਵ ਜਿਹੜੇ ਨੇ ਉਹ ਇਹਦੇ ਵਿੱਚ ਹੀ ਰਹਿ ਸਕਦੇ ਨੇ ਔਰ ਉਹਨਾਂ ਦਾ ਇਨਵਾਇਰਮੈਂਟ ਹੈਗਾ ਆ ਉਹਦੇ ਵਿੱਚ ਵਧੀਆ ਤੌਰ ਤੇ ਕੰਮ ਕਰ ਸਕਦੇ ਤੇ ਅਸੀਂ 2 ਜਾਂ 3 ਮਿੰਟ ਤੋਂ ਵੱਧ ਪਾਣੀ ਚ ਨਹੀਂ ਰਹਿ ਸਕਦੇ, ਥੋੜਾ ਜਿਹਾ ਕੋਈ ਜ਼ਿਆਦਾ ਸਾਹ ਰੋਕ ਸਕਦਾ ਹੋਵੇਗਾ ਤੇ 2-3 ਮਿੰਟ ਵੱਧ ਕਰ ਲੈਂਦਾ ਹੋਊਗਾ, ਪਰ ਸਾਡਾ ਜੀਵਨ ਉਹਦੇ ਵਿੱਚ ਨਹੀਂ ਹੈਗਾ, ਇਸੇ ਤਰ੍ਹਾਂ ਮੱਛੀ ਦਾ ਜੀਵਨ ਇਹਦੇ ਤੋਂ ਬਾਹਰ ਨਹੀਂ ਹੈਗਾ। ਸੋ ਇਹ ਸਾਰੀਆਂ ਐਗਜ਼ਾਮਪਲਾਂ ਮੈਂ ਸਾਈਟੋਪਲਾਜ਼ਮ ਦੇ ਸੰਬੰਧ ਵਿੱਚ ਤੁਹਾਨੂੰ ਦਿੱਤੀ ਸੀ ਕਿ ਸੈੱਲ ਦੇ ਅੰਦਰ ਅੰਦਰ ਜਿੰਨਾ ਕੁਛ ਵੀ ਹੈ ਉਹਨਾਂ ਦਾ ਆਪਣਾ ਇੱਕ ਇਨਵਾਇਰਮੈਂਟ ਹੈ, ਉਸ ਇਨਵਾਇਰਮੈਂਟ ਦੇ ਵਿੱਚ ਹੀ ਇਹ ਆਰਾਮ ਨਾਲ ਕੰਮ ਕਰ ਸਕਦੇ ਨੇ, ਠੀਕ ਤਰ੍ਹਾਂ ਕੰਮ ਕਰ ਸਕਦੇ ਹਨ ਔਰ ਇਸ ਇਨਵਾਇਰਮੈਂਟ ਨੂੰ ਦੱਸਦਿਆਂ ਹੋਇਆਂ ਮੈਂ ਇਹ ਗੱਲ ਕਹੀ ਸੀ ਵੀ ਇਸ ਨੂੰ ਇੰਜ ਸਮਝ ਲਓ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਕਿ ਦੁੱਧ ਹੈ ਨਾ, ਦੁੱਧ ਦੀ ਇੱਕ ਕੰਸੈਂਟ੍ਰੇਸ਼ਨ ਹੈਗੀ ਆ, ਇਹਦੇ ਚ ਵਾਟਰ ਹੈ, ਇਹਦੇ ਚ ਹੋਰ ਕੈਲਸ਼ੀਅਮ ਵਗੈਰਾ ਹੈ, ਹੋਰ ਪ੍ਰੋਟੀਨ ਵਗੈਰਾ ਹੈ, ਉਹ ਸਾਰਾ ਕੁਛ ਮਿਕਸ ਕੀਤਾ ਹੈ ਪਰ ਇੱਕ ਕੰਪੋਜੀਸ਼ਨ ਬਣ ਗਈ, ਉਹਨੂੰ ਅਸੀਂ ਦੁੱਧ ਕਹਿ ਦਿੰਦੇ ਔਰ ਜੇ ਦੁੱਧ ਦੇ ਵਿੱਚ ਇੱਕ ਬੂੰਦ ਕਾਂਜੀ ਪੈਦੇ ਤੇ ਫੁੱਟ ਗਿਆ ਜਾਂ ਅਸੀਂ ਪਨੀਰ ਬਣਾਉਂਦੇ ਹਾਂ ਜਿਵੇਂ ਆਮ ਘਰਾਂ ਦੇ ਵਿੱਚ ਤੁਸੀਂ ਵੇਖੋ ਪਾਣੀ ਅਲੱਗ ਹੋ ਗਿਆ ਤੇ ਦੁੱਧ ਅਲੱਗ ਹੋ ਗਿਆ, ਹੁਣ ਜਿਹੜੇ ਲੋਕ ਦੁੱਧ ਚ ਰਹਿਣ ਦੇ ਆਦੀ ਨੇ ਜਿਨ੍ਹਾਂ ਦਾ ਜੀਵਨ ਉਹਦੇ ਵਿੱਚ ਹੈਗਾ ਆ ਉਹ ਫੁੱਟੇ ਹੋਏ ਦੁੱਧ ਦੇ ਉੱਪਰ ਵਾਲੇ ਪਾਣੀ ਵਾਲੇ ਹਿੱਸੇ ਚ ਵੀ ਨਹੀਂ ਰਹਿ ਸਕਣਗੇ, ਜਿਹੜਾ ਹੇਠਾਂ ਜੰਮ ਗਿਆ ਸਾਡਾ ਪਨੀਰ ਬਣ ਗਿਆ ਹੈ ਉਹਦੇ ਚ ਵੀ ਨਹੀਂ ਰਹਿ ਸਕਣਗੇ, ਜੀਵਨ ਦੁੱਬਰ ਹੋ ਜਾਏਗਾ। ਇਸੇ ਤਰ੍ਹਾਂ ਹੀ ਇਸ ਸਾਈਟੋਪਲਾਜ਼ਮ ਦੇ ਵਿੱਚ ਜਿਹੜੀਆਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ, ਜਦੋਂ ਮੈਂਬਰੇਨ ਖਰਾਬ ਹੋਇਆ ਤੇ ਮੈਂਬਰੇਨ ਖਰਾਬ ਹੋਣ ਤੋਂ ਬਾਅਦ ਇਹਦੇ ਅੰਦਰ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਗਈ, ਚਾਹੇ ਪੋਇਜ਼ਨ ਆ ਗਈ, ਚਾਹੇ ਕੋਈ ਦਵਾਈ ਇਸ ਤਰ੍ਹਾਂ ਦੀ ਖਾ ਲਈ, ਚਾਹੇ ਕੋਈ ਖੁਰਾਕ ਇਸ ਤਰ੍ਹਾਂ ਦੀ ਖਾ ਲਈ, ਚਾਹੇ ਕੋਈ ਇਨਵਾਇਰਮੈਂਟ ਇਸ ਤਰ੍ਹਾਂ ਦਾ ਚੇਂਜ ਹੋ ਗਿਆ ਜਿਹੜਾ ਮੈਂਬਰੇਨ ਤੋਂ ਅੰਦਰ ਲੰਘ ਗਿਆ ਤੇ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਜਿਹੜਾ ਉਸਨੇ ਖਰਾਬ ਕਰ ਦਿੱਤਾ ਤੇ ਉਹਦੇ ਕਰਕੇ ਬਿਮਾਰੀਆਂ ਇਹਦੇ ਵਿੱਚ ਪੈਦਾ ਹੁੰਦੀਆਂ ਨੇ। ਔਰ ਇਹਦੀ ਜਿਹੜੀ ਤਫਸੀਲ ਸੀਗੀ ਉਹ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਸਾਂ ਵੀ ਇਸ ਤਰ੍ਹਾਂ ਦੀਆਂ ਬਿਮਾਰੀਆਂ ਕੀ ਕੀ ਆ ਸਕਦੀਆਂ ਹਨ। ਔਰ ਉਸ ਤੋਂ ਬਾਅਦ ਅਸੀਂ ਜਦੋਂ ਸਾਈਟੋਪਲਾਜ਼ਮ ਦੇ ਅੰਦਰ ਵੜੇ ਤੇ ਸਭ ਤੋਂ ਪਹਿਲਾਂ ਪਹਿਲੀ ਗੱਲ ਸਾਨੂੰ ਸਾਹਮਣੇ ਦਿਖਾਈ ਦਿੰਦੀ, ਪਿੰਡ ਚ ਵੜ ਜਾਂਦਾ ਕਿਸੇ ਦੇ ਤੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਨਾ, ਉਹ ਘਰਾਂ ਤੋਂ ਉੱਚਾ ਲੱਗਿਆ ਹੁੰਦਾ, ਦਿਸਦਾ ਹੁੰਦਾ ਵੀ ਉਹ ਗੁਰਦੁਆਰਾ ਹੈਗਾ, ਸਾਨੂੰ ਪਤਾ ਹੁੰਦਾ। ਔਰ ਅਸੀਂ ਜ਼ਿਆਦਾਤਰ ਆਮ ਤੌਰ ਤੇ ਜਾਂਦੇ ਜੇ ਹੋਰ ਗੱਲਬਾਤ ਕਰਨੀ, ਜੇ ਨਹੀਂ ਕੋਈ ਪਿੰਡ ਚ ਵਾਕਫ ਕਰ ਤੇ ਉੱਥੇ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਠੀਕ ਇਸੇ ਤਰ੍ਹਾਂ ਨਿਸ਼ਾਨ ਸਾਹਿਬ ਨੂੰ ਦੇਖ ਕੇ, ਠੀਕ ਇਸੇ ਤਰ੍ਹਾਂ ਜਦੋਂ ਸੈੱਲ ਦੇ ਸਾਈਟੋਪਲਾਜ਼ਮ ਵੜਦੇ ਹਾਂ ਨਾ ਤੇ ਦੂਰ ਇੱਕ ਸਾਨੂੰ ਇੱਕ ਹੋਰ ਵੀ ਚੀਜ਼ ਸੈਂਟਰਲ ਆਈਡੀਆ ਦੇ ਵਿੱਚ ਦਿਖਾਈ ਗਈ ਜਿਹੜੀ ਸਾਰਿਆਂ ਤੋਂ ਵੱਡੀ ਹੈ। ਇਹ ਤਾਂ ਬਹੁਤ ਕੁਝ ਘੁੰਮ ਰਿਹਾ ਉਹਦੇ ਵਿੱਚ, ਲੇਕਿਨ ਉਹਦੇ ਚ ਸਭ ਤੋਂ ਵੱਡੀ ਚੀਜ਼ ਜਿਹੜੀ ਸਾਨੂੰ ਦਿਖਾਈ ਦੇ ਰਹੀ ਹੈ ਅਸੀਂ ਉਹਨੂੰ ਕਹਿੰਦੇ ਹਾਂ ਨਿਊਕਲੀਅਸ। ਨਿਊਕਲੀਅਸ ਜਿਹੜਾ ਹੈਗਾ ਆ ਇਹ ਸਭ ਤੋਂ ਵੱਡਾ ਔਰਗੇਨਲ ਹੈ, ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਇਸ ਸੈੱਲ ਦੇ ਅੰਦਰ ਅੰਦਰ ਹੈ। ਔਰ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈਗੀ ਹੈ ਜਿਹੜੀ ਡਬਲ ਲੇਅਰ ਵਾਲੀ ਹੈ। ਹੁਣ ਤੁਸੀਂ ਦੇਖੋ ਵੀ ਪਹਿਲਾਂ ਤਾਂ ਅਸੀਂ ਬਾਹਰ ਡਬਲ ਲੇਅਰ ਦੀ ਗੱਲ ਕੀਤੀ ਹੈ, ਉਸ ਤੋਂ ਬਾਅਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਨਿਊਕਲੀਅਸ ਜਿਹੜਾ ਹੈ ਉਹ ਵੀ ਡਬਲ ਲੇਅਰ ਵਾਲਾ ਹੈ। ਮੈਂ ਇੱਕ ਵਾਰ ਕਰਦਿਆਂ ਕਰਦਿਆਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸੈਕਟਰੀ ਹੁੰਦੇ ਆ ਵਾਰ ਵਾਰ ਮੈਨੂੰ ਜੇਲ੍ਹਾਂ ਚ ਜਾਣਾ ਪੈਂਦਾ ਸੀ ਤੇ ਮੇਰੀਆਂ ਜੇਲ੍ਹ ਯਾਤਰਾਵਾਂ ਦੀਆਂ ਚਿੱਠੀਆਂ ਕਾਪੀਆਂ ਕਾਫੀ ਸਾਰੀਆਂ ਭਰੀਆਂ ਪਈਆਂ ਇੰਡੀਆ ਚ ਰਹਿ ਗਈਆਂ। ਇੱਕ ਬਾਹਰ ਦਾ ਗੇਟ ਸੜਕ ਤੋਂ ਜਦੋਂ ਅੰਦਰ ਲੈ ਕੇ ਆਉਣੇ ਜਾਂ ਅੰਦਰ ਜਾਂਦੇ ਆ, ਉਸ ਤੋਂ ਬਾਅਦ ਇੱਕ ਡਿਓੜੀ ਦਾ ਗੇਟ ਹੈਗਾ ਬਾਹਰਲਾ, ਫਿਰ ਡਿਓੜੀ ਦੇ ਅੰਦਰ ਵਾਲਾ। ਡਿਓੜੀ ਦੇ ਦੋਹਾਂ ਗੇਟਾਂ ਦੇ ਵਿਚਕਾਰ ਆਫਿਸ ਹੁੰਦਾ ਉਹਨਾਂ ਦਾ ਜਿੱਥੇ ਸਾਰੀ ਕਾਰਵਾਈ ਹੁੰਦੀ ਹੈ, ਤੇ ਫਿਰ ਉਸ ਤੋਂ ਬਾਅਦ ਅੰਦਰ ਵਾਲਾ ਗੇਟ ਤੇ ਅੰਦਰ ਵਾਲਾ ਗੇਟ ਖੇਡ ਕੇ ਕੈਦੀ ਨੂੰ ਅੰਦਰ ਭੇਜ ਦਿੱਤਾ ਕਿ ਸਿੱਧਾ ਰਾਹ ਜਾਂਦਾ ਹੈਗਾ ਜਿਹਦੇ ਵਿੱਚ ਇਹ ਇੱਕ ਸੈਂਟਰਲ ਪੋਸਟ ਤੁਸੀਂ ਇਹਨੂੰ ਕਹਿ ਸਕਦੇ ਹੋ ਵੀ ਪੋਸਟ ਵਾਲੀ ਤਾਂ ਨਹੀਂ, ਚੱਕਰ ਹੌਲਦਾਰ ਨੂੰ ਦਿਲ ਚੱਕਰ ਕਹਿੰਦੇ ਆ ਅਸੀਂ, ਤੇ ਚੱਕਰ ਹੌਲਦਾਰ ਤੋਂ ਉੱਪਰ ਇੱਕ ਬੰਦਾ ਬੈਠਾ ਹੁੰਦਾ ਜੇਲ੍ਹ ਚਾਹ ਤੇ ਫਿਰ ਨਿਗਰਾਨੀ ਕਰ ਰਿਹਾ। ਉਹਦੇ ਤੋਂ ਸੱਜੇ ਪਾਸੇ ਜੇਲ੍ਹ ਦੀ ਕੈਦੀਆਂ ਦੀਆਂ ਬੈਰਕਾਂ ਨੇ, ਉਸ ਤੋਂ ਖੱਬੇ ਪਾਸੇ ਜਿਹੜੇ ਆਮ ਹੋਰ ਦੂਸਰੇ ਤਰ੍ਹਾਂ ਦੇ ਲੋਕ ਨੇ, ਔਰ ਉਹਦੇ ਵਿੱਚ ਹੀ ਸੱਜੇ ਪਾਸੇ ਫਾਂਸੀ ਕੋਠੀਆਂ ਤੇ ਖੱਬੇ ਪਾਸੇ ਉਹਨਾਂ ਦੇ ਬੈਕ ਸਾਈਡ ਤੇ ਜਿਹੜੀ ਸੀ ਬੀ ਕਲਾਸ ਹੁੰਦੀ ਸੀ ਜਿੱਥੇ ਮੈਂ ਬੰਦ ਹੁੰਦਾ ਸੀ। ਭਾਵ ਇੰਨੇ ਸਾਰੇ ਦਰਵਾਜ਼ੇ ਸੀ ਜਿੱਥੇ ਬੀ ਕਲਾਸ ਵਾਲੇ ਲੋਕ ਜਿਹੜੇ ਸੀ ਬੰਦ ਹੁੰਦੇ, ਇੰਨੇ ਸਾਰੇ ਲੋਕ ਖੋਲ ਕੇ ਉਹਨਾਂ ਤੱਕ ਪਹੁੰਚਣ ਵਾਲੀ ਗੱਲ ਹੁੰਦੀ ਸੀ। ਤੇ ਅੱਜ ਅਸੀਂ ਇਸ ਸਰੀਰ ਦੇ ਉਹ ਲੋਕ ਖੋਲ ਰਹੇ ਹਾਂ, ਉਹ ਲੋਕ ਖੋਲ ਰਹੇ ਹਾਂ ਤੇ ਦੱਸ ਰਹੇ ਹਾਂ ਵੀ ਪਹਿਲੇ ਜਵਾਬ ਲੰਘਾਂਗੇ ਤੇ ਉਹਦੇ ਵੀ ਅੱਗੇ ਪਿੱਛੇ ਦਰਵਾਜ਼ੇ ਨੇ। ਉਸ ਤੋਂ ਬਾਅਦ ਅਸੀਂ ਅੰਦਰ ਇੱਕ ਹੋਰ ਵਿਹੜੇ ਚ ਪਹੁੰਚ ਗਏ ਤੇ ਉਸ ਤੋਂ ਬਾਅਦ ਫਿਰ ਇੱਕ ਓਪੀ ਪੋਸਟ ਆ ਗਈ, ਮੈਂਬਰੇਨ ਫਿਰ ਆ ਗਿਆ ਡਬਲ ਲੇਅਰ ਦਾ। ਔਰ ਇਹ ਮੈਂਬਰੇਨ ਜਿਹੜਾ ਹੈਗਾ ਆ ਨਿਊਕਲੀਓਪਲਾਜ਼ਮ, ਨਿਊਕਲੀਓਪਲਾਜ਼ਮ ਦਾ ਜਿਹੜਾ ਮੈਂਬਰੇਨ ਹੈ ਇਹ ਵੀ ਪ੍ਰੋਟੀਨ ਦਾ ਬਣਿਆ ਹੋਇਆ, ਮੀਨਸ ਦੂਜੇ ਲਫ਼ਜ਼ਾਂ ਚ ਕਹਿ ਲਓ ਅਮੀਨੋ ਏਸਿਡ ਦਾ ਬਣਿਆ ਹੋਇਆ। ਇਹਦੇ ਵਿੱਚ ਫੈਟ ਹੈਗਾ ਆ ਔਰ ਜਿਹਦੇ ਕਰਕੇ ਇਹਦੀ ਲਚਕ ਬਣੀ ਹੋਈ ਹੈ, ਫੈਲਦਾ ਹੈ, ਸੁਕੜਦਾ ਹੈ, ਫੈਲਦਾ ਹੈ, ਸੁਕੜਦਾ। ਭਾਵ ਸਾਈਟੋਪਲਾਜ਼ਮ ਦੇ ਵਿੱਚ ਆਈਆਂ ਹੋਈਆਂ ਚੀਜ਼ਾਂ ਜਿਹੜੀਆਂ ਅੰਦਰ ਪ੍ਰਿਜ਼ਰਵ ਕਰਨ ਵਾਲੀਆਂ ਨੇ ਉਹ ਅੰਦਰ ਜਾ ਸਕਦੀਆਂ ਨੇ, ਔਰ ਜਿਹੜੀਆਂ ਉਹਦੇ ਤੋਂ ਬਾਹਰ ਜਾਣ ਵਾਲੀਆਂ ਨੇ ਉਹ ਇਸ ਤੋਂ ਬਾਹਰ ਆ ਸਕਦੀਆਂ ਨੇ। ਉਸ ਤੋਂ ਬਾਅਦ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇੱਕ ਤਾਂ ਇਹਦਾ ਪੂਰੇ ਸਾਈਟੋਪਲਾਜ਼ਮ ਦੇ ਨਾਲੋਂ ਕਲਰ ਡਿਫਰੈਂਟ ਆ, ਯੈਲੋਸ਼ ਟਾਈਪ ਦੇ ਕਲਰ ਦੇ ਵਿੱਚ ਸਾਨੂੰ ਆਮ ਸੈੱਲ ਦੇ ਵਿੱਚ ਦਿਖਾਈ ਦਿੰਦਾ ਹੈ, ਦੂਸਰੇ ਨਾਲੋਂ ਇੱਕ ਵੱਖਰਾ ਤੌਰ ਤੇ, ਜਿਵੇਂ ਇੱਕ ਅਲੱਗ ਹੀ ਟਾਪੂ ਕਿਸੇ ਸਮੁੰਦਰ ਦੇ ਵਿੱਚ ਖੜਾ ਹੋਵੇ ਤੇ ਇਸ ਖੜਾ ਤੇ ਹੈ ਨਹੀਂ, ਰਿਮੂਵ ਕਰ ਰਿਹਾ ਆ, ਪਰ ਇੱਕ ਟਾਪੂ ਹੈ ਜਿਹੜਾ ਸਮੁੰਦਰ ਸਾਨੂੰ ਦਿਖਾਈ ਦੇ ਰਿਹਾ ਤੇ ਅਸੀਂ ਉਹਨੂੰ ਨਿਊਕਲੀਅਸ ਕਹਿੰਦੇ। ਇਹ ਜਿਹੜਾ ਨਿਊਕਲੀਅਸ ਹੈਗਾ ਆ ਇਹ ਇਟ ਸੈਲਫ ਆਪਣੇ ਆਪ ਹੀ ਕੀ ਬਹੁਤ ਵੱਡਾ ਦਫ਼ਤਰ ਆ, ਇੱਕ ਬਹੁਤ ਵੱਡੀ ਚੀਜ਼ ਆ, ਔਰ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਰਹਿੰਦੀਆਂ ਨੇ ਪਰ ਸਾਰੀਆਂ ਕੀਮਤੀ ਨੇ। ਜਿਵੇਂ ਅਸੀਂ ਘਰ ਬਣਾਉਂਦੇ ਆ ਨਾ ਤੇ ਘਰ ਬਣਾਉਂਦੇ ਆ ਤੇ ਉਹਦੇ ਵਿੱਚ ਸਾਡਾ ਹੁੰਦਾ ਆਹ ਬਾਹਰ ਦੀ ਬੈਠਕ ਤੇ ਆਏ ਗਏ ਵਾਸਤੇ ਹੈ, ਉਸ ਤੋਂ ਬਾਅਦ ਅੰਦਰ ਜਾਓ ਆ ਸਾਡੀ ਰਸੋਈ ਹੈ, ਆ ਸਾਡਾ ਲਿਵਿੰਗ ਰੂਮ ਹੈ, ਬੈਡਰੂਮ ਹੈ, ਔਰ ਫਿਰ ਅਸੀਂ ਬਣਾਉਂਦੇ ਆ ਜਿੱਥੇ ਸਾਡੀਆਂ ਬਹੁਤ ਕੀਮਤੀ ਚੀਜ਼ਾਂ ਪਈਆਂ ਹੁੰਦੀਆਂ, ਕੀਮਤੀ ਚੀਜ਼ਾਂ, ਗਹਿਣਾ ਗੱਟਾ ਹੋਰ ਇਧਰ ਉਧਰ ਸਾਡੀਆਂ ਵਸੀਤਾਂ ਰਸਾਈਆਂ, ਸਾਡਾ ਜੋ ਵੀ ਕੁਛ ਹੁੰਦਾ ਆ ਘਰ ਦਾ ਰਜਿਸਟਰੀਆਂ ਵਗੈਰਾ ਉਹ ਸਾਰੀਆਂ ਉੱਥੇ ਰੱਖਦੇ ਹਾਂ, ਹੁਣ ਅਸੀਂ ਆਪ ਸਪੈਸ਼ਲੀ ਸਟੋਰ ਹਾਊਸ ਜਾਂ ਸੇਫ ਹਾਊਸ ਕਹਿ ਦਿੰਦੇ ਹਾਂ, ਸੇਫਟੀ ਦਾ ਹਾਊਸ ਸਾਡੇ ਉਸ ਘਰ ਦੇ ਵਿੱਚ ਹੁੰਦਾ। ਔਰ ਇਹ ਜਿਹੜਾ ਨਿਊਕਲੀਅਸ ਹੈ ਇਸ ਸਾਰੇ ਸੈੱਲ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਉਹ ਸੇਫ ਹਾਊਸ ਹੈ ਜਿੱਥੇ ਸਾਡੀਆਂ ਸਭ ਤੋਂ ਜ਼ਿਆਦਾ ਕੀਮਤੀ ਚੀਜ਼ਾਂ ਜਿਹੜੀਆਂ ਨੇ ਉਹ ਪਈਆਂ ਹੁੰਦੀਆਂ। ਹੁਣ ਜਿਹੜਾ ਇਹਦੇ ਅੰਦਰ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਮੂਵ ਕਰਨ ਵਾਸਤੇ ਵੀ ਇਹਦਾ ਵੀ ਇੱਕ ਆਪਣਾ ਇਨਵਾਇਰਮੈਂਟ ਹੈ, ਜਿਵੇਂ ਬਾਹਰ ਸਾਈਟੋਪਲਾਜ਼ਮ ਦਾ ਇਨਵਾਇਰਮੈਂਟ ਮੈਂ ਦੱਸਿਆ ਨਾ, ਇਵੇਂ ਇਹਦਾ ਆਪਣਾ ਇੱਕ ਇਨਵਾਇਰਮੈਂਟ ਹੈ, ਇਹਦਾ ਇੱਕ ਆਪਣਾ ਚੱਲਣ ਹੈ, ਔਰ ਜਿਹੜਾ ਉਹਦੇ ਚ ਡੀਕੋਡ ਜਾਂ ਜੋ ਵੀ ਕੁਛ ਹੈਗਾ ਉਹਨੂੰ ਅਸੀਂ ਕਹਿੰਦੇ ਸਾਈਟੋਪਲਾਜ਼ਮ। ਔਰ ਉਸ ਸਾਈਟੋਪਲਾਜ਼ਮ ਦੇ ਵਿੱਚ ਜਿਹੜਾ ਡੀਕੋਡ ਆ ਉਹ ਹੈ ਪ੍ਰੋਟੋਪਲਾਜ਼ਮ। ਪ੍ਰੋਟੋਪਲਾਜ਼ਮ ਇੱਕ ਐਸੀ ਚੀਜ਼ ਆ ਜਿਹੜੀ ਅੰਦਰ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸੰਭਾਲਣ ਵਾਸਤੇ ਸਮਾਂਬੱਧ ਨਿਸ਼ਚਿਤ ਰੱਖਣ ਵਾਸਤੇ ਸਹੀ ਰਵੇ, ਖਰਾਬ ਨਾ ਹੋ ਜਾਵੇ। ਬਹੁਤ ਹੀ ਆਸਾਨੀ ਚੀਜ਼ਾਂ ਖਰਾਬ ਖਰੂਬ ਜਿਹੜੀਆਂ ਹੁੰਦੀਆਂ ਨਾ, ਸਬਜ਼ੀ ਬਣਾਈ ਹੈ ਨਾ ਤੇ ਹੁਣ ਕੱਲ ਨੂੰ ਖਾਣੀ ਤੇ ਫ੍ਰਿਜ ਚ ਰੱਖ ਦਿੰਦੇ ਸੇਫ ਰੱਖਣ ਵਾਸਤੇ। ਸੋ ਇਸੇ ਤਰ੍ਹਾਂ ਇਹ ਨਿਊਕਲੀਅਸ ਦੀਆਂ ਸੈੱਲ ਦੀਆਂ ਬਹੁਤ ਸਾਰੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਅੱਗੇ ਰਿਕਾਰਡ ਸਾਨੂੰ ਲੋੜ ਪੈਣੀ ਹੈ, ਹੁਣ ਨਹੀਂ ਹੈਗੀ, ਅੱਗੇ ਰਿਕਾਰਡ ਚ ਲੋੜ ਪੈਣੀ ਹੈ ਜਦੋਂ ਕਿਤੇ ਜ਼ਰੂਰਤ ਹੋਈ ਤੇ ਸਾਨੂੰ ਰਜਿਸਟਰੀ ਵਿਖਾਉਣੀ ਪੈਣੀ ਹੈ ਨਾ ਉਸ ਵੇਲੇ, ਤੇ ਉਸ ਵੇਲੇ ਉਹ ਸਾਰੀਆਂ ਚੀਜ਼ਾਂ ਸੈੱਲ ਇਹਦੇ ਵਿੱਚ ਨਿਊਕਲੀਅਸ ਦੇ ਵਿੱਚ ਰੱਖਦਾ ਕਿ ਇਹਦਾ ਸਟੋਰ ਹਾਊਸ। ਸੋ ਉਸ ਪ੍ਰੋਟੋਪਲਾਜ਼ਮ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਪ੍ਰਿਜ਼ਰਵ ਕੀਤਾ ਹੋਇਆ ਹੁੰਦਾ ਹੈਗਾ, ਇੱਕ ਸੈਂਟਰਲ ਆਈਡੀਆ ਹੈਗਾ, ਠੀਕ ਹੈ। ਔਰ ਇਹਦੇ ਵਿੱਚ ਹੁੰਦੇ ਨੇ ਜੀਨਸ, ਕ੍ਰੋਮੋਸੋਮਸ। ਕ੍ਰੋਮੋਸੋਮਸ ਜਿਹੜੇ ਨੇ ਧਾਗਿਆਂ ਵਰਗੇ, ਰੇਸ਼ਿਆਂ ਵਰਗੇ ਹੁੰਦੇ ਨੇ। ਮਾਈਕਰੋਸਕੋਪ ਦਾ ਖੈਰ ਆਮ ਜਨਤਾ ਤੇ ਨਹੀਂ ਵੇਖਦੀ, ਅਸੀਂ ਤੇ ਉਹਨੂੰ ਸਾਰੇ ਨੂੰ ਪੜ੍ਹਦੇ ਹਾਂ, ਵੇਖਦੇ ਹਾਂ ਜਿਵੇਂ ਪੌੜੀਆਂ ਬਣੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਅਲੱਗ ਅਲੱਗ ਡੰਡਿਆਂ ਵਾਲੀਆਂ ਬਾਂਸ ਦੀਆਂ ਪੌੜੀਆਂ ਹੋਣ ਤੇ ਹੋਣ ਵੀ ਡੇਡੀਆਂ ਗੁਲਾਈ ਵਾਲੀਆਂ, ਉੱਥੋਂ ਇਸ ਤਰ੍ਹਾਂ ਦਾ ਸਾਰਾ ਸਿਸਟਮ ਅੰਦਰ ਦਾ ਇਹਦੇ ਵਿੱਚ ਬਣਿਆ ਹੋਇਆ। ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰ ਕੇ ਲੈ ਕੇ ਜਾਂਦੇ ਹਾਂ ਕਿ ਭਾਈ ਇਹ ਜਿਹੜਾ ਨਿਊਕਲੀਅਸ ਹੈ ਇਹਦਾ ਅਸਲ ਕੰਮ ਹੈਗਾ ਹੈ ਸਾਰੇ ਬਾਡੀ ਦੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਨਾ। ਪਹਿਲਾਂ ਅਸੀਂ ਇਹ ਕਹਿ ਚੁੱਕੇ ਹਾਂ ਕਿ ਸਾਈਟੋਪਲਾਜ਼ਮ ਸਾਰਾ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਹੈਗਾ, ਪਰ ਸਾਡੀ ਯਾਰ ਸਾਰੀ ਘਰ ਦੀ ਬਿਜਲੀ ਜਗਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਤੇ ਸਾਡਾ ਕਿਤੇ ਮੀਟਰ ਵੀ ਤਾਂ ਲਗਾ ਹੋਊਗਾ ਨਾ। ਸੋ ਉਹ ਜਿਹੜਾ ਮੀਟਰ ਹੈ ਸਾਰੀਆਂ ਕਾਰਵਾਈਆਂ ਨੂੰ ਮੇਨਟੇਨ ਕਰਨ ਵਾਸਤੇ ਉਹ ਇਸ ਸਾਡੇ ਨਿਊਕਲੀਅਸ ਦੇ ਵਿੱਚ ਆਮ ਤੌਰ ਤੇ ਹੁੰਦਾ ਆ, ਔਰ ਉਹਦੇ ਵਿੱਚ ਹੀ ਸਾਰੀਆਂ ਕਾਰਵਾਈਆਂ ਬੇਸਿਕਲੀ ਗਾਈਡ ਉੱਥੋਂ ਹੁੰਦਾ, ਸਵਿਚ ਉੱਥੇ ਹੀ ਹੈ ਸਾਡਾ, ਉਸ ਸਵਿਚ ਦੇ ਮੁਤਾਬਕ ਹੀ ਬਾਹਰ ਅਸੀਂ ਪੜਿਆ ਕਿ ਸਾਹ ਦੀ ਕਿਰਿਆ ਨੂੰ ਕੌਣ ਮੇਨਟੇਨ ਕਰਦਾ। ਅਜਿਹੀ ਮੈਂ ਦੱਸਣਾ ਆ ਉਹਨਾਂ ਗੱਲਾਂ ਨੂੰ। ਸਾਈਟੋਪਲਾਜ਼ਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਹ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਫੈਟ ਨੂੰ ਮੋਟਾ ਕਰਦੀਆਂ ਨੇ ਜਾਂ ਪਤਲਾ ਕਰਦੀਆਂ ਨੇ ਸਰੀਰ ਨੂੰ, ਜਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀ ਐਕਟੀਵਿਟੀ ਨੂੰ ਮੇਨਟੇਨ ਕਰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਬਾਹਰੋਂ ਸਮਾਨ ਆ ਗਿਆ ਉਹਦਾ ਪ੍ਰੋਟੀਨ ਬਣਾਉਂਦੀਆਂ, ਸਿੰਥੇਸਾਈਜ਼ ਕਰਨ ਵਾਲੀਆਂ ਚੀਜ਼ਾਂ ਨੇ, ਇਹ ਸਾਰੀਆਂ ਸਾਈਟੋਪਲਾਜ਼ਮ ਦੇ ਵਿੱਚ ਹੈਗੀਆਂ ਨੇ। ਪਰ ਇਹਦੇ ਵਿੱਚੋਂ ਜਿਹੜੀਆਂ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਜੀਨਸ ਹਨ, ਫੋਰ ਫਾਦਰਸ ਪਿਛਲੇ ਤੋਂ ਲੈ ਕੇ ਸਾਡੀ ਜੈਨੇਟਿਕ ਹਿਸਟਰੀ ਜਿਹੜੀ ਹੈ ਉਹ ਸਾਡੀਆਂ ਰਜਿਸਟਰੀਆਂ ਨੇ, ਪਿਓ ਨੇ ਜ਼ਮੀਨ ਲਈ ਸੀ ਉਹਨੇ ਰਜਿਸਟਰੀ ਕਰਵਾ ਦਿੱਤੀ, ਗਾ ਪੋਤਰੋਂ ਵੀ ਉਹਨੇ ਦੇ ਦਿੱਤੀ, ਉਹਨੇ ਉਹ ਸਾਂਭ ਕੇ ਰੱਖ ਲਈ। ਔਰ ਉਹ ਜਿਹੜਾ ਸਾਡਾ ਰਿਕਾਰਡ ਇਸ ਟਾਈਪ ਦਾ ਹੁੰਦਾ ਆ ਉਹ ਸਾਰੇ ਦਾ ਸਾਰਾ ਇਹਦੇ ਵਿੱਚ ਪ੍ਰਿਜ਼ਰਵ ਹੁੰਦਾ ਇਸ ਨਿਊਕਲੀਅਸ ਦੇ ਵਿੱਚ। ਔਰ ਇਹਦੀਆਂ ਫਿਰ ਜ਼ਿੰਮੇਵਾਰੀਆਂ ਕੀ ਹੋ ਗਈਆਂ? ਪਹਿਲੀ ਗੱਲ ਤਾਂ ਗਰੋਥ, ਗਰੋਥ ਨੂੰ ਇੱਕ ਲਿਮਿਟਡ ਤੱਕ, ਮਾਂ ਪਰ ਧੀ ਪਿਤਾ ਪਰ ਘੋੜਾ, ਬਹੁਤਾ ਨਹੀਂ ਤੇ ਥੋੜਾ ਥੋੜਾ, ਅਸੀਂ ਵੇਖਦੇ ਹਾਂ ਨਾ ਕਿ ਇਹਦੇ ਨੱਕ ਪਿਓ ਵਰਗਾ ਆ, ਜਿਹਦੀ ਅੱਖਾਂ ਫਲਾਣੇ ਵਰਗੀਆਂ ਨੇ, ਇਹ ਅਸੀਂ ਕਿਉਂ ਕਹਿੰਦੇ ਹਾਂ? ਇਸ ਕਰਕੇ ਇਹ ਕਿਥੋਂ ਚੀਜ਼ ਚਾਲੂ ਹੁੰਦੀ ਹੈ? ਸਾਡੇ ਇਸ ਨਿਊਕਲੀਅਸ ਦੇ ਵਿੱਚੋਂ ਜਿਹੜੇ ਗਰੋਥ ਵਾਲਾ ਪਾਰਟ ਹੈਗਾ ਆ ਉਹ ਇਸ ਨੂੰ ਨਿਰਧਾਰਿਤ ਕਰਦਾ ਹੈਗਾ। ਸਾਡੀਆਂ ਉਂਗਲੀਆਂ ਜਿੰਨੀਆਂ ਵੀ ਹੈਗੀਆਂ ਨੇ ਇਹਨਾਂ ਦੇ ਅਲੱਗ ਅਲੱਗ ਸਾਈਜ਼ ਨੇ, ਅਸੀਂ ਆਪਣੇ ਮਾਂ ਜਾਂ ਬਾਪ ਦੀਆਂ ਉਂਗਲੀਆਂ ਦਾ ਸਾਈਜ਼ ਵੇਖਦੇ ਹਾਂ ਤੇ ਉਹਨਾਂ ਦੇ ਕੰਪੈਰੇਟਿਵ ਸਾਨੂੰ ਬਹੁਤ ਸਾਰੀ ਸਿਮਿਲੈਰਿਟੀ ਮਿਲੇਗੀ ਵੀ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਹਨ, ਕਿਉਂਕਿ ਉੱਥੇ ਦੋ ਸੰਗਮ ਹੋ ਗਿਆ ਨਾ, ਮਾਂ ਤੇ ਪਿਓ ਦਾ ਹੋ ਗਿਆ ਨਾ, ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਜਾਣਗੀਆਂ, ਨਵੀਆਂ ਵੀ ਆ ਜਾਣਗੀਆਂ। ਔਰ ਇਸੇ ਕਰਕੇ ਇਹ ਜਿਹੜਾ ਪੈਟਰਨਿਟੀ ਟੈਸਟ ਹੋਣਾ ਸ਼ੁਰੂ ਹੋ ਗਿਆ, ਔਰ ਉਸ ਪੈਟਰਨਿਟੀ ਟੈਸਟ ਦੇ ਮੁਤਾਬਕ ਅਸੀਂ ਇਹ ਤੇ ਦੱਸਣ ਯੋਗ ਹੋ ਗਏ ਹਾਂ ਕਿ ਬਈ ਆਹ ਬੰਦਾ, ਕਿਉਂਕਿ ਇੱਥੇ ਤਾਂ ਮਲਟੀਪਲ ਸੈਕਸ ਪਾਰਟਨਰ ਹੁੰਦੇ ਨੇ, ਤਾਂ ਉਸ ਹਾਲਾਤ ਵਿੱਚ ਇਹੋ ਜਿਹੀ ਪੋਜੀਸ਼ਨ ਬਹੁਤ ਹੀ ਜ਼ਿਆਦਾ ਆ ਗਈ। ਸਾਡਾ ਸਮਾਜ ਅਜੇ ਬਹੁਤ ਹੱਦ ਤੱਕ ਇਸ ਗੱਲ ਤੋਂ ਵਧਿਆ ਹੋਇਆ ਤੇ ਇਹੋ ਜਿਹੇ ਥਾਂ ਤੇ ਪੈਟਰਨਿਟੀ ਦਾ ਟੈਸਟ ਹੋਣਾ ਸ਼ੁਰੂ ਹੋ ਗਿਆ ਤੇ ਉਸ ਪੈਟਰਨਿਟੀ ਦੇ ਟੈਸਟ ਵਿੱਚ ਕੀ ਆ, ਦੋ ਤਿੰਨ ਬੰਦੇ ਆ ਗਏ, ਉਹਨਾਂ ਦੇ ਜੋ ਸੈੱਟ ਕਰਕੇ ਅਸੀਂ ਇਹ ਕਹਿ ਸਕਦੇ ਹਾਂ, ਇੱਥੋਂ ਤੱਕ ਸਾਇੰਸ ਪਹੁੰਚ ਗਈ ਵੀ ਆਹ ਬੰਦਾ ਇਸ ਬੱਚੇ ਦਾ ਬਾਪ ਨਹੀਂ ਹੋ ਸਕਦਾ, ਲੇਕਿਨ ਜੋ ਤੀਸਰਾ ਬੰਦਾ ਹੈ ਇਹ ਉਹਦਾ ਬਾਪ ਹੈ। ਪੋਜ਼ਿਟਿਵਲੀ ਇਹ ਵੀ ਨਹੀਂ ਕਿਹਾ ਜਾ ਸਕਦਾ, ਹਜੇ ਤੱਕ ਵੀ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਸੰਭਵ ਹੈ ਨਾ, ਮਾਂ ਨੇ ਤਾਂ ਦੱਸਿਆ ਹੈ ਨਾ ਕਿ ਮੇਰੇ ਸੰਬੰਧ ਕਿਹਦੇ ਕਿਹਦੇ ਨਾਲ ਸੀ, ਉਹਨਾਂ ਦੇ ਵਿੱਚੋਂ ਵੇਖਣਾ ਹੈ ਨਾ। ਸੋ ਜਿਹੜੇ ਬੰਦੇ ਵੇਖੇ ਨੇ ਉਹਨਾਂ ਜਿਹੜੇ ਕੁਐਸਚਨ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇਹ ਕਿਹਾ ਜਾ ਸਕਦਾ ਕਿ ਆਹ ਬੰਦਾ ਇਹਦੇ ਨਾਲ ਨਹੀਂ ਸਹਿਮਤ ਜਾਂ ਇਹਦਾ ਬਾਪ ਨਹੀਂ ਹੋ ਸਕਦਾ, ਪਰ ਬਾਕੀ ਜਿਹੜਾ ਬਚ ਗਿਆ ਆਟੋਮੈਟਿਕਲੀ ਉਹਦਾ ਬਾਪ ਹੋਏਗਾ। ਪਰ ਹਾਲਾਂਕਿ ਕਿਉਂ, ਉਸ ਮਾਂ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ, ਇਸ ਪਿਓ ਦੇ ਜੀਨਸ ਕ੍ਰੋਮਾਟਿਨ ਥ੍ਰੈਡਸ ਮਿਲ ਕੇ ਇਹਨਾਂ ਨੇ ਇੱਕ ਨਵੀਂ ਪਰਿਭਾਸ਼ਾ ਰਚੀ ਹੈ, ਇੱਕ ਨਵਾਂ ਉਹਦੇ ਚ ਚੀਜ਼ ਬਣਾਈ ਹੈ, ਔਰ ਉਹਦੇ ਮੁਤਾਬਕ ਜ਼ਰੂਰੀ ਨਹੀਂ ਕਿ ਇਸ ਬੱਚੇ ਦੀਆਂ ਸਾਰੀਆਂ ਉਂਗਲਾਂ ਉਹਦੇ ਮੁਤਾਬਕ ਹੀ ਹੋਣ, ਇਸ ਬੱਚੇ ਦੀਆਂ ਸਾਰੀਆਂ ਅੱਖਾਂ ਉਹਦੇ ਮੁਤਾਬਕ ਹੀ ਹੋਣ। ਸੋ ਥੋੜੀ ਚੇਂਜ ਹੋ ਸਕਦੀ ਹੈ। ਸੋ ਇਸ ਗਰੋਥ ਨੂੰ ਨਿਰਧਾਰਿਤ ਪਹਿਲਾ ਕੰਮ ਜਿਹੜਾ ਨਿਊਕਲੀਅਸ ਦਾ ਹੈ ਉਹ ਸਟਰਕਚਰ ਬਿਲਡਿੰਗ ਦਾ ਹੈਗਾ। ਸਟਰਕਚਰ ਸਰੀਰ ਦਾ ਕਿਵੇਂ ਕਿਵੇਂ ਦਾ ਹੋਏਗਾ, ਅੰਗਾਂ ਦੀ ਬਣਤਰ ਕਿਵੇਂ ਕਿਵੇਂ ਹੋਏਗੀ, ਇਹ ਸਾਰਾ ਰਿਕਾਰਡ ਪਿਛਲੇ ਰਿਕਾਰਡ ਦੇ ਮੁਤਾਬਕ ਪਹਿਲੇ ਪਿਓ ਨੇ ਕੀ ਜ਼ਮੀਨ ਲਈ ਸੀ, ਅੱਗੇ ਪੁੱਤਰਾਂ ਨੂੰ ਕਿਵੇਂ ਵੰਡ ਦਿੱਤੀ ਗਈ, ਅੱਗੇ ਉਸ ਤੇ ਪੁੱਤਰਾਂ ਨੂੰ ਕਿਵੇਂ ਆਉਣੀ, ਉਹ ਸਾਰਾ ਰਿਕਾਰਡ ਜਿਹੜਾ ਹੈਗਾ ਆ ਉਹ ਇਹਦੇ ਵਿੱਚ ਪ੍ਰਜ਼ਰਵ ਹੈਗਾ ਜੇ ਨਿਊਕਲੀਅਸ ਦੇ ਵਿੱਚ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਮੈਟਾਬੋਲਿਜ਼ਮ, ਗਰੋਥ ਨੂੰ ਮੈਟਾਬੋਲਾਈਜ਼ ਕਰਨ ਵਾਲਾ ਜਾਂ ਗਰੋਥ ਨੂੰ ਮੇਨਟੇਨ ਕਰਨ ਵਾਲਾ, ਇਹ ਜਿਹੜਾ ਪਹਿਲਾ ਕੰਮ ਹੈ ਉਹ ਇਹਦੇ ਵਿੱਚ ਹੈ। ਦੂਸਰਾ, ਇਸ ਗਰੋਥ ਨੂੰ ਰੈਗੂਲੇਟ ਕਰਨ ਵਾਲਾ, ਕਿਸੇ ਦੇ ਜ਼ਖਮ ਹੋ ਗਿਆ, ਸੱਟ ਲੱਗ ਗਈ, ਕੁਛ ਹੈਗਾ, ਇਹ ਤਾਂ ਨਹੀਂ ਹੈਗਾ ਵੀ ਉੱਥੇ ਬਹੁਤ ਹੀ ਜ਼ਿਆਦਾ ਅੱਗੇ ਡਿਵੈਲਪਮੈਂਟ ਹੋ ਜੂਗੀ, ਨਹੀਂ, ਹਰ ਅੰਗ ਦੀ ਹਰ ਚੀਜ਼ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਉਹਦੇ ਉਹਨਾਂ ਜੈਨੇਟਿਕ ਕਰੈਕਟਰ ਦੇ ਉੱਪਰ ਨਿਰਭਰ ਕਰਦੀ ਹੈ ਕਿ ਨਹੀਂ ਇਹ ਏਡਾ ਵੱਡਾ ਨਹੀਂ ਹੋ ਸਕਦਾ, ਇਹ ਜਿਹੜਾ ਮਾਂ ਤੇ ਬਾਪ ਦਾ ਇੰਨਾ ਇੰਨਾ ਹਾਈਟ ਹੈ ਜਾਂ ਉਹਦੇ ਅੰਗਾਂ ਦੀ ਆਹ ਜਿਹੜੀ ਰੇਸ਼ੋ ਹੈਗੀ ਹੈ ਉਹ ਹੁਣ ਸਾਡੇ ਕੋਲੇ ਅੱਜ ਕੱਲ ਮੈਡੀਕਲ ਸਾਇੰਸ ਦੇ ਵਿੱਚ ਸਾਡੇ ਕੋਲੇ ਉਂਗਲੀਆਂ ਦੀ ਲੈਂਥ ਗੁੱਟ ਤੋਂ ਲੈ ਕੇ ਐਲਬੋ ਅਰਕ ਤੱਕ ਦੀ ਲੈਂਥ, ਅਲੱਗ ਅਲੱਗ ਚੀਜ਼ਾਂ ਇੱਕ ਦੂਸਰੇ ਦੀ ਰੇਸ਼ੋ, ਇਸ ਨੂੰ ਸਾਰਾ ਰਿਕਾਰਡ ਬਣ ਗਿਆ। ਗੋਡੇ ਤੋਂ ਲੈ ਕੇ ਹਿਪ ਜੁਆਇੰਟ ਤੱਕ ਦੀ ਲੈਂਥ, ਲੱਤਾਂ ਦੇ, ਇਹ ਸਾਰੀਆਂ ਚੀਜ਼ਾਂ ਦਾ ਅੱਜ ਕੱਲ ਰਿਕਾਰਡ ਸਾਡੇ ਕੋਲ ਬਣ ਗਿਆ ਕਿ ਇਹਦੀ ਇਹਦੀ ਕਿਵੇਂ ਕਿਵੇਂ ਰੇਸ਼ੋ ਹੋਏਗੀ, ਉਹਦੇ ਮੁਤਾਬਕ ਅਸੀਂ ਜੈਨੇਟਿਕ ਕਰੈਕਟਰ ਨਿਰਧਾਰਿਤ ਕਰਦੇ ਹਾਂ। ਔਰ ਇਹਨੂੰ ਅਸੀਂ ਕਹਿੰਦੇ ਹਾਂ ਗਰੋਥ ਤੇ ਮੈਟਾਬੋਲਿਜ਼ਮ। ਉਸ ਮੈਟਾਬੋਲਿਜ਼ਮ ਵਾਲੀ ਸਾਰੀ ਜਿਹੜੀ ਗੱਲ ਹੈਗੀ ਜਿਹੜੀ ਬਾਹਰ ਸਾਈਟੋਪਲਾਜ਼ਮ ਨੇ ਕਰਨੀ ਹੈ ਜਾਂ ਇਹਨੇ ਡਾਇਰੈਕਸ਼ਨ ਦੇਣੀ ਹੈ ਜਾਂ ਇਹਨੇ ਦੱਸਣਾ ਨਾ ਵੀ ਇੱਥੋਂ ਇੱਥੋਂ ਤੱਕ ਤੁਸੀਂ ਇੰਨਾ ਕੰਮ ਕਰ ਸਕਦੇ ਹੋ, ਆਹ ਉਂਗਲੀ ਜਿਹੜੀ ਇੰਨੀ ਇੰਨੀ ਵਧੂਗੀ, ਆਹ ਉਂਗਲੀ ਜਿਹੜੀ ਮਿਡਲ ਉਂਗਲ ਤੋਂ ਇੰਨੀ ਛੋਟੀ ਰਹੂਗੀ, ਉਹ ਸਾਰਾ ਹੀ ਸਾਰੀ ਕੰਡੀਸ਼ਨ ਸਾਡੀਆਂ ਅੱਖਾਂ ਦਾ, ਸਾਡੇ ਨੱਕ ਦਾ, ਕੰਨਾਂ ਦਾ, ਇਹ ਸਾਰੇ ਦਾ ਸਾਰਾ ਵੇਰਵਾ ਇਸ ਸਾਡੇ ਨਿਊਕਲੀਅਸ ਦੇ ਵਿੱਚ ਹੁੰਦਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਗਰੋਥ ਐਟ ਮੈਟਾਬੋਲਿਜ਼ਮ। ਠੀਕ ਹੈ, ਮੈਨਟੇਨ ਕਰਨਾ, ਮੈਟਾਬੋਲਿਜ਼ਮ ਕੀ ਹੈ, ਮੈਨਟੇਨ ਕਰਨਾ, ਵਾਧਾ ਤੇ ਘਾਟਾ, ਕਮਾਏ ਕਿੰਨੇ, ਖਰਚ ਕਿੰਨੇ ਕੀਤੇ ਆ। ਔਰ ਗਰੋਥ ਹਾਂ ਛੋਟਾ ਹੈਗਾ ਤਾਂ ਉਸਨੂੰ ਵੱਡਾ ਕਰਨਾ, ਇਹਦਾ ਦਰਖਤ ਕਿਵੇਂ ਬਣਨਾ ਹੈ, ਇਸ ਬੰਦੇ ਨੇ ਕਿਵੇਂ ਅੱਗੇ ਡਿਵੈਲਪ ਹੋਣਾ, ਇਹਨੂੰ ਅਸੀਂ ਗਰੋਥ ਕਹਿੰਦੇ ਹਾਂ। ਔਰ ਉਸ ਨੂੰ ਮੈਨਟੇਨ ਕਰਨਾ ਜਿਹੜਾ ਉਹਨੂੰ ਅਸੀਂ ਕਹਿੰਦੇ ਹਾਂ ਮੈਟਾਬੋਲਿਜ਼ਮ। ਔਰ ਇਸੇ ਤਰ੍ਹਾਂ ਹੀ ਵੱਡੀ ਗੱਲ ਜਿਹੜੀ ਇਹਦੇ ਉੱਪਰ ਨਿਰਭਰ ਕਰਦੀ ਹੈ ਕਿੰਨੇ ਕਿੱਲੇ ਆ ਬਈ ਪਿਓ ਕੋਲ, ਅਗਾਂ ਉਹਨਾਂ ਦੀ ਹੀ ਵੰਡ ਹੋਣੀ ਹੈ, ਅਗਾਂ ਉਹਦੀ ਹੀ ਪ੍ਰੋਡਕਸ਼ਨ ਹੋਣੀ ਹੈ, ਇਹ ਅੱਗੇ ਕਿਵੇਂ ਵਧਾ ਸਕਦੇ ਨੇ, ਰੀਪ੍ਰੋਡਕਸ਼ਨ। ਰੀਪ੍ਰੋਡਕਸ਼ਨ ਤੁਸੀਂ ਵੇਖੋ ਨਾ ਵੀ ਮਾਂ ਬਾਪ ਨੇ ਇੱਕ ਬੱਚਾ ਜੰਮਿਆ ਆ ਤੇ ਅੱਗੇ ਇੱਕ ਬੱਚਾ ਪੈਦਾ ਹੁੰਦਾ ਆ ਤੇ ਉਹਦੇ ਔਲਾਦ ਹੀ ਨਹੀਂ ਹੁੰਦੀ, ਡਾਕਟਰ ਚੈੱਕ ਕਰਦੇ ਨੇ ਕਹਿੰਦੇ ਤੇਰੇ ਤਾਂ ਸਪਰਮ ਹੀ ਨਹੀਂ ਬਣ ਰਹੇ। ਸਰਟਰਲਿਟੀ ਮਾਂ ਲੜਕੀ ਚ ਵੀ ਹੋ ਸਕਦੀ ਹੈ, ਲੜਕੇ ਚ ਵੀ ਹੋ ਸਕਦੀ, ਕਾਰਨ ਅਲੱਗ ਅਲੱਗ ਨੇ, ਪਰ ਉਹਨਾਂ ਦੇ ਮਾਂ ਬਾਪ ਨੇ ਤਾਂ ਉਹਨਾਂ ਨੂੰ ਜੰਮਿਆ ਨਾ, ਇਹਦਾ ਮਤਲਬ ਉਹਨਾਂ ਦੇ ਮਾਂ ਬਾਪ ਦੇ ਵਿੱਚ ਤੇ ਉਹ ਕਰੈਕਟਰ ਸੀ ਜਿਹਨੂੰ ਅਸੀਂ ਰੀਪ੍ਰੋਡਕਸ਼ਨ ਕਹਿ ਰਹੇ ਹਾਂ, ਪਰ ਇਹਨਾਂ ਦੇ ਵਿੱਚ ਨਹੀਂ ਡਿਵੈਲਪ ਹੋ ਸਕਿਆ। ਸੋ ਇਸ ਰੀਪ੍ਰੋਡਕਸ਼ਨ ਦੀ ਰਿਸਪੋਂਸੀਬਿਲਿਟੀ ਵੀ ਸਾਡੇ ਇਸ ਨਿਊਕਲੀਅਸ ਦੇ ਉੱਪਰ ਨਿਰਭਰ ਕਰਦੀ ਹੈ ਕਿ ਸਾਡਾ ਜਿਹੜਾ ਨਿਊਕਲੀਅਸ ਆ ਉਹਦੇ ਵਿੱਚ ਰੀਪ੍ਰੋਡਕਸ਼ਨ ਦੀ ਇਸ ਬੰਦੇ ਦੇ ਮੁਤਾਬਕ ਕੀ ਅੱਗੇ ਕਿਰਿਆ ਹੋਏਗੀ, ਉਸ ਨੂੰ ਇਹ ਅਸੀਂ ਕਹਿੰਦੇ ਹਾਂ ਰੀਪ੍ਰੋਡਕਸ਼ਨ ਕਿ ਅੱਗੇ ਅੱਗੇ ਬੱਚੇ ਦਾ ਕਿਵੇਂ ਹੋਏਗਾ, ਕੀ ਚੱਲੇਗਾ, ਇਹਨਾਂ ਗੱਲਾਂ ਤੋਂ ਅਸੀਂ ਅੱਗੇ ਅੰਦਾਜ਼ਾ ਈਵਨ ਨਿਊਕਲੀਅਸ ਨੂੰ ਚੈੱਕ ਕਰਨ ਤੋਂ ਬਾਅਦ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਦੇ ਚ ਰੀਪ੍ਰੋਡਕਸ਼ਨ ਹੋਏਗੀ ਕਿ ਨਹੀਂ ਹੋਏਗੀ। ਔਰ ਇਸੇ ਤਰ੍ਹਾਂ ਹੀ ਉਹਦੇ ਮੁਤਾਬਕ ਹੀ ਇਹ ਸਾਰੇ ਹਾਰਮੋਨਸ ਨੂੰ ਕੰਟਰੋਲ ਕਰਦਾ ਹੈ। ਹਾਰਮੋਨਸ ਜਿਹੜੇ ਰੀਪ੍ਰੋਡਕਸ਼ਨ ਵਾਸਤੇ ਹੁੰਦੇ ਨੇ, ਜਿਵੇਂ ਆਦਮੀਆਂ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਹੁੰਦਾ ਹੈ, ਇਹਦੀ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਹੋਏਗੀ ਤੇ ਤਾਂ ਹੀ ਸਪਰਮ ਬਣਨਗੇ, ਤਾਂ ਹੀ ਅੱਗੇ ਜਾ ਕੇ ਕੁਛ ਹੋਏਗਾ ਨਾ। ਔਰ ਸਪਰਮਾਂ ਨੂੰ ਨਾਰਮਲ ਤੌਰ ਤੇ ਮੇਨਟੇਨ ਕਰਨ ਵਾਸਤੇ ਜੋ ਮਟੀਰੀਅਲ ਸਾਨੂੰ ਚਾਹੀਦਾ ਆ ਉਹ ਸਾਰੇ ਦਾ ਸਾਰਾ ਇਸ ਨਿਊਕਲੀਅਸ ਦੀ ਜ਼ਿੰਮੇਵਾਰੀ ਹੈ। ਸੋ ਅਸੀਂ ਤੀਸਰੀ ਗੱਲ ਇਹ ਕਹਿ ਦਿੱਤੀ, ਪਹਿਲੀ ਗੱਲ ਗਰੋਥ ਦੀ ਕਹਿ ਦਿੱਤੀ, ਦੂਸਰੀ ਗੱਲ ਉਸ ਗਰੋਥ ਨੂੰ ਮੇਨਟੇਨ ਕਰਨ ਦੀ ਚਲਾਉਣ ਦੀ ਜਿਹਨੂੰ ਅਸੀਂ ਮੈਟਾਬੋਲਿਕ ਰੇਟ ਕਹਿ ਦਿੱਤਾ ਹੈਗਾ ਆ। ਚੌਥੀ ਗੱਲ ਜਿਹੜੀ ਅਸੀਂ ਰੀਪ੍ਰੋਡਕਸ਼ਨ ਦੀ ਕਹਿ ਦਿੱਤੀ ਵੀ ਸਾਰੀ ਰੀਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਇਹਦੇ ਤੇ, ਜੇ ਇਹਦੇ ਚ ਖਰਾਬੀ ਆ ਗਈ, ਜੇ ਇਹਦੇ ਚ ਖਰਾਬੀ ਆ ਗਈ ਤੇ ਆਉਣ ਵਾਲੀ ਜਨਰੇਸ਼ਨ ਸਟਰਲਾਈਜ਼ ਦੀ ਹੋ ਸਕਦੀ, ਤੁਹਾਨੂੰ ਬੱਚਾ ਹੀ ਨਹੀਂ ਪੈਦਾ ਹੋਵੇ, ਲੜਕੀ ਹੋਵੇ ਚਾਹੇ ਲੜਕਾ ਹੋਵੇ, ਐਸਾ ਵੀ ਹੋ ਸਕਦਾ। ਔਰ ਐਸਾ ਵੀ ਹੋ ਸਕਦਾ ਕਿ ਕਈ ਤੁਸੀਂ ਦੇਖਿਆ ਨਾ ਕਿ ਮਾਂ ਦੇ ਤੇ ਇੱਕ ਹੀ ਬੱਚਾ, ਇੱਕ ਹੀ ਬੱਚਾ ਹੁੰਦਾ ਰਿਹਾ, ਦੋ ਜਾਂ ਤਿੰਨ ਬੱਚੇ ਜਿੰਨੇ ਵੀ ਉਹਨੇ ਜਮੇ ਆ ਉਹਨੇ ਇੱਕ ਇੱਕ ਹੀ ਬੱਚਾ ਹੋਇਆ, ਤੇ ਅਗਾਂਹ ਕਈ ਬੱਚੀਆਂ ਐਸੀਆਂ ਨੇ ਜਿਹਨਾਂ ਨੂੰ ਦੋ ਦੋ ਤਿੰਨ ਤਿੰਨ ਬੱਚੇ ਵੀ, ਜਿਹੜੇ ਮੈਂ ਐਸੇ ਕੇਸ ਦੇਖੇ ਆ ਜਿਹਨੂੰ ਪਹਿਲਾ ਬੱਚਾ ਇੱਕ ਹੋਇਆ, ਦੂਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਦੋ ਹੋਏ, ਤੀਸਰੀ ਪ੍ਰੈਗਨੈਂਸੀ ਹੋਈ ਤੇ ਬੱਚੇ ਤਿੰਨ ਹੋਏ, ਮੈਂ ਇੱਥੋਂ ਤੱਕ ਇੱਕ ਬੀਬੀ ਨੂੰ ਦੇਖਿਆ ਹੋਇਆ, ਭਾਵ ਹਰ ਵਾਰੀ ਜਦੋਂ ਪ੍ਰੈਗਨੈਂਸੀ ਹੋਈ ਆ ਬੱਚੇ ਜ਼ਿਆਦਾ ਹੋ ਗਿਆ। ਸੋ ਇਹ ਸਾਰੀਆਂ ਗੱਲਾਂ ਰੀਪ੍ਰੋਡਕਸ਼ਨ ਦੀਆਂ ਇਸ ਨਿਊਕਲੀਅਸ ਦੇ ਵਿੱਚ ਪ੍ਰਿਜ਼ਰਵ ਹਨ, ਤੇ ਇਹ ਕਹਿੰਦੇ ਅੱਗੋਂ ਰੀਪ੍ਰੋਡਕਸ਼ਨ ਨੂੰ ਕਿਵੇਂ ਮੇਨਟੇਨ ਕਰਨਾ ਹੈਗਾ, ਉਹ ਜਿਹੜੇ ਕ੍ਰੋਮੋਸੋਮਸ ਹਨ ਉਹਨਾਂ ਨੇ ਅੱਗੇ ਕਿਵੇਂ ਵਿਕਸਿਤ ਹੋਣਾ ਹੈ ਤੇ ਕਿਵੇਂ ਇਸ ਸਾਰੀ ਚੀਜ਼ ਦੀ ਡਿਵੀਜ਼ਨ ਕਰਕੇ ਅੱਗੇ ਬਰਾਬਰ ਕਿਹੜੀ ਕਿਹੜੀ ਚੀਜ਼ ਡਿਵੀਜ਼ਨ ਕਰਦੀ, ਮੈਂ ਉਹਦੇ ਤੇ ਵੀ ਆਉਣਾ ਹੈਗਾ ਵੀ ਕਿਹੜੀ ਚੀਜ਼ ਇਹਨਾਂ ਦੀ ਡਿਵੀਜ਼ਨ ਕਰਦੀ ਹੈ ਤਾਂ ਕਿ ਸੈੱਲ ਤੋਂ ਸੈੱਲ ਅੱਗੇ ਜਾਵੇ, ਬੱਚੇ ਤਾਂ ਕਈ ਹੋਏ ਨਾ, ਔਰ ਉਹਨਾਂ ਨੂੰ ਅੱਗੇ ਜਾ ਕੇ ਉਹਨਾਂ ਵਿੱਚ ਵੰਡ ਕਿਵੇਂ ਹੋਣੀ, ਸ਼ਾਇਦ ਉਹਦੀ ਡਿਵੀਜ਼ਨ ਹੋਣ ਤੋਂ ਬਾਅਦ ਸਾਨੂੰ ਕਿਵੇਂ ਪਤਾ ਲੱਗੇ। ਐਂ ਤਾਂ ਨਾ ਇੱਕ ਹੀ ਮਾਂ ਬਾਪ ਦੇ ਬੱਚੇ ਦੇ ਫਿਰ ਸਾਰੇ ਗੁਣ ਬਰਾਬਰ ਹੀ ਹੋਣੇ ਚਾਹੀਦੇ ਨੇ ਨਾ, ਪਰ ਐਸਾ ਤਾਂ ਨਹੀਂ ਹੁੰਦਾ। ਹੁਣ ਤੱਕ ਵੇਖਿਆ ਗਿਆ ਕਿ ਜਿਹੜੇ ਟਵਿਨਸ ਬੱਚੇ ਹੁੰਦੇ ਨੇ, ਭਾਵ 1% ਤੋਂ ਪੈਦਾ ਹੋਣ ਵਾਲੇ ਦੋ ਬੱਚੇ, ਜਾਂ ਇੱਕ ਹੀ ਸਮੇਂ ਹੋਈ ਪ੍ਰੈਗਨੈਂਸੀ ਦੇ ਵਿੱਚ ਅਲੱਗ ਅਲੱਗ ਪਰਸੈਂਟਾ ਬਣਨ ਵਾਲੇ ਦੋ ਬੱਚੇ, ਇਸ ਤਰ੍ਹਾਂ ਦੀ ਕੰਡੀਸ਼ਨਾਂ ਸਾਡੇ ਸਾਹਮਣੇ ਮੈਡੀਕਲ ਦੇ ਵਿੱਚ ਹੈਗੀਆਂ ਨੇ। ਪਰ ਉਹਨਾਂ ਦੇ ਵਿੱਚ ਅੱਗੇ ਅੱਗੇ ਰੀਪ੍ਰੋਡਕਸ਼ਨ ਦੀ ਜਿਹੜੀ ਚੇਂਜ ਹੋਏਗੀ ਉਹ ਬਰਾਬਰ ਹੋਣੀ ਚਾਹੀਦੀ ਹੈ। ਪਰ ਜੇ ਬਰਾਬਰ ਨਹੀਂ ਹੁੰਦੀ ਤੇ ਕਿੱਥੇ ਡਿਫੈਕਟ ਹੁੰਦਾ, ਇਹ ਆਪਣੇ ਅਗਲੇ ਪ੍ਰੋਗਰਾਮ ਦੀ ਗੱਲ ਹੈਗੀ। ਮੈਂ ਤੁਹਾਨੂੰ ਦੱਸਾਂਗਾ ਵੀ ਕਿਸ ਕਰਕੇ ਐਸਾ ਹੁੰਦਾ ਆ ਵੀ ਇੱਕ ਬੱਚੇ ਦੇ ਤਾਂ ਬੱਚੇ ਹੋਣੇ ਸ਼ੁਰੂ ਹੋ ਗਏ ਤੇ ਦੂਸਰੇ ਦੇ ਕਿਉਂ ਨਹੀਂ ਹੋਏ। ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਹ ਜਿਹੜਾ ਨਿਊਕਲੀਅਸ ਹੈਗਾ ਆ, ਇਹ ਸਾਰੀ ਰਿਸਪੋਂਸੀਬਿਲਿਟੀ ਇਹਦੀ ਹੈ। ਦੂਸਰੀ ਗੱਲ, ਇਹਦਾ ਕੰਮ ਹੈ ਸਿੰਥੇਸਾਈਜ਼ ਕਰਨਾ। ਸਿੰਥੇਸਾਈਜ਼ ਦਾ ਮਤਲਬ ਹੁੰਦਾ ਆ ਵੀ ਦੁੱਧ ਤੁਹਾਡੇ ਕੋਲ ਆ ਗਿਆ, ਹੁਣ ਅਸੀਂ ਇਹ ਦੁੱਧ ਤੋਂ ਦਹੀਂ ਜਮਾਉਣਾ ਆ, ਦਹੀਂ ਤੋਂ ਫਿਰ ਅਸੀਂ ਮੱਖਣ ਬਣਾਉਣਾ, ਮੱਖਣ ਤੋਂ ਫਿਰ ਅਸੀਂ ਘਿਓ ਬਣਾਉਣਾ ਹੈ, ਇਹਨੂੰ ਸਿੰਥੇਸਾਈਜ਼ ਕਹਿੰਦੇ। ਔਰ ਇਸ ਨੇ ਸਿੰਥੋਸਾਈਜ਼ ਕਰਕੇ ਕੀ ਬਣਾਉਣਾ ਹੈਗਾ ਆ, ਆਰ ਐਨ ਏ ਰਾਈਪੋ ਨਿਊਕਲੀਏਟਿਕ ਏਸਿਡ ਜਾਂ ਡੀ ਐਨ ਏ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਪਟਰਨਿਟੀ ਟੈਸਟ ਜਿਹੜਾ ਸੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ। ਪਟਰਨਿਟੀ ਟੈਸਟ ਜਿਹੜਾ ਹੈ ਇਸ ਗੱਲ ਤੇ ਬਣਿਆ, ਭਾਵ ਉਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਨੇ ਜਿਨ੍ਹਾਂ ਦੇ ਕਰਕੇ ਇਹ ਪਟਰਨਿਟੀ ਐਸਟੈਬਲਿਸ਼ ਹੋਣੀ ਹੈ ਵੀ ਆਹ ਇਹਦਾ ਪਿਓ ਤੇ ਆਹ ਮਾਂ ਦਾ ਪਤਾ ਹੀ ਹੁੰਦਾ, ਜਿਹਦੇ ਪੈਦਾ ਹੋਏ ਨੇ ਮਾਂ ਦਾ ਤੇ ਪਤਾ ਹੀ ਲੱਗਦਾ ਹੁੰਦਾ ਵੀ ਮਾਂ ਨੇ ਜੰਮਿਆ ਹੈਗਾ। ਫਰਕ ਸਿਰਫ ਪਿਓ ਦਾ ਹੀ ਪੈਂਦਾ ਆ, ਤੇ ਫਰਕ ਪਿਓ ਨੂੰ ਕੱਢਣ ਵਾਸਤੇ ਕਿਹੜੀ ਚੀਜ਼ ਹੈਗੀ ਹੈ ਜਿਹੜੀ ਇਸ ਗੱਲ ਦਾ ਫੈਸਲਾ ਕਰਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੀ ਐਨ ਏ ਜਾਂ ਆਰ ਐਨ ਏ ਰਾਈਬੋ ਨਿਊਕਲੀਅਕ ਏਸਿਡ ਜਾਂ ਡਿਸਆਕਸੀਰਾਈਡ ਨਿਊਕਲੀਅਕ ਏਸਿਡ ਦਾ ਨਾਂ ਹੈਗਾ ਆ, ਔਰ ਉਹ ਅਸੀਂ ਕਰਦੇ ਹਾਂ। ਦੂਸਰੀ ਗੱਲ, ਇਹ ਕਰੈਕਟਰ ਬਰਾਬਰ ਜਾਵੇ, ਇਹ ਕਰੈਕਟਰ ਮੇਰੇ ਮਾਂ ਮੇਰੇ ਬੱਚਿਆਂ ਵਿਚ ਮੇਰੇ ਬਰਾਬਰ ਜਾਵੇ, ਉਸੇ ਤਰ੍ਹਾਂ ਬਰਾਬਰ ਵੰਡ ਹੋਵੇ ਹਰੇਕ ਬੱਚੇ ਵਿਚ, ਉਹ ਕਰੈਕਟਰ ਹੋਵੇ, ਇਹ ਨਿਰਧਾਰਿਤ ਕਰਨ ਵਾਲੀ ਇਹਦੇ ਵਿਚ ਇਕ ਚੀਜ਼ ਹੈਗੀ ਜਿਹਨੂੰ ਕਹਿੰਦੇ ਰਾਈਬੋਸੋਮਸ। ਰਾਈਬੋਸੋਮਸ ਵੀ ਇਸੇ ਵਿਚ ਰਹਿਣ ਵਾਲੀ ਇਕ ਚੀਜ਼ ਹੈਗੀ ਆ ਜਿਹੜੀ ਇਹ ਨਿਰਧਾਰਿਤ ਕਰਦੀ ਆ ਵੀ ਸਾਰੇ ਬੱਚਿਆਂ ਨੂੰ ਘਰ ਦੇ ਵਿਚੋਂ ਬਰਾਬਰ ਹਿੱਸਾ ਮਿਲੇ। ਜਿਹੜੇ ਕਰੈਕਟਰ ਪਿਓ ਜਾਂ ਮਾਂ ਬਾਪ ਦੇ ਜਾ ਰਹੇ ਨੇ ਉਹ ਸਾਰੇ ਕਰੈਕਟਰ ਸਾਰੇ ਬੱਚਿਆਂ ਦੇ ਵਿਚ ਉਸੇ ਤਰ੍ਹਾਂ ਮਿਲਣ, ਲੜਕੀਆਂ ਨੂੰ ਲੜਕੀਆਂ ਵਾਲੇ, ਮੁੰਡੇ ਨੂੰ ਮੁੰਡੇ ਵਾਲੇ, ਉਹ ਕਰੈਕਟਰ ਉਹਨਾਂ ਨੂੰ ਉਸੇ ਤਰ੍ਹਾਂ ਮਿਲਣ ਤੇ ਨਿਰਧਾਰਿਤ ਕੌਣ ਕਰਦਾ ਆ, ਰਾਈਬੋਸੋਮਸ। ਸੋ ਇਹ ਸਾਰੀਆਂ ਚੀਜ਼ਾਂ ਇਹਦੇ ਵਿਚ ਹੁੰਦੀਆਂ ਨੇ। ਸੋ ਪਹਿਲੀ ਗੱਲ ਤੇ ਆਪਾਂ ਇਹ ਕਰ ਦਿੱਤੀ ਆ ਵੀ ਨਿਊਕਲੀਅਸ ਵੀ ਇਕ ਤਰ੍ਹਾਂ ਦਾ ਸਾਡਾ ਸਟੋਰ ਰੂਮ ਹੈ, ਸੇਫਟੀ ਰੂਮ ਹੈ, ਜਿੱਥੇ ਸਾਡੀ ਸੇਫ ਪਈ ਹੈ, ਜਿੱਥੇ ਸਾਡੇ ਫੋਰ ਫਾਦਰਸ ਦਾ ਕੀ ਕਰੈਕਟਰ ਸੀ, ਕਿਵੇਂ ਦੇ ਸੀ, ਉਹਨਾਂ ਦੀ ਅੱਖਾਂ ਕਿਵੇਂ ਦੇ ਸੀ, ਉਹਨਾਂ ਦੇ ਨੱਕ ਕਿੱਦਾਂ ਕਿੱਦਾਂ ਸੀ, ਕੰਨ ਕਿੱਦਾਂ ਕਿੱਦਾਂ ਸੀਗੇ, ਔਰ ਕਿਸ ਤਰ੍ਹਾਂ ਸੀਗੇ, ਇਹ ਸਾਰੀਆਂ ਬਹੁਤ ਸਾਰੀਆਂ ਗੱਲਾਂ ਸਾਡੀਆਂ ਉਹਦੇ ਨਾਲ ਸਹਿਮਤ ਹੋਣਗੀਆਂ। ਤਾਂ ਤੁਸੀਂ ਕਹੋਗੇ ਯਾਰ ਕਈਆਂ ਦਾ ਤਾਂ ਫਰਕ ਪੈ ਜਾਂਦਾ, ਉਹ ਫਰਕ ਇਸ ਕਰਕੇ ਪੈ ਜਾਂਦਾ ਕਿ ਅੱਗੇ ਜਾ ਕੇ ਉਹਦੀ ਮਾਂ ਹੋਰ ਸੀਗੇ, ਅੱਗੇ ਬੱਚਿਆਂ ਦੀ ਮਾਂ ਹੋਰ ਸੀਗੀ, ਉਹਦੇ ਵਿਚ ਜਿਹੜੀ ਸਮਿਲਿਤ ਹੋਈ ਚੀਜ਼ ਆ, ਔਰ ਉਸਦੇ ਨਾਲ ਜਿਹੜਾ ਰਾਈਬੋਸੋਮ ਨੇ ਹੋਰ ਕੁਝ ਸਿੰਥੇਸਾਈਜ਼ ਕਰ ਦਿੱਤਾ ਆ, ਥੋੜਾ ਥੋੜਾ ਅੰਤਰ ਉਹਦੇ ਵਿਚ ਆਉਂਦਾ ਰਹਿੰਦਾ ਹੈ, ਪਰ ਅਸਲ ਮੇਨ ਕਰੈਕਟਰ ਜਿਹੜਾ ਹੈ ਉਹ ਚੇਂਜ ਨਹੀਂ ਹੁੰਦਾ। ਇਸੇ ਕਰਕੇ ਆਪਾਂ ਇੰਗਲੈਂਡ ਦੇ ਵਿਚ ਉਹਨਾਂ ਨਾ ਕਾਫੀ ਦੋ ਦੋ ਤਿੰਨ ਤਿੰਨ ਹਜ਼ਾਰ ਸਾਲ ਪੁਰਾਣੀਆਂ ਜਿਹੜੀਆਂ ਕਬਰਾਂ ਸੀਗੀਆਂ ਉਹ ਪੁੱਟ ਕੇ ਤੇ ਉਹਨਾਂ ਦਾ DNA ਦੇਖਣ ਦੀ ਕੋਸ਼ਿਸ਼ ਕੀਤੀ, ਔਰ DNA ਪੁੱਟ ਕੇ ਕੋਸ਼ਿਸ਼ ਕੀਤੀ ਤੇ ਇਸੇ ਤਰ੍ਹਾਂ ਦਾ DNA ਇੰਡੀਆ ਵਾਲੇ ਪਾਸੇ ਉਹਨਾਂ ਨੇ ਖੋਜ ਕਰ ਲਈ, ਇਸੇ ਤਰ੍ਹਾਂ ਅਲੱਗ ਅਲੱਗ ਹੋਰ ਦੇਸ਼ਾਂ ਦੇ ਵਿਚ ਇਥੋਪੀਆ ਵਗੈਰਾ ਜਾ ਕੇ ਕਰ ਲਈ, ਉਹ ਮਿਲਦਾ ਸੀ। ਇਹ ਸਾਬਤ ਕੀ ਕੀਤਾ, ਇਹਦਾ ਮਤਲਬ ਇਹ ਜਨਰੇਸ਼ਨ ਇਹ ਜੀਨਸ ਵਾਲੇ ਲੋਕ ਇਥੋਂ ਮੂਵ ਕਰਕੇ ਉਧਰ ਵੀ ਗਏ ਜਾਂ ਉਧਰੋਂ ਮੂਵ ਕਰਕੇ ਇਧਰ ਆਏ ਹੋਣਗੇ ਜਾਂ ਅਲੱਗ ਅਲੱਗ ਥਾਵਾਂ ਤੇ ਗਏ ਹੋਣਗੇ, ਭਾਵ ਮਾਈਗ੍ਰੇਸ਼ਨ ਜਿਹੜੀ ਸੀ ਹੁਣ ਤੋਂ ਪਹਿਲਾਂ ਵੀ ਹੁੰਦੀ, ਨਵੇਂ ਨੀ ਕਿ ਅਸੀਂ ਇੰਡੀਆ ਤੋਂ ਅਮਰੀਕਾ ਆ ਗਏ ਹਾਂ, ਮਤਲਬ ਇਹ ਮਾਈਗ੍ਰੇਸ਼ਨ ਆਵਾਜਾਈ ਹੁੰਦੀ ਰਹੀ ਹੈ ਹਮੇਸ਼ਾ। ਇਸ ਨੂੰ ਅਸੀਂ ਇਕੋ ਸਿਸਟਮ ਕਹਿੰਦੇ ਹਾਂ, ਔਰ ਇਕੋ ਸਿਸਟਮ ਹੁੰਦਾ ਕਿ ਕੁਦਰਤ ਨੇ ਆਪਣੇ ਇਨਵਾਇਰਮੈਂਟ ਨੂੰ ਸਹੀ ਰੱਖਣਾ। ਹੁਣ ਤੇ ਅਸੀਂ ਲੜੀ ਜਾਂਦੇ ਹਾਂ ਨਾ ਵੀ ਸਾਡੀ ਗਰਮੀ ਦੇ ਕਰਕੇ ਇਨਵਾਇਰਮੈਂਟ ਗਰਮ ਹੋ ਰਿਹਾ ਜੀ, ਗਲੇਸ਼ੀਅਰ ਪੰਘਰ ਰਹੇ ਨੇ ਜੀ, ਸਮੁੰਦਰ ਨੇ ਉੱਪਰ ਤਾਂ ਆ ਜਾਣਾ ਜੀ, ਕਈ ਲੋਕ ਕਈ ਸ਼ਹਿਰ ਡੁੱਬ ਜਾਣੇ ਜੀ। ਇਹ ਗਿਣਤੀਆਂ ਮਿਣਤੀ ਅਸੀਂ ਕਰਦੇ ਹਾਂ, ਪਰ ਸਾਡੀਆਂ ਛੋਟੀਆਂ ਗਿਣਤੀਆਂ ਨੇ, ਪਤਾ ਨੀ ਕਿੱਡਾ ਵੱਡਾ ਬ੍ਰਹਿਮੰਡ ਹੈ ਜਿਹਨੂੰ ਉਹ ਕੰਟਰੋਲ ਕਰ ਰਿਹਾ, ਤੇ ਉਸ ਕੰਟਰੋਲਿੰਗ ਦੇ ਮੁਤਾਬਕ ਇਹਨੇ ਸਾਰੀਆਂ ਗੱਲਾਂ ਨੂੰ ਕੰਟਰੋਲ ਕਰ ਲਈ, ਨਹੀਂ ਤਾਂ ਸਿਰਫ ਇੱਕ ਪਲੈਨਟ ਦੀ ਗੱਲ ਹੈਗੀ ਹੈ ਨਾ, ਔਰ ਸਾਰੇ ਪਲੈਨਟਾਂ ਨੂੰ ਉਹਨੇ ਕੰਟਰੋਲ ਕਰ ਲੈਣਾ ਹੈਗਾ। ਸੋ ਇਹਦੇ ਮੁਤਾਬਕ ਹੀ ਇਹ ਜਿਹੜਾ ਸਾਡਾ ਨਿਊਕਲੀਅਸ ਹੈਗਾ ਆ, ਇਹ ਇੱਕ ਤਰ੍ਹਾਂ ਦਾ ਸਾਡਾ ਸਪੈਸ਼ਲ ਰੂਮ ਆ ਜਿੱਥੇ ਸਾਡਾ ਸਾਰਾ ਕੁਝ ਉਹਦੇ ਵਿਚ ਪ੍ਰਜ਼ਰਵ ਹੁੰਦਾ ਹੈ, ਜਿਹਦੇ ਵਿਚ ਸਾਡੇ ਇਹ ਕ੍ਰੋਮੋਜ਼ੋਮਸ ਹੁੰਦੇ ਨੇ, ਜਿਹਨੂੰ ਥਰੈਡ ਵਰਗੇ ਕਿਹਾ, ਧਾਗਿਆਂ ਵਰਗੇ ਹੁੰਦੇ ਨੇ, ਔਰ ਇਹ ਬੇਸਿਕਲੀ ਜਦੋਂ ਅਸੀਂ ਮਾਈਕਰੋਸਕੋਪ ਚ ਵੇਖਦੇ ਹਾਂ ਤੇ ਇਹ ਸਾਨੂੰ ਐਂ ਲੱਗਦਾ ਜਿਵੇਂ ਬਾਂਸ ਦੀ ਪੌੜੀ ਦਿਨ ਅਤੇ ਬਾਂਸ ਦੀ ਪੌੜੀ ਚੰਗੀ ਟੇਢੀ ਹੋ ਜਾਵੇ ਤੇ ਉਹਦੇ ਮੁਤਾਬਕ ਸਾਨੂੰ ਦਿਖਾਈ ਦਿੰਦੇ ਨੇ ਔਰ ਇਹਦੇ ਵਿੱਚ ਪ੍ਰਿਜ਼ਰਵ ਹੁੰਦੇ ਨੇ ਉਹ ਰਿਕਾਰਡ ਸਾਡੇ ਜਿਹੜੇ ਸਾਡੇ ਫੋਰ ਫਾਦਰ ਸਾਡੀ ਵਿਰਾਸਤ ਦੇ ਨਾਲ ਸੰਬੰਧਿਤ ਹੁੰਦੇ ਨੇ ਔਰ ਇਸੇ ਤਰ੍ਹਾਂ ਇਹਦੇ ਵਿੱਚ ਨਿਊਕਲੀਅਸ ਓਲਸ ਹੁੰਦੇ ਨੇ ਜਿਹੜੇ ਜਿਹਨੂੰ ਅਸੀਂ ਰਾਈਬੋਸੋਮ ਜਾਂ ਆਰ ਐਨ ਏ ਵਗੈਰਾ ਕਹਿੰਦੇ ਹਾਂ ਜਿਹੜੇ ਇਸ ਕਰੈਕਟਰ ਦੀ ਸੰਭਾਲ ਕਰਨ ਵਾਲੇ ਚੀਜ਼ ਨੇ ਜਿਹੜੇ ਇਸ ਚੀਜ਼ ਨੂੰ ਸਾਬਤ ਕਰਨ ਵਾਲੇ ਸਾਬਤ ਕਿਵੇਂ ਕਰੋਗੇ ਤੁਸੀਂ ਵੇਖ ਤਾਂ ਲਿਆ ਤੁਸੀਂ ਸਾਰੀ ਚੀਜ਼ ਨੂੰ ਲੇਕਿਨ ਇਸ ਨੂੰ ਸਾਬਤ ਕਿਵੇਂ ਕਰੋਗੇ ਉਹ ਸਾਬਤ ਕਰਨ ਵਾਲਾ ਜਿਹੜਾ ਹੈ ਡੀ ਐਨ ਏ ਰਾਈਬੋ ਨਿਊਕਲੀਅਕ ਐਸਿਡ ਜਾਂ ਡਿਸ ਆਕਸੀ ਰਾਈਬੋ ਨਿਊਕਲੀਅਕ ਐਸਿਡ ਇਹ ਕਿਹਦੇ ਜਰੀਏ ਦੇ ਨੇ ਇਹ ਸਾਡੇ ਇਸ ਰਾਈਬੋਸੋਮ ਦੇ ਵਿੱਚ ਰਹਿੰਦੇ ਸੋ ਇਹ ਸਾਰੀਆਂ ਗੱਲਾਂ ਨਿਊਕਲੀਓਪਲਾਜ਼ਮ ਜਿਹੜਾ ਸਾਰਾ ਫਲੂਇਡ ਅੰਦਰ ਨਿਊਕਲੀਅਸ ਦੇ ਵਿੱਚ ਭਰਿਆ ਹੋਇਆ ਹੈ ਉਸ ਨੂੰ ਅਸੀਂ ਨਿਊਕਲੀਓਪਲਾਜ਼ਮ ਵਗੈਰਾ ਕਹਿੰਦੇ ਹਾਂ ਇਹ ਵੀ ਇੱਕ ਜੈਲੀ ਵਰਗਾ ਸਬਸਟਾਂਸ ਹੈਗਾ ਆ ਔਰ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਥਾਂ ਪਰ ਥਾਂ ਰੱਖੀਆਂ ਹੋਈਆਂ ਨੇ ਔਰ ਮੂਵ ਕਰਦੀਆਂ ਰਹਿੰਦੀਆਂ ਨੇ ਉਹਦੇ ਅੰਦਰ ਅੰਦਰ ਹੀ ਇੰਜ ਕਹਿ ਲੋ ਕਿ ਸਸਪੈਂਡਡ ਇਹਨੂੰ ਮੈਡੀਕਲ ਟਰਮ ਦੇ ਵਿੱਚ ਲਿਖਦੇ ਨੇ ਸਸਪੈਂਡਡ ਨੇ ਸਸਪੈਂਡਡ ਦਾ ਮਤਲਬ ਕੋਈ ਲਟਕ ਰਹੀ ਹੈ ਕੋਈ ਪਰ ਇਹ ਸਾਰਾ ਸਾਰਾ ਮਟੀਰੀਅਲ ਜੈਲੀ ਵਰਗਾ ਮਟੀਰੀਅਲ ਹੈਗਾ ਇਸ ਜੈਲੀ ਵਰਗੇ ਮਟੀਰੀਅਲ ਦੇ ਵਿੱਚ ਇਹ ਬਰਾਬਰ ਦੂਰੀ ਤੇ ਇੱਕ ਦੂਸਰੀ ਦੇ ਨਾਲ ਮੂਵ ਕਰਦੀਆਂ ਰਹਿੰਦੀਆਂ ਨੇ ਫਿਰ ਇਹਦੇ ਵਿੱਚ ਇੱਕ ਹੋਰ ਐਸਾ ਸਬਸਟਾਂਸ ਹੁੰਦਾ ਆ ਜਿਹੜਾ ਜਿਸ ਤਰ੍ਹਾਂ ਸਾਡੇ ਟ੍ਰੇਨ ਦੇ ਡੱਬੇ ਹੁੰਦੇ ਆ ਨਾ ਟ੍ਰੇਨ ਦੇ ਡੱਬੇ ਤੋਂ ਸਮਾਨ ਲੈ ਕੇ ਜਾਂਦੇ ਨੇ ਇਧਰੋ ਉਧਰੋ ਇੱਧਰ ਲੈ ਕੇ ਜਾਂਦੇ ਹੈਗੇ ਨੇ ਇਸ ਨਿਊਕਲੀਅਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਚੀਜ਼ ਹੈਗੀ ਹੈ ਜਿਹੜੀ ਇੱਕ ਥਾਂ ਤੋਂ ਦੂਸਰੀ ਥਾਂ ਜਾਂ ਇੱਕ ਚੀਜ਼ ਜਿਹੜੀ ਕੋਈ ਸਪੈਸ਼ਲ ਚੀਜ਼ ਆ ਗਈ ਸਾਡੀ ਕਿ ਆ ਇਹਦਾ ਕਰੈਕਟਰ ਬਣ ਗਿਆ ਉਸ ਨੂੰ ਕਰੈਕਟਰ ਨੂੰ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਅਸੀਂ ਹੁਣ ਨਵੀਂ ਜ਼ਮੀਨ ਲੈ ਲਈ ਹੈ ਤੇ ਹੁਣ ਇਹਦੀ ਰਜਿਸਟਰੀ ਜਿਹੜੀ ਹੈ ਉਹ ਵੀ ਅਸੀਂ ਉੱਥੇ ਸਟੋਰ ਕਰਨੀ ਹੈ ਔਰ ਉਹਦੇ ਵਿੱਚੋਂ ਜਿਹੜੀ ਹੋਰ ਬਾਅਦ ਚ ਵੇਚ ਦਿੱਤੀ ਹੈ ਉਹ ਬਾਹਰ ਕੱਢਣੀ ਹੈ ਸੋ ਇਸ ਤਰ੍ਹਾਂ ਦੇ ਉਹ ਖਾਲੀ ਡੱਬੇ ਬਲਬ ਵਾਲੇ ਗੋਲ ਗੋਲ ਟਾਈਪ ਦੇ ਇਹਦੇ ਵਿੱਚ ਹੋਰ ਹੁੰਦੇ ਨੇ ਜਿਹੜੇ ਇਹ ਫੰਕਸ਼ਨ ਅਦਾ ਕਰਦੇ ਨੇ ਕਿ ਇਸ ਨਿਊਕਲੀਅਸ ਦੀ ਦੀਵਾਰ ਦੇ ਅੰਦਰ ਅੰਦਰ ਵੀ ਚੀਜ਼ਾਂ ਮੂਵ ਕਰਦੀਆਂ ਰਹਿੰਦੀਆਂ ਨੇ ਤੇ ਨਿਊਕਲੀਅਸ ਤੋਂ ਬਾਹਰ ਵੀ ਆਉਂਦੀਆਂ ਰਹਿੰਦੀਆਂ ਨੇ ਇਹ ਸਾਰਾ ਕੁਝ ਮੇਨ ਗੱਲ ਇਹਦਾ ਪ੍ਰਿਜ਼ਰਵੇਸ਼ਨ ਦਾ ਹੈ ਔਰ ਪ੍ਰਿਜ਼ਰਵੇਸ਼ਨ ਕਰਕੇ ਬਾਹਰ ਦੇ ਸਾਈਟੋਪਲਾਜ਼ਮ ਨੂੰ ਜਿਹੜੇ ਵੀ ਅੰਗ ਨੇ ਉਹਨਾਂ ਨੂੰ ਆਰਡਰ ਦੇਣਾ ਕਿ ਤੁਸੀਂ ਆਹ ਚੀਜ਼ ਇਸ ਤਰ੍ਹਾਂ ਕਰਨੀ ਹੈ ਹਾਲਾਂਕਿ ਮੇਨ ਅਸੀਂ ਜੋ ਪਹਿਲਾਂ ਸੈੱਲ ਦੇ ਅੰਦਰ ਵੜੇ ਸਾਂ ਤੇ ਉਦੋਂ ਅਸੀਂ ਇਹ ਕਿਹਾ ਸੀਗਾ ਵੀ ਇਹ ਇੱਕ ਐਸਾ ਇਨਵਾਇਰਮੈਂਟ ਆ ਜਿਹੜਾ ਸਾਡੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਤੇ ਜਦੋਂ ਅਸੀਂ ਕਿਹਾ ਸੀ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦਾ ਤਾਂ ਮਤਲਬ ਇਹ ਸੀਗਾ ਖਰਚ ਵੀ ਕਿੰਨਾ ਤੇ ਆਮਦਨ ਕਿੰਨੀ ਹੈ ਤੇ ਸਾਰੇ ਸਾਡੇ ਦਾ ਹਿਸਾਬ ਕਿਤਾਬ ਸਰੀਰ ਕਿੰਨਾ ਵੱਧ ਰਿਹਾ ਕਿੰਨਾ ਘੱਟ ਰਿਹਾ ਕਿਸੇ ਬਿਮਾਰੀ ਦੇ ਕਰਕੇ ਸਰੀਰ ਘੱਟ ਰਿਹਾ ਜਾਂ ਕਿਸੇ ਬਿਮਾਰੀ ਦੇ ਕਰਕੇ ਸਰੀਰ ਵੱਧ ਗਿਆ ਜਿਵੇਂ ਥਾਇਰਾਇਡ ਦੀ ਪ੍ਰੋਬਲਮ ਦੀ ਆਪਾਂ ਗੱਲ ਕੀਤੀ ਸੀ ਉਹ ਜਿਹਦੇ ਚ ਹਾਈਪੋ ਹੁੰਦਾ ਹੈ ਥਾਇਰਾਇਡ ਕੱਦ ਵਧਣਾ ਸ਼ੁਰੂ ਹੋ ਜਾਂਦਾ ਤੇ ਸਰੀਰ ਦੁਬਲਾ ਪਤਲਾ ਹੋ ਜਾਂਦਾ ਔਰ ਦੂਸਰੀ ਮੈਕਸੋਡੇਮਾ ਦੀ ਆਪਾਂ ਗੱਲ ਕੀਤੀ ਸੀ ਹਾਈਪਰ ਦੀ ਗੱਲ ਕੀਤੀ ਸੀ ਸਰੀਰ ਮੋਟਾ ਭਾਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਸਾਰੀਆਂ ਵਿਧਾ ਜਿਹੜੀਆਂ ਸੀ ਸਾਰੇ ਜਿਹੜੇ ਕਾਰਜਕ੍ਰਮ ਸੀਗੇ ਅਸੀਂ ਪਹਿਲਾਂ ਸਾਈਟੋਪਲਾਜ਼ਮ ਦੇ ਨਾਲ ਆਏ ਸੀ ਠੀਕ ਹੈ ਹੁਣ ਇਸ ਸਾਈਟੋਪਲਾਜ਼ਮ ਨੂੰ ਹੁਕਮ ਕਰਨ ਵਾਲਾ ਜਾਂ ਸਾਈਟੋਪਲਾਜ਼ਮ ਨੂੰ ਸੁਚਾਰੂ ਰੂਪ ਤੇ ਚਲਾਉਣ ਵਾਲਾ ਕੌਣ ਆ ਨਿਊਕਲੀਅਸ ਦੇ ਅੰਦਰ ਬੈਠਾ ਹੋਈਆਂ ਇਸ ਚੀਜ਼ਾਂ ਔਰ ਇਹ ਜਿਹੜੀ ਨਿਊਕਲੀਅਸ ਅੰਦਰ ਬੈਠੀਆਂ ਹੋਈਆਂ ਚੀਜ਼ਾਂ ਨੇ ਇਹ ਅਸੀਂ ਇਸ ਕਰਕੇ ਡਿਸਕਸ ਕੀਤੀਆਂ ਵੀ ਇਨਵੈਲਪ ਦੇ ਅੰਦਰ ਇੱਕ ਹੋਰ ਇਨਵੈਲਪ ਹੈ ਇੱਕ ਕਿਲੇ ਦੇ ਅੰਦਰ ਇੱਕ ਹੋਰ ਕਿਲਾ ਹੈ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਦਾ ਆ ਤੇ ਮੋਟੇ ਤੌਰ ਤੇ ਆਪਾਂ ਕਹੀਏ ਬਈ ਸਾਡਾ ਸਟੋਰ ਹਾਊਸ ਆ ਔਰ ਇਹ ਸਾਰੀਆਂ ਚੀਜ਼ਾਂ ਨੂੰ ਜਿਹੜੀਆਂ ਵੀ ਸੈੱਲ ਦੇ ਰਾਹੀਂ ਕੰਟਰੋਲ ਹੋ ਰਹੀਆਂ ਨੇ ਨਾ ਉਹ ਸਾਰੀਆਂ ਚੀਜ਼ਾਂ ਦਾ ਕੰਟਰੋਲ ਸਵਿਚ ਜਿਹੜਾ ਆ ਉਹ ਇਹਦੇ ਵਿੱਚ ਹੈਗਾ ਆ ਜੀਨਸ ਨੂੰ ਵੀ ਕੰਟਰੋਲ ਕਰਦਾ ਹੈਗਾ ਸੈੱਲ ਡਿਵੀਜ਼ਨ ਖਾਸ ਤੌਰ ਤੇ ਹੁਣ ਤੁਸੀਂ ਵੇਖੋ ਨਾ ਨਿਊਕਲੀਅਸ ਤੇ ਕੀ ਆ ਹੁਣ ਇੱਕ ਸੈੱਲ ਦੀ ਦੋ ਤਰ੍ਹਾਂ ਦੀ ਡਿਵੀਜ਼ਨ ਮੈਂ ਅੱਗੇ ਬਹੁਤ ਦੱਸ ਇੱਕ ਮਿਊਸਿਸ ਹੈ ਮਿਟੋਟਿਕ ਹੈ ਇੱਕ ਇਨਕਰੀਜ਼ ਵਾਲੀ ਹੈ ਇੱਕ ਡਿਕਰੀਜ਼ ਵਾਲੀ ਹੈਗੀ ਹੈ ਉਹ ਜਦੋਂ ਓਵਮ ਤੇ ਸਪਰਮ ਮਿਲੇ ਸੀ ਮੈਂ ਉਸ ਵੇਲੇ ਦੱਸਿਆ ਸੀ ਖੈਰ ਉਸ ਗੱਲ ਸੀ ਨਾ ਆਪਾਂ ਜਾਈਏ ਇਸ ਨੂੰ ਅੱਜ ਪੂਰਾ ਕਰ ਲਿਆ ਜਾਵੇ ਕਿ ਸੈੱਲ ਦੀ ਡਿਵੀਜ਼ਨ ਜਦੋਂ ਹੁੰਦੀ ਹੈ ਨਾ ਤੇ ਉਦੋਂ ਭਾਈ ਨਿਊਕਲੀਅਸ ਤਾਂ ਇੱਕ ਹੀ ਆ ਉਸ ਦੀ ਬਰਾਬਰ ਡਿਵੀਜ਼ਨ ਹੋਵੇ ਉਸ ਦੀ ਬਰਾਬਰ ਵੰਡ ਹੋਵੇ ਤਾਂ ਕਿ ਉਹ ਜਿਹੜੀਆਂ ਰਜਿਸਟਰੀਆਂ ਉਹ ਜਿਹੜੀਆਂ ਪਿਓ ਨੇ ਖਰੀਦੀਆਂ ਸੀ ਜਾਂ ਤੁਸੀਂ ਖਰੀਦੀਆਂ ਸੀ ਅਦਾ ਤੁਹਾਡੀ ਔਲਾਦ ਦੇ ਵਿੱਚ ਉਹ ਬਰਾਬਰ ਜਾਣ ਬਿਮਾਰੀਆਂ ਹੈ ਨਾ ਹੁਣ ਕੋਈ ਪਿਓ ਇਹ ਰੋਕ ਸਕਦਾ ਕਿ ਮੇਰੇ ਮੁੰਡੇ ਮੈਨੂੰ ਸ਼ੂਗਰ ਦੀ ਬਿਮਾਰੀ ਹੈਗੀ ਹੈ ਠੀਕ ਆ ਮੇਰੇ ਬੱਚੇ ਨੂੰ ਨਾ ਹੋਵੇ ਜਾਂ ਮੈਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਠੀਕ ਆ ਮੇਰੇ ਬੱਚੇ ਨੂੰ ਨਾ ਹੋਵੇ ਯਾਰ ਮੈਂ ਸਮਝਦਾ ਕਿ ਲੋਕ ਕਹਿੰਦੇ ਨੇ ਨਹੀਂ ਮੈਂ ਨੀ ਆਪਣੇ ਫਲਾਣੇ ਪੁੱਤ ਨੂੰ ਹਿੱਸਾ ਦਿੰਦਾ ਮੈਂ ਉਹਨੂੰ ਦਊਂਗਾ ਤੇ ਉਹਨੂੰ ਤੁਸੀਂ ਕਿਵੇਂ ਕਰ ਸਕਦੇ ਹੋ ਤੁਹਾਨੂੰ ਕਿਵੇਂ ਕਰਨਾ ਚਾਹੀਦਾ ਐਸਾ ਜਦੋਂ ਕਿ ਜੇ ਤੁਸੀਂ ਬਿਮਾਰੀਆਂ ਨਹੀਂ ਰੋਕ ਸਕਦੇ ਜਿਹੜੀਆਂ ਤੁਹਾਡੀਆਂ ਜੈਨੇਟਿਕ ਕਰੈਕਟਰ ਦੇ ਵਿੱਚ ਤੁਹਾਡੇ ਮਾਂ ਬਾਪ ਵੱਲੋਂ ਤੁਹਾਨੂੰ ਆਈਆਂ ਨੇ ਤੇ ਤੁਸੀਂ ਅੱਗੇ ਟ੍ਰਾਂਸਮਿਟ ਕਰ ਰਹੇ ਹੋ ਤੇ ਫਿਰ ਤੁਸੀਂ ਇਹ ਕਿਵੇਂ ਕਹਿ ਸਕਦੇ ਵਿਰਾਸਤ ਦੇ ਵਿੱਚੋਂ ਮਿਆ ਆ ਜ਼ਮੀਨ ਇਹਨੂੰ ਦੇਣੀ ਤੇ ਆ ਉਹਨੂੰ ਨਹੀਂ ਦੇਣੀ। ਸਾਨੂੰ ਇਹਨਾਂ ਗੱਲਾਂ ਤੋਂ ਸੋਚਣ ਦੀ ਲੋੜ ਹੈਗੀ ਹੈ ਕਿ ਸਾਡੇ ਅੰਦਰ ਕੁਦਰਤ ਨੇ ਜੋ ਚੀਜ਼ ਪਾਇਆ ਹੋਇਆ ਆ ਉਸ ਦੇ ਮੁਤਾਬਕ ਸਾਨੂੰ ਚੱਲਣ ਦੀ ਲੋੜ ਹੈਗੀ ਹੈ। ਹੁਣ ਕੀ ਹੋਇਆ ਵੀ ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਏਗਾ, ਜੇ ਇਸ ਨਿਊਕਲੀਅਸ ਦੇ ਵਿੱਚ ਕੋਈ ਫਰਕ ਪੈ ਜਾਵੇ, ਮੈਂਬਰਾਂ ਚ ਕੋਈ ਫਰਕ ਪੈ ਜਾਵੇ ਤੇ ਬਿਮਾਰੀਆਂ ਕਿਹੋ ਜਿਹੀਆਂ ਪੈ ਰਹੀਆਂ। ਪਹਿਲੀ ਤਾਂ ਗੱਲ ਵੀ ਸਾਰਾ ਹੀ ਡਿਸਆਰਗੇਨਾਈਜੇਸ਼ਨ ਹੋ ਜਾਏਗਾ। ਪਹਿਲੀ ਗੱਲ ਇਹ ਸਮਝਣ ਦੀ ਲੋੜ ਹੈਗੀ ਉਹ ਸਾਡਾ ਜਿਹੜਾ ਮੈਟਾਬੋਲਿਜ਼ਮ ਹੈ ਪਹਿਲਾਂ ਡਿਸਕਸ ਕੀਤਾ ਹੈਗਾ ਆ ਉਹ ਸਾਰਾ ਸੁਚਾਰੂ ਰੂਪ ਨਾਲ ਨਹੀਂ ਚੱਲਣਾ। ਅਕਾਰਡਿੰਗ ਟੂ ਰੂਲ ਜੋ ਕੁਛ ਹੋਣਾ ਚਾਹੀਦਾ ਸੀਗਾ ਉਹਦੇ ਮੁਤਾਬਕ ਨਹੀਂ ਚੱਲਣਾ। ਉਸ ਤੋਂ ਬਾਅਦ ਹੋਏਗਾ ਕਿ ਸਭ ਤੋਂ ਪਹਿਲਾਂ ਤੁਹਾਡਾ ਕੰਟਰੋਲ ਲੋਸਟ ਹੁੰਦਾ ਹੈ। ਜੇ ਤੁਹਾਡਾ ਕੰਟਰੋਲ ਹੈਗਾ, ਤੁਹਾਡੀ ਪੁਲਿਸ, ਤੁਹਾਡੀ ਮਿਲਟਰੀ, ਤੁਹਾਡੀ BSF ਸਾਰਾ ਕੰਮ ਕਰ ਰਹੀ ਨਾਰਮਲ, ਤੇ ਸਾਰਾ ਕੁਝ ਸੁਚਾਰੂ ਰੂਪ ਚੱਲੇਗਾ। ਪਰ ਹੁਣ ਅਸੀਂ ਕਹਿ ਰਹੇ ਹਾਂ ਕਿ ਇਸ ਨਿਊਕਲੀਅਸ ਦੇ ਮੈਂਬਰਾਂ ਦੇ ਵਿੱਚ ਫਰਕ ਪੈ ਗਿਆ। ਇੱਕ ਨਿਊਕਲੀਅਸ ਦਾ ਜਿਹੜਾ ਸਾਈਟੋਪਲਾਜ਼ਮ ਸੀਗਾ ਉਹਦੇ ਵਿੱਚ ਲੈ ਕੇ ਫਰਕ ਆ ਗਿਆ। ਨਿਊਕਲੀਓਪਲਾਜ਼ਮ ਨੂੰ ਕਿਹਾ ਸੀ, ਨਿਊਕਲੀਓਪਲਾਜ਼ਮ ਦੇ ਵਿੱਚ ਫਰਕ ਪੈ ਗਿਆ, ਜਿਹਦੇ ਕਰਕੇ ਜਿਹੜੀਆਂ ਆਮ ਤੌਰ ਤੇ ਬਿਮਾਰੀਆਂ ਪੈਦਾ ਹੋਣ ਵਾਲੀਆਂ ਨੇ, ਕਈ ਬਿਮਾਰੀਆਂ ਅਸੀਂ ਲਿਖੀਆਂ ਨੇ ਜਿਹੜੀਆਂ ਕਈਆਂ ਨੇ ਬੁਢਾਪੇ ਚ ਪੈਦਾ ਹੁੰਦੀਆਂ ਨੇ, ਜਿਵੇਂ ਅਲਜ਼ਾਈਮਰ ਹੈ, ਪਾਰਕਿੰਸਨ ਹੈਗੀ ਹੈ। ਲੇਕਿਨ ਜਦੋਂ ਇਹ ਉਮਰੋਂ ਪਹਿਲੋਂ ਆਣੀਆਂ ਸ਼ੁਰੂ ਹੋ ਜਾਣ ਤੇ ਉਹਦਾ ਮਤਲਬ ਕੀ ਹੈ, ਸਾਡੇ ਨਿਊਕਲੀਅਸ ਦੇ ਵਿੱਚ ਕੋਈ ਇੰਟਰਫੇਰੈਂਸ ਹੋ ਗਈ ਹੈ। ਉਹਦੇ ਮੁਤਾਬਕ ਇੱਕ 6 ਫੁੱਟ ਲੰਮੇ ਬੱਚੇ ਦਾ ਜਾਂ ਬੰਦੇ ਦਾ ਜਿਹੜਾ ਬੱਚਾ ਆ ਉਹ ਡਵਾਰਫਿਜ਼ਮ ਵੀ ਹੋ ਸਕਦਾ ਹੈ, ਬਾਉਣਾ ਵੀ ਹੋ ਸਕਦਾ ਹੈਗਾ। ਹਾਂਜੀ, ਤੇ ਐਸਾ ਵੀ ਹੋ ਸਕਦਾ ਆ ਵੀ ਇੱਕ ਮਧਰੇ ਬੱਚੇ ਦਾ ਜਿਹੜਾ ਅੱਗੇ ਬੱਚਾ ਹੋਣ ਵਾਲਾ ਆ ਉਹ 5-6 ਫੁੱਟ ਲੰਬਾ ਕਰਦਾ ਹੋ ਜਾਵੇ। ਸੋ ਇਹੋ ਜਿਹੜੀ ਚੇਂਜ ਹੈ ਉਹ ਇਸ ਦੇ ਕਰਕੇ ਉਹਨੂੰ ਤੁਸੀਂ ਇਹ ਨਾ ਸਮਝੋ ਵੀ ਨਾਰਮਲ ਹੈ, ਵੀ ਕੱਦ ਬਹੁਤ ਲੰਬਾ ਹੋ ਗਿਆ ਤੇ ਨਾਰਮਲ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜਿਵੇਂ ਹਾਈਪੋਥਾਇਰੋਡਿਜ਼ਮ ਦੇ ਵਿੱਚ ਕੀ ਹੁੰਦਾ ਕਿ ਹੱਡੀਆਂ ਬਹੁਤ ਵਧਣੀਆਂ ਸ਼ੁਰੂ ਹੋ ਜਾਂਦੀਆਂ। ਸੋ ਇਹੋ ਜਿਹੀਆਂ ਬਿਮਾਰੀਆਂ, ਇਹੋ ਜਿਹੀਆਂ ਕੰਡੀਸ਼ਨਾਂ ਜਿਹੜੀਆਂ ਨੇ ਹਾਰਮੋਨਲ ਲੈਵਲ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਸਾਡਾ ਨਿਊਕਲੀਅਸ ਨਾਰਮਲ ਨਹੀਂ। ਭਾਵ ਕੀ ਹੋਇਆ ਇਹ ਦੱਸਣ ਤੋਂ ਵੀ ਜੇ ਤੁਸੀਂ ਇਹ ਵੇਖੋ ਵੀ ਮਾਂ ਤੇ ਪਿਓ ਦੇ ਕੱਦ ਦੇ ਮੁਤਾਬਕ ਅੱਗੇ ਆਉਣ ਵਾਲੀ ਔਲਾਦ ਦਾ ਕੱਦ ਨਹੀਂ ਹੈ, ਛੋਟਾ ਰਹਿ ਗਿਆ ਜਾਂ ਵੱਡਾ ਹੋ ਗਿਆ ਹੈ, ਤੇ ਕੀ ਸਾਬਤ ਹੋਏਗਾ? ਸਾਬਤ ਇਹ ਹੋਏਗਾ ਕਿ ਇਹਦਾ ਜਿਹੜਾ ਨਿਊਕਲੀਅਸ ਹੈਗਾ ਆ ਉਹ ਨਾਰਮਲ ਨਹੀਂ ਹੈ। ਕਿਸੇ ਤਰ੍ਹਾਂ ਹੋਇਆ, ਕਿਸੇ ਮਰੀਜ਼ ਦੇ ਨਾਲ ਹੋਇਆ, ਕਿਸੇ ਬਿਮਾਰੀ ਦੇ ਨਾਲ ਹੋਇਆ, ਕਿਸੇ ਵੀ ਕਾਰਨ ਹੋਇਆ, ਉਹ ਐਸਾ ਹੋਇਆ ਆ ਜਿਸ ਕਰਕੇ ਇਹਦਾ ਉਹ ਮਾਂ ਪਰ ਧੀ ਪਿਤਾ ਪਰ ਘੋੜਾ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਆ ਉਹ ਨਾਰਮਲ ਨਹੀਂ ਚੱਲ ਸਕਿਆ। ਸੋ ਪਹਿਲੀ ਗੱਲ ਤਾਂ ਇਹ ਹੋਏਗੀ ਕਿ ਕੰਸਟੀਟਿਊਸ਼ਨਲੀ ਜਿਹੜੀ ਅੱਗੇ ਆਉਣ ਵਾਲੀ ਔਲਾਦ ਆ ਉਹਨਾਂ ਦੇ ਵਿੱਚ ਉਹ ਕਰੈਕਟਰ ਮੇਨਟੇਨ ਨਹੀਂ ਰਹੇਗਾ, ਕੱਦ ਕਾਠ ਦਾ ਕਰੈਕਟਰ ਮੇਨਟੇਨ ਨਹੀਂ ਰਹੇਗਾ। ਦੂਸਰੀ ਗੱਲ, ਜਿਹੜੀ ਸਾਰੀ ਕੰਟਰੋਲਿੰਗ ਪਾਵਰ ਹੈ ਸਾਡੇ ਮਾਸਪੇਸ਼ੀਆਂ ਨੂੰ, ਮਸਲ ਤੇ ਮਸਲ ਦੀ ਕੰਟਰੋਲਿੰਗ ਪਾਵਰ ਜਿਹੜੀ ਹੈ ਉਹ ਲਾਸਟ ਹੋ ਜਾਏਗੀ। ਤੁਸੀਂ ਵੇਖਿਆ ਹੋਣਾ ਕਿ ਕਈ ਬਹੁਤ ਬਹੁਤ ਮੋਟੇ ਹੁੰਦੇ ਨੇ, ਸਾਰਾ ਕੁਝ ਸਹੀ ਹੈ, ਖਾਂਦੇ ਪੀਂਦੇ ਸਹੀ ਨੇ, ਸੋਚ ਸਹੀ ਹੈਗੀ ਹੈ, ਬੰਦੇ ਵੇਖੇ ਹੋਣਗੇ ਤੁਸੀਂ, ਔਰ ਉਹਨਾਂ ਦਾ ਕੱਦ ਵੀ ਛੋਟਾ ਹੈ ਲੇਕਿਨ ਲੱਤਾਂ ਕੰਮ ਹੀ ਨਹੀਂ ਕਰਦੀ, ਠੀਕ ਹੈ, ਮਾਇਓਪੈਥੀ ਅਸੀਂ ਇਹਨੂੰ ਕਹਿੰਦੇ ਹਾਂ, ਜਾਂ ਮਸਕੂਲਰ ਡਿਸਟ੍ਰੋਫੀ ਅਸੀਂ ਇਹਨੂੰ ਕਹਿੰਦੇ ਹਾਂ। ਮਸਕੂਲਰ ਡਿਸਟ੍ਰੋਫੀ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਉਹਨਾਂ ਲੋਕਾਂ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਅਲਜ਼ਾਈਮਰ ਤੇ ਪਾਰਕਿੰਸਨ ਵਰਗੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਵਿਚ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ ਤੇ ਕਿਸੇ ਵੀ ਚੀਜ਼ ਦਾ ਕੋਈ ਕੰਟਰੋਲ ਨਾ ਰਹਿਣਾ। ਇੱਕ ਤਾਂ ਹਰ ਚੀਜ਼ ਕੰਟਰੋਲ ਨਹੀਂ ਚੱਲ ਰਹੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਉਂਗਲੀਆਂ ਦੀ ਗੱਲ ਦੱਸੀ ਹੈ ਵੀ ਮੇਰੀ ਅੰਗੂਠੇ ਦੇ ਨਾਲ ਦੀ ਉਂਗਲ, ਇੰਡੈਕਸ ਫਿੰਗਰ ਤੇ ਮੇਰੀ ਮਿਡਲ ਫਿੰਗਰ, ਇਹਨਾਂ ਦਾ ਆਪਸ ਇੱਕ ਫਰਕ ਹੈਗਾ, ਲਿਮਿਟਡ ਫਰਕ ਹੈਗਾ। ਮੇਰੇ ਬੱਚੇ ਵਿਚ ਇਸੇ ਤਰ੍ਹਾਂ ਹੋਣਾ ਚਾਹੀਦਾ ਹੈਗਾ ਆ, ਪਰ ਕੁਛ ਕਰੈਕਟਰ ਚੇਂਜ ਹੋ ਗਏ ਕਿਉਂਕਿ ਇਹਦੀ ਮਾਂ ਦਾ ਵੀ ਕਰੈਕਟਰ ਉਹਦੇ ਵਿਚ ਆ ਗਿਆ ਨਾ। ਪਰ ਜੇ ਇਹ ਇਕਦਮ ਹੀ ਫਰਕ ਪੈ ਜੇ, ਵਾਧਾ ਘਾਟਾ ਇਕਦਮ ਹੀ ਉਂਗਲੀ ਛੋਟੀ ਰਹਿ ਜਾਵੇ, ਕਰੈਕਟਰ ਹੀ ਬਦਲ ਜਾਵੇ ਟੋਟਲ, ਨਾ ਮਾਂ ਦਾ ਉਹ ਸੀ ਨਾ ਪਿਓ ਦਾ ਉਹ ਸੀ, ਇਸੇ ਤਰ੍ਹਾਂ ਕੰਨਾਂ ਦਾ ਕੰਮ ਹੈਗਾ ਆ, ਨੱਕ ਦਾ ਕੰਮ ਹੈਗਾ ਆ, ਮਾਂ ਤੇ ਬਾਪ ਨਾਲੋਂ ਜਦੋਂ ਉਹ ਇਕਦਮ ਟੋਟਲੀ ਡਿਫਰੈਂਟ ਹੋ ਜਾਵੇ ਤੇ ਉਸ ਹਾਲਾਤ ਦਾ ਅਸਲ ਗੱਲ ਕੀ ਹੈਗਾ, ਜਿਹਨੂੰ ਅਸੀਂ ਕਹਿੰਦੇ ਹਾਂ ਨਿਊਕਲੀਅਸ ਦੇ ਵਿਚ ਫਰਕ ਪੈ ਗਿਆ, ਭਾਵ ਬੇਸਿਕ ਰੂਟ ਦੇ ਵਿਚ ਫਰਕ ਪੈ ਗਿਆ। ਅਸਲ ਬੇਸਿਕ ਤਾਂ ਸਾਡਾ ਉਹ ਹੈ ਨਾ, ਤੇ ਉਸ ਇਹਦੇ ਕੰਡੀਸ਼ਨਾਂ ਸਾਡੀਆਂ ਪਰਦੇ ਤੇ ਸਾਨੂੰ ਦਿਖਾਈ ਦੇ ਰਹੀਆਂ ਨੇ। ਸਰੀਰ ਜਿਹੜਾ ਸੀ ਇਹ ਪਰਦਾ ਸੀ ਨਾ, ਜਿਵੇਂ ਆਪਾਂ ਸਟਾਰਟਿੰਗ ਦੇ ਵਿਚ ਗੱਲ ਕਰੀਏ, ਔਰ ਇਹਦੇ ਵਿਚ ਉਹ ਨਿਸ਼ਾਨੀਆਂ ਜਿਹੜੀਆਂ ਅੰਦਰ ਸਾਡਾ ਸੈੱਲ ਦੇ ਵਿਚ ਪ੍ਰੋਜੈਕਟਰ ਦੇ ਵਿਚ ਪਿਆ ਹੋਇਆ ਮਟੀਰੀਅਲ ਹੈਗਾ ਆ, ਉਥੇ ਜਿਹੜੀ ਫਿਲਮ ਪਈ ਸੀ ਉਹ ਫਿਲਮ ਜਿਹੜੀ ਹੈ ਉਹ ਅੱਗੇ ਪ੍ਰੋਡਿਊਸ ਹੋ ਰਹੀ ਹੈ ਪਰਦੇ ਤੇ ਸਾਡੇ ਸਰੀਰ ਦੇ ਵਿਚ, ਉਹ ਸਾਰੀਆਂ ਗੱਲਾਂ ਸਾਨੂੰ ਉਥੇ ਦਿਖਾਈ ਦੇ ਰਹੀਆਂ ਨੇ ਵੀ ਆਹ ਹੈ, ਤੇ ਉਹਨਾਂ ਗੱਲਾਂ ਨੂੰ ਵੇਖ ਕੇ ਅਸੀਂ ਕੀ ਸਾਬਤ ਕਰਾਂਗੇ ਭਾਈ ਇਹਦਾ ਜਿਹੜਾ ਨਿਊਕਲੀਓਪਲਾਜ਼ਮ ਹੈ ਉਹ ਨਾਰਮਲ ਨਹੀਂ ਰਿਹਾ, ਉਹਦੀਆਂ ਕੀਤੀਆਂ ਜਾਣ ਵਾਲੀਆਂ ਗੱਲਾਂ ਜਿਹੜੀਆਂ ਨੇ ਉਹ ਨਾਰਮਲ ਰਹੀ। ਦੂਸਰੀ ਗੱਲ, ਇੱਕ ਅਸੀਂ ਸਮਝਦੇ ਹਾਂ ਕਿ ਸਕਲੈਰੋਸਿਸ ਨਾਂ ਦੀ ਬਿਮਾਰੀ ਹੈ, ਲੈਟਰਲ ਸਕਲੈਰੋਸਿਸ ਇਹਦੇ ਨਾਲ ਸੰਬੰਧਿਤ ਹੈਗੀ ਹੈ। ਸਿਰਫ ਇਹਨਾਂ ਹੀ ਸਮਝ ਲਓ, ਕਿਉਂਕਿ ਇਹ ਵੀ ਇਸ ਤਰ੍ਹਾਂ ਦੀ ALS ALS ਦੇ ਨਾਂ ਦੇ ਨਾਲ ਅਸੀਂ ਜਾਣਦੇ ਹਾਂ ਉਸਨੂੰ, ਪਰ ਇਹ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਨਰਵਸ ਸਿਸਟਮ ਦੇ ਨਾਲ ਸੰਬੰਧਿਤ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਹੜੀਆਂ ਪੰਜਾਬੀ ਚ ਕਹੋ ਤੁਸੀਂ ਆਟੋ ਇਮਿਊਨ ਡਿਜ਼ੀਜ਼ ਸਮਝਦੇ ਹੋ। ਤੁਸੀਂ ਆਪਣੇ ਆਪ ਸਰੀਰ ਦੀ ਪਾਵਰ ਜਿਹੜੀ ਆਪਣੇ ਆਪ ਖਰਾਬ ਹੋਣੀ ਸ਼ੁਰੂ ਹੋ ਜਾਵੇ, ਇਸ ਤਰ੍ਹਾਂ ਦੀ ਕੰਡੀਸ਼ਨ ਜਿਹੜੀ ਬਣ ਜਾਂਦੀ ਹੈ। ਬਈ ਸਰੀਰ ਨੇ ਤਾਂ ਹਰ ਬਿਮਾਰੀ ਨੂੰ ਕੰਟਰੋਲ ਕਰਨਾ ਹੈ, ਪੁਲਿਸ ਨੇ ਸਾਰੇ ਹਾਲਾਤ ਨੂੰ ਕੰਟਰੋਲ ਕਰਨਾ ਹੈ, ਤੇ ਸਾਨੂੰ ਇੰਨੀ ਪੁਲਿਸ ਇੱਥੇ ਚਾਹੀਦੀ ਹੈ। ਤੇ ਜੇ ਪੁਲਿਸ ਹੀ ਸਾਨੂੰ ਖਾਣਾ ਸ਼ੁਰੂ ਕਰ ਦੇਵੇ, ਪੁਲਿਸ ਹੀ ਉੱਥੇ ਹਫੜਾ ਥਫੜੀ ਫਲਾਉਣੀ ਸ਼ੁਰੂ ਕਰ ਦੇਵੇ ਤੇ ਕੀ ਹਾਲਾਤ ਬਣੇਗਾ? ਉਹਨੂੰ ਅਸੀਂ ਕਹਿੰਦੇ ਹਾਂ ALS ਜਾਂ ਆਟੋ ਇਮਿਊਨ ਡਿਜ਼ੀਜ਼। ਠੀਕ ਹੈ। ਦੂਸਰੀ ਗੱਲ, ਮਸਕੁਲ ਐਟ੍ਰੋਫੀ, ਛੋਕੜਾ, ਛੁੱਕ ਜਾਣਾ, ਕਈਆਂ ਹਾਲਾਤਾਂ ਦੇ ਵਿਚ ਛੋਕੜਾ ਵਗੈਰਾ ਹੋ ਜਾਣਾ, ਬੱਚਿਆਂ ਨੂੰ ਜੰਮਦਿਆਂ ਜਾਂ ਬਾਅਦ ਵਿਚ ਹੋਣਾ ਸ਼ੁਰੂ ਹੋ ਜਾਣਾ, ਇਹ ਸਾਰੀਆਂ ਕੰਡੀਸ਼ਨਾਂ ਇਸ ਤਰ੍ਹਾਂ ਦੀ ਸਟਰਕਚਰਲ ਅਬਨਾਰਮੈਲਿਟੀ ਹੈ, ਜਿਹਦੇ ਪਿਛਲੀ ਕਹਾਣੀ ਪਿੱਛੇ ਪਿੱਛੇ ਤੁਰਦੇ ਜਾਓ ਜੀ, ਅਸੀਂ ਲੱਭਾਂਗੇ ਜੀ ਉਹ ਤੇਰਾ ਲਿਵਰ ਨੀ ਕੰਮ ਕਰ ਰਿਹਾ ਜੀ, ਉਹ ਤੇਰੇ ਫੇਫੜੇ ਨੀ ਕੰਮ ਕਰ ਰਹੇ ਜੀ, ਉਹ ਅਖੀਰ ਚੱਲਦੇ ਚੱਲਦੇ ਅਗਰ ਅਸੀਂ ਹੁਣ ਅੱਜ ਤੱਕ ਫਿਜ਼ੀਕਲ ਰੂਪ ਚ ਪਹੁੰਚਦੇ ਤੇ ਅਸੀਂ ਪਹੁੰਚ ਜਾਗੇ ਨਿਊਕਲੀਓਪਲਾਜ਼ਮ ਦੇ ਉੱਪਰ। ਉਹ ਯਾਰ ਤੇਰਾ ਤਾਂ ਨਿਊਕਲੀਅਸ ਸਹੀ ਨੀ ਸੀ, ਜਿਸ ਕਰਕੇ ਐਸਾ ਹੋਇਆ, ਤੇ ਅੱਜ ਕੱਲ ਜਿਹੜੀ ਮੈਡੀਸਿਨ ਚੱਲ ਰਹੀ ਆ ਉਹ ਇਸ ਚੀਜ਼ ਵਾਸਤੇ ਚੱਲ ਰਹੀ ਆ ਭਾਈ ਅਸੀਂ ਉਸ ਰੂਟ ਤੱਕ ਜਿੱਥੋਂ ਤੱਕ ਫਿਜ਼ੀਕਲੀ ਅਸੀਂ ਵੇਖ ਸਕਦੇ ਉਸ ਹਾਈਪੋਥੈਸਿਸ ਤੇ ਅਜੇ ਨਹੀਂ ਪਹੁੰਚ ਰਹੀ। ਮੈਡੀਕਲ ਸਾਇੰਸ ਜਿਹੜੀ ਆ ਅਜੇ ਉਸ ਹਾਈਪੋਥੈਸਿਸ ਵੱਲ, ਹੋਮਿਓਪੈਥਿਕ ਸਾਇੰਸ ਸ਼ੁਰੂ ਹੀ ਉੱਥੋਂ ਹੁੰਦਾ, ਹੋਮਿਓਪੈਥਿਕ ਸਿਧਾਂਤ ਜਿਹੜਾ ਆ ਉਸ ਹਾਈਪੋਥੈਸਿਸ ਤੋਂ ਹੀ ਸ਼ੁਰੂ ਹੁੰਦਾ ਆ, ਪਰ ਮੈਡੀਕਲ ਸਾਇੰਸ ਜਿਹੜੀ ਆ ਉਹ ਪੂਛ ਫੜ ਕੇ ਤੇ ਪਿਛਲੇ ਪਾਸੇ ਉਹ ਚੱਲ ਰਹੀ ਹੈ, ਤੇ ਅਲਟੀਮੇਟ ਮੈਡੀਕਲ ਸਾਇੰਸ ਨੇ ਪਹੁੰਚਣਾ ਉੱਥੇ ਹੀ ਹੈ, ਪਹੁੰਚਣਾ ਉੱਥੇ ਹੀ ਹੈ ਜਿਹੜਾ ਅਸਲ ਜਿਹੜਾ ਸਾਡਾ ਹਾਈਪੋਥੈਸਿਸ ਹੈ। ਪਰ ਕਿਉਂਕਿ ਸਾਡੇ ਕੋਲ ਸਬੂਤ ਨਹੀਂ, ਜਿਸ ਕਰਕੇ ਅਸੀਂ ਮੰਨਦੇ ਨਹੀਂ, ਹੁਣ ਹੌਲੀ ਹੌਲੀ ਮੰਨ ਰਹੇ ਹਾਂ, ਸਰੀਰ ਨੂੰ ਮੰਨਿਆ, ਫਿਰ ਸਿਸਟਮ ਨੂੰ ਮੰਨਿਆ, ਫਿਰ ਸਿਸਟਮ ਦੇ ਉੱਪਰ ਉੱਪਰ ਚੱਲਦੇ ਚੱਲਦੇ ਨਰਵਸ ਸਿਸਟਮ ਨੂੰ ਮੰਨ ਲਿਆ, ਬ੍ਰੇਨ ਨੂੰ ਮੰਨ ਲਿਆ, ਔਰ ਫਿਰ ਅਸੀਂ ਹੁਣ ਨਿਊਕਲੀਓਪਲਾਜ਼ਮ ਤੇ ਜਾਂ ਸੈੱਲ ਤੇ ਪਹੁੰਚ ਗਏ, ਤੇ ਸੈੱਲ ਤੋਂ ਬਾਅਦ ਅਸੀਂ ਨਿਊਕਲੀਅਸ ਤੇ ਪਹੁੰਚ ਗਏ ਹਾਂ। ਇੱਥੋਂ ਤੱਕ ਅਸੀਂ ਖੋਜ ਮੈਡੀਕਲ ਸਾਇੰਸ ਨੇ ਹੁਣ ਜਾਣ ਲਈ ਹੈ, ਤੇ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼, ਜਿਵੇਂ ਆਰਥਰਾਈਟਿਸ, ਰੂਮੈਟਿਜ਼ਮ ਦੇ ਕੇਸ ਹੁੰਦੇ ਨੇ ਅੱਜ ਕੱਲ, ਉਹ ਇਸੇ ਤਰ੍ਹਾਂ ਸੈੱਲਾਂ ਦੇ ਅੰਦਰ ਵੇਖਦੇ ਨੇ ਕਿਤੇ ਕਿਤੇ ਕੀ ਖਰਾਬੀ ਹੋਈ ਹੈ, ਉਹਨੂੰ ਕਿਵੇਂ ਠੀਕ ਕਰ ਸਕਦੇ ਹਾਂ। ਇਹੋ ਜਿਹੀਆਂ ਦਵਾਈਆਂ ਤੇ ਇਹੋ ਜਿਹੀਆਂ ਚੀਜ਼ਾਂ ਹੁਣ ਤਿਆਰ ਹੋ ਰਹੀਆਂ ਨੇ, ਪਰ ਹੈ ਇਹ ਉਸੇ ਲੈਵਲ ਤੇ ਗੱਲ ਹੈ, ਇਹ ਬਹੁਤ ਉਰੇ ਦੀ ਗੱਲ, ਸਾਡੇ ਉਸ ਹਾਈਪੋਥੈਸਿਸ ਤੋਂ ਬਹੁਤ ਪਹਿਲਾਂ ਦੀ ਗੱਲ ਕਿ ਅਸੀਂ ਫਿਜ਼ੀਕਲ ਸਰੀਰ ਨੂੰ ਹੀ ਚੀਜ਼ ਕਰ ਰਹੇ, ਤੇ ਫਿਜ਼ੀਕਲ ਸਰੀਰ ਦੀ ਕਹਾਣੀ ਜਿਹੜੀ ਹੈ ਉਹ ਕਿਸੇ ਹੋਰ ਥਾਂ ਤੇ ਜੁੜੀ। ਸੋ ਅੱਜ ਦਾ ਸਮਾਂ, ਕਿਉਂਕਿ ਮੇਰਾ ਸਮਾਪਤ ਹੋ ਗਿਆ, ਇਹ ਨਿਊਕਲੀਅਸ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ, ਵੀ ਇਹ ਨਿਊਕਲੀਅਸ ਹੈ ਕੀ ਹੈ, ਇਹਦਾ ਕੰਮ ਕੀ ਹੈਗਾ ਆ, ਔਰ ਇਹਦੇ ਅੰਦਰ ਕੀ ਹੈਗਾ ਆ, ਔਰ ਜੇ ਇਹ ਖਰਾਬ ਹੋ ਜਾਏ ਤੇ ਬਿਮਾਰੀਆਂ ਕਿਹੋ ਜਿਹੀਆਂ ਸਾਡੇ ਸਾਹਮਣੇ ਆਉਂਦੀਆਂ ਨੇ। ਮੈਂ ਉਮੀਦ ਕਰਦਾ ਕਿ ਕਾਫੀ ਸਾਰੀ ਗੱਲ ਤੁਸੀਂ, ਮੈਂ ਤੁਹਾਨੂੰ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹੋਵਾਂਗਾ ਤੇ ਤੁਸੀਂ ਸਮਝ ਗਏ ਹੋਵੋਗੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਨ ਕੋਰਟ, ਡਬਲਿਨ, ਕੈਲੀਫੋਰਨੀਆ 94568। ਮੇਰਾ ਫੋਨ ਨੰਬਰ 4086871899। ਕਿਸੇ ਵੇਲੇ ਕਿਸੇ ਬਿਮਾਰੀ ਦੇ ਸਬੰਧ ਵਿਚ ਸਮਝਣਾ ਚਾਹੁੰਦੇ ਹੋ ਜਾਂ ਕਿਸੇ ਬਿਮਾਰੀ ਦਾ ਹੋਮਿਓਪੈਥਿਕ ਟੀਕੇ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ। ਜਾਂਦੇ ਜਾਂਦੇ ਇਹ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਭਾਈ ਜੇ ਤੁਹਾਨੂੰ ਲੱਗੇ ਵੀ ਇਹਨਾਂ ਪ੍ਰੋਗਰਾਮਾਂ ਦੇ ਰਾਹੀਂ ਕੋਈ ਜਾਣਕਾਰੀ ਵਿਚ ਵਾਧਾ ਹੋ ਰਿਹਾ, ਕੋਈ ਚੰਗੀਆਂ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਜਿਹੜੀਆਂ ਜ਼ਰੂਰੀ ਨੇ ਤੁਹਾਡੇ ਵਾਸਤੇ, ਤੇ ਤੁਸੀਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਨੀਅਰਸ ਨੂੰ ਦੱਸੋ ਕਿ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਨਾਲ ਜੁੜਨ, ਰੇਡੀਓ ਪ੍ਰਵਾਹ ਸੁਣਨ, ਰੇਡੀਓ ਸਬਰੰਗ ਸੁਣਨ, ਯੂਟਿਊਬ ਜਾਂ ਫੇਸਬੁੱਕ ਤੇ ਮੇਰੇ ਨਾਲ ਜੁੜਨ, ਤਾਂ ਕਿ ਉਹਨਾਂ ਨੂੰ ਕਿਸੇ ਵੀ ਮੀਡੀਆ ਦੇ ਰਾਹੀਂ ਇਹ ਪ੍ਰੋਗਰਾਮ ਮਿਲਦੇ ਰਹਿਣ ਤੇ ਉਹ ਸੁਣਦੇ ਰਹਿਣ ਤੇ ਜਾਣਕਾਰੀ ਚ ਵਾਧਾ ਕਰਨ। ਰੱਬ ਰਾਖਾ, ਕੱਲ ਨੂੰ ਫਿਰ ਮਿਲਾਂਗੇ ਇਸੇ ਤਰ੍ਹਾਂ ਹੀ ਇਸੇ ਪ੍ਰੋਗਰਾਮ ਇਸੇ ਸਮੇਂ ਦੇ 5 ਤੋਂ 6 ਵਜੇ ਕੈਲੀਫੋਰਨੀਆ ਪੈਸੀਫਿਕ ਟਾਈਮ ਦੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ ਡਾਕਟਰ ਸਾਹਿਬ, ਥੈਂਕ ਯੂ, ਸਤਿ ਸ੍ਰੀ ਅਕਾਲ।
2: ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਚੀਮਾ ਸਾਹਿਬ ਥੈਂਕ ਯੂ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ। ਸਰੋਤਿਓ ਤੁਹਾਡਾ ਵੀ ਧੰਨਵਾਦ, ਥੈਂਕ ਯੂ ਸੋ ਮਚ
1: ਜੀ। ਥੈਂਕ ਯੂ।

ਦੋਸਤੋ ਸਾਥੀਓ ਪਿਆਰਿਓ ਮਿੱਤਰੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਨਿਊਜਰਸੀ ਤੋਂ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਵਿਚ ਕੁਛ ਗੀਤ ਸੁਣਾਂਗੇ ਜੀ ਉਸ ਤੋਂ ਬਾਅਦ ਫਿਰ ਖਬਰਾਂ ਵੱਲ ਚੱਲਾਂਗੇ ਫਿਰ ਦੇਖਾਂਗੇ ਕੀ ਹੋ ਰਿਹਾ ਸ਼ਾਇਦ ਅੱਜ ਡਾਕਟਰ ਸਾਹਿਬ ਨੇ ਨਹੀਂ ਆਉਣਾ ਸੋ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਵਧੀਆ ਤੋਂ ਵਧੀਆ ਜਾਣਕਾਰੀਆਂ ਲੈ ਕੇ ਪਹੁੰਚਿਆ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਬਾਬਾ ਗੁਲਾਬ ਸਿੰਘ ਦੇ ਇੱਕ ਗੀਤ ਨਾਲ ਤੇ ਉਸ ਤੋਂ ਬਾਅਦ ਕੁਛ ਹੋਰ ਗੀਤ ਸੁਣਾਂਗੇ ਤੇ ਫਿਰ ਆਪਾਂ ਲਾਲ ਸਿੰਘ ਚੀਮਾ ਹੋਣੀ ਸਾਡੇ ਨਾਲ ਜੁੜਨਗੇ ਤੇ ਕੁਛ ਖਬਰਾਂ ਵੱਲ ਵੀ ਫਿਰ ਆਪਾਂ ਦੇਖਾਂਗੇ ਕਿਉਂਕਿ ਅੱਜ ਕੱਲ ਜੋ ਕੁਛ ਹੋ ਰਿਹਾ ਵਰਲਡ ਦੇ ਵਿਚ ਬਹੁਤ ਕੁਛ ਹੋ ਰਿਹਾ ਜੀ ਬਹੁਤ ਖਤਰਨਾਕ ਮੋੜ ਦੇ ਵਿਚ ਇਸ ਵੇਲੇ ਦੁਨੀਆ ਘੁੰਮ ਰਹੀ ਹੈ ਐਡਾ ਈਜ਼ੀ ਨਹੀਂ ਹੈਗਾ ਰੋਜ਼ ਰੋਜ਼ ਐਵਰੀ ਡੇ ਪਤਾ ਨਹੀਂ ਕਿੰਨੇ ਕਿੰਨੇ ਸੌ ਲੋਕ ਮਾਰੇ ਜਾ ਰਹੇ ਬੱਚੇ ਮਾਰੇ ਜਾ ਰਹੇ ਹੁਣ ਪਾਕਿਸਤਾਨ ਨੇ ਅਟੈਕ ਕਰਕੇ ਪਤਾ ਨਹੀਂ ਉੱਥੇ ਕਿੰਨੇ ਸੌ ਦੋ ਸੌ ਬੱਚਾ ਜਿਹੜਾ ਉਹ ਮਾਰ ਦਿੱਤਾ ਜੰਗ ਵੱਧਦੀ ਜਾ ਰਹੀ ਇਹ ਨਹੀਂ ਕਿ ਇਹਨੂੰ ਕਿਸੇ ਤਰੀਕੇ ਨਾਲ ਘਟਾਇਆ ਜਾਵੇ ਵੱਡੀਆਂ ਤਾਕਤਾਂ ਟਿਕਣ ਨਹੀਂ ਦਿੰਦੀਆਂ ਤੇ ਜਿਹੜੇ ਛੋਟੇ ਤਾਕਤਾਂ ਹੈਗੀਆਂ ਉਹ ਦਬਾ ਦਬ ਕਹਿੰਦੇ ਕਿ ਚਲਾਈਓ ਬੰਬ ਤੋਂ ਮਾਰੀਓ ਲੋਕਾਂ ਨੂੰ ਦਿਸ ਇਜ਼ ਰੋਂਗ ਬਹੁਤ ਗਲਤ ਹੋ ਰਿਹਾ ਇਹਨੂੰ ਰੁਕਣਾ ਚਾਹੀਦਾ ਜੰਗਾਂ ਦਾ ਕੋਈ ਮੁੜ ਕੇ ਵੀ ਜਾ ਕੇ ਕੁਛ ਚਿਰਾਂ ਬਾਅਦ ਵੀ ਫਿਰ ਟੇਬਲ ਤੇ ਬਹਿ ਕੇ ਫਿਰ ਦੂਜੇ ਲੋਕ ਵਿਚ ਪੈ ਕੇ ਤੇ ਸੁਲ੍ਹਾ ਸਫਾਈਆਂ ਕਰਾ ਦਿੰਦੇ ਆ ਉਹਦਾ ਕੀ ਫਾਇਦਾ ਹੋਇਆ ਜਦੋਂ ਤੁਸੀਂ ਇੰਨਾ ਨੁਕਸਾਨ ਕਰ ਦਿੱਤਾ ਹੁਣ ਤੁਸੀਂ ਦੇਖਿਆ ਹੋਣਾ ਆਪਾਂ ਰੋਜ਼ ਫਿਰ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਿੱਦਾਂ ਬਿਲਡਿੰਗਾਂ ਦੀਆਂ ਬਿਲਡਿੰਗਾਂ ਜਿਹੜੀਆਂ ਢਹਿ ਢੇਰੀ ਹੋ ਗਈਆਂ ਗੱਡੀਆਂ ਕਾਰਾਂ ਲੋਕ ਥੱਲੇ ਆ ਕੇ ਮਾਰੇ ਜਾ ਰਹੇ ਇਸਰਾਇਲ ਨੇ ਪਹਿਲਾਂ ਜੋ ਹਾਲ ਉੱਥੇ ਕੀਤਾ ਹੈ ਈਵਨ ਇਰਾਨ ਦੇ ਵਿਚ ਵੀ ਤੇ ਫਿਰ ਪਹਿਲਾਂ ਉਨ੍ਹਾਂ ਨੇ ਆਪਣੇ ਏਰੀਏ ਦੇ ਵਿਚ ਫਲਸਤੀਨ ਦੇ ਏਰੀਏ ਦੇ ਵਿਚ ਲੋਕਾਂ ਨੂੰ ਕਿੱਦਾਂ ਮਾਰ ਮਾਰ ਕੇ ਬੁਰਾ ਹਾਲ ਕਰ ਦਿੱਤਾ ਲੋਕੀ ਭੱਜ ਕੇ ਜਾਨਾਂ ਬਚਾਉਂਦੇ ਰਹੇ ਘਰਾਂ ਦੇ ਘਰ ਬਿਲਡਿੰਗਾਂ ਦੀਆਂ ਬਿਲਡਿੰਗਾਂ ਹਾਸਪਿਟਲ ਸਕੂਲ ਸਭ ਤਬਾਹ ਕਰ ਦਿੱਤੇ ਕਦੋਂ ਰੁਕਣਾ ਇਹ ਕੰਮ ਇਹਦੇ ਚੋਂ ਨਿਕਲਣਾ ਕੀ ਹੈ ਅਖੀਰ ਦੇ ਉੱਪਰ ਫਿਰ ਉੱਥੇ ਦੇ ਉੱਥੇ ਮੁੜ ਕੇ ਲੋਕ ਆਏ ਨੇ ਲੋ ਆਪਾਂ ਗੀਤ ਸੁਣਦੇ ਜੀ ਇੱਕ ਬਾਬਾ ਗੁਲਾਬ ਸਿੰਘ ਹੋਣਾ ਦਾ ਤੇ ਫਿਰ ਆਪਾਂ ਚਾਲੂ ਕਰਦੇ ਹਾਂ ਲੋ ਜੀ

ਬਹੁਤ ਵਧੀਆ, ਵੈਰੀ ਨਾਈਸ। ਸੋ ਆਪਾਂ ਚੱਲਦੇ ਹਾਂ ਕੁਛ ਗੀਤਾਂ ਵੱਲ। ਅਮਰਿੰਦਰ ਗਿੱਲ ਹੋਣਾ ਦਾ ਗੀਤ ਸਾਡੀ ਸੇਵਾ ਵਿੱਚ ਸੁਣਾਉਂਦੇ ਹਾਂ ਜੀ ਤੁਹਾਨੂੰ। ਹੈਲੋ ਜੀ।

ਸਾਹਿਬਜ਼ਾਦਿਆਂ ਤੇ ਉਹਦਾ ਰਿਜ਼ਲਟ ਮੈਨੂੰ ਇਹ ਨਿਕਲਿਆ, ਥੋੜ੍ਹਾ ਜਿਹਾ ਮਸਲਾ ਖਰਾਬ ਹੋ ਗਿਆ। ਚਲੋ ਆਪਾਂ ਹੋਰ ਗੀਤ ਸੁਣ ਲੈਂਦੇ ਜੀ। ਗਿੱਪੀ ਗਰੇਵਾਲ ਨੇ ਕਦੀ ਲਾਇਆ ਆਪਾਂ, ਚਲੋ ਗਿੱਪੀ।

0: ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਖਬਰਾਂ ਦੇ ਨਾਲ ਪਤਾ ਕਰਦੇ ਹਾਂ ਜੀ ਚੀਮਾ ਸਾਹਿਬ ਹੁਣਾਂ ਕੋਲੋਂ। ਫ੍ਰਿਜ਼ਨੋ ਕੈਲੀਫੋਰਨੀਆ ਤੋਂ ਸਾਡੇ ਨਾਲ ਸਾਡੇ ਸੀਨੀਅਰ ਪ੍ਰਵਾਸ ਰੇਡੀਓ ਦੇ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਨੇ ਜੀ, ਤੇ ਗੱਲਬਾਤ ਕਰਦੇ ਉਹਨਾਂ ਕੋਲੋਂ, ਪੁੱਛਦੇ ਆਂ ਇੰਨਾ ਕੁਛ ਕਿਉਂ ਹੋ ਰਿਹਾ, ਇਹ ਲੋਕਾਂ ਦਾ ਕਤਲੋਗਾਲ ਕਿਉਂ ਹੋ ਰਹੀ ਹੈ, ਕਿਉਂ ਲੋਕ ਮਾਰੇ ਜਾ ਰਹੇ ਆ, ਕੀ ਹਾਲਾਤ ਨੇ। ਚੀਮਾ ਸਾਹਿਬ ਆ ਜਾਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਇਹਨੂੰ
1: ਜੀ। ਖਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਡੀ ਟੀਮ ਦੇ ਮੈਂਬਰ ਆ ਤੇ ਜਿਹੜੇ ਹੋਰ ਵੀ ਨਵੇਂ ਨਵੇਂ ਲੋਕ ਖਕ ਸਾਹਿਬ ਜੀ ਸਾਡੇ ਨਾਲ ਜੁੜਦੇ ਆ। ਕਈ ਤਾਂ ਉਹ ਇੰਨੇ ਡੂੰਘੀ ਸੋਚ ਵਾਲੇ ਲੋਕ ਹੈਗੇ ਆ ਜਿਹੜੇ ਸਾਡੇ ਨਾਲ ਜੁੜਦੇ ਆ ਇਹਨਾਂ ਪ੍ਰੋਗਰਾਮਾਂ ਦੇ ਨਾਲ, ਤੇ ਕਦੇ ਕਦੇ ਕੁਛ ਸ਼ਿਕਾਇਤਾਂ ਵੀ ਆਉਣੀਆਂ ਖਕ ਸਾਹਿਬ ਜੀ ਉਹਨਾਂ ਨੂੰ ਅਨਾਊਂਸ, ਕਹਿੰਦੇ ਵੀ ਸਾਨੂੰ ਪਤਾ ਨੀ ਲੱਗਦਾ ਵੀ ਤੁਸੀਂ ਨਿਊਜ਼ ਕਿਹੜੇ ਵੇਲੇ ਦਿੰਦੇ ਆ, ਕਿੰਨੇ ਤੋਂ ਕਿੰਨੇ ਤੀਕਰ ਤੇ ਗਾਣੇ ਕਿੰਨੇ ਤੋਂ ਕਿੰਨੇ
0: ਤੀਕਰ। ਇੱਥੋਂ ਅਸੀਂ 7 ਵਜੇ 7 o'clock ਅਮੈਰੀਕਾ ਦੇ ਨਿਊਯਾਰਕ ਦੇ ਟਾਈਮ ਤੇ 7:30 ਤੱਕ ਕੁਛ ਗੀਤਾਂ ਵੱਲ ਚੱਲਦੇ ਆ, ਤੇ 7:30 ਫਿਰ ਅਸੀਂ ਜਿਹੜਾ ਹੈਗਾ ਉਹ ਖਬਰਾਂ, ਤੇ 7:30 to 8 o'clock ਤੱਕ ਫਿਰ 8 o'clock ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਂਦੇ ਆ ਜੀ। ਇੰਡੀਆ ਦਾ ਟਾਈਮ ਸਵੇਰੇ 5:30 ਹੁੰਦਾ ਸਟਾਰਟਿੰਗ ਦਾ, ਸੋ ਸਟਾਰਟਿੰਗ ਅਸੀਂ ਇੰਡੀਆ ਦੇ ਟਾਈਮ 5:30 ਮਾਰਨਿੰਗ ਏਅਰਲੀ ਕਰਦੇ ਆ ਜੀ। ਬੜੀ ਮਿਹਰਬਾਨੀ ਚੀਮਾ ਜੀ, ਆਓ
1: ਜੀ। ਖਕ ਸਾਹਿਬ ਜੀ, ਅੱਜ ਦੀ ਜਿਹੜੀ ਸਾਰਿਆਂ ਤੋਂ ਮਗਰੀ ਖਬਰ ਆ, ਪਰ ਇਹ ਕਾਰ ਆਪਾਂ ਪਹਿਲਾਂ ਦੇਣੀ ਆ। ਇਹ ਖਬਰ ਆ ਜਿਹੜੀ, ਇਹ ਇਸ ਤਰ੍ਹਾਂ ਆ ਵੀ ਇਰਾਕ ਦੀ ਰਾਜਧਾਨੀ ਵਿਚ ਜਿਹੜਾ ਬਗਦਾਦ ਆ ਜਿਹਦਾ ਨਾਂ, ਉੱਥੇ ਖਕ ਸਾਹਿਬ ਜੀ ਤੁਹਾਨੂੰ ਪਤਾ ਵੀ ਪਿੱਛੇ ਜਿਹਾ ਇੱਕ ਹਮਲਾ ਹੋਇਆ ਸੀਗਾ ਉਹਦੇ ਉੱਤੇ, ਤੇ ਇਰਾਕ ਦੇ ਵਿੱਚੋਂ ਟਰੰਪ ਸਾਹਿਬ ਨੇ ਤਾਂ ਕਈ ਦਿਨ ਪਹਿਲਾਂ ਹੀ, ਮੇਰਾ ਖਿਆਲ 7-8-10 ਦਿਨ ਹੋ ਗਏ ਹੋਣੇ ਆ ਜਦੋਂ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਸੀਗਾ ਕਿ ਇਰਾਕ ਦੇ ਵਿੱਚੋਂ ਕੋਈ ਵੀ ਅਮਰੀਕਨ ਸਿਟੀਜ਼ਨ ਆ ਜਿਹੜਾ ਉਹ ਜਿੱਦਾਂ ਦੀ ਵੀ ਉਹਨਾਂ ਤੋਂ ਨਿਕਲ ਹੁੰਦਾ ਨਿਕਲ ਕੇ ਆ ਜਾਓ, ਭੱਜਿਆ ਦੌੜਿਆ ਕਹਿਣ ਦਾ ਮਤਲਬ ਛੱਡ ਕੇ ਜੋ ਕੁਛ ਵੀ ਹੈਗਾ, ਤੇ ਪਰ ਐਮਬੈਸੀ ਆ ਜਿਹੜੀ ਉਹ ਅਜੇ ਉੱਥੇ ਹੈਗੀ ਸੀਗੀ, ਤੇ ਐਮਬੈਸੀ ਦੇ ਉੱਤੇ ਉਦੋਂ ਵੀ ਹਮਲਾ ਹੋਇਆ ਸੀਗਾ, ਤੇ ਅੱਜ ਫੇਰ ਖਕ ਸਾਹਿਬ ਜੀ ਜਿਹੜੀ ਇਰਾਕ ਦੀ ਰਾਜਧਾਨੀ ਹੈਗੀ ਆ ਬਗਦਾਦ, ਉਹਦੇ ਵਿੱਚ ਜਿਹੜੀ ਅਮਰੀਕਨ ਐਮਬੈਸੀ ਆ ਨਾ ਉਹਦੇ ਉੱਤੇ ਦੁਬਾਰਾ ਫੇਰ ਤੋਂ ਹਮਲਾ ਹੋਇਆ, ਤੇ ਜਿਹਦੇ ਕਾਰਨ ਖਕ ਸਾਹਿਬ ਜੀ ਨੁਕਸਾਨ ਬਹੁਤ ਹੋਇਆ ਲੱਗਦਾ ਸੀ, ਕਿਉਂਕਿ ਅੱਗ ਦੇ ਬਹੁਤ ਵੱਡੇ ਵੱਡੇ ਭਰਾਂਬੜੇ ਆ ਜਿਹੜੇ ਨਾ ਉਹ ਜਿਹੜੇ ਉਹ ਨਜ਼ਰ ਆ ਰਹੇ ਆ, ਤੇ ਕਿਹਾ ਗਿਆ ਕਿ ਇਹਦੇ ਵਿੱਚ ਜਿਹੜੀ ਆ ਉਹ ਖੁਲਾਸਾ ਇਹ ਕੀਤਾ, ਜਿਹੜਾ ਉਹ ਇੱਕ ਜਿਹੜਾ ਬੁਲਾਰਾ ਹੁੰਦਾ ਹੈ ਨਾ, ਜਿਹੜਾ ਕਮਾਂਡਰ ਇਨ ਚੀਫ ਆਫ ਦੀ ਇਰਾਕੀ ਆਰਮੀ ਆ ਜਿਹੜੀ ਨਾ ਉਹਦਾ ਬੁਲਾਰਾ, ਉਹਨੇ ਦੱਸਿਆ ਇਹ ਉਹਦੇ ਬਾਰੇ ਇਹ ਖ਼ਬਰ ਜਿਹੜੀ ਦਿੱਤੀ ਗਈ ਆ। ਉਹ ਕਹਿੰਦਾ ਭਾਈ ਰਾਕਟ ਜਿਹੜੇ ਡਰੋਨ ਸੀਗੇ ਉਹ 3 ਡਰੋਨ ਉਹਨੇ ਦੱਸਿਆ ਕਿ ਆਏ ਸੀਗੇ, ਜਿਨ੍ਹਾਂ ਦੇ ਵਿੱਚੋਂ 2 ਆ ਜਿਹੜੇ ਉਹ ਐਮਬੈਸੀ ਦਾ ਜਿਹੜਾ ਆਪਣਾ। ਦੇਖੋ ਖਕ ਸਾਹਿਬ ਜੀ, ਆਹ ਗੱਲਾਂ ਤਾਂ ਇਹਨਾਂ ਗੱਲਾਂ ਸਾਨੂੰ ਪਤਾ ਹੀ ਨਹੀਂ ਸੀ ਪਈ, ਜਿਹੜੀ ਐਮਬੈਸੀ ਹੁੰਦੀ ਆ ਉਹਦੀ ਆਪਣਾ ਵੀ ਡਿਫੈਂਸ ਸਿਸਟਮ ਹੁੰਦਾ ਆ ਇਹ, ਜਾਂ ਤਾਂ ਫਿਰ ਕਿਉਂਕਿ ਇਰਾਕ ਦੇ ਵਿੱਚ ਫਿਰ ਫੌਜੀ ਫੌਜ ਰਹੀ ਹੈ 2003 ਤੋਂ ਲੈ ਕੇ ਹੁਣ ਤੀਕਰ,
0: ਤੇ ਹਰ ਐਮਬੈਸੀ ਚ ਨਹੀਂ ਹੈਗਾ ਨਾ,
1: ਹਰ ਐਮਬੈਸੀ ਚ ਨਹੀਂ ਹੁੰਦਾ। ਹਾਂਜੀ ਹਾਂਜੀ, ਸੋ ਇਹੀ ਉਹਨਾਂ ਨੇ ਕਿਹਾ ਕਿ ਉਹ ਜਿਹੜਾ ਐਮਬੈਸੀ ਦੀ ਡਿਫੈਂਸ ਸਿਸਟਮ ਸੀਗਾ ਉਹਨੇ 2 ਡਰੋਨ ਜਿਹੜੇ ਰੋਕ ਲਿਆ ਸੀਗੇ, ਤੇ 1 ਉਹਨਾਂ ਤੋਂ ਨਹੀਂ ਰੋਕਿਆ ਗਿਆ, ਤੇ ਉਹਨੇ ਆ ਕੇ ਫਿਰ ਅੱਗੇ ਆ ਜਿਹੜੀ ਉਹ ਲਾਟਾਂ ਬਹੁਤ ਬੁਰੀ ਤਰ੍ਹਾਂ ਨਿਕਲੀਆਂ ਉੱਥੇ ਅਜੇ ਤੀਕਰ ਇਹ ਜਿਹੜਾ ਤਾਂ ਸਾਹਮਣੇ।
0: ਛੋਟਾ ਜਿਹਾ ਡਰੋਨ ਹੁੰਦਾ ਏਡਾ ਕੁ, ਤੇ ਇਹਦੇ ਵਿੱਚ ਕਿੱਡਾ ਕੁ ਵੱਡਾ ਸਿਸਟਮ ਫਿੱਟ ਕਰ ਦਿੰਦੇ ਆ ਜਿਹੜਾ ਤਬਾਹ ਕਰੀ ਜਾਂਦਾ।
1: ਖਕ ਸਾਹਿਬ ਜਿਹੜੀ ਹੁਣ ਮਾਡਰਨ ਟੈਕਨੋਲੋਜੀ ਇਹਦੇ ਵਿੱਚ ਜਿਹੜੇ ਜਿਹਨੂੰ ਆਪਾਂ ਗਨ ਪਾਊਡਰ ਕਹਿੰਦੇ ਆ ਨਾ, ਬੇਸਿਕਲੀ ਹੁੰਦਾ ਤਾਂ ਗਨ ਪਾਊਡਰ ਹੀ ਆ ਉਹ ਸਾਰਾ, ਤੋਪਾਂ ਤਾਪਾਂ ਦੇ ਵਿੱਚ ਵੀ ਗਨ ਪਾਊਡਰ ਹੀ ਹੁੰਦਾ ਉਹਨੂੰ, ਚਾਹੇ ਤੁਸੀਂ ਉਹ, ਪਰ ਉਹ ਹੁੰਦਾ ਜਮਾਨਾ ਆ ਜਿਹੜਾ ਉਹ ਸ਼ਾਇਦ ਤੁਹਾਨੂੰ ਯਾਦ ਹੋਣਾ ਉਹ ਟਿਮਸੀ ਮਕਵੇ ਦਾ, ਉਹ ਯਾਦ ਹੋਣਾ ਤੁਹਾਨੂੰ ਪਤਾ ਨਾ ਉਹਨੇ ਉਹ ਨਾਂ ਨੂੰ ਤਾਂ ਭੁੱਲ ਗਿਆ, ਉਹ ਬੰਦੇ ਦਾ ਨਾਂ ਟਿਮਥੀ ਮਕਵੇ ਸੀਗਾ, ਉਹਨੇ ਇੱਕ ਵੱਡੀ ਸਾਰੀ ਬਿਲਡਿੰਗ ਕਿਹੜੇ ਕਿਸੇ ਸੂਬੇ ਦੇ ਵਿੱਚ, ਕਿਉਂਕਿ ਉਹ ਹੈ ਫੌਜੀ ਸੀਗਾ, ਉਹਦੇ ਨਾਲ ਇੱਥੇ ਆ ਕੇ ਅਮਰੀਕਨ ਗਵਰਨਮੈਂਟ ਨੇ ਚੰਗੀ ਤਰ੍ਹਾਂ ਬਿਹੇਵ ਨਹੀਂ ਕੀਤਾ, ਤੇ ਉਹਨੇ ਫਿਰ ਜਾ ਕੇ ਉਹ ਕੀ ਮੁਰੇ ਮੇਰਾ ਖਿਆਲ ਉਹਦਾ ਨਾਂ ਦਾ ਬਿਲਡਿੰਗ ਦਾ ਨਾਂ ਸੀਗਾ ਜਿੱਥੇ ਉਹਨੇ ਉਹ ਭਰ ਕੇ ਨਾ ਛੋਟਾ ਜਿਹਾ ਯੂ ਹਾਲ ਦਾ ਟਰੱਕ ਰੈਂਟ ਕਰਕੇ, ਤੇ ਉਹਦੇ ਵਿੱਚ ਉਹ ਰੱਖ ਕੇ ਨਾ ਜਿਹੜੀ ਆਹ ਫੈਡਰਲਾਈਜ਼ਰ ਬੰਬ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਉਹ ਕਈ ਤਰ੍ਹਾਂ ਦੇ ਬੰਬ ਹੋਣ ਜਿਹੜੇ ਨਵੇਂ ਨਵੇਂ ਆ ਟੈਕਨੋਲੋਜੀ ਬਹੁਤ ਪਾਵਰਫੁਲ ਹੁੰਦੇ ਆ, ਤੇ ਉਹ ਹਾਂ ਉਸ ਵੇਲੇ ਮੇਰਾ ਖਿਆਲ ਆ ਕਿ ਬਹੁਤ ਬੰਦੇ 300-400 ਜਿਹੜਾ ਸੀ ਉਹ ਬੰਦਾ ਉਹਦੇ ਨਾਲ ਮਰਿਆ ਸੀਗਾ, ਸੋ ਇੱਕ ਛੋਟੇ ਟਰੱਕ ਦੇ ਨਾਲ, ਤੇ ਇਹ ਜਿਹੜੇ ਹੁਣ ਡਰੋਨਾਂ ਦੇ ਨਾਲ ਆ ਇਹ ਵੀ ਬਹੁਤ ਹਾਈਲੀ ਐਕਸਪਲੋਸਿਵ ਮਟੀਰੀਅਲ ਜਿਹੜਾ ਹੁੰਦਾ ਆ, ਜਿਹਦੇ ਨਾਲ ਇਹ ਤੇ ਬਾਕੀ ਉਹ ਪਤਾ ਨੀ ਹੁਣ ਵਿੱਚ ਕੀ ਪਾਉਂਦੇ ਆ, ਇਹ ਕਿਤੇ ਏਦਾਂ ਤੇ ਨੀ ਭੇਜ ਵਿੱਚ ਉਹਦੇ ਮਾੜਾ ਮੋਟਾ ਪੈਟਰੋਲ ਦਾ ਨਿੱਕਾ ਜੀ ਬੋਤਲ ਬਾਤਲ ਵੀ ਬੰਦ ਕਰ ਦਿੰਦੇ ਹੋਣਗੇ ਜੇ ਉਹ ਜਦੋਂ ਕੋਈ ਨਾ, ਬਿਲਕੁਲ ਇਸ ਤਰ੍ਹਾਂ ਦਾ ਕੋਈ ਨਾ ਕੋਈ ਹੈ ਜਿਹੜਾ ਹਲਕਾ ਮਟੀਰੀਅਲ ਹੁੰਦਾ ਤੇ ਉਹਦੇ ਨਾਲ ਜਿਹੜਾ ਉਹ ਜਾ ਕੇ ਫਿਰ ਜਦੋਂ ਉੱਥੇ ਵੱਜਦਾ ਤੇ ਉਹ ਬਹੁਤ ਨੁਕਸਾਨ ਕਰਦਾ ਆ। ਤੇ ਹੁਣ ਗੱਕ ਸਾਹਿਬ ਜੀ ਇਹਦੇ ਚਲੋ ਆਪਾਂ ਪਹਿਲਾਂ ਅਸੀਂ ਖਬਰਾਂ ਲਿਖੀਆਂ ਉਹ ਕਰ ਲੈਂਦੇ ਬਾਕੀ ਦੀਆਂ ਬਾਅਦ ਕਰਾਂਗੇ। ਤੇ ਹੁਣ ਜਿਹੜੀਆਂ ਅਮਰੀਕਾ ਦੀਆਂ ਖਬਰਾਂ, ਪਹਿਲੀ ਖਬਰ ਤਾਂ ਆਪਣੇ ਕੋਲ ਇਹ ਹੈ ਗੱਕ ਸਾਹਿਬ ਜੀ ਕਿ ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਜਿਹੜਾ ਤੁਹਾਡਾ ਪਾਸਾ ਅਮਰੀਕਾ ਦਾ, ਉੱਥੇ ਬਹੁਤ ਠੰਡ ਆ,
0: ਠੰਡ ਹੋਈ ਆ ਜੀ ਬਹੁਤ,
1: ਤੇ ਹਨੇਰੀ ਬਹੁਤ ਵੱਗ ਰਹੀ ਆ ਤੇ ਲੋਕ ਅੰਦਰ ਦਬੜੇ ਹੋਏ ਆ ਤੇ ਬਰਫ਼ ਪੈਣ ਦੀ ਸੰਭਾਵਨਾ ਹੈਗੀ ਆ ਤੇ ਕੱਲ ਨੂੰ ਵੀ ਮੇਰਾ ਖਿਆਲ ਏਦਾਂ ਹੀ ਰਹਿਣਾ ਤੇ ਅਜੇ 2-3 ਦਿਨ ਜਿਹੜਾ ਮੌਸਮ ਆ ਉਹ ਏਦਾਂ ਹੀ ਖਰਾਬ ਠੰਡਾ ਰਹਿਣਾ। ਤੇ ਜਿਹੜੇ ਸਾਡੇ ਵੀਰ ਮੇਰੀ ਆਵਾਜ਼ ਨੂੰ ਸੁਣ ਰਹੇ ਆ ਬਈ ਆਪਣਾ ਬਚਾਅ ਰੱਖੋ, ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਤੂਫਾਨ ਆਉਂਦੇ ਆ ਜਦੋਂ ਹਨੇਰੀ ਵੀ ਕਹਿੰਦੇ ਵਗ ਰਹੀ ਸੀ ਕਾਫੀ ਜ਼ਿਆਦਾ। ਤੇ ਸਾਡੇ ਇੱਧਰ ਕੈਲੀਫੋਰਨੀਆ ਦੇ ਵਿੱਚ ਖੱਕ ਸਾਹਿਬ ਜੀ ਕੱਲ ਮੈਂ ਉਹ ਆਮ ਕਰਕੇ ਇੱਥੇ ਆਪਾਂ ਸਬਜ਼ੀ ਸੁਬਜ਼ੀ ਲਾਈ ਦੀ ਆ ਤੇ ਕੱਲ ਮੈਂ ਕੁਛ ਪਨੀਰੀ ਲੈ ਕੇ ਆਇਆ ਸੀਗਾ, ਮਿਰਚਾਂ 3-4 ਤਰ੍ਹਾਂ ਦੀਆਂ ਤੇ ਆ ਬੈਂਗਣਾ ਬੁੰਗਣਾ ਦੇ ਬੂਟੇ, ਉਹ ਆਪਣੇ ਉਹ ਕਰੇਲਿਆਂ ਦੇ ਬੂਟੇ ਲਿਆਇਆ ਸੀਗਾ ਤੇ ਅੱਜ ਮੈਂ ਉਹ ਮੈਂ ਕਿਹਾ ਚਲੋ ਅੱਜ ਲਾ ਦਿੰਦੇ ਆ ਪਹਿਲਾਂ। ਤੇ ਗੱਕ ਸਾਹਿਬ ਜੀ ਉੱਥੇ ਬਾਹਰ ਇੰਨੀ ਗਰਮੀ ਸੀ ਜਿਹਦੇ ਵਿੱਚ ਸਾਹ ਉੱਠ ਹੁੰਦਾ ਸੀ, ਹਵਾ ਦਾ ਇੱਕ ਪੱਤਾ ਵੀ ਨੀ ਸੀ ਹਿਲ ਰਿਹਾ। ਤੇ ਫੇਰ ਮੈਂ ਤਾਂ ਉਹ ਵਿੱਚ ਛੱਡ ਛੁੱਟ ਸੀ, ਮੈਂ ਕਿਹਾ ਕੱਲ ਨੂੰ ਲਾ ਲਾਂਗੇ, ਮੈਂ ਆ ਕੇ ਚੁੱਪ ਕਰਕੇ ਅੰਦਰ ਰੋਟੀ ਖਾ ਕੇ ਤੇ ਮੈਂ ਕਿਹਾ ਚਲੋ ਯਾਰ ਇਹਨੂੰ ਰਹਿਣ ਦਿਓ। ਸੋ ਇੱਕ ਪਾਸੇ ਗਰਮੀ ਤੇ ਦੂਜੇ ਪਾਸੇ ਠੰਡ,
0: ਦੇਖ ਲੋ ਸਿਸਟਮ ਦੇਖ ਲੋ ਦੁਨੀਆ ਦਾ। ਰਾਤ ਤੇ ਜਿਵੇਂ ਸਾਹਿਬ ਬਹੁਤ ਵੱਡਾ ਤੂਫਾਨ ਵਾਂਗੂ ਮੀਂਹ ਪਿਆ, ਤਿੱਬਤ ਪੁੱਛੋ ਨਾ ਤਿੱਬਤ, ਇਹ ਆ ਕਿ ਸਾਡੇ ਫਿਰ ਵੀ ਨਾ ਇੰਨਾ ਜਿਆਦਾ ਨੀ ਹੈਗਾ ਬਚਾ ਹੀ ਹੈ ਇੱਥੇ, ਤੇ ਕੁਛ ਜਿਹੜੀਆਂ ਸਟੇਟਾਂ ਹੈਗੀਆਂ ਉੱਥੇ ਵੀ ਜਿਆਦਾ ਹਾਲਤ ਖਰਾਬ ਆ।
1: ਹਾਂਜੀ ਤੁਹਾਡੇ ਉਹ ਜਿਹੜੀ ਜਿੱਥੇ ਕਰ ਸਕਦੇ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਆਦਾ ਗਿਣਤੀ ਦੇ ਵਿੱਚ ਹੁਣ ਉੱਥੇ ਘੱਟ ਹੁੰਦਾ ਕਿਉਂਕਿ ਹਵਾ ਫਿਰ ਉਹ ਨੀ, ਫਿਰ ਵੀ ਭਾਵੇਂ ਤੇਜ਼ ਵੀ ਵਗਦੀ ਪਰ ਉਨੀ ਤੇਜ਼ ਨੀ ਜਿੰਨੀ ਪੱਧਰੇ ਮੈਦਾਨੀ ਇਲਾਕੇ ਦੇ ਵਿੱਚ ਜੋੜਨਾ, ਇਹ ਵੀ ਹੋ ਜਾਂਦਾ। ਤੇ ਹੁਣ ਗੱਕ ਸਾਹਿਬ ਜੀ ਦੇਖੋ ਪਤਾ ਨੀ ਦੁਨੀਆ ਚ ਕੀ ਹੋ ਰਿਹਾ, ਤੁਹਾਡੇ ਵੱਲ ਦੇ ਪਾਸੇ ਅਮਰੀਕਾ ਦੇ ਸ਼ਾਇਦ ਇਹ ਜਿਹੜਾ ਬੰਦਾ ਆ ਮੈਂ ਜਿਹਦੀ ਗੱਲ ਕਰਨ ਲੱਗਾ ਸ਼ਾਇਦ ਇਹਦਾ ਬੋਲਬਾਲਾ ਨਾ ਹੋਵੇ, ਪਰ ਸਾਡੇ ਇੱਥੇ ਕੈਲੀਫੋਰਨੀਆ ਦੇ ਬਹੁਤ ਵਿੱਚ ਬਹੁਤ ਆ। ਹਾਂਜੀ ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ, ਇਹਨੂੰ ਕਹਿੰਦੇ ਆ। ਸੋਰੀ ਇਹ ਤੋਂ ਪਹਿਲਾਂ ਖਬਰ ਖੱਕ ਸਾਹਿਬ ਦੀ ਆਪਾਂ ਦੂਜੀ ਸੀ, ਪਹਿਲਾਂ ਉਹੀ ਕਰ ਲੈਣੇ ਜਿਹੜੀ ਪਹਿਲਾਂ ਵਾਰੀ ਆ। ਐਮਾਜੋਨ ਆ ਜਿਹੜਾ ਉਹਨੇ ਖੱਕ ਸਾਹਿਬ ਜੀ ਆਪਣਾ ਸਮਾਨ ਤੁਹਾਨੂੰ ਪਤਾ ਵੀ ਐਮਾਜੋਨ ਦੇ ਬਹੁਤ ਪੈਕੇਜ ਤੁਸੀਂ ਦੇਖ ਲੋ ਵੀ ਕਿੰਨੇ, ਮੇਰਾ ਖਿਆਲ ਆ ਮਿਲੀਅਨ ਦੇ ਗਿਣਤੀ ਦੇ ਵਿੱਚ ਉਹਨਾਂ ਦੇ ਪੈਕੇਜ ਰੋਜ਼ ਨਿਕਲਦੇ ਹੋਣੇ ਵੇਅਰ ਹਾਊਸ ਦੇ ਵਿੱਚੋਂ
0: ਜਿਹੜੀ ਸ਼ਿਫਟ ਸਟੇਟ ਦੇ ਵਿੱਚ ਨਿਕਲ ਜਾਂਦੇ ਹੋਣੇ ਆ, ਪੁੱਛੋ ਇਹਨਾਂ ਦੀਆਂ ਗੱਡੀਆਂ ਫਿਰਦੀਆਂ ਉਹਨਾਂ ਦੀਆਂ, ਪ੍ਰਾਈਵੇਟ ਲੋਕ ਚੱਕ ਕੇ ਘਰਾਂ ਚ ਪਹੁੰਚਾ ਰਹੇ ਆ, ਬਹੁਤ ਜ਼ਿਆਦਾ ਬਹੁਤ ਕੰਮ ਜੀ।
1: ਹਾਂਜੀ ਤੇ ਇਹ ਜਿਹੜੀ ਐਮਾਜ਼ਾਨ ਕੰਪਨੀ ਆ ਇਹਨੇ ਗੱਕ ਸਾਹਿਬ ਜੀ ਜਿਹੜਾ US ਪੋਸਟਲ ਸਰਵਿਸ ਦੀਆਂ ਇਹ ਸੇਵਾਵਾਂ ਲੈਂਦੇ ਸੀਗੇ ਨਾ ਪੈਕੇਜ ਭੇਜਣੇ ਵਾਸਤੇ, ਉਹ ਇਹਨਾਂ ਨੇ ਸਾਰੇ ਬੰਦ ਨੀ ਕੀਤੇ, ਪਰ ਬਹੁਤ ਸਾਰੇ ਜਾਂ ਤਾਂ ਸਾਈਜ਼ ਦੇ ਹਿਸਾਬ ਨਾਲ ਹੋਣਾ, ਅਜੇ ਉਹ ਪੂਰੀ ਖਬਰ ਬਾਹਰ ਨੀ ਆਈ ਪਈ ਉਹਦਾ ਕਾਰਨ ਕੀ ਆ, ਪਰ ਇਹਨਾਂ ਨੇ ਉਹ ਪੈਕੇਜ ਭੇਜਣੇ ਬੰਦ ਕਰ ਦਿੱਤੇ ਉਹਨਾਂ ਰਾਹੀਂ। US ਪੋਸਟਲ ਸਰਵਿਸ ਦੀਆਂ ਸੇਵਾਵਾਂ ਜਿਹੜੀਆਂ ਇਹਨਾਂ ਨੇ ਲੈਣ ਤੋਂ ਇਨਕਾਰ ਕਰਤਾ, ਕੁਛ ਅਜੇ ਵੀ ਚਾਲੂ ਆ। ਤੇ ਇਹਦੇ ਨਾਲ ਖੱਕ ਸਾਹਿਬ ਜੀ ਹੁਣ ਉਹਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਣਾ ਫਿਰ US ਪੋਸਟਲ ਸਰਵਿਸ ਨੂੰ, ਕਿਉਂਕਿ ਪੈਕੇਜ ਜਿਹੜੇ ਆ ਤੁਹਾਨੂੰ ਪਤਾ ਪਿਆ ਹੋਣਾ ਜਿਹੜੀਆਂ ਅੱਗੇ ਚਿੱਠੀਆਂ ਜਾਂਦੀਆਂ ਹੁੰਦੀ ਸੀ ਉਹ ਤਾਂ ਹੁਣ ਈਮੇਲ ਰਾਹੀਂ ਜਾਣ ਲੱਗ ਪਈ, ਇਹ ਪੈਕੇਜ ਆ ਜਿਹੜੇ ਜਾਂਦੇ ਆ ਇਹਨਾਂ ਦਾ ਹੀ ਜਿਹੜਾ ਜਿਆਦਾ ਵਪਾਰ ਅੱਜ ਕੱਲ ਜਿਹੜਾ ਉਹ ਚੱਲ ਰਿਹਾ ਅਮਰੀਕਾ ਦੀ ਜਿਹੜੀ ਪੋਸਟਲ ਸਰਵਿਸ ਹੈਗੀ ਆ। ਸੋ ਇਹਦੇ ਨਾਲ
0: ਪ੍ਰਾਈਵੇਟ ਲੋਕਾਂ ਨੂੰ ਹਾਇਰ ਕਰ ਲਿਆ ਐਮਾਜ਼ਾਨ ਨੇ, ਪ੍ਰਾਈਵੇਟ ਗੱਡੀਆਂ ਦੇ ਵਿੱਚ ਆਪਣੇ 10-20 ਪੈਕੇਜ ਲੱਦ ਕੇ ਤੇ ਇਧਰ ਉਧਰ ਪਾਰਟ ਟਾਈਮ ਲੋਕ ਕੰਮ ਕਰਦੇ ਆ
1: ਲੋਕ, ਬਿਲਕੁਲ ਬਿਲਕੁਲ ਹਾਂਜੀ ਹਾਂਜੀ
0: ਹਾਂਜੀ, ਪੋਸਟ ਆਫਿਸ ਦੇ ਚਿੱਠੀਆਂ ਜੋਗੀ ਰਹਿ ਗਈ ਆ ਜੀ,
1: ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਦੀ ਅਗਲੀ ਜਿਹੜੀ ਖਬਰ ਹੈਗੀ ਆ ਉਹ ਜਿਹੜੀ ਆਪਾਂ ਗੱਲ ਕਰਨੀ ਉਸ ਬੰਦੇ ਦੀ ਖੱਕ ਸਾਹਿਬ ਜੀ, ਇਹਦਾ ਨਾਂ ਹੈਗਾ ਸੇਜ਼ਰ ਸ਼ਾਵੇਸ। ਸੇਜ਼ਰ ਸ਼ਾਵੇਸ ਦਾ ਇੱਥੇ ਕੈਲੀਫੋਰਨੀਆ ਦੇ ਵਿੱਚ ਬਹੁਤ ਨਾਂ ਆ, ਖਾਸ ਕਰਕੇ ਆ ਜਿਹੜਾ ਸਾਡਾ ਇਲਾਕਾ ਆ, ਕਿਉਂਕਿ ਇਹ ਜਿਹੜਾ ਬੰਦਾ ਸੀਗਾ ਖੱਕ ਸਾਹਿਬ ਜੀ ਇਹਨੇ ਜਿਹੜੀ ਨਾ ਆਪਣੀ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਕਿੱਥੇ ਹੈਗੀ ਆ, ਉਹਨੇ ਜਿਹੜੀ ਆ ਇਹ ਮੁਹਿੰਮ ਚੱਕੀ ਸੀਗੀ ਖੱਕ ਸਾਹਿਬ ਜੀ, ਜਿਹੜੇ ਇੱਥੇ ਫਾਰਮਰ ਹੈਗੇ ਆ ਨਾ ਖੇਤਾਂ ਦੇ ਵਿੱਚ ਲੋਕ ਕੰਮ ਕਰਦੇ ਆ, ਉਹਨਾਂ ਤੋਂ ਸਵੇਰੇ 6 ਵਜੇ ਸੱਦ ਕੇ ਰਾਤ ਨੂੰ 8-9 ਵਜੇ ਤੇ ਲਵਾਈ ਰੱਖਦੇ ਸੀ ਕੰਮ, ਤੇ ਉਹਨਾਂ ਨੂੰ ਕੋਈ ਓਵਰ ਟਾਈਮ ਨੀ ਕੋਈ ਕੁਛ ਨੀ ਦਿੰਦੇ ਹੁੰਦੇ ਸੀਗੇ। ਤੇ ਫੇਰ ਇਹ ਜਿਹੜਾ ਸੇਜ਼ਰ ਸ਼ਾਵੇ ਸੀਗਾ ਖੱਕ ਸਾਹਿਬ ਜੀ, ਇਹਨੇ ਉਹਨਾਂ ਲੋਕਾਂ ਨੂੰ ਇਕੱਠੇ ਕਰਕੇ ਤੇ ਇੱਥੇ ਹਿੰਦੀ ਕ੍ਰਾਂਤੀ ਲਿਆਂਦੀ ਤੇ ਉਹਨਾਂ ਦੇ ਹੱਕ ਦਵਾਏ ਸੀਗੇ। ਤੇ ਇਹਦਾ ਬੜਾ ਨਾਂ ਆ ਇੱਥੇ ਸਾਡੇ ਫਰੀਨੋ ਦੇ ਵਿੱਚ ਵੀ ਤੇ ਆਸੇ ਪਾਸੇ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਇਹਦੇ ਨਾਂ ਤੇ ਕਈ ਸੜਕਾਂ ਦੇ ਨਾਂ ਰੱਖੇ ਹੋਏ ਆ ਤੇ ਸਕੂਲਾਂ ਦੇ ਨਾਂ ਰੱਖੇ ਹੋਏ ਆ, ਕਈ ਹੋਰ ਇਸ ਤਰ੍ਹਾਂ ਦੇ ਅਦਾਰੇ ਆ ਜਿਹੜੇ ਉਹਨਾਂ ਦੇ ਨਾਂ ਸਿਲਜਰ ਸ਼ਾਵੇ ਦੇ ਨਾਂ ਤੇ ਰੱਖੇ ਹੋਏ ਆ। ਤੇ ਮਤਲਬ ਬੜਾ ਰਿਸਪੈਕਟਡ ਬੰਦਾ ਸੀਗਾ, ਪਰ ਅੱਜ ਦੀ ਖ਼ਬਰ ਆ ਜਿਹੜੀ ਇਹ ਖਾਕ ਸਾਹਿਬ ਜੀ, ਹੁਣ ਪਤਾ ਨਹੀਂ ਤਾਂ ਇਹ ਤੁਹਾਨੂੰ ਪਤਾ ਵੀ ਜਿਹੜੀ ਪੋਲੀਟਿਕਸ ਆ ਖਾਕ ਸਾਹਿਬ ਜੀ, ਇਹਨਾਂ ਨੇ ਜਦੋਂ ਕਿਸੇ ਬੰਦੇ ਨੂੰ ਢਾਉਣਾ ਹੁੰਦਾ ਪਤਾ ਨਹੀਂ ਕਿੱਥੋਂ ਕੀ ਕੱਢ ਕੇ ਕੋਲੋਂ ਬਣਾ ਕੇ ਵੀ ਲਾ ਦਿੰਦੇ ਆ, ਇਹਦੇ ਵਿੱਚ ਵੀ ਹੋ ਸਕਦਾ ਇਸ ਤਰ੍ਹਾਂ। ਹਾਂਜੀ ਉਹ ਸਾਰੀ ਚੱਲਦੀ ਆ, ਪਰ ਹੁਣ ਇਹ ਜਿਹੜਾ ਜਿਹੜੀ ਹੈਗੀ ਆ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਆ ਜਿਹੜੀ ਖਾਕ ਸਾਹਿਬ ਜੀ, ਇਹ ਵੀ ਉਹਦੇ ਨਾਂ ਤੇ ਹੀ ਬਣੀ ਹੋਈ ਆ, ਉਹਨੇ ਇਹਦੀ ਸ਼ੁਰੂਆਤ ਜਿਹੜੀ ਉਹ ਕੀਤੀ ਸੀਗੀ, ਵੀਰਾ ਚੱਕਿਆ ਸੀਗਾ। ਤੇ ਫੇਰ ਕੀ ਆ ਕਿ ਹੁਣ ਕਹਿੰਦੇ ਆ ਆਹ ਜਿਹੜਾ ਸਾਲ ਆ, ਜਿੰਨੀਆਂ ਵੀ ਜਿਹੜੀਆਂ ਐਕਟੀਵਿਟੀ ਜਾਂ ਜਿਹਨਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਗਤੀਵਿਧੀਆਂ ਕਹਿੰਦੇ ਆ, ਇਹਦੇ ਨਾਲ ਜੁੜੀਆਂ ਹੋਈਆਂ ਸਿਰਜਰ ਸ਼ਾਵੇ ਦੇ ਉਹ ਕ੍ਰਾਂਤੀ ਦੇ ਨਾਲ, ਉਹਨੂੰ ਆਹ ਜਿਹੜੀ ਯੂਨੀਅਨ ਹੈ ਨਾ ਯੂਨਾਈਟਿਡ ਫਾਰਮ ਵਰਕਰਸ ਐਸੋਸੀਏਸ਼ਨ ਹੈ ਜਿਹੜੀ, ਇਹ ਕਹਿੰਦੇ ਕਿ ਅਸੀਂ ਇਸ ਸਾਲ ਇਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਹਿੱਸਾ ਨਹੀਂ ਲੈਣਾ। ਤੇ ਇਹਦੇ ਵਿੱਚ ਦੱਸਿਆ ਕਿ ਸੰਸਥਾ ਦੇ ਕਹਿਣ ਅਨੁਸਾਰ ਸਿਰਜਰ ਸ਼ਾਵੇ ਜਿਹੜਾ ਸੀਗਾ ਉਹਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਗੈਰ ਕਾਨੂੰਨੀ ਹਰਕਤਾਂ ਸਾਹਮਣੇ ਆ ਰਹੀਆਂ। ਉਹਨੂੰ ਤਾਂ ਮਰੇ ਨੂੰ ਵੀ ਵਿਚਾਰੇ ਨੂੰ ਕਿੰਨੇ ਸਾਲ ਹੋ ਗਏ, ਕਿੰਨੇ ਸਾਲ ਹੋ ਗਏ। ਤੇ ਹੁਣ ਪਤਾ ਨਹੀਂ ਇਹਨਾਂ ਨੇ ਉਹ ਕਿੱਥੋਂ ਕੱਢ ਲਿਆ। ਤੇ ਉਹ ਕਹਿੰਦੇ ਆ ਐਸੋਸੀਏਸ਼ਨ ਆ ਜਿਹੜੀ, ਇਹਨੇ ਕਿਹਾ ਵੀ ਇਹ ਜੋ ਵੀ ਗੈਰ ਕਾਨੂੰਨੀ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਸੀਗੀਆਂ ਉਹਨਾਂ ਦੇ ਵਿੱਚ ਸਾਡੀਆਂ ਕਦਰਾਂ ਕੀਮਤੀਆਂ ਦਾ ਜਿਹੜਾ ਸਤਾ ਆ ਉਦੋਂ ਉਹ ਘਟ ਗਿਆ ਬੰਦਾ ਸੀਗਾ, ਇਸ ਕਰਕੇ ਅਸੀਂ ਉਹਦੀ ਕਿਸੇ ਵੀ ਗਤੀਵਿਧੀ ਦੇ ਵਿੱਚ ਇਸ ਸਾਲ ਨਾਂ ਨਹੀਂ ਲੈਣਾ। ਪਰ ਮੈਨੂੰ ਲੱਗ ਰਿਹਾ ਵੀ ਇਹ ਸਾਰਾ ਕੁਛ ਆ ਜਿਹੜਾ ਆਪਣੀ ਟਰੰਪ ਦੀ ਗਵਰਨਮੈਂਟ ਆ ਉਹਦੇ ਕਾਰੇ ਹੈਗੇ ਆ, ਕਿਉਂਕਿ ਉਹ
0: ਮਰਿਆ ਬੰਦਾ ਵੀ ਜਿਹੜਾ ਨਾ ਉਹ ਵੀ ਏਡੀ ਛੇਤੀ ਛੱਡਿਆ ਨਹੀਂ ਜਾਂਦਾ ਜਿੱਡੀ ਜਲਦੀ ਲੋਕ ਸਮਝਦੇ ਆ।
1: ਹਾਂਜੀ ਹਾਂਜੀ। ਤੇ ਫੇਰ ਹੁਣ ਸਿੱਧੂ ਸਾਹਿਬ ਦੀ ਜ਼ਿੰਦਗੀ ਹੈ ਜਿਹੜੀ ਬਹੁਤ ਸਾਰੀਆਂ ਕਹਿੰਦੇ ਪਰਿਵਾਰਕ ਫਸਲ ਘਰ ਵਿੱਚ ਲੜਾਈਆਂ ਤਾਂ ਹੁੰਦੀਆਂ ਹੀ ਆ, ਕਾਕਾ ਸਾਹਿਬ ਜਿਹੜੇ ਬੰਦੇ ਨੇ ਕ੍ਰਾਂਤੀ ਸ਼ੁਰੂ ਕਰਨੀ ਆ ਉਹਦੇ ਘਰ ਦੇ ਹਮੇਸ਼ਾ ਉਹਦੇ ਨਾਲ ਲੜਦੇ ਹੀ ਹੁੰਦੇ ਆ।
0: ਬਿਲਕੁਲ ਏਦਾਂ ਹੀ
1: ਹੈਨਾ, ਉਹ ਘਰ ਦੇ ਲੜਦੇ ਹੀ ਹੁੰਦੇ ਆ, ਜੋ ਘਰ ਦੇ ਲੜਦੇ ਹੁੰਦੇ ਆ ਫੇਰ ਉਹ ਮੂਹਰੇ ਦਬਕਾ ਝਟਕਾ ਤਾਂ ਮਾਰੂਗਾ ਹੀ ਨਾ।
0: ਬਿਲਕੁਲ ਬਿਲਕੁਲ।
1: ਤੇ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਹੁਣ ਮੂਹਰੇ ਕੱਢ ਲਈਆਂ। ਤੇ ਇਹਦੇ ਨਾਲ ਇਹ ਵੀ ਉਹਦੇ ਸਿਰ ਤੋਂ ਤਲਾਤੀ ਆ ਕਿ ਅੰਡਰਏਜ ਵੁਮੈਨ ਦੇ ਨਾਲ ਜਿਹੜੇ ਆ ਇਹਦੇ ਨਾਤੇ ਸੀਗੇ, ਇਹ ਹੁਣ ਪਤਾ ਨਹੀਂ ਸੀਗੇ ਕਿ ਨਹੀਂ। ਇਹ ਤਾਂ
0: ਸਾਹਿਬ ਜਿਹੜਾ ਹੋਇਆ ਨਾ ਕਾਂਡ ਹੋਇਆ ਜਿਹੜਾ ਅਮਰੀਕਾ ਦੇ ਵਿੱਚ ਸਟੇਵਨ ਕੀ ਦਾ ਨਾਮ ਨਾ ਭੁੱਲ ਜਾਂਦਾ, ਜਿਹਨੇ ਸਾਰਾ ਕੰਜਰਖਾਨਾ ਕੀਤਾ ਸੀ, ਜਿਹ ਚ ਟਰੰਪ ਵੀ ਆਇਆ। ਹਾਂਜੀ ਹਾਂਜੀ
1: ਹਾਂਜੀ।
0: ਇਹਨੂੰ ਦਬਾਉਣ ਲਈ ਬਹੁਤ ਕੁਛ ਹੋ ਰਿਹਾ। ਇਹ ਵੀ ਸਰਵੇ ਹੋਇਆ ਵਾ ਅਮਰੀਕਾ ਦੇ ਵਿੱਚ ਕਿ ਇਹ ਲੜਾਈ ਜਿਹੜੀ ਲੱਗੀ ਆ ਇਰਾਨ ਦੀ, ਇਹਦਾ ਕਾਰਨ ਕੀ ਆ? ਉਹਦੇ ਵਿੱਚ ਲੋਕਾਂ ਨੇ ਜ਼ਿਆਦਾ ਇਹੋ ਕਿਹਾ ਕਿ ਇਹਦਾ ਰੀਜ਼ਨ ਇਹ ਹੈ ਕਿ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕਰਕੇ,
1: ਲੁਕਾਉਣ ਦੀ ਕੋਸ਼ਿਸ਼। ਬਿਲਕੁਲ ਹਾਂਜੀ, ਆਪਣਾ ਆਪ ਢੱਕਣ ਦੇ ਖਾਤਰ ਹੈ ਜਿਹੜਾ ਉਹ ਲੋਕਾਂ ਦਾ ਧਿਆਨ ਹੋਰ ਪਾਸੇ ਖਿੱਚੀ ਰੱਖਣਾ, ਇਹ ਵੀ ਇਸ ਤਰ੍ਹਾਂ ਦੀ ਸਿਆਸਤਾਂ ਕਰਦੀਆਂ।
0: ਮੁਲਕ ਦੀ ਵੀ ਸਰਕਾਰ ਹੋਵੇ ਨਾ ਉਹ ਕਰਦੀ,
1: ਬਿਲਕੁਲ
0: ਇੱਕ ਚੀਜ਼ ਨੂੰ ਦਬਾ ਦਿਓ ਤੇ ਦੂਜੇ ਬੰਨੇ ਨਵੀਂ ਚੀਜ਼ ਛੇੜ ਦਿਓ ਤੇ ਲੋਕਾਂ ਦਾ ਦਿਮਾਗ ਜਿਹੜਾ ਉਹਦੇ ਤੁਰ ਪਵੇ ਤੇ ਇਹ ਠੱਲਿਆ ਜਾਵੇ, ਇੱਦਾਂ ਹੁੰਦਾ?
1: ਬਿਲਕੁਲ ਬਿਲਕੁਲ ਇਸ ਤਰ੍ਹਾਂ ਹੁੰਦਾ ਜੀ। ਤੇ ਇਹਦੇ ਵਿੱਚ ਇਸ ਗਰੁੱਪ ਨੇ ਖਾਕ ਸਾਹਿਬ ਜੀ ਇਹ ਵੀ ਕਿਹਾ ਕਿ ਉਹਨਾਂ ਦੀ ਕੋਈ ਡਾਇਰੈਕਟ ਜਿਹੜੀ ਆ ਉਹ ਉਹਨਾਂ ਕੋਲ ਇਨਫੋਰਮੇਸ਼ਨ ਹੈ ਨੀ, ਐਵੇਂ ਇਹਨਾਂ ਨੇ ਕੋਈ ਸਬੂਤ ਵੀ ਨਹੀਂ ਐਡਾ ਹੈਗਾ ਤੇ ਉਹਨਾਂ ਨੇ ਐਵੇਂ ਇਹ ਗੱਲ ਚੱਕ ਲਈ ਆ। ਪਰ ਦੂਸਰੇ ਪਾਸੇ ਕੈਲੀਫੋਰਨੀਆ ਦੀਆਂ ਕਈ ਸੜਕਾਂ ਜਿਹੜੀਆਂ ਸਕੂਲਾਂ ਦੇ ਤੇ ਹੋਰ ਕਈ ਅਦਾਰਿਆਂ ਦੇ ਨਾਂ ਆ ਜਿਹੜੇ ਉਹਦੇ ਨਾਂ ਦੇ ਉੱਤੇ ਖਾਕ ਸਾਹਿਬ ਜੀ ਹੈਗੇ ਆ, ਸੋ ਇਹ ਸਿਰਜਰ ਸ਼ਾਵੇ ਦੀ ਕਹਾਣੀ ਆ। ਤੇ ਉਹ ਆਇਆ ਵੀ ਮੇਰਾ ਖਿਆਲ ਉਹ ਦੂਸਰੇ ਮੈਕਸੀਕੋ ਤੋਂ ਜਾਂ ਹੋਰ ਕਿਸੇ ਕੰਟਰੀ ਚੋਂ ਸੀਗਾ,
0: ਨਾਂ ਤੋਂ ਪਤਾ ਲੱਗਦਾ ਕਿ ਉਹ ਕੋਈ ਡਿਫਰੈਂਟ ਨਾਂ ਹੈਗਾ। ਹਾਂਜੀ
1: ਹਾਂਜੀ। ਤੇ ਅਗਲੀ ਖ਼ਬਰ ਖਾਕ ਸਾਹਿਬ ਜੀ ਹੈਗੀ ਆ ਜਿਹੜੀ ਉਹ ਹੈਗੀ ਆ ਇਹ ਕਿ ਕਾਫੀ ਸਮੇਂ ਤੋਂ ਖਾਕ ਸਾਹਿਬ ਜੀ ਮੇਰੀ ਨਿੱਜੀ ਸੋਚ ਆ ਜਿਹੜੀ ਤੇ ਕਈ ਹੋਰ ਸੱਜਣਾ ਮਿੱਤਰਾਂ ਦੀ ਸੋਚ ਅਨੁਸਾਰ ਕੈਲੀਫੋਰਨੀਆ ਦੇ ਗਵਰਨਰ ਜਿਹੜੇ ਹੈਗੇ ਆ ਉਹ 2028 ਦੀਆਂ ਜਿਹੜੀਆਂ ਚੋਣਾਂ ਆ ਉਹਦੇ ਸਮੇਂ ਅਮਰੀਕਾ ਦੇ ਪ੍ਰੈਜੀਡੈਂਟ ਬਣਗੇ। ਇਹ ਆਪਾਂ ਅੱਗੇ ਵੀ ਕਈ ਵਾਰੀ ਗੱਲ ਮੈਂਸ਼ਨ ਕੀਤੀ ਆ, ਮੈਨੂੰ ਏਦਾਂ ਲੱਗ ਰਿਹਾ ਤੇ ਨਿਊਸਮ ਆ ਜਿਹੜਾ ਗੈਵਨ ਨਿਊਸਮ ਉਹਨੇ ਅਗਲਾ ਪ੍ਰੈਜੀਡੈਂਟ ਬਣਨਾ 2028 ਦੇ ਵਿੱਚ, ਉਹਨੇ ਇਲੈਕਸ਼ਨ ਲੜਨੀ ਆ ਤੇ ਉਹਨੇ ਜਿੱਤਣਾ ਆ। ਪਰ ਖਾਕ ਸਾਹਿਬ ਜੀ ਅਜੇ 3 ਸਾਲ ਪਏ ਆ ਤੇ ਹੁਣ ਤੋਂ ਹੀ ਜਿਹੜੇ ਦੇਖੋ ਇਹ ਰਾਜਨੀਤਿਕ ਲੀਡਰ ਆ, ਇਹ ਕਿੱਦਾਂ ਇਹਨਾਂ ਦਾ ਜਿਹੜਾ ਬਾਕੀ ਦੁਨੀਆ ਮਰੇ ਗਲੇ ਇਹਨਾਂ ਨੂੰ ਆਪਣਾ ਹੀ ਹੁੰਦਾ ਵੀ ਯਾਰ 3 ਸਾਲਾਂ ਨੂੰ ਕਿਤੇ ਉਹ ਨਾ ਬਣ ਜਾਵੇ ਉਹ ਨਾ ਬਣ ਜਾਵੇ। ਤੇ ਹੁਣ ਕੀ ਹੋਇਆ, ਅੱਜ ਦੀ ਜਿਹੜੀ ਖ਼ਬਰ ਹੈਗਾ ਸਾਹਿਬ ਜੀ ਉਹਦੇ ਵਿੱਚ ਡੋਨਲਡ ਟਰੰਪ ਸਾਹਿਬ ਜਿਹੜੇ ਹੈਗੇ ਆ ਆਪਣੇ ਬੜੇ ਹਰਮਨ ਪਿਆਰੇ, ਤੁਹਾਨੂੰ ਪਤਾ ਬਈ ਉਹ ਹੈਗੇ ਆ ਪ੍ਰੈਜੀਡੈਂਟ ਅਮਰੀਕਾ ਦੇ, ਤੇ ਉਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਜਿਹੜੇ ਇਹ ਹੈਗੇ ਆ ਆਪਣੇ ਗਵਰਨਰ ਸਾਹਿਬ ਗੈਵਨ ਨਿਊਸਮ, ਇਹਨਾਂ ਨੂੰ ਬਦਨਾਮ ਕਰਨਾ ਉਹਨਾਂ ਨੇ ਸ਼ੁਰੂ ਆਲਰੇਡੀ ਕਰ ਦਿੱਤਾ ਆ, ਜਿਹਦੇ ਵਿਚ ਹਾਂਜੀ ਜਿਹਦੇ ਵਿਚ ਟਰੰਪ ਸਾਹਿਬ ਨੇ ਕਿਹਾ ਕਿ ਗਵਰਨਰ ਨਿਊਸਮ ਨੂੰ ਇੱਕ ਇਹਨੂੰ ਖਾਕਸਾ ਜੀ ਡਿਸਲੈਕਸੀਆ ਕਹਿੰਦੇ ਆ, ਬਿਮਾਰੀ ਇਹ ਹੁੰਦੀ ਆ ਤੇ ਇਹ ਬਿਮਾਰੀ ਆ ਕਹਿੰਦੇ ਜਿਹੜੀ ਇਹਨੂੰ ਹੈਗੀ ਆ ਗਵਰਨਰ ਨਿਊਸਮ, ਇਸ ਕਰਕੇ ਉਹਨੇ ਪ੍ਰੈਜੀਡੈਂਟ ਨਹੀਂ ਬਣ ਸਕਣਾ ਕਿਉਂਕਿ ਉਹਨੂੰ ਸਿੱਖਣ ਤੋਂ ਉਹ ਅਸਮਰਥ ਆ ਤੇ ਇਹਨੂੰ ਪੜ੍ਹਨ ਵਿਚ ਤੇ ਲਿਖਣ ਵਿਚ ਤੇ ਸਪੈਲਿੰਗ ਸਹੀ ਮਤਲਬ ਉਹ ਲਿਖਦਾ ਜਦੋਂ ਸਪੈਲਿੰਗ ਗਲਤ ਕਰਨ ਦਾ ਵਿਚ ਇਹ ਪ੍ਰੋਬਲਮ ਹੈਗੀ ਆ ਤੇ ਹੋਰ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਛੋਟੀਆਂ ਮੋਟੀਆਂ ਪ੍ਰੋਬਲਮ ਆ ਉਹਨੂੰ ਹੈਗੀਆਂ, ਇਸ ਕਰਕੇ ਇਹਨੇ ਪ੍ਰੈਜੀਡੈਂਟ ਨਹੀਂ ਬਣਨਾ। ਸੋ ਇਹ ਟਰੰਪ ਸਾਹਿਬ ਨੇ ਅੱਜ ਹੀ ਸ਼ੋਸ਼ਾ ਛੱਡ ਦਿੱਤਾ ਆ ਤੇ ਹਾਲਾਂਕਿ ਜਿਹੜਾ ਯੇਲ ਸੈਂਟਰ ਫਾਰ ਡਾਇਲੈਕਸੀਆ ਦੀ ਜਿਹੜੀ ਸਟੱਡੀ ਆ ਖੱਕ ਸਾਹਿਬ ਜੀ ਉਹਦੇ ਅਨੁਸਾਰ ਜਿਹੜਾ ਆ ਇਹ ਨੁਕਸਿਆ ਜਿਹੜਾ ਇਹ ਕਹਿੰਦੇ ਕਿ ਅਮਰੀਕਾ ਦੇ 20% ਲੋਕ ਆ ਜਿਹੜੇ ਜਾਣੀ ਕਿ ਰੁਪਈਏ ਚੋਂ 20 ਪੈਸੇ ਲੋਕ ਆ ਜਿਹੜੇ ਉਹਨਾਂ ਨੂੰ ਇਹ ਹੁੰਦਾ ਆ। ਇਹ ਕੋਈ ਖਾਸ ਬਿਮਾਰੀ ਨਹੀਂ ਹੈਗੀ ਇਹ, ਕਈ ਵਾਰੀ ਖੱਕ ਸਾਹਿਬ ਜੀ ਕੀ ਹੁੰਦਾ ਕਿ ਸਾਡਾ ਜਿਹੜਾ ਦਿਮਾਗ ਆ ਨਾ ਉਹ ਜਦੋਂ ਬਹੁਤ ਉਹਦੇ ਚ ਇਨਫੋਰਮੇਸ਼ਨ ਇਕੱਠੀ ਹੋ ਜਾਂਦੀ ਆ ਫਿਰ ਉਹਨੂੰ ਪਤਾ ਨਹੀਂ ਲੱਗਦਾ ਹੁਣ ਯਾਰ ਕਿਹੜੀ ਕਿੱਥੇ ਪਈ ਆ ਤੇ ਮੈਂ ਲੱਭਾਂ ਕਿੱਦਾਂ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਆ। ਤੇ ਹਾਲਾਂਕਿ ਇਹ ਜਿਹੜੀ ਆ ਯੂਨੀਵਰਸਿਟੀ ਆ ਜਿਹੜੀ ਆਹ ਯੇਲ ਹੈਗੀ ਆ ਉਥੋਂ ਜਿਹੜੀ ਉਹਦੇ ਵਿਚ ਆ ਡਾਇਲੈਕਸੀਆ ਦੇ ਨਾਲ ਸੰਬੰਧਿਤ ਹੈਗਾ ਆ ਅਦਾਰਾ, ਉਹਨੇ ਇਹ ਕਿਹਾ ਵੀ ਇਹ ਕੋਈ ਵੱਡੀ ਗੱਲ ਨੀ, ਇਹਦੇ ਨਾ ਕਿਸੇ ਦੇ ਇੰਟੈਲੀਜੈਂਸ ਆ ਜਿਹੜੀ ਉਹਦੇ ਤੇ ਕੋਈ ਫਰਕ ਨੀ ਪੈਂਦਾ, ਲਿਖਣ ਪੜ੍ਹਨ ਵਿਚ ਕੋਈ ਏਦਾਂ ਦੀ ਗੱਲ ਨਹੀਂ ਇਸ ਬਿਮਾਰੀ ਦੇ ਨਾਲ ਹੁੰਦੀ। ਪਰ ਟਰੰਪ ਸਾਹਿਬ ਨੇ ਆਪਣਾ ਸੋਸ਼ਾ ਛੱਡ ਦਿੱਤਾ ਖੱਕ ਸਾਹਿਬ ਜੀ, ਉਹ ਕਿਤੇ ਬਿਲਕੁਲ ਬਿਲਕੁਲ। ਤੇ ਅਗਲੀ ਖਬਰ ਖੱਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਇਸ ਤਰ੍ਹਾਂ ਭਾਈ, ਜਿਹੜਾ ਇਜ਼ਰਾਇਲ ਨੇ ਇਰਾਨ ਦੇ 2 ਸੀਨੀਅਰ ਆਗੂਆਂ ਦੀ ਜਿਹੜੀ ਅਸੈਸੀਨੇਸ਼ਨ ਕੀਤੀ ਆ, ਜਿਨ੍ਹਾਂ ਦੇ ਵਿਚ ਇਕ ਸੁਲੇਮਾਨੀ ਹੈਗੇ ਆ ਜਿਹੜੇ ਪਹਿਲਾਂ ਆਪਾਂ ਨਾਂ ਹੋਰ ਲੈਣਾ ਸੀ, ਜਿਨ੍ਹਾਂ ਦੇ ਵਿਚ ਇਕ ਹੈਗੇ ਖਾਸ ਸਾਹਿਬ ਜਿਨ੍ਹਾਂ ਦਾ ਹੈਗਾ ਵਸੀਜ ਕਮਾਂਡਰ ਗੁਲਾਮ ਰੇਜ਼ਾ ਸੁਲੇਮਾਨੀ ਇਹਦਾ ਪੂਰਾ ਨਾਂ ਆ, ਅਤੇ ਇਰਾਨ ਦੇ ਟਾਪ ਸਿਕਿਉਰਿਟੀ ਅਫਸਰ ਸੀਗੇ ਦੂਸਰੇ ਜਿਨ੍ਹਾਂ ਦਾ ਨਾਂ ਸੀਗਾ ਅਲੀ ਲਾਰਿਸਾਨੀ, ਤੇ ਇਹਨਾਂ ਦੋਹਾਂ ਨੂੰ ਜਿਹੜਾ ਆ ਇਜ਼ਰਾਇਲ ਨੇ ਉਹ ਮਾਰਿਆ ਬੰਬ ਤੇ ਇਹਨਾਂ ਦੋਨਾਂ ਦੀ ਆ ਜਿਹੜੀ ਉਹ ਅਸੈਸੀਨੇਸ਼ਨ ਹੱਤਿਆ ਕਰ ਦਿੱਤੀ ਆ। ਤੇ ਇਰਾਨ ਵਿਚ ਕ੍ਰਾਂਤੀਆਂ ਜਿਹੜੀਆਂ ਹਾਂ ਤਾਂ ਕਿ ਖੱਕ ਸਾਹਿਬ ਜੀ ਇਹ ਅਮਰੀਕਾ ਦਾ ਜਿਹੜੀ ਹੁਣ ਨੀਤੀ ਹੈ ਖੱਕ ਸਾਹਿਬ ਜੀ ਉਹ ਇਹ ਆ ਕਿ ਉੱਥੇ ਲੋਕਾਂ ਨੂੰ ਭੜਕਾ ਕੇ ਨਾ ਉਹਨਾਂ ਨੂੰ ਆਪਸ ਵਿਚ ਹੀ ਵੰਡ ਕੇ ਉਹਨਾਂ ਨੂੰ ਹੀ ਆਪਸ ਵਿਚ ਹੀ ਮਰਵਾਇਆ ਜਾਵੇ, ਅਤੇ ਅਮਰੀਕਾ ਜਿਹੜਾ ਆ ਜਾਂ ਦੂਸਰੇ ਦੇਸ਼ ਚੁੱਪ ਕਰਕੇ ਬੈਠੇ ਇਸ ਵੇਲੇ, ਕੋਈ ਯੂਰੋਪੀਅਨ ਦੇਸ਼ ਨਹੀਂ ਜਾ ਰਿਹਾ ਉੱਥੇ ਖੱਕ ਸਾਹਿਬ ਜੀ, ਉਹ ਕਹਿੰਦੇ ਨਹੀਂ ਤੇਰੀ ਲੜਾਈ ਆ, ਟਰੰਪ ਨੂੰ ਅਮਰੀਕਾ ਨੂੰ ਕਹਿ ਰਹੇ ਆ ਸਾਡੀ ਕੋਈ ਲੜਾਈ ਨਹੀਂ ਹੈਗੀ ਇੱਥੇ, ਅਸੀਂ ਨਹੀਂ
2: ਹੋਣਾ ਅਮਰੀਕਾ ਦੀ ਲੜਾਈ ਨਹੀਂ ਸੀ ਨਾ, ਇਹ ਧੱਕੇ ਨਾਲ ਛੇੜੀ ਨਾ,
1: ਧੱਕੇ ਨਾਲ ਛੇੜੀ ਆ, ਬਿਲਕੁਲ
2: ਧੱਕੇ ਨਾਲ ਗੱਲ ਪਾਈ ਆ।
1: ਹਾਂਜੀ ਧੱਕੇ ਨਾਲ ਇਹਨਾਂ ਨੇ ਗੱਲ ਪਾਈ ਆ। ਸੋ ਉਹ 2 ਜਿਹੜੇ ਵੱਡੇ ਅਫਸਰ ਸੀਗੇ ਇਰਾਨ ਦੇ ਉਹ ਇਹਨਾਂ ਨੇ ਮਾਰ ਦਿੱਤੇ ਇਜ਼ਰਾਇਲ ਨੇ। ਤੇ ਅਗਲੀ ਖਬਰ ਖੱਕ ਸਾਹਿਬ ਜੀ ਹੈਗੀ ਆ ਜਿਹੜੀ ਪ੍ਰੈਜੀਡੈਂਟ ਟਰੰਪ ਯੂਰਪ ਦੇ ਲੀਡਰਾਂ ਨੂੰ ਕਦੇ ਤਾਂ ਉਹ ਮਾੜਾ ਜਿਹਾ ਉਹਨਾਂ ਨੂੰ ਦਮਕਾ ਮਾਰ ਦਿੰਦੇ ਆ, ਡਰਾਵਾ ਜਿਹਾ ਨਿੱਕਾ ਜਿਹਾ ਦੇ ਦਿੰਦੇ ਆ, ਤੇ ਜਾਂ ਫਿਰ ਉਹਨੂੰ ਮਾੜੀ ਜਿਹੀ ਧਮਕੀ ਵੀ ਦੇ ਦਿੰਦੇ ਆ, ਕਦੇ ਫਿਰ ਮਿੰਟ ਤਾਲਾ ਵੀ ਕਰ ਲੈਂਦੇ ਆ ਵਿੱਚ।
2: ਟਰੰਪ ਸਾਹਿਬ ਦਾ ਤੁਹਾਨੂੰ ਪਤਾ ਹੀ ਆ ਕਿ ਉਹਨੇ ਆਪਣੀ ਮਰਜ਼ੀਆਂ ਪਤਾ ਨੀ ਕੀ ਮੁੜ ਕੇ ਚੁੱਪ। ਅੱਛਾ ਮੈਂ ਕਿਹਾ ਸੀ ਇਹ ਬਿਮਾਰੀ ਹੈਗੀ, ਇਹ ਬਿਮਾਰੀ
1: ਬਿਲਕੁਲ ਫਿਰ ਖੱਕ ਸਾਹਿਬ ਜੀ ਟਰੰਪ ਸਾਹਿਬ ਫਿਰ ਉਹ ਵਿਚਾਰਾ ਵੀ ਬਣ ਜਾਂਦੇ ਆ, ਮੈਂ ਵਿਚਾਰਾ ਯਾਰ ਮੇਰੀ ਮਦਦ ਕਰ ਦਿਓ ਆ ਕੇ, ਪਰ ਇਸ ਵਾਸਤੇ ਕੋਈ ਵੀ ਈਯੂ ਦਾ ਦੇਸ਼ ਆ ਜਿਹੜਾ ਲੱਤ ਨਹੀਂ ਲਾ ਰਿਹਾ, ਉਹ ਕਹਿੰਦੇ ਨਾ ਅਸੀਂ ਨਹੀਂ ਲੱਗਣਾ, ਤੂੰ ਸ਼ੁਰੂ ਕੀਤੀ ਆ, ਤੂੰ ਸਾਨੂੰ ਪੁੱਛਿਆ ਨੀ, ਸਾਡੀ ਸਵਾਹ ਨੀ ਗਈ, ਤੇ ਮਾਲ ਲੁੱਟ ਕੇ ਖਾਣ ਨੂੰ ਤੂੰ, ਤੇ ਲੜਨੇ ਨੂੰ ਮੂਹਰੇ ਅਸੀਂ ਨੀ ਆਉਣਾ, ਤੂੰ ਆਪੇ ਨਜਿੱਠ। ਤੇ ਹਾਂਜੀ ਤੇ ਕਈ ਜਿਹੜੇ ਯੂਰਪ ਦੇ ਕੰਟਰੀ ਹੈਗੇ ਉਹ ਤਾਂ ਪਿਆਰ ਨਾਲ ਹੀ ਨਾ ਨੁੱਕਰ ਕਰੀ ਜਾਂਦੇ ਆ, ਤੇ ਪਰ ਉਹਨਾਂ ਦੇ ਵਿਚ ਕਈ ਆ ਜਿਹੜੇ ਫਿਰ ਉਹ ਸਿੱਧਾ ਸਾਧਾ ਜਵਾਬ ਵੀ ਦੇ ਦਿੰਦੇ ਆ, ਜਿੱਦਾਂ ਆਪਾਂ ਪੰਜਾਬੀ ਭਾਸ਼ਾ ਕਹਿਣਾ ਹੋਵੇ ਤਾਂ ਕਿਹਾ ਜਾਏਗਾ ਕਿ ਪੰਗਾ ਲੈਣ ਨੂੰ ਤੂੰ ਅਤੇ ਮਰਨ ਨੂੰ ਅਸੀਂ। ਤੇ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਯੂਰਪ ਦੇ ਆਗੂ ਹੈਗੇ ਆ ਲੀਡਰ ਹੈਗੇ ਆ ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਆਵਾਜ਼ਾਂ ਆ ਰਹੀਆਂ। ਤੇ ਪ੍ਰੈਜ਼ੀਡੈਂਟ ਟਰੰਪ ਸਾਹਿਬ ਦੀ ਜਿਹੜੀ ਗਵਰਨਮੈਂਟ ਆ ਉਹਦੀ ਸ਼ਾਖਾ ਜਿਹੜੀ ਹੈਗੀ ਆ ਨਾ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਸੈਂਟਰ ਜਿਹਨੂੰ ਕਹਿੰਦੇ ਆ ਖਾਕ ਸਾਹਿਬ ਜੀ ਉਹਦੇ ਜਿਹੜੇ ਡਾਇਰੈਕਟਰ ਆ ਨਾ ਸੀਗੇ ਦੇਖੋ ਇਹ ਛੋਟੀ ਮੋਟੀ ਪੋਸਟ ਨੀ ਹੈਗੀ ਖਾਕ ਸਾਹਿਬ ਜੀ ਤੇ ਉਹ ਉਹਨਾਂ ਦਾ ਨਾਂ ਹੈਗਾ ਜੋ ਕੈਂਟ ਉਹਨੇ ਅੱਜ ਆਪਣਾ ਰਿਜ਼ਾਈਨ ਲੈ ਕੇ ਦਿੱਤਾ ਉਹ ਕਹਿੰਦਾ ਚਾ ਆ ਚੱਕ ਆਪਣੀ ਨੌਕਰੀ ਮੈਨੂੰ ਇਹ ਚਾਹੀਦੀ ਤੂੰ ਜੋ ਕੁਛ ਕਰ ਰਿਹਾ ਉਹ ਗਲਤ ਕਰ ਰਿਹਾ ਇਸ ਕਰਕੇ ਮੇਰਾ ਰਿਜ਼ਾਈਨ ਲੈ ਲਾ ਮੈਂ ਨੀ ਇੱਥੇ ਕੰਮ ਕਰਨਾ
2: ਬੜੀ ਜ਼ਰੂਰਤ ਹੁੰਦੀ ਜੀਮਾ ਸਾਹਿਬ ਇੱਕ ਬੰਦਾ ਏਡੀ ਵੱਡੀ ਪੋਜੀਸ਼ਨ ਤੇ ਬੈਠਾ ਹੋਵੇ ਤਨਖਾਹ ਵੀ ਵਧੀਆ ਪੈਸੇ ਵੀ ਵਧੀਆ ਕਮਾ ਰਿਹਾ
1: ਹਾਂਜੀ
2: ਹਜ਼ਾਰਾਂ ਬੰਦੇ ਉਹਨੂੰ ਸੁਣਨ ਵਾਲੇ ਆ ਉਹਦੇ ਅੱਗੇ ਪਿੱਛੇ ਘੁੰਮਣ ਵਾਲੇ ਜਿਹੜੇ ਬੰਦੇ ਨੇ ਅੱਕ ਕੇ ਡਿਸੀਜਨ ਲੈਂਦਾ ਨਾ ਜਿਹੜਾ ਵੀ ਲੈਂਦਾ ਏਡੀ ਵੱਡੀ
1: ਬਿਲਕੁਲ ਬਿਲਕੁਲ ਤੇ ਉਹਨੇ ਇਹ ਵੀ ਨਾਲ ਕਿਹਾ ਕਹਿੰਦਾ ਭਾਈ ਕਿਸੇ ਕੰਟਰੀ ਨੂੰ ਕਿਸੇ ਦੇਸ਼ ਨੂੰ ਇਰਾਨ ਤੋਂ ਖਤਰਾ ਨਹੀਂ ਸੀ ਨਾ ਅਮਰੀਕਾ ਨੂੰ ਨਾ ਹੋਰ ਕਿਸੇ ਨੂੰ ਤੂੰ ਜਾਣ ਬੁੱਝ ਕੇ ਇਹ ਜਿਹੜਾ ਪੰਗਾ ਬਿਨਾਂ ਕਿਸੇ ਗੱਲ ਤੋਂ ਤੂੰ ਲਿਆ ਤੇ ਇਸ ਕਰਕੇ ਭਾਈ ਆ ਤੱਕ ਆਪਣਾ ਜੌਬ ਦਾ ਰਿਜ਼ਾਈਨ ਤੇ ਮੈਂ ਨੀ ਤੇਰੇ ਨਾਲ ਖੜਨਾ ਤੇ ਪੈਂਟਾਗੋਨ ਜਿਹੜੀ ਬਿਲਡਿੰਗ ਹੈਗੀ ਖੱਕ ਸਾਹਿਬ ਜੀ ਉਹਦੇ ਕਹਿਣ ਅਨੁਸਾਰ ਜਿਹੜੇ ਅਮਰੀਕਾ ਦਾ 200 ਫੌਜੀ ਆ ਜਿਹੜਾ ਉਹ ਅੱਜ ਤੀਕਰ ਜਿਹੜਾ ਜ਼ਖਮੀ ਹੋ ਚੁੱਕਿਆ ਆ ਤੇ 13 ਫੌਜੀਆਂ ਦੀਆਂ ਜਿਹੜਾ ਉਹ ਜਾਨਾਂ ਦਾ ਨੁਕਸਾਨ ਹੋਇਆ ਤੇ ਇਸ ਲੜਾਈ ਵਿਚ ਖੱਕ ਸਾਹਿਬ ਜੀ 3 ਜਿਹੜੇ ਆ ਅਮਰੀਕਾ ਦੇ ਉਹ 135 ਕੀ ਈਗਲ ਜੈਟ ਜਿਹਨੂੰ ਕਹਿੰਦੇ ਸੀ ਫਾਈਟਰ ਜਹਾਜ਼ ਸੀਗੇ ਉਹ ਤੁਹਾਨੂੰ ਪਤਾ ਵੀ ਇੱਕੋ ਦਿਨ ਤਬਾਹ ਹੋ ਗਏ ਸੀਗੇ ਤਿੰਨੋ ਹੀ ਤੇ ਇੱਕ ਜਹਾਜ਼ ਜਿਹੜਾ ਸੀਗਾ ਉਹ ਜਿਹੜੇ ਰਿਫਿਊਲਿੰਗ ਬਹੁਤ ਵੱਡੇ ਵੱਡੇ ਉਹ 4 ਇੰਜਾਂ ਵਾਲੇ ਵੱਡੇ ਵੱਡੇ ਜਹਾਜ਼ ਹੁੰਦੇ ਉਹਨਾਂ ਵਿਚ ਉਹ ਜਿਹੜਾ ਫਾਈਟਰ ਜੈਟਾਂ ਦੇ ਵਿਚ ਤੇਲ ਪੈਂਦਾ ਨਾ ਉਹ ਉਹਨਾਂ ਦਾ ਕੰਮ ਹੁੰਦਾ ਉਹ ਜਿਦਾਂ ਹੁਣ ਜਿਹੜਾ ਫਾਈਟਰ ਜੈਟ ਹੈ ਖੱਕ ਸਾਹਿਬ ਜੀ ਇਹਦੀ ਰੇਂਜ ਬਹੁਤ ਹੀ ਜ਼ਿਆਦਾ ਦੂਰ ਤੀਕਰ ਨਹੀਂ ਹੁੰਦੀ ਫਿਰ ਉਹ ਕੀ ਕਰਦੇ ਉਹ ਜਦੋਂ ਕਿਸੇ ਦੇਸ਼ ਦੇ ਉੱਤੇ ਹਮਲਾ ਕਰਨਾ ਹੁੰਦਾ ਨਾ ਦੂਰੋਂ ਉੱਡ ਕੇ ਜਾ ਕੇ ਉਹ ਫਿਰ ਇਹ ਜਿਹੜੇ ਰਿਫਿਊਲਿੰਗ ਪਲੇਨ ਇਹਨਾਂ ਨੂੰ ਕਹਿੰਦੇ ਆ ਨਾ ਇਹਨਾਂ ਦੇ ਵਿਚ ਉਹਨਾਂ ਦਾ ਫਿਊਲ ਹੁੰਦਾ ਆ ਇਹ ਫਿਰ ਪਹਿਲਾਂ ਹੀ ਉੱਥੇ ਉੱਡ ਕੇ ਚਲੇ ਜਾਂਦੇ ਬਹੁਤ ਉੱਚੇ ਉੱਡਦੇ ਹੁੰਦੇ ਆ ਇਹ ਤੇ ਉੱਤੇ ਚਲੇ ਜਾਂਦੇ ਆ ਤੇ ਫਿਰ ਉਹ ਫਾਈਟਰ ਜੈਟ ਆ ਜਿਹੜੇ ਉਹ ਉੱਥੇ ਜਾ ਕੇ ਉਹ ਤੇਲ ਦੱਬ ਚੱਦਾ ਉਹਨਾਂ ਦਾ ਮੁੱਕ ਜਾਂਦਾ ਜਾਂ ਜਿੰਨਾ ਵੀ ਥੋੜਾ ਉਹਨਾਂ ਦਾ ਮਕਸਦ ਇਹ ਹੁੰਦਾ ਵੀ ਉੱਥੇ ਜਾ ਕੇ ਤੇਲ ਪਾ ਲਓ ਤਾਂ ਕਿ ਉਹ ਹਮਲਾ ਕਰਕੇ ਮੁੜ ਕੇ ਆ ਸਕਣ ਜਾਂ ਫਿਰ ਉਹ ਜਦੋਂ ਤੀਕਰ ਉਹਨੂੰ ਕੋਈ ਥੱਲੇ ਟੀਚਾ ਨਿਸ਼ਾਨਾ ਨਹੀਂ ਲੱਭਦਾ ਜਿੱਥੇ ਉਹਨੇ ਬੰਬ ਸਿੱਟਣਾ ਜਾਂ ਮਿਸਲ ਮਾਰਨੀ ਆ ਉਹਨਾਂ ਚਿਰ ਫਿਰ ਉੱਥੇ ਚੱਕਰ ਲਾਉਂਦਾ ਰਹਿੰਦਾ ਇੱਧਰ ਉੱਧਰ ਤੇ ਫਿਰ ਪਿੱਛੋਂ ਇਨਫੋਰਮੇਸ਼ਨ ਜਾਂਦੀ ਆ ਤੇ ਕਈ ਭਾਈ ਆ ਤੇਰਾ ਟੀਚਾ ਆ ਉਹ ਉੱਥੇ ਫਿਰ ਜਾ ਕੇ ਸੋ ਹੁਣ ਕੀ ਆ ਕੇ ਇਹ ਜਦੋਂ ਜਹਾਜ਼ ਰਿਫਿਊਲ ਕਰਨ ਵਾਲੇ ਨਹੀਂ ਹੋਣਗੇ ਤਾਂ ਉਹ ਜਹਾਜ਼ਾਂ ਤੋਂ ਫਿਰ ਇਸ ਤਰ੍ਹਾਂ ਦੇ ਕੰਮ ਨਹੀਂ ਕਰ ਹੋਣੇ ਸੋ ਇਹ ਟੋਟਲ 6 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ ਇਸ ਲੜਾਈ ਦੇ ਵਿਚ ਹੁਣ ਤੀਕਰ ਇਹ ਜਿਹੜੇ ਰਿਫਿਊਲਿੰਗ ਪਲੇਨ ਸੀਗੇ ਵੱਡੇ ਇਹਨਾਂ ਤੋਂ ਹੋਰ ਵੀ ਕਈ ਕੰਮ ਲੈਂਦੇ ਆ ਉਤੋਂ ਸਰਵੇਲੈਂਸ ਕਰਦਾ ਥੱਲੇ ਦੇਖਣ ਪਾਕਣ ਦਾ ਉਹ ਵੀ ਕੰਮ ਲੈਂਦੇ ਆ ਸੋ ਇਹ 6 ਜਹਾਜ਼ ਆ ਜਿਹੜੇ ਬਹੁਤ ਵੱਡੇ ਇਹ ਅੱਜ ਤੀਕਰ ਜਿਹੜੇ ਬਰਬਾਦ ਹੋ ਚੁੱਕੇ ਆ ਔਰ ਆਹ ਜਿਹੜੇ ਇੱਕ ਪਹਿਲਾਂ ਹੋਇਆ ਸੀ ਇਹਨਾਂ ਚੋਂ ਵੱਡਿਆਂ ਜਹਾਜ਼ਾਂ ਚੋਂ ਤੇ 5 ਜਹਾਜ਼ ਆ ਜਿਹੜੇ ਖੱਕ ਸਾਹਿਬ ਜੀ ਉਹ ਸਾਊਦੀ ਅਰਬ ਦਾ ਜਿਹੜਾ ਕੀ ਸੁਲਤਾਨ ਕੁਛ ਇੱਦਾਂ ਦਾ ਉਹਦਾ ਨਾਂ ਹੈ ਬੇਸ ਦਾ
2: ਖੜੇ ਹੋ ਗਏ ਸੀ ਹਾਂਜੀ ਬਿਲਕੁਲ
1: ਹਾਂਜੀ ਉਹ ਖੜੇ ਉਹਨੇ ਮਾਰੀਆਂ ਮਿਸਲਾਂ ਤੇ ਮਿਸਲਾਂ ਜਾਂ ਡਰੋਨ ਉਹ ਉੱਥੇ ਕਰ ਦਿੱਤੇ ਆ ਪਰ ਇਹਨਾਂ ਦੇ ਬਾਰੇ ਉਹ ਤਾਂ ਕਹਿੰਦੇ ਮਾੜਾ ਮੋਟਾ ਨੁਕਸਾਨ ਹੋਇਆ ਪਰ ਜਹਾਜ਼ ਖੱਕ ਸਾਹਿਬ ਜੀ ਮਾੜਾ ਮੋਟਾ ਨੁਕਸਾਨ ਵੀ ਹੋਵੇ ਤਾਂ ਉਹ ਕਿਉਂਕਿ ਤੁਹਾਨੂੰ ਪਤਾ ਵੀ ਉਹ ਹੁੰਦਾ ਤਾਂ ਇੱਕ ਕਿਸਮ ਦਾ ਕਾਗਜ਼ ਹੀ ਆ ਉਹਦੇ ਚ ਉਹ
2: ਮਾੜਾ ਮੋਟਾ ਨੁਕਸਾਨ ਕੀ ਜਹਾਜ਼ ਤੇ ਵੱਜਿਆ ਨਹੀਂ ਤੇ ਜਹਾਜ਼ ਗਿਆ
1: ਹਾਂਜੀ ਕਿਉਂਕਿ ਉਹਦੇ ਵਿਚ ਸਾਰੀਆਂ ਤਾਰਾਂ ਤੇ ਉਹ ਪਲਾਸਟਿਕ ਹੁੰਦੀ ਅੱਗ ਮਾੜੀ ਜੀ ਲੱਗੀ ਤਾਂ ਉਹ ਫਿਰ ਬਰਬਾਦ ਹੋਇਆ ਜਾਂ ਸੋ ਇਹ 6 ਜਿਹੜੇ ਆ ਜਹਾਜ਼ ਹੁਣ ਤੀਕਰ ਜਿਹੜੇ ਆ ਉਹ ਉੱਥੇ ਖਤਮ ਜਿਹੜੇ ਹੋ ਚੁੱਕੇ ਆ ਤੇ ਇਹਦੇ ਨਾਲ ਖੱਕ ਸਾਹਿਬ ਜੀ 200 ਫੌਜੀ ਤੇ 3 ਉਹ ਜਹਾਜ਼ ਤੇ 5-6 ਉਹ ਤੇ ਇਹਨਾਂ ਦਾ ਖੱਕ ਸਾਹਿਬ ਜੀ ਨੁਕਸਾਨ ਹੋ ਚੁੱਕਾ ਹੈ ਜਿਨ੍ਹਾਂ ਵਿਚੋਂ ਰਿਫਿਊਲਿੰਗ ਜਹਾਜ਼ ਜਿਹੜੇ 5 ਇੱਕ ਦਿਨ ਦੇ ਹੋਏ ਸੀਗੇ ਉਹ ਆਪਾਂ ਕਵਰ ਕਰ ਦਿੱਤੀ ਇਹਦੇ ਵਿਚੋਂ 5 ਜਿਹੜੇ ਇੱਕ ਦਿਨ ਚ ਤਬਾਹ ਹੋਏ ਆ ਤੇ ਬਾਕੀ ਖੱਕ ਸਾਹਿਬ ਜਿਹੜੇ ਗਲਫ ਦੇਸ਼ਾਂ ਵਿਚ ਇਰਾਨ ਨੇ ਬਦਲੇ ਵਿਚ ਹਮਲਿਆਂ ਕਾਰਨ ਜਿਹੜੀਆਂ ਸਿਪਾਹੀ ਮੌਤਾਂ ਜਿਹੜੀਆਂ ਖੱਕ ਸਾਹਿਬ ਅਰਬ ਦੇਸ਼ਾਂ ਦੇ ਵਿਚ ਹੋ ਚੁੱਕੀਆਂ ਆ ਤੇ 12 ਜਿਹੜੇ ਆ ਉਹ ਇਜ਼ਰਾਈਲੀਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਆ ਤੇ ਲੋਕਾਂ ਦੀਆਂ ਜਿਹੜੀਆਂ ਜਾਨਾਂ ਦਾ ਨੁਕਸਾਨ ਅੰਕੜੇ ਆ ਜਿਹੜੇ ਹੈਗੇ ਆ ਆਪਣੇ ਇਰਾਨ ਦੇ ਵਿਚ ਉਹਨਾਂ ਦੇ ਜਿਹੜੇ ਆ ਉਹ ਨੰਬਰ 1300 ਉਹਨਾਂ ਨੇ ਦੱਸਿਆ ਕਿ ਸਾਡੇ ਦੇਸ਼ ਦੇ 1300 ਨਾਗਰਿਕ ਆ ਜਿਹੜੇ ਉਹ ਅੱਜ ਤੀਕਰ ਆਪਣੀਆਂ ਜਾਨਾਂ ਜਿਹੜੀਆਂ ਦੇ ਚੁੱਕੇ ਆ ਤੇ ਇਹ ਸੀਗੀ ਖੱਕ ਸਾਹਿਬ ਜੀ ਖਬਰ ਜਿਹੜੀ ਆਪਣੇ ਇਸ ਮਸਲੇ ਦੀ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਆ ਉਹ ਆਪਾਂ ਕਰ ਦਿੱਤੀ ਆ ਜਿਹੜੀ ਪਹਿਲਾਂ ਜਿਹੜੀ ਅਖੀਰਲੀ ਕਰਨੀ ਸੀਗੀ ਤੇ ਖਬਰਾਂ ਆਪਣੀਆਂ ਖੱਕ ਸਾਹਿਬ ਜੀ ਇੱਥੇ ਆ ਕੇ ਮੁੱਕਦੀਆਂ ਤੇ ਆਪਾਂ ਗੱਲਬਾਤ ਆ ਜਿਹੜੀ ਉਹ ਹੋਰ ਖਬਰ ਕੋਈ ਨਾ ਕੋਈ ਲੱਭ ਲੈਂਦੇ ਆ ਤੇ ਹੁਣ ਖੱਕ ਸਾਹਿਬ ਜੀ ਕੀ ਆ ਕਿ ਮੈਨੂੰ ਜੀ ਤੁਹਾਡੇ ਲੱਗ ਰਿਹਾ ਕਿ ਜਿਹੜੇ ਅਮਰੀਕਾ ਦੇ ਉੱਥੇ ਦੇਸ਼ ਆ ਅਰਬ ਕੰਟਰੀਆਂ ਦੇ ਵਿਚ ਜਾਂ ਇਜ਼ਰਾਇਲ ਦੇ ਵਿਚ ਆ ਤੇ ਜਾਂ ਫਿਰ ਜਿਹੜੇ ਖੱਖ ਸਾਹਿਬ ਜੀ ਜਹਾਜ਼ ਅਮਰੀਕਨ ਜਿਹੜੇ ਉਹ ਮੈਡੀਟੇਰੇਨੀਅਨ ਸੀ ਦੇ ਵਿਚ ਖੜੇ ਆ ਨਾ, ਉਹ ਜਿਨ੍ਹਾਂ ਦੇ ਉੱਤੋਂ ਉਹ ਫਾਈਟਰ ਜੈਟ ਉੱਡਦੇ ਵਗੈਰਾ ਆ, ਉਹ ਜਹਾਜ਼ ਆ ਜਿਹੜੇ, ਮੈਨੂੰ ਇਸ ਤਰ੍ਹਾਂ ਲੱਗ ਰਿਹਾ ਭਾਈ ਇਹਦੇ ਤੋਂ ਉਹ ਗੱਲ ਬਣਦੀ ਨੀ ਲੱਗਦੀ, ਕਿਉਂਕਿ ਜਿਹੜਾ ਹੁਣ ਸੈਟੇਲਾਈਟ ਆ ਜਿਹੜੀ, ਸੈਟੇਲਾਈਟ ਚ ਉਹ ਇਹ ਸ਼ੋ ਕਰ ਰਹੀ ਆ ਕਿ ਹੋਰ ਜਹਾਜ਼ ਜਿਹੜੇ ਉਧਰ ਜਪਾਨ ਦੇ ਨੇੜੇ ਸੀਗੇ ਨਾ, ਕਿਉਂਕਿ ਜਪਾਨ ਦੇ ਵਿਚ ਵੀ ਅਮਰੀਕਾ ਦਾ ਆਪਣਾ ਬੇਸ ਹੈਗਾ ਬਹੁਤ ਵੱਡਾ ਨਾ, ਉਧਰੋਂ ਕੁਛ ਜਹਾਜ਼ ਆ ਜਿਹੜੇ ਉਹ ਇਧਰ ਨੂੰ ਆ ਰਹੇ ਆ।
2: ਚੀਮਾ ਸਾਹਿਬ ਕਿੱਦਾਂ ਦੀ ਦੁਨੀਆਂ ਹੈਗੀ ਆ, ਕਿੱਦਾਂ ਦਾ ਸਿਸਟਮ ਆ ਬਣਿਆ ਹੋਇਆ ਕਿ ਇਹ ਅਮਰੀਕਾ ਨੇ ਪਹਿਲਾਂ ਉਹਦੇ ਤੇ ਜਪਾਨ ਦੇ ਉੱਪਰ ਸਿੱਟ ਗਿਆ ਐਟਮ ਬੰਬ ਤੇ ਉੱਥੇ ਲੋਕਾਂ ਨੂੰ ਮਾਰਿਆ ਤੇ ਉੱਥੇ ਫਿਰ ਬੇਸਾਂ ਵੀ ਬਣ ਗਈਆਂ, ਕਿੱਦਾਂ ਦਾ ਕੀ ਚੱਕਰ ਚੱਲ ਰਿਹਾ ਦੁਨੀਆਂ ਦੇ?
1: ਬਸ ਖੱਖ ਸਾਹਿਬ ਜੀ ਇਸੇ ਗੱਲ ਦਾ ਰੌਲਾ, ਹੁਣ ਮੈਨੂੰ ਪਤਾ ਨੀ ਕਿ ਤੁਸੀਂ ਇਹ ਕਦੇ ਗੱਲਾਂ ਸੁਣੀਆਂ ਕਿ ਨਹੀਂ ਸੁਣੀਆਂ, ਪਰ ਮੈਂ ਖੱਖ ਸਾਹਿਬ ਜੀ ਆਪਣੀ ਛੋਟੀ ਉਮਰ ਦੇ ਵਿਚ ਜਦੋਂ ਇੰਡੀਆ ਦੇ ਵਿਚ ਸੀਗੇ ਤੇ ਉਹ ਬਜੁਰਗਾਂ ਦੇ ਕੋਲ ਬਹਿ ਜਾਂਦਾ ਸੀ ਤੇ ਉਹ ਫਿਰ ਗੱਲਾਂ ਸੁਣਾਉਂਦੇ ਹੁੰਦੇ ਸੀਗੇ, ਉਹਦੇ ਵਿਚ ਇੱਕ ਕਥਾ ਕਹਾਣੀ ਇਹ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਕੋਈ ਬੰਦਾ ਸੀਗਾ ਤੇ ਉਹਨੇ ਘੋੜਾ ਛੱਡ ਦਿੱਤਾ, ਉਹਨੇ ਘੋੜਾ ਛੱਡ ਦਿੱਤਾ ਤੇ ਨਾਲ ਉਹਨੇ ਇਹ ਐਲਾਨ ਕਰਤਾ ਜਿਹੜਾ ਮੇਰੇ ਘੋੜੇ ਨੂੰ ਫੜ ਕੇ ਬੰਨੂਗਾ ਨਾ ਉਹ ਮੇਰੇ ਨਾਲ ਯੁੱਧ ਕਰੂਗਾ, ਮੈਂ ਉਹਦੇ ਨਾਲ ਲੜਦਾ। ਤੇ ਉਹ ਖੱਖ ਸਾਹਿਬ ਜੀ ਕਹਿੰਦੇ ਕੋਈ ਰਿਸ਼ੀ ਮੁਨੀ ਸੀਗਾ ਬੇਚਾਰਾ, ਉਹਨੇ ਉਹ ਆਪਣੇ ਜੰਗਲਾਂ ਚ ਲੋਕ ਉਦੋਂ ਰਹਿੰਦੇ ਸੀਗੇ, ਉਹ ਰਿਸ਼ੀ ਮੁਨੀ ਸੀਗਾ, ਉਹਨੇ ਦੇਖਿਆ ਕਿ ਵਾਰਾ ਘੋੜਾ ਫਿਰਦਾ ਤੇ ਉਹਨੂੰ ਘੋੜਾ ਫੜ ਕੇ ਬੰਨ ਲਿਆ, ਘੋੜਾ ਫੜ ਕੇ ਬੰਨ ਲਿਆ ਤੇ ਜਿਹਨੇ ਘੋੜਾ ਛੱਡਿਆ ਸੀਗਾ ਉਹ ਚਲੇ ਗਿਆ, ਉਹ ਕਹਿੰਦਾ ਤੂੰ ਮੇਰਾ ਘੋੜਾ ਬੰਨਿਆ, ਕਹਿੰਦਾ ਯਾਰ ਮੈਂ ਤਾਂ ਘੋੜਾ ਤਾਂ ਤੇਰਾ ਬੰਨਿਆ ਤਾਂ ਨਹੀਂ ਹੈਗਾ, ਤੇ ਮੈਂ ਤਾਂ ਆਹ ਸੀ ਗੱਲ, ਮੈਂ ਕਿਹਾ ਵਾਰਾ ਫਿਰਦਾ ਚਲੋ ਇੱਥੇ ਪੱਠੇ ਪੁੱਠੇ ਪਾ ਦਿਆ ਕਰਾਂਗੇ ਕਦੇ ਚੜ ਜਾਇਆ ਕਰਿਆ, ਉਹ ਕਹਿੰਦਾ ਨਹੀਂ ਮੈਂ ਤਾਂ ਐਲਾਨ ਕੀਤਾ ਲੜਨਾ, ਯਾਨੀ ਕਿ ਉਹ ਜਬਰਦਸਤੀ ਉਹਦੇ ਤੇ ਠੋਸ ਰਿਹਾ ਸੀ ਲੜਾਈ,
2: ਜਬਰਦਸਤੀ ਹੋ
1: ਗਿਆ। ਹਾਂਜੀ ਜਬਰਦਸਤੀ, ਸੋ ਇਹੀ ਕਾਰਨ ਆ ਜਿਹੜਾ ਖੱਖ ਸਾਹਿਬ ਜੀ ਦੇਖੋ ਉਹ ਜਿਹੜੀਆਂ ਗੱਲਾਂ ਨਾ ਉਹ ਸੁਣਾਉਂਦੇ ਹੁੰਦੇ ਸੀਗੇ, ਉਹ ਵੀ ਭਾਰਤ ਦੇ ਵਿਚ ਉਹਨਾਂ ਸਮਿਆਂ ਦੀਆਂ ਗੱਲਾਂ ਆ ਜਦੋਂ ਪੱਛਮੀ ਸਭਿਅਤਾ ਦੇ ਲੋਕ ਆ ਜਿਹੜੇ ਇਹ ਨਵੇਂ ਨਵੇਂ ਭਾਰਤ ਵਿਚ ਜਾ ਕੇ ਉਥੇ ਇਸ ਤਰ੍ਹਾਂ ਦੇ ਮਸਲੇ ਖੜੇ ਕਰਕੇ ਉਥੇ ਦੇ ਲੋਕਾਂ ਨੂੰ ਮਾਰਦੇ ਸੀਗੇ, ਲੁੱਟਦੇ ਸੀਗੇ, ਜਿਸ ਤਰ੍ਹਾਂ ਇੱਥੇ ਅਮਰੀਕਨ ਕੰਟੀਨੈਂਟ ਦੇ ਵਿਚ ਹੋਇਆ,
2: ਹੁਣ ਹੋ ਰਿਹਾ ਉਹ 200 ਸਾਲ ਪਹਿਲਾਂ ਹੋ ਚੁੱਕਿਆ,
1: ਬਿਲਕੁਲ ਉਹੀ ਕੁਛ ਹੁਣ ਹੋ ਰਿਹਾ ਆ। ਹਾਂ ਅਗਲੇ ਨੂੰ ਪਹਿਲਾਂ ਜਾ ਕੇ ਅਗਲੇ ਨੂੰ ਕਹਿਣਾ ਤੂੰ ਮੈਨੂੰ ਆਹ ਦੇ ਦੇ, ਜੇ ਨਹੀਂ ਦਿੰਦਾ ਤਾਂ ਉਹਨੂੰ ਕਹਿਣਾ ਚੰਗਾ ਮੈਂ ਬੰਬ ਮਾਰਦਾ, ਫਿਰ ਉਹ ਤੋਂ ਦਸਖਤ ਕਰਾ ਲੈਣਗੇ, ਫਿਰ ਉਹਨੂੰ ਕਹਿਣਗੇ ਭਈ ਅਸੀਂ ਤੇਰੇ ਮੁਲਕ ਦੀ ਰੱਖਿਆ ਕਰਦੇ, ਹੁਣ ਅਰਬਾਂ ਦੇ ਵਿਚ ਇਹੀ ਰੌਲਾ ਨਾ, ਉੱਥੇ ਦੇਸ਼ ਤਾਂ ਖੋਲੇ ਹੋਏ ਆ ਤੇ ਅਸੀਂ ਤੁਹਾਨੂੰ ਬਚਾਵਾਂਗੇ, ਹੁਣ ਬਚਾਉਣ ਵਾਲਾ ਕੋਈ ਹੈ?
2: ਬਚਾਉਣਾ ਕਿਹਦੇ ਕੋਲੋਂ ਆ ਜਦੋਂ ਤੁਸੀਂ ਆਪਣਾ ਕੰਮ ਕਰ ਰਹੇ ਹੋ, ਤੇਲ ਤੁਸੀਂ ਆਪਣਾ ਵੇਚ ਰਹੇ ਹੋ ਆਪਣੇ ਕੰਮ, ਇਹਨਾਂ ਨੇ ਕੀ ਬਚਾਉਣਾ ਜਾਂ ਕਿਸੇ ਨੇ ਕੀ ਬਚਾਉਣਾ, ਉੱਥੇ ਆਪਣਾ ਅੱਡਾ ਬਣਾ ਕੇ ਤੁਸੀਂ ਬਿਠਾ ਕੇ ਤੇ ਹੁਣ ਅੱਡਾ ਜਿਹੜਾ ਬਣਾਇਆ ਇਹਨਾਂ ਨੇ ਬਣਾਏ ਆ ਅਰਬ ਕੰਟਰੀਆਂ ਦੇ ਵਿਚ, ਉਹਦਾ ਨੁਕਸਾਨ ਕਿੰਨਾ ਹੋਇਆ? ਇੱਕ ਤੇ ਸਭ ਤੋਂ ਵੱਡੀ ਗੱਲ ਕਿ ਮੁਸਲਮਾਨਾਂ ਨੂੰ ਮੁਸਲਮਾਨਾਂ ਨਾਲ ਲੜਾਤਾ, ਬਿਲਕੁਲ ਕਰਾਤਾ, ਉਹਨਾਂ ਨੂੰ ਆਪਸ ਵਿਚ ਕਰਾਤਾ, ਉਹ ਉਹਨਾਂ ਦੀ ਨਹੀਂ ਬਣਦੀ, ਹੁਣ ਉਹਨਾਂ ਦੀਆਂ ਜੰਗਾਂ ਲੰਮੀਆਂ ਕਰ ਦਿੱਤੀਆਂ, ਕੱਲ ਨੂੰ ਨਿੱਕੀ ਮੋਟੀ ਗੱਲ ਹੋਈ ਫੇਰ ਠੂਹ ਠਾਂ ਠਾਂ ਚਾਲੂ ਹੋ ਜਾਣੀ ਹੈ, ਫਿਰ ਮਤਲਬ ਇਹ ਤੇ ਸੋਚਣਾ ਚਾਹੀਦਾ ਸੀ ਕਿ ਧੱਕੇ ਨਾ ਕਰਦੇ ਨਾ, ਧੱਕੇ ਨਾ ਜਾ ਕੇ
1: ਬਣਾਉਂਦੇ ਨਾ ਗੱਲ, ਉਹੀ ਲੋਟੂਆ ਖੱਖ ਸਾਹਿਬ ਜੀ, ਉਹ ਪਹਿਲਾਂ ਇੰਗਲੈਂਡ ਸੀਗਾ, ਫਰਾਂਸ ਸੀਗਾ, ਜਰਮਨ ਸੀਗਾ, ਉਹ ਸੀਗੇ ਤੇ ਫਿਰ ਉਦੋਂ ਬਾਅਦ ਜਿਹੜਾ ਇਹ ਆ ਗਿਆ ਆਪਣਾ ਅਮਰੀਕਾ ਆ ਗਿਆ, ਉਧਰ ਆਪਣੇ ਪਹਿਲਾਂ ਮੰਗੋਲੀਅਨ ਸੀਗੇ, ਮੰਗੋਲੀਆਂ ਤੋਂ ਮਗਰੋਂ ਫੇਰ ਜਿਹੜੇ ਸੀਗੇ ਅਰਬੀ ਆ ਗਏ, ਅਰਬੀਆਂ ਤੋਂ ਪਰਸ਼ੀਅਨ ਆ ਗਏ, ਪਰਸ਼ੀਅਨ ਤੋਂ ਬਾਅਦ ਬ੍ਰਿਟਿਸ਼ ਆ ਗਏ ਤੇ ਉਹ ਸਾਰਾ ਜਿਹੜਾ ਆ ਖੱਖ ਸਾਹਿਬ ਜੀ, ਉੱਦਾਂ ਆਪਾਂ ਭਾਵੇਂ ਇੰਡੀਆ ਨੂੰ ਕਹੀ ਜਾਈਏ ਕਿ ਉੱਥੇ ਗਰੀਬੀ ਆ ਆ ਜੇ ਆ ਵੋ ਆ, ਪਰ ਦੇਖੋ ਉਹਦੀ ਕਿੰਨੀ ਆਬਾਦੀ ਆ, ਸਾਰੀ ਦੁਨੀਆਂ ਨੇ ਉਹਨੂੰ ਲੁੱਟਿਆ ਔਰ ਅੱਜ ਵੀ ਲੁੱਟੀ ਜਾ ਰਹੇ ਆ, ਪਰ ਉੱਥੇ ਦੇ ਲੋਕ ਅਜੇ ਵੀ ਖੱਖ ਸਾਹਿਬ ਜੀ ਰੋਟੀ ਖਾਈ ਜਾਂਦੇ ਆ।
2: ਨਹੀਂ ਐਕਚੁਲੀ ਚੀਮਾ ਸਾਹਿਬ, ਇੰਡੀਆ ਦੇ ਵਿਚ ਚਾਹੇ ਅਸੀਂ ਮੋਦੀ ਨੂੰ 50,000 ਗਾਲ ਕੱਢਦੇ ਲੋਕ, ਕੋਈ ਕੁਛ ਕਹਿ, ਖਾਸ ਕਰ ਪੰਜਾਬੀ ਅਸੀਂ ਤੇ ਬਿਲਕੁਲ ਹੀ ਨਹੀਂ ਉਹਨੂੰ ਪਸੰਦ ਕਰਦੇ ਬੀਜੇਪੀ ਨੂੰ, ਪਰ ਜੇ ਤੁਸੀਂ ਦੇਖਿਆ ਜਾਵੇ ਛੋਟੀ ਜਿਹੀ ਆਪਾਂ ਨਿਗਾਹ ਮਾਰਦੇ ਹਾਂ ਕਿ ਮੋਦੀ ਨੇ ਇਸ ਮੁਲਕ ਨੂੰ ਕਿੱਥੇ ਤੱਕ ਚੱਕ ਦਿੱਤਾ, ਲੋਕਾਂ ਨੂੰ ਪੈਨਸ਼ਨਾਂ ਮਿਲ ਰਹੀਆਂ, ਹਸਪੀਟਲਾਂ ਦੇ ਵਿਚ ਆਮ ਗਰੀਬ ਬੰਦੇ ਦੇ ਇਲਾਜ ਵੀ ਹੋ ਰਹੇ ਆ, ਲੋਕਾਂ ਨੂੰ ਕਣਕ ਵੀ ਮਿਲ ਰਹੀ ਆ, ਥੋੜਾ ਬਹੁਤੀ ਹੁਣ ਪੈਨਸ਼ਨ ਵੀ ਮਿਲਦੀ ਆ, ਉਮਰ 60-65 ਸਾਲ ਤੋਂ ਉਪਰ 1500 ਰੁਪਇਆ ਕਿੰਨਾ ਉਹ ਵੀ ਮਿਲਦੀ ਆ, ਮਤਲਬ ਇਹ ਜੇ ਕਹੀਏ ਨਾ ਜਿੱਦਾਂ ਹੁਣ ਤੁਸੀਂ ਜੇ ਕੰਪੇਅਰ ਕਰੀਏ ਪਾਕਿਸਤਾਨ ਦੇ ਨਾਲ ਜਾਂ ਕਿਸੇ ਹੋਰ ਇਹੋ ਜਿਹੇ ਮੁਲਕ ਨਾਲ, ਤੇ ਉਹ ਤੁਸੀਂ ਕੰਪੇਅਰ ਨਹੀਂ ਇੰਡੀਆ ਨਾਲ ਕਰ ਸਕਦੇ, ਕਿਉਂਕਿ ਇੰਡੀਆ ਚਾਹੇ ਕਿੱਥੇ ਵੀ ਆ ਕੁਛ ਵੀ ਕਰ ਰਿਹਾ ਪਰ ਉਹ ਕੁਛ ਨਾ ਕੁਛ ਉਹਨੇ ਪਾਲਿਸੀਆਂ ਹੁੰਦੀਆਂ ਸਰਕਾਰਾਂ ਦੀਆਂ ਪੁੱਠੀਆਂ ਸਿੱਧੀਆਂ, ਇਹ ਕਰ ਦਿਓ ਉਹ ਕਰ ਦਿਓ, ਤੇ ਉਹਦੇ ਵਿਚ ਇੱਕ ਚੀਜ਼ ਤੇ ਹੈ ਕਿ ਕਾਫੀ ਕੁਛ ਅੱਜ ਮੁਲਕ ਜਿਹੜਾ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਜੀ, ਅੱਜ ਚੌਥੀ ਕੋਈ ਪਾਵਰ ਕਹੀ ਜਾ ਰਿਹਾ, ਇਕਾਨਮੀ ਤੀਜੀ ਹੋ ਗਈ, ਚੌਥੀ ਹੋ ਗਈ, ਬੜੀ ਵੱਡੀ ਗੱਲ ਨੀ? ਸਾਨੂੰ ਚੀਮਾ ਸਾਹਿਬ ਜਿਹੜੇ ਜਮਾਨੇ ਚ ਆਪਾਂ ਬਾਹਰ ਨਿਕਲੇ ਆ, ਸਾਨੂੰ ਹਿੰਦੂ ਹਿੰਦੂ ਕਰਕੇ ਲੋਕ ਅਰਬੀ ਤੇ ਸਾਨੂੰ ਬਰਦਾਸ਼ਤ ਨਹੀਂ ਕਰਦੇ ਨਾ, ਉਹ ਜਿੱਦਾਂ ਸਮਝਦੇ ਕਿ ਸਭ ਤੋਂ ਘਟੀਆ ਲੋਕ ਇਹ ਆ ਇੱਥੇ ਸਾਡੀ। ਚਲੋ ਮਾੜੀ ਮੋਟੀ ਇੱਥੇ ਦਾ ਕੋਈ ਸਿਸਟਮ ਹੈਗਾ ਸੀ ਚੰਗਾ, ਜਿਹਦੇ ਮਾੜੀ ਮੋਟੀ ਇੱਜ਼ਤ ਹੈਗੀ ਸੀ, ਕੋਈ ਏਦਾਂ ਨਹੀਂ ਸੀ ਕਹਿੰਦਾ, ਪਰ ਉਹਨੂੰ ਬਦਲ ਦਿੱਤਾ ਗਿਆ। ਅੱਜ ਇੰਡੀਆ ਦੀ ਗੱਲ ਹੁੰਦੀ ਆ ਦੁਨੀਆਂ ਦੇ ਉੱਪਰ, ਕਿਤੇ ਵੀ ਵਰਲਡ ਦੇ ਵਿੱਚ ਤੁਸੀਂ ਬੈਠੋ ਤੇ ਕੋਈ ਵੀ ਮੀਡੀਆ ਹੈਗਾ ਦੁਨੀਆਂ ਦਾ, ਉਹ ਸਾਰੇ ਇੰਡੀਆ ਦੀ ਗੱਲ ਕਰਦੇ ਆ, ਮੋਦੀ ਦੀ ਗੱਲ ਕਰਦੇ ਆ ਕਿ ਵੀ ਮੋਦੀ ਸਾਹਿਬ। ਹੁਣ ਇਹ ਵੀ ਗੱਲ ਤੁਰਦੀ ਹੈ ਕਿ ਮੋਦੀ ਸਾਹਿਬ ਨੂੰ ਕਹੋ ਜੀ ਜੰਗ ਬੰਦ ਕਰਾ ਦੇਣਾ, ਅਮਰੀਕਾ ਕਹਿ ਰਿਹਾ, ਨਹੀਂ ਤੇ ਸਾਨੂੰ ਕੌਣ ਪੁੱਛਦਾ ਹੁੰਦਾ ਜੀ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਉਹ ਪਾਵਰ ਹੈ ਖਾਕ ਸਾਹਿਬ ਜੀ। ਮੈਂ ਅਰਜਨਟਾਈਨਾ ਦੇ ਵਿੱਚ ਸੀਗਾ 1974 ਦੀ ਗੱਲ ਆ, ਜਦੋਂ ਪਹਿਲੀ ਵਾਰੀ ਇੰਡੀਆ ਦੇ ਵਿੱਚ ਜਿਹੜਾ ਉਹ ਐਟਮ ਬੰਬ ਦਾ ਧਮਾਕਾ ਹੋਇਆ ਸੀਗਾ, ਇੰਦਰਾ ਗਾਂਧੀ ਸੀਗੀ ਉਦੋਂ ਉਥੋਂ ਦੀ, ਤੇ ਉਹ ਮੇਰਾ ਜਿਹੜਾ ਮਾਲਕ ਸੀਗਾ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਬੰਬਾ ਐਟੋਮਿਕਾ, ਕਹਿੰਦਾ ਐਟਮ ਬੰਬ ਨੂੰ ਬੰਬਾ ਐਟੋਮਿਕਾ ਕਹਿੰਦੇ ਹੋ, ਕਹਿੰਦਾ ਸਾਡੇ ਇੰਡੀਆ ਨੇ ਬਣਾ ਲਿਆ, ਕਹਿੰਦਾ ਬੱਲੇ ਬੱਲੇ ਹੁਣ ਕਹਿੰਦਾ ਤੁਸੀਂ ਬਹੁਤ ਦੂਏ ਆ, ਤੇ ਬੜਾ ਉਦੋਂ ਉਹ ਉੱਥੇ ਅਰਜਨਟਾਈਨਾ ਦੇ ਵਿੱਚ ਵੀ ਪਿਆ ਸੀਗਾ ਵੀ ਇੰਡੀਆ ਹੁਣ ਮਾੜੀ ਮੋਟੀ ਪਾਵਰ ਨੀ ਹੈਗੀ, ਉਹਨੇ ਐਟਮ ਬੰਬ ਬਣਾ ਲਿਆ ਆ। ਸੋ ਹੌਲੀ ਹੌਲੀ ਜਿਹੜਾ ਉਹ ਤਰੱਕੀ ਕਰ ਰਿਹਾ ਖਾਕ ਸਾਹਿਬ ਜੀ, ਪਰ ਜਿਹੜਾ ਮੈਂ ਇਰਾਨ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਮੈਂ ਸਾਲ ਕਰਿਆ ਉੱਥੇ ਵੀ, ਤੇ ਉਹ ਜਦੋਂ ਇਰਾਨ ਇਰਾਕ ਦੀ ਲੜਾਈ ਲੱਗੀ ਆ, ਪਹਿਲੀ ਮਿਸਲ ਜਦੋਂ ਡਿੱਗੀ ਸੀ ਆ ਕੇ, ਉਧਰ ਕੀ ਹੋਇਆ ਸੀ ਸ਼ਾਮ ਨੂੰ ਅਸੀਂ ਕੰਮ ਤੋਂ ਕੰਮ ਬੰਦ ਕਰਕੇ ਹਟੇ ਸੀਗੇ, ਤੇ ਉੱਥੇ ਖਾਕ ਸਾਹਿਬ ਜੀ ਜਿਹੜੇ ਸੀਗੇ ਲੋਕ ਉਹ ਆਪਣੀ ਕਦਰ ਕਰਦੇ ਸੀ ਬੜੇ ਸਰਦਾਰਾਂ ਦੀ,
2: ਇਰਾਨ ਚ ਕਰਦੇ ਸੀ, ਇਰਾਨ ਲੈਂਗੁਏਜ ਦੇ ਨਾਲ ਵੀ ਨੈਚਰ ਸੀ ਨਾਲ, ਤੇ ਇੰਡੀਆ ਨਾਲ ਕਾਫੀ ਟੈਚ ਸੀ ਲੋਕਾਂ ਦੇ ਨਾਲ।
1: ਬਿਲਕੁਲ ਬਿਲਕੁਲ, ਤੇ ਉਹ ਬੜੇ ਕਰਦੇ ਸੀ। ਅਰਬਾਂ ਕੰਟਰੀਆਂ ਦੇ ਵਿਚ ਤਾਂ ਮੈਂ ਨੀ ਬਹੁਤਾ ਗਿਆ, ਤੇ ਥੋੜਾ ਬਹੁਤਾ ਇਦਾਂ ਨੰਗੇ ਵੜਦੇ ਕਿੰਨੀਆਂ ਕੰਟਰੀਆਂ ਵਿਚ ਆਏ ਆ, ਪਰ ਉੱਥੇ ਰਹਿਣ ਦਾ ਚਾਂਸ ਜਿਹੜਾ ਉਹ
2: ਨੀ ਸੀ ਸਾਡੀ ਲੋਕਾਂ ਦੀ, ਸਾਨੂੰ ਨੀ ਸੀ। ਬਿਲਕੁਲ ਸੱਚੀ ਗੱਲ ਹੈ।
1: ਅਰਬਾਂ ਦੇ ਵਿਚ ਫਿਰ ਖਾਕ ਸਾਹਿਬ ਜੀ ਇੱਦਾਂ ਹੈ ਨਾ ਵੀ ਉਹ ਅਰਬੀ ਆ ਜਿਹੜੇ ਉਹ ਸਾਰੇ ਉਥੋਂ, ਇੱਕ ਕਕਸ਼ਾ ਜੀ ਹੋਰ ਵੀ ਉਹ ਇਹਦੇ ਵਿੱਚ ਜਿਹੜਾ ਉਹ ਰੋਲ ਪਲੇ ਕਰਦੀ ਆ, ਉਹ ਗੱਲ ਇਹ ਆ ਕਿ ਜਿਹੜੇ ਇਹ ਅਰਬੀ ਕੰਟਰੀ ਆ ਨਾ, ਕਟਰ ਕੁਟਰ ਵਗੈਰਾ ਜਿੰਨੇ ਵੀ ਹੈਗੇ ਆ ਛੋਟੇ ਛੋਟੇ, ਇਹ ਕਕ ਸਾਹਿਬ ਜੀ ਇੰਡੀਆ ਦੇ ਵਿੱਚੋਂ ਜਿਹੜੇ ਦੂਸਰੀਆਂ ਸਟੇਟਾਂ ਹੈ ਨਾ, ਗਰੀਬ ਸਟੇਟਾਂ ਸੀਗੀਆਂ ਕੋਸਟ ਲਾਈਨ ਦੀਆਂ ਸੀਗੀਆਂ, ਇਹ ਉਥੋਂ ਕੁੜੀਆਂ ਕੜੀਆਂ ਮੁੱਲ ਲਿਆਉਂਦੇ ਸੀ
2: ਬਹੁਤ ਛੋਟੀ ਜਿਹੀ ਟਾਈਮ ਦੀ ਗੱਲ ਹੈ, 10 ਸਾਲ ਦੀ ਗੱਲ ਹੋਣੀ ਆ। ਸ਼ੇਖ ਜਿਹੜਾ ਉਹ ਕੁੜੀ ਲੈ ਕੇ ਆ ਰਿਹਾ ਸੀ ਏਅਰਪੋਰਟ ਤੇ, ਉਹਨਾਂ ਨੇ ਫੜ ਲਿਆ, ਉਹਨੇ ਕਿਹਾ ਭਾਈ ਇਹ ਕਿੱਧਰ ਲਈ ਜਾਣਾ, ਉਹਨਾਂ ਨੇ ਉਹ ਕਹਿੰਦਾ ਮੈਂ ਤਾਂ ਮੁੱਲ ਲੈ ਕੇ ਆਇਆ, ਇਹਨਾਂ ਦੇ ਟੱਬਰ ਨੇ ਵੇਚੀ ਆ। ਇਹ ਹੁੰਦਾ ਕੁੜੀਆਂ ਸੋਹਣੀਆਂ ਕੁੜੀਆਂ ਨੂੰ ਇੱਥੇ ਦਲਾਲ ਹੈਗੇ ਸੀ ਜਿਹੜੇ ਉਹਨਾਂ ਦੇ ਕਰਾ ਦਿੰਦੇ ਸੀ ਤੇ ਉਹਨਾਂ ਨੂੰ ਲੈ ਜਾਂਦੇ ਸੀ ਉੱਥੇ ਮੁਲਖਾਂ ਦੇ, ਬਹੁਤ ਕੁਝ ਹੁਣ
1: ਬਿਲਕੁਲ ਬਿਲਕੁਲ ਉਹ ਸਾਰਾ ਕੁਝ ਹੁੰਦਾ ਸੀਗਾ। ਇਸ ਕਰਕੇ ਫਿਰ ਉਹ ਲੋਕ ਆਪਾਂ ਜਿਹੜੇ ਭਾਰਤ ਦੇ ਲੋਕ ਇਹਨਾਂ ਨੂੰ ਘਟੀਆ ਸਮਝ ਕੇ ਅਸੀਂ ਤਾਂ ਇਹਨਾਂ ਦੀਆਂ ਕੁੜੀਆਂ ਮੁੱਲ ਲੈ ਕੇ ਲਿਆ ਕੇ ਰੱਖਦੇ ਆ, ਫਿਰ ਉਹਨਾਂ ਨੂੰ ਆ ਕੇ ਉੱਥੇ ਕਈ ਵਾਰੀ ਇੱਦਾਂ ਦੇ ਚਾਂਸ ਵੀ ਹੋਏ ਆ ਕਿ ਉਹ ਪਹਿਲਾਂ ਕੁੜੀਆਂ ਨੂੰ ਇੱਦਾਂ ਵੀ ਲਿਆਉਂਦੇ ਸੀਗੇ ਵੀ ਤੁਹਾਨੂੰ ਅਸੀਂ ਨੌਕਰੀ ਦੇਵਾਂਗੇ ਉੱਥੇ ਕੰਮ ਤੇ ਲੈ ਕੇ ਚੱਲੇ ਆ, ਵੀ ਤੂੰ ਸਾਡਾ ਖਾਣਾ ਬਣਾਈ ਸਾਨੂੰ ਉਹ ਮਤਲਬ ਕਿਚਨ ਦਾ ਹੈਲਪ ਕਰਾਈ।
2: ਹਜੇ ਵੀ ਹੈ, ਹਜੇ ਵੀ ਸਾਡੇ ਲੋਕ ਕੁੜੀਆਂ ਬਹੁਤ ਪੰਜਾਬ ਤੋਂ ਵੀ ਔਰ ਪੂਰੇ ਇੰਡੀਆ ਚੋ ਜਾਂਦੀਆਂ ਹੈਗੀਆਂ, ਜਾਬਾਂ ਦੇ ਚੱਕਰ ਦੇ ਵਿਚ ਦਲਾਲ ਹੈਗੇ ਆ, ਏਜੰਟ ਹੈਗੇ ਆ।
1: ਹਾਂਜੀ, ਉਹ ਪਹਿਲਾਂ ਜੋਬ ਦਾ ਝਾਂਸਾ ਦੇ ਦਿੰਦੇ ਆ ਤੇ ਮਗਰੋਂ ਨਹੀਂ ਲਿਜਾ ਕੇ ਉੱਥੇ ਹੋਰ ਤਰ੍ਹਾਂ
2: ਲੱਗਦੇ, ਤੂੰ ਕੁਛ ਨੀ ਕਰਨਾ, ਤੂੰ ਬਸ ਉਹ ਸ਼ੇਖਾਂ ਦੀ ਰੋਟੀ ਬਣਾਉਣੀ ਆ ਤੇ ਇਦਾਂ ਕੰਮ ਕਰਨਾ, ਤੇ ਮੁੜ ਕੇ ਉਹ ਇੰਨੇ ਪੈਸੇ ਤੈਨੂੰ ਮਿਲਣੇ, ਤੁਹਾਡਾ ਘਰ ਬਾਰ ਰਿਹਾ ਟੋਪ ਦਾ ਹੋ ਜਾਣਾ, ਉਹਦੇ ਕੋਲੋਂ 2-4 ਲੱਖ ਰੁਪਇਆ ਲੈ ਕੇ ਤੇ ਉਹਨਾਂ ਨੂੰ ਤੋਰ ਦਿੰਦੇ ਤੇ ਅੱਗਿਓ ਪਿਓ ਉਹਨਾਂ ਕੋਲੋਂ ਵੀ ਲੈ ਲੈਂਦੇ ਆ ਤੇ ਉੱਥੇ ਉਹਨਾਂ ਨੂੰ ਫਸਾ ਕੇ ਆ ਜਾਂਦੇ ਆ। ਇਹ ਹੁੰਦਾ, ਇਹ ਹੁੰਦਾ ਵਾ, ਇਹ ਹੁੰਦਾ ਹੀ ਰਹਿਣਾ ਵਾ, ਇਹ ਬੁੱਕਣਾ ਨੀ ਗਾ ਸੀ ਥੋੜੀ, ਉਹ ਗਰੀਬੀ ਹੈਗੀ ਆ, ਇਹ ਚ ਕੋਈ ਸ਼ੱਕ ਨੀ, ਗਰੀਬੀ ਨੀ ਹੈਗੀ, ਗਰੀਬੀ ਹੈਗੀ ਆ। ਇਹੋ ਜਿਹੀ ਜਗ੍ਹਾ ਹੈਗੀ ਆ ਇੰਡੀਆ ਦੇ ਵਿਚ ਜਿੱਥੇ ਰੋਟੀ ਦੇ ਲਾਲੇ ਪਏ ਹੋਏ, ਰੋਟੀ ਨਹੀਂ ਮਿਲਦੀ ਲੋਕਾਂ ਨੂੰ, ਬਹੁਤ ਬੁਰੇ ਹਾਲ ਆ, ਪਰ ਇਹ ਚੀਜ਼ਾਂ ਚੱਲਣੀਆਂ ਚੱਲਦੀਆਂ ਰਹਿੰਦੀਆਂ ਜੀ।
1: ਬਿਲਕੁਲ ਖਾਕ ਸਾਹਿਬ ਜੀ, ਇਹ ਚੀਜ਼ਾਂ ਜਿਹੜੀਆਂ ਇੱਕੋ ਜਿਹੜੀ ਚੀਜ਼ ਆ ਇਹਨੂੰ ਬਦਲ ਸਕਦੀ ਆ। ਉੱਥੇ ਜਿਹੜਾ ਆ ਹੁਣ ਜਿਹੜੇ ਲੋਕ ਹੈ ਨਾ ਭਾਰਤ ਦੇ, ਉਹ ਖਾਕ ਸਾਹਿਬ ਜੀ ਜਿਹੜਾ ਨਾ 84 ਦੇ ਵਿਚ ਇੰਡੀਆ ਦੀ ਗੋਰਮੈਂਟ ਨੇ ਉਹ ਜਿਹੜਾ ਨਾ ਉੱਥੇ ਫਲੂਹਾ ਸਿੱਟਿਆ ਸੀਗਾ, ਜਿਹੜੀ ਅੱਗ ਉੱਥੇ ਵਰਨ ਲਾਤੀ ਸੀ ਉਹਨਾਂ ਨੇ ਸਿੱਖਾਂ ਦੇ ਖਿਲਾਫ਼, ਉਹ ਖਾਕ ਸਾਹਿਬ ਜੀ ਮੁਸਲਮਾਨਾਂ ਦੇ ਵੀ ਤੇ ਸਿੱਖਾਂ ਦੇ ਖਿਲਾਫ਼ ਵੀ, ਉਹ ਜਿਹੜੀ ਆਏ RRS ਕਹਿ ਲਓ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਅਦਾਰੇ ਸੀਗੇ ਇੰਦਰਾ ਗਾਂਧੀ ਤੋਂ ਮਰਨ ਤੋਂ ਬਾਅਦ, ਫਿਰ ਉਹਦਾ ਮੁੰਡਾ ਜਿਹੜਾ ਸੀਗਾ ਉਹ ਭੜਕਾਉਣ ਲੱਗ ਪਿਆ ਲੋਕਾਂ ਨੂੰ, ਹਿੰਦੂਆਂ ਨੂੰ, ਕਿਉਂਕਿ ਹਿੰਦੂਆਂ ਦੀ ਮੈਜੋਰਟੀ ਆ, ਤੇ ਉਹਦੇ ਕਾਰਨ ਜਿਹੜੀ ਆ ਕਾਫੀ ਨਫ਼ਰਤ ਆ ਜਿਹੜੀ ਫੈਲ ਗਈ ਸੀ। ਪਰ ਹੁਣ ਆਹ ਪਿਛਲੇ 2-3-4-5 ਸਾਲ ਤੋਂ ਜਿਹੜਾ ਆ ਉਹ ਭਾਰਤੀ ਲੋਕਾਂ ਦੀ ਸੋਚ ਆ ਜਿਹੜੀ ਉਹ ਇਧਰੋਂ ਜਿਹੜੀ ਆ ਉਹ ਬਦਲਦੀ ਨਜ਼ਰ ਆ ਰਹੀ ਆ ਗੱਲਾਂ ਬਾਤਾਂ ਤੋਂ ਜਾਂ
2: ਆਰਐਸਐਸ ਹੈਗਾ ਨਾ ਭਾਜੀ, ਇਹਦੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਜਾਂ ਤੁਸੀਂ ਲਾ ਲੋ ਬੀਜੇਪੀ ਵੀ ਹੈਗੀ ਆ, ਇਹ ਇਹਨਾਂ ਦਾ ਕੰਮ ਹੀ ਹੈ ਕਿ ਅਸੀਂ ਹਿੰਦੂ ਮੁਲਕ ਬਣਾਉਣਾ ਵਾ, ਹਿੰਦੂ ਸਟੇਟ ਬਣਾਉਣੀ ਆ, ਔਰ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਕਿੱਦਾਂ ਬਣਾ ਸਕਦੇ ਹੋ ਤੁਹਾਡੇ। ਹੁਣ ਤੁਸੀਂ ਇਹ ਦੇਖੋ ਕਿ ਬਹੁਤੇ ਹਿੰਦੂ ਜਿਹੜੇ ਆ, ਹਿੰਦੂ ਧਰਮ ਨੂੰ ਮੰਨਣ ਵਾਲੇ ਆ, ਉਹ ਇਹਨਾਂ ਦੇ ਅਗੇਂਸਟ ਤੁਰ ਪਏ ਆ, ਬਹੁਤ ਲੋਕ ਬੋਲਣ ਲੱਗ ਪਏ ਆ, ਉਹ ਗੱਲਾਂ ਪੁਰਾਣੀਆਂ ਨਹੀਂ ਰਹਿ ਗਈਆਂ, ਲੋਕ ਥੋੜੇ ਜਿਹੇ ਜਿਹੜੇ ਨਾ ਉਹ ਸਿਆਣੇ ਹੋਣੇ ਚਾਲੂ ਹੋ ਗਏ ਆ ਕਿ ਇੱਕ ਮੁਲਕ ਬੱਜਾ ਹੋਇਆ, ਸੋਹਣਾ ਮੁਲਕ ਆ, ਹਰ ਤਰ੍ਹਾਂ ਦੇ ਇੱਥੇ ਲੋਕ ਰਹਿੰਦੇ ਆ, ਉਹ ਆਪਣਾ ਆਪਣਾ ਕਲਚਰ ਆ, ਤੁਸੀਂ ਉਹਨਾਂ ਨੂੰ ਕਿਸ ਹੁਣ ਸਾਡੇ ਧਰਮ ਚ ਵੜ ਕੇ ਇਹਨਾਂ ਨੇ ਕਿੰਨਾ ਕੁਛ ਨੁਕਸਾਨ ਕੀਤਾ। ਸ਼੍ਰੋਮਣੀ ਕਮੇਟੀ ਦੇ ਵਿੱਚੋਂ ਕੁਛ ਕੁਛ ਇਹੋ ਜਿਹੀਆਂ ਬੁੱਕਾਂ ਵੀ ਮੈਂ ਦੇਖ ਰਿਹਾ ਸੁਣ ਰਿਹਾ ਕਿ ਜਿਹੜੀਆਂ ਬਿਲਕੁਲ ਸਾਡੇ ਗੁਰੂਆਂ ਦੇ ਅੰਗੇਜ਼ ਲਿਖੀਆਂ ਗਈਆਂ ਉਹ ਉੱਥੇ ਅਜਾਇਬ ਘਰ ਚ ਰੱਖੀਆਂ ਗਈਆਂ ਵਾ, ਮਤਲਬ ਕੁਛ ਹੀ ਹੋ ਰਿਹਾ ਵਾ। ਇਹ ਜਿਹੜੀ ਸਿਆਸਤ ਆ, ਗੰਦੀ ਸਿਆਸਤ, ਬਾਦਲਾਂ ਨੇ ਬਹੁਤ ਬੇੜਾ ਗਰਕ ਕੀਤਾ ਜੀ ਸਾਡੇ ਪੰਜਾਬ ਦਾ, ਬਹੁਤ ਜ਼ਿਆਦਾ ਬਾਦਲਾਂ ਨੇ ਬਿਲਕੁਲ ਢਾਹ ਲਾ ਕੇ ਰੱਖ ਦਿੱਤੀ ਹੈ। ਹੁਣ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਕਿੰਨੇ ਸਾਲ ਹੋ ਗਏ, ਹੋਣ ਹੀ ਨਹੀਂ ਦੇ ਰਹੇ ਸੈਂਟਰ।
1: ਦੇਖੋ
2: ਸੈਂਟਰ ਕੌਣ ਹੁੰਦਾ ਜੀ ਉਹਨਾਂ ਦੀ ਇਲੈਕਸ਼ਨ ਕਰਾਉਣ ਵਾਲਾ,
1: ਉਹ ਤਾਂ ਜੀ ਇੱਕ ਇੰਡੀਪੈਂਡੈਂਟ ਉਹ ਇੱਕ ਇੰਸਟੀਟਿਊਸ਼ਨ ਆ,
2: ਇੰਡੀਪੈਂਡੈਂਟ ਸੰਸਥਾ, ਉਹਨੂੰ ਤੁਸੀਂ ਕਿਹੜੇ ਤਰੀਕੇ ਨਾਲ ਆਪਣੇ ਮਰਜ਼ੀ ਦੇ ਨਾਲ ਤੁਸੀਂ ਦੱਬ ਕੇ ਬੈਠੇ ਕਿ ਇਲੈਕਸ਼ਨਾਂ ਨਹੀਂ ਕਰਾਉਣੀਆਂ, ਉਹੀ ਮੁੜ ਮੁੜ ਕੇ ਇਸੇ ਕਰਕੇ ਨਹੀਂ ਹੋ ਰਹੀਆਂ ਕਿ ਕੱਲ ਨੂੰ ਇਲੈਕਸ਼ਨਾਂ ਲੜਨੀਆਂ ਵਾ ਤੇ ਇਸ ਆਮ ਆਦਮੀ ਨਾ ਕਿ ਬੀਜੇਪੀ ਨੂੰ ਅਸੀਂ ਬੀਜੇਪੀ ਦੇ ਅਕਾਲੀ ਦਲ ਨੂੰ ਅਸੀਂ ਸਪੋਰਟ ਕਰਕੇ ਤੇ ਸਰਕਾਰ ਬਣਾਉਣੀ ਹੈ।
1: ਖਾਕਸਾ ਜੀ ਦੇਖੋ ਇੱਥੇ ਇੱਕ ਹੋਰ ਮੇਰੇ ਦਿਮਾਗ ਦੇ ਵਿੱਚ ਜਿਹੜੀ ਗੱਲ ਆ ਰਹੀ ਆ ਏਦਾਂ ਆ ਕਿ ਦੇਖੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਗਾ ਨਾ, ਉਹਨੇ ਸੋਨਾ ਜਿਹੜਾ ਸੀਗਾ ਉਹ ਹਰਿਮੰਦਰ ਸਾਹਿਬ ਦੇ ਉੱਤੇ ਕਿਉਂ ਬਣਾਇਆ? ਮੈਨੂੰ ਇਹਦੇ ਪਿੱਛੇ ਇਹ ਲੱਗ ਰਿਹਾ ਕਿ ਦੇਖੋ ਜਿਹੜੇ ਇਹ ਬਾਦਸ਼ਾਹ ਹੁੰਦੇ ਆ, ਮਹਾਰਾਜਾ ਰਣਜੀਤ ਸਿੰਘ ਨੂੰ ਕਈ ਲੋਕ ਕਹਿੰਦੇ ਉਹ ਐਵੇਂ ਸ਼ਰਾਬੀ ਸੀ, ਇਹ ਸੀ ਫੀਮਚੀ ਸੀ, ਉਹ ਨਹੀਂ ਫਰੀਮਚੀ ਨਹੀਂ ਸੀਗਾ ਬੁੱਢੇ ਬਾਰੇ, ਉਹਨੂੰ ਜਾ ਕੇ ਦਰਦ ਜੋੜਾਂ ਚ ਉਦੋਂ ਫੀਮ ਆ ਜਿਹੜੀ ਦਵਾਈ ਇਹੀ ਹੁੰਦੀ ਸੀ।
2: ਫੀਮ ਇਹ ਤੇ ਚਲੋ ਗੱਲਾਂ ਬਣਾਉਣ ਵਾਲੀਆਂ, ਜਿਹੜਾ ਉਹਦਾ ਰਾਜ ਆ ਉਹ ਜਿਹਾ ਰਾਜ ਕੋਈ ਅੱਜ ਤੱਕ ਦੁਨੀਆਂ ਤੇ ਕੋਈ ਦੇਖ ਸਕਿਆ ਜੀ? ਅੱਜ ਤੱਕ
1: ਹੋਇਆ ਨੀ ਬਿਲਕੁਲ। ਹਾਂਜੀ ਹੁਣ ਖਾਕ ਸਾਹਿਬ ਜੀ ਦੇਖੋ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਕਿ ਉਹ ਬਾਦਸ਼ਾਹ ਜਿਹੜਾ ਸੀ ਉਹ ਇੰਨਾ ਸਿਆਣਾ ਸੀਗਾ, ਉਹਨੂੰ ਇਸ ਗੱਲ ਦਾ ਪਤਾ ਸੀ ਵੀ ਜੇ ਮੈਂ ਸੋਨਾ ਸਾਰਾ ਆਪਣੇ ਘਰ ਰੱਖੂਗਾ ਤੇ ਕੱਲ ਨੂੰ ਜਦੋਂ ਮੇਰਾ ਰਾਜ ਜਿਹੜਾ ਉਹ ਕਿਸੇ ਨੇ ਆ ਕੇ ਲੁੱਟਣਾ, ਉਹਨੂੰ ਇਸ ਗੱਲ ਦਾ ਵੀ ਪਤਾ ਸੀ ਵੀ ਇਹ ਸਦਾ ਨੀ ਰਹਿਣਾ ਰਾਜ, ਤੇ ਫੇਰ ਜਿਹੜੇ ਲੁਟੇਰੇ ਆਉਣਗੇ ਉਹ ਜਿੱਦਾਂ ਅੱਗੇ ਦਿੱਲੀ ਨੂੰ ਲੁੱਟ ਕੇ ਲਿਜਾਂਦੇ ਸੀਗੇ ਤੇ ਫੇਰ ਉਹ ਇਹਨੂੰ ਲੁੱਟਣਗੇ।
2: ਚਲੋ ਇਹ ਵੀ ਤੁਹਾਡੀ ਗੱਲ ਸਹੀ ਹੈ, ਸੋਚ ਹੋ ਸਕਦੀ ਤੁਹਾਡੀ ਗੱਲ ਸਹੀ ਇਹ ਵੀ ਹੋ ਸਕਦੀ ਹੈ ਉਹ, ਪਰ ਉਹਨਾਂ ਦੀ ਜਿਹੜੀ ਨਾ ਤਮੰਨਾ ਦੇਖੋ ਉਹਨਾਂ ਨੇ ਕਿੰਨੀਆਂ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿੰਨੀਆਂ ਮਸਜਿਦਾਂ ਦਾ ਬਣਾਈਆਂ,
1: ਬਿਲਕੁਲ
2: ਕਿੰਨਾ ਕੁਛ ਬਣਿਆ, ਹਰ ਧਰਮ ਦਾ ਸਤਿਕਾਰ ਕੀਤਾ,
1: ਇਹਨਾਂ
2: ਨੇ ਆਪਣਾ ਸੋਨਾ ਚੜਾ ਕੇ ਸਾਰਾ ਕੁਛ ਕੀਤਾ। ਉਹਨਾਂ ਦੇ ਮੈਨੂੰ ਲੱਗਦਾ ਕਿ ਉਹਨਾਂ ਦੇ ਮਨ ਚ ਇਹੋ ਜਿਹੀ ਗੱਲ ਤੇ ਨਹੀਂ ਹੋਏਗੀ ਕਿ ਕੋਈ ਲੁੱਟਣ ਆਏਗਾ ਜਾਂ ਗੱਲ ਨੂੰ ਕੀ ਹੋਣਾ ਕੀ ਨਹੀਂ, ਇਹ ਵੀ ਗੱਲ ਤੁਹਾਡੀ ਵਾਲੀ ਗੱਲ ਵੀ ਹੋ ਸਕਦੀ, ਇਹ ਵੀ ਸਹੀ ਹੋ ਸਕਦੀ, ਸੋਚ ਬੰਦੇ ਦੀ ਪਤਾ ਨਹੀਂ ਕਿੱਧਰ ਦੀ ਹੁੰਦੀ ਕਿੱਧਰ ਨੂੰ ਚਲੇ
1: ਜਾਂਦੀ। ਹਾਂਜੀ ਉਹ ਮੈਂ ਇਹੀ ਕਹਿ ਰਿਹਾ ਕਿ ਉਹਨਾਂ ਨੇ ਸੋਨਾ ਉੱਥੇ ਮਰਦ ਉੱਤੇ ਮੜਵਾਤਾ ਵੀ ਜਦੋਂ ਜੇ ਕੋਈ ਆਊਗਾ ਫਿਰ ਜਦੋਂ ਹੁਣ ਤੁਸੀਂ ਨਾ ਜਿਹੜਾ ਇੱਕ ਸਾਰੇ ਦੇਸ਼ ਦੀ ਸਾਂਝੀ ਚੀਜ਼ ਹੁੰਦੀ ਆ ਨਾ, ਜਦੋਂ ਉਹਨੂੰ ਆ ਕੇ ਕੋਈ ਢਾਊਗਾ ਜਾਂ ਲੁੱਟੂਗਾ ਫਿਰ ਸਾਰਾ ਦੇਸ਼ ਉਹਦੇ ਖਿਲਾਫ਼ ਲੜੂਗਾ ਨਾ ਕਿ ਇਕੱਲਾ ਬਾਦਸ਼ਾਹ। ਮੇਰੀ ਗੱਲ ਸਮਝ ਰਿਹਾ ਮੈਂ ਕੀ?
2: ਬਿਲਕੁਲ ਇਹ ਵੀ ਤੁਹਾਡੀ ਗੱਲ ਸਹੀ ਹੈ, ਪਰ ਇਹ ਇੱਥੇ ਤੇ ਇੰਡੀਆ ਦੇ ਵਿੱਚ ਤੇ ਧਰਮਾਂ ਦੇ ਨਾਂ ਦੇ ਉੱਪਰ ਤੇ ਪਵਾੜੇ ਪਾਏ ਦੇ ਚੀਮਾ ਸਾਹਿਬ, ਇਹ ਗੱਲਾਂ ਨਾ ਹੁਣ ਕੋਈ ਬੰਦੇ ਵਾਲੀ ਗੱਲ ਹੋਵੇ, ਆਰਐਸਐਸ ਵਰਗੇ ਜਿਹੜੇ ਅਦਾਰੇ ਆ, ਮੈਨੂੰ ਲੱਗਦਾ ਇੱਥੇ ਅਮਰੀਕਾ ਚ ਤਾਂ ਉਹਨਾਂ ਨੇ ਅਮਰੀਕਾ ਨੇ ਸਾਰੇ ਬੈਨ ਕਰ ਦਿੱਤੇ ਆ ਉਹ ਕਿ ਇੱਥੇ ਆਰਐਸਐਸ ਨੇ ਤੇ ਕੋਈ ਇਹ ਨੀ ਤੇ ਕੋਈ ਉਹ ਨੀ। ਇਹ ਜੇ ਬੰਦੇ ਦੇ ਪੁੱਤ ਬਣ ਜਾਣ ਕਿ ਤੁਸੀਂ ਅਸੀਂ ਇਹ ਕੰਮ ਨਹੀਂ ਕਰਨਾ, ਰਲ ਮਿਲ ਕੇ ਰਹੋ ਦੇਖੋ ਤੁਸੀਂ ਡਿਬੇਟਾਂ ਹੁੰਦੀਆਂ ਟੀਵੀ ਦੇ ਉੱਪਰ ਮੁਸਲਮਾਨ ਹਿੰਦੂ, ਉਹ ਬਸ ਇਹਦੇ ਤੋਂ ਗਾਂ ਗੋ ਨਿਕਲਦੀਆਂ ਨੀ, ਕਿਉਂਕਿ ਕਿਰਾਇਆ ਹੀ ਉਹਨਾਂ ਕੋਲ ਜਾਂਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਨੁਕਸਾਨ ਦੇ ਆ ਇੰਡੀਆ ਨੂੰ, ਕਿਉਂ
1: ਲੋਕ
2: ਸਾਡੇ ਬੰਦੇ ਕਿਉਂ ਖਾਲਿਸਤਾਨ ਮੰਗਦੇ ਆ ਜੀ? ਜੇ ਉਹਨਾਂ ਦੇ ਰਾਈਟਸ, ਉਹਨਾਂ ਦੇ ਹਰ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਜੋ ਮੰਗਦੇ ਆ, ਜੋ ਉਹਨਾਂ ਦੇ ਰਾਈਟਸ ਹੈਗੇ ਆ, ਜੋ ਦੇ ਰਹੇ ਹੋ ਤੁਸੀਂ, ਉਹ ਕਿਉਂ ਖਾਲਿਸਤਾਨ? ਉਹਨਾਂ ਨੂੰ ਕੀ ਲੋੜ ਆ?
1: ਮਤਲਬ
2: ਚੀਜ਼ਾਂ ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ, ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ, ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ ਬੀਜੇਪੀ ਦੇ, ਨਹੀਂ ਤੇ ਸਾਰੀ ਵੋਟ ਉਹਨਾਂ ਦੇ ਅੰਗੇਜ਼ ਜਾਂਦੀ ਆ।
1: ਬਿਲਕੁਲ ਬਿਲਕੁਲ
2: ਇਹ ਤਰੀਕੇ ਦੇ ਨਾਲ ਹਿੰਦੂ ਵੋਟ ਜਿਹੜੀ ਆ ਉਹ ਨਾ ਕਦੇ ਨਿਕਲੇ, ਉਹ ਸਾਡੇ ਕਾਬੂ ਚ ਰਵੇ, ਉਹਨਾਂ ਨੂੰ ਖੁਸ਼ ਰੱਖੀਏ। ਪਰ ਲੋਕ ਅੱਜ ਦੇ ਜਮਾਨੇ ਦੇ ਵਿਚ ਚੀਮਾ ਸਾਹਿਬ ਬਹੁਤ ਸਿਆਣੇ ਹੋ ਗਏ ਆ, ਉਹ ਇਹ ਵੀ ਕਹਿਣਾ ਚਾਲੂ ਕਰਦਾ ਵੀ ਇਹ ਏਡਾ ਮੰਦਰ ਦੇ ਵਿਚ ਢਾ ਕੇ ਮੰਦਰ ਬਣਾਇਆ, ਅਰਬਾਂ ਰੁਪਇਆ ਉੱਥੇ ਲਾਤਾ, ਤੇ ਇਹਦੇ ਤੋਂ ਤੁਸੀਂ ਹਸਪਤਾਲ ਬਣਾ ਲਓ, ਕੋਈ ਵਧੀਆ ਬਣਾ ਲਓ, ਕੋਈ ਲਾਇਬ੍ਰੇਰੀਆਂ ਬਣਾਓ, ਕੋਈ ਬੱਚਿਆਂ ਨੂੰ ਕੋਈ ਵਧੀਆ ਪੜ੍ਹਾਈ ਮਿਲੇ। ਪਰ ਇਹ ਕਿ ਇਹਨਾਂ ਦੀ ਸਰਕਾਰਾਂ ਦੀ ਅਨਪੜ੍ਹ ਇਨਸਾਨ ਦੇ ਆ ਇੰਡੀਆ ਨੂੰ, ਕਿਉਂ
1: ਲੋਕ
2: ਸਾਡੇ ਬੰਦੇ ਕਿਉਂ ਖਾਲਿਸਤਾਨ ਮੰਗਦੇ ਆ ਜੀ? ਜੇ ਉਹਨਾਂ ਦੇ ਰਾਈਟਸ, ਉਹਨਾਂ ਦੇ ਹਰ ਚੀਜ਼ ਉਹਨਾਂ ਨੂੰ ਦਿੱਤੀ ਜਾਵੇ ਜੋ ਮੰਗਦੇ ਆ, ਜੋ ਉਹਨਾਂ ਦੇ ਰਾਈਟਸ ਹੈਗੇ ਆ, ਜੋ ਦੇ ਰਹੇ ਹੋ ਤੁਸੀਂ, ਉਹ ਕਿਉਂ ਖਾਲਿਸਤਾਨ? ਉਹਨਾਂ ਨੂੰ ਕੀ ਲੋੜ ਆ?
1: ਮਤਲਬ
2: ਚੀਜ਼ਾਂ ਸਰਕਾਰ ਜਾਣ ਕੇ ਕਰਦੀ ਆ ਕਿ ਇਸੇ ਤਰ੍ਹਾਂ ਵੋਟ ਜਿਹੜੀ ਹਿੰਦੂ ਵੋਟ ਆ ਉਹਨਾਂ ਨੂੰ ਪਤਾ ਕਿ ਮੁਸਲਮਾਨ ਵੋਟ ਸਾਨੂੰ 1% ਤੱਕ ਮਹੀ ਪੈਂਦੀ ਹੋਏਗੀ, ਜਿਹੜੇ ਬਹੁਤੇ ਹੀ ਕਲੋਜ਼ ਹੋਣਗੇ ਆ ਬੀਜੇਪੀ ਦੇ, ਨਹੀਂ ਤੇ ਸਾਰੀ ਵੋਟ ਉਹਨਾਂ ਦੇ ਗੇਂ ਜਾਂਦੀ ਆ।
1: ਬਿਲਕੁਲ ਬਿਲਕੁਲ
2: ਇਹ ਤਰੀਕੇ ਦੇ ਨਾਲ ਹਿੰਦੂ ਵੋਟ ਜਿਹੜੀ ਆ ਉਹ ਨਾ ਕਦੇ ਨਿਕਲੇ, ਉਹ ਸਾਡੇ ਕਾਬੂ ਚ ਰਵੇ, ਉਹਨਾਂ ਨੂੰ ਖੁਸ਼ ਰੱਖੀਏ। ਪਰ ਲੋਕ ਅੱਜ ਦੇ ਜਮਾਨੇ ਦੇ ਵਿਚ ਚੀਮਾ ਸਾਹਿਬ ਬਹੁਤ ਸਿਆਣੇ ਹੋ ਗਏ ਆ, ਉਹ ਇਹ ਵੀ ਕਹਿਣਾ ਚਾਲੂ ਕਰਦਾ ਵੀ ਇਹ ਏਡਾ ਮੰਦਰ ਦੇ ਵਿਚ ਢਾ ਕੇ ਮੰਦਰ ਬਣਾਇਆ, ਅਰਬਾਂ ਰੁਪਇਆ ਉੱਥੇ ਲਾਤਾ, ਤੇ ਇਹਦੇ ਤੋਂ ਤੁਸੀਂ ਹਸਪਤਾਲ ਬਣਾ ਲਓ, ਕੋਈ ਵਧੀਆ ਬਣਾ ਲਓ, ਕੋਈ ਲਾਇਬ੍ਰੇਰੀਆਂ ਬਣਾਓ, ਕੋਈ ਬੱਚਿਆਂ ਨੂੰ ਕੋਈ ਵਧੀਆ ਪੜ੍ਹਾਈ ਮਿਲੇ। ਪਰ ਇਹ ਕਿ ਇਹਨਾਂ ਦੀ ਸਰਕਾਰਾਂ ਦੀ ਅਨਪੜ੍ਹ ਸਰਕਾਰਾਂ ਬਣਾਈਆਂ ਨਾ ਉੱਪਰ।
1: ਬਿਲਕੁਲ ਬਿਲਕੁਲ ਖਾਕਸਾ ਜੀ, ਜਿਹੜਾ

0: ਉਹ ਸਾਡੇ ਕਾਬੂ ਚ ਰਵੇ, ਉਹਨਾਂ ਨੂੰ ਖੁਸ਼ ਰੱਖੀਏ। ਪਰ ਲੋਕ ਅੱਜ ਦੇ ਜਮਾਨੇ ਦੇ ਵਿੱਚ ਚੀਮਾ ਸਾਹਿਬ ਬਹੁਤ ਸਿਆਣੇ ਹੋ ਗਏ ਆ। ਉਹ ਇਹ ਵੀ ਕਹਿਣਾ ਚਾਲੂ ਕਰਦਾ ਵੀ ਹੈ, ਏਡਾ ਮੰਦਰ ਦੇ ਵਿੱਚ ਢਾਹ ਕੇ ਮੰਦਰ ਬਣਾਇਆ, ਅਰਬਾਂ ਰੁਪਇਆ ਉੱਥੇ ਲਾਤਾ, ਇਹਦੇ ਤੋਂ ਤੁਸੀਂ ਹਸਪਤਾਲ ਬਣਾ ਲਓ, ਕੋਈ ਵਧੀਆ ਬਣਾ ਲਓ, ਕੋਈ ਲਾਇਬ੍ਰੇਰੀਆਂ ਬਣਾਓ, ਕੋਈ ਬੱਚਿਆਂ ਨੂੰ ਕੋਈ ਵਧੀਆ ਪੜ੍ਹਾਈ ਮਿਲੇ। ਪਰ ਇਹ ਕਿ ਇਹਨਾਂ ਦੀ ਸਰਕਾਰਾਂ ਦੀ ਅਨਪੜ੍ਹ ਸਰਕਾਰਾਂ ਬਣਾਈਆਂ ਨਾ ਉੱਪਰ।
1: ਬਿਲਕੁਲ ਬਿਲਕੁਲ ਖਾਕ ਸਾਹਿਬ ਜੀ, ਜਿਹੜਾ ਮਸਲਾ ਹੈ
0: ਜੀ,
1: ਮਸਲਾ ਜਿਹੜਾ ਹੈ ਖਾਕ ਸਾਹਿਬ ਜੀ, ਉਹ ਜਿਹੜਾ ਆਪਾਂ ਅਕਾਲੀ ਦੀ ਪਾਰਟੀ ਤੁਸੀਂ ਗੱਲ ਕਰਦੇ ਆ, ਉਹਦੇ ਵਿੱਚ ਖਾਕ ਸਾਹਿਬ ਜੀ ਸਾਰਾ ਕੁਛ ਪੈਸੇ ਦੇ ਪਿੱਛੇ ਪਏ ਹੋਏ ਆ ਉਹ, ਕਿਉਂਕਿ ਉੱਥੇ ਜਿਹੜਾ ਹਰਿਮੰਦਰ ਸਾਹਿਬ ਦੇ ਵਿੱਚ ਪੈਸਾ ਚੜਾਵਾ ਚੜਦਾ ਖਾਕ ਸਾਹਿਬ ਜੀ, ਜੇ ਮੇਰਾ ਬਸ ਚੱਲੇ ਨਾ ਮੈਂ ਪਤਾ ਕੀ ਕਰੂੰਗਾ। ਆ ਜਿੰਨੇ ਆਹ ਆ ਗਿਆ ਉਹ ਕੀ ਆ ਜਿਹੜਾ ਬਿਆਸਾ ਵਾਲਾ ਤੇ ਆਹ ਆ ਗਿਆ ਉਹ ਆ ਗਿਆ, ਇਹਨਾਂ ਨੂੰ ਬੰਦ ਕਰਾ ਕੇ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੇ ਕੱਲੀ ਦੇ ਅੰਡਰ ਸਾਰੇ ਜਿੰਨੇ ਪੰਜਾਬ ਦੇ ਗੁਰਦੁਆਰੇ ਆ
0: ਉਹਨਾਂ ਦੇ ਕਮੇਟੀ ਚੇਂਜ ਕੀਤੀ ਜਾਵੇ ਜੀ, ਉੱਥੇ ਕੋਈ ਚੱਜ ਦੇ ਬੰਦੇ ਬਿਠਾਏ ਜਾਣ ਜਿਹੜੇ ਇਹਨੂੰ ਚਲਾ ਸਕਣ ਵਧੀਆ। ਹੁਣ ਤੇ ਜਿੰਨੀਆਂ ਜ਼ਮੀਨਾਂ ਹੈਗੀਆਂ ਪਤਾ ਨੀ ਕਿੰਨੇ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦੀਆਂ ਜ਼ਮੀਨਾਂ ਜਿਹੜੀਆਂ ਉਹ ਜਿਹੜੇ ਜਥੇਦਾਰ ਨੇ ਉਹਨਾਂ ਦੇ ਜਿਹੜੇ
1: ਬਿਲਕੁਲ ਬਿਲਕੁਲ
0: ਉਹਨਾਂ ਦੇ ਹੱਥ ਦਿੱਤੀਆਂ ਹੋਈਆਂ, ਉਹ ਜਿਹਨੂੰ ਮਰਜ਼ੀ ਦੇਣ, ਇੱਕ ਇੱਕ ਰੁਪਏ ਦੇ ਪਰ ਕਿੱਲੇ ਦੇ ਉੱਪਰ ਦਿੱਤੀਆਂ, ਏਦਾਂ ਸੁਣਿਆ ਸੀ। ਪਰ ਇਹ ਹੈ ਕਿ ਉਹਨਾਂ ਨੂੰ ਰੋਕੇ ਕੌਣ, ਉਹਨਾਂ ਨੂੰ ਕੱਢੇ ਕੌਣ ਉੱਥੋਂ, ਉਹਨੂੰ ਕੱਢਣ ਚ ਵੋਟਾਂ ਪੈਣਗੀਆਂ ਤੇ ਤਾਂ ਹੀ ਲੋਕ ਚੇਂਜ ਕਰਨਗੇ ਨਾ ਵੋਟਾਂ।
1: ਬਿਲਕੁਲ ਬਿਲਕੁਲ ਉਹਦੇ ਵਿੱਚ ਕੱਖ ਸਾਹਿਬ ਜੀ ਇਹ ਚਾਹੀਦਾ ਕਿ ਜਿੰਨਾ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਿੰਨੇ ਗੁਰਦੁਆਰੇ ਆ, ਇਹਨਾਂ ਦੇ ਉੱਤੇ ਇੱਕ ਵੱਡੀ ਸੰਸਥਾ ਦਾ ਕੰਟਰੋਲ ਹੋਵੇ, ਉਹ ਜਿਹੜਾ ਸਰਮਾਇਆ ਆ
0: ਜਿੰਨੇ ਵੀ ਗੁਰਦੁਆਰੇ ਨਾ
1: ਹਾਂਜੀ
0: ਇੰਡੀਆ ਦੇ ਵਿੱਚ ਖਾਸ ਕਰ
1: ਹਾਂਜੀ
0: ਉੱਪਰ ਸ਼੍ਰੋਮਣੀ ਕਮੇਟੀ ਜਿੰਨੇ ਵੀ ਪ੍ਰਾਈਵੇਟ ਗੁਰਦੁਆਰੇ ਆ ਜਾਂ ਕੁਛ ਵੀ ਆ, ਸਾਰਾ ਕੁਛ ਹੀ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਣੇ ਚਾਹੀਦੇ ਆ,
1: ਅੰਡਰ ਹੋਣੇ ਚਾਹੀਦੇ ਆ। ਬਿਲਕੁਲ
0: ਜਿੰਨੇ ਸਾਡੇ ਡੇਰੇ ਆ ਇੰਡੀਆ ਦੇ ਵਿੱਚ, ਜਿੰਨੇ ਡੇਰੇ ਲੋਕ ਨਾਲ ਜੋੜ ਲਏ ਆ, ਹੈ ਕੁਛ ਵੀ ਨੀ ਉੱਥੇ। ਮੈਨੂੰ ਦੱਸੋ ਕਿ ਆਪਾਂ ਗੱਲ ਕਰੀਏ ਕਿ ਇਹ ਜਿਹੜੇ ਆ ਕੇ ਡੇਰਾ ਬਣਾ ਕੇ ਬਹਿ ਜਾਂਦੇ ਆ, ਇਹਨਾਂ ਦਾ ਕੀ ਦੇਣਾ ਜੀ ਕਿਸੇ ਨੂੰ?
1: ਕੁਛ ਵੀ ਨਹੀਂ,
0: ਲੋਕਾਂ ਨੂੰ ਮਗਰ ਲਾ ਲਿਆ, ਲੋਕਾਂ ਨੂੰ ਬਸ ਲੋਕ ਮਗਰ ਲੱਗ ਗਏ ਤੇ ਬੱਲੇ ਬੱਲੇ ਉਹਨਾਂ ਨੂੰ, ਹੁਣ ਉਹਨਾਂ ਨੇ ਪਾਵਰ ਹੀ ਇੰਨੀ ਕੁ ਬਣਾ ਲਈ ਹੈ ਕਿ ਉਹਨਾਂ ਨੂੰ ਕੁਛ ਛੇੜ ਹੀ ਨਹੀਂ ਸਕਦਾ,
1: ਕੋਈ ਛੇੜ ਹੀ ਨਹੀਂ ਸਕਦਾ। ਬਿਲਕੁਲ ਪੈਸਾ ਨਾ, ਪੈਸੇ ਦੇ ਨਾਲ ਸਾਰਾ ਕੁਛ ਚੱਲਦਾ। ਹੁਣ ਇਹੀ ਗੱਲ ਹੈ, ਜੇ ਖਾਕ ਸਾਹਿਬ ਜੀ ਜਿਹੜਾ ਆਪਣੇ ਸਿੱਖ ਧਰਮ ਦਾ ਚੜਾਵਾ ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਚੜਦਾ, ਜੇ ਉਹਨੂੰ ਭਾਰਤ ਦੀ ਕੱਲੇ ਸਿੱਖਾਂ ਦੀ ਨਹੀਂ ਸਾਰੇ ਭਾਰਤ ਦੀ ਐਜੂਕੇਸ਼ਨ ਹੈ ਜਿਹੜੀ ਉਹਨੂੰ ਬਦਲ ਕੇ ਉਹ ਸਾਰੇ ਭਾਰਤ ਨੂੰ ਸਿੱਧੇ ਪਾਸੇ ਨੂੰ ਤੋਰ ਸਕਦਾ।
0: ਆਹੋ ਪਰ ਅਸੀਂ ਹੁਣ ਕੋਈ ਠੇਕਾ ਥੋੜੋ ਲਿਆ ਸਿੱਖਾਂ ਨੇ ਕਿ ਸਾਰੇ ਇੰਡੀਆ ਨੂੰ ਤੋੜਦੇ, ਫਿਰ ਉਹ ਆਪਣੇ ਪਹਿਲਾਂ ਤਾਂ ਪੰਜਾਬ ਨੂੰ ਠੀਕ ਕਰੋ। ਜਿਹੜੇ
1: ਹਾਂਜੀ ਬਿਲਕੁਲ ਉਹੀ ਮੈਂ ਕਹਿ ਰਿਹਾ,
0: ਜਿਹੜੇ ਗਰੀਬ ਬੱਚੇ ਹੈਗੇ ਆ, ਪਹਿਲੀ ਗੱਲ ਤੇ ਗ੍ਰੰਥੀ ਸਿੰਘ ਜਿਹੜੇ ਹੈਗੇ ਵਿਚਾਰੇ, ਉਹਨਾਂ ਦੀ ਤਨਖਾਹ ਉਹਨਾਂ ਨੂੰ ਦੇਣ ਲੱਗਿਆ ਇਹਨਾਂ ਦੀ ਮੌਤ ਪੈਂਦੀ ਹੈ,
1: ਮੌਤ ਪੈਂਦੀ ਹੈ ਬਿਲਕੁਲ, ਇਹਦੇ ਕੋਈ ਸ਼ੱਕ ਨਹੀਂ ਹੈ।
0: ਉਹਨਾਂ ਨੂੰ ਤਨਖਾਹਾਂ ਦੇਣ ਲੱਗਿਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ। ਜਿਹੜੇ ਰਾਗੀ ਸਿੰਘ ਆ ਉਹਨਾਂ ਕੋਲੋਂ ਜੇ ਉਹ ਛੁੱਟੀ ਲੈ ਕੇ ਬਾਹਰਲੇ ਮੁਲਕਾਂ ਚ ਜਾਂਦੇ ਆ ਤੇ ਉਹਨਾਂ ਦੇ ਕੋਲੋਂ ਉਹ ਚੀਮਾ ਸਾਹਿਬ ਸਿੱਖ, ਤੁਹਾਨੂੰ ਪਤਾ ਕਿ ਨਹੀਂ ਪਤਾ, ਉਹਨਾਂ ਦੇ ਕੋਲੋਂ ਪਰਸੈਂਟ ਲੈ ਜਾਂਦੇ ਆ,
1: ਪਰਸੈਂਟ ਲੈਂਦੇ, ਬਿਲਕੁਲ ਪਰਸੈਂਟੇਜ ਲੈਂਦੇ ਆ ਉਹਨਾਂ ਤੋਂ, ਜਿੰਨਾ ਉਹ ਕਮਾ ਕੇ ਲਿਜਾਂਦੇ ਆ ਉਹਨਾਂ ਨੂੰ ਕਹਿੰਦੇ ਇਹਦੇ ਚੋਂ ਇੰਨਾ ਰੱਖ ਦੇ,
0: ਇੰਨਾ ਜਮਾ ਕਰਾਉਣਾ ਤੂੰ ਆ ਕੇ।
1: ਹਾਂਜੀ ਬਿਲਕੁਲ,
0: ਸੂਹੀਏ ਵੀ ਲਾ ਰੱਖਦੇ ਕਿ ਇਹ ਗੁਰਦੁਆਰਿਆਂ ਕਿੰਨੇ ਪੈਸੇ ਮਿਲਦੇ, ਇਹ ਆਜ਼ਾਦੀ ਤਾਂ ਨਾ ਹੋਈ ਉਹਨਾਂ ਦੀ ਫਿਰ।
1: ਹਾਂ ਉਹ ਗੁਰਦੁਆਰਿਆਂ ਤੋਂ ਲੈ ਲੈਂਦੇ ਆ ਸਾਰਾ ਉਹ ਭੇਟ ਪੇ, ਤੁਸੀਂ ਇਹਨੂੰ ਕਿੰਨੇ ਦਿੱਤੇ ਆ, ਉਹ ਡਾਇਰੈਕਟਲੀ ਉਹਨਾਂ ਦੇ ਨਾਲ, ਉਹਨਾਂ ਦੇ ਵੀ ਕਨੈਕਸ਼ਨ ਹੁੰਦੇ ਆ ਨਾ ਇਹਨਾਂ ਸਾਰਿਆਂ ਦੇ, ਜਿੰਨੇ ਵੀ ਗੁਰਦੁਆਰੇ ਆ ਚਾਹੇ ਅਮਰੀਕਾ ਚ ਆ ਚਾਹੇ ਜਰਮਨ ਚ ਕਿਤੇ ਵੀ ਆ, ਇਹਨਾਂ ਦੇ ਜਿਹੜੇ ਆ ਉਹ ਤੁਣਕਾ ਮਾਰਨ ਵਾਲੇ ਉੱਥੇ ਬੈਠੇ ਆ ਪਿੱਛੇ।
0: ਬਿਲਕੁਲ ਬਿਲਕੁਲ, ਸਾਰਾ ਜਾਲ ਵਿਛਾਇਆ ਹੁੰਦਾ ਇਹਨਾਂ ਨੇ।
1: ਹਾਂ ਜਾਲ ਵਿਛਾਇਆ ਹੋਇਆ, ਉਹ ਜਿਹੜਾ ਤੁਣਕਾ ਉੱਥੋਂ ਮਾਰਦੇ ਆ ਵੀ ਲਿਆ ਵੀ ਭਾਈ ਉੱਥੋਂ ਤੂੰ ਇੰਨੇ ਲਿਆ ਤੇ ਲਿਆ ਉਰੇ ਸਾਨੂੰ ਇੰਨੇ ਦੇ ਦਿਓ। ਖਾਕਸਾ ਜੀ ਤੁਹਾਨੂੰ ਪਤਾ ਨੀ ਇਹ ਇੱਧਰ ਵੀ ਕਦੇ ਹੋਈ ਗੱਲ,
0: ਹੋਰ ਵੀ ਗੱਲ ਹੋ ਰਹੀ ਆ ਕਿ ਜਿਹੜੇ ਰਾਗੀ ਬਹੁਤ ਵਧੀਆ ਰਾਗੀ ਸੀ, ਉਹ ਆਪਣੇ ਉਹਨਾਂ ਦੇ ਬੱਚੇ ਕਹਿੰਦੇ ਅਸੀਂ ਨੀ ਰਾਗੀ ਬਣਨਾ, ਅਸੀਂ ਤਾਂ ਹੁਣ ਸਿੰਗਿੰਗ ਆਵਾਜ਼ ਹੈਗੀ ਸਾਡੀ ਸਿੰਗਿੰਗ ਜਾਵਾਂਗੇ। ਜਿੱਦਾਂ ਦਲੇਰ ਮਹਿੰਦੀ ਪਹਿਲਾਂ ਇਹੀ ਕੰਮ ਕਰਦਾ ਹੁੰਦਾ ਸੀ, ਕੀਰਤਨ ਕਰਦਾ ਸੀ ਤੇ ਕਹਿੰਦਾ ਉੱਥੇ ਕੋਈ 300 ਦੇ ਦੇਣਾ, ਕਹਿੰਦੇ 200 ਦੇ ਦੇਣਾ, ਤੇ ਕਹਿਣਾ ਬੜੇ ਆ ਤੈਨੂੰ ਇਹਨੇ ਥੋੜੇ ਆ, ਤੇ ਜਿਉਂ ਉਹ ਛੱਡ ਕੇ ਤੇ ਆਪਣਾ ਉਧਰਲੇ ਬੰਨੇ ਤੁਰਿਆ ਤੇ ਉਹ ਮਿਲੀਅਨੇਅਰ ਬੰਦਾ ਬਣ ਗਿਆ। ਮਤਲਬ ਇਹ ਚੀਜ਼ਾਂ ਨੂੰ ਵੀ ਸਾਡੇ ਕੌਮ ਨੂੰ ਧਿਆਨ ਦੇਣਾ ਚਾਹੀਦਾ। ਸਾਡੇ ਸ਼੍ਰੋਮਣੀ ਕਮੇਟੀ ਕੱਲੀ ਚੀਮਾ ਸਾਹਿਬ ਬਹੁਤ ਕੁਛ ਕਰ ਸਕਦੀ ਆ, ਹਾਸਪਿਟਲ ਇੰਨੇ ਕੁ ਬਣ ਸਕਦੇ ਆ, ਕਾਲਜ ਸਕੂਲ ਬਣਾਏ ਆ ਉਹ ਵੀ ਇੱਦਾਂ ਦੇ ਚੱਲਣ ਡਏ ਆ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੂਲ ਆ, ਕੋਈ ਬੰਨੇ ਕੋਈ ਚੱਜ ਦੀ ਗੱਲ ਨਹੀਂ ਹੈ। ਪੈਸਾ ਇੰਨਾ ਚੜਾਵਾ ਹੈਗਾ ਉਹ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਆ ਰਿਹਾ ਤੇ ਕਿੱਥੋਂ ਜਾ ਰਿਹਾ। ਜਿਹੜੇ ਉੱਥੇ ਕੜਾਹ ਪ੍ਰਸ਼ਾਦ ਵਾਲੇ ਬੈਠੇ ਉਹ ਵੀ ਪਿਛਲੀ ਵਾਰੀ ਸੁਣਿਆ ਸੀ ਕਿ ਉਹਨਾਂ ਨੂੰ ਵੀ

0: ਫੜਿਆ ਗਿਆ ਕਿ ਉਹ ਪਰਚੀਆਂ ਜਿਹੜੀਆਂ ਹੁੰਦੀਆਂ ਉਹਨਾਂ ਚ ਘਪਲੇ ਕਰਦੇ ਸੀ ਕਿ ਇੱਥੇ ਹਰਿਮੰਦਰ ਸਾਹਿਬ ਚ ਜਾ ਕੇ ਜਿਹੜਾ ਆਮ ਸਿੱਖ ਜਾਂਦਾ ਜਾਂ ਆਮ ਯਾਤਰੀ ਜਾਂਦਾ ਉਹ ਤੇ ਸਿਰ ਨੀਵਾਂ ਕਰਕੇ ਉਹਦਾ ਤੇ ਉੱਥੇ ਹੁੰਦਾ ਕਿ ਬਸ ਮੈਂ ਹੁਣ ਰੱਬ ਦੇ ਘਰ ਪਹੁੰਚ ਗਿਆ ਨਾ।
1: ਬਿਲਕੁਲ ਬਿਲਕੁਲ
0: ਵਿੱਚ ਤੇ ਇਹੀ ਹੁੰਦਾ, ਸ਼ਰਧਾ ਹੁੰਦੀ ਆ ਕਿ ਵੀ ਲੈ ਵੀ ਸ਼ੁਕਰ ਪਰਮਾਤਮਾ ਦਾ ਵੀ ਮੈਨੂੰ ਵੀ ਇੱਥੇ ਪਹੁੰਚਾਇਆ। ਇਹਨਾਂ ਨੂੰ ਡਰ ਹੀ ਕੋਈ ਨੀਗਾ?
1: ਨਹੀਂ ਨਹੀਂ ਨਹੀਂ, ਇਹਨਾਂ ਨੂੰ ਕੋਈ ਡਰ ਨਹੀਂ ਖਾਕਸਾ ਜੀ, ਇਹ ਤਾਂ ਉਹਨੂੰ ਕੁਛ ਨਹੀਂ ਸਮਝਦੇ ਖਾਕਸਾ ਜੀ। ਇਹ ਜਿਹੜੇ ਨੁਕਸਾਨ ਜਿੱਦਾਂ ਉਹ ਆਪਣੇ ਅੰਗ ਪਾੜ ਦਿੱਤੇ ਇਹ ਸਾਰਾ ਕੁਛ ਹੈ, ਇਹ ਵਿਚਲਿਆਂ ਤੋਂ ਕਰਵਾਇਆ ਜਾਂਦਾ ਇਹ, ਕਿਉਂਕਿ ਇਹਨਾਂ ਨੂੰ ਕੋਈ ਡਰ ਨਹੀਂ ਹੈ। ਇਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਆ ਉਹ ਬੀੜ ਨਹੀਂ ਹੈਗੀ ਇਹਨਾਂ ਵਾਸਤੇ। ਜਿੱਦਾਂ ਦੇ ਆਪਾਂ ਕਾਪੀ ਲੈ ਲਏ ਇਹਨਾਂ ਲੋਕਾਂ ਵਾਸਤੇ, ਉਹ ਇੱਕ ਜਿੱਦਾਂ ਆਪਾਂ ਕਾਪੀ ਦਾ ਵਰਕਾ ਪੜ ਲਈਏ ਉਹੀ ਚੀਜ਼ ਹੈ ਇਹਨਾਂ ਵਾਸਤੇ। ਇਹਨਾਂ ਨੂੰ ਕੋਈ ਪ੍ਰਵਾਹ ਨਹੀਂ, ਕੋਈ
0: ਇਹਨੇ ਗੁਰੂ ਗ੍ਰੰਥ ਸਾਹਿਬ ਜਿਹੜੇ ਬਾਹਰ ਚੋਰੀ ਜਿਹਨੂੰ ਅੱਜ ਤੱਕ ਇਹੀ ਕਹਿੰਦੇ ਕਿ ਚੋਰੀ ਹੋਏ ਆ, ਕਿੱਥੇ ਗਏ ਕਿੱਥੇ ਨਹੀਂ, ਯਾਰ ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਗੁਪਤ ਕਰ ਸਕਦੇ ਆ, ਫੇਰ ਇੱਥੇ ਕੀ ਰਹਿ ਗਿਆ? ਮਗਰ
1: ਬਿਲਕੁਲ ਉਹੀ ਤਾਂ ਗੱਲ, ਇਹਨਾਂ ਨੂੰ ਕੋਈ ਇੱਜ਼ਤ ਨਹੀਂ ਉਹਦੀ ਗੁਰੂ ਗ੍ਰੰਥ ਸਾਹਿਬ ਦੀ, ਨਾ ਇਹਨਾਂ ਨੂੰ ਕੋਈ ਉਹਦੀ ਕਦਰ ਆ, ਨਾ ਇਹਨਾਂ ਨੂੰ ਖਾਕ ਸਾਹਿਬ ਜੀ ਜਿਹੜੀ ਵੱਡੀ ਗੱਲ ਆ ਉਹ, ਜੇ ਇਹਨਾਂ ਨੂੰ ਉਹ ਪੜ੍ਹਨਾ ਆਉਂਦਾ ਹੋਵੇ ਨਾ, ਉਹਨੂੰ ਸਮਝਣਾ ਆਉਂਦਾ ਵੀ ਇਹਦੇ ਵਿੱਚ ਲਿਖਿਆ ਕੀ ਆ, ਇਹਦੇ ਵਿੱਚ ਲਿਖਿਆ ਕੀ ਆ, ਤੇ ਫੇਰ ਉਹ ਲੋਕ ਆ ਜਿਹੜੇ ਇਹਨੂੰ ਸਮਝਣਗੇ। ਜਿੰਨਾ ਚਿਰ ਉਹ ਬਸ ਜੋ ਕੁਛ ਕਿਸੇ ਨੇ ਕਹਿਤਾ ਵੀ ਆ ਜੀ ਉੱਥੇ ਰੱਬ ਬੈਠਾ ਉੱਤੇ ਤੇ ਆਹ ਕਰਦਾ ਕਰਤਾ, ਉਹਨਾਂ ਚਿਰ ਇਹਨੂੰ ਕਿਸੇ ਨੂੰ ਸਮਝ ਨਹੀਂ ਲੱਗਣੀ। ਤੇ ਆਪਣੇ ਕਈ ਸੰਸਥਾਵਾਂ ਇੰਡੀਆ ਦੇ ਵਿੱਚ ਉਹ ਤਰਕਸ਼ੀਲ ਸੰਸਥਾ ਆ, ਦੂਜੇ ਹੈਗੇ ਆ ਕਾਮਰੇਡ, ਉਹ ਕਹਿੰਦੇ ਅਸੀਂ ਨਹੀਂ ਮੰਨਦੇ, ਪਰ ਉਹਨਾਂ ਨੂੰ ਵੀ ਗੱਖ ਸਾਹਿਬ ਜੀ ਜਿਹੜਾ ਆ ਉਹਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਸਮਝਣ ਦੀ ਲੋੜ ਆ। ਜੇ ਉਹ ਸਮਝਣਗੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ, ਤੇ ਉਹਨਾਂ ਨੂੰ ਦੁਨੀਆਂ ਦੀ ਸਾਰੀ ਜਿੰਨੀ ਵੀ ਸਾਇੰਸ ਆ ਸਾਰੀ ਦਾ ਗਿਆਨ ਉਹਦੇ ਵਿੱਚ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿੱਚ, ਤੇ ਸਾਰੀ ਦੁਨੀਆਂ ਦਾ ਗਿਆਨ ਹੈ। ਔਰ ਅੱਜ ਤੀਕਰ ਦੇਖੋ ਗੱਖ ਸਾਹਿਬ ਜੀ ਜਿਹੜਾ ਮੈਂ ਦੇਖੋ ਤੁਹਾਨੂੰ ਸਾਇੰਸ ਜਿਹੜੀ ਆ ਸਾਇੰਸ ਹੁੰਦੀ ਆ ਉਹਦੇ ਕਈ ਸਾਡੇ ਨਾਲ ਆਪਣੇ ਨਾਲ ਜੁੜਦੇ ਵੀ ਰਹਿੰਦੇ ਆ, ਕਈ ਸਰੋਤੇ ਸਾਡੇ ਨਾਲ ਜੁੜ ਜਾਂਦੇ, ਉਹ ਸਾਇੰਸ ਹੀ ਕਰੀ ਜਾਂਦੇ ਆ ਬਸ, ਉਹ ਪਤਾ ਨੀ ਜਿੱਦਾਂ ਸਾਇੰਸ ਕਿਤੇ ਲੱਸੀ ਹੁੰਦੀ ਆ। ਉਹ ਯਾਰ ਸਾਇੰਸ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਾਇੰਸ ਲਿਖੀ ਹੋਈ ਆ ਉਹ ਅੱਜ ਤੀਕਰ ਵੀ ਦੁਨੀਆਂ ਦੇ ਸਾਇੰਸਦਾਨਾਂ ਨੂੰ ਨਹੀਂ ਪਤਾ ਜਿਹੜੀ ਉਹਦੇ ਵਿੱਚ ਸਾਇੰਸ ਆ। ਹੁਣ ਤੁਹਾਨੂੰ ਇਹਦੀ ਇੱਕ ਉਦਾਹਰਨ ਦਿੰਦਾ ਕਾਕ ਸਾਹਿਬ ਜੀ, ਇੱਕ ਮੁਲਕ ਹੈਗਾ ਬੈਲਜੀਅਮ।
0: ਕਿਹੜਾ ਜੀ?
1: ਬੈਲਜੀਅਮ। ਹਾਂਜੀ, ਉੱਥੇ ਦਾ ਇੱਕ ਬੰਦਾ ਹੋਇਆ ਉਹਦਾ ਨਾਂ ਹੈਗਾ ਜੋਰਜ ਕੁਛ, ਉਹਦਾ ਨਾਮ ਮੈਨੂੰ ਯਾਦ ਆ ਜਾਣਾ, ਕੋਈ ਗੱਲ ਨੀ। ਤੇ ਉਹ ਜਿਹੜਾ ਬੰਦਾ ਉਹ ਸੀਗਾ ਚਰਚ ਦਾ ਪਾਦਰੀ, ਉਹ ਬੰਦਾ ਉਸ ਬੰਦੇ ਨੇ ਗੱਖ ਸਾਹਿਬ ਜੀ 1921 ਤੋਂ ਲੈ ਕੇ 1930 ਵਾਲਾ ਜਿਹੜਾ ਦਹਾਕਾ ਸੀਗਾ ਨਾ, ਉਸ ਦਹਾਕੇ ਦੇ ਵਿੱਚ ਇੱਕ ਸਾਇੰਸ ਦੀ ਥਿਊਰੀ ਲਿਖੀ ਆ।
0: ਅੱਛਾ ਜੀ।
1: ਉਹ ਸਾਇੰਸ ਦੀ ਥਿਊਰੀ ਜਿਹੜੀ ਲਿਖੀ ਆ ਉਹਨੇ, ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਥਿਊਰੀ ਆਫ ਬਿਗ ਬੈਂਗ। ਬਿਗ ਬੈਂਗ ਦੀ ਥਿਊਰੀ ਉਹਨੇ ਲਿਖੀ ਆ। ਉਹ ਥਿਊਰੀ ਦੇ ਵਿੱਚ ਉਹ ਇਹ ਕਹਿੰਦਾ ਆ, ਦੇਖੋ ਇੱਕ ਪਾਸੇ ਉਹ ਚਰਚ ਦਾ ਪਾਦਰੀ ਆ, ਦੂਸਰੇ ਪਾਸੇ ਉਹ ਸਾਇੰਸ ਲਿਖ ਰਿਹਾ। ਉਹ ਕਹਿੰਦਾ ਭਈ ਇਹ ਸਵਾਲ ਦੁਨੀਆਂ ਦੇ ਗੁਰੂਆਂ ਤੋਂ ਵੀ ਪਹਿਲਾਂ ਦਾ ਸਵਾਲ ਚੱਲ ਰਿਹਾ ਭਈ ਦੁਨੀਆਂ ਬਣੀ ਕਿੱਦਾਂ, ਧਰਤੀ ਬਣ ਕਿੱਦਾਂ ਗਈ, ਚੰਦ ਸੂਰਜ ਬਣੇ ਕਿੱਦਾਂ, ਇਹ ਸਵਾਲ ਚੱਲ ਰਿਹਾ ਜਦੋਂ ਤੋਂ ਦੁਨੀਆਂ ਨੂੰ ਸੂਝ ਆਈ ਆ, ਉਦੋਂ ਤੋਂ ਇਹ ਸਵਾਲ ਪੁੱਛ ਲਿਆ ਲੋਕ, ਹਰੇਕ ਨੂੰ ਹੁੰਦਾ ਭਈ ਯਾਰ ਮੇਰਾ ਪਿਛੋਕੜ ਕਿੱਥੋਂ ਅਸੀਂ ਸ਼ੁਰੂ ਹੋਏ ਹੋਵਾਂਗੇ। ਅੱਛਾ ਹੁਣ ਕੀ ਆ ਕਿ ਇਹ ਜਿਹੜਾ ਬੰਦਾ ਸੀਗਾ ਇਹਨੇ ਲਿਖਿਆ, ਉਹ ਕਹਿੰਦਾ ਭਈ ਪਹਿਲਾਂ ਆ ਜਿਹੜਾ ਬ੍ਰਹਿਮੰਡ ਆ ਸਾਰਾ ਹੀ, ਤਾਰੇ ਚੰਦ ਸੂਰਜ ਜੋ ਕੁਛ ਵੀ ਹੈਗਾ ਸਾਰਾ ਬ੍ਰਹਿਮੰਡ ਜਿਹਨੂੰ ਆਪਾਂ ਕਹਿੰਦੇ ਆ, ਇਹਦੇ ਵਿੱਚ ਕਹਿੰਦਾ ਇੱਥੇ ਕੁਛ ਵੀ ਨਹੀਂ ਸੀ, ਨਿਰਾਤੀ ਨਿਰਾ ਗੁਪਤ ਸੀਗਾ। ਫੇਰ ਇਹ ਕਹਿੰਦਾ ਬੰਦਾ ਜਿਹੜਾ ਇਹ ਜੋਰਜ ਸੀਗਾ, ਇਹਦਾ ਨਾਂ ਮੈਨੂੰ ਕੋਈ ਗੱਲ ਹਾਂ, ਤੇ ਉਹ ਕਹਿੰਦਾ ਭਈ ਪਹਿਲਾਂ ਇੱਥੇ ਨੇੜਾ ਸੀਗਾ, ਨੇੜਾ ਸੀਗਾ ਤੇ ਕਹਿੰਦਾ ਕਿਸੇ ਕਾਰਨ ਕਰਕੇ ਇੱਥੇ ਬਹੁਤ ਵੱਡਾ ਧਮਾਕਾ ਹੋਇਆ।
0: ਅੱਛਾ ਜੀ।
1: ਉਹ ਜਿਹੜਾ ਬਹੁਤ ਵੱਡਾ ਧਮਾਕਾ ਹੋਇਆ ਉਹਨੂੰ ਕਹਿੰਦੇ ਆ ਬਿਗ ਬੈਂਗ, ਜਦੋਂ ਬੰਬ ਡੈਗਾ ਉਹ ਬੈਂਗ ਹੁੰਦੀ ਹੈ ਨਾ, ਉਹ ਨਾਂ ਉਹਨੇ ਉਹਦੇ ਨਾਲ ਜੋੜ ਦਿੱਤਾ। ਤੇ ਫੇਰ ਕਹਿੰਦਾ ਜਦੋਂ ਬਿਗ ਬੈਂਗ ਹੋਈ ਉਹ ਬਹੁਤ ਵੱਡਾ ਧਮਾਕਾ ਹੋਇਆ, ਉਹਦੇ ਵਿੱਚੋਂ ਕਹਿੰਦਾ ਚਾਰ ਚੀਜ਼ਾਂ ਨਿਕਲੀਆਂ ਧਮਾਕੇ ਦੇ ਵਿੱਚੋਂ। ਇੱਕ ਕਹਿੰਦਾ ਚਾਨਣ ਨਿਕਲਿਆ, ਤੇ ਇੱਕ ਆਵਾਜ਼ ਪੈਦਾ ਹੋਈ, ਤੇ ਇੱਕ ਗਰਮੀ ਪੈਦਾ ਹੋਈ, ਤੇ ਇੱਕ ਪੈਦਾ ਹੋਈ ਜਿਹਨੂੰ ਰੇਡੀਏਸ਼ਨ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ। ਇਹ ਚਾਰ ਚੀਜ਼ਾਂ ਕਹਿੰਦਾ ਉਤੋਂ ਨਿਕਲੀਆਂ। ਅੱਛਾ, ਚਾਰ ਚੀਜ਼ਾਂ ਤੋਂ ਜਦੋਂ ਨਿਕਲੀਆਂ ਇਹ ਕਹਿੰਦਾ ਫਿਰ ਬ੍ਰਹਿਮੰਡ ਦੇ ਵਿੱਚ ਫੈਲੀਆਂ, ਜਦੋਂ ਫੈਲੀਆਂ ਤੇ ਫਿਰ ਇਹਨਾਂ ਤੋਂ ਹੌਲੀ ਹੌਲੀ ਗਾਹਾਂ ਨਿੱਕੇ ਨਿੱਕੇ ਪਾਰਟੀਕਲ ਬਣ ਗਏ, ਤੇ ਨਿੱਕਾ ਨਿੱਕਾ ਆਹ ਬਣ ਗਿਆ, ਫਿਰ ਹੌਲੀ ਹੌਲੀ ਉਹ ਜਿਹੜੀਆਂ ਸੀਗੀਆਂ ਧਮਾਕਾ ਹੋਇਆ ਉਹਦੇ ਨਿੱਕੇ ਨਿੱਕੇ ਪੀਸ ਜਿਹੜੇ ਸੀਗੇ ਉਹ ਕਿਸੇ ਦੀ ਧਰਤੀ ਬਣ ਗਈ, ਕਿਸੇ ਦਾ ਚੰਦ ਬਣ ਗਿਆ, ਕਿਸੇ ਦਾ ਸੂਰਜ ਬਣ ਗਿਆ, ਕੁਛ ਬਣ ਗਿਆ ਤੇ ਇਸ ਤਰ੍ਹਾਂ ਜਿਹਦਾ ਬਣ ਗਿਆ। ਤੇ ਫੇਰ ਹੌਲੀ ਹੌਲੀ ਜਿੱਦਾਂ ਜਿਹੜੇ ਛੋਟੇ ਟੁਕੜੇ ਸੀਗੇ ਧਰਤੀ ਵਰਗੇ ਚੰਦ ਵਰਗੇ ਪਹਿਲਾਂ ਠੰਡੇ ਹੋ ਗਏ, ਪਹਿਲਾਂ ਠੰਡੇ ਹੋ ਗਏ ਤੇ ਇੱਥੇ ਫਿਰ ਗੈਸਾਂ ਪੈਦਾ ਹੋ ਗਈਆਂ, ਆਕਸੀਜਨ ਆ ਗਈ, ਆਕਸੀਜਨ ਤੇ ਹਾਈਡਰੋਜਨ ਆ ਗਈ। ਫੇਰ ਉਹ ਕਹਿੰਦੇ ਆ ਹੌਲੀ ਹੌਲੀ ਹਾਈਡਰੋਜਨ ਤੇ ਆਕਸੀਜਨ ਦੀ ਜਿਹੜੀ ਉਹ ਰੇਸ਼ੋ ਜਦੋਂ ਮਿਲੀ, H2O ਜਿਹਨੂੰ ਆਪਾਂ ਕਹਿੰਦੇ ਆ, ਉਹ ਜਦੋਂ ਮਿਲੀ ਜਾਣੀ ਕਿ ਹਾਈਡਰੋਜਨ ਦੇ ਦੋ ਕਣ ਤੇ ਉਹਦਾ ਆਕਸੀਜਨ ਦਾ ਇੱਕ ਕਣ ਜੇ ਆਪਾਂ ਜੋੜੀਏ ਤਾਂ ਪਾਣੀ ਬਣ ਜਾਂਦਾ। ਸੋ ਉਹ ਪਾਣੀ ਪੈਦਾ ਹੋ ਗਿਆ, ਪਾਣੀ ਫਿਰ ਜਿਹੜੀਆਂ ਨੀਵੀਆਂ ਜਗ੍ਹਾ ਤਲਾਅ ਸੀਗੇ ਡੂੰਘੇ ਛੱਪੜ ਸੀਗੇ ਉੱਥੇ ਪਾਣੀ ਖੜਨਾ ਹੋ ਗਿਆ, ਉੱਥੇ ਵੀ ਜਲਬ ਪੈਦਾ ਹੋ ਗਏ, ਜਲਬ ਤੋਂ ਹੌਲੀ ਹੌਲੀ ਫਿਰ ਜਿਹੜੇ ਜੀਵ ਜੰਤੂ ਨਿੱਕੇ ਨਿੱਕੇ ਪੈਦਾ ਹੋ ਗਏ, ਪੂੰਗ ਪੈਦਾ ਹੋ ਗਿਆ ਤੇ ਉਹਦੇ ਤੋਂ ਹੌਲੀ ਹੌਲੀ ਡਿਵੈਲਪ ਹੁੰਦਾ। ਇਹ ਉਹਨੇ ਲਿਖੀ ਆ ਥਿਊਰੀ
0: ਜੀ। ਚਲੋ ਹਰ ਬੰਦੇ ਦੀ ਕੋਸ਼ਿਸ਼। ਚੀਮਾ ਸਾਹਿਬ ਬੜੀ ਮਿਹਰਬਾਨੀ, ਥੈਂਕ ਯੂ।
1: ਅੱਛਾ ਨਹੀਂ ਡਾਕਟਰ ਸਾਹਿਬ ਅਜੇ ਖਤਮ ਨਹੀਂ ਹੋਈ ਹੈ,
0: ਮੈਨੂੰ ਜਾਣਾ ਪੈਣਾ ਚੀਮਾ ਸਾਹਿਬ, ਮੈਂ
1: ਜਾਣਾ ਪੈਣਾ। ਓਕੇ,
0: ਮੈਂ ਜਾਣਾ ਪੈਣਾ ਕਿਉਂਕਿ ਮੈਂ ਬੇਟੇ ਨੂੰ ਲੈ ਕੇ ਆਉਣਾ ਕੰਮ ਤੋਂ।
1: ਓਕੇ ਡਾਕਟਰ ਸਾਹਿਬ, ਓਕੇ ਜਾ
0: ਹੋ ਗਿਆ। ਚਲੋ ਉਦੋਂ ਮੈਂ ਵਿੱਚੋਂ ਚਲੇ ਜਾਂਦਾ ਹੁੰਦਾ, ਤੁਹਾਨੂੰ ਪਤਾ ਡਾਕਟਰ ਸਾਹਿਬ ਕਰਦੇ ਹੁੰਦੇ ਨਾ।
1: ਹਾਂਜੀ ਹਾਂਜੀ,
0: ਮੈਂ ਡੋਂਕੀ ਜਾਣਾ ਹੁੰਦਾ, ਇੱਥੋਂ 5-7 ਮਿੰਟ ਦਾ ਡਰਾਈਵ ਆ ਤੇ ਉਦੋਂ ਤੱਕ ਕੋਸ਼ਿਸ਼ ਕਰਦਾ ਭੱਜ ਕੇ ਆ ਕੇ ਫਿਰ ਨਾ ਉਹ ਤੁਹਾਡੇ ਨਾਲ ਮੇਲ ਫੇਰ ਹੋ ਜਾਂਦਾ।
1: ਠੀਕ ਹੈ ਠੀਕ ਹੈ, ਕੋਈ ਗੱਲ ਨਹੀਂ, ਕੰਮ ਕਰ ਵੀ
0: ਬਿਲਕੁਲ। ਚੀਮਾ ਸਾਹਿਬ ਬਹੁਤ ਵਧੀਆ ਗੱਲਾਂ ਹੋਈਆਂ, ਸਰੋਤੇ ਤੁਹਾਡਾ ਵੀ ਬਹੁਤ ਸ਼ੁਕਰੀਆ, ਧੰਨਵਾਦ, ਮਿਹਰਬਾਨੀ ਆ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣਦੇ ਹੋ ਔਰ ਅੱਛੀ ਅੱਛੀਆਂ ਇਹਦੇ ਬਾਰੇ ਸੋਚ ਵੀ ਰੱਖਦੇ ਹੋ ਤੇ ਬੜੀ ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਜੀ ਫਿਰ ਪਰਸੋਂ ਨੂੰ ਤੁਹਾਡੇ ਨਾਲ, ਦਿਓ ਇਜਾਜ਼ਤ ਚੀਮਾ ਸਾਹਿਬ ਵੱਲੋਂ, ਮੇਰੇ ਵੱਲੋਂ ਸਾਰੇ ਸਤਿਕਾਰਯੋਗ ਵੀਰ ਭੈਣ ਭਰਾਵਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।

ਸੱਚ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਵਾਹ ਵਾਹ।

ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ।

ਸਾਰੀ ਦੁਨੀਆ ਦੇ ਬਹੁਤੇ ਹਿੱਸੇ ਤੇ ਉਹਨਾਂ ਦਾ ਰਾਜ ਸੀ। ਇਹ ਵੀ ਕਾਊਂਟ ਕਰਦਾ, ਪਰ ਅੱਜ ਕੱਲ ਜਿਹੜਾ ਹੈਗਾ ਬਹਾਨੇ ਕੋਈ ਲੱਗ ਰਹੇ ਨੇ ਤੇ ਗੁੱਸਾ ਕੋਈ ਹੁੰਦਾ। ਅੱਗੋਂ ਨਿਰਣਾ ਤੁਸੀਂ ਕਰ ਲਿਓ, ਹਰ ਇੱਕ ਦੇ ਵੱਖ ਵੱਖ ਵਿਚਾਰ ਨੇ ਦੋਸਤੋ, ਜ਼ਰੂਰੀ ਨਹੀਂ ਤੁਸੀਂ ਹਰ ਵਿਚਾਰ ਨਾਲ ਸਹਿਮਤ ਹੋਵੋ, ਪਰ ਵਿਚਾਰ ਰੱਖਣ ਵਾਲਾ ਆਪਣੇ ਵਿਚਾਰ ਰੱਖ ਰਿਹਾ, ਤੁਸੀਂ ਐਨਾਲਿਸਿਸ ਕਰਨਾ ਅੱਗੋਂ ਤੁਹਾਨੂੰ ਠੀਕ ਕੀ ਲੱਗਦਾ।

0: ਕਰਨ ਚਾਹੁੰਦੇ ਹੋ, ਵਿਸ਼ਾ ਕੋਈ ਵੀ ਹੋਵੇ, ਤੇ ਅਸੀਂ ਤੁਹਾਡਾ ਵੈਲਕਮ ਕਰਾਂਗੇ। ਤੁਸੀਂ ਜ਼ਰੂਰ ਆਣ ਕੇ ਗੱਲਬਾਤ ਕਰੋ, ਤੇ ਅਸੀਂ ਤੁਹਾਨੂੰ ਪੋਸੀਬਿਲਿਟੀ ਦੇਵਾਂਗੇ। ਪਰ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਨਿਊਟਰਲ ਹੋਣੀ ਚਾਹੀਦੀ ਹੈ, ਕਿਸੇ ਵੀ ਪਾਸੇ ਵੱਲ ਨੂੰ ਨਹੀਂ ਆਉਣੀ ਜਾਣੀ ਚਾਹੀਦੀ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parvazradio.com। ਬਿਲਕੁਲ ਜੀ, www.parvazradio.com। ਦੋਸਤੋ, ਅਸੀਂ ਹਰ ਵਾਰੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਤਾਂ ਸੁਣਦੇ ਹੀ ਹੋ, ਤੇ ਇਸ ਤਰ੍ਹਾਂ ਗੱਲ ਹੈ ਬਈ ਸਾਡੀ ਐਪ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਨੂੰ ਵੀ ਡਾਊਨਲੋਡ ਕਰਵਾਓ, ਤੁਹਾਡੀ ਮਿਹਰਬਾਨੀ ਹੋਵੇਗੀ। ਦੋਸਤੋ, ਅੱਜ ਤੱਕ ਅਸੀਂ ਆਪਣੀ ਪੂੰਜੀ ਯੂਜ਼ ਕਰਕੇ ਸੇਵਾਵਾਂ ਪੇਸ਼ ਕਰ ਰਹੇ ਹਾਂ। ਕਿਸੇ ਕਿਸਮ ਦਾ ਬਰਡਨ ਕਿਸੇ ਤੇ ਨਹੀਂ ਪਾਇਆ ਜਾ ਰਿਹਾ, ਪਰ ਸਾਡੀ ਐਪ ਤੇ ਤੁਸੀਂ ਡਾਊਨਲੋਡ ਕਰਵਾ ਸਕਦੇ ਹੋ ਨਾ। ਬਹੁਤ ਬਹੁਤ ਮਿਹਰਬਾਨੀ। ਤੇ ਸਾਡੀ ਐਪ ਹੈ ਜੀ www.parvazradio.com। ਪ੍ਰਵਾਸ ਰੇਡੀਓ ਇਜ਼ ਅ ਵਨ ਵਰਡ, ਸਾਰੇ ਅੱਖਰ ਛੋਟੇ ਨੇ। ਆਪਣੇ ਪਲੇ ਸਟੋਰ ਤੇ ਜਾ ਕੇ ਡਾਊਨਲੋਡ ਕਰੋ, ਸਾਡਾ ਲੋਗੋ ਦੇਖੋ, ਯੈਲੋ ਰੰਗ ਦਾ, ਸਪੀਕਰਾਂ ਦੀਆਂ ਫੋਟੋ ਨੇ, ਤੇ ਪ੍ਰਵਾਸ ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਉੱਚੀ ਸੋਚ ਮਨੁੱਖ ਦੀ ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਚੀ ਸੋਚ ਮਨੁੱਖ ਦੀ ਪਰ ਮੈਨੂੰ ਲੱਗੇ ਨਾਦਾਨ, ਸਾਰੀ ਕਾਇਨਾਤ ਵਸ ਵਿੱਚ ਫਿਰ ਵੀ ਮੂਰਖ ਮਹਾਨ। ਉੱਡਦਾ ਫਿਰਦਾ ਅੰਬਰੀ ਤਾਰੇ ਕਰਨ ਸਲਾਮ, ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਪਰ ਬੈਠਾ ਉੱਪਰ ਬਰੂਦ ਦੇ ਅਹਿਮਕ ਖਬੀਸ ਹੈਵਾਨ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਦੋਸਤੋ ਸੈਟਰਡੇ ਤੇ 4 ਮਾਰਚ ਹੈ, ਤੇ ਟੈਂਪਰੇਚਰ ਹੈ ਜੀ ਅੱਜ ਇੱਥੇ ਸਾਡੇ ਜਰਮਨੀ ਵਿੱਚ ਸਾਡੇ ਇਲਾਕੇ ਦੇ ਵਿੱਚ 16, ਤੇ ਗਰਮੀਆਂ ਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਹਾਲੇ ਦਸਤਕ ਦੇ ਰਹੀ ਹੈ ਗਰਮੀ, ਪਰ ਅਜੇ ਗਰਮੀ ਵਰਮੀ ਵਾਲਾ ਕੋਈ ਚੱਕਰ ਨਹੀਂ ਹੈਗਾ। ਧੁੱਪ ਲੱਗ ਜਾਏ ਤੇ ਰੌਣਕਾਂ ਲੱਗ ਜਾਂਦੀਆਂ ਨੇ, ਤੇ ਪਰ ਹਵਾ ਚੱਲਦੀ ਹੈ ਠੰਡੀ, ਅਜੇ ਧੁੱਪ ਅਜੇ ਗਰਮੀ ਵਾਲੀ ਕੋਈ ਗੱਲ ਨਹੀਂ, ਲੇਕਿਨ ਦਸਤਕਾਂ ਆ ਰਹੀਆਂ ਨੇ ਗਰਮੀਆਂ ਵੱਲੋਂ। ਤੇ ਇਧਰ ਗਰਮੀਆਂ ਚ ਲਹਿਰਾਂ ਬਹਿਰਾਂ ਫੁੱਲ ਪਕਸ਼ੀ ਦੁਨੀਆਂ ਸਾਰੀ ਆਪਣੇ ਯੋਵਨ ਤੇ ਹੁੰਦੀ ਹੈ, ਫੁੱਲ ਚਾਰਜ ਫਿਰੇ ਖਿੜੇ ਹੁੰਦੇ ਨੇ, ਲੋਕੀ ਖੁਸ਼ ਹੁੰਦੇ ਨੇ, ਹਾਂਜੀ ਓਪਨ ਕਾਰਾਂ ਲੈ ਕੇ ਉੱਚਾ ਮਿਊਜ਼ਿਕ ਲਾਇਆ ਹੁੰਦਾ ਲੋਕਾਂ ਨੇ, ਹੈਂ ਸਭ ਬੱਚੇ ਕੁੱਤੇ ਬਿੱਲੇ ਸਭ ਨੱਚੇ ਨੱਚਦੇ ਭੁੜਕਦੇ ਫਿਰਦੇ ਨੇ ਗਰਮੀ ਚ, ਕਿਉਂਕਿ ਗਰਮੀਆਂ ਬਹੁਤ ਖੂਬਸੂਰਤ ਹੁੰਦੀਆਂ ਨੇ, ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ, ਹਾਂਜੀ ਤੇ ਬੜੀ ਇੰਜੋਇਮੈਂਟ ਬੜੀਆਂ ਹੀ ਰੌਣਕਾਂ। ਤੇ ਜਦੋਂ ਫਿਰ ਸਿਆਲ ਆ ਜਾਂਦਾ ਸਭ ਅੰਦਰੋਂ ਅੰਦਰੀ ਕੰਮਾਂ ਤੇ ਜਾਣ ਵਾਲੇ ਬਾਹਰ ਨਿਕਲਦੇ ਨੇ, ਹਾਂਜੀ ਜਾਂ ਫਿਰ ਕਿਸੇ ਨੂੰ ਵੈਸੇ ਕੋਈ ਕੰਮ ਹੋਏਗਾ ਤੇ ਬਾਹਰ ਜਾਏਗਾ। ਸੋ ਉਮੀਦ ਹੈ ਕਿ ਐਤਕੀ ਵੀ ਬਹੁਤ ਖੂਬਸੂਰਤ ਗਰਮੀਆਂ ਆਉਣਗੀਆਂ ਜਿਨ੍ਹਾਂ ਦੀ ਲੋਕ ਉਡੀਕ ਕਰ ਰਹੇ ਨੇ, ਸਾਈਕਲ ਲੈ ਕੇ ਸਾਰੀ ਦੁਨੀਆਂ ਫਿਰ ਸਾਈਕਲਾਂ ਦੇ ਸਫ਼ਰ ਕਰਦੀ ਹੈ, ਨੇੜੇ ਤੇੜੇ ਦੇ ਜਿਹੜੇ ਸਫ਼ਰ ਹੁੰਦੇ ਨੇ, ਟੋਲਿਆਂ ਦੇ ਟੋਲੇ ਸਾਈਕਲਾਂ ਦੇ ਜਾਂਦੇ ਨੇ, ਸਭ ਤੋਂ ਜ਼ਿਆਦਾ ਸਾਈਕਲ ਹਾਲੈਂਡ 'ਚ ਚਲਾਇਆ ਜਾਂਦਾ, ਉੱਥੋਂ ਦਾ ਤੇ ਪ੍ਰਾਈਮ ਮਿਨਿਸਟਰ ਵੀ ਸਾਈਕਲ ਤੇ ਆਉਂਦਾ। ਤੇ ਗੱਲ ਇਸ ਤਰ੍ਹਾਂ ਵਾ ਬਈ, ਮੈਂ ਨਾ ਤੇ ਸਾਡਾ ਸਟੂਡੀਓ ਦਾ ਜਿਹੜਾ ਨੰਬਰ ਹੈ ਨਾ ਜੀ ਉਹ ਪਹਿਲਾਂ ਵਾਲਾ ਹੀ ਹਮੇਸ਼ਾ ਸੇਮ ਹੀ ਹੈ, 0049 1714869514। 0049 171 4914 ਇਹ ਪਰ ਅੱਜ ਅਸੀਂ ਦੋਸਤੋ ਕਾਲਾਂ ਨਹੀਂ ਲੈਂਦੇ ਕੱਲ ਨੂੰ ਇਸੇ ਟਾਈਮ ਹੀ ਸੰਡੇ ਹੈ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੋਣਾ ਤੇ ਉਹਦੇ ਵਿੱਚ ਅਸੀਂ ਤੁਹਾਡੀ ਇੰਤਜ਼ਾਰ ਕਰਾਂਗੇ ਬਿਲਕੁਲ ਜੀ ਤੁਸੀਂ ਸਾਨੂੰ ਇੱਕ ਮਿਸ ਕਾਲ ਮਾਰਨੀ ਹੈ ਤੇ ਮੈਂ ਤੁਹਾਨੂੰ ਬੈਕ ਕਾਲ ਕਰਾਂਗਾ ਜਿਉਂ ਹੀ ਤੁਹਾਡੀ ਵਾਰੀ ਆ ਜਾਏਗੀ ਤੇ ਤੁਸੀਂ ਆਣ ਕੇ ਆਪਣੀਆਂ ਰਚਨਾਵਾਂ ਸੁਣਾਓ ਸਾਨੂੰ ਤੁਸੀਂ ਰਚਨਾ ਨਹੀਂ ਸੁਣਾ ਸਕਦੇ ਕੋਈ ਨੋ ਪ੍ਰੋਬਲਮ ਆਪਣੇ ਇਲਾਕੇ ਦੀ ਆਪਣੀ ਸੁਸਾਇਟੀ ਦੀ ਜ਼ਮੀਨ ਦੀ ਪਰਿਆਵਰਣ ਦੀ ਪਸ਼ੂ ਪਕਸ਼ੀਆਂ ਦੀ ਬੰਦਿਆਂ ਦੀ ਹੈ ਜੋ ਵੀ ਸਮਾਜ ਦੀ ਕੋਈ ਗੱਲ ਕਰਨੀ ਚਾਹੋ ਤੁਸੀਂ ਕਰ ਸਕਦੇ ਤੇ ਮੈਂ ਨਾ ਆਹ ਗਾਣਾ ਜਿਹੜਾ ਹੈਗਾ ਇਹ ਲਾਉਣ ਤੋਂ ਪਹਿਲਾਂ ਇੱਕ ਸਾਡੇ ਨਾ ਵਰਕਸ ਸਾਡਾ ਬਹੁਤ ਪੁਰਾਣੀ ਮਿਊਲੈਂਡ ਦੇ ਵਿੱਚ ਆਟੋ ਰਾਈਫਲ ਆ ਐਪਸੀਲੋਨ ਤੇ ਗੱਲ ਮੁੱਕੀ ਜੀ ਉਹ ਹੈ ਜੀ ਫਰੀਡਮ ਸਰਾਸੇ 106 ਫੀਐਸ ਤੇ ਤੁਸੀਂ ਇਸ ਤਰ੍ਹਾਂ ਕਰਨਾ ਵੀ ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ ਤੇ ਡਿਫੈਕਟ ਉਹਦੇ ਵਿੱਚ ਕੋਈ ਵੀ ਹੈ ਜ਼ਰੂਰ ਇੱਕ ਵਾਰੀ ਉੱਥੇ ਜਾਣਾ ਉਹਨਾਂ ਦੀ ਸਰਵਿਸ ਚੈੱਕ ਕਰੋ ਬਿਲਕੁਲ ਸਿੱਕੇਬੰਦ ਕੰਮ ਵਾਜਬ ਕੀਮਤਾਂ ਤੇ ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ ਵੀ ਕਰ ਦੇਣਗੇ ਤੁਹਾਨੂੰ ਕਿਸੇ ਕਿਸਮ ਦਾ ਇੱਕ ਵਾਰੀ ਦੋਸਤੋ ਜ਼ਰੂਰ ਵਿਜਿਟ ਕਰੋ ਉਹਨਾਂ ਨੂੰ ਤੇ ਅੱਗੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ ਤੇ ਉਹ ਹੈਗਾ ਜੀ ਫਰੀਡਮ ਸਰਾਸੇ 106 ਫੀਐਸ ਤੇ 6th Rye and 6th Film ਮਿਊਲਹੈਂਡ ਤੇ ਸੱਜਣੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਅੱਜ ਉਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਕਿਉਂਕਿ ਉਹ ਤੁਹਾਂ ਆਵਾਜ਼ ਵੀ ਪਛਾਣ ਲੈਣੀ ਹੈ ਤੂੰ ਵੀ ਪਛਾਣ ਲੈਣੀ ਹੈ ਆ ਲਓ ਜੀ ਪ੍ਰਭਾਤ ਰੇਡੀਓ ਦੇ ਸਾਰੇ ਪਰਿਵਾਰ ਦੇ ਨਾਂ ਆ ਜੇ ਤੁਹਾਡੇ ਸੁਜਣਾ ਦੀ
1: ਆਵਾਜ਼ ਗਮਕਾਰਵਾ ਪੰਜਾਬੀ

ਵਾਰੀਵਾ ਇਹ ਸਨ ਜੀ ਯਮਲਾ ਜੱਟ ਜੀ। ਕਿਆ ਬਾਤ ਹੈ, ਅੱਜ ਤੋਂ 50-55 ਸਾਲ ਨਿੱਕੇ ਹੁੰਦੇ ਇਹਨਾਂ ਦੇ ਗਾਣੇ ਸੁਣਦੇ ਹੁੰਦੇ ਹਾਂ, ਤੇ ਮੈਂ ਆਪਣੀ ਗੱਲ ਹੀ ਨਹੀਂ ਕਰ ਰਿਹਾ, ਸਾਰੇ ਉਸ ਸਮੇਂ ਵਾਲੇ ਸੱਜਣਾਂ ਦੀ ਗੱਲ ਕਰ ਰਿਹਾ। ਅੱਜ ਵੀ ਓਨਾ ਹੀ ਮਜ਼ਾ ਆਉਂਦਾ ਇਹਨਾਂ ਦਾ ਗਾਣਾ ਸੁਣਦਾ। ਕਿਆ ਬਾਤ ਹੈ, ਦਰਵੇਸ਼ ਕਲਾਕਾਰ, ਵੰਡਰਫੁਲ ਵੰਡਰਫੁਲ ਲੋਕ। ਹਾਂਜੀ, ਜਿੰਨਾ ਉਦੋਂ ਮਜ਼ਾ ਆਉਂਦਾ ਹੁੰਦਾ ਸੀ, ਅੱਜ ਵੀ ਇਹਨਾਂ ਦੇ ਗਾਣਿਆਂ ਦਾ ਓਨਾ ਹੀ ਮਜ਼ਾ। ਕੀ ਰਸ ਹੋਏਗਾ ਇਹਦੇ ਵਿੱਚ। ਤੇ ਦੂਜੇ ਪਾਸੇ ਇਹ ਵੀ ਨੇ ਕਿ ਅੱਜ ਗਾਣਾ ਕੋਈ ਨਿਕਲਦਾ, ਚਾਰ ਕੁ ਦਿਨ ਉਹਦੀ ਬੜਾ ਬ੍ਰਹਮ ਬ੍ਰਹਮ ਨਾ ਤੂੰ ਕਾਰਾਂ ਚ ਲੋਕਾਂ ਲਾਇਆ ਹੁੰਦਾ, ਅਗਲੇ ਹਫ਼ਤੇ ਉਹਦਾ ਪਤਾ ਵੀ ਨਹੀਂ ਹੁੰਦਾ। ਪਰ ਐਨੀ ਹਾਓ ਦੋਸਤੋ, ਅਸੀਂ ਆਪਣੀ ਆ ਲਓ ਜੀ ਗੱਲਬਾਤ ਸਟਾਰਟ ਕਰਦੇ ਹਾਂ ਹੁਣ ਕਿ ਅਸਲੀ ਕਾਰਨ, ਜਿਹੜੇ ਪਿੱਛੇ ਕਾਰਨ ਨੇ ਉਹ ਕੀ ਨੇ। ਮੈਂ ਗੱਲਬਾਤ ਕਰਾਂਗਾ ਤੇ ਤੁਸੀਂ ਸਰਚੋਧ ਕਰਨ ਦੀ ਕੋਸ਼ਿਸ਼ ਕਰਨੀ ਹੈ ਵੀ ਇਹਦੇ ਅਸਲੀ ਕਾਰਨ ਕੀ ਹੋ ਸਕਦੇ ਨੇ। ਠੀਕ ਹੈ ਸੱਜਣੋ, ਗੱਲ ਸੋਚਣ ਵਾਲੀ ਹੈ। ਅਗਰ ਇਰਾਨ ਜਿਹੜਾ ਉਹ ਇੰਨਾ ਹੀ ਬੁਰਾ ਹੈ ਤੇ ਨਾਟੋ ਨੇ ਅਮਰੀਕਾ ਦਾ ਸਾਥ ਕਿਉਂ ਨਹੀਂ ਦਿੱਤਾ ਬਈ, ਜਿਨ੍ਹਾਂ ਦਾ ਆਪਸ ਵਿੱਚ ਵਾਅਦਾ ਹੋਇਆ ਸਾਰਿਆਂ ਦਾ ਭਈ ਕੋਈ ਇੱਕ ਮੁਲਕ ਸਾਡੇ ਤੇ ਅਟੈਕ ਕਰ ਦੇਗਾ ਕੋਈ ਵੀ, ਅਸੀਂ ਸਾਰੇ ਇਕੱਠੇ ਹੋ ਕੇ ਪੈ ਜਾਂਗੇ। ਉਹਨਾਂ ਨੇ ਸਾਥ ਕਿਉਂ ਨਹੀਂ ਦਿੱਤਾ ਤੇ ਇਰਾਨ ਨੇ ਅਟੈਕ ਕੀਤਾ ਵੀ ਨਹੀਂ ਅਮਰੀਕਾ ਦੇ ਉੱਤੇ, ਵਾਹੇ ਅਮਰੀਕਾ ਨੇ ਕੀਤਾ। ਅਗਰ ਇਰਾਨ ਇੰਨਾ ਹੀ ਖਤਰਨਾਕ ਹੈ ਤੇ ਚੀਨ ਤੇ ਰੂਸ ਕਿਉਂ ਚੁੱਪ ਨੇ? ਉਹ ਤੇ ਸਗੋਂ ਇਹਨਾਂ ਦੀ ਹਮਦਰਦੀ ਦੇ ਵਿੱਚ ਨੇ। ਇਰਾਨ ਨਾਲ ਦੁਨੀਆ ਵਿੱਚ ਇਸ ਵਕਤ 150 ਦੇਸ਼ ਨੇ, ਇਹ ਦੁਨੀਆ ਚ ਇਸ ਵਕਤ 150 ਮੁਲਕ ਰੈਕਗਨਾਈਜ਼ਡ ਨੇ। ਕਿਸੇ ਨੇ USA ਨੂੰ ਜਾਂ ਸਾਥ ਕਿਉਂ ਨਹੀਂ ਦਿੱਤਾ ਵੀ ਤੂੰ ਚੰਗਾ ਕਰ ਰਿਹਾ ਜੋ ਕਰਨ ਡੇ ਹਾਂ, ਸਵਾਏ ਇਜ਼ਰਾਈਲ ਦੇ। ਪਰ ਇਜ਼ਰਾਈਲ ਦੀ ਕਹਾਣੀ ਵੱਖਰੀ ਹੈ, ਉਹਦੇ ਤੇ ਮੈਂ ਅੱਜ ਫੋਕਸ ਨਹੀਂ ਜ਼ਿਆਦਾ ਕਰਨਾ, ਡਾਇਰੈਕਟ ਅਮਰੀਕਾ ਤੇ ਇਰਾਨ ਤੇ ਗੱਲਬਾਤ ਕਰਾਂਗਾ। ਅੱਜ ਅਮਰੀਕਾ ਦੀ ਦਾਦਾਗਿਰੀ ਦੀ ਗੱਲ ਹੋਵੇਗੀ, ਇੰਟਰਨੈਸ਼ਨਲ ਲੈਵਲ ਤੇ ਕੋਈ ਮੁਲਕ ਵੀ ਅਮਰੀਕਾ ਦੀ ਗੱਲ ਨਾ ਮੰਨੇ ਤਾਂ ਇਹ ਉਹਦੀ ਰਿਜ਼ੀਮ ਹੀ ਚੇਂਜ ਕਰਵਾ ਦਿੰਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਸਾਜਿਸ਼ ਨਾਲ, ਤਾਂ ਕਿ ਲੋਕ ਇਹ ਸਮਝਣ ਕਿ ਕ੍ਰਾਂਤੀ ਹੋਈ ਹੈ ਉਸ ਮੁਲਕ ਦੇ ਵਿੱਚ। ਹੱਥ ਪਿੱਛੇ ਇਹਨਾਂ ਦਾ ਹੁੰਦਾ। ਹਾਂਜੀ, ਰੂਈ ਲਾਗੇ ਕੋਲਾ ਇਹ ਧਰ ਕੇ ਗਏ ਹੁੰਦੇ ਨੇ ਕਿ ਅੱਜ ਨਹੀਂ ਤਾਂ ਕੱਲ ਨੂੰ ਇਹਨੂੰ ਅੱਗ ਲੱਗਣੀ ਲੱਗਣੀ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਕਿ ਲੋਕ ਸਮਝਣ ਅੱਜ ਉਹ ਹੁਣ ਵੀ ਹੋਣ ਡਿਆ ਕਿ ਕ੍ਰਾਂਤੀ ਹੋਈ ਹੈ। ਅਸਲ ਵਿੱਚ ਇਹ ਸਭ ਕੁਝ ਕਰਵਾ ਰਿਹਾ ਦੁਨੀਆ ਦਾ ਆਪੇ ਬਣਿਆ ਸਰਪੰਚ ਅਮਰੀਕਾ, ਜਾਂ ਕਈ ਕਿਸਮ ਦੀਆਂ ਸੈਂਕਸ਼ਨ ਪਾਬੰਦੀਆਂ ਲਾ ਕੇ ਮੁਲਕ ਦੀ ਆਰਥਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਜਾਂਦਾ। ਇਹ ਸਭ ਕੁਝ ਹੁਣ ਇਰਾਨ ਨਾਲ ਹੋ ਰਿਹਾ, ਸਭ ਕੁਝ ਇਰਾਨ ਨਾਲ ਹੋ ਰਿਹਾ। ਕਦੀ ਇੱਕ ਨੂੰ ਫੋਕਸ ਕਰਨ ਵਾਸਤੇ ਅਸੀਂ ਬਹੁਤਿਆਂ ਨਾਲ ਡਰਾਮਾ ਖੇਡਦੇ ਹਾਂ ਕਿ ਐਂ ਲੱਗੇ ਕਿ ਮੈਂ ਇਹਦੇ ਨਾਲ ਨਹੀਂ ਪੰਗਾ ਲਿਆ, ਮੈਂ ਤੇ ਆਹ 7-8 ਦੀ ਗੱਲ ਕਰ ਰਿਹਾ, ਇਹ ਵਿੱਚੋਂ ਐਵੇਂ ਹੀ ਇੰਨਾ ਔਖਾ ਹੋਣ ਡਿਆ। ਰਜੀਮ ਚੇਂਜ ਮੀਨਸ ਕੁਇਕ ਡੈਥ ਸੈਕਸ਼ਨ, ਜਿਵੇਂ ਕਿਸੇ ਮੁਲਕ ਨੂੰ ਸਲੋ ਪੁਆਇਜ਼ਨ ਦੇ ਦਈਏ ਤਾਂ ਕਿ ਉਹ ਹੌਲੀ ਹੌਲੀ ਆਪਣੀ ਮੌਤ ਤੇ ਆਪ ਹੀ ਮਰੇ, ਕਿਸੇ ਤੇ ਇਲਜ਼ਾਮ ਵੀ ਨਾ ਆਵੇ। ਸੈਂਕਸ਼ਨ ਇਹੋ ਹੀ ਹੁੰਦੀਆਂ ਨੇ, ਹੋਰ ਕੀ ਆ।
ਪਹਿਲਾਂ ਉਸ ਮੁਲਕ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ, ਜਿੱਦਾਂ ਈਰਾਨ ਨਿਊਕਲੀਅਰ ਵੈਪਨ ਬਣਾ ਰਿਹਾ ਹੈ ਤੇ ਇਹਦੇ ਕੋਲ ਵੈਪਨ ਆਫ ਮਾਸ ਡਿਸਟ੍ਰਕਸ਼ਨ ਹੈ, ਹੋਰ ਵੀ ਕਈ ਤਰ੍ਹਾਂ ਦੇ ਲੀਥਲ ਵੈਪਨ ਨੇ ਈਰਾਨ ਦੇ ਕੋਲ, ਇਹੋ ਜਿਹਾ ਰੌਲਾ ਪਾਇਆ ਜਾ ਰਿਹਾ। ਭਾਈ ਅਗਰ ਇਹਦੇ ਕੋਲ ਨਿਊਕਲੀਅਰ ਵੈਪਨ ਹੈਗੇ ਨੇ ਤਾਂ ਤੁਸੀਂ ਇਹਨੂੰ ਲਗਭਗ ਤਬਾਹ ਕਰ ਦਿੱਤਾ, ਉਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤੇ ਪਈ? ਇਸ ਤੋਂ ਅੱਗੇ ਕੀ ਹੈ ਜਿਹੜਾ ਮੈਨੂੰ ਮਾਰਨ ਆ ਜੇ, ਉਸ ਮੈਂ ਨਾ ਉਹਨੂੰ ਆਪਣੇ ਤੋਂ ਪਹਿਲਾਂ ਉਹਨੂੰ ਮਾਰਾਂਗਾ, ਇਹਨੇ ਅੱਜ ਤੱਕ ਤੁਹਾਡੇ ਤੇ ਕਿਉਂ ਨਹੀਂ ਵਰਤ ਲਏ? ਟਰੰਪ ਸਾਹਿਬ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ, ਫਿਰ ਉਹ ਸੋਟਾ ਨਹੀਂ ਡਾਂਗ, ਆਪ ਤੁਸੀਂ ਤਹਿ ਖਾਨੇ ਭਰ ਲਏ ਨੇ ਐਟਮ ਬੰਬਾਂ ਦੇ ਨਾਲ, ਤੇ ਐਟਮ ਬੰਬ ਜਪਾਨ ਵਿੱਚ ਸਭ ਤੋਂ ਪਹਿਲਾਂ ਘਨਾਉਣਾ ਕੰਮ ਤੁਸਾਂ ਹੀ ਕੀਤਾ ਸੀ। ਪਹਿਲਾਂ ਤੁਸੀਂ ਦੁਨੀਆਂ ਨੂੰ ਕਹਿੰਦੇ ਹੋ ਨਾ ਬਣਾਓ, ਠੀਕ ਹੈ ਚੰਗੀ ਗੱਲ ਹੈ, ਪਹਿਲਾਂ ਤੁਸੀਂ ਆਪਣੇ ਐਟਮ ਬੰਬ ਨਕਾਰੇ ਕਰੋ, ਹਾਂ ਫਿਰ ਦੁਨੀਆਂ ਨੂੰ ਮੱਤ ਦਿਓ। ਟਰੰਪ ਸਾਹਿਬ, ਤੈਨੂੰ ਤੇ ਸਾਹਿਬ ਕਹਿਣ ਨੂੰ ਵੀ ਜੀ ਨਹੀਂ ਕਰਦਾ ਯਾਰ, ਟਰੰਪ ਸਾਹਿਬ ਕੀ ਤੈਨੂੰ ਟਰੰਪ ਸਾਹਿਬ ਕਹੀਏ, ਦਿਲ ਹੀ ਨਹੀਂ ਕਰਦਾ। ਸਾਡੇ ਪਿੰਡ ਵਾਲੇ ਦੋਧੀਆਂ ਦੇ ਬਾਪੂ ਵਾਂਗੂ ਤੂੰ ਮੈਂਟਲੀ ਡਿਸਟਰਬ ਹੈ, ਸਵੇਰੇ ਕੁਝ ਕਹਿੰਦਾ, ਦੁਪਹਿਰ ਨੂੰ ਕੁਝ ਕਹਿੰਦਾ ਤੇ ਰਾਤ ਨੂੰ ਕੁਝ ਕਹਿੰਦਾ। ਉਹ ਤੇਰੇ ਅਗੇਂਸਟ ਬਾਕੀਆਂ ਦੀ ਤਾਂ ਤੂੰ ਗੱਲ ਹੀ ਛੱਡ, ਤੇਰੇ ਦੇਸ਼ ਵਿੱਚ ਤੇਰੇ ਦੇਸ਼ ਵਾਸੀ ਤੇਰਾ ਸਾਥ ਨਹੀਂ ਦੇਣਦੇ, ਤੇਰੇ ਦੇਸ਼ ਚ ਮੁਜ਼ਾਹਰੇ ਹੋ ਰਹੇ ਨੇ 80-80 ਲੱਖ ਤੋਂ ਜ਼ਿਆਦਾ ਦੇ ਸਮੂਹਿਕ ਤੌਰ ਤੇ ਜੋ ਸਾਰੀਆਂ ਸਟੇਟਾਂ ਚ ਹੋਏ ਨੇ, ਤੇਰੇ ਹੀ ਦੇਸ਼ ਦੇ ਲੋਕ ਤੈਨੂੰ ਡਿਕਟੇਟਰ ਤੇ ਕ੍ਰਿਮੀਨਲ ਕਹਿਣ ਡੇ ਨੇ, ਰਜੀਮ ਤੇਰੀ ਚੋ ਹੀ ਜ਼ਿੰਮੇਵਾਰ ਲੋਕ ਤੇਰੀ ਮੁਖਾਲਫਤ ਕਰ ਰਹੇ ਨੇ ਤੇ ਕੀਤੀ ਹੈ ਉਹਨਾਂ ਨੇ, ਆ ਕਈਆਂ ਨੂੰ ਤੁਸੀਂ ਕੱਢਿਆ ਅਹੁਦਿਆਂ ਤੋਂ, ਕੁਝ ਆਪ ਛੱਡ ਕੇ ਚਲੇ ਗਏ ਨੇ। ਟਰੰਪ ਸਾਹਿਬ, ਸਾਰੀ ਦੁਨੀਆਂ ਦੇ ਨੇਕ ਇਨਸਾਨ ਤੁਹਾਨੂੰ ਲਾਂਤਾਂ ਭੇਜ ਰਹੇ ਨੇ, ਤੁਸੀਂ ਨੋਬਲ ਪ੍ਰਾਈਜ਼ ਲੈਂਦੇ ਲੈਂਦੇ ਨਾ ਲਾਂਤਾਂ ਦਾ ਢੇਰ ਲਵਾ ਲਿਆ, ਇੱਕ ਵਜੇ ਅਕਲ ਨੂੰ ਹੱਥ ਮਾਰੋ। ਪਰ ਜੇ ਤੁਹਾਨੂੰ ਅਕਲ ਹੁੰਦੀ ਤੁਸੀਂ ਖੂਬਸੂਰਤ ਦੁਨੀਆਂ ਨੂੰ ਤਹਿਸ ਨਹਿਸ ਨਾ ਕਰਦੇ, ਟੇਬਲ ਤੇ ਬਹਿ ਕੇ ਵੀ ਗੱਲ ਕੀਤੀ ਜਾ ਸਕਦੀ ਹੈ। ਅੱਜ ਤੱਕ ਜਿੰਨੀਆਂ ਮੁਸ਼ਕਲਾਂ, ਜਿੰਨੀਆਂ ਲੜਾਈਆਂ, ਜਿੰਨੇ ਝਗੜੇ ਤੇ ਖਹਿਬਾਜ਼ੀਆਂ ਨੇ ਉਹ ਟੇਬਲ ਤੇ ਹੀ ਮੁੱਕੀਆਂ ਨੇ, ਇਹ ਤੁਹਾਨੂੰ ਵੀ ਪਤਾ। ਹਫ਼ਤਾ ਪਹਿਲਾਂ ਮੈਂ ਆਪਣੇ ਨਾ ਇੱਕ ਅਮਰੀਕਾ ਚ ਵੱਸਦੇ ਦੋਸਤ ਨੂੰ ਟੈਲੀਫੋਨ ਕੀਤਾ ਤੇ ਗੱਲਬਾਤ ਚ ਮੈਂ ਉਹਨੂੰ ਪੁੱਛਿਆ, ਮੈਂ ਉਹਨੂੰ ਕਿਹਾ, ਓਏ ਅਮਰੀਕਾ ਵਰਗੇ ਸਿਵਲਾਈਜ਼ਡ ਮੁਲਕ ਦਾ ਪ੍ਰੈਜ਼ੀਡੈਂਟ ਟਰੰਪ ਕਿੱਦਾਂ ਬਣ ਗਿਆ? ਉਹ ਅੱਗੋਂ ਹੱਸ ਕੇ ਕਹਿੰਦਾ, ਓਏ ਜਿੱਦਾਂ ਭਾਰਤ ਦਾ ਪ੍ਰਾਈਮ ਮਿਨਿਸਟਰ ਮੋਦੀ ਬਣਿਆ ਇੱਦਾਂ ਹੀ ਉਹ ਬਣੇ। ਵੈ ਗੱਲ ਵੀ ਉਹਦੀ ਠੀਕ ਮੈਨੂੰ ਤਾਂ ਲੱਗੀ। ਮੀਡੀਆ ਵਿੱਚ ਈਰਾਨ ਤੇ ਇਹ ਵੀ ਦੋਸ਼ ਲਾਏ ਗਏ ਨੇ ਕਿ ਈਰਾਨ ਟੈਰੋਰਿਜ਼ਮ ਫੈਲਾਉਂਦਾ ਹੈ। ਭਾਈ ਜੇ ਇਹ ਮੰਨ ਵੀ ਲਿਆ ਜਾਏ ਕੀ ਕੱਲਾ ਈਰਾਨ ਹੀ ਟੈਰੋਰਿਜ਼ਮ ਫੈਲਾਉਂਦਾ? ਓਏ ਜਿੰਨਾ ਮੁਲਕਾਂ ਵਿੱਚ ਟੈਰੋਰਿਸਟਾਂ ਨੂੰ ਟ੍ਰੇਨਿੰਗ ਦੇਣ ਦੇ ਅਜੇ ਵੀ 28-30-32 ਟ੍ਰੇਨਿੰਗ ਸੈਂਟਰ ਚੱਲਣ ਡਏ ਨੇ, ਉਹ ਟ੍ਰੇਨਿੰਗ ਦੇਣ ਡਏ ਨੇ, ਹੈ ਉਹ ਤੇ ਤੁਹਾਡੇ ਯਾਰ ਨੇ, ਉਹਨਾਂ ਦੇ ਤੇ ਨਾਲ ਬਹਿ ਕੇ ਤੁਸੀਂ ਲੰਚ ਕਰਦੇ ਹੋ? ਤੀਜਾ ਇਲਜ਼ਾਮ ਈਰਾਨ ਤੇ ਇਹ ਕਿ ਇਹ ਸ਼ੀਆ ਨੇ ਤੇ ਸ਼ੀਆ ਇਸਲਾਮ ਕੱਟੜ ਹੁੰਦਾ। ਸ਼ੀਆ ਸੁੰਨੀ ਦੀਆਂ ਦੋਸਤੋ ਤੁਸਾਂ ਲੜਾਈਆਂ ਜਿਹੜੀਆਂ ਨੇ ਅਕਸਰ ਸੁਣੀਆਂ ਹੀ ਹੋਣਗੀਆਂ ਆਪਸ ਵਿੱਚ ਹੀ ਇਹਨਾਂ ਦੀਆਂ। ਸ਼ੀਆ ਜਿਹੜੇ ਨੇ ਇਹ ਕੱਟੜ ਹੁੰਦੇ ਨੇ, ਇਹਦੇ ਨਾਲ ਦੁਨੀਆਂ ਦਾ ਨੁਕਸਾਨ ਹੋ ਸਕਦਾ। ਯਾਰ ਦੁਨੀਆਂ ਦੇ ਇੰਨੇ ਧਰਮ ਨੇ, ਇਹੋ ਹੀ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ। ਚਲੋ ਮੰਨ ਲਿਆ,
ਪਰ ਇਹ ਦੱਸੋ ਇਹ ਅਗਲੇ ਦੁਨੀਆਂ ਦਾ ਨੁਕਸਾਨ ਕਰ ਸਕਦੇ ਨੇ ਤੇ ਇਹਨਾਂ ਨੇ ਇਰਾਨ ਨੇ ਅੱਜ ਤੱਕ ਕਿਹਦਾ ਨੁਕਸਾਨ ਕੀਤਾ? ਹਾਂ ਸ਼ੀਆ ਲਾ ਜਿਹੜਾ ਸ਼ਰੀਆ ਲਾ ਸ਼ੀਆਂ ਦਾ ਸ਼ਰੀਆ ਲਾ ਜਿਹੜਾ ਵੀ ਔਰਤਾਂ ਨੂੰ ਦਬਾ ਕੇ ਕੁਚਲ ਕੇ ਪਰਦਿਆਂ ਚ ਰੱਖਣਾ ਇਹਦੇ ਅਗੇਂਸਟ ਹਰ ਨੇਕ ਇਨਸਾਨ ਜਾਂ ਪੜ੍ਹਿਆ ਲਿਖਿਆ ਸਿਵਲਾਈਜ਼ ਇਹਦੇ ਅਗੇਂਸਟ ਹੀ ਹੈ। ਪਰ ਮੇਰੀ ਇਰਾਨ ਨਾਲ ਹਮਦਰਦੀ ਹੈ, ਮੈਂ ਵੀ ਔਰਤਾਂ ਨੂੰ ਦਬਾ ਕੇ ਰੱਖਣਾ ਤੇ ਅਗਰ ਕਿਸੇ ਨੇ ਬੁਰਕਾ ਹੀ ਨਹੀਂ ਪਾਇਆ ਸਵਾਦ ਦਾ ਤੇ ਕਿੱਲਾਂ ਵਾਲੇ ਡੰਡੇ ਉਹਦੇ ਸਿਰ ਚ ਮਾਰਨੇ ਠਾਣੇ ਖੜਕੇ, ਮੈਂ ਬਿਲਕੁਲ ਇਹਨਾਂ ਚੀਜ਼ਾਂ ਦੇ ਅਗੇਂਸਟ। ਪਰ ਇਹਦਾ ਮਤਲਬ ਇਹ ਨਹੀਂ ਕਿ ਇਰਾਨ ਮੁਲਕ ਨਾਲ ਸਾਡੀ ਹਮਦਰਦੀ ਨਹੀਂ। ਇਹਦੇ ਹੱਕ ਚ ਇਹੋ ਜਿਹੀ ਜਿਹੜੀਆਂ ਜਿਹੜੀਆਂ ਜਿਹੜਾ ਸ਼ਰੀਆ ਲਾ ਵਾ ਮੈਂ ਉਹਦੇ ਹੱਕ ਚ ਨਹੀਂ। ਆਪੇ ਬਣੇ ਸਰਪੰਚ ਅਮਰੀਕਾ ਨੇ ਦੁਨੀਆਂ ਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਲ ਹੀ ਦੁਨੀਆਂ ਚ ਸ਼ਾਂਤੀ ਆਈ ਤੇ ਲਾਲਚ ਵੀ ਸੀ ਕਿ ਪਰਸ਼ੀਅਨ ਨਾਲ ਦੁਨੀਆ ਮਤਲਬ ਕਿ ਜਿਹੜਾ ਪਰਸ਼ੀਅਨ ਗੋਲਫ ਹੈ ਅਸੀਂ ਇਹਨੂੰ ਵੀ ਕੰਟਰੋਲ ਕਰੀਏ। ਕਿੱਥੇ ਨਹੀਂ ਤੁਹਾਡਾ ਕੰਟਰੋਲ ਬਾਈ, ਤੁਸੀਂ ਜਿਹਦਾ ਮਰਜ਼ੀ ਰਾਤੋ ਰਾਤ ਪ੍ਰਾਈਮ ਮਿਨਿਸਟਰ ਚੁੱਕ ਲਓ। ਔਰ ਇਹ ਤਾਂ ਡਾਕੂ ਏਦਾਂ ਕਰਦੇ ਹੁੰਦੇ ਨੇ ਤੇ ਇਹ ਚੁੱਕ ਲੈਣ ਚ ਬਹਾਦਰੀ ਨਹੀਂ, ਮੈਂ ਬੇਕੂਫੀ ਤੇ ਸ਼ਰਮ ਵਾਲੀ ਲਾਹਨਤਾਂ ਵਾਲੀ ਗੱਲ ਹੈ। ਕਿਸੇ ਦਾ ਪ੍ਰਾਈਮ ਮਿਨਿਸਟਰ ਹੀ ਚੁੱਕ ਲੈਣਾ, ਪ੍ਰੈਸੀਡੈਂਟ ਹੀ ਚੁੱਕ ਲੈਣਾ, ਹੱਦ ਹੋ ਗਈ, ਤਾਂ ਗੁੰਡੇ ਕਰਦੇ ਨੇ। ਗੱਲ ਕੀ ਜੀ, ਤੁਸੀਂ ਆਜ਼ਾਦ ਜ਼ਰੂਰ ਹੋ ਇਹਨਾਂ ਦਾ ਕਹਿਣਾ, ਪਰ ਸਭ ਕੁਝ ਕਰੋ ਜੋ ਤੁਸੀਂ ਚਾਹੁੰਦੇ ਹੋ। ਇਹ ਸਿੱਧੀ ਦਾਦਾਗਿਰੀ, ਮਤਲਬ ਕਿ ਹੁਕਮ ਸਾਡਾ ਤੁਹਾਂ ਮੰਨਣਾ, ਆਪਣੇ ਘਰ ਵਿੱਚ ਤੁਸੀਂ ਆਜ਼ਾਦ ਜ਼ਰੂਰ ਹੋ, ਜੋ ਅਸੀਂ ਕਹੀਏ ਉਹਦੇ ਤੇ ਤੁਸੀਂ ਬੁੱਲ ਜ਼ਰੂਰ ਚੜਾਉਣੇ ਨੇ ਕਬਾਹ ਫਰਾ ਕੇ। ਸਿੱਧੀ ਦਾਦਾਗਿਰੀ ਆ, ਕਿਸੇ ਦੇ ਘਰ ਵਿੱਚ ਦਖਲ ਦੇਣਾ। ਆਹ ਤੁਸੀਂ ਜਵਾਰ ਦੇ ਫੁੱਲੇ ਕਿਉਂ ਚੱਬਦੇ ਹੋ? ਜੇ ਚੱਬਦੇ ਹੋ ਤੇ ਫੁੱਲੇ ਚੱਬਦਿਆਂ ਤੁਹਾਡੀ ਦਾੜੀ ਨਹੀਂ ਹਿੱਲਣੀ ਚਾਹੀਦੀ। 1951 ਵਿੱਚ ਇਰਾਨ ਵਿੱਚ ਮੁਹੰਮਦ ਮੁਸਾਦੇ ਪਾਵਰ ਵਿੱਚ ਆਏ ਭਾਈ, ਉਹ ਸੱਜਣ ਪੇਸ਼ੇ ਵਜੋਂ ਵਕੀਲ ਸਨ ਤੇ ਇਰਾਨ ਚ ਪਹਿਲੀ ਵਾਰੀ ਇਹ ਹੋਇਆ ਕਿ ਕੋਈ ਪੜ੍ਹਿਆ ਲਿਖਿਆ ਹੈਡ ਆਫ ਸਟੇਟ ਬਣਿਆ। ਮੁਸਾਦੇ ਨੇ ਪਹਿਲੀ ਵਾਰੀ ਨੋਟ ਕੀਤਾ ਕਿ ਇਰਾਨ ਦਾ ਤੇਲ ਜਿਹੜੀ ਕੰਪਨੀ ਵੇਚ ਰਹੀ ਹੈ ਉਹਦਾ ਨਾਂ ਸੀ ਐਂਗਲੋ ਪਰਸ਼ੀਅਨ ਕੰਪਨੀ। ਇਸ ਕੰਪਨੀ ਵਿੱਚ ਸਾਰੇ ਵੱਡੇ ਅਧਿਕਾਰੀ ਜੋ ਸਨ ਉਹ ਅੰਗਰੇਜ਼ ਸਨ ਤੇ ਪ੍ਰਾਫਿਟ ਦਾ ਵੱਡਾ ਹਿੱਸਾ ਤੇ ਇੰਗਲੈਂਡ ਤੇ ਅਮਰੀਕਾ ਨੂੰ ਜਾਂਦਾ ਸੀ। ਮੁਹੰਮਦ ਮੁਸਾਦੇ ਨੇ ਐਂਗਲੋ ਪਰਸ਼ੀਅਨ ਕੰਪਨੀ ਨੂੰ ਨੈਸ਼ਨਲਾਈਜ਼ਡ ਕਰ ਦਿੱਤਾ, ਮਤਲਬ ਵੀ ਇਹ ਕੰਪਨੀ ਇਰਾਨ ਦੀ, ਤੇਲ ਇਰਾਨ ਦਾ, ਜ਼ਿਆਦਾ ਪ੍ਰਾਫਿਟ ਵੀ ਇਰਾਨ ਨੂੰ ਹੀ ਮਿਲੇਗਾ ਤੇ ਗੱਲ ਵੀ ਠੀਕ ਹੈ। ਜਦੋਂ ਤੇਲ ਇਰਾਨ ਦਾ ਤੇ ਜ਼ਿਆਦਾ ਪ੍ਰਾਫਿਟ ਆ ਦੂਜਿਆਂ ਚੌਧਰੀਆਂ ਨੂੰ ਕਿਉਂ ਮਿਲੇ ਬਾਈ? ਇਹ ਕੌਣ ਹੁੰਦੇ ਨੇ ਜ਼ਿਆਦਾ ਪ੍ਰਾਫਿਟ ਲੈਣ ਵਾਲੇ? ਠੀਕ ਆ ਆਪਣੇ ਹਿੱਸੇ ਦਾ ਜੋ ਵੀ ਆ ਉਹ ਤੇ ਠੀਕ ਆ, ਪਰ ਇਰਾਨ ਨਾਲੋਂ ਵੀ ਜ਼ਿਆਦਾ ਇਰਾਨ ਚੋਂ ਤੇਲ ਨਿਕਲਣ ਦਿਆ ਪ੍ਰਾਫਿਟ ਇਹ ਜ਼ਿਆਦਾ ਲੈ ਜਾਣ। ਉਹਨੇ ਨੈਸ਼ਨਲਾਈਜ਼ ਕਰ ਦਿੱਤੀ ਬਈ। ਹੁਣ UK ਤੇ USA ਦੋਵੇਂ ਮੁਲਕ ਨਾਰਾਜ਼ ਹੋ ਗਏ ਹੋਣਾ ਹੀ ਸੀ ਕਿਉਂਕਿ ਤੇਲ ਵਿੱਚ ਲੁੱਟ ਘਸੁੱਟ ਜੀ ਬੰਦ ਹੋ ਗਈ ਇਹਨਾਂ ਦੀ। ਲਓ ਜੀ ਅਮਰੀਕਾ ਤੇ ਇੰਗਲੈਂਡ ਨੂੰ ਜਿਹੜਾ ਮੁਹੰਮਦ ਮੁਸਾਦੇ ਸੀ ਨਾ ਉਹ ਬਹੁਤ ਹੀ ਬੁਰਾ ਲੱਗਣ ਲੱਗ ਪਿਆ ਵੀ ਇਹ ਕਿੱਥੋਂ ਆ ਗਿਆ। ਹੁਣ ਇਹਨਾਂ ਦੋਵਾਂ ਮੁਲਕਾਂ ਨੇ ਚੁੱਪ ਚਪੀਤੇ ਇੱਕ ਮਿਸ਼ਨ ਚਲਾਇਆ ਜਿਹਦਾ ਨਾਂ ਸੀ ਓਪਰੇਸ਼ਨ ਏਜੈਕਸ, ਮਤਲਬ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ ਹੀ ਬਦਲ ਦਿਓ ਔਰ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ। ਦੋਸਤੋ ਅਪੋਜੀਸ਼ਨ ਕਿਹੜੇ ਥਾਂ ਨੇ, ਕਿਹੜੇ ਪਿੰਡ ਚ ਨਹੀਂ, ਕਿਹੜੀ ਗਲੀ ਚ ਨਹੀਂ, ਕਿਹੜੇ ਘਰ ਚ ਨਹੀਂ, ਸਭ ਤੋਂ ਵੱਡੀ ਅਪੋਜੀਸ਼ਨ ਤੇ ਘਰ ਚ ਹੁੰਦੀ ਹੈ, ਹਰ ਹਰ ਜਗ੍ਹਾ ਤੇ ਹੁੰਦੀ ਹੈ ਅਪੋਜੀਸ਼ਨ ਤੇ। ਲਓ ਜੀ ਫਿਰ ਇਹਨਾਂ ਦੇ ਦਿਮਾਗ ਚ ਸੀ ਕਿ ਇਹ ਜਿਹੜਾ ਮੁਸਾਦੇ ਹੈ ਇਹਨੂੰ ਹੀ ਭਜਾਓ
ਤੇ ਇਹ ਹੁਣ ਕੀ ਹੋਇਆ ਜੇ ਸਾੜ ਫੂਕ ਲਾਠੀ ਚਾਰਜ ਨਾਰੇ ਤੇ ਰਿਜ਼ਲਟ ਕੀ ਨਿਕਲਿਆ ਬਦਲਾਵ ਤੇ ਪਾਵਰ ਚ ਆਇਆ ਮੁਹੰਮਦ ਰਿਜ਼ਾ ਪਹਿਲਵੀ ਲਓ ਜੀ ਇਹਨਾਂ ਨੇ ਭਜਾ ਤਾ ਜੇ ਮਸੂਦੇ ਸਾਹਿਬ ਨੂੰ ਜਿਹੜਾ ਪੜਿਆ ਲਿਖਿਆ ਇੱਕੋ ਇੱਕ ਹੀ ਇੱਥੋਂ ਦਾ ਪ੍ਰੈਜੀਡੈਂਟ ਬਣਿਆ ਸੀ ਜੋ ਵੀ ਇਹ ਕਰ ਸਕਦੇ ਸੀ ਉਹ ਡਿਟੇਲ ਚ ਜਾਣ ਦੀ ਲੋੜ ਨਹੀਂ ਤੇ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਹਾਨੂੰ ਵੀ ਪਤਾ ਹੈ ਕਿ ਅਮੀਰਾਂ ਕੋਲ ਕਿਹੜੇ ਕਿਹੜੇ ਤਰੀਕੇ ਹੁੰਦੇ ਨੇ ਤੁਹਾਨੂੰ ਭਜਾ ਤਾ ਜੇ ਤੇ ਹੁਣ ਆਇਆ ਜੇ ਮੁਹੰਮਦ ਰਿਜ਼ਾ ਪਹਿਲਵੀ ਇਹ ਉਹ ਬੰਦਾ ਸੀ ਜਿਹਦੇ ਸਿਰ ਤੇ ਅਮਰੀਕਾ ਦਾ ਹੱਥ ਸੀ ਪਾਵਰ ਸਾਹਮਣੇ ਪਹਿਲਵੀ ਸਾਹਿਬ ਨੇ ਜੋ ਮਤਲਬ ਕਿ ਪਹਿਲੀ ਆਇਲ ਡੀਲ ਇਹਨਾਂ ਨੇ ਇਹਨਾਂ ਨਾਲ ਫਿਰ ਕੀਤੀ ਪਿਛਲੀਆਂ ਨੇ ਪਾੜ ਕੇ ਭੁਆ ਕੇ ਉਹ ਮਾਰੀਆਂ ਆਇਲ ਡੀਲਾਂ ਇਹ ਪਹਿਲੀ ਜਿਹੜੀ ਇਹਨਾਂ ਦੀ ਆਇਲ ਡੀਲ ਸੀ ਪਹਿਲਵੀ ਸਾਹਿਬ ਦੀ ਉਹ ਸੀ ਜਿਹਦੇ ਵਿੱਚ ਜ਼ਿਆਦਾ ਪ੍ਰੋਫਿਟ ਫਿਰ ਇੰਗਲੈਂਡ ਤੇ ਅਮਰੀਕਾ ਦਾ ਸੀ ਹੁਣ ਅਮਰੀਕਾ ਨੇ ਖੁਸ਼ੀ ਮਨਾਈ ਤੇ ਅਮਰੀਕਾ ਤੇ ਨੈਚੁਰਲੀ ਚਾਹੁੰਦਾ ਸੀ ਇੰਗਲੈਂਡ ਵੀ ਕਿ ਪਹਿਲਵੀ ਸਾਹਿਬ ਹਮੇਸ਼ਾ ਹੀ ਪਾਵਰ ਵਿੱਚ ਰਹਿਣ ਜਦੋਂ ਤੱਕ ਦੁਨੀਆ ਰਹੇ ਇਹ ਰਹਿਣ ਤੇ ਪਾਵਰ ਚ ਹੀ ਰਹਿਣ ਹੁਣ ਪਹਿਲਵੀ ਅੰਦਰੋਂ ਅੰਦਰ ਡਰੇ ਵੀ ਪਤਾ ਤੇ ਉਹਨਾਂ ਨੂੰ ਹੈ ਪਹਿਲਵੀ ਨੂੰ ਵੀ ਵੀ ਮੈਂ ਆਪਣੇ ਦੇਸ਼ ਕੌਮ ਸਮਾਜ ਨਾਲ ਗੁਦਾਰੀ ਕਰ ਰਿਹਾ ਤੇ ਗਦਾਰਾਂ ਨੂੰ ਡਰ ਤੇ ਹੁੰਦਾ ਹੀ ਹੈ ਉਹ ਡਰੇ ਵੀ ਤੇ ਉਹਨੂੰ ਡਰ ਗਵਾਂਢੀਆਂ ਤੋਂ ਵੀ ਸੀ ਕਿ ਆਲੇ ਦੁਆਲੇ ਦੇ ਸੁੰਨੀ ਨੇਸ਼ਨਸ ਨੇ ਇਹ ਸ਼ੀਆ ਸਨ ਤੇ ਇਹ ਮੇਰੇ ਤੇ ਅਟੈਕ ਕਰ ਸਕਦੇ ਨੇ ਸੁੰਨੀ ਵੀ ਦੋਸਤੋ ਮੁਸਲਮਾਨਾਂ ਦੇ 72 ਫਿਰਕੇ ਨੇ ਤੇ ਇਹ ਇੱਕ ਦੂਜੇ ਨੂੰ ਵੇਖ ਨਹੀਂ ਸਿਖਾਉਂਦੇ ਪਰ ਇੱਕੋ ਕੁਰਾਨ ਦੇ ਅਨੁਯਾਈ ਨੇ ਤੇ ਇਹ ਵੀ ਘਬਰਾਹਟ ਸੀ ਕਿ ਜੇ ਕਿਤੇ ਮੇਰੇ ਇਰਾਨੀ ਵਿਰੋਧੀ ਜਿਹੜੇ ਨੇ ਨਾ ਉਹ ਹੀ ਨਾ ਭੜਕ ਪੈਣ ਇਰਾਨੀਆਂ ਨੇ ਤੇ ਭੜਕਣਾ ਕਿਉਂਕਿ ਮੈਂ ਅਮਰੀਕਾ ਦਾ ਜੁੱਤੀ ਚੱਟ ਹਾਂ ਤੇ ਆਪਣੇ ਦੇਸ਼ ਤੇ ਕੌਮ ਨਾਲ ਗਦਾਰੀ ਕਰਨ ਡਿਆ ਪਹਿਲਵੀ ਨੇ ਇੱਕ ਖੁਫੀਆ ਪੁਲਿਸ ਬਣਾਈ ਬੜੀ ਸਟਰੋਂਗ ਜਿਹਦਾ ਨਾਂ ਰੱਖਿਆ ਸਾਵਕ SAVAK ਤੇ ਦੋਸਤੋ ਸਾਵਕ ਦੇ ਇਹ ਜਿਹੜੇ ਚੁਣ ਕੇ ਉਹਦੇ ਜਿਹੜੇ ਸੇਵਕ ਸਨ ਉਹਨੇ ਉਹਦੇ ਚੋਂ ਵਫ਼ਾਦਾਰ ਆਪਣੇ ਲਏ ਤੇ ਇਹਨਾਂ ਨੂੰ ਚੰਗੀ ਟ੍ਰੇਨਿੰਗ ਦੇ ਵੈਸਟਰਨ ਹਥਿਆਰਾਂ ਨਾਲ ਲੈਸ ਕਰ ਦਿੱਤਾ ਹਾਂਜੀ ਇਹ ਹਥਿਆਰ ਪਹਿਲਵੀ ਜਾਂ ਤੇ ਇੰਗਲੈਂਡ ਤੋਂ ਖਰੀਦਦਾ ਤੇ ਜਾਂ ਅਮਰੀਕਾ ਤੋਂ ਤੇ ਪੈਸਾ ਵੀ ਫਿਰ ਇੰਗਲੈਂਡ ਦੇ ਖਜ਼ਾਨੇ 'ਚ ਹੀ ਜਾਂਦਾ ਜਾਂ ਅਮਰੀਕਾ ਦੇ 'ਚ ਜਾਂਦਾ ਤੇ ਇਰਾਨ ਜਿਹੜਾ ਸੀ ਨਾ ਇਹ ਹਰ ਤਰ੍ਹਾਂ ਦੇ ਵੈਪਨ ਪਹਿਲਵੀ ਦੇ ਵੇਲੇ 'ਚ ਹਰ ਤਰ੍ਹਾਂ ਦੇ ਵੈਪਨ ਹਰ ਤਰ੍ਹਾਂ ਦੀਆਂ ਗੱਡੀਆਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਗੱਲ ਕੀ ਜੀ ਜੋ ਮੁਲਕ ਨੂੰ ਚਾਹੀਦਾ ਸੀ ਸਭ ਕੁਝ ਇੰਗਲੈਂਡ ਜਾਂ ਅਮਰੀਕਾ ਤੋਂ ਇੰਪੋਰਟ ਕਰਦਾ ਤੇ ਤੇਲ ਐਕਸਪੋਰਟ ਕਰਦਾ ਲਓ ਜੀ ਉਹ ਸਾਰਾ ਕੁਝ ਖਰੀਦਣ ਦਾ ਜਿਹੜਾ ਪ੍ਰੋਫਿਟ ਸੀ ਉਹ ਤੇ ਅਮਰੀਕਾ ਤੇ ਇੰਗਲੈਂਡ ਨੂੰ ਜਾਂਦਾ ਹੀ ਜਾਂਦਾ ਉੱਤੋਂ ਤੇਲ ਦਾ ਪ੍ਰੋਫਿਟ ਵੀ ਇਹਨਾਂ ਦੋਵਾਂ ਨੂੰ ਜਾਂਦਾ ਇਰਾਨ ਤੋਂ ਜ਼ਿਆਦਾ ਅਮਰੀਕਾ ਨੇ ਇਰਾਨ ਨੂੰ ਆਪਣੇ ਪੰਜਿਆਂ ਵਿੱਚ ਇਉਂ ਜਕੜ ਰੱਖਿਆ ਸੀ ਜਿਵੇਂ ਬਾਜ ਨੇ ਸ਼ਿਕਾਰ ਜਕੜਿਆ ਹੁੰਦਾ USA ਤੇ UK ਦੀ ਕਮਾਈ ਦਾ ਇਰਾਨ ਵੱਡਾ ਜ਼ਖੀਰਾ ਕਲੋਨੀ ਸੀ ਜੀ ਗੱਲ ਮੁੱਕੀ ਉਹਦੀ ਹੈ ਡਾਇਰੈਕਟ ਜਾਂ ਇਨਡਾਇਰੈਕਟ ਤੁਸੀਂ ਸਮਝ ਹੀ ਰਹੇ ਹੋ ਪਰ ਕਦੋਂ ਕੁ ਤੱਕ ਹੈ ਆਖਿਰਕਾਰ ਲੋਕੀ ਮਹਿਸੂਸ ਕਰਨ ਲੱਗੇ ਘੁਸਰ ਘੁਸਰ ਹੋਣੀ ਸ਼ੁਰੂ ਹੋਈ ਕਿ ਅਸੀਂ ਲੁੱਟੇ ਜਾ ਰਹੇ ਹਾਂ ਇਰਾਨ ਕਲੋਨੀ ਹੈ ਤੇ ਪਹਿਲਵੀ USA ਦਾ ਪੁਲਿਸ ਹੈੱਡ ਹੈ ਜਿਹੜਾ ਉਹਨਾਂ ਨੇ ਸਾਡੇ ਸਿਰ ਤੇ ਠੋਸਿਆ ਹੈ ਇਸ ਵਕਤ ਲੋਕੀ ਮਹਿਸੂਸ ਕਰਨ ਲੱਗੇ ਤੇ ਵਾਕਿਆ ਹੀ USA ਦਾ ਪੁਲਿਸ ਹੈੱਡ ਸੀ ਹੋਰ ਕੀ ਸੀ ਪਹਿਲਵੀ ਇੱਕ ਸਾਡਾ ਹੈੱਡ ਸੀ ਮਸਾਦੇ ਜਿਹਨੇ ਆਇਲ ਕੰਪਨੀ ਦੀਆਂ ਪਾਵਰਾਂ ਖੋਹ ਕੇ ਇਹਨਾਂ ਕੋਲੋਂ ਪ੍ਰੋਫਿਟ ਇਰਾਨ ਦੇ ਲੋਕਾਂ ਨੂੰ ਦਿੱਤਾ ਤੇ ਪਹਿਲਵੀ ਫਿਰ ਤੇਲ ਦਾ ਪ੍ਰੋਫਿਟ UK ਤੇ USA ਨੂੰ ਦੇ ਰਿਹਾ ਪਹਿਲਾਂ ਵਾਂਗੂ
ਤੇ ਇਹ ਇੰਪੋਰਟ ਵੀ ਸਾਰਾ ਇਨ੍ਹਾਂ ਹੀ ਦੋਵਾਂ ਮੁਲਕਾਂ ਤੋਂ ਕਰਦਾ। ਅਸੀਂ ਤੇ ਲੁੱਟੇ ਜਾ ਰਹੇ ਹਾਂ। ਇਹ ਗੰਦੇ ਤੇ ਲੋਟੂ ਲੋਕਾਂ ਦਾ ਪੂੰਜੀਵਾਦ ਹੈ। ਇਹੋ ਜਿਹੀ ਹਾਲਤ ਵਿੱਚ ਜਨਤਾ ਨੂੰ ਤੁਸੀਂ ਜਿੰਨਾ ਦਬਾਓਗੇ, ਜਨਤਾ ਭੜਕਣ ਲੱਗ ਪਈ, ਕੁਸਰ ਕੁਸਰ ਹੋਣ ਲੱਗ ਪਿਆ, ਸਭ ਕੁਛ ਨਜ਼ਰ ਹੀ ਆ ਰਿਹਾ ਸੀ। ਤੇ ਇਹੋ ਜਿਹੀ ਹਾਲਤ ਵਿੱਚ ਤੁਸੀਂ ਜਨਤਾ ਨੂੰ ਜਿੰਨਾ ਦਬਾਓਗੇ ਨਾ ਸਖਤੀ ਨਾਲ, ਆ ਜਿਹੜੀ ਇਹਨਾਂ ਦੀ ਸਾਬਕ ਆਰਮੀ ਸੀ, ਬੰਦਾ ਹੀ ਗੁੰਮ ਕਰ ਦਿੰਦੀ, ਤੇ ਹੋਣ ਵਾਲੀ ਵੀ ਤੇ ਕੁੜੀਆਂ ਤੇ ਮੁੰਡੇ ਗੁੰਮ ਕਰਦੀ ਹੈ। ਮੈਂ ਰਜੀਮ ਦੇ ਅਗੇਂਸਟ ਨਹੀਂ, ਮੈਂ ਉਹ ਕੱਟੜਪੁਣੇ ਦੇ ਅਗੇਂਸਟ ਹਾਂ। ਅਜੇ ਕੱਲ੍ਹ ਕੇਕ ਨੂੰ ਫਾਂਸੀ ਦੇਣ ਡਏ ਸਨ, ਕਿੰਨੀਆਂ ਕਿੰਨੇ ਹਜ਼ਾਰ ਇਹਨਾਂ ਨੇ ਉਹ ਸੁੱਕ ਨਹੀਂ ਨਿਕਲ ਦਿੱਤੀ। ਇਹ ਵੀ ਤੇ ਜ਼ੁਲਮ ਹੈ। ਪਰ ਮੈਂ ਫਿਰ ਵੀ, ਇਰਾਨ ਇੱਕ ਕੰਟਰੀ ਹੈ, ਉਹ ਆਪ ਕੁਛ ਦੇਰ ਬਾਅਦ ਆਪਣਾ ਮਸਲਾ ਸੁਲਝਾ ਸਕਦੇ ਨੇ, ਪਰ ਉਹ ਕੋਈ ਤੀਸਰਾ ਬੰਦਾ ਆਣ ਕੇ ਮਤਲਬ ਕਿ ਉਹਨਾਂ ਦੇ ਉੱਤੇ ਆਪਣਾ ਜਾਲ ਹੀ ਸੁੱਟ ਦੇਵੇ, ਇਹ ਵੀ ਕੋਈ ਗੱਲ ਚੰਗੀ ਨਹੀਂ ਭਾਈ। ਜਿੰਨਾ ਹੀ ਤੁਸੀਂ ਲੋਕਾਂ ਨੂੰ ਦਬਾਓਗੇ, ਜੇ ਉਹਦੀ ਪੁਲਿਸ ਦਬਾਉਂਦੀ ਸੀ ਪਹਿਲਵੀ ਦੀ, ਤੇ ਅੱਜ ਦੀ ਜਿਹੜੀ ਇਹਨਾਂ ਦੀ ਪੁਲਿਸ ਹੈਗੀ ਹੈ, ਹੋਣ ਵਾਲਿਆਂ ਦੀ, ਇਹਨੇ ਕੋਈ ਘੱਟ ਕਤਲ ਨਹੀਂ ਕੀਤੇ। ਜਿੰਨੀ ਹੁਣ ਤੁਸੀਂ ਪਬਲਿਕ ਨੂੰ ਦਬਾਓਗੇ ਤੇ ਓਨੀ ਬਾਜ਼ਾਰਾਂ ਵਿੱਚ ਉਹਨਾਂ ਨੇ ਜ਼ਿਆਦਾ ਆਉਣਾ। ਜਿਵੇਂ ਹੀ ਗੇਂਦ ਜਿੰਨੇ ਜ਼ੋਰ ਨਾਲ ਫਰਸ਼ ਤੇ ਮਾਰਦੇ ਆ ਨਾ, ਓਨੀ ਜ਼ਿਆਦਾ ਉੱਪਰ ਨੂੰ ਜਾਂਦੀ ਹੈ। 1979 ਵਿੱਚ ਇਸਲਾਮਿਕ ਰੈਵੋਲਿਊਸ਼ਨ ਆਇਆ ਦੋਸਤੋ, ਹੁਣ ਆਇਆ ਜੇ ਆਇਤੁੱਲਾ ਖਮੈਨੀ ਪਰਦੇ ਤੇ, ਉਹਨੇ ਇਸਲਾਮ ਦਾ ਨਾਰਾ ਲਾਇਆ ਤੇ ਮੁਸਲਿਮ ਲੋਕ ਧਰਮ ਚ ਤੁਹਾਨੂੰ ਪਤਾ ਹੀ ਹੈ ਕਿੰਨੇ ਕੱਟੜ ਹੁੰਦੇ ਨੇ। ਸਿਰਫ ਮੁਸਲਿਮ ਹੀ ਨਹੀਂ, ਖਾਸ ਕਰਕੇ ਏਸ਼ੀਆ ਚ ਬਹੁਤ ਸਾਰੀਆਂ ਸਰਕਾਰਾਂ, ਲੋਕ, ਨੇਤਾ, ਧਰਮ ਜਿਹੜੇ ਨੇ, ਇਹ ਨੇਤਾ ਜਿਹੜੇ ਨੇ ਉਹ ਧਰਮ ਦਾ ਪੱਤਾ ਖੇਡਦੇ ਨੇ। ਫਿਰ ਅੰਧ ਭਗਤਾਂ ਦੀ ਘਾਟ ਨਹੀਂ ਰਹਿੰਦੀ। ਭਾਰਤ, ਪਾਕਿਸਤਾਨ, ਅਫਗਾਨਿਸਤਾਨ ਦੀਆਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਨੇ। ਖੁਮੈਨੀ ਨੇ ਫਰਮਾਇਆ ਕਿ ਅਮਰੀਕਾ ਇਜ਼ਰਾਈਲ ਨੂੰ ਸਪੋਰਟ ਕਰਦਾ ਤੇ ਇਜ਼ਰਾਈਲ ਇਰਾਨ ਦਾ ਦੁਸ਼ਮਣ ਨੰਬਰ 1 ਹੈ। ਇਹੋ ਜਿਹੀਆਂ ਧਾਰਮਿਕ ਭਾਵਕ ਸਪੀਚਾਂ ਨੇ ਇਰਾਨੀ ਜਨਤਾ ਦੇ ਦਿਲਾਂ ਵਿੱਚ ਭਾਂਬੜ ਲਾ ਦਿੱਤੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਚ ਅਮਰੀਕਾ ਦਾ ਸਿੱਕਾ ਚੱਲਦਾ ਆ ਰਿਹਾ, ਕਹਿਣ ਦਾ ਮਤਲਬ ਡਾਲਰ ਚੱਲਦਾ ਆ ਰਿਹਾ, ਅਮੈਰੀਕਨ ਲੈਡ ਆਰਡਰ ਵੀ ਇਹਨੂੰ ਕਿਹਾ ਜਾਂਦਾ ਹੈ। ਪੂਰੀ ਦੁਨੀਆ ਚ USA ਡਾਇਰੈਕਟ ਜਾਂ ਇਨਡਾਇਰੈਕਟ ਆਪਣੇ ਆਰਡਰ ਮਨਵਾਉਂਦਾ ਕਿਸੇ ਨਾ ਕਿਸੇ ਦੇ, ਇਹਨੂੰ ਹੀ ਅਮੈਰੀਕਨ ਲੈਂਡ ਆਰਡਰ ਕਹਿੰਦੇ ਨੇ। ਇਹ ਤਾਂ ਆਪ ਸਭ ਨੂੰ ਪਤਾ ਅਮਰੀਕਾ ਠਾਣੇਦਾਰ ਹੈ। ਖੁਮੈਨੀ ਨੇ ਜਨਤਾ ਨੂੰ ਭੜਕਾਇਆ। US ਉਹਨਾਂ ਖੁਮੈਨੀ ਨੇ ਕਿਹਾ ਕਿ USA ਨਾ ਵੇਖੀ ਜਾਏਗੀ, ਪਹਿਲਾਂ ਸਾਡੇ ਸਿਰ ਤੇ ਜੋ ਉਹਨਾਂ ਪਹਿਲਵੀ ਨਾਂ ਦਾ ਠਾਣੇਦਾਰ ਬਹਾਇਆ ਨਾ, ਪਹਿਲਾਂ ਇਹਨੂੰ ਭਜਾਓ, USA ਤੇ ਅਮਰੀਕਾ ਨਾਲ ਹੀ ਵੇਖ ਲਾਂਗੇ। USA ਤੇ ਇੰਗਲੈਂਡ ਦੀ ਪਾਲਿਸੀ ਹਮੇਸ਼ਾ ਰਹੀ ਹੈ ਕਿ ਕਿਸੇ ਦੇਸ਼ ਦੀ ਇਕੋਨਮੀ ਦਾ ਬੇੜਾ ਗਰਕ ਕਰਨਾ ਹੋਵੇ ਤੇ ਉਹਨਾਂ ਦੇ ਕਲਚਰ ਨੂੰ ਵੈਸਟਰਨ ਕਲਚਰ ਦੇ ਟੀਕੇ ਲਾਉਣੇ ਸ਼ੁਰੂ ਕਰ ਦਿਓ। ਇਰਾਨ ਦੀ ਜੰਗ ਜਨਰੇਸ਼ਨ ਤੇ ਵੀ ਅਸਰ ਪਿਆ, ਪਰ ਧਰਮ ਦੇ ਨਾਂ ਤੇ ਬਹੁਮਤ ਖੁਮੈਨੀ ਨੂੰ ਫਾਲੋ ਕਰਨ ਲੱਗਾ। ਬਹੁਮਤ ਖੁਮੈਨੀ ਵਾਲੀ ਹੋ ਗਿਆ। ਫਿਰ ਵੀ ਉੱਥੇ ਵੀ ਆ ਪੈਂਟਾਂ ਸ਼ਰਟਾਂ ਵਾਲ ਕੱਟੇ ਚੱਲਣੇ ਸ਼ੁਰੂ ਹੋ ਗਏ। ਦਰਅਸਲ ਦੋਸਤੋ, ਕ੍ਰਿਸਚੀਅਨਾਂ ਤੇ ਮੁਸਲਮਾਨਾਂ ਦੀ ਦੁਸ਼ਮਣੀ ਮੁੱਢ ਕਦੀਮ ਤੋਂ ਹੈ। ਇਹ ਧਰਮ ਦੀ ਲੜਾਈ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ। ਇਹ 3-4 ਹਜ਼ਾਰ ਸਾਲ ਪਹਿਲਾਂ ਇਹਨਾਂ ਦਾ ਇਤਿਹਾਸ ਵੇਖੋ, ਘਾਤਕ ਲੜਾਈਆਂ ਨਾਲ ਭਰਿਆ ਪਿਆ। ਉਹ ਇਹ ਧਰਮ ਵੀ ਬੜਾ ਰੋਲ ਅਦਾ ਕਰਨ ਡਿਆ। ਇਹਨਾਂ ਨੇ ਇੱਕ ਦੂਜੇ ਦੀ ਬਹੁਤ ਕਤਲ ਵੱਢ ਟੁੱਕ ਕੀਤੀ। ਕਦੀ ਕਿਸੇ ਇਲਾਕੇ ਤੇ ਇਹਨਾਂ ਦਾ ਰਾਜ ਹੁੰਦਾ ਸੀ ਤੇ ਕਿਸੇ ਦੁਨੀਆ ਦੇ ਕਿਸੇ ਇਲਾਕੇ ਤੇ ਉਹਨਾਂ ਦਾ ਰਾਜ, ਕਦੀ ਉਹ, ਕਦੀ ਇਹ, ਕਦੀ ਉਹ। ਬਹੁਤ ਬਹੁਤ ਵੱਡੀਆਂ ਘਾਤਕ ਲੜਾਈਆਂ ਤੇ ਤੇਲ ਇਹਨਾਂ ਕੋਲ ਹੀ ਸੀ, ਧਰਮ ਤੇ ਤੇਲ। ਲਓ ਜੀ, ਦੰਗੇ ਪਸਾਦ ਨਾਰੇ ਅੱਗਾਂ ਭੰਨ ਤੋੜ ਤੇ ਪਹਿਲਵੀ ਦੇ ਦਿਨ ਮੁੱਕਣ ਵਾਲੇ ਜੇ ਹੋ।
ਖਮੈਣੀ ਦੀ ਚੜ੍ਹਤਾ ਹੋ ਰਹੀ ਜੇ ਤੇ ਪਹਿਲਵੀ ਨੂੰ ਭੱਜਣਾ ਪਿਆ ਜੇ, ਕਿਉਂਕਿ ਇਰਾਨੀ ਜਨਤਾ ਭਾਰੀ ਆਕਰੋਸ਼ ਵਿੱਚ ਆ ਗਈ ਤੇ ਲੋਕਾਂ ਨੇ USA ਦੀ ਅੰਬੈਸੀ ਨੂੰ ਘੇਰਾ ਪਾ ਲਿਆ ਤੇ ਸਾਰੇ ਬੰਦੇ ਬਣਾ ਲਏ, ਸਾਰੇ ਬੰਦੀ ਬਣਾ ਲਏ ਉਹਨਾਂ ਨੇ ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰਿਆਮ ਐਲਾਨ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕਰਾਂਗੇ। ਬਹੁਤ ਵੱਡੀਆਂ ਘਾਤਕ ਲੜਾਈਆਂ ਤੇ ਤੇਲ ਇਹਨਾਂ ਕੋਲ ਹੀ ਸੀ, ਧਰਮ ਤੇ ਤੇਲ। ਲਓ ਜੀ, ਦੰਗੇ ਪਸਾਦ ਨਾਰੇ ਅੱਗਾਂ ਭੰਨ ਤੋੜ ਤੇ ਪਹਿਲਵੀ ਦੇ ਦਿਨ ਮੁੱਕਣ ਵਾਲੇ ਜੇ ਹੋ, ਖੁਮੈਨੀ ਦੀ ਚੜ੍ਹਤਾ ਹੋ ਰਹੀ ਜੇ ਤੇ ਪਹਿਲਵੀ ਨੂੰ ਭੱਜਣਾ ਪਿਆ ਜੇ, ਕਿਉਂਕਿ ਇਰਾਨੀ ਜਨਤਾ ਭਾਰੀ ਆਕਰੋਸ਼ ਵਿੱਚ ਆ ਗਈ ਤੇ ਲੋਕਾਂ ਨੇ USA ਦੀ ਅੰਬੈਸੀ ਨੂੰ ਘੇਰਾ ਪਾ ਲਿਆ ਤੇ ਸਾਰੇ ਬੰਦੇ ਬਣਾ ਲਏ, ਸਾਰੇ ਬੰਦੀ ਬਣਾ ਲਏ ਉਹਨਾਂ ਨੇ ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰਿਆਮ ਐਲਾਨ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕਰਾਂਗੇ, ਨਾ ਹੀ ਅਸੀਂ ਈਸਟ ਦੀ ਸੁਣਨੀ ਹੈ ਤੇ ਨਾ ਹੀ ਅਸੀਂ

ਬੰਦੇ ਬਣਾ ਲਏ ਮੈਂ, ਸਾਰੇ ਬੰਦੀ ਬਣਾ ਲਏ ਉਹਨਾਂ ਨੇ ਜਿੰਨੇ ਵੀ ਉਹਦੇ ਵਿੱਚ ਸਟਾਫ ਹੈਗਾ ਸੀ, ਤੇ ਘੇਰਾ ਉਹਨਾਂ ਛੱਡਿਆ ਨਹੀਂ। ਅਮਰੀਕਾ ਨੇ ਬੜੀ ਕੋਸ਼ਿਸ਼ ਕੀਤੀ, ਤੁਹਾਨੂੰ ਪਤਾ ਹੀ ਹੈ ਕਿ ਇਹ ਘੇਰਾ ਜਿਹੜਾ ਸੀ ਇਹ 440 ਦਿਨਾਂ ਤੱਕ ਚੱਲਿਆ ਹੈ। ਖੁਮੈਨੀ ਨੇ ਸ਼ਰਿਆਂ ਐਲਾਨ ਕਰ ਦਿੱਤਾ, ਅਸੀਂ ਆਪਣੀ ਮਰਜ਼ੀ ਕਰਾਂਗੇ, ਨਾ ਹੀ ਅਸੀਂ ਈਸਟ ਦੀ ਸੁਣਨੀ ਹੈ ਤੇ ਨਾ ਹੀ ਅਸੀਂ ਵੈਸਟ ਦੀ ਸੁਣਨੀ ਹੈ। ਜੋ ਸਾਡਾ ਧਰਮ ਕਹਿੰਦਾ ਜਾਂ ਜੋ ਇਰਾਨ ਤੇ ਸਾਡੇ ਲੋਕਾਂ ਵਾਸਤੇ ਬਿਹਤਰ ਹੈ ਅਸੀਂ ਉਹ ਹੀ ਕਰਾਂਗੇ। ਪੈਟਰੋ ਡਾਲਰ ਐਗਰੀਮੈਂਟ ਜੀ, ਨਵਾਂ ਸ਼ੋਸ਼ਾ ਛੱਡ ਦਿੱਤਾ ਜੀ ਅਮਰੀਕਾ ਨੇ। ਪੈਟਰੋ ਡਾਲਰ ਐਗਰੀਮੈਂਟ, ਇਹਦੇ ਅਨੁਸਾਰ ਅਮਰੀਕਾ ਨੇ ਤੇਲ ਵੇਚਣ ਵਾਲੇ ਸਾਰੇ ਕੰਟਰੀ ਮਨਾ ਲਏ ਕਿ ਅਸੀਂ ਉਹਨੂੰ ਹੀ ਪੈਟਰੋਲ ਵੇਚਾਂਗੇ ਜੋ ਪੇਮੈਂਟ ਡਾਲਰਾਂ ਚ ਕਰੇਗਾ। ਤੇ ਇਰਾਨ ਪਹਿਲਾ ਮੁਲਕ ਸੀ ਜਿਹਨੇ ਕਿਹਾ ਮੈਂ ਇਹੋ ਜਿਹੇ ਕਿਸੇ ਐਗਰੀਮੈਂਟ ਮੁੰਡ ਤੇ ਦਸਤਖਤ ਨਹੀਂ ਜੇ ਕਰਨੇ, ਨਾ ਕਰਾਂਗਾ। ਅਮਰੀਕਾ ਨੇ ਉਦਣ ਹੀ ਨੋਟ ਕਰ ਲਿਆ ਕਿ ਇਰਾਨ ਨਾ ਕਵਾਸਾ ਕਵਾਸਾ ਹੋ ਕੇ ਸਾਡੇ ਰਸਤੇ ਦੇ ਵਿੱਚ ਝੜਿੱਕਾਂ ਖੜਿਆ ਕਰਦਾ, ਕਰੀ ਚਲਾ ਜਾ ਰਿਹਾ, ਪਹਿਲਾਂ ਤਾਂ ਇਹਨੂੰ ਪੱਧਰਿਆਂ ਕਰੀਏ। ਤੇ ਇਹਦੇ ਦਰਮਿਆਨ ਹੀ ਦੋਸਤੋ ਇਰਾਕ ਤੇ ਇਰਾਨ ਦੀ ਲੜਾਈ ਸ਼ੁਰੂ ਹੋ ਗਈ। ਇਰਾਨ ਤੇ ਹਮਲਾ ਇਰਾਕ ਨੇ ਕੀਤਾ ਸੀ ਸਦਮ ਹੁਸੈਨ ਨੇ। ਸੱਜਣੋ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਇਰਾਕ ਨੂੰ ਹਲਾ ਹਲਾ ਫੜ ਲੈ ਅਸੀਂ ਤੇਰੇ ਨਾਲ ਹਾਂ, ਕਿੰਨੇ ਕਿਹਾ ਹੋਏਗਾ। ਯੂਐਸਏ ਤੇ ਯੂਕੇ ਨੇ ਹੁਣ ਤੇਲ ਇਰਾਕ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਬਦਲੇ ਚ ਪੈਸੇ ਨਹੀਂ, ਇਰਾਕ ਨੂੰ ਕਾਫੀ ਮਾਡਰਨ ਤੇ ਮਾਰੂ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ ਜੋ ਉਹਨੇ ਇਰਾਨ ਤੇ ਚਲਾਉਣੇ ਸਨ ਇਰਾਨ ਨੂੰ ਬਰਬਾਦ ਕਰਨ ਵਾਸਤੇ। ਯੂਐਸਏ ਦੇ ਹਥਿਆਰਾਂ ਨਾਲ ਵਧੀਆ ਰੇਡਰ ਵਾਂਗੂ ਲਓ ਜੀ ਇਰਾਕ ਸਦਮ ਹੁਸੈਨ ਇਰਾਨ ਤੇ ਕਬੱਡੀਆਂ ਪਾਉਣ ਲੱਗਾ। ਫਿਰ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹਨਾਂ ਦੀ ਇਹ ਡਿਵੈਲਪ ਮੁਲਕ, ਇਹਨਾਂ ਨੂੰ ਐਵੇਂ ਡਿਵੈਲਪ ਨਹੀਂ ਕਿਹਾ ਜਾਂਦਾ। ਦੇਖੋ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ, ਅਸੀਂ ਪੰਜਾਬ ਤੇ ਹਰਿਆਣਾ ਰਲ ਕੇ ਤੇ ਲਾਹੌਰ ਵੀ ਨਾਲ ਕਿਸੇ ਨੂੰ ਮਾੜਾ ਜਿਹਾ ਰਲਾ ਲਓ, ਫਰਜ਼ ਕਰ ਲਓ ਅਸੀਂ ਆਪਣੀ ਕਣਕੀ ਜਾਂ ਕੋਈ ਆਲੂ ਹੀ ਬੀਜ ਕੇ ਤੇ ਅਮਰੀਕਾ ਨੂੰ ਐਕਸਪੋਰਟ ਕਰ ਦਿੰਦੇ ਹਾਂ। ਤੇ ਜਿੰਨੇ ਵੇਖੋ ਕਿੰਨੀ ਦੁਨੀਆ ਲੱਗੀ ਆ, ਦੋ ਸਟੇਟਾਂ ਲੱਗੀਆਂ, ਪਤਾ ਨਹੀਂ ਕਿੰਨੀ ਮਸ਼ੀਨਰੀ ਵਿੱਚ ਕਿੰਨਾ ਬੰਦਾ, ਕਿੰਨਾ ਕਿੰਨੀ ਦੇਰ ਲੱਗੀ ਸਾਨੂੰ ਪਹੁੰਚਾਉਂਦਿਆਂ ਨੂੰ ਉੱਥੇ। ਤੇ ਜਿੰਨੇ ਪੈਸੇ ਆਹਾਂ ਅਮਰੀਕਾ ਕੋਲੋਂ ਵੱਟੇ ਨੇ, ਇਹ ਇੱਕ ਫਾਈਟਰ ਜਹਾਜ਼ ਵੇਚ ਕੇ ਜਾਂ ਦੋ ਫਾਈਟਰ ਜਹਾਜ਼ ਵੇਚ ਕੇ ਕਮਾ ਲੈਂਦੇ ਨੇ। ਆ ਜੇ ਟੈਕਨੀਕ, ਹਾਂਜੀ ਇਹਨੂੰ ਟੈਕਨੀਕ ਕਹਿੰਦੇ ਨੇ। ਸਾਡਾ ਜ਼ੋਰ ਲੱਗ ਗਿਆ ਅੱਧਾ ਹਿੰਦੁਸਤਾਨ ਦਾ ਆਲੂ ਪੁੱਟਦੇ ਤੇ ਆਲੂ ਬੀਜਦਿਆਂ ਦਾ, ਤੇ ਅਸੀਂ ਜਦੋਂ ਇਹ ਮੰਡੀ ਚ ਸੁੱਟੇ ਨੇ ਤੇ ਇੰਨੇ ਕੀ ਪੈਸੇ ਕਮਾਏ ਜੇ ਡੇਢ ਜਹਾਜ਼ ਆਉਂਦਾ ਜੇ ਉਹਦਾ। ਇਸੇ ਤਰ੍ਹਾਂ ਹੀ ਇਹ ਤੇਲ ਸਾਰਾ ਇਰਾਕ ਦਾ ਵੇਚਦੇ, ਸੋਰੀ ਵੇਚਦੇ ਨਹੀਂ ਮਤਲਬ ਕਿ ਇਹਨਾਂ ਕੋਲ ਪਹੁੰਚ ਜਾਂਦਾ ਤੇ ਦੇ ਉਹਨਾਂ ਨੂੰ ਦੋ ਤਿੰਨ ਜਹਾਜ਼ ਤੇ ਤੋਪਾਂ ਤੇ ਫਲਾਣ ਢੀਕ ਸੁੱਟੋ ਉਹਨਾਂ ਦੇ ਉੱਤੇ। ਦੋਵੇਂ ਮੁਲਕ ਬਰਬਾਦ ਆਪਸ ਵਿੱਚ ਕਰੀ ਤੇ ਉੱਧਰ ਬਹਿ ਕੇ ਇਹ ਤਮਾਸ਼ਾ ਵੇਖਣ ਗਏ ਸੀ। ਤੇ ਜਿਹੜੇ ਜਿਹੜੀ ਵੀ ਕੌਮ ਮੂਰਖ ਹੋਏਗੀ ਉਹਦਾ ਤਮਾਸ਼ਾ ਗਾਂ ਵੀ ਵੇਖਿਆ ਜਾਣਾ। ਹਰ ਮੂਰਖ ਸਭਿਅਤਾ ਦਾ, ਹਰ ਮੂਰਖ ਏਰੀਏ ਦੇ ਇਹ ਹੀ ਲੱਛਣ ਰਹਿਣੇ। ਬਾਂਦਰ ਬਿੱਲੀਆਂ ਨੂੰ ਰੋਟੀ ਵੰਡਣ ਲੱਗਾ ਸੀ, ਦੋ ਬਿੱਲੀਆਂ ਜਿਹੜੀਆਂ ਸੀ ਨਾ ਉਹ ਰੋਟੀ ਤੋਂ ਲੜ ਪਈਆਂ ਤੇ ਲੜਦੀਆਂ ਲੜਦੀਆਂ ਕਹਿੰਦੀਆਂ ਨੇ ਚੱਲ ਅਸੀਂ ਅੱਧੀ ਅੱਧੀ ਕਰ ਲੈਂਦੀਆਂ ਵਾ। ਤੇ ਉਹ ਨਾ ਇੱਕ ਅੱਧੀ ਅੱਧੀ ਉਹਨਾਂ ਨੇ ਦੋਵਾਂ ਨੇ ਕਰ ਲਈ ਤੇ ਇੱਕ ਬਿੱਲੀ ਕਹਿੰਦੀ ਆ ਨਹੀਂ ਤੇਰੇ ਵਾਲੀ ਰੋਟੀ ਜਿਹੜੀ ਆ ਇਹ ਥੋੜੀ ਜਿਹੀ ਜ਼ਿਆਦਾ ਲੱਗਦੀ ਆ ਮੈਨੂੰ। ਉਹ ਕਹਿੰਦੀਆਂ ਨੇ ਚੱਲ ਅਸੀਂ ਬਾਂਦਰ ਕੋਲ ਚਲੇ ਜਾਂਦੀਆਂ ਵਾ। ਉਹਨੂੰ ਕਹਿੰਦੀਆਂ ਭਰਾ ਜੀ ਸਾਨੂੰ ਅੱਧੀ ਅੱਧੀ ਕਰ ਦਿਓ, ਮਨਜ਼ੂਰ? ਕਹਿੰਦੀ ਮਨਜ਼ੂਰ। ਉਹ ਬਾਂਦਰ ਕੋਲ ਗਈਆਂ, ਉਹ ਕਹਿੰਦਾ ਕਿ ਅੱਧੀ ਰੋਟੀ ਮੈਨੂੰ ਥੋੜੀ ਜਿਹੀ ਵੱਡੀ ਲੱਗਦੀ ਆ। ਉਹਨੇ ਉਹਦੇ ਚ ਨਾ ਇੱਕ ਬੁਰਕੀ ਭਰ ਕੇ ਤੇ ਖਾ ਲਿਆ। ਹੁਣ ਉਹਨੇ ਦੂਜੀ ਵੱਲ ਵੇਖਿਆ ਤੇ ਦੂਜੀ ਰੋਟੀ ਨੂੰ ਕਹਿੰਦੇ ਹੁਣ ਇਹ ਵੱਡੀ ਲੱਗੇ, ਇਹਦੇ ਚ ਹੋਰ ਵੱਡੀ ਬੁਰਕੀ ਭਰ ਲੈ, ਹੁਣ ਪਹਿਲਾਂ ਵਾਲੀ ਵੱਡੀ ਲੱਗੇ। ਇੱਦਾਂ ਹੀ ਕਰਦਾ ਉਹ ਦੋਵੇਂ ਅੱਧੀਆਂ ਰੋਟੀਆਂ ਖਾ ਗਿਆ, ਬਰਾਬਰ ਬਰਾਬਰ ਵੰਡਣ ਲੱਗਾ। ਇਹਨਾਂ ਦੋਵਾਂ ਮੁਲਕਾਂ ਦੇ ਸਿੰਘ ਪਸਾਏ ਜੇ

0: ਸ਼ੀਆ ਤੇ ਸੁੰਨੀ ਦੀ ਨਫ਼ਰਤ ਵੀ ਲੜਾਈ ਚ ਚੱਲਣ ਡਈ ਸੀ, ਨਿਰੇ ਹਥਿਆਰ ਹੀ ਨਹੀਂ ਚੱਲਦੇ। ਵੇਖ ਲਓ ਇੱਕ ਕੁਰਾਨ ਨੂੰ ਮੰਨਣ ਵਾਲੇ ਸ਼ੀਆ ਤੇ ਸੁੰਨੀ ਤੇ ਇਹਨਾਂ ਦੀਆਂ ਲੜਾਈਆਂ ਆਮ ਪਾਕਿਸਤਾਨ ਦੇ ਵਿੱਚ ਜਿਹੜੀਆਂ ਜਲਸਿਆਂ ਇੱਕ ਦੂਜੇ ਦੇ ਜਲਸਿਆਂ ਚ ਬੰਬ ਧਰਦੇ ਅੱਜ ਵੀ, ਇੱਕ ਦੂਜੇ ਦੇ ਜਲਸਿਆਂ ਵਿੱਚ ਤੇਲ ਦੀਆਂ ਕੜਾਹੀਆਂ ਤਾ ਕੇ ਇੱਕ ਜਲਸਿਆਂ ਦੇ ਉੱਤੇ ਸੁੱਟਦੇ ਰਹੇ ਨੇ 47 ਤੋਂ ਵੀ ਪਹਿਲਾਂ। ਪਰ ਗੱਲ ਮੁੱਕਦੀ ਜਦੋਂ ਦਾ ਚੱਲਿਆ ਹੈਗਾ। ਤੇ ਵੈਸੇ ਜੇ ਕਿਤੇ ਤੁਸੀਂ ਪੜ੍ਹੋ ਨਾ, ਮੈਂ ਅੱਗੇ ਚੱਲ ਕੇ ਗੱਲ ਕਰਾਂਗਾ ਇਹਨਾਂ ਦਾ। ਹਾਂਜੀ, ਇਹਨਾਂ ਦੀ ਹਿਸਟਰੀ ਪੜ੍ਹੋ, ਇਹਨਾਂ ਦੀ ਮਤਲਬ ਕਿ ਸ਼ੀਆ ਦੇ ਸੁੰਨੀ ਦੀ, ਤੇ ਸੀਰੀਅਸ ਝਗੜਾ ਨਹੀਂ ਜੇ, ਪੁਰਾਣੇ ਸਮੇਂ ਦਾ ਸ਼ਰੀਕਾ ਤੇ ਛੋਟੀ ਜਿਹੀ ਪਾਰਟੀ ਬਾਜੀ, ਇੱਕ ਫੈਮਿਲੀ ਦੂ ਜਗ੍ਹਾ ਚ ਵੰਡੀ ਗਈ ਸੀ, ਬਸ ਉਹ ਸ਼ੀਆ ਤੇ ਉਹ ਸੁੰਨੀ, ਇਹ ਕਿੱਡੀ ਵੱਡੀ ਖਾਇਆ ਸੀ ਕਿਤੇ। ਉਹ ਫਿਰ ਗਾਂ ਥੋੜਾ ਜਿਹਾ ਝਗੜਾ ਝੁਗੜਾ ਤੇ ਚੱਲਦਾ ਹੀ ਆ ਜਦੋਂ ਦੋ ਪਾਰਟੀਆਂ ਚ ਵੰਡੀ ਜਾਏ, ਇੱਕ ਹੀ ਫੈਮਿਲੀ ਦੂ ਪਾਰਟੀਆਂ ਚ ਵੰਡੀ ਗਈ, ਤੇ ਕੋਈ ਏਡੀ ਗੱਲ ਨਹੀਂ ਸੀ। ਚਲੋ, ਤੇ ਮੈਂ ਪ੍ਰਵਾਸ ਰੇਡੀਓ ਦੇ ਉੱਤੇ ਸ਼ੀਆ ਸੁੰਨੀ ਦੀ ਡਿਟੇਲ ਵਿੱਚ ਗੱਲ ਕਰ ਚੁੱਕਾ ਵਾਂ ਕਿ ਕੀ ਗੱਲ ਹੋਈ ਸੀ, ਕਿੱਦਾਂ, ਕਦੋਂ ਤੇ ਕੀ ਹੋਇਆ ਸੀ। ਅਸਲ ਵਿੱਚ ਅੰਗਰੇਜ਼ ਕੌਮ ਨੇ ਏਸ਼ੀਅਨ ਲੋਕਾਂ ਦਾ ਰੂੜੀਵਾਦੀ ਹੋਣਾ ਤੇ ਧਰਮ ਵਿੱਚ ਕੱਟੜ ਹੋਣਾ ਤੇ ਅਨਪੜ੍ਹਤਾ ਦਾ ਬਹੁਤ ਫਾਇਦਾ ਉਠਾਇਆ। ਇਹ ਸਾਨੂੰ ਲਕੀਰ ਦੇ ਫਕੀਰ ਜਾਂ ਗਵਾਰ ਸਮਝਦੇ ਰਹੇ ਨੇ, ਅਜੇ ਵੀ ਸਮਝਦੇ ਨੇ, ਇੱਡੀ ਕਿਹੜੀ ਗੱਲ ਹੈ। ਹੁਣ ਭਾਵੇਂ ਕੁਝ ਸੱਭਿਅਕ ਹੋ ਗਏ ਹਾਂ ਅਸੀਂ, ਪਰ ਉੱਨਤ ਮੁਲਕਾਂ ਦੇ ਮੁਕਾਬਲੇ ਤੇ ਅਸੀਂ ਅਜੇ ਵੀ ਗਵਾਰ ਹਾਂ। ਜੇ ਸਾਡੀ ਮੈਜੋਰਿਟੀ ਜ਼ਿਆਦਾ ਗਵਾਰ ਹੈ ਤੇ ਫਿਰ ਅਸੀਂ ਗੱਲ ਮੁੱਕੀ। ਸਿੰਧੂ ਘਾਟੀ ਦੀ ਸਭਿਅਤਾ ਵੇਲੇ ਅਸੀਂ ਇਹਨਾਂ ਤੋਂ ਉੱਨਤ ਸਾਂ। ਸਾਡੇ ਕੋਲ ਨਲੰਦਾ ਤੇ ਟੈਕਸਲਾ ਵਰਗੀਆਂ ਯੂਨੀਵਰਸਿਟੀਆਂ ਸਨ ਦੋਸਤੋ। ਇਹ ਲੋਕ ਇਹ ਸਿੱਖਿਆ ਗ੍ਰਹਿਣ ਕਰਨ ਵਾਸਤੇ ਇੱਧਰ ਆਉਂਦੇ, ਸਾਡੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਹੁੰਦੇ ਸਨ ਆਣ ਕੇ। ਇਹ ਲੋਕ ਸਿੱਖਿਆ ਗ੍ਰਹਿਣ ਸਾਡੇ ਕੋਲੋਂ ਕਰਦੇ ਰਹੇ, ਪਰ ਸਮੇਂ ਦੀ ਦੌੜ ਵਿੱਚ ਫਾਡੀ ਹੈਗੇ, ਫਿਰ ਅਸੀਂ ਰੱਬ ਬਣ ਗਏ, ਸਾਡੀ ਖੋਤੀ ਫਿਰ ਬੋਰਡ ਦੇ ਥੱਲੇ। ਸਾਡੇ ਤੋਂ ਇਹ ਅੱਗੇ ਲੰਘ ਗਏ ਤੇ ਫਿਰ ਅਸੀਂ ਨਲਾਇਕ ਹੀ ਹੋਏ, ਹੋਰ ਕੀ ਹੈ। ਆਪਣੀ ਨਲਾਇਕੀ ਮੰਨਣ ਵਿੱਚ ਕੀ ਚਾਰਾ ਵੀ ਤੇ ਹੋਰ ਕੋਈ ਨਹੀਂ ਨਾ ਸਾਡੇ ਕੋਲ। ਅੱਜ ਸਾਡੇ ਪੜ੍ਹੇ ਲਿਖੇ ਬੱਚੇ 40-40 ਲੱਖ ਰੁਪਈਆ ਲਾ ਕੇ ਇਹਨਾਂ ਦੇ ਮੁਲਕਾਂ ਚ ਗੈਰ ਕਾਨੂੰਨੀ ਕੰਧਾਂ ਟੱਪ ਕੇ ਲੰਘਣ ਦੀ ਕੋਸ਼ਿਸ਼ ਕਰਦੇ ਨੇ, ਫੜੇ ਜਾਣ ਤੇ ਵਿਚਾਰੇ ਡਿਪੋਰਟ ਹੋ ਜਾਂਦੇ ਨੇ। ਆਹ ਸਾਡੀ ਪੋਜੀਸ਼ਨ ਹੈ ਅੱਜ। ਜੇ ਸਾਡੇ ਕੋਲ ਕੰਮ ਹੋਵੇ, ਸਾਡੀਆਂ ਸਰਕਾਰਾਂ ਸਾਨੂੰ ਕੰਮ ਦੇਣ, ਵੱਡੀਆਂ ਵੱਡੀਆਂ ਮੂਰਤੀਆਂ ਤੇ ਮੰਦਰ ਬਣਾਉਣ ਦੀ ਥਾਂ ਕਾਰਖਾਨੇ ਲਾਉਣ। ਹਾਂਜੀ, ਬਹੁਤ ਆ ਜਿਹਦਾ ਕੋਈ ਸਮਾਜ ਨੂੰ ਫਾਇਦਾ ਹੀ ਨਹੀਂ, ਇਹ ਸਾਰੀਆਂ ਚੀਜ਼ਾਂ ਛੱਡ ਕੇ ਸਿਹਤ ਵਿਭਾਗ, ਐਜੂਕੇਸ਼ਨ ਵਿਭਾਗ ਇਹਨਾਂ ਵੱਲ ਧਿਆਨ ਦੇਣ ਤੇ ਸਾਡੇ ਬੱਚੇ ਇੱਦਾਂ ਰੋਲ ਨਹੀਂ ਨਾ, ਇੰਨੀਆਂ ਇੰਨੀਆਂ ਡਿਗਰੀਆਂ ਲੈ ਕੇ ਵਿਚਾਰੇ ਕੰਧਾਂ ਟੱਪ ਕੇ ਗੋਲੀਆਂ ਖਾਂਦੇ ਬਾਹਰ ਦੇ ਮੁਲਕਾਂ ਦੀਆਂ। ਜੀ ਬਿਲਕੁਲ, ਕੁਝ ਤਰੱਕੀ ਜ਼ਰੂਰ ਹੋਈ ਹੈ ਪਰ ਕੋਈ ਖਾਸ ਨਹੀਂ ਸਾਡੀ। ਹਾਂਜੀ, ਸਿਰਫ ਸ਼ਹਿਰਾਂ ਚ ਮੈਟਰੋ ਸ਼ਹਿਰਾਂ ਦੀ ਤਰੱਕੀ ਹੋਈ ਹੈ, ਜ਼ਿਆਦਾ ਵੀ ਇੰਨੀ ਤਰੱਕੀ ਨਹੀਂ ਹੈ। ਜਿੰਨੀ ਸਾਨੂੰ ਦੇਰ ਹੋ ਗਈ ਹੈ ਆਜ਼ਾਦੀ ਲਈ ਨੂੰ, ਉਹ ਇੰਨੀ ਦੇਰ ਵਿੱਚ ਤੇ ਫਤੋ ਵੀ ਨੱਚਣਾ ਸਿੱਖ ਜਾਂਦੀ ਹੈ। ਅਸੀਂ ਕੀ ਮਾਰਕਾ ਮਾਰ ਲਿਆ, ਕਿਹੜੀ ਇਨਵੈਂਸ਼ਨ ਕੀਤੀ ਹੈ, ਅਸੀਂ ਸਾਰੀ ਦੇ ਇਹਨਾਂ ਦੀ ਨਕਲਵੱਜੀ ਮਾਰਨ ਡਏ ਹਾਂ। ਹੁਣ ਅਸੀਂ ਆਪਣੇ ਅਸਲੀ ਮੁੱਦੇ ਵੱਲ ਆਉਂਦੇ ਹਾਂ ਯਾਰ। ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹ ਸੀ, ਉਹ ਆਪਣਾ ਮੁੱਦਾ ਇਰਾਨ ਤੇ ਇਰਾਕ ਵਿੱਚ ਸ਼ੀਆ ਸੁੰਨੀ ਦੀ ਦੁਸ਼ਮਣੀ। ਇਹ ਲੜਾਈ 1980 ਤੋਂ ਲੈ ਕੇ 1988 ਤੱਕ ਚੱਲੀ, ਇਹ ਇਰਾਕ ਤੇ ਇਰਾਨ ਦੀ 1980 ਤੋਂ ਲੈ ਕੇ 1988 ਤੱਕ ਚੱਲੀ। 2 ਸਾਲ ਹੋਰ ਵਿੱਚ ਜਮ੍ਹਾਂ ਕਰ ਲਓ, ਬਲਕਿ 10 ਸਾਲ ਚੱਲੀ ਸੀ। ਠੀਕ ਹੈ ਜੀ, ਅੰਦਾਜ਼ਾ ਲਾ ਲਓ ਦੋਵਾਂ ਮੁਲਕਾਂ ਦੀ ਆਰਥਿਕਤਾ ਨੂੰ ਅਮਰੀਕਾ ਤੇ ਯੂਕੇ ਨੇ ਮਾਂਜਾ ਮਾਰ ਕੇ ਧਰ ਦਿੱਤਾ ਹੋਣਾ। ਯੂਕੇ ਤੇ ਅਮਰੀਕਾ ਨੂੰ ਸਿਰਫ ਇਸ ਲੜਾਈ ਵਿੱਚ ਹੀ ਇਰਾਕ ਨੂੰ ਹਥਿਆਰ ਵੇਚਣ ਦਾ ਕਿੰਨਾ ਫਾਇਦਾ ਹੋਇਆ ਹੋਵੇਗਾ। 1983 ਵਿੱਚ ਅਮਰੀਕਾ ਨੇ ਖੁਦ ਬਗਦਾਦ ਜਾ ਕੇ ਸਦਮ ਹੁਸੈਨ ਨੂੰ ਥਾਪੀ ਦਿੱਤੀ ਸੀ, ਉਹਨੂੰ ਹਲਾਸ਼ੇਰੀ ਦਿੱਤੀ ਕਿ ਤੂੰ ਤਕੜਾ ਹੋ ਜਾ। ਸਾਰੀ ਦੁਨੀਆ ਤੇਲ ਦੀ ਮਤਲਬ ਕਿ ਸਾਰੀ ਦੁਸ਼ਮਣੀ ਜਿਹੜੀ ਹੈਗੀ ਸੀ ਨਾ ਇਹਨਾਂ ਦੀ ਆਪਸ ਵਿੱਚ ਤੇਲ ਦੀ ਸੀ। ਬਾਅਦ ਵਿੱਚ ਅਮਰੀਕਾ ਨੇ ਸਦਮ ਹੁਸੈਨ ਨੂੰ ਵੀ ਕੁੱਤੇ ਦੀ ਮੌਤੇ ਮਾਰਿਆ, ਉਹ ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਦੇ ਯਾਰਾਂ ਦੇ ਯਾਰ ਨਹੀਂ। ਮੈਂ ਗੱਲ ਫਿਰ ਦੁਹਰਾ ਦਿੰਦਾ, ਇਹ ਕਿਸੇ ਦੇ ਯਾਰ ਨਹੀਂ ਤੇ ਅਸੀਂ ਆਪਣੇ ਮੁਲਕ ਸਮਾਜ ਦੇ ਯਾਰਾਂ ਦੇ ਯਾਰ ਨਹੀਂ। ਸਾਡੇ ਦਿਮਾਗ ਵਿੱਚ ਧਰਮ ਦੇ ਝੰਡੇ ਝੁਲਦੇ ਨੇ ਤੇ ਖੂਨ ਵਿੱਚ ਵਫਾ ਦੀ ਘਾਟ ਹੈ। ਅੰਗਰੇਜ਼ਾਂ ਸਾਡੇ ਤੇ ਲਗਭਗ 300 ਸਾਲ ਰਾਜ ਕੀਤਾ, ਉਦੋਂ ਭਾਰਤ ਦਾ ਹਰ ਦਸਵਾਂ ਆਦਮੀ ਗਦਾਰ ਸੀ ਜਾਂ ਗਦਾਰੀ ਕਰਨ ਦੀ ਕੋਸ਼ਿਸ਼ ਵਿੱਚ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਇਨਾਮ ਤੇ ਮੁਰੱਬੇ ਮਿਲ ਸਕਣ। 300 ਸਾਲ ਵਿੱਚ ਇੱਕ ਅੰਗਰੇਜ਼ ਦੱਸੋ, ਨਾਂ ਲਓ, ਇੱਕ ਸਿਪਾਹੀ ਦਾ ਹੀ ਨਾਂ ਲੈ ਲਓ ਜਿਹਨੇ ਇੰਗਲੈਂਡ ਨਾਲ ਗਦਾਰੀ ਕੀਤੀ ਹੋਵੇ। ਆ ਹੁੰਦੀਆਂ ਨੇ ਕੌਮਾਂ, ਅਸੀਂ ਤੇ ਹੇੜਾਂ ਵਾਂ। ਹੁਣ USA ਨੇ, ਮੈਂ ਫਿਰ ਇੱਧਰ ਆਉਣਾ, ਇਰਾਨ ਤੇ ਇਹ ਇਲਜ਼ਾਮ ਲਾਇਆ ਕਿ ਇਰਾਨ ਐਟਮ ਬੰਬ ਬਣਾ ਰਿਹਾ। ਇਰਾਨ ਨੇ ਹਮੇਸ਼ਾ ਸਫਾਈ ਦਿੱਤੀ ਕਿ ਮੈਂ ਤੇ ਯੂਰੇਨੀਅਮ ਨੂੰ ਪੀਸਫੁਲ ਮੰਤਵ ਵਾਸਤੇ ਵਰਤ ਰਿਹਾ, ਮੈਂ ਕੋਈ ਐਟਮ ਊਟਮ ਨਹੀਂ ਬਣਾ ਰਿਹਾ ਤੇ ਨਾ ਹੀ ਬਣਾਵਾਂਗੇ ਅਸੀਂ। ਪਰ ਆਪੇ ਬਣਿਆ ਸਰਪੰਚ ਮੰਨਣ ਵਾਲਾ ਥੋੜਾ ਸੀ। ਹਾਂਜੀ, ਗੁੱਸਾ ਤੇ ਉਹਨੂੰ ਹੋਰ ਸੀ। ਯਾਰ ਬਹਾਨੇ ਨਾ, ਇੱਕ ਵਾਰੀ ਨਾ ਇੱਕ ਰੇਛ ਡਿਆ ਸੀ ਪਾਣੀ ਪੀਣ ਇੱਕ ਸਮੁੰਦਰ ਜੇ ਦਰਿਆ ਦੇ ਕੰਢੇ ਤੇ ਲਾਗੇ ਇੱਕ ਲੇਲਾ ਵੀ ਪਾਣੀ ਪੀਣ ਲੱਗ ਗਿਆ ਤੇ ਉਹ ਕਹਿੰਦਾ ਲੇਲੇ ਨੂੰ, ਓਏ ਤੂੰ ਮੈਨੂੰ ਜਾਣਦਾ ਨੀ, ਮੈਂ ਕੌਣ ਆ? ਕਹਿੰਦਾ ਮੈਂ ਜਾਣਦਾ ਵਾਂ, ਤੁਸੀਂ ਰਿਛ ਭਾਈ ਸਾਹਿਬ ਹੋਰ ਕੌਣ? ਤੇ ਕਹਿੰਦਾ ਫੇਰ ਵੀ ਤੂੰ, ਮੈਂ ਤੈਨੂੰ ਦੇਖਦਾ ਨੀ, ਮੈਂ ਪਾਣੀ ਪੀਣ ਡਿਆ ਵਾਂ ਤੇ ਤੂੰ ਪਾਣੀ ਪੀਣਾ ਸ਼ੁਰੂ ਕਰ ਦਿੱਤਾ, ਪਾਣੀ ਜੂਠਾ ਕਰਨ ਡਿਆ। ਕਹਿੰਦਾ ਸਰ, ਪਾਣੀ ਤਾਂ ਤੁਹਾਡੇ ਵਾਲੇ ਪਾਸੇ ਮੇਰੇ ਵੱਲ ਨੂੰ ਆਉਣ ਡਿਆ, ਮੈਂ ਥੋੜਾ ਜੂਠਾ ਕਰਨ ਡਿਆ ਪਾਣੀ। ਕਹਿੰਦਾ ਅੱਛਾ, ਪਾਣੀ ਵਾਲੇ, ਉਹ ਤੂੰ ਪਿਛਲੇ ਸਾਲ ਮੈਨੂੰ ਗਾਲਾਂ ਕੱਢੀਆਂ ਸਨ? ਉਹਨੂੰ ਕਹਿੰਦਾ ਲੇਲੇ ਨੂੰ ਰਿਛ। ਉਹ ਕਹਿੰਦਾ ਮੇਰੀ ਤੇ ਉਮਰ ਹੀ 9-10 ਮਹੀਨੇ ਹੈ, ਮੈਂ ਤੁਹਾਨੂੰ ਸਾਲ ਪਹਿਲਾਂ ਗਾਲਾਂ ਕਿੱਥੋਂ ਕੱਢ ਦਿੱਤੀਆਂ? ਕਹਿੰਦਾ ਸ਼ਕਲ ਤੇ ਤੇਰੇ ਵਰਗੀ ਸੀ, ਜੇ ਤੂੰ ਨਹੀਂ ਤਾਂ ਜਾਂ ਤੇਰਾ ਪਿਓ ਹੋਏਗਾ ਜਾਂ ਤੇਰਾ ਕੋਈ ਚਾਚਾ ਤਾਇਆ ਹੋਏਗਾ, ਇਹ ਇਲਜ਼ਾਮ ਲਾ ਕੇ ਤੇ ਉਹ ਉਹਨੂੰ ਖਾ ਗਿਆ। ਇਹ ਹਿਸਾਬ ਜੇ ਅਮਰੀਕਾ ਦਾ ਵੀ। ਚਾਚੇ ਟਰੰਪ ਨੇ ਗੱਲ ਇੱਦਾਂ ਵੀ ਗੁੱਸਾ ਤੇ ਚਾਚ ਉਹਨੂੰ ਹੋਰ ਸੀ ਚਾਚੇ ਟਰੰਪ ਨੂੰ, ਤੇ ਚਾਚੇ ਟਰੰਪ ਨੇ ਮੂੰਹ ਵਿੰਗਾ ਕਰਦੇ ਹੋਏ ਕਿਹਾ, ਯਾਰ ਜੇ ਮੈਂ ਅੱਜ ਟੀਵੀ ਤੇ ਪ੍ਰੋਗਰਾਮ ਦੇਣ ਡਿਆ ਹੁੰਦਾ ਨਾ ਤੇ ਬਿਲਕੁਲ ਮੈਂ ਵੀ ਆਪਣਾ ਮੂੰਹ ਕੰਨ ਤੱਕ ਕੰਨ ਵੱਲ ਖੜ ਕੇ ਨਾ ਉਸੇ ਹੀ ਲਹਿਜੇ ਚ ਦੱਸਣਾ ਸੀ ਇਹਨੇ ਕੀ ਕਿਹਾ ਸੀ। ਵੇਖੀ ਜਾਂਦੀ, ਬਾਅਦ ਵਿੱਚ ਭਾਵੇਂ ਮੇਰਾ ਮੂੰਹ ਥੋੜੇ ਮਾਰ ਕੇ ਸਿੱਧਾ ਕਰਨਾ ਪੈਂਦਾ, ਅਸਲੀ ਪੋਜੀਸ਼ਨ ਚ ਵੀ ਤਾਂ ਲਿਆਉਣਾ ਹੁੰਦਾ ਨਾ ਬਾਅਦ ਚ, ਪਰ ਪਰਫਾਰਮੈਂਸ ਮੈਂ ਟੌਪ ਦੀ ਇਹਦੇ ਵਰਗੀ ਦੇਣੀ ਸੀ। ਲਓ ਜੀ, ਆਪੇ ਬੜੇ ਸਰਪੰਚ ਨੇ ਕਿਹਾ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਸੰਗਠਨ ਦੇ ਮੈਂਬਰ ਇਰਾਨ ਆਉਣਗੇ ਤੇ ਉਹ ਪੰਜਾਬ ਪੁਲਿਸ ਵਾਂਗੂ ਤਲਾਸ਼ੀ ਲੈਂਦੇ ਹੋਏ ਤਲਾਸ਼ੀ ਦੇ ਦੌਰਾਨ ਜਿੰਨੀਆਂ ਚਪੇੜਾਂ ਦੇ ਗਾਲਾਂ ਕੱਢ ਸਕਣਗੇ ਕੱਢਣਗੇ। ਇਰਾਨ ਨੇ ਕਿਹਾ ਕਿ ਜਦੋਂ ਮਰਜ਼ੀ ਆ ਜਾਓ, ਅਸੀਂ ਕੋਈ ਕੋਈ ਕੋਈ ਪ੍ਰਮਾਣੂ ਹੈੱਡ ਬਣਾ ਹੀ ਨਹੀਂ ਰਹੇ ਤੇ ਸਾਨੂੰ ਫਿਕਰ ਕਾਹਦਾ ਹੈ, ਬੇਸ਼ੱਕ ਦੱਸਣ ਤੋਂ ਬਗੈਰ ਹੀ ਆ ਜਾਓ ਜਦੋਂ ਤੁਹਾਡਾ ਦਿਲ ਕਰਦਾ ਆ ਜਾਓ। ਸੰਗਠਨ ਦੇ ਮੈਂਬਰ ਬਾਰ ਬਾਰ ਤਕਰੀਬਨ ਸੱਜਣੋ 10 ਵਾਰੀ ਤੋਂ ਜ਼ਿਆਦਾ ਆਏ ਇਰਾਨ ਦੇ ਵਿੱਚ ਤੇ ਅਖੀਰ ਚ ਉਹਨਾਂ ਰਿਪੋਰਟ ਦਿੱਤੀ ਕਿ ਇਰਾਨ ਕਿਸੇ ਵੀ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਿਹਾ। ਟਰੰਪ 2015 ਵਿੱਚ ਪਾਵਰ ਚ ਆਏ ਤੇ ਉਹਨਾਂ ਇਰਾਨ ਤੇ ਕਈ ਤਰ੍ਹਾਂ ਦੇ ਸੈਂਕਸ਼ਨ ਆਰਥਿਕ ਪ੍ਰਬੰਧ ਲਾਉਣੇ ਸ਼ੁਰੂ ਕਰ ਦਿੱਤੇ, ਪ੍ਰਤੀਬੰਧ। ਇੱਥੋਂ ਤੱਕ ਉਹਨਾਂ ਨੇ ਨਾ ਕਹਿ ਦਿੱਤਾ ਕਿ ਜੋ ਇਰਾਨ ਨਾਲ ਵਪਾਰ ਕਰੇਗਾ ਉਹ ਸਾਡਾ ਵੀ ਦੁਸ਼ਮਣ। ਸੱਜਣੋ, ਸਵਿਫਟ ਇੱਕ ਬੈਂਕ ਕੋਡ ਸਿਸਟਮ ਹੁੰਦਾ, ਇਹ USA ਦਾ ਬਣਾਇਆ ਹੈ। ਸਵਿਫਟ ਕੋਡ, ਸਵਿਫਟ ਸਭ ਤੋਂ ਵਧੀਆ ਫੈਸਿਲਿਟੀ ਹੈ ਇੱਕ ਬੈਂਕ ਵੱਲੋਂ ਦੂਸਰੇ ਬੈਂਕ ਤੋਂ ਇਨਫੋਰਮੇਸ਼ਨ ਲੈਣ ਦੀ ਤੇ ਦੇਣ ਦੀ। USA ਨੇ ਇਰਾਨ ਨੂੰ ਸਵਿਫਟ ਚੋਂ ਬਾਹਰ ਕੱਢ ਦਿੱਤਾ ਚਾਈਨਾ ਤੇ ਰਸ਼ੀਆ ਕੋਲ ਆਪਣਾ ਸਵਿਫਟ ਸਿਸਟਮ ਹੈ ਤੇ ਇੰਡੀਆ ਕੋਲ ਅੱਜ ਤੱਕ ਨਹੀਂ ਹੈਗਾ। ਇਰਾਨ ਦੇ ਟ੍ਰੇਡ ਨੂੰ ਕਾਫੀ ਨੁਕਸਾਨ ਹੋਇਆ, ਰਿਆਲ ਦੀ ਕੀਮਤ ਡਿੱਗ ਪਈ, ਇਰਾਨ ਚ ਇਨਫਲੇਸ਼ਨ ਆ ਗਈ, ਮਹਿੰਗਾਈ ਹੋਰ ਵੱਧ ਗਈ, ਇਰਾਨ ਦੀ ਜਨਤਾ ਪਰੇਸ਼ਾਨ ਤੇ ਜ਼ਰੂਰੀ ਚੀਜ਼ਾਂ ਦੀ ਘਾਟ ਹੋਣ ਲੱਗੀ। ਯਾਰ ਆ 6 ਮਹੀਨੇ ਪਹਿਲਾਂ ਉਹਨਾਂ ਨੇ ਕਿੰਨੀ ਹੜਤਾਲ ਕੀਤੀ ਸੀ ਤੇ ਇਸ ਗੌਰਮੈਂਟ ਨੇ ਪਤਾ ਨਹੀਂ ਹਜ਼ਾਰ ਹਜ਼ਾਰ ਕੇ ਲੱਖ ਲੱਖ ਰੁਪਇਆ ਇੰਡੀਆ ਦਾ ਹਰ ਘਰ ਨੂੰ ਦਿੱਤਾ ਸੀ ਵੀ ਲਓ ਤੁਸੀਂ ਆਹ ਚੀਜ਼ਾਂ ਖਰੀਦ ਲਓ, ਕਿਉਂਕਿ ਕਾਫੀ ਡਾਊਨ ਇਹਨਾਂ ਦੀ ਆਰਥਿਕਤਾ ਹੋ ਗਈ ਇਰਾਨ ਦੀ। ਆ ਹੋਈ ਹੈ ਅਜੇ ਵੀ, ਐਡੀ ਨਹੀਂ ਕੋਈ ਗੱਲ। ਇਜ਼ਰਾਈਲ ਹੁਣ ਕਹਿੰਦੇ ਨੇ ਨਾ ਵੀ ਇਨਫਲੇਸ਼ਨ ਆ ਗਈ, ਉੱਥੇ ਘਾਟ ਆ ਗਈ ਸਾਰੀਆਂ ਚੀਜ਼ਾਂ ਦੀ, ਤੂੰ ਐਟਮ ਬੰਬ ਚਲਾਉਣ, ਉਹਨਾਂ ਨੇ ਰਿਪੋਰਟ ਦੇ ਦਿੱਤੀ ਵੀ ਇਹੋ ਜਿਹਾ ਐਟਮ ਬੰਬ ਵਾਲਾ ਕੋਈ ਕੁਛ ਨਹੀਂ ਕਰ ਰਹੇ, ਇਹ ਆ ਇਜ਼ਰਾਈਲ ਦੇ ਐਟਮੀ ਪਾਵਰ ਹੈ। USA ਨੇ ਉਹਦੇ ਤੇ ਇਤਰਾਜ਼ ਕਿਉਂ ਨਹੀਂ ਕਦੀ ਕੀਤਾ? ਹਰ ਸਾਲ $3-4 billion ਆਰਮੀ ਨੂੰ ਮਦਦ ਵੀ ਕਰਦਾ ਉਹਨਾਂ ਦੀ ਨੂੰ। ਇੰਡੀਆ ਤੇ ਪਾਕਿਸਤਾਨ ਨੇ ਵੀ ਬਣਾਇਆ ਐਟਮ ਬੰਬ, ਦੋਵਾਂ ਤੇ ਕੋਈ ਸਖਤੀ ਨਹੀਂ ਹੋਈ। ਇੰਡੀਆ ਬਹੁਤ ਵੱਡੀ ਮੰਡੀ ਹੈ ਤੇ ਪਾਕਿਸਤਾਨ USA ਦੀ ਜੀ ਹਜ਼ੂਰੀ ਕਰਦਾ, ਰਖੇਲ ਹੈ USA ਦੀ। ਟਰੰਪ ਨੇ ਇਰਾਕ ਨਾਲ ਇੱਕ ਤਰਫਾ ਲੜਾਈ ਲਾਈ ਹੈ, ਹੁਣ ਉਹਨੇ ਆਪਣੀ ਇੱਕ ਇੰਟਰਵਿਊ ਚ ਮੰਨਿਆ ਵੀ ਹੈ ਕਿ ਮੇਰਾ ਇੰਟਰਸਟ ਇਰਾਨੀ ਤੇਲ ਚ ਹੈ। ਇਰਾਕ ਤੇ ਵੀ ਇਹੋ ਹੀ ਦੋਸ਼ ਲਾ ਕੇ ਉਹਨੂੰ ਬਰਬਾਦ ਕੀਤਾ ਸੀ, ਲੀਬੀਆ ਤੇ ਮੈਂ ਕਿੰਨਿਆਂ ਕੁ ਮੁਲਕਾਂ ਦੇ ਨਾਲ ਹਾਂ, ਸਾਰਿਆਂ ਦਾ ਤੁਹਾਨੂੰ ਪਤਾ। ਗੱਲ ਇੱਦਾਂ ਹੈ ਵੀ ਆਰਥਿਕ ਪਾਬੰਦੀਆਂ ਨੇ ਇਰਾਨ ਦਾ ਪਹਿਲਾਂ ਹੀ ਬੁਰਾ ਹਾਲ ਕੀਤਾ ਸੀ, ਲੜਾਈ ਤੋਂ ਪਹਿਲਾਂ ਦੀ ਗੱਲ ਕਰ ਰਿਹਾ। ਲੋਕ ਮਹਿੰਗਾਈ ਤੋਂ ਤੰਗ ਹੜਤਾਲਾਂ ਕਰ ਰਹੇ ਸਨ। ਇਰਾਨ ਭਾਵੇਂ ਡਟਿਆ ਹੈ ਅੱਜ ਲੜਾਈ ਦੇ ਮੈਦਾਨ ਵਿੱਚ, USA ਤੇ ਇਜ਼ਰਾਈਲ ਨੇ ਇਰਾਨ ਦਾ ਲੱਕ ਤੋੜ ਛੱਡਿਆ, ਪਰ ਉਹਨਾਂ ਨੇ ਮੈਦਾਨ ਨਹੀਂ ਛੱਡਿਆ, ਪਰ ਲੱਕ ਟੁੱਟਿਆ ਪਿਆ ਉਹਦਾ। ਆਉਣ ਵਾਲਾ ਸਮਾਂ ਇਰਾਨ ਵਾਸਤੇ ਕਾਫੀ ਚੁਣੌਤੀਆਂ ਭਰਿਆ ਹੋਵੇਗਾ, ਲੜਾਈ ਭਾਵੇਂ ਸਵੇਰੇ ਖਤਮ ਹੋ ਜਾਵੇ। ਸਾਡੀਆਂ ਸ਼ੁਭ ਕਾਮਨਾਵਾਂ ਇਰਾਨ ਨਾਲ ਤੇ ਅਮਰੀਕਨ ਲੋਕਾਂ ਦਾ ਵੀ ਅਸੀਂ ਭਲਾ ਚਾਹੁੰਦੇ ਹਾਂ, ਉਹਨਾਂ ਨਾਲ ਵੀ ਸਾਡੀਆਂ ਸ਼ੁਭ ਕਾਮਨਾਵਾਂ। ਹਰ ਘਰ ਵਿੱਚ ਇੱਕ ਅੱਧਾ ਮੁਸ਼ਟੰਡਾ ਤੇ ਹੁੰਦਾ ਹੀ ਹੈ ਜਿਨ੍ਹੇ ਸਾਰੇ ਟੱਬਰ ਦਾ ਜੀਣਾ ਹਰਾਮ ਕੀਤਾ ਹੈ, ਤੇ ਉਹ ਅਮਰੀਕਾ ਚ ਕੌਣ ਹੈ ਇਹ ਤੁਹਾਨੂੰ ਮੈਂ ਨਹੀਂ ਦੱਸਣਾ। ਤੇ ਗੱਲਬਾਤ ਇੱਦਾਂ ਵਾ ਬਈ ਸੱਜਣੋ, ਮੈਂ ਆਪਣੀ ਗੱਲਬਾਤ ਨੂੰ ਇੱਥੇ ਹੀ ਵਿਸ਼ਰਾਮ ਦਿੰਦਾ ਤੇ ਅੱਗੇ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਅਸੀਂ ਜਿੱਥੇ ਬਾਬਾ ਨਾਨਕ ਜੀ ਹੁਣੀ ਢੁੱਕੇ ਸਨ, ਬਟਾਲਾ ਸ਼ਹਿਰ ਸੋਹਣਾ ਹੈ, ਉੱਥੇ ਮੇਲਾ ਲੱਗਦਾ ਹਰ ਸਾਲ ਤੇ ਬਾਬੇ ਨਾਨਕ ਦੀ ਜੰਝੇ ਜਾਂਦੇ ਨੇ ਲੋਕ। ਉੱਥੇ ਸਾਡੇ ਸਤਿਕਾਰਯੋਗ ਸੱਜਣ ਸਰਦਾਰ ਸੂਬਾ ਸਿੰਘ ਜੀ ਖਹਿਰਾ, ਮੈਂ ਉਹਨਾਂ ਦੇ ਕੋਲ ਪਹੁੰਚ ਰਿਹਾ ਤੇ ਉਹ ਸ਼ਹੀਦੇ ਆਜ਼ਮ ਤੇ ਗੱਲਬਾਤ ਕਰਨਗੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸੂਬਾ ਸਿੰਘ ਜੀ
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਪ੍ਰਵਾਸ ਰੇਡੀਓ ਦੇ ਵਿਹੜੇ ਤੇ।
1: ਤੁਹਾਡਾ ਵੀ ਬਾਜਵਾ ਸਾਹਿਬ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਮੈਂ ਠੀਕ ਰਿਹਾ ਸੀਗਾ, ਆਵਾਜ਼ ਪੈ ਗਈ ਤੇ ਮੈਂ ਫੋਨ ਬੰਦ ਕਰਨ ਲੱਗ ਪਿਆ ਇੱਕ ਮਿੰਟ ਰੇਡੀਓ।
0: ਕੋਈ ਗੱਲ ਨਹੀਂ
1: ਤੇ ਹਾਂਜੀ ਹਾਂਜੀ ਬਾਜਵਾ ਸਾਹਿਬ, ਇੱਕ ਬੜੀ ਇਤਫਾਕ ਦੀ ਗੱਲ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ, ਇਹ ਸ਼ਹੀਦ ਭਗਤ ਸਿੰਘ ਨੇ 100 ਸਾਲ ਪਹਿਲਾਂ ਆਪਣੀ ਇੱਕ ਲਿਖਤ ਦੇ ਵਿੱਚ, ਆਪਣੀ ਇੱਕ ਲਿਖਤ ਜਿਹੜੀ ਅੱਜ
0: ਗੱਲ ਤੇ ਸੁਣੋ ਜੀ, ਮੇਰੇ ਕੋਲ ਤਾਂ ਕੁਝ ਸਾਂਭੀ ਨਹੀਂ ਜਾਣ ਲਈ, ਤੁਸੀਂ ਕਿਹਾ
1: ਮੈਂ
0: ਕੀਤੀ ਹੈ
1: ਬਿਲਕੁਲ।
0: ਫੇਰ ਤੇ ਮਤਲਬ ਕੀ ਵੇਖੋ,
1: ਮੈਂ ਤੁਹਾਨੂੰ ਅੱਜ ਤੇ ਮੇਰਾ ਪ੍ਰੋਗਰਾਮ ਜਿਹੜਾ ਵਾ, ਮੇਰੀ ਜਿਹੜੀ ਮੈਂ ਆਵਾਜ਼ ਆ, ਸਿਰਫ ਮੇਰਾ ਟਾਈਟਲ ਹੈਗਾ ਮੈਂ ਭਗਤ ਸਿੰਘ ਬੋਲ ਰਿਹਾ
0: ਜੀ, ਮੈਂ ਭਗਤ ਸਿੰਘ
1: ਜੀ ਜੀ ਜੀ, ਕਿਉਂਕਿ ਮੈਂ ਉਹਨਾਂ ਦੀ ਲਿਖਤਾਂ ਜਿਹੜੀ ਲਿਖਤ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ
0: ਜੀ,
1: ਲਿਖਤਾਂ ਬਲਕਿ ਤੇ ਉਹ ਬਾਜਾ ਸਾਹਿਬ ਆਪਣੇ
0: ਉਹ ਗੱਲ ਤੇ ਤੁਸੀਂ ਦੱਸੀ ਨਹੀਂ
1: ਜੀ
0: ਵੀ ਜਿਹੜੀ ਅੱਜ ਗੱਲ ਮੈਂ ਕੀਤੀ ਆ
1: ਜੀ ਜੀ ਉਹੀ ਤੇ ਮੈਂ ਦੱਸਣੀ ਅੱਗੇ ਪ੍ਰੋਗਰਾਮ ਦੇ ਵਿੱਚ ਦੱਸਾਂਗਾ ਕਿ ਉਹ ਮੈਂ ਸ਼ੁਰੂਆਤ ਇੱਥੋਂ ਹੀ ਕਰਾਂਗਾ ਸ਼ੁਰੂਆਤ ਕਰਾਂਗਾ ਪਰ ਉਸ ਤੋਂ ਪਹਿਲਾਂ ਉਸ ਮਹਾਨ ਇਨਕਲਾਬੀ ਨੂੰ ਮਤਲਬ ਸਾਡੀ ਸ਼ਰਧਾਂਜਲੀ ਵੀ ਹੈ ਸ਼ਰਧਾ ਵੀ ਆ ਤੇ ਉਹਦਾ 95ਵਾਂ ਐਤਕਾ ਸ਼ਹੀਦੀ ਪੁਰਬ ਸੀਗਾ
0: 95 ਸਾਲ ਹੋ ਗਏ ਨੇ ਜੀ
1: ਹਾਂ ਹੋਰ 5 ਸਾਲਾਂ ਤਾਂ 100 ਸਾਲ ਹੋ ਜਾਣਾ 2031 ਨੂੰ
0: ਪਰ ਉਹ ਸਾਡੇ ਮਨਾਂ ਵਿੱਚ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ ਰਹਿਣਗੇ
1: ਹਜ਼ਾਰਾਂ ਸਾਲ ਤੱਕ ਜੀ ਇਹਦੇ ਅਜੇ 100 ਵੀ ਨਹੀਂ ਹੋਇਆ ਹਜ਼ਾਰਾਂ ਸਾਲ
0: ਸਾਡੇ ਲੀਡਰ ਵੀ ਨਾ ਬੜੇ ਪਖੰਡ ਕਰਦੇ ਨੇ ਸੂਬਾ ਸਿੰਘ ਜੀ ਜਦੋਂ ਜਿੱਤਦੇ ਨੇ ਕੋਈ ਉੱਥੇ ਜਾ ਕੇ ਮਿੱਟੀ ਦੀ ਮੁੱਠ ਭਰ ਕੇ ਉਹਦੇ ਵਰਗੀ ਪੱਗ ਕਈ ਤਰ੍ਹਾਂ ਦੀਆਂ ਕਸਮਾਂ ਖਾ
1: ਕੇ ਇਹ ਵੀ ਗੱਲ ਕਰਾਂ ਇਹ ਵੀ ਗੱਲ ਕਰਾਂ
0: ਮੈਨੂੰ ਇੱਕ ਮਿੰਟ ਗੱਲ ਕਰ ਲੈਂਦੇ ਤੇ ਉਹ ਕਹਿਣਗੇ ਇਹ ਜਿਹੜੇ ਦੇਸ਼ ਭਗਤ ਨੇ ਇਹ ਸਾਡੇ ਬਹੁਤ ਲੋਕੀ ਕਹਿੰਦੇ ਨੇ ਕਿ ਅਸੀਂ ਸਾਲ ਪਿੱਛੋਂ ਇੱਕ ਫਾਰਮੈਲਿਟੀ ਕਰਦੇ ਹਾਂ ਨਹੀਂ ਇਹ ਸਾਡੇ ਦਿਲਾਂ ਚ ਵੱਸਦੇ ਨੇ ਔਰ ਬੰਦਾ
1: ਪੁੱਛਦਾ
0: ਜੇ ਤੁਹਾਡੇ ਦਿਲਾਂ ਚ ਵੱਸਦੇ ਨੇ ਇਹਨਾਂ ਵਰਗੇ ਕੰਮ ਕਿਉਂ ਨਹੀਂ ਕਰਦੇ
1: ਬਿਲਕੁਲ ਉਹ ਤੇ ਇੱਕ ਟਕਾਉਂਦਲਾ ਪੁੱਖਾ ਉਹ ਤੇ ਇੱਕ ਲੂੰਬੜ ਚਲਾਕੀ ਬਾਜਲ ਸਾਹਿਬ ਲੂੰਬੜ ਚਾਹ ਲਿਆ ਲੋਕਾਂ ਨੂੰ ਲੁੱਟਣ ਦੀ ਲੋਕਾਂ ਦੇ
0: ਇਹ ਮਜਮਾ ਹੋਣ ਵਾਲੇ ਨੇ ਸੂਬਾ ਸਿੰਘ ਜੀ ਦੁੱਖ ਦੁੱਖੀ
1: ਇਹ ਸ਼ਹੀਦਾਂ ਦੀ ਆੜ ਵਿੱਚ ਕੁਰਸੀ ਨੂੰ ਹੱਥ ਪਾਉਣ ਦਾ ਇੱਕ ਮਤਲਬ ਉਹਨਾਂ ਦਾ ਸ਼ਗੂਫਾ ਹੁੰਦਾ ਆ ਤੇ ਬਾਜਵਾ ਸਾਹਿਬ ਮੈਂ ਗੱਲ ਸ਼ੁਰੂ ਕਰਾਂਗਾ ਆਪਣੀ ਨਾ ਜਿੱਦਾਂ ਸੋਸ਼ਲ ਮੀਡੀਆ ਜਿਹੜਾ ਵਾ ਮਤਲਬ ਮੇਰਾ ਇਹ ਆਪਣਾ ਪੱਕਾ ਵਿਸ਼ਵਾਸ ਹੈ ਵੀ ਹਰ ਚੀਜ਼ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਇਸ ਦੁਨੀਆਂ ਵਿੱਚ ਮਤਲਬ ਮਾੜੀ ਨੀ ਗੀ ਸਿਰਫ ਉਹਦੀ ਵਰਤੋਂ ਮਾੜੀ ਆ
0: ਜੀ ਬਿਲਕੁਲ ਬਿਲਕੁਲ ਸਹੀ ਫਰਮਾ ਰਹੇ ਹੋ
1: ਸੋਸ਼ਲ ਮੀਡੀਆ ਤੇ ਮੈਂ ਬੱਚੀਆਂ ਦੋ ਜਵਾਨ ਬੱਚੀਆਂ ਜਿਹੜੀਆਂ ਤੇ ਨਾਬਾਲਗ ਜਿਹੀਆਂ ਲੱਗਦੀ ਸੀ ਇਹਨਾਂ ਦੇ ਮੂੰਹ ਗੱਲ ਸੁਣੀ ਮੈਨੂੰ ਆਨੰਦ ਜਿੱਦਾਂ ਤੁਸੀਂ ਹੁਣੇ ਕਿਹਾ ਨਾ ਵੀ ਮੈਨੂੰ ਆਨੰਦ ਆ ਗਿਆ ਮੈਨੂੰ ਆਨੰਦ ਆ ਗਿਆ
0: ਅੱਛਾ
1: ਉਹ ਗੱਲਬਾਤ ਸਭ ਇਹ ਸੀਗੀ ਵੀ ਸ਼ਾਇਦ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਿਆ ਵੀ ਇੱਕ ਨਾ ਜਿਹੜੇ ਅੱਜ ਕੱਲ ਟੀਵੀ ਪੱਤਰਕਾਰ ਘਰ ਘਰ ਹਰ ਥਾਂ ਥਾਂ ਘਰ ਚ ਚਾਰ ਜੀ ਆ ਤੇ ਮੇਰੇ ਖਿਆਲ ਵਿੱਚ ਚਾਰੇ ਲਈ ਫਿਰਦੇ ਆਪਣਾ ਆਪਣਾ ਚੈਨਲ ਤੇ ਬਣੇ ਫਿਰਦੇ ਆ ਜਾਂ ਕਿਸੇ ਟੀਵੀ ਚੈਨਲ ਦਾ ਪੱਤਰਕਾਰ ਦੋ ਬੱਚੀਆਂ ਅੱਗੇ ਮਾਈਕ ਕਰਦਾ ਆ ਉਹਨਾਂ ਨੂੰ ਕਹਿੰਦਾ ਵੀ ਤੁਹਾਡਾ ਹੀਰੋ ਸਲਮਾਨ ਖਾਨ ਆ ਕਿ ਅਮਿਤਾਬ ਬੱਚਨ ਆ ਉਹ ਕਹਿੰਦੀ ਵੀ ਇਹ ਸਾਡਾ ਹੀਰੋ ਹੈਗਾ ਹੈ ਭਗਤ ਸਿੰਘ ਇਹ ਜਰਦਾ ਵੇਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਆ ਕਹਿੰਦੇ ਪੈਸੇ ਦੀ ਖਾਤਰ ਬਾਂਦਰ ਵਾਂਗੂ ਨੱਚਣ ਵਾਲੇ ਸਾਡੇ ਹੀਰੋ ਕਿਵੇਂ ਹੋ ਸਕਦੇ ਸਾਡਾ ਹੀਰੋ ਭਗਤ ਸਿੰਘ ਆ ਤੇ ਉਹ ਕੱਚਾ ਜਿਹਾ ਹੋ ਗਿਆ ਗੱਲ ਸੁਣ ਕੇ ਕਿਉਂਕਿ ਉਹ ਤੇ ਤੁਹਾਨੂੰ ਪਤਾ ਆਪਣੇ ਪੈਸੇ ਧੇਲੇ ਦੀ ਖਾਤਰ ਤੁਰਿਆ ਫਿਰਦਾ ਤੇ
0: ਭਗਤ ਸਿੰਘ ਸੀ ਮੂਡ ਵੀ ਹੋਰ ਸੀ
1: ਜੀ ਜੀ ਜੀ ਜੀ ਉਹਦਾ ਮਤਲਬ ਵੀ ਹੋਰ ਸੀ ਉਹ ਹੋਰ ਤਾਂ ਹੋਰ ਹੀ ਕਰਨਾ ਚਾਹੁੰਦਾ ਸੀਗਾ ਤੇ ਅੱਜ ਅਸੀਂ ਇਸ ਹੀਰੋ ਦੀ ਗੱਲ ਕਰਦੇ ਹਾਂ ਮਤਲਬ ਦੂਸਰਾ ਗੱਲ ਮੈਂ ਉਸ ਚੀਜ਼ ਤੋਂ ਹੱਟ ਕੇ ਕਰਨੀ ਜਿਹੜੀ ਤੁਸੀਂ ਗੱਲ ਕਰ ਦਿੱਤੀ ਵੈਸੇ ਥੋੜੀ ਜਿਹੀ ਵੀ ਸ਼ਹੀਦ ਭਗਤ ਸਿੰਘ ਨੂੰ ਅੱਜ ਤੱਕ ਜਿਹੜਾ ਨਾ ਉਪਰਾ ਜਿਹਾ ਉਹਦੀ ਜੀਵਨੀ ਜਿੱਦਾਂ ਆਪਾਂ ਕਿਤਾਬੀ ਤੌਰ ਤੇ ਬੱਚਿਆਂ ਨੂੰ ਪੜ੍ਹਾਇਆ ਜਾਂਦਾ
0: ਉੱਥੇ ਜੰਮੇ
1: ਉਹਦਾ ਜਨਮ ਹੋਇਆ ਉਹਦੀ ਇਸ ਤਰ੍ਹਾਂ ਮਤਲਬ ਪੜ੍ਹਾਈ ਹੋਈ ਬਚਪਨ ਚ ਉਹਨੇ ਮੁੱਖਾਂ ਬੀਜਣ ਵਾਲੀ ਕਹਾਣੀ ਸੁਣਾਤੀ ਜੀ ਮਾਂ ਪਿਤਾ ਉਹਦੇ ਪਿਤਾ ਜਿਹੜਾ ਸੀਗਾ ਚਾਚਾ ਅਜੀਤ ਸਿੰਘ ਦੇ ਪਿਤਾ ਦੇਸ਼ ਭਗਤ ਪਰਿਵਾਰ ਚੋਂ ਸੀ ਤੇ ਉਹ ਫਿਰ ਪੜ੍ਹਾਈ ਲਿਖਾਈ ਉਹਨੇ ਲਾਹੌਰ ਤੋਂ ਕੀਤੀ ਤੇ ਇਨਕਲਾਬੀ ਗਤੀਵਿਧੀਆਂ ਚ ਲੱਗ ਕੇ ਤੇ ਅਸੈਂਬਲੀ ਚ ਬੰਬ ਸੁੱਟਿਆ ਤੇ ਫਾਂਸੀ ਲੱਗ ਗਈ ਤੇ ਉਹਨਾਂ ਦੇਸ਼ ਆਜ਼ਾਦ ਕਰਾਇਆ ਇਹ ਮੋਟੀ ਮੋਟੀ ਜੀ ਮਤਲਬ ਉਹਨੇ ਇੱਥੋਂ ਤੱਕ ਬੱਚਿਆਂ ਨੂੰ ਜਾਂ ਆਮ ਜਾਣਕਾਰੀ ਭਗਤ ਸਿੰਘ ਬਾਰੇ ਜਿਹੜੀ ਆ ਨਾ ਮਤਲਬ ਹਰ ਇੱਕ ਕੋਲ ਆ ਜਾਂ ਦਿੱਤੀ ਜਾਂਦੀ ਹੈ ਇੱਕ ਸਾਜਿਸ਼ ਤਹਿਤ ਮਤਲਬ ਦਿੱਤੀ ਜਾਂਦੀ ਉਹਨਾਂ ਦਾ ਜਿਹੜਾ ਅਸਲ ਜਿਹੜਾ ਸ਼ਹੀਦ ਭਗਤ ਸਿੰਘ ਆ ਜਿਹੜੀ ਉਹਦੀ ਸੋਚ ਸੀ ਜੋ ਉਹਦੀ ਇਨਕਲਾਬੀ ਮਤਲਬ ਜਿਹੜੀ ਰੰਗ ਸੀਗਾ ਉਹਨੂੰ ਲੁਕਾਇਆ ਜਾਂਦਾ ਆ ਕਿਉਂਕਿ ਉਹ ਅੱਜ ਵੀ ਮਤਲਬ ਉਹਦੀ ਜਿਹੜੀ ਸੋਚ ਸੀ ਉਹਦਾ ਜਿਹੜੀ ਇਨਕਲਾਬੀ ਜਿਹੜਾ ਉਹਦਾ ਹੈਗਾ ਸੀਗਾ ਜਜ਼ਬਾ ਸੀਗਾ ਉਹ ਅੱਜ ਵੀ ਉਸੇ ਦਾ ਉੱਥੇ ਖੜਾ ਆ ਜਿੱਥੇ ਮਤਲਬ ਉਦੋਂ ਜਿਸ ਕਰਕੇ ਉਹਨੇ ਆਪਣੀ ਕੁਰਬਾਨੀ ਦਿੱਤੀ ਜਿਸ ਕਰਕੇ ਉਹਨੇ ਆਪਣੀ ਜਾਨ ਦਿੱਤੀ ਜਿਸ ਕਰਕੇ ਉਹਨੇ ਲੜਾਈ ਲੜੀ ਚੜ੍ਹਦੀ ਉਮਰ ਦੇ ਵਿੱਚ ਚੜ੍ਹਦੀ ਮੁੱਛ ਫੁੱਟ ਗੱਭਰੂ ਮਤਲਬ ਹੋਏ ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ ਫਾਂਸੀ ਤੋਂ ਲੈ ਕੇ ਤੇ ਆਜ਼ਾਦੀ ਦਿਹਾੜੇ ਤੱਕ ਸਿਰਫ ਮਗਰਮੱਛ ਦੇ ਹੰਝੂਆਰੀਆਂ ਜਿਹੜੀਆਂ ਲੂੰਬੜ ਚਾਲ ਲੀਡਰਾਂ ਦੀਆਂ ਤਕਰੀਰਾਂ ਆ ਇਹ ਸ਼ਰਧਾਂਜਲੀਆਂ ਆ ਉਹਦੇ ਪਿੱਛੇ ਇੱਕ ਬੜੀ ਸਾਜਸ਼ੀ ਚੁੱਪ ਤੇ ਓਹਲਾ ਜਿਹੜਾ ਜਾਣ ਬੁੱਝ ਕੇ ਰੱਖਿਆ ਜਾਂਦਾ ਸੀ ਭਗਤ ਸਿੰਘ ਬਾਰੇ ਸੋਚ ਬਾਰੇ ਉਹਦੀ ਕੁਰਬਾਨੀ ਬਾਰੇ ਹਾਂਜੀ ਆਪਾਂ ਅੱਜ ਉਹਦੇ ਤੇ ਗੱਲ ਕਰਨੀ ਆ ਔਰ ਜਿਹੜੀ ਗੱਲ ਕਰਨੀ ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ ਦੇ ਸ਼ਬਦਾਂ ਵਿੱਚ ਕਰਨੀ ਹਾਂਜੀ ਹਾਂਜੀ ਹਾਂਜੀ ਤੇ ਮੈਂ ਆਪਣੀ ਗੱਲਬਾਤ ਜਿਹੜੀ ਉਹਦਾ ਇਹਨਾਂ ਸ਼ਬਦਾਂ ਤੋਂ ਸ਼ੁਰੂ ਕਰਦਾ ਬਈ ਉਹਨਾਂ ਨੇ ਇੱਕ ਨਾ ਚਿੱਠੀ ਲਿਖੀ 5 ਮਈ 1930 ਨੂੰ ਜਿਹੜਾ ਸਪੈਸ਼ਲ ਟ੍ਰਿਬਿਊਨਲ ਬਣਾਇਆ ਗਿਆ ਸੀ ਨਾ ਉਹਨਾਂ ਨੂੰ ਲਾਹੌਰ ਸਾਜਿਸ਼ ਕੇਸ ਵਾਸਤੇ ਕਮਿਸ਼ਨਰ ਜਿਹੜਾ ਉਹਨੂੰ ਚਿੱਠੀ ਲਿਖੀ ਸ਼ਹੀਦ ਭਗਤ ਸਿੰਘ ਨੇ ਤੇ ਉਹਨੇ ਚਿੱਠੀ ਦੀ ਸ਼ੁਰੂਆਤ ਇੱਥੋਂ ਕੀਤੀ ਜਿੱਥੇ ਮੈਂ ਜਿਹੜੀ ਤੁਸੀਂ ਕਹਿੰਦੇ ਨਾ ਵੀ ਉਹ ਤੁਸੀਂ ਗੱਲ ਕੀਤੀ ਨੀ ਉਹ ਮੈਂ ਹੁਣ ਕਰਨ ਲੱਗਾ ਜਿਹੜੀ ਮਤਲਬ ਉਹ ਇਹ ਆ ਵੀ ਇਹ ਕਹਿੰਦਾ ਵੀ ਅਸੀਂ 6 ਸਾਥੀ ਆ ਤੇ ਉਹਨਾਂ ਮਤਲਬ 6 ਸਾਥੀਆਂ ਵੱਲੋਂ ਚਿੱਠੀ ਲਿਖੀ ਹੈ ਤੇ ਕਹਿੰਦਾ ਉਹਨਾਂ ਚ ਮੈਂ ਵੀ ਇੱਕ ਆ ਤੇ ਮੈਂ ਇਹ ਚਾਹੁੰਦਾ ਵੀ ਇਹ ਜੋ ਮੈਂ ਤੁਹਾਨੂੰ ਲਿਖ ਰਿਹਾ ਇਹਨੂੰ ਰਿਕਾਰਡ ਦੇ ਵਿੱਚ ਰੱਖਿਆ ਜਾਵੇ ਤੇ ਉਹ ਚਿੱਠੀ ਕੀ ਹੈ ਆਪਣੇ ਉਹਦਾ ਹੈਡ ਕੀ ਲਿਖਿਆ ਸੀ ਉਹਨੇ ਬਾਜਾ ਸਾਹਿਬ ਵੀ ਅਸੀਂ ਇਨਕਾਰੀ ਆ ਤੁਹਾਡੇ ਅਦਾਲਤੀ ਕੌਂਸਲੇ ਚ ਹਿੱਸਾ ਲੈਣ ਤੋਂ ਇਹ ਉਹਨੇ ਉਹਦਾ ਰੱਖਿਆ ਸੀਗਾ ਜੀ ਤੇ ਉਹਨੇ ਲਿਖਿਆ ਬਾਜਵਾ ਸਾਹਿਬ ਵੀ ਅਸੀਂ ਤੁਹਾਡੇ ਮੁਕਦਮੇ ਦੀ ਕਾਰਵਾਈ ਚ ਹਿੱਸਾ ਹੀ ਨਹੀਂ ਲੈਣਾ ਚਾਹੁੰਦੇ ਕਾਰਨ ਇਹ ਹੈ ਬਈ ਅਸੀਂ ਇਸ ਸਰਕਾਰ ਨੂੰ ਨਾ ਤਾਂ ਨਿਆਂ ਦੇ ਆਧਾਰ ਸਮਝਿਆ ਤੇ ਨਾ ਹੀ ਕਾਨੂੰਨੀ ਤੌਰ ਤੇ ਸਥਾਪਿਤ ਕੀਤੀ ਹੋਈ ਉਹ ਮੈਂ ਤੁਹਾਡੀ ਗੱਲ ਵੱਲ ਆਊਂਗਾ ਮਤਲਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਔਰ ਅਸੀਂ ਇੱਥੇ ਐਲਾਨ ਵੀ ਕਰਦੇ ਹਾਂ ਬਈ ਸਾਰੀ ਸੱਤਾ ਦਾ ਆਧਾਰ ਮਨੁੱਖ ਆ ਮਨੁੱਖ ਕਰਕੇ ਜਿਹੜੀ ਸੱਤਾ ਮਿਲਦੀ ਆ ਕੁਰਸੀ ਮਿਲਦੀ ਆ ਸਰਕਾਰ ਬਣਦੀ ਆ ਕੋਈ ਵਿਅਕਤੀ ਹੋਵੇ ਤੇ ਭਾਵੇਂ ਸਰਕਾਰ ਕਿਸੇ ਉਸ ਕਿਸਮ ਦੀ ਤਾਕਤ ਦਾ ਹੱਕਦਾਰ ਨਹੀਂ ਹੋ ਸਕਦਾ ਜਿਹੜੀ ਜਨਤਾ ਦੇ ਉਹਨੂੰ ਦਿੱਤੀ ਨੀ ਮਤਲਬ ਜਿੱਦਾਂ ਹੁਣ ਤੁਸੀਂ ਕਹਿ ਰਹੇ ਨਾ ਵੀ ਉਹ ਮੈਂ ਆਪਣੇ ਦੋਸਤ ਨੂੰ ਪੁੱਛਿਆ ਯਾਰ ਨੂੰ ਕਿਹੋ ਜਿਹਾ ਬਣਾ ਦਿੱਤਾ ਰਾਸ਼ਟਰਪਤੀ ਦੂਜਾ ਹਾਂ ਉਹ ਕਹਿੰਦਾ ਜਿੱਦਾਂ ਦਾ ਤੁਸੀਂ ਬਣਾਇਆ ਜੀ ਜੀ ਇਹ ਲੋਕਾਂ ਨੇ ਇਹਨਾਂ ਨੂੰ ਇਸ ਵਾਸਤੇ ਤਾਕਤ ਕੁਰਸੀ ਨੀ ਸੱਤਾ ਨੀ ਦਿੱਤੀ ਬਾਜਵਾ ਸਾਹਿਬ ਸ਼ਹੀਦ ਭਗਤ ਸਿੰਘ 95 ਸਾਲ 100 ਸਾਲ ਪਹਿਲਾਂ ਕਹਿ ਗਿਆ ਸੀਗਾ ਉਹਦਾ ਹੱਕਦਾਰ ਹੀ ਨੀ ਜਿਹੜੀ ਉਹ ਵਰਤੋਂ ਕਰ ਰਿਹਾ ਉਹ ਲੋਕਾਂ ਨੇ ਉਹਦੇ ਵਾਸਤੇ ਤੇ ਬਿਠਾਇਆ ਹੀ ਉੱਥੇ ਕੁਰਸੀ ਤੇ ਜਿਹੜੀ ਚੀਜ਼ ਵਰਤ ਰਿਹਾ ਤੇ ਕਿਉਂਕਿ ਗੋਰੀ ਸਰਕਾਰ ਇਹਨਾਂ ਅਸੂਲਾਂ ਦੇ ਐਨ ਉਲਟਿਆ ਇਸੇ ਕਰਕੇ ਦੀ ਹੋਂਦ ਬਣੀ ਰਹਿਣ ਦੀ ਵੀ ਕੋਈ ਤੁੱਕ ਨਹੀਂ ਬਣਦੀ ਐਸੀਆਂ ਸਰਕਾਰਾਂ ਜਿਹੜੀਆਂ ਬਣਾਈਆਂ ਹੀ ਕੌਮਾਂ ਦੀ ਲੁੱਟ ਖਾਤਰ ਜਾਂਦੀਆਂ ਉਹਨਾਂ ਦੇ ਕਾਇਮ ਰਹਿਣ ਦਾ ਤਲਵਾਰ ਜਾਂ ਵੈਸੀ ਤੱਕ ਤੋਂ ਬਗੈਰ ਹੋਰ ਕੋਈ ਵੀ ਆਧਾਰ ਨਹੀਂ ਹੁੰਦਾ ਇਹੀ ਕਾਰਨ ਹੈ ਬਈ ਉਹ ਲੋਕਾਂ ਦੀ ਆਜ਼ਾਦੀ ਦੀ ਭਾਵਨਾ ਆਲੇ ਵਿਚਾਰਾਂ ਤੇ ਲੋਕਾਂ ਦੀਆਂ ਜਾਇਜ਼ ਇੱਛਾਵਾਂ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਦੀ ਹੈ। ਅੱਛਾ ਬਸ ਹੁਣ ਮੈਂ ਉਹਨਾਂ ਉਸ ਗੱਲ ਦੇ ਉੱਤੇ ਜਿਹੜੀ ਮਤਲਬ ਜਿੱਥੇ ਅੱਗੇ ਗੱਲ ਤੇ ਸ਼ਹੀਦ ਭਗਤ ਸਿੰਘ ਦੀ ਕਰਾਂਗੇ ਲੇਕਿਨ ਇਹ ਚੀਜ਼ ਨੂੰ ਜਿਹੜਾ ਸ਼ਬਦ ਤੁਸੀਂ ਵਰਤ ਰਹੇ ਸੀ ਨਾ ਜਿਹੜਾ ਤੁਸੀਂ ਅੱਜ ਪ੍ਰੋਗਰਾਮ ਕੀਤਾ ਇਹਨੂੰ ਸਾਮਰਾਜਵਾਦ ਕਹਿੰਦੇ ਆ ਆਪਣੇ ਦੇਸ਼ ਤੋਂ ਇਲਾਵਾ ਕਿਸੇ ਦੂਸਰੇ ਦੇਸ਼ ਤੇ ਜਾ ਕੇ ਮਤਲਬ ਜੱਫਾ ਮਾਰਨਾ ਉਹਦੇ ਤੇ ਆਪਣੀ ਮਰਜ਼ੀ ਥੋਪਣੀ ਉਹਦੇ ਤੇ ਡੰਡਾ ਚਲਾਉਣਾ ਉਹਦੇ ਤੇ ਹਮਲਾ ਕਰਨਾ ਇਹਨੂੰ ਸ਼ਹੀਦ ਭਗਤ ਸਿੰਘ ਨੇ ਆਪਣੇ ਸ਼ਬਦਾਂ ਚ ਸਾਮਰਾਜਵਾਦ ਕਿਹਾ ਕਿਉਂਕਿ ਅੰਗਰੇਜ਼ ਸਾਮਰਾਜਵਾਦੀ ਸੀ ਨਾ ਸਾਡਾ ਦੇਸ਼ ਉਹਨੇ ਆ ਕੇ ਨੱਪਿਆ ਹੋਇਆ ਸੀ ਹਾਂਜੀ ਹਾਂਜੀ ਉਹ ਕਹਿੰਦੇ ਆ ਵੀ ਸਾਡਾ ਵਿਸ਼ਵਾਸ ਹੈ ਬਈ ਐਸੀਆਂ ਸਾਰੀਆਂ ਸਰਕਾਰਾਂ ਖਾਸ ਕਰਕੇ ਗੋਰੀ ਸਰਕਾਰ ਜਿਹੜੀ ਜਬਰੀ ਠੋਸੀ ਗਈ ਆ ਬੇਸਹਾਰਾ ਤੇ ਗੈਰ ਰਜਾਮੰਦ ਭਾਰਤੀ ਕੌਮ ਉੱਤੇ ਇਹ ਇੱਕ ਗਰੋਹ ਹੈ ਗੁੰਡੇ ਤੇ ਡਾਕੂਆਂ ਦਾ ਇੱਕ ਲਟੋਰਾ ਲੁਟੇਰਾ ਟੋਲਾ ਆ ਜਿਹਨੇ ਸਭ ਤਰ੍ਹਾਂ ਦੀਆਂ ਤਾਕਤਾਂ ਇਕੱਠੀਆਂ ਕੀਤੀਆਂ ਕਤਲੇਆਮ ਕਰਨ ਤੇ ਲੋਕਾਂ ਨੂੰ ਉਜਾੜਨ ਵਾਸਤੇ ਆਪਣੀ ਮੁਖਾਲਫਤ ਕਰਨ ਜਾਂ ਭੇਦ ਖੋਲਣ ਵਾਲੇ ਨੂੰ ਕੁਚਲ ਦਿੰਦੇ ਆ ਅਮਨ ਕਾਨੂੰਨ ਦੀ ਆੜ ਲੈ ਕੇ ਤੁਸੀਂ ਗੱਲ ਕਰ ਰਹੇ ਸੀ ਨਾ ਉਹ ਕਹਿੰਦਾ ਕਿ ਤੁਸੀਂ ਐਟਮ ਬੰਬ ਬਣਾ ਦਿੱਤਾ ਜੀ ਉਹ ਕੋਈ ਨਾ ਕੋਈ ਬਹਾਨਾ ਲੈ ਕੇ ਉਹਨਾਂ ਨੂੰ ਕੁਚਲ ਦੇ ਰਹੇ ਮਤਲਬ ਜਿਹੜੀ ਵੀ ਇਹਨਾਂ ਦੇ ਸੂਟ ਨੀ ਕਰਦੇ ਉਹ ਚਾਹੇ ਕਹਿੰਦਾ ਕੌਮਾਂ ਹੋਣ ਤੇ ਚਾਹੇ ਲੋਕ ਹੋਣ ਇਹ ਜਿੱਦਾਂ ਸਰਕਾਰਾਂ ਆਪਣੇ ਦੇਸ਼ ਵਿੱਚ ਇਹ ਵਰਤਦੀਆਂ ਇਹ ਹੱਥ ਕੰਡਾ ਇਹ ਡੰਡਾ ਆਪਣੇ ਦੇਸ਼ ਚ ਹੀ ਵਰਤਦੀਆਂ ਦੂਜੀਆਂ ਕੌਮਾਂ ਤੇ ਵਰਤਦੀਆਂ ਅੱਗੇ ਸੁਣੋ ਬਾਜਵਾ ਸਾਹਿਬ ਉਹ ਕਹਿੰਦੇ ਵੀ ਸਾਡਾ ਵਿਸ਼ਵਾਸ ਹੈ ਬਈ ਸਾਮਰਾਜਵਾਦ ਡਾਕੇ ਮਾਰਨ ਦੀ ਇੱਕ ਵੱਡੀ ਸਾਜਿਸ਼ ਬਗੈਰ ਹੋਰ ਕੁਛ ਨਹੀਂ
0: ਬਿਲਕੁਲ
1: ਸਾਮਰਾਜਵਾਦ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ ਦਾ ਸਿਖਰ ਹੈ ਜੀ ਜੀ ਜੀ ਹਾਂਜੀ ਤੇ ਉਹ ਕਹਿੰਦੇ ਸਾਮਰਾਜਵਾਦੀ ਆਪਣੇ ਹਿੱਤਾਂ ਤੇ ਲੁੱਟਣ ਦੀਆਂ ਸਕੀਮਾਂ ਨੂੰ ਪੂਰੇ ਕਰਨ ਖਾਤਰ ਨਾ ਸਿਰਫ ਅਦਾਲਤੀ ਤੇ ਕਾਨੂੰਨੀ ਤਾਕਤ ਵਰਤਦੇ ਆ ਬਲਕਿ ਵੱਡੇ ਵੱਡੇ ਕਤਲੇਆਮ ਵੀ ਚਾਹੁੰਦੇ ਆ ਫਿਰ ਉਹ ਕਹਿੰਦੇ ਇੱਥੇ ਹੀ ਬਸ ਨੀ ਉਹ ਆਪਣੀ ਲੁੱਟ ਨੂੰ ਪੂਰਾ ਕਰਨ ਖਾਤਰ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ
0: ਆ।
1: ਅੱਜ ਜੋ ਹੋ ਰਿਹਾ ਅਮਰੀਕਾ ਕਰ ਰਿਹਾ ਇਰਾਨ ਵਿਚ ਜਾਂ ਦੁਨੀਆਂ ਵਿਚ, ਇਹ ਦੇਖੋ ਅੱਜ ਤੋਂ 125 ਸਾਲ ਪਹਿਲਾਂ ਸ਼ਹੀਦ ਭਗਤ ਸਿੰਘ ਜਿਹੜਾ ਹੈ ਉਹ ਇਸ ਚੀਜ਼ ਨੂੰ ਮਤਲਬ ਪੂਰੀ ਵਰਲਡ ਸੰਸਾਰ ਪੱਧਰੀ ਵੇਖੋ ਅੰਤਰਰਾਸ਼ਟਰੀ ਚਿੰਤਕ ਸੀ ਉਹ ਬੰਦਾ, ਮੈਂ ਮਤਲਬ ਸ਼ਹੀਦ ਦੇ ਨਾਲ ਨਾਲ ਉਹ ਇੱਕ ਏਡਾ ਵੱਡਾ ਚਿੰਤਕ ਸੀ ਬਾਜਾ ਸਾਹਿਬ, ਆਉਣ ਵਾਲੇ 100 ਸਾਲ ਜਾਂ ਆਉਣ ਵਾਲੇ ਸਮੇਂ ਚ ਕੀ ਹੋਣਾ ਉਸ ਚੀਜ਼ ਨੂੰ ਅਸੈਸ ਕਰਦਾ ਸੀ, ਔਰ ਉਸ ਵੇਲੇ ਦੀਆਂ ਸਰਕਾਰਾਂ ਤੋਂ ਵੀ ਉਹਨੇ ਇਸ ਚੀਜ਼ ਦਾ ਮਤਲਬ ਅੰਦਾਜ਼ਾ ਲੈ ਲਿਆ ਸੀ ਸੰਸਾਰ ਦੀ ਏਦਾਂ ਦੀ ਆ ਮਤਲਬ ਬਣਤਰ।
0: ਬਹੁਤ ਵੱਡੇ ਚਿੰਤਕ, ਬਹੁਤ ਵੱਡੇ 22 ਸਾਲ ਦੀ ਉਮਰ ਵਿਚ ਏਡੀ ਸੋਚ। ਬਸ ਹੁਣ
1: ਅੱਗੇ ਸੁਣੋ ਬਾਜਾ ਸਾਹਿਬ, ਉਹ ਅੱਗੇ ਫਿਰ ਕਹਿੰਦੇ ਨਾ ਕਿ ਜੰਗ ਵਰਗੇ ਖੌਫਨਾਕ ਜੁਰਮ ਵੀ ਕਰਦੇ, ਕਹਿੰਦੇ ਵੀ ਜੇ ਕਿਤੇ ਉਹਨਾਂ ਦੀਆਂ ਨਾਦਰਸ਼ਾਹੀ ਲੋਟੂ ਮੰਗਾਂ ਨਾ ਮੰਨਣ ਜਾਂ ਫਿਰ ਚੁੱਪ ਚਾਪ ਉਹਨਾਂ ਦੀਆਂ ਤਬਾਹ ਤੇ ਨਫ਼ਰਤ ਯੋਗ ਸ਼ਾਸਨ ਮੰਨਣ ਤੋਂ ਇਨਕਾਰ ਕਰ ਦੇਣ ਤਾਂ ਉਹ ਬੇਗੁਨਾਹਾਂ ਦਾ ਖੂਨ ਵਹਾਉਣ ਤੋਂ ਉਹ ਵੀ ਭੋਰਾ ਗਰੇਜ਼ ਨਹੀਂ ਕਰਦੇ। ਸਾਮਰਾਜੀ ਅਮਨ ਤੇ ਕਾਨੂੰਨ ਦੀ ਆੜ ਹੇਠ ਅਮਨ ਭੰਗ ਕਰਦੇ ਆ, ਹਫੜਾ ਦਫੜੀ ਮਚਾਉਂਦੇ ਆ, ਲੋਕਾਂ ਨੂੰ ਜਾਨੋ ਮਾਰਦੇ ਆ ਤੇ ਹਰ ਸੰਭਵ ਜ਼ੁਲਮ ਕਰਦੇ ਆ।
0: ਹਰ ਸੰਭਵ ਜ਼ੁਲਮ,
1: ਜੀ ਜੀ ਜੀ ਜੀ। ਅੱਛਾ ਫਿਰ ਅੱਗੇ ਉਹ ਲਿਖਦੇ ਕੀ ਨੇ, ਉਹਨੂੰ ਕਮਿਸ਼ਨਰ ਵੱਲ ਲਿਖਿਆ ਵਾ ਅਨੰਦ ਬਾਜਵਾ ਸਾਹਿਬ, ਸਾਡਾ ਵਿਸ਼ਵਾਸ ਹੈ ਬਈ ਆਜ਼ਾਦੀ ਸਭ ਇਨਸਾਨਾਂ ਦਾ ਅਮਿੱਟ ਹੱਕ ਹੈ, ਹਰ ਮਨੁੱਖ ਨੂੰ ਆਪਣੀ ਮਿਹਨਤ ਦਾ ਫਲ ਮਾਨਣ ਦਾ ਹਰੇਕ ਹੱਕ ਹੈ, ਇੰਜੀ ਹਰ ਕੌਮ ਨੂੰ ਹੱਕ ਹੈ ਕਿ ਉਹਦੀ ਆਪਣੇ ਬੁਨਿਆਦੀ ਕੁਦਰਤੀ ਸਾਧਨਾਂ ਤੇ ਪੂਰੀ ਮਾਲਕੀ ਹੋਵੇ। ਜਿਹੜੀ ਗੱਲ ਤੁਸੀਂ ਕੀਤੀ ਨਾ, ਟਰੰਪ ਕਹਿੰਦਾ ਮੰਨਿਆ ਵੀ ਮੈਂ ਤੇਲ ਚਾਹੀਦਾ ਉਹਦਾ, ਇਹ ਉਹਦਾ ਕੁਦਰਤੀ ਦੇ ਸਾਧਨ ਆ, ਇਰਾਨ ਦਾ ਬੁਨਿਆਦੀ ਉਹਦਾ ਹੱਕ ਆ, ਉਹਦਾ
0: ਉਹਦਾ ਸਾਧਨ ਆ ਸਾਰਾ। ਆਪਣੇ ਹੋਣ ਵਾਲੀ ਇੰਟਰਵਿਊ ਚ ਉਹਨੇ ਮੰਨਿਆ ਉਹਦੇ ਮੂੰਹੋਂ,
1: ਮੈਂ ਸੁਣਿਆ ਬਾਜਵਾ ਸਾਹਿਬ, ਮੈਂ ਸੁਣਿਆ ਮੈਂ ਪੜਿਆ ਵੀ ਅਖਬਾਰਾਂ, ਅਗਲੇ ਦਿਨ ਨੈਕਸਟ ਡੇ ਅਖਬਾਰ ਵਿਚ ਵਿਸਥਾਰ ਨਾਲ ਹੁੰਦਾ ਆ, ਉਹ ਅੰਗਰੇਜ਼ੀ ਅੰਗਰਾਜ਼ੀ ਚਲੋ ਭਾਵੇਂ ਮਾੜੀ ਮੋਟੀ ਸਮਝ ਲਈ ਦੀ, ਪਰ ਪੂਰੀ ਤਰ੍ਹਾਂ ਜੇ ਪੜ੍ਹਦੇ ਤੇ ਅਗਲੇ ਦਿਨ ਆਪਣੀਆਂ ਜਿਹੜੀਆਂ ਪੰਜਾਬੀ ਦੀਆਂ ਸਾਰੀਆਂ ਅਖਬਾਰਾਂ ਉਹਦੇ ਵਿਚ ਸਾਰੀ ਗੱਲ ਕਲੀਅਰ ਹੋ ਜਾਂਦੀ ਹੈ। ਹਾਂ ਤੇ ਉਹ ਬਾਜਵਾ ਸਾਹਿਬ ਵੇਖੋ, ਮਤਲਬ ਇਹ ਅੱਜ ਅੰਤਰਰਾਸ਼ਟਰੀ ਪੱਧਰ ਤੇ ਅੱਜ ਵੀ ਵੇਖੋ ਹਾਲਾਤ ਜਿਹੜੇ ਆ, ਸ਼ਹੀਦ ਭਗਤ ਸਿੰਘ ਜੀ ਮਤਲਬ ਕਹਿ ਕੇ ਗਏ ਸੀਗੇ ਉਹ ਬਣੇ ਹੋਏ ਆ, ਉਹ ਵੀ ਬੁਨਿਆਦੀ ਕੁਦਰਤੀ ਸਾਧਨਾਂ ਦੀ ਪੂਰੀ ਮਾਲਕੀ, ਜੇ ਕੋਈ ਸਰਕਾਰ ਜਨਤਾ ਨੂੰ ਉਹਨਾਂ ਨੇ ਇਹਨਾਂ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖੀ ਤੇ ਲੋਕਾਂ ਦਾ ਕੇਵਲ ਹੱਕ ਹੀ ਨੀ ਸਗੋਂ ਜ਼ਰੂਰੀ ਫਰਜ਼ ਹੈ ਕਿ ਐਸੀ ਸਰਕਾਰ ਨੂੰ ਤਬਾਹ ਕਰ ਦੇਣਾ। ਅੱਛਾ ਫੇਰ ਉਹ ਕਹਿੰਦੇ ਆ ਵੀ ਆਪਾਂ ਨੂੰ ਕਿਉਂ ਨੀ ਵੀ ਤੁਹਾਡੀ ਅਦਾਲਤੀ ਢੰਗ ਵਿੱਚ ਹਿੱਸਾ, ਸਾਨੂੰ ਵਿਸ਼ਵਾਸ ਕਿਉਂ ਨੀ ਕਹਿੰਦੇ ਵੀ, ਕਿਉਂਕਿ ਗੋਰੀ ਬਰਤਾਨਵੀ ਸਰਕਾਰ ਇਹਨਾਂ ਅਸੂਲਾਂ ਜਿਨ੍ਹਾਂ ਖਾਤਰ ਜੂਝ ਰਹੇ ਹਾਂ ਅਸੀਂ ਦੇ ਕੰਮ ਵੀ ਉਲਟ ਹੈ, ਇਸੇ ਕਰਕੇ ਸਾਡਾ ਦ੍ਰਿੜ ਵਿਸ਼ਵਾਸ ਹੈ ਕਿ ਹਰ ਉਹ ਕੋਸ਼ਿਸ਼ ਹਰ ਉਹ ਤਰੀਕਾ ਜਾਇਜ਼ ਆ ਜਿਹਦੇ ਰਾਹੀਂ ਇਨਕਲਾਬ ਲਿਆਂਦਾ ਜਾ ਸਕੇ ਤੇ ਇਸ ਸਰਕਾਰ ਦਾ ਮਲੀਆ ਮੇਟ ਕੀਤਾ ਜਾ ਸਕੇ। ਅਸੀਂ ਮੌਜੂਦਾ ਢਾਂਚੇ ਦੇ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਚੋਂ ਇਨਕਲਾਬੀ ਤਬਦੀਲੀਆਂ ਲਿਆਉਣ ਦੇ ਹੱਕ ਚ ਆ, ਉਹ ਲਿਖਦੇ ਨੇ, ਲਿਖ ਕੇ ਦਿੰਦੇ, ਰਿਟਨ ਲਿਖਦੇ ਚਿੱਠੀ ਮਤਲਬ ਲਲਕਾਰਦੇ ਨੇ ਆਪਣੇ ਵੱਲੋਂ ਤੇ ਆਪਣੀ ਸੋਚ ਜਿਹੜੀ ਉਹਨੂੰ ਦੱਸਦੇ ਕਮਿਸ਼ਨ ਵੱਲੋਂ ਵੀ ਆਇਆ ਤੁਹਾਡਾ ਢੰਗੌਸਲਾ, ਤੁਸੀਂ ਪਖੰਡੀ ਹੋ, ਤੁਸੀਂ ਮਤਲਬ ਸਾਮਰਾਜੀ ਹੋ, ਤੁਸੀਂ ਤੁਹਾਡੇ ਕੋਲ ਅਸੀਂ ਕੀ ਆਸ ਰੱਖਦੇ ਆ, ਸਾਨੂੰ ਆਸ ਹੀ ਨੀ, ਅਸੀਂ ਕਰਕੇ ਅਸੀਂ ਇਨਕਾਰੀਆਂ ਸੀ ਤੁਹਾਡੀ ਅਦਾਲਤ, ਸਾਨੂੰ ਪਤਾ ਇਨਸਾਫ਼ ਨਹੀਂ
0: ਹੋਣਾ,
1: ਦੇਖੋ ਪਤਾ ਸੀ ਜੀ ਜੀ ਉਹਨੂੰ ਪਤਾ ਸੀ ਵੀ ਐਸੀ ਸਰਕਾਰ ਜਿਹੜੀ ਸਾਮਰ ਬਣੀ ਇਸ ਵਾਸਤੇ ਲੁੱਟ ਖਸੁੱਟ ਵਾਸਤੇ ਆ, ਦੂਸਰੇ ਦੇਸ਼ ਦਾ ਆਇਆ ਉਹਨੇ ਦੱਬਿਆ, ਉਹਦੇ ਤੋਂ ਆਪਾਂ ਕਿਹੜੇ ਕਾਨੂੰਨ ਦੀ ਤੇ ਕਿਹੜੀ ਆਸ ਰੱਖ ਸਕਦੇ ਆ। ਅੱਛਾ ਫੇਰ ਅੱਗੇ ਬਾਜਵਾ ਸਾਹਿਬ, ਅਸੀਂ ਚਾਹੁੰਦੇ ਆ ਬਈ ਮੌਜੂਦਾ ਸਮਾਜ ਨੂੰ ਪੂਰੀ ਤਰ੍ਹਾਂ ਇੱਕ ਨਵੇਂ ਨਵੇਂ ਸਮਾਜ ਚ ਬਦਲਿਆ ਜਾਵੇ, ਇਹ ਸ਼ਹੀਦ ਭਗਤ ਸਿੰਘ ਦੀ ਸੋਚ ਸੀ, ਤੁਸੀਂ ਮੈਨੂੰ ਦੱਸੋ ਵੀ ਕੀ ਉਹ ਸਾਡਾ ਸਮਾਜ ਅੱਜ ਉਹ 100 ਸਾਲ ਬਾਅਦ ਦੀ ਸ਼ਹੀਦੀ ਤੋਂ ਬਾਅਦ ਨਵਾਂ ਨਰੋਇਆ ਜਾਂ ਉਹਦੀ ਸੋਚ ਨੂੰ ਜਾਂ ਨਰੋਇਆ ਹੋਇਆ ਜਾਂ ਸਮਾਜ ਪੂਰੀ ਤਰ੍ਹਾਂ ਬਦਲਿਆ ਜਾਂ ਕੁਛ ਵੀ ਬਦਲਿਆ, ਕੁਛ ਨੀ ਬਦਲਿਆ। ਅੱਛਾ ਇਸੇ ਤਰ੍ਹਾਂ ਕਰਕੇ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਬਣਾ ਕੇ ਲੋਕਾਂ ਲਈ ਸਾਰੇ ਖੇਤਰਾਂ ਚ ਪੂਰੀ ਆਜ਼ਾਦੀ ਯਕੀਨੀ ਬਣਾਈ ਜਾਵੇ, ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੰਨਾ ਚਿਰ ਇਹ ਸਮਾਜਿਕ ਢਾਂਚਾ ਬਦਲਿਆ ਨਹੀਂ ਜਾਂਦਾ ਤੇ ਉਹਦੀ ਥਾਂ ਤੇ ਸਮਾਜਵਾਦੀ ਸਮਾਜ ਸਥਾਪਿਤ ਨਹੀਂ ਹੁੰਦਾ, ਸਾਰੀ ਦੁਨੀਆ ਇੱਕ ਤਬਾਹਕੁਨ ਪਰਲੋ ਦੇ ਖਤਰੇ ਹੇਠ ਹੈ। ਅੱਜ ਵੇਖੋ ਸਾਰੀਆਂ ਗੱਲਾਂ ਬਾਜਵਾ ਸਾਹਿਬ ਅੱਜ ਲੱਗਦੀਆਂ, ਕੋਈ ਅੱਜ ਕਰ ਰਿਹਾ ਵੀ ਸਾਰੀ ਦੁਨੀਆ ਅੱਜ ਇੱਕ ਪਰਲੋ ਦੇ ਉੱਤੇ ਕੰਡੇ ਤੇ ਲਿਆ ਕੇ ਇਹਨਾਂ ਸਾਮਰਾਜਵਾਦੀਆਂ ਨੇ ਬਿਠਾਤੀ ਹੈ ਨਾ।
0: ਜੀ ਜੀ
1: ਜੀ ਜੀ ਅੱਛਾ ਜਿੱਥੋਂ ਤੱਕ ਸੰਬੰਧ ਹੈ ਸ਼ਾਂਤੀਪੂਰਵਕ ਜਾਂ ਦੂਜੇ ਤਰੀਕੇ ਨਾਲ ਇਨਕਲਾਬੀ ਦਰਸ਼ਨ ਪੂਰਾ ਕਰਦਾ, ਅਸੀਂ ਐਲਾਨ ਕਰਦੇ ਹਾਂ ਕਿ ਇਸ ਨੂੰ ਚੁਣਨ ਲਈ ਖੁੱਲ ਵਕਤ ਦੇ ਹਾਕਮਾਂ ਦੀ ਮਰਜ਼ੀ ਤੇ ਨਿਰਭਰ ਹੈ। ਇਨਕਲਾਬੀ ਆਪਣੇ ਮਨੁੱਖੀ ਪਿਆਰ ਦੇ ਗੁਣਾ ਕਰਕੇ ਮਨੁੱਖ ਦੇ ਪੁਜਾਰੀ ਹੈ, ਉਹ ਅਮਨ ਜਾਉਂਦੇ ਹੈ, ਇੱਕ ਸਦੀਵੀ ਦੇ ਸੱਚਾ ਅਮਨ। ਉਹ ਕਹਿੰਦੇ ਵੀ ਇਨਕਲਾਬੀ ਅਸੀਂ ਮਤਲਬ ਮਨੁੱਖਾਂ ਨੂੰ ਪਿਆਰ ਕਰਦੇ ਹਾਂ ਤੇ ਅਸੀਂ ਉਹਨੇ ਮਨੁੱਖਤਾ ਦੇ ਪੁਜਾਰੀ ਹਾਂ, ਹੈ ਨਾ, ਤੇ ਅਸੀਂ ਅਮਨ ਚਾਹੁੰਦੇ ਹਾਂ, ਅਸੀਂ ਇੱਕ ਸੱਚਾ ਅਮਨ ਚਾਹੁੰਦੇ ਹਾਂ, ਸਦੀਵੀ ਲਗਾਤਾਰ ਮਤਲਬ ਪੱਕਾ ਅਮਨ ਚਾਹੁੰਦੇ ਸਦਾ ਵਾਸਤੇ, ਜਿਹਦੀਆਂ ਨੀਹਾਂ ਇਨਸਾਫ ਦੇ ਇਨਸਾਫ ਤੇ ਬਰਾਬਰੀ ਤੇ ਟਿਕੀਆਂ ਹੋਣ। ਅਸੀਂ ਝੂਠ ਤੇ ਦਿਖਾਵੇ ਭਰੇ ਅਮਨ ਦੇ ਹਾਮੀ ਨਹੀਂ, ਜਿਹੜਾ ਬੁਜਦਲੀ ਜੋ ਪੈਦਾ ਹੁੰਦਾ ਤੇ ਨੇਜਿਆਂ ਤੇ ਬੰਦੂਕਾਂ ਦੇ ਸਹਾਰੇ ਜਿਉਂਦੇ
0: ਆ।
1: ਜੋ ਇਨਕਲਾਬੀ ਬੰਬਾਂ ਤੇ ਪਿਸਤੌਲਾਂ ਦਾ ਸਹਾਰਾ ਲੈਂਦੇ ਆ, ਤਾਂ ਇਹ ਸਿਰੇ ਦੀ ਲੋੜ ਚੋਂ ਹੁੰਦਾ ਹੈ, ਆਖਰੀ ਦਾਅਵੇ ਦੇ ਤੌਰ ਤੇ। ਹਾਂ, ਕਹਿੰਦੇ ਜੇ ਇਨਕਲਾਬੀ ਇਹ ਸਹਾਰਾ ਲੈਂਦੇ ਆ ਤੇ ਉਹ ਉਹਨਾਂ ਦੀ ਮਜਬੂਰੀ ਹੈ ਕੋਈ ਮਤਲਬ ਇਹ ਵਾਸਤੇ। ਅੱਛਾ, ਲਾ ਐਂਡ ਆਰਡਰ ਯਾਨੀ ਅਮਨ ਕਾਨੂੰਨ ਮਨੁੱਖ ਵਾਸਤੇ ਆ, ਨਾ ਕਿ ਮਨੁੱਖ ਅਮਨ ਕਾਨੂੰਨ ਵਾਸਤੇ। ਅੱਛਾ, ਅੱਗੇ ਨਾ ਇੱਕ ਫਰਾਂਸ ਦਾ ਇਨਕਲਾਬੀ ਆ ਨਿਆਂ ਸ਼ਾਸਤਰੀ ਜਿਹੜਾ, ਉਹਦੇ ਨਾ ਹਵਾਲਾ ਦਿੰਦੇ ਨੇ ਵਾਜਾ ਸਾਹਿਬ ਵੀ ਕਾਨੂੰਨ ਦਾ ਅੰਤਲਾ ਭਾਵ ਆਜ਼ਾਦੀ ਨੂੰ ਖਤਮ ਕਰਨਾ ਜਾਂ ਰੋਕ ਲਾਉਣਾ ਨਹੀਂ, ਸਗੋਂ ਆਜ਼ਾਦੀ ਨੂੰ ਮਹਿਫੂਜ਼ ਕਰਨਾ ਤੇ ਅੱਗੇ ਵਧਾਉਣਾ ਹੁੰਦਾ ਹੈ। ਸਰਕਾਰ ਬਣਾਉਣ ਖਾਤਰ ਕਾਨੂੰਨੀ ਤਾਕਤ ਮਿਲੂਗੀ ਢੰਗ ਸਿਰ ਬਣਾਏ ਕਾਨੂੰਨਾਂ ਤੋਂ, ਜਿਹੜੇ ਸਿਰਫ ਸਾਂਝੇ ਹਿੱਤਾਂ ਖਾਤਰ ਬਣਾਏ ਗਏ ਹੋਣ ਤੇ ਆਧਾਰਿਤ ਹੋਣ, ਉਹਨਾਂ ਲੋਕਾਂ ਦੀ ਮਰਜ਼ੀ ਤੇ ਜਿਨ੍ਹਾਂ ਖਾਤਰ ਇਹ ਬਣਾਏ ਗਏ ਆ, ਵਿਧਾਨਕਾਰਾਂ ਸਮੇਤ ਕੋਈ ਵੀ ਇਹਨਾਂ ਤੋਂ ਬਾਹਰ ਨਹੀਂ ਹੋ ਸਕਦਾ। ਉਹ ਕਹਿੰਦੇ ਕਾਨੂੰਨ ਸਭ ਲਈ ਮਤਲਬ ਸਾਂਝਾ ਹੁੰਦਾ ਹੈ ਤੇ ਫਿਰ ਮਤਲਬ ਪਾਲਣਾ ਜਿਹੜੀ ਸਭ ਵਾਸਤੇ ਬਰਾਬਰ ਹੋਣੀ ਚਾਹੀਦੀ। ਅੱਛਾ, ਕਾਨੂੰਨ ਦੀ ਪਵਿੱਤਰਤਾ ਉਦੋਂ ਤੱਕ ਹੀ ਬਰਕਰਾਰ ਰੱਖੀ ਜਾ ਸਕਦੀ ਹੈ ਜਦ ਤੱਕ ਇਹ ਲੋਕਾਂ ਦੀ ਵਿਲ ਯਾਨੀ ਉਹਦੇ ਇਰਾਦੇ ਦਾ ਇਜ਼ਹਾਰ ਕਰਦਾ ਹੈ। ਜਦ ਇਹ ਲੁਟੇਰੀ ਜਮਾਤ ਦੇ ਹੱਥਾਂ ਵਿੱਚ ਇੱਕ ਸੰਦ ਬਣ ਜਾਂਦਾ ਹੈ ਤਾਂ ਉਦੋਂ ਇਹ ਆਪਣੀ ਪਵਿੱਤਰਤਾ ਤੇ ਮਹਾਨਤਾ ਖੋ ਬੈਠਦਾ ਹੈ। ਇਨਸਾਫ ਦੇਣ ਦੀ ਮੁੱਢਲੀ ਸ਼ਰਤ ਇਹ ਹੈ ਬਈ ਇਹ ਹਰ ਤਰ੍ਹਾਂ ਦੇ ਮੁਫਾਦ ਸਾਹਿਤ ਦਾ ਖਾਤਮਾ ਹੋਵੇ। ਜਦ ਵੀ ਕਾਨੂੰਨ ਆਮ ਸਮਾਜ ਦੀਆਂ ਲੋੜਾਂ ਦੀ ਪੂਰਤੀ ਬੰਦ ਕਰ ਦਿੰਦਾ ਤੇ ਇਹ ਹੱਥ ਠੋਕਾ ਬਣ ਜਾਂਦਾ ਜ਼ੁਲਮ ਤੇ ਬੇਇਨਸਾਫੀ ਨੂੰ ਅੱਗੇ ਵਧਾਉਣ ਖਾਤਰ, ਐਸੇ ਕਾਨੂੰਨ ਨੂੰ ਲਾਗੂ ਰੱਖਣਾ ਸਾਂਝੇ ਹਿੱਤ ਤੇ ਖਾਸ ਹਿੱਤ ਦੀ ਦੰਭੀ ਜੋਰਾ ਜਬਰੀ ਤੇ ਜਬਰੀ ਦੇ ਸਵਾਏ ਹੋਰ ਕੁਝ ਨਹੀਂ। ਅੱਗੇ ਕਹਿੰਦੇ ਨੇ ਮੌਜੂਦਾ ਸਰਕਾਰ ਦੇ ਕਾਨੂੰਨ ਵਿਦੇਸ਼ੀ ਰਾਜ ਦੇ ਹਿੱਤ ਲਈ ਚਲਾਏ ਜਾਂਦੇ ਆ ਤੇ ਇਹ ਕਾਨੂੰਨ ਸਾਡੇ ਲੋਕਾਂ ਦੇ ਹਿੱਤਾਂ ਦੇ ਉਲਟ ਨੇ, ਇਸ ਕਰਕੇ ਸਾਡੇ ਤੇ ਇਨ੍ਹਾਂ ਦੇ ਕਿਸੇ ਕਿਸਮ ਦੀ ਸਦਾਚਾਰਕਤਾ ਲਾਗੂ ਨਹੀਂ ਹੁੰਦੀ। ਕਹਿੰਦੇ ਸਾਡੇ ਤੇ ਸਦਾਚਾਰ ਲਾਗੂ ਹੀ ਨਹੀਂ ਹੁੰਦਾ ਪੈ ਅਸੀਂ ਇਹਨੂੰ ਮੰਨੀਏ, ਕਿਉਂਕਿ ਇਹ ਕਾਨੂੰਨ ਬਣਾਏ ਨੇ ਜਿਹੜੇ ਇੱਕ ਲਟੇਰੀ ਲੋਕਾਂ ਨੂੰ ਲੁੱਟਣ ਖਾਤਰ, ਵਿਦੇਸ਼ੀ ਰਾਜ ਕਰਨ ਖਾਤਰ ਜੀ ਜੀ ਜੀ ਤੇ ਕਹਿੰਦੇ ਵੀ ਅਸੀਂ ਕਿਹੜੇ ਕਾਨੂੰਨ ਅੱਗੇ ਆਪਣਾ ਮਤਲਬ ਕੇਸ ਰੱਖੀਏ ਤੇ ਕਿਹੜੀ ਤੁਹਾਡੀ ਅਦਾਲਤ ਦੇ ਜਦੋਂ ਇਹਦੇ ਵਿੱਚ ਕੋਈ ਇੱਕ ਪਰਸੈਂਟ ਵੀ ਜਿਹੜਾ ਸਾਨੂੰ ਦਿਸਦਾ ਨੀ, ਇੱਕ ਅਦਾਲਤੀ ਹੌਸਲਾ ਇਹਦੇ ਵਿੱਚ ਅਸੀਂ ਹਿੱਸਾ ਲੈਣ ਤੋਂ ਇਨਕਾਰੀ, ਏਦਾਂ ਕਹਿੰਦੇ ਨੇ ਉਹ। ਅੱਛਾ, ਫਿਰ ਅੱਗੇ ਬਾਜਵਾ ਸਾਹਿਬ ਆਪਣੇ ਇੱਥੇ ਚਿੱਠੀ ਨੂੰ ਅਖੀਰ ਚ ਖਤਮ ਕਰਦੇ ਆ ਵੀ ਇਸੇ ਕਰਕੇ ਹਰ ਭਾਰਤੀ ਦੀ ਇਹ ਜਿੰਮੇਵਾਰੀ ਬਣਦੀ ਆ ਕੋ ਉਹਨਾਂ ਕਾਨੂੰਨਾਂ ਨੂੰ ਲਕਾਰੇ ਇਹਨਾਂ ਦੀ ਉਲੰਘਣਾ ਕਰਕੇ। ਅੰਗਰੇਜ਼ ਅਦਾਲਤਾਂ ਜਿਹੜੀਆਂ ਲੁੱਟ ਦੀ ਮਸ਼ੀਨ ਦੇ ਪੁਰਜੇ ਆ ਇਨਸਾਫ ਨਹੀਂ ਦੇ ਸਕਦੀਆਂ, ਖਾਸ ਕਰ ਸਿਆਸੀ ਕੇਸਾਂ ਚ ਜਿੱਥੇ ਸਿੱਧੀ ਟੱਕਰ ਹੈ ਸਰਕਾਰ ਤੇ ਲੋਕਾਂ ਦੇ ਹਿੱਤਾਂ ਦੀ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਅਦਾਲਤਾਂ ਇਨਸਾਫ ਦੇ ਸਵਾਗ ਤੋਂ ਬਗੈਰ ਕੁਛ ਨਹੀਂ, ਇਹਨਾਂ ਕਰਕੇ ਕਾਰਨਾਂ ਕਰਕੇ ਅਸੀਂ ਇਨਕਾਰੀ ਆ ਇਹ ਮਜ਼ਾਕੀਆ ਹੌਸਲੇ ਦਾ ਹਿੱਸਾ ਬਣਨ ਤੋਂ, ਔਰ ਅਸੀਂ ਇਸ ਮੁਕਦਮੇ ਦੀ ਕਾਰਵਾਈ ਵਿਚ ਹਿੱਸਾ ਨਹੀਂ ਲਵਾਂਗੇ। ਦੇਖੋ ਬਾਜਵਾ ਸਾਹਿਬ ਉਹਨਾਂ ਨੇ ਜੀ ਜੀ ਜੀ ਖੂਬਸੂਰਤ ਔਰ ਬਿਲਕੁਲ ਲਲਕਾਰ ਕੇ ਔਰ ਉਹਨਾਂ ਦਾ ਮਤਲਬ ਅੰਤਰਰਾਸ਼ਟਰੀ ਪੱਧਰ ਤੇ ਸਾਰਾ ਭਾਜ ਉਘੇੜ ਕੇ ਰੱਖ ਦਿੱਤਾ ਸ਼ਹੀਦ ਭਗਤ ਸਿੰਘ ਨੇ ਵੀ ਤੁਸੀਂ ਕਿਹੜੇ ਕਾਨੂੰਨ ਦੀ ਗੱਲ ਕਰਦੇ ਹੋ, ਤੁਸੀਂ ਕਿਹੜਾ ਕਾਨੂੰਨ ਕਹਿੰਦਾ ਜਾ ਕੇ ਤੁਸੀਂ ਸਾਮਰਾਜਵਾਦ ਤੇ ਕਿਸੇ ਦੂਸਰੇ ਦੇਸ਼ ਵਿਚ ਜਾ ਕੇ ਲੋਕਾਂ ਦੀ ਲੁੱਟ ਕਰੋ ਉਹਨਾਂ ਦੇ ਰਾਜ ਕਰੋ।
0: ਬਿਲਕੁਲ
1: ਹਾਂ ਉਹ ਵੇਖੋ ਉਹਨੂੰ ਪਤਾ
0: ਚਿਹਰਾ ਸਾਮਰਾਜਵਾਦ ਦਾ।
1: ਜਦੋਂ ਮਾਜਵਾ ਸਾਹਿਬ ਫੜੇ ਗਏ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਡਾ ਇਹਨਾਂ ਦੇ ਕੋਲੋਂ ਆਸ ਕਰਨਾ ਜਾਂ ਕੋਈ ਕੇਸ ਕਰਨਾ ਮਤਲਬ ਜਿਹੜਾ ਨਾ ਉਹ ਕੋਈ ਫਾਇਦਾ ਨੀ ਗਾ, ਕਿਉਂਕਿ ਇਹ ਕੀ ਤੁਹਾਨੂੰ ਦੇ ਸਕਦੇ? ਜਿਹੜੇ ਚੋਰ ਆ ਉਹ ਕਿਸੇ ਨੂੰ ਕੀ ਮਤਲਬ, ਚੋਰ ਦੇ ਕੋਲ ਜਾ ਕੇ ਤੁਸੀਂ ਕਿਹੜੀ ਨੈਤਿਕਤਾ ਦੀ ਆਸ ਕਰੋਗੇ ਉਹਦੇ ਅੱਗੇ ਜਾ ਕੇ, ਹੈਨਾ? ਔਰ ਉਹਨਾਂ ਨੇ ਬੜੀ ਯੁੱਤ ਦੇ ਨਾਲ ਜਿਹੜਾ ਸੀ ਨਾ ਲਿਖ ਕੇ ਰਿਟਨ ਇਹ ਚਿੱਠੀ ਆ ਉਹਨਾਂ ਦੀ ਬਕਾਇਦਾ, ਇੱਕ ਇਤਿਹਾਸਿਕ ਦਸਤਾਵੇਜ਼ ਆ ਜਿਹੜਾ ਉਹਨਾਂ ਨੇ ਉਸ ਵੇਲੇ ਦੇ ਸਪੈਸ਼ਲ ਟ੍ਰਿਬਿਊਨਲ ਦੀ
0: ਦਸਤਾਵੇਜ਼
1: ਹੈ। ਜੀ ਜੀ ਜੀ
0: ਉਸ ਯੰਗ ਮੈਨ ਕੋਲ ਕਿੰਨੀ ਸੂਝ ਬੂਝ ਹੋਏਗੀ।
1: ਜੀ ਜੀ ਤੁਸੀਂ ਮੈਨੂੰ ਦੱਸੋ ਵੀ ਅੱਜ 95 ਸਾਲ ਹੋ ਗਏ, ਕਦੀ ਕਿਸੇ ਸਰਕਾਰ ਨੇ ਕਿਸੇ ਲੀਡਰ ਨੇ ਕਿਸੇ ਸਟੇਜ ਤੋਂ ਕਿਸੇ ਆਪਣੇ ਭਾਸ਼ਣ ਚ ਕਿਸੇ ਅਖਬਾਰੀ ਸੁਰਖੀ ਚ ਕਿਹਾ ਹੋਵੇ ਵੀ ਸ਼ਹੀਦ ਭਗਤ ਸਿੰਘ ਭਾਈ ਜਿਹੜਾ ਦੰਭੀ ਕਾਨੂੰਨ ਹੈ, ਲੋਕਾਂ ਨੂੰ ਲੁੱਟ ਸੁੱਟ ਕਰਨ ਵਾਲਾ ਕਾਨੂੰਨ ਆ, ਉਹ ਉਹਨੂੰ ਮੰਨਣ ਤੋਂ ਨਕਾਰੀ ਸੀ? ਕਿਉਂਕਿ ਉਹੀ ਤੇ ਉਹ ਤੇ ਉਹਨੇ ਇਹ ਵੀ ਕਹਿ ਗਿਆ ਸੀਗਾ ਆਪਣੀ ਅਗਲੀ ਇੱਕ ਲਿਖਤ ਵਿੱਚ ਉਹਨੇ ਕਿਹਾ ਸੀ ਨਾ ਭਾਈ ਸਾਨੂੰ ਚਿਹਰੇ ਬਦਲਣ ਨਾਲ ਕੁਛ ਨੀ ਬਦਲਣਾ, ਸਿਸਟਮ ਬਦਲਣਾ ਪੈਣਾ, ਤੇ ਮਤਲਬ ਵੀ ਗੋਰੇ ਅੰਗਰੇਜ਼ ਚੱਲ ਜਾਣਗੇ ਤੇ ਕਾਲੇ ਆ ਜਾਣਗੇ। ਉਹ ਵੇਖੋ ਏਡੀ ਜੀ ਜੀ ਏਡੀ ਜਬਰਦਸਤ ਵੇਖੋ ਸਮਝ ਸੂਝ ਸੀ, ਹਾਲਾਂਕਿ ਉਸ ਵੇਲੇ ਜਿੰਨਾ ਹੁਣ ਬੇੜਾ ਕਰਕਿਆ ਵਾ ਉਸ ਵੇਲੇ ਕੋਈ ਥੋੜਾ ਫੇਰ ਵੀ ਫਰਕ ਸੀ, ਕਿਉਂਕਿ ਸਾਰੀ ਸਾਰੇ ਹਿੰਦੂ ਸਿੱਖ ਰਲ ਕੇ ਮੁਸਲਮਾਨ ਰਲ ਕੇ ਉਹਦੇ
0: ਵਿਰੁੱਧ ਮੁਤਾਬਕ ਪਲਾਨਿੰਗ ਕਰ ਸਕਦੇ ਸੀਗੇ ਕੀ ਹੋ ਸਕਦਾ।
1: ਬਿਲਕੁਲ ਜੀ ਬਿਲਕੁਲ, ਲੇਕਿਨ ਉਹ ਲੀਡਰਾਂ ਦੀ ਜਿਹੜੇ ਮੌਤ ਭਰੀ ਸੀ ਨਾ ਅਖੌਤੀ ਲੀਡਰ, ਉਹਨਾਂ ਤੋਂ ਆਉਣ ਵਾਲੇ ਸਮੇਂ ਦੀ ਵੀ ਮਤਲਬ ਭਾਂਪ ਗਿਆ ਸੀ, ਔਰ ਉਹਨੂੰ ਪਤਾ ਸੀਗਾ ਵੀ ਸਾਮਰਾਜੀ ਸਰਕਾਰ ਆ ਇੱਕ ਨਾ ਇੱਕ ਦਿਨ ਇਹਨੇ ਮਤਲਬ ਇਹਨੂੰ ਛੱਡਣਾ ਪੈਣਾ, ਕਿਉਂਕਿ ਇਨਕਲਾਬੀ ਉਹ ਸਮਝਦੇ ਸੀ ਵੀ ਇਹ ਜਿਹੜਾ ਅਸੀਂ ਸਾਡੇ ਇੱਕ ਇੱਕ ਖੂਨ ਦੇ ਕਤਰੇ ਅੰਦਰ ਸੀ, ਮੇਰੇ ਇੱਕ ਇੱਕ ਕਤਰੇ ਵਿੱਚ 100-100 ਸ਼ਹੀਦ ਇਨਕਲਾਬੀ ਦੇਸ਼ ਭਗਤ ਪੈਦਾ ਹੋਣਗੇ, ਇਸ ਕਰਕੇ ਉਹ ਆਪਣਾ ਖੂਨ ਡੋਲਣ ਲਈ ਆਪਣਾ ਸ਼ਹੀਦ ਹੋਣ ਲਈ ਚਰਾ ਜਿੰਨਾ ਮੈਨੂੰ ਕਿਸੇ ਤਰ੍ਹਾਂ ਦੀ ਮਤਲਬ ਜਿਹੜੀ ਆ ਨਾ ਕੋਈ ਝਿਜਕ ਨਹੀਂ ਸਗੋਂ ਜੁਰਤ ਵਰਤੀ ਸੀਗੀ। ਔਰ ਦੂਸਰਾ ਬਾਜਵਾ ਸਾਹਿਬ ਮੈਂ ਤੁਹਾਡੇ ਰੂਬਰੂ ਕਰਨਾ ਚਾਹੂੰਗਾ ਆਪਣੇ ਦਰਸ਼ਕਾਂ ਦੇ, ਇਹ ਹੋਇਆ ਕਿ ਉਹਨਾਂ ਦੇ ਪਿਤਾ ਜੀ ਨੇ ਨਾ ਇੱਕ ਦਰਖਾਸਤ ਦੇ ਦਿੱਤੀ ਟ੍ਰਿਬਿਊਨਲ ਅੱਗੇ, ਹਾਂ ਭਾਈ ਉਹ ਇਹਨਾਂ ਨੂੰ ਜਿਹੜਾ ਭਾਈ ਇਹਨਾਂ ਨੂੰ ਇਨਸਾਫ਼ ਕੀਤਾ ਜਾਵੇ, ਇਹਨਾਂ ਦਾ ਕੇਸ ਠੀਕ ਤਰ੍ਹਾਂ ਸੁਣਿਆ ਜਾਵੇ, ਤੇ ਉਹਨਾਂ ਨੇ ਨਾ ਇੱਕ ਖਤ ਆਪਣੇ ਪਿਤਾ ਜੀ ਨੂੰ ਲਿਖਿਆ। ਔਰ ਬਾਜਵਾ ਸਾਹਿਬ ਇਹ ਖਤ ਪੜ੍ਹਦਿਆਂ ਮੈਂ ਮਤਲਬ ਮੈਂ ਕਹਿੰਦਾ ਵੀ ਕਮਾਲ ਹੈ ਵੀ ਕੋਈ ਬੰਦਾ ਇੰਨੀ ਵੀ ਯੁਰਤ ਰੱਖ ਸਕਦਾ, ਇੰਨਾ ਵੀ ਜਿੰਦਾ ਦਿਲ ਹੋ ਸਕਦਾ, ਏਡਾ ਵੱਡਾ ਵੀ ਹੋ ਸਕਦਾ, ਕਮਾਲ ਦੀ ਗੱਲ ਹੈ। ਉਹ ਮੈਂ ਚਿੱਠੀ ਜੇ ਹੁਕਮ ਹੋਵੇ ਤੇ ਮੈਂ ਸਾਂਝੀ ਕਰਾਂ ਤੁਹਾਡੇ ਨਾਲ ਮੱਲੇ ਪਿੱਛੇ ਜੀ। ਹਾਂਜੀ ਹਾਂਜੀ ਉਹਨਾਂ ਸਾਹਿਬ ਆਪਣੇ ਪਿਤਾ ਜੀ ਨੂੰ ਫਿਰ ਉਹਨਾਂ ਨੇ ਇੱਕ ਖਤ ਲਿਖਿਆ, ਇਹ ਖਤ ਲਿਖਿਆ ਸੀਗਾ ਉਹਨਾਂ ਨੇ ਪਹਿਲੇ ਜਿਹੜਾ ਮੈਂ ਪਹਿਲਾ ਖਤ ਪੜਿਆ ਉਹਦੇ ਤੋਂ 5 ਮਹੀਨੇ ਬਾਅਦ 4/10/1930 ਹਾਂ ਮਤਲਬ ਜਦੋਂ ਸ਼ਹੀਦ ਹੋਣ ਤੋਂ ਲਗਭਗ 5-6 ਮਹੀਨੇ ਪਹਿਲਾਂ ਲਾ ਲਓ, 3 ਮਾਰਚ ਨੂੰ ਹੋ ਗਏ ਸੀ ਤੇ 3-6 ਮਹੀਨੇ ਪਹਿਲਾਂ ਹੈ ਨਾ, ਤੇ ਉਹਦੇ ਵਿੱਚ ਉਹਨੇ ਬਾਜਵਾ ਸਾਹਿਬ ਲਿਖਿਆ ਵੀ ਪਿਆਰੇ ਪਿਤਾ ਜੀ ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਤੁਸੀਂ ਮੇਰੀ ਸਫਾਈ ਵਿੱਚ ਦਰਖਾਸਤ ਪੇਸ਼ ਕਰ ਦਿੱਤੀ ਹੈ ਸਪੈਸ਼ਲ ਟ੍ਰਿਬਿਊਨਲ ਅੱਗੇ। ਇੰਨੀ ਦੁਖਦਾਈ ਸੀ ਇਹ ਖਬਰ ਕਿ ਮੈਂ ਚੁੱਪ ਚਾਪ ਬਰਦਾਸ਼ਤ ਨਹੀਂ ਕਰ ਸਕਦਾ, ਮੇਰੇ ਦਿਲ ਦੀ ਸ਼ਾਂਤੀ ਖਤਮ ਕਰ ਦਿੱਤੀ ਹੈ ਇਹਨੇ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਮੌਜੂਦਾ ਹਾਲਾਤ ਚ ਆਰ ਐਸ ਪੜਾਅ ਤੇ ਤੁਸੀਂ ਕਿਵੇਂ ਦੇ ਸਕਦੇ ਹੋ ਇਹੋ ਜਿਹੀ ਦਰਖਾਸਤ। ਅੱਗੇ ਵਾਜਵਾ ਸਾਹਿਬ ਕਹਿੰਦੇ ਤੁਹਾਡਾ ਪੁੱਤਰ ਹੋਣ ਨਾਤੇ ਮੈਂ ਪੂਰੀ ਇੱਜ਼ਤ ਕਰਦਾ ਤੁਹਾਡੇ ਮਾਪਿਆਂ ਵਾਲੇ ਜਜ਼ਬਿਆਂ ਦੀ, ਉਹ ਕਹਿੰਦੇ ਮੈਂ ਤੁਹਾਡੇ ਮਾਤਾ ਪਿਤਾ ਵਾਲੇ ਜਜ਼ਬੇ ਦੀ ਕਦਰ ਕਰਦਾ ਵੀ ਪੁੱਤਰ ਨਾਲ ਪਿਆਰ ਹੁੰਦਾ ਮਾਂ ਪਿਓ ਦਾ, ਪਰ ਇਹਦੇ ਬਾਵਜੂਦ ਮੈਂ ਸਮਝਾਂ ਕਿ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾ ਤੁਹਾਨੂੰ ਇਹੋ ਜਿਹੀ ਅਰਜ਼ੀ ਦੇਣ ਦਾ ਕੋਈ ਹੱਕ ਨਹੀਂ ਸੀ। ਇਹ ਤਾਂ ਤੁਹਾਨੂੰ ਹੀ ਪਤਾ ਕਿ ਸਿਆਸੀ ਖੇਤਰ ਚ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਬਹੁਤ ਵੱਖ ਹੈ, ਮੈਂ ਤੁਹਾਡੀ ਰਜ਼ਾਮੰਦੀ ਜਾਂ ਨਾ ਰਜ਼ਾਮੰਦੀ ਇਹ ਸੋਚੇ ਬਿਨਾ ਪਹਿਲਾਂ ਤੋਂ ਹੀ ਆਜ਼ਾਦਾਨਾ ਕੰਮ ਕਰਦਾ ਰਿਹਾ। ਮੈਨੂੰ ਯਕੀਨ ਹੈ ਕਿ ਇਹ ਗੱਲ ਯਾਦ ਹੋਊ ਤੁਹਾਨੂੰ ਕਿ ਤੁਸੀਂ ਮੁੱਢ ਤੋਂ ਹੀ ਮੈਨੂੰ ਇਸ ਗੱਲ ਖਾਤਰ ਕਾਇਲ ਕਰਨ ਦਾ ਯਤਨ ਕਰਦੇ ਰਹੇ ਹੋ ਕਿ ਮੈਂ ਆਪਣਾ ਕੇਸ ਸੰਜੀਦਗੀ ਨਾਲ ਲੜਾਂ ਔਰ ਆਪਣੀ ਸਫਾਈ ਪੇਸ਼ ਕਰਾਂ। ਪਰ ਤੁਹਾਨੂੰ ਇਹ ਵੀ ਤਾਂ ਪਤਾ ਹੀ ਹੈ ਕਿ ਮੈਂ ਸਦਾ ਹੀ ਇਹਦੀ ਵਿਰੋਧ ਤਾਂ ਕਰਦਾ ਰਿਹਾ। ਮੈਂ ਕਦੇ ਵੀ ਇੱਛਾ ਨੀ ਪ੍ਰਗਟ ਕੀਤੀ ਸਫਾਈ ਪੇਸ਼ ਕਰਨ ਦੀ, ਤੇ ਨਾ ਹੀ ਮੈਂ ਕਦੇ ਸੰਜੀਦਗੀ ਨਾਲ ਗੌਰ ਕੀਤਾ ਇਹਦੇ ਤੇ। ਉਹੀ ਗੱਲ ਕਰ ਰਹੇ ਜਿਹੜੀ ਪਹਿਲੀ ਚਿੱਠੀ ਚ ਉਹਨਾਂ ਲਿਖਿਆ ਨਾ, ਟ੍ਰਿਬਿਊਨਲ ਆਪਣੇ ਪਿਤਾ ਨੂੰ ਲਿਖਿਆ ਵੀ ਮੈਂ ਸਫਾਈ ਪੇਸ਼ ਕਰਨੀ ਨੀ ਚਾਹੁੰਦਾ, ਕੀ ਅੱਗੇ ਮੈਂ ਸਫਾਈ ਪੇਸ਼ ਕਰਾਂ ਜਦੋਂ ਮੈਂ ਪਤਾ ਵੀ ਇਹਦਾ ਕੋਈ ਫਾਇਦਾ ਨੀ। ਹੈਨਾ, ਤੁਸੀਂ ਇਹ ਵੀ ਜਾਣਦੇ ਹੀ ਹੋ ਅਸੀਂ ਮੁਕਦਮੇ ਚ ਇੱਕ ਤੈਅਸ਼ੁਦਾ ਨੀਤੀ ਤੇ ਚੱਲ ਰਹੇ ਹਾਂ। ਮੇਰਾ ਹਰੇਕ ਕਦਮ ਇਸ ਪਾਲਿਸੀ ਮੇਰੇ ਅਸੂਲਾਂ ਤੇ ਸਾਡੇ ਪ੍ਰੋਗਰਾਮ ਮੇਲ ਖਾਣ ਵਾਲਾ ਹੋਣਾ ਚਾਹੀਦਾ। ਅੱਜ ਹਾਲਾਤ ਜਮਾਂ ਹੀ ਵੱਖਰੇ ਆ। ਚਲੋ ਜੇ ਹਾਲਾਤ ਇਹਨਾਂ ਤੋਂ ਬਿਨਾਂ ਕੁਛ ਹੋਰ ਵੀ ਹੁੰਦੇ ਤਾਂ ਵੀ ਮੈਂ ਆਖਰੀ ਆਦਮੀ ਹੁੰਦਾ ਜਿਹੜਾ ਸਫਾਈ ਪੇਸ਼ ਕਰਦਾ। ਇਸ ਸਾਰੇ ਮੁਕਦਮੇ ਦੌਰਾਨ ਮੇਰੇ ਸਾਹਮਣੇ ਤਾਂ ਇੱਕੋ ਹੀ ਖਿਆਲ ਸੀਗਾ ਕਿ ਸਾਡੇ ਖਿਲਾਫ਼ ਜਿਹੜੇ ਸੰਗੀਨ ਇਲਜ਼ਾਮ ਲਾਏ ਆ ਉਹਨਾਂ ਦੇ ਬਾਵਜੂਦ ਅਸੀਂ ਇਹਦੇ ਵੱਲ ਮੁਕੰਮਲ ਤੌਰ ਤੇ ਬੇਧਿਆਨੀ ਵਰਤੀਏ। ਉਹ ਕਹਿੰਦੇ ਮਤਲਬ ਜਿਹੜੇ ਇਲਜ਼ਾਮ ਲਗਾਏ ਸਾਡੇ ਤੇ ਅਸੀਂ ਉਹਨਾਂ ਨਾਲ ਬੇਧਿਆਨੀ ਵਰਤਦੇ ਆ ਵੀ ਜਦੋਂ ਹੈ ਝੂਠੋ ਝੂਠ ਆ ਸਭ ਕੁਛ, ਉਹਨਾਂ ਨੂੰ ਪਤਾ ਸੀਗਾ। ਮੇਰਾ ਇਹ ਨਜ਼ਰੀਆ ਰਿਹਾ ਕਿ ਸਾਰੇ ਸਿਆਸੀ ਵਰਕਰਾਂ ਨੂੰ ਅਜਿਹੇ ਹਾਲਾਤ ਚ ਬੇਧਿਆਨੀ ਵਰਤਣੀ ਚਾਹੀਦੀ ਹੈ ਅਤੇ ਜਿਹੜੀ ਵੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਉਹਨੂੰ ਬਰਦਾਸ਼ਤ ਕਰਨਾ ਚਾਹੀਦਾ ਖਿੜੇ ਮੱਥੇ। ਇਸ ਸਾਰੇ ਮੁਕਦਮੇ ਦੇ ਦੌਰਾਨ ਸਾਡੀ ਪਾਲਿਸੀ ਇਸੇ ਅਸੂਲ ਦੇ ਮੁਤਾਬਕ ਰਹੀ ਹੈ। ਅਸੀਂ ਅਜਿਹਾ ਕਾਰਜ ਸਫਲ ਹੋਏ ਆ ਜਾਂ ਨਹੀਂ ਇਹ ਫੈਸਲਾ ਕਰਨਾ ਮੇਰਾ ਕੰਮ ਨਹੀਂ, ਅਸੀਂ ਖੁਦ ਗਰਜੀ ਨੂੰ ਛੱਡ ਕੇ ਆਪਣਾ ਕੰਮ ਕਰੀ ਜਾ ਰਹੇ। ਅੱਛਾ, ਅੱਗੇ ਉਹ ਕਹਿੰਦੇ ਨੇ ਵਾਇਸਰਾਏ ਨੇ ਲਾਹੌਰ ਸਾਜਿਸ਼ ਕੇਸ ਆਰਡੀਨੈਂਸ ਜਾਰੀ ਕਰਨ ਮੌਕੇ ਜਿਹੜਾ ਬਿਆਨ ਨਾਲ ਹੀ ਜਾਰੀ ਕੀਤਾ ਸੀ ਉਹਦੇ ਚ ਕਿਹਾ ਸੀ ਉਸਨੇ ਕਿ ਇਸ ਸਾਜਿਸ਼ ਦੇ ਮੁਲਜ਼ਮ ਅਮਨ ਕਾਨੂੰਨ ਦਾ ਭੋਗ ਪਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਜਿਹੜੀ ਹਾਲਾਤ ਇਸ ਬਿਆਨ ਨਾਲ ਪੈਦਾ ਹੋਈ ਉਹਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਲੋਕਾਂ ਸਾਹਮਣੇ ਇਹ ਗੱਲਾਂ ਪੇਸ਼ ਕਰੀਏ ਕਿ ਅਮਨ ਕਾਨੂੰਨ ਨੂੰ ਖਤਮ ਕਰਨ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ ਜਾਂ ਸਾਡੇ ਵਿਰੋਧੀ ਇਸ ਗੱਲ ਨਾਲ ਮਤਭੇਦ ਹੋ ਸਕਦੇ ਆ। ਖਬਰੇ ਤੁਸੀਂ ਵੀ ਉਹਨਾਂ ਲੋਕਾਂ ਚ ਹੋਵੋ ਜਿਹੜੇ ਇਹ ਗੱਲ ਨਾਲ ਮਤਭੇਦ ਰੱਖਦੇ ਆ, ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੇਰੇ ਵੱਲੋਂ ਮੇਰੇ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਐਸੇ ਕਦਮ ਚੁੱਕੋ। ਅੱਗੇ ਦੇਖੋ ਬਾਦਲ ਸਾਹਿਬ ਜਿਹੜੀ ਉਹਨਾਂ ਨੇ ਇੱਕ ਵਾਕ ਦੇ ਵਿੱਚ ਹੀ ਕਿਹਾ ਸੀ ਨਾ ਵੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਇਹ ਉਹਨੇ ਨਾ ਸ਼ਹੀਦ ਜਦੋਂ ਮਹਾਤਮਾ ਗਾਂਧੀ ਨੇ ਸੁਨੇਹਾ ਕੋਈ ਲੈ ਕੇ ਗਿਆ ਸੀ ਨਾ ਉਹਦੇ ਕੋਲ ਵੀ ਤੂੰ ਮਾਫ਼ੀ ਮੰਗ ਲਓ ਤੇ ਤੁਹਾਡੀ ਸਜ਼ਾ ਮਾਫ਼ ਕਰ ਦਿੰਦੇ ਹਾਂ, ਤੇ ਉਹਨੇ ਇੱਕ ਕਦਮ ਇੱਕ ਸ਼ਬਦ ਦੇ ਵਿੱਚ ਨਾ ਉਹਨੂੰ ਲਿਖ ਕੇ ਜਾ ਸੀਗਾ, ਮਤਲਬ ਇੱਕ ਵਾਕ ਲਿਖ ਕੇ ਦਿੱਤਾ ਸੀ ਜ਼ਿੰਦਗੀ ਅਸੂਲਾਂ ਨਾਲੋਂ ਪਿਆਰੀ ਨਹੀਂ। ਤੇ ਅੱਗੇ ਉਹੀ ਗੱਲ ਚਿੱਠੀ ਦੇ ਵਿੱਚ ਜਿਹੜੀ ਅੱਗੇ ਲਿਖੀ ਆਪਣੇ ਪਿਤਾ ਜੀ ਨੂੰ, ਇੰਨੀ ਕੀਮਤੀ ਨਹੀਂ ਹੈ ਮੇਰੀ ਜ਼ਿੰਦਗੀ ਜਿੰਨੀ ਤੁਹਾਨੂੰ ਲੱਗਦੀ ਹੈ, ਘੱਟੋ ਘੱਟ ਮੇਰੀ ਖਾਤਰ ਤਾਂ ਇੰਨੀ ਕੀਮਤੀ ਬਿਲਕੁਲ ਨਹੀਂ ਕਿ ਇਹਨੂੰ ਅਸੂਲਾਂ ਦੀ ਕੁਰਬਾਨੀ ਕਰਨ ਦੀ ਕੀਮਤ ਤੇ ਬਚਾਇਆ ਜਾਵੇ। ਹੋ ਸਾਥੀ ਵੀ ਤਾਂ ਹੈਗੇ ਆ ਮੇਰੇ ਜਿਨ੍ਹਾਂ ਦੇ ਮੁਕਦਮੇ ਵੀ ਮੇਰੇ ਮੁਕਦਮੇ ਜਿੰਨੇ ਸੰਗੀਨ ਹੈ, ਅਸੀਂ ਇੱਕ ਸਾਂਝੀ ਪਾਲਸੀ ਬਣਾਈ ਹੈ ਤੇ ਅਸੀਂ ਆਖਰੀ ਸਮੇਂ ਤੱਕ ਇਹ ਡਟੇ ਰਹਾਂਗੇ। ਸਾਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੀ ਕਿ ਨਿੱਜੀ ਤੌਰ ਤੇ ਸਾਨੂੰ ਇਹਦੀ ਕੀ ਕੀਮਤ ਅਦਾ ਕਰਨੀ। ਪਿਤਾ ਜੀ ਬਹੁਤ ਦੁੱਖ ਮਹਿਸੂਸ ਕਰ ਰਿਹਾ, ਮੈਨੂੰ ਡਰ ਆ ਕਿਤੇ ਤੁਹਾਡੇ ਦੇ ਨੁਕਤਾ ਜੀ ਨਹੀਂ ਕਰਦੇ ਜਾਂ ਫਿਰ ਇਸ ਤੋਂ ਵੱਧ ਕੇ ਤੁਹਾਡੇ ਇਸ ਕਦਮ ਦੀ ਨਿਖੇਧੀ ਕਰਦੇ ਜੇ ਮੈਂ ਤਹਿਜ਼ੀਬ ਦੇ ਦਾਇਰੇ ਤੋਂ ਬਾਹਰ ਨਾ ਨਿਕਲ ਜਾਵਾਂ, ਕਿਤੇ ਜ਼ਿਆਦਾ ਸਖਤ ਨਾ ਹੋ ਜਾਣ ਮੇਰੇ ਲਫ਼ਜ਼, ਪਰ ਮੈਂ ਸਾਫ਼ ਲਫ਼ਜ਼ਾਂ ਚ ਕਹੂੰਗਾ ਆਪਣੀ ਗੱਲ। ਜੇ ਕੋਈ ਹੋਰ ਵਿਅਕਤੀ ਮੇਰੇ ਨਾਲ ਐਸਾ ਸਲੂਕ ਕਰਦਾ ਤਾਂ ਸੱਚੀ ਮੈਂ ਇਸ ਨੂੰ ਗਦਾਰੀ ਤੋਂ ਘੱਟ ਨਾ ਸਮਝਦਾ, ਪਰ ਤੁਹਾਡੀ ਹਾਲਤ ਚ ਇਹੀ ਕਹੂੰਗਾ ਕਿ ਇਹ ਇੱਕ ਕਮਜ਼ੋਰੀ ਹੈ, ਭੈੜੀ ਤਰ੍ਹਾਂ ਦੀ ਕਮਜ਼ੋਰੀ। ਜੀ ਹਾਂਜੀ ਹਾਂਜੀ, ਮਤਲਬ ਚਲੋ ਇਹ ਵਕਤ ਐਸਾ ਵਕਤ ਸੀ ਜਦ ਅਸੀਂ ਆਪਣਾ ਸਾਰਿਆਂ ਦਾ ਹੀ ਇਮਤਿਹਾਨ ਹੋ ਰਿਹਾ ਸੀ, ਔਰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਇਸ ਇਮਤਿਹਾਨ ਵਿੱਚ ਨਾਕਾਮ ਰਹੇ ਹੋ। ਮੈਂ ਇਹ ਵੀ ਜਾਣਦਾ ਕਿ ਤੁਸੀਂ ਵਤਨ ਦੇ ਇੰਨੇ ਹੀ ਆਸ਼ਕੋ ਜਿੰਨਾ ਕਿ ਕੋਈ ਸ਼ਖਸ ਹੋ ਸਕਦਾ। ਮੈਂ ਜਾਣਦਾ ਕਿ ਤੁਸੀਂ ਆਪਣੀ ਸਾਰੀ ਜ਼ਿੰਦਗੀ ਭਾਰਤ ਦੀ ਆਜ਼ਾਦੀ ਦੇ ਲੇਖੇ ਲਾ ਦਿੱਤੀ ਹੈ, ਪਰ ਸਮਝ ਨਹੀਂ ਆਉਂਦੀ ਕਿ ਇਸ ਅਹਿਮ ਮੋੜ ਤੇ ਤੁਸੀਂ ਇੰਨੀ ਕਮਜ਼ੋਰੀ ਕਿਉਂ ਦਿਖਾਈ। ਅਖੀਰ ਵਿਚ ਮੈਂ ਤੁਹਾਨੂੰ ਤੁਹਾਡੇ ਹੋਰ ਦੋਸਤਾਂ ਔਰ ਮੇਰੇ ਮੁਕਦਮੇ ਦਿਲਚਸਪੀ ਲੈਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੇ ਇਸ ਕਦਮ ਨੂੰ ਪਸੰਦ ਨਹੀਂ ਕਰਦਾ। ਮੈਂ ਅੱਜ ਵੀ ਬਿਲਕੁਲ ਸਫਾਈ ਪੇਸ਼ ਕਰਨ ਦੇ ਹੱਕ ਚ ਨਹੀਂ। ਜੇ ਅਦਾਲਤ ਸਾਡੇ ਕੁਛ ਸਾਥੀਆਂ ਵੱਲੋਂ ਸਫਾਈ ਪੇਸ਼ ਕੀਤੀ ਦਰਖਾਸਤ ਮਨਜ਼ੂਰ ਕਰ ਵੀ ਲੈਂਦੀ ਤਾਂ ਵੀ ਮੈਂ ਸਫਾਈ ਪੇਸ਼ ਨਹੀਂ ਸੀ ਕਰਨਾ। ਭੁੱਖ ਹੜਤਾਲ ਦੇ ਦਿਨਾਂ ਚ ਮੈਂ ਜਿਹੜੀ ਦਰਖਾਸਤ ਟ੍ਰਿਬਿਊਨਲ ਨੂੰ ਦਿੱਤੀ ਸੀਗੀ ਜਾਂ ਫਿਰ ਐਨੀ ਦਿਨੀ ਮੈਂ ਜਿਹੜੀ ਇੰਟਰਵਿਊ ਦਿੱਤੀ ਆ ਉਹਦੇ ਅਰਥ ਈ ਗਲਤ ਕੱਢੇ ਗਏ ਆ ਔਰ ਅਖਬਾਰਾਂ ਨੇ ਇਹ ਛਾਪ ਦਿੱਤਾ ਬਈ ਮੈਂ ਆਪਣੀ ਸਫਾਈ ਪੇਸ਼ ਕਰਨੀ ਚਾਹੁੰਦਾ। ਹਾਲਾਂਕਿ ਮੈਂ ਕਦੇ ਵੀ ਸਫਾਈ ਪੇਸ਼ ਕਰਨ ਲਈ ਰਾਜੀ ਨਹੀਂ ਸੀ ਹੋਇਆ। ਅੱਜ ਵੀ ਉਹੀ ਖਿਆਲ ਹੈ ਮੇਰੇ ਜਿਹੜੇ ਉਸ ਮੌਕੇ ਸੀ। ਇਹਦੇ ਵਿਚ ਸਮੇਂ ਤੇ ਉਸ ਵੇਲੇ ਜਿੱਦਾਂ ਬਾਜਵਾ ਸਾਹਿਬ ਪ੍ਰੈਸ ਵੀ ਤੇ ਸਰਕਾਰ ਦੀ ਹੁੰਦੀ ਆ, ਉਹਨੇ ਭਗਤ ਸਿੰਘ ਬਾਰੇ ਮਤਲਬ ਛਾਪਿਆ ਸੀਗਾ ਵੀ ਸਫਾਈ ਪੇਸ਼ ਕਰਨੀ ਚਾਹੁੰਦਾ ਤੇ ਹਾਲਾਂਕਿ ਕਹਿੰਦਾ ਵੀ ਮੈਂ ਸਫਾਈ ਪੇਸ਼ ਕਦੇ ਵੀ ਨੀ ਮੈਂ ਸੋਚਿਆ ਤੱਕ ਨੀ ਆਪਾਂ ਸਫਾਈ ਪੇਸ਼ ਕਰਨੀ। ਲੇਕਿਨ ਵੇਖੋ ਉਹਦੇ ਕਹਿਣ ਦੇ ਉਲਟਾ ਚਿੱਠੀ ਵੀ ਲਿਖੀ ਆ ਉਹਨੇ ਉਹਨੂੰ ਟ੍ਰਿਬਿਊਨਲ ਨੂੰ, ਉਹਦੇ ਬਾਵਜੂਦ ਮਤਲਬ ਉਹਨੂੰ ਇਨਕਲਾਬੀਆਂ ਨੂੰ ਉਹਨੂੰ ਡੀਗ੍ਰੇਡ ਕਰਨ ਵਾਸਤੇ ਉਹਨਾਂ ਦੀ ਇਸ ਇਨਕਲਾਬੀ ਸੋਚ ਨੂੰ ਖੁੰਡਾ ਕਰਨ ਵਾਸਤੇ ਉਲਟਾ ਉਹਨਾਂ ਦੇ ਨਾਲ ਪ੍ਰੈਸ ਦੇ ਵਿਚ ਉਹਦੇ ਅੰਦਰ ਸੀਗੇ ਤੇ ਬਾਹਰ ਪ੍ਰੈਸ ਚ ਛਾਪਿਆ ਵੀ ਉਹ ਸਫਾਈ ਪੇਸ਼ ਕਰਨਾ ਚਾਹੁੰਦੇ ਆ। ਅੱਛਾ, ਬੋਸਟਲ ਜੇਲ ਵਿਚ ਕੈਦ ਮੇਰੇ ਸਾਥੀ ਇਸ ਗੱਲ ਮੇਰੀ ਗਦਾਰੀ ਜਾਂ ਫਿਰ ਧੋਖਾ ਦੇ ਹੀ ਸਮਝੀ ਜਾਂਦੇ ਹੋਣੇ ਆ। ਮੈਨੂੰ ਤਾਂ ਉਹਨਾਂ ਮੁਰੇ ਆਪਣੀ ਪੋਜੀਸ਼ਨ ਸਾਫ਼ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਮੈਂ ਚਾਹੁੰਦਾ ਕਿ ਇਸ ਸਿਲਸਿਲੇ ਚ ਜਿਹੜੀਆਂ ਉਲਝਣਾਂ ਪੈਦਾ ਹੋਈਆਂ ਨੇ ਉਹਨਾਂ ਸੰਬੰਧੀ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ। ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਛੇਤੀ ਤੋਂ ਛੇਤੀ ਇਹ ਚਿੱਠੀ ਪ੍ਰਕਾਸ਼ਿਤ ਕਰ ਦਿਓ। ਉਹ ਕਹਿੰਦੇ ਵੀ ਮੇਰੀ ਚਿੱਠੀ ਛਾਪ ਦਿਓ ਤਾਂ ਕਿ ਮਤਲਬ ਲੋਕਾਂ ਨੂੰ ਪਤਾ ਲੱਗ ਜਾਏ ਵੀ ਮੈਂ ਕੋਈ ਸਫਾਈ ਨਹੀਂ ਦੇਣੀ ਚਾਹੁੰਦਾ, ਇਹ ਪ੍ਰੈਸ ਜੋ ਕੁਛ ਛਾਪਿਆ ਆ ਅਖਬਾਰਾਂ ਚ ਇਹ ਗਲਤ ਆ। ਹੁਣ ਪ੍ਰੋਗਰਾਮ ਦੇ ਬਾਕੀ ਹਿੱਸੇ ਦੇ ਵਿਚ ਬਾਜਵਾ ਸਾਹਿਬ ਆਪਾਂ ਗੱਲ ਕਰਾਂਗੇ ਕਿ ਉਹਨੇ ਨਾ ਇੱਕ ਰਿਟਨ ਲਿਖਤੀ ਤੌਰ ਤੇ ਕਿਹਾ ਮੈਂ ਨਾਸਤਿਕ ਕਿਉਂ ਆ। ਉਹਨੇ ਕੁਛ ਕੁਐਸਚਨ ਕੀਤੇ ਨੇ ਤੇ ਜਿਨ੍ਹਾਂ ਦਾ ਜਵਾਬ ਬਾਜਵਾ ਸਾਹਿਬ ਅੱਜ ਤੱਕ ਕੋਈ ਆਸਤਕ ਜਿਹੜਾ ਆ ਰੱਬ ਨੂੰ ਮੰਨਣ ਵਾਲਾ ਕੋਈ ਭਗਤ ਕੋਈ ਨੀ ਇਸਨੇ ਵੀ ਹੌਸਲਾ ਕੀਤਾ ਵੀ ਮੈਂ ਲਿਖ ਕੇ ਉਹਨਾਂ ਗੱਲਾਂ ਦਾ ਜਵਾਬ ਦਵਾਂ ਸ਼ਹੀਦ ਭਗਤ ਸਿੰਘ ਨੂੰ। ਹਾਂ ਹਾਂ ਹਾਂ ਤੇ ਉਹਦੇ ਵਿਚ ਬਾਜਵਾ ਸਾਹਿਬ ਉਹਨਾਂ ਨੇ ਲਿਖਿਆ ਕਿ ਦਸਤਾਵੇਜ਼ਾਂ ਉਹਨਾਂ ਨੇ ਦਿੱਤੇ ਮੈਂ ਨਾਸਤਕ ਕਿਉਂ ਹਾਂ ਅੱਗੇ ਕੁਐਸਚਨ ਮਾਰਕ ਪਾਇਆ ਉਹਨਾਂ ਨੇ ਤੇ ਉਹਦੇ ਵਿਚ ਉਹਨਾਂ ਨੇ ਲਿਖਿਆ ਸ਼ੁਰੂਆਤ ਵਿਚ ਵੀ ਇੱਕ ਨਾ ਬੜੀ ਸਮੱਸਿਆ ਪਈ ਜਦੋਂ ਮੈਂ ਆਪਣੇ ਸਾਥੀਆਂ ਨੂੰ ਜਾਂ ਸਾਰਿਆਂ ਨੂੰ ਕਹਿੰਦਾ ਤੇ ਮੈਂ ਰੱਬ ਦੀ ਹੋਂਦ ਚ ਸ਼ਾਸ ਨੇ ਕਦੋਂ ਕਹਿੰਦੇ ਵੀ ਇਹਦਾ ਹੰਕਾਰ ਆ ਇਹਨੂੰ ਅਭਿਮਾਨ ਹੋ ਗਿਆ ਵਾ ਇਹਨੂੰ ਇਹ ਕੇਸ ਕਰਕੇ ਸ਼ੋਹਰਤ ਬੜੀ ਮਿਲ ਗਈ ਹੈ ਵੀ ਬੜੀ ਚਰਚਾ ਆ ਪੂਰੇ ਮੁਲਕ ਦੇ ਵਿਚ ਅਖਬਾਰਾਂ ਚ ਤੇ ਇਹ ਕਰਕੇ ਇਹ ਹੰਕਾਰ ਆ ਗਿਆ
0: ਚਰਚਾ ਵੀ ਸੀ
1: ਉਹ ਕਹਿੰਦਾ ਬੜੀ ਕਮਾਲ ਦੀ ਗੱਲ ਜੀ ਮਤਲਬ ਏਦਾਂ ਵਾ ਵੀ ਉਹ ਕਹਿੰਦਾ ਵੀ ਇਹਦੇ ਵਿਚ ਤੇ ਹੰਕਾਰ ਵਾਲੀ ਕਿਹੜੀ ਗੱਲ ਹੋਈ ਜੀ ਮੈਂ ਮੇਰੀ ਇੱਕ ਸੋਚ ਆ ਜਿਹੜੀ ਤੇ ਮੈਂ ਕੁਦਰਤ ਦੀ ਜਿਹੜੀ ਮਤਲਬ ਪਰਮਾਤਮਾ ਦੀ ਹੋਣ ਚ ਵਿਸ਼ਵਾਸ ਨਹੀਂ ਰੱਖਦਾ ਤੇ ਮੈਂ ਇਹਦੇ ਚ ਹੰਕਾਰ ਵਾਲੀ ਕੋਈ ਗੱਲ ਨਹੀਂ ਆ ਇਹ ਮੇਰਾ ਅਭਿਮਾਨ ਵੀ ਨਹੀਂ ਹੈਗਾ ਇਹ ਮੇਰੀ ਸੋਚ ਆ ਤੇ ਅੱਗੇ ਉਹ ਕਹਿੰਦੇ ਵੀ ਵੇਖੋ ਮੇਰਾ ਪਿਤਾ ਜਿਹੜਾ ਆ ਉਹ ਰੱਬ ਨੂੰ ਮੰਨਦਾ ਪੱਕਾ ਸਮਾਜੀ ਆ ਮੈਂ ਆਪਣੇ ਬਚਪਨ ਜਿਥੇ ਜਿਹੜੇ ਮੈਂ ਸਕੂਲ ਚ ਪੜ੍ਹਦਾ ਮੈਂ ਉੱਥੇ ਗਾਇਤਰੀ ਮੰਤਰ ਪੜ੍ਹਦੇ ਸੀ ਕਾਲਜ ਵਿਚ ਮੈਂ ਪੜ੍ਹਦਾ ਰਿਹਾ ਲੇਕਿਨ ਜਦੋਂ ਮੈਂ ਇਨਕਲਾਬੀਆਂ ਦੇ ਵਿਚ ਆ ਕੇ ਤੇ ਆਪਣੀ ਜਿਹੜੀ ਮੈਂ ਜਦੋਂ ਲਿਖਤਾਂ ਪੜ੍ਹੀਆਂ ਸੰਸਾਰ ਪੱਧਰ ਤੇ ਜਿਹੜੀਆਂ ਜਿੰਨਾ ਜਿਹੜੇ ਮੁਲਕਾਂ ਦੇ ਉਹ ਤਿੰਨ ਚਾਰ ਲੇਖਕਾਂ ਦਾ ਨਾਂ ਲੈਂਦੇ ਨੇ ਟ੍ਰਾਟਸਕੀ ਇੱਕ ਤੇ ਇੱਕ ਲੈਨਨ ਦਾ ਨਾਂ ਲੈਂਦੇ ਨੇ ਇੱਕ ਮਾਰਕਸ ਦਾ ਨਾਂ ਲੈਂਦੇ ਨੇ ਕਹਿੰਦੇ ਮੈਂ ਉਹਨਾਂ ਦੀਆਂ ਲਿਖਤਾਂ ਪੜ੍ਹੀਆਂ ਤੇ ਉਹਨਾਂ ਨੇ ਉਹ ਸਾਰੇ ਮਤਲਬ ਰੱਬ ਦੀ ਹੋਣ ਤੋਂ ਇਨਕਾਰੀ ਸੀ ਔਰ ਉਹਨਾਂ ਦੀਆਂ ਦਲੀਲਾਂ ਦਾ ਅੱਜ ਤੱਕ ਕੋਈ ਜਵਾਬ ਨਹੀਂ ਦੇ ਸਕਿਆ ਤੇ ਇਹਦੇ ਚ ਮੇਰਾ ਹੰਕਾਰ ਕੋਈ ਨੀ ਆ ਮਤਲਬ ਸਗੋਂ ਮੇਰਾ ਮੈਂ ਆਪਣੇ ਸੁਭਾਅ ਮੁਤਾਬਕ ਜਿਹੜਾ ਵਾ ਇਹ ਮੇਰੇ ਸੁਭਾਅ ਦਾ ਇੱਕ ਅੰਗ ਆ ਹਾਂਜੀ ਹਉਮੈ ਜਾਂ ਹੰਕਾਰ ਮੇਰੇ ਸੁਭਾਅ ਦਾ ਆਉਂਦਾ ਫਿਰ ਕਹਿੰਦਾ ਜੇ ਥੋੜਾ ਬਹੁਤਾ ਕੁਝ ਮੰਨ ਲਓ ਮੇਰੇ ਆਉਂਦਾ ਵੀ ਆ ਤੇ ਮੈਂ ਇੱਕ ਇਨਸਾਨ ਵੀ ਆ ਹਾਂਜੀ ਇਸ ਕਰਕੇ ਕਹਿੰਦਾ ਵੀ ਕਈ ਸਾਥੀ ਮੈਨੂੰ ਮੈਂ ਡਕੀਟਰ ਕਹਿ ਦਿੰਦੇ ਵੀ ਡਕੀਟਰ ਆ ਡੀ ਕੇ ਦੱਤ ਜਿਹੜਾ ਉਹਨਾਂ ਦਾ ਸਾਥੀ ਸੀ ਨਾ ਜਿਹੜਾ ਉਹਨਾਂ ਦੇ ਨਾਲ ਮਤਲਬ ਸਾਥੀ ਰਿਹਾ ਜਿਹਨੂੰ ਉਮਰ ਕੈਦ ਹੋ ਗਈ ਸੀ ਫਾਂਸੀ ਤੋਂ ਬਚ ਗਿਆ ਸੀਗਾ ਉਹ ਆਂਦਾ ਮੈਨੂੰ ਡਕੀਟਰ ਕਹਿੰਦੇ ਰਿਹਾ ਸੀ ਇਸੇ ਕਰਕੇ ਵੀ ਇਹ ਬੜਾ ਮਾਣ ਕਰਦਾ ਆ ਤੇ ਉਹ ਕਹਿੰਦਾ ਵੀ ਕੁਝ ਮਿੱਤਰ ਪੂਰੀ ਗੰਭੀਰਤਾ ਨਾਲ ਵਿਅਕਤੀ ਇਲਜ਼ਾਮ ਲਾਉਂਦੇ ਰਹੇ ਆ ਬਈ ਮੈਂ ਦੂਜਿਆਂ ਤੋਂ ਆਪਣੀ ਰਾਏ ਮੜ ਦਿੰਦਾ ਤੇ ਆਖਿਰ ਆਪਣੀ ਗੱਲ ਮਨਵਾ ਹੀ ਲੈਂਦਾ ਮੈਂ ਇਹ ਗੱਲ ਗੱਲੋਂ ਮੁੱਕਰਦਾ ਵੀ ਨਹੀਂ, ਇਹ ਗੱਲ ਹੈ ਵੀ ਤਾਂ ਸਹੀ ਪਰ ਕਿਸੇ ਹੱਦ ਤੱਕ ਇਸ ਨੂੰ ਅਹੰਕਾਰ ਨਹੀਂ ਕਿਹਾ ਜਾ ਸਕਦਾ। ਕਹਿੰਦੇ ਵੀ ਇਹ ਅਹੰਕਾਰ ਨਹੀਂ ਹੈਗਾ, ਮੇਰਾ ਅਹੰਕਾਰ ਨਹੀਂ ਸੀ ਜਿਹਦੇ ਕਰਕੇ ਮੈਂ ਉਹ, ਇਸੇ ਕਰਕੇ ਮੈਨੂੰ ਕਹਿੰਦੇ ਸੀ ਇਹ ਹੰਕਾਰ ਹੀ ਹੈ। ਤੇ ਕਹਿੰਦਾ ਵੀ ਮੈਂ ਆਪਣੀ ਗੱਲ ਮਨਾਉਂਦਾ ਸੀ ਤੇ ਪੂਰੀ ਗੰਭੀਰਤਾ ਨਾਲ, ਮਤਲਬ ਜਿਹੜੀ ਹੁੰਦੀ ਹਾਂਜੀ ਹਾਂਜੀ
0: ਸੋਚ ਜੀ ਅਲੱਗ ਹੋਈ
1: ਜੀ ਜੀ ਫੇਰ ਕਿਉਂਕਿ ਜਿਹੜਾ ਬੰਦਾ ਰੱਬ ਦੇ ਉਹ ਬੰਦਾ ਹੈ ਇੱਥੇ ਬੜਾ, ਇਹਨੂੰ ਬੜਾ ਮਾਣ ਆਵੇ ਆਪਣੇ ਆਪ ਨੂੰ ਰੱਬ ਸਮਝਦਾ ਇਹ ਬੰਦਾ, ਇਹ ਰੱਬ ਨੂੰ ਨੀ ਮੰਨਦਾ ਇਹਨੂੰ ਲੈ ਸਕਦਾ। ਇਹ ਬੜੀ ਵੱਡੀ ਬੜੀ ਜੁਰਤ ਦੀ ਗੱਲ ਹੈ, ਇਹ ਬੜੀ ਵੱਡੀ ਜੁਰਤ ਦੀ ਗੱਲ ਹੈ ਬਾਜਾ ਸਾਹਿਬ ਵੀ ਬਾਹਾਂ ਖੜੀਆਂ ਕਰਕੇ ਲਲਕਾਰ ਕੇ ਕਹਿਣਾ ਵੀ ਮੈਂ ਕਿਸੇ ਸਰਵ ਸ਼ਕਤੀਮਾਨ ਸੱਤਾ ਚ ਉਹ ਕਹਿੰਦਾ ਵੀ ਮੈਂ ਕਿਸੇ ਵੀ ਸਰਵ ਸ਼ਕਤੀਮਾਨ ਜਾਂ ਸਭ ਤੋਂ ਉੱਪਰ ਜਾਂ ਵੱਡੀ ਸੱਤਾ ਦੀ ਹੋਣ ਤੋਂ ਮੂਲੋਂ ਹੀ ਇਨਕਾਰੀ ਹਾਂ। ਹਾਂ ਇਸ ਤਰ੍ਹਾਂ ਕਿਉਂ ਆ ਕਹਿੰਦੇ ਇਹਦੇ ਬਾਰੇ ਮੈਂ ਅੱਗੇ ਜਾ ਕੇ ਤੁਹਾਨੂੰ ਦੱਸਦਾ ਆ। ਤੇ ਮੈਂ ਇੱਥੇ ਗੱਲ ਜ਼ਰੂਰ ਸਾਫ਼ ਕਹਿ ਦਿੰਦਾ ਕਿ ਮੈਂ ਹੰਕਾਰ ਕਰਕੇ ਨਾਸਤਿਕ ਦਾ ਸਿਧਾਂਤ ਨਹੀਂ ਅਪਣਾਇਆ ਤੇ ਨਾ ਮੈਂ ਰੱਬ ਦਾ ਸ਼ਰੀਕ ਆ, ਨਾ ਹੀ ਕੋਈ ਰੱਬੀ ਅਵਤਾਰ ਆ ਤੇ ਨਾ ਹੀ ਮੈਂ ਆਪ ਪਰਮਾਤਮਾ ਆ। ਇਹ ਗੱਲ ਤਾਂ ਪੱਕੀ ਹੈ ਕਿ ਇਹ ਸੋਚ ਮੈਂ ਘਮੰਡ ਕਰਕੇ ਨਹੀਂ ਅਪਣਾਈ। ਕਹਿੰਦਾ ਵੀ ਮੈਂ ਲਿਖ ਕੇ ਦਿੰਦਾ ਵੀ ਮੈਂ ਆਪਣੇ ਹੰਕਾਰ ਕਰਕੇ ਸੋਚ ਨਹੀਂ ਅਪਣਾਈ, ਜਿਹੜੇ ਲੋਕੀ ਆਖਦੇ ਵੀ ਇਹ ਹੰਕਾਰੀ ਹੈ। ਹਾਂ ਉਹ ਫਿਰ ਕਹਿੰਦੇ ਆ ਵੀ ਮੈਂ ਆਪਣੇ ਬਾਬਾ ਜੀ ਦੇ ਆਸਰੇ ਵੱਡਾ ਆ ਤੇ ਉਹ ਆਪਣੇ ਦਾਦਾ ਜੀ ਦੀ ਗੱਲ ਕਰਦੇ ਆ ਤੇ ਉਹ ਪੱਕੇ ਆਰੀਆ ਸਮਾਜੀ ਸੀਗੇ। ਕੋਈ ਆਰਿਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਪਰ ਨਾਸਤਿਕ ਕਦਾ ਚਿੱਤ ਨਹੀਂ ਹੋ ਸਕਦਾ। ਕਹਿੰਦਾ ਮੈਂ ਆਪਣੀ ਪੰਜਾਬੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀਏਵੀ ਸਕੂਲ ਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਪੂਰਾ ਇੱਕ ਸਾਲ ਰਿਹਾ। ਹਾਂ ਜਿਹੜਾ ਹੋਸਟਲ ਦੇ ਵਿਚ ਰਿਹਾ ਜਦੋਂ ਤੇ ਉੱਥੇ ਸਵੇਰ ਤੇ ਤਰਕਾਲ ਸੰਧਿਆ ਜਾਣੀ ਆਥਣ ਦੀਆਂ ਪ੍ਰਾਰਥਨਾ ਦਾ ਛੁੱਟ ਮੈਂ ਘੰਟਿਆਂ ਵੱਧੀ ਗਾਇਤਰੀ ਮੰਤਰ ਦਾ ਜਾਪ ਕਰਿਆ ਕਰਦਾ ਸੀ। ਉਹਨਾਂ ਦਿਨਾਂ ਚ ਮੈਂ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰਤਾ। ਉਹਨਾਂ ਦੇ ਧਰਮ ਬਾਰੇ ਸੋਚ ਖੁੱਲ ਦੁੱਲੀ ਜਾਂ ਉਦਾਰ ਸੀਗੀ। ਉਹਨਾਂ ਦੀ ਸਿੱਖਿਆਵਾਂ ਕਰਕੇ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਦਰਸ਼ਨ ਨੂੰ ਅਰਪਣ ਕੀਤੀ। ਪਰ ਉਹ ਤਾਂ ਨਾਸਤਿਕ ਨਹੀਂ ਸੀਗੇ, ਰੱਬ ਵਿੱਚ ਉਹਨਾਂ ਦਾ ਵਿਸ਼ਵਾਸ ਬਹੁਤ ਪੱਕਾ ਸੀ। ਉਹ ਰੋਜ਼ ਹੀ ਮੈਨੂੰ ਅਰਦਾਸ ਕਰਨ ਨੂੰ ਕਿਹਾ ਕਰਦੇ ਸੀ। ਸੋ ਮੇਰਾ ਪਾਲਣ ਪੋਸ਼ਣ ਇਸ ਢੰਗ ਨਾਲ ਹੋਇਆ। ਹਾਂਜੀ ਹਾਂਜੀ ਫੇਰ ਉਹ ਕਹਿੰਦਾ ਮੈਂ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਗਿਆ। ਜਿਹੜੇ ਪਹਿਲੇ ਆਗੂ ਨੂੰ ਮੈਂ ਮਿਲਿਆ ਉਹ ਰੱਬ ਦੀ ਹੋਣ ਤੋਂ ਮੁਰਕਰ ਹੋਣ ਦਾ ਫੈਸਲਾ ਤੱਕ ਨਹੀਂ ਸੀ ਕਰ ਸਕਦਾ, ਭਾਵੇਂ ਕਿ ਉਹਦੇ ਬਾਰੇ ਪੂਰਾ ਸੁਚੇਤ ਦਾ ਜਾਣੂ ਹੀ ਨਹੀਂ ਸੀ। ਮੈਂ ਉਸ ਤੋਂ ਬਾਰ ਬਾਰ ਰੱਬ ਬਾਰੇ ਪੁੱਛੀ ਜਾਣਾ ਤੇ ਉਹਨੇ ਕਹਿ ਦੇਣਾ ਉਹ ਜਦ ਤੇਰਾ ਜੀ ਕਰੇ ਧਿਆ ਤੂੰ ਲਿਆ ਕਰ। ਹਾਂ ਅੱਗੇ ਫਿਰ ਕਹਿੰਦਾ ਮੈਂ ਜਿਹੜੇ ਦੂਜੇ ਇਨਕਲਾਬੀ ਨੂੰ ਮਿਲਿਆ ਇਨਕਲਾਬੀ ਪਾਰਟੀ ਚ ਸ਼ਾਮਿਲ ਹੋ ਕੇ ਉਹਦਾ ਰੱਬ ਚ ਪੱਕਾ ਯਕੀਨ ਸੀ ਤੇ ਮੈਂ ਉਹਨੂੰ ਆਪਣਾ ਗੁਰੂ ਵੀ ਮੰਨਦਾ। ਮੈਂ ਤੁਹਾਨੂੰ ਉਹਦਾ ਨਾਮ ਦੱਸਦਾ, ਮਾਣਯੋਗ ਕਾਮਰੇਡ ਸਚਿੰਦਰ ਨਾਥ ਸੁਨਿਆਲ। ਕਹਿੰਦਾ ਜਿਹੜਾ ਮੇਰਾ ਦੂਜਾ ਸਾਥੀ ਉਹ ਵੀ ਰੱਬ ਚ ਪੱਕਾ ਵਿਸ਼ਵਾਸ ਰੱਖਦਾ ਸੀ। ਜਿਹੜਾ ਹੁਣ ਕਰਾਚੀ ਸਾਜਿਸ਼ ਕੇਸ ਦੇ ਸੰਬੰਧ ਚ ਉਮਰ ਕੈਦ ਭੁਗਤ ਰਹੇ ਆ ਉਹਨਾਂ ਦੀ ਪ੍ਰਸਿੱਧ ਤੇ ਇੱਕੋ ਇੱਕ ਕਿਤਾਬ ਹੈ ਬੰਦੀ ਜੀਵਨ, ਸਚਿੰਦਰ ਨਾਥ ਸੁਨਿਆਲ ਦੀ ਗੱਲ ਕਰ ਰਹੇ ਆ। ਇਹ ਪਹਿਲੇ ਸਫ਼ੇ ਤੋਂ ਹੀ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ। ਉਹ ਕਹਿੰਦੇ ਮੇਰੇ ਦੋਸਤ ਨੇ ਮਤਲਬ ਰੱਬ ਨੂੰ ਬਰਾਬਰ ਚ ਵਿਸ਼ਵਾਸ ਰੱਖਦੇ ਆ, ਉਹਨਾਂ ਦੀ ਆਪਣੀ ਇੱਕ
0: ਵਿਚਾਰਧਾਰਾ ਦਾ ਕੀ ਨਾਂ ਲਿਆ?
1: ਬੰਦੀ ਜੀਵਨ ਸਚਿੰਦਰ ਨਾਥ ਸੁਨਿਆਲ ਦੀ।
0: ਅੱਛਾ ਬੰਦੀ ਜੀਵਨ, ਠੀਕ ਹੈ।
1: ਹਾਂ ਇਸ ਵਿੱਚ ਪਹਿਲੇ ਸਫ਼ੇ ਤੋਂ ਰੱਬ ਦੀ ਸ਼ਾਨ ਦੀ ਜ਼ੋਰਦਾਰ ਮਹਿਮਾ ਕੀਤੀ ਗਈ ਆ।
0: ਅੱਛਾ
1: ਇਸ ਖੂਬਸੂਰਤ ਕਿਤਾਬ ਦੇ ਦੂਜੇ ਭਾਗ ਦੇ ਆਖਰੀ ਸਫ਼ੇ ਚ ਉਹਨਾਂ ਦੀ ਵਿਦਾਂਤਵਾਦ ਕਾਰਨ ਰੱਬ ਦੀ ਰੂਹਾਨੀ ਮਹਿਮਾ ਤੇ ਉਹਨਾਂ ਦੇ ਵਿਚਾਰਾਂ ਦਾ ਸਾਰ ਤੱਤਿਆ।
0: ਅੱਛਾ
1: ਹਾਂ ਇਸਤਕਾਸੇ ਦੀ ਕਹਾਣੀ ਮੁਤਾਬਕ ਜੋ ਇਨਕਲਾਬੀ ਪਰਚਾ 28 ਜਨਵਰੀ 1925 ਨੂੰ ਹਿੰਦੁਸਤਾਨ ਭਰ ਵਿਚ ਵੰਡਿਆ ਗਿਆ ਸੀ ਉਹ ਕਾਮਰੇਡ ਸੁਨਿਆਲ ਦੇ ਦਿਮਾਗ ਦੀ ਕਾਰਡ ਸੀ। ਜਿਵੇਂ ਅਕਸਰ ਹੁੰਦਾ ਹੀ ਹੈ ਕਿ ਗੁਪਤ ਸਰਗਰਮੀ ਵਿਚ ਕੋਈ ਉੱਘਾ ਆਗੂ ਆਪਣੇ ਵਿਚਾਰ ਪ੍ਰਗਟ ਕਰਦਾ ਜਿਹੜਾ ਕਿ ਉਹਨੂੰ ਬਹੁਤ ਹੀ ਪਿਆਰੇ ਹੁੰਦੇ ਨੇ ਤਾਂ ਦੂਜੇ ਕਾਰਕ ਉਹਨਾਂ ਨੂੰ ਚਾਹੇ ਮਤਭੇਦ ਵੀ ਰੱਖਦੇ ਉਹਨਾਂ ਆਪਣੀ ਸਹਿਮਤੀ ਪ੍ਰਗਟਾਉਣੀ ਪੈਂਦੀ ਹੈ। ਉਸ ਪਰਚੇ ਵਿਚ ਕਹਿੰਦਾ ਇੱਕ ਪੂਰਾ ਪਹਿਰਾ ਹੀ ਪਰਮੇਸ਼ਰ ਤੇ ਉਹਦੀਆਂ ਲੀਲਾਵਾਂ ਬਾਰੇ ਸੀ ਤੇ ਅੱਗੇ ਕਹਿੰਦੇ ਨੇ ਵੀ ਜਿਹੜੇ ਕਕੋਰੀ ਦੇ ਸ਼ਹੀਦ ਜਦੋਂ ਹੋਏ ਨੇ ਉਹਨਾਂ ਚ ਜਦੋਂ ਮਤਲਬ ਮੈਨੂੰ ਜਿਹੜਾ ਛਾਪਿਆ ਗਿਆ ਨਾਲ ਦਿੱਤਾ ਗਿਆ ਤੇ ਉਹ ਕਹਿੰਦੇ ਵੀ ਮੇਰੇ ਇਨਕਲਾਬੀ ਜੀਵਨ ਐ ਕਹਿ ਲੋ ਇਨਕਲਾਬੀ ਕੈਰੀਅਰ ਚ ਆਇਆ ਵੱਡਾ ਮੋੜ ਆ ਚਿੰਤਨ ਕਰਨਾ। ਉਹ ਕਹਿੰਦੇ ਕਦੋਂ ਮੈਂ ਮਤਲਬ ਇਸ ਪਾਸੇ ਵੱਲ ਗਿਆ ਵਾ, ਜਦੋਂ ਮੈਂ ਚਿੰਤਨ ਕਰਨ ਲੱਗ ਪਿਆ, ਭਾਵ ਕਿ ਅਧਿਐਨ ਕਰਨ ਲੱਗ ਪਿਆ। ਚਿੰਤਨ ਕਰਦੇ ਸਾਰੀਆਂ ਤਰੰਗਾਂ ਮੇਰੇ ਮਨ ਚ ਉਭਰਦੀਆਂ ਰਹੀਆਂ। ਮੈਂ ਅਧਿਐਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਕਾਬਲ ਹੋ ਸਕੇ। ਕਹਿੰਦੇ ਜਦੋਂ ਮੈਨੂੰ ਸਾਰੇ ਪੁੱਛਦੇ ਨਾ ਵੀ ਤੂੰ ਕਿਉਂ ਨਾਸਤਕਾਂ ਦੇ, ਕਹਿੰਦਾ ਫਿਰ ਮੈਂ ਸੋਚਿਆ ਵੀ ਤੂੰ ਚਿੰਤਨ ਕਰ, ਅਧਿਐਨ ਕਰ, ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ। ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫਿਰ ਕਹਿੰਦੇ ਆ ਕਿ ਉਹਨੇ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਜਵਾ ਸਾਹਿਬ ਦੇ, ਕਹਿੰਦਾ ਵੀ ਮੈਂ ਅਰਾਜਕਤਾਵਾਦੀ ਲੀਡਰ ਬਾਕੂਨਿਨ ਨੂੰ ਪੜਿਆ। ਬਾਕੂਨਿਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ। ਇਹ ਸਾਰੇ ਨਾਸਤਿਕ ਸੀ। ਬਾਕੂਨਿਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ। ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ ਤੇ 1926 ਦੇ ਸੋਚਿਆ ਵੀ ਤੂੰ ਚਿੰਤਨ ਕਰ, ਅਧਿਐਨ ਕਰ, ਤਾਂ ਕਿ ਮੈਂ ਹਰ ਇੱਕ ਦੀ ਦਲੀਲ ਦਾ ਜਵਾਬ ਦੇ ਸਕਾਂ। ਆਪਣੇ ਸਿਧਾਂਤ ਦੀ ਹਮਾਇਤ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਚਿੰਤਨ ਕਰ, ਮੇਰਾ ਆਪਣੇ ਆਪ ਨੂੰ ਉਹਨੇ ਕਿਹਾ। ਤੇ ਫਿਰ ਕਹਿੰਦੇ ਆ ਕਿ ਉਹਨੇ ਇਹਨਾਂ ਨਾਲ ਜਦੋਂ ਅਧਿਐਨ ਕੀਤਾ ਨਾ ਬਾਜਵਾ ਸਾਹਿਬ ਦੇ, ਕਹਿੰਦਾ ਵੀ ਮੈਂ ਅਰਾਜਕਤਾਵਾਦੀ ਲੀਡਰ ਬਾਕੂਨਿਨ ਨੂੰ ਪੜਿਆ। ਬਾਕੂਨਿਨ ਸਮਾਜਵਾਦ ਦੇ ਪਿਤਾਮਾ ਮਾਰਕਸ ਦੀਆਂ ਕੁਝ ਲਿਖਤਾਂ ਪੜ੍ਹੀਆਂ, ਫਿਰ ਲੈਨਨ, ਟ੍ਰਾਟਸਕੀ ਤੇ ਆਪਣੇ ਦੇਸ਼ਾਂ ਚ ਸਫਲ ਇਨਕਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿਆ। ਇਹ ਸਾਰੇ ਨਾਸਤਿਕ ਸੀ। ਬਾਕੂਨਿਨ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ, ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ। ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰ

0: ਬਾਪੂ ਨੇ ਦੀ ਕਿਤਾਬ ਗੋਡ ਐਂਡ ਸਟੇਟ ਯਾਨੀ ਰੱਬ ਤੇ ਸਿਆਸਤ ਭਾਵੇਂ ਅਧੂਰੀ ਜਿਹੀ ਹੈ ਪਰ ਇਸ ਵਿਸ਼ੇ ਦਾ ਦਿਲਚਸਪ ਅਧਿਐਨ ਹੈ। ਇਹ ਪਿੱਛੋਂ ਮੇਰੇ ਹੱਥ ਲੱਗੀ ਨਿਰਲੰਬਾ ਸਵਾਮੀ ਦੀ ਲਿਖੀ ਕਿਤਾਬ ਕਾਮਨ ਸੈਂਸ। ਇਸ ਕਿਤਾਬ ਵਿਚ ਅਧਿਆਤਮਕ ਨਾਸਤਿਕਤਾ ਸੀ, ਇੰਜ ਇਸ ਵਿਸ਼ੇ ਚ ਮੇਰੀ ਬਹੁਤ ਹੀ ਜਿਆਦਾ ਰੁਚੀ ਹੋ ਗਈ ਤੇ 1926 ਦੇ ਅਖੀਰ ਤੱਕ ਮੇਰਾ ਵਿਸ਼ਵਾਸ ਪੱਕਾ ਹੋ ਚੁੱਕਿਆ ਸੀ ਕਿ ਬ੍ਰਹਿਮੰਡ ਦੇ ਸਿਰਜਣਹਾਰ ਪਾਲਣਹਾਰ ਸ਼ਕਤੀਮਾਨ ਦੀ ਹੋਣ ਦਾ ਸਿਧਾਂਤ ਬਿਲਕੁਲ ਬੇਬੁਨਿਆਦ ਹੈ। ਮੈਂ ਇਸ ਵਿਸ਼ੇ ਬਾਰੇ ਆਪਣੇ ਮਿੱਤਰਾਂ ਬੇਲੀਆਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਮੈਂ ਐਲਾਨੀਆ ਤੌਰ ਤੇ ਨਾਸਤਿਕ ਹੋ ਚੁੱਕਿਆ ਸੀ। ਨਾਸਤਿਕ ਹੋਣ ਦਾ ਅਰਥ ਮੈਂ ਅੱਗੇ ਬਿਆਨ ਕਰਦਾ ਤੇ ਇਹ ਬਾਦਲ ਸਾਹਿਬ ਇਹ ਨਾ ਏਦਾਂ ਕਰਦੇ ਆ ਸੀ ਥੋੜਾ ਵਕਤ ਦੇ ਹਿਸਾਬ ਨਾਲ ਨਾ ਮੈਂ ਇੱਕ ਨਾ ਜਿਹੜੇ ਉਹਨਾਂ ਨੇ ਕੁਸ਼ਚਨ ਕੀਤੇ ਆ ਜਿਹੜੇ ਉਹਨਾਂ ਨੇ ਮਤਲਬ ਕਿੰਤੂ ਕੀਤੇ ਆ ਆਸਤਿਕਤਾ ਨੂੰ ਜਿਹੜਾ ਚੈਲੰਜ ਕੀਤਾ ਉਹਦੇ ਬਾਰੇ ਮੈਂ ਪੜ੍ਹ ਗਿਆ ਲਊਂਗਾ ਕਿਉਂਕਿ ਸਮਾਂ ਲਗਭਗ 5-10 ਮਿੰਟ ਦਾ ਆ। ਜੀ ਜੀ ਉਹ ਬਾਦਲ ਸਾਹਿਬ ਕਹਿੰਦੇ ਆ ਪੁੱਛਦੇ ਨੇ ਆਸਤਿਕਤਾ ਤੋਂ ਕਹਿੰਦਾ ਵੀ ਮੈਂ ਤੁਹਾਨੂੰ ਕੁਛ ਸਵਾਲ ਪੁੱਛਦਾ ਆ ਨਕਾ ਮਤਲਬ ਕਹਿੰਦਾ ਤੁਸੀਂ ਇਹ ਮੰਨਦੇ ਹੋ ਤੁਹਾਡਾ ਵਿਸ਼ਵਾਸ ਹੈ ਕਿ ਕੋਈ ਸਰਵ ਸ਼ਕਤੀਮਾਨ ਸਰਵ ਵਿਆਪਕ ਤੇ ਸਰਵ ਗਿਆਤਾ ਰੱਬ ਹੈਗਾ, ਉਹਨੇ ਧਰਤੀ ਬਣਾਈ ਤੇ ਦੁਨੀਆ ਸਾਜੀ। ਮਿਹਰਬਾਨੀ ਕਰਕੇ ਮੈਨੂੰ ਐ ਦੱਸੋ ਬਈ ਉਹਨੇ ਧਰਤੀ ਸਾਜੀ ਕਿਉਂ? ਉਹ ਧਰਤੀ ਜਿੱਥੇ ਦੁੱਖ ਨੇ ਆਫਤਾਂ ਨੇ ਅਣਗਿਣਤ ਦੇ ਅਨੰਤ ਦੁੱਖਾਂ ਨਾਲ ਭਰੀ ਪਈ ਹੈ ਧਰਤੀ, ਜਿੱਥੇ ਇੱਕ ਵੀ ਜੀ ਸੁਖੀ ਨੀ ਪੂਰੀ ਤਰ੍ਹਾਂ, ਕਹਿੰਦੇ ਉਹਨੇ ਬਣਾਈ
1: ਕਿਉਂ?
0: ਧਰਤੀ ਸਵਾਲ ਉਹਦਾ ਕਹਿੰਦਾ ਵੀ ਇਹੋ ਜਿਹੀ ਧਰਤੀ ਬਣਾਉਣ ਹੁਣ ਉਹਦਾ ਥੁੜਿਆ ਕੀ ਜਿਹੜੀ ਉਹਨੇ ਬਣਾਤੀ ਆ, ਜਿੱਥੇ ਇੱਕ ਵੀ ਜੀ ਸੁੱਖ ਨਾਲ ਸਾਹ ਨੀ ਲੈ ਰਿਹਾ। ਇੱਕ ਵੱਡੀ ਵੇਖੋ ਇਹ ਮਤਲਬ ਕਿੰਤੂ ਅੱਜ ਤੱਕ ਕੋਈ ਬੰਦਾ ਲਿਖਤੀ ਤੌਰ ਦੇ ਉੱਤੇ ਕਿਸੇ ਨੇ ਕਿਹਾ ਵਾ 100 ਸਾਲ ਹੋ ਗਏ ਬਾਦਲ ਸਾਹਿਬ ਵੀ ਮੈਂ ਭਗਤ ਸਿੰਘ ਨੂੰ ਲਿਖ ਕੇ ਕਵਾਂ ਵੀ ਨਹੀਂ ਭਗਤ ਸਿੰਘ ਜੀ ਇਹ ਗੱਲ ਤੁਹਾਡੀ ਠੀਕ ਨੀ, ਬਾਹਰ ਸਪੈਕਟ ਵੀ ਤੇ ਮਤਲਬ ਆਪਾਂ ਗੱਲ ਕਰ ਸਕਦੇ ਆ ਜਿਹੜੇ ਸਾਡੇ ਬਾਦਲ ਸਾਹਿਬ ਤੁਸੀਂ ਬਾਬਾ ਫਰੀਦ ਜੀ ਦੇ ਸ਼ਲੋਕ ਸੁਣੇ ਆ ਨਾ,
1: ਬਾਬਾ ਫਰੀਦ ਦੇ ਹਾਂਜੀ
0: ਫਰੀਦ ਦਾ ਜੋ ਬੜੇ ਬੜੇ ਮਤਲਬ ਸਾਫ ਸ਼ਬਦਾਂ ਪੰਜਾਬੀ 11ਵੀਂ ਸਦੀ ਦੇ
1: ਬੁੱਲੇ ਸ਼ਾਹ
0: 11ਵੀਂ ਉਹਦੇ ਵਿਚ ਬਾਦਲ ਸਾਹਿਬ ਦੀ ਖੂਬਸੂਰਤੀ ਆ ਫਿਰ 11ਵੀਂ ਸਦੀ ਦੀ ਪੰਜਾਬੀ ਜੇ ਹੋ 12ਵੀਂ ਸਦੀ ਦੀ 1175 ਉਹਨਾਂ ਦਾ ਜਨਮ ਦੇਣਾ ਤੇ
1: ਲਗਭਗ ਜਦੋਂ ਬੁੱਲੇ ਸ਼ਾਹ ਹੋਣੀ ਤੇ ਇਹ ਬਾਬਾ ਫਰੀਦ ਹੋਣੀ ਇਹੋ ਜਿਹੇ ਸ਼ਲੋਕ ਲਿਖਦੇ ਹੁੰਦੇ ਹਨ ਤੇ ਬਚ ਕਿੱਦਾਂ ਗਏ ਮੁੱਲਾ ਮਲਾਣਿਆਂ ਕੋਲੋਂ?
0: ਉਹ ਨਹੀਂ ਬੱਚੇ ਮੁੱਲਾ ਮਲਾਣਿਆਂ ਤੇ ਉਹ ਬਾਜਵਾ ਸਾਹਿਬ ਕਦੇ ਫੇਰ ਗੱਲ ਕਰਨਾ ਤੇ ਵਿਚਾਰੇ ਦੀ ਲਾਸ਼ ਜਿਹੜੀ ਉਹਨੂੰ ਸ਼ਹਿਰ ਦੇ ਵਿੱਚ ਦਫ਼ਨ ਨਹੀਂ ਕਰਨ ਦਿੰਦੇ, ਰੋਲਦੀ ਰਹੀ ਬੜੀ ਦੇਰ, ਉਹਨੂੰ ਵੜਨ ਕੌਣ ਦਿੰਦਾ ਸੀ? ਆਪ ਤੇ ਉਹਨੇ ਲਿਖਿਆ ਵਿਚਾਰੇ ਨੇ ਬੁੱਲੇ ਆਸ਼ਿਕ ਰੱਬ ਦਾ ਮਲਾਮਤ ਹੋਈ ਲਾਖ, ਤੈਨੂੰ ਕਾਫਰ ਆਖਦੇ ਤੂੰ ਆਹੋ ਆਹੋ ਸਾਰੇ ਤੇ ਉਹਨੂੰ ਚਿੱਚੜਾ ਵਾਂਗ ਉਹਦੇ ਚੰਬੜੇ ਹੋਏ ਸੀ, ਸੱਚ ਨੂੰ ਬਰਦਾਸ਼ਤ ਕੌਣ ਕਰਦਾ? ਜਿਹੜੀ ਬਾਦਲ ਸਾਹਿਬ ਮੈਂ ਗੱਲ ਤੁਹਾਡੇ ਨਾਲ ਕਰਨਾ ਕਹਿੰਦੀ ਬਾਬਾ ਫਰੀਦ ਜੀ ਦੀ, ਮਤਲਬ ਬਾਰ ਗੁਰੂ ਗ੍ਰੰਥ ਸਾਹਿਬ ਚ ਬਾਬਾ ਫਰੀਦ ਜੀ ਦੇ 112 ਸ਼ਲੋਕ ਉਹਦੇ ਵਿਚੋਂ 18 ਸ਼ਲੋਕਾਂ ਦੇ ਉੱਪਰ ਨਾ ਗੁਰੂ ਸਾਹਿਬਾਂ ਨੇ ਮਤਲਬ ਬਾ ਰਿਸਪੈਕਟ ਬਾ ਅਦਬ ਅਸਹਿਮਤੀ ਪ੍ਰਗਟ ਕੀਤੀ ਹੈ ਤੇ ਨਾਲ ਆਪਣਾ ਵਿਚਾਰ ਦਿੱਤਾ ਨਾਲ ਅਗਲੇ ਸ਼ਲੋਕ ਉੱਥੇ ਹੀ। ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦਿੰਦਾ ਮਤਲਬ ਇੱਕ ਸ਼ਲੋਕ ਦੀ, ਮਤਲਬ ਗੱਲ ਫਿਰ ਉੱਧਰ ਚੱਲ ਜਾਣੀ ਆ। ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ, ਫਰੀਦ ਦਾ ਰੱਤੀ ਰੱਤ ਨਾ ਨਿਕਲੇ ਜੀ ਤਨ ਚੀਰੇ ਖੋਏ, ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰੱਤ ਨਾ ਹੋਏ। ਹੁਣ ਇਹ ਗੱਲ ਗੈਰ ਵਿਗਿਆਨਕ ਆ, ਇਹ ਗੱਲ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਵੀ ਕੌਣ ਕਹਿੰਦਾ ਵੀ ਰੱਤ ਨੇ ਸਰੀਰ ਦੇ ਵਿੱਚ? ਇਹ ਕੀ ਨੂੰ ਵੇਖੋ ਅੱਗੇ ਬਾਬਾ ਅਮਰਦਾਸ ਜੀ ਨੇ ਤੀਜੇ ਗੁਰੂ ਸਾਹਿਬਾਨ ਨੇ ਬਕਾਇਦਾ ਦਾ ਸ਼ਲੋਕ ਵੀ ਨਾਲ ਸ਼ਾਮਿਲ ਕੀਤਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਬਾ ਅਦਬ ਬਾ ਰਿਸਪੈਕਟ ਇੱਕ ਟਿੱਪਣੀ ਕੀਤੀ ਹੋਈ ਆ ਅਗਲੇ ਬਾਬਾ ਗੁਰੂ ਅਮਰਦਾਸ ਜੀ ਨੇ, ਫਰੀਦਾ ਇਹ ਤਨ ਰੱਤੋ ਰੱਤ ਹੈ ਰੱਤ ਦਿਨ ਤਨ ਨਾ ਹੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਲੋਕ ਰੱਤ ਨਾ ਹੋਏ। ਉਹ ਕਹਿੰਦੇ ਵੀ ਇਹ ਗੱਲ ਨੀ ਠੀਕ ਹੈਗੀ ਵੀ ਜਿਹੜੇ ਰੱਬ ਨੂੰ ਪਿਆਰ ਕਰਦੇ ਉਹਦੇ ਚ ਹੈ ਹੀ ਨੀ ਗਾ ਖੂਨ ਨੀ ਹੈਗਾ, ਖੂਨ ਤੇ ਹੈਗਾ ਪਿਆਰ ਕਰਨ ਵਾਲਾ ਚ ਵੀ ਹੈਗਾ ਨਹੀਂ ਵਾਲਾ ਚ ਸਾਰਿਆਂ ਚ ਹੈਗਾ, ਖੂਨ ਤੋਂ ਬਿਨਾਂ ਸਰੀਰ ਦੀ ਹੋਂਦ ਨੂੰ ਸਵੀਕਾਰ ਨੀ ਕੀਤਾ ਜਾ ਸਕਦਾ। ਮੇਰੇ ਕਹਿਣ ਦਾ ਮਤਲਬ ਇਹ ਆ ਕੀ ਮੈਂ ਇਸ ਕਰਕੇ ਤੁਹਾਨੂੰ ਇਹ ਮਿਸਾਲ ਦਿੱਤੀ ਆ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਾਰ ਸਪੈਕਟ ਅੱਜ ਤੱਕ ਕਿਸੇ ਨੇ ਮਤਲਬ ਕਿ ਨਹੀਂ ਭਗਤ ਸਿੰਘ ਜੀ ਆਹ ਗੱਲ ਤੁਸੀਂ ਕਹੀ ਸੀ ਧਰਤੀ ਕਿਉਂ ਸਾਜੀ

0: ਕਦੇ ਦੁੱਖਾਂ ਦੀ ਭਰੀ ਹੈ ਤੇ ਕੀ ਕਰਨਾ? ਕਹਿੰਦਾ ਸਭ ਮਤਲਬ ਕਿਸੇ ਨੇ ਅੱਜ ਤੱਕ ਨੀ ਹੌਸਲਾ ਨੀ ਕੀਤਾ ਕਿਉਂਕਿ ਉਹ ਕਰ ਨੀ ਸਕਦਾ। ਉਹ ਬੜਾ ਗਿਆਨਿਕ ਗੱਲ। ਹਾਂਜੀ ਹਾਂਜੀ ਹਾਂਜੀ। ਅੱਛਾ ਫਿਰ ਉਹ ਕਹਿੰਦੇ ਆ ਵੀ ਮਿਹਰਬਾਨੀ ਕਰਕੇ ਹੁਣ ਐ ਨਾ ਕਿ ਉਹ ਬਈ ਇਹ ਤਾਂ ਉਹਦਾ ਨੇਮ ਹੈ, ਜੇ ਉਹ ਕਿਸੇ ਵੀ ਨੇਮ ਜਾਂ ਨਿਯਮ ਦੇ ਅਧੀਨ ਹੈ ਤਾਂ ਫੇਰ ਤਾਂ ਉਹ ਸਰਵ ਸ਼ਕਤੀਮਾਨ ਹੈ, ਫੇਰ ਤਾਂ ਉਹ ਵੀ ਗਰਾਂ ਦਾ ਵਿਚਾਰਾ ਸਾਡੇ ਵਰਗਾ ਹੀ। ਜੋ ਨੇਮਾਂ ਦੀ ਬੱਜਾ ਵਾ ਫੇਰ ਤਾਂ ਸਾਡੇ ਵਾਂਗੂ ਗੁਲਾਮ ਹੀ ਹੈ। ਫੇਰ ਅੱਗੇ ਕਹਿੰਦੇ ਵੀ ਮਿਹਰਬਾਨੀ ਕਰਕੇ ਇਹ ਵੀ ਨਾ ਕਿ ਇਹ ਤਾਂ ਸ਼ੁਗਲ ਹੈ ਉਹਦਾ। ਤੇ ਕਹਿੰਦਾ ਵੀ ਨੀਰੋ ਨੇ ਇੱਕ ਰੋਮ ਸਵਾਹ ਕੀਤਾ ਸੀ ਸਾੜ ਕੇ, ਉਹਨੇ ਤਾਂ ਗਿਣਤੀ ਦੇ ਹੀ ਬੰਦੇ ਮਾਰੇ ਸੀ ਜਾਨੋਂ, ਬਹੁਤ ਹੀ ਘੱਟ ਦਿਖਾਂਤ ਵਾਪਰੇ ਸੀ ਉਹਦੇ ਹੱਥੋਂ। ਇਹ ਸਭ ਉਹਨੇ ਵੀ ਆਪਣੇ ਸ਼ੁਗਲ ਲਈ ਕੀਤਾ ਸੀਗਾ, ਤਾਂ ਫਿਰ ਕਿਹੜੀ ਥਾਂ ਹਾਸਲ ਹੈ ਉਹਨੂੰ ਇਤਿਹਾਸ ਚ? ਕਹਿੰਦਾ ਜੇ ਨੀਰੋ ਨੇ ਕੁਛ ਬੰਦੇ ਮਾਰੇ ਤੇ ਇਤਿਹਾਸ ਕੀ ਕਿੱਦਾਂ ਲੋਕੀ ਯਾਦ ਕਰਦੇ ਆ ਉਹਨੂੰ? ਹਾਂ ਆਂਦਾ ਇਤਿਹਾਸ ਕਰ ਕਿਹੜੇ ਨਾਵਾਂ ਨਾਲ ਕਰਦੇ ਨੇ ਉਹਦਾ ਜ਼ਿਕਰ ਕੇ ਕੁਐਸਚਨ ਮਾਰਕ ਪਾਇਆ ਨਾ। ਸਾਰੇ ਵਿਹਲੇ ਜ਼ਹਿਰੀਲੇ ਵਿਸ਼ੇਸ਼ਣ ਵਰਤੇ ਜਾਂਦੇ ਉਹਦੀ ਖਾਤਰ, ਲਾਹਨਤਾਂ ਨਾਲ ਸਫਿਆਂ ਦੇ ਸਫੇ ਕਾਲੇ ਕੀਤੇ ਪਏ ਹੈ ਜ਼ਾਲਮ ਬੇਹਰਮ ਸ਼ੈਤਾਨ ਨੀਰੋ ਦੀ ਨਖੇਧੀ ਕਰਨ ਵਾਸਤੇ। ਇੱਕ ਸੀਗਾ ਚੰਗੇਜ਼ ਖਾਨ, ਉਹਨੇ ਮਜ਼ਾ ਲੈਣ ਲਈ ਕੁਛ ਹਜ਼ਾਰ ਬੰਦਿਆਂ ਦੀ ਜਾਨ ਲਈ ਸੀਗੀ। ਅਸੀਂ ਅੱਜ ਵੀ ਨਫ਼ਰਤ ਕਰਦੇ ਹਾਂ ਉਹਦੇ ਨਾਂ ਤੱਕ ਨੂੰ ਨਫ਼ਰਤ ਕਰਦੇ ਹਾਂ, ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਠਹਿਰਾਓਗੇ ਆਪਣੇ ਸਰਵ ਸ਼ਕਤੀਮਾਨ ਅਨੰਤ ਨੀਰੋ ਨੂੰ ਜਿਹੜਾ ਅਜੇ ਵੀ ਹਰ ਦਿਨ ਹਰ ਘੜੀ ਹਰ ਪਲ ਅਣਗਿਣਤ ਕਤਲ ਕਰੀ ਜਾ ਰਿਹਾ ਕਰੀ ਜਾ ਰਿਹਾ
1: ਦੁਨੀਆਂ ਦੇ ਵੱਡਾ ਜ਼ਾਲਮ ਆਦਮੀ ਔਰ ਹੰਕਾਰੀ ਆਦਮੀ ਹੈ
0: ਜੀ। ਮੇਰੇ ਕਹਿਣਾ ਵੱਲ ਉਹ ਕਹਿ ਰਿਹਾ ਵੀ ਉਹਨੇ ਕੁਛ ਹਜ਼ਾਰ ਬੰਦੇ ਮਾਰੇ, ਲੱਖ ਮਾਰਤਾ ਹੋਊ, ਪਰ ਅੱਜ ਤੱਕ ਕਿਹੜੇ ਨਾਂ ਨੂੰ ਲੋਕੀ ਨੂੰ ਯਾਦ ਕਰਦੇ ਆ, ਕੀ ਕਹਿੰਦੇ ਆ, ਕਿਹੜੀ
1: ਨਫ਼ਰਤ ਤੋਂ ਉੱਪਰ ਬੰਦੇ ਮਾਰੇ
0: ਕਿਹੜੀ ਨਫ਼ਰਤੀ ਕਹਿੰਦਾ ਸ਼ਬਦ ਹੈ ਜਿਹੜਾ ਉਹਦੇ ਵਾਸਤੇ ਤੁਸੀਂ ਨਹੀਂ ਵਰਤਦੇ? ਤੇ ਕਹਿੰਦਾ ਜਿਹੜਾ ਅੱਜ ਤੱਕ ਵੀ ਜਿਹੜਾ ਕਹਿੰਦਾ ਵੀ ਤੁਸੀਂ ਕਿਵੇਂ ਜਾਇਜ਼ ਹੋਗੇ ਜਿਹੜਾ ਆਪਣੇ ਸਰਵ ਸ਼ਕਤੀਮਾਨ ਅੱਜ ਵੀ ਲੋਕਾਂ ਨੂੰ ਮਾਰੀ ਜਾ ਰਿਹਾ ਹਰ ਘੜੀ ਹਰ ਦਿਨ ਹਰ ਪਲ ਅਣਗਿਣਤ ਕਰੀ ਜਾ ਰਿਹਾ ਦੋਹਰ ਹੀ ਲਿਖਿਆ ਉਹਨਾਂ ਨੇ
1: ਕਰੀ ਜਾ ਰਿਹਾ
0: ਤੁਸੀਂ ਕਿਵੇਂ ਕਰੋਗੇ ਉਹਦੀਆਂ ਉਹਨਾਂ ਕਰਤੂਤਾਂ ਦੀ ਹਿਮਾਇਤ ਜਿਹੜੀਆਂ ਪਲੋ ਪਲੀ ਮਾਤ ਪਾਈ ਜਾਂਦੀ ਹੈ ਚੰਗੇਜ਼ ਖਾਨ ਦੀਆਂ ਕਰਤੂਤਾਂ ਨੂੰ ਵੀ?
1: ਮੈਂ ਪੁੱਛਦਾ ਬੜੀ ਸੂਝ ਬੂਝ ਵਾਲੀਆਂ ਗੱਲਾਂ ਨੇ ਤੇ ਸਿਰਫ ਸੂਝ ਬੂਝ ਵਾਲੇ ਲੋਕਾਂ ਨੂੰ ਹੀ ਸਮਝ ਆਉਣ ਵਾਲੀਆਂ।
0: ਬਿਲਕੁਲ ਜੀ ਬਿਲਕੁਲ ਇਹਨੂੰ ਸਮਝਣ ਵਾਸਤੇ ਨਾ ਦਿਲ ਗੁਰਦਾ ਤੇ ਦਿਮਾਗ ਚਾਹੀਦਾ,
1: ਵੈਸੇ ਵੀ ਐਜੂਕੇਸ਼ਨ ਤੇ ਡਿਗਰੀ ਚਾਹੀਦੀ
0: ਜੀ। ਬਾਈ ਸਾਹਿਬ ਇਹ ਇਕੱਲਾ ਦਿਮਾਗ ਨੀ ਚਾਹੀਦਾ ਇਹਦੇ ਵਿੱਚ, ਇਹਦੇ ਵਿੱਚ ਮਨ ਦੇ ਵਿੱਚ ਦਲੇਰੀ ਜੁਰਤ ਤੇ ਹੌਸਲਾ ਵੀ ਚਾਹੀਦਾ, ਜਿੰਦਾ ਦਿਲੀ ਚਾਹੀਦੀ ਹੈ, ਇਹੋ ਜਿਹੀਆਂ ਗੱਲਾਂ। ਜਿੰਦਾ ਦਿਲ ਬੰਦਾ ਨਹੀਂ ਤਾਂ ਦੂਜਾ ਹਾਏ ਰੱਬ ਨੇ ਮੇਰੀ ਪਤਾ ਨੀ ਕੀ ਲੱਤ ਭੰਨ ਦੇਣੀ ਹੋਏ
1: ਜਾਂ ਰੱਬਾ ਤੂੰ ਮੈਂ ਤੇਰਾ ਕੀ ਵਿਗਾੜਿਆ ਖੇਡਾ ਵੀ ਲੱਗ
0: ਜੀ ਜੀ ਜੀ ਜੀ। ਅੱਛਾ ਮੈਂ ਪੁੱਛਣਾ ਦੱਸੋ ਨੇ ਇਹ ਦੁਨੀਆਂ ਬਣਾਈ ਉਹ ਕਿਉਂ? ਦੁਨੀਆਂ ਜਿਹੜੀ ਨਰਕ ਹੈ ਸੱਚੀ ਮੁੱਚੀ ਦਾ ਨਰਕ, ਅਨੰਤ ਤੇ ਤਲਕ ਬੇਚੈਨੀ ਦਾ ਘਰ ਹੈ ਦੁਨੀਆਂ। ਸਰਵ ਸ਼ਕਤੀਮਾਨ ਨੇ ਮਨੁੱਖ ਕਾਹਤੇ ਸਾਜਿਆ ਜਦਕਿ ਉਹਦੇ ਕੋਲ ਮਨੁੱਖ ਨਾ ਸਾਜਣ ਦੀ ਤਾਕਤ ਹੈਗੀ ਸੀ? ਕੀ ਜਵਾਬ ਹੈ ਤੁਹਾਡੇ ਕੋਲ ਇਹਨਾਂ ਗੱਲਾਂ ਦਾ? ਤੁਸੀਂ ਕਹਿ ਦਿਓ ਵੀ ਗਾਹਾਂ ਦੇ ਜਨਮ ਚ ਮਸੂਮਾਂ ਤੇ ਪੀੜਤਾਂ ਨੂੰ ਨਵਾਜਣ ਖਾਤਰ ਔਰ ਮਾੜੇ ਕੰਮ ਕਰਨ ਵਾਲਾ ਸਜ਼ਾ ਦੇਣ ਖਾਤਰ ਉਹਨੇ ਐ ਕੀਤਾ। ਅੱਛਾ ਤਾਂ ਫੇਰ ਤੁਸੀਂ ਕਿਵੇਂ ਜਾਇਜ਼ ਠਹਿਰਾਓਗੇ ਉਸ ਬੰਦੇ ਨੂੰ ਜਿਹੜਾ ਤੁਹਾਡੇ ਸਰੀਰ ਨੂੰ ਜ਼ਖਮੀ ਕਰਦਾ ਇਸ ਵਾਸਤੇ ਬਈ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੂ? ਗਲੈਡੀਏਟਰ ਸੰਸਥਾ ਦੇ ਹਮਾਇਤੀਆਂ ਤੇ ਸਰਪੰਦਾਂ ਦੇ ਕਾਰਾ ਕਿਸੇ ਤੱਕ ਸਹੀ ਹੁੰਦਾ? ਉਹ ਕਰਦੇ ਸੀ ਕਿ ਬਈ ਭੁੱਖੇ ਸ਼ੇਰਾਂ ਮੋਰੇ ਬੰਦਿਆਂ ਨੂੰ ਇਸ ਕਰਕੇ ਸਿੱਟ ਦਿੰਦੇ ਸੀ ਬਈ ਜੇ ਤਾਂ ਬਚ ਗਿਆ ਤਾਂ ਬਹੁਤ ਖਾਤਰ ਤਵੱਜੋ ਉਹਦੀ। ਇਸੇ ਲਈ ਤਾਂ ਮੈਂ ਪੁੱਛਦਾ ਬਈ ਤੁਹਾਡੀ ਸਚੇਤ ਸਰਵ ਉੱਚ ਸੱਤਾ ਨੇ ਇਹ ਦੁਨੀਆਂ ਤੇ ਮਨੁੱਖ ਸਾਜਿਆ ਕਿਉਂ ਆਇਆ? ਮਜ਼ਾ ਲੈਣ ਖਾਤਰ? ਫਿਰ ਕੀ ਫਰਕ ਹੈ ਉਹਦੇ ਔਰ ਨੀਰੋ ਚ? ਤੇ ਵਾਹਿਗੁਰੂ ਸਾਹਿਬ ਇਹ ਬੜਾ ਲੰਬਾ ਜਿਹੜਾ ਹੈਗਾ ਇਹਨਾਂ ਦਾ ਸ਼ਹੀਦ ਭਗਤ ਸਿੰਘ ਜੀ ਦਾ, ਤੇ ਜੇ ਕਹੋ ਤੇ ਮੈਨੂੰ ਹੁਕਮ ਹੋਏ ਦੋ ਚਾਰ ਮਿੰਟ ਤੱਕ
1: ਜੀ।
0: ਅੱਛਾ ਵਾਹਿਗੁਰੂ ਸਾਹਿਬ ਅੱਗੇ ਕਹਿੰਦੇ ਮੁਸਲਮਾਨੋ ਦੇ ਸਾਈਓ, ਹਿੰਦੂ ਦਰਸ਼ਨ ਵਾਲਿਆਂ ਕੋਲ ਤਾਂ ਚੱਲ ਹੋਰ ਦਲੀਲ ਵੀ ਹੋਊਗੀ। ਮੈਂ ਤੁਹਾਤੋਂ ਪੁੱਛਣਾ ਉਪਰਲੇ ਸਵਾਲਾਂ ਦੇ ਜਵਾਬ। ਪਿਛਲੇ ਜਨਮ ਚ ਤੁਹਾਡਾ ਯਕੀਨ ਹੈ ਨੀ, ਤੁਸੀਂ ਤਾਂ ਹਿੰਦੂਆਂ ਵਾਂਗੂ ਮਾਸੂਮ ਪੀੜਤਾਂ ਦੇ ਪਿਛਲੇ ਜਨਮ ਚ ਕੀਤੇ ਮਾੜੇ ਕਰਮਾਂ ਵਾਲੀ ਦਲੀਲ ਵੀ ਨਹੀਂ ਵਰਤ ਸਕਦੇ? ਇਹ ਪਿਛਲੇ ਜਨਮ ਵਾਲੀ ਸਿਰਫ ਹਿੰਦੂ ਧਰਮ ਦੇ ਵਿੱਚ ਆ, ਮੁਸਲਮਾਨ ਇਸਾਈਆਂ ਚ ਹੈ ਨੀ। ਹਾਂ ਹਾਂ ਉਹ ਕਹਿੰਦੇ ਹਿੰਦੂ ਤੇ ਕਹਿ ਸਕਦੇ ਵੀ ਪਿਛਲੇ ਜਨਮਾਂ ਦੀ ਹੈਗਾ ਜੀ ਉਹਨੇ ਕਰਮ ਕੀਤੇ ਆ ਨਾ, ਤੇ ਕਹਿੰਦਾ ਤੁਸੀਂ ਇਹਦੇ ਦਲੀਲ ਵਰਤ ਸਕਦੇ? ਤੁਹਾਨੂੰ ਮੈਂ ਪੁੱਛਦਾ, ਮੈਂ ਪੁੱਛਦਾ ਥੋਤੋਂ ਦੱਸੋ ਬਾਈ ਉਹਨੇ ਐ ਕਾਹ ਤੇ ਕੀਤਾ ਬਾਈ ਸਭ ਅੱਛਾ ਹੈ, ਉਹਨੂੰ ਸਦੋ ਅੱਜ ਹੀ ਸਦੋ, ਦਿਖਾਓ ਉਹਨੂੰ ਪਿਛਲਾ ਇਤਿਹਾਸ, ਜਾਣਨ ਦੇ ਉਸਨੂੰ ਮੌਜੂਦਾ ਹਾਲਾਂ ਬਾਰੇ, ਫਿਰ ਦੇਖਾਂਗੇ ਕਿਵੇਂ ਯੁੱਤ ਕਰਦੇ ਕਹਿਣ ਦੀ ਸਭ ਅੱਛਾ ਹੈ। ਅੱਛਾ ਦੇਖ ਕੇ ਜੇਲ ਖਾਨਾ ਦੀਆਂ ਕਾਲ ਕੋਠੜੀਆਂ ਤੇ ਗੰਦੀਆਂ ਬਸਤੀਆਂ ਦੇ ਝੌਂਪੜੀਆਂ ਚ ਭੁੱਖ ਮਾਰੀ ਜੱਥੋਂ ਮਰ ਰਹੇ ਲੱਖਾਂ ਹੀ ਲੋਕਾਂ ਕੋਲੋਂ ਚੁੱਪ ਚਾਪ ਕਹਿ ਲਓ ਬੇਵਸਤਗੀ ਨਾਲ ਆਪਣਾ ਖੂਨ ਪਲਾ ਰਹੇ ਮਜ਼ਦੂਰਾਂ ਨੂੰ, ਇਨਸਾਨੀ ਤਾਕਤ ਦੀ ਤਬਾਹੀ ਬਰਬਾਦੀ ਜਿਹਨੂੰ ਦੇਖ ਕੇ ਸਿਰੇ ਦੀ ਸਧਾਰਨ ਅਕਲ ਵਾਲਾ ਬੰਦਾ ਹੀ ਡਰ ਨਾਲ ਕੰਬਣ ਲੱਗ ਜੇ, ਔਰ ਪੈਦਾ ਹੋਈ ਵਸਤੂਆਂ ਪੈਦਾਵਾਰ ਲੋੜਵੰਦਾਂ ਨੂੰ ਵੰਡਣ ਦੀ ਬਜਾਏ ਵਾਧੂ ਪੈਦਾਵਾਰ ਸੁੱਟੀ ਜਾਵੇ ਸਮੁੰਦਰ ਚ, ਇਨਸਾਨਾਂ ਦੀਆਂ ਹੱਡੀਆਂ ਨਾਲ ਚਿਨੀਆਂ ਨੀਹਾਂ ਦੇ ਉਸਰੇ ਬਾਦਸ਼ਾਹ ਦੇ ਮਹਿਲਾਂ ਨੂੰ ਵੇਖ ਕੇ ਉਹ ਭੋਰਾ ਕਹੇ ਤਾਂ ਸਹੀ ਸਭ ਅੱਛਾ ਹੈ ਇਉਂ, ਔਰ ਕਿਸ ਕਾਰਨ? ਇਹ ਮੇਰਾ ਸਵਾਲ ਹੈ, ਤੁਸੀਂ ਚੁੱਪੋ ਠੀਕ ਹੈ ਮੈਂ ਅੱਗੇ ਤੋਰਦਾ ਆਪਣੀ ਗੱਲ।
1: ਕਿ ਵਾਧੂ ਪੈਦਾਵਾਰ ਨੂੰ ਸਮੁੰਦਰਾਂ ਚ ਸੁੱਟਿਆ ਜਾਵੇ ਤੇ ਨਹੀਂ ਦੇਣੀ, ਵੇਖੋ ਅੱਜ ਤੋਂ 100 ਸਾਲ ਪਹਿਲਾਂ ਵੀ ਇੰਨਾ ਨੌਲੇਜ ਹੋਏਗਾ।
0: ਬਿਲਕੁਲ ਜੀ ਬਿਲਕੁਲ ਬਿਲਕੁਲ,
1: ਚਲੋ ਲੋਕਾਂ ਨੂੰ ਬਹੁਤ ਉਹ ਵੀ ਪੜਿਆ ਲਿਖਿਆ ਤੇ ਬਾਹਰ ਕਿਤੇ ਖਾਣ ਵਾਲਾ ਸਮਾਨ ਸਮੁੰਦਰ ਚ ਸੁੱਟਿਆ ਜਾਂਦਾ ਤਾਂ ਕਿ
0: ਜਿਹੜਾ
1: ਭੁੱਖਾ
0: ਅੱਛਾ ਇਹ ਬਸ ਕਹਿੰਦੇ ਵੀ ਤੁਸੀਂ ਹਿੰਦੂ ਇਹੀ ਕਹਿੰਦੇ ਹੋ ਨਾ ਬਈ ਜਿਹੜਾ ਵੀ ਕੋਈ ਅੱਜ ਦੁੱਖ ਤਕਲੀਫਾਂ ਝੱਲ ਰਿਹਾ ਉਹ ਪਿਛਲੇ ਜਨਮ ਦੇ ਮਾੜੇ ਕਰਮਾਂ ਕਰਕੇ, ਠੀਕ ਤੁਸੀਂ ਇਹ ਵੀ ਕਹਿੰਦੇ ਹੋ ਬਈ ਜਿਹੜੇ ਅੱਜ ਲੋਕਾਂ ਨੂੰ ਦਬਾ ਰਹੇ ਆ ਉਹ ਲੋਕ ਸੀਗੇ ਪਿਛਲੇ ਜਨਮ ਚ ਪਰਮਾਤਮਾ, ਤਾਂ ਹੀ ਤਾਂ ਤਾਕਤ ਹੈ ਉਹਨਾਂ ਦੇ ਹੱਥ ਚ। ਮੈਂ ਤਾਂ ਮੰਨਦਾ ਕਿ ਤੁਹਾਡੇ ਵਡਾਰੂ ਬੜੇ ਸ਼ਾਤਰ ਲੋਕ ਸੀ, ਉਹ ਲੱਗੇ ਹੀ ਰਹੇ ਇਹੋ ਜਿਹੇ ਸਿਧਾਂਤ ਲੱਭਣ ਚ ਜਿਨ੍ਹਾਂ ਨਾਲ ਤਰਕ ਨੂੰ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ, ਪਰ ਇਸ ਦਿਲ ਚ ਵਜਨ ਕਿੰਨਾ ਕੁ ਹੈ ਚਲੋ ਦੇਖ ਲੈਂਦੇ ਆ। ਤੇ ਅੱਗੇ ਬਾਦਸ਼ਾਹ ਸਾਹਿਬ ਬਹੁਤ ਮਸ਼ਹੂਰ ਨਿਆਂ ਸ਼ਾਸਤਰੀ ਦਾ ਖਿਆਲ ਹੈ ਬਈ ਕਸੂਰਵਾਰ ਨੂੰ ਜਿਹੜੀ ਸਜ਼ਾ ਦਿੱਤੀ ਜਾਂਦੀ ਹੈ ਉਹਦੇ 3 ਜਾਂ 4 ਮਕਸਦ ਹੋ ਸਕਦੇ ਨੇ ਤੇ ਇਸ ਆਧਾਰ ਤੇ ਸਜ਼ਾ ਵਾਲ ਕਰਾਰ ਦਿੱਤਾ ਜਾ ਸਕਦਾ। ਇਹ ਮਕਸਦ ਹੈਗੇ ਬਦਲਾ ਸੁਧਾਰ ਵਰਜਣ ਲਈ ਡਰ। ਹੁਣ ਸਾਰੇ ਸਿਆਣੇ ਵਿਧਾਨ ਬਦਲੇ ਸਿਧਾਂਤ ਦੀ ਨਿਖੇਧੀ ਕਰ ਰਹੇ ਆ, ਤੇ ਤੁਸੀਂ ਕਹਿੰਦੇ ਹੋ ਬਈ ਉਹਨੂੰ ਗਾਂ ਬਿੱਲੀ ਦਰਖਤ ਜੜ ਬੂਟੀ ਜਾਂ ਫਿਰ ਜਾਨਵਰ ਦੇ ਰੂਪ ਚ ਜਨਮ ਲੈਣ ਖਾਤਰ ਭੇਜਦਾ ਬੰਦੇ ਨੂੰ, ਤੇ ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਦੁਨੀਆਂ ਦੀ ਗਿਣਤੀ ਹੈਗੀ ਆ ਕੋਈ 84 ਲੱਖ? ਕਹਿੰਦਾ ਵੀ ਇਹਦੀ ਗਿਣਤੀ ਕਰੋ, ਮਤਲਬ 84 ਲੱਖ ਹੈਗੀ ਆ ਜਿਹੜੀ ਗਾਂ ਬਿੱਲੀ ਕੁੱਤੇ ਜਿਹੜੀ ਜੂੰਦਾ ਪਈ ਕਹਿੰਦੇ ਹੋ।
1: ਅੱਛਾ ਹੈਰਾਨੀ ਦੀ ਗੱਲ ਹੈ ਜੇ 84 ਲੱਖ ਜੂਨ ਪਿੱਛੋਂ ਬੰਦੇ ਨੂੰ ਜੂਨ ਮਿਲਦੀ ਆ, ਪਾਪੂਲੇਸ਼ਨ ਕਿੱਥੋਂ ਆਈ ਜਾਣ ਡਈ? ਪਹਿਲਾਂ ਪੂਰਾ ਕਰਨ 84 ਲੱਖ ਦਾ
0: ਗੇਮ। ਤੁਹਾਡੇ ਮੁਤਾਬਕ ਇਹਨਾਂ ਸਜਾਵਾਂ ਜਾਂ ਜੂਨੀਆਂ ਦੀ ਗਿਣਤੀ ਹੈਗੀ ਹੈ ਕੋਈ 84 ਲੱਖ? ਮੈਨੂੰ ਦੱਸੋ ਇਹਦਾ ਬੰਦੇ ਤੇ ਕੋਈ ਸੁਧਾਰਕ ਅਸਰ ਪੈਦਾ ਪੈਂਦਾ ਵੀ ਹੈ? ਤੁਸੀਂ ਇਹੋ ਜਿਹੇ ਕਿੰਨੇ ਕੁ ਜਣਿਆਂ ਨੂੰ ਮਿਲਿਓ ਜਿਹੜੇ ਪਾਪ ਕਰਨ ਕਰਕੇ ਪਿਛਲੇ ਜਨਮ ਚ ਗਧੇ ਦੀ ਜੂਨ ਪਏ ਸੀਗੇ? ਮਿਲਿਆ ਕੋਈ? ਨਹੀਂ ਮਿਲਿਆ ਹੋਣਾ? ਨਹੀਂ ਪੁਰਾਣੇ ਬਰਤਾਨ ਛੇੜਨ ਦੀ ਜ਼ਰੂਰਤ ਨਹੀਂ ਹੈ, ਮੈਂ ਤੁਹਾਡੀਆਂ ਘੜੀਆਂ ਕਢਾਈਆਂ ਇਤਿਹਾਸਿਕ ਕਹਾਣੀ ਦਾ ਜ਼ਿਕਰ ਵੀ ਸੁਣਾ ਚਾਹੁੰਦਾ। ਇਸ ਤੋਂ ਬਿਨਾਂ ਤੁਹਾਨੂੰ ਇਸ ਗੱਲ ਦਾ ਪਤਾ ਹੈਗਾ ਬਈ ਦੁਨੀਆਂ ਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ, ਪਾਪ ਹੈ ਗਰੀਬ, ਸਜ਼ਾ ਹੈ ਇੱਥੇ ਨਾ। ਮਾਰਾ ਸਾਹਿਬ ਬੜਾ ਲੰਬਾ ਪਹਿਲਾਂ ਹੀ ਅਜੇ ਨੁਕਤਾ ਆ, ਤੇ ਫੇਰ ਕਦੇ ਆਪਾਂ ਜਿਦਾਂ ਉਹਨਾਂ ਦੇ ਜਨਮ ਦੇਣੇ ਆ
1: ਜਾਂ ਜਿਹੜੀ ਹੈ ਤੁਹਾਡੇ ਘਰ ਹੈਗੀ ਆ ਪਈ ਮੇਰੇ ਖਿਆਲ?
0: ਜੀ ਉਹਨਾਂ ਬਿਲਕੁਲ ਜੀ ਬਸ ਬਿਲਕੁਲ ਸਾਰੀ ਟੋਟਲੀ ਉਹਨਾਂ ਦੀਆਂ ਲਿਖਤਾਂ ਨੇ, ਮਤਲਬ ਦੂਸਰੀ ਲਿਖਤ ਕੋਈ
1: ਨਹੀਂ। ਤੁਸੀਂ ਸਤਸੰਗ ਨਹੀਂ ਕਰ ਰਹੇ ਹੁੰਦੇ ਤੇ ਮੈਂ ਅੰਤਰ ਧਿਆਨ ਹੋ ਕੇ ਸੁਣ ਲਿਆ
0: ਜੀ ਤੇ ਮੇਰੇ ਮਨ ਚ ਨਾ ਮੈਨੂੰ ਆਇਆ ਜਦੋਂ ਤੁਸੀਂ ਪ੍ਰੋਗਰਾਮ ਪੇਸ਼ ਕਰ ਰਹੇ ਸੀ ਨਾ ਵਾਯੋ ਸਾਹਿਬ,
1: ਹਾਂਜੀ
0: ਭਾਈ ਦੇਖੋ ਜਿਦਾਂ ਤੁਸੀਂ ਗੱਲ ਕਰ ਰਹੇ ਸੀ ਉਹ ਬਿੱਲੀਆਂ ਚ ਬਾਂਦਰ ਦਾ ਦਾਲ ਲੱਗਣ ਵਾਲੀ ਗੱਲ ਵੀ ਅੱਧੀ ਅੱਧੀ ਰੋਟੀ ਖਾ ਗਏ, ਅੱਧੀ ਨੀ ਖਾ ਗਏ, ਸਾਰੀ ਖਾ ਗਿਆ
1: ਨਹੀਂ,
0: ਉਹ ਜਦੋਂ ਦੰਦੀ ਵੱਢਦਾ ਸੀ ਨਾ ਦੂਜੀ ਕਹਿੰਦੀ ਮੇਰੀ ਘੱਟ ਰਹਿ ਗਈ ਉਹਨੂੰ ਵੱਢ ਦਿੰਦਾ ਸੀ, ਉਹ ਦੋਵੇਂ ਖਾ ਗਿਆ ਵਧੀਆ ਰਹਿ
1: ਗਿਆ।
0: ਹਾਂਜੀ ਹਾਂਜੀ ਹਾਂਜੀ ਇਹ ਅੱਜ ਵੀ ਉਹ ਇਨਸਾਫ਼ ਆ। ਇਹ ਜਿਹੜੀ ਗੱਲ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਚ ਅੱਜ ਵਿਸ਼ਾ ਸੀਗਾ ਉਹ ਸਾਡੇ ਨਾ ਇੱਕ ਦਿਨ ਇਰਾਨੀ ਪੱਤਰਕਾਰ ਤੋਂ ਗੱਲ ਸੁਣ ਰਿਹਾ ਸੀਗਾ, ਉਹਨੇ ਉਹ ਜਿਹੜੀ ਕਹਾਣੀ ਅਖਬਾਰ ਚ ਬਕਾਇਦਾ ਲੇਖ ਲਿਖਿਆ ਸੀਗਾ ਵੀ ਉਹ ਸ਼ੇਰ ਜੀ ਦੇ ਮੇਮਣੇ ਦੀ ਗੱਲ, ਉਹਨੇ ਮਿਸਾਲ
1: ਦਿੱਤੀ
0: ਪਾਣੀ ਪੀ ਰਿਹਾ ਸੀਗਾ, ਹਾਂ ਪਾਣੀ ਪੀ ਰਿਹਾ ਸੀ ਜਿਹੜੇ ਦਿਨ ਬੰਦਾ ਇਹਦੇ ਕੋਲ ਪਰਮਾਣੂ ਹਥਿਆਰ ਬਣਾ ਰਿਹਾ ਸੀ ਤੇ ਇਰਾਕ ਚ ਵੀ ਇਹੋ ਐਲੀਗੇਸ਼ਨ ਲਾਇਆ ਦੂਸਰੇ ਜੀ ਹਨਾ, ਤੇ ਉਹ ਕਹਿੰਦਾ ਤੂੰ ਪਾਣੀ ਗੰਦਾ ਕਰਤਾ ਜੀ, ਕਹਿੰਦਾ ਪਾਣੀ ਤੁਹਾਡੇ ਲਾਉਣ ਡਿਆ, ਕਹਿੰਦਾ ਤੇਰੇ ਪਿਓ ਨੇ ਮੈਨੂੰ ਗਾਲ ਕੱਢੀ ਸੀ, ਕਹਿੰਦਾ ਜੀ ਮੈਂ ਤੇ ਉਦੋਂ ਜੰਮਿਆ ਨੀ,
1: ਤੇ ਉਹ ਆਂਦਾ ਸੀ ਮੈਂ ਤੁਹਾਨੂੰ ਘਰ ਬਿਖਲਾ ਰਿਹਾ, ਇਹਨੇ ਦੱਕਾ ਮਾਰਿਆ ਇਹਨੇ ਤੂੰ ਪਾਣੀ ਗੰਦਾ ਕਰ ਲਿਆ, ਉਹਨੂੰ ਬੇਕੂਫੀ ਨਹੀਂ ਪਤਾ ਕਿ ਪਾਣੀ ਮੇਰੇ ਵੱਲੋਂ ਉਧਰ ਨਹੀਂ ਜਾਂਦੇ,
0: ਨਹੀਂ ਨਹੀਂ ਉਹ ਤੇ ਇੱਕ ਬਹਾਨਾ, ਉਹ ਤੇ ਮਤਲਬ ਜਾਣ ਕੇ ਇੱਕ ਬਹਾਨਾ ਨਾ, ਉਹਨੂੰ ਪਤਾ ਸੀ ਇਹਨੂੰ ਪਾਣੀ ਉਧਰੋਂ ਆ ਰਿਹਾ, ਉਹ ਤੇ ਐਵੇਂ ਇੱਕ ਉਹਨੂੰ ਖਾਣ ਦਾ ਮਤਲਬ ਉਹਨੂੰ ਮਾਰਨ ਦਾ ਜਿਦਾਂ ਜਿਹੜਾ ਤਗੜਾ ਆ ਉਹਨੂੰ ਬਹਾਨਾ ਆ ਨਾ,
1: ਆ ਚਲੋ ਇੱਕ ਨਾ ਚੱਲੇਗਾ ਤੇ ਦੂਜਾ ਸੀ,
0: ਹਾਂਜੀ ਹਾਂਜੀ ਫੇਰ ਉਹ ਕਹਿੰਦਾ ਤੇਰੇ ਪਿਓ ਨੇ ਮੈਨੂੰ ਇੱਕ ਵਾਰੀ ਗਾਲ ਕੱਢੀ, ਪਤਾ ਨੀ ਮੈਂ ਤੇ ਪੈਦਾ ਵੀ ਨੀ ਹੋਇਆ ਜੀ ਉਸ ਤੋਂ, ਉਹਨੇ ਜਦੋਂ ਉਹਨੇ ਫੜ ਕੇ ਝਟਕਾਤਾ, ਇਹ ਮਤਲਬ ਅਮਰੀਕਾ ਦੀ ਸੋਚ ਜਿਹੜੀ ਆ ਇਹ ਆ ਵੀ ਜਿਹੜਾ ਕਿਸੇ ਮੁਲਕ ਕੁਦਰਤੀ ਸਾਧਨ ਹੈ ਉਹਨਾਂ ਨੂੰ ਲੁੱਟੋ ਤੇ ਅਗਲਾ ਚੀਨ ਅਗਰ ਚੁੱਪ ਕਰਕੇ ਮੈਨੂੰ ਦੇਈ ਜਾਵੇ ਤੇ ਮੈਂ ਸਾਰੀ ਦੁਨੀਆਂ ਦੀ ਆਪਣੇ ਐਸ਼ ਕਰਾਂ, ਤੇ ਲੋਕ ਜਿਹੜੇ ਉਹ ਮਰਨ ਭੁੱਖੇ ਤੇ ਭਾਵੇਂ ਜਿੱਦਾਂ ਮਰਜ਼ੀ, 40 ਸਾਲ ਹੋ ਗਏ ਬਾਦਸ਼ਾਹ 45 ਸਾਲ ਇਰਾਨ ਦਾ ਬਾਈਕਾਟ ਕੀਤਿਆਂ, ਜਿਹੜੀ ਤੁਸੀਂ ਗੱਲ ਕੀਤੀ ਨਾ ਮਤਲਬ ਵੀ ਆਰਥਿਕਤਾ ਜਿਹੜੀ ਆ
1: ਆਰਥਿਕਤਾ ਬਿਲਕੁਲ ਤਬਾਹ, ਲੜਾਈ ਤੋਂ
0: ਤੁਸੀਂ ਦੱਸੋ ਕਿ ਇਹਦੀ ਨਾਕਾਬੰਦੀ ਕੀਤੀ ਆ ਤੁਸੀਂ, ਇੱਕ ਗਰੀਬ ਨੀ ਚਲੋ ਵਿਚਾਰੇ ਉਹ ਜੀ ਰਹੇ ਆ,
1: ਇਰਾਨੀ ਬੰਦੇ ਨਾਲ ਗੱਲਬਾਤ ਹੋਈ ਸੀ
0: ਜੀ ਜੀ ਜੀ ਜੀ,
1: ਆਰਥਿਕ ਤੌਰ ਦੇ ਉੱਤੇ
0: ਬਿਲਕੁਲ ਕਰੋੜਾਂ, ਮੇਰੇ ਖਿਆਲ ਕਰੋੜਾਂ 7 ਡਾਲਰ ਜਿਹੜੇ ਕਰੋੜਾਂ ਰੁਪਇਆ ਬਣ ਜਾਂਦਾ
1: ਵਾ
0: ਵਾ, ਉਹਦਾ ਉਹਦੀ ਬਹੁਤ ਡਾਊਨ ਹੈ
1: ਜੀ, ਉਹਨਾਂ ਦੇ ਦੁਕਾਨਾਂ ਵਾਲਿਆਂ ਨੇ ਵੀ ਸ਼ਟਰ ਬੰਦ ਕਰਕੇ ਗਲੀਆਂ ਚ ਆ ਗਏ ਲੜਾਈ ਤੋਂ ਪਹਿਲਾਂ, ਤੇ ਗਵਰਨਮੈਂਟ ਨੇ ਲੱਖ ਲੱਖ ਰੁਪਇਆ ਹਰ ਇੱਕ ਫੈਮਿਲੀ ਨੂੰ ਦਿੱਤਾ ਵੀ ਲਓ ਗੁਜ਼ਾਰਾ ਕਰੋ ਆਪਣਾ, ਹੁਣ
0: ਅੰਦਾਜ਼ਾ
1: ਦੀ ਹਾਲਤ ਕਿੰਨੀ ਪੂਰ ਸੀ ਪਹਿਲਾਂ ਹੀ ਲੜਾਈ,
0: ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ, ਤੇ ਇਹ ਪਰ ਉਹਨਾਂ ਦੀ ਬਹਾਦਰੀ ਦੀ ਦਾਤ ਦੇਣੀ ਪਊਗੀ, ਬਾਜਵਾ ਸਾਹਿਬ ਨੇ ਧੌਣ ਚੋਂ ਕਿੱਲਾ ਕੱਢ ਦਿੱਤਾ ਉਹਦੇ ਬੇਵਕੂਫ ਵੱਡੇ ਸਨ ਕਿ ਬਜ਼ੁਰਗ ਦੇ ਨਾ ਮਤਲਬ ਉਹਨੂੰ ਦੱਸ ਦਿੱਤਾ ਵੀ ਦੁਨੀਆਂ ਚ ਕੋਈ ਮਤਲਬ ਵੱਸਦਾ ਹੈਗਾ, ਨਹੀਂ ਤੇ ਅੱਜ ਤੱਕ ਉਹ ਜਿਹਨੂੰ ਪੈਂਦਾ ਹੈਗਾ ਫੜ ਕੇ ਧੌਣ ਮਰੋੜ ਕੇ ਤੇ ਮੁੜ ਕੇ ਆ ਕਾਚੂ ਕਰਕੇ ਸੁੱਟ ਦਿੰਦਾ ਸੀ, ਇਸ ਵੇਲੇ ਉਹਦੀ ਪੂਰੀ ਬਾਂਹ ਬਾਂਹ ਬੋਲੀ ਵੀ ਤੱਲੇ ਰਹਿ ਰਿਹਾ ਛੱਡ ਪਟਾ ਰਿਹਾ ਵੀ ਕਿਸੇ ਢੰਗ ਨਾਲ ਮੇਰੇ ਘਰੋਂ ਚਲੋ ਪਰਮਾਤਮਾ ਕਰੇ ਜਿਹੜੀ ਆ
1: ਲੜਾਈ
0: ਹਟੇ,
1: ਜਿਹੜਾ ਇਰਾਨ ਹੈ ਉਹਨੂੰ ਬਹੁਤ ਦੇਰ ਲੱਗਣੀ ਜੇ ਪੈਰਾਂ ਭਾਰ ਆਉਣ ਤੇ ਅਜੇ,
0: ਹਾਂਜੀ ਹਾਂਜੀ ਹਾਂਜੀ ਲੱਗੇਗੀ, ਪਰ ਉਹਦਾ ਉਹਦੇ ਲਈ ਨਾ ਇੱਕ ਇਸ ਲੜਾਈ ਦੇ ਵਿੱਚ ਬਾਜਵਾ ਸਾਹਿਬ ਉਹਦੇ ਕੋਲ ਇੱਕ ਹਥਿਆਰ ਆ ਗਿਆ, ਉਹਨੇ ਕਾਨੂੰਨ ਅੱਜ ਸ਼ਾਇਦ ਪਾਸ ਹੋ ਗਿਆ ਉੱਥੇ ਕਈ ਹਰਮਨ ਸਟੇਟ ਚ ਲੰਘਣ ਵਾਲੇ ਹਰ ਜਹਾਜ਼ ਦੇ ਉੱਪਰ ਮਤਲਬ ਜਿਹੜਾ ਲਾਇਆ ਜਾ ਸਕੇ ਸਕੂਲ ਕਹਿ ਲਓ ਟੈਕਸ ਕਹਿ ਲਓ, ਜੀ ਜੀ ਉਹਦੇ ਵਿੱਚੋਂ ਜੇ ਕਿਉਂਕਿ ਸਾਰਾ ਤੇਲ 20% ਦੁਨੀਆਂ ਦਾ ਉੱਥੋਂ ਲੰਘਦੇ ਨੇ ਹਜ਼ਾਰਾਂ ਜਹਾਜ਼ ਜਦੋਂ ਲੰਘਣੇ ਆ ਉਹਦੇ ਨਾਲ ਉਹਦੀ ਆਰਥਿਕਤਾ ਦੇ ਬੜਾ ਲਾਰਾ ਮਿਲ ਸਕਦਾ,
1: ਚਲੋ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਹੈ, ਪਰ ਨਜਾਇਜ਼ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ, ਚੰਗੀ ਗੱਲ
0: ਨਹੀਂ ਹੋਣੀ ਕਿਸੇ ਨਾਲ ਨਹੀਂ ਹੋਣੀ ਚਾਹੀਦੀ, ਪਿੰਡ ਪੱਧਰ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਦੇ ਮੁਲਕਾਂ ਚ ਕਿਸੇ ਨਾਲ ਨਹੀਂ ਹੋਣੀ ਚਾਹੀਦੀ,
1: ਪਰ ਇੱਕ ਗੱਲ ਹੈ ਸੱਚ ਦਾ ਫਿਰ ਵੀ ਝੰਡੇ ਝੋਲਦੇ ਜੇ ਸਾਰੀ ਦੁਨੀਆਂ ਨੇ ਮਤਲਬ ਕਿ ਲਾਂਤਾਂ ਭੇਜੀਆਂ ਜੇ ਤਾਂ
0: ਸਰ ਉਹਦੇ ਜਿਹੜੇ ਪੱਕੇ ਸਾਥੀ ਫਰਾਂਸ ਨੇ ਵੇਖੋ ਉਹਨੇ ਵੀਟੋ ਕਰ ਦਿੱਤਾ, ਨਾਲ ਉਹਨੇ ਆਪਣੀ ਕਿੱਤਾ ਵੀ ਅਸੀਂ ਵੀ ਤੇਰੀ ਇਹਦੇ ਵਿੱਚ ਸ਼ਾਮਲ ਹੈ ਗਏ, ਅਸੀਂ ਇੱਕ ਬਜ਼ੁਰਗ ਦੀ ਜਿਹੜੀ ਆ ਮਤਲਬ ਸੈਨਿਕ ਨੂੰ ਪੂਰਾ ਕਰਨ ਵਾਸਤੇ ਆਪਾਂ ਆਪਣੀਆਂ ਫੌਜੀ
1: ਮਾੜੇ ਉੱਤੇ ਰੋਹਬ ਪਾਉਣ ਨੂੰ ਖਾ ਜਾਂਦੇ ਨੇ, ਰਸ਼ੀਆ ਨੇ ਕੱਲ ਟੈਂਕਰ ਭੇਜਿਆ ਜੇ ਉਹਨੂੰ
0: ਜੀ ਜੀ ਜੀ
1: ਕੋਲੰਬੀਆ ਨੇ ਕੀ ਕੋਲੰਬੀਆ ਨਹੀਂ ਕੀ ਨਾਂ ਉਹਦਾ ਜਿਹੜੇ ਆਲੇ ਦੁਆਲੇ ਇਹਨਾਂ ਨੇ ਛਿਪ ਖਿਲਾ ਰਹੇ ਨੇ,
0: ਦੂਜਾ ਕਿਊਬਾ ਜੀ ਕਿਊਬਾ
1: ਉਹ ਟੈਂਕ ਨੂੰ ਟੈਂਕਰ ਨੂੰ ਕਿਉਂ ਨੀ ਡੱਕਿਆ, ਦੋ
0: ਭੇਜੇ ਵੇਰ ਕੇ ਵੇਰ ਕੇ ਭੇਜਿਆ ਜੀ
1: ਭੇਜੇ ਨੇ,
0: ਉਹਨੇ ਕੋਈ ਕਿਸੇ ਨਾ ਇਹ ਨੀ ਕਿਹਾ ਨੰਗ ਲੈਣ ਦੋ ਜਾਂ ਤੀਜਾ ਤੀਜਾ, ਉਹਨੇ ਕਿਹਾ ਵੀ ਆਓ
1: ਦੇਖੋ ਵੀ ਬੰਦ ਹੋ ਗਈ ਸੀ, ਠੱਪ ਹੋ ਗਿਆ ਸੀ ਜਰਾ ਲੋਕ ਮੁਲਕ ਛੱਡ ਕੇ ਦੌੜਨ ਲੱਗ ਪਏ, ਅਮਰੀਕਾ
0: ਪੂਰੇ ਪੂਰੇ ਮੁਲਕ ਦੇ 2 ਮਹੀਨੇ ਦੇ ਰਾਸ਼ਨ ਭੇਜ ਦਿੱਤਾ ਪੂਰੇ ਮੁਲਕ ਦਾ, 2 ਮਹੀਨੇ
1: ਕਿਉਂ ਨਹੀਂ ਇਹਦੀਆਂ ਤੋਪਾਂ ਚੱਲੀਆਂ ਹੁਣ ਰਸ਼ੀਆ ਦੇ ਟੈਂਕਰ,
0: ਉਹ ਫਿਰ ਏਦਾਂ ਹੀ ਆ। ਚਲੋ ਚਲ ਬਾਦਲ ਸਾਹਿਬ ਧੰਨਵਾਦ, ਫਿਰ ਆਪਾਂ ਫਿਰ
1: ਥੈਂਕ ਯੂ ਵੈਰੀ ਮਚ ਆਪਣਾ ਖਹਿਰਾ ਸਾਹਿਬ, ਤੁਸੀਂ ਜਦੋਂ ਵੀ ਆਉਂਦੇ ਹੋ ਬੜੀਆਂ ਚਿੰਤਕ ਗੱਲਾਂ ਕਰਦੇ ਹੋ, ਬਹੁਤ ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ।
0: ਧੰਨਵਾਦ ਜੀ, ਥੈਂਕ ਯੂ,
1: ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਤੇ ਸਾਡੀਆਂ ਗੁੱਡ ਵਿਸ਼ੇਸ ਤੁਹਾਡੇ ਨਾਲ।
0: ਥੈਂਕ ਯੂ ਸਰ।
1: ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਸੱਜਣੋ ਕੱਲ ਫੇਰ ਤੁਹਾਡੀ ਮਹਿਫਲ ਦੇ ਵਿੱਚ ਹਾਜ਼ਰ ਹੋਵਾਂਗਾ, ਬਿਲਕੁਲ ਬਿਲਕੁਲ ਟਾਈਮ ਹੀ, ਤੇ ਮਤਲਬ ਕਿ ਜਰਮਨ ਦੇ 3 ਵਜੇ ਹੋਣਗੇ, ਤੇ ਇੰਡੀਆ ਦੇ ਦੋਸਤੋ ਸਾਢੇ 6, ਤੇ ਕੱਲ ਹੋਣਾ ਜੀ ਗਜ਼ਲਾਂ ਗੀਤਾਂ ਦਾ ਪ੍ਰੋਗਰਾਮ, ਸੋਰੀ ਗੀਤਾਂ ਦਾ ਨਹੀਂ, ਗਜ਼ਲਾਂ ਗੱਲਾਂ ਬਾਤਾਂ ਦਾ ਪ੍ਰੋਗਰਾਮ, ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਤੇ ਦੋਸਤੋ ਤੁਸੀਂ ਵੱਧ ਚੜ ਕੇ ਹਰ ਵਾਰੀ ਦੀ ਤਰ੍ਹਾਂ ਹਿੱਸਾ ਲੈਣਾ, ਆਪ ਸਭ ਦੀ ਬਹੁਤ ਬਹੁਤ ਮਿਹਰਬਾਨੀ ਹੋਵੇਗੀ, ਤੇ ਜਿਹੜੇ ਨਹੀਂ ਵੀ ਸ਼ਾਇਰ ਉਹ ਆਣ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਕਿਸੇ ਮਸਲੇ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ। ਹਾਂਜੀ, ਤੇ ਇਹਦੇ ਨਾਲ ਹੀ ਸਾਨੂੰ ਦਿਓ ਜੀ ਛੁੱਟੀ, ਮੇਰੀ ਤਰਫੋਂ ਆਪ ਸਭ ਸੋਹਣੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

ਸਾਰਿਆਂ ਦੇ ਮਿਹਰਬਾਨ ਦੋਸਤੋ, ਤੇ ਪ੍ਰਵਾਸ ਰੇਡੀਓ ਫ੍ਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ,

ਸਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭੱਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਲਬਾ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਜੀ, ਤੁਹਾਡਾ ਆਪਣਾ ਰੇਡੀਓ ਸਟੇਸ਼ਨ, ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ ਯੂਰਸੈਲਫ, ਹਾਉ ਡੂ ਯੂ ਸੀ ਦਿਸ ਵੰਡਰਫੁਲ ਵਰਲਡ, ਲਵਲੀ ਔਰ ਫਨੀ ਵਰਲਡ, ਵਿਦ ਯੂਅਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਆਈ। ਵੀ ਆਰ ਓਨਲੀ ਫੋਨ ਕਾਲ ਅਵੇ। ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ। ਵੀ ਰਿਸਪੈਕਟ ਯੂ ਐਂਡ ਯੂਅਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ, ਕੱਲ ਤੇ ਸੀ ਅਸੀਂ ਆਪਣੇ ਦਿਲ ਦੀ ਗੱਲਬਾਤ ਕੀਤੀ, ਅਸੀਂ ਕੀ ਸੋਚਦੇ ਹਾਂ, ਤੇ ਅੱਜ ਤੁਸੀਂ ਆ ਜਾਓ, ਤੁਸੀਂ ਕੀ ਸੋਚਦੇ ਹੋ, ਤੁਹਾਡਾ ਇੰਤਜ਼ਾਰ ਹੈ ਸਾਨੂੰ। ਤੇ ਗੱਲ ਇਸ ਤਰ੍ਹਾਂ ਬਈ, ਤੁਸੀਂ ਮੈਨੂੰ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਹਾਜ਼ਰ ਹੋ ਜਾਵਾਂਗਾ ਜੀ ਖੁਦ ਹੀ ਤੁਹਾਡੇ ਕੋਲ। ਤੇ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਅੱਜ। ਜਿਹੜੇ ਸੱਜਣ ਰਾਈਟਰ ਨਹੀਂ, ਸ਼ਾਇਰ ਨਹੀਂ, ਕੋਈ ਗੱਲ ਨਹੀਂ, ਵੈਲਕਮ ਸਾਰਿਆਂ ਦਾ। ਉਹ ਆਣ ਕੇ ਆਪਣੇ ਆਲੇ ਦੁਆਲੇ ਦੀ ਜਾਂ ਕੋਈ ਆਪਣੇ ਸਮਾਜ ਦੀ ਗੱਲ ਕੀ ਜੀ, ਧਰਤੀ ਤੋਂ ਲੈ ਕੇ ਚੰਨ ਤਾਰਿਆਂ ਤੱਕ ਕੋਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਾਂਗੇ ਅਸੀਂ, ਸਾਨੂੰ ਖੁਸ਼ੀ ਹੋਵੇਗੀ। ਜਾਂ ਤੁਸੀਂ ਇਹੋ ਹੀ ਦੱਸੋ, ਤੁਸੀਂ ਸਾਨੂੰ ਕਿੱਥੇ ਸੁਣ ਰਹੇ ਹੋ, ਆਣ ਕੇ ਸਤਿ ਸ੍ਰੀ ਅਕਾਲ ਤੇ ਇੰਜਾਏ ਕਰਦੇ ਹੋ, ਸਾਡੇ ਨਾਲ ਫਤਿਹ ਫਤੂਹੀ ਵੀ ਸਾਂਝੀ ਕਰਿਆ ਕਰੋ ਕਦੀ ਕਦੀ। ਮੈਸੇਜ ਬਹੁਤ ਸੋਹਣੇ ਭੇਜਦੇ ਹੋ ਤੁਸੀਂ, ਥੈਂਕ ਯੂ ਵੈਰੀ ਮੱਚ, ਪਰ ਅਸੀਂ ਚਾਹੁੰਦੇ ਹਾਂ ਤੁਸੀਂ ਆਣ ਕੇ ਸਾਡੇ ਨਾਲ ਭਾਵੇਂ 2-3 ਮਿੰਟ ਦੀ ਗੱਲ ਕਰੋ, ਕਰੋ ਜ਼ਰੂਰ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਔਨ www.pravasradio.com। ਬਿਲਕੁਲ ਜੀ, ਪ੍ਰਵਾਸ ਰੇਡੀਓ ਇਜ਼ ਅ ਵਨ ਵਰਲਡ ਐਂਡ ਆਲ ਆ ਸਮਾਲ ਵਰਲਡ। www.pravazradio.com ਤੇ ਸਾਡਾ ਲੋਗੋ ਹੈ ਜੀ ਯੈਲੋ ਰੰਗ ਦੇ ਦੋ ਸਪੀਕਰ, ਕਿਉਂਕਿ ਬਹੁਤ ਸਾਰੇ ਰੇਡੀਓ ਸਟੇਸ਼ਨ ਇਹਨਾਂ ਦੇ ਨਾਲ ਮਿਲਦੇ ਜੁਲਦੇ ਨਾਵਾਂ ਵਾਲੇ ਅਪੀਅਰ ਹੋ ਜਾਣਗੇ। ਪਰ ਤੁਸੀਂ ਸਾਡਾ ਲੋਗੋ ਵੇਖ ਕੇ ਜਾਂ ਇਸ ਤਰ੍ਹਾਂ ਕਰੋ, ਸਾਨੂੰ ਟੈਲੀਫੋਨ ਕਰੋ, ਅਸੀਂ ਆਪਣਾ ਲੋਗੋ ਤੁਹਾਨੂੰ ਭੇਜ ਦਿਆਂਗੇ ਨਾਲ ਹੀ ਐਪ, ਮਿਹਰਬਾਨੀ ਹੋਵੇਗੀ। ਤੇ ਆਪਣੇ 5-7-10 ਮਿੱਤਰਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓ, ਥੈਂਕ ਯੂ ਵੈਰੀ ਮੱਚ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦੋਸਤੋ, ਸਾਡੇ ਤੇ ਵੈਸੇ ਦੁਪਹਿਰ ਹੈ, ਪਰ
ਕਿਤੇ ਈਵਨਿੰਗ ਹੈ, ਕਿਤੇ ਮਾਰਨਿੰਗ ਹੈ, ਕਿਤੇ ਨਾਈਟ ਹੈ, ਤੇ ਮੈਂ ਫਿਰ ਇੱਕੋ ਹੀ ਇੱਕ ਲਫ਼ਜ਼ ਬੋਲਣਾ ਹੁੰਦਾ। ਸੋ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਲੱਠ ਮਾਰ ਸਭ ਲੀਡਰ ਬਣ ਗਏ, ਅਕਲ ਕੁਰਸੀਆਂ ਡਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਆਏ ਰਿਸ਼ਵਤ ਢੋਲ ਵਜਾਉਂਦੀ ਜੇ। ਬੇਸ਼ਰਮੀ ਹੁਣ ਪੇੜ ਵਿੱਚ ਨੱਚੇ, ਰਿਸ਼ਵਤ ਢੋਲ ਵਜਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਆਏ ਸ਼ਰਮ ਨੀਵੀਆਂ ਪਾਉਂਦੀ ਜੇ। ਬੇਈਮਾਨ ਸੰਸਦ ਵਿੱਚ ਬਹਿ ਗਏ, ਸ਼ਰਮ ਨੀਵੀਆਂ ਪਾਉਂਦੀ ਜੇ। ਸ਼ਰਾਫਤ ਦੇ ਬੁੱਲਾਂ ਤੇ ਸਿਕਰੀ, ਸ਼ਰਾਫਤ ਦੇ ਬੁੱਲਾਂ ਤੇ ਸਿਕਰੀ, ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਕੰਨਾਂ ਤੇ ਹੱਥ ਧਰ ਕੇ ਹੇਕਾਂ ਲਾ ਲਾ ਕੇ ਬੇਈਮਾਨ ਮਿਰਜ਼ਾ ਗਾ ਰਹੇ ਨੇ, ਸ਼ਰਾਫਤ ਦੇ ਬੁੱਲਾਂ ਤੇ ਸਿਕਰੀ, ਆਏ ਬੇਈਮਾਨੀ ਮਿਰਜ਼ਾ ਗਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਆਏ ਮੇਰੀ ਰੂਹ ਲਾਂਤਾ ਪਾਉਂਦੀ ਜੇ। ਇਹ ਜਾਤ ਪਾਤ ਤੇ ਫਿਰਕਾ ਪ੍ਰਸਤੀ, ਮੇਰੀ ਰੂਹ ਲਾਂਤਾ ਪਾਉਂਦੀ ਜੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਅੱਜ ਹੈ ਜੀ 26 ਅਪ੍ਰੈਲ, ਸੋਹਣਾ ਜਿਹਾ ਐਤਵਾਰ, ਛੁੱਟੀ। ਪਰ ਇੱਧਰ ਯੂਰਪ ਵੱਲ ਸਾਰਿਆਂ ਦੀ ਛੁੱਟੀ ਨਹੀਂ ਹੁੰਦੀ, ਆਫਿਸਾਂ ਵਿੱਚ ਹੀ ਛੁੱਟੀ ਹੁੰਦੀ ਹੈ। ਬਾਕੀ ਜਿੰਨੇ ਪ੍ਰਾਈਵੇਟ ਕੰਮ ਨੇ ਉਹ ਸਾਰੇ ਸ਼ਿਫਟਾਂ 'ਚ ਰਾਤ ਦਿਨ ਚੱਲਦੇ ਨੇ, ਤੇ ਉਹਨਾਂ ਵਿੱਚ ਕੰਮ ਵੀਕਐਂਡ 'ਤੇ ਜ਼ਿਆਦਾ ਹੁੰਦਾ ਆਮ ਦਿਨਾਂ ਨਾਲੋਂ। ਪਰ ਇੱਥੇ ਦੁਨੀਆ ਕਦੀ ਵੀ ਨਹੀਂ ਸੌਂਦੀ, ਸ਼ਿਫਟਾਂ ਕਿਸੇ ਦੀ ਮੁੱਕ ਗਈ, ਕਿਸੇ ਦੀ ਚੱਲ ਗਈ, ਕਿਸੇ ਦੀ ਬਸ ਕੈਰੀ ਆਨ, ਜ਼ਿੰਦਗੀ ਕੈਰੀ ਆਨ ਚੱਲ ਰਹੀ ਹੈ। ਤੇ ਅੱਜ ਜੇ ਜੀ ਟੈਂਪਰੇਚਰ ਹੈ 26 ਡਿਗਰੀ, ਸੋਰੀ 16 ਬਹੁਤ ਸੋਹਣਾ ਹੈ, ਵਿੱਚ ਹਵਾ ਵੀ ਚੱਲ ਰਹੀ ਹੈ, ਈਵਨ ਦੈਨ ਬਿਊਟੀਫੁੱਲ ਹੈ। ਤੇ ਵੈਦਰ ਵਿਭਾਗ ਵਾਲਿਆਂ ਨੇ ਦੱਸਿਆ ਕਿ ਐਤਕੀ ਗਰਮੀਆਂ ਵਿੱਚ ਜ਼ਿਆਦਾ ਗਰਮੀ ਪੈਣੀ ਹੈ, ਕਾਫੀ ਗਰਮੀ ਪੈਣੀ ਹੈ ਜੂਨ ਜੁਲਾਈ ਵਿੱਚ, ਤੇ ਕਾਫੀ ਹੱਦ ਦਰਜੇ ਦੀ ਗਰਮੀ ਪਵੇਗੀ। ਇਹ ਉਹਨਾਂ ਦਾ ਅਨੁਮਾਨ ਹੈ ਕਿ ਪਹਿਲਾਂ ਜਿਹੜੀ ਕਦੀ ਇੰਨੀ ਨਹੀਂ ਪਈ ਜਿੰਨੀ ਐਤਕੀ ਪੈਣੀ ਹੈ ਗਰਮੀ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:20 ਹੋ ਹੀ ਗਏ ਨੇ, ਤੇ ਇੰਡੀਆ ਵਾਲੇ ਸੱਜਣੋ ਤੁਸੀਂ ਸਾਡੇ ਨਾਲੋਂ 3.5 ਘੰਟੇ ਅੱਗੇ ਹੋ, ਤੇ ਪਾਕਿਸਤਾਨ ਵਾਲੇ ਸਾਡੇ ਸੱਜਣ ਜਿਹੜੇ ਨੇ ਉਹ 3 ਘੰਟੇ ਅੱਗੇ ਨੇ ਸਾਡੇ। ਤੇ ਸਾਡਾ ਟੈਲੀਫੋਨ ਨੰਬਰ ਜੀ 0049-1714-4869-514। ਜਿਹੜੇ ਨਵੇਂ ਸੱਜਣ ਨੇ ਉਹ ਪਲੀਜ਼ ਨੋਟ ਕਰ ਲੈਣ ਕਿ 0049, ਜਿਹੜਾ ਮੇਰੀ ਫੇਸਬੁੱਕ ਦੇ ਉੱਤੇ ਮੇਰਾ ਨੰਬਰ ਪਿਆ ਹੁੰਦਾ, ਜਦੋਂ ਵੀ ਮੈਂ ਕੋਈ ਪਾਉਣਾ ਵਾ ਆਪਣਾ, ਮਤਲਬ ਕਿ ਵੀ ਸੈਚਰਡੇ ਆਹ ਪ੍ਰੋਗਰਾਮ ਹੋਏਗਾ, ਉਹੋ ਨੰਬਰ ਸਾਡੇ ਸਟੂਡੀਓ ਦਾ ਨੰਬਰ ਹੈ 0049-1741-4869-514 ਜੀ। ਤੇ ਸਾਡੇ ਇੱਥੇ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ, ਫਰੀਡਮ ਸਟਰਾਸੇ 106 ਫੀਐਸਿਸ ਦੇ ਵਿੱਚ। ਤੁਹਾਡੀ ਕਾਰ ਜਿਹੜੀ ਹੈ ਕਿਸੇ ਵੀ ਕੰਪਨੀ ਦੀ ਹੋਵੇ, ਟਰਬਲ ਉਹਨੂੰ ਕੋਈ ਵੀ ਹੋਵੇ, ਤੁਸੀਂ ਜਾਓ, ਸਿੱਕੇ ਬੰਦ ਕੰਮ ਕਰਨਗੇ, ਵਾਜਬ ਪੈਸੇ ਤੁਹਾਡੇ ਕੋਲ ਲੈਣਗੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਤੁਹਾਨੂੰ ਲੈਸ ਕਰ ਦਿੱਤਾ ਜਾਏਗਾ। ਦੋਸਤੋ ਅਗਰ ਤੁਸੀਂ ਵੀ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦੇ ਹੋ, ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਐਡਵਰਟਾਈਜ਼ਮੈਂਟ ਕਰਨ ਦੇ ਵਿੱਚ। ਤੁਹਾਡੇ ਪਰਿਵਾਰ ਵਿੱਚ ਕੋਈ ਖੁਸ਼ੀ ਹੈ, ਕੋਈ ਗਮੀ ਹੈ, ਸਾਡੇ ਨਾਲ ਸਾਂਝੀ ਕਰੋ। ਖੁਸ਼ੀਆਂ ਵੱਧਦੀਆਂ ਨੇ, ਗਮ ਘਟਦਾ ਸਾਂਝਾ ਕਰਨ ਦੇ ਨਾਲ। ਤੁਹਾਡੇ ਬੱਚੇ ਨੇ ਕੋਈ ਮਾਰਕਾ ਮਾਰਿਆ, ਜਾਂ ਕੋਈ ਵੀ ਕਿਸੇ ਕਿਸਮ ਦੀ ਘਰ ਵਿੱਚ ਖੁਸ਼ੀ ਹੈ, ਸਾਡੇ ਨਾਲ ਜ਼ਰੂਰ ਸਾਂਝੀ ਕਰੋ, ਅਸੀਂ ਉਹਨੂੰ
ਉਹਦੀ ਖੁਸ਼ੀ ਜਿਹੜੀ ਆ ਔਨ ਏਅਰ ਸਾਰੀ ਦੁਨੀਆ ਨਾਲ ਸਾਂਝੀ ਕਰਾਂਗੇ। ਤੇ ਗੱਲ ਇਸ ਤਰ੍ਹਾਂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜੀ ਇੱਕ ਨਾ ਗਾਣਾ ਸੁਣਾਉਣਾ, ਤੇ ਉਹ ਗਾਣਾ ਅਸੀਂ ਬਲਬੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਹਾਂ, ਠੀਕ ਹੈ ਜੀ? ਤੇ ਆ ਲਓ ਜੀ, ਆਨੰਦ ਮਾਣੋ ਗਾਣੇ ਦਾ ਸਾਰੇ ਜੀ।

ਗਾਣਾ ਜੀ ਗਾ ਰਹੇ ਨੇ ਆਸਾ ਸਿੰਘ ਮਸਤਾਨਾ ਜੀ ਹੁਣੀ, ਕੁੰਡਲਾਂ ਤੋਂ ਪੁੱਛ ਗੋਰੀ ਹੈ। ਬਹੁਤ ਖੂਬਸੂਰਤ ਗਾਣਾ, ਵੇਖ ਲਓ ਪੁਰਾਣੇ ਗਾਣਿਆਂ ਚ ਕਿੰਨਾ ਦਮ ਹੈ, ਆਵਾਜ਼ ਵਿੱਚ, ਗੱਲਾਂ ਬਾਤਾਂ, ਡਾਇਲਾਗ ਦੇ ਵਿੱਚ, ਸਕ੍ਰਿਪਟ ਜਿਹੜੀ ਉਹ ਲਿਖਦੇ ਨੇ, ਜਿਹੜੇ ਲਾਇਰਿਕਸ ਜਿਹੜੇ ਨੇ ਕਿੰਨੇ ਖੂਬ ਨੇ, ਗਾਉਣ ਵਾਲੇ ਕਿੰਨੇ ਸਾਦੇ ਤੇ ਕਿੰਨੀਆਂ ਸੋਹਣੀਆਂ ਆਵਾਜ਼ਾਂ ਨੇ। ਲਓ ਜੀ ਇੰਜੋਏ ਕਰੋ।

0: ਲਓ ਜੀ ਹੁਣ ਮੈਨੂੰ ਕਾਲ ਕਰਕੇ ਉਹ ਪਤਾ ਨਹੀਂ ਕਿਉਂ ਨਹੀਂ ਚੁੱਕ ਰਹੇ, ਕਦੀ ਕਦੀ ਉੱਧਰ ਨੈੱਟ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਾਂ ਹੁਣ ਉਹਨਾਂ ਦੀ ਫੇਰ ਕਾਲ ਆਏਗੀ ਨਾ ਤੇ ਫੇਰ ਚੁੱਕਦੇ ਆ ਤੇ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਸ਼ੁਰੂ ਕਰਦਾ ਫਿਰ। ਹਾਂਜੀ, ਟਰੰਪ ਸਾਹਿਬ ਜਿਹੜੇ ਨੇ ਇਹ ਮਤਲਬ ਕਿ ਇਹਨਾਂ ਨੂੰ ਇਹਨਾਂ ਦੀ ਨੁਕਤਾਚੀਨੀ ਸਾਰੀ ਦੁਨੀਆਂ ਵਿੱਚ ਹੋ ਰਹੀ ਹੈ, ਜਿਹੜੇ ਇਹਨਾਂ ਦੇ ਲੱਛਣ ਨੇ, ਜਿਹੜੀ ਇਹਨਾਂ ਦੀ ਭਾਸ਼ਾ ਹੈ ਔਰ ਜਿਹੜੀ ਇਹਨਾਂ ਦੀ ਸਟ੍ਰੈਸ ਦੀ ਹੈ। ਗੱਲ ਇੱਦਾਂ ਹੈ ਭਈ ਘਰ ਵਿੱਚ ਵੀ ਇਹਨਾਂ ਦਾ ਬੜਾ ਵਿਰੋਧ ਹੋ ਰਿਹਾ, ਇਹਨਾਂ ਦੀ ਜਸਟਿਸ ਡਿਪਾਰਟਮੈਂਟ ਨੇ, ਨਿਆਂ ਪਾਲਿਕਾ ਨੇ ਵੀ ਇਹਨਾਂ ਦੇ ਅਗੇਂਸਟ ਕਈ ਕੁਛ ਫਤਵੇ ਦਿੱਤੇ ਨੇ, ਪਾਰਲੀਮੈਂਟ ਚ ਵੀ ਹੋਏ ਨੇ। ਪਰ ਦੁਨੀਆਂ ਦੀ ਸਭ ਤੋਂ ਤਕੜੀ ਪੋਜੀਸ਼ਨ, ਪਾਵਰਫੁਲ ਪੋਜੀਸ਼ਨ ਜਿਹੜੀ ਆ ਅਮਰੀਕਾ ਦੇ ਰਾਸ਼ਟਰਪਤੀ ਕੋਲ ਹੁੰਦੀ ਹੈ, ਇਹ ਇੰਨੀ ਵਿਰੋਧਤਾ ਦੇ ਬਾਵਜੂਦ ਵੀ ਇਹਦੇ ਕੋਲ ਪਾਵਰਾਂ ਹੁੰਦੀਆਂ। ਅਖਤਰ ਸਾਹਿਬ ਸਲਾਮ ਅਲੈਕੁਮ। ਉਹਨਾਂ ਵੱਲੋਂ ਆਵਾਜ਼ ਨਹੀਂ ਆ ਰਹੀ, ਕੀ ਚੱਕਰ ਹੈ ਅਖਤਰ ਸਾਹਿਬ? ਤੁਹਾਡੇ ਸ਼ਾਇਦ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਪਰ ਤੁਹਾਡੀ ਆਵਾਜ਼ ਮੇਰੇ ਤੱਕ।
1: ਅਸਲਾਮ ਅਲੈਕੁਮ।
0: ਵਾਲੇਕੁਮ ਸਲਾਮ ਜੀ, ਹੁਣ ਆ ਗਈ ਹੈ ਆਵਾਜ਼ ਤੁਹਾਡੀ, ਕੀ ਹਾਲ ਚਾਲ ਹੈ ਸਰ ਤੁਹਾਡਾ?
1: ਠੀਕ ਸ਼ੁਕਰ ਅਲਹਮਦੁਲਿਲਾਹ।
0: ਵੈਦਰ ਕਿੱਦਾਂ ਹੈ ਅੱਜ ਪਾਕਿਸਤਾਨ ਵਿੱਚ?
1: ਬਸ ਐਵੇਂ ਵਿਹਲੇ ਵਿਹਲੇ ਟਾਵੇਂ ਟਾਵੇਂ ਬਦਲ ਜਾ ਫਿਰਦੇ ਆ ਜੀ।
0: ਅੱਛਾ ਅੱਛਾ, ਮਤਲਬ ਕਿ ਤੇ ਉਸ ਤਰ੍ਹਾਂ ਗਰਮੀ ਹੈ ਨਾ ਕਿ ਜਾਂ ਨਾ ਗਰਮੀ ਨਾ ਠੰਡ, ਮੀਡੀਅਮ ਜਿਹਾ ਵੈਦਰ ਹੈ?
1: ਹਾਂਜੀ ਹਾਂਜੀ, ਗਰਮੀ ਵੀ ਤਕਰੀਬਨ ਕਹਿ ਲੋ ਕਿ 30 ਤੋਂ ਉੱਤੇ ਹੀ ਹੈ ਟੈਂਪਰੇਚਰ।
0: ਤੇ ਫਿਰ ਗਰਮੀ ਹੋਈ ਜੇ 30 ਤੋਂ ਉੱਪਰ ਹੈ ਤੇ ਥੋੜਾ ਜਿਹਾ ਠੀਕ ਹੈ ਵਧੀਆ। ਸਾਡੇ ਤੇ 30 ਤੱਕ ਜਿਹੜਾ ਜਦੋਂ ਇੱਥੇ 30 ਦਾ ਟੈਂਪਰੇਚਰ ਆ ਹੋਏ ਨਾ ਅਖਤਰ ਸਾਹਿਬ, ਇੱਥੇ ਐਕਸਟ੍ਰੀਮ ਗਰਮੀ ਹੋ ਜਾਂਦੀ ਹੈ ਸਾਡੇ। 30 ਤੋਂ ਉੱਪਰ ਹੋਇਆ ਨੀ ਤੇ ਜ਼ਿਆਦਾ ਗਰਮੀ ਹੋਣ ਲੱਗ ਪੈਂਦੀ ਹੈ ਯੂਰਪ ਦੇ ਵਿੱਚ, ਲੇਕਿਨ ਸਾਡਾ ਇੱਥੇ ਤਕਰੀਬਨ 24-25-26 ਇੰਨਾ ਕੁ ਰਹਿੰਦਾ ਤੇ ਜੂਨ ਜੁਲਾਈ ਚ ਅੱਗੇ ਜਾ ਕੇ ਫਿਰ 30 ਤੋਂ ਵੀ ਕਦੀ ਕਦੀ ਤਾਂ ਨਿਕਲ ਜਾਂਦਾ, 40 ਤੱਕ ਵੀ ਪਹੁੰਚ ਜਾਂਦਾ ਹੁੰਦਾ ਤੇ ਲੋਕ ਖੁਸ਼ੀ ਚ ਲੁੱਡੀਆਂ ਪਾਉਂਦੇ ਨੇ ਜੀ, ਓਪਨ ਕਾਰਾਂ ਚ ਬਹਿ ਕੇ ਹਾਂ ਸੈਰਾਂ ਵਾਸਤੇ ਸਮੁੰਦਰਾਂ ਤੇ ਇਧਰ ਉਧਰ ਬਹੁਤ ਖੁਸ਼ ਹੁੰਦੇ ਨੇ ਕਿਉਂਕਿ 3-4 ਮਹੀਨੇ ਤੇ ਗਰਮੀ ਹੁੰਦੀ ਹੈ ਯੂਰਪ ਦੇ ਵਿੱਚ।
1: ਹਾਂਜੀ ਹਾਂਜੀ, ਬਾਕੀ ਤੇ ਸਾਰਾ ਠੰਡ ਹੀ ਹੁੰਦੀ ਹੈ।
0: ਬਹੁਤ ਇੰਜਾਏ ਕਰਦੇ ਨੇ ਲੋਕ, ਬਹੁਤ ਇੰਜਾਏ ਕਰਦੇ ਨੇ, ਖੁਸ਼ ਹਰ ਇੱਕ ਦੇ ਚਿਹਰੇ ਤੇ ਖੁਸ਼ੀ ਹੋਵੇਗੀ। ਹਾਂਜੀ, ਤੇ ਹੁਣ ਸਾਡੇ ਤੇ 9 ਮਹੀਨੇ ਗਰਮੀ ਰਹਿਣੀ ਹੈ ਤੇ ਅਸੀਂ ਤੇ ਗਰਮੀ ਤੋਂ ਭੱਜਣਾ ਹੀ ਹੈ।
1: ਬਿਲਕੁਲ ਜੀ ਬਿਲਕੁਲ, ਸਾਨੂੰ ਤੇ ਗਰਮੀ ਚੰਗੀ ਕਦੋਂ ਲੱਗਣੀ
0: ਹੈ? 9 ਮਹੀਨੇ ਗਰਮੀ, ਉੱਤੋਂ ਬਿਜਲੀ ਦੀ ਵੀ ਪ੍ਰੋਬਲਮ ਆ ਜਾਏ ਤੇ ਫਿਰ ਤੇ ਮਤਲਬ। ਅੱਛਾ ਅੱਛਾ, ਤੇ ਅੱਜ ਅਖਤਰ ਸਾਹਿਬ ਕੀ ਸੁਣਾਓਗੇ ਤੁਸੀਂ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ?
1: ਸਰ ਆਪਾਂ ਪੰਜਾਬੀ ਆ ਸਾਰੇ ਤੇ ਇੱਕ ਪਹਿਲੇ ਮੈਂ ਸ਼ੁਰੂ ਇੱਥੋਂ ਕਰਨਾ ਕਿ ਪਹਿਲੇ ਤੋਂ ਸਾਰੇ ਸੱਜਣ ਮਿੱਤਰ ਬੇਲੀ ਜਿੰਨੇ ਵੀ ਆ ਪੂਰੀ ਦੁਨੀਆਂ ਦੇ ਵਿੱਚ ਪੰਜਾਬੀਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਬਹੁਤ ਸਲਾਮ ਅਦਾਬ, ਹੱਸਦੇ ਵਸਦੇ ਰਹਿਣ
0: ਜੀ ਉਹਨਾਂ ਵੱਲੋਂ। ਆਪ ਜੀ ਨੂੰ ਵੀ ਵਾਲੇਕੁਮ ਸਲਾਮ ਸਾਰਿਆਂ ਵੱਲੋਂ
1: ਮਿਹਰਬਾਨੀ ਜੀ। ਸਾਡਾ ਮਾਣ ਤਰਾਣ ਪੰਜਾਬੀ,
0: ਵਾਹ
1: ਰੱਬ ਨੇ ਕੀਤੀ ਦਾਨ ਪੰਜਾਬੀ,
0: ਵਾਹ ਜੀ ਵਾਹ, ਵਾਹ ਜੀ ਵਾਹ, ਜਿਉਂਦੇ ਰਹੋ।
1: ਨਾ ਉਚਾਰ ਕਿਧਰੇ ਰੜੀਅਲ ਸਾਫ ਮੈਦਾਨ ਪੰਜਾਬੀ,
0: ਵਾਹ
1: ਅਦਬ ਅਦਾਬ ਦੀ ਮਿੱਠੜੀ ਬੋਲੀ
0: ਜੀ,
1: ਸਾਡੀ ਇਹ ਪਹਿਚਾਨ ਪੰਜਾਬੀ,
0: ਵਾਹ
1: ਵਾਰਸ ਬੁੱਲੇ ਸ਼ਾਹ ਨੇ ਸਾਡੇ ਸਿਰ ਤੇ ਦਿੱਤੀ ਤਾਣ ਪੰਜਾਬੀ,
0: ਵਾਹ ਵਾਹ ਵਾਹ ਵਾਹ,
1: ਦੁੱਧ ਮੱਖਣ ਤੇ ਸ਼ਹਿਦ ਤੋਂ ਮਿੱਠੇ,
0: ਵਾਹ
1: ਸਾਰੇ ਹਿਣ ਅਖਾਣ ਪੰਜਾਬੀ,
0: ਕਿਆ ਬਾਤ ਹੈ ਜੀ,
1: ਮਾਂ ਬੋਲੀ ਦੀ ਇੱਜ਼ਤ ਵਾਤੇ ਵਾਰਨ ਆਪਣੀ ਜਾਨ ਪੰਜਾਬੀ, ਮੁੱਕਦੀ ਗੱਲ ਮੁਕਾ ਦੇ ਅਖਤਰ,
0: ਵਾਹ
1: ਅੱਲਾ ਦਾ ਅਹਿਸਾਨ ਪੰਜਾਬੀ,
0: ਅੱਲਾ
1: ਦਾ ਅਹਿਸਾਨ ਪੰਜਾਬੀ,
0: ਜਿਉਂਦੇ ਵਸਦੇ ਰਹੋ, ਜਿਉਂਦੇ ਵਸਦੇ, ਕਿਆ ਬਾਤ ਹੈ, ਬਹੁਤ ਸੋਹਣਾ
1: ਜੀ। ਇਹ ਪੰਜਾਬੀਆਂ ਨਾਲ ਵੀ ਤੇ ਪੰਜਾਬੀ ਜ਼ਬਾਨ ਨਾਲ ਵੀ
0: ਜੀ,
1: ਇਹਦੇ ਨਾਲ ਇਹਨਾਂ ਦੋਨਾਂ ਨਾਲ ਇੰਨਾ ਕੁ ਪਿਆਰ ਆ ਕਿ ਉਰਦੂ ਬੋਲ ਵੀ ਸਕਦੇ ਆ, ਲਿਖ ਵੀ ਸਕਦੇ ਆ
0: ਜੀ,
1: ਲੇਕਿਨ ਜਿਹੜੀ ਚਾਸ ਹੁੰਦੀ ਨਾ ਜੀ ਪੰਜਾਬੀ ਚ
0: ਜੀ,
1: ਚਾਚੇ ਨੂੰ ਚਾਚਾ ਕਹੀਏ ਤਾਂ ਮਜ਼ਾ ਆਉਂਦਾ, ਤਾਏ ਨੂੰ ਤਾਇਆ ਕਹੀਏ ਤਾਂ ਮਜ਼ਾ ਆਉਂਦਾ। ਜੇ ਇਹਨਾਂ ਦੋਨਾਂ ਨੂੰ ਆਪਾਂ ਅੰਕਲ ਕਹੀ ਜਾਈਏ ਤੇ ਫੇਰ ਤਾਂ ਕੁਛ ਨੀ ਨਾ, ਪਤਾ ਹੀ ਨੀ ਲੱਗਦਾ ਵੀ ਇਹ ਵੱਡਾ ਛੋਟਾ।
0: ਜਿਹੜਾ ਅੰਕਲ ਹੈ ਜੀ, ਇਹਦੇ ਚ ਸਾਰੇ ਹੀ ਰਿਸ਼ਤੇ ਆ ਜਾਂਦੇ ਨੇ, ਚਾਚੇ ਤਾਏ ਮਾਸੜ ਫੁੱਫੜ ਫਲਾਣ ਢੀਂਗ ਜੋ ਹਰ ਇੱਕ ਨੂੰ ਅੰਕਲ,
1: ਹਾਂਜੀ,
0: ਤੇ ਆਂਟੀ ਹਰ ਇੱਕ ਨੂੰ ਕਹੀ ਜਾਂਦੇ ਆ ਅਸੀਂ।
1: ਤਿੰਨ ਲਫ਼ਜ਼ ਆ ਜਿਹੜੇ, ਇੱਕ ਕਜ਼ਨ ਦਾ ਹੋ ਗਿਆ ਤੇ ਇੱਕ ਆਂਟੀ ਦਾ ਹੋ ਗਿਆ ਤੇ ਇੱਕ ਅੰਕਲ ਦਾ ਹੋ ਗਿਆ, ਇਹ ਤਿੰਨ ਲਫ਼ਜ਼ਾਂ ਨੇ ਸਾਡੀ ਜ਼ਬਾਨ ਨੂੰ ਵੈਸੇ ਗੋਲ ਮਟੋਲ ਜਿਹਾ ਕਰਤਾ।
0: ਪਰ ਜਿਹੜੇ ਜਿਸ ਤਰ੍ਹਾਂ, ਚਲੋ ਦੂਸਰੀਆਂ, ਅਸੀਂ ਤੇ ਹਰ ਇੱਕ ਭਾਸ਼ਾ ਨੂੰ ਪਿਆਰ ਕਰਦੇ ਹਾਂ, ਹਰ ਇੱਕ ਭਾਸ਼ਾ ਦੀ ਰਿਸਪੈਕਟ ਕਰਦੇ ਹਾਂ, ਔਰ ਹਰ ਭਾਸ਼ਾ ਅਸੀਂ ਬੋਲ ਸਕਦੇ ਹਾਂ ਜਿਹੜੀਆਂ ਸਾਡੇ ਖੇਤਰ ਚ ਬੋਲੀਆਂ ਜਾਂਦੀਆਂ ਨੇ ਸਾਰੀਆਂ, ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਇਹ ਜਿਹੜੀਆਂ ਚਾਰ ਪੰਜ ਭਾਸ਼ਾਵਾਂ ਨੇ। ਪਰ ਜੋ ਜੋ ਲੋਕ ਕਹੇ ਸੁਣੇ ਜਾਂਦੇ ਨੇ ਕਿ ਪੰਜਾਬੀ ਜਿਹੜੀ ਹੈ ਇਹ ਉਜਾਂਡ ਜਿਹਾ ਲੋਕਾਂ ਦੀ ਭਾਸ਼ਾ ਵੈ,
1: ਉਹ ਤਾਂ ਬਸ ਜੀ ਉਹਨਾਂ ਦੇ ਉਹ ਬਜਾ ਤੇ ਖੁਦ ਜੱਡ ਹੁੰਦੇ ਨੇ।
0: ਅੱਛਾ ਅੱਛਾ,
1: ਸਿੱਧੀ ਪੱਧਰੀ ਗੱਲ ਇਹ ਹੈਗੀ ਆ, ਪੰਜਾਬੀ ਵਰਗੀ ਵਿਸਤ ਰੱਖਣ ਵਾਲੀ ਜ਼ਬਾਨ ਹੋਰ ਹੈ ਹੀ ਕੋਈ ਨੀ। ਤੁਸੀਂ ਜਿਸ ਵੇਲੇ ਤਾਇਆ ਕਹਿੰਦੇ ਜੇ, ਕਿਸੇ ਨੂੰ ਇਹ ਦੱਸਣ ਦੀ ਲੋੜ ਨੀ ਪੈਂਦੀ ਵੀ ਉਹ ਅੱਬੇ ਨਾਲੋਂ ਵੱਡਾ ਹੈ। ਚਾਚਾ ਕਹਿੰਦੇ ਜੇ, ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਉਹ ਅੱਬੇ ਨਾਲੋਂ ਛੋਟਾ ਹੈ। ਇਸੇ ਤਰ੍ਹਾਂ ਫੁੱਫੜ, ਫੁੱਫੀ, ਮਸੇਰ, ਫੁਫੇਰ, ਇਹ ਸਾਰੇ ਰਿਸ਼ਤੇ ਜਿਹੜੇ ਹੈਗੇ ਆ, ਇਹ ਪੰਜਾਬੀ ਚ ਅਸੀਂ ਬੋਲਨੇ ਆ ਤੇ ਫੌਰਨ ਅਗਲਾ ਬੰਦਾ ਕਹਿੰਦਾ ਵੀ ਇਹ ਆਪਦੇ ਚਾਚੇ ਦੀ ਗੱਲ ਕਰਦਾ, ਆਪਦੀ ਫੁੱਫੀ ਦੀ ਗੱਲ ਕਰਦਾ, ਆਪਦੇ ਤਾਏ ਦੀ ਗੱਲ ਕਰਦਾ। ਤੇ ਅੰਕਲ ਵਾਸਤੇ ਸਾਨੂੰ ਜਿਹੜਾ ਹੈਗਾ ਅਗਲਾ ਸਵਾਲ ਕਰਨਾ ਪੈਂਦਾ ਵੀ ਵੋ ਆਪਕੇ ਅੱਬੂ ਸੇ ਜੋ ਬੜੇ ਹੈ ਵੋ, ਉਹ ਇਸ ਵਾਸਤੇ ਫਿਰ ਜਿਹੜਾ ਹੈਗਾ ਨਾ, ਸਾਨੂੰ ਅਸੀਂ ਜੱਟ ਜ਼ਿਮੀਦਾਰ ਬੰਦੇ ਹਾਂ, ਸਾਨੂੰ ਪੰਜਾਬੀ ਜਿਹੜੀ ਹੈਗੀ ਨਾ, ਪੰਜਾਬੀ ਸਾਡੀ ਜ਼ਬਾਨ ਆ ਤੇ ਪੰਜਾਬੀ ਹੀ ਸਾਨੂੰ ਚੰਗੀ ਲੱਗਦੀ ਹੈ।
0: ਤੇ ਪਰ ਅੱਜ ਕੱਲ ਜੋ ਟ੍ਰੈਂਡ ਚੱਲ ਰਿਹਾ ਹੈ ਕਿ ਆਪਣੇ ਬੱਚੇ ਇੰਗਲਿਸ਼ ਸਕੂਲਾਂ ਚ ਪੜ੍ਹਾਉਣੇ, ਜਦੋਂ ਉਹ ਇੰਗਲਿਸ਼ ਬੋਲਣਗੇ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ ਜੀ, ਵੇਖੋ ਜੀ ਸਾਡਾ ਬੱਚਾ ਇੰਗਲਿਸ਼ ਬੋਲ ਰਿਹਾ, ਹਾਂਜੀ, ਤੇ ਇਹਦੇ ਵਿੱਚ ਵੱਡਾਪਣ ਕਿੱਥੇ ਹੈ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ
1: ਮੈਂ ਕਹਿੰਦਾ ਜੀ, ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨੀਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ।
1: ਪੰਜਾਬੀ, ਪੰਜਾਬੀ ਜਦੋਂ ਵੀ ਬੋਲੂਗਾ ਨਾ ਜੀ, ਉਹ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ, ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ, ਹੈ ਵੱਡਾਪਣ ਕਿੱਥੇ? ਜਾਂ ਕੋਈ ਉਰਦੂ, ਮੈਂ ਉਰਦੂ ਨੂੰ ਪਸੰਦ ਕਰਦਾ, ਲਾਭ ਕਰਦਾ, ਮੈਂ ਉਰਦੂ ਸਿੱਖਿਆ ਜੀ ਇੱਥੇ ਜਰਮਨ ਚ ਆ ਕੇ, ਮੈਂ ਪਸੰਦ ਕਰਦਾ, ਲੇਕਿਨ ਇਹਦੇ ਵਿੱਚ ਵੱਡਾਪਣ ਕਿੱਥੇ ਹੈ ਕਿ ਪੰਜਾਬੀ ਵਾਲੇ ਪੇਂਡੂ ਹੋ ਗਏ, ਉਜਾੜ ਹੋ ਗਏ, ਤੇ ਜਿਹੜੇ ਉਰਦੂ ਬੋਲਦੇ ਨੇ ਇਹ ਬੜੇ ਐਡਵਾਂਸ ਲੋਕ ਹੋ ਗਏ, ਜਾਂ ਇੰਗਲਿਸ਼ ਵਾਲੇ ਬੜੇ ਐਡਵਾਂਸ ਲੋਕ ਹੋ ਗਏ? ਇਹ ਤੇ
1: ਮੈਂ ਕਹਿੰਦਾ ਜੀ,
0: ਜੀ
1: ਜਿਸ ਤਰ੍ਹਾਂ ਹੈਗਾ ਨਾ, ਆਪਾਂ ਕਹਿੰਦੇ ਆ ਕਿ ਇੱਕ ਕੰਜੂਸ ਬੰਦਾ, ਇੱਕ ਖੁੱਲੇ ਦਿਲ ਦਾ ਬੰਦਾ,
0: ਅੱਛਾ,
1: ਪੰਜਾਬੀ ਖੁੱਲੇ ਦਿਲ ਦੇ ਨੇ, ਉਰਦੂ ਵਾਲੇ ਕੰਜੂਸ ਨੇ। ਮਕਸਦ ਇਹ ਨੀਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ, ਇਹ
0: ਨਹੀਂ ਬਹਿਸ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ।
1: ਪੰਜਾਬੀ, ਪੰਜਾਬੀ ਜਦੋਂ ਵੀ ਬੋਲੂਗਾ ਨਾ ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
0: ਠੀਕ ਠੀਕ ਠੀਕ,
1: ਓਏ ਆਓ ਚਾਚਾ, ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ, ਪਤਾ ਲੱਗਣਾ ਵੀ ਜੱਫਾ ਪਾਇਆ।
0: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ, ਹੈ
1: ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ

0: ਮਕਸਦ ਇਹ ਨੀ ਗਾ ਮੇਰਾ ਵੀ ਉਹਨਾਂ ਦੇ ਨਾਲ ਸਾਡੀ ਬਹਿਸ ਹੈ,
1: ਨਹੀਂ ਬਹਿਸ ਵਸਾਈ, ਬਹਿਸ ਤੇ ਨਹੀਂ ਜੀ, ਬਹਿਸ ਨਹੀਂ, ਅਸੀਂ ਹਰ ਇੱਕ ਨੂੰ ਪਿਆਰ ਕਰਦੇ ਹਾਂ।
0: ਪੰਜਾਬੀ ਜਦੋਂ ਵੀ ਬੋਲੂਗਾ ਨਾ ਜੋ ਆਪਦੇ ਅੰਦਰੋਂ ਆਵਾਜ਼ ਨਿਕਲਣੀ ਉਹਦੇ,
1: ਠੀਕ ਠੀਕ ਠੀਕ,
0: ਓਏ ਆਓ ਚਾਚਾ ਆਓ ਫਲਾਨਿਆ, ਉਹਨੂੰ ਜੱਫਾ ਪਾਉਣਾ ਪਤਾ ਲੱਗਣਾ ਵੀ ਜੱਫਾ ਪਾਇਆ।
1: ਵਾਹ ਵਾਹ, ਅੱਜ ਸਾਡੇ ਸੱਜਣ ਆਏ ਨੇ, ਵੇਖੋ ਕਿੰਨੀ ਪਿਆਰੀ ਭਾਸ਼ਾ ਵਾ। ਹੈ
0: ਨਹੀਂ ਜੀ, ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਇਹ ਪੰਜਾਬੀ ਦੇ ਵਿੱਚ ਇਹੀ ਦਿਸ਼ਾਵਾਂ ਲੱਭਦੀਆਂ ਨੇ,
1: ਤੇ ਨਾਲੇ ਸਾਡੇ ਵੱਡਿਆਂ ਵਡੇਰਿਆਂ ਦੀ ਭਾਸ਼ਾ ਹੈ।
0: ਹਾਂਜੀ, ਸਾਡੇ ਗਲਤ ਹੈਗੀ ਆ ਨਾ ਜੀ, ਸਾਡਾ ਪਿਛੋਕੜ ਆ ਇਹ, ਸਾਡੀ ਮਾਂ ਬੋਲੀ ਹੈਗੀ ਇਹ।
1: ਪਰ ਮੈਂ ਇਸ ਤਰ੍ਹਾਂ ਵੀ ਸੋਚਦਾ ਜੀ, ਅਗਰ ਉਹ ਕਹਿੰਦੇ ਨੇ ਨਾ ਕਿ ਪੰਜਾਬੀ ਜੰਡ ਭਾਸ਼ਾ ਵਾ, ਇਹ ਡਿਪੈਂਡ ਕਰਦਾ ਕਿਹੜਾ ਕਿਹੜੀ ਭਾਸ਼ਾ ਬੋਲਦਾ। ਜਿਹੜਾ ਉਹ ਜੰਡ ਹੈ ਉਹ ਉਰਦੂ ਵੀ ਬੋਲੇਗਾ ਤੇ ਉਹ ਜੰਡ ਤਰੀਕੇ ਨਾਲ ਬੋਲੇਗਾ, ਇੰਗਲਿਸ਼ ਵੀ ਬੋਲੇਗਾ ਤੇ ਉਹ ਜੰਡੀ ਤਰੀਕੇ ਨਾਲ ਬੋਲੇਗਾ।
0: ਬਿਲਕੁਲ,
1: ਜਿਹੜਾ ਜਿਹੜਾ ਅਕਲ ਵਾਲਾ ਬੰਦਾ ਹੈ ਉਹ ਜਿਹੜੀ ਵੀ ਭਾਸ਼ਾ ਬੋਲੇਗਾ ਉਹਦੇ ਚ ਪਿਆਰ ਤੇ ਮਿਠਾਸ ਹੋਏਗੀ। ਅਗਰ ਤੁਸੀਂ ਅਖਤਰ ਸਾਹਿਬ ਜੀ ਦੇਖੋ, 5-6 ਭਾਸ਼ਾਵਾਂ ਜਾਣਦੇ ਹੋ, ਇਹਦਾ ਮਤਲਬ ਹੈ ਤੁਸੀਂ 5-6 ਜ਼ਿੰਦਗੀਆਂ ਜੀ ਰਹੇ ਹੋ।
0: ਬਿਲਕੁਲ,
1: ਪਰ ਮਾਸੀਆਂ 100 ਮਾਸੀ ਹੋ ਸਕਦੀ ਹੈ, ਮਾਂ ਇੱਕ ਹੁੰਦੀ ਹੈ,
0: ਮਾਂ ਇੱਕ।
1: ਚਾਚਿਆ ਸਾਰੀ ਦੁਨੀਆਂ ਚ ਹੀ ਜਿਹੜਾ ਬੰਦਾ ਟੱਕਰੇ ਉਹਨੂੰ ਚਾਚਾ ਕਹਿ ਸਕਦੇ ਹਾਂ, ਪਿਓ ਇੱਕ ਹੀ ਹੁੰਦਾ,
0: ਪਿਓ ਇੱਕ ਹੀ ਹੁੰਦਾ।
1: ਇਸ ਕਰਕੇ ਬਾਕੀ ਵੀ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਹੀ ਪਿਆਰ ਕਰਦੇ ਹਾਂ, ਪਰ ਪੰਜਾਬੀ ਬੋਲੀ ਸਾਡੀ ਮਾਂ ਬੋਲੀ ਹੈ ਤੇ ਅਸੀਂ ਇੱਜ਼ਤ ਦੂਸਰੀਆਂ ਭਾਸ਼ਾ ਦੀ ਵੀ ਓਨੀ ਕਰਨੇ ਆ ਜਿੰਨੀਆਂ ਪੰਜਾਬੀ ਦੀ।
0: ਬਿਲਕੁਲ ਜੀ, ਬਿਲਕੁਲ ਇਸੇ ਤਰ੍ਹਾਂ ਹੀ ਹੈਗਾ, ਉਹ ਸਾਡੇ ਬਾਕੀ ਜਿੰਨੀਆਂ ਜ਼ਬਾਨਾਂ ਉਹ ਸਾਡੇ ਰਿਸ਼ਤੇਦਾਰ ਨੇ।
1: ਬਿਲਕੁਲ, ਮਾਸੀਆਂ ਚਾਚੀਆਂ ਪੈਣੀਆਂ ਨੇ ਸਾਡੀਆਂ।
0: ਹਾਂਜੀ, ਤੇ ਬਿਲਕੁਲ ਇਸੇ ਤਰ੍ਹਾਂ ਹੀ ਸਾਡੀ ਅਸਲ ਮਾਂ ਜਿਹੜੀ ਹੈਗੀ ਆ ਨਾ ਉਹ ਸਾਡੀ ਪੰਜਾਬੀ ਹੈ
1: ਜੀ। ਬਿਲਕੁਲ ਬਿਲਕੁਲ,
0: ਸਾਡੇ ਜਿਹੜੀ ਸਾਨੂੰ ਸੀਨੇ ਨਾਲ ਲਾਉਂਦੀ ਆ, ਠੰਡ ਪੈਂਦੀ ਆ।
1: ਵਾਹ ਜੀ ਵਾਹ, ਜਿਉਂਦੇ ਰਹੋ ਜੀ।
0: ਮੈਂ ਨਾ ਜੀ ਇੱਕ ਮੁਸ਼ਾਇਰੇ ਦੇ ਵਿੱਚ ਚਲਾ ਗਿਆ, ਉਹਦੇ ਉੱਥੇ ਮਾਂ ਬੋਲੀ ਦੇ ਹਵਾਲੇ ਨਾਲ ਮੁਸ਼ਾਇਰਾ ਹੋਵੇ ਇਸੇ ਡਿਸਟ੍ਰਿਕਟ ਭਾਵਨਗਰ ਦੇ ਵਿੱਚ ਹੀ ਆ, ਰਿਆਸਤ ਬੀਕਾਨੇਰ ਦੇ ਨਾਲ ਜਿਹੜਾ ਜ਼ਿਲ੍ਹਾ ਸਾਡਾ। ਤੇ ਉੱਥੇ ਜਿਹੜਾ ਨਾ ਜੀ 7 ਬੰਦੇ ਜਿਹੜੇ ਪਹਿਲੇ ਜਿਹੜੇ ਪੜ੍ਹਿਆ ਜਿਨ੍ਹਾਂ ਨੇ, ਉਹਨਾਂ 7 ਬੰਦਿਆਂ ਨੇ ਪੜ੍ਹਿਆ ਉਰਦੂ ਦੇ ਵਿੱਚ
1: ਜੀ।
0: 8ਵਾਂ ਬੰਦਾ ਜਿਹੜਾ ਆ ਗਿਆ ਉਹਨੇ ਅੰਗਰੇਜ਼ੀ ਚ ਪੜ੍ਹਨ ਲੱਗ ਪਿਆ। 9ਵਾਂ ਨੰਬਰ ਮੇਰਾ ਸੀਗਾ, ਮੈਂ ਜਾ ਕੇ ਪੰਜਾਬੀ ਪੜ੍ਹੀ ਤੇ ਫਿਰ ਮੈਂ ਉਹਨਾਂ ਨੂੰ ਨਾਲ ਦੱਸਿਆ, ਮੈਂ ਕਿਹਾ ਯਾਰ ਪ੍ਰੋਗਰਾਮ ਮਾਂ ਬੋਲੀ ਦਾ, ਕਿਆ ਜਿਹੜੇ 7-8 ਪਹਿਲੇ ਪੜ੍ਹ ਗਏ ਆ ਇਹਨਾਂ ਦੀਆਂ ਮਾਵਾਂ ਨੇ ਪੰਜਾਬੀ ਆ ਦੂਸਰਾ ਉਰਦੂ ਬੋਲਿਆ ਸੀ ਜਾਂ ਉਰਦੂ ਸਪੀਕਿੰਗ ਸਨ।
1: ਬਿਲਕੁਲ ਬਿਲਕੁਲ ਜੀ, ਵੈਸੇ ਜੀ ਸਾਨੂੰ ਰਿਸਪੈਕਟ ਹਰ ਇੱਕ ਭਾਸ਼ਾ ਦੀ ਕਰਨੀ ਚਾਹੀਦੀ ਹੈ ਸਾਨੂੰ, ਬਿਲਕੁਲ। ਪਰ ਮਾਂ ਜਿਹੜੀ ਹੈ ਉਹਦਾ ਰੁਤਬਾ ਮਾਸੀਆਂ ਨਾਲੋਂ ਥੋੜਾ ਬਹੁਤਾ ਉੱਚਾ ਹੀ ਹੁੰਦਾ।
0: ਗੱਲ ਇਹ ਹੈ ਨਾ ਜੀ, ਹੁਣ ਮੈਂ ਹੈਗਾ, ਮੇਰੀ ਮਾਂ ਪੰਜਾਬਣ, ਮੇਰੀ ਦਾਦੀ ਪੰਜਾਬਣ, ਮੇਰੀ ਨਾਨੀ ਪੰਜਾਬਣ, ਪਿੱਛੇ ਤੱਕ ਉਹਨਾਂ ਦੀ ਜ਼ਬਾਨ ਜਿਹੜੀ ਹੈਗੀ ਆ, ਉਹਨੇ ਆਖਿਆ ਸੀਗਾ ਨਾ, ਉਹ ਮੇਰੀ ਇੱਕ ਰਬਾਈ ਹੈ ਨਿੱਕੀ ਜੀ, ਜਦ ਮੈਂ ਜੱਗ ਤੇ ਅੱਖ ਖੋਲੀ ਸੀ, ਮੱਥਾ ਚੁੰਮ ਕੇ ਮਾਂ ਬੋਲੀ ਸੀ,
1: ਵਾਹ ਵਾਹ ਵਾਹ ਵਾਹ,
0: ਜੋ ਬੋਲੀ ਸੀ ਦੱਸ ਨਹੀਂ ਸਕਦਾ, ਉਹ ਹੀ ਮੇਰੀ ਮਾਂ ਬੋਲੀ ਸੀ।
1: ਵਾਹ ਵਾਹ, ਕਿਆ ਬਾਤ ਹੈ, ਬਹੁਤ ਖੂਬ ਬਹੁਤ। ਤੇ ਅਖਤਰ ਸਾਹਿਬ, ਪਿਛਲੇ ਸਮੇਂ ਵਿੱਚ ਪਾਕਿਸਤਾਨੀ ਭਰਾ ਬੜੀ ਕੋਸ਼ਿਸ਼ ਕਰ ਰਹੇ ਨੇ ਪੰਜਾਬੀ ਦੇ ਹੱਕ ਵਿੱਚ, ਮਜਲਸਾਂ, ਜਲਸੇ, ਜਲੂਸ, ਬੜਾ ਕੁਛ ਕੋਸ਼ਿਸ਼, ਬਹੁਤ ਜੱਦੋਜਹਿਦ ਵੀ ਕਰ ਰਹੇ ਨੇ ਕਿ ਪੰਜਾਬੀ ਬੋਲੀ ਨੂੰ ਵੀ ਉਹੋ ਹੀ ਜਗ੍ਹਾ ਮਿਲੇ ਜੋ ਦੂਸਰੀਆਂ ਭਾਸ਼ਾ।
0: ਉਹਦਾ ਥੋੜਾ ਬਹੁਤਾ ਜਿਹੜਾ ਹੈਗਾ ਨਾ, ਥੋੜਾ ਬਹੁਤਾ ਸਿਲਾ ਮਿਲਿਆ ਵਾ ਇਹਨਾਂ ਨੂੰ, ਇਹਦੇ ਵਿੱਚ ਮਰੀਅਮ ਨਵਾਜ਼ ਸਾਹਿਬਾ ਜਦੋਂ ਦੀਆਂ ਆਈਆਂ ਨੇ ਨਾ, ਇਹਨਾਂ ਨੇ ਪੰਜਾਬੀ ਨੂੰ ਪ੍ਰਮੋਟ ਕੀਤਾ ਥੋੜਾ ਜਿਹਾ,
1: ਬਹੁਤ ਵਧੀਆ
0: ਇਹਨਾਂ ਨੇ। ਯਾਨੀ ਕਿ ਨਾ, ਮੈਂ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ, ਸਾਡੇ ਇੱਥੇ ਚਿਸ਼ਤੀਆਂ ਸ਼ਹਿਰ ਨਿੱਕਾ ਜਿਹਾ ਸ਼ਹਿਰ ਹੈ, ਇਹਦੇ ਵਿੱਚ ਵੀ ਇੱਕ ਬੋਰਡ ਜਿਹੜਾ ਹੈਗਾ ਨਾ, ਜਿਹੜੇ ਸਾਈਨ ਬੋਰਡ ਨਿੱਕੇ ਨਿੱਕੇ ਹੁੰਦੇ ਆ, ਉਹ ਪੰਜਾਬੀ ਦਾ ਮੈਂ ਲੱਗਾ ਦੇਖਿਆ, ਪਰਸੋਂ ਚੌਥ ਮੈਂ ਲੰਘਿਆ ਉਸ ਬਾਜ਼ਾਰ ਥਾਣੀ ਤੇ, ਉੱਥੇ ਲੱਗਾ ਦੇਖਿਆ, ਮੈਂ ਕਿਹਾ ਯਾਰ ਇੱਥੋਂ ਇਹ ਪਤਾ ਲੱਗਦਾ ਵਾ ਵੀ ਇਹ ਸ਼ਾਖਾ ਨਿਕਲਣ ਲੱਗ ਪਈਆਂ ਨੇ,
1: ਲੱਗਣੇ ਚਾਹੀਦੇ ਨੇ। ਮੈਂ ਕਹਿੰਦਾ ਜੀ, ਤਿੰਨਾਂ ਭਾਸ਼ਾ ਦੇ ਵਿੱਚ, ਉਰਦੂ ਚ, ਪੰਜਾਬੀ ਚ ਤੇ ਇੰਗਲਿਸ਼ ਵਿੱਚ ਬੋਰਡ ਲੱਗਣੇ ਚਾਹੀਦੇ ਨੇ, ਜਿਹੜੀ ਆਮ ਲੋਕਾਂ ਦੀ ਪੰਜਾਬੀ ਦੇ ਬੋਰਡ ਤੇ ਇੰਗਲੈਂਡ ਚ ਲੱਗੇ ਨੇ, ਰੇਲਵੇ ਸਟੇਸ਼ਨਾਂ ਦੇ ਨਾਮ ਲਿਖੇ ਨੇ, ਤੇ ਪਾਕਿਸਤਾਨ ਚ ਕਿਉਂ ਨੀ ਬੋਰਡਾਂ ਤੇ ਲਿਖੀ ਜਾ ਸਕਦੀ ਬਾਈ?
0: ਬਿਲਕੁਲ ਲਿਖੀ ਜਾ ਸਕਦੀ ਹੈ ਜੀ।
1: ਠੀਕ ਹੈ ਜੀ, ਠੀਕ ਹੈ, ਤੇ ਜਿਉਂਦੇ ਰਹੋ, ਇਸੇ ਤਰ੍ਹਾਂ ਹੀ ਕੋਸ਼ਿਸ਼ ਤੁਹਾਡੀ ਜਿਹੜੀ ਆ ਚੱਲਦੀ ਰਹਿਣੀ ਚਾਹੀਦੀ ਆ ਮਾਂ ਬੋਲੀ ਪੰਜਾਬੀ ਵਾਸਤੇ ਜੀ।
0: ਨਹੀਂ ਜੀ ਨਹੀਂ, ਇਨਸ਼ਾਅੱਲਾ ਜਿਹੜਾ ਹੈਗਾ ਨਾ ਜੀ,
1: ਆਉਣ ਦਿਓ ਫਿਰ। ਅੱਜ ਕੀ ਹੋਰ ਕੀ ਸੁਣਾ ਰਹੇ ਹੋ ਸਾਨੂੰ?
0: ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ, ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ।

0: ਚਾੜੇ ਅਸਮਾਨੀ ਦੀਵੇ ਨਾ ਅਸਮਾਨਾ ਨਾ ਅਸਮਾਨ ਤੇ ਟੰਗਿਆ ਤਾਰਾ
1: ਵਾਹ
0: ਨਾਰਾ ਤੀ ਜਗਰਾਤੇ ਕੱਟੇ ਨਾ ਜੁੱਲੇ ਵਿਚ ਉਸਲ ਵੱਟੇ ਨਾ ਮੈਂ ਸੁਰਤ ਗਵਾਈ ਲੋਕੋ ਨਾ ਅੱਖਰਾਂ ਨੂੰ ਸਮਝਿਆ ਭਾਰਾ
1: ਵਾਹ
0: ਨਾ ਮੈਂ ਫੱਟ ਜਿਗਰ ਤੇ ਲਾਏ ਨਾ ਅੱਖਾਂ ਚੋਂ ਹੰਝੂ ਕੱਢੇ ਨਾ ਪੁੱਠਾ ਲਟਕਾਇਆ ਜਿੰਦ ਨੂੰ ਨਾ ਮੈਂ ਦਿਲ ਤੇ ਫੇਰਿਆ ਆਰਾ ਨਾ ਮੈਂ ਪੀੜ ਗਰੀਬੀ ਝੱਲੀ ਨਾ ਰਾਤਾਂ ਨੂੰ ਭੁੱਖਾ ਸੁੱਤਾ ਨਾ ਮਸਜਿਦ ਨਾ ਮੰਦਰ ਵੜਿਆ ਨਾ ਹੰਝੂਆਂ ਨੂੰ ਕੀਤਾ ਖਾਰਾ ਨਾ ਅੱਖਰਾਂ ਨੂੰ ਚੋਰੀ ਕੀਤਾ ਨਾ ਮੈਂ ਘੁੱਟ ਸ਼ਰਾਬ ਦਾ ਪੀਤਾ ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ ਜ਼ੇਰ ਜ਼ਬਰ ਤੇ ਗੌਰ ਮੈਂ ਕੀਤੀ ਪੜਿਆ ਅਖਤਰ ਇੱਕ ਸਪਾਰਾ ਰੱਬ ਨੇ ਕਰਮ ਕਮਾਇਆ ਤਾਂਹੀਓ ਅੱਖਰ ਅੱਖਰ ਲਿਖਿਆ ਸਾਰਾ
1: ਵਾਹ ਵਾਹ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਖੂਬ
0: ਤੇ ਇੱਕ ਜਿਹੜੀ ਹੈਗੀ ਆ ਹੋਰ ਮੈਂ ਸੁਣਾਉਂਗਾ ਜੀ ਫਿਰ ਇਜਾਜ਼ਤ ਲਊਂਗਾ
1: ਜੀ ਆਉਣ ਦਿਓ ਸਰ
0: ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ
1: ਵਾਹ
0: ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਪੈਰੀ ਘੁੰਗਰੂ ਪਾਏ
1: ਵਾਹ ਵਾਹ ਸਿਰ ਦੀ ਚੁੰਨੀ ਲੱਕ ਨਾਲ ਬੱਝੀ ਤੇ ਪੈਰੀ ਘੁੰਗਰੂ ਵਾਹ ਵਾਹ ਵਾਹ
0: ਸ਼ਹਿਰ ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ
1: ਹਾਂਜੀ
0: ਭੁੱਖ ਪਲੀਤ ਨੇ ਖੋਲੇ ਰਿਸ਼ਤੇ ਆਪਣੇ ਗੈਰ ਬਣਾਏ
1: ਵਾਹ ਸ਼ੁਰਫਾ ਕੀ ਹੁੰਦੇ ਨੇ ਜੀ
0: ਸ਼ਰੀਫ ਆਦਮੀ ਜੀ ਦਾੜੀਆਂ ਵਾਲੇ
1: ਸ਼ਰੀਫ ਆਦਮੀ
0: ਉਹ ਅਬਦ ਸ਼ਹਿਰੀ ਜਿਹੜੇ ਹੈਗੇ ਉਹ ਜਿਹੜੇ ਹਾਂਜੀ ਜਿਹੜੇ ਰਾਤਾਂ ਨੂੰ ਕੰਜਰ ਖਾਨੇ ਜਾਂਦੇ
1: ਬਿਲਕੁਲ ਬਿਲਕੁਲ
0: ਮੇਰੇ ਦੇ ਸ਼ੁਰਫਾ ਸਾਰੇ ਬੰਨ ਕਤਾਰਾਂ ਆਉਂਦੇ ਭੁੱਖ ਪਲੀਤ ਨੇ ਖੋਲੇ ਰਿਸ਼ਤੇ ਆਪਣੇ ਗੈਰ ਬਣਾਏ
1: ਵਾਹ ਵਾਹ ਵਾਹ ਵਾਹ
0: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੇ ਅੜਾਉਂਦੇ
1: ਵਾਹ
0: ਲੋਕ ਲਕਾ ਕੇ ਇੱਕ ਦੂਜੇ ਤੋਂ ਅੱਗੜ ਪਿੱਛੜ ਆਉਂਦੇ ਥਾਂ ਥਾਂ ਮੇਰੇ ਜੁੱਸੇ ਉੱਤੇ ਕੁੱਤਿਆਂ ਮੂੰਹ ਨੇ ਲਾਏ
1: ਵਾਹ ਵਾਹ
0: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ
1: ਵਾਹ
0: ਦੱਸਦੇ ਰੱਬਾ ਕਿੱਥੇ ਜਾਵਾਂ ਕਿਹਨੂੰ ਦਰਦ ਸੁਣਾਵਾਂ ਪਹਿਲੇ ਨੋਚਿਆ ਰੱਜ ਕੇ ਗਿਰ ਜਾਂ ਬਾਅਦ ਚ ਕੁੱਤੇ ਆਏ
1: ਵਾਹ ਵਾਹ ਬਾਅਦ ਚ ਕੁੱਤੇ ਆਏ
0: ਪਾਕ ਪਵਿੱਤਰ ਜੁੱਸਾ ਮੇਰਾ ਪਾਕ ਪਵਿੱਤਰ ਜੁੱਸਾ ਮੇਰਾ ਪਾਕ ਸੀ ਮੇਰੀਆਂ ਸੋਚਾਂ
1: ਵਾਹ
0: ਵੇਖ ਸਕੀ ਨਾ ਭੁੱਖੇ ਅਸਰ ਢੇਡ ਆਪਣੇ ਦੇ ਜਾਏ ਭੁੱਖ ਨੇ ਮੇਰੀ ਗੈਰਤ ਵੇਚੀ ਮੇਥੋਂ ਜੁਰਮ ਕਰਾਏ
1: ਵਾਹ ਵਾਹ ਵਾਹ ਬਹੁਤ ਖੂਬ ਬਹੁਤ ਖੂਬ ਅਖਤਰ ਸਾਹਿਬ ਗੱਲ ਏਦਾਂ ਜੀ ਤੁਸੀਂ ਬਹੁਤ ਖੂਬ ਲਿਖਦੇ ਹੋ ਅਖਤਰ ਸਾਹਿਬ ਯੂ ਆਰ ਵੰਡਰਫੁਲ ਰਾਈਟਰ
0: ਸ਼ੁਕਰੀਆ ਜਨਾਬ ਬੜੀ ਬੜੀ ਮਿਹਰਬਾਨੀ ਤੇ ਇੱਕ
1: ਹਾਂਜੀ
0: ਹਾਂਜੀ
1: ਹਾਂਜੀ ਹੁਕਮ ਆਉਣਗੇ ਦੱਸੋ
0: ਇੱਕ ਜਿਹੜੀ ਉਹ ਨਜ਼ਮ ਮੇਰੀ ਚੱਲਦੀ ਪਈ ਆ ਉਹਦੇ ਕੋਲ ਦੱਸ ਕੇ ਸ਼ੇਰ ਸੁਣਾਉਂਗਾ
1: ਸੁਣਾ ਦਿਓ ਜੀ ਸੁਣਾਓ ਆਉਣ ਦਿਓ
0: ਉਹ ਐਸਾ ਨਾ ਜੀ ਉਹਦਾ ਸਟਾਰਟ ਉੱਥੋਂ ਆ ਤਾਂ ਕਿ ਉਹ ਨਵੇਂ ਲੋਕਾਂ ਨੂੰ ਪਤਾ ਲੱਗ ਜਾਂਦਾ
1: ਜੀ ਜੀ
0: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ
1: ਹਾਂਜੀ
0: ਆ ਤੈਨੂੰ ਮੈਂ ਪਿੰਡ ਵਿਖਾਵਾਂ ਬੋਧਾ ਸੀਵਨ ਟਿੰਡ ਵਿਖਾਵਾਂ ਇਸ ਤੋਂ ਅੱਗੇ ਅਗਲੇ ਹਿੱਸੇ ਦੇ ਸ਼ੇਰ ਜਿਹੜੇ ਆ ਯੱਸੂ ਪੰਜੂ ਹਾਰ ਦਾ ਦੱਸਾਂ ਬੇਲੀ ਮਿੱਤਰ ਯਾਰ ਦਾ ਦੱਸਾਂ
1: ਵਾਹ
0: ਸੁਗੜ ਧੀ ਤੇ ਗੁੱਤ ਦਾ ਦੱਸਾਂ ਕਰਮਾਂ ਵਾਲੇ ਪੁੱਤ ਦਾ ਦੱਸਾਂ ਅਛੜ ਗਿੱਟੇ ਗੋਡੇ ਦੱਸਾਂ ਦਾਰੂ ਫੀਮ ਤੇ ਡੋਡੇ ਦੱਸਾਂ ਭਾਂਡਿਆਂ ਵਾਲੀ ਡੋਲੀ ਦੱਸਾਂ ਚਰਬੀ ਡੋਲੂ ਕੌਲੀ ਦੱਸਾਂ ਛਿੱਕੂ ਯਾਰ ਪਟਾਰੀ ਦੱਸਾਂ ਭਾਂਡਾ ਠੀਕਰ ਖਾਰੀ ਦੱਸਾਂ ਕੁੜੀਆਂ ਦਾ ਮੈਂ ਗਿੱਧਾ ਦੱਸਾਂ ਸੱਜਣ ਕੱਦ ਦਾ ਪਿੱਧਾ ਦੱਸਾਂ ਚਿੱਟੀ ਗੋਰੀ ਨਾਰ ਦਾ ਦੱਸਾਂ ਹੀਰਿਆਂ ਵਰਗੇ ਯਾਰ ਦਾ ਦੱਸਾਂ ਕੰਡੇ ਹਾਂਡੀ ਰਿਝਣਾ ਦੱਸਾਂ ਥਾਪਾ ਸਾਬਣ ਭਿੱਜਣਾ ਦੱਸਾਂ ਭੂਕਾਂ ਪੋਥੀ ਗੰਢਾ ਦੱਸਾਂ ਤੈਨੂੰ ਦੌਰੀ ਡੰਡਾ ਦੱਸਾਂ ਖੁਰਪਾ ਸੱਬਲ ਰੰਬਾ ਦੱਸਾਂ ਬਿਜਲੀ ਆਂਡਾ ਖੰਬਾ ਦੱਸਾਂ ਵਖਤਾਂ ਤੋਤੇ ਚੋਗਾ ਦੱਸਾਂ ਚੀਕ ਝਾੜਾ ਬੋਗਾ ਦੱਸਾਂ ਸੁੱਥਣ ਧੋਤੀ ਝੱਗਾ ਦੱਸਾਂ ਕਾਲਾ ਗੋਰਾ ਬੱਗਾ ਦੱਸਾਂ ਆ ਤੈਨੂੰ ਮੈਂ ਖੋਪੇ ਦੱਸਾਂ ਚੁੰਨੀ ਨੂੰ ਮੈਂ ਤੋਪੇ ਦੱਸਾਂ ਕਾਂ ਕਬੂਤਰ ਚਿੜੀਆਂ ਕੀ ਨੇ ਲੀਰਾਂ ਖਿੱਦੋ ਪਿੜੀਆਂ ਕੀ ਨੇ ਵੰਡਰਫੁਲ ਪਿੜੀਆਂ ਕੀ ਨੇ ਚਾਦਰ ਪੱਲੀ ਕੰਗੜ ਕੀ ਏ ਕਮਲਾ ਝੱਲਾ ਚੰਗੜ ਕੀਏ ਕੁਕੜੀ ਕੁੱਕੜ ਸੇਵਾ ਦੱਸਾਂ ਰੂੰ ਵੇਲਣਾ ਪੇਵਾ ਦੱਸਾਂ ਤਾੜਾ ਹੋਲਾ ਭੁੰਨਣਾ ਦੱਸਾਂ ਮੰਜਾ ਪੀੜੀ ਬੁਣਨਾ
1: ਦੱਸਾਂ ਵਾਹ ਵਾਹ
0: ਪਿਆਰ ਚ ਤੈਨੂੰ ਚੰਦਰਾ ਦੱਸਾਂ ਦਿਲ ਤੇ ਲੱਗਾ ਜੰਦਰਾ ਦੱਸਾਂ ਥੰਮੀ ਟੇਕ ਸਹਾਰਾ ਦੱਸਾਂ ਗੋਹਾ ਮਿੱਟੀ ਗਾਰਾ ਦੱਸਾਂ ਲੱਜ ਬੋਕਾ ਤੇ ਭੌਣੀ ਦੱਸਾਂ ਕੁੱਟ ਕਟਾਪਾ ਤੌਣੀ
1: ਦੱਸਾਂ ਵਾਹ ਵਾਹ ਵਾਹ
0: ਬਾਕੀ ਦਾ ਜੀ ਅਗਲੀ ਵਾਰੀ ਅੱਲਾ ਰੱਖੇ ਖੈਰ ਤੇ ਜਿੰਦੇ ਵਸਦੇ ਰਹਿਣ ਸਾਰੇ ਤੇ ਇਸੇ ਤਰ੍ਹਾਂ ਮੇਰਾ ਅੱਜ ਦਾ ਫੇਰ ਪੈਗਾਮ ਉਹੀ ਮੇਰੇ ਉਹ ਅਮਰੀਕਾ ਚ ਬੈਠੇ ਹੋਏ ਵੱਡੇ ਭਰਾ ਡਾਕਟਰ ਮੁਜਾਹਿਦ ਅਲੀ ਨਾਸਰ ਤੇ ਉਹਨਾਂ ਦੇ ਸਾਰਾ ਆਰ ਪਰਿਵਾਰ ਤੇ ਭੈਣ ਸਾਡੀ ਤੇ ਮੇਰੇ ਭਤੀਜੇ ਨਾ ਸਾਰਿਆਂ ਨੂੰ ਬਹੁਤ ਬਹੁਤ ਦੁਆ ਸਲਾਮ
1: ਜੀ ਪਹੁੰਚ ਗਿਆ
0: ਅਖਤਰ
1: ਸਾਹਿਬ ਗੱਲ ਇਸ ਤਰ੍ਹਾਂ ਅਸੀਂ ਜਿਹੜਾ ਨਿੱਕੇ ਹੁੰਦੇ ਹਾਂ ਨਾ ਪ੍ਰਾਇਮਰੀ ਸਕੂਲੇ ਪ੍ਰਾਇਮਰੀ ਸਕੂਲੇ ਉਦੋਂ ਅਸੀਂ ਵੀ ਝੱਗਾ ਜਿਹੜਾ ਤੁਸੀਂ ਬੋਲਿਆ ਨਾ ਝੱਗਾ ਹੀ ਕਹਿੰਦੇ ਹੁੰਦੇ ਤੇ ਬੋਝਾ ਝੱਗਾ ਬੋਝਾ ਬੋਝਾ ਕਹਿੰਦੇ ਹੁੰਦੇ
0: ਜਦੋਂ ਨਿੱਕੇ ਨਿੱਕੇ ਹੁੰਦੇ ਸੀ ਨਾ ਪੜ੍ਹਦੇ ਹੁੰਦੇ ਸੀ ਤਾਂ ਬੋਝਾ ਹਮੇਸ਼ਾ ਪਾਟਿਆ ਹੀ ਹੁੰਦਾ ਸੀ
1: ਸਾਰਿਆਂ ਦੇ ਬੋਝੇ ਪਾਟੇ ਹੀ ਹੁੰਦੇ
0: ਸਾਰਿਆਂ ਦਾ ਬੋਝੇ ਦਾ ਇੱਕ ਪਾਸਾ ਜਿਹੜਾ ਉਧੜਿਆ ਬੜੀ ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਨਾ ਘਰੋਂ ਮਾਂ ਕੋਲੋਂ ਝੜਨਾ ਪੈਣੀਆਂ
1: ਬੜੀ ਸੋਹਣੀ ਤਸਵੀਰ ਖਿੱਚੀ ਹੈ ਵਾਕਿਆ ਇੱਕ ਪਾਸੇ ਤੋਪੇ ਜਾਂ ਟੁੱਟੇ ਹੁੰਦੇ ਸੀ ਤੇ ਸਾਈਡ ਲਮਕਦੀ
0: ਹੁੰਦੀ ਹੁੰਦੇ ਮੈਂ ਨਾ ਜੀ ਇੱਕ ਗੱਲ ਤੁਹਾਨੂੰ ਦੱਸਦਾ ਸਾਦਗੀ ਦੀ ਜਾਂ ਸਿੱਧੇ ਲੋਕ ਕੀ ਹੁੰਦੇ ਆ ਮੈਂ ਨਾ ਅਸੀਂ ਪਹਿਲੇ ਸ਼ਹਿਰ ਦੇ ਵਿੱਚ ਕਿਸੇ ਚ ਮੈਂ ਜੰਮਿਆ ਪਲਿਆ ਸ਼ਹਿਰ ਚ ਸੀਗਾ ਤੇ ਉਥੋਂ ਜਦੋਂ ਅਸੀਂ ਪਿੰਡ ਆਏ ਨਾ ਤੇ ਅਸੀਂ ਉਹ ਸ਼ਹਿਰ ਵਾਲੇ ਫਿਰ ਥੋੜਾ ਜਿਹਾ ਵੀ ਸੁੱਥਣਾ ਝੱਗੇ ਵੀ ਉਹ ਪਜਾਮੇ ਪਜੂਮੇ ਬੂਸ਼ਟਾਂ ਜਿਹੜੀਆਂ ਥੋੜੀਆਂ ਜਿਹੀਆਂ ਧੋਤੀਆਂ ਧੋਤੀਆਂ ਪਾਉਣੀਆਂ ਸੈਂਡਲ ਸੁੰਡਲ ਪਾ ਕੇ ਰੱਖਣੇ ਸੁਰਮੇ ਦੀਆਂ ਲੀਕਾਂ ਸ਼ੀਕਾਂ ਕੱਢ ਕੇ ਰੱਖਣੀਆਂ ਮਾਵਾਂ ਤਾਂ ਸਾਡੀਆਂ ਪੰਜਾਬਣਾਂ ਹੀ ਸਨ
1: ਬਿਲਕੁਲ
0: ਤੇ ਮੱਥੇ ਦੇ ਉੱਤੇ ਟਿੱਕਾ ਜਿਹਾ ਵੀ ਲਾ ਦੇਣਾ ਵੀ ਨਜ਼ਰ ਨਾ ਲੱਗੇ ਉਹ ਨਜ਼ਰ ਸਾਨੂੰ ਖੇ ਲੱਗੀ ਅੱਗੇ ਅਸੀਂ ਕਾਲੇ ਸ਼ਾਹ ਹੈਗੇ ਹੋਰ ਸਾਨੂੰ ਨਜ਼ਰ ਕੀ ਲੱਗਣੀ ਉਹ ਖੈਰ ਮਾਵਾਂ ਨੇ ਤਾਂ ਆਪਦਾ ਫਰਜ਼
1: ਮਾਂ ਦੀਆਂ ਨਜ਼ਰਾਂ ਨਾਲ ਤੇ ਪੁੱਤ ਹੀ ਰਾਹ
0: ਹਾਂਜੀ ਤੇ ਉਹ ਮੈਂ ਨਾ ਜੀ ਉੱਥੇ ਗਿਆ ਤੇ ਉਹ ਸਾਡੇ ਨਾ ਗੁਆਂਢੀ ਰਕਬੇ ਦੇ ਜਿਹੜੇ ਗੁਆਂਢ ਸਨ ਉਹਨਾਂ ਦਾ ਮੁੰਡਾ ਨਾ ਬੱਕਰੀਆਂ ਲਈ ਫਿਰੇ ਉਹ ਬੱਕਰੀਆਂ ਲਈ ਫਿਰੇ ਤੇ ਉਹਨੇ ਕੀ ਕੀਤਾ ਉਹਨੂੰ ਨਾ ਨਲੀ ਆ ਗਈ ਤੇ ਉਹਨੇ ਬਾਂਹ ਦੇ ਨਾਲ ਤਾਂ ਪਹੁੰਚ ਦਿੱਤੀ ਸਾਰੀ ਗੱਲ ਤੇ ਮਲੀ ਗਈ ਉਹ ਮੈਂ ਉਹਨੂੰ ਪੁੱਛਿਆ ਤੈਨੂੰ ਤੇਰੇ ਅੱਬੇ ਨੇ ਦੱਸਿਆ ਨਹੀਂ ਵੀ ਕਿੱਦਾਂ ਸਾਫ ਕਰਨੀ ਆ ਕਹਿੰਦਾ ਜੀ ਮੇਰੇ ਅੱਬੇ ਨੇ ਮੈਨੂੰ ਏਦਾਂ ਹੀ ਦੱਸਿਆ ਸੀ ਵੀ ਪੁੱਤ ਜਦੋਂ ਆਵੇ ਨਾ ਤਾਂ ਬਾਂਹ ਨਾਲ ਇੱਦਾਂ ਪਹੁੰਚ
1: ਮੇਰੇ ਅੱਬੇ ਸਿੱਖਿਆ ਹੀ ਅੱਬੇ ਕੋਲ ਹੋਇਆ ਸਾਰਾ ਕੁਝ
0: ਅੱਬੇ ਕੋਲੋਂ ਉਹ ਹਾਲੇ ਤੱਕ ਵੀ ਜਵਾਨ ਹੋ ਗਿਆ ਦੋਤਿਆਂ ਪੋਤਿਆਂ ਵਾਲਾ ਹੋ ਗਿਆ ਤੇ ਮੈਂ ਉਹਨੂੰ ਇਹ ਗੱਲ ਹੀ ਕਹਿੰਦਾ ਹੁੰਦਾ ਮੈਂ ਕਹਿੰਦਾ ਯਾਰ ਤੇਰੇ ਅੱਬੇ ਨੇ ਤੈਨੂੰ ਹੋਰ ਕੁਛ ਨੀ ਸੀ ਦੱਸਿਆ ਉਹ ਵੀ ਮੈਨੂੰ ਦੱਸ ਦੇ
1: ਬਿਲਕੁਲ ਅਖਤਰ ਸਾਹਿਬ ਤੁਸੀਂ ਜਿਹੜੀ ਯਾਦ ਦਵਾਈ ਹੈ ਜਦੋਂ ਅਸੀਂ ਪ੍ਰਾਇਮਰੀ ਸਕੂਲ ਚ ਪੜ੍ਹਦੇ ਹੁੰਦੇ ਹਾਂ ਏਦਾਂ ਦੇ ਬੱਚੇ ਬਹੁਤ ਸਨ ਜਿਹੜੇ ਮਤਲਬ ਕਿ ਉਹ ਬਾਂਹ ਨਾਲ ਤੇ ਉੱਤੇ ਕਈਆਂ ਦੀ ਕਮੀਜ਼ ਹੁੰਦੀ ਸੀ ਲੰਮੀਆਂ ਬਾਹਾਂ ਤੱਕ ਤੇ ਉਹਦੇ ਨਾਲ ਹੀ ਪੂਜ ਦਿੰਦੇ
0: ਉਹ ਵੀ ਨਾਲ ਹੀ ਬਿਲਕੁਲ ਅਸਲ ਚ ਸਰਦਾਰ ਜੀ ਗੱਲ ਪਤਾ ਕੀ ਆ
1: ਹਾਂਜੀ
0: ਏਦਾਂ ਦੀਆਂ ਗੱਲਾਂ ਕਰਕੇ ਨਾ ਹਕੀਕਤ ਦੇ ਵਿੱਚ ਦਿਲ ਨੂੰ ਸਕੂਨ ਆਉਂਦਾ
1: ਬਿਲਕੁਲ ਉਹ ਤਸਵੀਰ ਸਾਰੀ ਮੇਰੀਆਂ ਅੱਖਾਂ ਅੱਗੇ ਘੁੰਮਣ ਡਈ ਜਿਹੜੀ
0: ਅਸੀਂ ਉਹ ਜਿਹੜਾ ਹੈਗਾ ਨਾ ਅਸੀਂ ਉਹ ਵੇਲਾ ਭੁੱਲ ਗਏ
1: ਬਿਲਕੁਲ
0: ਸਾਨੂੰ ਉਹ ਸ਼ੈਵਾਂ ਜਿਹੜੀਆਂ ਚੇਤੇ ਰੱਖਣੀਆਂ ਚਾਹੀਦੀਆਂ
1: ਬੜੀ ਸਾਦੀ ਜ਼ਿੰਦਗੀ ਬਹੁਤ ਸਾਦੀ ਲਾਈਫ
0: ਮੈਂ ਕਹਿੰਦਾ ਜੀ ਉਹਦੇ ਵਿੱਚ ਸਵਾਦ ਹੀ ਬੜਾ ਸੀ
1: ਬਿਲਕੁਲ ਬਿਲਕੁਲ ਤੇ ਅਖਤਰ ਸਾਹਿਬ ਮੈਂ ਤੁਹਾਡੇ ਨਾਲ ਦੋ ਚਾਰ ਸ਼ੇਅਰ ਕਰਾਂਗਾ
0: ਬਿਸਮਿਲ੍ਲਾ ਜੀ ਬਿਸਮਿਲ੍ਲਾ
1: ਭਾਈ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਸੀਮਾ ਬਾਰਡਰ ਸਾਡੀ ਸੀਮਾ ਤੇ ਗੁਲਾਬ ਦੇ ਫੁੱਲ ਲੱਗਣ ਟੈਂਕਾਂ ਤੋਪਾਂ ਦਾ ਕਿਧਰੇ ਨਾ ਹੋਵੇ ਬਾਰਡਰ ਦੀ ਹਿੱਕ ਤੇ ਬੋਰਡ ਦਾ ਦਰਖਤ ਉੱਗੇ ਦੋਵੇਂ ਪਾਸੇ ਹੀ ਠੰਡੀ ਛਾਂ ਹੋਵੇ ਤੇ ਦੋਵਾਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ ਦੋਵੇਂ ਪਾਸਿਓਂ ਖੁਸ਼ੀ ਦੇ ਆਉਣ ਬੁੱਲੇ ਮੇਰੇ ਮਾਲਕਾ ਕੋਈ ਨਾ ਮਾਰ ਹੋਵੇ ਪਿਆਰ ਸਤਿਕਾਰ ਵਪਾਰ ਦੇ ਢੇਰ ਲੱਗਣ ਓਏ ਸਾਡੇ ਦਿਲਾਂ ਵਿੱਚ ਖੁੱਲੀ ਥਾਂ ਹੋਵੇ ਪਾਕਿਸਤਾਨ ਨੂੰ ਰੱਬਾ ਪਾਕ ਕਰਦੇ ਸਾਰਾ ਮੁਲਕ ਹੀ ਜੰਨਤ ਨਮਾ ਹੋਵੇ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਮੁਹੱਬਤ ਦੇ ਫੁੱਲਾਂ ਤੇ ਪਿਆਰ ਦੀ ਹੋਏ ਵਰਖਾ ਬੰਬਾਂ ਰਾਕਟਾਂ ਲਈ ਕੋਈ ਨਾ ਥਾਂ ਹੋਵੇ
0: ਹੋਵੇ,
1: ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ। ਡਰ ਉੱਡ ਜਾਏ ਤੇ ਡਰ ਜਾਣ ਡਰਾਉਣ ਵਾਲੇ ਅੱਤਵਾਦ ਦਾ ਬੇੜਾ ਫਨਾ ਹੋਵੇ। ਓਏ ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਤੇ ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ, ਮੈਂ ਪਾਵਾਂ ਬੋਲੀਆਂ ਖੁਸ਼ੀ ਦੇ ਢੋਲ ਉੱਤੇ ਮੇਰੇ ਹੱਥ ਵਿੱਚ ਸਜਣਾ ਦੀ ਬਾਂਹ ਹੋਵੇ। ਓਏ ਹਰ ਹਾਲਤ ਵਿੱਚ ਸਜਣਾ ਨਾਲ ਵਫਾ ਕਰੀਏ, ਅੱਗੋਂ ਹਾਂ ਹੋਵੇ ਭਾਵੇਂ ਨਾ ਹੋਵੇ। ਹਰ ਹਾਲਤ ਵਿੱਚ ਸੱਜਣਾ ਨਾਲ ਵਫਾ ਕਰੀਏ, ਓਏ ਅੱਗੋਂ ਹਾਂ ਹੋਵੇ
0: ਭਾਵੇਂ। ਇਹ ਵੇਲੇ ਅੱਲਾ ਲੈ ਕੇ ਆਊਗਾ ਜੀ,
1: ਜੀ ਜਰੂਰ, ਇਹਨਾਂ ਉਮੀਦਾਂ ਨਾਲ ਹੀ ਆ ਜੀ ਕਿ ਇਹ ਵੇਲਾ ਆਵੇ, ਸਾਡੇ ਇਕੱਠੇ ਮੇਲੇ ਲੱਗਣ, ਢੋਲ ਵੱਜਣ, ਕਾਰੋਬਾਰ ਹੋਣ, ਅਸੀਂ ਮਿਲਣ ਗਿਲਣ ਜਾਈਏ ਇੱਕ ਦੂਜੇ ਨੂੰ, ਅਸੀਂ ਲਾਹੌਰ ਫੂਡ ਸਟਰੀਟ ਚ ਆਇਆ ਕਰੀਏ ਖਾਣਾ ਖਾਣ
0: ਵਾਸਤੇ।
1: ਹਾਂ ਤੁਸੀਂ ਅੰਮ੍ਰਿਤਸਰ ਆਓ, ਅੰਮ੍ਰਿਤਸਰ ਵੀ ਫੂਡ ਸਟਰੀਟ ਹੈਗੀ ਆ ਜੀ, ਬਿਲਕੁਲ ਉਸੇ ਤਰ੍ਹਾਂ ਦੀ, ਬਹੁਤ ਵਧੀਆ ਵਧੀਆ।
0: ਬਿਲਕੁਲ ਜੀ ਬਿਲਕੁਲ,
1: ਤੇ ਬਹੁਤ ਚੰਗਾ ਲੱਗਾ ਜੀ ਅਖਤਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਨੂੰ ਅੱਲਾਹ ਤਾਲਾ ਆਬਾਦ ਰੱਖੇ, ਤੇ ਇਸੇ ਤਰ੍ਹਾਂ ਤੁਹਾਡੇ ਨਾਲ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ, ਤੇ ਖੁਦਾ ਖੁਦਾ ਹਾਫਿਜ਼ ਮੇਰੇ। ਸੋ ਦੋਸਤੋ, ਇਹ ਸਨ ਲੈਂਦੇ ਪੰਜਾਬ, ਆਪਣਾ ਪੰਜਾਬ ਤੋਂ ਅਖਤਰ ਸਾਹਿਬ, ਜਿਹੜੇ ਖੂਬਸੂਰਤ ਗੱਲਾਂ ਬਾਤਾਂ ਤੇ ਖੂਬਸੂਰਤ ਸ਼ਾਇਰੀ ਕਰਕੇ ਸੁਣਾ ਕੇ ਗਏ ਨੇ। ਵੰਡਰਫੁਲ ਮੈਨ। ਖਾਲਸਾ ਜੀ ਰੈਡੀ ਹੋ ਜਾਓ, ਮੈਂ ਤੁਹਾਡੇ ਵੱਲ ਆ ਰਿਹਾ, ਠੀਕ ਹੈ ਜੀ? ਤੇ ਤੁਸੀਂ ਰੇਡੀਓ ਅਗਰ ਸੁਣ ਰਹੇ ਹੋ ਤੇ ਬੰਦ ਕਰ ਦਿਓ। ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੇ।
2: ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਜੀ ਖਾਲਸਾ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇੜੇ, ਹਰ ਵਾਰੀ ਦੀ ਤਰ੍ਹਾਂ ਬਹੁਤ ਬਹੁਤ ਆ ਜਾਓ, ਲੰਘ ਆਓ ਜੀ।
2: ਮੇਰਾ ਆਵਾਜ਼ ਠੀਕ ਠਾਕ ਆ ਰਿਹਾ?
1: ਤੁਹਾਡਾ ਆਵਾਜ਼ ਬਿਲਕੁਲ ਠੀਕ ਠਾਕ ਆ ਰਿਹਾ ਜੀ, ਤੇ ਤੁਸੀਂ ਪਹਿਲਾਂ ਸੁਣ ਰਹੇ ਸੋ, ਆਨ ਏਅਰ ਆਵਾਜ਼ ਸਾਡੀ ਰੇਡੀਓ ਦੀ ਠੀਕ ਚੱਲ ਰਹੀ ਸੀ।
2: ਮੈਨੂੰ ਅੱਜ ਜਾਪਦਾ ਜਿਵੇਂ ਮੇਰਾ ਟੈਲੀਫੋਨ ਖਰਾਬ ਹੈ, ਮੈਂ ਆਵਾਜ਼ ਮੈਨੂੰ ਅੱਜ ਮੈਨੂੰ ਘੱਟ ਆ ਰਹੀ ਸੀ।
1: ਅੱਛਾ, ਤੁਹਾਨੂੰ ਜਦੋਂ ਪਹਿਲਾਂ ਮੈਂ ਤੁਸੀਂ ਜੋ ਸੁਣ ਰਹੇ ਸੀ ਉਦੋਂ ਤੁਹਾਨੂੰ ਆਵਾਜ਼ ਘੱਟ ਆ ਰਹੀ ਸੀ?
2: ਹਾਂਜੀ ਹਾਂਜੀ,
1: ਮੈਂ ਥੋੜੀ ਜਿਹੀ ਤੇਜ਼ ਕਰ ਦਿੰਦਾ, ਅੱਗੇ ਨਾਲੋਂ ਆਵਾਜ਼ ਮੈਂ ਉੱਪਰ ਕਰ ਦਿੱਤੀ ਹੈ।
2: ਹੁਣ ਆਵਾਜ਼ ਬਹੁਤ ਵਧੀਆ ਆ ਰਹੀ ਹੈ?
1: ਆ ਰਹੀ ਹੈ ਹੁਣ, ਠੀਕ ਹੈ, ਠੀਕ ਹੈ ਜੀ।
2: ਹਾਂਜੀ,
1: ਤੇ ਮੈਂ ਵੀ ਉਹ, ਚਲੋ ਨਾਲੇ ਤੁਸੀਂ ਗੱਲ ਕੀਤੀ ਹੈ ਸੱਡਣ ਲਈ, ਤੇ ਮੈਂ ਚਲੋ ਚੈੱਕ ਕਰ ਲਈਏ। ਆਵਾਜ਼ ਨਾ ਮੈਨੂੰ ਜ਼ਿਆਦਾ ਲੱਗ ਰਹੀ ਸੀ, ਮੈਂ ਆਪ ਹੀ ਘੱਟ ਕੀਤੀ ਸੀ, ਤੇ ਹੁਣ ਮੈਂ ਵਧਾ ਦਿੱਤੀ ਹੈ ਹੁਣ ਬਾਅਦ ਦੀ, ਤੁਹਾਡੀ ਆਵਾਜ਼ ਵੀ ਵਧਾ ਦਿੱਤੀ ਹੈ ਕਾਫੀ।
2: ਠੀਕ ਹੈ ਜੀ, ਠੀਕ ਹੈ। ਹਾਂਜੀ, ਅਖਤਰ ਸਾਹਿਬ ਬੜਾ ਵਧੀਆ ਸੁਣਾ ਰਹੇ ਸਨ ਜੀ।
1: ਵਾਹ ਯਾਰ, ਕਿਆ ਸੋਹਣੀਆਂ ਬਾਤਾਂ, ਕਿਆ ਉਹ ਜਿਹੜੀ ਚਲੇ ਗਏ ਸਮੇਂ ਨੇ ਉਹਨਾਂ ਦੀ ਯਾਦ ਦੁਆਦਾਂ ਨੇ ਤਾਜ਼ਾ ਕੀਤੀ ਹੈ, ਵੰਡਰਫੁਲ ਮੈਂ।
2: ਹਾਂਜੀ ਹਾਂਜੀ ਹਾਂਜੀ, ਤੇ ਅੱਜ ਤਰੀਕ ਹੈ ਨਾ ਇਹ 26/4/2026।
1: ਹਾਂ 26/4/2, ਬਿਲਕੁਲ ਜੀ।
2: ਹਾਂਜੀ ਹਾਂਜੀ ਜੀ, ਤੇ ਬੜਾ ਵਧੀਆ ਮੌਸਮ ਜੀ ਅੱਜ,
1: ਬਹੁਤ ਸੋਹਣਾ ਮੌਸਮ ਵਾਕਿਆ, ਬਹੁਤ ਖੂਬਸੂਰਤ ਮੌਸਮ।
2: ਹਾਂਜੀ, ਤੇ ਮੇਰੀ ਕਵਿਤਾ ਦਾ ਸਿਰਲੇਖ ਹੈ ਜੀ ਭਾਰਤ ਜੀ।
1: ਭਾਰਤ ਜੀ, ਹਾਂਜੀ ਆਉਣ ਦਿਓ ਜੀ।
2: ਹਾਂਜੀ, ਮੈਂ ਕਿਹਾ ਜੀ ਭਾਰਤ ਜੀ ਡਾਕਟਰ ਕੋਲ ਜਾਓ।
1: ਅੱਛਾ ਅੱਛਾ, ਵਾਕਿਆ
2: ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
1: ਵਾਹ,
2: ਭਾਰਤ ਜੀ ਡਾਕਟਰ ਕੋਲ ਜਾਓ, ਦੇਰ ਹੋਈ ਨਾ ਦੇਰ ਲਗਾਓ।
1: ਹਾਂਜੀ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
1: ਬਿਲਕੁਲ ਠੀਕ, ਬਿਲਕੁਲ ਠੀਕ ਖਾਲਸਾ ਜੀ, ਬਹੁਤ ਸੋਹਣੀ ਤਸਵੀਰ ਖਿੱਚੀ ਹੈ, ਸਾਰੇ ਰੋਗੀ ਅੰਗ ਨੇ,
2: ਜਿੰਨੇ ਅੰਗ ਹਨ ਸਾਰੇ ਰੋਗੀ, ਇਹਨਾਂ ਦਾ ਇਲਾਜ ਕਰਾਓ।
1: ਵਾਹ,
2: ਹੇਰਾ ਫੇਰੀ ਚੋਰ ਬਜ਼ਾਰੀ
1: ਜੀ,
2: ਜਨਸੰਖਿਆ ਬੇਰੋਜ਼ਗਾਰੀ।
1: ਵਾਹ ਵਾਹ ਵਾਹ ਵਾਹ, ਬਹੁਤ ਸੋਹਣੀ ਤਸਵੀਰ,
2: ਹੇਰਾ ਫੇਰੀ ਚੋਰ ਬਜ਼ਾਰੀ, ਜਨਸੰਖਿਆ ਬੇਰੋਜ਼ਗਾਰੀ,
1: ਬੇਰੋਜ਼ਗਾਰੀ ਹਾਂਜੀ,
2: ਰਿਸ਼ਵਤ ਖੋਰੀ ਸੀਨਾ ਜ਼ੋਰੀ।
1: ਵਾਹ ਵਾਹ,
2: ਕੂੜ ਝੂਠ ਭ੍ਰਿਸ਼ਟਾਚਾਰੀ
1: ਜਿਉਂਦੇ ਰਹੋ ਕਿਆ ਬਾਤਾਂ ਨੇ
2: ਕੂੜ ਝੂਠ ਭ੍ਰਿਸ਼ਟਾਚਾਰੀ ਜਾਤਾਂ ਨਸਲਾਂ ਵਿਚਲਾ ਪਾੜਾ ਜਾਤਾਂ ਨਸਲਾਂ ਵਿਚਲਾ ਪਾੜਾ ਹਿੰਦੂ ਮੋਮਨ ਚੰਗਾ ਮਾੜਾ
1: ਵਾਹ ਵਾਹ
2: ਬੋਧੀ ਜੈਨੀ ਸਿੱਖ ਈਸਾਈ
1: ਵਾਹ
2: ਕਤਲੇ ਆਮ ਜਾਂ ਘੱਲੂ ਘਰ
1: ਵਾਹ
2: ਹਿੰਦੂ ਮੋਮਨ ਚੰਗਾ ਮਾੜਾ
1: ਜੀ
2: ਬੋਧੀ ਜੈਨੀ ਸਿੱਖ ਈਸਾਈ ਕਤਲੇ ਆਮ ਜਾਂ ਘੱਲੂ ਘਰ
1: ਵਾਹ
2: ਦੁਸ਼ਮਣਾਂ ਨੇ ਪਾਇਆ ਘੇਰਾ ਦੁਸ਼ਮਣਾਂ ਨੇ ਪਾਇਆ ਘੇਰਾ ਫੁੱਟ ਬੜੀ ਕਰ ਫਟਿਆ ਤੇਰਾ
1: ਵਾਹ ਵਾਹ
2: ਪਾਭੀਸ਼ਣ ਦੇ ਜੋ ਪੈਰੋਕਾਰ ਪਾਭੀਸ਼ਣ ਦੇ ਜੋ ਪੈਰੋਕਾਰ ਤੇ ਲੰਕਾ ਲੂਣ ਉਜਾੜਨ ਡੇਰਾ
1: ਵਾਹ
2: ਦੁਸ਼ਮਣਾਂ ਨੇ ਪਾਇਆ ਘੇਰਾ ਲੋਕ ਆਲਸੀ ਅਤੇ ਨਸ਼ੇੜੀ ਲੋਕ ਆਲਸੀ ਅਤੇ ਨਸ਼ੇੜੀ ਥੋਥੀ ਹੋਮੈ ਮੇਰੀ ਮੇਰੀ ਬੇਖਲਾਕੀ ਤੇ ਬੇਨਸਾਫੀ ਡੋਬ ਦੇਵੇਗੀ ਤੇਰੀ ਬੇੜੀ
1: ਵਾਹ
2: ਡੋਬ ਦੇਵੇਗੀ ਤੇਰੀ ਬੇੜੀ ਤਬੂਤਾਂ ਦੇ ਵਿੱਚ ਦਲਾਲੀ
1: ਵਾਹ ਵਾਹ ਵਾਹ ਮਰਿਆ ਜਿਹੜੇ ਸਾਡੇ ਦੇਸ਼ ਦੀ ਖਾਤਰ ਜਾਨ ਵਾਰ ਗਏ ਉਹਨਾਂ ਸਿਪਾਹੀਆਂ ਦੇ ਤਬੂਤਾਂ ਦੇ ਵਿੱਚ ਵੀ ਹੇਰਾ ਫੇਰੀ ਤੋਬਾ ਤੋਬਾ ਤੋਬਾ ਇਹ ਰਿਸ਼ੀਆਂ ਮੁਨੀਆਂ ਦਾ ਦੇਸ਼
2: ਹਾਂਜੀ ਤਬੂਤਾਂ ਦੇ ਵਿੱਚ ਦਲਾਲੀ ਵਾਹ ਨੇਤਾ ਕੀ ਜਾਤ ਵਿਖਾਲੀ
1: ਕੀ ਜਾਤ ਵਿਖਾਲੀ
2: ਉੱਤੇ ਥੱਲੇ ਸੱਭੇ ਐਸੇ ਥੱਲੇ ਸਭੇ ਐਸੇ ਹੁਣ ਤਾਂ ਤੇਰਾ ਅੱਲਾ ਵਾਲੀ ਹੁਣ ਤਾਂ ਤੇਰਾ ਅੱਲਾ ਵਾਲੀ ਆਲਸ ਕੀਤੀ ਮਰ ਜਾਓਗੇ ਆਲਸ ਕੀਤੀ ਮਰ ਜਾਓਗੇ ਜੂਆ ਖੇਡੋ ਹਰ ਜਾਓਗੇ ਗੋਦੀ ਵਿਚਲੇ ਅਰਬਾਂ ਜੀ ਗੋਦੀ ਵਿਚਲੇ ਅਰਬਾਂ ਜੀ ਵਾਂਗ ਯਤੀਮਾਂ ਕਰ ਜਾਓਗੇ
1: ਵਾਹ ਵਾਹ ਵਾਹ ਜਿਉਂਦੇ ਰਹੋ
2: ਵਾਂਗ ਯਤੀਮਾਂ ਕਰ ਜਾਓਗੇ ਦਿਲ ਮੰਨੇ ਤਾਂ ਮਨ ਸਲਾਹ ਦਿਲ ਮੰਨੇ ਤਾਂ ਮਨ ਸਲਾਹ ਆਪਣੀ ਬੁਕਲੇ ਝਾਤੀ ਪਾ ਧੁਖਦੀ ਭਾਂਬੜ ਬਣ ਨਾ ਜਾਵੇ ਧੁਖ ਦੀ ਭਾਂਬੜ ਬਣ ਨਾ ਜਾਵੇ ਕਰ ਨਾ ਦੇਵੇ ਸਾੜ ਸੁਆ ਭਾਰਤ ਜੀ ਡਾਕਟਰ ਕੋਲ ਜਾਓ ਖੇਤੀ ਕਰੋ ਦੇਰ ਨਾ
1: ਲਾਓ
2: ਅੰਗ ਨੇ ਸਾਰੇ ਰੋਗੀ ਇੰਨੇ ਅੰਗ ਨੇ
1: ਸਾਰੇ ਰੋਗੀ
2: ਇਹਨਾਂ ਦਾ ਇਲਾਜ ਕਰਾਓ ਇਹਨਾਂ ਦਾ ਇਲਾਜ ਕਰਾਓ ਭਾਰਤ ਜੀ ਡਾਕਟਰ ਕੋਲ
1: ਜੀ ਡਾਕਟਰ ਕੋਲ ਜਾਓ ਵਾਹ
2: ਹਾਂਜੀ ਹਾਂਜੀ
1: ਏਡੀ ਤੁਸੀਂ ਕੋਈ ਹੋਰ ਵੀ ਸੁਣਾ ਸਕਦੇ ਹੋ ਜੇ ਤੁਹਾਡੇ ਕੋਲ ਕੋਈ ਰੈਡੀ ਹੈ ਤੇ
2: ਰੈਡੀਏ
1: ਮਤਲਬ ਰੈਡੀਏ ਹੁੰਦਾ ਸਭ ਕੁਛ ਤੇ ਗੱਲ ਏਦਾਂ ਖਾਲਸਾ ਜੀ ਤੁਸੀਂ ਕਹਿਣ ਡੇ ਹੋ ਭਾਰਤ ਜੀ ਡਾਕਟਰ ਕੋਲ ਜਾਓ ਉਹ ਤੇ ਆਪਣੇ ਆਪ ਨੂੰ ਜਗਤ ਗੁਰੂ ਕਹਿਣ ਡੇ ਨੇ ਵੀ ਦੁਨੀਆਂ ਸਾਡੇ ਕੋਲ ਸੇਧ ਲੈ ਕੇ ਚੱਲਦੀ ਹੈ ਅਸੀਂ ਗੁਰੂ ਹਾਂ ਲੋਕਾਂ ਦੇ ਤੇ ਤੁਸੀਂ ਉਹਦੇ ਉਲਟ ਡੇ ਹੋ ਗੱਲ ਕਰਨ ਚੱਕਰ ਕੀ ਹੈ ਕੋਈ ਸਮਝ ਨਹੀਂ ਆਈ
2: ਹਾਂਜੀ ਹਾਂਜੀ ਹਾਂਜੀ ਸ਼ਾਇਦ ਉਹ ਕਹਿੰਦੇ ਨੇ ਨਾ ਦੀਵੇ ਥੱਲੇ ਹਨੇਰਾ ਹੁੰਦਾ ਫਿਰ ਮੈਨੂੰ ਫਿਰ ਉਹਨਾਂ ਦਾ ਚਾਨਣ ਨਹੀਂ ਦਿਸਦਾ
1: ਕਾਹਦੇ ਜਗਤ ਗੁਰੂ ਨੇ ਮੈਨੂੰ ਸਮਝ ਨਹੀਂ ਵੇਖੋ ਇੰਡੀਆ ਚ ਮੰਨਦੇ ਨੇ ਲੋਕ ਮੇਰੇ ਨਾ ਮੈਂ ਦੁਕਾਨ ਤੋਂ ਪਿਛਲੀ ਵਾਰੀ ਜਦੋਂ ਛੁੱਟੀਆਂ ਤੇ ਗਿਆ ਸੀ ਖਾਲਸਾ ਜੀ
2: ਹਾਂਜੀ
1: ਆਪਣੇ ਗੁਆਂਢੀਆਂ ਦਾ ਛੋਟਾ ਜਿਹਾ ਸਕੂਟਰ ਜੀ ਨੀ ਹੁੰਦੀ ਸਕੂਟਰੀ ਉੱਥੇ ਨਾ ਕਾਰ ਖਿਲਾੜ ਨੂੰ ਥਾਂ ਹੀ ਹੈ ਨਹੀਂ ਸੀ ਜਿੱਥੇ ਮੈਂ ਜਾਣਾ ਸੀ ਮੈਂ ਸਕੂਟਰੀ ਲੈ ਗਿਆ ਉਹ ਸਕੂਟਰੀ ਖਿਲਾਰ ਕੇ ਮੈਂ ਜੋ ਕੁਝ ਕਰਨਾ ਹੀ ਕੀਤਾ ਤੇ ਮੁੜ ਕੇ ਸਕੂਟਰੀ ਵਾਪਸ ਲੈ ਆਇਆ ਤੇ ਉਹ ਮੈਂ ਕਿਸੇ ਦੀ ਲੈ ਆਇਆ ਤੇ ਚਾਬੀ ਲੱਗ ਗਈ ਉਹਨੂੰ ਵੀ ਲੱਗ ਗਈ ਅੱਛਾ ਹੁਣ ਰਾਤ ਪਈ ਤੇ ਮੇਰੀ ਸਕੂਟਰੀ ਉੱਥੇ ਖਲੋਤੀ ਰਹੀ ਤੇ ਉਹਨਾਂ ਦੀ ਜਿਹਦੀ ਸੀ ਉਹ ਗਾਇਬ ਹੋ ਗਈ ਉਹਨਾਂ ਨੇ ਅੰਦਾਜ਼ਾ ਲਾਇਆ ਉਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਵੀ ਕੋਈ ਗਲਤੀ ਨਾ ਲੈ ਗਿਆ ਅਗਲੇ ਦਿਨ ਪਤਾ ਲੱਗਾ, ਰਾਤ ਪਤਾ ਲੱਗਾ, ਪਰ ਜਿਨ੍ਹਾਂ ਨੂੰ ਮੈਂ ਸਕੂਟਰੀ ਜੀ ਵਾਪਸ ਕੀਤੀ ਉਹ ਕਹਿੰਦੇ ਨੇ ਸਾਡੀ ਸਕੂਟਰੀ ਨਹੀਂ। ਅਗਲੇ ਦਿਨ ਪੁਲਿਸ ਤੋਂ, ਪੁਲਿਸ ਸਟੇਸ਼ਨ ਤੋਂ ਫੋਨ ਆ ਗਿਆ,
2: ਹਾਂਜੀ
1: ਅਸੀਂ, ਮੈਂ ਸਕੂਟਰੀ, ਮੈਂ ਨਹੀਂ ਉਹ ਹੋਰ, ਮੈਂ ਵੀ ਗਿਆ ਸਕੂਟਰੀ ਲੈ ਕੇ ਤੇ ਵਾਹ ਵਾਹ ਵਰਨ, ਹਾਂਜੀ ਮੈਂ ਗਿਆ ਸਕੂਟਰੀ ਲੈ ਕੇ, ਉਧਰੋਂ ਉਹ ਵੀ ਆਏ, ਪਰ ਅੰਡਰਸਟੈਂਡਿੰਗ ਸਾਡੀ ਇਹ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹਨੇ ਜਾਣ ਬੁੱਝ ਕੇ ਨਹੀਂ। ਜਦੋਂ ਮੈਂ ਜਾ ਕੇ ਉਹਨਾਂ ਨੂੰ ਕਿਹਾ ਕਿ ਸੌਰੀ ਮੈਨੂੰ ਇਹਦੇ ਨਾਲ ਸਕੂਟਰੀ ਲੱਗ ਗਈ, ਗਵਾਂਢੀਆਂ ਦੀ ਸਕੂਟਰੀ ਸੀ, ਮੈਨੂੰ ਕੋਈ ਇੰਨੀ ਜਾਣਦਾ, ਤਾਂ ਕਹਿੰਦੇ ਨੇ ਗੱਲ ਹੀ ਕੋਈ ਨੀ ਜੀ, ਸਾਨੂੰ ਪਤਾ ਹੀ ਲੱਗ ਗਿਆ। ਅਸੀਂ ਮਤਲਬ ਕਿ ਥਾਣੇ ਗਏ, ਉੱਥੇ ਜਾ ਕੇ ਤੇ ਅਸੀਂ ਉਹ ਮੈਂ ਆਪਣੀ ਲਾਇਆ, ਉਹ ਉਹਨਾਂ ਨੂੰ ਦੇਤੀ। ਉਹਨਾਂ ਦੇ ਨਾਲ ਚਾਰ ਪੰਜ ਬੰਦੇ ਆਏ ਸੀ ਤੇ ਉਹ ਮੈਨੂੰ ਪੁੱਛਦੇ ਨੇ ਬਾਅਦ ਚ ਥਾਣੇ ਚ ਖੜਾ ਕੇ, ਤੇ ਉਹ ਸਨ ਸਾਰੇ ਅੰਧ ਭਗਤ, ਕੋਈ 30 ਸਾਲ ਦਾ, ਕੋਈ 40 ਦਾ ਤੇ ਕੋਈ 20 ਦਾ। ਤੇ ਮੈਨੂੰ ਉਹਨਾਂ ਪੁੱਛਿਆ ਤੁਸੀਂ ਜਰਮਨ ਚ, ਮੈਂ ਹਾਂਜੀ, ਤੇ ਕਹਿੰਦੇ ਨੇ ਬਈ ਅੱਛਾ ਗੱਲਾਂ ਬਾਤਾਂ, ਜਰਮਨ ਕਿੱਦਾਂ ਦਾ, ਭਾਰਤ ਨਾਲੋਂ ਸੋਹਣਾ ਕਿ ਮਾੜਾ, ਮੈਨੂੰ ਕਹਿੰਦੇ ਨੇ। ਮੈਂ ਭਾਰਤ ਤੇ ਕਿਸੇ ਗਿਣਤੀ ਚ ਹੀ ਨੀ ਆਉਂਦਾ ਜਰਮਨ ਦੇ ਮੁਕਾਬਲੇ ਚ। ਤੇ ਕਹਿੰਦਾ ਸਾਨੂੰ ਤੇ ਦੱਸਿਆ ਗਿਆ ਕਿ ਅਸੀਂ ਜਗਤ ਗੁਰੂ ਆ, ਹਿੰਦੁਸਤਾਨ ਡੋਮੀਨੇਟ ਕਰ ਰਿਹਾ ਤੇ ਅਸੀਂ ਸਾਰੀ ਦੁਨੀਆਂ ਨੂੰ ਮੱਤ ਦੇਣ ਰਹੇ ਹਾਂ। ਉਹ ਵਿਆਹੇ ਅੱਗੋਂ ਬੱਚੇ ਉਹਨਾਂ ਦੇ, 5 ਜਣੇ ਮੇਰੇ ਸਾਹਮਣੇ ਖਲੋਤੇ ਠਾਣੇ ਦੇ ਅੱਗੇ। ਮੈਂ ਉਹਨਾਂ ਨੂੰ ਫਿਰ ਅਸਲੀਅਤ ਦੱਸੀ ਸਾਰੀ, 10 ਕੁ ਮਿੰਟ ਚ ਕੋਸ਼ਿਸ਼ ਕੀਤੀ ਤੇ ਉਹ ਮੇਰੇ ਮੂੰਹ ਵੱਲ ਹੈਰਾਨੀ ਨਾਲ ਵੇਖਣ ਵੀ ਇਹ ਕੀ ਗੱਲਾਂ ਕਰਨ ਡਿਆ, ਸਾਨੂੰ ਕਿੰਨਾ ਗੱਲਾਂ ਦਾ ਪਤਾ। ਮੈਂ ਕਿਹਾ ਨਹੀਂ, ਤੁਹਾਨੂੰ ਗੁੰਮਰਾਹ ਕੀਤਾ ਜਾ ਰਿਹਾ, ਇਹੋ ਜਿਹੀ ਗੱਲ ਹੀ ਕੋਈ ਨਹੀਂ। ਤੇ ਫਿਰ ਮੈਂ ਉਹਨਾਂ ਦੇ ਦਿਮਾਗ ਚ ਪਾਇਆ ਵੀ ਇਹ ਪ੍ਰੋਪੋਗੰਡਾ, ਤੁਸੀਂ ਤੇ ਕੁਆਲੀਫਾਈ ਵੀ ਨਹੀਂ ਕਰਦੇ ਸਿਵਲਾਈਜ਼ਡ ਕੰਟਰੀਆਂ ਦੇ ਨਾਲ। ਤੇ ਕਹਿੰਦਾ ਇੱਥੇ ਤੇ ਜਿਹੜੀ ਬੈਲਟ ਹੈ ਨਾ, ਜਿੱਥੇ ਮਤਲਬ ਕਿ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ, ਉਧਰ ਅੰਧ ਭਗਤਾਂ ਦਾ ਜ਼ਿਆਦਾ ਮਤਲਬ ਕਿ ਮੈਜੋਰਿਟੀ ਹੈ। ਹੁਣ ਜਿਹੜਾ ਬੰਦੇ ਦੀ 32 ਸਾਲ ਉਮਰ ਹੈ, ਇੱਕ ਦੀ 40 ਸਾਲ ਦਾ ਸੀ, ਉਹਨਾਂ ਦੇ ਅੱਗੋਂ ਬੱਚੇ ਸੀ, ਉਹ ਵੀ ਮੈਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਖਾਲਸਾ ਦੀ, ਜਦੋਂ ਮੈਨੂੰ ਕੁਐਸਚਨ ਕਰਨ ਡਏ ਸੀ ਵੀ ਜਰਮਨ ਇੰਡੀਆ ਨਾਲੋਂ ਚੰਗਾ ਕਿ ਮਾੜਾ। ਤੇ ਸਾਨੂੰ ਤੇ ਪਤਾ ਲੱਗਾ ਕਿ ਸਾਰੀ ਦੁਨੀਆਂ ਸਾਡੇ ਕੋਲ ਸਲਾਹ ਲੈ ਕੇ ਚੱਲਦੀ ਹੈ, ਇੰਡੀਆ ਨਾਲ ਵਰਗਾ ਮੁਲਕ ਹੀ ਦੁਨੀਆਂ ਦੇ ਕੋਈ ਨਹੀਂ। ਹੁਣ ਅੰਦਾਜ਼ਾ ਲਾ ਲਿਓ, ਤੇ ਤੁਸੀਂ ਉਹਨਾਂ ਨੂੰ ਕਹਿਣ ਡਏ ਹੋ ਡਾਕਟਰ ਕੋਲ ਜਾਓ, ਵੇਖ ਲਓ ਦੁਨੀਆ ਕਿੱਥੇ ਪਹੁੰਚ ਗਈ ਹੈ ਤੇ ਇਹ ਲੋਕ ਕਿੱਥੇ ਨੇ। ਇਹ ਅੰਧ ਭਗਤੀ ਨੇ ਤੇ ਪਿਸ਼ਾਬ ਪੀਣ ਡਏ ਨੇ ਨਾ, ਗੋਹਾ ਖਾਣ ਡਏ ਨੇ, ਬਾਕੀ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਸਾਰੀ ਦੁਨੀਆਂ ਦੇ ਵਿੱਚ। ਉਹ ਵੇਖ ਲਓ ਯੂਟਿਊਬ ਦੇ ਵਿੱਚ ਕਿੱਦਾਂ ਡਏ ਨੇ ਖਾਣ। ਸ਼ਰਮ ਤੇ ਉਹਨਾਂ ਨੂੰ ਆਉਣੀ ਹੈ ਜਿਹੜੇ ਬਾਹਰ ਦੇ ਲੋਕਾਂ ਵਸਦੇ ਨੇ, ਰਹਿੰਦੇ ਨੇ, ਜਿਨ੍ਹਾਂ ਦਾ ਵਾਹ ਹੈ, ਇਹ ਤੇ ਲੋਕਲ ਨੇ। ਪਰ ਫਿਰ ਵੀ ਯਾਰ ਇੰਨੀ ਵੀ ਅੰਧ ਭਗਤੀ ਕੀ ਹੋਈ। ਮੈਂ ਇੱਕ ਬੈਂਕ ਮੈਨੇਜਰ ਨਾਲ ਗੱਲਬਾਤ ਕੀਤੀ,
2: ਹਾਂਜੀ,
1: ਤੇ ਉਹ ਪੜਿਆ ਲਿਖਿਆ ਤੇ ਬੈਂਕ ਮੈਨੇਜਰ ਘਰ ਸਾਡੇ ਆਇਆ, ਤੇ ਮੈਂ ਐਂ ਗੱਲਾਂ ਕਰਦਿਆਂ ਕਰਦਿਆਂ ਮੈਂ ਵੀ ਉਹ ਵੇਖੋ ਜੀ, ਪਿਸ਼ਾਬ ਪੀਣਾ, ਨਾਰੀਅਲ ਸੁੱਟ ਦੇਣਾ ਪਾਣੀ ਵਿੱਚ ਸਮੁੰਦਰ ਵਿੱਚ ਤੇ ਪਿਸ਼ਾਬ ਪੀਣਾ, ਤੇ ਮੈਨੂੰ ਕਹਿੰਦਾ ਨਹੀਂ ਬਾਜਵਾ ਸਾਹਿਬ, ਪਿਸ਼ਾਬ ਵਿੱਚ ਕੁਝ ਅਜਿਹੇ ਤੱਤ ਹੈਗੇ ਨੇ ਜਿਹੜੇ ਸਿਹਤ ਵਾਸਤੇ ਚੰਗੇ। ਮੈਂ ਫਿਰ ਅੱਗੋਂ ਚੁੱਪ ਹੀ ਕਰ ਗਿਆ, ਮੈਂ
2: ਹਾਂਜੀ ਮੈਂ ਨਾ ਬਾਜਵਾ ਸਾਹਿਬ, ਮੈਂ ਇੱਥੇ ਕੋਈ 2-3 ਸਾਲ ਲਾ ਕੇ ਨਾ ਤੇ ਮੈਂ ਚਲੇ ਗਿਆ ਇੰਡੀਆ ਵਾਪਸ।
1: ਅੱਛਾ।
2: ਜਦੋਂ ਮੈਂ ਵਾਪਸ ਤੇ ਉੱਥੋਂ ਮੈਂ, ਮੇਰੇ ਖਿਆਲ ਚ ਮੈਂ 6 ਵਜੇ ਗਰਮੀਆਂ ਦੇ ਦਿਨ ਸੀ, ਮੈਂ ਫੜੀ ਟ੍ਰੇਨ, ਹਾਂਜੀ ਮਤਲਬ ਦਿੱਲੀ ਤੋਂ ਜਲੰਧਰ ਦੀ, ਤੇ ਜਦੋਂ ਮੈਂ ਬਾਹਰ ਨੂੰ ਵੇਖਿਆ ਤੇ ਲੋਕ ਡੋਲੂ ਲੈ ਕੇ ਤੇ ਸੜਕਾਂ ਦੇ ਕੰਢਿਆਂ ਤੇ ਬੈਠੇ, ਹਾਂਜੀ
1: ਲਾਈਨ ਦੇ ਨਾਲ ਨਾਲ,
2: ਉਹ ਸੱਜੇ ਖੱਬੇ ਮੈਂ ਜਿੱਧਰ ਮਾਰਾਂ ਇੱਕ ਚੌਂਪੜੀਆਂ, ਇੱਕ ਘੱਟਾ, ਇੱਕ ਮਿੱਟੀ ਤੇ ਦੂਜਾ ਜੀ ਆਪਣਾ ਆਪ ਖਿਲਾਰ ਕੇ ਬੈਠੇ। ਮੈਂ ਬਾਜਵਾ ਸਾਹਿਬ ਜੀ ਅੱਖਾਂ ਮੀਟ ਲਈਆਂ,
1: ਹੱਥਾਂ ਚ ਬੋਤਲਾਂ ਵੀ ਬੜੀਆਂ ਹੋਈਆਂ ਨੇ,
2: ਸਾਰਾ ਕੁਝ ਹੀ ਕੀਤਾ ਤੇ ਮੈਂ ਮਹਾਰਾਜ ਅੱਖਾਂ ਬੰਦ ਕਰਕੇ ਤੇ ਮੈਂ ਮਾੜੀ ਜੀ ਅੱਖ ਖੋਲਾਂ ਫੇਰ ਬੰਦ ਕਰ, ਅੱਖ ਖੋਲਾਂ ਫੇਰ ਬੰਦ ਕਰ,
1: ਕਿਉਂਕਿ ਤੇਰੀਆਂ ਅੱਖਾਂ ਨੇ ਫੋਟੋ ਖਿੱਚ ਲੈਣੀ ਸੀ ਤੇ ਉਹ ਤੇਰੇ ਦਿਮਾਗ ਚ ਫੀਡ ਹੋ ਜਾਣੀ ਸੀ।
2: ਉਹ ਮਹਾਰਾਜ ਮੈਂ ਤੁਰਿਆ ਗਿਆ ਤੁਰਿਆ ਗਿਆ ਤੇ ਉਹਨਾਂ ਦਿਨਾਂ ਦੇ ਵਿਚ ਨਾ ਜਿਹੜਾ ਹਰਿਆਣਾ ਸੀ ਇਹਦੇ ਵਿਚ ਵੀ ਨਾ ਝਾੜੀਆਂ ਹੀ ਸਨ, ਜਿਆਦਾ ਕੋਈ ਮਤਲਬ ਐਡੀ ਕੋਈ ਤਰੱਕੀ ਤਰੱਕੀ ਵਾਲਾ ਸਿਸਟਮ ਹੈ ਨਹੀਂ ਸੀ।
1: ਹਾਂਜੀ
2: ਮਹਾਰਾਜ ਮੈਂ ਜਾ ਕੇ ਰਾਜਪੁਰੇ ਅੱਖਾਂ ਖੋਲੀਆਂ ਚੱਜ
1: ਆਲੇ ਦੁਆਲੇ ਦੇ ਨਜ਼ਾਰੇ ਤੁਸੀਂ ਫਿਰ ਮਿਸ ਕਰ ਦਿੱਤੇ ਨੇ ਸਾਰੇ।
2: ਉਹ ਨਹੀਂ ਉਹ ਤੇ ਮੈਂ ਦਿੱਲੀ ਚ ਉਹ ਤੇ ਮੈਂ ਫੋਟੋ ਖਿੱਚ ਲਈ ਸੀ।
1: ਅੱਛਾ ਜੀ
2: ਉਹ ਜਿਹੜਾ ਸਾੜ ਪੂੰਜ ਮਤਲਬ ਉਧਰ ਵੀ ਨਾ ਕਿਤੇ ਕੋਈ ਚੱਜ ਦਾ ਕੋਈ ਉਦੋਂ ਕੋਈ ਬੂਟਾ ਸੀ ਨਾ ਮਤਲਬ ਫਸਲ। ਜਦੋਂ ਰਾਜਪੁਰਾ ਮੈਂ ਲੰਘਿਆ ਉਦੋਂ ਮਾਰੀ ਨਿਗਾਹ ਤੇ ਫੇਰ ਮੇਰਾ ਦਿਲ ਖੁਸ਼ ਹੋਇਆ ਕਿਉਂਕਿ ਦੋਨੇ ਪਾਸੇ ਹਰਿਆਵਲ ਸੀ।
1: ਠੀਕ ਠੀਕ ਇਹ ਜਿਹੜਾ ਤੁਸੀਂ ਸੀਨ ਸੁਣਾਉਣ ਦੱਸਣ ਡੇ ਹੋ ਜਿੰਨੇ ਸੁਣ ਰਹੇ ਨੇ ਇਹਨਾਂ ਸਾਰਿਆਂ ਨੇ ਉਹ ਸੀਨ ਵੇਖੇ
2: ਸਾਰਿਆਂ। ਦਿੱਲੀਓਂ ਅੱਖਾਂ ਮੀਟੀਆਂ ਤੇ ਰਾਜਪੁਰੇ ਜਾ ਕੇ ਖੋਲੀਆਂ। ਹਾਂਜੀ
1: ਅੱਛਾ ਤੇ ਅੱਖਾਂ ਮੀਟ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਹੋ ਕਿ ਵੈਸੇ ਹੀ ਗੁੰਮ ਹੋ ਕੇ ਬੈਠੇ
2: ਨਹੀਂ ਉਦੋਂ ਵਾਹਿਗੁਰੂ ਨੀ ਯਾਦ ਆਉਂਦਾ ਜਵਾਨੀ ਚ ਵਾਹਿਗੁਰੂ
1: ਵਾਕਿਆ ਜਦੋਂ ਗੋਡੇ ਚੱਲਣੋਂ ਹਟ ਜਾਣ ਫਿਰ ਲੋਕੀ ਮਾਲਾ ਫੜ ਲੈਂਦੇ ਨੇ ਫਿਰ ਨਾ ਅਕਲ ਦੇਣੀ ਸ਼ੁਰੂ ਕਰ ਦਿੰਦੇ ਨੇ ਫਿਰ ਕਹਿੰਦੇ ਨੇ ਇਹਨਾਂ ਨੂੰ ਨਵੇਂ ਜਿਹੜੇ ਬੱਚੇ ਯੰਗ ਨੇ ਇਹਨਾਂ ਨੂੰ ਤੇ ਤਮੀਜ਼ ਹੀ ਹੈ ਨਹੀਂ ਬੇਸ਼ਰਮ ਜਿਹੇ ਹੈਗੇ ਨੇ ਮੁੰਡਿਆਂ ਦੀ ਨੁਕਤਾਚੀਨੀ ਕਰਨਗੇ ਕੁੜੀਆਂ ਦੀ ਨੁਕਤਾਚੀਨੀ ਕਰਨਗੇ ਹਾਂ ਕਿੱਡੇ ਬੇਸ਼ਰਮ ਨੇ। ਹਾਂਜੀ ਕਿਆ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਭਾਈਆ ਕਿਉਂ ਖੂੰਡੀ ਦੀ ਰਫਲ ਬਣਾਈ ਫਿਰਨਾ ਪਹਿਲਾਂ ਆਪਣੀ ਮੰਜੀ ਥੱਲੇ ਫੇਰ ਇਹਨੂੰ ਜਿਹੜੇ ਤੂੰ ਜਵਾਨੀ ਵਿਚ ਚੰਨ ਚਾੜੇ ਉਹਨਾਂ ਗੁਨਾਹਾਂ ਦੇ ਮਿਲਣਗੇ ਢੇਰ ਤੈਨੂੰ ਉਹਨਾਂ ਗੁਨਾਹ। ਹੁਣ ਵੇਖ ਲਓ ਖੂੰਡੀ ਕਿੱਦਾਂ ਸਿੱਧੀ ਕਰਕੇ ਕਹਿੰਦੇ ਨੇ ਬੇ ਸ਼ਰਮ ਨੇ ਐਂ ਨੇ ਜਿਉਂ ਨੇ ਤਿਉਂ ਨੇ। ਹਾਂਜੀ ਤੇ ਇਹ ਵਾਕਿਆ ਰੱਬ ਰੱਬ ਰੱਬ ਰੱਬ ਮਾਲਾ ਜਿਹੜੀ ਹੈ ਇਹ 20-30 ਸਾਲ ਦੇ ਵਿਚ ਕਿਉਂ ਉਦੋਂ ਕਿਉਂ ਨੀ ਲੋਕ ਫੜਦੇ ਵੇਖ ਸੁਣਨ ਵਾਲੀ ਸੋਚਣ ਵਾਲੀ ਗੱਲ ਇਹ ਵੀ ਹੈ ਉਦੋਂ ਲੱਤਾਂ ਬਾਹਾਂ ਕੰਮ ਜੀ ਕਰਦੀਆਂ ਨੇ।
2: ਹਾਂਜੀ ਹਾਂਜੀ
1: ਭੱਜਣ ਨੱਠਣ ਦੇ ਦਿਨ ਜੀ ਹੁੰਦੇ ਨੇ ਜਦੋਂ ਫਿਰ ਜਵਾਨੀ ਵਿਚ ਲੁੱਟੇ ਬਾਣੀਏ ਹੁਣ ਰੱਬ ਦੀ ਭਗਤਣੀ ਹੋਏ। ਆਉਣ ਦਿਓ ਕੀ ਸੁਣਾਉਣਾ ਤੁਸੀਂ
2: ਬਾਜਵਾ ਸਾਹਿਬ ਇੱਕ ਛੋਟੀ ਜਿਹੀ ਗੱਲ ਮੈਂ ਗੱਲ ਸੁਣਾਉਣਾ ਮੈਂ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੱਡਾ ਗੁਨਾਹ ਨਹੀਂ ਕੀਤਾ।
1: ਠੀਕ ਹੈ
2: ਇਹ ਛੋਟੀਆਂ ਛੋਟੀਆਂ ਗਲਤੀਆਂ ਜਿਹੜੀਆਂ ਨੇ
1: ਉਹ ਤੇ ਛੋਟੀ ਗਲਤੀ ਤੇ ਸੁਭਾਵਕ ਹੁੰਦੀ ਹੈ ਜੀ ਬੰਦਾ ਜਦੋਂ ਜੋ
2: ਹਾਂਜੀ ਪਰ ਜਦੋਂ ਕਿਤੇ ਉਹ ਵੀ ਯਾਦ ਆਉਂਦੀ ਹੈ ਨਾ ਤੇ ਕੰਨਾਂ ਨੂੰ ਹੱਥ ਲੱਗ ਜਾਂਦੇ ਨੇ ਤੇ ਮੈਂ ਯਾਰ ਇਹ ਗੱਲ ਕੀਤੀ। ਹਾਂਜੀ
1: ਹਾਂਜੀ
2: ਤੇ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਜਾਣਨਾ ਜਿਨ੍ਹਾਂ ਬੜੇ ਬੜੇ ਵੱਡੇ ਗੁਨਾਹ ਕੀਤੇ ਨੇ।
1: ਚਲੋ ਜੀ ਤੁਸੀਂ ਮੈਂ ਕਹਿੰਦਾ ਉਹਨਾਂ ਨੂੰ ਛੱਡੋ ਤੁਸੀਂ ਕੋਈ ਆਪਣੀ ਗੱਲ ਮੈਨੂੰ ਪਤਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛੱਡੋ ਗੁਨਾਹ ਵਾਲੇ। ਹਾਂਜੀ
2: ਚਲੋ ਸੁਣੋ ਜੀ ਫਿਰ
1: ਤੁਸੀਂ ਉਹਨਾਂ ਨੂੰ ਛੱਡੋ ਜਾਣ ਦਿਓ ਤੁਸੀਂ ਉਹਨਾਂ ਨੂੰ
2: ਬੰਦੇ ਚੋਂ ਬੰਦਾ ਮਰ ਰਿਹਾ ਮੇਰੀ
1: ਬੰਦੇ ਚੋਂ ਬੰਦਾ ਮਰ ਰਿਹਾ।
2: ਹਾਂਜੀ ਬੰਦੇ ਚੋਂ ਬੰਦਾ ਮਰ ਰਿਹਾ
1: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ।
1: ਵਾਹ
2: ਇਖਲਾਕੋਂ ਊਣਾ ਹੋ ਰਿਹਾ
1: ਹਾਂਜੀ
2: ਐਬਾਂ ਦਾ ਭਾਂਡਾ ਭਰ ਰਿਹਾ
1: ਹਾਂਜੀ
2: ਦੇਖੋ ਕੀ ਬੰਦਾ ਕਰ ਰਿਹਾ।
1: ਵਾਹ ਵਾਹ
2: ਬੰਦੇ ਚੋਂ ਬੰਦਾ ਮਰ ਰਿਹਾ
1: ਦੇਖੋ ਬੰਦਾ ਕੀ ਕਰ ਰਿਹਾ
2: ਅਨਜਾਣ ਆਪਣੇ ਆਪ ਤੋਂ ਜਿਉਂ ਅਜਨਬੀ ਵਿਚਰ ਰਿਹਾ ਕੁਦਰਤ ਨੇ ਦਿੱਤੀਆਂ ਦੌਲਤਾਂ ਲੈ ਲੈ ਕੇ ਮੁਕਰ ਰਿਹਾ ਵਾਪਸ ਮੁੜੇਗਾ ਕਿਸ ਤਰ੍ਹਾਂ ਵਾਪਸ ਮੁੜੇਗਾ ਕਿਸ ਤਰ੍ਹਾਂ ਐਟਮ ਦੇ ਵਿਹੜੇ ਵੜ ਰਿਹਾ ਹੱਥੀਂ ਬਣਾਈ ਮੌਤ ਤੋਂ ਹੱਥੀਂ ਬਣਾਈ ਮੌਤ ਤੋਂ ਕੰਬ ਰਿਹਾ ਤੇ ਡਰ ਰਿਹਾ।
1: ਵਾਹ ਵਾਹ ਵਾਹ
2: ਦੇਖੋ ਕੀ ਬੰਦਾ ਕਰ ਰਿਹਾ ਧਰਤੀ ਤੋਂ ਪੁੱਟਿਆ ਜਾ ਰਿਹਾ
1: ਜੀ
2: ਧਰਤੀ ਤੋਂ ਪੁੱਟਿਆ ਜਾ ਰਿਹਾ ਆਖੇ ਕਿ ਚੰਨ ਤੇ ਚੜ ਰਿਹਾ।
1: ਵਾਹ, ਧਰਤੀ ਤੋਂ ਪੁੱਟਿਆ ਜਾ ਰਿਹਾ, ਆਖੇ ਕਿ ਚੰਨ ਤੇ ਚੜ ਰਿਹਾ। ਵਾਹ,
2: ਫਿਰ ਕਿਹੜੀ ਖੱਟੀ ਖੱਟਣੀ ਜ਼ਿੰਦਗੀ ਦੀ ਬਾਜੀ ਹਰ ਰਿਹਾ।
1: ਵਾਹ,
2: ਜ਼ਿੰਦਗੀ ਦੀ ਬਾਜੀ ਹਰ ਰਿਹਾ।
1: ਬਹੁਤ
2: ਪਾਰ ਵੀ ਨਹੀਂ ਲੰਘਿਆ, ਪਾਰ ਵੀ ਨਹੀਂ ਲੰਘਿਆ, ਅਫਸੋਸ ਨਾ ਇਧਰ ਰਿਹਾ।
1: ਵਾਹ,
2: ਜਿਉਣ ਭੋਗੀ ਜਾ ਰਿਹਾ, ਸਾਹ ਗਿਣ ਗਿਣ ਕੇ ਮਰ ਰਿਹਾ। ਦੇਖੋ ਕੀ ਬੰਦਾ ਕਰ ਰਿਹਾ, ਦੇਖੋ ਕੀ ਬੰਦਾ ਕਰ ਰਿਹਾ, ਬੰਦੇ ਚੋ ਬੰਦਾ ਮਰ ਰਿਹਾ, ਬੰਦੇ ਚੋ ਬੰਦਾ ਮਰ ਰਿਹਾ।
1: ਵਾਕਿਆ ਬੰਦੇ ਚੋ ਬੰਦਾ ਮਰ ਰਿਹਾ।
2: ਹਾਂਜੀ, ਇੰਨੀ ਸੇਵਾ ਜੀ,
1: ਬਹੁਤ ਬਹੁਤ ਮਿਹਰਬਾਨੀ ਮੇਰੇ ਵੀਰ, ਥੈਂਕ ਯੂ। ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ।
2: ਓਕੇ ਜੀ,
1: ਕਿ ਲੱਖਾਂ ਯਤਨ ਤਰੱਦਦ ਕੀਤੇ ਤੇ ਦਿਲ ਸਮਝੇ ਨਾ ਸਮਝਾਇਆ।
2: ਵਾਹ ਜੀ ਵਾਹ,
1: ਲੱਖਾਂ ਯਤਨ ਤਰੱਦਦ ਕੀਤੇ ਦਿਲ ਸਮਝੇ ਨਾ ਸਮਝਾਇਆ, ਟੀਕੇ ਟੂਕਾਂ ਟੂਣੇ ਕਰਵਾਏ, ਦੁੱਖ ਵਧਿਆ ਦੂਣ ਸਵਾਇਆ। ਅੰਦਰ ਧੂਫ ਬਾਹਰ ਬੋਕਰ ਦਿੱਤੀ, ਦੁੱਖਾਂ ਮੰਜਾ ਵਿਹੜੇ ਡਾਇਆ।
2: ਹਾਂਜੀ,
1: ਅੰਦਰ ਧੂਫ ਬਾਹਰ ਬੋਕਰ ਦਿੱਤੀ, ਦੁੱਖਾਂ ਮੰਜਾ ਵਿਹੜੇ ਡਾਇਆ, ਯਾਦ ਤੇਰੇ ਦੀਆਂ ਤੇਰੀ ਦੀਆਂ ਚੀਸਾਂ ਉੱਠਣ ਤੇ ਵਿਛੋੜੇ ਭਾਂਬੜ ਲਾਇਆ। ਯਾਦ ਤੇਰੇ ਦੀਆਂ ਚੀਸਾਂ ਉੱਠਣ ਵਿਛੋੜੇ ਭਾਂਬੜ ਲਾਇਆ, ਤੂੰ ਮੈਨੂੰ ਤੇ ਮੇਰਾ ਦੇਸ਼ ਵੀ ਛੱਡ ਗਈ, ਕਿਉਂ ਦਿਲ ਵਿੱਚ ਡੇਰਾ ਲਾਇਆ। ਤੂੰ ਮੇਰਾ ਦੇਸ਼ ਵੀ ਛੱਡ ਗਈ, ਕਿਉਂ ਦਿਲ ਵਿੱਚ ਡੇਰਾ ਲਾਇਆ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਹੁੰਦੇ ਨੀ ਜ਼ਖਮ, ਜ਼ਖਮ ਦੇ ਜ਼ਖਮਾਂ ਦੇ ਨਿਸ਼ਾਨ ਰਹਿ ਜਾਂਦੇ ਨੇ ਜੇ ਜ਼ਖਮ ਬੰਦ ਨਹੀਂ ਹੋ ਜਾਂਦੇ।
2: ਤੇਰਾ ਭਲਾ ਹੋ ਜਾ, ਤੇਰਾ ਭਲਾ ਹੋ ਜਾ। ਤੁਹਾਡੇ ਜ਼ਖਮ ਜਿਹੜੇ ਨੇ ਜੀ, ਵਾਹਿਗੁਰੂ ਹਾਂਜੀ ਰਾਜੀ ਕਰੇ। ਓਕੇ ਜੀ, ਚੜ੍ਹਦੀ ਕਲਾ ਚ ਰਹੇ।
1: ਥੈਂਕ ਯੂ, ਥੈਂਕ ਯੂ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਹ ਸਨ ਜੀ ਸਾਡੇ ਖਾਲਸਾ ਜੀ। ਥੈਂਕ ਯੂ। ਅੱਛਾ ਭਾਈ, ਇਹ ਫੁੱਲ ਭੇਜਣ ਵਾਲਿਓ, ਮਿਹਰਬਾਨੀ, ਤੁਸੀਂ ਆਪ ਵੀ ਸਾਡੇ ਨਾਲ ਆਣ ਕੇ ਗੱਲਬਾਤ ਕਰਿਆ ਕਰੋ। ਥੈਂਕ ਯੂ ਵੈਰੀ ਮਚ। ਫੁੱਲ ਵੀ ਬਹੁਤ ਸੋਹਣੇ, ਤੁਸੀਂ ਵੀ ਬਹੁਤ ਸੋਹਣੇ। ਤੇ ਮੈਂ ਚੱਲਿਆ ਜੀ ਤੁਹਾਨੂੰ ਬਟਾਲੇ ਲੈ ਕੇ ਚੱਲਿਆ, ਸਾਡੇ ਸੂਬਾ ਸਿੰਘ ਜੀ ਹੁਣੀ ਨੇ ਉੱਥੇ, ਉਹ ਕੀ ਕਹਿੰਦੇ ਨੇ, ਆਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਆਹ ਇੱਥੇ ਆ ਭਾ ਸੂਬਾ ਸਿੰਘ ਜੀ ਹੁਣੀ ਨੇ। ਸੂਬਾ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ, ਲੰਘ ਗਿਆ ਸਰ।
3: ਆ ਗਿਆ ਜੀ, ਆ ਗਿਆ। ਅੱਜ ਮੈਂ ਬੜੇ ਪਿਆਰ ਸੁਣ ਰਿਹਾ ਸੀ, ਗੱਲਾਂ ਬਾਤਾਂ ਬੜੀਆਂ ਵਧੀਆ ਤੁਸੀਂ ਕਰ ਰਹੇ ਸੀਗੇ।
1: ਥੈਂਕ ਯੂ ਜੀ।
3: ਜੀ ਬਾਜਵਾ ਸਾਹਿਬ, ਮੈਂ ਵੀ ਆਪਣੀ ਗੱਲਬਾਤ ਨੂੰ ਥੋੜਾ ਜਿਹਾ ਨਾ, ਦੋ ਤਿੰਨ ਦਿਨ ਹੋ ਗਿਆ ਅਜੇ, ਅੱਜ ਅਪ੍ਰੈਲ ਦੀ
1: 26 ਤਰੀਕ
3: ਲੇਕਿਨ ਗਰਮੀ ਏਦਾਂ ਸਾੜਨ ਡਈ ਆ ਵੀ ਇੰਜ ਲੱਗਦਾ ਵੀ ਸੋਚ ਕੇ ਘਬਰਾ ਪੈਂਦਾ ਵੀ ਕੀ ਬਣੂਗਾ।
1: ਖੈਰਾ ਸਾਹਿਬ, ਮੈਂ ਨਾ ਵੈਦਰ ਡਿਪਾਰਟਮੈਂਟ ਵਾਲਿਆਂ ਦਾ ਕੱਲ ਕੇ ਪਰਸੋਂ ਕੋਈ ਨਿਊਜ਼ ਵਿਚ ਸੁਣਿਆ ਕਿ ਐਤਕੀ ਗਰਮੀ ਬਹੁਤ ਜ਼ਿਆਦਾ ਪਵੇਗੀ।
3: ਹਾਂ, ਤੇ ਮੇਰਾ ਧਿਆਨ ਪਿਆ ਵੀ ਆਖਰੇ ਕੀ ਮਤਲਬ, ਕਿਉਂ ਇੰਨਾ ਧਰਤੀ ਜਿਹੜੀ ਆ, ਸੂਰਜ ਆ, ਮੌਸਮ ਆ, ਪਰਮਾਤਮਾ ਆ, ਰੱਬ ਆ, ਇਹ ਕਿਉਂ ਕਹਿਰਵਾਨ ਹੋਇਆ। ਤੇ ਮੇਰਾ ਧਿਆਨ ਪਿਆ ਵੀ ਇਹਦੇ ਚ ਕਸੂਰ ਪਾ ਲਾ ਕੇ ਸਾਡਾ ਜਿਹੜਾ ਤੁਸੀਂ ਕਹਿ ਰਹੇ ਨਾ, ਅੰਧ ਭਗਤੀ ਦੀ ਜਿਹੜੀ ਗੱਲ ਕਰ ਰਹੇ ਸੀਗੇ ਵੀ ਅਸੀਂ ਸਹੁੰ ਖਾਧੀ ਆ ਵੀ ਮੈਂ ਨਾ ਮੰਨੂ ਵਾਲੀ ਗੱਲ ਭਾਈ, ਸਾਡੇ ਦੇਸ਼ ਵਿਚ ਖਾਸ ਕਰਕੇ ਬਾਜਵਾ ਸਾਹਿਬ ਤੇ ਖਾਸ ਕਰਕੇ ਸਾਡੇ ਪੰਜਾਬ ਜਿੱਥੇ ਅਸੀਂ ਰਹਿੰਦੇ ਹਾਂ, ਆਲਾ ਦੁਆਲਾ ਵੇਖਦੇ ਆ ਤੇ 7 ਸਾਲ ਤੋਂ ਵੇਖ ਰਹੇ ਆ
1: ਜੀ,
3: ਇਹੋ ਹੀ ਧਰਤੀ ਜਿਹੜੀ ਹੈ ਹਰੀ ਭਰੀ ਹੁੰਦੀ ਸੀਗੀ, ਮਤਲਬ ਸਾਫ ਸੁਥਰੇ ਪਾਣੀ ਹੁੰਦੇ ਸੀ ਪਿੰਡਾਂ ਦੇ, ਹਰ ਪਿੰਡ ਦੇ ਲਗਭਗ 4 ਚੁਫੇਰੇ ਛੱਪੜ ਹੁੰਦੇ ਸੀ ਪਿੰਡ ਦਾ,
1: ਈਵਨ ਛੱਪੜਾਂ ਦਾ ਪਾਣੀ ਸਾਫ ਹੁੰਦਾ ਸੀ।
3: ਹਾਂ ਸਾਫ ਹੁੰਦਾ ਸੀ ਉੱਥੋਂ।
1: ਖੈਰਾ ਸਾਹਿਬ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ, ਜਦੋਂ ਅਸੀਂ ਛੇਵੀਂ ਚ ਪੜ੍ਹਦੇ ਹੁੰਦੇ ਸੀ ਸਾਡੇ ਪਿੰਡੋਂ ਇੱਕ ਬਾਹਰ ਛੱਪੜ ਹੁੰਦਾ ਸੀ, ਉਹਦੇ ਵਿੱਚ ਦੁਨੀਆਂ ਨਹਾਉਣ ਜਾਂਦੀ ਹੁੰਦੀ ਸੀ ਤੇ ਅਸੀਂ ਵੀ ਨਹਾਉਂਦੇ ਹੁੰਦੇ ਹਾਂ ਸਾਬਣ ਘਰੋਂ। ਲਾਈਫ ਬੁਆਏ ਦਾ ਸਾਬਣ ਹੁੰਦਾ ਸੀ ਉਦੋਂ ਲਾਲ ਚ, ਛੱਪੜ ਚ ਨਹਾਉਂਦੇ ਰਹੇ ਆ ਤੇ ਅਸੀਂ ਨਹਿਰਾਂ ਦਾ ਪਾਣੀ ਪੀਂਦੇ ਰਹੇ ਆ ਖਾਲਾਂ
3: ਕੱਪੜੇ। ਹਾਂ ਤੇ ਬਾਜਾ ਸਾਹਿਬ ਅੱਜ ਤੁਸੀਂ ਉਹਨਾਂ ਨਹਿਰਾਂ ਦੇ ਵਿੱਚ ਨਾ ਤੇ ਮਤਲਬ ਪਾਣੀ ਤੇ ਬੜੀ ਦੂਰ ਦੀ ਗੱਲ, ਨੱਕ ਨੀ ਪੰਜਾਬੀ ਜਾਂਦੇ ਨਾ ਨੱਕ ਨਾ ਦੇ
1: ਸਕਣਾ, ਨੱਕ ਨੀ ਡਾਇਆ ਜਾਂਦਾ,
3: ਇਹ ਹੱਦ ਬਦਬੂ ਔਰ ਇਹ ਕੀਤਾ ਅਸੀਂ
1: ਅਸੀਂ ਕੀਤਾ ਜੀ ਸਾਰਾ
3: ਵਾ ਅਸੀਂ ਤੇ ਅਸੀਂ ਕੀਤਾ ਆ ਮਤਲਬ ਜਿਹੜਾ ਜਿਹਨੂੰ ਹਰਾਜ ਇਨਕਲਾਬ ਕਹਿ ਕੇ ਬੜਾ ਵਟਿਆਇਆ ਗਿਆ ਨਾ, ਵੀ ਬੱਲੇ ਬੱਲੇ ਕਿਸਾਨ ਨੇ ਬੜੀ ਫਸਲਾਂ ਕੱਟਣੀਆਂ ਸ਼ੁਰੂ ਕਰਤੀਆਂ, ਫਰਟੀਲਾਈਜ਼ਰ ਵਰਤਣੇ ਸ਼ੁਰੂ ਕਰ ਦਿੱਤੇ, ਉਹਨੂੰ ਬੜੀ ਸ਼ਾਬਾਸ਼ ਦਿੱਤੀ, ਤਗੜਾ ਜਾ ਬੱਲੇ ਜੱਟਾ ਬੱਲੇ, ਕੱਲ ਤੇ ਕੌਡੀ ਨੀ ਸੀ ਪੱਲੇ ਦੇ, ਅੱਜ ਕਿਹੜਾ ਸਿੱਟਾ ਸਾਰੇ
1: ਜੱਗ ਵਿੱਚ
3: ਚੜਾ ਕੇ ਨਾ, ਤੇ ਉਹ ਸਰ ਧਰਤੀ ਜਿਹੜੀ ਸੀਗੀ ਧਰਤੀ ਖਰਾਬ ਕਰਤੀ, ਹਵਾ ਪਾਣੀ ਧਰਤੀ ਜਿਹੜੀ ਕੁਦਰਤੀ ਜਿਹੜੀਆਂ ਚੀਜ਼ਾਂ ਨੇ, ਤੇ ਉਹਦਾ ਜਿਹੜਾ ਨਤੀਜਾ ਹੁਣ ਨਿਕਲਣਾ ਸ਼ੁਰੂ ਹੋ ਗਿਆ ਵੀ ਬਾਜਾ ਸਾਹਿਬ ਅੱਜ ਆਦਮੀ ਅੱਗੇ ਅੱਗੇ ਤੇ ਮੌਤ ਚਾਰ ਸਵੇਰੇ ਉਹਦੇ ਮਗਰ ਮਗਰ ਸਿਰ ਦੇ ਉੱਤੇ ਨਾ ਮਤਲਬ ਪਹਿਲਾਂ ਪਾਉਂਦੀ ਫਿਰਦੀ ਬਿਮਾਰੀ ਦੇ ਰੂਪ ਵਿੱਚ, ਟ੍ਰੈਫਿਕ ਦੇ ਰੂਪ ਦੇ ਵਿੱਚ,
1: ਬਹੁਤ ਸੋਹਣੀ ਮਤਲਬ ਬਹੁਤ ਸੋਹਣੀ ਤਸਵੀਰ ਦੱਸ ਰਹੇ ਹੋ ਤੁਸੀਂ,
3: ਮਸ਼ੀਨਾਂ ਦੀ ਵਰਤੋਂ ਦੇ ਰੂਪ ਦੇ ਵਿੱਚ ਮਤਲਬ ਹਰ ਵੇਲੇ ਉਹ ਮੌਤ ਦੇ ਕੰਡੇ ਦੇ ਉੱਤੇ ਖਲੋਤਾ,
1: ਹਾਂਜੀ,
3: ਔਰ ਇਹ ਮਤਲਬ ਨਾ ਸਾਡੀ ਜਾਨ ਦਾ ਖੋ ਬਣਿਆ ਤਾ, ਔਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਦਿਲ ਨੀ ਕਰਦਾ ਬਾਦ ਸਾਹਿਬ ਕਹਿਣ ਨੂੰ, ਸਾਡੇ ਪੰਜਾਬ ਵਿਚ ਜਿਹੜੀ ਮਾਰਵਾ ਬੈਲਟ ਹੈ ਨਾ ਉਹ ਮਤਲਬ ਇੰਨੀ ਕ ਮਤਲਬ ਕੈਂਸਰ ਪੀੜਤ ਹੋ ਗਈ ਆ, ਵੈਸੇ ਤੇ ਸਾਰੇ ਹੀ ਹਰ ਥਾਂ ਹੀ ਆ ਲੇਕਿਨ ਉੱਥੇ ਬਹੁਤ ਜ਼ਿਆਦਾ, ਉੱਥੇ ਇੱਕ ਬਠਿੰਡੇ ਨਾ ਬੀਕਾਨੇਰ ਨੂੰ ਟ੍ਰੇਨ ਚੱਲਦੀ ਹੈ ਬਾਜਾ ਸਾਹਿਬ, ਬੀਕਾਨੇਰ ਇੱਕ ਹੋਸਪਿਟਲ ਆ ਕੈਂਸਰ ਦਾ, ਤੇ ਉਹਦੇ ਵਿੱਚ ਕੈਂਸਰ ਦੇ ਮਰੀਜ਼ ਹੀ ਲਗਭਗ ਹੁੰਦੇ ਆ, ਤੇ ਉਹਦਾ ਨਾਂ ਹੀ
1: ਕੈਂਸਰ ਟ੍ਰੇਨ ਹੈ, ਹਾਂਜੀ ਦੱਸੋ,
3: ਹਾਂਜੀ ਹਾਂਜੀ, ਤੇ ਇਹ ਸਾਡੀਆਂ ਸਰਕਾਰਾਂ ਦਾ ਕੰਮ ਹੈ ਵੀ ਉਹ ਕਹਿਣਗੇ ਵੀ ਅਸੀਂ ਹਸਪਤਾਲ ਖੋਲ ਦਿੱਤਾ, ਇਹ ਨੀ ਕਹਿਣਗੇ ਵੀ ਅਸੀਂ ਇਹਨੂੰ ਕੋਈ ਰੋਕਣ ਵਾਸਤੇ, ਜਿਹਨੂੰ ਇਹ ਰੋਗ ਹੋ ਗਿਆ ਬਾਜਾ ਸਾਹਿਬ ਉਹ ਤੇ ਹਸਪਤਾਲ ਚੱਲ ਜਾਏ ਜਿੱਥੇ ਮਰਜ਼ੀ ਚੱਲ ਜਾਏ, ਆਪਣੇ ਸਾਹ ਹੀ ਲੰਬੇ ਕਰੇਗਾ, ਨਾ ਉਹਦੇ ਕੋਲ ਵਿਚਾਰੇ ਕੋਲ ਸਾਰੀ ਉਮਰ ਦੀ ਕੀਤੀ
1: ਕਮਾਈ
3: ਪੈਸੇ ਹੋ ਗਏ, ਉਹ ਵਿਚਾਰਾ ਆਜ਼ਾਦ ਜਗ੍ਹਾ ਤੇ ਇੱਕ ਸਦਮਾ ਹੀ ਇਸ ਬਿਮਾਰੀ ਦਾ, ਇੰਨਾ ਵੀ ਅੱਧਾ ਬੰਦਾ ਦੇ ਸੁਣਦੇ ਸਾਰ ਹੀ ਮਰ ਜਾਂਦਾ, ਤੇ ਦੂਸਰਾ ਇਹ ਆ ਵੀ ਇਸ ਚੀਜ਼ ਨੂੰ ਰੋਕਣ ਦਾ ਜਾਂ ਇਹਨੂੰ ਮਤਲਬ ਪੋਲੂਸ਼ਨ ਨੂੰ ਕੋਈ ਸੀਰੀਅਸ ਯਤਨ ਤੇ ਕੀ ਮਾੜਾ ਮੋਟਾ ਵੀ ਕਿਤੇ ਨਾਮ ਨੀ ਲੈ ਰਿਹਾ ਕੋਈ ਝੂਠਾ ਸੱਚਾ ਕਹਿ ਹੀ ਦੇਵੇ, ਬਈ ਇਹ ਜਿਹੜਾ ਇੱਥੇ ਇੱਕ ਬਾਬਾ ਆ ਬਾਬਾ ਬਲਬੀਰ ਸਿੰਘ ਸੀਚੇਵਾਲ,
1: ਹਾਂਜੀ,
3: ਉਹ ਅਸੀਂ ਸਾਡੇ ਨਾ ਦੋਸਤ ਉੱਥੇ ਇੱਕ ਜਦੋਂ ਅਸੀਂ ਨੌਕਰੀ ਤੇ ਲੱਗੇ ਆ 91-92 ਸਾਡਾ ਇੱਕ ਦੋਸਤ ਉਹਦੇ ਉੱਥੇ ਲੱਗ ਗਿਆ, ਤੇ ਉਹ ਦੋਸਤੀ ਸੀਗੀ, ਚਲੋ ਅਸੀਂ ਬਾਅਦ ਚ ਤੇ ਜਦੋਂ ਕਬੀਲਦਾਰੀ ਹੋ ਜਾਂਦੀ ਆ ਬੰਦਾ ਮਿਲ ਉਹਨੂੰ ਕਰਦਾ, ਪਹਿਲਾਂ ਬੜਾ ਮਿਲਦਾ ਆ ਸ਼ੌਂਕ ਨਾ ਹੈ, ਉਦੋਂ ਜੀ ਉਹਨੇ ਆਪਣੇ ਪਿੰਡ ਦੇ ਰਾਹ ਰੂਹ ਜੇ ਪੱਤਰੇ ਕਰਨੇ ਸ਼ੁਰੂ ਕੀਤੇ ਸੀਗੇ, ਚਲੋ ਖੈਰ ਬਾਜਾ ਸਾਹਿਬ ਉਹ ਕਰਦਿਆਂ ਕਰਦਿਆਂ ਉਹ ਨਾ ਜਿਹੜੀ ਵੇਈ ਸੀ ਬਾਬੇ ਨਾਨਕ ਦੀ ਉਹਨੂੰ ਸਾਫ਼ ਕਰਨ ਲੱਗ ਪਿਆ, ਔਰ ਸਭ ਤੋਂ ਪਹਿਲਾਂ ਉਹਨੇ ਕੀਤਾ ਵੀ ਜਿਹੜੇ ਸਾਰੇ ਜਿਹੜੀ ਇਹ ਨਾ ਧਨੋਵਾ ਜਿਹੜਾ ਆਪਣਾ ਹੈਗਾ ਨਾ ਬਾਜਾ ਸਾਹਿਬ ਆਪਣੀਆਂ ਦਸੂਏ ਤੋਂ ਅੱਗੇ ਤੇ ਮਕੇਰੀਆਂ ਦੇ ਵਿਚਕਾਰ ਇੱਕ ਹੈਗਾ ਵਾ ਧਨੋਵਾ,
1: ਹਾਂਜੀ ਹਾਂਜੀ ਮਕੇਰੀਆਂ ਦੇ ਲਾਗੇ
3: ਜੀ ਜੀ, ਇੱਥੋਂ ਨਾ ਬਿਆਸ ਦਰਿਆ ਚੋਂ ਕੁਛ ਇੱਕ ਪਾਣੀ ਵੱਖਰਾ ਹੋ ਕੇ ਤੇ ਮਤਲਬ ਨਾ ਬੇਈ ਬਣ ਜਾਂਦੀ ਆ,
1: ਅੱਛਾ,
3: ਉਹਨੂੰ ਮਤਲਬ ਛੋਟੀ ਛੋਟਾ ਨਾਲਾ ਕਹਿ ਲੋ, ਵੇਈ ਕਹਿ ਲੋ, ਉਹਦਾ ਨਾਂ ਵੇਈ ਆ ਬਾਬੇ ਨਾਨਕ ਦੇ, ਜਿੱਥੇ ਬਾਬੇ ਨਾਨਕ ਦਾ ਮਤਲਬ ਜਿਨ੍ਹਾਂ ਨੇ ਉਹ ਦੱਸਦੇ ਵੀ ਪਹਿਲੀ ਵਾਰੀ ਕਿਉਂ ਕਰ ਸਤਨਾਮ ਦਾ ਜਾਪ ਕੀਤਾ ਸੀ ਜਾਂ ਉਚਾਰਿਆ ਸੀ ਜਾਂ ਜਿੱਥੋਂ ਜਾ ਕਹਿ ਲਈਏ ਵੀ ਮੋਟੇ ਸੌਖੇ ਸ਼ਬਦਾਂ ਜਿਨ੍ਹਾਂ ਨੂੰ ਧਿਆਨ ਹੋਇਆ ਸੀ,
1: ਠੀਕ ਹੈ,
3: ਤੇ ਬਾਜਾ ਸਾਹਿਬ ਉਹਨੇ ਕੀਤਾ ਕਿ ਵੀ ਉਹਨੂੰ ਸਾਫ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਆਪਣੀ ਅੱਖਾਂ ਨੇ ਵੇਖੀ ਸੁਲਤਾਨਪੁਰ ਲੋਧੀ ਦੇ ਜਿਹੜਾ ਸ਼ਹਿਰ ਦਾ ਹੁੰਦਾ ਨੀ ਜਿਹੜੀ ਕੂੜਾ ਕਰਕਟ ਜਿਹੜਾ ਮਤਲਬ ਜੋ ਵੀ ਆ ਉਹ ਪੁਲ ਦੇ ਦੋਵੇਂ ਪਾਸੇ ਸੁੱਟ ਸੁੱਟ ਕੇ ਪੁਲ ਦੇ ਥੱਲੇ ਪਾਣੀ ਤੱਕ ਲੰਘਣਾ ਬੰਦ ਕਰ ਦਿੱਤਾ, ਔਰ ਉਸ ਬੰਦੇ ਨੇ ਮਤਲਬ ਤੇ ਸਭ ਤੋਂ ਵੱਧ ਵਿਰੋਧ ਉਹਨਾਂ ਦਾ ਜਿਹੜੇ ਸਰਕਾਰ ਜਿਹੜੇ ਸੀ ਨਾ ਮਤਲਬ ਜਦੋਂ ਉਹ ਬੰਦ ਕਰਦਾ ਸੀਗਾ ਤੇ ਜਿਹੜੇ ਪ੍ਰਸ਼ਾਸਨ ਹੀ ਆਣ ਕੇ ਐਸ ਡੀ ਐਮ ਡੀ ਸੀ ਘਰਾਂ ਨੂੰ ਦਬਕੇ ਮਾਰਦੇ ਹੁੰਦੇ ਸੀ, ਉਹਨੂੰ ਡਰਾਉਂਦੇ ਹੁੰਦੇ ਸੀ ਤੈਨੂੰ ਬਾਬਾ ਤੈਨੂੰ ਉਹ ਕਰਦਾ ਜੇ ਕਰਦਾ, ਬਾਅਦ ਵਿਚ ਤੇ ਚਲੋ ਇੱਕ ਪਾਪੂਲਰ ਬਣ ਗਿਆ ਇਸ ਵੇਲੇ
1: ਰਾਜ ਸਭਾ ਚ ਬੈਠੇ
3: ਸਾਰੇ ਸਰਕਾਰੀ ਦਰਬਾਰੇ ਪੋਲੀਟੀਕਲ ਲੀਡਰ ਜਦੋਂ ਹਟਿਆ ਨੀ ਲੋਕਾਂ ਦੇ ਸੰਗਤ ਦੇ ਨਾਲ ਜਦੋਂ ਉਹਨੇ ਮਤਲਬ ਸੇਵਾ ਜਾਰੀ ਰੱਖੀ ਤੇ ਉੱਥੇ ਰਾਸ਼ਟਰਪਤੀ ਦੋ ਵਾਰੀ
1: ਆਇਆ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਮੈਨੂੰ
3: ਜੀ ਜੀ ਜੀ ਅਸੀਂ ਦੋਵੇਂ ਵਾਰੀ ਮੈਂ ਉੱਥੇ ਸੀ ਉਸ 25 ਜੁਲਾਈ ਨੂੰ ਉਹਨੇ ਸ਼ੁਰੂ ਕੀਤੀ ਸੀ ਉਹਨੂੰ ਬਰਸੀ ਦੇ ਰੂਪ ਵਿਚ ਮਨਾਉਂਦੇ ਨੇ ਅੱਜ ਵੀ ਤੇ ਮੈਂ ਤੁਹਾਨੂੰ ਉਹਨਾਂ ਦੀ ਗੱਲ ਇਸ ਕਰਕੇ ਦੱਸੀ ਆ ਵੀ ਸਭ ਤੋਂ ਵੱਧ ਪਰੇਸ਼ਾਨੀ ਉਹਨੂੰ ਮਤਲਬ ਪ੍ਰਸ਼ਾਸਨ ਜਿਹਦੀ ਜੁੰਮੇ ਸੀ ਜਿਹਦੇ ਕੋਲ ਇੱਕ ਬਕਾਇਦਾ ਪੋਲਿਊਸ਼ਨ ਕੰਟਰੋਲ ਬੋਰਡ ਆ ਪੰਜਾਬ ਸਰਕਾਰ ਦਾ ਇੱਕ ਮਹਿਕਮਾ ਆ ਜਿਹਦੇ ਚ ਮਤਲਬ ਹਜ਼ਾਰਾਂ ਨਹੀਂ ਤੇ ਸੈਂਕੜੇ ਮੁਲਾਜ਼ਮ ਵੀ ਹੋਣਗੇ ਲੱਖਾਂ ਕਰੋੜਾਂ ਤਨਖਾਹ ਵੀ ਲੈਂਦੇ ਹੋਣਗੇ ਸਭ ਤੋਂ ਵੱਧ ਉਹ ਜਿਹੜੇ ਸੀਗੇ ਉਹਨੂੰ ਮਤਲਬ ਕਹਿੰਦੇ ਵੀ ਬਾਬਾ ਪੈਣ ਦੇ ਯਾਰ ਸਾਡੀ ਜਾਨ ਛੱਡੋ ਤੇ ਸ਼ਹਿਰਾਂ ਦਾ ਸੀਵਰੇਜ ਜਲੰਧਰ ਦਾ ਦੂਜਾ ਤੀਜਾ ਸੀਵਰੇਜ ਦਾ ਪਾਣੀ ਆ ਕੇ ਉਹਦੇ ਵਿਚ ਪੈਂਦਾ ਸੀਗਾ
1: ਜੀ
3: ਇਹ ਮਤਲਬ ਸਾਡੀ ਸਰਕਾਰਾਂ ਜਿਹੜੀਆਂ ਵਾ ਉਹ ਇਹਨੂੰ ਰੋਕਣਾ ਤੇ ਬੜੀ ਦੂਰ ਦੀ ਗੱਲ ਆ ਸਰ ਜੀ ਇਹਨੂੰ ਉਹ ਮਤਲਬ ਕੋਈ ਝੂਠਾ ਸੱਚਾ ਵੀ ਜਿਹੜਾ ਨਾ ਕਿਤੇ ਲੋਕਾਂ ਚ ਇਸ ਗੱਲ ਦਾ ਨਾਂ ਤੱਕ ਨੀ ਲੈਂਦੀਆਂ ਤੇ
1: ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਵਾਕਿਆ ਗੱਲ ਸੋਚਣ ਵਾਲੀ ਹੈ ਵੀ ਤੁਸੀਂ ਹੋਸਪਿਟਲ ਖੋਲ ਦਿੱਤਾ ਕੈਂਸਰ ਦਾ ਕਿ ਬੇਸਿਕਲੀ ਕੈਂਸਰ ਜਿੱਥੋਂ ਹੁੰਦਾ ਉਹ ਕਾਰਨ ਲੱਭੋ ਉੱਥੋਂ ਡੱਕੋ ਕੈਂਸਰ ਨੂੰ ਹੋਣ ਤੋਂ
3: ਜੀ ਜੀ ਜੀ ਜੀ
1: ਤੇ ਹਸਪੀਟਲ ਤੇ ਚਲੋ ਖੋਲਣਾ ਹੀ ਖੋਲਣਾ ਪਰ ਬੇਸਿਕਲੀ ਇਹ ਬਿਮਾਰੀ ਬੰਦ ਕਰੋ ਨਾ ਕਿ ਦੋ ਹਸਪੀਟਲ ਹੋਰ ਖੋਲ ਦਿਓ ਵੇਖੋ ਦੂਸਰੀ ਗੱਲ ਜਿਹੜੀ ਤੁਸੀਂ ਦੱਸੀ ਆ ਜਿਹੜੇ ਜੁੰਮੇਵਾਰ ਲੋਕ ਨੇ ਉਹ ਬਾਬੇ ਨੂੰ ਮਨਾ ਕਰਨ ਦੇ
3: ਉਹ ਜੇ ਮਨਾ ਕਦੀ ਕਰਦੇ ਜੀ ਉਹ ਮਤਲਬ ਦਬਕੇ ਵੀ ਮਾਰਦੇ
1: ਸੀ
3: ਹਰ ਤਰ੍ਹਾਂ ਦਾ ਡਰਾਵਾ ਵੀ ਦਿੰਦੇ ਸੀ ਔਰ ਇਹਦਾ ਨਤੀਜਾ ਬੜਾ ਖਤਰਨਾਕ ਨਿਕਲ ਰਿਹਾ ਇਹ ਜੋ ਕੁਛ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਆਪਣੀ ਮੈਂ ਆਪਣੀ ਗੱਲ ਨੂੰ ਮਤਲਬ ਪੋਲਿਊਸ਼ਨ ਦੇ ਉੱਤੇ ਖਾਸ ਕਰਕੇ ਹਵਾ ਦਾ ਪਾਣੀ ਦਾ ਤੇ ਧਰਤੀ ਦਾ ਇਹਦੇ ਤੇ ਇਸ ਕਰਕੇ ਮਤਲਬ ਮੈਂ ਕੇਂਦਰਿਤ ਕੀਤਾ ਸੀਗਾ ਵੀ ਇਹ ਜੇ ਇਹ ਨਾ ਰੁਕਿਆ ਤੇ ਅਸੀਂ ਇਸ ਧਰਤੀ ਤੇ ਮਤਲਬ ਨਾ ਇੱਕ ਜਿਹੜੀ ਹੱਡ ਸਾੜਵੀਂ ਜਿਹੜੀ ਗਰਮੀ ਆ ਤੁਸੀਂ ਅੱਜ ਜੇ ਇੱਥੇ ਹੋਵੋ ਤੇ ਤੁਹਾਨੂੰ ਮਤਲਬ ਇਹ ਟੈਂਪਰੇਚਰ ਬਾਦਲ ਸਾਹਿਬ ਅੱਗੇ ਜੂਨ ਦੇ ਵਿੱਚ ਜਾ ਕੇ ਨਾ ਲਾਸਟ ਜਦੋਂ ਪੀਕ ਤੇ ਹੁੰਦੀ ਸੀ ਗਰਮੀ ਦਾ ਜਦੋਂ ਖਤਮ ਹੋਣਾ ਹੁੰਦਾ ਸੀਗਾ ਜੇਠ ਹਾੜ ਦੇ
1: ਉਦੋਂ ਏਦਾਂ ਦੀ ਪੈਂਦੀ
3: ਉਦੋਂ ਪੈਂਦੀ ਜੀ ਤੇ
1: ਵਸਾਖ ਹੋਣੀ ਸ਼ੁਰੂ ਹੋ ਗਈ ਆ ਜਿਹੜੀ ਤੇ ਫਿਰ ਜੂਨ ਜੁਲਾਈ ਚ ਕੀ ਬਣੇਗਾ ਆਪਣਾ ਖਹਿਰਾ ਸਾਹਿਬ ਇੱਥੇ
3: ਤੇ ਇਹ ਵਜਾ ਸਾਹਿਬ ਵੀ ਮਤਲਬ ਇਹਦੇ ਤੇ ਰੋਕ ਲੱਗਣੀ ਚਾਹੀਦੀ ਹੈ ਇਹਦੇ ਤੇ ਬਾਰੇ ਸਾਨੂੰ ਲੋਕਾਂ ਨੂੰ ਸਰਕਾਰ ਦਾ ਕੁਛ ਨੀ ਕਹਿ ਜਾਣਾ ਸਰਕਾਰ ਇੱਕ ਚੱਲ ਗਈ ਦੂਜੀ ਆ ਗਈ ਤੀਜੀ ਚੱਲ ਗਈ ਤੀਜੀ ਆ ਗਈ ਉਹ ਤੇ ਉਹਨਾਂ ਨੇ ਮਤਲਬ ਉਹਨਾਂ ਦਾ ਕੰਮ ਹੈ ਰਾਜ ਕਰਨਾ ਉਹਨਾਂ ਨੇ ਕੁਰਸੀ ਲੈਣੀ ਆ
1: ਜਿਹੜੇ
3: ਕੁਰਸੀ ਤੇ ਬੈਠੇ ਆ ਉਹ ਕੁੱਟ ਕੇ ਪਾਵੇ ਫੜ ਕੇ ਉਹਨਾਂ ਇਹ ਕੋਸ਼ਿਸ਼ ਜਾਣਾ ਵੀ ਅਸੀਂ ਥੱਲੇ ਉਹਨਾਂ ਖਿਸਕਣ ਦਈਏ ਜਿਹਨਾਂ ਦਾ ਨਹੀਂ ਜਿਹੜੇ ਬਾਹਰ ਜਿਹਨਾਂ ਦਾ ਥੱਲੇ ਉਹ ਖਿਸਕ ਗਈ ਆ ਉਹ ਪਾਵੇ ਉਹ ਰੁਖੇਚਾ ਮਾਰਦੇ ਨੇ ਵੀ ਸਾਡੂ ਇੱਧਰ ਕਰੋ ਇੱਧਰ ਕਰੋ ਉਹਨਾਂ ਦਾ ਕੰਮ ਇਹ ਆ ਉਹਨਾਂ ਦਾ ਇਹ ਪਬਲਿਕ ਇੰਟਰਸਟ ਜਿਹੜਾ ਆ ਉਹਨਾਂ ਦਾ ਕੋਈ ਹੈ ਨੀ ਲੋਕ ਹਿੱਤ ਦੇ ਵਿੱਚ ਉਹ ਕੋਈ ਕੰਮ ਨੀ ਕਰ ਰਹੇ
1: ਤੁਸੀਂ ਖਹਿਰਾ ਸਾਹਿਬ ਬਿਲਕੁਲ ਠੀਕ ਬੋਲ ਰਹੇ ਹੋ ਮੇਰਾ ਖਿਆਲ ਹੈ ਸਰਕਾਰਾਂ ਦਾ ਉਦੇਸ਼ ਰਹਿ ਹੀ ਹੋ ਗਿਆ ਕਿ ਜੇ ਇਲੈਕਸ਼ਨ ਜਿੱਤ ਗਏ ਆ ਤੇ ਅਗਲੀ ਕਿੱਦਾਂ ਜਿੱਤਣੀ ਹੈ
3: ਜੇ ਕੁਰਸੀ ਜਿਹਨੂੰ ਮਿਲ ਗਈ ਬੈਠੇ ਜਿਹਦੇ ਥੱਲੇ ਖਿਸਕ ਗਈ ਆ ਉਹ ਦੂਜੇ ਨੂੰ ਪਰਾਂ ਕਰਕੇ ਇਹਨੂੰ ਹੱਥ ਕਿਵੇਂ ਗਿੱਟੇ ਨੂੰ ਹੱਥ ਕਿਵੇਂ ਪਾਉਣਾ ਬਸ ਇੰਨਾ ਹੀ
1: ਜੀ ਜੀ
3: ਮੈਂ ਬਸ ਇੱਕ ਮਿਨਿਸਟਰ ਦੇ ਮੂੰਹ ਇਹ ਗੱਲ ਸੁਣੀ ਹੋਈ ਆ
1: ਅੱਛਾ
3: ਉਹ ਕਿਸੇ ਵਿਆਹ ਦੇ ਵਿਚ ਤੇ ਕੋਈ ਸੱਜਣ ਨੇ ਉਹਨੂੰ ਮਖੌਲ ਕੀਤਾ ਵੀ ਤੁਸੀਂ ਜਦੋਂ ਜਿੱਤ ਜਾਂਦੇ ਜੇ ਤੁਸੀਂ ਬੜੇ ਉਹਨਾਂ ਹਾਰ ਗਿਆ ਸੀਗਾ ਤੇ ਉਹਨੂੰ ਕਹਿੰਦੇ ਤੁਸੀਂ ਅੱਧਾ ਘੱਟ ਮਿਲਾਉਂਦੇ ਜੇ ਬੰਦਿਆਂ ਨੂੰ ਵੇਹਦੇ ਵੀ
1: ਨਹੀਂ
3: ਬਿਨਾਂ ਵੇਖੇ ਹੱਥ ਕਰ ਦਿੰਦੇ ਜੇ ਤੇ ਉਹ ਕਹਿੰਦਾ ਵੀ ਮੈਂ ਅੱਗੇ ਬੜਾ ਦੁਖੀ ਆ ਤੇ ਮੈਨੂੰ ਸਤਾਰ ਆ ਤੇ ਉਹ ਕਹਿੰਦਾ ਵੀ ਰਾਜਨੀਤੀ ਇਹੋ ਆ ਵੀ ਜਿਹਦਾ ਜਿਹੜਾ ਜਿਹਦਾ ਜਿਹਦਾ ਗਿੱਟੇ ਨੂੰ ਹੱਥ ਪੈ ਜਾਂਦਾ ਕੁਰਸੀ ਨੂੰ ਉਹ ਚੁੱਪ ਕਰ ਜਾਂਦਾ ਵਾ ਤੇ ਜਿਹੜਾ ਲੱਥ ਜਾਂਦਾ ਉਹ ਤਵੇ ਤੇ ਹੋ ਜਾਂਦਾ ਬਸ ਰਾਜਨੀਤੀ
1: ਘੁੰਮਦੀ ਚੁੱਲ੍ਹੇ ਦੇ ਦੁਆਲੇ ਹੀ ਆ
3: ਘੁੰਮਦੀ ਕੁਰਸੀ ਚੁੱਲ੍ਹੇ ਦੁਆਲੇ ਕੁਰਸੀ ਦੁਆਲੇ ਹੀ ਆ ਇਹ ਸਾਡੇ ਸਟੇਟ ਦੀ ਜਿਹੜੀਆਂ ਰਾਜ ਸਰਕਾਰਾਂ ਉਹਨਾਂ ਦਾ ਵੀ ਇਹੋ ਮਸਲਾ ਤੇ ਕੇਂਦਰ ਦਾ ਵੀ ਇਹੋ ਹੀ ਆ ਤੇ ਜਿਹੜੇ ਲੋਕ ਨੇ ਇਹ ਲੋਕਾਂ ਨੂੰ ਖੁਦ ਇਹਦੇ ਵਾਸਤੇ ਸੋਚਣਾ ਪੈਣਾ ਤੇ ਲੋਕਾਂ ਦੇ ਵਿੱਚ ਜਿਹੜੀ ਆ ਨਾ ਇੰਨੀ ਨਾ ਚੇਤਨਾ
1: ਇਹੋ ਮੈਂ ਕਹਿਣ ਲੱਗਾ ਸੀ ਵੈਸੇ ਖਹਿਰਾ ਸਾਹਿਬ ਇਹ ਜਿਹੜੇ ਸਾਡੇ ਲੀਡਰ ਨੇ ਜਿੱਤ ਜਾਂਦੇ ਨੇ, ਘਰ ਬਾਰ ਭਰ ਲੈਂਦੇ ਨੇ, ਬਾਹਰ ਦੇ ਬੈਂਕ ਵੀ ਭਰ ਲੈਂਦੇ ਨੇ, ਯਾਰ ਇਹਨਾਂ ਨੂੰ ਆਪਣੀ ਮਦਰ ਲੈਂਡ ਬਾਰੇ, ਮਾਂ ਆਪਣੇ ਧਰਤੀ ਤੇ ਕੋਈ ਤਰਸ ਨਹੀਂ ਆਉਂਦਾ, ਆਪਣੇ ਸਮਾਜ ਤੇ ਕੋਈ ਤਰਸ ਨਹੀਂ ਆਉਂਦਾ, ਆਪਣੀ ਆਉਣ ਵਾਲੀ ਜਨਰੇਸ਼ਨ ਤੇ, ਭਾਰਤ ਦੇ ਭਵਿੱਖ ਤੇ, ਭਾਰਤ ਦੀ ਇੱਜ਼ਤ ਦੇ ਉੱਤੇ, ਪਾਣੀਆਂ ਤੇ, ਪਰਿਆਵਰਣ ਤੇ, ਇਹਦੇ ਡਿਸਿਪਲਿਨ ਵੱਲ ਵੇਖ ਕੇ, ਇਹਦੀਆਂ ਬਿਮਾਰ, ਕੋਈ ਹਮਦਰਦੀ ਇਹਨਾਂ ਦੇ ਮਨਾਂ ਚ ਨਹੀਂ ਜਾਗਦੀ ਇੰਨਾ ਕੁਛ ਹੋ
4: ਰਿਹਾ। ਇੱਕ ਲੀਡਰ ਬਾਰੇ ਗੱਲ ਕਰ ਰਹੇ ਸੀ ਤੇ ਉਹ ਕਹਿੰਦੇ ਸੀਗੇ ਵੀ ਆਹ ਜਿਹੜੀ ਜਿੱਦਾਂ ਤੁਸੀਂ ਕਹਿਣਾ ਵੀ ਇਹਨਾਂ ਨੂੰ ਜਰਾ ਜਿੰਨੀ ਵੀ ਕੋਈ ਸ਼ਰਮ ਹਜਾ ਨੀ। ਕਹਿੰਦਾ ਯਾਰ ਹੋਰ ਤੇ ਗੱਲਾਂ ਦੀਆਂ ਗੱਲਾਂ ਵਾ, ਹੋਰ ਗੱਲਾਂ ਦੀਆਂ ਗੱਲਾਂ। ਕਹਿੰਦਾ ਇੱਕ ਕੁਆਲਿਟੀ ਹੈਗੀ, ਇੱਕ ਗੁੜ ਹੈਗਾ। ਕਹਿੰਦਾ ਕੀ? ਆਂਦਾ ਲੈ ਵੀ ਉਹ ਕਦੀ ਸ਼ਰਮਿੰਦਾ ਨੀ, ਇਹਨਾਂ ਨੂੰ ਸ਼ਰਮ ਨੀ ਜੇ ਆਉਂਦੀ ਨਾ ਜੇ ਗੁੜ ਵਾ, ਇਹਨਾਂ ਨੂੰ ਕੁਆਲਿਟੀ ਕਹਿ ਲੋ ਜਾਂ ਕੀ ਕਹਿ ਲੋ,
1: ਇਹ ਸ਼ਰਮ ਪ੍ਰੂਫ ਨੇ ਤੁਹਾਡੇ ਵਰਗਾ ਨਾ ਸਿਆਣਾ ਬਿਆਣਾ। ਇੱਕ ਹਾਰੀ ਹੋਈ ਐਮ ਐਲ ਏ ਦੀ ਸੈਕਟਰੀ ਬਣ ਗਿਆ, ਹੁਣ ਇਲੈਕਸ਼ਨ ਆਈ ਸੀ, ਉਹ ਸੈਕਟਰੀ ਨਾਲ ਹੀ ਜਾਇਆ ਕਰੇ ਹਰ ਥਾਂ। ਉਹ ਜਿਹੜੀ ਬੀਬੀ ਸੀ, ਇਹ ਡਰਾਮੇ ਦੀ ਗੱਲ ਕਰਨ ਡਿਆ, ਮੈਂ ਡਰਾਮਾ ਵੇਖ ਰਿਹਾ। ਉਹ ਬੀਬੀ ਜਿੱਥੇ ਜਾਏ ਉਹ ਪਿੰਡ ਦੇ ਬਜੁਰਗ ਉਹਦੀ ਬੀਬੀ ਦੀ ਚੰਗੀ ਬੇਇੱਜ਼ਤੀ ਕਰਨ ਵੀ ਤੂੰ ਪਿਛਲੀ ਵਾਰੀ ਜਿੱਤੀ ਸੀ ਨਾ, ਤੂੰ ਇੱਕ ਵੀ ਵਾਅਦਾ ਪੂਰਾ ਕੀਤਾ, ਤੂੰ ਸਾਡੇ ਨਾਲ ਆਹ ਵਾਅਦੇ ਪੂਰੇ ਕਰਕੇ ਤੂੰ ਕਿਹੜੇ ਮੂੰਹ ਨਾਲ ਸਾਡੇ ਕੋਲ ਮੰਗਣ ਡਈ ਹੈ ਆਪਣਾ ਵੋਟਾਂ ਹੁਣ ਐਤਕੀ, ਕਿਹੜੇ ਮੂੰਹ ਨਾਲ, ਕਿਹੜੇ ਇੱਕ ਕੁਆਲਿਟੀ ਦੱਸ ਦੇ ਜਿਹਦੇ ਬਿਹਾਫ ਤੇ ਤੈਨੂੰ ਅਸੀਂ ਵੋਟਾਂ ਦੇ ਦਈਏ। ਅੱਛਾ ਉਹ ਦੂਜੇ ਉਹ ਗੱਲਾਂ ਬਾਤਾਂ ਕਰੇ, ਦੂਜੇ ਪਿੰਡ ਜਾਏ ਤੇ ਉਹ ਜਿਹੜਾ ਪੜ੍ਹਿਆ ਲਿਖਿਆ ਸੈਕਟਰੀ ਸੀ ਨਾ, ਉਹ ਬੜੀ ਸ਼ਰਮ ਫੀਲ ਕਰੇ। ਉਹ ਦੂਜੇ ਪਿੰਡ ਵੀ ਉਹਦੀ ਇੰਨੀ ਬੇਇੱਜ਼ਤੀ, ਤੀਜੇ ਪਿੰਡ ਵੀ ਬੇਇੱਜ਼ਤੀ, ਚੌਥੇ ਪਿੰਡ ਵੀ ਉਹਨਾਂ ਨੇ ਉਹਦੇ ਤੋਂ ਵੀ ਜ਼ਿਆਦਾ ਬੇਇੱਜ਼ਤੀ ਕੀਤੀ। ਤੇ ਉਹ ਘਰ ਨੂੰ ਆਏ, ਉਹਦੇ ਵਿਚਾਰੇ ਦੇ ਸਿਰ ਪੀੜ ਹੋਣ ਡਈ ਸੀ, ਉਹਨੇ ਹੱਥ ਚ ਕਿਤਾਬ ਕਤੂਬ ਜੀ ਜਿਹੜੀ ਕਾਪੀ ਨੀ ਫੜੀ ਹੁੰਦੀ ਹਿਸਾਬ ਕਿਤਾਬ ਵਾਲੀ,
4: ਡਾਇਰੀ।
1: ਉਹ ਬੈਠਾ ਆਣ ਕੇ ਚਾਹ ਪੀਤੀ, ਚਾਹ ਪੀ ਕੇ ਤੇ ਕਹਿੰਦਾ ਬੀਬੀ ਜੀ ਮੈਨੂੰ ਦਿਓ ਮਾਫ਼ੀ। ਹਾਲਾਂਕਿ ਉਹਨੂੰ ਕੋਈ ਕੁਛ ਨੀ ਸੀ ਕਹਿ ਰਿਹਾ, ਡਰਾਮੇ ਦੀ ਗੱਲ ਤੁਹਾਨੂੰ ਦੱਸ ਰਿਹਾ, ਉਹ ਬੀਬੀ ਦੁਆਲੇ ਹੀ ਹੋਏ ਸਨ।
4: ਅੱਛਾ,
1: ਉਹਨੂੰ ਕੋਈ ਕੁਛ ਨੀ, ਲਾਗੇ ਸੁਣਦਾ ਸੀ ਤੇ ਹੱਥ ਜੋੜ ਕੇ ਚਾਹ ਪੀ ਕੇ ਕਹਿੰਦਾ ਮੈਨੂੰ ਦਿਓ ਬੀਬੀ ਜੀ ਮਾਫ਼ੀ, ਮੈਂ ਬੰਦਾ ਕੋਈ ਹੋਰ ਲੱਭ ਲਓ, ਮੈਂ ਨੀ ਜੇ ਤੁਹਾਡਾ ਸੈਕਟਰੀ ਹੋਇਆ। ਅੱਗੋਂ ਤੇ ਗੱਲ ਸੁਣ, ਅੱਗੋਂ ਗੱਲ ਸੁਣ, ਉਹ ਕਹਿੰਦੀ ਹੋਇਆ ਕੀ ਹੈ? ਕਹਿੰਦਾ ਮੈਂ ਤੇ ਜ਼ਮੀਨ ਮੈਨੂੰ ਵੇਲ ਨੀ ਜੇ ਦਿੰਦੀ ਜਦੋਂ ਲੋਕੀ, ਇੰਨੀ ਸ਼ਰਮ ਆਉਂਦੀ ਹੈ। ਹਾਲਾਂਕਿ ਗੱਲਾਂ ਤੁਹਾਡੇ ਨਾਲ ਕਰਨ ਡੇ ਹੁੰਦੇ ਆ, ਪਤਾ ਨੀ ਮੈਂ, ਮੇਰੇ ਕੋਲ ਨੀ ਜੇ ਬਰਦਾਸ਼ਤ ਹੋਣ ਡਿਆ। ਤੇ ਉਹ ਬੀਬੀ ਉਹਦੇ ਮੋਢੇ ਤੇ ਹੱਥ ਧਰ ਕੇ ਉਹਨੂੰ ਥਾਪੀ ਦੇ ਕੇ ਕਹਿੰਦੀ ਹੌਸਲਾ ਰੱਖ, ਦਿਲ ਨੀ ਛੱਡੀਦਾ, ਇਹ ਠੰਡ ਤੇ ਸ਼ਰਮ ਜਿੰਨੀ ਮਹਿਸੂਸ ਕਰੀਏ ਓਨੀ ਜ਼ਿਆਦਾ ਲੱਗਦੀ ਹੁੰਦੀ।
4: ਇਹ ਵਾਕਈ ਬੇਸ਼ਰਮੀ ਦੀ ਹੱਦ ਹੈ ਵਾਜਾ ਸਾਹਿਬ। ਇਹ ਆਪਣੇ ਜਿਹੜਾ ਤੁਸੀਂ ਕਿਹਾ ਨਾ ਵੀ ਇਹ ਡਰਾਮਾ ਆ, ਡਰਾਮਾ ਨੀ, ਜਿਹੜਾ ਸਾਹਿਤ ਆ ਨਾ, ਸਮਾਜ ਦਾ ਤਰਪਣ ਹੁੰਦਾ,
1: ਸ਼ੀਸ਼ਾ ਹੁੰਦਾ।
4: ਸਾਹਿਤਕਾਰ ਜਿਹੜਾ ਜਦੋਂ ਵੀ ਕੋਈ ਲਿਖਦਾ ਆ, ਡਰਾਮਾ ਲਿਖਦਾ, ਕਵਿਤਾ ਲਿਖਦਾ ਆ, ਵਾਰਤਕ ਲਿਖਦਾ, ਉਹ ਸਮਾਜ ਦੇ ਵਿੱਚ ਜੋ ਵੇਖਿਆ ਉਹਦਾ ਮਤਲਬ ਅੰਗ ਹੀ ਹੁੰਦਾ ਇੱਕ, ਉਹਨੂੰ ਜਿਹੜੀ ਚੀਜ਼ ਮਤਲਬ ਪਿੰਚ ਕਰਦੀ ਆ, ਚੰਗੀ ਨਹੀਂ ਲੱਗਦੀ, ਜਾਂ ਜੇ ਉਹ ਮਤਲਬ ਇੱਕ ਸਮਾਜ ਨੂੰ ਨਰੋਈ ਸੇਧ ਦੇਣ ਵਾਸਤੇ ਉਹਨੂੰ ਸਾਹਮਣੇ।
1: ਬਹੁਤ ਖੂਬ, ਬਹੁਤ। ਮੈਂ ਕਹਿੰਦਾ ਜੀ, ਮੈਂ ਤੁਹਾਨੂੰ ਗੱਲ ਹੀ ਸੁਣਾ ਸਕਦਾ, ਉਹ ਸੈਕਟਰੀ ਦਾ ਕਿਤੇ ਮੂੰਹ ਵਿਖਾ ਸਕਦਾ ਹੋਵਾਂ ਜਿਸ ਤਰ੍ਹਾਂ ਦਾ ਉਹਨੇ ਬਣਾਇਆ ਸੀ। ਕਹਿੰਦਾ ਮੈਨੂੰ
4: ਇਹ ਬਾਜਾ ਸਾਹਿਬ, ਇਹ ਵਾਕਿਆ ਹੀ ਬੇਸ਼ਰਮੀ ਜਿਹੜੀ ਆ ਨਾ ਸਾਡੇ ਰਾਜਨੀਤੀ ਵਾਨਾਂ ਦੀ ਜਿਹੜੀ ਆ ਨਾ, ਬੜੀ ਬੜੀ ਬੇਹੱਦ ਨੀਵੇਂ ਪੱਧਰ ਤੱਕ ਪਹੁੰਚ ਗਈ ਆ, ਤੇ ਇਹ ਸਾਡੇ ਦੇਸ਼ ਨੂੰ ਲੈ ਕੇ ਬੈਰੀਅਰ ਲੈ ਕੇ ਬਹਿ ਕੀ ਰਹੀ ਆ,
1: ਬਹਿ ਗਈ, ਬਹਿ ਗਈ,
4: ਜੋੜਾ ਚ ਜੜਾਂ ਚ ਬਹਿ ਗਏ ਨੇ ਸਾਡੇ ਦੇਸ਼ੀਆਂ ਦੇ ਵਿੱਚ, ਜਿਹੜਾ ਆਪਣੇ ਨਾ ਕਿਸੇ ਵੀ ਖੇਤਰ ਦੇ ਉੱਤੋਂ ਜਿਹੜੀ ਜਿਹੜੀ ਦੇਸ਼ ਦੇ ਸਾਹਮਣੇ ਜਿਹੜੀਆਂ ਸਮੱਸਿਆਵਾਂ ਨੇ ਨਾ, ਮੇਨ ਸਮੱਸਿਆ ਇਸ ਵੇਲੇ ਸਭ ਤੋਂ ਵੱਡੀ ਨੰਬਰ ਵਨ ਜਿਹੜੀ, ਜਿਹਦੇ ਬਾਰੇ ਕਦੀ ਕਿਸੇ ਨੇ ਮਤਲਬ ਸੁਪਨੇ ਚ ਵੀ ਨੀ ਕੋਈ ਸੋਚਿਆ, ਉਹ ਹੈਗੀ ਆ ਸਾਡੇ ਦੇਸ਼ ਦੀ ਬੇਇਤਿਹਾਸ਼ਾ, ਬੇਲੋੜੀ ਵੱਧਦੀ ਆਬਾਦੀ, ਤੇ ਉਹਦੇ ਉੱਤੋਂ ਦੂਸਰਾ ਹੈਗਾ ਜੇ ਧਰਤੀ ਹਵਾ ਪਾਣੀ ਦਾ ਜਿਹੜਾ ਨਾ ਪੋਲੂਸ਼ਨ ਖਰਾਬ ਹੋਣਾ ਗੰਧਲਾ ਹੋਣਾ ਇਹ ਚੀਜ਼ਾਂ ਜਿਹੜੀਆਂ ਸਾਨੂੰ ਆਉਣ ਵਾਲੇ ਸਮੇਂ ਚ ਸਾਡੇ ਮੁਲਕ ਨੂੰ ਬਿਲਕੁਲ ਲੈ ਕੇ
1: ਬਹਿ ਗਈਆਂ। ਤੁਸੀਂ ਖਾਲਸਾ ਜੀ ਹੁਣਾਂ ਨੇ ਨਾ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ ਸੀ ਉਹਨਾਂ ਨੇ ਕਿਹਾ ਕਿ ਭਾਰਤ ਜੀ ਹਸਪਤਾਲ ਜਾਓ
4: ਦਿੱਲੀ ਤੋਂ, ਉਹਨਾਂ ਦੱਸਿਆ ਦਿੱਲੀ ਦਿੱਲੀ ਤੋਂ, ਮੈਂ ਸਾਰੀ ਸੁਣੀ ਅੱਖਾਂ ਮੀਟ ਕੇ
1: ਪਤਾ ਲੱਗ ਗਿਆ ਅੰਗ ਅੰਗ ਬਿਮਾਰ ਹੈ ਤੁਹਾਡਾ ਸਾਰਾ, ਤੇ ਉਹ ਹੀ ਗੱਲ ਤੁਸੀਂ ਕਰਨ ਦੇ। ਵੇਖ ਲਓ ਕਿੱਡੀ ਵੱਡੀ ਸਮੱਸਿਆ ਪਾਪੂਲੇਸ਼ਨ।
4: ਬਿਲਕੁਲ ਜੀ ਬਿਲਕੁਲ,
1: ਗਏ ਸੀ ਪੁਲ ਥੱਲਿਓ ਗੈਰ ਕਾਨੂੰਨੀ ਝੁੱਗੀਆਂ ਢਾਉਣ ਪੁਲ ਦੇ ਥੱਲਿਓ, ਤੇ ਉਹ ਕਹਿੰਦਾ ਮੇਰੇ 6 ਬੱਚੇ ਨੇ ਅਸੀਂ ਕਿੱਥੇ ਜਾਈਏ, ਉਹ ਕੈਮਰਾਮੈਨ ਨੂੰ ਕਹਿਣ ਡਿਆ ਸੀ। ਤੇ ਪਰ ਜੱਟ ਖਲੋਤਾ ਸੀ ਆਮ ਸਿੱਧਾ ਜਿਹਾ ਹੀ ਬੰਦਾ ਮੈਨੂੰ ਤੇ ਲੱਗਾ ਸੀ, ਹੈ ਉਹਨੂੰ ਉਹ ਕੈਮਰਾਮੈਨ ਦੇ ਕੋਲ ਜਾ ਕੇ ਕਹਿੰਦਾ ਮੇਰੇ ਕੋਲ ਇੰਨੀ ਜ਼ਮੀਨ ਹੈ, ਪਤਾ ਨੀ ਉਹਨੇ ਕਿੰਨੀ ਦੱਸੀ, 15-16 ਕਿੱਲੇ ਦੱਸੀ ਹੋਏਗੀ, ਸਾਡਾ ਚੰਗਾ ਭਲਾ ਗੁਜ਼ਾਰਾ ਹੁੰਦਾ ਐਂ ਕਰਕੇ, ਤੇ ਮੇਰੇ 3 ਬੱਚੇ ਨੇ, ਓਏ ਇਹਦੇ ਕੋਲ ਜੌਬ ਵੀ ਹੈ ਨਹੀਂ, ਕੋਈ ਲੈਣੀ ਨੀ, ਕੋਈ ਦੇਣੀ ਨੀ, ਘਰ ਵੀ ਨੀ, ਕਮਰਾ ਵੀ ਨੀ, ਤੂੰ 6 ਬੱਚੇ ਜੰਮੇ ਹੀ ਕਿਉਂ ਨੇ ਪਹਿਲਾਂ ਤੇ, ਹੁਣ ਤੂੰ 6 ਬੱਚਿਆਂ ਦਾ ਤਰਲਾ ਪਾਉਣਾ। ਬਹੁਤ ਸਾਰੇ ਗਰੀਬ, ਇੱਕ ਗਰੀਬ ਕਹਿਣ ਡਿਆ ਸੀ ਮੇਰੀ 5 ਲੜਕੀਆਂ ਹੈ ਗੁਜ਼ਾਰਾ ਹੋਤਾ ਨਹੀਂ, ਮੈਂ ਕਿਆ ਕਰੂੰਗਾ, ਮਹਿੰਗਾਈ ਬੜਤੀ ਜਾ ਰਹੀ ਹੈ, ਮੈਂ ਸ਼ਾਦੀ ਕੈਸੇ ਕਰਵਾਉਂਗਾ, ਇਨਕੀ ਸਰਕਾਰ ਵੀ ਕੋਈ ਮਦਦ ਨਹੀਂ ਕਰ ਰਹੀ। ਉਹ ਦੱਸੋ ਸਰਕਾਰ, ਤੂੰ ਕੁੜੀਆਂ ਜੰਮੀ ਜਾ, ਸਰਕਾਰ ਤੇਰੀ ਮਦਦ ਕਰੇ
4: ਜਨੂਨੀ ਜਨੂਨੀ ਜਿਹੜੇ ਲੀਡਰ ਨੇ ਨਾ, ਜਨੂਨੀ ਧਾਰਮਿਕ ਲੀਡਰ ਸਾਰੇ ਧਰਮਾਂ ਦੇ, ਮੈਂ ਕਿਸੇ ਇੱਕ ਦਾ ਨਾਂ ਨਹੀਂ ਲੈਂਦਾ, ਉਹ ਆਪਣੇ ਆਪਣੇ ਧਰਮ ਦੇ ਲੋਕਾਂ ਨੂੰ ਕਹਿੰਦੇ ਆ ਵੀ ਜਿਆਦਾ ਬੱਚੇ ਪੈਦਾ ਕਰੋ, ਆਪਣਾ ਕਿਸੇ ਨੇ ਆਪ ਕਿਸੇ ਨੇ ਵਿਆਹ ਹੀ ਨੀ ਕਰਵਾਇਆ, ਤੇ ਕਿਸੇ ਦਾ ਆਪਣਾ ਇੱਕ ਅੱਧਾ ਹੀ ਆ, ਤੇ ਓਹਦਾ ਇਹ ਵੀ ਜਿੰਨੇ ਮਤਲਬ ਵੱਧ ਹੋਣਗੇ ਓਨੇ ਲੋਕ ਜਨੂਨੀ
1: ਹੋਣਗੇ, ਤੇ ਨਾਲੇ ਵੱਗ ਹੋਣਗੇ, ਅਨਪੜ ਹੋਣਗੇ, ਅਨਸਿਵਲਾਈਜ਼ਡ ਹੋਣਗੇ, ਇਹਨਾਂ ਦੀਆਂ ਵੋਟਾਂ ਛੇਤੀ ਇਹਨਾਂ ਨੂੰ ਪ੍ਰਭਾਵਿਤ ਕਰਕੇ ਗੱਲਾਂ ਸੁਣਾ ਕੇ ਇਹਨਾਂ ਕੋਲ ਵੋਟਾਂ ਲੈ ਲੈਣੀਆਂ ਨੇ, ਤੇ ਜੇ ਨਹੀਂ ਤਾਂ ਭੁੱਖੇ ਮਰਦੇ ਨਹੀਂ ਤੇ ਅਸੀਂ 100-100 ਰੁਪਈਏ, 500-500 ਰੁਪਈਏ ਚ ਵੋਟ ਲੈ ਲੈਣੀ ਹੈ, 1000 ਚ ਲੈ ਲੈਣੀ ਹੈ।
4: ਬਿਲਕੁਲ ਜੀ ਬਾਜੋ ਸਾਹਿਬ, ਇੱਕ ਨਾ ਪਾਕਿਸਤਾਨ ਦੇ ਵਿਦਵਾਨ ਨੇ, ਬਹੁਤ ਵੱਡੇ ਵਿਦਵਾਨ ਨੇ, ਹਸਨ ਨਸਾਰ ਸਾਹਿਬ,
1: ਹਾਂਜੀ ਮੈਂ ਜਾਣਦਾ ਜੀ ਉਹਨਾਂ ਨੂੰ,
4: ਹਾਂਜੀ ਜਾਣਦਾ, ਉਹ ਕਹਿੰਦੇ ਆ ਵੀ ਗਰੀਬ ਬੰਦੇ ਦੀ ਕੋਈ ਮਰਜ਼ੀ ਨੀ ਹੁੰਦੀ, ਕੋਈ ਵੋਟ ਨੀ ਹੁੰਦੀ, ਕੋਈ ਅਣਖ ਨੀ ਹੁੰਦੀ, ਕੋਈ ਇੱਜ਼ਤ ਨੀ ਹੁੰਦੀ, ਉਹਦੀ ਇੱਜ਼ਤ ਉਹਦੇ ਕੋਲ ਆ, ਉਹਦੇ ਹੱਥ ਆ, ਜਿਹੜਾ ਰੋਟੀ ਦਿੰਦਾ, ਜਿਹੜਾ ਉਹਦਾ ਅੰਨਦਾਤਾ, ਉਹੀ ਉਹਦੀ ਸਭ ਕੁਛ ਇੱਜ਼ਤ ਆ।
1: ਬਿਲਕੁਲ
4: ਇਸ ਕਰਕੇ ਇਹਨਾਂ ਨੂੰ ਮਤਲਬ ਉਹ ਰੱਖਦੇ ਨੇ ਥਾਂ ਆਟੇ ਦਾਲ ਦੇ ਉੱਤੇ, ਆਪਣੇ ਉੱਤੇ ਉੱਤੇ ਮਤਲਬ ਡਿਪੈਂਡ, ਵੀ ਇਹਨਾਂ ਨੂੰ ਜਦੋਂ ਮਰਜ਼ੀ ਭੁੰਡੀ ਮਰੋੜ ਕੇ ਦੰਗਾ ਫਸਾਦ ਲੋੜ ਹੋਊਗੀ ਦੰਗਾ ਫਸਾਦ ਕਰਾਵਾਂਗੇ, ਕਿਤੇ 2-4 ਦੀ ਬਲੀ ਦੇਣ ਦੀ ਲੋੜ ਹੋਊ ਬਲੀ ਦੇਵਾਂਗੇ, ਉਹਦੇ ਉੱਤੇ ਜਾ ਕੇ ਆਪਣੀਆਂ ਜਿਹੜੀਆਂ ਵਾ ਰਾਜਨੀਤੀ ਕਰਾਂਗੇ, ਕੁਰਸੀਆਂ ਡਾਵਾਂਗੇ, ਆਪਣੀ ਜਿਹੜੀ ਆ ਆਪਣਾ ਸੱਤਾ ਦਾ ਜਿਹੜਾ ਆਨੰਦ ਮਾਣਾਂਗੇ।
1: ਇਹ ਬੜੇ ਬੇਈਮਾਨ ਨੇ ਜੀ, ਖਾਸ ਕਰਕੇ ਸਾਡੇ ਲੀਡਰ ਬਹੁਤ ਬਗੈਰ ਆਤਮਾ ਤੋਂ ਨੇ ਇਹ ਲੋਕ।
4: ਬਿਲਕੁਲ ਜੀ, ਜਿਹੜੇ ਜਿਹੜੇ ਫੇਰ ਉਹ ਜਿੱਦਾਂ ਨਾ ਬੇਸ਼ਰਮੀ ਦੀ ਹੱਦ ਫੇਰ ਉੱਥੇ ਗੱਲ ਆ ਗਈ ਆ, ਤੁਸੀਂ ਗੱਲ ਕਰੀ
1: ਇਸੇ ਚੀਜ਼ ਚ ਤੇ ਵਿਸ਼ਵ ਗੁਰੂ, ਤੁਸੀਂ ਸਮਝਿਆ ਵੀ ਕਰੋ ਯਾਰ,
4: ਉਹ ਹੁਣ ਮੈਨੂੰ ਸਮਝ ਲੱਗੀ,
1: ਹੋਣ ਲੱਗੀ ਹੈ ਬੜੀ ਦੇਰ ਹੋਰ ਕਾਹਦੇ ਚ ਵਿਸ਼ਵ ਗੁਰੂ, ਹੋਰ ਤੇ ਹਾਲ ਮੈਨੂੰ ਕੋਈ ਦੇਖਦਾ ਹੀ ਨੀ, ਹੋਰ ਨਾ ਕੋਈ ਸਾਡੇ ਕੋਲ ਹੈ।
4: ਹਾਂਜੀ ਹਾਂਜੀ, ਚਲੋ ਖੈਰ ਬਾਦ ਸਾਹਿਬ, ਆਪਾਂ ਨੂੰ ਮੈਂ ਆਪਣੀ ਇਸ ਗੱਲਬਾਤ ਨੂੰ ਨਾ ਆਪਣੇ ਅੱਗੇ ਆਖਰ ਵਾਲੇ ਪਾਸੇ ਜਾਂਦਾ ਵੀ ਕੁਦਰਤ ਦੇ ਨਾਲ ਦੋਸਤੀ ਜਿਹੜੀ ਆਪਾਂ ਜਿਹੜੀ ਆ ਉਹ ਸਾਨੂੰ ਜਿਹੜੀ ਨਾ ਪਾਉਣੀ ਚਾਹੀਦੀ ਆ, ਜੇ ਅਸੀਂ ਨਾ ਪਾਈ ਤੇ ਇਹ ਸਭ ਕੁਛ ਜੋ ਕੁਛ ਵੀ ਹੁਣ ਹੋ ਰਿਹਾ ਨਾ, ਜਦੋਂ ਕਦੇ ਮੀਂਹ ਪੈਣਾ ਹੁੰਦਾ ਸੀ, ਮੌਸਮ ਚੇਂਜ ਜਦੋਂ ਰੁਟੀਨ ਦੇ ਵਿੱਚ ਸਾਡੇ ਮੌਸਮ ਅਨੁਸਾਰ ਮੀਂਹ ਪੈਂਦਾ, ਉਦੋਂ ਛਿੱਟ ਨੀ ਪੈਂਦੀ, ਤੇ ਜਦੋਂ ਨਹੀਂ ਲੋੜ ਹੁੰਦੀ ਤੇ ਉਦੋਂ ਮੀਂਹ ਆਈ ਜਾਂਦੇ ਆ, ਇਹ ਸਭ ਮੌਸਮ ਦਾ ਜਿਹੜਾ ਨਾ ਮਤਲਬ ਅੱਗੇ ਪਿੱਛੇ ਹੋ ਜਾਣਾ। ਹਾਂਜੀ ਹਾਂਜੀ, ਤੇ ਇਹ ਸਾਰਾ ਇਹ ਧਰਤੀ ਦੇ ਹਵਾ ਦਾ ਪਾਣੀ ਦੇ ਪ੍ਰਦੂਸ਼ਣ ਕਰਕੇ ਆ, ਤੇ ਇਹ ਸਾਡੇ ਜਿਹੜੇ ਨਾ ਸਾਡੇ ਰਹਿਬਰ ਜਿਹੜੇ ਨੇ ਉਹਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਉਹਨਾਂ ਤੋਂ ਬਿਨਾਂ ਇਹਦਾ ਕੋਈ ਹੱਲ ਨਹੀਂ।
1: ਜੀ ਬਿਲਕੁਲ,
4: ਹਾਂਜੀ, ਤੇ ਅਸੀਂ ਚਾਹਾਂਗੇ ਵੀ ਪਰਮਾਤਮਾ ਕਰੇ ਇਹਨਾਂ ਨੂੰ ਥੋੜੀ ਬਹੁਤੀ ਅਕਲ ਦੇਵੇ, ਤੇ ਇਹ ਪੈਸੇ ਰੱਖਣ ਵਾਸਤੇ ਜਿਹੜਾ ਜੀਂਦੇ ਰਹਿਣਾ ਜ਼ਰੂਰੀ ਹੈ, ਜਦੋਂ ਕੋਈ ਹਵਾ ਚੱਲਣੀ ਆ ਤੇ ਫਿਰ ਓਹਦੇ ਚ ਇਹਨਾਂ ਨੂੰ ਵੀ ਲੱਗਣੀ ਇਹਨਾਂ ਦੇ ਬੱਚੇ
1: ਇਹ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਵੀ ਦੁਸ਼ਮਣ ਨੇ।
4: ਹਾਂਜੀ ਬਿਲਕੁਲ ਜੀ ਬਿਲਕੁਲ।
1: ਤੇ ਖਹਿਰਾ ਸਾਹਿਬ ਤੁਸੀਂ ਜਦੋਂ ਆਉਂਦੇ ਹੋ ਬੜੇ ਸੰਜੀਦਾ ਮਸਲੇ ਤੇ ਗੱਲਬਾਤ ਕਰਦੇ ਹੋ, ਮੈਨੂੰ ਬਹੁਤ ਚੰਗਾ ਲੱਗਦਾ। ਸਾਨੂੰ ਆਪਣੇ ਸੰਜੀਦਾ ਮਸਲਿਆਂ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
4: ਗੱਲ ਤੇ ਗੱਲ ਤੇ ਕਰਨੀ ਚਾਹੀਦੀ ਘੱਟੋ ਘੱਟ ਆਪਾਂ
1: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਉਣਾ ਚਾਹੀਦਾ। ਵੇਖੋ ਜੇ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
4: ਬਸ ਇੱਕ ਬੜੀ ਨਾ ਜਿਹੜੀ ਜਿਹੜੇ ਗ੍ਰੰਥ ਨੇ ਨਾ, ਮੈਂ 2 ਮਿੰਟ ਤੁਹਾਡੇ,
1: ਤੁਸੀਂ 5 ਮਿੰਟ ਲਾਓ ਜੀ।
4: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ, ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ, ਇਹਨਾਂ ਚ ਨਾ ਮਤਲਬ ਇੱਕ ਰਮਜਾਨ ਹੈ
1: ਜੀ।
4: ਉਹ ਰਮਜਾਨ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ
1: ਜੀ।
4: ਤੇ ਉਹ ਸ੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ ਵੀ
1: ਕਦੀ ਨੀ ਭੁੱਲਣਾ ਚਾਹੀਦਾ, ਯਾਦ ਰੱਖਣਾ ਚਾਹੀਦਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ
4: ਗੱਲ ਤੇ ਜੀ ਗੱਲ ਤੇ ਕਰਨੀ ਚਾਹੀਦੀ ਬਸ ਘੱਟੋ ਘੱਟ ਆਪਾਂ
1: ਤੇ ਜਿੰਨਾ ਅਸੀਂ ਯੋਗਦਾਨ ਪਾ ਸਕਦੇ ਹਾਂ ਓਨਾ ਕੁ ਪਾਉਣਾ ਚਾਹੀਦਾ। ਵੇਖੋ ਜੇ ਸਾਰੇ ਹੀ ਥੋੜਾ ਥੋੜਾ ਯੋਗਦਾਨ ਪਾਉਣਾ ਸ਼ੁਰੂ ਕਰ ਦੇਣ ਤੇ ਅਸੀਂ ਹਨੇਰੀਆਂ ਲਿਆ ਦਈਏ।
4: ਬਸ ਇੱਕ ਬੜੀ ਨਾ ਜਿਹੜੀ ਜਿਹੜੇ ਗ੍ਰੰਥ ਨੇ ਨਾ, ਮੈਂ 2 ਮਿੰਟ ਤੁਹਾਡੇ,
1: ਤੁਸੀਂ 5 ਮਿੰਟ ਲਾਓ ਜੀ।
4: ਜਿਹੜੇ ਧਾਰਮਿਕ ਗ੍ਰੰਥ ਨੇ ਨਾ ਇਹ, ਇਹਨਾਂ ਨੂੰ ਆਪਾਂ ਮਤਲਬ ਇਹਨਾਂ ਚ ਪ੍ਰਤੀਕ, ਇਹਨਾਂ ਚ ਨਾ ਮਤਲਬ ਇੱਕ ਰਮਜਾਨ ਹੈ
1: ਜੀ।
4: ਉਹ ਰਮਜਾਨ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ ਹਨਾ
1: ਜੀ।
4: ਤੇ ਉਹ ਸ੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ ਵੀ ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿੱਚ ਲੇਟ

0: ਉਹ ਰਮਜਾ ਨੂੰ ਨੀ ਅਸੀਂ ਸਮਝਦੇ, ਅਸੀਂ ਇਹਨਾਂ ਨੂੰ ਲੜਾਈ ਦਾ ਸਾਧਨ ਬਣਾ ਲਿਆ। ਰਮਾਇਣ ਦੇ ਵਿੱਚ ਇੱਕ ਪ੍ਰਸੰਗ ਆ, ਤੁਸੀਂ ਸੁਣਿਆ ਹੋਊਗਾ ਵੀ ਲੰਕਾ ਨੂੰ ਜਿਹੜਾ ਪੁਲ ਬਣ ਰਿਹਾ ਸੀਗਾ, ਵੱਡੇ ਵੱਡੇ ਜਿਹੜੇ ਵੱਡੇ ਵੱਡੇ ਹਨੂਮਾਨ ਵਰਗੇ ਸੀਗੇ, ਪਹਾੜ ਚੁੱਕ ਚੁੱਕ ਲਿਆ ਕੇ ਪੁਲ ਬਣਾ ਰਹੇ ਸੀ, ਉਹਦੇ ਤੇ ਪੱਥਰ ਸੁੱਟ ਰਹੇ ਸੀ, ਹਨਾ। ਤੇ ਉਹ ਸ੍ਰੀ ਰਾਮ ਜੀ ਖਲੋਤੇ ਸੀ ਤੇ ਇੱਕ ਗੱਲ ਜਿਹੜਾ ਸੀਗਾ ਉਹ ਕੀ ਕਰ ਰਿਹਾ ਸੀਗਾ, ਪਾਣੀ ਚ ਭਿੱਜਦਾ ਸੀਗਾ ਤੇ ਜਾ ਕੇ ਫਿਰ ਰੇਤ ਦੇ ਵਿੱਚ ਲੇਟਦਾ ਸੀ ਤੇ ਫਿਰ ਆਣ ਕੇ ਉਹਦੇ ਤੇ ਉਹ ਆਪਣੇ ਛੰਡਦਾ ਸੀਗਾ,
1: ਰੇਤ ਸੁੱਟਦਾ ਸੀ।
0: ਹਾਂ, ਭੁੱਲ ਜੇ ਉੱਥੇ ਆਣ ਕੇ ਤੇ ਉਹ ਰੇਤ ਮਤਲਬ ਆਪਣੇ ਆਪ ਨੂੰ ਛੰਡ ਦਿੰਦਾ ਜੀ, ਦੋ ਚਾਰ ਦਾਣੇ ਜਿਹੜੇ ਨੇ
1: ਰੇਤ ਦੇ ਵੀ ਉਹ ਜਹਮ ਲੈ ਕੇ ਆਇਆ ਜਿਹੜੇ।
0: ਤੇ ਸ੍ਰੀ ਰਾਮ ਜੀ ਨੇ ਉਹਨੂੰ ਉਸ ਗੱਲ ਨੂੰ ਕਹਿੰਦੇ ਵੀ ਮਤਲਬ ਸ਼ਾਬਾਸ਼ ਦਿੱਤੀ, ਉਹਦੇ ਹੱਥ ਫੇਰਿਆ, ਜਿਹੜੀ ਕਹਿੰਦੇ ਉਹਦੇ ਸਟ੍ਰਿਪਸ ਜੀ ਬਣੀ ਆ ਨਾ ਉਹ ਉਹਦੇ ਹੱਥ ਫੇਰਿਆ ਸੀ। ਇਹ ਇਹਦੇ ਵਿੱਚ ਰਮਜ ਇਹ ਆ ਵੀ ਨਿੱਕੇ ਤੋਂ ਨਿੱਕਾ ਯਤਨ ਵੀ ਜਿਹੜਾ
1: ਤੁਹਾਡਾ, ਬਿਲਕੁਲ ਬਿਲਕੁਲ,
0: ਉਹ ਵੀ ਕੋਈ ਮੈਂ ਨੀ ਰੱਖਦਾ
1: ਜੀ, ਜਰੂਰ
0: ਕਰਦਾ ਵੀ ਉਹ ਮੇਰੇ ਕੱਲੇ ਨਾ ਯਾਰ, ਉੱਥੇ ਮੇਰੇ ਹਟਾਉਣਾ ਕੀ ਹੋਣਾ ਵਾ, ਇਹ ਏਦਾਂ ਨੀ ਹੋ ਸਕਦਾ।
1: ਹਾਂ, ਮੇਰੇ ਮਤਲਬ ਚਾਰ ਦਾਣੇ ਰੇਤ ਨਾਲ ਕੀ ਫਰਕ ਪੈ ਗਿਆ, ਨਹੀਂ ਪੈਂਦਾ, ਅਸੀਂ ਸਾਰੇ
0: ਪੈਂਦਾ ਜੀ, ਪੈਂਦਾ
1: ਸਾਰੇ ਹੀ ਪਾਰਟਿਸਪੇਟ ਕਰੀਏ ਥੋੜਾ ਥੋੜਾ ਹੀ। ਤੇ ਵੇਖੋ ਕਦੀ ਕਦੀ ਨਾ ਖੈਰਾ ਸਾਹਿਬ, ਇੱਕ ਇੱਕ ਕਣੀ ਮੀਂਹ ਦੀ ਪੈਂਦੀ ਹੈ, ਮਾੜੀ ਮਾੜੀ ਸਾਨ ਕਣਾ ਕਿਣ ਮਿਣ ਕਿਣ ਮਿਣ, ਉਹ ਤਿੰਨ ਚਾਰ ਦਿਨ ਪੈਂਦੀ ਰਹਿੰਦੀ ਹੈ ਤੇ ਸਾਰੇ ਟੋਏ ਟਿੱਬੇ ਬਰਾਬਰ ਕਰ ਦਿੰਦੀ ਹੈ ਪਾਣੀ ਦੇ ਨਾਲ।
0: ਹਾਂ, ਇੱਕ ਹੋਰ ਇਹਦੀ ਬੜੀ ਏਦਾਂ ਦੀ ਉਦਾਹਰਣ ਜਿਹੜੀ ਤੁਸੀਂ ਵੀ ਸੁਣੀ ਹੋਏਗੀ ਵੀ ਜੰਗਲ ਨੂੰ ਅੱਗ ਲੱਗ ਗਈ, ਸਭ ਉੱਠ ਕੇ ਪੰਛੀ ਦੌੜ ਕੇ ਭੱਜ ਗਏ ਤੇ ਇੱਕ ਚਿੜੀ ਸੀ ਵਿਚਾਰੀ, ਉਹ ਕੀ ਕਰੇ ਵੀ ਜਿਹੜੇ ਰੁੱਖ ਤੇ ਰਹਿੰਦੀ ਉਹ ਰੁੱਖ ਨੂੰ ਅੱਗ ਲੱਗੀ ਤੇ ਜਾਵੇ ਤੇ ਚੁੰਝ ਭਰ ਕੇ ਪਾਣੀ ਦੇ ਉੱਤੇ ਪਾਈ ਜਾਵੇ ਤੇ ਉਹ ਦੂਜੇ ਕਹਿਣਾ ਤੈਨੂੰ ਛਦਾ ਹੋ ਗਿਆ, ਤੂੰ ਕਿ ਤੇਰੀ ਚੁੰਝ ਨਾ ਕੀ
1: ਪਾਣੀ ਤੋਂ ਲੈ ਆਉਣਾ ਬਈ, ਚੁੰਝ ਚ ਪਾ
0: ਜਾਨ ਨਾ ਗਵਾ ਬਈ, ਤੇ ਚੱਲ ਆਪਾਂ ਵੀ ਉੱਡ ਚੱਲੀਏ ਭੱਜ ਚੱਲੀਏ। ਤੇ ਕਹਿੰਦੀ ਵੀ ਮਤਲਬ ਮੈਨੂੰ ਵੀ ਪਤਾ ਵੀ ਮੇਰੀ ਇੱਕ ਚੁੰਝ ਭਰ ਪਾਣੀ ਨਾਲ ਇਹਦੀ ਅੱਗ ਨਹੀਂ ਬੁਝਣੀ, ਲੇਕਿਨ ਮੈਂ ਚਾਹੁੰਦੀ ਹਾਂ ਵੀ ਜਦੋਂ ਕਿਤੇ ਗੱਲ ਹੋਵੇ ਇਸ ਗੱਲ ਦੀ ਵੀ ਜਦੋਂ ਜੰਗਲ ਨੂੰ ਅੱਗ ਲੱਗੀ ਸੀ ਤੇ ਭੱਜਣ
1: ਵਾਲਿਆਂ
0: ਭਜਾਉਣ ਵਾਲਿਆਂ,
1: ਕਹਿੰਦੀ ਮੇਰਾ ਨਾਂ ਭਜਾਉਣ ਵਾਲਿਆਂ ਚ ਆਉਣਾ, ਤੁਹਾਡਾ ਭੱਜਣ ਵਾਲਿਆਂ ਚ ਆਉਣਾ।
0: ਹਾਂਜੀ ਹਾਂਜੀ, ਵੀ ਉਹਦਾ ਮਤਲਬ ਛੋਟੇ ਤੋਂ ਛੋਟਾ ਯਤਨ ਜਿਹੜਾ ਆਪਾਂ ਆਪਣੇ ਆਪ ਕਰਨਾ ਤੇ ਚਾਹੀਦਾ,
1: ਸਾਡਾ
0: ਸਾਰੇ ਲੱਗ ਪਈਏ ਇਹ ਸੋਚ ਦੇ ਧਾਰਨੀ ਬਣੀਏ, ਸਾਡਾ ਸਮਾਜ
1: ਸਾਨੂੰ ਆਪਣੇ ਭਾਰਤ ਨੂੰ ਬਚਾਉਣਾ ਚਾਹੀਦਾ, ਹਰ ਨਾਗਰਿਕ ਕੋਸ਼ਿਸ਼ ਕਰੇ,
0: ਸਾਨੂੰ ਨਾਗਰਿਕਾਂ ਨੂੰ ਲੋਕਾਂ ਨੂੰ ਕੋਸ਼ਿਸ਼ ਕਰਨੀ ਪੈਣੀ, ਜੇ ਕਿਸੇ ਲੜੇ ਲੀਡਰ ਨੇ ਜਿਹੜਾ ਨੀ ਜੇ ਤੁਹਾਨੂੰ ਲੜਾਉਣ ਆ ਜਾਣਗੇ, ਇੱਕ ਪੱਤ ਕਰਾਉਣ ਆ ਜਾਣਗੇ, ਤੁਹਾਡੇ ਤੁਹਾਡੀ ਭਲਾਈ ਵਾਸਤੇ ਤੁਹਾਡੇ ਹਿੱਤ ਵਾਸਤੇ ਕਦੇ ਕਿਸੇ ਨੇ ਜਿਹੜਾ
1: ਤੁਹਾਨੂੰ, ਬੇਸ਼ੱਕ ਸੁਣਨ ਵਾਲੇ ਗੁੱਸਾ ਹੀ ਕਰਨ, ਭਾਰਤ ਦੇ ਨਾਗਰਿਕ ਮੈਜੋਰਿਟੀ ਚ ਜਾਹਿਲ ਨੇ
0: ਜ਼ਿਆਦਾਤਰ, ਹੈ ਹੈਗੀ ਹੈ ਚੇਤਨਾ ਦੀ ਘਾਟ,
1: ਬਹੁਤ ਘਾਟ ਹੈ,
0: ਠੀਕ ਹੈ ਗੱਲ, ਇਹ ਠੀਕ ਹੈ।
1: ਖੈਰਾ ਸਾਹਿਬ, ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ।
1: ਭਾਵੇਂ ਕੰਧਾਂ ਕੋਠੇ ਕੱਚੇ ਸਨ
0: ਜੀ,
1: ਪਰ ਰਿਸ਼ਤੇ ਨਾਤੇ ਸੱਚੇ ਸਨ,
0: ਸੱਚੇ ਸਨ ਬਿਲਕੁਲ।
1: ਆਕਾਸ਼ੀ ਭਾਵੇਂ ਉਡਾਨ ਨਹੀਂ ਸੀ, ਪਰ ਪਿਆਰ ਦੇ ਧਾਗੇ ਪੱਕੇ ਸਨ,
0: ਬਿਲਕੁਲ ਜੀ ਬਿਲਕੁਲ।
1: ਵਿੱਚ ਫਿਜ਼ਾਵਾਂ ਖੌਫ ਨਹੀਂ ਸੀ,
0: ਹਾਂਜੀ,
1: ਦੁਸ਼ਮਣ ਅਸੂਲ ਦੇ ਪੱਕੇ ਸਨ,
0: ਸੁਣਨ ਦਾ ਵੀ ਕੋਈ ਅਸੂਲ ਸੀ,
1: ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਕਾਨੂੰਨ ਦੇ ਡਾਕੇ ਹੁੰਦੇ ਹੀ ਨਹੀਂ ਸਨ, ਇਨਸਾਫ ਤੇ ਮੁਨਸਿਫ ਸੱਚੇ ਸਨ, ਸੁੱਚਾ ਸਿਆ ਭਾਵੇਂ ਕਤਲ ਤੇ ਕਾਤਲ ਹੈ ਸਨ, ਪਰ ਫਾਂਸੀ ਦੇ ਵੀ ਰਸੇ ਸਨ,
0: ਬਿਲਕੁਲ ਜੀ ਬਿਲਕੁਲ,
1: ਪਰ ਫਾਂਸੀ ਦੇ ਵੀ ਰਸੇ ਸਨ। ਖੈਰਾ ਸਾਹਿਬ, ਬਹੁਤ ਬਹੁਤ ਮਿਹਰਬਾਨੀ,
0: ਥੈਂਕ ਯੂ,
1: ਤੁਹਾਡਾ ਧੰਨਵਾਦ ਜੀ, ਜਿਹੜੇ ਤੁਸੀਂ ਇੰਨੀ ਸੋਹਣੀ ਸੋਚ ਰੱਖਦੇ ਹੋ, ਬੜਾ ਚੰਗਾ ਲੱਗਦਾ। ਤੇ ਇਹੋ ਜਿਹਾ ਕੋਈ, ਮੈਂ ਕਹਿੰਦਾ ਸਾਡੇ ਆਹ ਜਿਹੜੀ ਚੰਗੀ ਸੋਚ ਹੀ ਹੈ, ਡਿਵੈਲਪ ਕੰਟਰੀਆਂ ਵਿੱਚ ਬੱਚੇ ਨੂੰ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਰੀ,
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਜੇ ਅਸੀਂ 40 ਸਾਲ 50 ਸਾਲ ਦੇ ਬੱਚੇ ਨੂੰ ਸੁਗੜ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਉਹ ਨਹੀਂ ਬਣੇਗਾ, ਉਹ ਬਣ ਗਿਆ ਜੋ ਉਹਨੇ ਬਣਨਾ,
0: ਬਿਲਕੁਲ ਜੀ ਬਿਲਕੁਲ ਬਿਲਕੁਲ।
1: ਹਾਂ, ਇੱਥੇ ਬੱਚਿਆਂ ਨੂੰ ਟ੍ਰੇਨਡ ਕੀਤਾ ਜਾਂਦਾ। ਥੈਂਕ ਯੂ, ਚੀਜ਼ਾਂ ਚੁੱਕਣੀਆਂ, ਸਫਾਈ ਕਰਨੀ, ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ, ਸਤਿ ਸ੍ਰੀ ਅਕਾਲ ਜੀ। ਇਹ ਸਨ ਸੂਬਾ ਸਿੰਘ ਖਹਿਰਾ ਜੀ ਹੁਣੀ, ਜਿਹੜੇ ਯਾਰ ਆਪਣੇ ਦੇਸ਼ ਸਮਾਜ ਵਾਸਤੇ ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਨੇ, ਪਰ ਉਹਨਾਂ ਦੀ ਪੇਸ਼ ਕਿੱਥੇ ਜਾਂਦੀ ਹੈ, ਕਿਉਂਕਿ ਉਹ ਮੈਜੋਰਿਟੀ ਤੇ ਉਹਨਾਂ ਲੋਕਾਂ ਦੀ ਹੈ ਨਾ ਜਿਹੜੇ ਉਜਾੜਨ, ਢਾਉਣ ਤੇ ਖਰਾਬ ਕਰਨ ਵਾਲੇ ਲੋਕ ਹੈਗੇ।

ਨਹੀਂ ਹੋ। ਮੈਂ ਗੱਲ ਕਰ ਰਿਹਾ ਸੀ ਜੀ ਤੁਹਾਡੇ ਚਾਚੇ ਟਰੰਪ ਦੀ, ਤੇ ਗੱਲ ਏਦਾਂ ਟਰੰਪ ਦੀ ਬਾਹਰ ਦੇ ਮੁਲਕਾਂ ਚ ਨੁਕਤਾਚੀਨੀ ਨਹੀਂ ਹੋਣ ਰਹੀ। ਮੇਰੇ ਕਹਿਣ ਦਾ ਮਤਲਬ ਕਿ ਲਾਹਨਤਾਂ ਨਹੀਂ ਪੈਣ ਰਹੀਆਂ ਇਹਨੂੰ, ਲਾਹਨਤਾਂ ਆਪਣੇ ਮੁਲਕ ਵਿਚ ਵੀ ਪੈ ਰਹੀਆਂ ਜੇ ਟਕਾ ਕੇ। ਪਾਰਲੀਮੈਂਟ ਨੇ, ਅਦਾਲਤ ਨੇ ਇਹਨਾਂ ਦੇ ਕਿਹਦੇ ਖਿਲਾਫ ਫਤਵੇ ਦਿੱਤੇ ਨੇ, ਪਰ ਜਿਹੜਾ ਸਭ ਦੁਨੀਆਂ ਦੀ ਸਭ ਤੋਂ ਤਾਕਤਵਰ ਪੋਜੀਸ਼ਨ ਜਿਹੜੀ ਹੈ ਉਹ ਅਮਰੀਕਾ ਦੇ ਪ੍ਰੈਜ਼ੀਡੈਂਟ ਦੀ ਹੈ, ਉਹਨੂੰ ਅਜੇ ਵੀ ਕੋਈ ਫਰਕ ਨਹੀਂ ਪੈਣ ਰਿਹਾ ਹੈਗਾ, ਕਿਉਂਕਿ ਉਹਦੇ ਕੋਲ ਕਈ ਕਿਸਮ ਦੀਆਂ ਪਾਵਰਾਂ ਹੁੰਦੀਆਂ। ਅਸੀਂ ਉਹਦੀਆਂ ਪਾਵਰਾਂ ਵੱਲ ਨਹੀਂ ਜਾਂਦੇ, ਅਸੀਂ ਉਹਦੇ ਮੂਰਖ ਪੁਣੇ ਵੱਲ ਅੱਜ ਜਾਣਾ ਹੈਗਾ। 2024 ਵਿੱਚ ਜਦੋਂ ਦੂਸਰੀ ਵਾਰ ਇਹ ਬਣੇ ਨੇ ਨਾ, ਆਪਣਾ ਪ੍ਰੈਜ਼ੀਡੈਂਟ ਬਣੇ ਨੇ, ਹਾਂਜੀ, ਤੇ ਇਹਨਾਂ ਨੂੰ ਨੌਜਵਾਨਾਂ ਦੀਆਂ ਵੋਟਾਂ ਜਿਹੜੀਆਂ ਨੇ ਨਾ, ਉਹ ਕਾਫੀ ਸਪੋਰਟ ਵਿੱਚ ਸਨ, ਨੌਜਵਾਨ ਜਿੰਨੇ ਸਨ ਇਹਦੀ ਸਪੋਰਟ ਦੇ ਵਿੱਚ, ਤੇ ਮਤਲਬ ਕਿ 7% ਜਾਂ 7 ਪੁਆਇੰਟ ਲਾ ਲਓ ਵੋਟਾਂ ਜਿਹੜੀਆਂ ਸੀ ਉਹ ਇਹਨਾਂ ਨੂੰ ਮਤਲਬ ਕਿ ਨੌਜਵਾਨਾਂ ਦੀਆਂ ਹੀ ਪਈਆਂ ਸਨ ਵੱਧ ਹਾਰਿਸ ਨਾਲ, ਤੇ ਇਸ ਵਕਤ ਇਹਨਾਂ ਦੀ ਪੋਜੀਸ਼ਨ ਜਿਹੜੀ ਇਹ ਹੈ -26 ਹੋ ਗਿਆ ਜੇ 7 ਤੋਂ 12, 7 ਤੋਂ ਘੱਟ ਕੇ 12 ਤੱਕ, 26 ਮੇਰੇ ਮੂੰਹੋਂ ਨਿਕਲਿਆ, 7 ਤੋਂ ਘੱਟ ਕੇ -12 ਚਲੇ ਗਏ ਜੇ ਯੰਗ ਲੋਕ ਵੀ, ਪਹਿਲਾਂ ਪਲੱਸ ਚ 7 ਸਨ, ਹੁਣ -12 ਚ ਜਿਹੜਾ ਇਸ ਵੇਲੇ ਸਟੱਡੀ ਕੀਤੀ ਗਈ ਆ। ਕਮਲਾ ਹੈਰਿਸ ਦੇ ਮੁਕਾਬਲੇ ਚ ਅਮਰੀਕਨ ਮਰਦ ਜਿਹੜੇ ਸਨ ਉਹਨਾਂ ਨੇ ਹੈਰਿਸ ਦੇ ਮੁਕਾਬਲੇ ਚ 12% ਬੜਤ ਦਿੱਤੀ ਸੀ ਮਰਦਾਂ ਨੇ, ਜਦੋਂ 24 ਦੇ ਵਿੱਚ ਮਤਲਬ ਕਿ ਇਲੈਕਸ਼ਨ ਹੋਈ ਸੀ, ਤੇ ਹੁਣ ਜਿਹੜੀ ਸਟੱਡੀ ਕੀਤੀ ਗਈ ਆ 12% ਬੜਤ ਜਿਹੜੀ ਸੀ ਹੁਣ ਉਹ -7 ਚ ਚਲੇ ਗਈ ਜੀ। ਅੰਦਾਜ਼ਾ ਲਾ ਲਿਓ ਕਿੱਥੇ 12% ਤੇ ਵੱਧ ਸੀ ਹੁਣ -7 ਵਿੱਚ ਜੇ, ਤੇ ਧਰਮ ਦਾ ਕਾਰਡ ਹਰ ਥਾਂ ਖੇਡਿਆ ਜਾਂਦਾ, ਭਾਵੇਂ ਕਿਤੇ ਵੱਧ ਖੇਡਿਆ ਜਾਏ ਜਾਂ ਥੋੜਾ ਖੇਡਿਆ ਜਾਏ। ਕੈਥੋਲਿਕ ਲੋਕ ਜਿਹੜੇ ਨੇ, ਉਹਨਾਂ ਕੈਥੋਲਿਕ ਲੋਕਾਂ ਨੇ ਹੈਰਿਸ, ਕਮਲਾ ਹੈਰਿਸ ਤੋਂ 20% ਵੱਧ ਵੋਟਾਂ ਇਹਨੂੰ ਪਾਈਆਂ ਸਨ ਕੈਥੋਲਿਕ ਲੋਕਾਂ ਨੇ, ਕਿ ਇਹ ਕੈਥੋਲਿਕ ਧਰਮ ਦਾ, ਤੇ ਇਹਨੂੰ ਉਹ ਇਹ ਵੀ ਲਿਹਾਜ਼ ਇਹਦਾ ਕੀਤਾ ਗਿਆ ਸੀ, ਹਾਂਜੀ, ਤੇ ਹੁਣ ਕੈਥੋਲਿਕ ਧਰਮ ਵਾਲੇ -4% ਤੱਕ ਇਹਦੇ ਅਗੇਂਸਟ ਹੋ ਗਏ, ਉਹ ਵੀ ਇਹਨੂੰ ਲਾਇਕ ਨਹੀਂ ਕਰਨ ਡਏ ਹੈਗੇ। ਹੁਣ ਜਿਹੜੇ ਮਤਲਬ ਕਿ ਗੋਰੇ ਨੇ ਨਾ ਉੱਥੇ ਅੰਗਰੇਜ਼ ਜਿਹੜੇ ਨੇ USA ਦੇ ਵਿੱਚ, 24 ਵਿੱਚ ਉਹ ਪਲੱਸ ਮਤਲਬ ਕਿ 1% ਜਿਹੜੇ ਸੀ ਉਹ ਗੋਰੇ, ਇਸੇ ਕਰਕੇ ਇਹਨਾਂ ਨੇ ਉਹਨਾਂ ਨੂੰ 1% ਵੋਟਾਂ ਨੂੰ ਜ਼ਿਆਦਾ ਪਈਆਂ, ਕਿ ਇਹ ਉਹਨਾਂ ਨੇ ਇਹਦਾ ਲਿਹਾਜ਼ ਕੀਤਾ ਵੀ ਚਲੋ ਸਾਡੀ ਜਨਰੇਸ਼ਨ ਜਾਂ ਸਾਡੇ ਨਸਲ ਜਿਹੜੀ ਹੈਗੀ ਆ ਉਹਦੇ ਉਹੋ ਹੀ ਲੋਕ ਜਿਹੜੇ ਸਾਰੇ ਆਮ ਪਬਲਿਕ ਸੀ, ਹੁਣ -26 ਹੋ ਗਏ ਜੀ, ਤੇ ਜਿਨ੍ਹਾਂ ਦੀ ਆਮਦਨ $50,000 ਤੋਂ ਘੱਟ ਹੈ, ਹਾਂਜੀ, ਉਹਨਾਂ ਨੇ ਕਮਲਾ ਹੈਰਿਸ ਨਾਲੋਂ 2 ਪੁਆਇੰਟ ਦਾ ਮਤਲਬ ਕਿ ਫਰਕ ਸੀ, 2% ਵੋਟਾਂ ਅਗਰ ਗਿਣੀਆਂ ਜਾਣ ਵੀ ਉਹਨਾਂ ਦੀਆਂ ਕਿੰਨੀਆਂ ਪਰਸੈਂਟ ਵੋਟਾਂ ਕਮਲਾ ਹੈਰਿਸ ਨੂੰ ਪਈਆਂ ਤੇ ਕਿੰਨੀਆਂ ਇਹਨੂੰ ਪਈਆਂ, ਕਮਲਾ ਹੈਰਿਸ ਨਾਲੋਂ 2% ਜ਼ਿਆਦਾ ਵੋਟਾਂ ਇਹਨੂੰ ਪਈਆਂ ਸਨ ਟਰੰਪ ਨੂੰ, ਤੇ ਹੁਣ ਉਹ -25 ਹੋ ਗਏ ਜੀ, ਕਿਉਂਕਿ 50,000 ਜਿਨ੍ਹਾਂ ਦੀ ਸਾਲਾਨਾ ਆਮਦਨ ਸੀ ਤੇ ਇਹਦੇ ਤੇ ਸਾਰੀਆਂ ਕਾਰੋਬਾਰ ਬੰਦ ਹੋ ਗਏ, ਲੋਕਾਂ ਦੇ ਸਿਸਟਮ ਹੀ ਫੇਲ ਹੋ ਗਏ, ਬਹੁਤ ਸਾਰਾ ਟਰੱਕਾਂ ਦਾ ਡਿਪਾਰਟਮੈਂਟ ਜਾਂਦਾ ਰਿਹਾ ਜਾਂ ਟਰੱਕ ਤੇ ਚਲੋ ਸਾਡੇ ਲੋਕ ਜ਼ਿਆਦਾ ਵਾਹੁੰਦੇ ਨੇ, ਸਾਰੇ ਹੀ ਕਾਰੋਬਾਰੀ ਕੰਨਾਂ ਨੂੰ ਹੱਥ ਲਾਉਣ ਡਏ ਨੇ, ਤੇਲ ਜਿਹੜਾ ਹੈਗਾ ਉਹ ਮਹਿੰਗਾ ਹੋ ਗਿਆ, ਜਰਮਨ ਦੇ ਪਤਾ ਨਹੀਂ ਕਿੰਨੀਆਂ ਹਜ਼ਾਰ ਫਲਾਈਟਾਂ ਜਿਹੜੀਆਂ ਨੇ ਉਹ ਇਹਨਾਂ ਨੂੰ ਅਚਾਨਕ ਕੈਂਸਲ ਕਰਨੀਆਂ ਪਈਆਂ ਨੇ, ਮੈਨੂੰ ਅੱਜ ਪਤਾ ਲੱਗਾ ਨਿਊਜ਼ ਤੋਂ ਕਿ ਸਾਡੇ ਕੋਲ ਇੰਨਾ ਤੇਲ ਹੀ ਹੈ ਨਹੀਂ, ਕਿੰਨੇ ਅਫਸੋਸ ਵਾਲੀ ਗੱਲ ਹੈ,
ਸਾਡੀਆਂ ਏਅਰਪੋਰਟਾਂ ਦੇ ਕਿਤੇ ਤੇਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਖਾਲੀ ਪਏ ਨੇ। ਤੇ ਹੁਣ ਉਹ 50,000 ਵਾਲੇ ਜਿਹੜੇ ਲੋਕ ਨੇ ਨਾ, ਉਹ 25% ਮਾਈਨਸ ਹੋਏ ਜੇ ਇਹਦੇ ਨਾਲੋਂ। ਤੇ ਅੰਗਰੇਜ਼ ਜਿਹੜੇ ਪੜ੍ਹੇ ਲਿਖੇ ਸਨ, ਪੜ੍ਹੇ ਲਿਖੇ ਜੀਨੀਅਸ ਲੋਕ ਜਿਹੜੇ ਸਨ, 24 ਵਿੱਚ ਕਮਲਾ ਹੈਰਿਸ ਦੇ ਮੁਕਾਬਲੇ ਟਰੰਪ ਨੂੰ 16% ਉਹਨਾਂ ਨੇ ਵੋਟਾਂ ਜ਼ਿਆਦਾ ਦਿੱਤੀਆਂ ਸੀ, ਜਿਹੜੇ ਦੇਸ਼ ਦੀ ਇਕਾਨੋਮੀ ਨੂੰ ਸਮਝਦੇ ਨੇ, ਅੰਦਰ ਬਾਹਰ ਦੀਆਂ ਚੀਜ਼ਾਂ ਨੂੰ ਸਮਝਦੇ ਨੇ, ਐਜੂਕੇਟਡ ਬਣਤ ਬਣਾਈ ਸੀ। ਹਾਂਜੀ, ਉਹਨਾਂ ਨੇ 16% ਬੜਤ ਦਿੱਤੀ ਸੀ ਇਹਨੂੰ, ਤੇ ਹੁਣ ਉਹ 15% ਉਹ ਵੀ ਮਾਈਨਸ ਹੋ ਗਏ ਜੇ। ਚਿੱਟੀ ਚਮੜੀ ਵਾਲੇ ਲੋਕ ਅੰਗਰੇਜ਼ ਜਿਹੜੇ ਜਿਹੜੇ ਘੱਟ ਪੜ੍ਹੇ ਲਿਖੇ ਨੇ, ਬਿਲਕੁਲ ਜਿਹੜੇ ਜਿਹੜੇ ਪੜ੍ਹੇ ਲਿਖੇ ਨਹੀਂ, ਐਵੇਂ 10-10 ਜਮਾਤਾਂ ਪੜ੍ਹੇ ਹੁੰਦੇ ਨੇ ਜਿਹੜੇ, ਉਹਨਾਂ ਦਾ ਟਰੰਪ ਨੂੰ ਜਿਤਾਉਣ ਵਿੱਚ ਵੱਡਾ ਰੋਲ ਸੀ 24 ਦੇ ਵਿੱਚ, ਜਿਵੇਂ ਮੋਦੀ ਨੂੰ ਜਿਤਾਉਣ ਚ ਅੰਧ ਭਗਤਾਂ ਦਾ, ਇਹ ਵੱਡਾ ਰੋਲ 34% ਵੋਟਾਂ ਉਹਨਾਂ ਨੇ ਕਮਲਾ ਹੈਰਿਸ ਨੂੰ ਉਸ ਇਸ ਕੰਪਨੀ ਨੇ ਜ਼ਿਆਦਾ ਪਾਈਆਂ ਸਨ ਇਹਨੂੰ, ਟਰੰਪ ਨੂੰ ਹੈਰਿਸ ਤੋਂ, ਕਿਉਂਕਿ ਉਹ ਲੋਕ ਲਕੀਰ ਦੇ ਫਕੀਰ ਨੇ, ਨਹੀਂ ਇਹ ਕਮਲਾ ਹੈਰਿਸ ਸ਼ਾਇਦ ਬਾਹਰੋਂ ਆਈ ਹੈ, ਇਹ ਰੱਬ ਜਾਣੇ ਉਹਨਾਂ ਨੇ ਕੀ ਸੋਚਿਆ, ਪਰ ਇਹਨਾਂ ਨੇ ਉਹਨੂੰ 34% ਵੋਟਾਂ ਜ਼ਿਆਦਾ ਪਾਈਆਂ, ਤੇ ਹੁਣ ਇਹ ਅਨਪੜ ਵੀ 2% ਮਾਈਨਸ ਹੋ ਗਏ ਜੇ ਉਹਦੇ ਤੋਂ। ਹੁਣ ਇਹਦੇ ਡਾਇਲਾਗ ਸੁਣ ਲਓ, ਡਾਇਲਾਗ ਤੇ ਤੁਸੀਂ ਇਹਦੇ ਬਹੁਤ ਸੁਣੇ ਹੋਣਗੇ ਦੋਸਤੋ, ਸਵੇਰੇ ਹੋਰ ਗੱਲ, ਰਾਤ ਨੂੰ ਹੋਰ ਗੱਲ, ਸੁੱਤੇ ਲੌਡੇ ਵੇਲੇ ਹੋਰ ਗੱਲ, ਔਰ ਇਹਦੀ ਗੱਲ ਚ ਕੋਈ ਦਲੀਲ ਨਹੀਂ, ਲੌਜਿਕ ਨਹੀਂ ਹੁੰਦਾ, ਤੇ ਹੈਰਾਨੀ ਹੁੰਦੀ ਆ ਕਿ ਅਮਰੀਕਾ ਦੁਨੀਆਂ ਦੇ ਸ਼ਕਤੀਸ਼ਾਲੀ ਦੇਸ਼ ਦਾ ਪ੍ਰੈਜੀਡੈਂਟ ਜਿਹੜਾ, ਇਹਦੀ ਭਾਸ਼ਾ ਕਿੱਦਾਂ ਦੀ ਹੈ, ਇਹ ਤੇ ਆਮ ਬੂਝੜ ਲੋਕਾਂ ਵਾਲੀ ਭਾਸ਼ਾ ਯੂਜ਼ ਕਰਨ ਡਿਆ ਹੈਗਾ, ਅੜੀਅਲ ਜਿਹਾ ਬੰਦਾ ਜਿਹੜਾ ਹੁੰਦਾ, ਖੜੂਸ ਬੰਦਾ ਨਹੀਂ ਹੁੰਦਾ ਜਿਹਦੀ ਮੱਤ ਮਾਰੀ ਜਾਂਦੀ ਹੈ, ਉਸ ਤਰੀਕੇ ਦੀ ਗੱਲਬਾਤ ਕਰਦਾ ਹੈ। ਇਹਨੇ ਹੁਣੇ ਹੀ ਅੱਜ ਜਾਂ ਕੱਲ ਇਹਨੇ ਕਿਹਾ, ਇੰਡੀਆ ਤੇ ਚਾਈਨਾ ਜਿਹੜੇ ਮੁਲਕ ਨੇ ਨਾ ਦੋ, ਇਹ ਨਰਕ ਦਾ ਦਰਵਾਜ਼ਾ ਨੇ। ਭਾਈ ਇੰਡੀਆ ਬਾਰੇ ਤਾਂ ਮੈਂ ਕੁਛ ਕਹਿ ਨਹੀਂ ਸਕਦਾ, ਅੱਜ ਚਾਈਨਾ ਤੇ ਤੇਰਾ ਮੁਕਾਬਲਾ ਕਰਨ ਡਿਆ, ਤੈਨੂੰ ਚੈਲੇਂਜ ਕਰਨ ਡਿਆ, ਤੂੰ ਕਿਤੇ ਮੂੰਹ ਤੇ ਕਰ ਚਾਈਨਾ ਵੱਲ ਨੂੰ। 600 ਕਿਲੋਮੀਟਰ ਤੇ ਟ੍ਰੇਨਾਂ ਚੱਲਣ ਡਈਆਂ ਨੇ, ਮੈਂ ਹੁਣ ਹਰ ਸਾਰੀ ਉਹਨਾਂ ਦਾ ਨਹੀਂ, ਬਾਕੀ ਉਹ ਅਸਲੇ ਵਿੱਚ ਪ੍ਰੋਡਕਸ਼ਨ ਵਿੱਚ ਯਾਰ ਦੁਨੀਆ ਭਰ ਦੇ ਬਾਜ਼ਾਰ ਭਰੇ ਪਏ ਨੇ ਉਹਦੇ ਮਾਲ ਨਾਲ, ਭਾਵੇਂ ਉਹ ਕੰਘੀਆਂ ਸ਼ੀਸ਼ੇ ਪਏ ਹੁਣ, ਕਾਪੀਆਂ ਪੈਨਸਲਾਂ ਪਈਆਂ ਹੁਣ, ਸਾਰਾ ਜਿਹੜਾ ਅਫਰੀਕਾ ਉਹਦੇ ਤੇ ਉਹਦੇ ਕੰਟਰੋਲ, ਇੰਡੀਆ ਨੁਕਤਾਚੀਨੀ ਇਹ ਉਹ ਸਾਡੇ ਤਲੋਕਾਤ ਅੱਗੇ ਪਿੱਛੇ ਆ, ਸਾਡੇ ਬਾਜ਼ਾਰ ਚਾਈਨਾ ਦੀ ਮਾਲ ਨਾਲ ਭਰੇ ਪਏ ਨੇ, ਚਾਈਨਾ ਡੋਮੀਨੇਟ ਕਰ ਰਿਹਾ ਇਸ ਵਕਤ, ਤੇ ਚਾਈਨਾ ਤੇਰੇ ਬਰਾਬਰ ਨਹੀਂ, ਬਰਾਬਰ ਦਾ ਹੀ ਹੈ। ਤੂੰ ਚਾਈਨਾ ਨੂੰ ਨਰਕ ਦਵਾਰ ਕਰਨ ਡਿਆ, ਤੇਰੀ ਜੈਲਸੀ ਆ, ਹੋਰ ਕੀ ਆ, ਤੇਰੀ ਮੂਰਖਤਾ, ਬੇਸਮਝੀ ਆ, ਜਾਂ ਤੇਰੀ ਜੈਲਸੀ ਆਪਾਂ ਕਹਿ ਸਕਦੇ ਹਾਂ। ਜਦੋਂ ਦੋ ਗਵਾਂਢੀ ਲੜਦੇ ਹੋਣ ਨਾ, ਉਹ ਕਈ ਗੱਲਾਂ ਵੱਧ ਚੜਾ ਕੇ ਵੀ ਕਰ ਜਾਂਦੇ ਨੇ, ਯਾਰ ਤੂੰ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਤੇਰੇ ਮੂੰਹ ਇਹੋ ਜਿਹੀ ਗੱਲ ਕੋਈ ਚੰਗੀ ਥੋੜੀ, ਕਦੀ ਕਦੀ ਤੂੰ ਗ੍ਰੀਨਲੈਂਡ ਤੇਰੀ ਹੈ, ਕਦੀ ਕੈਨੇਡਾ ਤੇਰਾ, ਹਾਂਜੀ ਕਦੀ ਪਤਾ ਨੀ ਕਿਹੜੇ ਕਿਹੜੇ ਕੰਟਰੀਆਂ ਦੇ ਤੁਸੀਂ ਨਾਂ ਲਈ ਜਾਂਦੇ ਹੋ, ਹੱਦ ਹੋ ਗਈ। ਜੋ ਬੇਕੂਫਾ ਵਾਲੀ ਗੱਲ ਹੈ, ਇਹ ਸੋਭਾ ਨਹੀਂ ਦਿੰਦਾ ਇੱਕ USA ਦੇ ਪ੍ਰੈਜ਼ੀਡੈਂਟ ਨੂੰ ਇਹੋ ਜਿਹੀਆਂ ਗੱਲਾਂ ਕਰਨੀਆਂ, ਨਰਕ ਦੇ ਦਰਵਾਜ਼ੇ ਨੇ ਫਲਾਂ, ਤੇ ਤੂੰ ਤਾਂ ਨਰਕ ਬਣਾਉਣ ਡਿਆ ਸੋਹਣੇ, ਵਸਦੇ ਰਸਦੇ ਅਮਰੀਕਾ ਦੀ ਇਕਾਨਮੀ ਤੂੰ ਡਾਊਨ ਕੀਤੀ ਹੈ, ਤੇਰੇ ਵਰਗੇ ਜਿੱਥੇ ਜ਼ਿਆਦਾ ਹੋਣਗੇ ਉਹ ਮੁਲਕ ਨੇ ਤੇ ਨਰਕ ਬਣਨਾ ਹੀ ਬਣਨਾ, ਪਰ ਜਿਨ੍ਹਾਂ ਮੁਲਕਾਂ ਨੂੰ ਤੂੰ ਨਰਕ ਕਹਿਣ ਡਿਆ, ਤੇਰੀ ਜੈਲਸੀ ਹੈ ਜਾਂ ਤੇਰਾ ਬੂਝੜਪੁਣਾ ਹੈਗਾ। ਤੇ ਦੋਸਤੋ ਅਮਰੀਕਾ ਇਹਦੇ ਉੱਤੇ ਅੱਜ ਫੇਰ ਗੋਲੀ ਚੱਲੀ ਜੇ, ਜੋ ਮਤਲਬ ਕਿ ਨਿਊਜ਼ ਵਿੱਚ ਮਾੜਾ ਜਿਹਾ ਪਤਾ ਲੱਗਾ ਸੀ ਜਦੋਂ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ ਉਸ ਤੋਂ 5 ਮਿੰਟ ਹੀ ਪਹਿਲਾਂ, ਕਿ ਉਹ ਕਿਉਂ ਕਿੱਦਾਂ ਕੀ ਹੈ, ਉਹ ਨਿਊਜ਼ ਕੋਈ ਆਉਣ ਡਈ ਸੀ ਤੇ ਮੈਂ ਆਪਣਾ ਪ੍ਰੋਗਰਾਮ ਸਟਾਰਟ ਕਰਨਾ ਸੀ,
ਪਰ ਬਚ ਬਚਾ ਹੋ ਗਿਆ। ਪਤਾ ਨਹੀਂ ਹੋਇਆ ਕੀ ਆ, ਭਾਜੜਾਂ ਪਈਆਂ ਹੀ ਟੇਬਲਾਂ ਦੇ ਥੱਲੇ ਵੜੇ ਸਨ ਤੇ ਸਿਕਿਉਰਿਟੀ ਵਾਲੇ ਭੱਜ ਭੱਜ ਕੇ ਆਏ ਸਨ। ਉਹਨਾਂ ਨੇ ਇਹਨਾਂ ਦੇ ਆਲੇ ਦੁਆਲੇ ਡਿਫੈਂਸ ਕਰਨ ਦੀ ਕੋਸ਼ਿਸ਼ ਕੀਤੀ ਸੀ, ਕੋਈ ਕੁਛ ਹੋਇਆ, ਕਿਤੇ ਗੋਲੀ ਚੱਲੀ ਆ। ਇਹ ਦੁਨੀਆ ਇਹਦੇ ਤੋਂ ਕਿੰਨੀ ਅੱਕੀ ਹੋਏਗੀ, ਇਹਦੇ ਇਹਦੇ ਨਾਗਰਿਕ ਇਹਦੇ ਤੋਂ ਕਿੰਨੇ ਅੱਕੇ ਹੋਣਗੇ। ਆਹ ਦੂਸਰੀ ਵਾਰੀ ਚੱਲੀ ਆ ਗੋਲੀ ਇਹਦੇ ਉੱਤੇ, ਇਹ ਕਿਉਂ ਨਹੀਂ ਬੰਦਾ ਸਮਝਦਾ, ਕਿਸ ਤਰ੍ਹਾਂ ਦਾ ਬੰਦਾ। ਇਹਦੀ ਮਿਲਟਰੀ ਦੇ ਅਫਸਰਾਂ ਨੇ ਇਹਨੂੰ ਲਾਂਤਾਂ ਪਾਈਆਂ ਕੈਮਰੇ ਦੇ ਉੱਤੇ, ਗਲਤ ਆਦਮੀ ਹੈ ਔਰ ਇਹ ਗਲਤ ਕਰ ਰਿਹਾ, ਇਹ ਜਾਣ ਬੁੱਝ ਕੇ। ਵੇਖੋ ਸਾਰੀ ਦੁਨੀਆ ਦੇ ਵਿੱਚ ਕਿੰਨੀ ਮਹਿੰਗਾਈ ਹੋ ਗਈ। ਲੜਾਈ ਕਿਤੇ ਵੀ ਹੁੰਦੀ ਹੋਏ, ਅੱਜ ਅਸੀਂ ਇੰਟਰਕੁਨੈਕਟਡ ਹਾਂ ਇੱਕ ਦੂਜੇ ਦੇ ਨਾਲ। ਇਸ ਲੜਾਈ ਦੇ ਵਿੱਚ ਸਾਡਾ ਯੋਗਦਾਨ ਪੈਣਾ ਹੀ ਪੈਣਾ ਹੈ। ਮਹਿੰਗਾਈ, ਖਾਸ ਕਰਕੇ ਪੈਟਰੋਲ, ਗੈਸਾਂ, ਆਵਾਜਾਈ, ਏਅਰ ਟਿਕਟਾਂ, ਜੋ ਵੀ ਜਿੱਦਾਂ ਦਾ ਮਰਜ਼ੀ, ਹਰ ਇਕਾਨਮੀ ਦੂਜੀ ਇਕਾਨਮੀ ਨਾਲ ਜੁੜੀ ਪਈ ਹੈ। ਯਾਰ ਇਹ ਇੱਕ ਬੰਦਾ ਸਾਰੀ ਦੁਨੀਆ ਨੂੰ ਉਥਲ ਪੁਥਲ ਕਰ ਰਿਹਾ। ਠੀਕ ਹੈ, ਦੋ ਵਰਲਡ ਵਾਰਾਂ ਹੋਈਆਂ, ਯੂਰਪ ਨੇ ਅਕਲ ਵੀ ਸਿੱਖੀ ਹੈ ਕਿ ਵਰਲਡ ਵਾਰ ਕਿਸੇ ਚੀਜ਼ ਦਾ ਹੱਲ ਨਹੀਂ ਹੈ, ਬਹੁਤ ਵੱਡੀ ਤਬਾਹੀ ਹੈ। ਪੰਜਾਹ ਪੰਜਾਹ ਸੌ ਸੌ ਸਾਲ ਲੱਗ ਜਾਂਦਾ ਮੁੜ ਕੇ ਪੈਰਾਂ ਤੇ ਆਉਣ ਦੇ, ਤੇ ਕਦੀ ਵੀ ਵਰਲਡ ਵਾਰ ਵਰਗੀ ਜਿਹੜੀ ਵਾਰ ਹੈ, ਨੈਟੋ ਦਾ ਤੂੰ ਹੈਡ ਹੈ, ਨੈਟੋ ਤੇਰਾ ਸਾਥ ਛੱਡ ਗਈ ਹੈ, ਨੈਟੋ ਦੇ ਇਹ ਕਾਗਜ਼ੀ ਸ਼ੇਰ ਨੇ, ਇਹ ਕਹਿੰਦਾ ਸੀ ਟਰੰਪ, ਨੈਟੋ ਕਾਗਜ਼ੀ ਸ਼ੇਰ ਹੈ। ਤੇ ਨੈਟੋ ਦਾ ਜਿਸ ਤਰ੍ਹਾਂ ਸਮਝੌਤਾ ਹੈ ਸਾਡਾ ਕਿ ਸਾਡੇ ਉੱਤੇ ਜਿਹੜਾ ਵੀ ਕੋਈ ਅਟੈਕ ਕਰੇਗਾ ਅਸੀਂ ਸਾਰੀ ਨੈਟੋ ਉਹਦੇ ਤੇ ਅਟੈਕ ਕਰਾਂਗੇ। ਹੁਣ ਨੈਟੋ ਸਾਡਾ ਸਾਥ ਨਹੀਂ ਦੇਣ ਡਈ, ਮੇਰਾ ਇਰਾਨ ਤੇ ਉਹ ਨੈਟੋ ਵਾਲੇ ਕਹਿੰਦੇ ਨੇ ਵੀ ਹਾਂ ਸਮਝੌਤਾ ਹੈਗਾ, ਸਮਝੌਤਾ ਹੈਗਾ, ਕੋਈ ਸਾਡੇ ਤੇ ਅਟੈਕ ਕਰੇਗਾ ਤੇ ਸਾਰੀ ਨੈਟੋ ਉਹਦੇ ਤੇ ਅਟੈਕ ਕਰ ਦੇਗੀ, ਪਰ ਕਿਸੇ ਨੇ ਤੇ ਸਾਡੇ ਤੇ ਅਟੈਕ ਕੀਤਾ ਹੀ ਨਹੀਂ, ਤੂੰ ਇਰਾਨ ਤੇ ਅਟੈਕ ਕੀਤਾ, ਨੈਟੋ ਕੀ ਕਰੇਗੀ ਇਹਦੇ ਵਿੱਚ ਜਾ ਕੇ। ਤੇ ਨੈਟੋ ਵਾਲੇ ਤੇ ਵੈਸੇ ਤੇਰਾ ਸਾਥ ਛੱਡ ਗਏ ਨੇ, ਇੰਗਲੈਂਡ ਤੇਰਾ ਸਾਥ ਛੱਡ ਗਿਆ, ਜਰਮਨ ਤੇਰਾ ਸਾਥ ਛੱਡ ਗਿਆ, ਫਰਾਂਸ ਤੇਰਾ ਸਾਥ ਛੱਡ, ਪੁਰਤਗਾਲ ਕੀ ਦੂਜਾ ਉਹਦਾ ਨਾਂ, ਸਪੇਨ, ਹੋਰ ਵੀ ਕਈ ਕੰਟਰੀ ਤੇਰਾ ਸਾਥ ਛੱਡ ਗਏ ਹੈਗੇ ਨੇ। ਸੋ ਇਸ ਕਰਕੇ ਟਰੰਪ ਜਿਹੜਾ ਇਹ ਦੁਨੀਆ ਨੂੰ ਤਬਾਹੀ ਵੱਲ ਖੜ ਰਿਹਾ, ਪਰ ਇਹ ਕਾਮਯਾਬ ਨਹੀਂ ਹੋਏਗਾ। ਇਹ ਇਹ ਇਤਿਹਾਸ ਗਵਾਹ ਹੈ ਕਿ ਇਹੋ ਜਿਹੀ ਅੱਤ ਇਤਿਹਾਸ ਵਿੱਚ ਬੜਿਆਂ ਨੇ ਚੁੱਕੀ ਹੈ। ਇਹਨਾਂ ਦਾ ਹਿਸਟਰੀ ਫੋਲ ਕੇ ਵੇਖ ਲਓ, ਕਿੰਨੇ ਮੁਲਕ ਇਹਨਾਂ ਨੇ ਤਬਾਹ ਕੀਤੇ ਨੇ, ਹਾਸਦੇ ਵਸਦੇ ਮੁਲਕ ਸਨ, ਉਹਨਾਂ ਦੀ ਇਕੋਨਮੀ। ਆਹ ਜਿਹੜਾ ਕੀ ਹੈਗਾ ਸੀ ਇਰਾਕ ਦਾ ਵੇਖ ਲਓ, ਅੱਜ ਇਰਾਕ ਦਾ ਕੀ ਹਾਲ ਹੈ, ਉਹ ਜਿਹੜਾ ਜਿੱਥੋਂ ਕਰਨਲ ਗਦਾਫੀ, ਉਹਦੇ ਮੁਲਕ ਦਾ ਕੀ ਹਾਲ ਹੈ, ਉੱਥੇ ਬਿਜਲੀ ਪਾਣੀ ਮੁਫ਼ਤ ਹੁੰਦਾ ਸੀ, ਉਹਨਾਂ ਨੂੰ ਮਿਲਦਾ ਹੁੰਦਾ ਸੀ, ਗੌਰਮੈਂਟ ਮਕਾਨ ਬਣਾ ਬਣਾ ਲੋਕਾਂ ਨੂੰ ਦਿੰਦੀ ਹੁੰਦੀ। ਠੀਕ ਹੈ, ਗਦਾਫੀ ਵਿੱਚ ਵੀ ਡਿਕਟੇਟਰਾਂ ਦੇ ਵਿੱਚ ਹੁੰਦੀਆਂ ਹੀ ਨੇ, ਡਿਕਟੇਟਰ ਜਿਹੜਾ ਬਣੇਗਾ ਆਪਣੇ ਮੁਲਕ ਦਾ, ਉਹਨੇ ਆਪਣੀ ਬਦਮਾਸ਼ੀ ਕਾਇਮ ਰੱਖਣ ਵਾਸਤੇ ਪੁੱਠਾ ਸਿੱਧਾ ਕੰਮ ਕੋਈ ਨਾ ਕੋਈ ਕਰਨਾ ਹੀ ਆ। ਮੈਂ ਯੈਸ ਨਹੀਂ ਕਰਦਾ ਉਹਨੂੰ, ਪਰ ਇਹਨੇ ਮੁਲਕ ਹੀ ਪੁੱਠੇ ਉਹ ਕਰਕੇ, ਸੀਰੀਆ ਵੇਖ ਲਓ, ਹੋਰ ਵੀ ਕਿੰਨੇ ਮੁਲਕ ਨੇ, ਕਿੰਨੀਆਂ ਇਕੋਨਮੀਆਂ ਬਰਬਾਦ ਕੀਤੀਆਂ ਨੇ ਇਹਨੇ, ਇਹ ਸਾਰੀਆਂ ਇਹਨਾਂ ਦੇ ਖਾਤੇ ਚ ਜਾਂਦੀਆਂ ਨੇ, USA ਦੇ ਖਾਤੇ ਦੇ ਵਿੱਚ। ਵੀਤਨਾਮ ਵੇਖ ਲਓ, ਕਈ ਕਈ ਕੰਟਰੀ ਨੇ ਜਿਨ੍ਹਾਂ ਦਾ ਇਹਨਾਂ ਨੇ ਲੱਕ ਹੀ ਤੋੜ ਕੇ ਧਰ ਦਿੱਤਾ। ਸਿਰਫ ਇਹ ਤੇਰੀ ਤਾਂ ਸਰਪੰਚੀ ਵੀ ਹੁਣ ਜਾਂਦੀ ਰਹੀ ਹੈ, ਤੇਰਾ ਉਹ ਰੋਬ ਵੀ ਨਹੀਂ ਰਿਹਾ ਪਹਿਲਾਂ ਵਾਲਾ, ਤੈਨੂੰ ਟਿੱਚ ਸਮਝਦੇ ਨੇ ਹੁਣ ਲੋਕ, ਤੂੰ ਆਪਣਾ ਜਲੂਸ ਆਪ ਹੀ ਕਢਾ ਲਿਆ। ਜਦੋਂ ਟਰੰਪ ਵਰਗੇ ਹੈਡ ਆਫ ਦੀ ਡਿਪਾਰਟਮੈਂਟ ਬਣਨਗੇ ਤੇ ਫਿਰ ਆਹ ਵੀ ਇੱਜ਼ਤ ਜਿਹੜੀ ਇਸ ਵਕਤ ਹੈ ਉਹ ਵੀ ਨਹੀਂ ਰਹਿਣੀ। ਆਪਣਾ ਟੌਰ ਬਰਕਰਾਰ ਰੱਖਣ ਵਾਸਤੇ ਵੀ ਦਿਮਾਗ ਚਾਹੀਦਾ। ਪਰ ਮੈਂ ਇਹ ਨਹੀਂ ਕਹਿੰਦਾ ਕਿ USA ਨਾ, ਤੁਹਾਡਾ ਹੈਡ ਆਫ ਦੀ ਡਿਪਾਰਟਮੈਂਟ ਕੋਲ ਦਿਮਾਗ ਨਹੀਂ ਹੈ, ਔਰ ਸਾਰੇ ਦੁਨੀਆ ਮੰਨਣ ਡਈ ਆ ਕਿ ਦਿਮਾਗ ਨਾਂ ਦੀ ਚੀਜ਼ ਇਹਦੇ ਕੋਲ। ਅੜਬ ਖੜੂਸ ਆਦਮੀ ਜੋ ਮੂੰਹ ਚ ਆਉਂਦਾ ਵੈ ਕਦੀ ਕਿਹੇ ਕਰ, ਮੈਂ ਕਿਊਬਾ ਨਾਲ ਵੀ ਵੇਖਣਾ, ਮੈਂ ਕਿਤੇ ਨਾ ਤੂੰ ਵੇਖਣਾ ਹੈਗਾ, ਹੱਦ ਹੋ ਗਈ ਹੈ। ਤੇਰੇ ਤੋਂ ਵੱਡੇ ਵੱਡੇ ਇੱਥੇ ਆਏ, ਉਹਨਾਂ ਦੇ ਵੀ ਪੈਰ ਨਹੀਂ ਲੱਗੇ, ਚਾਰ ਦਿਨ ਉਹਨਾਂ ਨੇ ਵੀ ਬੜੀ ਅੱਤ ਚੁੱਕੀ ਸੀ।
ਸੋ ਇਸ ਕਰਕੇ ਇਹ ਜਿਹੜੀ ਇੱਕ ਪਲੈਨਟ ਸਾਰੇ ਦਾ ਸਾਰਾ, ਅਸੀਂ ਸਾਰੀ ਦੁਨੀਆ ਇੱਕ ਪਲੈਨਟ ਦੇ ਵਾਸੀ ਆ। ਇਹ ਧਰਤੀ ਇਹਦੇ ਚ ਹਲੀਕਾਂ ਵਾਰੀਆਂ ਨੇ ਇੰਡੀਆ, ਕਿਊਬਾ ਤੇ ਫਰਾਂਸ, ਪਰ ਇਹ ਹੈ ਤੇ ਇੱਕ ਹੀ ਪਲੈਨਟ ਹੈ ਨਾ। ਇਹਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਇੰਨਾ ਕੁ ਅਸਲਾ ਦੱਬਿਆ ਪਿਆ, ਅਸੀਂ ਸਾਰੇ ਅਸਲੇ ਤੇ ਤੁਰੇ ਫਿਰਦੇ ਹੈਗੇ। ਚੰਨਾ ਚੰਨ ਤਾਰੇ ਅਸੀਂ ਖੋਜ ਲਏ ਨੇ ਸਾਰੇ, ਪਰ ਆ ਉਹਨਾਂ ਤੇ ਬਹਿਣ ਦੀ ਕੋਸ਼ਿਸ਼, ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਆਪ ਅਸੀਂ ਅਸਲੇ ਬਰੂਦ ਦੇ ਉੱਤੇ ਬੈਠੇ ਹੈਗੇ। ਇਸ ਕਰਕੇ ਹਰ ਉਹ ਕੰਮ ਅਸੀਂ ਕਰਾਂਗੇ ਜਿਹਦੇ ਨਾਲ ਸਾਡਾ ਪਲੈਨਟ ਬਚੇ, ਇਸ ਪਲੈਨਟ ਦੀ ਲਾਈਫ ਬਚੇ। ਅੱਜ ਕੋਈ ਵੀ ਅਖੀਰਲਾ ਬਦਮਾਸ਼ ਨਹੀਂ, ਹਰ ਇੱਕ ਦੇ ਕੋਲ ਜਿਹੜੇ ਮੇਨ ਕੰਟਰੀਜ਼ ਹੈਗੇ ਨੇ ਐਟਮ ਬੰਬ ਨੇ। ਮੈਂ ਸੁੱਟਾਂਗਾ ਉਹ ਵੀ ਮੇਰੇ ਤੇ ਸੁੱਟਣਗੇ, ਇਹ ਤਾਂ ਕਦੀ ਹੋ ਨਹੀਂ ਸਕਦਾ। ਤੇ ਫਿਰ ਗਈ ਦੁਨੀਆ, ਅੱਜ ਨਹੀਂ ਅਸੀਂ ਕਹਿ ਸਕਦੇ ਕਿ ਮੈਂ ਤੈਨੂੰ ਮਾਰ ਦਿਆਂਗਾ, ਮੈਂ ਤੈਨੂੰ ਬਰਬਾਦ ਕਰ ਦਿਆਂਗਾ, ਨਹੀਂ। ਉਧਰੋਂ ਵੀ ਇਸ ਤਰ੍ਹਾਂ ਦੇ ਵੈਪਨ ਆਉਣਗੇ ਸਾਡੇ ਵੱਲ। ਸੋ ਬੰਦਿਆਂ ਵਾਂਗੂ ਆਓ ਕਾਰੋਬਾਰ ਕਰੀਏ, ਇਸ ਧਰਤੀ ਨੂੰ ਹੋਰ ਸੁੰਦਰ ਬਣਾਈਏ, ਬਿਜ਼ਨਸ ਕਰੀਏ, ਸੁਵਿਧਾਵਾਂ ਦਈਏ ਆਪਣੇ ਕੰਟਰੀਆਂ ਦੇ ਲੋਕਾਂ ਨੂੰ ਵੱਧ ਤੋਂ ਵੱਧ। ਹਾਂਜੀ, ਭੁੱਖ ਮਰੀ ਜਿਹੜੀ ਹੈ ਜਿਨ੍ਹਾਂ ਮੁਲਕਾਂ ਚ, ਉਹਨਾਂ ਦੀ ਸਗੋਂ ਮਦਦ ਕਰੋ ਤੁਸੀਂ, ਜਾਂ ਉਹਨਾਂ ਨੂੰ ਵੀ ਉੱਚ ਸਿੱਖਿਆ ਦੇ ਕੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਏ ਐਗਰੀਕਲਚਰ ਦੀ, ਲਘੂ ਉਦਯੋਗਾਂ ਦੀ, ਜੋ ਵੀ ਹੈ, ਜਿਸ ਤਰ੍ਹਾਂ ਵੀ ਹੈ, ਇਸ ਧਰਤੀ ਨੂੰ ਖੂਬਸੂਰਤ ਬਣਾਇਆ ਜਾਏ, ਨਾ ਕਿ ਜਿਹੜੇ ਮਾਰੂ ਹਥਿਆਰ ਨੇ ਉਹ ਧਰਤੀ ਦੇ ਵਿੱਚ ਦੱਬੇ ਹੋਣ ਅਸੀਂ। ਹਾਂਜੀ, ਸੋ ਇਸ ਕਰਕੇ ਸੱਜਣੋ, ਇਹ ਸੀ ਸਾਡਾ ਮੇਰਾ ਅੱਜ ਦਾ ਪ੍ਰੋਗਰਾਮ। ਤੇ ਅਗਲੇ ਹਫ਼ਤੇ ਵੀਕਐਂਡ ਤੇ ਸੈਚਰਡੇ ਸੰਡੇ ਦੋਸਤੋ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ਲੋ ਸਾਥੀਓ, ਦੋਸਤੋ, ਮਿੱਤਰੋ, ਭੈਣੋ ਤੇ ਭਰਾਵੋ, ਸਤਿ ਸ੍ਰੀ ਅਕਾਲ ਅਗੇਨ, ਸ਼ੁਕਰੀਆ, ਧੰਨਵਾਦ। ਸੋ ਆਪਾਂ ਖਬਰਾਂ ਵੱਲ ਚਲਦੇ ਹਾਂ ਜੀ। ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਫਰਿਜ਼ਨੋ ਕੈਲੀਫੋਰਨੀਆ ਤੋਂ, ਤੇ ਉਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ, ਕੁਝ ਖਬਰਾਂ ਵੱਲ ਝਾਤ ਮਾਰਦੇ ਹਾਂ, ਉਨ੍ਹਾਂ ਕੋਲੋਂ ਪੁੱਛਦੇ ਜੀ ਕੀ ਹੋ ਰਿਹਾ ਦੁਨੀਆਂ ਦੇ ਵਿਚ। ਚੀਮਾ ਸਾਹਿਬ ਆਓ ਜੀ, ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ।
1: ਜੀ ਮੇਰੇ ਵੱਲੋਂ ਤੁਹਾਨੂੰ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਤੇ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ। ਤੇ ਦੋਸਤੋ, ਅੱਜ ਦੀਆਂ ਜਿਹੜੀਆਂ ਖਬਰਾਂ ਸਾਰਾ ਆ, ਉਹ ਕਾਫੀ ਜਿਹਨੂੰ ਕਹਿੰਦੇ ਆ ਧੜੱਲੇਦਾਰ ਆ, ਪੰਜਾਬੀ ਦੀ ਆਪਾਂ ਠੇਠ ਦੇ ਵਿਚ ਕਹੀਏ ਤਾਂ, ਜਿਨ੍ਹਾਂ ਦੇ ਵਿਚ ਖੜ ਸਾਹਿਬ ਜੀ ਹਾਲਾਤ ਆ ਜਿਹੜੇ ਦੁਨੀਆਂ ਦੇ, ਉਹ ਬਹੁਤੇ ਵਧੀਆ ਨਹੀਂ ਹੈਗੇ।
0: ਬਿਲਕੁਲ ਲੱਗ ਰਿਹਾ ਜੀ।
1: ਤੇ ਉਹਦੇ ਨਾਲ ਖੱਕ ਸਾਹਿਬ ਜੀ ਆਪਾਂ ਉਹ ਕੁਛ ਜਿਹਨਾਂ ਦੇ ਸੁਨੇਹ ਵੀ ਪੜ੍ਹਨੇ ਆ, ਉਹਨਾਂ ਨੂੰ ਬਾਅਦ ਚ ਪੜ੍ਹ ਲੈਂਦੇ ਆ, ਜੇ ਟਾਈਮ ਵੱਧ ਗਿਆ ਤਾਂ ਆਪਾਂ ਉਹ ਪੜ੍ਹ ਲਵਾਂਗੇ, ਪਰ ਖਬਰਾਂ ਮੈਨੂੰ ਅੱਜ ਜ਼ਿਆਦਾ ਜ਼ਰੂਰੀ ਲੱਗਦੀਆਂ
0: ਜੀ। ਜੀ,
1: ਤੇ ਇਹਨਾਂ ਦੇ ਵਿਚ ਖੱਕ ਸਾਹਿਬ ਜੀ ਹੁਣ ਜਿਹੜਾ ਆ, ਇੱਕ ਤਾਂ ਜਿਹੜਾ ਮਿਨੀਸੋਟਾ ਸੂਬਾ ਹੈ ਨਾ ਅਮਰੀਕਾ ਦਾ
0: ਜੀ,
1: ਉਹਦੇ ਵਿਚ ਜਿਹੜੇ ਕਲਰਜੀ ਜਿਹਨਾਂ ਨੂੰ ਕਹਿੰਦੇ ਆ, ਕਲਰਜੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲੈ ਲਿਆ ਗਿਆ, ਜੋ ਸੇਂਟ ਪੌਲ ਸ਼ਹਿਰ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਣ ਵਾਲੀ ਸੜਕ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਦੇ ਜਿਹੜਾ ਉਹ ਲੱਗੇ ਹੋਏ ਸੀ।
2: ਕਲੀਅਰ ਕਰੇ, ਕੌਣ ਸੀ ਉਹ ਜਿਹੜੇ ਕਲਰਜੀ, ਕੀ ਸੀ ਉਹ, ਕੌਣ ਬੰਦੇ?
1: ਕਲਰਜੀ ਖੱਕ ਸਾਹਿਬ ਜੀ, ਜੇ ਨਾ ਆਪਾਂ ਕਹਿਣਾ ਹੋਵੇ ਪਈ ਜਿੱਦਾਂ ਸਿੱਖਾਂ ਦੇ ਗੁਰਦੁਆਰੇ ਦੇ ਜਿਹੜੇ ਆਗੂ ਆ ਉਹਨਾਂ ਨੂੰ ਵੀ, ਮੁਸਲਮਾਨਾਂ ਦੇ ਨੂੰ ਵੀ, ਕ੍ਰਿਸਚੀਅਨ ਦੇ ਨੂੰ ਵੀ, ਸਾਰਿਆਂ ਨੂੰ ਜਾਣੀ ਵਿਚ ਰਲਾਉਣਾ ਹੋਵੇ ਤਾਂ ਉਹਨੂੰ ਕਲਰਜੀ ਕਹਿ ਦਿੰਦੇ ਆ,
0: ਰਿਲੀਜੀਅਸ ਬੰਦੇ ਜਿਹੜੇ ਆ ਜੀ।
1: ਹਾਂਜੀ, ਰਾਜਨੀਤੀ ਸੋਰੀ ਧਾਰਮਿਕ ਜਿਹੜੇ ਸੰਸਥਾਵਾਂ ਦੇ ਆਗੂ ਹੁੰਦੇ ਆ ਉਹ, ਜੇ ਸਾਰਿਆਂ ਦਾ ਨਾਂ ਲੈਣਾ ਹੋਵੇ ਤਾਂ ਕੱਲੇ ਕੱਲੇ ਦਾ ਨਾਂ ਲੈਣ ਦੀ ਬਜਾਏ ਉਹਨਾਂ ਨੂੰ ਕਲਰਜੀ ਕਹਿ ਦਿੰਦੇ ਆ।
0: ਠੀਕ ਹੈ ਜੀ।
1: ਤੇ ਇਹ ਜਿਹੜੇ ਲੋਕ ਸੀਗੇ ਖੱਕ ਸਾਹਿਬ ਜੀ, ਇਹ ਜਿਹੜਾ ਸੇਂਟ ਪੌਲ ਸ਼ਹਿਰ ਦਾ ਮਿਨੀਸੋਟਾ ਦੇ ਦਾ ਇੰਟਰਨੈਸ਼ਨਲ ਏਅਰਪੋਰਟ ਆ ਨਾ, ਉਹਨੂੰ ਜਾਣ ਵਾਲੀ ਜਿਹੜੀ ਸੜਕ ਆ ਉਹਦੇ ਉਪਰ ਉਥੋਂ ਦੇ ਨਾਗਰਿਕਾਂ ਦੇ ਹੱਕ ਦੇ ਵਿਚ ਜਿਹੜੀ ਆਵਾਜ਼ ਬੁਲੰਦ ਕਰ ਰਹੇ ਸੀ। ਤੇ ਉਹਨਾਂ ਨੇ ਖੱਕ ਸਾਹਿਬ ਜੀ ਉਹ ਜਿੱਦਾਂ ਨੈਲਟ ਕਹਿੰਦੇ ਆ ਉਹ ਅੰਗਰੇਜ਼ੀ ਦੇ ਵਿਚ, ਜਿਹਨੂੰ ਆਪਾਂ ਨਾ ਇੱਕ ਗੋਡਾ ਥੱਲੇ ਲਾ ਕੇ ਤੇ ਇੱਕ ਪੈਰ ਥੱਲੇ ਲਾ ਕੇ ਨੀ, ਉਹ ਪੈਰ ਕੇ ਉਸ ਤਰ੍ਹਾਂ ਜਿਹਨੂੰ ਉਹਨੂੰ ਨੈਲਟ ਅੰਗਰੇਜ਼ੀ ਦੇ ਵਿਚ ਕਹਿੰਦੇ ਆ, ਉਹ ਕਰ ਰਹੇ ਸੀਗੇ ਉਹ। ਤੇ ਉਹਨਾਂ ਨੇ ਉੱਥੇ ਜਿੱਦਾਂ ਹੁਣ ਪੰਜਾਬੀ ਤਾਂ ਆਪਾਂ ਸ਼ਬਦ ਹੀ ਕਵਾਂਗੇ, ਅੰਗਰੇਜ਼ੀ ਦੇ ਵਿਚ ਹਿੰਦ ਕਹਿੰਦੇ ਆ ਆਪਣੇ ਆਪਣੇ ਧਰਮਾਂ ਦੀਆਂ ਜਿਹੜੀਆਂ ਹੁੰਦੀਆਂ, ਉਹ ਸ਼ਬਦ ਵੀ ਜਿਹੜੇ ਉਹ ਪੜ੍ਹ ਰਹੇ ਸੀਗੇ। ਤੇ ਜਦੋਂ ਫਿਰ ਮੌਸਮ ਥੋੜਾ ਜਿਹਾ ਜ਼ਿਆਦਾ ਸਰਦ ਹੋ ਗਿਆ ਤੇ ਪਰਜਾ ਤੋਂ ਬੇਇਨਸਾਫ ਵੀ ਜਿਹੜੀ ਆਵਾਜ਼ ਬੁਲੰਦ ਕਰਨ ਪਰਜਾ ਤੇ ਜਿਹੜੀ ਉਹਨਾਂ ਤੋਂ ਨਾ ਜਿਹੜੇ ਹੈਗੇ ਆਪਣੇ ਆਇਸ ਦੇ ਉਹਨਾਂ ਤੋਂ ਜਿਹੜੀਆਂ ਬੇਇਨਸਾਫੀਆਂ ਹੋ ਰਹੀਆਂ ਸੀ
0: ਜੀ,
1: ਤੇ ਉਹਦੇ ਖਿਲਾਫ ਇਹ ਆਵਾਜ਼ ਬੁਲੰਦ ਕਰ ਰਹੇ ਸੀਗੇ। ਤੇ ਹਿਰਾਸਤ ਵਿਚ ਲਏ ਗਏ ਕਲਰਜੀ ਆ ਜਿਹੜੇ ਉਹਨਾਂ ਦੀ ਗਿਣਤੀ ਕਈ ਦਰਜਨਾਂ ਵਿਚ ਦੱਸੀ ਆ, ਅੱਗੇ ਜਾ ਕੇ ਥੋੜਾ ਜਿਹਾ ਇਸੇ ਖਬਰ ਦੇ ਵਿਚ ਉਹਨਾਂ ਦੀ ਗਿਣਤੀ 100 ਵੀ ਦੱਸੀ ਆ।
0: ਅੱਛਾ ਜੀ।
1: ਤੇ ਦੱਸੀ ਗਈ ਆ ਅਤੇ ਕਾਫੀ ਹੋਰ ਜਿਹੜੇ ਲੋਕ ਸੀਗੇ ਉਥੋਂ ਦੇ ਖੱਕ ਸਾਹਿਬ ਜੀ, ਉਹ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਜਿਹੜੇ ਬਿਜਨਸ ਸੀਗੇ ਉਹ ਬੰਦ ਕਰਕੇ ਜਿਹਨੂੰ ਕਹਿੰਦੇ ਆ ਵਾਕ ਆਊਟ ਕਰ ਦਿੱਤਾ
0: ਜੀ। ਬਿਲਕੁਲ।
1: ਤੇ ਅਤੇ ਆਇਸ ਦੇ ਅਫਸਰਾਂ ਦੀਆਂ ਜਿਹੜੀਆਂ ਹਜ਼ਾਰਾਂ ਵਿਚ ਦੱਸੀਆਂ ਗਈਆਂ ਗਿਣਤੀ ਹੈਗੀ ਆ ਕਿ ਉਹ ਹਜ਼ਾਰਾਂ ਦੇ ਵਿਚ ਉੱਥੇ ਗਏ ਆ। ਤੇ ਦੇਖੋ ਇੱਕ ਦੋ ਸ਼ਹਿਰਾਂ ਦੇ ਵਿਚ ਇਸ ਤਰ੍ਹਾਂ ਵੀ ਦੱਸਿਆ ਕਿ ਜਿਹੜੀ ਉਹਨਾਂ ਦੀ ਪੁਲਿਸ ਫੋਰਸ ਹੈ ਨਾ ਉਹ ਸਿਰਫ 600 ਆ ਸਾਰੀ।
0: ਅੱਛਾ।
1: ਤੇ ਜਿਹੜੇ ਉਹ ਮਿਲਟਰੀ ਰਲਾ ਕੇ ਤੇ ਵਿਚੇ ਉਹਨਾਂ ਦੇ ਉਹ ਰਲਾ ਕੇ ਆਪਣੇ ਜਿਹੜੇ ਆਇਸ ਦੇ ਏਜੰਟ ਆ ਉਹਨਾਂ ਦੀ ਗਿਣਤੀ 3-4 ਹਜ਼ਾਰ ਤੋਂ ਵੀ ਉੱਪਰ ਦੱਸੀ ਜਾਂਦੀ ਹੈ।
0: ਅੱਛਾ। ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਇਕੱਠੇ ਹੋਣਾ ਤੇ ਅਸੀਂ ਇਹਨਾਂ ਨੂੰ ਰੋਕਣਾ ਹੈ, ਇਹ ਮਤਲਬ ਉਹਨਾਂ ਨੂੰ ਪਤਾ ਸੀ ਤਾਂ ਇਹਨੇ।
1: ਹਾਂਜੀ ਹਾਂਜੀ, ਉਹ ਬਿਲਕੁਲ ਆਪਣੀ ਫੁੱਲ ਤਿਆਰੀ ਕਰਕੇ ਆਏ ਸੀਗੇ। ਤੇ ਇਹਦੇ ਵਿਚ ਵਿਰੋਧ ਕਰ ਰਹੇ ਲੋਕਾਂ ਨੂੰ ਇੱਕ ਨਾਰਾ ਵੀ ਜਿਹੜਾ ਉਹਨਾਂ ਨੇ ਲਾਇਆ ਜਿਹਨੂੰ ਉਹਨਾਂ ਨੇ ਕਿਹਾ ਆਇਸ ਆਊਟ, ਕਹਿਣ ਦਾ ਮਤਲਬ ਜਿਹੜੀ ਉਹ ਏਜੰਸੀ ਆ ਜਿਹੜੀ ਕੰਟਰੋਲ ਕਰਦੀ ਇਮੀਗ੍ਰੇਸ਼ਨ ਤੇ ਜਿਹੜੀ ਹੈਗੀ ਆ
0: ਇਥੋਂ ਬਾਹਰ ਜਾਵੇ।
1: ਹਾਂਜੀ, ਇਮੀਗ੍ਰੇਸ਼ਨ ਤੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਜਿਹੜਾ ਪੂਰਾ ਫੁੱਲ ਨਾਂ ਆ ਆਇਸ ਦਾ, ਤੇ ਉਹਨੂੰ ਕਿਹਾ ਵੀ ਇਥੋਂ ਬਾਹਰ ਨਿਕਲੋ ਜਿਹਨੂੰ ਕਹਿੰਦੇ ਆਇਸ ਆਊਟ। ਵੱਡੀ ਗਿਣਤੀ ਦੇ ਜਿਹੜੇ ਵਪਾਰਾਂ ਨੂੰ ਆ ਪਰਜਾ ਨੇ ਬੰਦ ਕਰ ਦਿੱਤਾ, ਜਿਸ ਕਰਕੇ ਵੱਡੀ ਗਿਣਤੀ ਦੇ ਲੋਕ ਆ ਜਿਹੜੇ ਆਇਸ ਦਾ ਵਿਰੋਧ ਕਰਨ ਵਾਸਤੇ ਸੜਕਾਂ ਤੇ ਉਤਰੇ ਅਤੇ ਇਸ ਵਾਕਆਊਟ ਨੂੰ ਜਨਰਲ ਸਟਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ। ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿੱਚ ਦੱਸੀ ਗਈ ਆ, ਪਰ ਜਿਹੜੀ ਹੈਗੀ ਆ ਪਰਜਾ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿੱਚੋਂ ਇੱਕ ਜਿਹੜੀ ਖਾਸ ਮੰਗ ਹੈਗੀ ਆ ਖਾਕ ਸਾਹਿਬ ਦੀ, ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿੱਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉੱਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ, ਤੇ ਪਰ ਹੁਣ ਉਹ ਜਿਹੜੀ ਆਇਸ ਆ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਤੇ ਉਹਦੇ ਵਿੱਚ ਖੱਟ ਸਾਹਿਬ ਦੀ ਆਫਸਰਾਂ ਵਿੱਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਉੱਥੋਂ ਦੇ ਜੱਜਾਂ ਨੇ ਖੱਟ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੁੱਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਸੜਕਾਂ ਤੇ ਉਤਰੇ, ਅਤੇ ਇਸ ਵਾਕਾਟ ਨੂੰ ਜਨਰਲ ਸਟਰਾਈਕ ਆ ਜਿਹੜੀ ਉਹਦਾ ਨਾਂ ਖੱਕ ਸਾਹਿਬ ਜੀ ਦੇ ਦਿੱਤਾ ਗਿਆ। ਆਇਸ ਅਫਸਰਾਂ ਦੀ ਗਿਣਤੀ ਆ ਜਿਹੜੀ ਉਹ ਹਜ਼ਾਰਾਂ ਵਿੱਚ ਦੱਸੀ ਗਈ ਆ, ਪਰ ਜਿਹੜੀ ਹੈਗੀ ਆ ਪਰਜਾ ਦੀਆਂ ਮੰਗਾਂ ਜਿਹੜੀਆਂ ਆ ਇਹਨਾਂ ਵਿੱਚੋਂ ਇੱਕ ਜਿਹੜੀ ਖਾਸ ਮੰਗ ਹੈਗੀ ਆ ਖੱਕ ਸਾਹਿਬ ਦੀ ਉਹ ਇਹ ਸੀ ਕਿ ਆਇਸ ਦੇ ਅਫਸਰਾਂ ਵਿੱਚੋਂ ਜ਼ਿਆਦਤੀ ਵੱਲੋਂ ਜ਼ਿਆਦਤੀ ਕਰਨ ਵਾਲਿਆਂ ਉੱਪਰ ਸੂ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਸੋ ਉਹ ਕਹਿੰਦੇ ਵੀ ਜਿਹੜਾ ਕਿਸੇ ਨੇ ਜ਼ਿਆਦਤੀ ਕਰਦੇ ਆ ਕਿ ਜਿੱਦਾਂ ਉਹ ਜਿਹੜੀ ਔਰਤ ਸੀਗੀ ਉਹ ਮਾਰ ਦਿੱਤੀ ਵਿਚਾਰੀ ਗੁੱਡ ਜਿਹਦਾ ਨਾਂ ਸੀਗਾ, ਤੇ ਪਰ ਹੁਣ ਉਹ ਜਿਹੜੀ ਆਇਸ ਆ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਤੇ ਉਹਦੇ ਵਿੱਚ ਖੱਟ ਸਾਹਿਬ ਦੀ ਆਫਸਰਾਂ ਵਿੱਚੋਂ ਜਿਹੜੀ ਜ਼ਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸੂ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ, ਜਿਹਦੇ ਵਿੱਚ ਉੱਥੋਂ ਦੇ ਜੱਜਾਂ ਨੇ ਖੱਕ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੁੱਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ, ਅਤੇ ਉਹ US ਸਿਟੀਜਨ ਵੀ ਸੀਗੀ।

0: ਵਿਚਾਰੀ ਗੁੱਡ ਜਿਹਦਾ ਨਾਂ ਸੀਗਾ
1: ਜੀ ਜੀ,
2: ਤੇ ਪਰ ਹੁਣ ਉਹ ਜਿਹੜੀ ਆਈ ਸੀ ਇਹ ਕਹਿੰਦੇ ਨਾ ਅਸੀਂ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ, ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਤੇ ਉਹਦੇ ਵਿੱਚ ਖੱਟ ਸਾਹਿਬ ਦੀ ਆਸਰਾ ਵਿਚੋਂ ਜਿਹੜੀ ਜਿਆਦਤੀ ਕਰਨ ਵਾਲੇ ਲੋਕ ਆ ਉਹਨਾਂ ਤੇ ਸਮੂਹ ਕਰਨ ਦਾ ਜਿਹੜਾ ਹੱਕ ਆ ਉਹ ਹੋਣਾ ਚਾਹੀਦਾ ਹੈ, ਜਿਹਦੇ ਵਿਚ ਉਥੋਂ ਦੇ ਜੱਜਾਂ ਨੇ ਖੱਟ ਸਾਹਿਬ ਜੀ ਇਹ ਕਹਿ ਦਿੱਤਾ ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਜਿਵੇਂ ਕਿ ਅਫਸਰਾਂ ਨੇ ਉਹ ਰਹਿਣੇ ਗੋਡ ਜਿਹੜੀ ਸੀਗੀ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਤੇ ਉਹ ਯੂ ਐਸ ਸਿਟੀਜ਼ਨ ਵੀ ਸੀਗੀ। ਤੇ ਫਰਾਡ ਦੇ ਜਿਹੜੇ ਦੋਸ਼ ਆ ਖੱਟ ਸਾਹਿਬ ਜੀ ਉਹ ਪ੍ਰੋਟੈਸਟ ਕਰਨ ਵੱਲੋਂ ਦੱਸਿਆ ਗਿਆ ਕਿ 100 ਕਲਰਜੀ ਆ ਜਿਹੜੇ ਉਹਨਾਂ ਨੂੰ ਆਪਾਂ ਜਿਹੜੀ ਪਹਿਲਾਂ ਕਹਿ ਗਏ ਗਾਰੰਟੀ ਆਪਾਂ ਦੇ ਦਿੱਤੀ ਜੀ ਪਿੱਛੇ, ਤੇ ਟਰੰਪ ਸਾਹਿਬ ਜਿਹੜੇ ਹੈਗੇ ਆ ਉਹ ਉਹਨਾਂ ਦੇ ਤੁਹਾਨੂੰ ਪਤਾ ਪਈ ਹੱਕ ਦੇ ਵਿੱਚ ਆ ਹੁਣ ਉਹਨਾਂ ਚ ਅੱਗੇ ਜਾ ਕੇ ਇਹ ਜਿਹੜਾ ਆਉਣ ਵਾਲਾ ਸਮਾਂ ਦੱਸੂਗਾ। ਪਰ ਹਾਲਤ ਜਿਹੜੀ ਆ ਖੱਟ ਸਾਹਿਬ ਦੀ ਉਹ ਬਹੁਤ ਗੰਭੀਰ ਆ, ਇਹ ਕੱਲੀ ਅਮਰੀਕਾ ਦੇ ਵਿਚ ਨੀ ਇਮੀਗ੍ਰੇਸ਼ਨ ਦਾ ਮਸਲਾ, ਨੀ ਸਾਰੀ ਦੁਨੀਆਂ ਆ ਖੱਟ ਸਾਹਿਬ ਜੀ ਜਿਹੜੇ ਬੋਟਮ ਲਾਈਨ ਜਿਹਨੂੰ ਕਹਿੰਦੇ ਆ ਉਹ ਇਹ ਆ ਕਿ ਸਾਰੀ ਦੁਨੀਆਂ ਦੇ ਵਿਚ ਖੱਟ ਸਾਹਿਬ ਜੀ ਜਿਹੜੇ ਉਥੋਂ ਦੇ ਨਾਗਰਿਕ ਆ ਵਾਸੀ ਸਧਾਰਨ ਲੋਕ ਆ, ਕੱਲੇ ਕੱਲੇ ਦੇਖੋ ਇਹਨਾਂ ਨੇ ਜਿਹੜੇ ਪਰਜਾ ਆ ਉਹਨੂੰ ਤਿੰਨ ਵੱਖਰੇ ਵੱਖਰੇ ਵਰਗਾਂ ਦੇ ਵਿਚ ਵੰਡਿਆ ਹੋਇਆ, ਇੱਕ ਜਿਹੜੀ ਆ ਲੋਅਰ ਕਲਾਸ, ਇੱਕ ਜਿਹੜੀ ਆ ਮਿਡਲ ਕਲਾਸ ਤੇ ਇੱਕ ਜਿਹੜੀ ਆ ਉਪਰਲੀ ਕਲਾਸ। ਹੁਣ ਉਪਰਲੀ ਕਲਾਸ ਆ ਜਿਹੜੀ ਉਹਨੂੰ ਕੋਈ ਪਰਵਾਹ ਨੀ, ਜਿੰਨੀ ਮਰਜ਼ੀ ਮੰਗਿਆਈ, ਕਿਉਂਕਿ ਉਹਨਾਂ ਨੂੰ ਜੇ ਇਧਰੋਂ ਚੀਜ਼ ਮਹਿੰਗੀ ਮਿਲੀ ਉਹਨੇ ਜਿਹੜੀ ਆਪਣੀ ਚੀਜ਼ ਵੇਚਦੇ ਆ, ਜਾਂ ਜਿਹੜੀ ਉਹ ਨੌਕਰੀ ਕਰਦੇ ਉਹਨਾਂ ਦੇ ਆਪਣੇ ਹੱਥ ਵਾਸ ਹੁੰਦਾ ਉਹਨੀ ਤਨਖਾਹ ਵਧਾ ਲੈਣੀਆਂ ਆਉਂਦੀਆਂ, ਉਹਨਾਂ ਨੇ ਦੁੱਗਣੀਆਂ ਵਧਾ ਲੈਣੀਆਂ ਤਨਖਾਹ। ਪਰ ਹੁਣ ਜਿਹੜਾ ਮਿਡਲ ਕਲਾਸ ਆ ਖੱਟ ਸਾਹਿਬ ਜੀ ਉਹਨਾਂ ਨੂੰ ਕੀ ਆ ਕਿ ਉਹ ਹੁਣ ਸਮਝ ਲਓ ਇੱਥੇ ਮਿਡਲ ਕਲਾਸ ਆ ਜਿਹੜੀ ਉਹ ਇੱਕ ਕਿਸਮ ਦੀ ਖਾਤਮ ਹੋ ਗਈ ਆ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮਿਡਲ ਕਲਾਸ ਹੀ ਆਪਣਾ ਜਿਹੜਾ ਰੁਜ਼ਗਾਰ ਆ ਉਹਨਾਂ ਨੂੰ ਤਿੰਨ ਡੰਗ ਦਾ ਜਿਹੜਾ ਖਾਣਾ ਆ ਉਹ ਨਸੀਬ ਹੋਣ ਵਿੱਚ ਆ ਜਿਹੜੀ ਕਾਫੀ ਹੱਦ ਤੱਕ ਮੁਸ਼ਕਿਲ ਪੈਦਾ ਹੋ ਗਈ ਆ ਖੱਟ ਸਾਹਿਬ ਜੀ। ਸੋ ਇਸ ਕਰਕੇ ਜਿਹੜਾ ਆ ਇਹ ਇੱਥੇ ਮਸਲਾ ਜਿਹੜਾ ਉਹ ਦਿਨੋ ਦਿਨ ਵਿਗੜਦਾ ਜਾ ਰਿਹਾ। ਤੇ ਅਗਲੀ ਜਿਹੜੀ ਖਬਰ ਹੈਗੀ ਆ ਉਹ ਖੱਟ ਸਾਹਿਬ ਜੀ ਉਸੇ ਮਿਨੀਸੋਟਾ ਸਟੇਟ ਦੇ ਵਿਚੋਂ ਜਿਹੜੇ ਜੱਜ ਆ ਉਥੋਂ ਦੇ ਉਹਨਾਂ ਨੇ ਆਈਸ ਏਜੰਟ ਵੱਲੋਂ ਲੋਕ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਉੱਥੇ ਉਹ ਮੁਜ਼ਾਹਰੇ ਕਰ ਰਹੇ ਆ ਉਹਨਾਂ ਖਿਲਾਫ਼ ਅਰੈਸਟ ਵਾਰੰਟ ਆ ਜਿਹੜੇ ਉਹ ਇਸ਼ੂ ਕਰਨ ਤੋਂ ਇਨਕਾਰ ਕਰ ਦਿੱਤਾ।
1: ਅੱਛਾ ਜੀ।
2: ਹਾਂਜੀ, ਸੋ ਜੱਜਾਂ ਨੇ ਉਹ ਉਥੋਂ ਦਿਆਂ ਨੇ ਕਹਿ ਦਿੱਤਾ ਕਿ ਉਹ ਕਹਿੰਦਾ ਨਹੀਂ ਅਸੀਂ ਇਹਨਾਂ ਦੇ ਤੁਸੀਂ ਇਹਨਾਂ ਨੂੰ ਅਰੈਸਟ ਨਹੀਂ ਕਰ ਸਕਦੇ, ਅਸੀਂ ਵਾਰੰਟ ਨਹੀਂ ਦੇਣਾ ਇਸ਼ੂ ਕਰਨਾ, ਜੇ ਤੁਸੀਂ ਅਰੈਸਟ ਕਰਨਾ ਉਹ ਤੁਸੀਂ ਆਪ ਕਰੋ ਜੋ ਮਰਜ਼ੀ ਕਰੋ, ਅਸੀਂ ਉਹਦੇ ਵਿਚ ਕੋਈ ਦਖਲਦਾਜ਼ੀ ਅਜੇ ਨਹੀਂ ਕਰਨੀ, ਪਰ ਅਸੀਂ ਵਾਰੰਟ ਇਸ਼ੂ ਨਹੀਂ ਕਰਨੇ ਕਿਸੇ ਦੇ।
1: ਠੀਕ ਹੈ,
2: ਇਹ ਉਥੋਂ ਦੇ ਜੱਜਾਂ ਨੇ ਕਹਿ ਦਿੱਤਾ। ਤੇ ਉਹਨਾਂ ਦੀ ਨਜ਼ਰ ਵਿਚ ਕਿਸੇ ਵੀ ਪਰਜਾ ਦੇ ਵਿਅਕਤੀ ਨੂੰ ਆਈਸ ਏਜੰਟ ਉਪਰ ਹੱਥ ਉਠਾਉਣ ਦਾ ਜਿਹੜਾ ਉਹ ਜਿਹੜਾ ਹੁਣ ਇਹ ਖੱਟ ਸਾਹਿਬ ਜੀ ਡਿਪਾਰਟਮੈਂਟਾਂ ਇਹ ਜਿੱਦਾਂ ਆਈ ਸੀ ਆ ਜਾਂ ਉਹ ਜਿਹੜੀ ਆਰਮੀ ਉਹਨਾਂ ਨੇ ਭੇਜੀ ਆ ਇਹ ਕੀ ਆ ਕਿ ਇਹ ਕੁੱਟਦੇ ਮਾਰਦੇ ਆ ਤੁਹਾਨੂੰ ਪਤਾ, ਚੱਕ ਚੱਕ ਕੇ ਮਾਰਦੇ ਥੱਲੇ ਲੋਕਾਂ ਨੂੰ, ਪਰ ਜੱਜਾਂ ਨੇ ਕਹਿ ਦਿੱਤਾ ਕਿ ਉਹਨਾਂ ਤੁਹਾਨੂੰ ਉਹਨਾਂ ਜਿਹੜੇ ਪਰਜਾ ਆ ਉਹਦੇ ਉੱਤੇ ਹੱਥ ਉਠਾਉਣ ਦਾ ਕੋਈ ਹੱਕ ਨਹੀਂ ਹੈ।
1: ਬਿਲਕੁਲ।
2: ਤੇ ਇਹ ਵੀ ਕਿਹਾ ਕਿ ਆਮ ਕਰਕੇ ਜੱਜ ਆ ਜਿਹੜੇ ਉਹ ਅਰੈਸਟ ਵਾਰੰਟ ਇਸ਼ੂ ਕਰ ਦਿੰਦੇ ਹੁੰਦੇ ਆ ਤਾਂ ਲੋਕਾਂ ਨੂੰ ਜੇਲਾਂ ਵਿਚ ਭੇਜਿਆ ਜਾ ਸਕੇ, ਪਰ ਇਸ ਵਾਰੀ ਇਸ ਮਾਮਲੇ ਵਿਚ ਜੱਜ ਪਰਜਾ ਦੇ ਹੱਕ ਵਿਚ ਲੱਗ ਰਹੇ ਹਨ।
1: ਜੀ ਜੀ ਬਿਲਕੁਲ।
2: ਤੇ ਇਹ ਵੀ ਖੱਟ ਸਾਹਿਬ ਜੀ ਮਸਲਾ ਕਾਫੀ ਗੰਭੀਰ ਆ, ਖਾਸ ਕਰਕੇ ਉਸ ਸਟੇਟ ਦੇ ਵਿਚ। ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਉਸੇ ਸਟੇਟ ਦੇ ਵਿਚ ਸਭ ਤੋਂ ਜ਼ਿਆਦਾ ਕਿਉਂ ਸਖਤੀ ਆ।
1: ਉੱਥੇ ਚੀਮਾ ਸਾਹਿਬ ਜਦੋਂ ਹੋ ਗਿਆ ਨਾ, ਚਲੋ ਪਹਿਲਾਂ ਤਾਂ ਹੋ ਗਿਆ ਜਿਹੜਾ ਕਤਲ ਹੋ ਗਿਆ, ਇਸ ਤੋਂ ਬਾਅਦ ਫਿਰ ਸਾਰਾ ਕੁਛ ਹੀ ਭੜਕ ਉੱਠਿਆ ਜੀ।
2: ਹਾਂਜੀ, ਇੱਕ ਤਾਂ ਉੱਥੇ ਹੈਗਾ ਉਹ ਡੈਮੋਕ੍ਰੈਟਿਕ ਸਟੇਟ ਆ, ਉੱਥੇ ਵੋਟਾਂ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ ਜਾਂਦੀਆਂ, ਤੇ ਉੱਥੇ ਥੋੜੇ ਜਿਹੇ ਜਿਹੜੇ ਆ ਸੋਮਾਲੀਆ ਹੈਗਾ ਨਾ ਕੰਟਰੀ, ਉੱਥੋਂ ਦੇ ਜਿਹੜੇ ਲੋਕਾਂ ਨੇ ਪੋਲੀਟੀਕਲ ਸੈਲ ਨੇ ਉਹਨਾਂ ਦੀ ਗਿਣਤੀ ਵੀ ਵੱਡੀ ਆ, ਤੇ ਉੱਥੇ ਜਿਹੜੇ ਹਿਸਪੈਨਿਕ ਆ ਉਹਨਾਂ ਦੀ ਵੀ ਵੱਡੀ ਆ, ਔਰ ਇੱਕ ਹੋਰ ਵੀ ਗੱਲ ਆ ਉਹਨਾਂ ਨੂੰ ਸੈਂਚੁਰੀ ਸਿਟੀ ਕਿਹਾ ਜਾਂਦਾ। ਮੇਰਾ ਤਿੰਨ ਪੁਆਇੰਟਾਂ ਦਾ ਤਾਂ ਇਹਨਾਂ ਨੂੰ ਪਤਾ, ਪਰ ਇੰਨੀ ਜਿਆਦਾ ਖੱਟ ਸਾਹਿਬ ਜੀ ਉੱਥੇ ਤਾਂ ਮਿਲਟਰੀ ਉਹਨਾਂ ਦੇ ਪੂਰੇ ਜਿਹੜੇ ਬਾਰਡਰ ਤੇ ਵੀ ਉਹਨੇ ਉਹਨਾਂ ਕੋਲ ਹਥਿਆਰ ਨੀ ਦੇਖੇ ਜਿਹਨਾਂ ਦੇ ਉਹਨਾਂ ਦੇ ਪਾਏ
1: ਹਥਿਆਰ। ਇਹਦਾ ਅਸਰ ਜਿਹੜਾ ਹੁੰਦਾ ਨਾ ਇੱਕ ਸਟੇਟ ਦਾ ਉਹ ਪੂਰੇ ਅਮਰੀਕਾ ਦੇ ਵਿਚ ਪੈਂਦਾ, ਪੂਰੀ ਦੁਨੀਆਂ ਚ ਪੈਣਾ। ਇਹਦੇ ਲਈ ਮੈਨੂੰ ਨੀ ਸਮਝ ਆਉਂਦੀ ਕਿ ਰਿਪਬਲਿਕਨ ਜਿਹੜੇ ਸੈਨੇਟਰ ਆ ਜਾਂ ਕਾਂਗਰਸਮੈਨ ਆ ਉਹ ਕਿਉਂ ਨਹੀਂ ਬਹੁਤ ਜ਼ਿਆਦਾ ਹੱਲਾ ਗੁੱਲਾ ਕਰਦੇ ਜੀ। ਇਹ ਤਰੀਕਾ ਗਲਤ ਆ।
2: ਤਰੀਕਾ ਗਲਤ ਆ ਜੀ, ਬਿਲਕੁਲ
1: ਬਿਲਕੁਲ। ਇਹ ਤੇ ਫਿਰ ਉਹਨਾਂ ਦਾ ਨੁਕਸਾਨ ਹੋ ਰਿਹਾ ਨਾ, ਗਾਂ ਰਿਪਬਲਿਕਨ ਦਾ ਨੁਕਸਾਨ ਹੋਏਗਾ ਨਾ ਅਗਲੀਆਂ ਇਲੈਕਸ਼ਨਾਂ ਜਾਂ ਜੋ ਇਲੈਕਸ਼ਨਾਂ ਵੀ ਗਾਂ ਆਉਣੀਆਂ ਅਗਲੇ ਸਾਲ ਆਉਣੀਆਂ ਜਿਹੜੀਆਂ।
2: ਬਿਲਕੁਲ, ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ 2 ਸਾਲ ਜੀ, ਬਿਲਕੁਲ ਉਹਨਾਂ ਨੂੰ ਫਿਰ ਉਹ ਤਾਂ ਹੋਣਾ ਹੀ ਆ। ਤੇ ਚਲੋ, ਪਰ ਭੁੱਖ ਖੱਟ ਸਾਹਿਬ ਜੀ ਅਮਰੀਕਾ ਦੇ ਵਿਚ ਪੈ ਗਈ ਆ ਜਿਹੜੀ, ਇਹ ਹੁਣ ਦੇਖੋ ਹੱਲ ਇਹਦਾ।

0: ਟਰੰਪ ਸਾਹਿਬ ਖਾਕ ਸਾਹਿਬ ਜਿਹੜੇ ਹੈਗੇ ਆ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਜਿਹੜਾ ਨਿਕੋਲਸ ਮਦੂਰੋ ਸੀਗਾ ਉਹਨੂੰ ਫੌਜ ਭੇਜ ਕੇ ਫੜਨ ਅਤੇ ਅਮਰੀਕਾ ਵਿਚ ਲਿਆ ਕੇ ਉਸਦੀ ਪਤਨੀ ਨੂੰ ਵੀ ਨਾਲ ਲਿਆਂਦਾ ਲਿਆ ਕੇ ਜੇਲ ਵਿਚ ਡੱਕਣ ਉਪਰੰਤ ਇਰਾਨ ਨੂੰ ਵੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪ੍ਰੈਜੀਡੈਂਟ ਟਰੰਪ ਸਾਹਿਬ ਨੇ ਜਿਹਦੇ ਵਿਚ ਉਨ੍ਹਾਂ ਨੇ ਇਰਾਨ ਦੀ ਗਵਰਨਮੈਂਟ ਵੱਲੋਂ ਜਿਹੜਾ ਖਾਕ ਸਾਹਿਬ ਜੀ 5000 ਦਾ ਨੰਬਰ ਉਨ੍ਹਾਂ ਨੇ ਦਿੱਤਾ ਆ ਇਰਾਨ ਨੇ 5000 ਜਿਹੜੇ ਸਰਗਰਮ ਲੋਕ ਸੀਗੇ ਜਿਹੜੇ ਉਹਨਾਂ ਨੂੰ ਫਾਂਸੀ ਤੇ ਟੰਗ ਕੇ ਮਾਰ ਦਿੱਤਾ ਆ ਇਹ ਉਹਨਾਂ ਤੇ ਦੋਸ਼ ਲਾਇਆ ਪਰ ਮੈਨੂੰ ਲੱਗ ਰਿਹਾ ਭਈ ਇਹ ਵਧਾ ਚੜਾ ਕੇ ਦੱਸਿਆ ਗਿਆ ਉਹਨਾਂ ਦਾ ਨੰਬਰ ਘੱਟ ਆ ਅਤੇ ਕਿਹਾ ਜਾ ਰਿਹਾ ਕਿ ਉਸ ਨੇ ਯੂ ਐਸ ਆਰਮਾਡਾ ਇਰਾਨ ਵੱਲ ਚਾਲੇ ਪਾਉਣ ਲਈ ਭੇਜ ਦਿੱਤਾ ਆ
1: ਅੱਛਾ ਜੀ
0: ਜਿਹੜੇ ਉਹ ਸ਼ਿਪ ਸ਼ੁਪ ਸੀਗੇ ਨਾ ਇੱਥੇ ਵੈਨਜ਼ੂਏਲਾ ਦੇ ਦੁਆਲੇ ਲਾਇਓ ਉਸੇ ਤਰ੍ਹਾਂ ਦਾ ਇੱਕ ਹੋਰ ਆਰਮਾਡਾ ਜਿਹਦੇ ਵਿਚ ਉਹ ਸ਼ਿਪ ਹੁੰਦੇ ਉਹਨਾਂ ਦੇ ਉੱਪਰ ਉਹ ਫਾਈਟਰ ਜੈਟ ਹੁੰਦੇ ਆ ਤੇ ਸਾਰਾ ਯਾਨੀ ਕਿ ਲੌਂਗ ਲਾਣਾ ਜਿਹਨੂੰ ਆਪਾਂ ਪੰਜਾਬੀ ਚ ਕਹਿ ਸਕਦੇ ਹਾਂ ਉਹ ਉਧਰ ਨੂੰ ਕਹਿੰਦੇ ਆ ਵੀ ਚਾਲੇ ਪਾ ਚੁੱਕਾ ਆ ਪਰ ਇਰਾਨ ਨੇ ਇਹਦੇ ਇਹਨੂੰ ਬਿਲਕੁਲ ਝੂਠ ਦੱਸਿਆ ਜਿਹੜੇ ਨੰਬਰ ਉਹ 5000 ਦੀ ਆਪਾਂ ਗੱਲ ਕਰਕੇ ਗਏ ਆ ਨਾ ਉਹਦੇ ਬਾਰੇ ਤੇ ਉਹਨਾਂ ਨੇ ਕਿਹਾ ਵੀ ਇਹ ਝੂਠ ਆ ਇੰਨੇ ਬੰਦੇ ਅਸੀਂ ਨਹੀਂ ਮਾਰੇ ਅਤੇ ਟਰੰਪ ਨੇ ਹੁਣ ਫਿਰ ਇਹ ਬਿਆਨ ਵੀ ਦੇ ਦਿੱਤਾ ਕਿ ਮੇਰੇ ਦਬਕੇ ਕਾਰਨ ਕਿ ਮੈਂ ਜਿਹੜਾ ਦਬਕਾ ਮਾਰਿਆ ਟਰੰਪ ਨੇ ਕਿਹਾ ਉਹਦੇ ਕਾਰਨ ਇਰਾਨ ਨੇ 800 ਹੋਰ ਬੰਦੇ ਜਿਨ੍ਹਾਂ ਨੂੰ ਉਹਨਾਂ ਨੇ ਫਾਂਸੀ ਚਾੜਨਾ ਸੀਗਾ ਉਹਨਾਂ ਨੂੰ ਰੋਕ ਦਿੱਤਾ ਇਸ ਵੇਲੇ ਸੋ ਪਤਾ ਨੀ ਤਾਂ ਹੁਣ ਟਰੰਪ ਸਾਹਿਬ ਆਪ ਉਹ ਬਹਾਨਾ ਬਣਾ ਰਹੇ ਆ ਕਿਉਂਕਿ ਉਹ ਪਹਿਲਾਂ ਧਮਕੀ ਦੇ ਦਿੰਦੇ ਹੁੰਦੇ ਆ ਮਗਰੋਂ ਮੁੜ ਪੈਂਦੇ ਹੁੰਦੇ ਆ ਇਹ ਉਹਨਾਂ ਦਾ ਆਮ ਰਾਜਨੀਤਿਕ ਜਿਹੜਾ ਢੰਗ ਆ ਚਲਾਉਣ ਦਾ ਰਾਜਨੀਤੀ ਨੂੰ ਤੇ ਟਰੰਪ ਨੇ ਇੱਥੋਂ ਤੱਕ ਵੀ ਖਾਕ ਸਾਹਿਬ ਜੀ ਕਹਿ ਦਿੱਤਾ ਕਿ ਇਰਾਨ ਦੀ ਗਵਰਨਮੈਂਟ ਆ ਜਿਹੜੀ ਉਹਦੇ ਵੱਲੋਂ ਹੋਰ ਲੋਕਾਂ ਨੂੰ ਫਾਂਸੀ ਦਿੱਤੀ ਗਈ ਤਾਂ ਟਰੰਪ ਇਰਾਨ ਉੱਪਰ ਹਮਲਾ ਕਰਨ ਦਾ ਹੱਕਦਾਰ ਹੋ ਜਾਏਗਾ ਅਤੇ ਉਹ ਟਰੰਪ ਇੰਨੀ ਬੁਰੀ ਤਰ੍ਹਾਂ ਪੇਸ਼ ਆਵੇਗਾ ਜਿੱਦਾਂ ਪਹਿਲਾਂ ਕਦੇ ਵੀ ਉਹਨਾਂ ਨੇ ਦੇਖਿਆ ਨਹੀਂ ਹੋਣਾ ਇਹ ਭਾਖਿਆ ਜਿਹੜੀ ਆ ਉਹ ਟਰੰਪ ਸਾਹਿਬ ਨੇ ਏਅਰਫੋਰਸ 1 ਦੇ ਵਿਚ ਜਦੋਂ ਉਹ ਡੈਵੋਸ ਜਿਹੜੀ ਸਵਿਟਰਲੈਂਡ ਦੇ ਵਿਚ ਆ ਉਥੋਂ ਆ ਰਿਹਾ ਸੀ ਉਸ ਵੇਲੇ ਜਿਹੜੇ ਰਿਪੋਰਟਰ ਵੀ ਉਹ ਜਹਾਜ਼ ਦੇ ਵਿਚ ਹੁੰਦੇ ਆ ਨਾ ਉਹਦੇ ਉਹਨਾਂ ਨੂੰ ਇਹ ਖਬਰ ਜਿਹੜੀ ਦਿੱਤੀ ਸੀਗੀ ਤੇ ਇਹਦੇ ਨਾਲ ਅਗਲੀ ਖਾਕ ਸਾਹਿਬ ਜਿਹੜੀ ਖਬਰ ਆ ਖਬਰਾਂ ਬੜੀਆਂ ਭਿਆਨਕ ਆ ਅੱਜ ਕੱਲ ਇਹ ਜਿਹੜਾ ਆਹ ਹੁਣ ਤੂਫਾਨ ਆ ਰਿਹਾ ਨਾ ਬਹੁਤ ਲੰਬਾ ਚੌੜਾ ਵੱਡਾ ਤਕਰੀਬਨ 3 ਦਿਨ ਇਹਨੇ ਅਮਰੀਕਾ ਦੀ ਧਰਤੀ ਦੇ ਉੱਤੇ ਰਹਿਣਾ ਆ ਅੱਜ ਫਰਾਈਡੇ ਆ ਜਿਹੜਾ ਇਸ ਦਿਨ ਤੋਂ ਸ਼ੁਰੂ ਹੋ ਕੇ ਤੇ ਸੰਡੇ ਤੇ ਐਤਵਾਰ ਤੱਕ ਇਹਨੇ ਰਹਿਣਾ ਆ ਤੇ ਇਹ ਬਹੁਤ ਵੱਡਾ ਤੂਫਾਨ ਜਿਹੜਾ ਆ ਰਿਹਾ ਇਹਦੇ ਨਾਲ ਤਕਰੀਬਨ ਖਾਕ ਸਾਹਿਬ ਜੀ ਅਮਰੀਕਾ ਦਾ ਅੱਧਾ ਹਿੱਸਾ ਜਿਹੜਾ ਉਹ ਕਹਿੰਦੇ ਪ੍ਰਭਾਵਿਤ ਹੋਵੇਗਾ ਤੇ ਇਹਨੂੰ ਇੱਕ ਜਿਹੜਾ ਪੰਜਾਬੀ ਦੇ ਵਿੱਚ ਰਾਕਸ਼ੇ ਕਹਾਂਗੇ ਮੋਨਸਟਰ ਜਿਹੜਾ ਹੁੰਦਾ ਆ ਉਹ ਤੂਫਾਨ ਦਾ ਨਾਂ ਇਹਨੂੰ ਜਿਹੜਾ ਉਹ ਖਾਕ ਸਾਹਿਬ ਜੀ ਦੇ ਦਿੱਤਾ ਆ ਕਿ ਇਹ ਬਹੁਤ ਖਤਰਨਾਕ ਆ ਇਹਨੂੰ ਰਾਕਸ਼ ਸਮਝਿਓ ਅਤੇ ਇਹਨਾਂ ਖਤਰਨਾਕ ਇੰਨਾ ਖਤਰਨਾਕ ਦੱਸਿਆ ਜਾ ਰਿਹਾ ਕਿ ਅਮਰੀਕਾ ਦੇ 16 ਸੂਬਿਆਂ ਨੂੰ ਸੂਬਿਆਂ ਨੇ ਖਾਕ ਸਾਹਿਬ ਜੀ ਉਹ ਪਹੁੰਚਣ ਤੋਂ ਪਹਿਲਾਂ ਐਮਰਜੈਂਸੀ ਆ ਜਿਹੜੀ ਉਹ ਡਿਕਲੇਅਰ ਕਰ ਦਿੱਤੀ ਆ
1: ਅੱਛਾ ਜੀ
0: ਤੇ 16 ਸੂਬਿਆਂ ਦੇ ਨਾਲ ਨਾਲ ਜਿਹੜਾ ਆ ਵਾਸ਼ਿੰਗਟਨ ਡੀਸੀ ਵਿਚ ਵੀ ਉਹ ਆ ਜਿਹੜੀ ਐਮਰਜੈਂਸੀ ਉਹਨਾਂ ਨੇ ਐਲਾਨ ਦਿੱਤੀ ਆ ਤੇ ਹੁਣ ਖਤਰਾ ਪਤਾ ਨੀ ਕਿੰਨਾ ਗਿਆ ਹੋਣਾ ਹੀ ਆ ਜਿਹੜਾ ਇਹ ਕਹਿ ਰਹੇ ਆ ਪਰ ਕਈ ਵਾਰੀ ਖਾਕ ਸਾਹਿਬ ਜੀ ਏਦਾਂ ਵੀ ਗੱਲ ਹੁੰਦੀ ਆ ਕਿ ਉਹ ਡਰਾ ਥੋੜਾ ਜਿਹਾ ਜਿਆਦਾ ਦਿੰਦੇ ਆ ਤਾਂ ਕਿ ਜਿਹੜਾ ਪਰਜਾ ਆ ਉਹ ਡਰ ਦੀ ਆਪਣਾ ਇੰਤਜ਼ਾਮ ਆ ਜਿਹੜਾ ਥੋੜਾ ਜਿਹਾ ਪਹਿਲਾਂ ਕਰ ਲਵੇ ਤੇ ਇਹ ਵੀ ਦੱਸਿਆ ਗਿਆ ਕਿ ਬਿਜਲੀ ਦੀਆਂ ਜਿਹੜੀਆਂ ਸੁਵਿਧਾਵਾਂ ਆ ਉਹਨਾਂ ਵਿਚ ਅੜਚਣ ਪੈਦਾ ਹੋ ਸਕਦੀ ਆ ਹੁਣ ਜੇ ਖਾਕ ਸਾਹਿਬ ਜੀ ਦੇਖੋ ਜੇ ਉਹ ਬਿਜਲੀ ਦੀਆਂ ਜਿਹੜੀਆਂ ਸੁਵਿਧਾ ਹੁੰਦੀਆਂ ਆ ਜੇ ਉਹ ਬੰਦ ਹੋ ਜਾਵੇ ਬਿਜਲੀ ਤਾਂ ਫੇਰ ਖਾਕ ਸਾਹਿਬ ਜੀ ਤੁਸੀਂ ਅਮਰੀਕਾ ਦੇ ਵਿਚ ਤਾਂ ਖਾਕ ਸਾਹਿਬ ਜੀ ਏਦਾਂ ਆ ਕਿ ਤੁਸੀਂ ਟੋਇਲਟ ਦੀ ਫਲੱਸ਼ ਵੀ ਨਹੀਂ ਛੱਡ ਸਕਦੇ ਕਿਉਂਕਿ ਪਿੱਛੋਂ ਪਾਣੀ ਆਊਗਾ ਤਾਂ ਛੱਡੋਗੇ ਤੇ ਬਾਕੀ ਏਟੀਐਮ ਬੈਂਕਾਂ ਦੇ ਪੈਸੇ ਕਿੱਦਾਂ ਲੈ ਕੇ ਆਉਂਗੇ ਸੋ ਇਹ ਜਿਹੜਾ ਵੱਡਾ ਮਸਲਾ ਜਿਹੜਾ ਉਹ ਖੜਾ ਹੁੰਦਾ ਲੱਗਦਾ
1: ਸਾਹਿਬ ਜਿਹੜੀਆਂ ਜਿੰਨੀਆਂ ਵੀ ਵੱਡੀਆਂ ਚੀਜ਼ਾਂ ਹੈਗੀਆਂ ਜਿਹੜੇ ਵੱਡੇ ਸਟੋਰ ਹੈਗੇ ਆ ਬੈਂਕਾਂ ਹੈਗੀਆਂ ਸਾਰਿਆਂ ਨੇ ਜਨਰੇਟਰ
0: ਬਿਲਕੁਲ ਹੁੰਦੇ ਆ
1: ਬੈਕ ਹੁੰਦਾ ਇਹਨਾਂ ਦਾ ਬਹੁਤਾ ਮੈਂ ਦੇਖਿਆ ਕਿ ਕਈ ਵਾਰੀ ਜਿਹੜੇ ਵੱਡੇ ਬਹੁਤੇ ਵੱਡੇ ਸਟੋਰ ਨਾ ਜਿੱਦਾਂ ਵਾਲਮਾਰਟ ਆ ਜਾਂ ਕੇ ਮਾਰਟ ਆ ਜਾਂ ਇਹ ਸਟੋਰ ਇਹਨਾਂ ਦੇ ਫੂਡ ਵੀ ਖਰਾਬ ਹੁੰਦੇ ਆ ਕਿਉਂਕਿ ਕੁਛ ਚਿਰ ਲੱਗ ਜਾਂਦਾ ਉਹਨੂੰ ਚਲਾਉਣ ਨੂੰ ਜਾਂ ਨਾ ਹੋਇਆ ਤੇ ਫਿਰ ਉਹ ਸੁੱਟਣੇ ਵੀ ਪੈਂਦੇ ਸਮਾਨ ਬਹੁਤ ਨੁਕਸਾਨ ਤਾਂ ਹੈ ਜੀ ਚੀਮਾ ਸਾਹਿਬ
0: ਬਿਲਕੁਲ ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਤੇ ਬਿਜਲੀ ਦੀਆਂ ਸੁਵਿਧਾਵਾਂ ਵਿਚ ਅੜਚਣ ਪੈਦਾ ਕਹਿੰਦੇ ਹੋ ਸਕਦੀ ਆ ਤੇ ਉਹਨਾਂ ਲੋਕਾਂ ਵਾਸਤੇ ਵੱਡੀ ਮੁਸੀਬਤ ਬਣ ਸਕਦੀ ਆ ਜਿਨ੍ਹਾਂ ਨੂੰ ਪਹਿਲਾਂ ਲੰਮੇ ਸਮੇਂ ਵਾਸਤੇ ਬਰਫਾਨੀ ਤੂਫਾਨ ਦਾ ਸਾਹਮਣਾ ਨਹੀਂ ਕਰਨਾ ਪਿਆ। ਹੁਣ ਖਾਕ ਸਾਹਿਬ ਜੀ ਇੱਕ ਤਾਂ ਜਿੱਦਾਂ ਹੁਣ ਉਹ ਯੂਕਰੇਨ ਚ ਜਾਂ ਰੂਸ ਦੇ ਵਿੱਚ ਖਾਕ ਸਾਹਿਬ ਜੀ ਉੱਥੇ ਤਾਂ ਹਰ ਹਾਲੇ ਏਦਾਂ ਦੀ ਪੈਂਦੀ ਆ, ਉਹ ਲੋਕ ਤਿਆਰ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਵੀ ਅਸੀਂ ਕੀ ਸਾਨੂੰ ਚਾਹੀਦਾ ਤੇ ਉਹ ਆਪਣਾ ਇੰਤਜ਼ਾਮ ਪਹਿਲਾਂ ਕਰ ਲੈਂਦੇ ਆ। ਤੇ ਪਰ ਜਿਨ੍ਹਾਂ ਨੇ ਐਵੀਂ ਮਾੜੀ ਮੋਟੀ ਸਨੋਹ ਦੇਖੀ, ਇੱਕ ਦੋ ਚਾਰ
1: ਬੜੀ ਸਨੋਹ ਦੇਖੀ ਆ ਜੀ ਨਿਊਯਾਰਕ ਵਿਚ ਪਿਛਲੇ 25-30 ਸਾਲ ਤੋਂ, ਇੰਨੀ ਦੇਖੀ ਆ ਕਿ ਗੱਡੀਆਂ ਜਿਹੜੀਆਂ ਨਾ ਉਹ ਵਿੱਚੇ ਲੁਕ ਜਾਂਦੇ, ਪਤਾ ਨੀ ਗੱਡੀ ਖੜੀ ਆ ਜਾਂ ਸਨੋਹ ਖੜੀ ਪਈ ਹੈ, ਇੰਨੀ ਕਿ ਸਨੋਹ
0: ਪਈ ਆ। ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਇਸੇ ਤਰ੍ਹਾਂ ਹੁੰਦੀ ਆ। ਮੈਂ ਉਧਰ ਯੂਟਾ ਸਟੇਟ ਦੇ ਵਿਚ ਰਹਿ ਕੇ ਆਯਾ ਢਾਈ ਤਿੰਨ ਸਾਲ, ਉੱਥੇ ਜਿਹੜੇ ਘਰ ਆ ਖਾਕ ਸਾਹਿਬ ਜੀ 12-12 ਫੁੱਟ ਤਿੱਕਰ ਸਨੋਹ ਚੜ੍ਹਦੀ ਦੇਖੀ ਆ, 12 ਫੁੱਟ
1: ਏਦਾਂ ਹੀ ਹੈ ਇਹ ਹਾਲ
0: ਹੋਇਆ। ਆਪਣੇ ਘਰਾਂ ਦੀ ਜਿਹੜੀ ਛੱਤ ਆ ਇਹ ਮੇਰਾ ਖਿਆਲ ਆ 10 ਫੁੱਟ ਹੁੰਦੀ ਹੋਣੀ ਆ ਇੱਥੇ ਅਮਰੀਕਾ ਦੀ, ਉੱਥੇ ਪਤਾ ਹੀ ਲੱਗਦਾ ਪਏ ਇੱਥੇ ਘਰ ਸੀਗੇ, ਇੰਨੀ ਜ਼ਿਆਦਾ ਵਰਖਾ ਜਿਹੜੀ ਉਹ ਕਈ ਵਾਰੀ ਪੈ ਜਾਂਦੀ ਆ। ਤੇ ਕਈ ਕਈ ਦਿਨ ਖਾਕ ਸਾਹਿਬ ਜੀ ਉਹ ਬਹੁਤੀ ਤੱਕ ਜਿਹੜੀ ਆ ਉਹ ਜਾ ਕੇ ਮਾਰਚ ਦੇ ਐਂਡ ਤੀਕਰ ਪਗੜਦੀ ਆ ਪੂਰੀ।
1: ਸੀਮਾ ਸਾਹਿਬ ਲੋਕੀ ਤਿਆਰ ਕਰ ਲੈਂਦੇ, ਜਿੱਦਾਂ ਤੁਹਾਡੀ ਗੱਲ ਸਹੀ ਹੈ ਕਿ ਜਿੱਦਾਂ ਮੀਡੀਆ ਹੁਣ ਕਹਿ ਰਿਹਾ ਨਾ ਕਿ ਇੰਨੀ ਪੈਣੀ ਤਿਆਰੀ ਕਰ ਲੋ, ਲੱਗਦਾ ਕਿ ਸਾਰਿਆਂ ਨੇ ਹੁਣ ਮੇਰੀਆਂ ਮੇਰੇ ਕੋਲ ਮਸ਼ੀਨ ਹੈਗੀ ਆ ਉਹ ਬੈਟਰੀਆਂ ਵਾਲੀ, ਵੱਡੀਆਂ ਬੈਟਰੀਆਂ ਉਹਦੇ ਵਿਚ ਸਨੋ ਮੂਵ ਵਾਲੀ ਕੱਟ ਕੇ ਚਾਰਜ ਕਰਨੀ ਬੈਟਰੀ, ਲੂਣ ਲਾਣ ਲਿਆ ਕੇ ਰੱਖ ਲਿਆ, ਨੀਚੇ ਬੁਲਚੇ ਸ਼ਫਲ ਜਿਹੜੇ ਹੈਗੇ ਆ ਉਹ ਵੀ ਤਿਆਰ ਕਰ ਲਏ ਹੈਗੇ।
0: ਬਿਲਕੁਲ ਬਿਲਕੁਲ
1: ਅਸੀਂ ਹੋਰਾਂ ਨੇ ਵੀ ਕੀਤੀ ਹੈ ਸਾਰੇ
0: ਜੀ, ਤੁਸੀਂ ਪੂਰੀ ਤਿਆਰੀ ਕੀਤੀ ਆ। ਇੱਕ ਚੀਜ਼ ਮੈਨੂੰ ਲੱਗਦਾ ਉਹ ਨੀ ਤੁਸੀਂ ਤਿਆਰ ਕੀਤੀ, ਉਹ ਜਿਹੜੀ ਇਸ ਖਬਰ ਦੇ ਵਿਚ ਦੱਸੀ ਗਈ ਆ ਉਹ ਅੱਗੇ ਜਾ ਕੇ ਮੈਂ ਦੱਸਦਾ ਪਿਆ, ਆਹ ਖਤਮ ਕਰ ਲਈਏ। ਇਹਦੇ ਨਾਲ ਖਾਕ ਸਾਹਿਬ ਜੀ ਕਹਿੰਦੇ ਆ ਭਾਈ 230 ਮਿਲੀਅਨ ਦੇ ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈਗੀ ਆ। ਤੇ ਇਹ ਰੌਕੀ ਮਾਊਂਟੇਨ ਅਤੇ ਗ੍ਰੇਟ ਪਲੇਨਸ ਤੋਂ ਅੱਜ ਸ਼ੁੱਕਰਵਾਰ ਨੂੰ ਸ਼ੁਰੂ ਹੋ ਕੇ ਜਿਹੜਾ ਆ ਨਾਲ ਦੱਖਣੀ ਅਮਰੀਕਾ ਤੋਂ, ਮੇਰਾ ਉਹ ਨੀ ਮਤਲਬ ਖਾਕ ਸਾਹਿਬ ਜੀ ਮੈਕਸੀਕੋ ਤੋਂ ਅੱਗੇ ਦੱਖਣੀ ਅਮਰੀਕਾ, ਮੇਰੇ ਕਹਿਣ ਦਾ ਮਤਲਬ ਐਸੇ ਹੀ US ਦਾ ਜਿਹੜਾ ਦੱਖਣੀ ਹਿੱਸਾ ਆ ਉਹਦੀ ਗੱਲ ਮੈਂ ਕਰ ਰਿਹਾ। ਤੇ ਇਥੋਂ ਲੈ ਕੇ ਮੱਧ ਪੱਛਮੀ ਇਲਾਕੇ ਤੇ ਫੇਰ ਸਨਿਚਰਵਾਰ ਅਮਰੀਕਾ ਦਾ ਪੂਰਬੀ ਤੱਟ ਅਤੇ ਉੱਤਰ ਵਿਚ ਦੂਰ ਤੱਕ ਮਾਰ ਇਸ ਤੂਫਾਨ ਨੇ ਕਰਨੀ ਆ, ਤੇ ਮੇਨ ਜਾ ਕੇ ਉਹ ਉੱਪਰ ਆ ਜਾਂਦਾ ਉੱਥੇ ਤੀਕਰ, ਕਹਿੰਦੇ ਐਤਵਾਰ ਨੂੰ ਇਹ ਪਹੁੰਚ ਜਾਣਾ। ਤੇ ਬਾਕੀ ਬਹੁਤ ਸਾਰੇ ਸੂਬਿਆਂ ਦੇ ਜਿਹੜੇ ਗਵਰਨਰਾਂ ਨੇ ਆਪਣੀ ਪਰਜਾ ਨੂੰ ਕਾਫੀ ਘਾਤਕ ਜਿਹੜਾ ਆ ਉਹ ਦੱਸਿਆ ਕਿ ਇਹ ਹੋ ਸਕਦਾ ਆ। ਇਹ ਵੀ ਕਿਹਾ ਕਿ ਜੇਬਾਂ ਵਿਚ ਜਿਹੜਾ ਆਹ ਜਿਹੜੀ ਮੈਂ ਗੱਲ ਕਿਹਾ ਇਹ ਨੀ ਮੈਂ ਤੁਹਾਡੇ ਕੋਲੋਂ ਸੁਣੀ ਕਿ ਤੁਸੀਂ ਇਹਦਾ ਵੀ ਇੰਤਜ਼ਾਮ ਕੀਤਾ ਆ, ਉਹ ਕਹਿੰਦੇ ਆ ਭਾਈ ਆਪਣੀਆਂ ਜੇਬਾਂ ਚ ਕੈਸ਼ ਵੀ ਪਾ ਲੋ।
1: ਇਹ ਨੀ ਕੀਤਾ, ਕਾਰਡ ਹੀ ਰੱਖੇ, ਇਹ ਗੱਲ ਇਹ ਚੰਗਾ ਹੋਇਆ ਦੱਸਤਾ। ਮੈਂ ਸੋਚ ਨੀ ਰਿਹਾ ਤੁਹਾਡੀ ਗੱਲ ਨੂੰ, ਤੁਸੀਂ ਬੈਂਕ ਦੀ ਗੱਲ ਕੀਤੀ ਨਾ, ਮੈਂ ਕਿਹਾ ਜਾ ਕੇ ਕੈਸ਼ ਵੀ ਰੱਖ ਲੈਂਦੇ ਕਿ ਲੋੜ ਹੀ ਪੈ ਜਾਂਦੀ ਹੈ।
0: ਬਿਲਕੁਲ ਪਤਾ ਨੀ ਕਾਰਡ ਤੁਹਾਡਾ ਚੱਲੂਗਾ ਕਿ ਨਹੀਂ ਚੱਲੂਗਾ, ਏਟੀਐਮ ਚੱਲੇਗਾ ਕਿ ਨਹੀਂ ਚੱਲੇਗਾ। ਸੋ ਇਸ ਕਰਕੇ ਕੈਸ਼ ਵੀ ਆਓ, ਕਹਿੰਦੇ ਵਾਧੂ ਆ ਜਿਹੜਾ ਥੋੜਾ ਜਿਹਾ ਜੇਬਾਂ ਚ ਪਾ ਲਓ, ਔਖੇ ਵੇਲੇ ਕੰਮ ਆ ਸਕਦਾ।
1: ਬਿਲਕੁਲ,
0: ਕਿਉਂਕਿ ਜਿਹੜਾ ਹੈਗਾ ਬੈਂਕਾਂ ਦਾ ਜਿਹੜਾ ਤੁਹਾਨੂੰ ਪਤਾ ਵੀ ਸਿਸਟਮ ਆ ਉਹਦਾ ਕੋਈ ਭਰੋਸਾ ਨੀ। ਤੇ ਜਿਨ੍ਹਾਂ ਸੂਬਿਆਂ ਵਿਚ ਖਤਰਾ ਖਾਕ ਸਾਹਿਬ ਜੀ ਹੈਗਾ ਉਹਨਾਂ ਦੇ ਨਾਂ ਆ ਜਿਹੜੇ ਦੇਖੋ, ਟੈਕਸਾਸ, ਲੂਈਜ਼ੀਆਨਾ, ਮਿਸੀਸਿਪੀ, ਅਲਾਬਾਮਾ, ਜੋਰਜੀਆ, ਸਾਊਥ ਕੈਰੋਲਾਈਨਾ ਤੇ ਉੱਤਰੀ ਕੈਰੋਲਾਈਨਾ ਜਿਹੜਾ ਆ ਇਹ ਜਿਹੜਾ ਉਹ ਪਰਲਾ ਇਲਾਕਾ ਆ ਉੱਪਰਲਾ, ਇਹ ਉਹਨਾਂ ਦੇ ਸੂਬਿਆਂ ਦੇ ਨਾਂ ਆ। ਇਹਦੇ ਨਾਲ ਖਾਕ ਸਾਹਿਬ ਜੀ ਬਾਕੀ ਦੇ ਜਿਹੜੇ ਸੂਬਿਆਂ ਦੇ ਨਾਂ ਹੈਗੇ ਆ ਉਹਨਾਂ ਦੇ ਵਿਚ ਮਿਜ਼ੂਰੀ ਆਉਂਦਾ, ਟੈਨਸੀ, ਵਰਜੀਨੀਆ, ਮੈਰੀਲੈਂਡ ਤੇ ਪੈਨਸਿਲਵੇਨੀਆ ਜਿਹੜਾ ਹੈਗਾ ਇਹਦੇ ਨਾਲ ਨਿਊਯਾਰਕ ਦੇ ਜਿਹੜਾ ਆ ਨਿਊਯਾਰਕ ਤੇ ਆਰਕਾਂਸਸ, ਕੈਂਸਸ ਤੇ ਕੈਂਟਕੀ ਵੀ ਜਿਹੜੇ ਉਹਨਾਂ ਦੇ ਵੀ ਨਾਂ ਖਾਕ ਸਾਹਿਬ ਜੀ ਹੈਗੇ ਆ। ਤੇ ਇਹ ਜਿਹੜੇ ਇਹਨਾਂ ਸੂਬਿਆਂ ਦੇ ਵਿਚ ਆਪਣੇ ਲੋਕ ਰਹਿੰਦੇ ਆ ਜਿਹੜੇ ਸਾਡੀ ਆ ਖਬਰ ਨੂੰ ਸੁਣਦੇ ਆ।
1: ਇਹਦੇ ਨਾਲ ਸਮੁੰਦਰ ਦਾ ਪਾਣੀ ਵੀ ਚੜੇਗਾ ਜੀ?
0: ਸਮੁੰਦਰ ਦਾ ਪਾਣੀ ਖਾਕ ਸਾਹਿਬ ਜੀ ਹੁਣ ਮੈਂ ਨੂੰ ਉਹਦਾ ਡਿਪੈਂਡ ਕਰਦਾ ਕਿ ਉਹ ਤੂਫਾਨ ਆਉਂਦਾ ਕਿਧਰਲੇ ਪਾਸਿਓ, ਕਿਉਂਕਿ ਹੁਣ ਜੇ ਸਨੋਹ ਪਊਗੀ ਖਾਕ ਸਾਹਿਬ ਜੀ ਸਨੋਹ ਦੇ ਨਾਲ ਇੰਨਾ ਬਹੁਤਾ ਉਹ ਨੀ ਪੈਂਦਾ ਹੁੰਦਾ, ਜੇ ਨਾ ਸਨੋਹ ਪੈਣ ਤੋਂ ਬਾਅਦ ਇਕਦਮ ਗਰਮੀ ਹੋ ਜਾਵੇ ਤੇ ਮੀਂਹ ਪੈ ਜਾਵੇ ਫੇਰ ਉਹ ਜਿਹੜੀ ਇੱਕ ਤਾਂ ਸਨੋਹ ਪਗੜਦਾ ਪਾਣੀ ਉੱਤੋਂ ਫਿਰ ਮੀਂਹ ਦਾ ਪਾਣੀ ਰਲ ਕੇ ਉਸ ਵੇਲੇ ਜਿਆਦਾ ਖਤਰਾ ਹੁੰਦਾ, ਜਾਂ ਫਿਰ ਜਿਹੜਾ ਈਸਟ ਕੋਸਟ ਆ ਤੁਹਾਡਾ ਉਹ ਸਮੁੰਦਰ ਵੱਲੋਂ ਜੇ ਪਾਣੀ ਨੇਰੀ ਜਿਆਦਾ ਜੋਰ ਨਾਲ ਉਧਰਲੇ ਪਾਸਿਓ ਆਵੇ ਤਾਂ ਉਹ ਪਾਣੀ ਚੱਕ ਕੇ ਫਿਰ ਧਰਤੀ ਦੇ ਉੱਤੇ ਮਾਰ ਦੀ, ਉਹਦੇ ਨਾਲ ਜਿਆਦਾ ਨੁਕਸਾਨ ਹੁੰਦਾ। ਪਰ ਜੇ ਕੱਲੀ ਸਨੋਹ ਪੈਂਦੀ ਆ ਤਾਂ ਫੇਰ ਉਹ
1: ਲੋਕਾਂ ਨੇ ਦੇਖਿਆ ਸਨੋਹ ਦਾ, ਮੈਨੂੰ ਮੈਂ ਅਸੀਂ ਦੇਖੀ ਆ ਸੈਂਡੀ ਦੇਖਿਆ, ਜਦੋਂ ਸੈਂਡੀ ਆਇਆ ਸੀ 15 ਸਾਲ ਦੀ ਗੱਲ ਹੀ ਹੋਣੀ ਮੈਨੂੰ, ਮੈਂ ਜਿਆਦਾ ਟਾਈਮ ਤੇ ਨਹੀਂ ਹੋਇਆ ਹੋਣਾ, 15 ਸਾਲ ਦੀ ਗੱਲ ਹੋਣੀ ਆ
0: ਜੀ।
1: ਉਸ ਵੇਲੇ ਇੱਥੇ ਨਿਊਯਾਰਕ ਦੇ ਨਿਊ ਜਰਜੀ ਇਸ ਏਰੀਏ ਦੇ ਵਿੱਚ ਸਾਰੇ ਮੈਨੂੰ ਮੈਂ ਏਰੀਏ ਦੇ ਵਿੱਚ ਗੈਸ ਪੰਪ ਸਾਰੇ ਬੰਦ ਹੋ ਗਏ, ਗੈਸ ਆਉਣੀ ਬੰਦ ਹੋ ਗਈ ਸੀ ਤੇ ਲੋਕੀ ਇੱਕ ਦੇ ਪੰਪ ਤੇ ਕਿਤੇ ਪਤਾ ਲੱਗਦਾ ਸੀ ਰੌਲਾ ਪੈਂਦਾ ਉੱਥੇ ਗੈਸ ਆ ਗਿਆ ਜੀ ਟੈਂਕਰ ਤੇ ਲੋਕੀ ਉੱਥੇ ਲੈਣਾ ਲਾ ਕੇ ਬਹਿ ਜਾਂਦੇ ਸੀ। ਉਹ ਟਾਈਮ ਵੀ 15-20 ਦਿਨ ਜਿਹੜਾ ਨਿਕਲਿਆ ਨਾ ਬਹੁਤ ਔਖਾ ਟਾਈਮ ਅਸੀਂ ਦੇਖਿਆ, ਉਹ ਬਹੁਤ ਔਖਾ ਟਾਈਮ ਕੱਢਿਆ। ਪਰ ਇਹ ਹੈ ਕਿ ਉਹ ਸੈਂਡੀ ਤੋਂ ਵੱਡਾ ਨਹੀਂ ਹੋ ਸਕਦਾ, ਇਹ ਬਰਫੀ ਹੈ ਨਾ, ਉਹ ਤਾਂ ਪਾਣੀ ਦੇ ਪਾਣੀ ਆ ਗਿਆ ਸੀ ਪੂਰਾ।
0: ਬਿਲਕੁਲ, ਉਹ ਦੂਸਰਾ ਸਟੋਰਮ ਜਿਹਨੂੰ ਤੂਫਾਨ ਹਵਾ ਦੇਰੀ ਸੀ ਉਹਦੇ ਨਾਲ,
1: ਹਾਂ ਉਹ ਬਹੁਤ ਵੱਡਾ ਸੀ ਸੈਂਡੀ
0: ਜੀ। ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਹੈਗੀ ਆ ਖੱਕ ਸਾਹਿਬ ਜੀ, ਉਹ ਇਹ ਆ ਕਿ ਅਮਰੀਕਾ ਵੱਲੋਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਜਿਹੜੇ ਅਰੈਸਟ ਕਰਨ ਕੇ ਇੱਥੇ ਅਮਰੀਕਾ ਵਿਚ ਲਿਆ ਕੇ ਲਿਆਂਦਾ, ਤੇ ਉਹਦੀ ਤੁਹਾਨੂੰ ਪਤਾ ਵੀ ਘਰਵਾਲੀ ਨੂੰ ਵੀ ਨਾਲੇ ਫੜ ਲਿਆਂਦਾ ਆ ਦੋਨੀ ਜੇਲ ਚ, ਤੇ ਉਸ ਤੋਂ ਮਗਰੋਂ ਖੱਕ ਸਾਹਿਬ ਜੀ ਅੱਜ ਪਹਿਲੀ ਵਾਰੀ
1: ਜਿਹੜਾ ਆਮ ਕਰੇਗਾ ਦੋਵਾਂ ਨੂੰ ਜਾਂ ਅਲੱਗ ਅਲੱਗ ਰੱਖੇ ਹੋਣਗੇ, ਚਲੋ ਹਸਬੈਂਡ ਵਾਈਫ
0: ਇਹਦੇ ਬਾਰੇ ਪਤਾ ਨਹੀਂ, ਮੈਂ ਸੱਚ ਮਾਰੂੰਗਾ
1: ਕਰਕੇ ਟਾਈਮ ਤੇ ਪਾਸ ਕਰਦੇ ਹੋਣਗੇ ਨਾ।
0: ਹਾਂਜੀ ਹਾਂਜੀ, ਕੁਛ ਨਾ ਕੁਛ ਤਾਂ ਹੋਊਗਾ। ਤੇ ਹੁਣ ਜੇ ਤਾਂ ਅਮਰੀਕਾ ਵੀ ਬਾਕੀ ਦੇ ਦੇਸ਼ਾਂ ਵਾਂਗੂ ਜੇ ਕਾਨੂੰਨ ਨੂੰ ਵਰਤਦਾ ਆ, ਜਿੱਦਾਂ ਹੁਣ ਇੰਡੀਆ ਦੇ ਵਿਚ ਜਿਹੜੇ ਉਹ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਉਹਨਾਂ ਵਾਸਤੇ ਸਪੈਸ਼ਲ ਜੇਲਾਂ ਹੁੰਦੀਆਂ, ਉਹਨਾਂ ਦੇ ਉੱਤੇ ਇੰਨੀ ਸਖਤੀ ਨਹੀਂ ਹੁੰਦੀ, ਉਹਨਾਂ ਦੇ ਕੋਲ ਬਹੁਤ ਸਾਰੀਆਂ ਸੁਵਿਧਾ ਹੁੰਦੀਆਂ, ਹੁਣ ਇਹਨਾਂ ਨੇ ਪਤਾ ਨਹੀਂ ਦੇਣੀਆਂ ਕਿ ਨਹੀਂ ਦੇਣੀਆਂ, ਉਹ ਤਾਂ ਇਹੀ ਜਾਣਦੇ ਆਪਾਂ ਨੂੰ ਇੰਨਾ ਡੂੰਘਾ ਨਹੀਂ ਪਤਾ, ਪਰ ਫਿਰ ਵੀ ਆਪਾਂ
1: ਬੇਚਾਰੇ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਭੱਜਿਆ ਉਹ, ਕਿੱਥੇ ਕਿੱਥੇ ਲੁਕਦਾ ਰਿਹਾ, ਉਹਨੂੰ ਕੁਝ ਉਹਨੂੰ ਦਿੱਤੀਆਂ ਥੋੜੋ ਗਈਆਂ, ਉਹਨੂੰ ਤਾਂ ਬੁਰਾ ਹਾਲ ਕਰਕੇ ਉਹਨੂੰ ਫਾਂਸੀ ਦੇ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ। ਤੇ ਇਹਦੇ ਤੋਂ ਖੱਕ ਸਾਹਿਬ ਜੀ, ਉਦੋਂ ਤੋਂ ਬਾਅਦ ਜਦੋਂ ਤੋਂ ਉਹਨੂੰ ਫੜ ਕੇ ਲਿਆਂਦਾ, ਤੁਹਾਨੂੰ ਪਤਾ ਵੀ ਉਹ ਵੋਟਾਂ ਦੇ ਉੱਤੇ ਕਾਫੀ ਉਹ ਹਮਲੇ ਕਰਦੇ ਸੀਗੇ, ਤੇ ਉਸ ਤੋਂ ਬਾਅਦ ਇਸ ਵਾਰੀ ਇੱਕ ਹੋਰ ਹਮਲਾ ਜਿਹੜਾ ਉਹ ਉਧਰਲੇ ਪਾਸੇ ਨੀ ਕਰੀਬੀਅਨ ਜਿੱਧਰ ਵੈਨਜ਼ੂਏਲਾ ਉਧਰਲੇ ਪਾਸੇ ਨੀ, ਪਰ ਜਿਹੜਾ ਸ਼ਾਂਤ ਮਹਾਸਾਗਰ ਕੈਲੀਫੋਰਨੀਆ ਦੇ ਤਾਂ ਪੋਰਟਲੈਂਡ ਦੇ ਓਰੇਗਨ ਦੇ ਸੂਬੇ ਦੇ ਨਾਲ ਇਧਰਲੇ ਪਾਸੇ ਲੱਗਦਾ, ਜਿਹੜਾ ਸਾਡੇ ਵੱਲ ਕੈਲੀਫੋਰਨੀਆ ਇਸ ਸਮੁੰਦਰ ਦੇ ਜਿਹੜਾ ਹੈਗਾ ਇਹਨੂੰ ਸ਼ਾਂਤ ਮਹਾਸਾਗਰ ਕਹਿੰਦੇ ਆ, ਪੈਸੀਫਿਕ ਓਸ਼ਨ ਕਹਿੰਦੇ ਅੰਗਰੇਜ਼ੀ ਦੇ ਵਿੱਚ ਇਧਰ। ਅੱਜ ਉਸ ਤੋਂ ਉਹ ਸਾਰੇ ਸਿਚੁਏਸ਼ਨ ਤੋਂ ਮਗਰੋਂ ਅੱਜ ਪਹਿਲੀ ਵਾਰੀ ਇੱਕ ਹੋਰ ਜਿਹੜੀ ਸੀ ਬੋਟ ਸੀ ਉਹਦੇ ਉੱਤੇ ਹਮਲਾ ਕੀਤਾ, ਜਿਹਦੇ ਵਿਚ ਦੋ ਜਿਹੜੇ ਸੱਜਣ ਸੀਗੇ ਉਹਨਾਂ ਦੀਆਂ ਮੌਤਾਂ ਹੋਈਆਂ। ਤੇ ਇਸ ਤੋਂ ਅਗਲੀ ਖ਼ਬਰ ਹੈ ਜਿਹੜੀ ਉਹ ਖੱਕ ਸਾਹਿਬ ਜੀ ਇਹ ਆ ਕਿ ਟਰੰਪ ਪ੍ਰੈਜ਼ੀਡੈਂਟ ਟਰੰਪ ਸਾਹਿਬ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਵੱਲੋਂ ਜਿਹੜੀ ਕਾਮਰਸ ਡਿਪਾਰਟਮੈਂਟ ਹੁੰਦੀ ਆ ਖੱਕ ਸਾਹਿਬ ਜੀ, ਇਹਦੀ ਇੱਕ ਅਫਸਰ ਨੂੰ ਨੌਕਰੀ ਤੋਂ ਧੱਕਾ ਮਾਰਿਆ ਗਿਆ, ਜਿਹਦੇ ਵਿਚ ਖੱਕ ਸਾਹਿਬ ਜੀ ਜਿਸ ਨੇ ਤਕਰੀਬਨ ਸਾਰੀਆਂ ਚੀਨ ਤੋਂ ਆ ਰਹੀਆਂ ਜਿਹੜੀਆਂ ਕਾਰਾਂ ਸੀਗੀਆਂ, ਚਾਹੇ ਉਹ ਇਲੈਕਟ੍ਰਿਕ ਕਾਰ ਆ ਚਾਹੇ ਦੂਜੀਆਂ ਆ, ਇਹ ਜਿਹੜੀ ਸੀਗੀ ਇਹਨੇ ਉਹਨਾਂ ਤੇ ਪਾਬੰਦੀ ਲਾ ਕੇ ਜਾਣੀ ਕਿ ਇੱਕ ਕਿਸਮ ਦੀਆਂ ਕਾਰਾਂ ਚੀਨ ਤੋਂ ਆਉਣੀਆਂ ਰੋਕ ਹੀ ਦਿੱਤੀਆਂ ਸੀਗੀਆਂ। ਤੇ ਇਹ ਕਹਿੰਦੇ ਹੋਏ ਜਿਹੜਾ ਆ ਉਹ ਉਹਨੂੰ ਜਿਹੜਾ ਜੋਬ ਤੋਂ ਜਿਹੜਾ ਘਰ ਨੂੰ ਤੋੜ ਦਿੱਤਾ ਗਿਆ, ਜਾਣੀ ਕਿ ਉਹਨੂੰ ਜਿੱਦਾਂ ਫਾਇਰ ਕਰਨ ਦੀ ਬਜਾਏ ਕਿਸੇ ਨੂੰ ਮਤਲਬ ਤੰਗ ਕਰਕੇ ਜਿਹੜਾ ਹਟਾ ਦੇਣਾ ਉਹਨੂੰ ਵੀ ਉਹ ਆਪੇ ਛੱਡ ਜਾਵੇ, ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਸੀਗੀ। ਤੇ ਇਹ ਜਿਹੜੀ ਸੰਸਥਾ ਸੀਗੀ ਜਿਹੜੀ ਇਹ ਸੀਗੀ
1: ਸਾਹਿਬ ਹੋਈ ਆ ਜਿਹੜੀ ਕੈਨੇਡਾ ਵਾ, ਕੈਨੇਡਾ ਨੇ ਚਾਈਨਾ ਤੋਂ ਗੱਡੀਆਂ ਕਦੇ ਤੜਾ ਆਉਣੀਆਂ ਚਾਲੂ ਹੋ ਗਈਆਂ ਉੱਥੇ ਕੈਨੇਡਾ ਦੇ ਵਿਚ, ਤੇ ਹੋਰ ਸਮਾਨ ਵੀ ਵੱਧ ਗਿਆ, ਕਿਉਂਕਿ ਜਦੋਂ ਤੱਕ ਜਦੋਂ ਟਰੰਪ ਸਾਹਿਬ ਨੇ ਟੈਰਿਫ ਦਾ ਐਲਾਨ ਕੀਤਾ ਉਹਨਾਂ ਲਈ, ਉਹਨਾਂ ਨੇ ਆਪਣੇ ਰਸਤੇ ਸਾਰੀ ਦੁਨੀਆ ਨੇ ਲੱਭ ਲਏ ਜੀ, ਰਸਤੇ ਇੰਡੀਆ ਨੇ ਵੀ ਲੱਭ ਲਏ, ਯੂਰਪ ਨੇ ਵੀ ਲੱਭ ਲਿਆ, ਯੂਰਪ ਦੀ ਇਸ ਵੇਲੇ ਸੁਣਿਆ ਕਿ ਮੋਦੀ ਸਾਹਿਬ ਨਾਲ ਬਹੁਤ ਬਹੁਤ ਇਸਤੇਮਾਲ ਵੱਧ ਗਿਆ ਇੰਡੀਆ ਦਾ ਯੂਰਪ ਦੇ ਵਿਚ।
0: ਹਾਂਜੀ, ਇਹਦੇ ਨਾਲ ਖੱਕ ਸਾਹਿਬ ਜੀ ਦੇਖੋ ਹੁਣ ਤੁਹਾਨੂੰ ਯਾਦ ਹੋਣਾ ਪਿੱਛੇ ਜੇ ਹੁਣੇ ਥੋੜਾ ਚਿਰ ਹੋਇਆ ਨਾ ਇਲੈਕਸ਼ਨ ਹੋ ਕੇ ਹਟੀਆ ਅਰਜਨਟੀਨਾ ਦੇ ਵਿਚ।
1: ਹਾਂਜੀ,
0: ਤੇ ਉੱਥੇ ਦਾ ਜਿਹੜਾ ਉਹ ਪ੍ਰੈਜ਼ੀਡੈਂਟ ਬਣਾਇਆ ਉਹ ਅਮਰੀਕਾ ਨੇ ਹੀ ਬਣਾਇਆ, ਇਹਨਾਂ ਨੇ ਉਹਦੀ ਮਦਦ ਕੀਤੀ ਸਾਰੀ। ਤੇ ਉਹਨੇ ਉਸ ਵੇਲੇ ਉਹ ਕਹਿੰਦਾ ਸੀਗਾ ਮੈਂ ਆਪਣੀ ਕਰੰਸੀ ਆ ਜਿਹੜੀ ਖਤਮ ਕਰ ਰਹੀ ਆ, ਤੇ ਮੈਂ ਅਮਰੀਕਨ ਡਾਲਰ ਆ ਜਿਹੜਾ ਉਹ ਲਾਗੂ ਕਰ ਦੇਣਾ ਇੱਥੇ ਅਰਜਨਟੀਨਾ ਦੇ ਵਿਚ। ਤੇ ਅੱਜ ਦੀ ਖ਼ਬਰ ਦੇ ਵਿਚ ਖੱਕ ਸਾਹਿਬ ਜੀ ਉਸ ਬੰਦੇ ਨੇ ਵੀ ਉੱਥੋਂ ਦੀ ਜਿਹੜੀ ਕੋਰਟ ਆ ਪਤਾ ਨੀ ਸੈਂਕੜੇ ਕਾਰਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਜਿਹੜੀਆਂ ਚੀਨ ਤੋਂ ਆ ਰਹੀਆਂ ਆ, ਉਹਨੇ ਆਰਡਰ ਕਰਤਾ ਚੀਨ ਤੋਂ। ਤੇ ਇਹਦੇ ਨਾਲ ਕੈਨੇਡਾ ਨੇ ਤੁਹਾਨੂੰ ਪਤਾ ਉਹਨੇ ਵੀ ਜਾ ਕੇ ਉਹਦੇ ਨਾਲ ਸੰਧੀ ਕਰ ਲਈ ਆ
1: ਬਿਲਕੁਲ
0: ਚੀਨ ਨਾਲ। ਤੇ ਹੁਣ ਖੱਕ ਸਾਹਿਬ ਜੀ ਕੀ ਆ ਜਿਹੜਾ ਜਿਹੜੀ ਮਤਲਬ ਇਹਨੇ ਉਹ ਜਿਹੜੀ ਸੀਗੀ ਅਫਸਰ ਉਹਨੂੰ ਹਟਾ ਦਿੱਤਾ, ਤੇ ਜਿਹੜਾ ਨਾਂ ਹੈਗਾ ਐਲਿਜ਼ਾਬੈਥ ਲਿਸ ਕੈਨਨ ਆ ਉਹਨੂੰ ਜਿਹੜਾ ਰਿਜ਼ਾਈਨ ਦੇਣਾ ਪੈ ਗਿਆ, ਕਿਉਂਕਿ ਉਹਦੇ ਤੇ ਫਿਰ ਉਹ ਜਿਆਦਤੀਆਂ ਕਰਦੇ ਹੋਣੇ ਨਾ ਉਹ ਉਹਨੂੰ ਭਜਾਉਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਕੱਢ ਦਿੱਤਾ। ਤੇ ਇਹ ਜਿਹੜੀ ਸੀਗੀ ਐਗਜ਼ੈਕਟਿਵ ਡਾਇਰੈਕਟਰ ਫਾਰ ਜਿਹੜੀ ਸੀਗੀ ਇਨਫੋਰਮੇਸ਼ਨ ਅਤੇ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਦੀ ਅਤੇ ਟੈਕਨੋਲੋਜੀ ਦੇ ਨਾਲ ਨਾਲ ਜਿਹੜੀਆਂ ਦੂਸਰੀਆਂ ਸਰਵਿਸਾਂ ਉਹਨਾਂ ਦੀ ਚਾਲਕ ਸੀ। ਇਹ ਦਾਤਿਆਂ ਜਿਹੜਾ ਖਾਕਸਾ ਜੀ ਇਹ ਖੋਲਿਆ ਵੀ 2022 ਦੇ ਵਿੱਚ ਸੀਗਾ, ਹੋਂਦ ਵਿੱਚ ਆਇਆ ਸੀਗਾ, ਉਸ ਤੋਂ ਪਹਿਲਾਂ ਇਹ ਹੈ ਨਹੀਂ ਸੀਗਾ। ਸੋ ਇਹ ਮੇਰਾ ਖਿਆਲ ਹੈ ਭਾਈ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੇ ਨਵਾਂ ਉਹ ਬਣਾਉਣਾ, ਗਵਰਨਮੈਂਟ ਆ ਜਿਹੜੀਆਂ ਨਵੇਂ ਇਹ ਇੱਦਾਂ ਦੇ ਦਾਤਰੇ ਜਿਹੜੇ ਖੋਲਦੀਆਂ ਰਹਿੰਦੀਆਂ।
1: ਚੀਮਾ ਸਾਹਿਬ ਜਿਆਦਾ ਜਿਆਦਾ ਜਿਆਦਾ ਕੰਮ ਉਧਰ ਇੰਡੀਆ ਪਾਕਿਸਤਾਨ ਦਾ ਆਏ ਦਿਨ ਖਬਰਾਂ ਸੁਣੀ ਦੀਆਂ ਬਾਜੀ, ਅੱਜ ਵੀ ਹਮਲਾ ਹੋ ਗਿਆ, ਕੱਲ ਨੂੰ ਵੀ ਹੋ ਗਿਆ। ਮਤਲਬ ਕੋਈ ਮੈਨੂੰ ਚਾਹੀਦਾ ਕਿ ਇਹਨਾਂ ਨੂੰ ਬਹਿ ਕੇ ਪਾਕਿਸਤਾਨ ਨੂੰ ਇੰਡੀਆ ਪਾਕਿਸਤਾਨ ਨੂੰ, ਚਲੋ ਨੁਕਸਾਨ ਬਹੁਤ ਜ਼ਿਆਦਾ ਹੋਣਾ ਜੇ ਜੰਗ ਲੱਗ ਗਈ,
0: ਬਿਲਕੁਲ
1: ਐਵੇਂ ਭੁਬਲੀਆਂ ਨਾ ਮਾਰੋ, ਐਵੇਂ ਬੁਬਲੀਆਂ ਮਾਰ ਮਾਰ ਕੇ ਐਵੇਂ ਨਾ ਡਰਾਈਓ, ਨਾ ਕਿਸੇ ਨੇ ਡਰਨਾ ਤੁਹਾਡੇ ਕੋਲੋਂ, ਤੇ ਨਾ ਤੁਸੀਂ ਕਿਸੇ ਤਰੀਕੇ ਨਾਲ ਕੋਸ਼ਿਸ਼ ਵਿਚ ਪਾ ਕੇ ਇਹਨਾਂ ਦੇ ਨਾਲ ਕੋਈ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਪਾਕਿਸਤਾਨ ਦੀਆਂ ਉਹ ਸੋਲਵ ਕਰ ਲਓ ਪ੍ਰੋਬਲਮ ਉਹਨਾਂ ਕੋਲ ਭਾਈ ਸਾਹਿਬ।
0: ਬਿਲਕੁਲ ਬਿਲਕੁਲ ਖਾਲਸਾ ਜੀ, ਮੈਨੂੰ ਆਪਣੇ ਕੋਲ ਦੋ ਰਹਿ ਗਏ, ਮੇਰੇ ਕੋਲ ਇੱਕ ਜ਼ਰੂਰੀ ਆ ਜਿਹੜੀਆਂ ਦੋ ਖਬਰਾਂ ਹੈਗੀਆਂ। ਇਹ ਤਾਂ ਆਪਾਂ ਜਿਹੜੀ ਆ ਇਹਦਾ ਕਰ ਦਿੱਤਾ, ਤੇ ਫਰਾਂਸ ਦਾ ਜਿਹੜਾ ਪ੍ਰੈਜੀਡੈਂਟ ਇਮੈਨੁਅਲ ਮੈਕਰੋਨ ਹੈਗਾ, ਤੁਹਾਨੂੰ ਪਤਾ ਉਹ ਵੀ ਡਰਦਾ ਡੁਰਦਾ ਨਹੀਂ ਕਿਸੇ ਤੋਂ, ਤੇ ਉਹਨੇ ਵੀ ਉਥੋਂ ਆ ਕੇ ਡੇਵੋਸ ਸਵਿਟਜ਼ਰਲੈਂਡ ਤੋਂ ਆ ਕੇ ਉਹਨੇ ਕਹਿ ਦਿੱਤਾ ਕਿ ਅਸੀਂ ਜਿਹੜਾ ਆ ਉਹ ਜਿਹੜੀ ਆ ਧੱਕੇਸ਼ਾਹੀ ਨਹੀਂ ਚੱਲਣ ਦੇਵਾਂਗੇ, ਟਰੰਪ ਅਮਰੀਕਾ ਦੀ ਧੱਕੇਸ਼ਾਹੀ ਅਸੀਂ ਨਹੀਂ ਚੱਲਣ ਦੇਣੀ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਜਿਹੜੀ ਜ਼ਰੂਰੀ ਆਪਾਂ ਗੱਲ ਕਰਨੀ ਸੀਗੀ ਉਹ ਸੀਗੀ ਆਹ ਜਿਹੜੀ ਆਪਾਂ ਹੁਣ ਸੱਜਣਾ ਨੂੰ ਪੜ੍ਹ ਕੇ ਸੁਣਾਉਣੀ ਆ ਖਾਕ ਸਾਹਿਬ ਜੀ, ਇਹ ਹੈਗੀ ਆ ਕੈਨੇਡਾ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਮਾਰਕ ਕਾਰਨੀ, ਉਹਨੇ ਖਾਕ ਸਾਹਿਬ ਦੀ ਜਿਹੜੀ ਆ ਸਪੀਚ ਦਿੱਤੀ ਆ ਨਾ, ਉਹ ਖਾਕ ਸਾਹਿਬ ਜੀ ਉਹਦਾ ਇੱਕ ਇੱਕ ਅੱਖਰ ਆ ਜਿਹੜਾ ਉਹ ਜਿਹੜਾ ਪੜ੍ਹ ਕੇ ਬੰਦੇ ਨੂੰ ਸਮਝਣਾ ਚਾਹੀਦਾ, ਉਹਨੇ ਕਮਾਲ ਕਰ ਦਿੱਤੀ। ਉਹਨੇ ਕਿਸੇ ਦਾ ਨਾਂ ਲੈ ਤੋਂ ਬਗੈਰ, ਨਾ ਕਿਸੇ ਦੇਸ਼ ਦਾ ਨਾ ਕਿਸੇ ਆਗੂ ਦਾ ਨਾਂ ਲੈ ਤੋਂ ਬਗੈਰ ਹੀ ਸਾਰਿਆਂ ਦੇ ਨਾਂ ਲੈ ਤੇ ਵੀ ਇਹਨੇ ਆਹ ਕਰਿਆ ਤੇ ਇਹਨੇ ਆਹ ਕੀਤਾ, ਤੇ ਇਹ ਮੈਂ ਹੁਣ ਪੜ੍ਹ ਕੇ ਆਪਣੇ ਸਰੋਤਿਆਂ ਨੂੰ ਪੰਜਾਬੀ ਵਿੱਚ ਸੁਣਾ
1: ਦੇਣਾ। ਤੁਸੀਂ ਉਦਾਂ ਦੱਸ ਦਿਓ,
0: ਕੋਈ ਗੱਲ ਨੀ। ਆਪਾਂ ਮਾਰਕ ਕਾਰਨੀ ਦਾ ਭਾਸ਼ਣ ਅਸਲ ਵਿਚ ਪੂੰਜੀਵਾਦ ਵਿਸ਼ਵ ਪ੍ਰਣਾਲੀ ਦੇ ਸੰਕਟ ਦੀ ਖੁੱਲੀ ਕਬੂਲੀਅਤ ਹੈ, ਇਹ ਕੋਈ ਨੈਤਿਕ ਬਿਆਨ ਨਹੀਂ, ਇਹ ਤਾਕਤਾਂ ਦੇ ਬਦਲ ਦੇ ਸੰਤੁਲਨ ਦੀ ਸਾਫ ਰਿਪੋਰਟ ਹੈ। ਮੁੱਦਾ ਨਿਯਮਾਂ ਦਾ ਨਹੀਂ, ਮੁੱਦਾ ਉਤਪਾਦਨ ਸਰੋਤਾਂ ਅਤੇ ਮੰਡੀਆਂ ਉੱਤੇ ਕਾਬੂ ਦਾ ਹੈ। ਜਦ ਤੱਕ ਅਮਰੀਕਾ ਦੀ ਆਰਥਿਕ ਅਤੇ ਫੌਜੀ ਛਤਰਛਾਇਆ ਕਾਇਮ ਸੀ, ਨਿਯਮ ਚੱਲਦੇ ਰਹੇ। ਹੁਣ ਜਦ ਪੂੰਜੀਵਾਦ ਦਾ ਸੰਕਟ ਹੈ, ਦੇਖੋ ਜਿਹੜੀ ਅਮਰੀਕਾ ਦਾ ਸਿਸਟਮ ਹੈ ਇਹਨੂੰ ਉਹ ਖਤਰਾ ਪੈ ਗਿਆ। ਹੁਣ ਕਹਿੰਦੇ ਆ ਨਿਯਮੇ ਆ ਜਿਹੜੇ ਉਹ ਬਦਲ ਗਏ, ਬੇਈਮਾਨ ਹੋ ਗਏ। ਕਾਰਨੀ ਜਿਸ ਨਿਯਮ ਆਧਾਰਿਤ ਵਿਵਸਥਾ ਦੇ ਖਤਮ ਹੋਣ ਦੀ ਗੱਲ ਕਰਦਾ ਹੈ, ਉਹ ਅਸਲ ਵਿਚ ਅਮਰੀਕੀ ਸਾਮਰਾਜਵਾਦ ਦਾ ਢਾਂਚਾ ਸੀ। WTO ਜਿਹੜਾ ਹੈਗਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਿਹਨੂੰ ਕਹਿੰਦੇ ਆ, UN ਅਤੇ COP ਵਰਗੀਆਂ ਸੰਸਥਾਵਾਂ ਕਦੇ ਵੀ ਨਿਰਪੱਖ ਨਹੀਂ ਸਨ। ਇਹ ਵਿਕਸਿਤ ਪੂੰਜੀਵਾਦ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਲਈ ਬਣਾਈਆਂ ਗਈਆਂ ਸਨ। ਹੁਣ ਜਦ ਇਹ ਸੰਸਥਾਵਾਂ ਉਹ ਹਿੱਤ ਪੂਰੇ ਕਰਨ ਵਿਚ ਅਸਫਲ ਹੋ ਰਹੀਆਂ ਹਨ, ਉਹਨਾਂ ਨੂੰ ਕਮਜ਼ੋਰ ਕਿਹਾ ਜਾ ਰਿਹਾ ਹੈ। ਹੁਣ ਗੱਲ ਸਮਝ ਗਏ ਹੋਣੀ, ਆਰਥਿਕ ਜੁੜਾਅ ਨੂੰ ਹਥਿਆਰ ਬਣਾਉਣ ਦੀ ਗੱਲ ਨਵੀਂ ਨਹੀਂ, ਇਹ ਸਾਮਰਾਜਵਾਦ ਦੀ ਪੁਰਾਣੀ ਤਕਨੀਕ ਹੈ। ਕਰਜ਼ਾ, ਵਪਾਰ, ਟੈਕਨੋਲੋਜੀ ਅਤੇ ਸਪਲਾਈ ਚੇਨ ਹਮੇਸ਼ਾ ਹੀ ਦਬਾਅ ਦੇ ਔਜ਼ਾਰ ਰਹੇ ਹਨ। ਫਰਕ ਸਿਰਫ ਇਹ ਹੈ ਕਿ ਹੁਣ ਦਰਮਿਆਨੇ ਦੇਸ਼ ਵੀ ਇਸ ਦਬਾਅ ਨੂੰ ਸਿੱਧਾ ਮਹਿਸੂਸ ਕਰ ਰਹੇ ਹਨ। ਆਪਾਂ ਮਿਡਲ ਕਲਾਸ ਦੀ ਅਮਰੀਕਾ ਦੀ ਗੱਲ ਕੀਤੀ ਨਾ, ਉਸੇ ਦੀ ਗੱਲ ਕਰਦੇ ਆ। ਕਾਰਨੀ ਦੀ ਰਾਜਨੀਤਿਕ ਖੁਦ ਮੁਖਤਿਆਰੀ ਦੀ ਗੱਲ ਅਸਲ ਵਿਚ ਰਾਸ਼ਟਰੀ ਪੂੰਜੀ ਦੀ ਸੁਰੱਖਿਆ ਦੀ ਗੱਲ ਹੈ। ਊਰਜਾ, ਭੋਜਨ ਅਤੇ ਖਣਿਜਾਂ ਉੱਤੇ ਕਾਬੂ ਮਜ਼ਦੂਰ ਵਰਗ ਲਈ ਨਹੀਂ, ਇਹ ਰਾਜ ਅਤੇ ਦੇਸੀ ਕਾਰਪੋਰੇਟ ਵਰਗ ਲਈ ਹੈ, ਤਾਂ ਜੋ ਉਹ ਵਿਸ਼ਵ ਪੂੰਜੀ।
1: ਚੀਮਾ ਸਾਹਿਬ ਹੁਣ ਆ ਗਏ, ਡਾਕਟਰ ਸਾਹਿਬ ਚੀਮਾ ਸਾਹਿਬ ਤੁਹਾਨੂੰ ਫੋਨ ਕਰੋ ਜੀ, ਕੀ ਹੋਏ ਵਿੱਚ ਵਿੱਚ ਉਧਰ ਮਿਲਦਾ ਤਾਂ ਉਧਰ ਚਲੇ ਕਟਿਆਂਦਾ, ਇਹ ਬੜਾ ਹੀ ਪੰਗਾ ਪੈ ਗਿਆ ਮੇਰੇ ਫੋਨ ਦਾ। ਡਾਕਟਰ ਸਾਹਿਬ ਹੋਲਡ ਕਰਿਓ ਜੀ,
0: ਇਹ ਲੋਕਾਂ ਦੇ ਗੱਠਜੋੜ ਨਹੀਂ। ਆਵਾਜ਼ ਆ ਰਹੀ ਹੈ ਜੀ?
1: ਆਵਾਜ਼ ਤਾਂ ਆ ਰਹੀ ਡਾਕਟਰ ਸਾਹਿਬ ਦਾ, ਵਿਚ ਆ ਗਿਆ ਫੋਨ ਤੇ ਮੈਂ ਕੋਸ਼ਿਸ਼ ਕਰ ਰਿਹਾ, ਪਤਾ ਨੀ ਕਿਉਂ ਨੀ ਮਿਲਦਾ ਚੀਮਾ ਸਾਹਿਬ, ਰੋਜ਼ ਮੈਂ ਇਹਦੇ ਹੁੰਦਾ ਕਿਉਂ ਨੀ ਗਾ ਮੈਨੂੰ ਅੱਜ ਤੱਕ ਸਮਝ ਨੀ ਆਈ। ਚਲੋ ਮੈਂ ਡਾਕਟਰ ਸਾਹਿਬ ਨਾਲ ਕਰਦਾ, ਤੁਸੀਂ ਕੱਟ ਦਿਓ ਤੇ ਕੱਟ ਕੇ ਨਾ ਆਪਾਂ ਵਟਸਐਪ ਤੇ ਨਾ ਤੁਸੀਂ ਮੈਨੂੰ ਮੁੜ ਕੇ ਕਾਲ ਕਰੋ,
0: ਰੈਗੂਲਰ ਫੋਨ ਤੇ ਕਰਾਂ।
1: ਹਾਂ ਰੈਗੂਲਰ ਇਸੇ ਨੰਬਰ ਤੇ ਇਦਾਂ ਹੀ।
0: ਓਕੇ
1: ਜੀ ਡਾਕਟਰ ਸਾਹਿਬ, ਪ੍ਰੋਬਲਮ ਹੋ ਜਾਂਦੀ ਹੈ ਜੀ, ਪਤਾ ਨਹੀਂ ਕਿਉਂ ਨੀ ਚੀਮਾ ਸਾਹਿਬ ਦਾ ਵਿੱਚ ਆਉਂਦਾ, ਮੈਂ ਇੱਕ ਐਡ ਕਰਕੇ ਦੇਖਦਾ ਜੀ ਇੱਥੇ ਆਉਂਦਾ ਹੁੰਦਾ ਸੀ ਬਟਨ ਜੀ, ਇੱਕ ਸੈਕਿੰਡ ਸਾਹਿਬ, ਬਹੁਤ ਪ੍ਰੋਬਲਮ ਹੁੰਦੀ, ਪਤਾ ਨੀ ਕਿਉਂ ਹੁੰਦਾ ਇੱਦਾਂ ਮੇਰੇ ਨਾਲ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਆਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ ਪ੍ਰਵਾਸ ਰੇਡੀਓ ਫਰੈਂਕਫੂਰਟ ਜਰਮਨੀ ਸੋ ਫਰੈਂਕਫੂਰਟ ਜਰਮਨੀ ਦੇ ਰੇਡੀਓ ਔਰ ਨਿਊਯਾਰਕ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ ਤੇ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਸੋ ਤੁਹਾਨੂੰ ਪਤਾ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕਰਦੇ ਹਾਂ ਜਿਹਦੇ ਵਿਚ ਕੁਛ ਗੀਤ ਫਿਰ ਅਸੀਂ ਕੁਛ ਅਮਰੀਕਾ ਦੀਆਂ ਦੁਨੀਆਂ ਦੀਆਂ ਖਬਰਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਾਕਟਰ ਗੁਰਦੀਪ ਸਿੰਘ ਸੰਧੂ ਸਿਹਤ ਸਬੰਧੀ ਜਾਣਕਾਰੀਆਂ ਭਰਪੂਰ ਜਾਣਕਾਰੀਆਂ ਇਕ ਲੜੀਵਾਰ ਕਥਾ ਦੀ ਤਰ੍ਹਾਂ ਉਹ ਦਿੰਦੇ ਆ ਜਿਹਦੇ ਵਿਚ ਬਹੁਤ ਸਰੋਤੇ ਉਨ੍ਹਾਂ ਨੂੰ ਸੁਣਦੇ ਆ ਕਿਉਂਕਿ ਉਹ ਤਿੰਨ ਪ੍ਰੋਗਰਾਮ ਕਰਦੇ ਆ ਜੀ ਦਿਹਾੜੀ ਚ ਬਹੁਤ ਵੱਡੀ ਮਿਹਨਤ ਕਰ ਰਿਹਾ ਕੋਈ ਮਫਾਦ ਨਹੀਂ ਹੈ ਹਿੰਦੀ ਚ ਵੀ ਕਰਦੇ ਇੰਗਲਿਸ਼ ਚ ਵੀ ਕਰਦੇ ਤੇ ਆਪਣੇ ਨਾਲ ਇੱਥੇ ਪੰਜਾਬੀ ਵਿਚ ਕਰਦੇ ਆ ਸੋ ਟਾਈਮ ਮਿਲੇ ਤੇ ਉਹ ਪ੍ਰੋਗਰਾਮ ਵੀ ਸੁਣ ਲਿਆ ਕਰੋ ਉਨ੍ਹਾਂ ਦੀਆਂ ਵੀਡੀਓ ਤੇ ਫੇਸਬੁੱਕ ਵੀ ਦੇ ਤੇ ਫੇਸਬੁੱਕ ਤੇ ਲਾਈਵ ਵੀ ਹੁੰਦੇ ਆ ਸੋ ਖਬਰਾਂ ਵੀ ਅਸੀਂ ਕੋਸ਼ਿਸ਼ ਕਰੀ ਦੀਆਂ ਕਿ ਤੁਹਾਡੇ ਤੱਕ ਮਿਆਰੀ ਖਬਰਾਂ ਲੈ ਕੇ ਆਈਏ ਤੇ ਕੁਛ ਗੀਤ ਵੀ ਚੋਣਵੇਂ ਕੋਸ਼ਿਸ਼ ਕਰੀਦੇ ਆ ਕਿ ਵਧੀਆ ਗੀਤ ਕਲਚਰ ਗੀਤ ਜਿਹੜੇ ਜਿਹਦੇ ਵਿਚ ਵਾਗਲਰ ਨਾ ਹੋਵੇ ਜਿਹਦੇ ਵਿਚ ਇਹੋ ਜਿਹੀਆਂ ਸ਼ਬਦਵਾਲੀ ਨਾ ਹੋਵੇ ਉਹ ਅਸੀਂ ਕੋਸ਼ਿਸ਼ ਕਰੀਦੀ ਹੈ ਤੁਹਾਡੇ ਤੱਕ ਪਹੁੰਚਾਉਣ ਦੀ ਸੋ ਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਕਿਰਪਾ ਹੋ ਗਈ ਤੇਰੀ ਮਾਲਕਾ ਇਹ ਬਾਬਾ ਗੁਲਾਬ ਸਿੰਘ ਜੀ ਉਨ੍ਹਾਂ ਦਾ ਪਹਿਲਾ ਪਤਾ ਨਹੀਂ ਗੀਤ ਕਹੋਗੇ ਸ਼ਬਦ ਕਹੋਗੇ ਕੁਛ ਵੀ ਸਮਝ ਲਿਓ ਜੀ ਉਹ ਵੀ ਤੁਹਾਡੇ ਨਾਲ ਰੂਬਰੂ ਕਰਦੇ ਹਾਂ

ਇਹ ਤੋਂ ਉਸ ਤੋਂ ਬਾਅਦ ਚੋਰੀ ਵਿਕਰੇਂਦਰ ਬੜਾ ਬੀਟੀਸੀ ਸਟੂਡੀਓ।

0: ਦੋਸਤ ਬੀ ਜਗਮੋਹਨ ਕੌਰ ਹੁਣ ਦਾ ਗੀਤ ਸੁਣ ਰਹੇ ਸੀ। ਪਿਆਰੇ ਪਿਆਰੇ ਗੀਤ ਤੁਸੀਂ ਸੁਣੇ ਹੈ। ਸੋ ਲਓ ਆਪਾਂ ਹੁਣ ਦੋਸਤੋ ਸਾਥੀਓ ਮਿੱਤਰੋ ਪਿਆਰਿਓ ਆਪਾਂ ਚੱਲਦੇ ਹਾਂ ਜੀ ਖਬਰਾਂ ਵੱਲ। ਵਧੀਆ ਵਧੀਆ ਖਬਰਾਂ ਕੱਢ ਕੇ ਚੀਮਾ ਸਾਹਿਬ ਲੈ ਕੇ ਆਉਂਦੇ ਆ, ਮਿਹਨਤ ਕਰਦੇ ਨੇ ਇੱਕ ਦੋ ਘੰਟੇ, ਫਿਰ ਜਾ ਕੇ ਖਬਰਾਂ ਤਿਆਰ ਹੁੰਦੀਆਂ। ਸੋ ਦੋਸਤੋ ਦਾਲ ਸਿੰਘ ਚੀਮਾ ਸਾਹਿਬ ਦਾ ਨੌਲੇਜ ਬਹੁਤ ਹੈ, ਬੜੇ ਦੁਨੀਆਂ ਚ ਘੁੰਮੇ ਆ, ਪਰ ਤੁਸੀਂ ਬਿਲੀਵ ਕਰੋਗੇ ਕਿ ਚੀਮਾ ਸਾਹਿਬ ਦਸਵੀਂ ਤੱਕ ਨੌਵੀਂ ਦਸਵੀਂ ਤੱਕ ਪੜ੍ਹੇ ਆ ਔਰ ਯੰਗ ਏਜ ਦੇ ਵਿਚ ਇਹ ਬਾਹਰ ਨਿਕਲਿਆ ਸੀ। ਕਈ ਵਾਰੀ ਡਿਪੋਰਟ ਹੋਏ, ਫਿਰ ਚਲ ਗਿਆ, ਉਧਰ ਚਲ ਗਿਆ, ਕਦੀ ਕਦੇ ਯੂਰਪ ਚ ਦੁਨੀਆਂ ਛੱਡੀ ਨੀ ਇਹਨਾਂ ਨੇ। ਜਿਹਦੀ ਵੀ ਗੱਲ ਕਰ ਲਓ ਉੱਥੇ ਕਹਿਣਗੇ ਹਾਂਜੀ ਹਾਂਜੀ ਮੈਂ ਉੱਥੇ ਵੀ ਗਿਆ ਸੀ। ਬਿਲਕੁਲ ਬਹੁਤ ਘੁੰਮੇ ਆ, ਨੌਲੇਜ ਜਿਹੜਾ ਇਹਨਾਂ ਨੇ ਇਕੱਠਾ ਕੀਤਾ ਔਰ ਆਪਣੀਆਂ ਲੈਂਗੁਏਜ ਸਪੈਨਿਸ਼ ਬਹੁਤ ਵਧੀਆ ਬੋਲ ਲੈਂਦੇ ਆ, ਦੂਜੀਆਂ ਲੈਂਗੁਏਜ ਥੋੜੀ ਥੋੜੀਆਂ ਬੋਲ ਲੈਂਦੇ ਆ, ਪਰ ਇੰਗਲਿਸ਼ ਦੇ ਲੈਕ ਪ੍ਰਿੰਸੀਪਲ ਆ ਜੀ ਇਹ। ਦੇਖੋ ਇਹਨਾਂ ਨੇ ਇੰਨੀ ਮਿਹਨਤ ਕਰਕੇ ਬੁੱਕਾਂ ਬੁੱਕਾਂ ਪੜ੍ਹ ਕੇ ਤੇ ਫੇਰ ਜਾ ਕੇ ਤਿਆਰੀਆਂ ਕਰਕੇ ਆਪਣੀ ਜ਼ਿੰਦਗੀ ਦੀ ਤੇ ਇਹ ਜਗ੍ਹਾ ਤੇ ਪਹੁੰਚੇ ਆ ਔਰ ਬਹੁਤ ਜ਼ਿਆਦਾ ਨੌਲੇਜ ਉਹਨਾਂ ਦੇ ਕੋਲ ਆ। ਚੀਮਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਜੀ ਆਇਆਂ ਨੂੰ ਜੀ।
1: ਜੀ ਸਾਕਸ਼ਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ, ਸਾਡੇ ਟੀਮ ਦੇ ਮੈਂਬਰਾਂ ਨੂੰ ਤੇ ਸਾਕਸ਼ਾਲ ਜੀ, ਗੱਲਬਾਤ ਇਸ ਤਰ੍ਹਾਂ ਆ ਕਿ ਆ ਬਰਫ਼, ਤੁਹਾਨੂੰ ਪਤਾ ਵੀ ਨਿਊਯਾਰਕ ਦੇ ਵਿਚ ਤੁਸੀਂ ਤਾਂ ਉਹ ਸਾਰਾ ਜਿਹੜਾ ਹੰਡਾਇਆ ਉਹ ਵਾਤਾਵਰਨ ਬਰਫ਼ ਦਾ ਤੇ ਦੇਖੋ ਖਾਕਸਾ ਜੀ, ਕਈ ਵਾਰੀ ਇਸ ਤਰ੍ਹਾਂ ਹੁੰਦਾ ਆ ਕਿ ਜਿਹੜੇ ਪਾਵਰਫੁਲ ਲੋਕ ਹੁੰਦੇ ਆ ਨਾ ਉਹ ਹਾਸੇ ਨੂੰ ਵੀ ਜਿਹੜਾ ਉਹ ਫਿਰ ਨਾ ਜਿਹੜਾ ਉਹ ਰੋਣ ਦੇ ਵਿਚ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਤੇ ਅੱਜ ਦੀ ਜਿਹੜੀ ਖ਼ਬਰ ਸਾਰ ਆ ਇਹਦੇ ਵਿਚ ਖਾਕ ਸਾਹਿਬ ਜੀ, ਨਿਊਯਾਰਕ ਦੇ ਤੁਹਾਨੂੰ ਪਤਾ ਮੇਅਰ ਮੰਦਾਨੀ ਸਾਹਿਬ ਜਿਹੜੇ ਹੈਗੇ ਆ ਜੋਰਨ ਮੰਦਾਨੀ ਤੇ ਉਹ ਬੜੇ ਸੋਝੇ ਹੋਏ ਇਨਸਾਨ ਆ ਤੇ ਉਨ੍ਹਾਂ ਦੀ ਪਾਪੂਲਰਿਟੀ ਬਹੁਤ ਆ ਤੇ ਉਹ ਕਾਫੀ ਜਿਹੜੀਆਂ ਵੋਟਾਂ ਦੇ ਨਾਲ ਉਹ ਜਿੱਤੇ ਵੀ ਆ ਤੇ ਮੈਨੂੰ ਲੱਗਦਾ ਵੀ ਉਹ ਬਹੁਤ ਵਧੀਆ ਸੋਝੇ ਹੋਏ ਇਨਸਾਨ ਆ। ਤੇ ਹੁਣ ਖਾਕ ਸਾਹਿਬ ਦੀ ਗੱਲ ਕੀ ਆ ਕਿ ਕੁਛ ਲੋਕ ਆ ਜਿਹੜੇ ਉਹਨਾਂ ਨੂੰ ਭਾਵੇਂ ਤੁਸੀਂ ਸੋਨੇ ਦਾ ਬਣ ਕੇ ਦਿਖਾ ਦੇ ਹੋ, ਉਹਨਾਂ ਦੇ ਅੰਦਰ ਜਿਹੜੀ ਨਫ਼ਰਤ ਹੈ ਨਾ ਉਹ ਤੁਸੀਂ ਕੱਢ ਨਹੀਂ ਸਕਦੇ। ਤੇ ਇਸੇ ਤਰ੍ਹਾਂ ਦੀ ਗੱਲਬਾਤ ਆ ਖਾਕ ਸਾਹਿਬ ਜੀ, ਤੁਹਾਡੇ ਸ਼ਹਿਰ ਦੇ ਵਿਚ ਜਿਹੜੀ ਆ ਉਹ ਮੇਅਰ ਮੈਂਬਰਾਨੀ ਸਾਹਿਬ ਜਿਹੜੇ ਹੈਗੇ ਆ ਉਹਨਾਂ ਦੇ ਉਪਰ ਨਿਊਯਾਰਕ ਦੀ ਜਿਹੜੀ ਪੁਲਿਸ ਦੀ ਯੂਨੀਅਨ ਆ ਜਿਹੜੀ ਨਾ ਪੁਲਿਸ ਦੀ ਪੁਲਿਸ ਉਹਦਾ ਨਾਂ ਹੈਗਾ ਬੈਨੇਵੋਲੈਂਟ ਐਸੋਸੀਏਸ਼ਨ ਉਹਦਾ ਨਾਂ ਆ ਤੇ ਐਨ ਵਾਈ ਪੀ ਡੀ ਆ ਜਿਹੜੀ ਇਹਦੀ ਇਹ ਯੂਨੀਅਨ ਵੀ ਹੈਗੀ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਹੋਇਆ ਕੀ ਕਿ ਕੁਛ ਬੱਚੇ ਜਿਹੜੇ ਸੀਗੇ ਨਾ ਉਹ ਪਾਰਕ ਦੇ ਵਿਚ ਤੇ ਜਿਹੜੇ ਆ ਉਹ ਸੜਕਾਂ ਤੇ ਵੀ ਜਿੱਥੇ ਬਹੁਤੀ ਜ਼ਿਆਦਾ ਸਨੋਅ ਪੈ ਗਏ ਸੀ ਤਾਂ ਬੱਚੇ ਕੁਛ ਉਹ ਤੁਹਾਨੂੰ ਪਤਾ ਪਏ ਉਹ ਜੜ ਬਰਫ਼ ਦੇ ਜਿਹੜੇ ਸਨੋਅ ਬਾਲਸ ਅੰਗਰੇਜ਼ੀ ਚ ਉਹਨੂੰ ਕਹਿ ਦਿੰਦੇ ਆ ਤੇ ਪੰਜਾਬੀ ਚ ਆਪਾਂ ਬਰਫ਼ ਦੇ ਲੱਡੂ ਹੀ ਕਵਾਂਗੇ, ਉਹਨਾਂ ਨੂੰ ਹੋਰ ਕੀ ਕਵਾਂਗੇ ਤੇ ਉਹ ਖਾਕਸਾ ਜੀ ਆਵਾਜ਼ ਆ ਰਹੀ ਮੇਰੀ? ਹੈਲੋ ਹੈਲੋ ਅੱਛਾ ਉਹ ਇਸ ਤਰ੍ਹਾਂ ਸੀ ਖਾਕ ਸਾਹਿਬ ਜੀ, ਫਿਰ ਉਹ ਬੱਚੇ ਜਿਹੜੇ ਸੀਗੇ ਉਹ ਖੇਡਦੇ ਸੀਗੇ ਸੜਕਾਂ ਦੇ ਵੀ ਪਾਰਕ ਦੇ ਵਿਚ ਵੀ ਜਿੱਥੇ ਵੀ ਉਹਨਾਂ ਨੂੰ ਫੂਕ ਲੱਗਦਾ ਸੀਗਾ ਉਹ ਫਿਰ ਬੱਚੇ ਖੇਡਦੇ ਸੀਗੇ ਤੇ ਉੱਥੋਂ ਦੀ ਕਾਰ ਇੱਕ ਨੰਘਣ ਲੱਗੀ ਤੇ ਉਹ ਨਿਆਣਿਆਂ ਨੇ ਜਿਹੜੇ ਬੱਚੇ ਸੀਗੇ ਉਹਨਾਂ ਨੇ ਉਹ ਕਾਰ ਵੱਲ ਨੂੰ ਵੀ ਪੁਲਿਸ ਦੀ ਕਾਰ ਵੱਲ ਨੂੰ ਸ਼ੁਗਲ ਦੇ ਤੌਰ ਤੇ ਉਹ ਬਰਫ਼ ਦੇ ਲੱਡੂ ਜਿਹੜੇ ਸੀਗੇ ਉਹ ਸੜ ਦਿੱਤੇ ਜਾਂ ਮਾਰ ਦਿੱਤੇ ਹੋਣਗੇ ਕਾਰ ਦੇ ਵਿਚ ਕਿਸੇ ਇੱਕ ਅੱਧੇ ਪੋਸੀ ਦੇ ਮਾੜੀ ਮੋਟੀ ਲਾਗੇ ਹੋਣੀਆਂ ਤੇ ਉਹਨੂੰ ਫਿਰ ਗੱਲ ਵੱਧ ਚੜ ਗਈ ਤੇ ਉਹ ਕਹਿੰਦੇ ਆ ਵੀ ਇਹ ਇੰਜਰੀ ਸਾਨੂੰ ਇਹ ਇੰਜੈਕਟ ਕੀਤਾ ਜ਼ਖਮੀ ਕੀਤਾ ਬੱਚਿਆਂ ਨੇ ਬਰਫ਼ ਦੇ ਗੋਲੇ ਮਾਰ ਕੇ, ਅਸਲ ਦੇ ਵਿਚ ਉਹ ਮੈਨੂੰ ਤਾਂ ਲੱਗਦਾ ਪਈ ਖੇਡ ਸੀਗੀ ਤੇ ਪੁਲਿਸ ਡਿਪਾਰਟਮੈਂਟ ਨੇ ਸ਼ਾਇਦ ਸੀਰੀਅਸਲੀ ਲੈ ਲਿਆ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਆ ਵੀ ਤੁਸੀਂ ਗੱਲ ਨੂੰ ਬਦਲਣਾ ਕਿੱਦਾਂ ਸਾਰਾ ਕੁਛ ਆ ਤੇ ਉਹਨਾਂ ਨੇ ਫਿਰ ਖਾਕ ਸਾਹਿਬ ਜੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ, ਮੈਂਡਾਮੀ ਸਾਹਿਬ ਨੇ ਫਿਰ ਉਹ ਠੰਡੇ ਮਤੇ ਦੇ ਤੁਹਾਨੂੰ ਪਤਾ ਬੰਦੇ ਹੈਗੇ ਆ ਉਹਨਾਂ ਨੇ ਕੋਈ ਗੱਲ ਠੰਡੀ ਪਾਉਣ ਦੇ ਮਾਰਿਆਂ ਨੇ ਉਹਨਾਂ ਨੇ ਉਹ ਗੱਲ ਨਹੀਂ ਗੋਲੀ ਪਰ ਉਹਦੇ ਦੂਸਰੇ ਪਾਸੇ ਨੇ ਫਿਰ ਗੱਲ ਚੱਕ ਲਈ, ਉਹ ਕਹਿੰਦੇ ਵੀ ਇਹ ਤਾਂ ਬੰਦਾ ਹੀ ਕੁਛ ਨਹੀਂ, ਇਹਨੇ ਸਾਡੀ ਜਿਹੜੀ ਆ ਸਾਡੇ ਇਹੀ ਕੁਛ ਚੱਲਦਾ ਬਿਲਕੁਲ ਉਹਨਾਂ ਨੇ ਹਾਂਜੀ ਰਾਈ ਜਾਣਾ ਬਿਲਕੁਲ ਬਿਲਕੁਲ ਬਿਲਕੁਲ ਯਾ ਇੱਦਾਂ ਹੀ ਆ। ਸੋ ਇਸੇ ਤਰ੍ਹਾਂ ਦੀ ਸ਼ਿਕਾਇਤ ਆ ਜਿਹੜੀ ਉਹ ਫਿਰ ਮਮਦਾਨੀ ਸਾਹਿਬ ਦੇ ਕੋਲ ਗਈ, ਉਹ ਤਾਂ ਫਿਰ ਤੁਹਾਨੂੰ ਪਤਾ ਵੀ ਠੰਡੇ ਮਤਲਬ ਉਹਨਾਂ ਨੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਉਹ ਦੂਸਰੇ ਪਾਸੇ ਵੀ ਜਿਹੜੇ ਸੀਗੇ ਉਹਨਾਂ ਨੇ ਗੱਲ ਚੱਕਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਤੇ ਉਹਨੂੰ ਬਦਨਾਮ ਕਰਨ ਦੀ। ਤੁਹਾਨੂੰ ਪਤਾ ਬਈ ਜੈਲਸੀ ਤਾਂ ਜਿਹੜੀ ਉਹ ਹਰ ਦੇ ਵਿੱਚ ਹੁੰਦੀ ਆ, ਖਾਸ ਕਰਕੇ ਜਦੋਂ ਤੁਸੀਂ ਤੁਹਾਡੇ ਨਾਲ ਉਹ ਨਾਲ ਕਹਿੰਦੇ ਆ ਵੀ ਜੌਨ ਹੈਰਨੀ ਨਹੀਂ ਲੱਗਦਾ, ਤੇ ਉਦੋਂ ਫਿਰ ਤੁਹਾਡਾ ਜਦੋਂ ਨਾ ਹੋਰ ਤਰ੍ਹਾਂ ਆਉਂਦਾ ਉਹਦੇ ਨਾਲ ਫਿਰ ਕਈ ਲੋਕ ਖਾਮ ਖਾ ਐਵੇਂ ਜਿਹੜੀ ਆ ਉਹ ਗੱਲ ਨੂੰ ਵਧਾਉਣੀ ਸ਼ੁਰੂ ਕਰ ਦਿੰਦੇ ਆ। ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਇੱਥੇ ਵੀ ਜਿਹੜੀ ਹੈਗੀ ਆ, ਉਹ ਗੱਡੀ ਇੱਕ ਪੁਲਿਸ ਦੀ ਸੀਗੀ, ਫੋਰਥ ਵੈਸਟ ਸਟਰੀਟ ਤੁਹਾਡੇ ਹੋਣੀ ਆ ਕੋਈ, ਉਹਦੇ ਉੱਤੇ ਜਾ ਰਹੇ ਸੀ ਤੇ ਉਹ ਬੱਚੇ ਆਸੇ ਪਾਸੇ ਖੇਡਦੇ ਸੀਗੇ ਤੇ ਉਹਨਾਂ ਨੇ ਬਰਫ਼ ਦੇ ਉਹ ਲੱਡੂ ਵੱਟ ਕੇ ਉਹਨਾਂ ਦੇ ਮਾਰ ਦਿੱਤੇ ਕਾਰ ਦੇ ਉੱਤੇ ਜਾ ਕਿਸੇ ਲੱਗ ਦੀ ਮਾਰ ਵੀ ਦਿੰਦੇ ਆ। ਹਾਂਜੀ ਉਹ ਵੀ ਹੈਗੀ ਇਹ ਵੀ ਹੋਣੀ ਆ ਗੱਲ ਤੇ, ਪਰ ਬਰਫ਼ ਨੇ ਤਾਂ ਹੁਣ ਤੁਹਾਨੂੰ ਪਤਾ ਵੀ ਉਹ ਤਾਂ ਖੇਡ ਸੀਗੀ ਇੱਕ ਤੇ ਉਹ ਗੱਲਬਾਤ ਫਿਰ ਉਹਨਾਂ ਨੇ ਜਿਹੜੀ ਵਧਾ ਚੜਾ ਲਈ। ਤੇ ਇਹਦੇ ਨਾਲ ਅਗਲੀ ਖ਼ਬਰ ਖੱਕ ਸਾਹਿਬ ਦੀ ਹੈਗੀ ਆ ਜਿਹੜੀ ਉਹ ਹੈਗੀ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਨਾ ਉਹ ਵੀ ਕਾਫ਼ੀ ਜਿਹੜੀ ਆ ਜਿਹਨੂੰ ਕਹਿੰਦੇ ਆ ਓਫੈਂਸਿਵ ਤਰੀਕੇ ਦੇ ਨਾਲ ਪਰਜਾ ਦੇ ਪੇਸ਼ ਆਉਂਦੀ ਆ, ਪਹਿਲਾਂ ਇਸ ਤਰ੍ਹਾਂ ਨਹੀਂ ਸੀਗਾ। ਤੇ ਹੁਣ ਇਹਦੇ ਵਿੱਚ ਖੱਕ ਸਾਹਿਬ ਜੀ ਕੀ ਆ ਜਿਹੜੀ ਆਪਣੀ ਹੈਗੀ ਆ ਕਸਟਮ ਤੇ ਜਿਹੜੀ ਬਾਰਡਰ ਪ੍ਰੋਟੈਕਸ਼ਨ ਏਜੰਸੀ ਹੈਗੀ ਆ ਖੱਕ ਸਾਹਿਬ ਜੀ, ਇਹਦੇ ਗੈਰ ਕਾਨੂੰਨੀ ਢੰਗ ਦੇ ਨਾਲ ਲੋਕ ਜਿਹੜੇ ਅਮਰੀਕਾ ਦੇ ਵਿੱਚ ਆਏ ਆ ਖੱਕ ਸਾਹਿਬ ਜੀ, ਤੁਹਾਨੂੰ ਪਤਾ ਪਈ ਆਹ ਮੈਕਸੀਕੋ ਤੋਂ ਖਾਸ ਕਰਕੇ ਜਿਹੜਾ ਗੁਆਤੇਮਾਲਾ ਕੰਟਰੀ ਆ ਨਾ ਉਥੋਂ ਬਹੁਤ ਲੋਕ ਆਏ ਆ ਇੱਥੇ ਉਸ ਦੇਸ਼ ਦੇ ਵਿੱਚੋਂ, ਤੇ ਉਹ ਖੱਕ ਸਾਹਿਬ ਜੀ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਚੱਕੇ ਹੋਏ ਹੁੰਦੇ ਆ, ਛੋਟੇ ਛੋਟੇ ਜੇ ਕਿਸੇ ਦਾ 2 ਸਾਲ ਦਾ, ਕਿਸੇ ਦਾ 3 ਸਾਲ ਦਾ, ਕਈਆਂ ਦੇ ਦੁੱਧ ਚੋਂਦੇ ਹੁੰਦੇ ਆ, ਉਹ ਆ ਕੇ ਇੱਥੇ ਫਿਰ ਉਹ ਕੰਮਾਂ ਕਾਰਾਂ ਤੇ ਤੁਹਾਨੂੰ ਪਤਾ ਵੀ ਲੇਬਰ ਦੀ ਤਾਂ ਇੱਥੇ ਲੋੜ ਰਹਿੰਦੀ ਆ, ਜਿੱਥੇ ਗੋਰੇ ਨੇ ਜਾਂ ਇੱਥੇ ਦੇ ਜਿਹੜੇ ਬੋਰ ਨੇ ਆ ਇੱਥੇ ਦੇ ਜੰਮੇ ਆ ਪਲੇ ਆ ਪੜੇ ਆ ਸਕੂਲਾਂ ਚ, ਉਹਨਾਂ ਨੇ ਨਾ ਤਾਂ ਜਾ ਕੇ ਇੱਥੇ ਫੋਸਟਰ ਫਾਰਮ ਜਿੱਥੇ ਉਹ ਆਪਣੇ ਮੁਰਗੇ ਵੱਢਦੇ ਟਰਕੀਆਂ ਵੱਢਦੇ ਆ।
0: ਇੱਕ ਹੋਰ ਵੀ ਚੀਜ਼ ਹੈ ਨਾ, ਤੁਸੀਂ ਇਹ ਵੀ ਦੇਖੋ ਕਿ ਜਿਹੜੇ ਬੱਚੇ ਇੱਥੇ ਪੈਦਾ ਹੋਏ ਆ ਚਾਹੇ ਕਿਸੇ ਕਮਿਊਨਿਟੀ ਦੇ ਵੀ ਆ,
1: ਹਾਂਜੀ
0: ਉਹ ਵੀ ਲੇਬਰ ਲੂਬਰ ਨੇ, ਸਾਰੇ ਪੜ੍ਹ ਲਿਖ ਕੇ ਤੇ ਉਹ ਆਪਣੇ ਕਾਰੋਬਾਰ ਕਰਦੇ,
1: ਉਹ ਵੀ ਨਹੀਂ ਕਰਦੇ ਬਿਲਕੁਲ। ਹਾਂਜੀ ਬਿਲਕੁਲ ਸਹੀ ਗੱਲ ਆ, ਤੇ ਉਹ ਵੀ ਜਿਹੜੇ ਲੋਕ ਇਹਨਾਂ ਕੰਟਰੀਆਂ ਤੋਂ ਆਉਂਦੇ ਆ ਤੁਹਾਨੂੰ ਪਤਾ ਵੀ ਉਹ ਸਪੈਨਿਸ਼ ਤਾਂ ਬੋਲਦੇ ਹੀ ਹੁੰਦੇ ਆ, ਉੱਥੇ ਥੋੜੀ ਬਹੁਤ ਅੰਗਰੇਜ਼ੀ ਬੋਲ ਕੇ ਤੇ ਉੱਥੇ ਸਪੈਨਿਸ਼ ਦੀ ਅੰਗਰੇਜ਼ੀ ਦੀ ਲੋੜ ਨੀ ਪੈਂਦੀ, ਉਹ ਇਸ ਤਰ੍ਹਾਂ ਦੇ ਕੰਮਾਂ ਕੁੰਮਾਂ ਤੇ ਲੱਗ ਜਾਂਦੇ ਆ। ਤੇ ਹੁਣ ਕੀ ਆ ਖੱਕ ਸਾਹਿਬ ਜੀ, ਫਿਰ ਕੀ ਆ ਉਹਨਾਂ ਦੇ ਜਿਹੜੇ ਬੱਚੇ ਛੋਟੇ ਆਏ ਹੁੰਦੇ ਆ ਨਾ, ਉਹ ਓਬਾਮਾ ਸਮੇਂ ਜਿਹੜਾ ਇੱਕ ਕਾਨੂੰਨ ਬਣਿਆ ਸੀਗਾ ਡਾਕਾ ਜਿਹਨੂੰ ਕਹਿੰਦੇ ਆ, ਤੇ ਉਹਦੇ ਅਨੁਸਾਰ ਖੱਕ ਸਾਹਿਬ ਜੀ ਉਹ ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕਦੇ, ਉਸ ਕਾਨੂੰਨ ਦੇ ਅਨੁਸਾਰ ਇਹ ਉਹਨਾਂ ਨੂੰ ਡਿਪੋਰਟ ਨਹੀਂ ਕਰ ਸਕਦੇ ਫੜਕੇ, ਪਰ ਉਹਨਾਂ ਨੂੰ ਕੀਤਾ ਜਾਂਦਾ ਉਹਨਾਂ ਦੇ ਕੋਲੋਂ ਖੱਕ ਸਾਹਿਬ ਜੀ ਆ ਕੀ ਆ ਕਿ ਜਦੋਂ ਇਹ ਫੜਦੇ ਆ ਨਾ ਮਾਂ ਪਿਓ ਨੂੰ ਫੜ ਲਿਆ ਤੇ ਨਾਲ ਉਹਨਾਂ ਦੇ ਬੱਚਿਆਂ ਨੂੰ ਤਾਂ ਪੜ੍ਹਨਾ ਹੀ ਹੈ, ਉਹਨਾਂ ਨੂੰ ਫੜ ਕੇ ਕੀ ਕਰਦੇ ਆ ਫੇਰ ਇਹ ਜਿਹੜੀ ਜਿੱਦਾਂ ਇੱਥੇ ਉਹ ਅਮਰੀਕਾ ਦੇ ਵਿੱਚ ਜੇ ਤੁਸੀਂ ਜਵਾਬ ਦੇ ਚਪੇੜ ਮਾਰ ਦਿਓ ਕਿਸੇ ਨੇ ਕਾਲ ਕਰ ਦਿੱਤੀ ਤਾਂ ਉਹ ਤੁਹਾਨੂੰ ਆ ਕੇ ਬੱਚਾ ਚੱਕ ਕੇ ਲੈ ਜਾਣ, ਤੁਹਾਨੂੰ ਉਹ ਸਾਰੀ ਉਮਰ ਮਿਲਣਾ ਹੀ ਮੁੜ ਕੇ, ਉਹ ਕਹਿੰਦੇ ਤੂੰ ਵਾਇਲੈਂਟ ਪਰਸਨ ਆ ਅਸੀਂ ਤੈਨੂੰ ਇਹ ਦੇਣਾ ਹੀ ਨਹੀਂ, ਉਹਨੂੰ ਲਿਜਾ ਕੇ ਕਿਸੇ ਹੋਰ ਫੈਮਿਲੀ ਦੇ ਨਾਲ ਗੋਰਿਆਂ ਦੀ ਫੈਮਿਲੀ ਦੇ, ਇਹ ਸਾਰਾ ਕੁਛ ਜਿਹੜਾ ਖੱਤਾ ਜੀ ਤੁਹਾਡਾ ਕਲਚਰ ਚੇਂਜ ਕਰਨ ਦਾ ਮਸਲਾ ਆ, ਤਾਂ ਕਿ ਤੁਹਾਡੇ ਬੱਚਿਆਂ ਨੂੰ ਇੱਥੋਂ ਦਾ ਹੀ ਸਿਸਟਮ ਆ ਜਿਹੜਾ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਪਾ ਦਿੱਤਾ ਜਾਵੇ, ਗੱਲ ਅਸਲ ਦੇ ਵਿੱਚ ਇਹ ਆ, ਹੋਰ ਕੋਈ ਉਹ ਏਡੀ ਵੱਡੀ ਮੁਸੀਬਤ ਨਹੀਂ ਹੁੰਦੀ ਪਰ ਮੁਸੀਬਤ ਬਣਾ ਲਈ ਜਾਂਦੀ ਆ। ਹੁਣ ਖੱਤਾ ਜੀ ਇਹ ਬੱਚੇ ਆ ਜਿਹੜੇ ਇਹਨਾਂ ਨੂੰ ਫਿਰ ਮਾਂ ਬਾਪ ਤੋਂ ਪਾਸੇ ਕਰ ਲਿਆ ਜਾਂਦਾ, ਫਿਰ ਉਹਨਾਂ ਨੂੰ ਖੱਤਾ ਜੀ ਡਰਾ ਕੇ ਕਹਿ ਲਓ, ਧਮਕਾ ਕੇ ਕਹਿ ਲਓ, ਉਹਨਾਂ ਨੂੰ ਪਤਿਆ ਕੇ ਕਹਿ ਲਓ, ਉਹਨਾਂ ਨੂੰ ਉਹਨਾਂ ਦੇ ਖਾਨੇ ਦੇ ਵਿੱਚ ਮਨ ਦੇ ਵਿੱਚ ਇਹ ਵਸਾ ਦਿੰਦੇ ਆ ਵੀ ਨਹੀਂ ਤੇਰਾ ਇੱਥੇ ਕੋਈ ਨੀ ਗਾ, ਉੱਥੇ ਤੇਰੇ ਰਿਸ਼ਤੇਦਾਰ ਆ, ਉੱਥੇ ਤੇਰੇ ਚਾਚੇ ਆ, ਤਾਏ ਆ, ਫਲਾਣੇ ਆ, ਤੇ ਉਹਨਾਂ ਨੂੰ ਕਹਾ ਕੇ ਤੇ ਉਹਨਾਂ ਤੋਂ ਪੇਪਰਾਂ ਦੇ ਉੱਤੇ ਸਾਈਨ ਕਰਾ ਲੈਂਦੇ ਆ ਵੀ ਹਾਂ ਜਿਹੜੀ ਉੱਥੋਂ ਦੀ ਗਵਰਨਮੈਂਟ ਆ ਉਹ ਕਹਿ ਰਹੀ ਆ ਕਿ ਸਾਨੂੰ ਇਹ ਬੱਚੇ ਵਾਪਸ ਦਿਓ, ਜਾਂ ਫਿਰ ਉੱਥੇ ਉਹਨਾਂ ਦੇ ਜਿਹੜੇ ਦਾਦੇ ਪੜਦਾਦੇ ਜਾਂ ਹੋਰ ਹੁੰਦੇ ਆ ਉਹਨਾਂ ਤੋਂ ਉਹ ਫਾਰਮ ਆਪੇ ਇੱਥੋਂ ਬਣਾ ਕੇ ਬੱਚਿਆਂ ਕੋਲ ਸਾਈਨ ਕਰਾ ਲੈਂਦੇ ਆ ਤੇ ਉਹਨਾਂ ਨੂੰ ਚੱਕ ਕੇ ਜਹਾਜ਼ ਰੱਖ ਕੇ ਤੇ ਵਾਪਸ ਭੇਜ ਦਿੰਦੇ ਆ। ਸੋ ਇਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਖੱਕ ਸਾਹਿਬ ਜੀ, ਹੁਣ ਇਹ ਜਿਹੜੀ ਵਿਧੀ ਬੱਚਿਆਂ ਨੂੰ ਵਕੀਲ ਆ ਜਿਹੜੇ ਉਹਨਾਂ ਨੇ ਜੱਜ ਸਾਹਮਣੇ ਜਿਹੜਾ ਆ ਉਹ ਕਰਨ ਤੋਂ ਬਗੈਰ ਨਾ ਉਹਨਾਂ ਦੀ ਕੋਈ ਪੇਸ਼ੀ ਨਾ ਉਹਨਾਂ ਦੀ ਕੋਈ ਅਦਾਲਤ ਦੇ ਵਿੱਚ ਸੁਣਵਾਈ ਕੁਛ ਕਰਨ ਤੋਂ ਬਿਨਾਂ, ਹਾਲਾਂਕਿ ਇਹਦੇ ਤੇ ਇੰਜੰਕਸ਼ਨ ਜਿਹੜਾ ਉਹ ਲਾਗੂ ਹੈਗਾ ਕਿ ਅਮਰੀਕਨ ਗਵਰਨਮੈਂਟ ਕਦੇ ਵੀ ਨਾਬਾਲਗ ਬੱਚੇ ਨੂੰ ਡਿਪੋਰਟ ਨਹੀਂ ਕਰ ਸਕਦੀ। ਪਿਛਲੀ ਪਤਝੜ ਜਿਹੜੀ ਲੰਘ ਕੇ ਗਈ ਆ, ਜਾਣੀ ਕਿ ਹੁਣ ਜਦੋਂ ਸਿਆਲ ਆਇਆ ਸੀਗਾ ਪਿਛਲੇ ਨਵੰਬਰ ਚ ਲਾ ਲਓ, ਅਕਤੂਬਰ ਚ ਲਾ ਲਓ, ਦਸੰਬਰ ਚ, ਉਦੋਂ ਜਿਹੜੇ ਆ ਇੱਕ ਜਹਾਜ਼ ਖੱਕ ਸਾਹਿਬ ਜੀ ਗੁਆਤੇਮਾਲਾ ਦੇ 76 ਬੱਚੇ ਆ ਜਿਹੜੇ ਉਹ ਜਹਾਜ਼ ਦੇ ਵਿਚ ਲੱਦੇ ਹੋਏ ਸੀ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਉਡਾਣ ਤੋਂ ਪਹਿਲਾਂ ਕੁਦਰਤੀ ਉਡਾਣ ਹੋਣ ਤੋਂ ਪਹਿਲਾਂ ਹਵਾਈ ਜਹਾਜ਼ ਉੱਡਣ ਤੋਂ ਪਹਿਲਾਂ ਬਾਹਰ ਜਿਹੜੇ ਵਕੀਲ ਵਕੂਲ ਹੁੰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਪਤਾ ਲੱਗ ਗਿਆ ਤੇ ਉਹਨਾਂ ਨੇ ਉਸੇ ਵੇਲੇ ਜੱਜ ਤੋਂ ਲੈ ਕੇ ਆਰਡਰ ਉਹ ਜਹਾਜ਼ ਜਿਹੜਾ ਸੀਗਾ ਉਹਨੂੰ ਰੁਕਵਾ ਕੇ ਤੇ ਉਥੋਂ ਉਹ ਬੱਚੇ ਜਿਹੜੇ ਸੀਗੇ ਉਹ ਬਾਹਰ ਕੱਢ ਲੈ ਤੇ ਫੇਰ ਉਹਨਾਂ ਨੂੰ ਜਿਹੜਾ ਹੁਣ ਇੱਥੇ ਉਸ ਵੇਲੇ ਛੱਡ ਦਿੱਤਾ ਗਿਆ ਤੇ ਉਹਨਾਂ ਨੂੰ ਜਿਹੜਾ ਆ ਫੇਰ ਸੁਣਵਾਈ ਜਿਹੜੀ ਕੋਰਟ ਦੇ ਵਿੱਚ ਹੋਊਗੀ ਤੇ ਕੋਰਟ ਆ ਫੇਰ ਉਹਨਾਂ ਨੂੰ ਫੈਸਲਾ ਦਊਗਾ ਕਿ ਹਾਂ ਇਹ ਵਾਪਸ ਜਾਣੇ ਚਾਹੀਦੇ ਆ ਜਾਂ ਨਹੀਂ। ਇਹ ਇੱਕ ਹੱਥਾਂ ਦੀ ਸਮਝ ਨਹੀਂ ਲੱਗਦੀ ਕਿ ਲਿਵਰ ਦੀ ਇੱਥੇ ਇੰਨੀ ਦੌੜ ਆਏ ਕਿਉਂ ਪਤਾ ਨਹੀਂ ਟਰੰਪ ਸਾਹਿਬ ਏਦਾਂ ਕਿਉਂ ਕਰਨ ਲੱਗ ਪਏ। ਚਲੋ ਉਹਨਾਂ ਦੀ ਮਰਜ਼ੀ ਆ, 3 ਸਾਲ ਉਹਨਾਂ ਦੀ ਰਹਿ ਗਏ ਤੇ ਇਹਨਾਂ ਬੱਚਿਆਂ ਕੋਲ ਫਿਰ ਖਾਕ ਸਾਹਿਬ ਜੀ ਡਰਾ ਧਮਕਾ ਕੇ ਜਾਂ ਪਤਿਆ ਕੇ ਉਹਨਾਂ ਨੂੰ ਜਿਹੜਾ ਦਸਖਤ ਕਾਗਜ਼ ਕਰਾ ਲੈਂਦੇ ਆ ਤੇ ਇਹਨੂੰ ਵਾਪਸ ਆ ਜਿਹੜੇ ਉਹ ਭੇਜ ਦਿੰਦੇ ਆ। ਇਹ ਜਿਹੜੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਦੁਨੀਆਂ ਦੇ ਵਿੱਚ ਹੁੰਦੀਆਂ ਰਹਿੰਦੀਆਂ ਖਾਕ ਸਾਹਿਬ ਜਾਤੀਆਂ ਜਿੱਥੇ ਜਿਸ ਕਿਸਮ ਦੇ ਲੋਕਾਂ ਦੀ ਮੈਜੋਰਿਟੀ ਹੁੰਦੀ ਆ ਨਾ, ਬਹੁ ਗਿਣਤੀ ਹੁੰਦੀ ਆ, ਜਿਹੜੇ ਘੱਟ ਗਿਣਤੀ ਵਾਲਿਆਂ ਦੇ ਨਾਲ ਜਾਤੀਆਂ
0: ਹਰ
1: ਜਗ੍ਹਾ ਤੇ ਹੁੰਦੀਆਂ।
0: ਦੇਖੋ ਕਿ ਇੰਡੀਆ ਦੇ ਵਿਚ ਕੁਛ ਸ਼ਰਾਰਤੀ ਜਿਹੜੇ ਸੈਨਾ ਸੂਨਾ ਬਣਾਈਆਂ ਜਿਨ੍ਹਾਂ ਨੇ ਉਹ ਮੁਸਲਮਾਨਾਂ ਨੂੰ ਬਿਨਾਂ ਗੱਲ ਤੋਂ ਤੰਗ ਕਰਦੇ ਆ, ਉਹਨੂੰ ਕਹਿਣਗੇ ਤੂੰ ਸ੍ਰੀ ਰਾਮ ਕਹਿ, ਤੂੰ ਇਹ ਕਹਿ, ਵੋ ਕਹਿ। ਤੇ ਏਦਾਂ ਹੀ ਪਾਕਿਸਤਾਨ ਦੇ ਵਿਚ ਆ ਵਿਚਾਰਿਆਂ ਦੇ ਕੁਛ ਘਰ, ਮੈਂ ਇਦਨ ਵੀਡੀਓ ਦੇਖ ਰਿਹਾ ਸੀ, ਇੰਨਾ ਬੁਰਾ ਹਾਲ ਹਿੰਦੂਆਂ ਦਾ ਉੱਥੇ,
1: ਬਿਲਕੁਲ
0: ਬਹੁਤ ਮੁਸੀਬਤ ਦੇ ਵਿਚ ਰਹਿ ਰਹੇ ਆ। ਤੁਸੀਂ ਅੱਗੇ ਬੰਗਲਾਦੇਸ਼ ਦੇਖ ਲੋ, ਉੱਥੇ ਉਹਨਾਂ ਨੂੰ ਕਿੰਨਾ ਤੰਗ ਕੀਤਾ ਗਿਆ। ਮਤਲਬ ਇਹ ਹੁੰਦਾ ਹਰ ਮੁਲਕ ਦੇ ਵਿਚ ਹੁੰਦਾ ਵਾ, ਹੋਣਾ ਨਹੀਂ ਚਾਹੀਦਾ। ਦੇਖੋ ਇਹ ਹਰ ਧਰਮ ਜਿਹੜਾ ਵੀ ਹੈਗਾ ਉਹ ਆਪਣੇ ਆਪਣੇ ਧਰਮ ਦੇ ਵਿਚ ਪੱਕਾ ਹੈਗਾ, ਉਹਨੂੰ ਤੁਸੀਂ ਕਿੱਦਾਂ ਕਹਿ ਸਕਦੇ ਜੈ ਸ੍ਰੀ ਰਾਮ ਕਹਿ, ਕਿਉਂ ਕਹਿ?
1: ਬਿਲਕੁਲ ਬਿਲਕੁਲ, ਉਹ ਸਾਰਾ ਕੁਝ ਜਾਤੀਆਂ ਹੁੰਦੀਆਂ ਜੀ। ਇਹ ਜਿਹੜੇ ਰਾਜਨੀਤਿਕ ਲੀਡਰ ਆ ਇਹਨਾਂ ਦੀਆਂ ਇਹ ਸਿੱਟੇ ਹੋਏ ਖਲੂਹੇ ਹੁੰਦੇ ਜਿਨ੍ਹਾਂ ਦੇ ਨਾਲ ਹੌਲੀ ਹੌਲੀ ਤਖ਼ਤ ਸਾਹਿਬ ਜੀ ਚਲਿਆੜੀ ਆ ਜਿਹੜੀ ਉਹ ਵੱਧ ਜਾਂਦੀ ਆ।
0: ਸਰਕਾਰਾਂ ਬੰਦਾ ਉਦੋਂ ਤੁਹਾਨੂੰ ਪਿੱਛੇ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਆ ਕਿ ਕੋਈ ਮੁਸਲਮਾਨ ਸੀ, ਉਹਨੇ ਘਰੇ ਬੱਕਰਾ ਬਣਾਇਆ ਸੀ ਤੇ ਉਹਨਾਂ ਨੇ ਰੌਲਾ ਪਾਤਾ ਕੁਝ ਜਥੇਬੰਦੀਆਂ ਨੇ ਕਿ ਇਹਨੇ ਤੇ ਗਊ ਮਾਤਾ ਵੱਢ ਕੇ ਖਾਣ ਡਿਆ।
1: ਬਿਲਕੁਲ ਬਿਲਕੁਲ,
0: ਉਹਨੂੰ ਉਹਦੇ ਘਰ ਜਾ ਕੇ ਮਾਰ ਦਿੱਤਾ ਸੀ। ਮਤਲਬ ਇਹ ਚੀਜ਼ਾਂ ਕੋਈ ਗੱਲ ਕਰਨ ਵਾਲੀਆਂ ਨੇ? ਸਭ ਤੋਂ ਜਿਆਦਾ ਜਿਹੜਾ ਗਊਆਂ ਦਾ ਮਾਸ ਆ ਨਾ, ਉਹਦੇ ਜਿਹੜੇ ਸ਼ੈਲਟਰ ਆ ਉਹ ਸਾਰੇ
1: ਸਲਾਟਰ ਹਾਊਸ, ਉਹਨੂੰ ਖਾਕਸਾ ਵੀ ਸਲਾਟਰ ਹਾਊਸ ਕਿਤੇ ਕਹਿੰਦੇ ਆ, ਜਿੱਥੇ ਜਾ ਕੇ ਉਹਨੂੰ ਵੱਢਦੇ
0: ਵੱਢਦੇ ਆ, ਉਹ ਸਾਰੇ ਹਿੰਦੂਆਂ ਦੇ ਆ। ਉਹ ਸਾਰਾ ਸਾਰੇ ਦਾ ਸਾਰਾ ਸਮਾਨ ਜਿੰਨਾ ਵੀ ਮੀਟ ਹੈਗਾ ਉਹ ਸਾਰੇ ਦਾ ਸਾਰਾ ਭੇਜਦੇ ਬਾਹਰਲੇ ਮੁਲਕਾਂ ਨੂੰ।
1: ਬਿਲਕੁਲ ਬਿਲਕੁਲ, ਇਹੀ ਹੋ ਰਿਹਾ। ਉਹਨਾਂ ਦੇ ਵਿਚ ਬਹੁਤ ਗਿਣਤੀ ਆ ਜਿਹੜੀ ਜ਼ਿਆਦਾਤਰ ਲੋਕ ਆ ਉਹ ਹਿੰਦੂ ਹੀ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇਹ ਵੀ ਹੋ ਸਕਦਾ ਕਿ ਉਹ ਜਿਹੜੇ ਜਿਨ੍ਹਾਂ ਦੇ ਉਹ ਸਲਾਟਰ ਹਾਊਸ ਬਣਾਏ ਹੋਏ ਆ ਹਿੰਦੂਆਂ ਦੇ, ਉਹਨਾਂ ਨੂੰ ਇਹ ਆ ਕਿ ਜੇ ਲੋਕ ਬਾਹਰ ਹੀ ਗਾਈਆਂ ਵੱਢ ਕੇ ਖਾਣ ਲੱਗ ਪਏ ਤਾਂ ਸਾਡਾ ਬਿਜ਼ਨਸ ਨਾ ਕਿਤੇ ਠੱਪ ਹੋਈ, ਤੁਹਾਨੂੰ ਪਤਾ ਵੀ ਰਾਜਨੀਤੀ ਦੇ ਵਿਚ ਬਹੁਤ ਕੁਝ ਚੱਲਦਾ ਇਸ ਤਰ੍ਹਾਂ ਦਾ,
0: ਕਰਾਇਆ ਜਾਂਦਾ ਸਰਕਾਰਾਂ ਕਰਾਉਂਦੀਆਂ
1: ਕਰਾਇਆ ਜਾਂਦਾ ਬਿਲਕੁਲ ਰਾਜਨੀਤੀ ਦੇ ਵਿਚ।
0: ਹਾਂ, ਇਹ ਕਾਨੂੰਨ ਹੈਗਾ, ਕਿਹਦੀ ਜ਼ਰੂਰਤ ਆ ਕਿ ਉਹ ਕਰ ਜਵੇ ਜੇ ਕਾਨੂੰਨ ਬਣਾਇਆ ਤੇ?
1: ਬਿਲਕੁਲ ਬਿਲਕੁਲ,
0: ਰਲ ਮਿਲ ਕੇ ਕਰਾਉਂਦੀਆਂ, ਫੰਡ ਮਿਲਦੇ ਇਲੈਕਸ਼ਨਾਂ ਚ।
1: ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਦੀ ਅਗਲੀ ਖਬਰ ਆ ਖਾਕ ਸਾਹਿਬ ਜੀ ਉਹ ਇਹ ਆ ਕਿ ਆਈਸ ਏਜੰਟ ਜਿਹੜੇ ਹੈਗੇ ਆ ਉਹਨਾਂ ਵੱਲੋਂ ਟਰੰਪ ਸਾਹਿਬ ਦੀ ਦੂਸਰੀ ਵਾਰੀ ਦੀ ਜਿਹੜੀ ਹੁਣ ਪ੍ਰੈਜੀਡੈਂਟ ਕਹਿਣ ਦਾ ਮਤਲਬ ਬਣੇ ਆ, ਦੂਸਰੀ ਵਾਰੀ ਇਹਦੇ ਜਿਹੜੇ ਪਹਿਲੇ 10 ਮਹੀਨੇ ਲੰਘ ਕੇ ਗਏ ਆ ਖਾਕ ਸਾਹਿਬ ਜੀ, ਇਹਦੇ ਵਿਚ 261 ਜਿਹੜੇ ਆ ਡਾਕਾ ਦੇ ਪ੍ਰੋਗਰਾਮ ਦੇ ਅੰਡਰ ਜਿਹੜੇ ਇੱਥੇ ਰਹਿ ਰਹੇ ਸੀਗੇ ਉਹਨਾਂ ਨੂੰ ਫੜ ਲਿਆ ਗਿਆ 261 ਨੂੰ। ਹਾਲਾਂਕਿ ਦੇਖੋ ਖਾਕ ਸਾਹਿਬ ਜੀ ਉਸ ਪ੍ਰੋਗਰਾਮ ਦੇ ਅੰਡਰ ਉਹ ਤਾਂ ਪੱਕੇ ਕਿਸਮ ਦੇ, ਉਹਨੇ ਕਹਿ ਤਾ ਓਬਾਮਾ ਦੇ ਬਣੇ, ਉਹ ਕਾਨੂੰਨ ਬਣ ਗਿਆ ਸੀ, ਬਣਿਆ ਹੋਇਆ ਹੈ।
0: ਪਰ ਇਹ ਕਾਨੂੰਨ ਦੀ ਪਰਵਾਹ ਨਹੀਂ ਨਾ ਕਰਦੇ,
1: ਪਰਵਾਹ ਨਹੀਂ ਕਰਦੇ, ਬਿਲਕੁਲ ਕਾਨੂੰਨ ਆ ਜਿਹੜਾ ਉਹ ਸਿਰਫ ਖਾਕ ਸਾਹਿਬ ਜੀ ਗਰੀਬਾਂ ਵਾਸਤੇ ਆ, ਜਿਹੜਾ ਜਿਹੜੇ ਅਮੀਰ ਆ ਪੈਸਾ ਆ ਉਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਤੇ ਉਹਨਾਂ ਨੂੰ 261 ਨੂੰ ਪਿਛਲੇ 10 ਮਹੀਨਿਆਂ ਦੇ ਵਿਚ ਫੜਿਆ ਗਿਆ, ਜਿਹੜੇ ਹਾਲਾਂਕਿ ਇੱਥੇ ਲੀਗਲੀ ਉਹ ਇੱਥੇ ਰਹਿਣ ਦੇ ਉਹਨਾਂ ਨੂੰ ਇਜਾਜ਼ਤ ਸੀਗੀ। ਤੇ ਇਹ ਉਹ ਪ੍ਰੋਗਰਾਮ ਆ ਜਿਹਦੇ ਹੇਠ ਖਾਕ ਸਾਹਿਬ ਜਿਹੜੇ ਬੱਚੇ ਮਾਪਿਆਂ ਦੁਆਰਾ ਬਹੁਤ ਛੋਟੀ ਉਮਰ ਵਿਚ ਅਮਰੀਕਾ ਲਿਆਂਦੇ ਗਏ ਸਨ, ਇੱਥੋਂ ਦੇ ਪਾਲੇ ਪੁੱਸ ਰਹੇ ਸਨ ਅਤੇ ਇੱਥੋਂ ਦੀ ਵਿਦਿਆ ਪ੍ਰਾਪਤ ਕੀਤੀ ਹੋਈ, ਅਤੇ ਬਹੁਤ ਬੱਚੇ ਮੁੜ ਕਦੇ ਆਪਣੇ ਮਾਂ ਬਾਪ ਦੇ ਦੇਸ਼ ਵੀ ਨਹੀਂ ਗਏ ਅਤੇ ਨਾ ਹੀ ਉਹਨਾਂ ਨੂੰ ਉੱਥੇ ਕੋਈ ਜਾਣਦਾ। ਇਸ ਪ੍ਰੋਗਰਾਮ ਦੇ ਅਧੀਨ ਜਿਹੜੇ ਖਾਕ ਸਾਹਿਬ ਜੀ ਡਾਕਾ ਦੀ ਫੁੱਲ ਫਾਰਮ ਆ ਜਿਹੜੀ ਉਹ ਹੈਗੀ ਆ ਡਿਫਰਡ ਐਕਸ਼ਨ ਫਾਰ ਚਾਇਲਡਹੁੱਡ ਅਰਾਈਵਲ, ਇਹ ਉਹਨਾਂ ਨੂੰ ਕਹਿੰਦੇ ਆ ਜਿਹੜੇ ਜਾਣੀ ਕਿ ਛੋਟੀ ਉਮਰ ਦੇ ਵਿਚ ਇੱਥੇ ਲਿਆਂਦੇ ਜਾਂਦੇ ਆ। ਇਹ ਡਾਕਾ ਨਾਂ ਦਾ ਪ੍ਰੋਗਰਾਮ ਹੈਗਾ ਜਿਹੜਾ ਖਾਕ ਸਾਹਿਬ ਜੀ ਸਾਬਕਾ ਪ੍ਰੈਜੀਡੈਂਟ ਜਿਹੜੇ ਬਰਾਕ ਓਬਾਮਾ ਸੀਗੇ ਉਹਨਾਂ ਦੇ ਸਮੇਂ ਇਹ ਜਿਹੜਾ ਸ਼ੁਰੂ ਹੋਇਆ ਸੀਗਾ। ਤੇ ਇਸ ਤੋਂ ਅਗਲੀ ਖਬਰ ਖਾਕ ਸਾਹਿਬ ਜੀ ਹੈਗੀ ਆ, ਤੁਹਾਨੂੰ ਪਤਾ ਜਿਸ ਦੀ ਲਾਠੀ ਉਸਦੀ ਭੈਂਸ, ਤੇ ਹੁਣ ਖਾਕਰ ਸਾਹਿਬ ਜੀ ਕੀ ਆ ਕਿ US ਜਿਹੜਾ ਆ ਯੂਨਾਈਟਿਡ ਸਟੇਟਸ ਵੈਨਜ਼ੂਏਲਾ ਦੇ ਸਾਬਕਾ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਆ ਜਿਹੜਾ ਉਹਦੇ ਜਿਹੜੇ ਵਕੀਲ ਆ ਖਾਕਰ ਸਾਹਿਬ ਜੀ ਉਹ ਹੁਣ ਦੇਖੋ ਉਹਦੇ ਤੇ ਚਾਰਜ ਲੱਗਿਆ ਡਰੱਗ ਸਮਗਲਿੰਗ ਦੇ ਉਹਦੇ ਤੇ ਕੋਈ ਇਹਨਾਂ ਨੂੰ ਕਸੂਰ ਲੱਭਿਆ ਨੀ ਉਹਦੇ ਤੇ ਚੱਕ ਕੇ ਡਰੱਗ ਦੇ ਚਾਰਜ ਉਹਦੇ ਤੇ ਲਾ ਤੇ ਉਹ ਵੋਟਾਂ ਵਾਟਾਂ ਪਹਿਲਾਂ ਤੁਹਾਨੂੰ ਪਤਾ ਦਿਖਾਉਂਦੇ ਰਹੇ ਪਏ ਅਸੀਂ ਇੰਨੀਆਂ ਵੋਟਾਂ ਤਬਾਹ ਕਰਤੀਆਂ ਆਹ ਕਰਤਾ ਉਹ ਕਰਤਾ ਤੇ ਇਹਨੂੰ ਉਥੋਂ ਜਾ ਕੇ ਫੜ ਲਿਆਂਦਾ ਅਸਲੀ ਰੌਲਾ ਜਿਹੜਾ ਕਾਕ ਸਾਹਿਬ ਜੀ ਵੈਨਜ਼ੂਏਲਾ ਦੇ ਤੇਲ ਦਾ ਆ ਸਾਰੀ ਦੁਨੀਆਂ ਨੂੰ ਪਤਾ ਹੈ ਇਸ ਗੱਲ ਦਾ ਤੇ ਹੁਣ ਕਾਕ ਸਾਹਿਬ ਜੀ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਨਿਕੋਲਸ ਮਦੂਰੋ ਆ ਤੇ ਉਹਦੀ ਪਤਨੀ ਦੋਨੋਂ ਜਿਹੜੇ ਆ ਜਿਹੜੇ ਨਿਊਯਾਰਕ ਦੀ ਜੇਲ੍ਹ ਦੇ ਵਿਚ ਆ ਤੇ ਨਸ਼ੀਲੇ ਪਦਾਰਥ ਉਹਨਾਂ ਦੇ ਉੱਤੇ ਸਮਗਲ ਕਰਨ ਦਾ ਜਾਂ ਵੇਚਣ ਦਾ ਜਾਂ ਅਮਰੀਕਾ ਨੂੰ ਭੇਜਣ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਹੋਏ ਆ ਤੇ ਅਸਲ ਦੇ ਵਿਚ ਕਾਕ ਸਾਹਿਬ ਜੀ ਇਹਨੂੰ ਜੇ ਆਪਾਂ ਲੀਗਲੀ ਤੌਰ ਤੇ ਲਈਏ ਤਾਂ ਇਹਨੂੰ ਗੁਮਰਾਹ ਕਰਨਾ ਕਹਿੰਦੇ ਆ ਕਿਸੇ ਗਵਰਨਮੈਂਟ ਕਿਸੇ ਹੋਰ ਸਰਕਾਰ ਦੇ ਆਗੂ ਨੂੰ ਸੋ ਉਹ ਉਥੋਂ ਦਾ ਪ੍ਰੈਜੀਡੈਂਟ ਸੀਗਾ ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਹੋਇਆ ਕੀ ਆ ਕਿ ਜਿਹੜੀ ਵੈਨਜ਼ੂਏਲਾ ਦੀ ਗਵਰਨਮੈਂਟ ਆ ਨਾ ਉਹ ਜਿਹੜੀ ਆ ਉਹਦੇ ਉੱਥੇ ਦਾ ਕਾਨੂੰਨ ਆ ਉਹਦੇ ਮੁਤਾਬਕ ਜਿਹੜੀ ਉਥੋਂ ਦੀ ਗਵਰਨਮੈਂਟ ਆ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਉਂਦੀ ਆ ਜਿੱਦਾਂ ਨਿਕੋਲਸ ਮਦੂਰੋ ਤੇ ਉਹਦੀ ਪਤਨੀ ਦੇ ਉੱਤੇ ਆਈ ਹੋਈ ਆ ਉਹ ਗਵਰਨਮੈਂਟ ਉਹਦੇ ਵਕੀਲਾਂ ਦਾ ਖਰਚਾ ਕਰੂਗੀ ਉਹਦੇ ਵਾਸਤੇ ਲੜੂਗੀ ਪਰ ਇਹਨਾਂ ਨੇ ਉਹ ਕਹਿੰਦੇ ਆ ਬਈ ਤੁਸੀਂ ਕੌਣ ਹੁੰਦੇ ਆ ਸਮਝੇ ਕਿ ਨਹੀਂ ਸੋ ਤਕੜੇ ਦਾ ਕਹਿੰਦੇ ਹੁੰਦੇ ਆ ਸੱਤੀ ਵੀ ਸੌ ਹੁੰਦਾ ਉਹ ਗੱਲ ਆ ਜਿਹੜੀ ਇਹ ਐਵੇਂ ਨੀ ਸਿਆਣੇ ਬਜੁਰਗਾਂ ਨੇ ਬਣਾਈ ਹੋਈ ਤੇ ਇਹ ਉਥੇ ਹੁਣ ਲਾਗੂ ਕਰਕੇ ਤੇ ਉਹਦੇ ਜਿਹੜੇ ਵਕੀਲ ਆ ਉਹਨਾਂ ਨੂੰ ਪੈਸਾ ਦੇਣ ਤੋਂ ਜਿਹੜਾ ਉਹ ਬੰਦ ਕਰ ਦਿੱਤਾ ਉਥੋਂ ਦੀ ਗਵਰਨਮੈਂਟ ਨੂੰ ਤੇ ਇਹਦੇ ਨਾਲ ਖਾਕਰ ਸਾਹਿਬ ਜੀ ਅਗਲੀ ਖਬਰ ਜਿਹੜੀ ਹੈਗੀ ਆ ਉਹ ਆਪਣੇ ਕੋਲ ਹੈਗੀ ਆ ਕਿ ਅਮਰੀਕਾ ਵਿਚ ਜੂਰੀ ਨੇ ਅਮਰੀਕਾ ਦੇ ਇੱਕ ਸਿਰਕਰਮੀ ਜਿਹੜੇ ਵਕੀਲ ਹੁੰਦੇ ਆ ਉਹਦਾ ਨਾਂ ਹੈਗਾ ਟੋਮਸ ਗੋਲਡਸਟੈਨ ਉਹ ਤੁਹਾਡੇ ਇੱਧਰ ਦਾ ਹੀ ਹੈਗਾ ਤੇ ਇਹਦੇ ਉੱਤੇ ਖਾਕਰ ਸਾਹਿਬ ਜੀ ਟੈਕਸ ਦੇ ਨਾਲ ਹੋਰ ਫਾਈਨੈਂਸ਼ੀਅਲ ਜਿਹੜੀਆਂ ਹੋਰ ਕਈ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਇਹਨੇ ਕੀਤੀਆਂ ਤੇ ਇਹਦੇ ਵਿਚ ਇਹਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਆ ਇਹ ਫੈਡਰਲ ਅਪੈਲੇਟ ਕੋਰਟ ਖਾਕਰ ਸਾਹਿਬ ਜੀ ਉਹ ਹੁੰਦੇ ਫੈਡਰਲ ਗਵਰਨਮੈਂਟ ਦੇ ਜਿਹੜੇ ਜਿੱਥੇ ਜਾ ਕੇ ਅਪੀਲਾਂ ਕਰਦੇ ਆ ਲੋਕ ਜਿੱਦਾਂ ਕਿਸੇ ਥੱਲੇ ਵਾਲੀ ਅਦਾਲਤ ਤੋਂ ਕੇਸ ਹਰ ਗਿਆ ਤੇ ਉਹ ਉੱਪਰ ਜਾ ਕੇ ਜਿਹੜੀਆਂ ਕਰ ਦਿੰਦੇ ਆ ਅਪੈਲੇਟ ਕੋਰਟ ਉਹਨਾਂ ਨੂੰ ਕਹਿ ਦਿੰਦੇ ਆ ਤੇ ਉਹਨਾਂ ਦੇ ਜਿਹੜੇ ਵਕੀਲ ਹੁੰਦੇ ਆ ਉਹਨਾਂ ਨੂੰ ਅਪੈਲੇਟ ਵਕੀਲ ਜਿਹੜੇ ਆ ਕਹਿੰਦੇ ਆ ਤੇ ਇਹ ਬੜਾ ਮੰਨਿਆ ਪ੍ਰਮੰਨਿਆ ਜਾਣਿਆ ਪਛਾਣਿਆ ਨਾਂ ਆ ਇਹ ਇਸ ਵਕੀਲ ਦਾ ਤੇ ਸੁਪਰੀਮ ਕੋਰਟ ਆ ਜਿਹੜਾ ਉਹ ਸੁਪਰੀਮ ਕੋਰਟ ਦੇ ਵਿਚ ਵੀ ਇਹ ਲੋਕਾਂ ਦੇ ਕੇਸ ਜਿਹੜੇ ਲੜਦਾ ਰਿਹਾ ਆ ਤੇ ਵੱਡੇ ਪੈਮਾਨੇ ਦਾ ਇਹ ਖਾਕਰ ਸਾਹਿਬ ਜੀ ਜਿਹੜਾ ਪੋਕਰ ਪਲੇਅਰ ਵੀ ਸੀਗਾ ਵਕੀਲ ਤਾਂ ਬਹੁਤ ਵਧੀਆ ਪਰ ਦੂਸਰੇ ਪਾਸੇ ਉਹ ਜਵਾਰ ਗਿਆ ਵੀ ਹੈ ਜੁਆ ਵੀ ਖੇਡਦਾ ਨਾ ਤੇ ਇਹਨੇ ਹੁਣ ਖਾਕਰ ਸਾਹਿਬ ਜੀ ਉਹ ਜਿਹੜੇ ਪੈਸੇ ਇਹ ਪੋਕਰ ਗੇਮ ਦੇ ਵਿਚੋਂ ਕਮਾਉਂਦਾ ਸੀਗਾ ਉਹ ਇਹਨੇ ਡਿਕਲੇਅਰ ਨੀ ਕੀਤੇ ਪੈਸੇ ਟੈਕਸ ਉਹਨਾਂ ਦੇ ਉੱਤੇ ਦਿੱਤਾ ਹਾਂਜੀ ਉਹਨਾਂ ਨੂੰ ਇਹਨੇ ਕਿਹਾ ਹੋਣਾ ਵੀ ਚੱਲ ਇਧਰੋਂ ਇਧਰੋਂ ਬਾਹਰੋਂ ਬਾਹਰ ਇਹ ਕਿਹੜਾ ਇਹਨਾਂ ਨੂੰ ਪਤਾ ਆ
0: ਪੁੱਛਦਾ
1: ਬਿਲਕੁਲ ਤੇ ਉਸ ਕੇਸ ਦੇ ਵਿਚ ਇਹ 2016 ਤੋਂ ਜਿਹੜੀ ਆ ਇਹ ਗੱਲਬਾਤ ਦੇ ਮਗਰ ਜਿਹੜੀ ਆ ਗਵਰਨਮੈਂਟ ਪਈ ਸੀਗੀ ਤੇ ਫੇਰ ਹੁਣ ਇਹਨਾਂ ਨੇ ਖਾਕਰ ਸਾਹਿਬ ਜੀ ਉਹਦੇ ਉਹਨੂੰ ਵੀ ਫੜ ਲਿਆ
0: ਇਹੋ ਜਿਹੇ ਵੀ ਹੈਗੇ ਆ ਸਾਡੇ ਪ੍ਰਧਾਨ ਸਾਡੇ
1: ਹਾਂਜੀ ਹਾਂਜੀ ਉਹ ਵੀ ਹੈਗੇ ਆ ਜਿਹੜੇ ਇਹਦੇ ਖਾਕਰ ਸਾਹਿਬ ਜੀ 2016 ਦੀ ਇਹਦੀ ਸੀਗੀ ਇਹਦੀ ਉਹ $26 million ਜਿਹੜਾ ਸੀਗਾ ਉਹਦਾ ਉਹ ਜਿਹੜਾ ਇਹਨੇ ਟੈਕਸ ਨਹੀਂ ਸੀ ਦਿੱਤਾ ਤੇ ਉਹਦੇ ਕੇਸ ਦੇ ਵਿਚ ਫੜ ਗਿਆ
0: ਇੰਨਾ ਜੂਏ ਦੇ ਵਿਚ ਪੈਸਾ ਜਿੱਤਦਾ ਰਿਹਾ
1: $26 million ਬਹੁਤ ਹੁੰਦੇ ਖਾਕਰ ਸਾਹਿਬ ਜੀ ਪੋਕਰ ਪਲੇਅਰ ਜਿਹੜੇ ਨਾ ਖਾਕਰ ਸਾਹਿਬ ਜੀ ਉਹ ਹੁੰਦੇ ਨੀ ਆਪਣੇ ਮੈਨੂੰ ਪਤਾ ਨੀ ਤੁਸੀਂ ਕਦੇ ਗਏ ਆ ਕਿ ਨਹੀਂ ਜਿਹੜੀਆਂ ਕਸੀਨੋ ਵਗੈਰਾ ਹੁੰਦੀਆਂ
0: ਬਹੁਤ ਵਾਰੀ ਜਾਂਦਾ ਰਿਹਾ ਮੈਂ ਪਹਿਲਾਂ
1: ਹਾਂ ਉੱਥੇ ਉਹ ਜਿਹੜੇ ਨਾ ਜਿਹੜੇ ਸਾਨੂੰ ਉਹ ਸਰਵ ਕਰਦੇ ਆ ਨਾ ਪੋਕਰ ਸਾਨੂੰ ਉਹ ਤਾਸ਼ ਦੇ ਤਾਸ਼ ਵੰਡਦੇ ਆ ਪੱਤੇ ਮੇਰਾ ਖਿਆਲ ਹੈ ਉਸ ਤਰ੍ਹਾਂ ਦਾ ਹੋਣਾ ਆ ਤੇ ਉੱਥੋਂ ਫੇਰ ਇਹਨਾਂ ਨੂੰ ਮੁਨਾਫਾ ਹੁੰਦਾ ਆ ਜਿਆਦਾ ਬਾਕੀ ਕਈ ਇਹ ਜਿਹੜੇ ਲੋਕ ਆ ਖਾਕਰ ਸਾਹਿਬ ਜੀ ਮੈਂ ਥੋੜੇ ਦਿਨ ਹੋਏ ਆ ਦੇਖਦਾ ਸੀਗਾ ਇਹ ਜਿਹੜੇ ਤਾਸ਼ ਦੇ ਪੱਤੇ ਹੁੰਦੇ ਆ ਨਾ ਕਈ ਲੋਕ ਆ ਖਾਕਰ ਸਾਹਿਬ ਜੀ ਤੁਸੀਂ ਇਹ ਵੀ ਨੋਟਿਸ ਕੀਤਾ ਹੋਣਾ ਉਹ ਜਦੋਂ ਟੇਬਲ ਦੇ ਉੱਤੇ ਤੁਸੀਂ ਬੈਠੇ ਹੁੰਦੇ ਆ ਉਹ ਥੋੜੇ ਚਿਰ ਬਾਅਦ ਆ ਉਹ ਜਿਹੜਾ ਸਰਵਰ ਹੁੰਦਾ ਉਹ ਵੀ ਬਦਲ ਜਾਂਦਾ
0: ਚੀਮਾ ਸਾਹਿਬ ਤਾਂ ਚੇਂਜ ਕਰਦੇ ਆ ਜੇ ਹਰਾਉਣ ਲੱਗ ਪਏ ਤੇ
1: ਜੇ
0: 2000 ਬੰਦੇ ਪੈਸੇ ਜਿੱਤ ਗਏ ਤੇ ਉਹਨੂੰ ਕਹਿੰਦੇ ਚੱਲ ਵੀ ਪਰੇ ਹੋ ਜਾ ਹੁਣ ਨਵਾਂ ਪਤਾ ਲਾ ਦਿੰਦੇ ਉਹਦੇ ਨਾਲ ਚੇਂਜ ਹੋ ਜਾਂਦੀ ਗੇਮ ਚੀਮਾ
1: ਸਾਹਿਬ
0: ਸਾਡੇ ਲਾਗੇ ਤੇ ਅਟਲਾਂਟਿਕ ਸਿਟੀ ਆ ਬਹੁਤ ਵੱਡੀਆਂ ਕਸੀਨੋ ਇੱਥੇ ਟਰੰਪ ਕਸੀਨੋ ਵੀ ਸੀ ਉਹ ਬੰਦ ਇੱਥੇ ਤੇ ਟਰੰਪ ਸਾਹਿਬ ਇੱਦਾਂ ਹੀ ਕਰਦੇ ਨੇ ਬਣਾ ਬਣੂ ਕੇ ਬੜੀ ਵੱਡੀ ਉਹ ਬਣਾਏ ਤਾਜ ਮਹਿਲ ਸੀ ਪੂਰਾ ਤੇ ਬਾਅਦ ਦੇ ਵਿਚ ਓਹਨੂੰ ਬੈਂਕਰਪਟ ਕਰ ਦਿੱਤਾ। ਇਹ ਕਈਆਂ ਦਾ ਪਿਆਰ ਹੁੰਦਾ ਕਿ ਜੀ ਉਹ ਹੈ ਨੀ ਗਾ ਟਰੰਪ ਸਾਹਿਬ ਦਾ, ਤੇ ਮੇਰਾ ਇਕ ਦੋਸਤ ਸੀ ਕਸ਼ਮੀਰ ਸਿੰਘ, ਉਹ ਵਿਚਾਰੇ ਦੀ ਐਕਸੀਡੈਂਟ ਚ ਡੈਥ ਹੋ ਗਈ ਸੀ। ਓਹਨੇ ਕਹਿਣਾ ਚੱਲ ਯਾਰ ਹੋਮਰ ਹੁਮਰ ਓਹਨੇ ਬੜੇ ਟਰੱਕ ਰੱਖਣੇ, ਉਹ ਮੇਰਾ ਬਹੁਤਾ ਬੇਲੀ ਸੀ ਭਰਾਵਾਂ ਵਰਗਾ ਸੀ, ਓਹਨੇ ਮੈਨੂੰ ਧੱਕੇ ਨਾਲ ਲੈ ਜਾਣਾ, ਚੱਲ ਯਾਰ ਚਲੀਏ ਉੱਥੇ ਚਲੀਏ। ਤੇ ਮੈਂ ਉਹਦੇ ਨਾਲ ਮੈਂ ਕਿਹਾ ਮੈਂ ਰੁਪਈਆ ਨੀ ਲਾਉਣਾ, ਮੈਂ ਬਹੁਤ ਔਖੇ ਪੈਸੇ ਕਮਾਉਣਾ ਨਿਆਣੇ ਪਾਲਣੇ ਆ, ਤੂੰ ਲਾਉਣੇ ਕਾਹਤੋਂ ਆ, ਤੂੰ ਮੇਰੇ ਕੋਲ ਲੈ ਕੇ ਤੇ ਉਹ ਚਿੱਪਾਂ ਜਦੋਂ ਮੇਰੇ ਕੋਲ ਆ ਗਈਆਂ ਉਹ ਚੱਕੀ ਜਾਈ, ਤੂੰ ਮਾੜਾ ਮੋਟਾ ਖੇਡੀ ਜਾਈ ਨਾਲ, ਇਦਾਂ ਘੁਮਾ ਘੁੰਮ ਕੇ ਤੇ ਮੈਂ ਨਾਲ ਉਹਦੇ ਵਾਪਸ ਅਹੀ ਆ ਜਾਣਾ। ਪਰ ਮਤਲਬ ਕਿ ਇਹ ਜਿਹੜਾ ਕੰਮ ਆ ਨਾ ਜੂਏ ਵਾਲਾ, ਇਹ ਬਹੁਤ ਇਹ ਫਲਦਾ ਨੀ ਕਿਸੇ ਨੂੰ ਵੀ, ਜਿੰਨੇ ਜੇ ਤੂੰ ਅੱਜ
1: ਬਿਲਕੁਲ ਬਿਲਕੁਲ ਜਿਹੜੇ ਸਿਆਣੇ ਲੋਕ ਆ ਉਹ ਕਹਿੰਦੇ ਜੂਆ ਕਿਸੇ ਕਾ ਨਾ ਹੁਆ,
0: ਬਿਲਕੁਲ।
1: ਸੋ ਇਹ ਦੇਖੋ ਸੀਗਾ ਇਹ ਮਸਲਾ, ਤੇ ਇਹਦੀ ਅਗਲੀ ਗੱਲਬਾਤ ਆਪਣੇ ਕੋਲ ਜਿਹੜੀ ਹੈਗੀ ਆ ਉਹ ਕਾਕ ਸਾਹਿਬ ਜੀ ਇਹ ਆ ਕਿ ਮਿਨੀਸੋਟਾ ਨੂੰ ਜਾਣ ਵਾਲੀ ਜਿਹੜੀ ਫੰਡਿੰਗ ਨਾ ਫੈਡਰਲ ਗਵਰਨਮੈਂਟ ਨੇ ਦੇਣੀ ਸੀਗੀ, ਉਹ ਫੰਡਿੰਗ ਆ ਜਿਹੜੀ ਉਹਦੇ ਵਿਚੋਂ ਕੁਛ ਪੋਰਸ਼ਨ ਆ ਜਿਹੜਾ ਰੋਕ ਲਿਆ ਫੈਡਰਲ ਗਵਰਨਮੈਂਟ ਨੇ। ਹੁਣ ਮੈਨੂੰ ਤਾਂ ਜਿਹੜਾ ਲੱਗ ਰਿਹਾ ਜਿਹੜੀ ਨਿਊਜ਼ ਆ ਉਹਦੇ ਵਿਚ ਤਾਂ ਇਹ ਦੱਸ ਰਹੇ ਆ ਕਿ ਜਿਹੜੇ ਸਾਬਕਾ ਆਪਣੇ ਸਾਬਕਾ ਨੀ ਵਾਈਸ ਪ੍ਰੈਜੀਡੈਂਟ ਹੈਗੇ ਆ ਜੀ ਡੀ ਵੈਂਸ, ਉਹਨਾਂ ਦੁਆਰਾ ਕਿਹਾ ਗਿਆ ਕਿ ਮਿਨੀਸੋਟਾ ਦੀ ਜਿਹੜੀ ਗਵਰਨਮੈਂਟ ਆ ਉਥੋਂ ਦੀ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਉਹ ਜਿਹੜੀ ਆ ਫੈਡਰਲ ਫੰਡ ਦੇ ਆ ਉਹਨਾਂ ਦੀ ਚੋਰੀ ਉਹਨਾਂ ਨੇ ਕੀਤੀ ਆ,
0: ਬਹੁਤ ਹੋਈ।
1: ਅੱਛਾ, ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਇਹ ਜਿਹੜੇ ਫੰਡ ਅਸੀਂ ਰੋਕੇ ਆ ਇਹ ਇਨਵੈਸਟੀਗੇਸ਼ਨ ਜਦੋਂ ਕੰਪਲੀਟ ਹੋਊਗਾ ਉਸ ਤੋਂ ਬਾਅਦ ਅਸੀਂ ਜਿਹੜੇ ਆ ਇਹਦੇ ਤੇ ਫੈਸਲਾ ਲਵਾਂਗੇ ਕਿ ਅਸੀਂ ਉਹਨਾਂ ਨੂੰ ਇਹ ਭੇਜਣੇ ਆ ਜਾਂ ਨਹੀਂ ਭੇਜਣੇ। ਇਹ ਜਿਹੜੇ ਅਖਾਕ ਸਾਹਿਬ ਜੀ ਸੈਂਟਰ ਫਾਰ ਮੈਡੀਕੇਅਰ ਐਂਡ ਮੈਡੀਕੇਡ ਇਹ ਸਰਵਿਸ ਜਿਹੜੀਆਂ ਹੈਗੀਆਂ ਇਹਨਾਂ ਦੋਨਾਂ ਦੇ ਜਿਹੜੇ ਐਡਮਿਨਿਸਟ੍ਰੇਟਿਵ ਡਾਕਟਰ ਉਹ ਤੁਹਾਨੂੰ ਪਤਾ ਅਖਾਕ ਸਾਹਿਬ ਜੀ ਸ਼ਾਇਦ ਤੁਸੀਂ ਦੇਖਦੇ ਤਾਂ ਹੁਣੇ ਨਿਊਜ਼ ਦੇ ਤੇ ਇਹਦਾ ਬੜਾ ਨਾਂ ਸੀ ਡਾਕਟਰ ਦਾ ਡਾਕਟਰ ਔਜ਼, ਇਹ ਵੈਸੇ ਉਹਨੂੰ ਕਹਿੰਦੇ ਸੀ ਡਾਕਟਰ ਮਹਿਮਤ ਔਜ਼, ਇਹ ਤੁਰਕੀ ਦਾ ਸ਼ਾਇਦ ਜੰਮਿਆ ਪੜਿਆ
0: ਸ਼ਾਇਦ
1: ਇੱਥੇ ਹਾਂਜੀ, ਤੇ ਇਹ ਉਹ ਬੜੇ ਟੀਵੀ ਦੇ ਉੱਤੇ ਸ਼ੋਅ ਵਗੈਰਾ ਵੀ ਦਿੰਦੇ ਹੁੰਦੇ ਸੀਗੇ। ਤੇ ਇਹਨਾਂ ਨੇ ਕਿਹਾ ਕਿ ਫੈਡਰਲ ਦੀ ਜਿਹੜੀ 200 ਤੇ 59 ਮਿਲੀਅਨ ਡਾਲਰ ਆ ਜਿਹੜੇ ਉਹ ਰੋਕ ਲਏ ਆ, ਤੇ ਇਹਦੀ ਛਾਣਬੀਣ ਉਪਰੰਤ ਆ ਜਿਹੜਾ ਫਿਰ ਅਸੀਂ ਫੈਸਲਾ ਕਰਾਂਗੇ ਕਿ ਇਹ ਉਹਨਾਂ ਨੂੰ ਫੰਡ ਆ ਜਿਹੜੇ ਦੇਣੇ ਆ।
0: ਜੀ ਚੀਮਾ ਸਾਹਿਬ ਰਿਪੋਰਟਰ ਮੈਂ ਆਪ ਦੇਖਿਆ ਉੱਥੇ ਉਹਨਾਂ ਨੇ ਬਣਾਏ ਆ ਜਿੱਥੇ ਬੱਚਿਆਂ ਨੂੰ ਉਹ ਰੱਖਦੇ ਸੀ ਪਾਲਦੇ, ਉਹ ਰਿਪੋਰਟਰ ਗਏ ਆ ਜਰਨਲਿਸਟ ਗਏ ਆ ਉਹਨਾਂ ਨੇ ਜਾ ਕੇ ਦੇਖਿਆ ਪੁੱਛਿਆ ਵੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ, ਤੋਂ ਅੰਦਰ ਜਾ ਕੇ ਜਦੋਂ ਵੜੇ ਤਾਂ ਅੰਦਰ ਕੋਈ ਵੀ ਨੀ। ਉਹ ਪੈਸਾ ਇੱਦਾਂ ਕਰਕੇ ਬਹੁਤ ਜ਼ਿਆਦਾ ਗਵਰਨਮੈਂਟ ਦਾ ਪੈਸਾ ਜਿਹੜਾ ਨਾ ਉਹਨਾਂ ਨੇ
1: ਬਸ ਬਸ ਉਹ ਇਨਵੈਸਟੀਗੇਸ਼ਨ ਚੱਲੂਗੀ ਤੇ ਫੇਰ ਉਹਨਾਂ ਨੂੰ ਜਿਹੜੇ ਆ ਉਹ ਕਈ ਗੁਣਾ ਜਿਹੜੇ ਆ ਉਹ ਦੇਣੇ ਪੈਣਗੇ
0: ਵਾਪਸ ਸਾਰੇ।
1: ਹੋਰ ਕੀ ਤੇ ਅਗਲੀ ਖਬਰ ਖਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ NPR ਜਿਹੜੀ ਨਿਊਜ਼ ਏਜੰਸੀ ਹੈਗੀ ਆ ਉਹਦੀ ਖਬਰ ਅਨੁਸਾਰ ਖਾਕ ਸਾਹਿਬ ਜੀ ਜਿਹੜੀ ਜਸਟਿਸ ਡਿਪਾਰਟਮੈਂਟ ਵੱਲੋਂ FCPIN ਦੀਆਂ ਜਿਹੜੀਆਂ ਫਾਈਲਾਂ ਉਹਨਾਂ ਵਿਚੋਂ ਟਰੰਪ ਦੇ ਨਾਂ ਦੀ ਭਿਣਤ ਆ ਜਿਹੜੀ ਉਹ ਆ ਰਹੀ ਸੀ ਜਿਨ੍ਹਾਂ ਦੇ ਵਿਚੋਂ ਨਾ ਜਿਹੜੀਆਂ ਫਾਈਲਾਂ ਦੇ ਵਿਚੋਂ ਉਹਨਾਂ ਨੂੰ ਖਾਕ ਸਾਹਿਬ ਜੀ ਜਿਹੜਾ ਉਹ ਜਿਹੜਾ ਉਹਨਾਂ ਨੇ ਦੱਬੀ ਰੱਖਿਆ। ਤੇ ਹੁਣ ਖਾਕ ਸਾਹਿਬ ਜੀ ਜਦੋਂ ਇਹ ਗੱਲ ਕਰਦੇ ਆ ਦੱਬੀ ਰੱਖਣ ਦੀ ਗੱਲ ਕਰਦੇ ਆ ਇਹ ਪਤਾ ਨੀ ਤਾਂ ਇਹ ਉਹਨਾਂ ਨੂੰ ਮੇਰਾ ਖਿਆਲ ਆ ਵੀ ਜਿਹੜੀ ਇਹ ਗਵਰਨਮੈਂਟ ਆ ਇਹ ਉਹਨਾਂ ਨੂੰ ਦੇਣ ਤੋਂ ਇਨਕਾਰ ਕਰ ਸਕਦੀ ਪਰ ਮੇਰਾ ਖਿਆਲ ਆ ਉਹਨਾਂ ਨੂੰ ਕੰਪਲੀਟਲੀ ਡਿਸਟਰੋਏ ਨਹੀਂ ਕਰ ਸਕਦੀ।
0: ਉਹ ਤੇ ਚੀਮਾ ਸਾਹਿਬ ਕੋਰਟ ਦੇ ਕੋਲ ਪਹੁੰਚ ਗਈਆਂ ਸਾਰੀਆਂ, ਉਹਦੇ ਤੇ ਯੂਟਿਊਬ ਦੇ ਉੱਪਰ ਵਾਇਰਲ ਹੋ ਗਈਆਂ ਸਾਰੀਆਂ ਨਵੀਆਂ ਫੋਟੋ ਜਿੰਨੀਆਂ ਵੀ ਆ ਸਾਡੇ ਪ੍ਰਧਾਨ ਮੰਤਰੀ ਸਾਡੇ ਉਹ ਇੱਕ ਸਿੱਖ ਸਰਦਾਰ ਮੰਤਰੀ ਆ
1: ਉਹਨਾਂ ਦੀਆਂ
0: ਆ ਗਈਆਂ, ਰੌਲਾ ਚੰਗਾ ਪਿਆ ਵਾ।
1: ਹਾਂਜੀ ਬਿਲਕੁਲ, ਪਰ ਇਸ ਖਬਰ ਦੇ ਮੁਤਾਬਕ ਆ ਜਿਹੜੀ ਆ ਉਹ ਜਿਹੜੀ ਜਿਨ੍ਹਾਂ ਦੇ ਉੱਤੇ ਟਰੰਪ ਨੂੰ ਐਪਸਟੀਨ ਨੇ ਜਾਂ ਈਮੇਲ ਭੇਜੀ ਸੀ ਜਾਂ ਮੈਸੇਜ ਕੀਤੇ ਹੋਏ ਸੀਗੇ ਉਹ ਫਾਈਲ ਆ ਜਿਹੜੀ ਉਹਨਾਂ ਨੇ ਅਜੇ ਦੇਣ ਤੋਂ ਇਨਕਾਰ ਕਰ ਦਿੱਤਾ।
0: ਅੱਛਾ ਜੀ,
1: ਹਾਂਜੀ ਕੁਛ ਕੁ ਫਾਈਲਾਂ ਕੁਛ ਥੋੜੀਆਂ ਜਿਹੀਆਂ ਹੈਗੀਆਂ ਆ ਜਿਨ੍ਹਾਂ ਦੇ ਉਹਨੇ ਨਹੀਂ ਦਿੱਤੀਆਂ ਤੇ ਇਨ੍ਹਾਂ ਪੰਨਿਆਂ ਦੇ ਵਿਚੋਂ ਖਾਕ ਸਾਹਿਬ ਜੀ ਸਬੂਤ ਹੈ ਕਿ ਟਰੰਪ ਨੇ ਇੱਕ ਜਿਹੜੀ ਆ ਅੰਡਰ ਏਜ ਲੜਕੀ ਦੀ ਬਾਬਤ ਵੀ ਜਿਹੜੀ ਆ ਉਹ ਬਲਾਤਕਾਰ ਕੀਤੀ ਹੈ, ਉਹ ਵੀ ਇਹਦੇ ਵਿਚ ਇਸ ਰਿਪੋਰਟ ਦੇ ਵਿਚ ਹੈਗੀ ਆ।
0: ਬਹੁਤੀਆਂ ਕੰਟਰੀਆਂ ਚ ਜਿਹੜੇ ਵੱਡੇ ਲੀਡਰ ਇੱਥੇ ਦਿਖਾਉਂਦੇ ਸੀ ਬਹੁਤੀਆਂ ਕੰਟਰੀਆਂ ਤੇ ਰਿਜ਼ਾਈਨ ਦੇ ਕੇ ਵੀ ਭੱਜ ਗਏ ਉਹ ਵਿਚ ਬਹੁਤੇ ਜ਼ਿਆਦਾ ਸਾਡੇ ਵਾਲਾ ਪ੍ਰਧਾਨ ਮੰਤਰੀ ਜਾਂ ਸਾਡਾ ਮੀਡੀਆ ਇੰਡੀਆ ਦਾ ਉਹ ਗੱਲ ਹੀ ਨਹੀਂ
1: ਬਿਲਕੁਲ ਕੋਈ ਸ਼ੱਕ ਨੀ। ਤੇ ਇਹਨਾਂ ਵਿਚੋਂ ਕੁਝ ਅਜਿਹੇ ਪੰਨੇ ਵੀ ਕਹਿੰਦੇ ਆ ਜਿਹੜੇ ਦੱਬੇ ਰੱਖੇ ਗਏ ਆ ਤੇ ਜਿਨ੍ਹਾਂ ਦੇ ਵਿਚ ਐਪਸਟੀਨ ਟਰੰਪ ਦਾ ਨਾਂ ਲੈ ਰਿਹਾ ਤੇ ਇਨ੍ਹਾਂ ਫਾਈਲਾਂ ਵਿਚ 50 ਪੰਨੇ ਜਿਹੜੇ ਖਾਕ ਸਾਹਿਬ ਦੀ ਐਫ ਬੀ ਆਈ ਦੁਆਰਾ ਕੀਤੀ ਗਈ ਪੁੱਛਗਿੱਛ ਆ ਜਿਹੜੀ ਓਹਦੇ ਵਾਲੇ ਵੀ ਆ ਜੋ ਗੁੰਮ ਕੀਤੇ ਗਏ ਆ ਜਾਂ ਫਿਰ ਦੱਬ ਕੇ ਰੱਖੇ ਗਏ। ਹੁਣ ਜਿਆਦਾ ਹੋਣੀ ਮੇਰਾ ਖਿਆਲ ਨੀ ਪਈ ਇਹ ਜਿਹੜੀਆਂ ਏਜੰਸੀਆਂ ਹੁੰਦੀਆਂ ਨਾ ਜਿੱਦਾਂ ਐਫ ਬੀ ਆਈ ਜਾਂ ਸੀ ਆਈ ਏ ਆ ਜਾਂ ਉਹ ਜਿਹੜੀ ਡਿਪਾਰਟਮੈਂਟ ਜਸਟਿਸ ਡਿਪਾਰਟਮੈਂਟ ਆ ਇਹ ਮੇਰਾ ਖਿਆਲ ਹੈ ਕਿਸੇ ਚੀਜ਼ ਨੂੰ ਕੰਪਲੀਟਲੀ ਡਿਸਟਰੋਏ ਨਹੀਂ ਕਰਦੇ ਉਹਨੂੰ ਦੱਬ ਲੈਂਦੇ ਆ ਆਸੇ ਪਾਸੇ ਕਰ ਦਿੰਦੇ ਆ ਜਾਂ ਉਹਨਾਂ ਦੇ ਉੱਤੇ ਕੀੜਾ ਮਾਰਦੇ ਪਰ ਫੇਰ ਵੀ ਉਹ ਜਿਹੜੀਆਂ ਚੀਜ਼ਾਂ ਆ ਇਹ ਡਾਕੂਮੈਂਟ ਇਸ ਤਰ੍ਹਾਂ ਦੇ ਹੁੰਦੇ ਆ ਇਹ ਜਿਹੜੀਆਂ ਕੰਪਿਊਟਰਾਂ ਦੇ ਵਿੱਚ ਹੁੰਦੇ ਆ ਨਾ ਉੱਥੇ ਉਹ ਵੀ ਫੇਰ ਵੀ ਇਨਫੋਰਮੇਸ਼ਨ ਰਹਿੰਦੀ ਆ ਉਹ ਜਦੋਂ ਸਮੇਂ ਦੇ ਹਿਸਾਬ ਦੇ ਨਾਲ ਜੋ ਬਾਹਰ
0: ਦੱਬ ਲੈਂਦੇ ਕਰਦੇ ਕਿਉਂਕਿ ਉਹ ਖਰਾਬ ਕੀਤੇ ਮੁੜ ਕੇ ਉਹ ਆ ਫਸ ਜਾਣੇ ਨਾ
1: ਆ ਬਿਲਕੁਲ ਬਿਲਕੁਲ ਬਿਲਕੁਲ ਇਹੀ ਗੱਲ ਆ ਪਰ ਉਹਨਾਂ ਨੂੰ ਥੱਲੇ ਦੱਬੀ ਰੱਖਦੇ ਆ ਕੁਛ ਸਮੇਂ ਵਾਸਤੇ। ਤੇ ਅਗਲੀ ਖਬਰ ਸਰ ਖੱਕ ਸਾਹਿਬ ਜੀ ਜਿਹੜੇ ਕੋਲ ਹੈਗੀ ਆ ਉਹ ਹੈਗੀ ਆ ਬੀਤੇ ਮੰਗਲਵਾਰ 24 ਫਰਵਰੀ ਵਾਲੇ ਦਿਨ ਪ੍ਰੈਜੀਡੈਂਟ ਟਰੰਪ ਵੱਲੋਂ ਦਿੱਤਾ ਗਿਆ ਭਾਸ਼ਣ ਬਹੁਤ ਲੰਬਾ ਸਮਾਂ ਚੱਲਿਆ ਇਹਦਾ ਸਮਾਂ ਖੱਕ ਸਾਹਿਬ ਜੀ 1 ਘੰਟਾ 47 ਮਿੰਟ ਐਨ ਐਗਜੈਕਟਲੀ ਇਹ ਜਿਹੜੀ ਆ ਚੱਲੀ ਆ ਇਹਦੀ ਸਪੀਚ ਜਿਹੜੀ ਦਿੱਤੀ ਆ ਤੇ ਇੰਨੀ ਲੰਬੀ ਸਪੀਚ ਸ਼ਾਇਦ ਹੀ ਕਿਸੇ ਮੈਂ ਲੱਭ ਹਟਿਆ ਡੇਟਾ ਇਧਰੋਂ ਉਧਰੋਂ ਪਰ ਮੈਨੂੰ ਮਿਲਿਆ ਨੀ ਜਿਹਦੇ ਕਦੇ ਵੀ ਕਿਸੇ ਇੰਨੀ ਲੰਬੀ ਹਾਂ ਤੇ ਮੈਨੂੰ ਲੱਭਿਆ ਨੀ ਸੋ 1 ਘੰਟਾ 47 ਮਿੰਟ ਜਿਹੜੀ ਆ ਐਗਜੈਕਟ ਟਾਈਮ ਇੰਨਾ ਉਹਨਾਂ ਨੇ ਦੱਸਿਆ ਤੇ ਇਹਦੇ ਵਿਚ ਖੱਕ ਸਾਹਿਬ ਜੀ ਹੁਣ ਇਹ ਤਾਂ ਸਾਰਾ ਕੁਛ ਉਹਨਾਂ ਨੇ ਸਪੀਚ ਵੀ ਲੰਮੀ ਦੇ ਦਿੱਤੀ ਇੰਨਾ ਸਾਰਾ ਕੁਛ ਕਰ ਦਿੱਤਾ ਪਰ ਟਰੰਪ ਸਾਹਿਬ ਦੀ ਜਿਹੜੀ ਅੱਜ ਦੀ ਸਵੇਰ ਦੀ ਖ਼ਬਰ ਆ CNN ਵਗੈਰਾ ਦੀ ਉਹਦੇ ਮੁਤਾਬਕ ਖੱਕ ਸਾਹਿਬ ਜੀ ਅਪਰੂਵਲ ਰੇਟਿੰਗ ਹੈਗੀ ਆ ਉਹ 36% ਸਿਰਫ ਹੈਗੀ ਆ ਟਰੰਪ ਦਾ ਜਿਹੜਾ ਅਪਰੂਵਲ ਰੇਟ ਆ ਤੇ ਇਹ ਖੱਕ ਸਾਹਿਬ ਜੀ ਬਹੁਤਾ ਜਿਹੜਾ ਪ੍ਰਭਾਵ ਪਿਆ ਆ ਉਹ ਖਾਸ ਕਰਕੇ ਅਮਰੀਕਨ ਜਿਹੜੀ ਮਾਲੀ ਹਾਲਤ ਦੇ ਮਾਮਲੇ ਵਿਚ ਆ ਜਿਹੜਾ ਉਹਨੇ ਇਹਦੇ ਵਿਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਜਿਹੜੀ ਅਪਰੂਵਲ ਰੇਟਿੰਗ ਆ ਉਹਦੇ ਥੱਲੇ ਜਾਣ ਦੇ ਵਿਚ ਤੇ ਉਹਦੇ ਤੇ ਸਾਰਾ ਜ਼ੋਰ ਆ ਜਿਹੜਾ ਹੁਣ ਖੱਕ ਸਾਹਿਬ ਜੀ ਉਹ ਮਿਡ ਟਰਮ ਚੋਣ ਤੇ ਜਿਹੜਾ ਲੱਗਿਆ ਹੋਇਆ ਨਜ਼ਰ ਆਇਆ ਹੁਣ ਜਿਹੜੀ ਆਹ ਇਲੈਕਸ਼ਨ ਹੋਣੀ ਆ ਰਹੇ ਨਵੰਬਰ ਦੇ ਵਿਚ ਹੁਣ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀ ਇੰਨੀ ਲੰਮੀ ਸਪੀਚ ਵੀ ਦਿੱਤੀ ਆ ਆਪਣੇ ਨੰਬਰ ਆ ਜਿਹੜੇ ਉਹ ਵਧਾਉਣ ਦੀ ਕੋਸ਼ਿਸ਼ ਕਰਨੀ ਆ ਪਰ ਖੱਕ ਸਾਹਿਬ ਜੀ ਮੈਨੂੰ ਏਦਾਂ ਲੱਗ ਰਿਹਾ ਭਾਈ ਉਹ ਗੱਲ ਬਣਨੀ
0: ਨਹੀਂ
1: ਬਣਨੀ
0: ਲੋਕ ਪਰੇਸ਼ਾਨ ਆ ਜੀ ਇਸ ਵੇਲੇ ਬਹੁਤ ਚੀਮਾ ਸਰ ਅਸੀਂ ਬਹੁਤ ਪਰੇਸ਼ਾਨ ਆ ਲੋਕਾਂ ਕੋਲ ਨੌਕਰੀਆਂ ਨੀ ਹੈਗੀਆਂ ਖਾਣ ਲਈ ਪੈਸੇ ਨੀ ਹੈਗੇ ਉਹ ਪੁਰਾਣੇ ਜਮਾਨੇ ਗਏ ਜਿੱਥੇ ਸਰਕਾਰਾਂ ਮਦਦ ਕਰ ਦਿੰਦੀਆਂ ਸੀ ਹੁਣ ਤੇ ਖੋਹਣ ਵਾਲਾ ਕੰਮ ਹੈ ਕਹਿੰਦਾ ਕੋਲੋ ਖੋਹ ਲੋ ਕਿਸੇ ਤਰੀਕੇ ਨਾਲ ਇਹ ਬਹੁਤ ਮੁਸ਼ਕਿਲ ਦੇ ਵਿਚ ਇਸ ਵੇਲੇ ਜਿਹੜਾ ਨਾ
1: ਸੰਕਟ ਦੇ ਵਿਚ ਫਸਿਆ ਹੋਇਆ ਬਿਲਕੁਲ
0: ਬਹੁਤ ਬਹੁਤ ਮੁਸੀਬਤ ਚ ਫਸਿਆ ਜੀ
1: ਹਾਂਜੀ ਤੇ ਟਰੰਪ ਸਾਹਿਬ ਨੇ ਜਿਹੜੀਆਂ ਕੀਮਤਾਂ ਹੇਠ ਲਿਆਉਣ ਵਾਲੇ ਟਰੰਪ ਸਾਹਿਬ ਨੇ ਕੀਮਤਾਂ ਹੇਠ ਲਿਆਉਣ ਵਾਲੇ ਮਾਮਲੇ ਵਿਚ ਤਾਂ ਖੱਕ ਸਾਹਿਬ ਜੀ ਇਥੋਂ ਤੱਕ ਕਿਹਾ ਉਹਨੇ ਅੱਜ ਦੀ ਸਪੀਚ ਦੇ ਵਿਚ ਕਿ ਕੀਮਤਾਂ ਇੰਨੀਆਂ ਥੱਲੇ ਜਿਹੜੀਆਂ ਲਿਆ ਦਿੱਤੀਆਂ ਮੈਂ ਕਿ ਖੂਹ ਦੇ ਹੇਠਾਂ ਡਿੱਗ ਪਈਆਂ ਹੁਣ ਉਹ ਬਾਹਰ ਤਾਂ ਨੀ ਆ ਸਕਦੀਆਂ ਹਾਂਜੀ ਡਬੋਤੀਆਂ ਪਾਣੀ ਚ ਕਹਿੰਦਾ ਹੁਣ ਉੱਤੇ ਆ ਹੀ ਨੀ ਸਕਦੀਆਂ ਮੁੜ ਕੇ ਤੇ ਟਰੰਪ ਸ਼ਾਇਦ ਟਰੰਪ ਦਾ ਕਹਿੰਦਾ ਸਾਹਮਣੇ ਇਹ ਸਵਾਲ ਆ ਰਿਹਾ ਕਿ ਇਰਾਨ ਦੀ ਲੜਾਈ ਬਾਰੇ ਤੇ ਸਮੁੰਦਰੀ ਬੇੜੇ ਇਰਾਨ ਦੇ ਇਰਦ ਗਿਰਦ ਜਿਹੜੇ ਅਲਜਾਣ ਬਾਰੇ ਵੀ ਸਵਾਲ ਖੜੇ ਜਿਹੜੇ ਹੋ ਰਹੇ ਆ ਪਰ ਟਰੰਪ ਨੇ ਖੱਕ ਸਾਹਿਬ ਜੀ ਸਵਾਲਾਂ ਦਾ ਜਵਾਬ ਆ ਜਿਹੜਾ ਉਹ ਗੋਲ ਮੋਲੇ ਦਿੱਤਾ ਅਜੇ ਤਿਕਰ ਪਰ ਜਿਸ ਤਰ੍ਹਾਂ ਹਥਿਆਰ ਉੱਥੇ ਜਾ ਕੇ ਆਲੇ ਦੁਆਲੇ ਜਿਹੜੇ ਉਹ ਬੇੜੇ ਆ ਵੱਡੇ ਵੱਡੇ ਤੇ ਮਿਸਲਾਂ ਮੁਸਲਾਂ ਸਾਰੀਆਂ ਲਾਈਆਂ ਉਸ ਹਿਸਾਬ ਨਾਲ ਉਹ ਤੋਂ ਤਾਂ ਦੇਖ ਕੇ ਲੱਗ ਰਿਹਾ ਵੀ ਅਟੈਕ ਹੋਣਾ ਹੀ ਹੋਣਾ ਹੈ ਪਰ ਹੁਣ ਉਧਰ ਰਸ਼ੀਆ ਤੇ ਚਾਈਨਾ ਜਿਹੜੇ ਆ ਰੂਸ ਦੇ ਜਿਹੜੇ ਉਹ ਹੈਗੇ ਆ ਵਿਦੇਸ਼ ਮੰਤਰੀ ਲੈਵਰੋਵ ਉਹਨਾਂ ਨੇ ਕਹਿ ਦਿੱਤਾ ਆ ਕਿ ਭਾਈ ਤੂੰ ਅਟੈਕ ਆ ਜਿਹੜਾ ਸੋਚ ਸਮਝ ਕੇ ਕਰੀ ਅੱਗੇ ਵੀ ਤੂੰ ਕਰਕੇ ਹਟਿਆ ਪਿਛਲੀ ਜੂਨ ਦੇ ਵਿਚ ਉਦੋਂ ਵੀ ਤੂੰ ਉਨ੍ਹਾਂ ਦਾ ਨੁਕਸਾਨ ਕੀਤਾ ਹੁਣ ਜੇ ਤੂੰ ਕੀਤਾ ਤੇ ਆਪਣਾ ਪੜਿਆ ਵਿਚਾਰ ਲਈ ਅੱਗੇ ਉਹਨੇ ਕੋਈ ਨੀ ਦੱਸਿਆ ਵੀ ਅਸੀਂ ਕੁਛ ਕਰਾਂਗੇ ਜਾਂ ਤੈਨੂੰ ਉਹਦੇ ਤੋਂ ਤੈਨੂੰ ਆਪਣੇ ਆਪ ਹੀ ਨੁਕਸਾਨ ਹੋਣਾ ਹੈ ਪਰ ਮੈਨੂੰ ਲੱਗ ਰਿਹਾ ਵੀ ਉਹਨੇ ਇਹ ਕਿਹਾ ਵੀ ਜੇ ਤੂੰ ਉਹਦੇ ਜਿਹੜੇ ਜਿੱਥੇ ਯੂਰੇਨੀਅਮ ਵਗੈਰਾ ਹੈਗਾ ਆ ਕਿਉਂਕਿ ਉਹ ਹੁਣ ਵੀ ਇਰਾਨ ਦੇ ਥੱਲੇ ਤਾਂ ਹੈ ਨੀ ਉਹ ਜਿਹੜੀ ਇਹਨਾਂ ਦੀ ਏਜੰਸੀ ਉੱਥੇ ਬੈਠੀ ਉੱਥੇ ਕੰਟਰੋਲ ਇਹ ਕਰਦੀ ਸਾਰੀ ਨਿਗਰਾਨੀ ਕਰਕੇ ਰੱਖਦੇ ਆ ਉੱਥੇ ਐਸੀ ਗੱਲ ਨੀ ਪਈ ਉਹਦੇ ਵਿਚ ਉਹਨਾਂ ਨੇ ਸੀਕ੍ਰੀਟ ਹੀ ਕੁਛ ਕੀਤਾ ਹੋਇਆ ਨਹੀਂ ਏਦਾਂ ਦੀ ਕੋਈ ਗੱਲ ਨੀ ਹੈਗੀ ਪਰ ਅਸਲ ਜਿਹੜਾ ਰੌਲਾ ਆ ਖੱਕ ਸਾਹਿਬ ਜੀ ਉਹ ਤੇਲ ਦਾ ਆ ਹੋਰ ਕੋਈ ਗੱਲ ਨੀ
0: ਤੇਲ ਦਾ
1: ਤੇ ਬਾਕੀ ਉਹ ਫਿਰ ਤੁਹਾਨੂੰ ਪਤਾ ਪਈ ਇਰਾਨ ਨੇ ਜਿਹੜੇ ਉਹਨੂੰ ਆਪਣੇ ਰੂਸ ਨੂੰ ਉਹ ਡਰੋਨ ਵਗੈਰਾ ਵੇਚੇ ਹੋਏ ਆ ਉਹਦੀ ਵੀ ਜਿਹੜੀ ਇਹਨਾਂ ਨੂੰ ਹੈਗੀ ਆ ਉਹ ਕਿ ਉਹਨੇ ਉਹਨੂੰ ਕਿਉਂ ਵੇਚੇ ਆ ਤੇ ਉਹ ਇਸੇ ਕਰਕੇ ਉਹ ਸਾਡੇ ਨਾਲ ਲੜ ਰਿਹਾ ਹੁਣ ਉਹ ਆਪਣੇ ਬਣਾਉਣ ਲੱਗ ਪਿਆ ਤੇ ਅਗਲੀ ਖਬਰ ਖੱਕ ਸਾਹਿਬ ਜੀ ਇੱਕ ਹੋਰ ਆ 2 ਮਿੰਟ ਲੱਗਣੇ ਆਪਾਂ ਨੂੰ ਇਹ ਵੀ ਖਬਰ ਬੜੀ ਵਧੀਆ ਆ ਬੀਤੇ ਦਿਨ ਖੱਕ ਸਾਹਿਬ ਜੀ ਜਿਹੜੀ ਫਰਾਂਸ ਵਿਚ ਅਮਰੀਕਾ ਦੀ ਅੰਬੈਸੀ ਆ ਨਾ ਉਹਦੇ ਵਿਚ ਜਿਹੜਾ ਅੰਬੈਸਡਰ ਆ
0: ਹਾਂਜੀ
1: ਉਹ ਖੱਕ ਸਾਹਿਬ ਜੀ ਹੈਗਾ ਆਪਣੇ ਪ੍ਰੈਜੀਡੈਂਟ ਦਾ ਜਿਹੜਾ ਸਾਧੂ ਸੋਰੀ ਸਾਧੂ ਨਹੀਂ ਕੁਰਮਿਆ
0: ਅੱਛਾ ਜੀ
1: ਉਹ ਜਿਹੜੀ ਟਰੰਪ ਸਾਹਿਬ ਦੀ ਵੱਡੀ ਲੜਕੀ ਆ ਨਾ ਇਵਾਂਕਾ ਟਰੰਪ ਆ ਉਹਦਾ ਜਿਹੜਾ ਹਸਬੈਂਡ ਆ ਜੈਰਡ ਕੁਸ਼ਨਰ ਆ ਇਹ ਉਹਦਾ ਬਾਪ ਆ
0: ਸਹੁਰਾ ਹੋ ਗਿਆ ਉਹਦਾ
1: ਹਾਂਜੀ ਕੁੜੀ ਦਾ ਸਹੁਰਾ ਤੇ ਉਹਦਾ ਕੁੜਮ ਟਰੰਪ ਸਾਹਿਬ ਦਾ ਤੇ ਇਹ ਸਾਹਿਬ ਸਾਹਿਬ ਦੀ ਉਹਨਾਂ ਨੇ ਕੋਈ ਮੀਟਿੰਗ ਰੱਖੀ ਸੀ ਫਰਾਂਸ ਦੇ ਵਿਚ ਮਿਨਿਸਟਰਾਂ ਨੇ ਸਾਰਿਆਂ ਨੇ ਆਉਣਾ ਸੀਗਾ ਤੇ ਇਹ ਅੰਬੈਸਡਰ ਸਾਹਿਬ ਜਿਹੜੇ ਸੀਗੇ ਇਹਨਾਂ ਨੇ ਖਾਕ ਸਾਹਿਬ ਦੀ ਉਹ ਜਦੋਂ ਸਮਾਂ ਉਹਦਾ ਮੁਕਰਰ ਹੋਇਆ ਸੀ ਸਾਰਾ ਕੁੜ ਪਹੁੰਚਣ ਤੋਂ ਕੁਛ ਸਮਾਂ ਪਹਿਲਾਂ ਬਹੁਤ ਥੋੜਾ ਸਮਾਂ ਪਹਿਲਾਂ ਇਹਨੇ ਆਪਣਾ ਇੱਕ ਜਿਹੜਾ ਜੂਨੀਅਰ ਸੀਗਾ ਜਾਂ ਉਹਦਾ ਅੰਬੈਸਡਰ ਦਾ ਥੱਲੇ ਵਾਲਾ ਡਿਪਟੀ ਅੰਬੈਸਡਰ ਹੋਊਗਾ ਉਹਨੂੰ ਭੇਜ ਦਿੱਤਾ ਤੇ ਆਪ ਨਹੀਂ ਗਿਆ ਤੇ ਉਹਨਾਂ ਨੇ ਖਾਕ ਸਾਹਿਬ ਦੀ ਫਰਾਂਸ ਦੀ ਗਵਰਨਮੈਂਟ ਆ ਜਿਹੜੀ ਉਹਨਾਂ ਨੇ ਉਸੇ ਵੇਲੇ ਉਹ ਜਿਹੜੀ ਮੀਟਿੰਗ ਸੀ ਉਹ ਖਾਰਜ ਕਰ ਦਿੱਤੀ ਤੇ ਉਹਨੂੰ ਵਾਪਸ ਭੇਜਤਾ ਤੂੰ ਰਹਿਣ ਦੇ ਆਉਣ ਨੂੰ ਤੇ ਉਸੇ ਵੇਲੇ ਉਹਨਾਂ ਨੇ ਨਾਲ ਇਹ ਵੀ ਕਹਿ ਦਿੱਤਾ ਕਿ ਕਦੇ ਵੀ ਜਿਹੜਾ ਇਹ ਅੰਬੈਸਡਰ ਹੈਗਾ ਅਮਰੀਕਨ ਅੰਬੈਸਡਰ ਉੱਥੇ ਫਰਾਂਸ ਦੇ ਵਿਚ ਇਹ ਕਦੇ ਵੀ ਸਾਡੇ ਕਿਸੇ ਵੀ ਗੌਰਮੈਂਟ ਦੇ ਇੰਪਲੋਈ ਦੇ ਨਾਲ ਸੰਪਰਕ ਨਹੀਂ ਕਰੂਗਾ
0: ਅੱਛਾ ਜੀ
1: ਹਾਂਜੀ ਉਹਨਾਂ ਨੇ ਇਹ ਕਹਿ ਦਿੱਤਾ ਕਿਉਂਕਿ ਉਹਨਾਂ ਉਹ ਇਸ ਗੱਲ ਨੂੰ ਸਮਝ ਗਿਆ ਭਾਈ ਇਹਨੇ ਜਿਹੜਾ ਆਇਆ ਨੀ ਇਹਨੇ ਕਿਸੇ ਨਾ ਕਿਸੇ ਨੂੰ ਇੱਕ ਦੋ ਨੂੰ ਸਾਡੇ ਵਿਚੋਂ ਪੱਟਣਾ ਪੱਟ ਕੇ ਇਹਨੇ ਆਪਣੇ ਹੱਲ ਕਰ ਲੈਣੇ ਤਾਂ ਫਿਰ ਇਹਨਾਂ ਨੇ ਪਸਾਰ ਪਾਉਣਾ ਗੱਲ ਦਾ ਮੇਰਾ ਮੈਨੂੰ ਜਿੱਥੋਂ ਤੇ ਲੱਗ ਰਿਹਾ ਤੇ ਅਸਲ ਦੇ ਵਿਚ ਜਿਹੜੀ ਉਹ ਗੱਲ ਇਹ ਸੀਗੀ ਤੇ ਖਬਰਾਂ ਆਪਣੇ ਕੋਲ ਹੋਰ ਵੀ
0: ਆਪਣੇ ਕੋਲ ਟਾਈਮ ਤਾਂ ਹੋ ਗਿਆ ਡਾਕਟਰ ਸਾਹਿਬ ਆਉਣ ਦਾ ਹਜੇ ਤੱਕ ਆਏ ਨੀ ਇੱਕ ਮਿੰਟ ਉੱਪਰ ਹੀ ਹੋ ਗਿਆ ਦੇਖਦੇ ਆ ਪੰਜ ਦਸ ਮਿੰਟ ਤੇ ਆਪਾਂ ਕੋਈ ਹੋਰ ਗੱਲਬਾਤ ਕਰ ਲੈਣੇ ਆ ਜੀ
1: ਖਬਰਾਂ ਆਪਣੇ ਕੋਲ ਹਜੇ ਕਾਫੀ ਆ
0: ਨਹੀਂ ਖਬਰਾਂ ਤਾਂ ਹੈਗੀਆਂ ਹੁਣ ਇਹਨਾਂ ਵਿੱਚ ਛੁੱਟ ਜਾਂ ਖਬਰ ਜਲਦੀ ਜਲਦੀ ਕਰ ਦਿਓ
1: ਉਹ ਵਿੱਚ ਤਾਂ ਫੇਰ ਇਹ ਜਿਹੜੀਆਂ ਛੋਟੀਆਂ ਛੋਟੀਆਂ ਖਬਰਾਂ ਸੀ ਜਿੱਦਾਂ ਤੁਸੀਂ ਕਿਹਾ ਸੀ ਉਹ ਤਾਂ ਮੈਂ ਹੁਣੇ ਕੀਤੀਆਂ ਸੀ ਤੇ ਇਹ ਜਿਹੜੀਆਂ ਖਬਰਾਂ ਥੋੜੀਆਂ ਜਿਹੀਆਂ ਲੰਬੀਆਂ ਆ ਪੰਜ ਚਾਰ ਹੋਰ ਖਬਰਾਂ ਲੰਬੀਆਂ ਲੰਬੀਆਂ ਜਿਨ੍ਹਾਂ ਦੇ ਨਾਲ ਆਪਣਾ ਮੇਰਾ ਖਿਆਲ ਅੱਧਾ ਘੰਟਾ ਦਾਂਗੇ ਜਾਣਾ ਤੇ ਡਾਕਟਰ ਸਾਹਿਬ ਜੀ ਕਿਉਂ ਨੀ ਆਏ ਮੈਨੂੰ ਸਮਝ ਆਈ ਚਲੋ ਕੋਈ ਗੱਲ ਨੀ ਤੇ ਇਹ ਸੀਗੀ ਜੀ ਫਰਾਂਸ ਦੀ ਗੱਲਬਾਤ ਤੇ ਅਗਲੀ ਖਬਰ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਹੈਗੀ ਆਪਣੇ ਕੋਲ ਕਿ ਰਸ਼ੀਆ ਦੇ ਵਿਦੇਸ਼ ਮੰਤਰੀ ਵੈਸੇ ਆਪਾਂ ਇਹਦੀ ਗੱਲ ਮਾੜੀ ਜੀ ਕਰ ਦਿੱਤੀ ਆ ਜ਼ਬਾਨੀ ਜ਼ਬਾਨੀ ਤੇ ਇਹ ਹੁਣ ਖਾਕ ਸਾਹਿਬ ਜੀ ਇਸ ਤਰ੍ਹਾਂ ਆ ਕਿ ਜਿਹੜੀ ਰਸ਼ੀਆ ਦੇ ਵਿਦੇਸ਼ ਮੰਤਰੀ ਜਿਹੜੇ ਹੈਗੇ ਆ ਸਰਜੀ ਲੈਵਰੋਵ ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰੀਕਾ ਵੱਲੋਂ ਇਰਾਨ ਉਪਰ ਇੱਕ ਵੀ ਹਮਲਾ ਕੀਤਾ ਗਿਆ ਤਾਂ ਸਿੱਟਾ ਬਹੁਤ ਗੰਭੀਰ ਨਿਕਲ ਸਕਦਾ ਤੇ ਇਹਦੇ ਵਿਚ ਕੱਖ ਸਾਹਿਬ ਜੀ ਅਮਰੀਕਾ ਨੂੰ ਉਹ ਕਹਿੰਦੇ ਆ ਭਾਈ ਸੰਕੋਚ ਕਰਨਾ ਚਾਹੀਦਾ ਇਸ ਕੰਮ ਤੋਂ ਤੇ ਬਹੁਤ ਹੀ ਜਿਹੜੀ ਆ ਸ਼ਾਂਤੀਪੂਰਵਕ ਢੰਗ ਦੇ ਨਾਲ ਕਹਿੰਦੇ ਆ ਜਿਹੜਾ ਤੁਸੀਂ ਰੌਲਾ ਹੈਗਾ ਉਹਨੂੰ ਨਿਬੇੜ ਲਓ ਤੇ ਇਰਾਨ ਆ ਜਿਹੜਾ ਉਹਦੇ ਕੋਲ ਨਿਊਕਲੀਅਰ ਜਗ੍ਹਾ ਉਪਰ ਜਿਹੜੇ ਪਹਿਲਾਂ ਹੀ ਅਮਰੀਕਾ ਦੀ ਜਿਹੜੀ ਆ ਬੰਬਵਾਰੀ ਆ ਉਹ ਕਰ ਚੁੱਕੇ ਆ ਇਹ ਤੇ ਨਿਊਕਲੀਅਰ ਜਿਹੜੇ ਆ ਉਹ ਘਟਨਾ ਵਾਪਰਨ ਦਾ ਖਤਰਾ ਹੋ ਸਕਦਾ ਹੁਣ ਲੈਵਰੋਵ ਨੇ ਉਹਨਾਂ ਦੇ ਜਿਹੜਾ ਰੂਸ ਦਾ ਫੋਰਨ ਮਿਨਿਸਟਰ ਆ ਉਹਨੇ ਇਹ ਕਿਹਾ ਕਿ ਤੁਸੀਂ ਉੱਥੇ ਜੇ ਉਹ ਬੰਬ ਮਾਰੇ ਨਾ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਬੰਬ ਤਾਂ ਨਹੀਂ ਪਰ ਉਹ ਜਿਹੜਾ ਉੱਥੇ ਉਹਨਾਂ ਦਾ ਯੂਰੇਨੀਅਮ ਪਿਆ ਉਹਨੇ ਫਟ ਕੇ ਤੇ ਆਸੇ ਪਾਸੇ ਨੁਕਸਾਨ ਜਿਹੜੀ ਆ ਰੇਡੀਏਸ਼ਨ ਉਹ ਫੈਲ ਸਕਦੀ ਆ ਮੇਰੇ ਖਿਆਲ ਨਾਲ ਉਹ ਇਹ ਕਹਿ ਰਿਹਾ ਵੀ ਭਾਈ ਕੇਅਰਫੁਲ ਹੋ ਜਾਓ ਤੇ ਬਾਕੀ ਆ ਜਿਹੜੀਆਂ ਰੂਸ ਨੇ ਉਹਨੂੰ ਜਿਹੜੀਆਂ ਹੈਗੀਆਂ ਨਾ ਸੁਪਰਸੋਨਿਕ ਮਿਸਲ ਚਾਈਨਾ ਨੇ ਵੀ ਵੇਚਤੀਆਂ
0: ਹਾਂਜੀ ਹਾਂਜੀ ਉਹਨਾਂ ਕੋਲ ਆਪਣੀਆਂ ਵੀ ਬਣਾਈਆਂ
1: ਹਾਂਜੀ ਉਹ ਜਿਹੜੀਆਂ ਸੁਪਰਸੋਨਿਕ ਆ ਖਾਕ ਸਾਹਿਬ ਜੀ ਉਹ ਜਿਹੜੀਆਂ ਤਾਂ ਹੈਗੀਆਂ ਰੂਸ ਕੋਲ ਸੁਪਰਸੋਨਿਕ ਮਿਸਲਾਂ ਬਣਾਈਆਂ ਉਹ ਜਾਂਦੀਆਂ ਖਾਕ ਸਾਹਿਬ ਜੀ 8000 ਮੀਲ ਪ੍ਰਤੀ ਘੰਟਾ ਤੁਸੀਂ ਇਮੇਜਿਨ ਕਰੋ 8000 ਮੀਲ ਦੀ ਗੱਲ ਕਰ ਰਹੇ ਹਾਂ ਆਪਾਂ ਇੱਕ ਘੰਟੇ ਦੇ ਵਿੱਚ ਤੇ ਜਿਹੜੀ ਹੈਗੀ ਆ ਜਿਹੜੀਆਂ ਚਾਈਨਾ ਕੋਲ ਆ ਉਹ ਉਹਨਾਂ ਦੀ ਰੇਂਜ ਹੈਗੀ ਆ 6000 ਮੀਲ ਪ੍ਰਤੀ ਘੰਟਾ ਦੀ ਸਪੀਡ ਆ ਉਹਨਾਂ ਦੀ
0: ਅੱਛਾ
1: ਤੇ ਹੁਣ ਕੱਲ ਪਰਸੋਂ ਦੀ ਖਬਰ ਆਪਾਂ ਸ਼ਾਇਦ ਕੀਤੀ ਕਿ ਨਹੀਂ ਕੀਤੀ ਉਹਦੇ ਵਿੱਚ ਖਾਕ ਸਾਹਿਬ ਜੀ ਇਹ ਸੀਗਾ ਕਿ ਚਾਈਨਾ ਆ ਜਿਹੜਾ ਜੇਕਰ ਉਹ ਦੇਖੋ ਹੁਣ ਦੂਸਰੇ ਪਾਸੇ ਐਲਨ ਮਸਕ ਆ ਜਿਹੜਾ ਉਹ ਵੀ ਇਹਦੇ ਵਿੱਚ ਲਪੇਟਿਆ ਹੋਇਆ ਹੁਣ ਗੱਲ ਕੀ ਆ ਕਿ ਇਹ ਜਿਹੜਾ ਆਪਣਾ GPS ਸਿਸਟਮ ਕਾਰਾਂ ਦੇ ਵਿੱਚ ਫੋਨਾਂ ਦੇ ਵਿੱਚ ਚੱਲਦਾ ਨਾ ਇਹ ਸਾਰਾ ਉਹ ਸੈਟੇਲਾਈਟਾਂ ਜਿਹੜੀਆਂ ਉਹਦੀਆਂ ਆ ਐਲਨ ਮਸਕ ਦੀਆਂ ਉਹ ਹੁਣ ਆ ਪਿੱਛੇ ਥੋੜੇ ਦਿਨ ਪਹਿਲਾਂ ਉਹਨੇ ਰੂਸ ਦੀ ਜਿਹੜੀ ਆ ਉਹ ਸੀ ਉਹ ਸਿਸਟਮ ਡਿਸਕਨੈਕਟ ਕਰ ਦਿੱਤਾ ਆ ਸੋ ਹੁਣ ਖਾਕ ਸਾਹਿਬ ਜੀ ਇਹ ਜਿਹੜੇ ਕੰਟਰੀ ਹੈਗੇ ਆ ਜਿੰਨੀ ਵੀ ਸਾਰੀ ਦੁਨੀਆਂ ਤੇ ਦੇਖੋ ਇਸੇ ਤਰ੍ਹਾਂ ਲੋਕਾਂ ਨੂੰ ਗੁਲਾਮ ਇਸੇ ਤਰ੍ਹਾਂ ਕੀਤਾ ਜਾਂਦਾ ਸੋ ਏਡੀ ਵੱਡੀ ਚੀਜ਼ ਬਣਾ ਲੈਣੀ ਜਿਹਦੇ ਤੇ ਸਾਰੇ ਲੋਕਾਂ ਨੂੰ ਪਹਿਲਾਂ ਨਿਰਭਰ ਕਰ ਲਓ ਤੇ ਫਿਰ ਉਹਨਾਂ ਦੀ ਸੈੱਲ ਲਾਈ ਜਾਓ ਜਿੱਦਾਂ ਹੁਣ ਫੋਨ ਆ ਆਪਣੇ ਇਹਨਾਂ ਦਾ ਅੱਗੇ ਜਦੋਂ ਜਿਹੜੇ ਕੋਡ ਵਾਲੇ ਫੋਨ ਘਰਾਂ ਦੇ ਵਿੱਚ ਹੁੰਦੇ $7-8 ਬਿੱਲ ਆਉਂਦਾ ਸੀ ਉਹਦਾ $12-13 ਮੈਂ ਦਿੰਦਾ ਰਿਹਾ ਮਹੀਨੇ ਦੇ ਤੇ ਹੁਣੇ ਆ ਜਿਹੜਾ ਇਹਨਾਂ ਦਾ $300-400 ਜਿਹੜਾ ਤੁਹਾਡੇ ਫੋਨ ਦਾ ਹੀ ਆਈ ਜਾਂਦਾ ਸੋ ਇਹ ਜਿਹੜੀਆਂ ਨਵੀਆਂ ਇਹ ਵੀ ਇੱਕ ਕਿਸਮ ਤੁਹਾਨੂੰ ਜਿੱਦਾਂ ਨਸ਼ੇ ਤੇ ਲਾਇਆ ਜਾਂਦਾ ਉਹੀ ਚੀਜ਼ ਆ ਕਿ ਤੁਹਾਨੂੰ ਪੈਸਾ ਨਾ ਤੁਹਾਡੇ ਕੋਲ ਛੱਡੋ ਮਕਸਦ ਇਹ ਆ ਅਸਲ ਦੇ ਵਿੱਚ ਇਹਨਾਂ ਦਾ ਤੇ ਹੁਣ ਜਿਹੜਾ ਇਹ ਆ ਇਹੀ ਹਾਲ ਉਹਦਾ ਆ ਜਿਹੜੀਆਂ ਮਿਸਲਾਂ ਤਾਂ ਤੀਨ ਨੇ ਬਣਾ ਲਈਆਂ ਰੂਸ ਨੇ ਵੀ ਬਣਾ ਲਈਆਂ ਪਰ ਉਹਨਾਂ ਦੇ ਵਿੱਚ ਹੁਣ ਮੈਨੂੰ ਇਹ ਨੀ ਅਜੇ ਤੱਕ ਖਬਰ ਦਾ ਪਤਾ ਲੱਗਿਆ ਕਿ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਆਪਣਾ ਸਿਸਟਮ ਆ ਕਿ ਉਹ ਅਜੇ ਵੀ ਜਿਹੜੀਆਂ ਸੈਟੇਲਾਈਟਾਂ GPS ਡਿਵਾਈਸਿਸ ਆ ਉਹਨਾਂ ਦੇ ਨਾਲ ਜੇ ਕਨੈਕਟ ਆ ਤੇ ਫੇਰ ਜਿਹੜਾ ਐਲਨ ਮਸਕ ਆ ਜਾਂ ਅਮਰੀਕਾ ਦੀ ਜਿਹੜੀ ਫੌਜ ਆ ਇਹ ਉਹਨਾਂ ਨੂੰ ਡਿਸਕਨੈਕਟ ਕਰ ਦੋ ਤੇ ਫਿਰ ਉਹ ਗੁਆਚ ਜਾਣਗੀਆਂ ਉਹਨਾਂ ਨੂੰ ਪਤਾ ਨੀ ਲੱਗਿਆ ਵੀ ਜਾਂ ਕਿੱਧਰ
0: ਨੂੰ ਰਸ਼ੀਆ ਨੇ ਤੇ ਆਪਣਾ ਬਣਾਇਆ ਜੀ ਰਸ਼ੀਆ ਕੋ ਤਾਂ ਆਪਣਾ ਹੈਗਾ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਇੰਡੀਆ ਵੀ ਕੋਸ਼ਿਸ਼ ਕਰ ਰਿਹਾ ਕਿ ਆਪਣਾ ਬਣਾਉਣ ਦੀ ਕਿਉਂਕਿ
1: ਇੰਡੀਆ ਨੇ ਜੀ ਇੰਡੀਆ ਨੇ ਖਾਸ ਸਾਰੀ ਸੈਟੇਲਾਈਟਾਂ ਛੱਡੀਆਂ ਆ ਔਰ ਉਹਨਾਂ ਨੇ ਸ਼ਾਇਦ ਤੁਹਾਨੂੰ ਯਾਦ ਆ ਕਿ ਨਹੀਂ ਆ ਥੋੜੇ ਸਾਲਾਂ ਦੀ ਗੱਲ ਆ ਜਿਹੜੀਆਂ ਇਹ ਸੈਟੇਲਾਈਟ ਹੁੰਦੀਆਂ ਨਾ ਇਹ ਦੇਖੋ ਹੁਣ ਜਿਹੜੇ ਛੋਟੇ ਕੰਟਰੀ ਆ ਇਰਾਨ ਆ ਜਾਂ ਦੂਸਰੇ ਦੁਨੀਆਂ ਦੇ ਕੰਟਰੀ ਉਹਨਾਂ ਕੋਲ ਇਹ ਕੇਪੇਬਿਲਿਟੀ ਅਜੇ ਨਹੀਂ ਹੈਗੀ ਉਹਨਾਂ ਕੋਲ ਹਲ ਰਿਹਾ ਜਿਹੜਾ ਤੁਹਾਡੇ ਫੋਨ ਦਾ ਹੀ ਆਈ ਜਾਂਦਾ ਸੋ ਇਹ ਜਿਹੜੀਆਂ ਨਵੀਆਂ ਨਵੀਆਂ ਇਹ ਵੀ ਇੱਕ ਕਿਸਮ ਤੁਹਾਨੂੰ ਜਿੱਦਾਂ ਨਸ਼ੇ ਤੇ ਲਾਇਆ ਜਾਂਦਾ ਉਹੀ ਚੀਜ਼ ਆ ਕਿ ਤੁਹਾਨੂੰ ਪੈਸਾ ਨਾ ਤੁਹਾਡੇ ਕੋਲ ਛੱਡੋ ਮਕਸਦ ਇਹ ਆ ਸੁਣ ਗਿਆ ਇਹਨਾਂ ਦਾ ਤੇ ਹੁਣ ਜਿਹੜਾ ਇਹ ਆ ਇਹੀ ਹਾਲ ਉਹਦਾ ਆ ਜਿਹੜੀਆਂ ਮਿਸਲਾਂ ਤਾਂ ਚੀਨ ਨੇ ਬਣਾ ਲਈਆਂ ਰੂਸ ਨੇ ਵੀ ਬਣਾ ਲਈਆਂ ਪਰ ਉਹਨਾਂ ਦੇ ਵਿਚ ਹੁਣ ਮੈਨੂੰ ਇਹ ਨੀ ਅਜੇ ਤੱਕ ਖ਼ਬਰ ਦਾ ਪਤਾ ਲੱਗਿਆ ਕਿ ਉਹਨਾਂ ਦੇ ਵਿਚ ਇੰਡੀਪੈਂਡੈਂਟ ਆਪਣਾ ਸਿਸਟਮ ਆ ਕਿ ਉਹ ਅਜੇ ਵੀ ਜਿਹੜੀਆਂ ਸੈਟੇਲਾਈਟਾਂ ਆ GPS ਡਿਵਾਈਸਿਸ ਆ ਉਹਨਾਂ ਦੇ ਨਾਲ ਜੇ ਕਨੈਕਟ ਆ ਤੇ ਫੇਰ ਜਿਹੜਾ ਐਲਨ ਮਸਕ ਆ ਜਾਂ ਅਮਰੀਕਾ ਦੀ ਜਿਹੜੀ ਫੌਜ ਆ ਇਹ ਉਹਨਾਂ ਨੂੰ ਡਿਸਕਨੈਕਟ ਕਰ ਦੋ ਤੇ ਫਿਰ ਉਹ ਗੁਆਚ ਜਾਣਗੀਆਂ ਉਹਨਾਂ ਨੂੰ ਪਤਾ ਨੀ ਲੱਗਿਆ ਵੀ ਜਾਂ ਕਿੱਧਰ ਨੂੰ
0: ਰਸ਼ੀਆ ਨੇ ਤੇ ਆਪਣਾ ਬਣਾਇਆ ਜੀ ਰਸ਼ੀਆ ਕੋ ਤਾਂ ਆਪਣਾ ਹੈਗਾ ਬਿਲਕੁਲ ਇਹ ਚ ਕੋਈ ਸ਼ੱਕ ਨਹੀਂ ਹੈ ਇੰਡੀਆ ਵੀ ਕੋਸ਼ਿਸ਼ ਕਰ ਰਿਹਾ ਕਿ ਆਪਣਾ ਬਣਾਉਣ ਦੀ ਕਿਉਂਕਿ
1: ਇੰਡੀਆ ਨੇ ਜੀ ਇੰਡੀਆ ਨੇ ਖਾਸ ਸਾਰੀ ਸੈਟੇਲਾਈਟਾਂ ਛੱਡੀਆਂ ਆ ਔਰ ਉਹਨਾਂ ਨੇ ਸ਼ਾਇਦ ਤੁਹਾਨੂੰ ਯਾਦ ਆ ਕਿ ਨਹੀਂ ਆ ਥੋੜੇ ਸਾਲਾਂ ਦੀ ਗੱਲ ਆ ਜਿਹੜੀਆਂ ਇਹ ਸੈਟੇਲਾਈਟ ਹੁੰਦੀਆਂ ਨਾ ਇਹ ਦੇਖੋ ਹੁਣ ਜਿਹੜੇ ਛੋਟੇ ਕੰਟਰੀ ਆ ਇਰਾਨ ਆ ਜਾਂ ਦੂਸਰੇ ਦੁਨੀਆਂ ਦੇ ਕੰਟਰੀ ਉਹਨਾਂ ਕੋਲ ਇਹ ਕੇਪੇਬਿਲਿਟੀ ਅਜੇ ਨਹੀਂ ਹੈਗੀ ਉਹਨਾਂ ਕੋਲ ਕਿ ਉਹ ਜਿਹੜੀਆਂ ਉੱਤੇ ਸੈਟੇਲਾਈਟ ਆਇਆ ਉਹਨੂੰ ਥੱਲੇ ਸੈਟ ਸਕਣ

0: ਕੋਸ਼ਿਸ਼ ਕਰ ਰਿਹਾ ਕਿ ਆਪਣਾ ਬਣਾਉਣ ਦੀ, ਕਿਉਂਕਿ
1: ਇੰਡੀਆ ਨੇ ਜੀ ਇੰਡੀਆ ਨੇ ਕਾਫੀ ਸਾਰੀ ਸੈਟੇਲਾਈਟਾਂ ਛੱਡੀਆਂ ਆ ਔਰ ਉਹਨਾਂ ਨੇ ਸ਼ਾਇਦ ਤੁਹਾਨੂੰ ਯਾਦ ਆ ਕਿ ਨਹੀਂ ਥੋੜੇ ਸਾਲਾਂ ਦੀ ਗੱਲ ਆ ਜਿਹੜੀਆਂ ਇਹ ਸੈਟੇਲਾਈਟਸ ਹੁੰਦੀਆਂ ਨਾ ਇਹ ਦੇਖੋ ਹੁਣ ਜਿਹੜੇ ਛੋਟੇ ਕੰਟਰੀ ਆ ਇਰਾਨ ਆ ਜਾਂ ਦੂਸਰੇ ਦੁਨੀਆਂ ਦੇ ਕੰਟਰੀ ਉਹਨਾਂ ਕੋਲ ਇਹ ਕੇਪੇਬਿਲਿਟੀ ਅਜੇ ਨਹੀਂ ਹੈਗੀ ਉਹਨਾਂ ਕੋਲ ਕਿ ਉਹ ਜਿਹੜੀਆਂ ਉੱਤੇ ਸੈਟੇਲਾਈਟ ਆਇਆ ਉਹਨੂੰ ਥੱਲੇ ਸਿੱਟ ਸਕਣ ਜਾਂ ਆਪਣਾ ਰਾਕੇਟ ਭੇਜ ਕੇ ਉਹਨੂੰ ਤਬਾਹ ਕਰ ਸਕਣ ਤੇ ਪਰ ਜਿਹੜਾ ਅਮਰੀਕਾ ਤੇ ਰੂਸ ਜਾਂ ਚਾਈਨਾ ਇਹਨਾਂ ਕੋਲ ਉਹ ਹੈਗੀ ਆ ਕੇਪੇਬਿਲਿਟੀ ਇਹ ਜਿਹੜੀਆਂ
0: ਚਾਈਨਾ ਕੋਲ ਤਾਂ ਕੋਈ ਵੀ ਚੀਜ਼ ਜਿਹੜੀ ਅਮਰੀਕਾ ਦੀ ਨਹੀਂ ਹੈਗੀ ਜੀ ਵਟਸਐਪ ਨਹੀਂ ਹੈਗਾ ਫੇਸਬੁੱਕ ਉਹਨਾਂ ਕੋਲ ਆਪਣੀ ਆ ਸਾਰਾ ਕੁਛ ਉਹਨਾਂ ਦਾ ਆਪਣਾ ਵਾ
1: ਬਿਲਕੁਲ ਬਿਲਕੁਲ ਤੇ ਇੰਡੀਆ ਨੇ ਵੀ ਖਾਸਾ ਵੀ ਥੋੜੇ ਜਿਹੇ ਸਾਲ ਹੋਏ ਆ ਉਹਨਾਂ ਨੇ ਵੀ ਉਹ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਤੇ ਉਹਨਾਂ ਨੇ ਆਪਣੀ ਹੀ ਸੈਟੇਲਾਈਟ ਆ ਜਿਹੜੀ ਉੱਤੇ ਉਹਨੂੰ ਥੱਲਿਓ ਉਹ ਛੱਡ ਕੇ ਮਿਸਲ ਤੇ ਉਹਨੂੰ ਤਬਾਹ ਕੀਤਾ ਸੀਗਾ ਤੇ ਅਮਰੀਕਾ ਨੇ ਬੜਾ ਰੌਲਾ ਪਾਇਆ ਸੀ ਤੂੰ ਇਹ ਨਾ ਕਰ ਤੂੰ ਇਹ ਨੀ ਕਰ ਸਕਦਾ ਆਹ ਨਹੀਂ ਕਰ ਸਕਦਾ ਉਹ ਕਹਿੰਦੇ ਪਏ ਅਸੀਂ ਤਾਂ ਕਰਨਾ ਤੂੰ ਜਿਹੜਾ ਜ਼ੋਰ ਲਾਉਣਾ ਲਾ ਲਾ ਤੇ ਉਹਦਾ ਮਕਸਦ ਉਹਦਾ ਇਹੀ ਸੀਗਾ ਕਿ ਜੇ ਇੱਥੇ ਤੱਕ ਨੌਬਤ ਪਹੁੰਚ ਜਾਂਦੀ ਆ ਤਾਂ ਅਸੀਂ ਆਪਣੇ ਮੁਲਕ ਨੂੰ ਜਿਹੜਾ ਉਹ ਜੇ ਸਾਡੀਆਂ ਜਿਹੜੀਆਂ ਸੈਟੇਲਾਈਟਾਂ ਛੱਡੀਆਂ ਉਹਨਾਂ ਤੇ ਅਮਰੀਕਾ ਜਾਂ ਰੂਸ ਜਾਂ ਹੋਰ ਕੋਈ ਵੀ ਕੰਟਰੀ ਹਮਲਾ ਕਰੇ ਉਹਨਾਂ ਦੇ ਉੱਤੇ ਜਾ ਕੇ ਉਹਨਾਂ ਨੂੰ ਢਾਵੇ ਸਾਡੀ ਕਮਿਊਨੀਕੇਸ਼ਨ ਹੈ ਜਿਹੜੀ ਉਹਨੂੰ ਤੋੜੇ ਤੇ ਅਸੀਂ ਵੀ ਉਹਨਾਂ ਦੀਆਂ ਸੈਟੇਲਾਈਟਾਂ ਜਿਹੜੀਆਂ ਉਹ ਡਿਸਟਰੋਏ ਕਰ ਸਕਣ ਦੇ ਕਾਬਲ ਹੋਈਏ ਸੋ ਉਹਦਾ ਜਿਹੜੀ ਗੱਲਬਾਤ ਉਹ ਇਸ ਤਰ੍ਹਾਂ ਹੈਗੀ ਸੀ ਤੇ ਹੁਣ ਅਗਲੀ ਗੱਲਬਾਤ ਜਿਹੜੀ ਅਖਾਕ ਸਾਹਿਬ ਜੀ ਉਹ ਇਰਾਨ ਦੇ ਵਿਦਿਆਰਥੀ ਆ ਜਿਹੜੀ ਉਹ ਫਿਰ ਤੋਂ ਸੜਕਾਂ ਉੱਪਰ ਜਿਹੜੇ
0: ਆ ਗਏ ਬਿਲਕੁਲ ਆ ਗਏ ਬੁਰਾ ਹਾਲ ਉੱਥੇ
1: ਬੁਰਾ ਹਾਲ ਆ ਹਾਂਜੀ ਤੇ ਉਹਦੇ ਪਿੱਛੇ ਹੱਥ ਤਾਂ ਤੁਹਾਨੂੰ ਪਤਾ ਬਾਹਰੀਆਂ ਗੌਰਮੈਂਟ ਦਾ ਹੀ ਆ ਉਹ ਉਹਨਾਂ ਦਾ ਤਾਂ ਹੈ ਨੀ ਗਾ ਉਹਨਾਂ ਨੂੰ ਭੜਕਾ ਕੇ ਪਹਿਲਾਂ ਇੱਥੇ ਯੂਨੀਵਰਸਿਟੀਆਂ ਚ ਪੜ੍ਹਾ ਦਿੱਤਾ ਜਾਂਦਾ ਫਿਰ ਉਹਨਾਂ ਨੂੰ ਉਹਦੀ ਆਪਣੀ ਗੌਰਮੈਂਟ ਦੇ ਖਿਲਾਫ਼ ਲੜਨ ਵਾਸਤੇ ਉੱਥੇ ਦੁਬਾਰਾ ਭੇਜ ਦਿੱਤਾ ਜਾਂਦਾ ਉਹ ਆਪ ਹੀ ਚਲੇ ਜਾਂਦੇ ਤੇ ਫਿਰ ਉੱਥੇ ਜਾ ਕੇ ਰੌਲਾ ਰੱਪਾ
0: ਚੀਮਾ ਸਾਹਿਬ ਮੈਂ ਇਹਦੇ ਤੇ ਜ਼ਿਆਦਾ ਐਗਰੀ ਨਹੀਂ ਹੈਗਾ ਕਿ ਇਹ ਪੜ੍ਹਾਉਂਦੇ ਆ ਜਾਂ ਇਹਨਾਂ ਨੇ ਸਿਖਾਇਆ ਕਿਉਂਕਿ ਜਦੋਂ ਹਾਲਾਤ ਜਿਹੜੇ ਯੂਨੀਅਨ ਸਟੂਡੈਂਟ ਹੁੰਦੇ ਨਾ ਉਹਨਾਂ ਦਾ ਖੂਨ ਹੁੰਦਾ ਸਾਡੇ ਦੇਖੋ ਜਦੋਂ ਮੂਵਮੈਂਟਾਂ ਚੱਲੀਆਂ ਕੀ ਹੋਇਆ ਉੱਥੇ ਪਤਾ ਥੋੜਾ ਸੀ ਉਹਨਾਂ ਨੂੰ ਆਪ ਹੀ ਪਤਾ ਲੱਗ ਗਿਆ ਸੀ ਜਨਤਾ ਨੂੰ ਕਿ ਵੀ ਇੱਥੇ ਧੱਕੇ ਹੋ ਰਹੇ ਆ ਜਾਓ ਖੜੇ ਹੋ ਜਾਓ ਉਹੀ ਚੱਕਰ ਇਰਾਨ ਦੇ ਵਿੱਚ ਆ ਕਿ ਹੁਣ ਲੋਕੀ ਅੱਕ ਗਏ ਆ ਇਸ ਸਰਕਾਰ ਤੋਂ ਵੀ ਅੱਕ ਗਏ ਕਿ ਰੋਜ਼ ਦਾ ਕੰਜਰਖਾਨਾ ਰੋਜ਼ ਦੀਆਂ ਲੜਾਈਆਂ ਪਤਾ ਨੀ ਅੱਜ ਬੰਬ ਡਿੱਗ ਪੈਣਾ ਕਿੰਨੇ ਲੋਕ ਮਾਰੇ ਜਾਣੇ ਤੇ ਲੋਕ ਫਿਰ ਹੌਲੀ ਹੌਲੀ ਹੌਲੀ ਹੌਲੀ ਇਕੱਠੇ ਹੋਣੇ ਚਾਲੂ ਹੋਏ ਹੁਣ ਤੁਸੀਂ ਦੇਖਿਆ ਨੀ ਗਾ ਅਮਰੀਕਾ ਦੇ ਵਿੱਚ ਜਦੋਂ ਆਇਸ ਦੇ ਅਗੇਂਸਟ ਕਿੱਦਾਂ ਸ਼ਹਿਰਾਂ ਦੇ ਸ਼ਹਿਰ ਲੱਖਾਂ ਦੇ ਹਿਸਾਬ ਨਾਲ ਲੋਕ ਇਕੱਠੇ ਹੋ ਗਏ
1: ਬਿਲਕੁਲ ਬਿਲਕੁਲ ਲੱਖਾਂ ਦੇ ਸਾਧ ਨਾਲ ਇਕੱਠੇ ਹੋ ਗਏ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ ਹੈਗੀ ਪਰ ਇੱਥੇ ਜਿਹੜਾ ਉਹ ਆਫਿਰ ਹਫਸਾ ਵੀ ਇਹਨਾਂ ਦੇ ਕੋਈ ਉਹਨਾਂ ਦੀ ਹਮਾਇਤ ਵਿੱਚ ਆਉਣ ਵਾਲਾ ਨਹੀਂ ਨਾ ਹੁੰਦਾ ਕਿਉਂਕਿ ਇੱਥੇ ਉਹ ਬਾਹਰ ਦੀਆਂ ਹੈ ਨੀ ਤੇ ਜਿਹੜੇ ਉਹ ਛੋਟੇ ਦੇਸ਼ ਆ ਉੱਥੇ ਫਿਰ ਇਹ ਨੇਟੋ ਰਲ ਜਾਂਦੀ ਆ ਸਾਰੇ ਰਲ ਕੇ ਫਿਰ ਉਹ ਜਿਹੜੀ ਆ ਵਿਰੋਧੀ ਪਾਰਟੀ ਆ ਉਹਦੇ ਬਰਾਬਰ ਖੜ ਜਾਂਦੇ ਉਹਨਾਂ ਨੂੰ ਸਰਮਾਇਆ ਦੇ ਦਿੰਦੇ ਆ ਸਾਰਾ ਕੁਝ ਦੇ ਕੇ ਉਹਨਾਂ ਨੂੰ ਹੋਰ ਜਿਹੜੀਆਂ ਸੁਵਿਧਾਵਾਂ ਦੇ ਕੇ ਤੇ ਉਹਨਾਂ ਨੂੰ ਉੱਥੋਂ ਦੀ ਗਵਰਨਮੈਂਟ ਹੈ ਜਿਹੜੀ ਉਹਦੇ ਖਿਲਾਫ਼ ਫਿਰ ਉਹ ਭੜਕਾ ਦਿੰਦੇ ਆ ਜਿਹਦੇ ਨਾਲ ਉਹ ਫਿਰ ਤਖ਼ਤਾ ਜਿਹੜਾ ਪਲਟਦਾ ਜਿੱਦਾਂ ਹੁਣ ਵੈਨਜ਼ੁਏਲਾ ਤਖ਼ਤਾ ਪਲਟਿਆ ਤੇ ਕਿਊਬਾ ਦੇ ਵਿੱਚ ਵੀ ਜ਼ੋਰ ਲੱਗਿਆ ਹੋਇਆ ਪਲਟਣ ਤਖ਼ਤਾ ਪਲਟਣ ਵਾਸਤੇ ਹੋਰ ਛੋਟੇ ਛੋਟੇ ਕੰਟਰੀ ਕਹੀਏ ਇੱਥੇ ਤੇ ਉਹਨਾਂ ਦੇ ਵਿੱਚ ਵੀ ਜਿਹੜੀਆਂ
0: ਇਹ ਕਿਊਬਾ ਤੁਸੀਂ ਗਏ ਆ
1: ਨਹੀਂ ਕਿਊਬਾ ਨੀ ਮੈਂ ਗਿਆ ਖਾਕ ਸਾਹਿਬ ਜੀ ਉਹਦੇ ਨਾਲ ਕਿੰਗਸਟਨ ਵਗੈਰਾ ਉੱਥੇ ਜਾਣਾ
0: ਬੜਾ ਬੜਾ ਸੈਂਪਲ ਜਿਹਾ ਲੋਕ ਸੈਂਪਲ ਜਿਹਾ ਘਰ
1: ਸਾਡੀ ਲਾਈਫ ਆ ਜੀ ਬਿਲਕੁਲ ਸੋਸ਼ਲਿਸਟ ਕੰਟਰੀ ਆ ਹਮੇਸ਼ਾ ਵਾਸਤੇ ਖਾਕ ਸਾਹਿਬ ਜੀ ਦੇਖੋ
0: ਪੂਆ ਟਾਈਪ ਦੇ ਘਰ ਵਾ ਜਿੱਦਾਂ ਪੁਰਾਣੇ ਜ਼ਮਾਨੇ ਦੇ ਆਪਣੇ ਹੁੰਦੇ ਸੀ ਦੇਖਦਾ ਸੀ ਵੀਡੀਓ ਉਹਨਾਂ ਦੀਆਂ ਦੋ ਚਾਰ ਤੇ ਇਦਾਂ ਦੇ ਹਾਲਾਤ ਉੱਥੇ ਹੈਗੇ ਆ ਪਰ ਲੋਕੀ ਰੋਟੀ ਤੇ ਖਾਂਦੇ ਨਾ ਆਰਾਮ ਨਾਲ
1: ਖਾਕ ਸਾਹਿਬ ਜੀ ਉਹਨਾਂ ਲੋਕਾਂ ਦੇ ਵਿੱਚ ਦੇਖਣ ਨੂੰ ਜ਼ਰੂਰ ਹੈਗੇ ਆ ਘਰ ਇਦਾਂ ਸਾਦੇ ਘਰ ਆ ਸਿੰਪਲ ਘਰ ਆ ਪਰ ਜੇ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਰਵੋ ਨਾ ਚਾਹੇ ਉਹ ਕੋਈ ਵੀ ਜਿਹੜਾ ਸੋਸ਼ਲਿਸਟ ਕੰਟਰੀ ਆ ਮੈਂ ਉਹਨਾਂ ਕੰਟਰੀਆਂ ਦੇ ਵਿੱਚ ਘੁੰਮਦਾ ਰਿਹਾ ਮੈਂ ਕਿਊਬਾ ਤਾਂ ਨਹੀਂ ਗਿਆ ਪਰ ਕਿਊਬਾ ਦਾ ਉਹ ਮੈਨੂੰ ਇਹਦੇ ਬਾਰੇ ਪਤਾ ਆ ਕਿ ਉੱਥੇ ਲੋਕ ਕਿੰਨੇ ਸੁਖੀ ਸੀ ਔਰ ਕਿਊਬਾ ਹੈ ਜਿਹੜਾ ਖਾਕ ਸਾਹਿਬ ਜੀ ਦੁਨੀਆਂ ਦੇ ਵਿੱਚ ਸਭ ਤੋਂ ਬੈਸਟ ਡਾਕਟਰ ਆ ਜਿਹੜੇ ਉਹ ਕਿਊਬਾ ਦੇ ਵਿੱਚੋਂ ਪੈਦਾ ਹੁੰਦੇ ਸੀ ਇਹਨਾਂ ਦੋਹਾਂ ਕੰਟਰੀਆਂ ਚੋਂ ਕਿਊਬਾ ਤੇ ਜਿਹੜਾ ਆਹ ਸੀਗਾ ਆਪਣੇ ਵੈਨਜ਼ੁਏਲਾ ਇਹਨਾਂ ਦੇ ਵਿੱਚੋਂ ਜਿਹੜੇ ਡਾਕਟਰ ਸੀਗੇ ਬਹੁਤ ਉਹਨਾਂ ਨੇ ਜਾ ਕੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਕੇ ਮੈਡੀਸਨ ਪੜ੍ਹਾਈ ਵੀ ਆ ਤੇ ਉਹਨਾਂ ਨੇ ਲੋਕਾਂ ਦੀ ਮਦਦ ਵੀ ਕੀਤੀ
0: ਦੂਸਰੇ ਦੇਸ਼ਾਂ ਦੇ ਜਦੋਂ ਕੋਵਿਡ ਆਇਆ ਤਾਂ ਕਿਊਬਾ ਤੋਂ ਬੜੇ ਡਾਕਟਰ ਆਏ ਸੀ ਅਮਰੀਕਾ ਚ
1: ਬੜੇ ਡਾਕਟਰ ਆਏ ਸੀ ਬਿਲਕੁਲ ਹਾਂਜੀ ਬਹੁਤ ਡਾਕਟਰ ਆਏ ਸੀਗੇ ਉਹ ਜਿਹੜੇ ਆ ਲੋਕ ਜਿੱਦਾਂ ਆਪਣੇ ਭਾਰਤ ਵਿੱਚ ਸੀਗੀ ਨਾ ਪੰਜਾਬ ਦੇ ਵਿੱਚ ਲੋਕਾਂ ਇੱਕ ਦੂਜੇ ਵਾਂਗੂ ਹੱਸਦੇ ਖੇਡਦੇ ਭੈਣਾਂ ਭਰਾਵਾਂ ਵਾਂਗੂ ਰਹਿੰਦੇ ਸੀ ਕੋਈ ਇਸ ਤਰ੍ਹਾਂ ਦੇ ਜਿਹੜੀ ਖਿੱਚਾ ਟੂਣ ਹੈ ਨਹੀਂ ਸੀ ਪੈਸੇ ਬਾਰੇ ਤੇ ਉਹ ਜਿਹੜੀ ਹੁਣ ਤੁਸੀਂ ਉੱਥੇ ਜਾ ਕੇ ਦੇਖੋ ਖਾਕ ਸਾਹਿਬ ਜੀ ਉੱਥੇ ਰਹਿਣ ਦਾ ਕੋਈ ਹੱਜ ਨਹੀਂ ਇੰਨੇ ਹਾਲਾਤ ਜਿਹੜੇ ਆ ਵਿਗੜ ਚੁੱਕੇ ਆ ਪੰਜਾਬ ਦੇ ਵਿੱਚ ਖਾਸ ਕਰਕੇ
0: ਪਤਾ ਹੀ ਨਹੀਂ ਜੀ ਕਿਹਨੂੰ ਘਰੋਂ ਨਿਕਲਿਆ ਉਹਨੇ ਵਾਪਸ ਆਉਣਾ ਕਿ ਨਹੀਂ ਆਉਣਾ
1: ਵਾਪਸ ਆਉਣਾ ਕਿ ਨਹੀਂ ਆਉਣਾ ਹਾਂਜੀ ਬਿਲਕੁਲ ਇਹ ਹਾਲਾਤ ਬਣੇ ਹੋਏ ਆ ਪਰ ਉਹ ਪੁਰਾਣੇ ਜ਼ਮਾਨੇ ਜਦੋਂ ਅਸੀਂ ਛੋਟੇ ਸੀ ਉਦੋਂ ਤਾਂ ਇੱਦਾਂ ਦੀ ਹੈ ਨਹੀਂ ਸੀ ਨਿਆਣਾ
0: ਚੀਮਾ ਸਾਹਿਬ ਲੋਕੀ ਕੋਠਿਆਂ ਤੇ ਸੌਂਦੇ ਸੀ ਬਾਹਰ ਸੌਣਾ ਬਾਹਰਲੇ ਵੇਲੀ

0: ਬਾਹਰ ਮੰਜਾ ਡਾ ਲੈਣਾ ਇਹ ਉਹ ਜਮਾਨਾ ਸੀ ਕੁਝ ਮਜ਼ਾਕ ਸੀ ਕੁਛ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜੀ ਸਾਡੇ ਪਿੰਡ ਸਾਡੇ ਕਸਬੇ ਦੇ ਵਿਚ ਕੱਲ ਇਹ ਪਹਿਲੀ ਵਾਰੀ ਖਬਰ ਸੁਣੀ ਹੈ ਵਿਚਾਰਾ ਕੋਈ ਕਿਸਾਨ ਸੀ ਉਹਦੀ ਕੋਈ ਨਾ ਤਿੰਨ ਚਾਰ ਮਰਲੇ ਕਣਕ ਵੱਢ ਕੇ ਲੈ ਗਿਆ ਕੱਚੀ
1: ਰਾਤ ਨੂੰ ਵੱਢ ਲਈ
0: ਰਾਤ ਨੂੰ ਕਹਿੰਦੇ ਵੱਢ ਲਈ ਉਹ ਕਹਿੰਦਾ ਯਾਰ ਇਹ ਕਦੀ ਸੁਣਿਆ ਹੀ ਨੀ ਗਾ ਕਿ ਏਦਾਂ ਦੀ ਚੋਰੀ ਵੀ ਹੁੰਦੀ ਹੈ ਇਦਾਂ ਦੇ ਹਾਲਾਤ ਬਣ ਗਏ ਲੋਕੀ ਪਰਵਾਹ ਹੀ ਨੀ ਕਰਦੇ ਗੋਲੀ ਗਾਲੀ ਤੋਂ ਕਿੱਦਾਂ ਵੀ ਕਰਦੇ ਕੀ ਹੈ ਲੋਕ ਮਾਰਨ ਲੱਗੇ ਇੱਕ ਮਿੰਟ ਨੀ ਲਾਉਂਦੇ ਮੁੰਡੇ ਅੱਜ ਕੱਲ ਜਿਹੜੇ ਆ ਪਤਾ ਨੀ ਪੁਲਿਸ ਵਾਲੇ ਮਾਰੇ ਆ ਜੀ ਉੱਥੇ ਮੁੰਡਿਆਂ ਨੇ ਉਹਨਾਂ ਨੇ ਅਰੈਸਟ ਕੀਤੇ ਆ ਉਹ ਸਿਰਫ ਉਹਨਾਂ ਨੂੰ ਵੀਹ ਹਜ਼ਾਰ ਰੁਪਇਆ ਕਿਸੇ ਨੇ ਦਿੱਤਾ ਤੇ ਮਾਰਨੇ ਆ ਦੱਸੋ ਵੀਹ ਹਜ਼ਾਰ ਦੇ ਵਿਚ ਤੁਸੀਂ ਦੋ ਪੁਲਿਸ ਵਾਲੇ ਮਾਰਤੇ ਕੋਈ ਗੱਲ ਕਰਨ ਵਾਲੀ ਰਹਿ ਗਈ
1: ਬਸ ਬਸ ਇਹ ਹਾਲਾਤ ਆ ਜਿਹੜੇ ਕੱਖ ਸਾਹਿਬ ਜੀ ਜਿੱਥੇ ਵੀ ਕੈਪੀਟਲਿਜ਼ਮ ਆਊਗਾ ਪੂੰਜੀਵਾਦ ਜਿਹੜੇ ਜਦੋਂ ਸਮਾਜ ਪੂੰਜੀ ਆਉਂਦੀ ਹੈ ਸਮਾਜ ਦੇ ਵਿਚ ਉਦੋਂ ਫਿਰ ਜਿਹੜੇ ਸ਼ਤਾਨ ਲੋਕ ਆ ਪੂੰਜੀ ਉਹ ਇਕੱਠੇ ਕਰ ਲੈਂਦੇ ਉਹ ਆਪਣੇ ਦੱਬ ਲੈਂਦੇ ਆ ਘਰਾਂ ਦੇ ਵਿਚ ਜਾਂ ਬੈਂਕਾਂ ਚ ਰੱਖ ਲੈਂਦੇ ਆ ਬਾਕੀ ਦੀ ਪਰਜਾ ਜਿਹੜੀ ਉਹ ਪੈਸਾ ਜਿਹੜਾ ਉਹ ਸਰਕੂਲੇਸ਼ਨ ਦੇ ਵਿਚ ਨੀ ਨਾ ਹੁੰਦਾ ਉਹ ਦੱਬਿਆ ਜਾਂਦਾ ਮਿਹਨਤੀ ਦੇ ਲੋਕ ਆ ਜਿਹੜੇ ਦੱਬ ਲੈਂਦੇ ਆ ਜਿਹੜੇ ਸ਼ਤਾਨ ਲੋਕ ਆ ਇਸ ਤਰ੍ਹਾਂ ਜਿਹੜੇ ਹਾਲਾਤ ਆ ਉਹ ਤਾਂ ਹੀ ਪੈਦਾ ਹੁੰਦੇ ਆ ਤੇ ਹਜੇ ਵੀ ਤੁਸੀਂ ਉਹ ਕਦੇ ਜਿਹੜੇ ਕੰਟਰੀ ਉਹ ਹੈਗੇ ਆ ਕਾਜ਼ਕਿਸਤਾਨ ਵਗੈਰਾ ਉਜ਼ਬੇਕਿਸਤਾਨ ਆ ਉੱਥੇ ਜਾ ਕੇ ਅਜੇ ਵੀ ਸਾਕਸ਼ਾ ਵੀ ਫਿਲਮਾਂ ਫੁਲਮਾਂ ਵੀ ਬਾਹਰ ਆ ਜਾਂਦੀਆਂ ਅਜੇ ਵੀ ਲੋਕ ਜਿੱਦਾਂ ਆਪਣੇ ਉਹ ਬਜ਼ੁਰਗ ਮਾਤਾ ਜਿਹੜੀਆਂ ਚਰਖੇ ਨਾਲ ਕੱਤਦੀਆਂ ਹੁੰਦੀਆਂ ਸੀ ਉਹ ਅਜੇ ਵੀ ਇਸੇ ਤਰ੍ਹਾਂ ਕਰਦੇ ਆ
0: ਕਿਆ ਬਾਤ
1: ਬਹੁਤ ਸਾਰੇ ਕੰਟਰੀ ਅਜੇ ਵੀ ਜਿਹੜੇ ਇਸ ਤਰ੍ਹਾਂ ਜਿਹੜੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗੇ ਕਾਜ਼ਕਿਸਤਾਨ ਉਜ਼ਬੇਕਿਸਤਾਨ ਉਹ ਜਿੰਨੇ ਇਹ ਸਤਾਨ ਕੰਟਰੀ ਜਿਨ੍ਹਾਂ ਦੇ ਨਾਲ ਉਹ ਸਾਰੇ ਇਸੇ ਤਰ੍ਹਾਂ ਆ ਉੱਥੇ ਸ਼ਾਂਤੀ ਆ ਉੱਥੇ ਲੋਕ ਖਾਉ ਬਡੂ ਨਹੀਂ ਕਰਦੇ ਇੱਕ ਦੂਜੇ ਨੂੰ ਤੇ ਖਾਉ ਬਡੂ ਉੱਥੇ ਹੀ ਹੁੰਦੀ ਆ ਜਿੱਥੇ ਲੋਕ ਪੈਸੇ ਦੇ ਮਗਰ ਪੈ ਜਾਂਦੇ ਆ ਇੱਕ ਨੇ ਉਹ ਕੋਠੀ ਪਾ ਲਈ ਤੇ ਮੈਂ ਵੀ ਉਦਾਂ ਦੀ ਪਾਉਣੀ ਆ
0: ਦੋ ਚੀਜ਼ਾਂ ਹੋ ਗਈਆਂ ਜੀ ਚੀਮਾ ਸਾਹਿਬ ਐਕਸਕਿਊਜ਼ ਮੀ ਇੱਕ ਤੇ ਡਰੱਗ ਜਿਹੜਾ ਨਾ
1: ਹਾਂਜੀ
0: ਉਹਨੇ ਪੈਰ ਪਸਾਰੇ ਆ ਉਹ ਫਿਰ ਜਦੋਂ ਮੁੰਡੇ ਜਿਹੜੇ ਆ ਉਹ ਡਰੱਗੀ ਬਣ ਜਾਂਦੇ ਆ ਨਾ ਤੇ ਉਹਨਾਂ ਨੂੰ ਦੀਦਾ ਕੁਛ ਨੀ ਗਾ ਕਿ ਅਸੀਂ ਹੁਣ ਖਾਣਾ ਵੱਧ ਪੈਸੇ ਹੈ ਨੀ ਤੇ ਕੀ ਕਰੀਏ ਉਹ ਕਿਸੇ ਦੀ ਮੋਟਰ ਖੋਲ ਲਈ ਕਿਸੇ ਦਾ ਟਰਾਂਸਫਾਰਮ ਚੱਕ ਕੇ ਤੇਲ ਕੱਢ ਲਿਆ ਕਿਸੇ ਦਾ ਕੋਈ ਵੀ ਅਸ ਚੀਜ਼ ਲੱਗੀ ਉਹ ਚੱਕ ਲਈ
1: ਜਿਹੜੀ
0: ਸਰਕਾਰ ਜਿਹੜੀ ਆ ਪੰਜਾਬ ਦੀ ਉਹ ਪਈ ਆ ਸੁੱਤੀ ਤੇ ਉਹਨੂੰ ਸਮਝ ਨੀ ਆਉਂਦੀ ਐਵੇਂ ਮੁੰਡੇ ਮਾਰੀ ਜਾਂਦੀ ਆ ਰੋਜ਼ ਦਾ ਕੋਈ ਨਾ ਕੋਈ ਗੈਂਗਸਟਰ ਸੀ ਇਹਨੂੰ ਗੋਲੀ ਮਾਰ ਦਿੱਤੀ ਤੇ ਇਹਨੂੰ ਫੜ ਲਿਆ ਤੇ ਮਤਲਬ ਇਹੋ ਜਿਹੇ ਪੁਲਿਸ ਮੁਕਾਬਲੇ ਬਣਾ ਕੇ ਜਿਹੜਾ ਨਾ ਉਹ ਮੰਦਿਆਂ ਨੂੰ ਮਾਰੀ ਜਾ ਰਿਹਾ ਤੇ ਜਿਹੜੇ ਡਰੱਗ ਵੇਚਣ ਵਾਲੇ ਆ ਫੜਦੇ ਵੀ ਇਹ ਨਹੀਂ ਕਿ ਨਹੀਂ ਸਰਕਾਰ ਕੰਮ ਪੁਲਿਸ ਕਰ ਵੀ ਰਹੀ ਆ ਕਾਫੀ ਜ਼ਿਆਦਾ ਨਸ਼ੇ ਉਹਨਾਂ ਨੇ ਫੜੇ ਵੀ ਆ ਪਰ ਚੱਕਰ ਇਹ ਆ ਕਿ ਉਹ ਵੱਡੇ ਤੱਕ ਕਿਉਂ ਨਹੀਂ ਪਹੁੰਚ ਸਕਦੇ ਜਿਹੜੇ ਇਹਨਾਂ ਦੇ ਵੱਡੇ ਡੀਲਰ ਆ ਉੱਥੇ ਤੱਕ ਨਹੀਂ ਆ ਜਿਹੜਾ ਸ਼ਿਕਾਰ ਸਟਾਕ ਜੀ ਮਿਲ ਗਈ ਤੇ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਤੇ ਮੁੰਡੇ ਉਹ ਕੋਈ MLA ਦਾ ਫੋਨ ਆ ਗਿਆ ਤੇ ਉਹਨੂੰ ਛੱਡ ਦਿੱਤਾ ਉਹ ਕੱਲ ਨੂੰ ਉਹਨੇ ਫਿਰ ਉਹੀ ਕਰਨਾ ਤੇ ਇਹ ਕੁਛ ਹੋ ਰਿਹਾ ਪੰਜਾਬ ਦੇ ਵਿਚ ਬਹੁਤ ਜ਼ਿਆਦਾ ਨਾਜ਼ੁਕ ਹਾਲਤ ਜਿਹੜੇ ਨਾ ਇਸ ਵੇਲੇ ਪੰਜਾਬ ਦੇ ਆ ਪੁੱਛੋ ਨਾ ਕਿ ਪਤਾ ਹੀ ਨਹੀਂ ਗਾ ਅੱਜ ਕਿਹਦਾ ਕਿਹਨੇ ਲੁੱਟਿਆ ਜਾਣਾ ਲੋਕਾਂ ਦੀਆਂ ਬੀਬੀਆਂ ਦੀਆਂ ਚੈਨੀਆਂ ਲਾ ਕੇ ਮੈਂ ਅੱਜ ਕੱਲ ਪਾਉਣਾ ਹੀ ਨਹੀਂ ਚਾਹੀਦਾ ਸੋਨਾ ਬੀਬੀਓ
1: ਪਾਉਣਾ ਹੀ ਨਹੀਂ ਚਾਹੀਦਾ ਬਿਲਕੁਲ ਪਾਉਣਾ ਹੀ ਨਹੀਂ ਚਾਹੀਦਾ
0: ਕੋਈ 100-50 ਰੁਪਇਆ ਕੋਈ ਜੇਬੀ ਜੂਬੀ ਚ ਪਾ ਲੋ ਕਿਤੇ ਰੱਖ ਲੋ ਤੇ ਜਿਹੜਾ ਵੀ ਸਮਾਨ ਲੈਣ ਜਾਣਾ ਕੋਈ ਇਹੋ ਜਿਹੀ ਚੀਜ਼ ਇੱਕ ਤਾਂ ਬੈਗ ਵੱਡੇ ਵੱਡੇ ਗਲਾਂ ਚ ਪਾ ਲੈ ਬਾਹਾਂ ਚ ਲਟਕਾ ਲੈਂਦੀਆਂ ਬੀਬੀਆਂ ਖੋ ਕੇ ਗਾਹ ਜਾਂਦੇ ਇਹੋ ਜਿਹੇ ਆ ਜਦੋਂ ਤੁਹਾਡੇ ਕੋਲ ਪਰਸ ਹੀ ਨੀ ਦਿਸੂਗਾ ਇੱਕ ਤਾਂ ਫੋਨ ਕੱਢ ਕੇ ਕੰਨ ਨੂੰ ਲਾਇਆ ਹੁੰਦਾ ਹਰ ਵੇਲੇ ਮੈਂ ਲੱਗੀ ਲੈਣ ਮੈਂ ਉਹ ਤੇ ਫੋਨ ਵੀ ਖੋਇਆ ਜਾਂਦਾ ਇਹੋ
1: ਜਿਹੀ
0: ਸਾਨੂੰ ਪੁਰਾਣੇ ਜਮਾਨੇ ਚ ਆਉਣਾ ਪੈਣਾ ਸਾਨੂੰ
1: ਸਿੰਪਲ ਜਮਾਨਾ ਤਾਂ ਭਾਵੇਂ ਨਵਾਂ ਰੱਖੋ ਖਾਕਸਾ ਵੀ ਦੋ ਗੱਲਾਂ ਕਰੋ ਜਾਂ ਤਾਂ ਤੁਸੀਂ ਆ ਜਿਹੜੀ ਆਪਣੀ ਚਾਦਰ ਦੇਖ ਕੇ ਪੈਰ ਪਸਾਰੋ ਵੱਡੀਆਂ ਵੱਡੀਆਂ ਇਮਾਰਤਾਂ ਜੇ ਕਿਸੇ ਦੇ ਬਾਹਰ ਜਾਂ ਦੋ ਪੈਸੇ ਵੱਧ ਕਮਾਉਂਦਾ ਬੰਦਾ ਉਹਦੇ ਵੱਲ ਦੇਖ ਕੇ ਉਹ ਜਿੱਦਾਂ ਕਹਿੰਦੇ ਨੇ ਪੱਕੇ ਦੇਖ ਕੇ ਕਚੇਰੀ ਘਾਟ ਦੇਖ ਲੈਂਦੇ
0: ਬਿਲਕੁਲ ਸਿਆਣਾ
1: ਜਾਂ ਫਿਰ ਦੋ ਚੋ ਇੱਕ ਗੱਲ ਕਰਨੀ ਪੈਣੀ ਆ ਖਾਕਸਾ ਜੀ ਜਾਂ ਤਾਂ ਸ਼ੋਸ਼ੇਬਾਜ਼ੀਆਂ ਛੱਡੋ ਕਿਸੇ ਦੀ ਰੀਸ ਕਰਨੀ ਛੱਡੋ ਸਿੰਪਲ ਲਾਈਫ ਰਹੋ ਜਾਂ ਫਿਰ ਜਿੱਦਾਂ ਉਹ ਕਮਾਉਂਦਾ ਆ ਉਹਨੇ ਪੈਸੇ ਕਮਾਓ
0: ਪੜ੍ਹੋ ਲਿਖੋ ਚੀਮਾ ਸਾਹਿਬ ਲੋਕਾਂ ਨੂੰ ਉੱਥੇ ਲੈ ਤੇਰੇ ਲਾਗੇ ਏਡੀ ਕੋਠੀ ਪਾ ਲਈ ਢਾਏ ਨੂੰ ਕੋਠਾ ਜਿਹਾ ਪਾ
1: ਢਾਏ ਨੂੰ ਬਿਲਕੁਲ ਬਿਲਕੁਲ ਬਿਲਕੁਲ
0: ਜੀਣ ਦਿੰਦੇ ਲੈ ਇਹਨੇ ਘਟੀਆ ਜਿਹਾ ਸੂਟ ਪਾ ਕੇ ਫਿਰਦੀ ਹੈ ਬਾਹਰ ਉਹ ਦੇਖੋ ਉਹਨਾਂ ਦੀ ਵਹੁਟੀ ਨੇ ਕਿੱਡਾ ਸੋਹਣਾ ਪਾਇਆ ਇੱਦਾਂ ਦੇ ਤਾਨੇ ਲੋਕਾਂ ਦੇ ਵਿਚ ਹੈਗੇ ਆ ਉਹ ਨੀ ਜੀਣ ਦਿੰਦੇ ਲੋਕਾਂ ਨੂੰ ਅਸਲੀ ਗੱਲ ਇਹ ਹੈ ਇਹ ਮਤਲਬ ਕੀ ਕਹਿਣ ਦਾ ਕਿਸੇ ਨੂੰ ਕਿ ਭਾਈ ਤੂੰ ਉਹਨਾਂ ਦੀ ਕੋਠੀ ਬੜੀ ਵੱਡੀ ਹੈ ਉਹਨਾਂ ਦੀ ਕਾਰ ਬੜੀ ਵੱਡੀ ਲੈ ਲਈ ਤੂੰ ਸਕੂਟਰ ਤੇ ਦਰਿਆ ਫਿਰਦਾ ਜਿਹੜੇ ਬੱਚੇ ਆ ਉਹ ਫਿਰ ਥੋੜੇ ਜੇ ਹੋ ਜਾਂਦੇ ਆ ਦਿਮਾਗ ਦੇ ਵਿਚ ਟੈਨਸ਼ਨ ਲੈ ਲੈਂਦੇ ਆ ਕਿ ਯਾਰ ਅਸੀਂ ਗਰੀਬ ਕਿਉਂ ਰਹਿ ਗਏ ਕਿਉਂ ਅਮੀਰ ਹੋ ਗਏ ਪਰ ਭਾਈ ਜਿੱਥੇ ਹੈਗੇ ਉੱਥੇ ਹੀ ਰਹੋ ਹੌਲੀ ਹੌਲੀ ਰੱਬ ਤੁਹਾਡੇ ਵੀ ਬਰਕਤ ਕਰੂਗਾ ਤੁਸੀਂ ਵੀ ਗਾਹ ਵਧੋ ਜਿਸ ਤਰ੍ਹਾਂ ਉਹ ਵਧਿਆ ਕੋਸ਼ਿਸ਼ ਕਰੋ ਤੁਸੀਂ ਵੀ ਅੱਗੇ ਵੱਧ ਕੇ ਕੁਛ ਨਾ ਕੁਛ ਕਰ ਲੋ, ਪੈਸੇ ਚਾਰ ਕਮਾਓ, ਤੇ ਇਹ ਤਰੀਕਾ ਤਾਂ ਨਹੀਂ ਹੋਣਾ ਚਾਹੀਦਾ ਨਾ ਸੀਮਾ ਸਾਹਿਬ, ਤੁਸੀਂ ਲੜਾਈ ਲੱਗ ਲੱਗ ਕੇ ਨਾ ਗੱਲ ਕਰੋ।
1: ਬਿਲਕੁਲ ਖਾਕ ਸਾਹਿਬ ਜੀ, ਜਿਹਨੇ ਕੋਠੀ ਪਾਈ ਹੋਆ ਨਾ ਉਹਦੇ ਬਿਨਾਂ ਤੁਸੀਂ ਇਹ ਦੇਖੋ ਵੀ ਯਾਰ ਇਹ ਪੜਿਆ ਕਿੰਨਾ, ਮੈਂ ਜੇ 10 ਪੜਿਆ ਤਾਂ ਇਹ ਮੈਨੂੰ ਜ਼ਿਆਦਾ ਦੁੱਗਣਾ ਤੇ ਨੀ ਪੜਿਆ ਜਾਂ ਤਿੱਗਣਾ ਤੇ ਨੀ ਪੜਿਆ, ਇਹ ਕਰਦਾ ਕੀ ਹੈ, ਸਵੇਰੇ ਉੱਠ ਕੇ ਕੰਮ ਤੇ ਜਾਂਦਾ, ਇਹ ਮੇਰੇ ਵਾਂਗੂ 12 ਵਜੇ ਤੇ ਸੁੱਤਾ ਨੀ ਉੱਠਦਾ, ਉਹ ਸਾਰਾ ਕੁਛ ਦੇਖੋ ਤਾਂ ਤਰੱਕੀ ਹੋਣੀ ਆ। ਆਪਣੀ ਜਿਹੜੀਆਂ ਪਹਿਲਾਂ ਤੁਹਾਡੇ ਕੋਲ 2 ਛਿੱਲੜ ਹੈਗੇ ਆ ਉਹ ਵੀ ਬਰਬਾਦ ਕਰਕੇ ਆਪਣੀਆਂ ਕੋਠੀਆਂ ਪਾ ਕੇ ਮਗਰੋਂ ਨੀ, ਪੈਸੇ ਕਿੱਥੋਂ ਆਉਣੇ ਰੋਜ਼ਾਨਾ, ਇਨਕਮ ਬਾਰੇ ਨੀ ਸਾਡੇ ਲੋਕ ਸੋਚਦੇ। ਉਹ ਖਾਕ ਸਾਹਿਬ ਜੀ
0: ਜ਼ਮੀਨ ਵੇਚ ਦਿੱਤੀ, ਜ਼ਮੀਨ ਕਿਦੋਂ ਵੇਚੀ ਹੈ, ਜ਼ਮੀਨ ਤੂੰ ਪੈਸੇ ਲੈ ਲੈ, ਜ਼ਮੀਨ ਤਾਂ ਉੱਥੇ ਉੱਥੇ ਉੱਥੇ ਹੀ ਖੜੀ ਆ, ਜਿੱਥੇ
1: ਤਾਂ ਉੱਥੇ ਦੀ ਉੱਥੇ ਹੀ ਆ, ਉਹ ਤਾਂ ਉੱਥੇ ਰਹਿੰਦੀ ਆ, ਉਹ ਤਾਂ ਤੂੰ ਪੈਸੇ ਲੈ ਕੇ ਖਰਾਬ ਕਰ ਲਿਆ,
0: ਕੋਈ ਖਰਚਾ ਨਹੀਂ ਆ, ਜ਼ਮੀਨ ਤਾਂ ਕਿਤੇ ਨੀ ਵੇਚ ਦਿੱਤੀ, ਕਿਹੜੀ ਉੜ ਗਈ ਜ਼ਮੀਨ,
1: ਉਹਦੀ ਬਣ ਗਈ, ਉਹਦੀ ਬਣ ਗਈ ਬਿਲਕੁਲ। ਉਹ ਖਾਕ ਸਾਹਿਬ ਜੀ ਆਪਣੇ ਉਧਰ ਦੀਆਂ ਸਟੇਟਾਂ ਦੇ ਵਿੱਚ ਮੇਰਾ ਖਿਆਲ ਆ ਜਾਂ ਤਾਂ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਆ ਜਾਂ ਹੈਗਾ ਉਹ ਮੱਧ ਪ੍ਰਦੇਸ਼ ਦੇ ਵਿੱਚ, ਮੈਨੂੰ ਉਹਦੀ ਜਗ੍ਹਾ ਦਾ ਨਾਂ ਨੀ, ਆਸ਼ਰਮ ਬਣਾਇਆ ਹੋਇਆ ਉਹਨੇ, ਉਹਦਾ ਜਿਹੜਾ ਨਾਂ ਤਾਂ ਫੁੱਲ ਹੋ ਰਿਹਾ, ਪਰ ਉਹ ਸਾਧ ਗੁਰੂ ਹੈਗਾ ਉਹਦਾ ਜਿਹੜਾ ਜਿਹਦੇ ਅੰਡਰ ਉਹ ਆਰਗਨਾਈਜੇਸ਼ਨ ਉਹਦਾ ਚੱਲਦਾ ਹੈ, ਸਾਧ ਗੁਰੂ ਉਹਨੂੰ ਕਹਿੰਦੇ ਆ, ਪੂਰੀ ਦਾੜੀ ਰੱਖੀ ਹੋਇਆ, ਪੱਗ ਵੀ ਬੰਨਦਾ ਆ ਉਹ, ਤੇ ਉਹ ਖਾਕ ਸਾਹਿਬ ਜੀ ਜਿਹੜਾ ਇਨਸਾਨ ਆ ਉਹ ਇੰਗਲਿਸ਼ ਲਿਟਰੇਚਰ ਹੈ ਨਾ ਜਿਹੜਾ,
0: ਹਾਂਜੀ ਹਾਂਜੀ ਮੈਂ ਸਮਝ ਗਿਆ ਤੁਹਾਡੀ ਗੱਲ ਨੂੰ, ਬਸ ਉਹ
1: ਹਾਂ ਉਹਦੇ ਵਿੱਚ ਉਹਨੇ ਬੈਚਲਰ ਦੀ ਡਿਗਰੀ ਕੀਤੀ ਹੋਈ ਹੈ ਇੰਗਲਿਸ਼ ਲਿਟਰੇਚਰ ਦੇ ਵਿੱਚ, ਉਹਨੇ ਮੇਰਾ ਖਿਆਲ ਆ ਵੀ ਹੁਣ ਤਾਂ ਵਰ ਗਈ ਹੋਣੀ ਆ, ਇੱਕ ਵਾਰੀ ਮੈਂ ਅੱਗੇ ਪੜਿਆ ਸੀਗਾ ਤੇ ਉਹਦੀਆਂ 119 ਜਿਹੜੇ ਆ ਐਪੀਸੋਡ ਉਹ ਬਣਾ ਕੇ ਪਾਏ ਹੋਏ ਆ ਇੰਟਰਨੈਟ ਦੇ ਉੱਤੇ, ਤੇ ਉਹਦੇ ਖਾਕ ਸਾਹਿਬ ਜੀ ਇੱਕ ਮੈਂ ਦੇਖਦਾ ਸੀਗਾ ਸ਼ੋ, ਉਹ ਉਹਦਾ ਨਾਂ ਰੱਖਿਆ ਉਹਨੇ, ਉਹ ਕਹਿੰਦਾ ਸਕਿੱਲ ਇੰਡੀਆ ਨੋਟ ਕਿੱਲ ਇੰਡੀਆ,
0: ਅੱਛਾ
1: ਸਕਿੱਲ ਹਾਂ ਭਾਈ ਜਿਹੜੇ ਭਾਰਤ ਦੇ ਲੋਕ ਆ ਭਾਈ ਉਹਨਾਂ ਦੇ ਹੱਥਾਂ ਦੇ ਵਿੱਚ ਹੁਨਰ ਦਿਓ ਤੇ ਤੁਸੀਂ ਉਹਨਾਂ ਨੂੰ ਮਾਰੋ ਨਾ, ਹੁਣ ਹੁਨਰ ਦੇਣਾ ਆ ਜਿਹੜਾ ਖਾਕ ਸਾਹਿਬ ਜੀ ਇੱਥੇ ਕਹਿ ਲਈ ਤੁਹਾਡੇ ਵਿੱਚ ਇੱਧਰ ਪਤਾ ਨੀ ਮੈਨੂੰ ਸਿਸਟਮ ਇੱਥੇ ਵਾਲਾ ਹੋਣਾ, ਮਾੜਾ ਮੋਟਾ ਥੋੜਾ ਬਹੁਤਾ ਫਰਕ ਭਾਵੇਂ ਹੋਊਗਾ, ਪਰ ਇੱਥੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਅੰਡਰ ਜਿਹੜੇ ਆ ਸਕੂਲ ਹੈਗੇ ਆ ਖਾਕ ਸਾਹਿਬ ਜੀ, ਜਦੋਂ ਇੱਥੋਂ ਸਟੂਡੈਂਟ ਆ ਜਿਹੜਾ ਉਹ ਨਾ ਹਾਈ ਸਕੂਲ ਕਰਕੇ ਨਿਕਲਦਾ ਜਿਹਨੂੰ ਆਪਾਂ 12 ਜਮਾਤਾਂ ਇੱਥੇ ਦੀਆਂ ਕਹਿੰਦੇ ਆ ਜਾਂ ਇੰਡੀਆ ਪਲੱਸ 2 ਕਹਿ ਦਿੰਦੇ ਆ, ਜਦੋਂ ਉੱਥੋਂ 12 ਸਾਲ ਲਾ ਕੇ ਨਿਕਲਦਾ ਉਹਦੇ ਕੋਲ ਖਾਕ ਸਾਹਿਬ ਜੀ ਕੋਈ ਨਾ ਕੋਈ ਟੈਕਨੀਕਲ ਹੈਂਡ ਹੁੰਦਾ ਉਹਦੇ ਕੋਲ, ਸਕੂਲਾਂ ਦੇ ਵਿੱਚ ਤੁਹਾਨੂੰ ਮਿਡਲ ਸਕੂਲ ਦੇ ਤੋਂ ਹੀ ਉਹ ਤੁਹਾਨੂੰ ਕਾਰਪੈਂਟਰੀ ਜਾਂ ਜੋ ਵੀ ਤੁਸੀਂ ਉੱਥੇ ਕਰਨਾ ਚਾਹੋਗੇ ਆਟੋ ਮਕੈਨਿਕ ਵਗੈਰਾ ਇਸ ਤਰ੍ਹਾਂ ਦੇ ਛੋਟੇ ਛੋਟੇ ਡਿਪਲੋਮੇ ਦਿੰਦੇ ਆ।
0: ਚੀਮਾ ਸਾਹਿਬ ਮੇਰੇ ਨਾ ਕਈ ਵਾਰੀ ਦਿਮਾਗ ਦੇ ਵਿੱਚ ਬਹੁਤ ਵਾਰੀ ਇਹ ਗੱਲ ਘੁੰਮੀ ਆ, ਉੱਥੇ ਇੱਦਾਂ ਦਾ ਇੱਕ ਸਕੂਲ ਵੱਡੇ ਹੀ ਬਿਲਡਿੰਗ ਬਣਾ ਕੇ ਜਿਹਦੇ ਵਿੱਚ ਮੈਂ ਆਪਣੇ ਵੱਲੋਂ ਸੋਚਦਾ ਨਾ ਕਈ ਵਾਰੀ ਕਿ ਕਰਨਾ
1: ਚਾਹੀਦਾ, ਇੱਦਾਂ ਹੀ ਮੈਂ ਵੀ ਇੱਦਾਂ ਹੀ ਸੋਚਦਾ,
0: ਇਹਦੇ ਵਿੱਚ ਇਹ ਹਰ ਤਰ੍ਹਾਂ ਦੇ ਪਲੰਬਰ ਮਕੈਨਿਕ ਜੋ ਵੀ ਕਿੱਤੇ ਹੈਗੇ ਆ, ਮਿਸਤਰੀ ਜੋ ਵੀ
1: ਕਿੱਤੇ
0: ਪੰਜਾਬ ਦੇ ਵਿੱਚ ਚੱਲਦੇ ਆ ਉਹਨਾਂ ਨੂੰ 2-2 ਸਾਲ ਦੇ ਕੋਰਸ ਕਰਾਏ ਜਾਣ,
1: ਕੋਰਸ ਕਰਾਏ ਜਾਣ ਬਿਲਕੁਲ,
0: ਉੱਥੇ
1: ਛੋਟੇ ਛੋਟੇ
0: ਕੋਰਸ ਨੀ ਕੋਈ ਦਾ
1: ਨਹੀਂ ਉੱਥੇ ਹੈ ਨੀ ਗਾ, ਉੱਥੇ ਉਹ ਹੈਗਾ ਇੱਕ ਖਾਕ ਸਾਹਿਬ ਜੀ ਉਹ ਫਗਵਾੜੇ ਦੇ ਕੋਲ ਆ, ਉਹਦਾ ਨਾਂ ਪਿੰਡ ਦਾ ਕੀ ਹੈਗਾ ਆ ਫਗਵਾੜੇ ਦੇ ਨਾਲ ਹੀ ਆ ਸਾਡੇ ਪਿੰਡੋਂ ਮੇਰਾ ਖਿਆਲ 7-8 ਮੀਲ ਆ ਉਹ ਪਲਾਹੀ ਆ ਪਿੰਡ ਦਾ ਨਾਂ, ਉੱਥੇ ਉਹ ਹੈਗਾ ਉਹ ਇਹ ਟੈਕਨੀਕਲ ਇੱਦਾਂ ਦਾ ਆ ਫਰਿਜਾ ਫੁਰਜ ਜਾਂ ਏਸੀ ਯੂਨਿਟ ਇਸ ਤਰ੍ਹਾਂ ਦਾ ਉਹ ਕਰਾਉਂਦੇ ਆ ਉੱਥੇ ਕੋਰਸ,
0: ਹੋਣਾ ਚਾਹੀਦਾ ਜੀ ਸਰ, ਜਿਹੜੀ ਨਵੀਂ ਜਨਰੇਸ਼ਨ ਆ ਜਾਂ ਮੁੰਡੇ ਆ 10ਵੀਂ 12ਵੀਂ ਪੜ ਕੇ ਬਾਹਰ ਜੋ ਜਾਂਦੇ ਆ, ਇੰਨਾ ਕੰਮ ਆ ਉੱਥੇ ਪੰਜਾਬ ਦੇ ਵਿੱਚ ਤੁਹਾਨੂੰ ਬੰਦਾ ਨੀ ਲੱਭਦਾ, ਟਾਈਲਾਂ ਲਾਉਣੀਆਂ ਕੱਟਣੀਆਂ ਛੋਟੇ ਛੋਟੇ ਕੰਮ ਬਹੁਤ ਜਿਆਦਾ ਹੈਗੇ ਨੇ, ਤੁਸੀਂ ਕੁਛ ਵੀ ਨਾ ਕਰੋ ਉੱਥੇ ਇੱਕ ਯੂਨਿਟ ਬਣਾਓ ਕਿ ਜੇ ਤੁਸੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਬੰਦਿਆਂ ਨੂੰ ਗੱਡੀਆਂ ਲੈ ਕੇ ਦਿਓ ਛੋਟੀ ਛੋਟੀਆਂ ਜਿਹਦੇ ਵਿੱਚ ਤੁਸੀਂ ਤੁਹਾਡੇ ਇੰਪਲਾਈ ਹੋਣ, ਤੁਸੀਂ ਜਾ ਵੀ ਇੰਨੀ ਤਨਖਾਹ ਤੇਰੀ ਤੇ ਤੂੰ ਜਾ ਕੇ ਉੱਥੇ ਤੁਹਾਨੂੰ ਕਾਲਾ ਆਉਣ ਵੀ ਸਾਡੇ ਪਲੰਬਰ ਚਾਹੀਦਾ ਸਾਨੂੰ ਇਹ ਚਾਹੀਦਾ ਉਹ ਚਾਹੀਦਾ, ਇਹੋ ਜਿਹੇ ਕੰਮ ਜਿਹੜਾ ਇੱਥੇ ਆ ਦੇਖਿਆ ਨੀ ਮੈਂ ਫਿਰਦੇ ਲੋਕ
1: ਉੱਥੇ
0: ਕੰਪਨੀ ਆਇਆ, ਇੱਥੇ ਤੋਂ ਇੱਥੇ ਸ਼ਰਮ ਹਜ਼ਾ ਆਇਆ ਨੀ ਕਹਿੰਦੇ ਘਰ ਕਲੀਨ ਲਈ ਕੰਪਨੀਆਂ ਬਣੀਆਂ, ਇੱਥੇ
1: ਕੰਪਨੀਆਂ ਬਣੀਆਂ ਹੋਈਆਂ ਬਿਲਕੁਲ,
0: ਸਰਵਿਸ ਚਾਹੀਦੀ ਹੈ ਜੀ ਘਰ ਦੇ ਵਿੱਚ ਹਫਤੇ ਚ ਇੱਕ ਵਾਰੀ ਜਾਂ ਮਹੀਨੇ ਚ 2 ਵਾਰੀ ਜਾਂ 3 ਵਾਰੀ ਅਸੀਂ ਵੀ ਕਰਾਉਂਦੇ ਆ, ਉਹ
1: ਵਿਚਾਰੇ
0: ਲੋਕ ਆ 3 ਉਹ ਆਪ ਉਹਦੀ ਵਾਈਫ ਤੇ ਉਹਦੀ ਬੇਟੀ ਪਿਛਲੇ ਹਫਤੇ ਆਏ ਆ, ਉਹ ਪੂਰਾ ਬੜੀ ਮਿਹਨਤ ਦੇ ਨਾਲ ਪੂਰਾ ਵੈਕਿਊਮ ਕਰ ਸਫਾਈ ਕਰ ਵਿੰਡੋ ਧੋ ਸਾਰਾ ਕੁਛ, 100 ਮੈਂ ਕਿਹਾ ਕਿੰਨੇ ਪੈਸੇ ਦੇਈਏ ਤੈਨੂੰ ਅੱਜ ਦੇ, ਕਹਿੰਦਾ $130, ਉਹ 3 ਜੀਆਂ ਨੇ 2-3-4 ਘੰਟੇ ਲਾ ਕੇ ਪੂਰਾ ਘਰ ਸਾਫ ਕਰਕੇ ਤੇ ਬਾਥਰੂਮ ਤੇ ਯੇ ਵੋ ਸਾਰਾ ਕੁਛ ਹੋ ਗਿਆ, ਉਹਨੂੰ ਕਿਹਾ ਵੀ ਤੁਸੀਂ ਹਰ 2 ਹਫਤੇ ਬਾਅਦ ਆ ਜਾ ਕਰੋ, ਤੇ ਮਤਲਬ ਇੱਕ ਘਰ ਥੋੜੋ ਉਹਨਾਂ ਕੋਲ ਹੋਣਾ, ਉਹਨਾਂ ਕੋਲ ਤਾਂ 15 ਘਰ ਹੋਣੇ, ਅੱਜ ਇੱਥੇ ਕਰ ਲਿਆ, ਕੱਲ ਨੂੰ ਉੱਥੇ ਕਰ ਲਿਆ, ਪਰਸੋਂ ਦੇ ਮੇਕ ਮਨੀ
1: ਬਿਲਕੁਲ
0: ਭਾਵੇਂ ਕੰਮ ਇਹਨੂੰ ਲੋਅ ਕਲਾਸ ਲੋਕੀ ਸਮਝਦੇ ਆ, ਲੋਅ ਕਲਾਸ ਕੋਈ ਕੰਮ ਨੀ ਹੈਗਾ,
1: ਕੰਮ
0: ਤੇ ਰਿਜ਼ਕ ਕਮਾਓ ਔਰ ਆਪਣਾ ਇੰਜੋਏ ਕਰੋ। ਅਮੈਰੀਕਾ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ ਤੁਸੀਂ ਕਰਦੇ ਹੋ, ਉੱਥੇ ਤੁਸੀਂ ਇਹ ਚੀਜ਼ਾਂ ਸਕੇਲ ਲੱਭ ਲਓ ਕਿ ਮੈਂ ਜੀ ਪਲੰਬਰ ਬਣਨਾ। ਕੰਮਾਂ ਚ ਨਵੀਆਂ ਕੋਠੀਆਂ ਬਣਦੀਆਂ, ਰੋਜ਼ ਤੁਸੀਂ 4-5 ਬੰਦੇ ਘਰ ਦੇ ਹੋ ਗਏ, ਸਿੱਖ ਲਓ ਸਾਰੇ ਜਣੇ ਰਲ ਮਿਲ ਕੇ, ਤੇ ਪੈਸਾ ਹੀ ਪੈਸਾ। ਮੈਂ ਤਾਂ ਅਮਰੀਕਾ ਜਾਣਾ, ਮੈਂ ਤਾਂ ਕੈਨੇਡਾ ਜਾਣਾ, ਮੈਂ ਤਾਂ ਯੂਰਪ ਜਾਣਾ, ਇੱਥੇ ਆ ਕੇ ਹੁਣ ਤੁਸੀਂ ਅੰਦਰਾਂ ਚ ਲੁਕੇ ਫਿਰਦੇ ਆ, ਤੁਹਾਡੇ ਕੋਲ ਪੇਪਰ ਹੈ ਨੀ ਗੇ ਲੋਕੇ।
1: ਹਾਂਜੀ, ਕੰਮ ਉਹਨਾਂ ਤੋਂ ਨੀ ਹੁੰਦਾ,
0: ਪੇਪਰ ਨੀ ਹੈਗੇ ਉਹਨਾਂ ਵਿਚਾਰਿਆਂ ਦਾ। ਹਾਲਤ ਦੇਖੋ ਕਿੱਦਾਂ ਦੀ ਆ, ਲੋਕੇ ਹਰ ਸੈਕਿੰਡ ਬੂਹਾ ਖੜਕ ਜੇ, ਜੋ ਬਾਹਰੋਂ ਕੋਈ ਹਾਰਨ ਵੱਜੇ ਗੱਡੀ ਦਾ ਤੇ ਉਹ ਵੀ ਡਰ ਕੇ ਬਹਿ ਜਾਂਦੇ, ਲੈ ਵੀ ਹੁਣ ਵੀ ਫੜੇ ਗਿਆ, ਹੁਣ ਫੜੇ ਕਾਹਦੀ ਜ਼ਿੰਦਗੀ,
1: ਹੁਣ ਵੀ ਫੜੇ ਗਿਆ, ਜਾਨ ਤਰ੍ਹਾਂ ਤਰ੍ਹਾਂ ਕਰਦੀ ਰਹਿੰਦੀ ਹੈ। ਖਾਕ ਸਾਹਿਬ ਵੀ ਫਿਕਰ ਹੁੰਦਾ, ਪਿਛਲਾ ਹੁਣ ਦੀ ਜਿਹੜੀ ਮਟੀਰੀਆ ਤਾਂ ਕਰਦੀ ਨੀ, ਅਸੀਂ ਤਾਂ ਜਦੋਂ ਮੈਂ ਖਾਕ ਸਾਹਿਬ ਜੀ ਬਹੁਤ ਸਾਲ ਧੱਕੇ, 11 ਸਾਲ ਦੂਸਰੇ ਮੁਲਕਾਂ ਦੇ ਵਿਚ ਧੱਕੇ ਖਾਧੇ ਆ, ਤੇ ਮੈਨੂੰ ਪਤਾ ਵੀ ਕਿੱਦਾਂ ਉਹ ਉੱਥੇ ਦਿਨ ਕੱਟੀ ਦੇ ਸੀ ਯਾਰ। ਉਹ ਮੈਨੂੰ ਆਹ ਨਾ ਕਹਿ ਕਿਸੇ ਦੇ ਮੂਹਰੇ ਬੋਲਣਾ ਨੀ ਕਿ ਯਾਰ ਇਹਦਾ ਕੀ ਪਤਾ ਹੁੰਦਾ। ਉਹ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ, ਮੈਂ ਇੱਥੇ ਉਹ ਮੈਨੇਜਰ ਸੀਗਾ 7-11 ਦੇ ਉੱਤੇ, ਤੇ ਉਹ ਬੰਦਾ ਸੀ ਇੱਕ ਜਾਣਦਾ ਸੀ ਮੈਨੂੰ ਵੈਸੇ ਪਰਸਨਲੀ, ਉਹ ਖਾਕ ਸਾਹਿਬ ਜੀ ਆ ਗਿਆ 2:30 ਰਾਤ ਦੀ ਤੇ ਪੀਤੀ ਉਹਦੀ ਸੀਗੀ ਸ਼ਰਾਬ। ਤੇ ਉਹ ਖਾਕ ਸਾਹਿਬ ਜੀ ਦੇਖੋ ਜਿਹੜਾ ਆਪਣੇ ਜਿਹੜਾ ਚਰਾਸਤਾ ਹੁੰਦਾ ਨਾ, ਚਰਾਸਤੇ ਦੇ ਇੱਕ ਖੂੰਜੇ ਤੇ ਜਿਹੜਾ 7-11 ਸੀ ਉਹਦੇ ਬਿਲਕੁਲ ਸਾਹਮਣੇ ਜਿਹੜਾ ਖੂੰਜਾ ਸੀਗਾ ਉੱਥੇ ਹੁੰਦੀ ਸੀ ਆਟੋ ਪਾਰਟਸ ਦੀ ਉਹ ਸਟੋਰ ਹੁੰਦਾ ਸੀਗਾ, ਤੇ ਉਹਦੇ ਨਾਲ ਖਾਕ ਸਾਹਿਬ ਜੀ ਇੱਕ ਡੋਨਟ ਸ਼ੋਪ ਹੁੰਦੀ ਸੀ। ਤੇ ਉਹਨਾਂ ਸਮਿਆਂ ਦੇ ਵਿੱਚ ਫਰੈਜੋਂ ਜਿਹੜਾ ਸੀਗਾ ਖਾਕ ਸਾਹਿਬ ਜੀ ਛੋਟਾ ਜਿਹਾ ਸ਼ਹਿਰ ਸੀਗਾ, ਤੇ ਉਹ ਜਿਹੜੀ ਡੋਨਟ ਸ਼ੋਪ ਹੁੰਦੀ ਸੀ ਜਦੋਂ ਰਾਤ ਦੇ 2:30 ਵੱਜ ਜਾਂਦੇ ਸੀਗੇ ਨਾ, ਜਿੰਨੀ ਫਰੈਜੋਂ ਦੀ ਪੁਲਿਸ ਡਿਪਾਰਟਮੈਂਟ ਆ ਉਹਦੇ ਅੱਧੇ ਜਿਹੜੇ ਪੋਸੀਏ ਹੁੰਦੇ ਸੀ ਉੱਥੇ ਹੁੰਦੇ ਸੀ ਡੋਨਟ ਸ਼ੋਪ ਦੇ ਉੱਤੇ, ਖਾਸ ਕਰਕੇ ਸਿਆਲ ਨੂੰ ਜ਼ਿਆਦਾ ਹੁੰਦੇ ਸੀ। ਤੇ ਉੱਥੇ ਉਹਨਾਂ ਨੇ ਬੈਠ ਕੇ ਗੱਲਾਂ ਬਾਤਾਂ ਮਾਰਨੀਆਂ, ਡੋਨਟ ਖਾ ਲੈਣਾ, ਹੋਰ ਉਹਨਾਂ ਨੇ ਕੀ ਕਰਨਾ ਉੱਥੇ। ਤੇ ਸਾਡੇ ਜਿਹੜਾ ਸਟੋਰ ਸੀਗਾ ਖਾਕ ਸਾਹਿਬ ਜੀ, ਉਹ ਮਾਰਕ ਜਿਹੜਾ ਸੀਗਾ ਗੋਰਾ, ਉਹਨੇ ਕਿਹਾ ਸੀਗਾ ਸਾਨੂੰ ਕਿ ਜਿਹੜਾ ਪੁਲਿਸਮੈਨ ਇੱਥੇ ਆਉਂਦਾ ਆ ਉਹਨੂੰ ਤੁਸੀਂ ਕਾਫੀ ਆ ਜਿਹੜੀ ਉਹ ਫ੍ਰੀ ਦੇਣੀ ਆ, ਪਰ ਉਹਦੇ ਤੇ ਇੱਕ ਸ਼ਰਤ ਸੀਗੀ ਕਿ ਜਾਂ ਤਾਂ ਉਹ ਕੱਪ ਆਪਣਾ ਲਿਆਵੇ ਜਾਂ ਫਿਰ ਸਾਡੇ ਜਿਹੜੇ ਆ ਉਹ ਉਹਨਾਂ ਵਾਸਤੇ ਸਪੈਸ਼ਲ ਕੱਪ ਲਿਆ ਕੇ ਰੱਖੇ ਹੁੰਦੇ ਸੀ ਸਟੈਰੋਫੋਮ ਦੇ, ਜਾਂ ਉਹ ਕੱਪ ਉਹਨੂੰ ਦੇ ਦੇਣਾ ਵੀ ਤੂੰ ਇਹਦੇ ਤੁਹਾਡਾ ਪਾਲਾ, ਕਿਉਂਕਿ ਉਹ ਜਿਹੜੇ ਕੱਪ ਆ ਉਹ ਕਾਰਪੋਰੇਸ਼ਨ ਗਿਣਦੀ ਸੀ ਨਾ ਕੱਪ, ਉਹ ਕੱਪ ਨੀ ਸੀ ਉਹਨੂੰ ਦੇ ਸਕਦੇ। ਫਿਰ ਉਹ ਪੋਸੀਏ ਸਾਨੂੰ ਸਾਰੇ ਜਾਣਦੇ ਹੁੰਦੇ ਸੀਗੇ, ਤੇ ਉੱਥੇ ਛੋਟਾ ਜਿਹਾ ਟਾਊਨ ਸੀਗਾ, ਉੱਥੇ ਏਦਾਂ ਦੀਆਂ ਗੱਲਾਂ ਸੀਗੀਆਂ ਉਦੋਂ, ਕੋਈ ਕਿਸੇ ਨੂੰ ਇੱਥੇ ਹੁੰਦਾ ਨੀ ਸੀ। ਉਹ ਇੱਕ ਵਾਰੀ ਰੋਬਰੀ ਕਰਨ ਆ ਗਿਆ ਮੈਨੂੰ, ਉਹ ਹੱਥ ਨਾਲ ਵੀ ਰੋਬਰੀ ਕਰਕੇ ਨਿਕਲਿਆ ਬਾਹਰ ਹੀ ਜਾਂਦਾ, ਕਿੰਨਾ ਕੁ ਲੋਕਾਂ ਦੇ ਵੀ ਜਾ ਕੇ ਛੇੜ ਲਿਆ
0: ਸਿਸਟਮ। ਮਤਲਬ ਮੈਂ ਨਾ ਜਦੋਂ ਜਰਮਨ ਗਿਆ ਨਾ 84 ਦੇ ਵਿਚ, ਤੇ ਮੈਂ ਡੋਂਕੀ ਲਾ ਕੇ ਗਿਆ ਸੀ ਇਥੋਂ ਫਰਾਂਸ ਤੋਂ ਗਾ ਬੈਲਜੀਅਮ, ਬੈਲਜੀਅਮ ਤੋਂ ਗਾ ਪਤਾ ਨੀ ਔਖਣ ਕਿਹੜਾ ਸੀ ਸ਼ਹਿਰ, ਉਹਦੇ ਵਿਚ ਦੀ ਵੜ ਕੇ ਤੇ ਗਾਂ ਚਲ ਗਿਆ।
1: ਅੱਛਾ,
0: ਗਾਂ ਚਲ ਗਿਆ ਤੇ ਮੈਂ ਜਿੱਥੇ ਰਹਿੰਦਾ ਸੀ ਨਾ, ਮੈਂ ਉਦੋਂ ਥੋੜਾ ਜਿਹਾ ਖੜਕੂ ਟਾਈਪ ਜਿਹਾ ਦਾ ਬੰਦਾ ਸੀ, ਉੱਥੇ ਉਸ ਹਿਸਾਬ ਸੀ ਨਾ ਪੂਰਾ ਰੱਖਿਆ। ਤੇ ਉੱਥੇ ਜਿਹੜਾ ਹੁੰਦਾ ਨਾ ਸਾਨੂੰ ਜਿਹੜੀ ਦਿੱਤੇ ਹੁੰਦੇ ਘਰ, ਉੱਥੇ ਸਾਰੇ ਇਹੋ ਜਿਹੇ ਰਹਿੰਦੇ ਆ ਜਿਹਨਾਂ ਨੂੰ ਸੋਸ਼ਲ ਮਿਲਦੀ, ਪੈਸੇ ਮਿਲਦੇ ਆ, ਤੇ ਉਹਨਾਂ ਨੂੰ ਉੱਥੇ ਰੱਖਿਆ ਹੁੰਦਾ। ਤੇ ਸਾਡੇ ਇੱਕ ਮੁੰਡਾ ਸੀ ਚੀਮਾ ਸਾਹਿਬ, ਉਹਨੇ ਕੋਈ ਉਹਦੇ ਤੇ ਕੇਸ ਜਿਹਾ ਹੋ ਗਿਆ ਕੋਈ ਕੁੜੀ ਕੜੀ ਵਾਲਾ।
1: ਅੱਛਾ,
0: ਤੇ ਉਹ ਉਹਨੂੰ ਉਹ ਕਹਿੰਦਾ ਮੈਨੂੰ ਇਹਨਾਂ ਨੇ ਫੜ ਲੈਣਾ। ਮੈਂ ਕਿਹਾ ਚੱਲ ਮੇਰੇ ਨਾਲ ਬੱਸੇ ਬੈਠ, ਮੈਂ ਜਿੱਦਰ ਦੀ ਆਇਆ ਸੀ ਤੇ ਤੂੰ ਲੰਘਾਇਆ ਉਹਨਾਂ।
1: ਅੱਛਾ,
0: ਇਹਨਾਂ ਹੌਸਲਾ ਦੇਖੋ। ਉਹਨੂੰ ਚੱਕਿਆ, ਅਸੀਂ ਬੱਸ ਚ ਬੈਠੇ ਤੇ ਉਹ ਜੰਗਲ ਜਿਹਾ ਸੀ ਛੋਟਾ ਜਿਹਾ, ਉਹਦੇ ਵਿੱਚ ਵੜ ਗਏ। ਅਸੀਂ ਰਸਤਾ ਸਾਰਾ ਕੋਈ 20 ਮਿੰਟਾਂ ਦਾ ਸੀ ਤੁਰ ਕੇ, ਅਸੀਂ ਵਿੱਚੇ ਭੁੱਲ ਗਏ। ਅਸੀਂ ਉੱਥੇ ਕੋਈ ਡੇਢ ਘੰਟਾ ਅੰਦਰ ਘੁੰਮਦੇ ਰਹੇ, ਕਦੀ ਐ ਨੂੰ ਚੱਲ ਜਾਈਏ ਕਦੀ ਐ ਨੂੰ ਚੱਲ ਜਾਈਏ, ਪਤਾ ਨਾ ਲੱਗੇ ਵੀ ਜਾਣਾ ਕਿੱਧਰ ਨੂੰ ਆ। ਉਹ ਅਖੀਰ ਤੇ ਅਸੀਂ ਜਿਉਂ ਪਰਲੇ ਬੰਨੇ ਨਿਕਲੇ ਆ ਨਾ, ਤੇ ਅੱਗੇ ਪੁਲਿਸ ਦੀ ਗੱਡੀ।
1: ਅੱਛਾ, ਮੁਰੇ ਹੋਣੇ ਉਹ ਜਿਹੜੇ
0: ਬਾਰਡਰ ਜੋ ਵੀ ਉੱਥੇ ਫਿਰਦੀ ਸੀ ਇੱਕ ਮੇਨ ਰੋਡ ਦੇ ਉੱਪਰ, ਰੋਡ ਸੀ ਉਹ, ਰੋਡ ਦੇ ਉੱਪਰ ਅਸੀਂ ਬਾਹਰ ਨਿਕਲੇ, ਲੈ ਵੀ ਬਾਹਰ ਆ ਗਏ ਤੇ ਉਹਨਾਂ ਨੇ ਸਾਨੂੰ ਫੜ ਲਿਆ, ਗੱਡੀ ਚ ਬਿਠਾਇਆ ਤੇ ਉਹ ਸਾਨੂੰ ਉੱਥੇ ਬਾਰਡਰ ਤੇ ਲੈ ਆਏ। ਸਾਡੇ ਕੋਲ ਇੰਨਾ ਸੀ ਕਿ ਸਾਡੇ ਕੋਲ ਉੱਥੇ ਦੇ ਪੇਪਰ ਤੇ ਹੈਗੇ ਸੀ ਨਾ,
1: ਓਕੇ
0: ਜਰਮਨ ਦੇ, ਉਹ ਫਿਰ ਉਹਨਾਂ ਨੇ ਸਾਨੂੰ ਨਾ ਉਥੋਂ ਬੱਸੇ ਚੜਾਤਾ
1: ਜਿਹੜੀ
0: ਹਾਂ ਬੱਸੇ ਚੜਾਤਾ ਜਰਮਨ ਨੂੰ ਜਾਂਦੀ ਸੀ ਤੇ ਅਸੀਂ ਮੁੜ ਕੇ ਉਹ ਸਾਨੂੰ ਪੁੱਛਿਆ ਤੁਸੀਂ ਕਰਦੇ ਕੀ ਆ ਇੱਥੇ ਕਰਨ ਕੀ ਆਏ ਆ ਸਾਡੇ ਦੋਸਤ ਐਸੇ ਸ਼ਹਿਰ ਦੇ ਵਿਚ ਵਿਆਹ ਸੀ ਅਸੀਂ ਐਵੇਂ ਘੁੰਮਦੇ ਘੁੰਮਦੇ ਜਾਣ ਵੜੇ ਤੇ ਗਲਤੀ ਦੇ ਨਾਲ ਅਸੀਂ ਬਾਹਰ ਨਿਕਲਿਆ
1: ਕਿਉਂਕਿ
0: ਸਾਨੂੰ ਦੋਵਾਂ ਨੂੰ ਬੱਸੇ ਚੜਾਇਆ ਤੇ ਬੱਸੇ ਚੜਾ ਕੇ ਤੇ ਬਾਰਡਰ ਲੰਘਾ ਕੇ ਤੇ ਫਿਰ ਉੱਥੇ ਜਿੱਥੋਂ ਜਿੱਥੋਂ ਚੜੇ ਉੱਥੇ ਪਹੁੰਚ ਗਏ ਮੁੜ ਕੇ ਏਦਾਂ ਦੇ ਵੀ ਹੋ ਜਾਂਦੇ ਕਈ ਵਾਰੀ ਬੰਦਾ ਜਿਆਦਾ ਸਿਆਣਾ ਬਣ ਲੱਗਾ ਨਾ ਤੇ ਪੰਗਾ ਪਾ ਲੈਂਦਾ
1: ਜਿਹੜਾ ਖਾਕਸਾ ਵੀ ਤਾਰੂ ਹੁੰਦਾ ਡੁੱਬਦਾ ਵੀ ਉਹੀ ਹੈ ਨਾ ਜਿਹਨੇ ਪਾਣੀ ਚ ਵੜਦਾ ਹੀ ਨਹੀਂ ਉਹਨੇ ਥੋੜੀ ਡੁੱਬਣਾ
0: ਮਸਲੇ ਵੀ ਹੁੰਦੇ ਰਹੇ
1: ਹਾਂਜੀ ਬੰਨੇ ਤੇ ਖੜੇ ਬੰਟ ਪਏ ਕੰਡੇ ਤੇ ਖੜੇ ਨੇ ਥੋੜੀ ਡੁੱਬਣਾ ਜਿਹੜਾ ਵਿੱਚ ਬੜੂਗਾ
0: ਕੰਮ ਕਰਦਾ ਨਹੀਂ ਸੀ ਮੇਰਾ ਉੱਥੇ ਬ੍ਰਦਰ ਹੈਗਾ ਸੀ ਮੈਨੂੰ ਪੈਸੇ ਵੀ ਇੰਨੇ ਕੁ ਮਿਲ ਜਾਂਦੇ ਸੀ ਮਹੀਨੇ ਦੇ ਸਰਕਾਰ ਵੱਲੋਂ ਤੇ ਫੇਰ ਕੋਈ ਲੋੜ ਵੱਧ ਘੱਟ ਹੋਣੀ ਤੇ ਮੈਂ ਉਹਨੂੰ ਕਹਿਣਾ ਉਹਨੇ ਮੈਨੂੰ ਭੇਜ ਦੇਣੇ ਤੇ ਇੱਦਾਂ ਕਰਕੇ ਚੱਲਦਾ ਰਿਹਾ ਵਧੀਆ ਕੋਈ ਮਸਲਾ ਨਹੀਂ ਸੀ ਤੇ ਉਹਦਾ ਮਾਸਟਰ ਸੀ ਨਾ ਜਿਹੜਾ ਜਿਹੜਾ ਤੁਹਾਡੀ ਸਾਡੇ ਸਾਰਿਆਂ ਦੀ ਘਰਾਂ ਦੀ ਅਪਾਰਟਮੈਂਟਾਂ ਦੀ ਦੇਖ ਵੇਖ ਕਰਦਾ ਜਾਂ ਉਹਨੇ ਸਮਾਨ ਦੇਣਾ ਭਾਂਡੇ ਉਹਨੇ ਦੇਣੇ ਉਹਨੂੰ ਮੈਂ ਕੁੱਟ ਮਾਰਿਆ ਹਾਂ ਉਹਨੂੰ ਮੈਂ ਉਹਦੇ ਲਾਤੀਆਂ ਅੱਛਾ ਪਖੰਡੀ ਤਾਂ ਅਸੀਂ ਨਿਆਣੇ ਸੀ ਹਜੇ ਉਦੋਂ ਕਿਹੜੀ ਉਮਰ ਸੀ ਇਹਨੀ ਉਹਨੇ ਪੁਲ ਸੱਦ ਲਈ ਤੇ ਮੈਂ ਅੰਦਰ ਵੜ ਗਿਆ ਤੇ ਕੁੰਡਾ ਤੋੜ ਲਿਆ ਅੰਦਰੋਂ ਮੈਂ ਕਿਹਾ ਇਹਨੇ ਮੈਂ ਪੁਲਿਸ ਨੂੰ ਕਿਹਾ ਕਿ ਇਹਨੇ ਸਾਡੇ ਨਾ ਅੰਦਰ ਵੜ ਕੇ ਤੇ ਸਾਡੇ ਪੈਸੇ ਕੱਢ ਲਏ ਆ ਕੱਲ ਹੀ ਸਾਨੂੰ ਮਿਲੇ ਆ ਗੌਰਮੈਂਟ ਤੋਂ ਪੈਸੇ
1: ਅੱਛਾ
0: ਉਹ ਕਹੇ ਇੰਨਾ ਝੂਠਾ ਬੰਦਾ ਮੈਂ ਆਪਣੀ ਲਾਈ ਕਹਿੰਦਾ ਜਿੰਨਾ ਤੂੰ ਝੂਠਾ ਉਹਦੇ ਕੇਸ ਹੋ ਗਿਆ
1: ਅੱਛਾ
0: ਉਹਦੇ ਕੇਸ ਹੋ ਗਿਆ ਜੀ ਪੁਲਿਸ ਨੇ ਉਹਦੇ ਤੇ ਕੇਸ ਕਰਤਾ ਉਹ ਮੁੜ ਕੇ ਤੇ ਮੈਂ ਜਿਹੜਾ ਹੈਗਾ ਨਾ ਉੱਥੇ ਇੱਕ ਅੱਧੀ ਤਰੀਕ ਤੇ ਗਿਆ ਤਰੀਕਾ ਪਿਆ ਤੇ ਉਹਨੂੰ ਉਹ ਤੋਂ ਬਾਅਦ ਮੇਰਾ ਇਧਰਲਾ ਕੰਮ ਬਣ ਗਿਆ ਤੁਸੀਂ ਬਿਲੀਵ ਕਰੋ ਕਿ ਮੈਨੂੰ ਇੱਥੋਂ ਵੈਸੀ ਦੇ ਵਿੱਚੋਂ ਚਿੱਠੀਆਂ ਆਉਂਦੀਆਂ ਰਹੀਆਂ
1: ਅੱਛਾ ਜਰਮਨ ਦੀ ਐਮਬੈਸੀ ਹੈ ਜਿਹੜੀ ਉਹਨੂੰ ਪਤਾ ਲੱਗ ਗਿਆ ਹੁਣ ਉੱਥੇ ਚਲੇ ਗਿਆ
0: ਚਿੱਠੀਆਂ ਆਉਂਦੀਆਂ ਰਹੀਆਂ ਕਿ ਵੀ ਤੇਰੀ ਗਵਾਹੀ ਹੈ ਤੂੰ ਦੱਸ ਕੀ ਕਰਨਾ ਉਹ ਬੰਦੇ ਦਾ ਕੀ ਕਰੀਏ ਮੈਂ ਮੁੜ ਕੇ ਜਵਾਬ ਦੇਣੋਂ ਹਟ ਗਿਆ ਚੁੱਪ ਕਰ ਗਿਆ ਫੇਰ ਉਹ ਬਣੇ ਆਪੇ ਕੇਸ ਕੁਸ ਵਿਚਾਰੇ ਦਾ ਕੀ ਬਣਿਆ ਕੀ ਨੀ ਬਣਿਆ ਉਹਦਾ ਉਹਨੂੰ ਮੈਂ ਕਿਹਾ ਭਾਂਡੇ ਤੋਂ ਮੈਨੂੰ ਸਾਹਿਬ ਪੁਰਾਣੇ ਦੇ ਦਿੱਤੇ ਹੋਏ ਬਾਕੀ ਨੂੰ ਸਾਰੇ ਨਵੇਂ ਦਿੱਤੇ ਆ ਉਹ ਕਹਿੰਦਾ ਇਹ ਵੀ ਮਿਲਣੇ ਤੈਨੂੰ ਮੈਂ ਫਿਰ ਗੁੱਸੇ ਜਾ ਕੇ ਦੋ ਲਾਤੀਆਂ ਉਹਦੇ ਉਹਦੇ ਕੋਲ ਡਰਦੇ ਸੀ ਕਿਉਂਕਿ ਜਿਹੜੇ ਮੁੰਡੇ ਸੀ ਨਾ ਬਾਕੀ ਦੇ ਉਹ ਜਾਂਦੇ ਸੀ ਕੰਮ ਕਰਨ ਸਾਈਕਲਾਂ
1: ਤੇ
0: ਮੈਂ ਤਾਂ ਵਿਹਲਾ ਲਫੰਗਾ ਸੀ ਮੈਂ ਜਾਂਦਾ ਨਹੀਂ ਕੰਮ ਕੁੰਮ ਤੇ ਉਹ ਡਰਦੇ ਸੀ ਉਹਨੂੰ ਪਤਾ ਸੀ ਇਹ ਕੰਮ ਕਰਨ ਜਾਂਦੇ ਸਾਈਕਲਾਂ ਤੇ ਉਹ ਨੀ ਉਹਨੂੰ ਬੋਲਦੇ ਮੈਨੂੰ ਕੋਈ ਡਰ ਨਹੀਂ ਸੀ ਕਿ ਮੈਂ ਕਿਹੜਾ ਕੰਮ ਕਰਦਾ ਸੀ ਕਿਤੇ ਜਾ ਕੇ ਤੇ ਇਸ ਕਰਕੇ ਫਿਰ ਥੋੜੇ ਮਸਲੇ ਹੋ ਜਾਂਦੇ ਉਹ ਜੰਗ ਏਜ ਦੇ ਵਿਚ ਬੜਾ ਬੰਦੇ ਪੰਗੇ ਲੈ ਲੈਂਦੇ ਆ ਇੱਥੇ ਕਈ ਪੰਗੇ ਹੁੰਦੇ ਰਹੇ ਆ ਕਈ ਕੁਛ ਹੁੰਦਾ ਰਿਹਾ ਫਿਰ ਜ਼ਿੰਦਗੀ ਚਲਦੀ ਚਲਦੀ ਬੰਦਾ ਹੌਲੀ ਹੌਲੀ ਜਿਹੜਾ ਸਟੈਪ ਬਾਏ ਸਟੈਪ ਸੁਧਰ ਜਾਂਦਾ
1: ਜਿੰਦਗੀ ਆ ਜਿਹੜੀ ਬੰਦੇ ਨੂੰ ਬਹੁਤ ਕੁਝ ਸਿਖਾਉਂਦੀ ਆ ਇਸੇ ਕਰਕੇ ਜਿਹੜੇ ਸਾਡੇ ਪਹਿਲੀ ਪੀੜੀ ਜਿਹੜੀ ਸਾਤੋਂ ਸੀਗੀ ਉਹ ਨਿਆਣਿਆਂ ਨੂੰ ਆਪਣੇ ਬੱਚਿਆਂ ਨੂੰ ਆਪਣਾ ਤਜਰਬਾ ਦੱਸਦੇ ਹੁੰਦੇ ਸੀ ਅਸੀਂ ਏਦਾਂ ਕੀਤੀ ਉਹ ਫਲਾਨਾ ਸਾਡੇ ਪਿੰਡ ਦੇ ਵਿੱਚ ਉਹ ਫਲਾਨੇ ਨੇ ਸਾਡੇ ਨਾਲ ਐਂ ਕੀਤੀ ਸੀ ਅਸੀਂ ਉਹਦੇ ਨਾਲ ਐਂ ਕੀਤੀ ਫਿਰ ਉਹਨੇ ਉਹ ਸਾਰਾ ਕੁਛ ਆ ਜਿਹੜਾ ਉਹ ਸਾਨੂੰ ਸਿਖਾ ਕੇ ਜਾਂਦੇ ਸੀਗੇ ਤੇ ਹੁਣ ਸਰਕਾਰ ਜੀ ਰੌਲਾ ਇਸ ਗੱਲ ਦਾ ਆ ਘਰ ਘਰ ਸ਼ਰਾਬਾਂ ਘਰ ਘਰ ਨਸ਼ੇ ਉਹ ਹੁਣ ਇੰਡੀਆ ਦੇ ਵਿਚ ਤਾਂ ਮੈਂ ਆਪਣੇ ਪਿੰਡ ਦੇ ਵਿਚ ਬਹੁਤਿਆਂ ਬੰਦਿਆਂ ਨੂੰ ਜਾਣਦਾ ਜਿਹੜੇ ਖਾਕਸਾ ਜੀ ਸਾਰੀ ਉਮਰ ਜਿਹੜਾ ਮੇਰਾ ਬ੍ਰਦਰ ਦੀ ਹੁਣ ਡੈਥ ਹੋਈ ਆ ਉਹਨੇ ਸਾਰੀ ਉਮਰ ਸ਼ਰਾਬ ਪੀਣ ਤੋਂ ਸ਼ਰਾਬ ਪੀ ਕੇ ਖਾਕਸਾ ਜੀ ਘਰਦਿਆਂ ਨੂੰ ਨਿਆਣਿਆਂ ਨੂੰ ਗਾਲਾਂ ਕੱਢਣ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਉਹਨੇ ਦਵਾਈ ਕਮਾਈ ਨਹੀਂ ਹੈਗੀ ਤੇ ਉੱਪਰ ਦੀ ਉਹ ਮਾਰਦੇ ਮੈਂ ਐਂ ਕਰਤਾ ਉਹ ਐਵੇਂ ਫੋਕੀਆਂ ਮਾਰੀ ਜਾਂਦੀਆਂ ਬਸ ਉਹ ਬਹੁਤ ਸਾਰੇ ਲੋਕ ਆ ਜਿਹੜੇ ਹਾਂ ਹੁਣ ਉਹਨਾਂ ਦੀ ਇਲਾਜ ਵੀ ਤਾਂ ਓਦਾਂ ਦੀ ਹੋਣੀ ਆ ਖਾਕਸਾ ਜੀ ਜਿਹਨੇ ਆਪ ਨੀ ਨੱਕਾ ਤੋੜਿਆ ਉਹਨੇ ਇਲਾਜ ਨੇ ਵੀ ਨੀ ਗਾਹ ਕਰਨਾ ਹੁੰਦਾ ਕਿਉਂਕਿ ਉਹਨਾਂ ਦਾ ਹੁੰਦਾ ਵੀ ਸਾਨੂੰ
0: ਪੁੰਨੀ ਸਾਹਿਬ ਆ ਨਾ
1: ਹਾਂਜੀ
0: ਇਹ ਮੈਨੂੰ ਕਿੱਦਾਂ ਮਿਲੇ ਤੁਹਾਨੂੰ ਪਤਾ
1: ਮੇਰਾ ਖਿਆਲ ਆ ਵੀ ਇਹਨਾਂ ਨੇ ਤੁਹਾਡਾ ਲੜਕਾ ਸ਼ਾਇਦ ਇਹਨਾਂ ਨੂੰ ਮਿਲਿਆ ਸੀਗਾ
0: ਵੱਡਾ ਬੇਟਾ ਜਿਹੜਾ
1: ਕਮਿਸ਼ਨਰ ਜਿਹੜਾ ਹੁਣ
0: ਹਾਂਜੀ ਕਿਤੇ ਗੱਲਾਂ ਕਰਦੇ ਸੀ ਕਿ ਮੈਂ ਹੈਗਾ ਕਾਮਰੇਡ ਆ ਮੇਰਾ ਡੈਡੀ ਵੀ ਕਾਮਰੇਡ ਰਿਹਾ ਸਾਡਾ ਕਾਮਰੇਡ ਇੱਥੇ ਹੋਵੇ ਸਾਨੂੰ ਪਤਾ ਨਾ ਹੋਵੇ ਪੁਲਿਸ
1: ਪੁਲਿਸ ਨੇ ਮੈਨੂੰ ਦੱਸਿਆ ਸੀਗਾ ਹੋਵੇ ਕਾਮਰੇਡ ਤੇ ਮੈਨੂੰ ਪਤਾ ਨਾ ਹੋਵੇ ਪਿੱਛੇ ਕਾਮਰੇਡ ਹਾਂਜੀ ਹਾਂਜੀ
0: ਮੁਲਾਕਾਤ ਹੋਗੀ ਪੁਲਿਸ ਵੈਰੀ ਵੈਰੀ ਗ੍ਰੇਟ ਬੰਦਾ ਹੈਗਾ ਬਹੁਤ ਇੰਟੈਲੀਜੈਂਟ ਨਾਈਸਲੀ ਕੁਆਇਟ
1: ਨਾਈਸ
0: ਕੁਆਇਟ ਮਤਲਬ ਉੱਚੀ ਗੱਲ ਨੀ ਕਰਨੀ ਬੜੇ ਪਿਆਰ ਨਾਲ ਹੱਸ ਖੇਡ ਕੇ ਬਹੁਤ ਵਧੀਆ ਇਨਸਾਨ
1: ਉਹ ਜੀ ਹੱਸ ਖੇਡਦਾ ਤਾਂ ਜਦੋਂ ਉਹ ਫੋਨ ਮੈਂ ਤਾਂ ਤਕਰੀਬਨ ਰੋਜ਼ ਦਿਹਾੜੀ ਕਈ ਵਾਰੀ ਦੋ ਤਿੰਨ ਵਾਰੀ ਵੀ ਕਰ ਲਈਦਾ ਤੇ ਉਹ ਜਿੰਨੀ ਵਾਰੀ ਹੁੰਦਾ ਫਿਰ ਜੇ ਉਹਦਾ ਮੂਡ ਖਰਾਬ ਹਸਾ ਵੇਜਦਾ ਤੇ ਫਿਰ ਹੱਸ ਪੈਂਦਾ ਕਈ ਵਾਰੀ ਮੁਸ਼ਕਿਲ ਹੀ ਹੱਸਦਾ ਕਈ ਵਾਰੀ ਮੈਂ ਕਹਿੰਦਾ ਹੁੰਦਾ ਪਿਆ ਯਾਰ ਤੈਨੂੰ ਰੋਕਣ ਦੀ ਤਾਂ ਲੋੜ ਨਹੀਂ ਬਾਹਰ ਕੱਢ ਹੱਸ ਫਿਰ ਬਾਹਰ ਕੱਢ ਯਾਰ ਬਹੁਤ ਵਧੀਆ ਬੰਦਾ ਤੇ ਹੱਕ ਸਾਹਿਬ ਜੀ ਟਾਈਮ ਤਾਂ ਆਪਣਾ ਮੇਰਾ ਖਿਆਲ ਹੋ ਗਿਆ ਆਪਾਂ ਗੱਲਾਂ ਕਰ ਰਹੇ ਬਹੁਤ ਅੱਧੀ ਦੁਨੀਆ ਜਿਹੜੀ ਉਹ ਕਵਰ ਕਰ ਲਈ ਆ
0: ਪੂਰਾ ਘੰਟਾ ਲਾ ਲਿਆ ਜੀ ਆਪਾਂ ਡਾਕਟਰ ਸਾਹਿਬ ਜੀ ਪੂਰੀ ਮੈਸੇਜ ਕੀਤਾ ਹੋਣਾ ਮੈਂ ਦੇਖਿਆ ਨੀ ਪਤਾ ਨੀ ਕੀਤਾ ਕਿ ਨਹੀਂ
1: ਕੀਤਾ ਹੋਣਾ ਮੈਂ ਵੀ ਇੱਕ ਮਿੰਟ ਚ ਦੇਖ ਲੈਂਦਾ ਵੀ ਉਹਨਾਂ ਦਾ ਮੈਸੇਜ ਕੋਈ ਆਇਆ ਨਹੀਂ ਆਮ ਕਰਕੇ ਉਹ ਕਰ ਦਿੰਦੇ ਹੁੰਦੇ ਆ
0: ਸੂਚਨਾ ਮਾੜੀ ਹੋ ਜਾਂਦੀ ਕਈ ਵਾਰੀ ਹੁਣ ਉਮਰ ਵੀ ਹੋਈ 77 ਸਾਲ ਹੋ ਗਈ ਆ ਜੀ 77 ਓਲਡ ਫੇਰ ਵੀ ਤਿੰਨ ਸ਼ੋ ਉਹਨਾਂ ਨੇ ਕਰਨੇ
1: ਅਸਲ ਜੀ ਬਹੁਤ ਬੇਨਤੀ ਆ ਏਦਾਂ ਦੇ ਇਨਸਾਨ ਆ ਜਿਹੜੇ ਉਹ ਬਹੁਤ ਘੱਟ ਗਿਣਤੀ ਦੇ ਜਿਹੜੇ ਆ ਉਹ ਇਸ ਧਰਤੀ ਤੇ ਆਉਂਦੇ ਆ
0: ਨੁਕਤਾ ਦੱਸਦੇ ਨੀ ਜੀ ਕੋਈ ਗੱਲ ਦੱਸਦਾ
1: ਕੋਈ ਨੀ ਦੱਸਦੇ ਨੀ ਜੀ ਦੱਸਦੇ ਨੀ ਬਿਲਕੁਲ ਨੀ ਦੱਸਦੇ
0: ਉਹ ਹਰ ਚੀਜ਼ ਖੁੱਲ ਕੇ ਤੁਹਾਨੂੰ ਦੱਸਦੇ ਆ ਕਿ ਭਾਈ ਇਹਦਾ ਇਹ ਚੀਜ਼ ਆ ਇੰਨੀਆਂ ਹੱਡੀਆਂ ਵਾ ਇਹਦੇ ਵਿਚ ਇਹ ਪ੍ਰੋਬਲਮ ਆ ਏਦਾਂ ਤੁਸੀਂ ਕਰ ਸਕਦੇ ਆ ਇਹ ਬਹੁਤ ਵੱਡਾ ਚੀਮਾ ਸਾਹਿਬ ਉਹਨਾਂ ਦਾ ਲੈਕਚਰ ਜਿਹੜਾ ਨਾ ਬੜਾ ਕੀਮਤੀ ਆ ਪਰ ਸਾਡੇ ਲੋਕ ਇਧਰ ਜਿਆਦਾ ਧਿਆਨ ਨੀ ਹੈਗਾ ਕਿਉਂਕਿ ਉਹਨਾਂ
1: ਨੂੰ ਘੱਟ ਦਿੰਦੇ ਆ ਹਾਂਜੀ ਧਿਆਨ ਘੱਟ ਦਿੰਦੇ ਆ ਸਾਡੇ ਲੋਕ ਆ ਜਿਹੜੇ ਉਹ ਕੀ ਪੂਣ ਬਾਰੇ ਉਦਾਂ ਨਹੀਂ ਗੱਲ
0: ਉਧਰ ਜਿਆਦਾ ਹੋ ਜਾਂਦਾ ਕਿ ਕਿਹੜਾ ਬੋਲੀ ਜਾਂਦਾ ਕਿਹੜਾ ਸੁਣੇ ਇਹਨੂੰ ਕੀ ਇਹਦੇ ਚ ਹੈਗਾ ਆਪਣੇ ਬਹੁਤ ਜਿਹੜੇ ਸੁਣਦੇ ਆ ਉਹਨਾਂ ਨੇ ਬੜਾ ਤੁਸੀਂ ਚੀਮਾ ਸਾਹਿਬ ਕਿੰਨਾ ਕੁ ਨੌਲੇਜ ਕੱਢ ਲਿਆ ਇਹਨਾਂ ਦੇ ਕੋਲੋਂ ਡਾਕਟਰ
1: ਬਹੁਤ ਜਿਆਦਾ
0: ਲਿਆ ਨਾ
1: ਉਹ ਮੈਂ ਤਾਂ ਖੱਕ ਸਾਹਿਬ ਜੀ ਉਹਨਾਂ ਦੇ ਜਦੋਂ ਉਹ ਹੁੰਦੇ ਆ ਨਾ ਪ੍ਰੋਗਰਾਮ ਦਿੰਦੇ ਆ ਫਿਰ ਮੈਂ ਉਹ ਜਾਂ ਫੋਨ ਤੇ ਜਾਂ ਆਈਪੈਡ ਕੋਲ ਰੱਖ ਲੈਂਦਾ ਹੁੰਦਾ ਤੇ ਉਹਦੇ ਤੇ ਹੱਡੀਆਂ ਹੋ ਗਈਆਂ ਜਿਹੜੀਆਂ ਉਹ ਗਿਣਦਾ ਰਹਿੰਦਾ ਪਿਆ ਇਹਦੀ ਗੱਲ ਕਰਦੇ ਹੁਣ ਇਹਦੀ ਗੱਲ ਕਰਦੇ ਹੁਣ ਇਹਦੀ ਗੱਲ ਕਰਦੇ ਹੁਣ ਇਹਦੀ ਗੱਲ ਕਰਦੇ
0: ਤੁਸੀਂ ਬਹੁਤ ਕੁਝ ਸਿੱਖਿਆ ਕਿਉਂਕਿ ਮੈਂ ਕਈ ਵਾਰੀ ਫਿਰ ਨਾ ਮੇਰੇ ਕੋ ਡੇਢ ਘੰਟਾ ਤੇ ਫਿਰ ਬਹਿ ਜਾਂਦਾ ਨਾ ਮੈਂ ਇੱਥੇ ਤੇ ਫਿਰ ਮੈਨੂੰ ਸਵੇਰੇ ਆਪਣੇ ਪੈਕ ਕਰਨਾ ਪੈਂਦਾ ਫੂਡ ਫਾਡ ਦੀ ਤਿਆਰੀ ਕਰਨੀ ਪੈਂਦੀ ਹੈ ਉਹਦੇ ਨਾਲ ਫਿਰ ਮੈਂ ਉਨੇ ਟਾਈਮ ਚ ਜਾ ਕੇ ਉਹ ਕਰਨਾ ਪਰ ਮੈਂ ਉੱਥੇ ਵੀ ਫੋਨ ਲਾ ਕੇ ਸੁਣਦਾ ਰਹਿੰਦਾ ਵਾ ਉੱਪਰ ਵੀ
1: ਹਾਂਜੀ ਤੁਸੀਂ ਖਬਰਾਂ ਸੁਣਦੇ ਰਹਿੰਦੇ ਆ ਗੱਡੀ ਚ ਬੈਠੇ ਵੀ ਸੁਣਦੇ ਰਹਿੰਦੇ ਆ ਜਦੋਂ ਨਹੀਂ
0: ਸੁਣ ਲੈਂਦਾ ਵਾ ਜਦੋਂ ਲੱਗਾ ਹੁੰਦਾ ਨਾ
1: ਹਾਂਜੀ ਹਾਂਜੀ ਸੁਣ ਲੈਂਦਾ ਗੱਡੀ ਚ ਕਈ ਜਿਹੜੇ ਚੈਨਲ ਆ ਬਹੁਤ ਵਧੀਆ ਪ੍ਰੋਗਰਾਮ ਦਿੰਦੇ ਇੱਥੇ ਜਿੱਦਾਂ ਤੁਸੀਂ ਉਹ ਫ੍ਰੇਜ਼ ਨੂੰ ਗੱਲ ਕਰਦੇ ਹੋ ਅਸੀਂ ਸੈਨੋ ਜੇ ਤੋਂ ਸਾਡੇ ਤੋਂ ਆਉਂਦਾ ਪ੍ਰੋਗਰਾਮ ਉਹ ਦੋ ਤਿੰਨ ਮੁੰਡੇ ਉਹ ਕਰਦੇ ਆ ਬਹੁਤ ਵਧੀਆ ਪ੍ਰੋਗਰਾਮ ਕਰਦੇ ਆ
0: ਸਾਰੇ ਬਹੁਤ ਵਧੀਆ ਕਰਦੇ ਆ ਜੀ ਆਪਣੀ ਮਿਹਨਤ ਕਰਨ ਡੇ ਦੇਖੋ ਖਬਰਾਂ ਦਾ ਕੰਮ ਚੀਮਾ ਸਾਹਿਬ ਏਡਾ ਸੌਖਾ ਤਾਂ ਹੈ ਨੀਗਾ
1: ਨਹੀਂ ਏਡਾ ਸੌਖਾ ਨੀ ਹੈਗਾ ਔਰ ਖਾਤਸਾ ਵੀ ਜਦੋਂ ਆਪਾਂ ਪ੍ਰੋਗਰਾਮ ਕਰਦੇ ਆ ਨਾ
0: ਅਸੀਂ ਚੀਮਾ ਸਾਹਿਬ ਅਸੀਂ ਕਰਦੇ ਆ ਫਰੈਸ਼ ਖਬਰਾਂ ਜਿਹੜੀਆਂ ਤੁਸੀਂ ਲੱਭ ਕੇ ਲਿਆਉਂਦੇ ਹੋ ਜਿਹੜੀਆਂ ਅੱਜ ਬੀਤੀਆਂ ਜਾਂ ਕੱਲ ਬੀਤੀਆਂ ਬਹੁਤੀਆਂ ਜਿਹੜੀਆਂ ਏਦਾਂ ਦੀ ਚਵਲਾਂ ਵੀ ਬੈਠੀਆਂ ਹੈਗੀਆਂ ਜਿਹਨੂੰ ਪਤਾ ਹੀ ਨਹੀਂ ਗਾ ਵੀ ਹੁੰਦਾ ਕੀ ਨਿਊ ਲੌਂਗ ਆਈਲੈਂਡ ਬ੍ਰਿਜ ਟੁੱਟ ਗਿਆ ਇੱਕ ਬੰਦੇ ਦੀ ਖਬਰ ਮੈਂ ਉਹਨੂੰ ਕਿਹਾ ਭਾਈ ਲੌਂਗ ਆਈਲੈਂਡ ਚ ਕਿਹੜਾ ਬ੍ਰਿਜ ਟੁੱਟਿਆ ਇਹ ਤਾਂ ਦੱਸ ਲੌਂਗ ਆਈਲੈਂਡ ਬ੍ਰਿਜ ਟੁੱਟ ਗਿਆ ਲੌਂਗ ਆਈਲੈਂਡ ਬ੍ਰਿਜ ਹੀ ਨੀ ਹੈਗਾ ਕੋਈ ਮਤਲਬ ਪਤਾ ਹੈ ਨੀ ਗਾ ਕਿਸੇ ਗੱਲ ਦਾ ਸਮਝ ਤੈਨੂੰ ਹੈ ਨੀ ਗੀ ਤੂੰ ਉੱਠ ਕੇ ਮੂੰਹ ਫਾੜ ਕੇ ਤੂੰ ਵੀਡੀਓ ਬਣਾ ਕੇ ਤੇ ਰੀਲ ਬਣਾ ਕੇ ਪਾਤੀ
1: ਉਹਨਾਂ ਦੀ ਖਾਸ ਜੀ ਕਈ ਵਾਰੀ ਪੀਤੀ ਪੂਤੀ ਹੁੰਦੀ ਆ ਉਹ ਪੀਤੀ ਪੂਤੀ ਜਿਹੜੇ ਵੱਧ ਘੱਟ ਬੋਲ ਜਾਂਦੇ ਆ ਉਹ
0: ਖਬਰ ਦੇਖੋ ਕੱਢਣੀ ਫਿਰ ਉਹਨੂੰ ਤਿਆਰ ਕਰਨਾ ਫਿਰ ਉਹਦੇ ਤੇ ਤੁਸੀਂ ਗੌਰ ਕਰਨਾ ਵੀ ਇਹ ਗਲਤ ਚੀਜ਼ਾਂ ਵਿਚ ਕਿਹੋ ਜੇ ਅਸੀਂ ਖਬਰਾਂ ਉਹ ਕਰਦੇ ਆ ਜਿਹੜੀਆਂ ਬੀਤੀਆਂ ਜਿਹੜੀਆਂ ਆਲਰੇਡੀ ਨਿਊਜ਼ ਪੇਪਰਾਂ ਦੇ ਵਿਚ ਜਾਂ ਟੀਵੀ ਦੇ ਵਿਚ ਆ ਗਈਆਂ ਅਮੈਰੀਕਨ ਦੇ ਉਹ ਖਬਰਾਂ
1: ਕਰਦੇ
0: ਅਸੀਂ ਅਵਾ ਤੋਂ ਵਾ ਖਬਰ ਲੱਭ ਕੇ ਨਹੀਂ ਪਾਉਂਦੇ ਜਿੱਦਾਂ
1: ਬਿਲਕੁਲ ਨਹੀਂ ਅਸੀਂ ਕੋਲੋਂ ਨਹੀਂ ਬਣਾਉਂਦੇ
0: ਸੋਸ਼ਲ ਮੀਡੀਆ ਦੇ ਜਿੱਦਾਂ ਅੱਜ ਕੱਲ ਟ੍ਰੈਂਡ ਤੁਰਿਆ ਕਿ ਪਤਾ ਹੈ ਹੀ ਨਹੀਂ ਕਿਸੇ ਗੱਲ ਦਾ ਦਬਾ ਦਬ ਚੱਕ ਕੇ ਟਕ ਟਕ ਟਕ ਆ ਲਓ ਜੀ ਉੱਥੇ ਬੰਦਾ ਦੋ ਮਾਰਦੇ ਜੀ ਤਿੰਨ ਹੁੰਦਾ ਕੁਛ ਹੋਰ ਆ ਬਸ ਆਪਣੇ ਆਪ ਨੂੰ ਚੁੱਕ ਕੇ ਤੇ ਖਬਰ ਪਾ ਦੇਣੀ ਇੱਥੇ ਅਮਰੀਕਾ ਚ ਵੀ ਬੜੇ ਬੈਠੇ ਆ ਜਿਹੜੇ ਬਿਨਾ ਕਿਸੇ ਕੰਨ ਪੈਰ ਤੋਂ ਖਬਰਾਂ ਪਾ ਦਿੰਦੇ ਆ ਉਹਦਾ ਕੋਈ ਸਿਰ ਪਤਾ ਨਹੀਂ ਹੁੰਦਾ
1: ਬਿਲਕੁਲ
0: ਮੁੜ ਕੇ ਫਿਰ ਮੂੰਹ ਬੰਦ ਕਰਕੇ ਤੇ ਬਹਿ ਜਾਂਦੇ ਆ ਹੋਇਆ ਅੱਜ ਜੀ ਦੋ ਜਹਾਜ਼ ਚੱਲ ਗਏ ਇਹ ਪਰਸੋਂ ਦੀ ਖਬਰ ਸੀ ਇੱਕ ਜਹਾਜ਼ ਹੋਰ ਚੱਲ ਗਿਆ ਜੀ ਯਾਰ ਤੂੰ ਜਹਾਜ਼ ਦੇ ਕੋਲ ਜਾ ਕੇ ਦੇਖ ਕੇ ਨਾਲ ਫੋਟੋ ਪਾ ਦੇਣਗੇ ਤੂੰ ਪੁਰਾਣੀਆਂ ਫੋਟੋ ਪਾ ਕੇ ਕੀ ਉਹਦੇ ਚੋਂ ਕੱਢਣਾ ਯਾਰ ਕਿਉਂ ਲੋਕਾਂ ਨੂੰ
1: ਉਹੀ ਤਾਂ ਗੱਲ ਆ ਕਿਉਂ ਲੋਕਾਂ ਨੂੰ ਖਰਾਬ ਕਰਦੇ ਤੁਸੀਂ
0: ਲੋ ਚੀਮਾ ਸਾਹਿਬ ਬੜੀ ਮਿਹਰਬਾਨੀ ਥੈਂਕ ਯੂ ਸੋ ਮਚ ਸ਼ੁਕਰੀਆ ਦੋਸਤੋ ਤੁਹਾਡਾ ਵੀ ਧੰਨਵਾਦ ਜਿਹੜੇ ਸਾਨੂੰ ਬਰਦਾਸ਼ਤ ਕਰਦੇ ਹੋ
1: ਇੱਕ ਖੱਕ ਸਾਹਿਬ ਜੀ ਇੱਕ ਨਾ ਇੱਥੇ ਆਪਣੇ ਸੱਜਣ ਆ ਜਿਹੜੇ ਉਹ ਮੈਸੇਜ ਭੇਜਦੇ ਹੁੰਦੇ ਆ ਆਪਾਂ ਨੂੰ ਪ੍ਰਵਾਦ ਰੇਡੀਓ ਦੇ ਉੱਤੇ ਤੇ ਜੇ ਤੁਸੀਂ ਕਹੋ ਤਾਂ ਮੈਂ ਇਹ ਲੱਭਦਾ ਸੀਗਾ ਤੇ ਮੈਨੂੰ ਇਹ ਹੁਣੇ ਹੀ ਲੱਭ ਗਿਆ। ਕੱਲ ਮੈਂ ਕੋਸ਼ਿਸ਼ ਕੀਤੀ ਕਾਫੀ ਪੂਨੀ ਸਾਹਿਬ ਨਾਲ ਸਾਂਝਾ ਕਰਨ ਨੂੰ ਪਰ ਮੈਨੂੰ ਲੱਭਿਆ ਨੀ ਤੇ ਹੁਣ ਮੈਨੂੰ ਲੱਭ ਗਿਆ ਤੇ ਹੁਣ ਮੈਂ ਤੁਹਾਨੂੰ ਇਹ ਪੜ੍ਹ ਕੇ ਆਪਣੀ ਸਰੋਤਿਆਂ ਨੂੰ ਸੁਣਾ ਦਈਏ ਤੇ ਗੱਲਬਾਤ ਇਹ ਬੜੀ ਵਧੀਆ ਆ।
0: ਸਾਡਾ ਦੋਸਤੋ ਇੱਕ ਪ੍ਰਵਾਦ ਰੇਡੀਓ ਗਰੁੱਪ ਹੈਗਾ ਉਹਦੇ ਤੇ ਬੜੇ ਵਧੀਆ ਲੋਕ ਜਿਹੜੇ ਆ ਸਾਡੇ ਦੋਸਤ ਉਹਦੇ ਤੇ ਪੋਸਟਾਂ ਪਾਉਂਦੇ ਆ, ਤੁਸੀਂ ਵੀ ਉਹਦਾ ਹਿੱਸਾ ਬਣ ਸਕਦੇ ਹੋ। ਸਿਰਫ ਸਰਚ ਕਰ ਲਓ ਪ੍ਰਵਾਦ ਰੇਡੀਓ ਗਰੁੱਪ .com ਪ੍ਰਵਾਦ ਰੇਡੀਓ ਫੇਸਬੁੱਕ ਦੇ ਉੱਪਰ ਹੀ ਆ, ਵਟਸਐਪ ਦੇ ਉੱਪਰ ਆਓ ਤੇ ਤੁਸੀਂ ਉਹਦੇ ਤੇ ਕਲਿੱਕ ਕਰਦੇ ਹੋ ਤਾਂ ਅਸੀਂ ਤੁਹਾਨੂੰ ਅਕਸੈਪਟ ਕਰਕੇ ਤੇ ਤੁਸੀਂ ਵੀ ਆਓ। ਜੇ ਕੋਈ ਲਿਖਦੇ ਹੋ ਕੁਛ ਮਾੜਾ ਮੋਟਾ ਕੋਈ ਬੋਲ ਚਾਲ ਹੈਗਾ ਤੇ ਆ ਜਾਓ ਉਹਦੇ ਤੇ। ਬਹੁਤ ਲੋਕ ਸਾਡੇ ਸੀਨੀਅਰ ਲੋਕ ਜਿਹੜੇ ਆ ਉਹਦੇ ਤੇ ਬੈਠੇ ਆ, ਉਹ ਰੋਜ਼ ਦੀਆਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਪਾਉਂਦੇ ਆ, ਕਵਿਤਾ ਪਾਉਂਦੇ ਆ, ਕੁਛ ਗੀਤ ਪਾਉਂਦੇ ਆ, ਕੁਛ ਗੱਲਾਂ ਬਾਤਾਂ ਹੁੰਦੀਆਂ। ਗੁਰਦੀਪ ਦਾਨੀ ਸਾਹਿਬ ਬਹੁਤ ਵਧੀਆ ਲਿਖਦੇ ਆ,
1: ਬਹੁਤ ਵਧੀਆ ਲਿਖਦੇ ਆ
0: ਔਰ ਉਹਨਾਂ ਦਾ ਹਮੇਸ਼ਾ ਹੀ ਸ਼ੁਕਰੀਆ ਜੀ।
1: ਇਹ ਖਬਰ ਇਸ ਤਰ੍ਹਾਂ ਖਾਕ ਸਾਹਿਬ ਜੀ, ਆਪਣੇ ਨਾਲ ਇਹ ਸੱਜਣ ਆ ਜਿਹੜੇ ਨਵੇਂ ਜੁੜੇ ਆ ਪਰ ਲੱਗਦੇ ਬੜੇ ਹੰਡੇ ਵਰਤੇ ਇਨਸਾਨ ਆ ਤੇ ਇਹਨਾਂ ਦਾ ਨਾਂ ਹੈਗਾ ਖਾਕ ਸਾਹਿਬ ਜੀ ਭਾਈ ਸ਼ਮਸ਼ੇਰ ਸਿੰਘ ਆਸੀ ਆਸੀ ਇਹਨਾਂ ਦੇ ਪਿੰਡ ਦਾ ਨਾਂ ਆ ਤੇ ਇਹਨਾਂ ਨੇ ਖਾਕ ਸਾਹਿਬ ਜੀ ਲਿਖਿਆ, ਉਹ ਕਹਿੰਦੇ ਡਾਢਿਆਂ ਦੇ ਜ਼ੋਰ ਅੱਗੇ ਲੁਕੀਆਂ ਸੱਚੀਆਂ ਖੂਨੀ ਫਾਇਲਾਂ। ਅਸੀਂ ਸਾਰੇ ਧਰਮ ਦੀ ਦੁਨੀਆਂ ਵਿਚ ਰਹਿੰਦੇ ਹਾਂ, ਕਈ ਵਾਰੀ ਅਜਿਹੀਆਂ ਘਟੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਗੱਲਾਂ ਸਾਂਝੀਆਂ ਕਰਨ ਨੂੰ ਦਿਲ ਨਹੀਂ ਕਰਦਾ, ਪਰ ਫਿਰ ਵੀ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਹੋਣਾ, ਸੁਚੇਤ ਕਰਨਾ ਹਰੇਕ ਜ਼ਿੰਮੇਵਾਰ ਵਿਅਕਤੀ ਦਾ ਫਰਜ਼ ਬਣਦਾ ਹੈ। ਦੇਖੋ ਕਿੰਨਾ ਵਧੀਆ ਲਿਖਿਆ ਉਹਨਾਂ ਨੇ। ਅੱਛਾ, ਇਹਦੇ ਵਿਚ ਖਾਕ ਸਾਹਿਬ ਜੀ ਇੱਕ ਗੱਲ ਮੈਂ ਇਹ ਹੋਰ ਨੋਟ ਕੀਤੀ ਆ, ਉਹਨਾਂ ਨੇ ਕਿਸੇ ਦਾ ਨਾਂ ਲਿਖਣ ਤੋਂ ਬਗੈਰ ਵੀ ਸਾਰਿਆਂ ਦੇ ਨਾਂ ਲੈ ਦਿੱਤੇ ਆ। ਉਹਨਾਂ ਨੇ ਕਿਸੇ ਦਾ ਨਾਂ ਲਿਖਣ ਤੋਂ ਬਿਨਾਂ ਹੀ ਸਾਰਿਆਂ ਦੇ ਨਾਮ ਹੀ ਲੈ ਦਿੱਤੇ ਆ ਉਹਨਾਂ ਨੇ। ਉਹ ਦੇਖੋ ਕੀ ਉਹਨਾਂ ਕੋਲ ਟੈਕਨੀਕ ਆ, ਕਿੱਦਾਂ ਉਹਨਾਂ ਨੇ ਲਿਖਿਆ ਇਹ। ਉਹ ਕਹਿੰਦੇ ਜਦ ਬੱਚਾ ਜਨਮ ਲੈਂਦਾ ਹੈ ਉਸਦਾ ਕੋਈ ਧਰਮ, ਜਾਤ ਜਾਂ ਕਿਸੇ ਨਾਲ ਵਿਤਕਰਾ ਜਾਂ ਧੱਕੇ ਵਾਲਾ ਰੂਪ ਨਹੀਂ ਹੁੰਦਾ। ਜਦ ਸਮਾਜਿਕ ਪ੍ਰਾਣੀ ਵੱਡਾ ਹੁੰਦਾ ਜਾਂਦਾ ਹੈ ਉਹ ਘਰ ਨਾਲੋਂ ਸਮਾਜ ਨਾਲ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਸਮਾਜ ਬਾਰੇ ਜਾਣਦੇ ਹਾਂ ਕਿ ਲੋਕਾਂ ਦੀ ਜ਼ਿੰਦਗੀ ਸਵਾਰਨ ਵਿਚ ਘੱਟ, ਜ਼ਿੰਦਗੀ ਖਰਾਬ ਕਰਨ ਵਿਚ ਜ਼ਿਆਦਾ ਰੋਲ ਨਿਭਾਉਂਦਾ ਹੈ ਸਮਾਜ ਆ ਜਿਹੜਾ ਉਹ। ਹਾਂਜੀ, ਤੇ ਜ਼ਿਆਦਾ ਰੋਲ ਨਿਭਾਉਂਦਾ ਹੈ, ਅਜਿਹਾ ਰੋਲ ਨਿਭਾਇਆ ਹੈ ਦੁਨੀਆਂ ਭਰ ਦੇ ਗੰਦੇ ਵੱਡੇ ਲੋਕਾਂ ਦੇ ਸਮਾਜਿਕ ਇਕੱਠ ਨੇ। ਇਸ ਬਾਰੇ ਵੀਡੀਓ ਵਾਇਰਲ ਹੋਈਆਂ ਹਨ ਪਰ ਜ਼ਿਆਦਾ ਅਖਬਾਰਾਂ ਵਿਚ ਚਰਚਾ ਨਹੀਂ ਕੀਤੀ ਗਈ। ਉਹ ਸੱਚ ਜੈਫਰੀ ਐਪਸਟੀਨ ਫਾਇਲ ਦਾ ਜਿਹੜੀਆਂ ਬਾਹਰ ਤਾਂ ਆਈਆਂ ਪਰ ਪੂਰਾ ਸੱਚ ਨਹੀਂ ਲਿਆ ਸਕੀਆਂ। ਜੈਫਰੀ ਐਪਸਟੀਨ ਇਕ ਗਣਿਤ ਦਾ ਅਧਿਆਪਕ ਸੀ। ਦੇਖੋ ਆ ਆਪਾਂ ਨੂੰ ਇਹ ਨਿਊਜ਼ ਦੇ ਉੱਤੇ ਕਦੇ ਨੀ ਆਈਆਂ ਇਹ ਗੱਲਾਂ ਆ ਜਿਹੜੀਆਂ ਉਹਨਾਂ ਨੇ ਲਿਖੀਆਂ। ਉਹ ਕਹਿੰਦੇ ਜੈਫਰੀ ਐਪਸਟੀਨ ਇਕ ਗਣਿਤ ਦਾ, ਗਣਿਤ ਮਤਲਬ ਹਿਸਾਬ ਦਾ ਅਧਿਆਪਕ ਸੀ। ਬਹੁਤ ਜ਼ਿਆਦਾ ਤੇਜ਼ ਤਰਾਰ ਦਿਮਾਗੀ ਬੰਦਾ ਸੀ। ਇੱਕ ਬੱਚੇ ਦੇ ਪਿਤਾ ਦਾ ਜਦ ਉਸ ਨਾਲ ਮੇਲ ਹੋਇਆ ਤਾਂ ਉਸ ਦੇ ਦਿਮਾਗ ਨੂੰ ਦੇਖ ਕੇ 1970 ਵਿਚ ਉਸ ਨੂੰ ਬੈਂਕ ਵਿਚ ਨੌਕਰੀ ਦਵਾ ਦਿੱਤੀ ਤੇ ਜੈਫਰੀ ਬੈਂਕ ਦੀ ਨੌਕਰੀ ਕਰਦਾ ਕਰਦਾ ਸ਼ੇਅਰ ਬਾਜ਼ਾਰ ਵਿਚ ਹਿੱਸਾ ਪਾਉਣ ਲੱਗਿਆ। ਉਥੇ ਉਸ ਦਾ ਮਿਲਾਪ ਦੇਸ਼ਾਂ ਦੇ ਵੱਡੇ ਵੱਡੇ ਰਾਜਨੀਤਿਕ ਲੋਕਾਂ, ਸਨਅਤਕਾਰਾਂ ਨਾਲ ਸ਼ੁਰੂ ਹੋਇਆ। ਉਥੋਂ ਹੀ ਸ਼ੁਰੂ ਹੋਇਆ ਇਨ੍ਹਾਂ ਕਮੀਨੇ ਲੋਕਾਂ ਦਾ ਗੰਦਾ ਸੱਚ। ਇਹ ਜੈਫਰੀ ਪੈਸਿਆਂ ਵਿਚ ਖੇਡਦਾ ਹੋਇਆ ਕਈ ਦੇਸ਼ਾਂ ਦੇ ਰਾਜਨੀਤਿਕ ਵੱਡੇ ਵੱਡੇ ਫੈਸਲੇ ਵੀ ਕਰਵਾਉਣ ਲੱਗਿਆ। ਉਸ ਵੇਲੇ 7 ਕਰੋੜ ਡਾਲਰ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਬਣ ਗਿਆ ਸੀ। 1998 ਵਿਚ ਉਸ ਦੀ ਜ਼ਿੰਦਗੀ ਦਾ ਅਗਲਾ ਗੇੜ ਸ਼ੁਰੂ ਹੋਇਆ। ਉਸਨੇ 8 ਮਿਲੀਅਨ ਡਾਲਰ ਦਾ 75 ਏਕੜ ਦਾ ਅਮਰੀਕਾ ਵਿਚ ਇਕ ਟਾਪੂ ਆਈਲੈਂਡ ਖਰੀਦਿਆ ਜਿਹੜਾ ਸਵਰਗ ਤੋਂ ਘੱਟ ਨਹੀਂ ਸੀ। ਉਹ ਉਸਨੇ ਅਮੀਰ ਲੋਕਾਂ ਲਈ ਐਸ ਪ੍ਰਾਪਤੀ ਦਾ ਅੱਡਾ ਬਣਾਇਆ। ਉਥੇ ਹੀ ਇਕ ਦਲਾਲ ਔਰਤ ਨਾਲ ਮੁਲਾਕਾਤ ਹੋਈ। ਇਹ ਉਹਦੀ ਗੱਲ ਕਰਦੇ ਆ, ਉਹ ਜਿਹੜੀ ਉਹਦੀ ਸੀਗੀ ਮੈਕਸ ਦਾ ਉਹਦੀ ਗੱਲ ਕਰਦੇ ਆ। ਔਰ ਉਹ ਖਾਕ ਸਾਹਿਬ ਦੀ ਜਿਹੜੀ ਜਨਾਨੀ ਸੀਗੀ ਉਹ ਸਧਾਰਨ ਨਹੀਂ ਸੀਗੀ, ਉਹ ਇੰਗਲੈਂਡ ਦੀ ਗਵਰਨਮੈਂਟ ਦਾ ਉਹਦਾ ਬਾਪ ਸੀ ਜਿਹੜਾ ਉਹ ਉਥੇ ਦੀ ਪਾਰਲੀਮੈਂਟ ਜਾਂ ਇੱਦਾਂ ਦਾ ਕੁਛ ਹੈਗਾ ਸੀ।
0: ਬਿਲਕੁਲ
1: ਹਾਂਜੀ, ਉਥੇ ਹੀ ਇਕ ਦਲਾਲ ਔਰਤ ਨਾਲ ਮੁਲਾਕਾਤ ਹੋਈ ਜਿਹੜੀ 12 ਤੋਂ 17 ਸਾਲ ਦੀਆਂ ਮਾਸੂਮ ਨਾਬਾਲਗ ਬੱਚਿਆਂ ਨੂੰ ਸੈਕਸ ਦੀ ਜਾਣਕਾਰੀ ਦੇ ਕੇ ਉਹਨਾਂ ਨੂੰ ਜੈਫਰੀ ਦੇ ਹਵਾਲੇ ਕਰ ਦਿੰਦੀ। ਜੈਫਰੀ ਉਹਨਾਂ ਦਾ ਜਬਰ ਜਨਾਹ ਕਰਕੇ ਕਈ ਬੱਚਿਆਂ ਨੂੰ ਮਾਰ ਦਿੰਦਾ। 2005 ਵਿਚ ਮਾਸੂਮ 14 ਸਾਲ ਦੀ ਬੱਚੀ ਨੂੰ ਜੈਫਰੀ ਅੱਗੇ ਪੇਸ਼ ਕੀਤਾ। ਬੱਚੀ ਨੇ ਜੈਫਰੀ ਦੀ ਦਰਿੰਦਗੀ ਬਾਰੇ ਬਾਹਰ ਰੌਲਾ ਪਾਇਆ ਤਾਂ 35 ਪੀੜਤ ਬੱਚੀਆਂ ਅੱਗੇ ਆਈਆਂ। ਕੌਮਾਂਤਰੀ ਸੈਕਸ ਐਕਟ ਅਧੀਨ ਪਰਚਾ ਦਰਜ ਹੋਇਆ ਪਰ ਇਸ ਨੂੰ ਬਚਾਉਣ ਲਈ ਤਾਕਤਵਰ ਲੋਕ ਉਸ ਦੇ ਪਿੱਛੇ ਸਨ। ਰਾਜਸੀ ਵੱਡੇ ਲੀਡਰ ਸਨਅਤਕਾਰ ਅਤੇ ਅਮੀਰ ਲੋਕਾਂ ਦੀ ਜੁੰਡਲੀ ਸੀ ਜਿਨ੍ਹਾਂ ਨੇ ਇਸ ਤੇ ਸਿਰਫ ਕੁੜੀਆਂ ਦਾ ਸ਼ੋਸ਼ਣ ਕਹਿ ਕੇ ਹੀ 18 ਮਹੀਨਿਆਂ ਦੀ 2008 ਵਿਚ ਸਜ਼ਾ ਦਵਾ ਕੇ ਜੇਲ ਵਿਚੋਂ ਬਾਹਰ ਕੱਢ ਦਿੱਤਾ। ਇਹ ਇਨੀ ਦਿਨੀ ਲਗਜ਼ਰੀ ਜ਼ਿੰਦਗੀ ਜਿਉਂਦਾ ਸੀ, ਸਿਰਫ ਰਾਤ ਨੂੰ ਹੀ ਜੇਲ ਵਿਚ ਜਾਂਦਾ ਸੀ। ਸੋ ਇਹਦੇ ਤੇ ਉਹਨਾਂ ਨੇ ਉਹ ਦੇਤੀ ਨਾ, ਕਈ ਕਹਿ ਉਹ ਕਈ ਜੱਜ ਕਹਿ ਦਿੰਦੇ ਆ ਤੂੰ ਰਾਤ ਨੂੰ ਜੇਲ ਚ ਜਾਏਗਾ, ਦਿਨੇ ਜਿੱਥੇ ਮਰਜ਼ੀ ਫਿਰ। ਤੇ ਉਹ ਇੱਕ ਅਸੀਂ ਪ੍ਰੋਬੇਸ਼ਨ ਹੀ ਹੁੰਦੀ ਆ। ਹਾਂਜੀ, ਤੇ ਇਸ ਜੁਲੀ ਨਾਮ ਦੀ ਪੱਤਰਕਾਰ ਅੱਗੇ ਆਈ, ਉਸ ਬੀਬੀ ਨੂੰ ਅਸੀਂ ਜਦੋਂ ਸਲਾਮ ਕਰ ਦੇਣਾ,
0: ਬਿਲਕੁਲ
1: ਹਾਂਜੀ, ਜੈਸੇ ਸਰਕਾਰੀ ਤੇ ਗੰਦੇ ਲੋਕਾਂ ਦੀ ਤਲਵਾਰ ਸਿਰ ਤੇ ਲਟਕਦੀ ਹੋਣ ਦੇ ਬਾਵਜੂਦ ਡਟ ਕੇ ਸੱਚ ਦੀ ਪੱਤਰਕਾਰੀ ਕੀਤੀ। ਬਹੁਤ ਲੋਕਾਂ ਦੀ ਇੰਟਰਵਿਊ ਲਈ 80 ਦੇ ਕਰੀਬ ਪੀੜਤ ਬੱਚੀਆਂ ਅੱਗੇ ਆਈਆਂ। ਸਾਰੀ ਦੁਨੀਆਂ ਵਿਚ ਇਹ ਕਾਲੇ ਕਾਰਨਾਮੇ ਜਾਣ ਕੇ ਹਾਹਾਕਾਰ ਮਚ ਗਈ। ਜੈਫਰੀ ਤੇ ਦੁਬਾਰਾ ਕੇਸ ਦਰਜ ਹੋਇਆ, ਉਸ ਨੂੰ 45 ਸਾਲ ਦੀ ਸਜ਼ਾ ਹੋਣੀ ਸੀ ਪਰ 10 ਅਗਸਤ ਹੋਈ ਸੀ, ਲਿਖਣਾ ਸੀ, ਚਲੋ ਕੋਈ ਗੱਲ ਹੋਈ ਸੀ, ਪਰ 10 ਅਗਸਤ 2019 ਨੂੰ ਜੇਲ ਵਿਚ ਖੁਦਕੁਸ਼ੀ ਕਰ ਗਿਆ ਜਾਂ ਕਾਲੇ ਚਿੱਟੇ ਵਾਲਿਆਂ ਨੇ ਆਪ ਕਰਵਾ ਦਿੱਤੀ। ਹਾਂਜੀ, 2024 ਵਿਚ ਟਰੰਪ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਮੈਂ ਫਾਈਲ ਦੁਆਰਾ ਖੁਲਵਾਵਾਂਗਾ, ਮਤਾ ਪਾਇਆ ਗਿਆ ਪਰ ਜਦ ਟਰੰਪ ਦਾ ਨਾਮ ਵੀ ਵਿਚ ਆ ਗਿਆ ਤਾਂ ਫਾਈਲ ਬੰਦ ਕਰ ਦਿੱਤੀ ਗਈ। ਜਦ ਪਾਪਾਂ ਦਾ ਘੜਾ ਭਰ ਜਾਂਦਾ ਹੈ ਤਾਂ ਸੱਚ ਅੱਗੇ ਆਉਂਦਾ ਹੈ। 30 ਲੱਖ ਪੇਜ, 1,80,000 ਫੋਟੋ, 2,000 ਦੇ ਕਰੀਬ ਵੀਡੀਓ ਹਨ ਪੀੜਤ ਬੱਚੀਆਂ ਦੀਆਂ, ਜਿਸ ਮਾਸੂਮ ਬੱਚੀਆਂ ਨੂੰ ਬੱਚਿਆਂ ਵਿਚ ਇਕ 8 ਮਹੀਨੇ ਦੀ ਬੱਚੀ ਵੀ ਸੀ, ਖਾਕਸਾ ਦੀ 8 ਮਹੀਨੇ ਦੀ, 8 ਸਾਲ ਨੀ 8 ਮਹੀਨੇ, ਉਹਦੇ ਨਾਲ ਕੀ ਕਰਦੇ ਹੋਣਗੇ ਇਹ। 8 ਮਹੀਨੇ ਦੀ ਬੱਚੀ ਵੀ ਸੀ ਜਿਹੜੀਆਂ ਰੱਬ ਦਾ ਰੂਪ ਸਨ। ਇਨ੍ਹਾਂ 8 ਮਹੀਨੇ ਲੋਕਾਂ ਵਿਚ 1-2 ਰਾਸ਼ਟਰਪਤੀ, ਪ੍ਰਧਾਨ ਮੰਤਰੀ, ਧਰਮ ਗੁਰੂ, ਉੱਚ ਕੋਟੀ ਦੇ ਖਿਡਾਰੀ, ਦੁਨੀਆਂ ਦੇ ਕਈ ਵੱਡੇ ਸਨਅਤਕਾਰ, ਕਈ ਵੱਡੇ ਲੀਡਰ ਤੇ ਇੱਕ ਅਭੰਗ ਵਿਗਿਆਨੀ ਵੀ ਸ਼ਾਮਲ ਸੀ ਜਿਹੜੇ ਸਜਾਵਟੀ ਚੋਲਿਆਂ ਥੱਲੇ ਭੇੜੀਏ ਸਨ, ਜਿਨ੍ਹਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ। ਉੱਥੇ ਟੰਗ ਕੇ ਬੁਰੀ ਤਰ੍ਹਾਂ ਡਰਾਇਆ ਜਾਂਦਾ ਸੀ, ਫਿਰ ਇਹ ਲੜਕਿਆਂ ਨੂੰ ਵੀ ਚੱਕ ਲੈਂਦੇ ਸੀ ਨਾ। ਦੇਖੋ ਲੜਕਿਆਂ ਨਾਲ ਕੀ ਕਰਦੇ ਸੀ, ਨਿੱਕੇ ਲੜਕਿਆਂ ਨੂੰ ਪੁੱਠਾ ਟੰਗ ਕੇ ਬੁਰੀ ਤਰ੍ਹਾਂ ਡਰਾਇਆ ਜਾਂਦਾ ਸੀ, ਫਿਰ ਡਰਦੇ ਮਾਰੇ ਜੋ ਸਿਰ ਵਿਚ ਖੂਨ ਜੰਮਦਾ ਸੀ ਉਹ ਰਸਾਇਣ ਆਪ ਪੀਂਦੇ ਸਨ ਤਾਂ ਜੋ ਜਵਾਨ ਰਹਿ ਸਕਣ। ਦੇ ਕਵਾੜ ਅਨਕ, ਦੇਖੋ ਉਹਨਾਂ ਨੇ ਬਾਣੀ ਚੋਂ ਭੰਤੀਆਂ ਵੀ ਗਈਆਂ, ਕਹਿੰਦੇ ਦੇ ਕਵਾੜ ਅਨਕ ਪੜਦੇ ਮੈਂ ਪਰ ਦਾਰਾ ਸੰਘ ਫਾਕੇ, ਚਿੱਤਰ ਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ। ਇਸ ਤਰ੍ਹਾਂ ਦੇ ਗੰਦੇ ਲੋਕ ਸਮਾਜ ਵਿਚ ਚੰਗੀ ਜ਼ਿੰਦਗੀ ਜਿਉਂਦੇ ਰਹੇ ਹਨ ਕਿਉਂਕਿ ਸੱਚ ਨੂੰ ਦਬਾਉਣ ਲਈ ਉਨ੍ਹਾਂ ਕੋਲ ਸਾਰਾ ਸਰਕਾਰੀ ਰਾਜਨੀਤਿਕ ਤੰਤਰ ਹੈ। ਪਰ ਇਹ ਗੱਲ ਪੱਕੀ ਹੈ ਉਸ ਕਾਦਰ ਦੀ ਕਚਹਿਰੀ ਵਿਚ ਜ਼ਰੂਰ ਹਿਸਾਬ ਹੋਵੇਗਾ। ਸਾਰਿਆਂ ਨੂੰ ਅਪੀਲ ਕਰਦੇ ਹਾਂ, ਅਸੀਂ ਵੀ ਸਮਾਜ ਵਿਚ ਰਹਿੰਦੇ ਹਾਂ, ਸਮਾਜ ਆਪਣੇ ਨਿੱਕੇ ਬੱਚਿਆਂ ਦਾ ਧਿਆਨ ਰੱਖੇ। ਲੱਖਾਂ ਹੀ ਬੱਚੇ ਬੱਚੀਆਂ ਲਾਪਤਾ ਹੋ ਚੁੱਕੇ ਹਨ, ਮਰਿਆਂ ਦਾ ਸਬਰ ਹੁੰਦਾ ਹੈ। ਕਿਆ ਲੇਟਾ ਖਾਕ ਸਾਹਿਬ ਜੀ, ਜੇ ਤੁਹਾਡੇ ਸਾਹਮਣੇ ਕੋਈ ਕਿਸੇ ਦੀ ਹੋ ਜਾਂਦੀ ਆ, ਮੌਤ ਹੋ ਜਾਂਦੀ, ਉਹਦਾ ਤਾਂ ਬੰਦਾ ਸਬਰ ਕਰ ਲੈਂਦਾ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਚਲੇ ਗਿਆ, ਹੁਣ ਇੱਥੇ ਹੈ ਨੀ,
0: ਇਹਦਾ ਕੀ ਕਰੇ ਬੰਦਾ।
1: ਬੱਚਿਆਂ ਦਾ ਧਿਆਨ ਰੱਖਣਾ ਸਾਡਾ ਇੱਕੋ ਦੁੱਖ ਲਾਈਨਾਂ ਹੋ ਰਹੀਆਂ ਸਤਿ ਸ਼੍ਰੀ ਅਕਾਲ। ਸਬਰ ਹੁੰਦਾ ਹੈ ਪਰ ਜਿਉਂਦੇ ਗੁੰਮ ਹੋਏ ਬੱਚਿਆਂ ਦੀ ਤੇ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ। ਬੱਚਿਆਂ ਦਾ ਧਿਆਨ ਰੱਖਣਾ ਸਾਡਾ ਪਹਿਲਾ ਫਰਜ਼ ਹੈ ਕਿਉਂਕਿ ਲੁਕਵੇਂ ਭੇੜੀਏ ਦਰਿੰਦੇ ਸਾਰੇ ਪਾਸੇ ਹਨ। ਆਓ ਚੰਗੇ ਸਮਾਜਿਕ ਧਾਰਮਿਕ ਪ੍ਰਾਣੀ ਦੇ ਫਰਜ਼ ਪੂਰੇ ਕਰੀਏ। ਭਾਈ ਸ਼ਮਸ਼ੇਰ ਸਿੰਘ ਆਸੀ ਬਹੁਤ ਵਧੀਆ ਲਿਖ ਰਿਹਾ ਸਰ, ਬਹੁਤ
0: ਦੇਖੋ ਉਹਨਾਂ ਨੇ ਪੂਰੀ ਖੋਜ ਕਰਕੇ ਇਹਨੂੰ ਲਿਖਿਆ,
1: ਹਾਂਜੀ
0: ਉਹਨਾਂ ਨੇ ਲੱਭੀ ਆ, ਨੌਲੇਜ ਲਿਆ ਵਾ, ਇਸ ਤਰ੍ਹਾਂ ਲੇਖ ਬਣਦੇ ਆ ਜੀ, ਇਹ ਤਰੀਕਾ ਹੈਗਾ।
1: ਹਾਂਜੀ ਇਹ ਹੈਗਾ ਸਮਾਜ ਧਾਰਕ ਤਰੀਕਾ। ਤੇ ਆ ਜਿਹੜੇ ਹੁਣ ਤੁਹਾਨੂੰ ਪਤਾ ਕੰਜਰ ਸੰਜਰ ਜਿਹੜੇ ਤੁਰੇ ਫਿਰਦੇ ਖਾਕ ਸਾਹਿਬ, ਇਹਨਾਂ ਦਾ ਕੀ ਕਰੇ, ਪਰ ਇਹਨਾਂ ਦੀਆਂ ਜਿਹੜੀਆਂ ਪੈਸੇ ਇਹਨਾਂ ਦੇ ਕੋਈ ਜ਼ਿਆਦਾ ਆਉਂਦੇ ਨਾ,
0: ਪੈਸੇ ਦੀ ਖੇਲ ਆ ਸਾਰੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਮਿਹਰਬਾਨੀ ਦੋਸਤੋ ਤੁਹਾਡੀ ਵੀ, ਤੁਸੀਂ ਪ੍ਰੋਗਰਾਮ ਸੁਣਦੇ ਹੋ ਤੇ ਫਿਰ ਪਰਸੋਂ ਨੂੰ ਤੁਹਾਡੇ ਨਾਲ ਇਸੇ ਤਰ੍ਹਾਂ ਫਿਰ ਮਿਲਾਂਗੇ ਇਸੇ ਟਾਈਮ ਤੇ। ਫੋਨ ਨੰਬਰ ਚੀਮਾ ਸਾਹਿਬ ਆਪਣਾ ਫੋਨ ਨੰਬਰ ਬੋਲ ਦਿਓ ਜੀ।
1: ਫੋਨ ਨੰਬਰ ਖਾਕ ਸਾਹਿਬ ਜੀ ਤੇ ਸਾਡੇ ਸਰੋਤੇ ਵੀਰੋ 5 9 30 35 97 ਅੰਗਰੇਜ਼ੀ ਵਿਚ ਬੋਲ ਦਿੰਦੇ ਆ 5599303597 ਤੇ ਇਹਦੇ ਨਾਲ ਜੇ ਤੁਸੀਂ ਅਮਰੀਕਾ ਤੋਂ ਬਾਹਰੋਂ ਜਾਂ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਬਾਹਰੋਂ ਫੋਨ ਕਰਨਾ ਤੇ ਤੁਹਾਡੇ ਇੱਥੋਂ ਪਤਾ ਹੋਣਾ ਕਿਹੜੇ ਕੋਡ ਲੱਗਦੇ ਆ, ਉਹ ਕੋਡ ਲਾਉਣੇ ਪੈਣੇ ਇਹਦੇ ਮੂਹਰੇ ਤਾਂ ਤੁਹਾਨੂੰ ਪੁਰਾਣੀ ਆ। ਤੁਸੀਂ ਵਟਸਐਪ ਤੇ ਜਾਂ ਫੋਨ ਤੇ ਕਾਲ ਕਰ ਸਕਦੇ ਆ, ਮੈਸੇਜ ਛੱਡ ਸਕਦੇ ਆ, ਤੁਹਾਡੀ ਜਿਹੜੀ ਕਾਲ ਆ ਉਹਦਾ ਜਵਾਬ ਜ਼ਰੂਰ ਦਿੱਤਾ ਜਾਏਗਾ ਜੀ।
0: ਇੱਕ ਨੰਬਰ ਦੋ ਨੰਬਰ ਹੋਰ ਲੈ ਲੋ ਜੀ 7328743259 ਤੇ ਇੱਕ ਨੰਬਰ ਆਪਣਾ 8563970300301 ਇਹਨਾਂ ਤੇ ਵੀ ਤੁਸੀਂ ਮੈਸੇਜ ਕਰਕੇ ਵਟਸਐਪ ਦੇ ਵੀ ਦੋਨੇ ਨੰਬਰ ਇਹੀ ਹੈ ਤੇ ਚੀਮਾ ਸਾਹਿਬ ਦਾ ਨੰਬਰ ਉਹਨਾਂ ਨੇ ਦੱਸ ਦਿੱਤਾ। ਕਦੀ ਵੀ ਕਿਸੇ ਚੀਜ਼ ਦੀ ਤੁਹਾਨੂੰ ਹੋਵੇ ਕੋਈ ਪੁੱਛਣਾ ਹੋਵੇ ਖਾਸ ਕਰਕੇ ਚੀਮਾ ਸਾਹਿਬ ਕੋਲੋਂ ਤੁਸੀਂ ਘੰਟਾ ਘੰਟਾ ਗੱਲ ਕਰ ਸਕਦੇ ਹੋ ਜੀ, ਤੁਹਾਨੂੰ ਪੂਰਾ ਸੈਟਿਸਫਾਈ ਕਰਕੇ ਉਹ ਛੱਡਣਗੇ ਤੇ ਕੋਈ ਮਸਲੇ ਹੁੰਦੇ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਮਿਲਦੇ ਜੀ ਪਾਸੋਂ ਨੂੰ, ਫਿਰ ਦਿਓ ਇਜਾਜ਼ਤ ਮੇਰੇ ਵੱਲੋਂ ਲਾਲ ਸਿੰਘ ਚੀਮਾ ਸਾਹਿਬ ਵੱਲੋਂ, ਬਹੁਤ ਹੀ ਸਤਿਕਾਰਯੋਗ ਵੀਰੋ ਤੇ ਭੈਣੋ ਤੇ ਭਰਾਵੋ, ਪਿਆਰ ਭਰੀ ਸਤਿ ਸ੍ਰੀ
1: ਅਕਾਲ ਜੀ,
0: ਸਤਿ ਸ੍ਰੀ ਅਕਾਲ।